ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵਸਦਾ ਦਿਸ ਪਏਗਾ। ਦਰੋਗ ਪੜ੍ਹ ਪੜ੍ਹ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 18 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵੱਜਦੇ ਹਨ. ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਇਹ ਸਾਡਾ 26ਵਾਂ ਕਵੀ ਦਰਬਾਰ ਹੈ. ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਬਠਿੰਡਾ ਤੋਂ ਸੁਰਿੰਦਰ ਕੌਰ ਮੱਗੋ ਜੀ ਨੂੰ ਸੱਦਾ ਦੇਣ ਜਾ ਰਿਹਾ ਹਾਂ. ਸੁਰਿੰਦਰ ਮੱਗੋ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ. ਉਹਨਾਂ ਨੇ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਵਿੱਚ ਜਿਹੜੀ ਆ ਐਮ ਏ ਕੀਤੀ ਹੋਈ ਹੈ, ਤੇ ਅੱਜ ਕੱਲ ਆਪਣੇ ਘਰ ਦੇ ਵਿੱਚ ਹੀ ਜਿਹੜਾ ਕੋਚਿੰਗ ਸੈਂਟਰ ਚਲਾ ਰਹੇ ਨੇ, ਤੇ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਰੇਡੀਓ ਤੇ. ਸਾਡੇ ਤੇ ਪਹਿਲੀ ਵਾਰੀ ਆ ਰਹੇ ਨੇ, ਇਸ ਕਰਕੇ ਉਹਨਾਂ ਦਾ ਬਹੁਤ ਬਹੁਤ ਨਿੱਘਾ ਸਵਾਗਤ. ਸੁਰਿੰਦਰ ਕੌਰ ਮੱਗੋ ਜੀ, ਜੀ ਆਇਆਂ ਨੂੰ.

ਗਿੰਦ ਆਪਣੀ ਮੈਂ ਦਿੱਤੀ ਏ ਗਵਾ ਇੱਕ ਵਾਰੀ ਮਿਲ ਸੱਜਣਾ ਮਹਿਲਾਂ ਤੇ ਮਾੜੀਆਂ ਸਭ ਨੂੰ ਵਿਸਾਰ ਕੇ ਸਭ ਨੂੰ ਵਿਸਾਰ ਕੇ ਸਭ ਕੁਝ ਵੰਡ

ਵੇਖਦੀ ਰਹਾ ਮੈਂ ਤੇਰੀ ਦਿੱਤੀ ਹੋਈ ਸੁਗਾਤ ਨੂੰ, ਦਿੱਤੀ ਹੋਈ ਸੁਗਾਤ ਨੂੰ। ਬਸ ਇੱਕ

0: ਸੁਰਿੰਦਰ ਮੱਗੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਦਿਲਸ਼ਾਦ ਅਲੀ ਜੀ ਨੂੰ। ਦਿਲਸ਼ਾਦ ਅਲੀ ਜੀ ਸਾਡੇ ਕਾਮ ਮਹਿਫਲ ਦੇ ਵਿੱਚ ਪਹਿਲਾਂ ਵੀ ਇੱਕ ਵਾਰ ਰੌਣਕ ਲਾ ਕੇ ਜਾ ਚੁੱਕੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸਾਡੇ ਸੱਦੇ ਨੂੰ ਖੁਸ਼ੀ ਖੁਸ਼ੀ ਪ੍ਰਵਾਨਿਆ ਤੇ ਅੱਜ ਫਿਰ ਉਹ ਇੱਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਿਲਸ਼ਾਦ ਅਲੀ ਜੀ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਦੁਆਬਾ ਰੇਡੀਓ ਦੇ ਇਸ ਖਾਸ ਪ੍ਰੋਗਰਾਮ ਕਾਵ ਦਰਬਾਰ ਦੇ ਵਿੱਚ ਸ਼ਮੂਲੀਅਤ ਕਰਨ ਵਾਲੇ ਮੇਰੇ ਸਾਰੇ ਸ਼ਾਇਰ ਦੋਸਤ ਭੈਣ ਭਰਾਵਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰੀਆ ਔਰ ਸਵਾਗਤ ਕਰਦਾ ਜੀ। ਦਿਲਸ਼ਾਦ ਅਲੀ, ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਭਰੀ ਆਦਾਬ, ਸਲਾਮ, ਸਤਿ ਸ੍ਰੀ ਅਕਾਲ, ਨਮਸਤੇ। ਤੇ ਦੋਸਤੋ, ਮੈਂ ਇਸ ਗੁਲਦਸਤੇ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਇੱਕ ਸਭ ਤੋਂ ਪਹਿਲਾਂ ਹਰਿਊ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ, ਹਰਬੰਸ ਹਰਿਊ ਸਾਹਿਬ ਦਾ, ਔਰ ਜਿਨ੍ਹਾਂ ਨੇ ਮੈਨੂੰ ਇਸ ਮਹਿਫਿਲ ਦੇ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਬਖਸ਼ਿਆ, ਔਰ ਮੈਡਮ ਸੁਰਿੰਦਰ ਭੋਗਲ ਜੀ, ਉਹਨਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਉਹਨਾਂ ਨੇ ਹਰਬੰਸ ਹਰਿਊ ਸਾਹਿਬ ਔਰ ਮੇਰੀ ਮੁਲਾਕਾਤ ਕਰਵਾਈ। ਸ਼ੁਰੂਆਤ ਦੇ ਵਿੱਚ ਹੀ ਮੈਂ ਉਹਨਾਂ ਦਾ ਸਾਰੇ ਦੋਸਤ ਭੈਣ ਭਰਾਵਾਂ ਦਾ ਸ਼ੁਕਰੀਆ ਅਦਾ ਕਰਦਾ ਤੇ ਇਸ ਮਹਿਫਲ ਦੇ ਵਿੱਚ ਇੱਕ ਗਜ਼ਲ ਦੇ ਕੁਝ ਸ਼ੇਰ ਤੁਹਾਡੇ ਸਾਹਮਣੇ ਮੈਂ ਚਾਹਾਂਗਾ ਕਿ ਮੈਂ ਨਜ਼ਰ ਕਰਾਂ ਤੁਹਾਡੇ। ਦੋਸਤੋ, ਏਦਾਂ ਲਿਖਿਆ ਕਿ ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਓਏ ਵੱਡਿਆ ਸਿਆਸਤਦਾਨਾ ਅਧਰਮੀ ਤੇਰੇ ਨਾਲੋਂ ਚੰਗਾ ਹੈ। ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਵੱਡਿਆ ਸਿਆਸਤਦਾਨਾ ਅਧਰਮੀ ਤੇਰੇ ਨਾਲੋਂ ਚੰਗਾ ਹੈ। ਅੱਗੇ ਲਿਖਿਆ ਦੋਸਤੋ ਕਿ ਵਿੱਚ ਵਿਦੇਸ਼ਾਂ ਪਾਉਣ ਤੇ ਡਾਲਰ ਗਿਣਨ ਨਾਲੋਂ, ਵਿੱਚ ਵਿਦੇਸ਼ਾਂ ਪਾਉਣ ਤੇ ਡਾਲਰ ਗਿਣਨ ਨਾਲੋਂ ਆਪਣੇ ਦੇਸ਼ ਚ ਰਹਿ ਕੇ ਇਹ ਠੋਲੂ ਗਿਣਨੇ ਚੰਗਾ ਹੈ। ਵਿੱਚ ਵਿਦੇਸ਼ਾਂ ਪਾਉਣ ਤੇ ਡਾਲਰ ਗਿਣਨ ਨਾਲੋਂ ਆਪਣੇ ਦੇਸ਼ ਚ ਰਹਿ ਕੇ ਇਹ ਠੋਲੂ ਗਿਣਨੇ ਚੰਗਾ ਹੈ। ਇੱਕ ਹੋਰ ਸ਼ੇਰ ਦੋਸਤੋ ਮੈਂ ਪੇਸ਼ ਕਰਦਾ ਤੁਹਾਡੀ ਪੇਸ਼ੇ ਨਜ਼ਰ ਕਿ ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਐਸੀ ਸੂਰਮ ਗਤੀ ਦੇ ਨਾਲੋਂ ਡੁੱਬ ਕੇ ਮਰਨਾ ਚੰਗਾ ਹੈ। ਜੇ ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਐਸੀ ਸੂਰਮ ਗਤੀ ਨਾਲੋਂ ਫਿਰ ਡੁੱਬ ਕੇ ਮਰਨਾ ਚੰਗਾ ਹੈ। ਇੱਕ ਆਖਰੀ ਸ਼ੇਰ ਦੋਸਤੋ ਗਜ਼ਲ ਦਾ, ਕਹਿੰਦਾ ਰੱਜ ਕੇ ਵੀ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਰੱਜ ਕੇ ਵੀ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਫਿਰ ਤੇਰੇ ਨਾਲੋਂ ਤਾਂ ਕੁੱਤਾ ਯਾਰਾ ਚੰਗਾ ਹੈ। ਰੱਜ ਕੇ ਵੀ ਜੇ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਫਿਰ ਤੇਰੇ ਨਾਲੋਂ ਤਾਂ ਕੁੱਤਾ ਯਾਰਾ ਚੰਗਾ ਹੈ। ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇ ਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਬਹੁਤ ਬਹੁਤ ਸ਼ੁਕਰੀਆ ਦੋਸਤੋ, ਬਾ ਉਮੀਦ ਕਿ ਤੁਹਾਨੂੰ ਇਹ ਸ਼ੇਰ ਪਸੰਦ ਆਏ ਹੋਣਗੇ। ਮੈਂ ਇੱਕ ਵਾਰੀ ਫਿਰ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਜੀ। ਧੰਨਵਾਦ, ਥੈਂਕ ਯੂ ਵੈਰੀ ਮਚ।
0: ਦਿਲਸ਼ਾਦ ਅਲੀ ਜੀ ਤੋਂ ਬਾਅਦ ਹੁਣ ਮੈਂ ਤਲਵਾੜਾ ਤੋਂ ਪੱਤਰਕਾਰਾ, ਸ਼ਾਇਰਾ, ਕਹਾਣੀਕਾਰਾ ਹੁਣ ਰਾਧਾ ਕਾਫਰ ਨੂੰ ਸੱਦਾ ਦਿੰਦਾ, ਉਹ ਆਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਹੁਣ ਰਾਧਾ ਕਾਫਰ ਜੀ ਸਾਡੀ ਕਾਮੇਫਲਾਂ ਦੇ ਵਿੱਚ ਪਹਿਲਾਂ ਆਉਂਦੇ ਰਹਿੰਦੇ ਨੇ ਤੇ ਅੱਜ ਫਿਰ ਉਹ ਸਾਡੀ ਕਾਮੇਫਲ ਦੇ ਵਿੱਚ ਆਏ ਨੇ ਤੇ ਸਾਡੀ ਕਾਮੇਫਲ ਨੂੰ ਚਾਰ ਚੰਨ ਲਾ ਰਹੇ ਨੇ। ਹੁਣ ਰਾਧਾ ਕਾਫਰ ਜੀ ਤੁਹਾਡਾ ਸਵਾਗਤ ਹੈ।
2: ਨਮਸਕਾਰ ਸਾਰੇ ਸਰੋਤਿਆਂ ਨੂੰ, ਜੈ ਹਿੰਦ। ਮੇਰੀ ਅੱਜ ਦੀ ਕਵਿਤਾ ਦਾ ਨਾਮ ਹੈ ਹਾ ਦਾ ਨਾਰਾ। ਹਾ ਦਾ ਨਾਰਾ। ਹਾਕਮਾਂ ਤੂੰ ਅੰਨਦਾਤੇ ਨਾਲ ਜ਼ਬਰ ਕੀਤਾ, ਹਾਕਮਾਂ ਤੂੰ ਅੰਨਦਾਤੇ ਨਾਲ ਜ਼ਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾ ਵੀ ਕਿਉਂ ਨਾ ਵਿਚਾਰਿਆ ਹੈ। ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾ ਵੀ ਕਿਉਂ ਨਾ ਵਿਚਾਰਿਆ ਹੈ। ਦੱਸ ਦੇ ਉਹ ਬੁਝ ਦਿਲਾ, ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਰਿਆ ਵੇ। ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਾਰਿਆ ਹੈ। ਚਾਹੇ ਹੋਵੇ 47 ਜਾਂ 84, ਚਾਹੇ ਹੋਵੇ 47 84 ਜਾਂ ਨਿੱਤ ਸਰਹੱਦਾਂ ਦੇ ਵੈਰ ਵੇ, ਅਸੀਂ ਜੱਦੋ ਜਹਿਦ ਬੰਜਰਾਂ ਨਾਲ ਰਹੇ ਕਰਦੇ, ਤੇਰੇ ਨਾ ਚੁੱਕੇ ਪੈਰ ਵੇ। ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਾਰਿਆ ਹੈ। ਚਾਹੇ ਹੋਵੇ 47 84 ਜਾਂ ਨਿੱਤ ਸਰਹੱਦਾਂ ਦੇ ਵੈਰ ਵੇ, ਅਸੀਂ ਜੱਦੋ ਜਹਿਦ ਬੰਜਰਾਂ ਨਾਲ ਕਰਦੇ ਰਹੇ, ਤੇਰੇ ਨਾ ਚੁੱਕੇ ਪੈਰ ਵੇ। ਆਪਣੇ ਜਵਾਨਾਂ ਨੂੰ ਕਿਸਾਨਾਂ ਨੂੰ ਹਰ ਮੌਕੇ 'ਤੇ ਸੰਭਾਲਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਅਸੀਂ ਰਾਤਾਂ ਨੂੰ ਨਾ ਸੋਏ ਵੇ, ਅਸੀਂ ਰਾਤਾਂ ਨੂੰ ਨਾ ਸੋਏ ਵੇ, ਬੱਟਾਂ ਉੱਤੇ ਗਾਲੇ ਜਿਸਮ ਨਰੋਏ ਵੇ। ਅਸੀਂ ਰਾਤਾਂ ਨੂੰ ਨਾ ਸੋਏ ਵੇ, ਬੱਟਾਂ ਉੱਤੇ ਗਾਲੇ ਜਿਸਮ ਨਰੋਏ ਵੇ, ਜਿੱਥੇ ਸਾਡੀ ਲੋੜ ਪਈ ਅਸੀਂ ਉੱਥੇ ਹੀ ਅੰਨ ਢੋਏ ਵੇ, ਜਿੱਥੇ ਸਾਡੀ ਲੋੜ ਪਈ ਅਸੀਂ ਉੱਥੇ ਹੀ ਅੰਨ ਢੋਏ ਵੇ। ਆਪਣਾ ਪੇਟ ਕੱਟ ਚਾਹ ਮਲਾਰ ਛੱਡ, ਆਪਣਾ ਪੇਟ ਕੱਟ ਚਾਹ ਮਲਾਰ ਛੱਡ, ਮੁਲਕ ਨੂੰ ਸੰਭਾਲਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਹਾਕਮਾਂ, ਤੂੰ ਅੰਨਦਾਤੇ ਨਾਲ ਜ਼ੁਲਮ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਪਤਾ ਲੱਗੇ ਜੇ ਭੁੱਖਾ ਰਹੇ 4 ਦਿਨ ਰਾਤ ਵੇ, ਪਤਾ ਲੱਗੇ ਜੇ ਭੁੱਖਾ ਰਹੇ 4 ਦਿਨ ਰਾਤ ਵੇ, ਭੁੱਖੇ ਦੀ ਫਿਰ ਕੋਈ ਰੱਜਿਆ ਕਦੇ ਨਾ ਪੁੱਛਦਾ ਜਾਤ ਵੇ, ਭੁੱਖੇ ਦੀ ਫਿਰ ਕੋਈ ਰੱਜਿਆ ਹੋਇਆ ਕਦੇ ਨਾ ਪੁੱਛਦਾ ਜਾਤ ਵੇ। ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਤੈਨੂੰ ਭੁੱਲੀ ਹੋਈ ਏ ਔਕਾਤ ਵੇ। ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਤੈਨੂੰ ਭੁੱਲੀ ਹੋਈ ਏ ਔਕਾਤ ਵੇ। ਆਪਣਿਆਂ ਨੂੰ ਧਰਨਿਆਂ 'ਤੇ ਬਿਠਾ, ਆਪਣਿਆਂ ਨੂੰ ਧਰਨਿਆਂ 'ਤੇ ਬਿਠਾ, ਦੱਸ ਕਿਹੜਾ ਮੰਤਵ ਸਾਰਿਆ ਏ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਕਹੀ ਕਲਮ ਵਾਲੇ ਤਲਵਾਰ ਵੀ ਚਲਾਉਂਦੇ ਨੇ, ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਕਹੀ ਕਲਮ ਵਾਲੇ ਹਥਿਆਰ ਵੀ ਚਲਾਉਂਦੇ ਨੇ, ਯਾਦ ਰੱਖੀ ਲੋੜ ਵੇਲੇ ਆਪਣੇ ਤੇ ਸਿਰਫ ਆਪਣੇ ਹੀ ਕੰਮ ਆਉਂਦੇ ਨੇ, ਯਾਦ ਰੱਖੀ ਲੋੜ ਵੇਲੇ ਆਪਣੇ ਤੇ ਸਿਰਫ ਆਪਣੇ ਹੀ ਕੰਮ ਆਉਂਦੇ ਨੇ। ਤਰੱਕੀ ਦੇ ਨਾਂ ਉੱਤੇ ਦੱਸ ਕਿਹੜਾ ਜ਼ਹਿਰ ਖੰਡਾਰਿਆ ਹੈ, ਤਰੱਕੀ ਦੇ ਨਾਂ ਉੱਤੇ ਦੱਸ ਕਿਹੜਾ ਜ਼ਹਿਰ ਖਿਲਾਰਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਦੱਸ ਤੂੰ ਜ਼ੁਲਮ ਕਮਾਉਣ ਵੇਲੇ, ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾਂ ਕਿਉਂ ਨਾ ਵਿਚਾਰਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਧੰਨਵਾਦ ਅਨੁਰਾਧਾ ਕਾਫਿਰ।
0: ਹੁਣ ਰਾਧਾ ਕਾਫਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਾਭਾ ਸ਼ਹਿਰ ਤੋਂ ਹਰਦੀਪ ਦੀਪ ਜੀ ਨੂੰ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਨੇ ਤੇ ਉਹਨਾਂ ਦੇ ਲਿਖੇ ਹੋਏ ਗੀਤ ਜਿਹੜੇ ਆ ਵੱਖ ਵੱਖ ਗਾਇਕਾਂ ਨੇ ਗਾਏ ਹੋਏ ਨੇ। ਉਹ ਆਪ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਜੇਈ ਸਨ ਤੇ ਉਸ ਤੋਂ ਸੇਵਾ ਮੁਕਤ ਹੋ ਚੁੱਕੇ ਨੇ ਤੇ ਲਗਾਤਾਰ ਪੰਜਾਬੀ ਸਾਹਿਤ ਦੇ ਵਿੱਚ ਪੰਜਾਬੀ ਸੱਭਿਆਚਾਰ ਲਈ ਜਿਹੜਾ ਉਹ ਗੀਤ ਲਿਖ ਰਹੇ ਨੇ ਤੇ ਦੁਆਬਾ ਰੇਡੀਓ ਤੇ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਹਰਦੀਪ ਜੀ ਤੁਸੀਂ ਜਿਹੜਾ ਆ ਸਾਡੀਆਂ ਕਾਮ ਮਹਿਫਲਾਂ ਦਾ ਸ਼ਿੰਗਾਰ ਬਣਦੇ ਰਹੋਗੇ, ਤੁਹਾਡਾ ਸਵਾਗਤ ਹੈ ਜੀ।
3: ਹਾਜ਼ਰੀਨ, ਅੱਜ ਦੇ ਵਿਸ਼ੇਸ਼ ਮੁਸ਼ਾਇਰੇ 'ਚ ਕਵੀ ਦਰਬਾਰ ਜੋ ਦੁਆਬੇ ਦੀ ਸ਼ਾਨਦਾਰ ਧਰਤੀ 'ਤੇ ਹੋ ਰਿਹਾ ਹੈ। ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ। ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਸਾਡੇ ਬਹੁਤ ਹੀ ਸਨਮਾਨਯੋਗ ਸ਼ਖਸੀਅਤ ਹਰਬੰਸ ਹਿਊ ਜੀ, ਜਿਨ੍ਹਾਂ ਦੀ ਵਿਸ਼ੇਸ਼ ਕਿਰਪਾ ਦਾ ਸਦਕਾ ਮੇਰੇ ਬੋਲਾਂ ਦੀ ਸਾਂਝ ਰੱਬ ਵਰਗੇ ਸਰੋਤਿਆਂ ਨਾਲ ਪਈ। ਸੋ ਦੋਸਤੋ, ਸਮਾਜਿਕ ਤਾਣੇ ਬਾਣੇ ਨੂੰ ਦਰਸਾਉਂਦਾ ਜੋ ਸਾਡੇ ਘਰ ਘਰ ਦੀ ਗੱਲ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ। ਸੋ ਲੋ ਪੇਸ਼ ਹੈ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਉੱਪਰੋਂ ਤਾਂ ਬੋਲਦੇ ਨੇ ਹੱਸਦੇ ਨੇ ਪਰ ਮਨਾਂ ਤੋਂ ਉਦਾਸ ਨੇ, ਕਿਹਦੀ ਕਿਹਦੀ ਗੱਲ ਕਰਾਂ ਯਾਰੋ ਸਾਰੇ ਮੇਰੇ ਖਾਸ ਨੇ। ਹੱਸਦਿਆਂ ਦੇ ਸੁਣੇ ਕਹਿੰਦੇ ਨੇ ਘਰ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਅਗਲਾ ਸ਼ੇਰ ਹੈ ਜੀ, ਪੱਥਰਾਂ 'ਚ ਰਹਿ ਕੇ ਸਾਡੇ ਵਾਂਗ ਪੱਥਰ ਹੋ ਗਏ ਜੇਰੇ, ਤੇਰ ਮੇਰ ਨੇ ਨਾਲ ਨਹੀਂ ਜਾਣਾ ਹੋ ਗਏ ਖੁਆਰ ਬਥੇਰੇ। ਪੱਥਰਾਂ 'ਚ ਰਹਿ ਕੇ ਸਾਡੇ ਵਾਂਗ ਪੱਥਰ ਹੋ ਗਏ ਜੇਰੇ, ਤੇਰ ਮੇਰ ਨੇ ਨਾਲ ਨਹੀਂ ਜਾਣਾ ਅਸੀਂ ਹੋ ਗਏ ਖੁਆਰ ਬਥੇਰੇ। ਮਾਪਿਆਂ ਨੂੰ ਸਤਾਉਣ ਵਾਲੇ ਵੇਖਿਆ ਬਹੁਤੀ ਦੇਰ ਨਹੀਂ ਉਹ ਹੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਅਗਲਾ ਸ਼ੇਰ ਹੈ ਜੀ, ਵੱਡਿਆਂ ਘਰਾਂ ਦੀ ਤਾਂ ਦੀਪ ਹਾਸੀ ਵੀ ਉਦਾਸ ਹੈ, ਵੱਡਿਆਂ ਘਰਾਂ ਦੀ ਤਾਂ ਦੀਪ ਹਾਸੀ ਵੀ ਉਦਾਸ ਹੈ, ਬੇਸ਼ਰਮੀ ਦੀ ਚੁੱਪ ਵਾਂਗੂ ਗੱਲ ਕੋਈ ਖਾਸ ਹੈ। ਅਸੀਂ ਮੁੱਕ ਚੱਲੇ ਪਰ ਮੁੱਕੇ ਨਾ ਕਲੇਸ਼ ਨੂੰ ਸੱਸਦੇ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਆਖਰੀ ਲਾਈਨਾਂ ਨੇ ਜੀ, ਪੱਥਰਾਂ ਦੀ ਹੁੰਦੀ ਹੈ ਆਪਣੀ ਹੀ ਕਹਾਣੀ, ਕਦੇ ਸੁਣ ਕੇ ਤਾਂ ਵੇਖੀ ਤੇਥੋਂ ਸੁਣੀ ਨਹੀਂ ਉਹ ਜਾਣੀ। ਪੱਥਰਾਂ ਦੀ ਵੀ ਹੁੰਦੀ ਹੈ ਦੀਪ ਆਪਣੀ ਹੀ ਕਹਾਣੀ, ਕਦੇ ਸੁਣ ਕੇ ਤਾਂ ਵੇਖੀ ਤੇਥੋਂ ਸੁਣੀ ਨਹੀਂ ਉਹ ਜਾਣੀ। ਇਹ ਵੀ ਸਾਡੇ ਵਾਂਗੂ ਠੋਕਰਾਂ ਨੇ ਖਾਂਦੇ ਤਾਂਹੀ ਉਹਨੇ ਘੱਸਦੇ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਬਹੁਤ ਬਹੁਤ ਧੰਨਵਾਦ, ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ। ਫਿਰ ਆਪਣੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਹਰਬੰਸ ਹਿਊ ਜੀ ਦਾ ਦਿਲੋਂ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ।
0: ਹੁਣੇ ਸਾਡੀ ਕੰਮ ਮਹਿਫਲ ਦੇ ਵਿੱਚ ਹੋ ਕੇ ਗਏ ਨੇ ਨਾਭਾ ਤੋਂ ਹਰਦੀਪ ਜੀ। ਇਹਨਾਂ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਲੰਧਰ ਸ਼ਹਿਰ ਦੇ ਵਿੱਚ ਵਸੀ ਮਨਜੀਤ ਜਲੰਧਰੀ ਜੀ। ਮਨਜੀਤ ਜਲੰਧਰੀ ਜੀ ਵੈਸੇ ਤੇ ਉਹਨਾਂ ਦਾ ਪਿੰਡ ਨਕੋਦਰ ਦੇ ਨੇੜੇ ਬੀਰ ਪਿੰਡ ਹੈ, ਤੇ ਉਹ ਜਿਹੜਾ ਰਿਹਾਇਸ਼ ਜਿਹੜੀ ਆ ਅੱਜ ਕੱਲ੍ਹ ਉਹਨਾਂ ਦੀ ਨਕੋਦਰ ਰੋਡ ਤੇ ਜਲੰਧਰ ਵਿਖੇ ਹੈ। ਪੇਂਡੂ ਰਹਿਤਲ ਦੇ ਗੀਤ ਲਿਖਦੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਪਹਿਲਾਂ ਵੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਅੱਜ ਫੇਰ ਉਹ ਆਏ ਨੇ, ਉਹਨਾਂ ਦਾ ਸਵਾਗਤ ਹੈ ਜੀ।
4: ਸਰ ਜੀ, ਆਪ ਜੀ ਨੂੰ ਤੇ ਦੁਆਬਾ ਰੇਡੀਓ ਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਕੀ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹ ਕਵਿਤਾ ਮੈਂ ਪਰਦੇਸੀ ਪੁੱਤ ਆਪਣੀ ਮਾਂ ਨੂੰ ਕਿਵੇਂ ਯਾਦ ਕਰਦਾ ਏ ਪੇਸ਼ ਕਰਨ ਲੱਗੀ ਹਾਂ। ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ ਆਉਂਦੀ ਆ, ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ। ਮਾੜਾ ਜਿਹਾ ਲੇਟ ਜੇ ਹੋਣਾ ਦਿਲ ਨੂੰ ਫੜ ਬਹਿੰਦੀ ਸੀ, ਮਾੜਾ ਜਿਹਾ ਲੇਟ ਜੇ ਹੋਣਾ ਦਿਲ ਨੂੰ ਫੜ ਬਹਿੰਦੀ ਸੀ, ਝਿੜਕਾ ਜਿਹਾ ਮਾਰ ਕੇ ਛੇਤੀ ਆਉਣ ਲਈ ਕਹਿੰਦੀ ਸੀ, ਝਿੜਕਾ ਜਿਹਾ ਮਾਰ ਕੇ ਛੇਤੀ ਆਉਣ ਲਈ ਕਹਿੰਦੀ ਸੀ, ਬੂਹੇ ਵਿੱਚ ਖੜ ਕੇ ਤੱਕਦੀ, ਬੂਹੇ ਵਿੱਚ ਖੜ ਕੇ ਤੱਕਦੀ, ਰਾਹ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ। ਚੁੰਮ ਚੁੰਮ ਕੇ ਮੱਥਾ ਮੇਰਾ ਗਲਵਕੜੀ ਪਾਉਂਦੀ ਸੀ, ਚੁੰਮ ਚੁੰਮ ਕੇ ਮੱਥਾ ਮੇਰਾ ਗਲਵਕੜੀ ਪਾਉਂਦੀ ਸੀ, ਮਿਰਚਾਂ ਸੁਹਾ ਕੇ ਮੈਨੂੰ ਨਜ਼ਰੋਂ ਬਚਾਉਂਦੀ ਸੀ, ਸੀਨੇ ਨਾਲ ਲਾ ਕੇ, ਸੀਨੇ ਨਾਲ ਲਾ ਕੇ ਲੈਂਦੀ ਸਾਹ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ। ਇੱਕ ਪਲ ਵੀ ਅੱਖੀਆਂ ਤੋਂ ਉਹ ਕਰਦੀ ਨਾ ਦੂਰ ਸੀ, ਇੱਕ ਪਲ ਵੀ ਅੱਖੀਆਂ ਤੋਂ ਉਹ ਕਰਦੀ ਨਾ ਦੂਰ ਸੀ, ਪੁੱਤਰ ਕਰ ਜਾਣ ਤਰੱਕੀਆਂ ਡਾਢੀ ਮਜਬੂਰ ਸੀ, ਚੱਲਦੀ ਕਿਵੇਂ ਹੋਊ ਵਿਛੋੜੇ, ਚੱਲਦੀ ਕਿਵੇਂ ਹੋਊ ਵਿਛੋੜੇ, ਯਾਦ ਤੜਪਾਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ
0: ਆਉਂਦੀ। ਜਲੰਧਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਵਾਂ ਸ਼ਹਿਰ ਤੋਂ ਪਰਮਵੀਰ ਰਾਹੀ ਨੂੰ। ਪਰਮਵੀਰ ਰਾਹੀ ਜਿਹੜਾ ਕਾਲਜ ਦਾ ਸਟੂਡੈਂਟ ਹੈ ਤੇ ਉਸ ਨੂੰ ਪੜ੍ਹਨ ਲਿਖਣ ਦਾ ਸ਼ੌਕ ਜਿਹੜਾ ਆ ਆਪਣੇ ਬਾਬੇ ਮੋਹਨ ਰਾਹੀ ਜੀ ਤੋਂ ਲੱਗਾ। ਮੋਹਨ ਰਾਹੀ ਜੀ ਜਿਹੜੇ ਕਿ ਅੱਜ ਕੱਲ੍ਹ ਖਰੜ ਵਿਖੇ ਰਹਿੰਦੇ ਨੇ ਅਤੇ ਉਹਨਾਂ ਨੇ ਲੰਬਾ ਸਮਾਂ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਪੰਜਾਬੀ ਅਧਿਆਪਕ ਵਜੋਂ ਜਿਹੜੀ ਆ ਸਿੱਖਿਆ ਦਿੱਤੀ ਹੈ, ਅਤੇ ਇਸ ਦੇ ਨਾਲ ਦੀ ਨਾਲ ਸਭ ਤੋਂ ਵੱਡੀ ਖੁਸ਼ੀ ਵਾਲੀ ਮੇਰੇ ਲਈ ਇਹ ਆ ਕਿ ਮੋਹਨ ਰਾਹੀ ਜੀ ਅਤੇ ਪਰਮਵੀਰ ਰਾਹੀ ਦਾ ਜਿਹੜਾ ਜੜ ਜਿਹੜੀ ਆ ਉਹ ਮੇਰੇ ਪਿੰਡ ਨਾਲ ਜੁੜੀ ਹੋਈ ਹੈ, ਉਹ ਮੇਰੇ ਪਿੰਡ ਦੇ ਬਛਿੰਦੇ ਹਨ, ਅਤੇ ਇਸ ਲਈ ਮੈਂ ਇਸ ਨੌਜਵਾਨ ਮੁੰਡੇ ਨੂੰ ਪਰਮਵੀਰ ਰਾਹੀ ਨੂੰ ਆਪਣੀ ਕਾਮ ਮਹਿਫਲ ਦੇ ਵਿੱਚ ਆਉਣ ਦਾ ਨਿੱਘਾ ਸੱਦਾ ਦਿੰਦਾ। ਪਰਮਵੀਰ ਰਾਹੀ ਜੀ ਤੁਹਾਡਾ ਸਵਾਗਤ ਹੈ।
5: ਫੁੱਲਾਂ ਨੂੰ ਕੰਬਣੀ ਛਿੜ ਗਈ, ਚੱਲ ਪਈ ਹੈ ਵਾਹ ਕੁੜੇ, ਵਿਹੜਾ ਵੀ ਉੱਠਿਆ ਮਹਿਕ ਵਿੱਚ, ਰਲ ਗਏ ਤੇਰੇ ਸਾਹ ਕੁੜੇ, ਇਸ਼ਕੇ ਦੇ ਘਰ ਨੂੰ ਲਾਤਾ ਉਮਰਾਂ ਦਾ ਜਿੰਦਾ ਨੀ, ਨਰਮੇ ਦਿਆਂ ਫੁੱਲਾਂ ਵਰਗਾ ਸੱਜਣਾ ਤੇਰਾ ਪਿੰਡਾ ਨੀ, ਨਾਮ ਦਿਆਂ ਹਰਫਾਂ ਦੇ ਵਿੱਚ ਡੂੰਘੇ ਨੇ ਭੇਤ ਕੁੜੇ, ਨੈਣਾਂ ਦੇ ਚੂੜੇ ਤੇਰੇ ਖਸ ਖਸ ਦੇ ਖੇਤ ਕੁੜੇ, ਜਿਸ ਦੀ ਕੋਈ ਦਾਰੂ ਹੈ ਨੀ, ਰੋਗ ਇਕੱਲਾ ਬੈਠੇ ਸੱਜਣ ਨੂੰ ਸੁਣ ਕੇ ਸੱਜਣਾ ਗੀਤ ਇੱਕ ਗਾ ਬੈਠੇ, ਦਿਲ ਦੇ ਵਿੱਚ ਇਸ਼ਕ ਦਾ ਮੰਦਰ ਇਸ਼ਕੇ ਦੀਆਂ ਡੱਲਾਂ ਵੇ, ਆ ਜਾ ਬਹਿ ਛਾਵੇਂ ਕਰੀਏ ਇਸ਼ਕੇ ਦੀਆਂ ਗੱਲਾਂ ਵੇ, ਵਰੇ ਬੀਤ ਗਏ ਸਮਝ ਨਾ ਆਈ ਬਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਨਾ ਕੋਈ ਮਜ਼ਹਬ ਨਾ ਹੁੰਦੀ ਹੈ ਜਾਤ ਮੁਹੱਬਤ ਦੀ, ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਕੀਮਤ ਤੋਂ ਜ਼ਿਆਦਾ ਹੁੰਦੀ ਹੈ ਔਕਾਤ ਮੁਹੱਬਤ ਦੀ, ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਵੇ ਆ ਜਾ ਦੋਵੇਂ ਕਰੀਏ ਕੋਈ ਗੱਲ ਬਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਅੱਲਾ ਲਿਖਦਾ ਲੇਖਾਂ ਵਿੱਚ ਰਹੀਆ ਦਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ।
0: ਪਰਮਵੀਰ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਬੰਗਾ ਬਸਤੀ ਸ਼ਾਇਰਾ ਗੁਰਲੀਨ ਕੌਰ ਨੂੰ। ਗੁਰਲੀਨ ਕੌਰ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿੱਚ ਚੰਡੀਗੜ੍ਹ ਵਸਦੇ ਸ਼ਾਇਰ ਹਰਵਿੰਦਰ ਸਿੰਘ ਦੀ ਇੱਕ ਬਹੁਤ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਹਰਵਿੰਦਰ ਜੀ ਸਾਡੇ ਬਹੁਤ ਹੀ ਪ੍ਰਸਿੱਧ ਸ਼ਾਇਰ ਨੇ, ਬਹੁਤ ਵਧੀਆ ਰਚਨਾਵਾਂ ਲਿਖਦੇ ਨੇ। ਉਹਨਾਂ ਨੇ ਲੋਕਡਾਊਨ ਸਮੇਂ ਦੇ ਨਾਲ ਇੱਕ ਕਵਿਤਾ ਲਿਖੀ ਹੈ, ਉਸ ਨੂੰ ਲੈ ਕੇ ਹਾਜ਼ਰ ਹੋ ਰਹੀ ਹੈ ਗੁਰਲੀਨ ਕੌਰ। ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ।
6: ਮੈਂ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਹਰਵਿੰਦਰ ਸਿੰਘ, ਜੋ ਕਿ ਚੰਡੀਗੜ੍ਹ ਦੇ ਨਿਵਾਸੀ ਹਨ, ਦੀ ਨਜ਼ਮ ਧਰਤੀ ਮੁੜ ਪਰਤੀ ਹੈ, ਜੋ ਲੋਕਡਾਊਨ ਦੇ ਸਮੇਂ ਦੌਰਾਨ ਲਿਖੀ ਪੇਸ਼ ਕਰਨ ਜਾ ਰਹੀ ਹਾਂ। ਲੋਕ ਕਿੰਨਾ ਵੱਡਾ ਕਾਰਜ ਕਰ ਰਹੇ ਨੇ, ਕੁਝ ਵੀ ਨਾ ਕਰਕੇ ਅੰਦਰ ਵੜ ਕੇ। ਹਵਾ ਨੂੰ ਸਾਹ ਆਉਣ ਲੱਗਾ ਹੈ, ਪਾਣੀ ਦੀ ਕਾਇਆ ਕਲਪ ਹੋਣ ਲੱਗੀ ਹੈ, ਚੁਫੇਰੇ ਚੁੱਪ ਦੀ ਆਵਾਜ਼ ਦਾ ਸਾਜ਼ ਸੁਣਾਈ ਦੇਣ ਲੱਗਾ ਹੈ। ਗਗਨ ਦਾ ਨੀਲਾ ਚੰਦੋਆ ਧੋਤਾ ਗਿਆ ਹੈ, ਚੰਨ ਨੇ ਚਿਰਾਂ ਬਾਅਦ ਐਸੀ ਸਮੁੰਦਰਤਾ ਨੂੰ ਤੱਕਿਆ ਹੈ। ਆਕਾਸ਼ ਗੰਗਾ ਕਹਿਕਸ਼ਾਂ ਸਿਤਾਰੇ ਝਿਲਮਿਲ ਝਿਲਮਿਲ ਕਰਨ ਲੱਗੇ ਹਨ। ਮੈਦਾਨਾਂ ਦੇ ਪੀਪਲ ਬਰੋਟੇ ਪਹਾੜਾਂ ਦੀਆਂ ਚੋਟੀਆਂ ਤੇ ਬਿਖਰੀ ਨਿਖਰੀ ਬਰਫੀਲੀ ਚਾਂਦੀ ਵੇਖ ਖਿਵੇਂ ਹੋਏ ਹਨ। ਲੋਕ ਅੰਦਰ ਵੜੇ ਹਨ ਤਾਂ ਕਿਤੇ ਚਰਿੰਦੇ ਪਰਿੰਦੇ ਬਾਹਰ ਆਏ ਹਨ। ਮੋਰ ਵਿਹੜਿਆਂ ਬਨੇਰਿਆਂ ਤੇ ਆ ਰੁਣ ਝੁਣ ਲਾਉਣ ਪਹਿਲਾਂ ਪਾਉਣ ਲੱਗੇ ਹਨ। ਹਿਰਨਾਂ ਦੇ ਝੁੰਡ ਬਸਤੀਆਂ ਵਿੱਚ ਟਪੂਸੀਆਂ ਮਾਰਨ ਲੱਗੇ ਹਨ। ਗੁਰਧਾਮਾਂ ਦੇ ਗੁੰਬਦਾਂ ਤੇ ਬੈਠੀਆਂ ਲਾਪਤਾ ਚਿੜੀਆਂ ਅਰਦਾਸਾਂ ਕਰ ਰਹੀਆਂ ਹਨ। ਲੋਕ ਕਿੰਨਾ ਵੱਡਾ ਕਾਰਜ ਕਰ ਰਹੇ ਨੇ, ਕੁਝ ਵੀ ਨਾ ਕਰਕੇ ਅੰਦਰ ਵੜ ਕੇ। ਕਰਿਸ਼ਮਾ ਹੀ ਕਰ ਰਹੇ ਨੇ ਲੋਕ ਕਿ ਸੁਹਾਵੀ ਧਰਤੀ ਆਪਣੇ ਜੀ ਜਾਨ ਸੰਗ ਮੁੜ ਪਰਤੀ ਹੈ ਆਪਣੇ ਆਪ ਕੋਲ।
0: ਗੁਰਲੀਨ ਕੌਰ ਤੋਂ ਬਾਅਦ ਬੰਗਾ ਤੋਂ ਹੀ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਹਾਜ਼ਰ ਹੋ ਰਹੇ ਨੇ। ਸੇਵਾ ਸਿੰਘ ਨੂਰਪੁਰੀ ਜੀ ਜਿਹੜੇ ਕਿ ਅਮਰੀਕਾ ਵਸਦੇ ਨੇ ਤੇ ਲੋਕਡਾਊਨ ਦੇ ਕਾਰਨ ਭਾਰਤ ਦੇ ਵਿੱਚ ਰਹਿ ਗਏ ਤੇ ਅਜੇ ਤੱਕ ਉਹ ਵਾਪਸ ਅਮਰੀਕਾ ਨਹੀਂ ਗਏ ਤੇ ਉਹ ਇਸ ਵਾਰ ਸਾਡੀ ਕਾਮੇਪਲ ਦੇ ਵਿੱਚ ਹਾਜ਼ਰ ਹੋ ਰਹੇ ਨੇ। ਸੇਵਾ ਸਿੰਘ ਨੂਰਪੁਰੀ ਜੀ, ਤੁਹਾਡਾ ਸਵਾਗਤ ਹੈ।
7: ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਦਾ ਤੇ ਉਹਨਾਂ ਦੀ ਪ੍ਰਬੰਧਕੀ ਬੋਰਡ ਦਾ ਬਹੁਤ ਧੰਨਵਾਦੀ ਹਾਂ, ਖਾਸ ਕਰਕੇ ਹਰਵੰਸ ਸਿਉਂ ਜੀ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਹੈ। ਮੈਂ ਆਪਣੀ ਇੱਕ ਨਵੀਂ ਛਾਪਰੀ ਕਿਤਾਬ ਦੇ ਵਿੱਚੋਂ ਨਵੀਂ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ। ਕਿਤਾਬ ਦਾ ਨਾਂ ਹੈ ਯਾਦ ਵਸੇਂਦੇ ਸੱਜਣ ਅਤੇ ਕਵਿਤਾ ਦਾ ਨਾਂ ਹੈ ਸੋਚਦਾ ਹਾਂ। ਅੱਜ ਸੋਚਦਾ ਹਾਂ ਕਿ ਲਿਖਾਂ, ਦੁੱਖ ਲਿਖਾਂ ਕਿ ਸੁੱਖ ਲਿਖਾਂ, ਜ਼ਿੰਦਗੀ ਦੀ ਕਿਤਾਬ ਲਿਖਾਂ, ਬੀਤਿਆ ਬੇਹਿਸਾਬ ਲਿਖਾਂ, ਕੁੜਤ ਬੇਹਿਸਾਬ ਲਿਖਾਂ, ਰਿਸ਼ਤੇ ਨਿਆਬ ਲਿਖਾਂ, ਜਗ ਨੂੰ ਨਿਰਾ ਕੱਚ ਲਿਖਾਂ, ਕਾਦਰ ਦੇ ਰੰਗ ਬੱਖ ਲਿਖਾਂ, ਜਾਂ ਮਾਂ ਜਾਦੀ ਦੁੱਖ ਲਿਖਾਂ, ਬੱਚੇ ਨੂੰ ਦਿੰਦੀ ਸੁੱਖ ਲਿਖਾਂ, ਅੰਮ੍ਰਿਤ ਮਿੱਠਾ ਦੁੱਧ ਲਿਖਾਂ, ਦਿੰਦੀ ਚੰਗੀ ਬੁੱਧ ਲਿਖਾਂ, ਰੱਬ ਤੋਂ ਮੰਗਦੀ ਸੁੱਖ ਲਿਖਾਂ, ਠੰਡ 'ਚ ਨਿੱਘੀ ਧੁੱਪ ਲਿਖਾਂ, ਤਪਦੇ ਹਾੜ ਦੀ ਛਾਂ ਲਿਖਾਂ, ਸਵਰਗ ਜਿਹੀ ਥਾਂ ਲਿਖਾਂ, ਬਾਪੂ ਛਤਰੀ ਬੋਲ ਲਿਖਾਂ, ਰੱਖਦਾ ਨਾਂ ਥੋੜ ਲਿਖਾਂ, ਹੱਲਾ ਸ਼ੇਰੀ ਅਕਾਬ ਲਿਖਾਂ, ਨਵੇਂ ਜਗਾਏ ਖਾਬ ਲਿਖਾਂ, ਚਿੰਤਾ ਭਜਾਏ ਦੂਰ ਲਿਖਾਂ, ਜਾਂ ਗਮ ਚੱਕਣਾ ਚੂਰ ਲਿਖਾਂ, ਜਾਂ ਸੰਤ ਮਹਾਤਮਾ ਲਿਖਾਂ, ਜਾਂ ਰੂਪ ਪਰਮਾਤਮਾ ਲਿਖਾਂ, ਅਦਭੁਤ ਕਾ ਨਾਤ ਲਿਖਾਂ, ਜਾਂ ਕਾਦਰ ਦੀ ਬਾਤ ਲਿਖਾਂ, ਜਲ 'ਚ ਵਿਚਰਦਾ ਲਿਖਾਂ, ਥਲ 'ਚ ਪਸਰਦਾ ਲਿਖਾਂ, ਖੰਡ ਮੰਡ ਬ੍ਰਹਿਮੰਡ ਲਿਖਾਂ, ਕਰਦਾ ਨਹੀਂ ਪਖੰਡ ਲਿਖਾਂ, ਸੱਚ ਦਾ ਚਿਰਾਗ ਲਿਖਾਂ, ਅਣਭਿੱਜ ਬੈ ਰਾਗ ਲਿਖਾਂ। ਇਹ ਮੇਰੀ ਕਵਿਤਾ ਸੀ ਜੀ। ਇੱਕ ਹੋਰ ਰਚਨਾ ਮੈਂ ਆਪਣਾ ਸਾਂਝੀ ਕਰਾਂਗਾ। ਮੇਰੀ ਦੂਸਰੀ ਰਚਨਾ ਹੈ ਜੀ ਧਰਤੀ ਦੇ ਬਾਰਸ। ਦੂਰ ਕਿਤੇ ਜੰਗਲਾਂ ਦੇ ਵਿਚਕਾਰ, ਵਿੰਗੇ ਟੇਢੇ ਜੰਗਲੀ ਰੁੱਖਾਂ ਵਿੱਚ, ਪੱਤਿਆਂ ਦੀ ਛੱਤ ਵਾਲੇ ਢਾਰੇ, ਛੱਤਾਂ ਦੇ ਮਗੋਰਿਆਂ 'ਚੋਂ ਹਨੇਰ ਕੋਟੜੀਆਂ 'ਚ ਝਾਤੀਆਂ ਮਾਰਦਾ ਸੂਰਜ, ਅੰਦਰ ਦਰੱਖਤਾਂ ਦੇ ਪੱਤਿਆਂ ਨਾਲ ਅੱਧ ਕੱਜੇ ਸਰੀਰ, ਭੁੱਖੇ ਢਿੱਡ ਨੂੰ ਚੁਰਕਾ ਪਾਉਂਦੇ ਕੁਝ ਜੰਗਲੀ ਫਲ ਫੁੱਲ ਅੱਧ ਪੱਕਿਆ ਭੁੰਨਿਆ ਸ਼ਿਕਾਰ, ਸ਼ਹਿਰ ਦੇ ਜੰਗਲ ਵਾਸੀ ਮਨੁੱਖੀ ਤਰੱਕੀ ਤੋਂ ਬੇਖਬਰ, ਰੱਖਦੇ ਬਹੁਤ ਸਬਰ, ਧਰਤ ਦੇ ਅਸਲੀ ਵਾਰਸ ਬੰਦੇ ਤੋਂ ਡਰਦੇ ਲੁਕ ਜਾਂਦੇ ਕਿ ਇਹ ਫੜ ਲਵੇਗਾ ਅਤੇ ਮਾਲਕ ਬਣ ਬੈਠੇਗਾ। ਮਹਾਂਦੀਪ ਦੱਖਣੀ ਅਮਰੀਕਾ, ਦੂਰ ਦੁਰਾਡੇ ਅਫਰੀਕਾ, ਐਮਾਜ਼ੋਨ ਦੇ ਜੰਗਲਾਂ ਵਿੱਚ, ਦੱਖਣੀ ਭਾਰਤ ਅੱਧ ਗੋਲੇ ਵਿੱਚ, ਭਾਰਤ ਉਪ ਮਹਾਂਦੀਪ ਪਹਾੜਾਂ ਅਤੇ ਦੀਰਘ ਜੰਗਲਾਂ ਵਿੱਚ ਅੱਜ ਵੀ ਮਿਲਦੇ ਹਨ ਬਨਵਾਸੀ। ਯਾਦ ਆਉਂਦੇ ਨੇ ਉਹ ਕਿੱਸੇ, ਅਫਰੀਕਾ ਦੇ ਨੀਗਰੋ ਜਹਾਜ਼ਾਂ 'ਚ ਨੂੜ ਕੇ ਲੱਦੇ, ਚਮੜੀ ਦੇੜਦੇ ਛੈਂਟੇ ਪੈਂਦੇ, ਜਾਨਵਰਾਂ ਵਾਂਗੂ ਕੰਮ ਨੂੰ ਜੋੜੇ, ਜ਼ੁਲਮਾਂ ਦੀ ਚੱਕੀ 'ਚ ਪਿਸਦੇ, ਅਮਰੀਕਾ ਦੀ ਤਰੱਕੀ ਕਰਦੇ। ਕਿਤੇ ਚਾਤਰ ਚਲਾਕ ਮਨੁੱਖਾਂ ਹੈਵਾਨ ਬਣ ਨਿਚੋੜਿਆ ਖੂਨ, ਪਾ ਦਿੱਤੇ ਪਸ਼ੂਆਂ ਦੀ ਜੂਨ, ਗਿਆਨ ਤੋਂ ਬਹੁਣੇ ਖੇਡੀ ਚਾਲ, ਕੰਨਾਂ ਵਿੱਚ ਸਿੱਕੇ ਟਾਲ, ਰੱਜਿਆਂ ਨੇ ਭੁੱਖਿਆਂ ਦਾ ਜੀਣਾ ਕੀਤਾ ਬੇਹਾਲ, ਅਜਾਰੇਦਾਰ ਬਣ ਕੇ। ਹਜੇ ਦਾਸਤਾਂ ਮੁੱਕੀ ਨਹੀਂ, ਪੁਨਰਜੀਵਤ ਹੋ ਰਹੀ ਹੈ ਫਿਰ ਧਰਤੀ ਨੂੰ ਜਗਣ ਲਈ, ਬੇਕਸਾਂ ਦੇ ਹੱਕ ਖੋਣ ਲਈ ਫਿਰ ਖੰਭ ਤੋਲ ਰਹੀ ਹੈ, ਉੱਚੀ ਉੱਚੀ ਬੋਲ ਰਹੀ ਹੈ, ਆਓ ਰਲ ਕੇ ਲੱਭੋ ਪਾ, ਰੋਕੀਏ ਹਿੰਮਤਾਂ ਦਾ ਡੱਕਾ ਲਾ। ਇਹ ਮੇਰੀ ਦੂਜੀ ਕਵਿਤਾ ਸੀ ਜੀ, ਇਹਦੇ ਨਾਲ ਮੈਂ ਖਤਮ ਕਰਨਾ। ਥੈਂਕ ਯੂ ਵੈਰੀ ਮਚ, ਧੰਨਵਾਦ ਜੀ।
0: ਹੁਣ ਅਸੀਂ ਤੁਹਾਨੂੰ ਅੰਬਾਲਾ ਵਿਖੇ ਲੈ ਕੇ ਚੱਲਦੇ ਹਾਂ। ਅੰਬਾਲਾ ਵਿਖੇ ਸਾਡੀ ਸ਼ਾਇਰਾ ਰਹਿੰਦੀ ਹੈ ਦੀਆ ਸ਼ਰਮਾ। ਦੀਆ ਸ਼ਰਮਾ ਜੀ ਸਾਡੀਆਂ ਕਾਮੇਟਰਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਅਤੇ ਉਹ ਆਪਣੀਆਂ ਰੂਹਦੀਆਂ ਗੱਲਾਂ ਜਿਹੜੀਆਂ ਕਵਿਤਾਵਾਂ ਦੇ ਵਿੱਚ ਕਰਦੇ ਨੇ, ਅੱਜ ਫਿਰ ਉਹ ਸਾਡੀ ਕਾਮੇਫਲ ਦੇ ਵਿੱਚ ਆਪਣੀਆਂ ਦਿਲ ਦੀਆਂ ਗੱਲਾਂ ਕਰਨ ਲਈ ਹਾਜ਼ਰ ਹੋ ਰਹੇ ਨੇ। ਦੀਆ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ।
8: ਸਭੀ ਸ਼ਰੋਤਾਓਂ ਕੋ ਮੇਰਾ ਪਿਆਰ ਭਰਾ ਨਮਸਕਾਰ। ਦੁਆਬਾ ਰੇਡੀਓ ਕੇ ਕਵੀ ਦਰਬਾਰ ਮੇਂ ਮੈਂ ਰਮਨੀਕ ਸ਼ਰਮਾ ਅੰਬਾਲਾ ਸ਼ਹਿਰ ਸੇ ਕਵਿਤਾ ਪ੍ਰਸਤੁਤੀ ਕੇ ਲਿਏ ਉਪਸਥਿਤ ਹੂੰ। ਦੁਆਬਾ ਰੇਡੀਓ ਕੀ ਪੂਰੀ ਟੀਮ ਕਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਮੁਝੇ ਕਵਿਤਾ ਪ੍ਰਸਤੁਤੀ ਕਾ ਸੁਅਵਸਰ ਪ੍ਰਦਾਨ ਕੀਆ। ਮਾਨਨੀਯ ਹਰਬੰਸ ਹਿਊ ਜੀ ਕੋ ਅਨੇਕਾਨੇਕ ਸ਼ੁਭਕਾਮਨਾਏ ਬਹੁਤ ਧੰਨਵਾਦ। ਆਸ ਪਾਸ ਘਟਿਤ ਹੋਤੀ ਘਟਨਾਓਂ ਸੇ ਮਨ ਆਹਤ ਹੋਤਾ ਹੈ, ਲੇਖਨੀ ਉੱਠਤੀ ਹੈ ਤੋ ਮਨ ਕਾ ਸਾਰਾ ਦਰਦ ਕਾਗਜ਼ ਪਰ ਉਂਡੇਲ ਦੇਤੀ ਹੈ। ਐਸੇ ਹੀ ਭਾਵੋਂ ਕੋ ਲੇਕਰ ਪ੍ਰਸਤੁਤ ਹੈ ਮੇਰੀ ਕਵਿਤਾ ਮਾਂ ਕੀ ਵੇਦਨਾ। ਤੋ ਮੇਰੀ ਕਵਿਤਾ ਆਪਕੇ ਸਾਹਮਣੇ, ਕਵਿਤਾ ਕਾ ਸ਼ੀਰਸ਼ਕ ਮਾਂ ਕੀ ਵੇਦਨਾ। ਦਰਦ ਮੇਂ ਛਟਪਟਾਹਟ ਔਰ ਆਕਰੋਸ਼ ਸੇ ਭਰਾ ਯੇ ਮਨ, ਆਖਿਰ ਨਾਰੀ ਹੋਣਾ ਜੋ ਕਭੀ ਮੇਰਾ ਅਭਿਮਾਨ ਰਹਾ ਥਾ, ਸਮਾਜਿਕ ਵਿਸ਼ਮਤਾਓਂ ਕੋ ਸਹਿ ਜਾਣੇ ਕੀ ਕਿਆ ਮਜਬੂਰੀ ਹੈ ਜਿਸਕੋ ਸਹਿਨ ਕਰਤਾ ਹੈ, ਜਿਸਕੇ ਚਲਤੇ ਕਾਮੀ ਲੋਭੀ ਲੰਪਟ ਸਮਾਜ ਮੇਂ ਗਾਲ ਬਜਾਤੇ ਫਿਰਤੇ ਹੈ, ਆਖਿਰ ਕਬ ਤੱਕ ਚਲੇਗਾ ਯੇ ਸਭ। ਛਾਨ ਮਾਰੇ ਪੁਰਾਤਨ ਗ੍ਰੰਥ, ਖੂਬ ਢੂੰਡੇ ਸਭ ਪ੍ਰਸ਼ਨੋ ਕੇ ਉੱਤਰ, ਪਰ ਪਾਇਆ ਕਿਆ। ਤਬ ਤੋ ਮੈਤ੍ਰੇਈ ਗਾਰਗੀ ਅਨੇਕੋ ਨਾਰੀਓਂ ਕੋ ਥੀ ਸਮਾਨਿਤ ਵ ਬਰਾਬਰੀ ਕਾ ਦਰਜਾ ਹਾਸਿਲ, ਸਮੇਂ ਕੀ ਧੂਲ ਪੜਤੇ ਪੜਤੇ ਕਹਾਂ ਗਈ ਵਹਿ ਬਰਾਬਰੀ, ਕਹਾਂ ਗਿਆ ਵਹਿ ਸਮਾਨ, ਕਹਾਂ ਗਈ ਵਹਿ ਇੱਜ਼ਤ ਗਰਿਮਾ ਮਾਨ ਸਮਾਨ, ਕਬ ਪੂਜਿਆ ਸੇ ਭੋਗਿਆ ਬਨ ਗਈ ਪਤਾ ਹੀ ਨਹੀਂ ਚਲਾ, ਔਰ ਅਬ ਫੈਸ਼ਨ ਕੀ ਗੁੜੀਆ ਬਣਾ ਕਰ ਰੱਖ ਦਿਆ, ਐਸਾ ਚਰਿੱਤਰ ਬਣਾ ਕਰ ਪਰੋਸਾ ਬਾਜ਼ਾਰ ਕੀ ਆਧੁਨਿਕਤਾ ਮੇਂ ਇਨ ਵਿਗਿਆਪਨੋ ਫਿਲਮੀ ਪਤ੍ਰਿਕਾਓਂ ਨੇ, ਕਿਤਨਾ ਦਿਖਾਓ ਔਰ ਬਦਨ ਉਘਾੜੂ ਹੋ ਸਕੇ ਉਤਨਾ ਬਣਾ ਦਿਆ ਜਾਏ, ਛੀ ਘਿਨ ਆਤੀ ਹੈ ਐਸੀ ਕੁਤਸਿਤ ਸੋਚ ਸੇ ਭੀ, ਸੰਸਕ੍ਰਿਤੀ ਮਾਨ ਮਰਿਆਦਾ ਤੋ ਕਬ ਕੇ ਪੀਛੇ ਛੂਟ ਗਏ ਇਸ ਆਧੁਨਿਕਤਾ ਕੇ ਬਾਜ਼ਾਰ ਮੇਂ, ਸੋਚ ਸੇ ਪਰੇ ਹੋ ਗਿਆ ਕਿ ਉਥਾਨ ਹੈ ਯਾ ਪਤਨ, ਸਮਾਨਤਾ ਕਾ ਜਾਮਾ ਪਹਿਨਾ ਕਰ ਸ਼ੋਸ਼ਣ ਦੋਹਰਾ ਚਰਿੱਤਰ ਹੈ ਸਮਾਜ ਕਾ, ਬੇਟੀਓਂ ਕੋ ਜਲੀਲ ਹੋਤੇ ਉਨਕੀ ਅਸਮਿਤਾ ਪਰ ਘਾਤ ਹੋਤੇ ਦੇਖ ਮਨ ਨਹੀਂ ਤੜਪ ਜਾਤਾ ਤੁਮਹਾਰਾ, ਮਾਂ ਹੂੰ ਸੋਚਤੀ ਹੂੰ ਕਹਾਂ ਛੁਪਾ ਲੂੰ ਇਨ ਨੰਨੀ ਬੇਟੀਓਂ ਕੋ, ਕਿ ਇਨ ਦਰਿੰਦੋ ਕਾਮੀ ਲੋਭੀ ਲੰਪਟੋਂ ਕੀ ਬੁਰੀ ਨਜ਼ਰ ਨਾ ਪੜੇ, ਮਨ ਭਰ ਆਇਆ ਖੂਬ ਸੋਚਾ ਔਰ ਦੇਖੋ ਸ਼ਾਮ ਤੁਮ ਯਾਦ ਆਏ, ਸ਼ਾਮ ਤੁਮ ਯਾਦ ਆਏ, ਤੁਮੀ ਕਰੋ ਕੁਛ ਕਾਨਹਾ ਸਭ ਕੁਛ ਵੈਸਾ, ਦਿਖੇ ਜੈਸਾ ਪੁਰਾਤਨ ਕਾਲ ਮੇਂ ਥਾ, ਔਰ ਦੇਖੋ ਸੁਝਾਇਆ ਰਾਸਤਾ ਉਸੀ ਪਰਮ ਪਿਤਾ ਨੇ, ਔਰ ਕਹਾ तेरे सामने छोड़े सभी विकल्प मेरी बच्ची। मैं चुप। पहेलिया मत बुझाएं सर्वशक्तिमान, मैं परेशान हूं। वो बोले, क्या नहीं दिया मैंने तुम सबको, तुम सब नारियों को? मेधा दी, शक्ति दी, भक्ति दी, बल दिया, विद्या दी। तुम बनो ऐसी कि बुद्धि से पछाड़ दो सबको। तुम बनो ऐसी पहलवान कि देकर धोबी पछाड़, कर दो चारों खाने चित पशुत्व के गुणों वाले नराधमों को। बुद्धि पर पड़े पर्दे छटने लगे, बुद्धि पर पड़े पर्दे छटने लगे। हाँ हाँ, शक्ति है हम में, रण हो तो रणचंडी बनकर, गृह हो तो गृह स्वामिनी बनकर। अरे देखो, स्वामिनी हूं मैं, स्वामिनी है हम। अपने कर्म के मार्ग को थोड़ा और प्रशस्त करती हूं। अपना सोया ज्ञान शक्ति पहचान कर पूरी शक्ति से जुट जाती हूं प्राप्य को समेटने में। हां, मैं ध्वस्त आत्मविश्वास को पुनः जगाकर समाज को, उनकी ललनाओं को, नाइंसाफियों का डटकर सामना करना, कुसंस्कारों से लड़ना, पूरी शक्ति से जूझना और बुराई पर ना झुकना, कलम पकड़ना, कलम पकड़ने के साथ साथ मजबूती से कलाई को कठोर बनाना सब सिखाऊंगी। निर्बलता छोड़ो मेरी बच्चियों, निर्बलता छोड़ो। नारी हूं, मां हूं ना, दो नहीं चार चार हाथों से आत्मसम्मान व अस्मिता को संभालना सिखाऊंगी। पर फिर भी दर्द से तड़पती हूं। फरेबी, नरपिशाचों, दुशासनों के अन्याय और घृणित कुकृत्यों पर मैं रुकूंगी नहीं। सब सब सब सिखाऊंगी मैं कि दुर्गा बनकर कैसे अपनी रक्षा की जाती है, अन्नपूर्णा बनकर कैसे भंडारी बना जाता है, कल्पना चावला बनकर कैसे पंख फैलाया जाता है और असीमित अंतरिक्ष को नापा जाता है। सब सब सब कुछ सिखाऊंगी मैं अपनी बच्चियों को, सब कुछ सिखाऊंगी मैं अपनी बच्चियों को।
0: अम्बाला तो बाद हुण असीं तुहानूं फिरोजपुर लैके जांदे आं। फिरोजपुर दे विच साडे शायर रहिंदे ने कमलदास जी। कमलदास जी बड़ी धीमी सुर दे विच रह के अपनी रचना पेश करदे ने, श्रोते उहनां नूं प्यार भी दिंदे ने, ते इस वार फिर वो साडे सद्दे दे उत्ते हाजिर हो रहे ने। आस करदे आं पहलां वांग ही उहनां नूं श्रोते साडे प्यार देणगे। कमलदास शर्मा जी, थोड़ा दुआबा रेडियो दे मंच ते निघा स्वागत है जी।
9: लिखे है मन ने बड़े यतन से, तेरी महिमा में कुछ नगमे। लिखे है मन ने बड़े यतन से, तेरी महिमा में कुछ नगमे।

0: जब थिरकते पांव धरती पर, लिखे जो मन ने बड़े यतन से, तेरी महिमा में कुछ नगमे, सुने तुमने भी इस मन से जो तुमने ही लिखाए हैं, लिखे जो मन ने।
1: कमलदास जी ਤੋਂ ਬਾਅਦ ਹੁਣ ਅਸੀਂ ਤੁਹਾਨੂੰ ਪਟਿਆਲਾ ਵਿਖੇ ਡਾਕਟਰ ਦੇਵਿੰਦਰ ਕੌਰ ਜੀ ਨਾਲ ਮਿਲਵਾਉਣ ਜਾ ਰਹੇ ਹਾਂ। ਦੇਵਿੰਦਰ ਕੌਰ ਜੀ ਜਿਹੜੇ ਕਿ ਸੰਗੀਤ ਦੇ ਅਧਿਆਪਕ ਵਜੋਂ ਸੇਵਾ ਮੁਕਤ ਹੋ ਚੁੱਕੇ ਨੇ ਤੇ ਸਾਡੀਆਂ ਮਹਿਫਲਾਂ ਦੇ ਵਿੱਚ ਆਉਂਦੇ ਨੇ ਤੇ ਸਾਡੇ ਸਰੋਤਿਆਂ ਦਾ ਮਨ ਪਰਚਾਉਂਦੇ ਨੇ। ਕੱਲਾ ਮਨ ਹੀ ਨਹੀਂ ਪਰਚਾਉਂਦੇ, ਉਹਨਾਂ ਦੇ ਦਿਲੋ ਦਿਮਾਗ ਤੇ ਉਹਨਾਂ ਦੀਆਂ ਕਵਿਤਾਵਾਂ ਜਿਹੜੀਆਂ ਉਹ ਛਾ ਜਾਂਦੀਆਂ ਨੇ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਆਪਣੀ ਇੱਕ ਨਵੀਂ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦੇਵਿੰਦਰ ਕੌਰ ਜੀ ਤੁਹਾਡਾ ਸਵਾਗਤ ਹੈ।
2: ਸਭ ਨੂੰ ਮੇਰੇ ਪਿਆਰ ਭਰੇ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਦੇਵਿੰਦਰ ਕੌਰ ਅੱਜ ਜੋ ਕਵਿਤਾ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੀ ਹਾਂ ਉਸਦਾ ਸਿਰਲੇਖ ਹੈ ਕਿਸਾਨ ਦੀ ਖੁਦਕੁਸ਼ੀ। ਕਿਸਾਨ ਦੀ ਖੁਦਕੁਸ਼ੀ। ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਕਤਲ ਹੋਈਆਂ ਆਸਾਂ ਹਜ਼ਾਰਾਂ। ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਕਤਲ ਹੋਈਆਂ ਆਸਾਂ ਹਜ਼ਾਰਾਂ। ਅੱਜ ਫਿਰ ਕਿਉਂ ਔਖਾ ਹੋਇਆ ਜਿਉਣਾ, ਅੱਜ ਫਿਰ ਕਿਉਂ ਸੌਖਾ ਹੋਇਆ ਮਰਨਾ। ਬੋਝ ਬਣ ਗਿਆ ਸਾਡੇ ਦਿਲਾਂ 'ਤੇ ਸਵਾਲੀਆ ਨਿਸ਼ਾਨ ਸ਼ਾਸਨ ਦੀ ਹਿੱਕ 'ਤੇ। ਕਿੰਨਾ ਦਰਦ ਸਿਹਾ ਹੋਣਾ ਉਸਨੇ, ਕਿੰਨਾ ਦਿਲ 'ਚ ਰੋਇਆ ਹੋਣਾ ਉਸਨੇ। ਕਿੰਨੇ ਦਿਨ ਦਹਿਸ਼ਤ ਵਿੱਚ ਕੱਟੇ, ਕਿੰਨੇ ਦਿਨ ਦੁਵਿਧਾ ਦੀ ਭੇਟੇ। ਸੌਖਾ ਹੁੰਦਾ ਕਦੇ ਕੋਈ ਮਰਨਾ, ਸੋਚੇ ਕਦੇ ਉਸਦੇ ਤਣਾਅ ਦਾ। ਦਿਨ ਰਾਤ ਉਹ ਸਹਿਮ ਗਿਆ ਹੋਣਾ, ਮਾਂ ਪਿਓ ਅੱਗੇ ਟਹਿ ਗਿਆ ਹੋਣਾ, ਧੀ ਪੁੱਤਾਂ ਦੇ ਫਰਜ਼ ਕਰਕੇ ਚੇਤੇ, ਪਤਨੀ ਦਾ ਸੋਚ ਦਿਲ ਦਹਿਲ ਗਿਆ ਹੋਣਾ। ਸਾਡੇ ਲਈ ਇੱਕ ਖਬਰ ਜੋ ਬਣ ਗਈ, ਸਾਡੇ ਲਈ ਇੱਕ ਖਬਰ ਜੋ ਬਣ ਗਈ, ਕਮਰ ਉਸਦੇ ਟੱਬਰ ਦੀ ਬਣ ਗਈ। ਕਿੰਨੇ ਵੈਣ ਪਏ ਹੋਣਗੇ, ਕਿੰਨੇ ਵੈਣ ਪਏ ਹੋਣਗੇ, ਮਾਂ ਬਾਪੂ ਬੱਚੇ ਕੁਰਲਾਏ ਹੋਣਗੇ। ਉਸਦੀ ਜਦੋਂ ਕਹਾਣੀ ਖਤਮ ਹੋਈ ਹੈ, ਉਸਦੀ ਜਦੋਂ ਕਹਾਣੀ ਖਤਮ ਹੋਈ ਹੈ, ਟੱਬਰ ਦੇ ਦੁੱਖਾਂ ਦੀ ਕਹਾਣੀ ਸ਼ੁਰੂ ਹੋਈ ਹੈ। ਅੰਨਦਾਤਾ ਆਪਣੀ ਜਾਨ ਦੇ ਗਿਆ, ਅੰਨਦਾਤਾ ਆਪਣੀ ਜਾਨ ਦੇ ਗਿਆ, ਮੁਲਕ ਦੀ ਹਿੱਕ 'ਤੇ ਸਵਾਲ ਛੱਡ ਗਿਆ। ਅੰਨਦਾਤਾ ਆਪਣੀ ਜਾਨ ਦੇ ਗਿਆ, ਮੁਲਕ ਦੀ

0: ਕਰਨ ਸਿੰਘ ਸਫਰੀ ਜੀ ਦੀ ਵਿਰਾਸਤ ਨੂੰ ਉਹ ਅਗਾਂਹ ਲੈ ਕੇ ਜਾ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਦੋਸਤੋ, ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਫਿਰ ਆਪ ਜੀ ਦੇ ਸਾਹਮਣੇ ਹਾਜ਼ਰੀ ਲਗਾਉਣ ਦਾ ਮੌਕਾ ਮਿਲ ਰਿਹਾ। ਸੋ ਮੈਂ ਦੁਆਬਾ ਰੇਡੀਓ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਕਾਰਨ ਹਰ ਹਫ਼ਤੇ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਦਾ। ਇੱਕ ਛੋਟੀ ਜਿਹੀ ਕਵਿਤਾ ਪੇਸ਼ ਕਰਾਂਗਾ, ਉਮੀਦ ਕਰਦਾ ਆਪ ਪਸੰਦ ਕਰੋਗੇ। ਚੋਗੇ ਦੀ ਭਾਲ ਵਿੱਚ, ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ 'ਚੋਂ ਉੜੇ ਸਨ ਪਰਿੰਦੇ, ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ 'ਚੋਂ ਉੜੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਫਿਰ ਅੱਖਾਂ ਅੱਗੇ ਹਨੇਰ ਸੀ, ਫਿਰ ਅੱਖਾਂ ਅੱਗੇ ਹਨੇਰ ਸੀ ਤੇ ਕਿਤੇ ਦੂਰ ਰਹਿ ਗਏ ਸਨ ਘਰ ਉਹਨਾਂ ਦੇ। ਫਿਰ ਤੋਂ ਜਿਸਮ ਸੁੰਨ ਹੋ ਗਏ ਅਤੇ ਦਿਲ ਮੋਮ ਸਨ ਧੜਕਣ ਲੱਗੇ। ਫਿਰ ਅੱਖਾਂ ਅੱਗੇ ਹਨੇਰ ਸੀ ਤੇ ਕਿਤੇ ਦੂਰ ਰਹਿ ਗਏ ਸਨ ਘਰ ਉਹਨਾਂ ਦੇ। ਫਿਰ ਤੋਂ ਜਿਸਮ ਸੁੰਨ ਹੋ ਗਏ ਅਤੇ ਦਿਲ ਮੋਮ ਸਨ ਧੜਕਣ ਲੱਗੇ। ਲੇਕਿਨ ਮੈਂ ਹੈਰਾਨ ਹਾਂ ਵੇਖ ਕੇ ਸਾਹਸ, ਲੇਕਿਨ ਮੈਂ ਹੈਰਾਨ ਹਾਂ ਵੇਖ ਕੇ ਸਾਹਸ ਇਹਨਾਂ ਨਿੱਕੇ ਜਿਹੇ ਪੰਖਣੂਆਂ ਦਾ, ਕਿਵੇਂ ਠੋਸ ਇਰਾਦਿਆਂ ਅੱਗੇ ਪਰਬਤ ਵੀ ਜਗ੍ਹਾ ਤੋਂ ਸੜਕਣ ਲੱਗੇ। ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਹਵਾਵਾਂ ਥੱਕ ਹਾਰ ਬੈਠ ਗਈਆਂ। ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਹਵਾਵਾਂ ਥੱਕ ਹਾਰ ਬੈਠ ਗਈਆਂ। ਹਟ ਗਏ ਸਨ ਗੁਬਾਰ ਸੂਰਜ ਦੇ ਅੱਗਿਓਂ, ਰੋਸ਼ਨੀਆਂ ਦੇ ਪੰਧ ਜਦੋਂ ਝਲਕਣ ਲੱਗੇ। ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ 'ਚੋਂ ਉੜੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਸੋ ਆਖਰੀ ਬੰਦ ਹੈ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ ਜਦੋਂ ਅੰਤਿਮ ਪਹਿਰ ਸੀ ਆ ਗਿਆ। ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ ਜਦੋਂ ਅੰਤਿਮ ਪਹਿਰ ਸੀ ਆ ਗਿਆ, ਕੀ ਦੋਸਤ ਦੁਸ਼ਮਣ ਅਤੇ ਮਹਾਰਥੀ ਸਭ ਖਾਲੀ ਹੱਥ ਘਰਾਂ ਨੂੰ ਪਰਤਣ ਲੱਗੇ। ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ 'ਚੋਂ ਉੜੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਸੋ ਦੋਸਤੋ ਧੰਨਵਾਦ।
0: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਦੀਆਂ ਰਚਨਾਵਾਂ ਜਿਹੜੀਆਂ ਅਕਸਰ ਪੰਜਾਬੀ ਦੀਆਂ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੀਆਂ ਰਹਿੰਦੀਆਂ ਨੇ ਅਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਉਹ ਸ਼ਾਇਰ ਰਹਿੰਦੇ ਨੇ ਅਤੇ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਆ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ। ਉਹ ਸਾਡੀ ਅੱਜ ਦੀ ਕਾਮੇ ਫਲ ਲਈ, ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਖਾਸ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਸਾਨੂੰ ਜ਼ਖਮਾਂ ਦਾ ਚਾਹ ਸਜਣਾ, ਗਮ ਪੀੜਾ ਕਰ

ತೆನು ಪುಕನ ವಪಾರಚಿಂದು ಲಗತೆ ತೆರೆ ಹಾಸ ಪ್ಯಾರಿ ಚಿಂದಡಿ ಲಗತೆ

ਸਾਨੂੰ ਮਿੱਠੜੇ ਲੱਗਦੇ ਨੇ ਬੋਲ ਮਿੱਠੇ ਆ।

मैं तेनू एना प्यार करा इकरार करा जग

0: ਕੀਆਂ ਸਾਡੀ ਚੋਲੀ ਪਾਸ ਜਣਾ ਸਾਡੀ ਚੋਲੀ ਪਾਸ ਜਣਾ ਸਾਡੀ ਚੋਲੀ ਪਾਸ ਜਣਾ
1: ਕਵੀ ਦਰਬਾਰ ਦੇ ਅਖੀਰ ਦੇ ਉੱਤੇ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਦਵਿੰਦਰ ਕੌਰ ਮੋਹਾਲੀ ਜੀ ਨੂੰ, ਜਿਹੜੇ ਕਿ ਪਿਛਲੇ ਸਮੇਂ ਆਪਣੇ ਬੱਚਿਆਂ ਨੂੰ ਮਿਲਣ ਲਈ ਨਿਊਜ਼ੀਲੈਂਡ ਗਏ ਸੀ। ਲੋਕਡਾਊਨ ਦੇ ਕਾਰਨ ਉਹ ਉੱਥੇ ਹੀ ਫਸ ਗਏ ਤੇ ਅਜੇ ਵੀ ਉੱਥੇ ਹੀ ਰਹਿ ਰਹੇ ਨੇ ਤੇ ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਤੇ ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਸੱਦਾ ਦਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਜਿਹੜਾ ਆ ਮਾਣ ਬਖਸ਼ਣਗੇ। ਦਵਿੰਦਰ ਕੌਰ ਮੋਹਾਲੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਮੈਂ ਤੁਹਾਡੇ ਸਾਹਮਣੇ ਬੁੱਲੇ ਸ਼ਾਹ ਜੀ ਦੀ ਕਾਫੀ ਪੇਸ਼ ਕਰ ਰਹੀ ਹਾਂ, ਉਮੀਦ ਹੈ ਤੁਹਾਨੂੰ ਪਸੰਦ ਆਏਗੀ। ਪੜੀ ਨਵਾਜ਼ ਤੇ ਪੜੀ ਨਵਾਜ਼ ਤੇ ਨਿਆਜ਼ ਨਾ ਸੁਖਿਆ ਤੀਆਂ ਕਿਸ ਕੰਮ ਪੜੀਆਂ ਨਵਾਜ਼ਾਂ

ఇలుమపడయా ఇలుమపడయా తేయమల నకితా కిస కమ కితియాయి బాతా.

ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ

ਸਭ ਚੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾ ਦੇ ਹੋਣੇ ਨੇ ਨਾ ਬੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਲੁਕ ਲੁਕ ਕੇ ਸੌਦੇ ਕਰਨਾ ਏ, ਲੁਕ ਲੁਕ ਕੇ ਸੌਦੇ ਕਰਨਾ ਏ, ਬਿਨ ਮਿਹਨਤ ਬੋਝੇ ਭਰਦਾ ਏ। ਲੁਕ ਲੁਕ ਕੇ ਸੌਦੇ ਕਰਨਾ ਏ, ਬਿਨ ਮਿਹਨਤ ਬੋਝੇ ਭਰਨਾ ਏ, ਸਾਧਾ ਨੂੰ ਚੋਰ ਬਣਾਵੇ ਤੂੰ ਨਾ ਅੱਲਾ ਕੋਲੋਂ ਡਰਦਾ ਏ।

ਦੱਸਦਾ ਨਾ ਉਸ ਤੋਂ ਕੋਈ ਪਰਦਾ। ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਕਿਸੇ ਰੋਂਦੇ ਨੂੰ ਹਸਾਇਆ ਏ ਤੇ ਦੱਸ ਖਾਂ, ਕਿਸੇ ਭੁੱਖੇ ਨੂੰ ਰਜਾਇਆ ਏ ਤੇ ਦੱਸ ਖਾਂ, ਰਾਹ ਚੋਂ ਰੋੜੇ ਨੂੰ ਹਟਾਇਆ ਏ ਤੇ ਦੱਸ ਖਾਂ, ਕਦੇ ਜ਼ਖ

ਚਾਰ ਦਿਨਾਂ ਦਾ ਮੇਲਾ ਸੱਜਣਾ ਬਹੁਤੀ ਦੇਰ ਨੀ ਰਹਿਣਾ, ਜੋ ਬੀਜੇਗਾ ਕਮਲੇ ਬੰਦਿਆ। ਜੋ ਬੀਜੇਗਾ ਕਮਲੇ ਬੰਦਿਆ ਓਏ ਵੱਢਣਾ ਪੈਣਾ। ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਉੱਥੇ ਅਮਲਾਂ

0: ਤੇਰੇ ਝੂਠ ਸਭ ਛੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਕਿਸੇ ਨਾ ਤੇਰੀ ਜਾਤ ਪੁੱਛਣੀ, ਕਿਸੇ ਨਾ ਤੇਰੀ ਜਾਤ ਪੁੱਛਣੀ।
1: ਦਵਿੰਦਰ ਕੌਰ ਜੀ ਦੀ ਰਚਨਾ ਦੇ ਨਾਲ ਹੀ ਅਸੀਂ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ। ਬਹੁਤ ਸਾਰੇ ਸ਼ਾਇਰ ਜਿਨ੍ਹਾਂ ਨੂੰ ਮੈਂ ਅੱਜ ਟਾਈਮ ਨਹੀਂ ਦੇ ਸਕਿਆ, ਮੈਂ ਉਹਨਾਂ ਤੋਂ ਮਾਫ਼ੀ ਮੰਗਦਾ। ਜਿਵੇਂ ਕਿ ਨਿਰਮਲਾ ਗਰਗ ਜੀ, ਰਾਮ ਪ੍ਰਕਾਸ਼ ਟੋਨੀ ਜੀ, ਸੁਰਿੰਦਰ ਭੋਗਲ ਜੀ, ਮਨਦੀਪ ਕੌਰ ਪੰਡਾਲ ਜੀ, ਕੁਲਦੀਪ ਦਰਾਜਕੇ ਜੀ, ਕੁਲਵੰਤ ਕੌਰ ਚੰਨ ਜੀ ਅਤੇ ਜਸਵੀਰ ਸ਼ਰਮਾ ਜੀ, ਮੈਂ ਇਹਨਾਂ ਤੋਂ ਮਾਫ਼ੀ ਮੰਗਦਾ ਅਤੇ ਇਹਨਾਂ ਨਾਲ ਵਾਅਦਾ ਕਰਦਾ ਕਿ ਅਗਲੇ ਕਵੀ ਦਰਬਾਰ ਦੇ ਵਿੱਚ ਇਹਨਾਂ ਨੂੰ ਜ਼ਰੂਰ ਟਾਈਮ ਦਿੱਤਾ ਜਾਏਗਾ। ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ ਅਤੇ ਸ਼ਾਇਰਾਂ ਨੂੰ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ద్వాపర రేడియో. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ। ਗੱਲਾਂ ਕਰਨ ਲਈ ਫਿਰ ਤੋਂ ਤੁਹਾਡੇ ਨਾਲ ਹਾਜ਼ਰ ਹਾਂ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਸਭ ਤੋਂ ਪਹਿਲਾਂ 15-20 ਮਿੰਟ ਲਾਉਣ ਦੀ ਕੋਸ਼ਿਸ਼ ਰਹੇਗੀ। ਕੁਝ ਜਿਹੜੀਆਂ ਦੇਸ਼ ਦੀਆਂ ਖ਼ਬਰਾਂ ਨੇ ਉਹਨਾਂ ਦੇ ਨਾਲ ਸ਼ੁਰੂਆਤ ਕਰਾਂਗੇ ਤੇ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ। ਅੱਜ 21 ਜੁਲਾਈ 2026 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ ਤੇ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ ਵੀ। ਤੇ ਸਭ ਤੋਂ ਪਹਿਲਾਂ ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ। ਫਿਨਲੈਂਡ ਦੇ ਮੁਤਾਬਕ ਇਸ ਵਕਤ ਸ਼ਾਮ ਦੇ ਘੜੀਆਂ ਦੇ ਉੱਤੇ 7:10 ਨੇ ਤੇ ਭਾਰਤ ਦੇ ਵਿੱਚ ਰਾਤ ਦੇ 9:40 ਦਾ ਸਮਾਂ ਜਿਹੜਾ ਹੋ ਚੁੱਕਿਆ। ਤੇ ਬਾਕੀ ਦੋਸਤੋ, ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ ਤੇ ਬਾਕੀ ਤੁਸੀਂ ਦਰੁਸਤ ਕਰਾ ਦਿਓ ਤੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਲਾਈਨਾਂ ਵੀ ਨਾਲ ਦੀ ਨਾਲ ਖੋਲਾਂਗੇ ਤੇ ਖਾਸ ਅੱਜ ਮੁੱਦਿਆਂ ਦੇ ਉੱਤੇ ਚਰਚਾ ਕਰਨ ਦੀ ਕੋਸ਼ਿਸ਼ ਰਹੇਗੀ। ਨਾਲ ਨਾਲ ਖੁੱਲਾ ਓਪਨ ਮੰਚ ਹੁੰਦਾ ਹੈ ਤੇ ਜਿਸ ਦੇ ਵਿੱਚ ਤੁਸੀਂ ਆਪਣੀ ਸਾਂਝ ਪਾ ਸਕਦੇ ਹੋ, ਆਪਣੀ ਗੱਲਬਾਤ ਨੂੰ ਰੱਖ ਸਕਦੇ ਹੋ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਬਰਕਰਾਰ ਰਹੇਗਾ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਇਕੱਠੇ ਆਪਾਂ ਰਲ ਮਿਲ ਕੇ ਬਹਿੰਦੇ ਹਾਂ ਤੇ 2 ਦਿਨ ਮਹਿਫਲ ਮਿੱਤਰਾਂ ਦੀ ਸਮਾਜੀ ਸਿੰਘ ਸ਼ੰਮੀ ਜੀ, ਸੈਟਰਡੇ ਤੇ ਸੰਡੇ ਨੂੰ ਭਾਰਤੀ ਸਮਾਂ 8:30-8:30 ਲੈ ਕੇ ਹਾਜ਼ਰ ਹੁੰਦੇ ਨੇ ਤੇ 2 ਦਿਨ ਉਹ ਜਿਹੜਾ ਨੇ ਦੋਸਤਾਂ ਦੇ ਨਾਲ ਜੁੜਦੇ ਹੈ। ਚਲੋ ਫਿਰ ਕਰਦੇ ਹਾਂ ਸ਼ੁਰੂਆਤ। ਸਭ ਤੋਂ ਪਹਿਲਾਂ ਪਰਮਿੰਦਰ ਜੀ ਨੇ ਬਹੁਤ ਬਹੁਤ ਸ਼ੁਕਰੀਆ ਫਗਵਾੜੇ ਤੋਂ ਜੁੜੇ, ਕਹਿੰਦੇ ਆ ਜਾਓ ਜੀ ਪਿਆਰਿਓ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਸਤਿਕਾਰ ਸੱਜਣਾਂ ਨੂੰ ਭੇਜੀ ਹੈ। ਪਰਮਿੰਦਰ ਜੀ ਨੇ ਲਾਈਕ ਨੰਬਰ 1 ਭੇਜਿਆ ਤੇ ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਨੇ ਹੈਲਸਿੰਕੀ ਤੋਂ। ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਸਾਧ ਦੋਸਤਾਂ ਨੂੰ ਨਿੱਘਾ ਸਵਾਗਤ ਤੇ ਮੁਕੱਦਰ ਜੀ ਜੁੜੇ ਹੋਏ ਸਤਿ ਸ੍ਰੀ ਅਕਾਲ ਪਿਆਰਿਆਂ ਨੂੰ ਕਹਿੰਦੇ ਹੈ। ਚਲੋ ਦੋਸਤੋ, ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਕੀ ਕਹਿੰਦੀ ਹੈ ਅੱਜ ਦੀ ਗੱਲਬਾਤ ਤੇ ਉਸ ਤੋਂ ਬਾਅਦ ਫਿਰ ਆਪਾਂ ਹੌਲੀ ਹੌਲੀ ਜਿਹੜਾ ਅੱਗੇ ਨੂੰ ਚੱਲਦੇ ਹਾਂ। ਜਿਹਦੇ ਵਿੱਚ ਅੱਜ ਸੰਦੇਸ਼ ਹੈ ਮਹਾਨ ਸਿਕੰਦਰ ਦਾ। ਮਹਾਨ ਸਿਕੰਦਰ ਦਾ ਕਹਿਣਾ ਤੇ ਮੰਨਣਾ ਕਹਿੰਦਾ ਕਿ ਮੈਂ ਸ਼ੇਰਾਂ ਦੀ ਉਸ ਫੌਜ ਤੋਂ ਨਹੀਂ ਡਰਦਾ ਜਿਸਦੀ ਅਗਵਾਈ ਭੇੜੀਆ ਕਰ ਰਿਹਾ ਹੋਵੇ, ਬਲਕਿ ਮੈਂ ਭੇੜੀਏ ਦੀ ਉਸ ਫੌਜ ਤੋਂ ਜ਼ਰੂਰ ਡਰਦਾ ਜਿਸਦੀ ਅਗਵਾਈ ਸ਼ੇਰ ਕਰਦਾ ਹੋਵੇ। ਵੈਸੇ ਦੇਖਿਆ ਜਾਵੇ ਤਾਂ ਭੇੜੀਏ ਵੀ ਕਾਫ਼ੀ ਕੁੰਕਾਰ ਨੇ, ਕਾਫ਼ੀ ਜਿਹੜੇ ਸਖ਼ਤ ਦਿਮਾਗੀ ਹੁੰਦੇ ਆ, ਜਿੱਥੇ ਇੱਕ ਚੀਜ਼ ਦੇ ਪਿੱਛੇ ਪੈ ਜਾਂਦੇ ਆ ਫਿਰ ਟਲਦੇ ਨਹੀਂ ਪਿੱਛੇ। ਤੇ ਦੂਸਰੀ ਗੱਲ ਕਰਦੇ ਹਾਂ ਅੱਜ ਦੇ ਦਿਹਾੜੇ ਦੇ ਉੱਤੇ 21 ਜੁਲਾਈ 356 BC ਦੀ ਮਹਾਨ ਸਿਕੰਦਰ ਦਾ ਜਨਮ ਜਦੋਂ ਹੁੰਦਾ ਤੇ ਉਹਦਾ ਅੱਜ ਜਨਮ ਦਿਨ ਵੀ ਹੈ। ਮੁਬਾਰਕਬਾਦ ਹੈ ਜੀ। ਸਿਕੰਦਰ ਨੇ ਦੁਨੀਆਂ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਤੇ ਸਾਰਾ ਕੁਝ ਆਪਣਾ ਕਰ ਕਮਾਲ ਕੀਤੇ ਨੇ। ਦੂਸਰੇ ਪਾਸੇ 1883 ਦੇ ਵਿੱਚ ਤੁਹਾਨੂੰ ਲੈ ਚੱਲੀਏ ਤੇ ਦੇਸ਼ ਦਾ ਪਹਿਲਾ ਜਿਹੜਾ ਸੀ ਥੀਏਟਰ ਹਾਲ ਸਟਾਰਟ ਜਿਹੜਾ ਕੀਤਾ ਗਿਆ ਸੀ ਕਲਕੱਤਾ ਦੇ ਵਿੱਚ ਖੋਲਿਆ ਸੀ। 1899 ਦੇ ਵਿੱਚ ਮਹਾਨ ਲੇਖਕ ਹੋਏ ਨੇ ਨਾਵਲਕਾਰ ਅਰਨੈਸਟ ਹਮਿੰਗਵੇ ਦਾ ਜਨਮ ਹੁੰਦਾ ਹੈ ਤੇ 1914 ਦੇ ਵਿੱਚ ਦੇਸ਼ ਭਗਤ ਬਾਬਾ ਸੋਹਣ ਸਿੰਘ ਭਕਣਾ ਹੁਣਾ ਕਾਮਾਗਾਟਾ ਮਾਰੂ ਜਹਾਜ਼ ਦੇ ਬਾਬਾ ਗੁਰਦਿੱਤ ਸਿੰਘ ਦੇ ਨਾਲ ਸੰਪਰਕ ਦੇ ਲਈ ਅਮਰੀਕਾ ਤੋਂ ਰਵਾਨਾ ਹੁੰਦੇ ਹੈ। 1947 ਦੇ ਵਿੱਚ ਸੰਵਿਧਾਨ ਸਭਾ ਨੇ ਕੌਮੀ ਝੰਡੇ ਨੂੰ ਮਾਨਤਾ ਦੇ ਦਿੱਤੀ ਤੇ 1960 ਦੇ ਵਿੱਚ ਲੰਕਾ ਦੀ ਸਿਰਮਿਊ ਭੰਡਾਰ ਨਾਇਕੇ ਸੰਸਾਰ ਦੇ ਵਿੱਚ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ ਸੀ। 1977 ਦੇ ਵਿੱਚ ਨੀਲਮ ਸੰਜੀਵਾ ਰੈਂਡੀ ਦੇਸ਼ ਦੇ ਰਾਸ਼ਟਰਪਤੀ ਬਣੇ। 1983 ਦੇ ਵਿੱਚ ਰੂਸ ਦੇ ਵੋਸਟੇਕ ਅੰਟਾਰਟਿਕਾ ਦੇ ਵਿੱਚ ਸਭ ਤੋਂ ਘੱਟ ਤਾਪਮਾਨ ਜਿਹੜਾ ਦਰਜ ਕੀਤਾ ਗਿਆ -99.2°C ਰਿਕਾਰਡ ਜਿਹੜਾ ਕੀਤਾ ਗਿਆ ਸੀ। 2007 ਦੇ ਵਿੱਚ ਭਾਰਤ ਦੀ ਪਹਿਲੀ ਵਾਰ ਔਰਤ ਪ੍ਰਤਿਭਾ ਪਟੇਲ ਜਿਹੜੀ ਸੀ ਰਾਸ਼ਟਰਪਤੀ ਬਣੀ ਸੀ ਤੇ ਮਹਾਨ ਸਿਕੰਦਰ ਦਾ ਜ਼ਿਕਰ ਆਇਆ ਉਹਦੇ ਨਾਲ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਦੁਨੀਆਂ ਦਾ ਪਹਿਲਾ ਵਿਅਕਤੀ ਜਿਸਨੇ ਆਪਣੀਆਂ ਪ੍ਰਾਪਤੀਆਂ ਨਾਲ ਆਪਣੇ ਨਾਂ ਦੇ ਨਾਲ ਮਹਾਨ ਸ਼ਬਦ ਮਹਾਨ ਸਿਕੰਦਰ ਦਾ ਖਿਤਾਬ ਹਾਸਲ ਕੀਤਾ। ਸਿਕੰਦਰ ਦੇ ਜ਼ਮਾਨੇ ਦੇ ਵਿੱਚ ਜਿਹੜਾ ਵੀ ਜਿੱਤਦਾ ਸੀ ਉਸਨੂੰ ਸਿਕੰਦਰ ਕਿਹਾ ਜਾਂਦਾ ਹੁੰਦਾ ਸੀ। ਉਹ ਸੰਸਾਰ ਦੇ ਪਹਿਲੇ 10 ਜਰਨੈਲਾਂ ਦੇ ਵਿੱਚੋਂ 3 ਨੰਬਰ ਦੇ ਉੱਤੇ ਆਉਂਦਾ ਹੈ। ਉਹਦਾ ਜਨਮ ਯੂਨਾਨ ਦੀ ਇੱਕ ਰਿਆਸਤ ਮਕਦੋਨੀਆ ਦੇ ਰਾਜੇ ਫਿਲਿਪ ਦੇ ਘਰ ਹੋਇਆ ਤੇ ਇਸਦੇ ਪਿਤਾ ਨੇ ਕਿਹਾ ਸੀ ਕਿ ਪੁੱਤਰ ਮੇਰਾ ਰਾਜ ਤੇਰੇ ਲਈ ਸੌੜਾ ਹੈ, ਤੂੰ ਆਪਣੇ ਮੇਚ ਦੀ ਜਿਹੜੀ ਹੈ ਸਲਤਨਤ ਲੱਭ ਲੈ। ਫਲਿਪ ਦਾ ਜਿਹੜਾ ਸਿਕੰਦਰ ਦੀ ਭੈਣ ਦੇ ਵਿਆਹ ਦੇ ਵਿੱਚ ਦਰਬਾਰੀ ਨੇ ਧੋਖੇ ਦੇ ਨਾਲ ਕਤਲ ਕਰ ਦਿੱਤਾ ਤੇ ਪਿਤਾ ਦੀ ਮੌਤ ਤੋਂ ਬਾਅਦ ਉਸਦੀ ਬਹਾਦਰੀ ਦੇ ਰੰਗ ਪ੍ਰਗਟ ਹੋਣ ਲੱਗੇ। 19 ਸਾਲ ਦੀ ਉਮਰ ਦੇ ਵਿੱਚ ਸੰਸਾਰ ਜਿੱਤਣ ਦੇ ਸੁਪਨੇ ਨੂੰ ਸੱਚ ਕਰਨ ਦੇ ਲਈ ਤੁਰ ਪਿਆ ਤੇ ਉਹਨੇ 13 ਸਾਲਾਂ ਦੇ ਵਿੱਚ 48,60,000 ਕਿਲੋਮੀਟਰ ਇਲਾਕਾ ਜਿੱਤਿਆ। ਜਿਸ ਇਲਾਕੇ ਦੇ ਬਾਰੇ ਸੋਚਦਾ ਸੀ ਉਸ ਨੂੰ ਜਿੱਤ ਲੈਂਦਾ ਸੀ। 30 ਸਾਲ ਤੱਕ ਦੀ ਉਮਰ ਤੱਕ ਉਹਨੇ ਵੱਡਾ ਸਾਮਰਾਜ ਕਾਇਮ ਕਰ ਲਿਆ ਜੋ ਯੂਨਾਨ ਤੋਂ ਲੈ ਕੇ ਮਿਸਰ ਤੇ ਪੰਜਾਬ ਤੱਕ ਫੈਲਿਆ ਹੋਇਆ ਸੀ। ਉਸ ਵਿੱਚ ਜਵਾਨੀ ਵਾਲੇ ਔਗਣ ਨਹੀਂ ਸਨ, ਸਗੋਂ ਯੋਧੇ ਵਾਲੇ ਗੁਣਾਂ ਕਰਕੇ ਹੀ ਹਰਮਨ ਪਿਆਰਾ ਸੀ। ਉਸਨੇ ਹਾਰੇ ਰਾਜਿਆਂ ਦੇ ਉੱਤੇ ਵਿਧਵਾ ਮਹਾਰਾਣੀਆਂ ਦਾ ਪੂਰਾ ਸਤਿਕਾਰ ਵੀ ਕੀਤਾ। ਇੱਕ ਲੜਾਈ ਦੇ ਵਿੱਚ ਰਾਜੇ ਦੇ ਮਾਰੇ ਜਾਣ ਤੋਂ ਬਾਅਦ ਉਸਦੀ ਵਿਧਵਾ ਨੇ ਆਪਣੀ ਮਰਜ਼ੀ ਦੇ ਨਾਲ ਸਿਕੰਦਰ ਦੇ ਨਾਲ ਵਿਆਹ ਕਰਵਾ ਲਿਆ। ਉਹ ਕਿਹਾ ਕਰਦਾ ਸੀ, ਅਸਮਾਨ ਦੇ ਵਿੱਚ ਦੋ ਸੂਰਜ ਨਹੀਂ ਹੋ ਸਕਦੇ ਨੇ, ਤੇ ਉਹਨੇ ਜਿਹੜਾ ਸੀ ਉਹਦੇ ਅਨੁਸਾਰ ਕਹਿੰਦਾ ਹੈ ਕਿ ਉਸਨੇ ਮੰਨਿਆ ਕਿ ਮੈਂ ਧਰਤੀਆਂ ਜਿੱਤਦਾ ਰਿਹਾ, ਲੋੜ ਗਿਆਨ ਦਾ ਸੰਸਾਰ ਜਿੱਤਣ ਦੀ ਸੀ। ਉਸਨੇ ਉਹਦੇ ਅਨੁਸਾਰ ਗਰਮੀ ਅਤੇ ਸਰਦੀ, ਭੁੱਖ ਅਤੇ ਪਿਆਸ, ਅਨੇਕਾਂ ਤੇ ਥਕਾਵਟ ਮਹਿਸੂਸ ਕਰਨ ਵਾਲੇ ਨੂੰ ਹਰਾਇਆ ਨਹੀਂ ਜਾ ਸਕਦਾ। ਉਹਨੇ 35 ਨਵੇਂ ਸ਼ਹਿਰ ਵਸਾਏ, ਹਰ ਥਾਂ ਦੇ ਉੱਤੇ ਆਪਣਾ ਪ੍ਰਭਾਵ ਛੱਡਿਆ। ਸਿਕੰਦਰ ਨੇ ਆਪਣੇ ਪਿਤਾ ਦਾ ਸੁਪਨਾ ਜਿਹੜਾ ਸੀ ਏਸ਼ੀਆ ਨੂੰ ਜਿੱਤਣ ਦਾ ਪੂਰਾ ਕੀਤਾ। ਉਸਦੇ ਘੋੜੇ ਦਾ ਨਾਂ ਜੇਹਲਮ ਸੀ, ਜਿਸਦੇ ਮਰਨ ਦੇ ਉੱਤੇ ਸਿਕੰਦਰ ਨੇ ਭਾਰਤ ਦੇ ਇੱਕ ਦਰਿਆ ਦਾ ਨਾਂ ਜੇਹਲਮ ਰੱਖ ਦਿੱਤਾ ਸੀ। ਉਹ ਜਿਹੜਾ ਇੱਕ ਵੀ ਲੜਾਈ ਨਹੀਂ ਹਾਰਿਆ ਤੇ ਉਸਦੇ ਕੋਲ 10,000 ਘੋੜ ਸਵਾਰ ਸਨ। ਹੈਪ ਹੇਸਟੀਅਨ ਦੇ ਕਰੈਟਸ ਸਿਕੰਦਰ ਦੇ ਬੇਹੱਦ ਪਿਆਰੇ ਦੋਸਤ ਸਨ। ਇੱਕ ਵਾਰ ਉਹਨੇ ਇੱਕ ਸਿੰਧੀ ਪਹਾੜੀ ਉੱਤੇ ਝੰਡਾ ਲਹਿਰਾਉਣ ਦੇ ਲਈ ਇੱਕ ਫੌਜੀ ਦੀ ਮੰਗ ਕੀਤੀ ਤਾਂ 300 ਫੌਜੀ ਆ ਨਿਤਰੇ ਸੀ। ਉਹ ਭਾਸ਼ਣ ਦੇ ਨਾਲ ਹੀ ਜਿੱਤ ਪੱਕੀ ਕਰ ਦਿੰਦਾ। ਜਦੋਂ ਉਹ ਤੁਰਿਆ ਸੀ ਉਸਦੇ ਸਿਰ ਕਰਜ਼ਾ ਸੀ। 50 ਮਹੀਨੇ ਬਾਅਦ ਉਹ ਜਿਹੜਾ ਸੀ ਕੋਲ ਉਸਦੇ ਕੋਲ ਸੰਸਾਰ ਦੇ ਖਜ਼ਾਨੇ ਸਨ। ਉਹ ਸੰਸਾਰ ਦਾ ਪਹਿਲਾ ਤੇ ਅੰਤਲਾ ਸੀ ਜਿਸਨੇ ਸੰਸਾਰ ਜਿੱਤਣ ਦਾ ਸੁਪਨਾ ਵੇਖਿਆ ਤੇ ਜਿਹੜਾ ਸੀ ਉਪਰਾਲਾ ਵੀ ਕੀਤਾ। ਭਾਰਤ ਦੀ ਲੜਾਈ ਦੇ ਵਿੱਚ ਸਿਕੰਦਰ ਨੇ ਪੋਰਸ ਨੂੰ ਪੁੱਛਿਆ ਕਿ ਤੂੰ ਕੀ ਸੋਚ ਕੇ ਮੇਰੇ ਖਿਲਾਫ਼ ਡਟਿਆ ਸੀ। ਉਹ ਅੱਗੇ ਉਹ ਜਵਾਬ ਦਿੰਦਾ ਹੈ, ਕਹਿੰਦਾ ਹੈ ਕਿ ਮੈਂ ਮੰਨਦਾ ਤੂੰ ਬਹਾਦਰ ਹੈ ਪਰ ਮੈਂ ਵੀ ਬਹਾਦਰ ਹਾਂ। ਫਿਰ ਸਿਕੰਦਰ ਨੇ ਕਿਹਾ ਕਿ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ। ਪੋਰਸ ਨੇ ਜਵਾਬ ਦਿੱਤਾ, ਅੱਗਿਓ ਜੋ ਇੱਕ ਬਾਦਸ਼ਾਹ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ। ਸਿਕੰਦਰ ਨੇ ਉਸਦੀ ਬਾਦਸ਼ਾਹੀ ਨਹੀਂ ਮੋੜੀ, ਸਗੋਂ ਹੋਰ ਇਲਾਕੇ ਵੀ ਦੇ ਦਿੱਤੇ। ਡੇਰੀਅਸ ਨਾਂ ਦਾ ਬਾਦਸ਼ਾਹ ਵੀ ਸਿਕੰਦਰ ਦੇ ਨਾਲ ਲੜਿਆ ਸੀ ਤੇ ਉਸਨੇ ਸਿਕੰਦਰ ਨੂੰ ਏਸ਼ੀਆ ਆਪਸ ਦੇ ਵਿੱਚ ਅੱਧਾ ਜਿਹੜਾ ਸੀਗਾ ਵੰਡਣ ਦਾ ਸੁਝਾਅ ਦਿੰਦਿਆਂ ਕਿਹਾ ਸੀ ਜੇ ਮੈਂ ਸਿਕੰਦਰ ਹੁੰਦਾ ਤਾਂ ਮੰਨ ਜਾਂਦਾ। ਸਿਕੰਦਰ ਨੇ ਕਿਹਾ ਜੇ ਮੈਂ ਡੇਰੀਅਸ ਹੁੰਦਾ ਤਾਂ ਮੈਂ ਵੀ ਮੰਨ ਜਾਂਦਾ ਪਰ ਮੈਂ ਕੀ ਕਰਾਂ, ਮੈਂ ਡੇਰੀਅਸ ਨਹੀਂ ਸਿਕੰਦਰ ਹਾਂ। ਸੰਸਾਰ ਦੇ ਬਾਦਸ਼ਾਹਾਂ ਦੇ ਵਿੱਚੋਂ ਸਭ ਤੋਂ ਘੱਟ ਦੋਸ਼ ਸਿਕੰਦਰ ਦੇ ਚਰਿੱਤਰ ਦੇ ਉੱਤੇ ਲੱਗਦੇ ਨੇ। ਆਪਣੀ ਮਾਂ ਦਾ ਉਹ ਬਹੁਤ ਸਤਿਕਾਰ ਕਰਦਾ ਸੀ ਤੇ ਉਸਨੂੰ ਹਰ ਮੁਹਿੰਮ ਬਾਰੇ ਖੱਤ ਰਾਹੀਂ ਜਿਹੜਾ ਦੱਸਦਾ ਰਹਿੰਦਾ ਸੀ। ਜਦ ਉਸਨੂੰ ਪਤਾ ਲੱਗਿਆ ਕਿ ਮੇਰੇ ਬਚਣ ਦੀ ਸੰਭਾਵਨਾ ਨਹੀਂ ਹੈ ਤਾਂ ਉਸਨੇ ਲਿਖ ਕੇ ਕਿਹਾ ਮੇਰੇ ਮਰਨ ਤੋਂ ਬਾਅਦ 3 ਕੰਮ ਜ਼ਰੂਰ ਕੀਤੇ ਜਾਣ। ਪਹਿਲਾ ਕੰਮ ਉਹ ਲਿਖਦਾ ਹੈ ਕਿ ਮੇਰੀ ਅਰਥੀ ਨੂੰ ਮੇਰੇ ਹਕੀਮ ਹੀ ਚੁੱਕਣ ਤਾਂ ਕਿ ਸੰਸਾਰ ਨੂੰ ਪਤਾ ਲੱਗੇ ਕਿ ਸੰਸਾਰ ਤੋਂ ਜਾਣ ਵਾਲੇ ਭਾਵ ਮੌਤ ਤੋਂ ਕੋਈ ਨਹੀਂ ਬਚ ਸਕਦਾ। ਦੂਸਰਾ ਉਹ ਲਿਖਦਾ ਹੈ ਕਿ ਮੇਰੇ ਕਬਰਸਤਾਨ ਤੱਕ ਦੇ ਰਾਹ ਦੇ ਵਿੱਚ ਸਾਰੇ ਹੀਰੇ ਮੋਤੀ ਖਿਲਾਰ ਦਿੱਤੇ ਜਾਣ ਤਾਂ ਜੋ ਹਰ ਕੋਈ ਜਾਣ ਜਾਵੇ ਕਿ ਸਭ ਖਜ਼ਾਨੇ ਇੱਥੇ ਹੀ ਰਹਿ ਜਾਣਗੇ। ਤੀਸਰੀ ਗੱਲ ਉਹ ਲਿਖਦਾ ਹੈ ਕਿ ਮੇਰੀ ਅਰਥੀ ਦੇ ਵਿੱਚੋਂ ਮੇਰੇ ਹੱਥ ਬਾਹਰ ਕੱਢ ਕੇ ਰੱਖੇ ਜਾਣ ਤਾਂ ਕਿ ਸੰਸਾਰ ਨੂੰ ਦੱਸ ਸਕਾਂ ਕਿ ਜਿਸਨੇ ਦੁਨੀਆਂ ਜਿੱਤ ਲਈ ਸੀ ਦੁਨੀਆਂ ਤੋਂ ਜਾਣ ਵੇਲੇ ਉਸਦੇ ਦੋਵੇਂ ਹੱਥ ਖਾਲੀ ਸਨ। ਸਿਕੰਦਰ ਦੇ ਲਈ ਹਰੇਕ ਦਿਨ ਇੱਕ ਨਵੀਂ ਮੁਹਿੰਮ ਹੁੰਦੀ ਸੀ। ਉਸਨੇ ਕਦੇ ਹਾਰ ਸ਼ਬਦ ਨਹੀਂ ਸੁਣਿਆ ਸੀ ਪਰ ਉਸਨੂੰ ਮੌਤ ਨੇ ਛੋਟੀ ਉਮਰ 32 ਸਾਲ ਦੇ ਵਿੱਚ ਜਿੱਤ ਲਿਆ। ਬੇਸ਼ੱਕ ਉਸਦੇ ਕਾਰਨਾਮੇ ਮਿਟ ਗਏ ਪਰ ਉਸਦਾ ਨਾਂ ਹੋਰ ਗੂੜਾ ਹੁੰਦਾ ਗਿਆ ਤੇ ਅੱਜ 1 ਕਰੋੜ ਦੇ ਨਾਲੋਂ ਵੱਧ ਲੋਕਾਂ ਦਾ ਨਾਂ ਸਿਕੰਦਰ ਹੈ। ਤੇ ਲਓ ਦੋਸਤੋ, ਇਹ ਸੀ ਜੀ ਸਿਕੰਦਰ ਮਹਾਨ ਦੀ ਗੱਲਬਾਤ। ਤੇ ਅੱਗੇ ਚੱਲਦੇ ਹਾਂ ਅੱਜ ਦੀਆਂ ਦੇਸ਼ ਪਿਆਰ ਦੀਆਂ ਖ਼ਬਰਾਂ ਦੇ ਵੱਲ ਨੂੰ। ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ? ਤੇ ਲਾਈਨਾਂ ਤੁਹਾਡੇ ਲਈ ਖੋਲਦੇ ਹਾਂ ਕੁਝ ਪਲ ਤੱਕ। ਸਟੂਡੀਓ ਦਾ ਨੰਬਰ +358449976919 ਸਟੂਡੀਓ ਦਾ ਨੰਬਰ ਹੈ। ਤੇ ਅੱਜ 21 ਜੁਲਾਈ 2026 ਦਾ ਦਿਹਾੜਾ। ਇੱਕ ਵਾਰ ਫਿਰ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਹੈ, ਜਿਵੇਂ ਕਿ ਕਿਸਾਨਾਂ ਦੀ ਆਵਾਜ਼ ਦਿੱਲੀ ਤੱਕ ਪਹੁੰਚੇਗੀ ਕਿ ਨਹੀਂ, ਕੀ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਹੋ ਰਹੀ ਖਿਲਵਾੜ ਤੇ ਦੇਸ਼ ਦੀ ਸਿਆਸਤ ਜਵਾਬ ਦੇਵੇਗੀ। ਕਿ ਦੁਨੀਆਂ ਦੇ ਵਿੱਚ ਚੱਲ ਰਹੇ ਤਣਾਅ ਦਾ ਅਸਰ ਤੁਹਾਡੀ ਜ਼ਿੰਦਗੀ ਦੇ ਉੱਤੇ ਪੈ ਸਕਦਾ ਜਾਂ ਪਿਆ ਹੈ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਇੱਕਮੁੱਠ ਹੋ ਕੇ ਆਪਾਂ ਲੱਭਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਨਾਲ ਪੰਜਾਬ ਦੀ ਕੈਬਨਿਟ, ਅਕਾਲੀ ਦਲ ਦੇ ਵਿੱਚ ਵੱਡੀ ਬਗਾਵਤ, ਕਿਸਾਨਾਂ ਦੇ ਦਿੱਲੀ ਕੂਚ, ਭਾਰਤ ਅਮਰੀਕਾ ਵਪਾਰ ਸਮਝੌਤੇ ਤੇ ਖੁੱਲੀ ਗੱਲਬਾਤ, ਨੀਟ ਪੇਪਰ ਲੀਕ ਮਾਮਲੇ ਦੇ ਉੱਤੇ ਦੇਸ਼ ਭਰ ਦੇ ਵਿੱਚ ਮਚੇ ਸਿਆਸੀ ਤੂਫਾਨ ਦੀ ਪੜਤਾਲ, ਇੰਸਪੈਕਟਰ ਨਾਗਰਾ ਮਾਮਲੇ ਦੇ ਨਵੇਂ ਖੁਲਾਸੇ, ਕੈਨੇਡਾ ਦੇ ਵਿੱਚ ਪੰਜਾਬੀਆਂ ਨੇ ਫਿਰ ਆਪਣਾ ਨਾਮ ਰੋਸ਼ਨ ਕਰਵਾਇਆ, ਗ੍ਰਿਫ਼ਤਾਰੀਆਂ ਹੋਈਆਂ ਨੇ ਚਾਰ ਤੇ ਇੱਕ ਨੂੰ ਜਿਹੜਾ ਮੋਸਟ ਵਾਂਟਡ ਦੇ ਵਿੱਚ ਪਾਇਆ, ਇਰਾਨ ਪਾਕਿਸਤਾਨ ਦੀਆਂ ਅਹਿਮ ਬੈਠਕਾਂ, ਕੈਨੇਡਾ ਦੀਆਂ ਨਵੀਆਂ ਪਾਬੰਦੀਆਂ ਤੇ ਵਿਸ਼ਵ ਰਾਜਨੀਤੀ ਦੀਆਂ ਵੱਡੀਆਂ ਖ਼ਬਰਾਂ ਦੇ ਵੱਲ ਝਾਤ ਮਾਰਨ ਦੀ ਕੋਸ਼ਿਸ਼ ਰਹੇਗੀ ਤੇ ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤੋ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਅੱਗੇ ਕਰ ਦਿਆ ਕਰੋ। ਲਓ ਫਿਰ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅਕਾਲੀ ਦਲ ਪੁਨਰ ਸੁਰਜੀਤ ਦੇ ਵਿੱਚ ਵੱਡੀ ਬਗਾਵਤ ਜਿਹੜੀ ਛਿੜੀ ਹੈ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅੰਦਰ ਵੱਡੀ ਬਗਾਵਤ ਹੋਣ ਦੀ ਖ਼ਬਰ ਆਈ ਹੈ। ਦੱਸਿਆ ਜਾ ਰਿਹਾ ਕਿ ਪਾਰਟੀ ਦੇ 15 ਤੋਂ ਵੱਧ ਲੀਡਰਾਂ ਨੇ ਮੌਜੂਦਾ ਲੀਡਰਸ਼ਿਪ ਦੇ ਖਿਲਾਫ਼ ਮੋਰਚਾ ਖੋਲਦਿਆਂ ਵੱਖਰਾ ਧੜਾ ਬਣਾਉਣ ਦਾ ਐਲਾਨ ਕਰ ਦਿੱਤਾ। ਇਹ ਵੀ ਪਤਾ ਲੱਗਿਆ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਹੇਠ ਇਹ ਨਵਾਂ ਧੜਾ ਜਿਹੜਾ ਤਿਆਰ ਕੀਤਾ ਗਿਆ। ਦੂਸਰੇ ਪਾਸੇ ਅਕਾਲੀ ਦਲ ਪੁਨਰ ਸੁਰਜੀਤ ਨੇ ਇਕਬਾਲ ਸਿੰਘ ਝੂੰਦਾ ਨੂੰ ਪਾਰਟੀ ਦੇ ਵਿੱਚੋਂ ਕੱਢਿਆ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਬਡਾਲਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਦੇ ਰਾਹੀਂ ਦੱਸਿਆ ਕਿ ਅਨੁਸ਼ਾਸਨੀ ਕਮੇਟੀ ਦੀ ਸਿਫਾਰਸ਼ ਦੇ ਉੱਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਇਕਬਾਲ ਸਿੰਘ ਝੂੰਦਾ ਨੂੰ ਜਥੇਬੰਦੀ ਦੀ ਮੁੱਢਲੀ ਮੈਂਬਰਸ਼ਿਪ ਤੋਂ 6 ਸਾਲਾਂ ਦੇ ਲਈ ਖਾਰਜ ਕਰ ਦਿੱਤਾ ਗਿਆ। ਵਡਾਲਾ ਨੇ ਦੱਸਿਆ ਕਿ ਪਾਰਟੀ ਅਨੁਸ਼ਾਸਨ ਦੇ ਵਿਰੁੱਧ ਜਾਂਦਿਆਂ ਪਹਿਲਾਂ ਵੀ ਝੂੰਦਾ ਨੇ ਆਪਣੇ ਤੌਰ ਦੇ ਉੱਤੇ 2 ਮੀਟਿੰਗਾਂ ਕੀਤੀਆਂ ਤੇ ਉਹ ਹੋਰਨਾਂ ਦੇ ਵਿੱਚ ਜਿਹੜਾ ਹੋਰਨਾਂ ਆਗੂਆਂ ਤੇ ਵਰਕਰਾਂ ਨੂੰ ਗੁੰਮਰਾਹ ਕਰਕੇ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਹੁਣ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਦੂਜੀਆਂ ਪਾਰਟੀਆਂ ਦੇ ਨਾਲ ਮਿਲ ਕੇ ਚੱਲਣ ਦਾ ਜਿਹੜਾ ਐਲਾਨ ਕੀਤਾ, ਜਦੋਂ ਕਿ ਜਥੇਬੰਦੀ ਵੱਲੋਂ ਪਹਿਲਾਂ ਹੀ ਦੂਜੀਆਂ ਪੰਥਕ ਧਿਰਾਂ ਦੇ ਨਾਲ ਏਕਤਾ ਕਰਨ ਦੇ ਲਈ ਇੱਕ ਤਾਲਮੇਲ ਕਮੇਟੀ ਬਣਾਈ ਹੋਈ ਹੈ ਜੋ ਆਪਣਾ ਕੰਮ ਬਹੁਤ ਸੁਚੱਜੇ ਢੰਗ ਦੇ ਨਾਲ ਕਹਿੰਦੇ ਕਰ ਰਹੀ ਹੈ। ਝੂੰਦਾ ਨੇ ਜਿਹੜਾ ਏਕਤਾ ਦਾ ਇਹ ਐਲਾਨ ਉਸ ਤਾਲਮੇਲ ਕਮੇਟੀ ਤੋਂ ਬਾਹਰ ਹੋ ਕੇ ਕੀਤਾ ਜਿਸਦੇ ਨਾਲ ਜਥੇਬੰਦੀ ਦੇ ਅਨੁਸ਼ਾਸਨ ਤੇ ਪੰਥਕ ਏਕਤਾ ਦੇ ਯਤਨਾਂ ਨੂੰ ਕਹਿੰਦੇ ਵੱਡੀ ਢਾਹ ਲੱਗੀ ਹੈ। ਉਹਨਾਂ ਦੇ ਇਸ ਆਪ ਹੁਦਰੇਪਨ ਦਾ ਜਿਹੜਾ ਨੋਟਿਸ ਲੈਂਦਿਆਂ ਹੋਇਆ ਅਨੁਸ਼ਾਸਨੀ ਕਮੇਟੀ ਨੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਜਿਹੜੀ ਅਗਵਾਈ ਹੇਠ ਇੱਕ ਵਰਚੁਅਲ ਮੀਟਿੰਗ ਕਰਕੇ ਸਿਫਾਰਿਸ਼ ਕੀਤੀ ਸੀ ਕਿ ਝੂੰਦਾ ਦੇ ਖਿਲਾਫ਼ ਸਖ਼ਤ ਜਿਹੜੀ ਹੈ ਕਾਰਵਾਈ ਕੀਤੀ ਜਾਵੇ ਤੇ ਵਡਾਲਾ ਨੇ ਕਿਹਾ ਕਿ ਅਨੁਸ਼ਾਸਨੀ ਕਮੇਟੀ ਦੀ ਸਿਫਾਰਿਸ਼ ਦੇ ਉੱਤੇ ਇਕਬਾਲ ਸਿੰਘ ਝੂੰਦਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ। ਇਹ ਹੁਕਮ ਤੁਰੰਤ ਪ੍ਰਭਾਵਤ ਨਾਲ ਜਿਹੜੇ ਲਾਗੂ ਸਮਝੇ ਜਾਣ। ਦੂਸਰੇ ਪਾਸੇ ਪੰਜਾਬ ਮੰਤਰੀ ਮੰਡਲ ਵੱਲੋਂ 3 ਅਗਸਤ ਤੋਂ ਮੌਨਸੂਨ ਸੈਸ਼ਨ ਬੁਲਾਉਣ ਦੇ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ 'ਚ 3 ਅਗਸਤ ਤੋਂ ਮੌਨਸੂਨ ਸੈਸ਼ਨ ਬੁਲਾਉਣ ਦੇ ਲਈ ਹਰੀ ਝੰਡੀ ਦਿੱਤੀ ਹੈ। 3 ਤੋਂ 10 ਅਗਸਤ ਤੱਕ ਇਹ ਜਿਹੜਾ ਸੈਸ਼ਨ ਚੱਲੇਗਾ। ਪੰਜਾਬ ਸਰਕਾਰ ਦੇ ਵੱਲੋਂ ਮੌਨਸੂਨ ਸੈਸ਼ਨ ਦੇ ਵਿੱਚ ਜਾਗਤ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਸਤਿਕਾਰ ਸੋਧ ਐਕਟ 2026 ਦੇ ਵਿੱਚ ਸੋਧ ਕੀਤੀ ਜਾ ਸਕਦੀ ਹੈ, ਇਹ ਵੀ ਚਰਚਾ ਹੈ। ਇਸ ਦੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਮਾਨ ਹੋਣਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਜਾਬ ਸਰਕਾਰ ਨੂੰ ਜਿਹੜੇ ਸੁਝਾਅ ਦਿੱਤੇ ਨੇ ਉਸ ਦੇ ਬਾਰੇ ਐਡਵੋਕੇਟ ਜਨਰਲ ਦੇ ਨਾਲ ਸਲਾਹ ਕੀਤੀ ਜਾਵੇਗੀ। ਐਡਵੋਕੇਟ ਜਨਰਲ ਦੇ ਨਾਲ ਸਲਾਹ ਤੋਂ ਬਾਅਦ ਹੀ ਸੋਧ ਕੀਤੀ ਜਾ ਸਕਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੇ 29 ਜੂਨ ਨੂੰ ਪੰਜਾਬ ਦੇ ਕਈ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨੂੰ ਤਲਬ ਕਰਕੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੀਆਂ ਕੁਝ ਮੱਦਾਂ ਦੇ ਉੱਤੇ ਇਤਰਾਜ਼ ਜਤਾਇਆ ਸੀ ਤੇ ਇਸ ਦੇ ਨਾਲ ਹੀ ਸੂਬਾ ਸਰਕਾਰ ਨੂੰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਲਈ 1 ਮਹੀਨੇ ਦਾ ਸਮਾਂ ਦਿੱਤਾ ਸੀ। ਸੂਬਾ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੇ ਉੱਤੇ ਹੀ ਐਕਟ ਦੇ ਵਿੱਚ ਸੋਧ ਕਰਨ ਲਈ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਉੱਤੇ ਇਤਰਾਜ਼ ਜਤਾਇਆ ਮਾਨ ਸਾਹਿਬ ਨੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਉੱਤੇ ਇਤਰਾਜ਼ ਜਤਾਇਆ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਰੱਖੀ ਜਾ ਰਹੀ ਹੈ ਤਾਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣਾ ਗਲਤ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੁਕਰੇਨ ਦੇ ਰੂਸ ਵਿਚਕਾਰ ਜੰਗ ਨੂੰ ਰੁਕਵਾਉਣ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਤੇ ਦੇਸ਼ ਦੇ ਕਿਸਾਨਾਂ ਦੇ ਨਾਲ ਬੈਠ ਕੇ ਵੀ ਗੱਲ ਕਰਨੀ ਚਾਹੀਦੀ ਹੈ, ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕੱਢਣਾ ਚਾਹੀਦਾ ਹੈ। ਜੰਤਰ ਮੰਤਰ ਦੇ ਉੱਤੇ ਲਾਠੀਚਾਰਜ ਦੇ ਉੱਤੇ ਪੇਪਰ ਲੀਕ ਮੁੱਦੇ ਦੇ ਉੱਤੇ ਮਾਨ ਸਾਹਿਬ ਨੇ ਕਿਹਾ ਵਿੰਨਿਆ ਨਿਸ਼ਾਨਾ ਕਹਿੰਦੇ ਕਿ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਜੰਤਰ ਮੰਤਰ ਦੇ ਉੱਤੇ ਸੰਘਰਸ਼ ਕਰ ਰਹੇ ਨੌਜਵਾਨਾਂ ਤੇ ਲਾਠੀਚਾਰਜ ਕਰਨ ਦੇ ਉੱਤੇ ਵੀ ਸਵਾਲ ਚੁੱਕੇ ਨੇ। ਨੌਜਵਾਨ ਪੜ੍ਹ ਕੇ ਆਪਣਾ ਭਵਿੱਖ ਤਿਆਰ ਕਰਨਾ ਚਾਹੁੰਦੇ ਨੇ ਪਰ ਕੁਝ ਲੋਕ ਪੈਸੇ ਦੇ ਦਮ ਦੇ ਉੱਤੇ ਪੇਪਰ ਖਰੀਦ ਰਹੇ ਨੇ। ਇਸੇ ਦੇ ਖਿਲਾਫ਼ ਨੌਜਵਾਨ ਸੰਘਰਸ਼ ਕਰ ਰਹੇ ਨੇ ਤੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਗੁਰੂ ਬਣਨ ਦੀਆਂ ਗੱਲਾਂ ਕਰ ਰਹੇ ਨੇ ਤੇ ਉਨ੍ਹਾਂ ਪਹਿਲਾਂ ਦੇਸ਼ ਵਿਚ ਪੇਪਰ ਲੀਕ ਰੋਕਣ ਲਈ ਯਤਨ ਕਰਨੇ ਚਾਹੀਦੇ ਆ। ਦੂਸਰੇ ਪਾਸੇ CJP ਪਾਰਲੀਮੈਂਟ ਮਾਰਚ ਲਾਈਵ ਦੀ ਗੱਲ ਕਰੀਏ ਜੋ ਅੱਜ ਕੁਝ ਵਾਪਰਿਆ। ਕਾਂਗਰਸ ਦੇ ਵੱਲੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਬਾਰ ਪ੍ਰਦਰਸ਼ਨ ਹੋਇਆ, ਚੰਨੀ ਨੂੰ ਹਿਰਾਸਤ ਦੇ ਵਿਚ ਲਿਆ ਤੇ ਰਾਹੁਲ ਗਾਂਧੀ ਵੀ ਚੁੱਕੇ ਗਏ। NEET UG 2026 ਪੇਪਰ ਲੀਕ ਮਾਮਲੇ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਜਿਹੜੇ ਅਸਤੀਫੇ ਦੀ ਮੰਗ ਕਰ ਰਹੀ ਕਾਂਗਰਸ ਜਨਤਾ ਪਾਰਟੀ ਦੇ ਸੰਸਦ ਮੈਂਬਰ ਜਾਂ ਸੰਸਦ ਮਾਰਚ ਦੇ ਦੌਰਾਨ ਦਿੱਲੀ ਦੇ ਵਿਚ ਸਥਿਤੀ ਤਣਾਅਪੂਰਨ ਬਣੀ ਹੋਈ ਸੀ। ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਕੇਂਦਰੀ ਮੰਤਰੀ JP ਨੱਡਾ ਦੇ ਨਾਲ ਹੋਈ ਬੈਠਕ ਦੇ ਬਾਵਜੂਦ CJP ਆਗੂਆਂ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਧਰਨਾ ਤੇ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ। ਕਾਂਗਰਸ ਪਾਰਟੀ ਨੇ ਵੀ ਜਿਹੜਾ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਕਰਦਿਆਂ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ। ਸੋਮਵਾਰ ਨੂੰ ਕੱਲ ਬੀਤੇ ਚ ਕੇਂਦਰੀ ਦਿੱਲੀ ਦੇ ਵਿਚ ਹਜ਼ਾਰਾਂ ਦੀ ਗਿਣਤੀ ਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ ਦਿੱਲੀ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਤੇ ਹੰਝੂ ਗੈਸ ਦੇ ਗੋਲੇ ਛੱਡੇ ਗਏ। ਇਸ ਭੜਕੀ ਹਿੰਸਾ ਤੇ ਭੰਨ ਤੋੜ ਦੇ ਵਿਚ ਵੱਡੀ ਗਿਣਤੀ ਚ ਪੁਲਿਸ ਕਰਮੀ ਤੇ ਪ੍ਰਦਰਸ਼ਨਕਾਰੀ ਜ਼ਖਮੀ ਹੋਏ, ਜਦੋਂ ਕਿ ਪੁਲਿਸ ਨੇ ਲਗਭਗ 100 ਤੋਂ ਵੱਧ ਲੋਕਾਂ ਨੂੰ ਹਿਰਾਸਤ ਚ ਲਿਆ। 2019 ਦੇ ਸਾਲ ਦੇ ਦੌਰਾਨ ਨਾਗਰਿਕਤਾ ਸੋਧ ਕਾਨੂੰਨ CAA ਵਿਰੋਧੀ ਅੰਦੋਲਨ ਦੀ ਯਾਦ ਦਿਵਾਉਂਦੇ ਇਸ ਪ੍ਰਦਰਸ਼ਨ ਦੇ ਦੌਰਾਨ ਕੇਂਦਰ ਸਰਕਾਰ ਨੇ 20 ਜੂਨ ਤੋਂ ਚੱਲ ਰਹੇ ਧਰਨੇ ਤੋਂ ਬਾਅਦ ਪਹਿਲੀ ਵਾਰ CJP ਆਗੂਆਂ ਨਾਲ ਰਸਮੀ ਗੱਲਬਾਤ ਕੀਤੀ ਹੈ। ਕੇਂਦਰੀ ਮੰਤਰੀ JP ਨੱਡਾ ਨੇ CJP ਦੇ ਨੁਮਾਇੰਦਿਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਕਾ ਦੇ ਨਾਲ ਮੁਲਾਕਾਤ ਕੀਤੀ ਹੈ, ਜਿਨ੍ਹਾਂ ਨੇ ਸਿੱਖਿਆ ਮੰਤਰੀ ਦੀ ਬਰਖਾਸਤਗੀ ਸਮੇਤ ਆਪਣੀਆਂ ਹੋਰ ਪ੍ਰਮੁੱਖ ਮੰਗਾਂ ਦਾ ਮੰਗ ਪੱਤਰ ਨੱਡਾ ਨੂੰ ਸੌਂਪਿਆ। ਸਰਕਾਰ ਨੇ ਮੰਗ ਪੱਤਰ ਦੇ ਉੱਤੇ ਵਿਚਾਰ ਕਰਨ ਦਾ ਭਰੋਸਾ ਦਿੰਦਿਆਂ ਧਰਨਾ ਖਤਮ ਕਰਨ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਹਸਪਤਾਲ ਦੇ ਵਿਚ ਜੇਰੇ ਇਲਾਜ ਜਾਣੇ ਪਛਾਣੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਨੌਜਵਾਨ ਆਗੂਆਂ ਨੂੰ ਸੰਸਦ ਦੇ ਵਿਚ ਮੈਂਬਰ ਪਾਰਲੀਮੈਂਟ ਨਾਲ ਮਿਲਣ ਦੀ ਇਜਾਜ਼ਤ ਨਹੀਂ ਮਿਲਦੀ ਜਾਂ ਸੰਸਦ ਮੈਂਬਰ ਹਸਪਤਾਲ ਆ ਕੇ ਉਨ੍ਹਾਂ ਦੇ ਨਾਲ ਮੁਲਾਕਾਤ ਨਹੀਂ ਕਰਦੇ ਨੇ। ਕਾਂਗਰਸ ਦੇ ਵੱਲੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਬਾਹਰ ਪ੍ਰਦਰਸ਼ਨ ਕੀਤਾ ਗਿਆ ਤੇ ਚੰਨੀ ਨੂੰ ਹਿਰਾਸਤ ਦੇ ਵਿਚ ਲਿਆ ਗਿਆ। ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ, ਜਿਨ੍ਹਾਂ ਦੇ ਨਾਲ ਪਾਰਟੀ ਪ੍ਰਧਾਨ ਖੜਗੇ ਵੀ ਸਨ ਤੇ ਮੰਗਲਵਾਰ ਨੂੰ ਨੀਟ ਪੇਪਰ ਲੀਕ ਮਾਮਲੇ ਦੇ ਪ੍ਰਦਰਸ਼ਨ ਕਰ ਰਹੇ ਸੀ। ਵਿਦਿਆਰਥੀਆਂ ਤੇ ਪੁਲਿਸ ਕਾਰਵਾਈ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਤੀਫੇ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਦੀ ਲੋਕ ਕਲਿਆਣ ਮਾਰਗ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਦੋਵਾਂ ਨੇਤਾਵਾਂ ਦੇ ਨਾਲ ਧਰਨੇ ਦੇ ਵਿਚ ਕਈ ਪਾਰਟੀ ਸੰਸਦ ਮੈਂਬਰ ਤੇ ਨੇਤਾ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ ਕਾਂਗਰਸ ਨੇਤਾਵਾਂ ਨੇ ਸੋਮਵਾਰ ਨੂੰ ਸੰਸਦ ਦੇ ਵੱਲ CJP ਦੀ ਜਿਹੜੀ ਅਗਵਾਈ ਵਾਲੇ ਵਿਰੋਧ ਮਾਰਚ ਦੇ ਦੌਰਾਨ ਨੌਜਵਾਨ ਵਿਦਿਆਰਥੀਆਂ ਤੇ ਕਥਿਤ ਪੁਲਿਸ ਅਤਿਆਚਾਰਾਂ ਦੇ ਵਿਰੋਧ ਦੇ ਵਿਚ ਪਹਿਲਾਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਵੱਲ ਮਾਰਚ ਕੀਤਾ ਸੀ। ਗਾਂਧੀ ਨੇ ਆਪਣੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਤੇ ਹੋਰ ਕਾਂਗਰਸ ਨੇਤਾਵਾਂ ਦੇ ਨਾਲ ਇਸ ਤੋਂ ਪਹਿਲਾਂ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਵਿਚ ਸੋਮਵਾਰ ਦੀ ਪੁਲਿਸ ਕਾਰਵਾਈ ਦੇ ਵਿਚ ਜ਼ਖਮੀ ਹੋਏ ਕੁਝ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਵੀ ਕੀਤੀ ਸੀ। ਇਸ ਦੇ ਦੌਰਾਨ ਪੰਜਾਬ ਕਾਂਗਰਸ ਕੈਂਪੇਨ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਲੋਕ ਕਲਿਆਣ ਮਾਰਗ ਤੋਂ ਹਿਰਾਸਤ ਦੇ ਵਿਚ ਲੈ ਲਏ ਗਏ ਤੇ ਚੰਨੀ ਨੇ ਦੋਸ਼ ਲਗਾਇਆ ਕਿ ਭਾਜਪਾ ਅੱਤਵਾਦੀਆਂ ਵਰਗੀਆਂ ਚਾਲਾਂ ਦਾ ਜਿਹੜਾ ਸਹਾਰਾ ਲੈ ਰਹੀਆਂ ਨੇ ਤੇ ਸਰਕਾਰ ਤੇ ਵਿਦਿਆਰਥੀਆਂ ਦੀਆਂ ਜਿਹੜੀਆਂ ਚਿੰਤਾਵਾਂ ਨੂੰ ਨਜ਼ਰ ਅੰਦਾਜ਼ ਜਿਹੜਾ ਕਰਨ ਦੇ ਦਾ ਦੋਸ਼ ਜਿਹੜਾ ਉਨ੍ਹਾਂ ਨੇ ਲਾਇਆ ਹੈ। ਫਾਰਮਰ ਪ੍ਰੋਟੈਸਟ ਜਿਹੜਾ ਸਮੇਟਣ ਲੱਗ ਪਿਆ ਜੀ। ਦਿੱਲੀ ਚੱਲੇ ਕਿਸਾਨ ਜਿਹੜੇ ਨੇ ਸ਼ੰਭੂ ਦੇ ਉੱਤੇ ਲੱਗੇ ਜਾਮ ਨੇ ਤੇ ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ਼ ਕਿਸਾਨਾਂ ਦੀ ਜਿਹੜੀ ਹੈ ਮਹਾਂ ਰੈਲੀ ਸੀ। ਦੇਸ਼ ਬਚਾਓ ਮੋਰਚਾ ਵੱਲੋਂ ਭਾਰਤ ਅਮਰੀਕਾ ਵਪਾਰ ਸਮਝੌਤੇ ਦੇ ਖਿਲਾਫ਼ ਅੱਜ ਦਿੱਲੀ ਸਥਿਤ ਕਿਸਾਨ ਘਾਟ ਦੇ ਉੱਤੇ ਕਿਸਾਨ ਮਹਾਂਰੈਲੀ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਮਹਾਂਰੈਲੀ ਦੇ ਵਿਚ ਪੰਜਾਬ ਭਰ ਤੋਂ ਵੱਡੀ ਗਿਣਤੀ ਚ ਕਿਸਾਨਾਂ ਵੱਲੋਂ ਦਿੱਲੀ ਕੂਚ ਕੀਤਾ ਜਾ ਰਿਹਾ। ਦੂਜੇ ਪਾਸੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਕੂਚ ਕਰਨ ਤੋਂ ਰੋਕਣ ਲਈ ਸ਼ੰਭੂ ਬਾਰਡਰ ਉੱਤੇ ਵੱਡੀਆਂ ਵੱਡੀਆਂ ਰੋਕਾਂ ਬੈਰੀਕੇਡ ਲਗਾ ਦਿੱਤੀਆਂ ਸਨ। ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਗਿਆ ਤੇ ਪੁਲਿਸ ਨੇ ਆਮ ਲੋਕਾਂ ਦੇ ਲਈ ਰੂਟ ਵੀ ਜਿਹੜਾ ਸੀ ਡਾਇਵਰਟ ਕਰ ਦਿੱਤਾ ਸੀ। ਦੇਸ਼ ਬਚਾਓ ਮੋਰਚੇ ਦੇ ਆਗੂ ਸਰਵਨ ਸਿੰਘ ਭੰਦੇਰ ਤੇ ਹੋਰਨਾਂ ਆਗੂਆਂ ਦੀ ਅਗਵਾਈ ਹੇਠ ਪੰਜਾਬ ਦੇ ਵਿੱਚੋਂ ਵੱਖ ਵੱਖ ਥਾਵਾਂ ਤੋਂ ਕਿਸਾਨਾਂ ਨੇ ਲੰਘੇ ਦਿਨ ਹੀ ਦਿੱਲੀ ਲਈ ਚਾਲੇ ਪਾ ਦਿੱਤੇ ਸੀ। ਕਿਸਾਨ ਰਾਤ ਸਮੇਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਰੁਕੇ ਤੇ ਅੱਜ ਸਵੇਰੇ ਜਿਵੇਂ ਹੀ ਦਿੱਲੀ ਵੱਲ ਨੂੰ ਅੱਗੇ ਵਧੇ ਤਾਂ ਪੁਲਿਸ ਨੇ ਸ਼ੰਭੂ ਬਾਰਡਰ ਦੇ ਉੱਤੇ ਵੱਡੀਆਂ ਵੱਡੀਆਂ ਰੋਕਾਂ ਲਗਾ ਕੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਿਆ। ਇਸ ਵੇਲੇ ਸ਼ੰਭੂ ਬਾਰਡਰ ਉੱਤੇ ਵੱਡੀ ਗਿਣਤੀ 'ਚ ਜਿਹੜਾ ਕਿਸਾਨ ਹੋਏ ਸਨ ਮੌਜੂਦ ਤੇ ਉੱਥੇ ਹੀ ਕਿਸਾਨਾਂ ਦਾ ਭਾਰੀ ਜਿਹੜਾ ਇਕੱਠ ਹੋਇਆ। ਦੇਸ਼ ਬਚਾਓ ਮੋਰਚੇ ਦੇ ਆਗੂ ਸਰਵਨ ਸਿੰਘ ਭੰਦੇਰ ਹੋਰਨਾਂ ਆਗੂਆਂ ਦੀ ਅਗਵਾਈ ਹੇਠ ਪੰਜਾਬ ਦੇ ਵਿੱਚੋਂ ਵੱਖ ਵੱਖ ਥਾਵਾਂ ਤੋਂ ਕਿਸਾਨਾਂ ਨੇ ਲੰਘੇ ਦਿਨ ਹੀ ਦਿੱਲੀ ਲਈ ਚਾਲੇ ਪਾ ਦਿੱਤੇ ਸਨ। ਕਿਸਾਨ ਰਾਤ ਸਮੇਂ ਜਿਹੜਾ ਸ਼ੰਭੂ ਦੇ ਉੱਤੇ ਹੀ ਜਿਹੜਾ ਰੁਕੇ ਰਹੇ। ਹਰਿਆਣਾ ਪੁਲਿਸ ਦੇ ਵੱਲੋਂ ਇਹ ਸਖ਼ਤ ਨਾਕੇਬੰਦੀ ਦੇਸ਼ ਬਚਾਓ ਮੋਰਚੇ ਦੇ ਸੱਦੇ ਦੇ ਉੱਤੇ ਦਿੱਲੀ ਦੇ ਕਿਸਾਨ ਘਾਟ ਵਿਖੇ 21 ਜੁਲਾਈ ਨੂੰ ਕੀਤੀ ਜਾ ਰਹੀ ਵਿਸ਼ਾਲ ਮਹਾਂਪੰਚਾਇਤ ਤੋਂ ਕੁਝ ਘੰਟੇ ਪਹਿਲਾਂ ਕੀਤੀ ਗਈ। ਆਯੋਜਕਾਂ ਦਾ ਦਾਅਵਾ ਹੈ ਕਿ ਇਸ ਮਹਾਂਪੰਚਾਇਤ ਦੇ ਵਿੱਚ ਦੇਸ਼ ਭਰ ਤੋਂ ਲਗਭਗ 550 ਕਿਸਾਨ ਜਥੇਬੰਦੀਆਂ ਤੇ ਸਮਾਜਿਕ ਸੰਸਥਾਵਾਂ ਹਿੱਸਾ ਲੈ ਰਹੀਆਂ ਨੇ। ਦਿੱਲੀ ਦੇ ਵਿੱਚ ਪਿਛਲੇ ਦਿਨੀਂ ਹੋਏ ਪ੍ਰਦਰਸ਼ਨ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਵਧੇਰੇ ਚੌਕਸੀ ਵਰਤੀ ਜਾ ਰਹੀ ਹੈ। ਦੂਸਰੇ ਪਾਸੇ ਸ਼ਾਮ ਤੱਕ ਖ਼ਬਰ ਆ ਗਈ ਹੈ ਕਿ ਪੰਜਾਬ ਦੇ ਕਿਸਾਨਾਂ ਦਾ ਦਿੱਲੀ ਕੂਚ ਟਲ ਗਿਆ। ਜਲਦ ਹੋਵੇਗੀ ਖੇਤੀਬਾੜੀ ਮੰਤਰੀ ਦੇ ਨਾਲ ਮੀਟਿੰਗ। ਅਮਰੀਕਾ ਭਾਰਤ ਵਪਾਰ ਸਮਝੌਤੇ ਦੇ ਵਿਰੋਧ ਦੇ ਵਿੱਚ ਕਿਸਾਨਾਂ ਵੱਲੋਂ ਇਹ ਮਾਰਚ ਕੀਤਾ ਜਾਣਾ ਸੀ ਤੇ ਕਿਸਾਨ ਦੁਪਹਿਰ 3 ਵਜੇ ਤੋਂ ਬਾਅਦ ਸ਼ੰਭੂ ਸਰਹੱਦ ਤੋਂ ਵਾਪਸ ਆਉਣ ਲੱਗ ਪਏ। ਇਸ ਦੇ ਨਾਲ ਹੀ ਕੁਰੂਕਸ਼ੇਤਰ ਪੁਲਿਸ ਨੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਣੀ ਨੂੰ ਵੀ ਰਿਹਾਅ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਦਿਲਬਾਗ ਸਿੰਘ ਜਿਹੜੇ ਨੇ ਦਰਾਜ ਕੇ ਹੁਣਾਂ ਨੇ ਦੱਸਿਆ ਕਿ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਦੇ ਨਾਲ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਦੋ ਮੰਗਾਂ ਦੇ ਸਮਝੌਤਾ ਹੋਇਆ। ਇਸ ਦੇ ਲਈ ਵਿਰੋਧ ਮੁਲਤਵੀ ਜਿਹੜਾ ਕਰ ਦਿੱਤਾ ਗਿਆ। ਕਿਸਾਨ ਆਗੂ ਸਰਵਨ ਭੰਦੇਰ ਹੁਣਾਂ ਦੱਸਿਆ ਕਿ ਖੇਤੀਬਾੜੀ ਮੰਤਰੀ ਰਾਣਾ ਨੇ ਕਿਹਾ ਕਿ ਗ੍ਰਿਫ਼ਤਾਰ ਕਿਸਾਨ ਆਗੂਆਂ ਨੂੰ ਜਲਦ ਹੀ ਰਿਹਾਅ ਕਰ ਦਿੱਤਾ ਜਾਏਗਾ। ਅਗਲੇ 8 ਤੋਂ 10 ਦਿਨਾਂ ਦੇ ਅੰਦਰ ਅੰਦਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਦੇ ਨਾਲ ਗੱਲਬਾਤ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਦੇ ਦੌਰਾਨ ਅਮਰੀਕਾ ਭਾਰਤ ਵਪਾਰ ਸਮਝੌਤੇ ਉੱਤੇ ਵੀ ਚਰਚਾ ਹੋਵੇਗੀ। ਕਿਸਾਨ ਦਿੱਲੀ ਜਾਣ ਦੇ ਲਈ ਸਵੇਰੇ ਸਵੇਰੇ ਪਟਿਆਲਾ ਅੰਬਾਲਾ ਵਿਚਕਾਰ ਸ਼ੰਭੂ ਸਰਹੱਦ ਦੇ ਉੱਤੇ ਤੇ ਸੰਗਰੂਰ ਤੇ ਜੀਂਦ ਵਿਚਕਾਰ ਖਨੌਰੀ ਸਰਹੱਦ ਦੇ ਉੱਤੇ ਪਹੁੰਚੇ ਸਨ। ਇਸ ਗੱਲ ਦੀ ਜਾਣਕਾਰੀ ਮਿਲਦਿਆਂ ਹੀ ਹਰਿਆਣਾ ਪੁਲਿਸ ਨੇ ਦੋਵਾਂ ਸਰਹੱਦਾਂ ਦੇ ਉੱਤੇ ਬੈਰੀਕੇਡਿੰਗ ਕਰਤੀ ਤੇ ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ ਜਿਸ ਦੇ ਨਾਲ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਲਿਆ ਗਿਆ ਸੀ। ਦੂਸਰੇ ਪਾਸੇ ਪੀਐਮ ਮੋਦੀ ਸਾਹਿਬ ਦੋ ਮੁੱਦਿਆਂ ਦੇ ਉੱਤੇ ਅੱਜ ਬੋਲੇ ਆ। ਹਰ ਮੁਕਤ ਜਿਹੜਾ ਕਹਿੰਦੇ ਨੇ ਕਿ ਮੋਦੀ ਉਨ੍ਹਾਂ ਨੇ ਕਿਹਾ ਕਿ ਜਿਹੜਾ ਫਾਰਮਰ ਪ੍ਰੋਟੈਸਟ ਚੱਲ ਰਿਹਾ ਹਰ ਮੁਕਤ ਜਿਹੜਾ ਵਪਾਰ ਸਮਝੌਤਾ ਹੈ FTA ਵਿੱਚ ਕਿਸਾਨਾਂ ਦੇ ਹਿੱਤਾਂ ਨੂੰ ਦਿੱਤਾ ਜਾਵੇਗਾ ਪਹਿਲ ਦਿੱਤੀ ਜਾਏਗੀ। ਸਰਕਾਰ ਕਿਸਾਨਾਂ ਦੀ ਭਲਾਈ ਦੇ ਲਈ ਪੂਰੀ ਤਰ੍ਹਾਂ ਕਹਿੰਦੇ ਨੇ ਵਚਨਬੱਧ ਹੈ ਤੇ ਦੂਸਰਾ ਮਾਮਲਾ ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਖਿਲਾਫ਼ ਜਿਹੜਾ ਨੀਟ ਪੇਪਰ ਮਾਮਲਾ ਦੋਸ਼ੀਆਂ ਦੇ ਖਿਲਾਫ਼ ਹੋਵੇ ਸਖ਼ਤ ਤੋਂ ਸਖ਼ਤ ਕਾਰਵਾਈ ਇਹ ਕੋਈ ਸਿਆਸੀ ਮੁੱਦਾ ਨਹੀਂ ਹੈ ਮੋਦੀ ਸਾਹਿਬ ਕਹਿੰਦੇ ਹੈ। ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ਼ ਜਿਹੜਾ ਦਿੱਲੀ ਵੱਲ ਮਾਰਚ ਕਰਨ ਅਤੇ ਸ਼ੰਭੂ ਬਾਰਡਰ ਦੇ ਉੱਤੇ ਤਣਾਅਪੂਰਨ ਸਥਿਤੀ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਕਿਸਾਨ ਭਾਈਚਾਰੇ ਨੂੰ ਵੱਡਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਕਿਸੇ ਵੀ ਵਪਾਰਕ ਸਮਝੌਤੇ ਦੇ ਵਿੱਚ ਉਨ੍ਹਾਂ ਦੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਿਆ ਜਾਵੇਗਾ। ਮੰਗਲਵਾਰ ਸਵੇਰੇ ਆਯੋਜਿਤ NDA ਸੰਸਦੀ ਪਾਰਟੀ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਹਾਲ ਹੀ ਦੇ ਵਿੱਚ ਕੀਤੇ ਗਏ ਮੁਕਤ ਵਪਾਰ ਸਮਝੌਤਿਆਂ ਦਾ ਜਿਹੜਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੇ ਵੱਲੋਂ ਕੀਤੇ ਜਾਣ ਵਾਲੇ ਇਹ ਸਮਝੌਤੇ ਦੇਸ਼ ਅਤੇ ਕਿਸਾਨਾਂ ਦੋਵਾਂ ਦੇ ਹਿੱਤਾਂ ਨੂੰ ਪਹਿਲ ਦੇਣਗੇ ਤੇ ਇਨ੍ਹਾਂ ਦੇ ਨਾਲ ਖੇਤੀਬਾੜੀ ਸੈਕਟਰ ਨੂੰ ਨੁਕਸਾਨ ਨਹੀਂ ਬਲਕਿ ਲਾਭ ਪਹੁੰਚੇਗਾ। ਸੰਸਦੀ ਮਾਮਲਿਆਂ ਦੇ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਦੱਸਿਆ ਕਿ ਕਿਸਾਨਾਂ ਦੀ ਭਲਾਈ ਸਰਕਾਰ ਦਾ ਮੁੱਖ ਟੀਚਾ ਰਿਹਾ ਤੇ ਆਉਣ ਵਾਲੇ ਕਿਸੇ ਵੀ FTA ਵਿੱਚ ਕਿਸਾਨਾਂ ਦੇ ਹਿੱਤਾਂ ਦੀ ਪੂਰੀ ਰਾਖੀ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਹੋਰ ਅੱਗੇ ਵਧਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਇਸ ਬੈਠਕ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਵੀ ਸੰਬੋਧਨ ਕੀਤਾ ਤੇ ਨੀਟ UGC ਪੇਪਰ ਜਿਹੜਾ ਲੀਕ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਰਕਾਰ ਇਸ ਮੁੱਦੇ ਦੇ ਉੱਤੇ ਪੂਰੀ ਤਰ੍ਹਾਂ ਕਹਿੰਦੇ ਗੰਭੀਰ ਹੈ। ਦੂਸਰੇ ਪਾਸੇ ਇੰਸਪੈਕਟਰ ਆਪਣੇ ਨਾਗਰਾ FBI ਦੀ ਜਾਂਚ ਤੋਂ ਬਾਅਦ ਘਿਰੇ ਨੇ ਇੰਸਪੈਕਟਰ ਨਾਗਰਾ ਦੇ ਪੁਲਿਸ ਰਿਮਾਂਡ ਦੇ ਵਿੱਚ ਵਾਧਾ ਹੋ ਗਿਆ। ਭ੍ਰਿਸ਼ਟਾਚਾਰ ਤੇ ਫਿਰੌਤੀ ਮੰਗਾਂ ਦੇ ਦੋਸ਼ਾਂ ਦੇ ਤਹਿਤ ਗ੍ਰਿਫ਼ਤਾਰ ਕੀਤੇ ਪੰਜਾਬ ਪੁਲਿਸ ਦੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੂੰ 3 ਰੋਜ਼ਾ ਪੁਲਿਸ ਰਿਮਾਂਡ ਖਤਮ ਹੋਣ ਦੇ ਉੱਤੇ ਅੱਜ ਫਿਰ ਦਸੂਹਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਰਿਮਾਂਡ ਦੇ ਵਿੱਚ 1 ਦਿਨ ਦਾ ਵਾਧਾ ਕੀਤਾ। ਨਾਗਰਾ ਨੂੰ 17 ਜੁਲਾਈ ਦੀ ਰਾਤ ਗ੍ਰਿਫ਼ਤਾਰ ਕੀਤਾ ਗਿਆ ਸੀ। ਅਮਰੀਕੀ ਜਾਂਚ ਏਜੰਸੀ FBI ਵੱਲੋਂ ਗੈਂਗਸਟਰਾਂ ਦੀਆਂ ਕਾਰਵਾਈਆਂ ਦੀ ਕੀਤੀ ਜਾਂਚ ਤੋਂ ਬਾਅਦ ਨਾਗਰਾ ਦੇ ਇੱਕ ਗੈਂਗਸਟਰ ਸਮੂਹ ਦੇ ਨਾਲ ਸੰਬੰਧ ਉਜਾਗਰ ਹੋਣ ਤੋਂ ਬਾਅਦ ਉਸ ਨੂੰ ਟਾਂਡਾ ਦੇ SHO ਵਜੋਂ ਹਟਾ ਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ। ਮਾਮਲੇ ਦੀ ਜਾਂਚ ਦੇ ਲਈ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ, ਜਿਸ ਦੀ ਮੁੱਢਲੀ ਜਾਂਚ ਤੋਂ ਬਾਅਦ ਨਾਗਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਨਵਰੀ ਮਹੀਨੇ ਟਾਂਡਾ ਦੇ ਪਿੰਡ ਮਿਆਣੀ ਦੇ ਵਿਚ ਬਲਵਿੰਦਰ ਸਿੰਘ ਨਾਂ ਦੇ ਇਕ ਵਿਅਕਤੀ ਦੇ ਹੋਏ ਕਤਲ ਸੰਬੰਧੀ ਜੋ FIR ਦਰਜ ਹੋਈ ਸੀ, ਉਸੇ ਦੇ ਵਿਚ ਵਾਧਾ ਜੁਰਮ ਜਿਹੜਾ ਦਰਜ ਕਰਕੇ ਨਾਗਰਾ ਨੂੰ ਭ੍ਰਿਸ਼ਟਾਚਾਰ ਤੇ ਜਬਰੀ ਵਸੂਲੀ ਦੇ ਦੋਸ਼ਾਂ ਦੇ ਤਹਿਤ ਗ੍ਰਿਫ਼ਤਾਰ ਕੀਤਾ ਸੀ। FBI ਨੇ ਇਸ ਕਤਲ ਕੇਸ ਨੂੰ ਵਰਤ ਕੇ ਅਮਰੀਕਾ ਰਹਿੰਦੇ ਇਕ ਪਰਿਵਾਰ ਨੂੰ ਡਰਾ ਧਮਕਾ ਕੇ $4,00,000 ਦੀ ਮੰਗ ਕੀਤੇ ਜਾਣ ਦੇ ਦੋਸ਼ ਉਕਤ ਪੁਲਿਸ ਅਧਿਕਾਰੀਆਂ ਦੇ ਉਤੇ ਲਗਾਏ ਸਨ ਤੇ ਵਿਸ਼ੇਸ਼ ਜਾਂਚ ਟੀਮ ਨੂੰ ਇਸ ਰਾਸ਼ੀ ਚੋਂ ₹16,00,000 ਦੀ ਮਨੀ ਟ੍ਰੇਲ ਜਿਹੜਾ ਉਹਦਾ ਪਤਾ ਲੱਗ ਚੁੱਕਿਆ ਹੈ। ਦੂਸਰੇ ਪਾਸੇ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਧਿਆਨ ਮਾਰਾਂਗੇ ਤੇ ਪਾਕਿਸਤਾਨ ਦੇ ਵਿਚ ਬੈਠਕ ਹੋਣ ਜਾ ਰਹੀ ਹੈ ਫਿਰ ਤੋਂ। ਇਰਾਨ ਤੇ ਪਾਕਿਸਤਾਨ ਇਕੱਠੇ ਬੈਠਣ ਦੀ ਕੋਸ਼ਿਸ਼ ਕਰ ਰਿਹਾ ਤੇ ਦੂਸਰੇ ਪਾਸੇ ਆਪਣਾ ਟਰੰਪ ਕਹਿ ਰਿਹਾ ਪੂਰਾ ਇੱਕ ਜਿਹੜਾ ਨਕਸ਼ਾ ਬਣਾ ਲਿਆ ਆਉਣ ਵਾਲੇ ਸਮੇਂ ਦੇ ਵਿਚ ਕਿਸ ਤਰ੍ਹਾਂ ਦੀ ਜਿਹੜੀ ਜੰਗ ਛੇੜਨੀ ਹੈ ਤੇ ਉਨ੍ਹਾਂ ਨੇ ਕਹਿ ਦਿੱਤਾ ਬੂਟਸ ਔਨ ਦੀ ਗਰਾਊਂਡ ਤੇ ਇਹਦੇ ਵਿਚ ਜਿਹੜੇ ਨੇ ਅਰਬ ਮੁਲਕ ਨੇ ਉਨ੍ਹਾਂ ਦੀਆਂ ਫੌਜਾਂ ਵੀ ਸਾਥ ਦੇ ਸਕਦੀਆਂ ਤੇ ਯੁੱਧ ਜਿਹੜਾ ਹੋਰ ਵੀ ਗੰਭੀਰ ਬਣਦਾ ਨਜ਼ਰ ਆਵੇਗਾ। ਪਰ ਉਮੀਦ ਕਰਦੇ ਹਾਂ ਕਿ ਇਹਨਾਂ ਚੀਜ਼ਾਂ ਤੋਂ ਟਲਿਆ ਜਾਵੇ, ਨਸਲ ਕੁਸ਼ੀਆਂ ਹੋਰ ਸਾਰਾ ਸਿਲਸਿਲਾ ਜੋ ਹੋ ਰਿਹਾ ਉਹਨਾਂ ਨੂੰ ਜਿਹੜਾ ਰੋਕਿਆ ਜਾਵੇ, ਲੋਕਾਂ ਨੂੰ ਇਹਦੇ ਬਾਰੇ ਵੀ ਜਿਹੜੀ ਆਵਾਜ਼ ਉਠਾਉਣੀ ਚਾਹੀਦੀ ਹੈ। ਤੇ ਲੋ ਦੋਸਤੋ, ਅੱਗੇ ਗੱਲਾਂ ਬਾਤਾਂ ਕਰਨ ਦੇ ਲਈ ਆਪਣੇ ਨਾਲ ਜੁੜ ਗਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦਾ ਕਰਦੇ ਹਾਂ ਸਵਾਗਤ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ, +358 44 976 19 ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਵੀ ਨਾਲ ਕਰ ਸਕਦੇ ਹੋ। ਕੋਈ ਸਵਾਲ ਹੋਵੇ, ਕੋਈ ਗੱਲਬਾਤ ਹੋਵੇ ਤਾਂ ਤੁਹਾਡਾ ਵੀ ਨਿੱਘਾ ਸਵਾਗਤ ਰਹੇਗਾ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ, ਬੜੀਆ
0: ਜੀ।
1: ਭਾਰੀ ਸਾਹਿਬ, ਆ ਜਿਹੜੀ ਤੁਸੀਂ ਹੁਣ ਲਾਸਟ ਵਿਚ ਖਬਰ ਕੀਤੀ ਹੈ ਨਾ ਜੀ, SHO ਨਾਗਰਾ ਵਾਲੀ,
0: ਹਾਂਜੀ,
1: ਇਹਦੇ ਬਾਰੇ ਨਾ ਸਰ ਅੱਜ ਇੱਕ ਹੋਰ ਵਿਊ ਨਜ਼ਰ ਆਇਆ ਜੀ।
0: ਜੀ,
1: ਉਹ ਕਹਿੰਦੇ ਵੀ ਮਤਲਬ ਇਸ ਕੇਸ ਦੇ ਜ਼ਰੀਏ ਜਿਹੜਾ ਆ ਇੱਥੇ ਕਾਰਵਾਈ ਕੀਤੀ, ਜਿਹੜੀ FIR ਕੀਤੀ ਆ, ਇਹਦੇ ਜ਼ਰੀਏ ਸਰਕਾਰ ਗੁਰਿੰਦਰਜੀਤ ਸਿੰਘ ਨਾਗਰਾ ਦੀ ਐਕਸਟ੍ਰਾਡੀਸ਼ਨ ਤੋਂ ਉਹਦਾ ਬਚਾਅ ਕਰ ਰਹੀ ਆ।
0: ਬਿਲਕੁਲ ਹੈ ਜੀ,
1: ਐਕਸਟ੍ਰਾਡੀਸ਼ਨ ਟ੍ਰੀਟੀ ਦਾ ਇੱਕ ਰੂਲ ਆ ਕਿ ਜੇ ਉਸ ਬੰਦੇ ਤੇ ਕੇਸ ਚੱਲਦਾ ਹੋਵੇ ਤੇ ਉਹਦੀ ਉਨਾ ਚਿਰ ਤੱਕ ਐਕਸਟ੍ਰਾਡੀਸ਼ਨ ਨਹੀਂ ਹੋ ਸਕਦੀ ਜੀ।
0: ਜੀ,
1: ਟੂ ਸੇਵ ਹਿਮ ਫਰੋਮ ਦੀ ਕਲਚਿਸ ਆਫ FBI, ਜੋ ਮਤਲਬ ਸਕਾਲਰਸ ਕਹਿ ਰਹੇ ਆ, ਉਹ ਕਹਿੰਦੇ ਆ ਕਿ ਇਹਨੂੰ ਬਚਾਉਣ ਵਾਸਤੇ ਹੀ ਇਹ FIR ਦਰਜ ਕੀਤੀ ਹੈਗੀ ਆ ਤੇ ਇਹ ਹੁਣ ਜਿਹੜਾ ਹੈਗਾ ਇਹ ਸਾਰਾ ਪੇਪਰ ਵਰਕ ਹੈਗਾ ਜੀ। ਨੋ ਡਾਊਟ ਕਿ ਜਿਹੜੇ ਇਹਨਾਂ ਦੇ ਆਪੋਨੈਂਟ ਕੰਪਲੇਨੈਂਟ ਸੀਗਾ, ਜਿਹਨੇ ਉੱਥੇ ਜਿਹੜਾ ਆ FBI ਨੂੰ ਇਨਫੋਰਮੇਸ਼ਨ ਦਿੱਤੀ, ਜਿਹਨੂੰ ਇਹ ਨਾਗਰਾ ਸਾਹਿਬ ਇਨਕਲੂਡ ਕੀਤਾ ਮਰਡਰ ਕੇਸ ਦੇ ਵਿੱਚ, ਜਦੋਂ ਉਹ ਬੰਦਾ ਜਿਹੜੇ ਰਾਹੀਂ
0: ਜੀ
1: ਮਤਲਬ ਉਹ ਬੰਦੇ ਦੀ ਅਰੈਸਟ ਹੋ ਗਈ ਜਿਹਦੇ ਰਾਹੀਂ ਨਾਗਰਾ ਸਾਹਿਬ ਮੰਗ ਕਰ ਰਹੇ ਸੀ ਉੱਥੋਂ, ਜਾਂ ਉਹਨਾਂ ਦੇ ਨਾਲ ਜਿਹੜੇ ਜਿਹਨਾਂ ਨਾਲ ਡੀਲ ਹੋਈ ਦੱਸਦੇ ਹੈਗੇ ਸੀ ਉਹਨਾਂ ਦੀ।
0: ਜਿਵੇਂ ਸੈਣੀ ਸਾਹਿਬ, ਇਹਦੇ ਵਿੱਚ FIR ਹੋਈ ਆ ਪੰਜਾਬ ਦੇ ਵਿੱਚ, ਜਾਂ ਜੋ ਮਾਮਲਾ ਤਾਂ ਪੰਜਾਬ ਦੇ ਵਿੱਚ ਵਾਪਰਿਆ ਜਾਂ ਕਿੱਦਾਂ ਵਾਪਰਿਆ, ਕੀ ਉਹਦੀ ਵੀ ਜਾਂਚ ਪੜਤਾਲ ਉਹਦੇ ਵਿੱਚ ਹੋ ਰਹੀ ਆ ਕਿ ਕਤਲ ਹੋਇਆ ਹੈ?
1: ਸਰ ਆਊ ਤਾਂ ਸਹੀ ਨਾ ਜੀ, ਉਹ ਬੰਦੇ ਦੀ ਮੈਂ ਉਹੀ ਬੇਨਤੀ ਕਰ ਰਿਹਾ ਨਾ ਕਿ ਉਹ ਬੰਦਾ ਜਿਹੜਾ ਆ ਉਹ ਰਿਟਾਇਰਡ DSP ਆ ਪੁਲਿਸ ਦਾ ਜੀ।
0: ਜੀ, ਜਿਹਨਾਂ ਵਾਰਦਾਤ
1: ਉਹਨੇ ਇਹਨਾਂ ਦੇ ਨਾਲ, ਹਾਂਜੀ, ਉਹ ਵੀ ਜਿਹੜਾ ਹੈਗਾ ਆ ਸਾਰੇ ਮਤਲਬ ਜਾਣਦਾ ਸੀ, ਉਹਨੇ ਹੀ ਆਪ ਹੀ ਟ੍ਰੈਪ ਕੀਤਾ ਇਹਨੂੰ, ਉਹਨੇ ਮਤਲਬ ਕਿੱਦਾਂ ਕੀਤਾ ਜੀ, ਜਿੱਦਾਂ ਉਹਨੇ ਨਾ ਜੀ ਪੈਸੇ ਇਹਨਾਂ ਦੇ ਮੰਗ ਕੀਤੀ ਹੋਊਗੀ ਜੀ ਜ਼ਰੂਰ
0: ਜੀ,
1: ਉਹਨੇ ₹16,00,000 ਕਿਸੇ ਆਪਣੇ ਜਿਹੜਾ ਆ ਜਲੰਧਰ ਦੇ ਕਿਸੇ ਵਪਾਰੀ ਨੂੰ ਦੇ ਦਿੱਤਾ, ਸੱਜਣ ਨੂੰ ਕਹਿ ਦਿੱਤਾ ਹੋਊਗਾ ਵੀ ਇੱਥੋਂ ₹16,00,000 ਫਲਾਨੇ ਨੂੰ ਦੇ ਦੇ
0: ਜੀ,
1: ਕੋਈ ਬੰਦਾ ਆਊਗਾ
0: ਜੀ।
1: ਉਹ ਪੁਲਿਸ ਵਾਲਾ ਕੋਈ ਆਇਆ ਆ ਕੇ ਤੇ ਉਹਦੇ ਕੋਲੋਂ ₹16,00,000 ਲੈ ਕੇ ਤੇ ਇੱਥੇ ਨਾਗਰਾ ਸਾਹਿਬ ਨੂੰ ਦੇ ਕੇ ਗਿਆ ਜੀ।
0: ਜੀ,
1: ਜੋ ਦੱਸਦੇ ਆ ਉਹ ਬੰਦਾ ਜਿਹੜਾ ਆ ਉਹਦਾ ਵੀ ਉਹਨੇ ਨੰਬਰ ਸਾਰਾ ਕੁਛ ਉਹਨਾਂ ਨੇ ਪਹਿਲਾਂ ਹੀ ਨੋਟ ਕੀਤਾ ਆ ਸੀ। ਉਹ ਬੰਦੇ ਨੇ ਜਿਹੜਾ ਆ ਜਦੋਂ DSP ਨੇ ਉਹਨਾਂ ਨੂੰ ਦੱਸਿਆ FBI ਨੂੰ, ਤੇ ਉੱਥੋਂ ਬਾਅਦ ਜਿਹੜਾ ਆ ਜਦੋਂ ਇਨਕੁਆਇਰੀ ਹੋਈ ਆ ਤੇ ਉਹ ਇਨਕੁਆਇਰੀ ਦੇ ਵਿੱਚ ਉਹ ਬੰਦੇ ਨੇ ਸਟੈਂਡ ਕੀਤਾ ਜੀ ਕਿ ਮੇਰਾ ਉਹਨਾਂ ਨਾਲ ਸੱਜਣਤਾ ਹੀ ਹੈਗੀ, ਉਹਨਾਂ ਨੇ ਮੈਨੂੰ ਕਿਹਾ ਸੀ ਵੀ ਰੁਪਇਆ ਦੇ ਦੇ
0: ਜੀ,
1: ਹਾਂਜੀ, ਤੇ ਤੈਨੂੰ ਦੇ ਦਿਆਂਗੇ
0: ਜੀ,
1: ਤੇ ਮੈਂ ਕੀ 16 ਲੱਖ ਰੁਪਇਆ ਉਹ ਜੇ ਉਦਾਂ ਦੱਸਦਾ ਵੀ ਮੈਂ ਉਧਰ ਲੈ ਲਏ ਸੀ ਜਾਂ
0: ਕਿਸੇ ਤਰੀਕੇ
1: ਉਹ ਤਾਂ ਹਵਾਲਾ ਚ
0: ਫਸਦਾ ਸੀ
1: ਉਹ ਵਿਟਨੈਸ ਦੇ ਤੌਰ ਤੇ ਆ ਗਿਆ ਤੇ ਉਹ ਪੁਲਿਸ ਦਾ ਜਿਹੜਾ ਨੰਬਰ ਨੰਬਰ ਨੋਟ ਕੀਤਾ ਆਇਆ ਸੀ ਉਸ ਬੰਦੇ ਨੇ ਸੋਚਿਆ ਵੀ ਭਾਈ ਮੈਂ ਵੀ ਮਤਲਬ ਫਸਦਾ ਹੈਗਾ ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਕੁਛ ਨੀ ਹੈਗਾ ਯਾ ਮੈਨੂੰ ਤਾਂ ਇੱਦਾਂ ਕਰਕੇ ਕਿਹਾ ਸੀਗਾ ਵੀ
0: ਹਾਂ ਜੀ ਪੈਸੇ ਇੱਥੇ ਤੇ
1: ਤਗੜਾ ਸਾਹਿਬ ਸਾਹਿਬ ਨੇ ਲਿਆ ਜੀ ਬਸ ਟਾਂਡਾ ਥਾਣਾ ਤਾਂ ਖਾਲੀ ਪਿਆ ਜੀ ਟਾਂਡੇ ਥਾਣੇ ਚੋਂ ਮੁਲਾਜ਼ਮ ਸਾਰੇ ਹੀ ਦੌੜ ਗਏ ਆ
0: ਅੱਛਾ ਜੀ
1: ਕੋਈ ਛੁੱਟੀ ਤੇ ਗਿਆ ਆ ਕੋਈ 4 ਬੰਦੇ ਆ ਜੀ ਸਿਆਣੇ ਦੇ ਵਿਚ ਬੈਠੇ
0: ਜੀ
1: ਬਾਕੀ ਜਿਹੜੇ ਇਸ ਕੇਸ ਦੇ ਨਾਲ ਅੱਗੇ ਪਿੱਛੇ ਜਿਹੜੇ ਨੂੰ ਨੋਨ ਹੈਗਾ ਸੀਗਾ ਉਹ ਸਾਰੇ ਵੀ ਕਿਸੇ ਹੋਰ ਦਾ ਨਾਂ ਨਾ ਆ ਜਾਏ ਜੀ ਇਸ ਤਰੀਕੇ ਦੇ ਨਾਲ ਜੀ
0: ਜੀ
1: ਤੇ ਜਿਹੜੀ ਇਹ ਗੱਲ ਆਈ ਹੈਗੀ ਆ ਕਿ ਇਸ ਗੱਲ ਦੇ ਵਿਚ ਵੀ ਇਸ ਗੱਲ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਐਕਸਟ੍ਰਾਡੀਸ਼ਨ ਤੋਂ ਬਚਾਅ ਰਹੇਗਾ ਓਨਾ ਚਿਰ ਜਿੰਨਾ ਚਿਰ ਜਿਹੜਾ ਆ ਇਹ ਕੇਸ ਚੱਲਦਾ ਆ ਤੇ ਕੇਸ ਲੰਬਾ ਚਲਾ ਲੈਣਗੇ ਹੋਰ ਤਾਂ ਕੋਈ ਚੱਕਰ ਨਹੀਂ ਜੀ
0: ਪਰ ਸੈਣੀ ਸਾਹਿਬ ਇੱਕ ਚੀਜ਼ ਇਹਦੇ ਵਿਚ ਹੋਰ ਪੁਆਇੰਟ ਕਰਨਾ ਚਾਹਾਂਗਾ ਜਿਵੇਂ ਕਿ ਇਹਨੂੰ ਲਾਇਨ ਹਾਜ਼ਰ ਕੀਤਾ ਜੀ ਡਿਸਮਿਸ ਕਿਉਂ ਨੀ ਕੀਤਾ ਜਾਂ ਡਿਊਟੀ ਤੋਂ ਬਾਹਰ ਹੀ ਕਿਉਂ ਨੀ ਕੀਤਾ ਇਹ ਭੱਤੇ ਸਾਰਾ ਕੁਝ ਫਿਰ ਲਾਇਨ ਹਾਜ਼ਰੀ ਦੇ ਵਿਚ ਮਿਲਦੇ ਰਹਿਣਗੇ
1: ਇਹ ਸਾਰੀਆਂ ਗੱਲਾਂ ਹੀ ਤਾਂ ਸ਼ੱਕ ਖੜਾ ਕਰਦੀਆਂ ਜੀ ਇਹ ਸਾਰੀਆਂ ਗੱਲਾਂ ਸ਼ੱਕ ਖੜਾ ਕਰਦੀਆਂ ਹੈਗੀਆਂ ਜੇ ਤੁਹਾਨੂੰ ਪ੍ਰਾਇਮਾ ਫਸ਼ਾਈ ਦੋਸ਼ੀ ਮਿਲ ਗਿਆ ਆ ਤੇ ਤੁਸੀਂ ਡਿਸਮਿਸ ਕਰੋ
0: ਜੀ
1: ਉਹ ਫਿਰ ਨਾ ਜੀ ਕਹਿੰਦੇ ਇੱਕ ਇਹ ਨੀ ਹੈਗਾ ਵੀ ਉਹ ਨਹੀਂ ਹੋ ਸਕਦਾ ਡਿਸਕ੍ਰਿਪਸ਼ਨ ਉਸ ਸਟੇਟ ਦੀ ਹੁੰਦੀ ਆ ਵੀ ਜਿਹੜੀ ਸਟੇਟ ਜਿਹੜੀ ਆ ਉਹ ਕੋਲ ਕੇਸ ਚੱਲਦਾ ਹੈਗਾ ਆ ਉਹ ਉਹਦੀ ਡਿਸਕ੍ਰਿਪਸ਼ਨ ਆ ਕਿ ਉਹ ਡਿਊਰਿੰਗ ਟ੍ਰਾਇਲ ਦੇਣਾ ਚਾਹੁੰਦੀ ਆ ਜਾਂ ਨਹੀਂ ਦੇਣਾ ਚਾਹੀਦੀ ਜਾਂ ਕਵੇ ਕਿ ਜੀ ਵੀ ਸਾਡਾ ਟ੍ਰਾਇਲ ਕਨਕਲੂਡ ਹੋਣ ਦਿਓ ਤੇ ਜਾਂ ਉਸ ਤੋਂ ਬਾਅਦ ਸਜ਼ਾ ਜਦੋਂ ਪੂਰੀ ਭੁਗਤ ਲਊਗਾ ਉਸ ਤੋਂ ਬਾਅਦ ਹੀ ਐਕਸਟ੍ਰਾਡੀਸ਼ਨ ਹੋ ਸਕਦੀ ਆ ਜੀ ਉਹ ਸਾਰਾ ਪ੍ਰੋਸੀਜਰ ਨਿੰਗਰ ਆਉਣ ਹੋ ਜਾਊਗਾ ਤਾਂ ਜੀ ਫਿਰ ਮਤਲਬ ਜਿਹੜਾ ਹੈਗਾ ਆ ਜਿੰਨੀ ਡਿਲੇ ਹੋ ਜਾਊਗੀ ਓਨਾ ਮੈਟਰ ਥੋੜਾ ਠੰਡਾ ਪੈ ਜਾਊਗਾ ਜੀ
0: ਪਰ ਕੀ ਇਹਨਾਂ ਨੂੰ ਲੱਗਦਾ ਕਿ ਜਿਹੜੀਆਂ ਬਾਹਰਲੀ FBI ਏਜੰਸੀ ਹੈ ਕਿ ਉਹ ਠੰਡਾ ਪੈਣ ਦੇਗੀ
1: ਸਰ ਗੱਲ ਇੱਦਾਂ ਆ ਕਿ ਜੇ ਹੋ ਸਕਦਾ ਕਿਸੇ ਸਟੇਜ ਦੇ ਉੱਤੇ ਜਿਹੜਾ ਆ ਉਹਨਾਂ ਨੂੰ ਵੀ ਲੱਗੇ ਕਿ ਇਹਦੀ ਐਕਸਟ੍ਰੈਡੀਸ਼ਨ ਗੈਰ ਜ਼ਰੂਰੀ ਆ
0: ਜੀ ਕਿਵੇਂ ਜਿਵੇਂ ਕਿ ਅੱਜ ਵੀ ਇੱਕ ਨਾ ਅਮਰੀਕਾ ਦੇ ਵਿੱਚ ਮੋਸਟ ਵਾਂਟਡ ਦੇ ਵਿੱਚ ਪਾਇਆ ਆ ਉਹ ਵੀ ਜਿਹੜਾ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਸੀਗਾ ਜੀ ਤੇ ਉਹ ਆਪਣੀਆਂ ਜਾਂਚ ਉਹ ਲਗਾਤਾਰ ਉਹਦੇ ਵਿੱਚ ਵਧਾਈ ਜਾ ਰਹੇ ਆ ਘਟਾ ਤਾਂ ਨਹੀਂ ਰਹੇ ਉਹ ਹੋਰ ਫੜ ਫੜ ਕੇ ਚੱਕੀ ਜਾਂਦੇ ਆ ਜੀ ਕੰਮ ਨੂੰ ਅੱਗੇ
1: ਸਰ ਜੀ ਐਕਸਟ੍ਰੈਡੀਸ਼ਨ ਦੀ ਇਹਨਾਂ ਦੀ ਗੱਲ ਆਊਗੀ ਤੇ ਸਟੇਟ ਇਹ ਕਹੂਗੀ ਨਾ ਜੀ ਕਿ ਅਸੀਂ ਤਾਂ ਤੁਹਾਡੇ ਦੋਸ਼ਾਂ ਦੀ ਆਲਰੇਡੀ ਜਿਹੜੀ ਹੈ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ ਜੀ ਅਸੀਂ ਇੱਥੇ ਹੀ ਇਹਨੂੰ ਪਨਿਸ਼ ਕਰ ਦਿਆਂਗੇ ਜੀ ਠੀਕ ਹੈ ਨਾ ਜੀ ਤੋ ਇਸ ਕਰਕੇ ਜਿਹੜਾ ਆ ਐਨੀ ਵੇ ਬਾਕੀ ਦੇਖਦੇ ਹੈਗੇ ਜੀ ਕਿੱਧਰ ਨੂੰ ਜਾਂਚ ਜਾਂਦੀ ਆ ਜੀ ਹੁਣ ਇੱਕ ਦਿਨ ਦਾ ਰਿਮਾਂਡ ਹੋਰ ਹੋਇਆ ਜੀ ਉਹ ਲਿਆਉਂਦੇ ਹੈਗੇ ਆ ਜੀ ਮੇਨ ਗੇਟ ਤੇ ਸਾਰਾ ਮੀਡੀਆ ਬੈਠਾ ਹੁੰਦਾ ਜੀ ਉਦਣ ਵੀ ਜਿਹੜਾ ਆ ਉਹ ਪਹਿਲਾਂ ਉਹਨਾਂ ਨੇ ਪਤਾ ਨੀ ਲੱਗਣ ਦਿੱਤਾ ਕਿਹੜੇ ਵੇਲੇ ਲੈ ਕੇ ਆਏ ਆ ਤੇ ਜੇ ਉਸ ਵੇਲੇ ਜਦੋਂ ਮੀਡੀਆ ਨੂੰ ਅੰਦਰ ਨਹੀਂ ਜਾਣ ਦਿੱਤਾ ਪੁਲਿਸ ਨੇ ਉਹਨਾਂ ਨੇ ਸੋਚਿਆ ਜਦੋਂ ਬਾਹਰ ਨਿਕਲਣਗੇ ਤੇ ਉਹ ਬਾਹਰ ਇੱਕ ਸਾਡੇ ਕੰਟੀਨ ਦੇ ਰਾਹੀਂ ਦਰਵਾਜ਼ਾ ਆ ਪਹਿਲਾਂ ਬੰਦ ਕੀਤਾ ਆ ਸੀ ਜਿੱਦਣ ਦੀ ਧਮਕੀ ਆਈ ਮੇਰੇ ਆਫਿਸ ਦੇ ਨਾਲ ਦੀ ਹੈਗਾ ਸੀ ਉਹ ਦਰਵਾਜ਼ਾ ਸਾਨੂੰ ਕੰਟੀਨ ਤੋਂ ਚਾਹ ਦੀ ਦਿੱਕਤ ਹੈਨੀ ਸੀ ਉਸ ਵੇਲੇ ਚਾਹ ਬਾਹਰ ਆ ਜਾਂਦੀ ਸਾਡੇ ਆਫਿਸ ਚ
0: ਜੀ
1: ਉਹ ਜਦੋਂ ਉਹਨਾਂ ਨੇ ਪੁਲਿਸ ਵਾਲਿਆਂ ਨੇ ਬੜੇ ਤਰੀਕੇ ਨਾਲ ਉਹਨਾਂ ਦੇ ਵਕੀਲ ਨੂੰ ਬਾਹਰ ਭੇਜਿਆ ਸਾਰਾ ਮੀਡੀਆ ਜਿਹੜਾ ਹੈਗਾ ਆ ਉਹ ਵਕੀਲ ਦੇ ਦੁਆਲੇ ਸੀ ਤੇ ਉਹ ਕੋਲ ਦੀ ਨਿਕਲ ਕੇ ਜੀ ਇੱਧਰ ਦੀ ਆ ਗਿਆ ਜੀ ਆਰਾਮ ਨਾਲ ਪਤਾ ਹੀ ਨੀ ਲੱਗਾ ਮੀਡੀਆ ਨੂੰ ਮੀਡੀਆ ਫੋਕਸ ਉੱਤੇ ਹੀ ਰੱਖਿਆ ਜੀ ਵਕੀਲ ਤੇ ਉਹ ਦੂਜਾ ਦਰਵਾਜ਼ਾ ਖੋਲ ਕੇ ਤੇ ਨਿਕਲ ਉਹ ਦੂਜਾ ਦਰਵਾਜ਼ਾ ਖੋਲ ਕੇ ਤੇ ਨਿਕਲ ਗਏ ਸੀ ਜੀ
0: ਜੀ
1: ਤੇ ਅੱਜ ਵੀ ਇੱਦਾਂ ਹੀ ਜਿਹੜਾ ਹੈਗਾ ਆ ਮੀਡੀਆ ਮੇਨ ਗੇਟ ਤੇ ਹੀ ਖੜਾ ਰਿਹਾ ਵੀ ਮੇਨ ਗੇਟ ਤੋਂ ਪਤਾ ਲੱਗ ਜਾਏ ਜੀ ਹਾਂਜੀ ਉਹ ਪਿਛਲੇ ਦਰਵਾਜ਼ੇ ਥਾਣੀ ਲੈ ਗਏ ਜੀ
0: ਜੀ ਜਿਵੇਂ ਸੈਣੀ ਸਾਹਿਬ ਹੜਤਾਲ ਚੱਲ ਰਹੀ ਹੈ ਵਕੀਲਾਂ ਦੀ ਏਦਾਂ ਫਿਰ ਸਪੈਸ਼ਲ ਜਿਹੜੇ ਕੇਸ ਨੇ ਉਹਨਾਂ ਨੂੰ ਮਤਲਬ ਕਿ ਨਜ਼ਰ ਅੰਦਾਜ਼ ਨਹੀਂ ਕੀਤਾ ਜਾਂਦਾ ਉਹਦੇ ਸਪੈਸ਼ਲ ਫਿਰ ਕਰ ਲਈ ਜਾਂਦੀ ਹੈ ਸੁਣਵਾਈ ਜੀ
1: ਦੇਖੋ ਕ੍ਰਿਮੀਨਲ ਕੇਸ ਦੇ ਵਿੱਚ ਤਾਂ ਸੁਣਵਾਈ ਹੁੰਦੀ ਹੈ ਨਾ ਜੀ ਉਹਦੇ ਵਿੱਚ ਤਾਂ ਆਉਣਾ ਹੀ ਪੈਂਦਾ ਹੈਗਾ ਜਦੋਂ ਮਰਜ਼ੀ
0: ਜੀ
1: ਵਕੀਲ ਨਾ ਵੀ ਪੇਸ਼ ਹੋਵੇ ਤੇ ਉਹਦੇ ਵਿੱਚ ਕੋਈ ਚੱਕਰ ਨਹੀਂ ਹੈਗਾ ਜੀ ਰਿਮਾਂਡ ਦੀ ਗੱਲ ਹੀ ਹੋਣੀ ਆ ਰਿਮਾਂਡ ਦੀ ਗੱਲ ਇੱਕ ਪਰਸਨ ਵੀ ਕਰ ਸਕਦਾ ਬੰਦਾ ਹਾਂਜੀ ਪੁਲਿਸ ਨੇ ਰਿਮਾਂਡ ਮੰਗਿਆ ਜੱਜ ਨੇ ਪਹਿਲਾਂ 3 ਦਿਨ ਦਾ ਦਿੱਤਾ ਸੀ ਤੇ ਹੁਣ ਜਿਹੜਾ ਹੈਗਾ ਆ ਬਟ ਨੈਚੁਰਲ 3 ਦਿਨ ਤੋਂ ਘੱਟ ਹੀ ਦਾ ਹੀ ਦੇਣਾ ਸੀਗਾ ਜੀ
0: ਜੀ ਬਿਲਕੁਲ
1: ਸੋ ਇਸ ਕਰਕੇ ਜਿਹੜਾ ਹੈਗਾ ਇਹਦੇ ਉੱਤੇ ਤਾਂ ਏਡੀ ਸਬਮਿਸ਼ਨ ਸੀਗੀ ਜੀ ਕਿ ਜਿਹੜੀ ਇਹ ਐਪਰੀਹੈਂਸ਼ਨ ਹੈਗੀ ਆ ਵੀ ਇਹਨਾਂ ਨੂੰ ਸਿਰਫ ਬਚਾਇਆ ਜਾ ਰਿਹਾ ਆ ਹੋਰ ਕੁਛ ਨੀ ਜੀ FBI ਤੋਂ ਬਚਾਇਆ ਜਾ ਸਕੇ ਜੀ
0: ਬਿਲਕੁਲ ਆ ਜੀ ਪੰਜਾਬ ਦੀ ਸਿਆਸਤ ਦੇ ਵਿਚ ਜਦੋਂ ਝਾਤ ਮਾਰੀ ਹੈ ਸਿੱਖ ਸਿਆਸਤ ਜੋ ਹੈ ਅਕਾਲੀ ਦਲ ਪੁਨਰ ਸੁਰਜੀਤ ਤੇ ਵਾਰਸ ਪੰਜਾਬ ਇੱਕ ਮਿਕ ਹੁੰਦੇ ਵੀ ਨਜ਼ਰ ਆ ਰਹੇ ਹੈ ਪਰ ਦੂਸਰੇ ਪਾਸੇ ਜਿਹੜਾ ਇਕਬਾਲ ਸਿੰਘ ਝੂੰਡਾ ਨੂੰ 6 ਸਾਲ ਦੇ ਲਈ ਜਿਹੜੀ ਬਾਹਰ ਦਾ ਰਾਸਤਾ ਕਿਤੇ ਨਾ ਕਿਤੇ ਦਿਖਾਤਾ ਹੈ ਜੀ
1: ਹੋਇਆ ਏਦਾਂ ਜੀ, ਇਹ ਖਬਰ ਆਉਂਦਿਆਂ ਨਾਲ ਹੀ ਨਾ ਮੈਂ ਔਜਲਾ ਸਾਹਿਬ ਨੂੰ ਫੋਨ ਕੀਤਾ, ਮੈਂ ਕਿਹਾ ਔਜਲਾ ਸਾਹਿਬ ਏਦਾਂ ਕਰਕੇ ਹੋਈ ਆ।
0: ਜੀ
1: ਕਹਿੰਦੇ ਔਜਲਾ ਸਾਹਿਬ ਕਹਿੰਦੇ ਤੂੰ ਸ਼ੋਲੇ ਫਿਲਮ ਦੇਖੀ ਸੀ? ਮੈਂ ਕਿਹਾ ਹਾਂਜੀ। ਕਹਿੰਦੇ ਉਹ ਸਰਾਨੀ ਕਹਿੰਦਾ ਰਹੇ ਸੀ ਆਦੇ ਇੱਧਰ ਜਾਓ, ਆਦੇ ਇੱਧਰ ਆਓ, ਤੇ ਬਾਕੀ ਮੇਰੇ ਪਿੱਛੇ ਆਓ। ਕਹਿੰਦੇ ਗਿਆਨੀ ਜੇਲਰ ਹੈ ਜੀ, ਤੇ ਉਹ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਇਹ ਹਿਸਾਬ ਆ, ਆਦੇ ਇੱਧਰ ਜਾਓ, ਆਦੇ ਇੱਧਰ ਆਓ, ਬਾਕੀ ਮੇਰੇ ਪਿੱਛੇ ਆਓ ਹੈ ਜੀ। ਇਸ ਕਰਕੇ ਇਹਨਾਂ ਦੇ ਆਦੇ ਇੱਧਰ ਜਾਓ, ਆਦੇ ਉੱਧਰ ਆਓ। ਉਹ ਜਿਹੜੇ ਅਯਾਲੀ ਸਾਹਿਬ ਆਪਣੇ ਵਲੰਟਰੀ ਚਲੇ ਗਏ ਸੀਗੇ ਜੀ, ਢਿੰਦਾ ਸਾਹਿਬ ਨੇ ਦੇਖਿਆ ਵੀ ਭਾਈ ਇਸ ਲੀਡਰਸ਼ਿਪ ਤੇ ਹੈ ਨੀ, ਉਹਨਾਂ ਨੇ ਆਪਣਾ ਗਰੁੱਪ ਜਿਹਾ ਬਣਾਇਆ ਸੀ ਜੀ, ਉਹਦੇ ਮੁਤਾਬਕ ਹੀ ਉਹਨਾਂ ਨੇ ਅੰਮ੍ਰਿਤਪਾਲ ਹੋਣਾ ਦੇ ਅੱਜ ਕਹਿ ਤਾ ਵੀ ਹਾਂ ਜੀ ਉਹਨਾਂ ਦੀ ਸਾਡੀ ਮੁੱਖ ਮੰਤਰੀਸ਼ਿਪ ਆ, ਉਹ ਸਾਨੂੰ ਮਨਜ਼ੂਰ ਆ
0: ਜੀ।
1: ਉਹ ਜੇ ਗੱਲ ਕਰਦੇ ਸੀ, ਇਹਨਾਂ ਨੇ ਸੋਚਿਆ ਭਾਈ ਇਹਦੇ ਨਾਲ ਤਾਂ ਇਹ ਆ ਵੀ ਜਾਂਦਾ ਜਾਂਦਾ ਹੋਰ ਨਾ ਸਾਰਾ ਕੁਛ ਹੀ ਸਮੇਟ ਜਾਏ
0: ਜੀ,
1: ਤੇ ਆਪਣੇ ਲੈਵਲ ਤੇ ਅਲਾਇੰਸ ਕਰੀ ਜਾਂਦੇ ਪਏ ਆ। ਤੇ ਇਹਨਾਂ ਨੇ ਜੀ 6 ਸਾਲ ਵਾਸਤੇ ਮੁੱਢਲੀ ਮੈਂਬਰਸ਼ਿਪ ਤੋਂ ਉਹਨਾਂ ਨੂੰ ਬਰਖਾਸਤ ਕਰਤਾ। ਹੁਣ ਰਹਿ ਗਏ ਜੀ ਗੋਬਿੰਦ ਸਿੰਘ ਲੌਂਗੋਵਾਲ, ਗਿਆਨੀ ਜੀ ਰਹਿ ਗਏ ਆ ਜੀ, ਹਾਂਜੀ ਬਡਾਲਾ ਜੀ ਰਹਿ ਗਏ ਹੈਗੇ ਆ, ਹੋਰ ਬਾਕੀ ਹੋਰ ਬੰਦੇ ਜੀ। ਸਵਾਲ ਤਾਂ ਇਹ ਹੈਗਾ ਆ ਕਿ ਸਰ ਗਰਾਊਂਡ ਤੇ ਇਹਨਾਂ ਦਾ ਪ੍ਰਭਾਵ ਕੁਛ ਨੀ ਦਿਸਦਾ ਪਿਆ
0: ਜੀ।
1: ਠੀਕ ਹੈ ਜੀ, ਸ਼੍ਰੋਮਣੀ ਅਕਾਲੀ ਦਲ ਬਾਦਲ ਹਾਂਜੀ, ਉਹ ਆਪਣਾ ਜਦੋ ਜਹਿਦ ਕਰ ਰਹੇ ਹੈਗੇ ਆ, ਤੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੂੰ ਬੂਸਟ ਮਿਲ ਰਿਹਾ ਆ ਗਰਾਊਂਡ ਤੇ, ਇਹ ਗਰਾਊਂਡ ਰਿਐਲਿਟੀ ਆ ਜੀ।
0: ਅੱਜ ਵੈਸੇ ਅੰਮ੍ਰਿਤ ਆਪਣੇ ਅੰਮ੍ਰਿਤਸਰ ਏਰੀਆ ਜਾਂ ਮਾਝਾ ਏਰੀਆ ਦੇ ਵਿਚ ਕਾਫੀ ਜਿਹੜਾ ਗੇੜੀ ਕੱਢ ਕੇ ਆਏ ਨੇ ਸੁਖਬੀਰ ਸਿੰਘ ਬਾਦਲ ਵੀ ਤੇ ਨਾਲ ਮਜੀਠਾ ਸਾਹਿਬ ਵੀ, ਤੇ ਉੱਥੇ ਜਾਇਜ਼ਾ ਜੁਜ਼ਾ ਲੈ ਕੇ ਆ ਰਹੇ। ਕਹਿੰਦੇ ਪਾਣੀ ਪੂਣੀ ਜਿਹੜਾ ਪਿਛਲੇ ਸਮੇਂ ਦੇ ਵਿਚ ਜੋ ਅਜੇ ਤਾਂ ਕੋਈ ਇਹ ਕਰ ਹੀ ਨਹੀਂ ਰਹੇ ਪ੍ਰਬੰਧ, ਫਿਰ ਡੁੱਬੇਗਾ ਜੀ ਉਸ ਹਿਸਾਬ ਦੇ ਨਾਲ।
1: ਦੇਖੋ ਜੀ ਮੇਰੀ ਤਾਂ ਆਪਣੀ ਫੀਲਿੰਗ ਆ ਇਹ
0: ਜੀ,
1: ਅਸੀਂ ਸੋਚਦੇ ਤਾਂ ਇਹ ਸੀ ਵੀ ਬਾਦਲ ਸਾਹਿਬ ਸਟੈਪ ਬੈਕ ਕਰਕੇ ਤੇ ਮਜੀਠੀਆ ਸਾਹਿਬ ਨੂੰ ਕਮਾਂਡ ਦੇ ਦੇਣ ਤੇ ਤਾਂ ਵੀ ਬਹੁਤ ਵਧੀਆ ਜੀ।
0: ਜੀ
1: ਜੇ ਉਹਨਾਂ ਦਾ ਮਨ ਨਹੀਂ ਹੁਣ ਮੰਨਦਾ ਹੈਗਾ ਆ ਜੀ, ਜਾਂ ਕੋਈ ਪ੍ਰਤਿਗਿਆ ਕੀਤੀ ਆ ਉਹਨਾਂ ਨੇ ਵੀ ਮੈਂ ਨਹੀਂ ਛੱਡਣਾ ਜੀ, ਤੇ ਫਿਰ ਏਦਾਂ ਹੈਗਾ ਆ ਜੀ ਕਿ ਉਹਨਾਂ ਨੂੰ ਚਾਹੀਦਾ ਇਹ ਆ ਕਿ ਮਜੀਠੀਆ ਸਾਹਿਬ ਨੂੰ ਹਰ ਜਗ੍ਹਾ ਤੇ ਨਾਲ ਹੀ ਰੱਖਣ ਜੀ।
0: ਬਿਲਕੁਲ, ਆ 2-3 ਦਿਨ ਤੋਂ ਤਾਂ ਦੇਖ ਹੀ ਰਹੇ ਨੇ ਨਾਲ।
1: ਬਿਕੋਜ਼ ਲੀਡਰ ਦੀ ਨਾ ਇੱਕ ਸਰ ਮਤਲਬ ਜਿਹੜਾ ਹੈਗਾ, ਹੀ ਸ਼ੁੱਡ ਬੀ ਵੈਰੀ ਗੁੱਡ ਓਰੇਟਰ
0: ਜੀ।
1: ਬਾਦਲ ਸਾਹਿਬ ਇੱਕ ਅੱਛੇ ਵਕਤਾ ਨਹੀਂ ਹੈ
0: ਜੀ,
1: ਠੀਕ ਹੈ ਜੀ। ਉਹ ਨਾ ਕੋਈ ਗੱਲ ਜਿਹੜੀ ਹੈਗੀ ਆ ਉਹਨੂੰ ਕਨਵਿੰਸਿੰਗ ਢੰਗ ਦੇ ਨਾਲ ਦੂਜੇ ਨੂੰ ਮਤਲਬ ਨਹੀਂ ਦੱਸ ਸਕਦੇ ਜਾਂ ਨਹੀਂ ਮਤਲਬ ਸਮਝਾ ਸਕਦੇ।
0: ਕੁਝ ਲੋਕ ਇਸ ਤਰੀਕੇ ਨਾਲ ਮਜੀਠੀਆ ਸਾਹਿਬ ਕਰ ਸਕਦੇ ਆ, ਕੁਝ ਬੈਕ ਤੇ ਕਰ ਸਕਦੇ ਆ ਨਾ, ਟੀਮ ਵਰਕ ਹੋਣਾ ਚਾਹੀਦਾ ਉਹਦੇ ਵਿੱਚ, ਹੋ ਸਕਦਾ ਹੈ ਬਿਲਕੁਲ।
1: ਦੇਖੋ ਸਰ ਜਿੱਥੇ ਤੱਕ ਮੈਚਿਓਰਿਟੀ ਲੈਵਲ ਦੀ ਵੀ ਗੱਲ ਕਰੀਏ, ਮੈਂ ਵੱਡੇ ਬਾਦਲ ਸਾਹਿਬ ਦਾ ਵੀ ਸੁਣਦੇ ਰਹੇ ਅਸੀਂ ਜਾਂ ਦੇਖਦੇ ਰਹੇ ਹਾਂ, ਜੇ ਉਹਨਾਂ ਨੂੰ ਕਿਸੇ ਨੇ ਸਵਾਲ ਕਰਨਾ ਜੇ ਇੱਥੋਂ ਇੱਦਾਂ ਕਿਹਨੇ ਲੜਨਾ ਤੁਸੀਂ ਲੜੋਗੇ, ਉਹਨਾਂ ਦਾ ਜਵਾਬ ਇਹ ਹੁੰਦਾ ਸੀ ਕਾਕਾ ਮੈਨੂੰ ਕੀ ਪਤਾ ਪਾਰਟੀ ਨੇ ਟਿਕਟ ਮੈਨੂੰ ਦੇਣੀ ਵੀ ਆ ਕਿ ਨਹੀਂ।
0: ਬਿਲਕੁਲ,
1: ਹਾਂਜੀ ਇਹ ਤਾਂ ਪਾਰਟੀ ਨੂੰ ਪਤਾ, ਮੈਨੂੰ ਥੋੜਾ ਪਤਾ ਇਹ ਤਾਂ ਪਾਰਟੀ ਨੂੰ ਪਤਾ ਹੋਊਗਾ, ਜਦਕਿ ਹੀ ਵਾਜ ਆਲ ਇਨ ਆਲ ਉਹ ਸਾਰਾ ਕੁਛ ਪਾਰਟੀ ਸੀ, ਪਰ ਲੋਕਾਂ ਨੂੰ ਦਿਖਾਉਣ ਵਾਸਤੇ ਉਹਨਾਂ ਨੇ ਜਿਹੜਾ ਹੈਗਾ ਆ ਵਰਡਿੰਗ ਹੈ ਜੀ, ਉੱਥੇ ਜਿਹੜਾ ਹੈਗਾ ਆ ਆਪਣੀ ਕਮੇਟੀ ਜਿਹੜੀ ਪੋਲੀਟੀਕਲ ਅਫੇਅਰਸ ਦੀ ਬਣਾਈ ਸੀ ਉਹਦੇ ਵਿੱਚ ਗੱਲ ਰੱਖ ਕੇ ਆਪ ਹੀ ਸਾਰਾ ਕੁਛ ਕਰਨਾ, ਪਰ ਫਾਰਮੈਲਿਟੀ ਸੇਕ ਜਿਹੜਾ ਹੈਗਾ ਲੋਕ ਦਿਖਾਵੇ ਵਾਸਤੇ ਤਰਜੀਹ ਜ਼ਰੂਰ ਦੇ ਰਹੇ ਨੇ ਵੱਡੇ ਦੂਜੇ ਲੀਡਰਾਂ ਨੂੰ ਜਿਹੜਾ ਹੈਗਾ ਆ ਉਹਨਾਂ ਨੇ ਹੱਕ ਨਾ ਤਾਂ ਕਿਸੇ ਨੇ ਵੀ ਨੀ ਸੀ ਕਰਦਾ, ਕੋਈ ਵੀ ਉਹਨਾਂ ਨੂੰ ਨਹੀਂ ਸੀ ਨਾ ਕਰਦਾ ਜੀ,
0: ਘੱਟੋ ਘੱਟ ਰਿਸਪੈਕਟ ਤਾਂ ਹੁੰਦੀ ਸੀ ਨਾ ਵੀ ਉਹਨਾਂ ਨੂੰ ਇਹ ਤਾਂ ਮਹਿਸੂਸ ਕਰਾ ਦਿੰਦੇ ਸੀ ਭਾਈ ਮੈਂ ਤੁਹਾਡੇ ਨਾਲ ਹੀ ਆ ਨਾ। ਬਿਲਕੁਲ ਤੁਹਾਡਾ ਸਾਡਾ ਨੂੰ ਕਹਿੰਦੇ ਹੋਣਗੇ ਸਾਡਾ ਵੀ ਜ਼ਿਕਰ ਹੋਇਆ ਅੱਜ ਹਨਾ ਜੀ,
1: ਜਦੋਂ ਇਹ ਗੱਲ ਕਹਿ ਦੇਣੀ ਵੀ ਪਤਾ ਨੀ ਮੈਨੂੰ ਪਾਰਟੀ ਨੇ ਟਿਕਟ ਦੇਣੀ ਕਿ ਨਹੀਂ ਦੇਣੀ ਜੀ, ਮੈਨੂੰ ਪਾਰਟੀ ਜਿੱਥੋਂ ਕਹੂਗੀ ਮੈਂ ਤਾਂ ਪਾਰਟੀ ਕਾਕਾ, ਇਹਦੇ ਵਿੱਚ ਲੋਕਤੰਤਰ ਚ ਪਾਰਟੀ ਵੱਡੀ ਹੁੰਦੀ ਬੰਦਾ ਨੀ ਵੱਡਾ ਹੁੰਦਾ, ਇਹ ਗੱਲਾਂ ਕਹਿ ਕੇ ਜਿਹੜਾ ਹੈਗਾ ਆ ਉਹ ਮੁੜ ਕੇ ਜਿਹੜਾ ਅਗਲੇ ਨੇ ਜਿਹੜੇ ਬੰਦੇ ਉਹਨੇ ਬਣਾਏ ਹੁੰਦੇ ਸੀਗੇ ਉਹਨਾਂ ਨੂੰ ਇਹ ਫੀਲ ਆਉਂਦਾ ਸੀਗਾ ਵੀ ਇਹਨਾਂ ਨੂੰ ਵੀ ਟਿਕਟ ਅਸੀਂ ਦੇ ਰਹੇ ਹਾਂ ਹੈਗੀ, ਅਸੀਂ ਇਹਨਾਂ ਨੂੰ ਲੜਾ ਰਹੇ ਹੈਗੇ ਆ ਜੀ।
0: ਬਿਲਕੁਲ ਜੀ,
1: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬਾਦਲ ਸਾਹਿਬ ਜਿੱਥੇ ਜਾਂਦੇ ਫਲਾਡੇ ਨੂੰ ਡਿਕਲੇਅਰ ਕਰ ਦਿੱਤਾ ਤੇ ਫਿਰ ਪੋਲੀਟੀਕਲ ਅਫੇਅਰ ਦੀ ਕਮੇਟੀ ਕਾਹਦੇ ਵਾਸਤੇ ਹੈਗੀ ਜੀ ਬਣਾਈ ਤੁਸੀਂ, ਕੋਰ ਕਮੇਟੀ ਜਿਹੜੀ ਆ ਕਾਹਦੇ ਵਾਸਤੇ
0: ਜੀ।
1: ਇਸ ਕਰਕੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹ ਬੜੀਆਂ ਬੰਦੇ ਨੂੰ ਅੱਗੇ ਲੈ ਕੇ ਜਾਂਦੀਆਂ, ਤੇ ਇਹ ਬਾਦਲ ਸਾਹਿਬ ਦੇ ਵਿੱਚ ਇਹਦੇ ਵਿੱਚ ਨਾ ਲੈਕਨੈਸ ਆ ਇਸ ਚੀਜ਼ਾਂ ਇਹਨਾਂ ਚੀਜ਼ਾਂ ਦੇ ਉੱਤੇ, ਉਹ ਘਾਟ ਆ ਤੇ ਉਹ ਘਾਟ ਜਿਹੜੀ ਹੈਗੀ ਨਾ ਜੀ ਉਹ ਪੂਰੀ ਨਹੀਂ ਹੋ ਸਕਦੀ ਜੀ। ਦੂਜਾ ਉਹ ਆ ਕਿ ਉਹ ਅੱਛੇ ਵਕਤਾ ਨਹੀਂ ਹੈਗੇ, ਉਹ ਰਿਟਰ ਵਧੀਆ ਨਹੀਂ ਹੈਗੇ ਜੀ,
0: ਜੀ
1: ਜਿੱਦਾਂ ਤੁਸੀਂ ਦੇਖੋ ਮਜੀਠੀਆ ਸਾਹਿਬ ਕਿਸੇ ਟੌਪਿਕ ਦੇ ਉੱਤੇ ਗੱਲ ਕਰਦੇ ਹੈਗੇ ਆ ਜੀ, ਉਹ ਐਨ ਵਕੀਲਾਂ ਵਾਂਗੂ ਤਰਕ ਨਾਲ ਕਿਹੜੀ ਗੱਲ ਪਹਿਲਾਂ ਕਿਹੜੀ ਬਾਅਦ ਦੇ ਵਿੱਚ ਕਿਸ ਤਰੀਕੇ ਨਾਲ ਗੱਲ ਸਮਝਾਉਣੀ ਆ,
0: ਜੀ
1: ਕਿਹਨੂੰ ਕਿਹਦੇ ਨਾਲ ਕੋ ਰਿਲੇਟ ਕਰਨਾ ਆ, ਹੈ
0: ਜੀ
1: ਜੀ, ਉਹ ਤੇ ਉਹ ਇਸ ਕਰਕੇ ਉਹ ਕਨਵਿੰਸਿੰਗ ਮਤਲਬ ਜਿਹੜੀ ਹੈਗੀ ਆ ਉਹਨਾਂ ਦੀ ਸਪੀਚ ਹੁੰਦੀ ਆ ਜੀ,
0: ਜੀ
1: ਉਹ ਇਸ ਕਰਕੇ ਜੇ ਇਦਾਂ ਦਾ ਗੁਣੀ ਬੰਦਾ ਨਾਲ ਹੋਵੇ ਤੇ ਹੋਵੇ ਰਿਸ਼ਤੇਦਾਰ, ਤੇ ਉਹ ਜੇ ਤੁਸੀਂ ਆਪ ਨਹੀਂ ਛੱਡਣਾ ਤੇ ਉਹਨਾਂ ਨੂੰ ਮੈਕਸੀਮਮ ਟਾਈਮ ਨਾਲ ਹੀ ਰੱਖਣਾ ਚਾਹੀਦਾ ਹੈਗਾ,
0: ਜੀ
1: ਇਹਦੇ ਨਾਲ ਪਾਰਟੀ ਜਿਹੜੀ ਆ ਉਹਨੂੰ ਬੂਸਟ ਮਿਲੂਗਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ, ਦਰੁਸਤ ਹੈ ਜੀ।
1: ਹਾਂ ਜੀ,
0: ਜੀ
1: ਤੇ ਲੋਕਾਂ ਨਾਲ ਵੀ ਲੈਜੰਡ, ਕਿਉਂਕਿ ਬਾਦਲ ਸਾਹਿਬ ਜਿਹੜੇ ਹੈਗੇ ਆ ਡਿਪਟੀ ਸੀਐਮ ਰਹੇ ਹੈਗੇ ਆ ਜੀ,
0: ਜੀ
1: ਤੇ ਉਹਨਾਂ ਤੱਕ ਪਬਲਿਕ ਦਾ ਪਹੁੰਚਣਾ ਬਹੁਤ ਈਜ਼ੀ ਨਹੀਂ ਹੁੰਦਾ ਹੈਗਾ, ਜਿੰਨਾ ਮਤਲਬ ਮਜੀਠੀਆ ਸਾਹਿਬ ਦੇ ਤੱਕ ਪਹੁੰਚਣ ਸੌਖੀ ਹੈਗੀ ਆ,
0: ਜੀ
1: ਤੇ ਉਹ ਇਸ ਕਰਕੇ ਲੋਕਾਂ ਦਾ ਲੈਜਨ ਜਿਹੜਾ ਆ ਉਹ ਜਿੱਥੇ ਬਣਦਾ ਹੋਵੇ ਉਥੋਂ ਵੋਟ ਨਿਕਲਦੀ ਆ ਜੀ।
0: ਬਿਲਕੁਲ ਹੈ ਜੀ,
1: ਆਪਣੇ ਮੁੱਖ ਮੰਤਰੀ ਵੀ ਤਾਂ ਆ ਕੇ ਕਹਿ ਦਿੰਦੇ ਆ ਨਾ, ਇੰਨੀ ਨੇੜਿਓਂ ਕਦੀ ਦੇਖਿਆ ਸੀ ਮੁੱਖ ਮੰਤਰੀ, ਹੈ
0: ਜੀ,
1: ਜੀ, ਏਦਾਂ ਇਹਨਾਂ ਨੇ ਕਿੱਡੇ ਕਿੱਡੇ ਨਾਂ ਬਣਾਏ ਸੀ, ਕਿੱਡੇ ਕਿੱਡੇ ਹਊਗਾ ਬਣਾਇਆ ਸੀ,
0: ਬਿਲਕੁਲ ਹੈ ਜੀ,
1: ਇਹ ਤੁਹਾਡਾ ਪਿਆਰ ਹੀ ਆ ਜੀ, ਉਹ
0: ਜੀ
1: ਕਿਹੜੀਆਂ ਤਰੀਕੇ ਨਾਲ ਮਤਲਬ ਲੋਕਾਂ ਦਾ ਅਹਿਸਾਸ ਕਰਾਉਂਦੇ ਵੀ ਮੈਂ ਤੁਹਾਡੇ ਵਰਗਾ ਹੀ ਆ ਜੀ,
0: ਜੀ
1: ਇਹਨਾਂ ਨੂੰ ਕੀ ਪਤਾ, ਹੈ ਜੀ,
0: ਬਿਲਕੁਲ ਹੈ। ਪਰ
1: ਅੰਗਰੇਜ਼ੀ
0: ਸੈਂਟਰ
1: ਸਕੂਲ ਚ ਪੜ੍ਹਨ ਵਾਲਿਆਂ ਨੂੰ
0: ਅੱਜ ਵੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੋਈ ਹੈ ਤੇ ਉਹਦੇ ਵਿੱਚ ਮੌਨਸੂਨ ਸੈਸ਼ਨ ਦਾ ਜਿਹੜਾ ਆਗਾਜ਼ ਦਾ ਜ਼ਿਕਰ ਕਰ ਦਿੱਤਾ, 3 ਤੋਂ 10 ਅਗਸਤ ਤੱਕ ਚੱਲੇਗਾ। ਤੇ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਮਾਨ ਸਾਹਿਬ ਵੀ ਪ੍ਰੈਸ ਕਾਨਫਰੰਸ ਕਰਨ ਲੱਗੇ ਆ ਜੀ, ਪਰ ਉਹਦੇ ਵਿੱਚ ਇਹ ਚਰਚਾਵਾਂ ਘੱਟ ਹੋਈਆਂ ਨੇ, ਜ਼ਿਆਦਾ ਆਪਣੀਆਂ ਜਿਹੜੀਆਂ ਨੇ ਸਕੀਮਾਂ ਦੇ ਬਾਰੇ ਦੱਸਦੇ ਰਹੇ ਨੇ ਕਿ ਰਾਸ਼ਨ ਕਾਰਡ ਵੀ ਕਹਿੰਦੇ ਹੁਣ 10 ਲੱਖ ਨੂੰ ਦੇਣਾ ਜੀ, ਉਹਨਾਂ ਦੇ ਵਿੱਚ ਜਿਹੜਾ ਨਵੇਂ ਮੈਂਬਰ ਨੇ ਉਹ ਵੀ ਵਿੱਚ ਆਪਣਾ ਨਾਮ ਲਿਖਾ ਸਕਣਗੇ, ਬਾਕੀ ਉਹ ਰਸੋਈ ਦੀ ਯੋਜਨਾ ਜਿਹੜੀ ਉਸੇ ਤਰ੍ਹਾਂ ਬਰਕਰਾਰ ਰਹੇਗੀ, ਤੇ ਮਾਮਾ ਭੈਣਾਂ ਸਤਿਕਾਰ ਯੋਜਨਾ ਜਿਹੜੀ ਹੈ ਉਹ ਵੀ ਇਸੇ ਤਰ੍ਹਾਂ ਚੱਲਦੀ ਰਹੇਗੀ, ਉਹਦੇ ਵਿੱਚ ਹੋਰ ਵਾਧਾ ਹੋ ਜਾਏਗਾ, ਇਹ ਚੀਜ਼ਾਂ ਜ਼ਰੂਰ ਗਿਣਾਈ ਜਾਂਦੇ ਆ ਜੀ।
1: ਪਰ ਇਹ ਸਭ ਇਹ ਤਾਂ ਰੂਟੀਨ ਮੈਟਰ ਦੀਆਂ ਗੱਲਾਂ ਆ, ਰਾਸ਼ਨ ਕਾਰਡ ਦੇ ਵਿੱਚ ਘਰ 'ਚ ਨਵੀਂ ਵੋਟੀ ਆ ਜਾਂਦੀ ਸੀ ਤੇ ਅਗਲੇ ਦਿਨ ਫਾਰਮ ਭਰ ਦਿੰਦੇ ਹੁੰਦੇ ਸੀ ਜਾ ਕੇ, ਤੇ ਉੱਥੋਂ ਜਿਹੜਾ ਹੈਗਾ ਜਾਂ ਆਪਣੇ ਦੇ ਬਲਾਕ ਦੇ ਵਿੱਚੋਂ ਜਾਂ ਸਬ ਡਿਵੀਜ਼ਨ ਦੇ ਵਿੱਚੋਂ ਤਹਿਸੀਲੋਂ ਜਾ ਕੇ ਜਿਹੜਾ ਆ
0: ਜੀ
1: ਉਹ ਉਹਨਾਂ ਦੇ ਦਫ਼ਤਰ ਦੇ ਵਿੱਚੋਂ, ਫੂਡ ਸਪਲਾਈ ਦੇ ਦਫ਼ਤਰ ਦੇ ਵਿੱਚੋਂ ਜਿਹੜਾ ਆ ਉੱਥੇ ਨਾਂ ਦਰਜ ਕਰਾ ਕੇ, ਤੇ ਥੋੜੇ ਚਿਰ ਬਾਅਦ ਰਾਸ਼ਨ ਕਾਰਡ ਦੇ ਉੱਤੇ ਨਾਂ ਦਰਜ ਹੋ ਜਾਂਦਾ ਸੀ, ਉਸੇ ਰਾਸ਼ਨ ਕਾਰਡ ਤੇ ਐਡ ਕਰ ਦਿੰਦੇ ਸੀ, ਬੋਰ ਲਾ ਦਿੰਦੇ ਸੀ ਸਾਈਨ ਕਰਕੇ ਜੀ।
0: ਬਿਲਕੁਲ,
1: ਇਹ ਤਾਂ ਪ੍ਰੋਸੈਸ ਆਫ ਲਾ ਹੈਗਾ ਆ ਜੀ, ਇਹ ਤਾਂ ਰੂਟੀਨ ਚ ਚੱਲਦਾ ਹੀ ਰਹਿੰਦਾ ਹੈਗਾ ਜੀ।
0: ਮੈਂ ਇਹ
1: ਪਰ
0: ਚੀਜ਼ ਸੋਚਦਾ
1: ਗੱਲ
0: ਸੀ
1: ਇਹ ਹੈਗੀ ਆ ਕਿ ਹੁਣ ਮੁੱਖ ਮੰਤਰੀ ਨੂੰ
0: ਇਹ ਚੀਜ਼ਾਂ ਗਿਣਾਉਣ ਦੀ ਕੀ ਜ਼ਰੂਰਤ ਹੈ ਜੀ, ਆਪਣੀ ਤੁਸੀਂ ਜਿਹੜੇ ਅਹੁਦੇ ਉੱਤੇ ਬੈਠੇ ਹੋ, ਤੁਹਾਡੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਨਿਭਾਓ।
1: ਉਹੀ ਬੇਨਤੀ ਕਰ ਰਿਹਾ ਨਾ ਜੀ ਮੈਂ, ਇਹ ਕੰਮ ਤਾਂ ਜਿਹੜੇ ਹੈਗੇ ਆ ਰੂਟੀਨ ਦੇ ਵਿੱਚ ਹੋਣਾ ਹੀ ਚਾਹੀਦਾ, ਉਹਦੇ ਵਾਸਤੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਣ ਦੀ ਕੀ ਲੋੜ ਹੈ ਜੀ।
0: ਜੀ
1: ਹੁਣ ਕੋਈ ਮਰ ਗਿਆ ਆ ਤੇ ਉਹਦਾ ਡੈਥ ਸਰਟੀਫਿਕੇਟ ਮਿਲਣਾ ਹੈ, ਜਾਂ ਪਿਆ ਤੇ ਉਹਦਾ ਜਨਮ ਪ੍ਰਮਾਣ ਪੱਤਰ ਮਿਲਣਾ ਹੈ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਰੂਟੀਨ ਮੈਟਰ ਆ ਸਟੇਟ ਤੇ, ਕੋਈ ਰਿਟਾਇਰ ਹੋ ਰਿਹਾ ਹੈਗਾ ਆ ਤੇ ਹਾਂਜੀ ਜੀ ਉਹਦੇ ਫੰਡ ਦਿੱਤੇ ਜਾ ਰਹੇ ਤੇ ਉਹਨੂੰ ਰਿਟਾਇਰ ਕੀਤਾ ਜਾ ਰਿਹਾ ਹੈਗਾ ਆ, ਦੂਜਾ ਕੋਈ ਭਰਤੀ ਹੋ ਰਿਹਾ ਆ ਤਾਂ ਜੀ, ਉਹ
0: ਬਿਲਕੁਲ
1: ਇਹ ਚੀਜ਼ਾਂ ਤਾਂ ਰੂਟੀਨ ਚ ਹੈਗੀ ਆ ਜੀ, ਪਰ ਗੱਲ ਇਹ ਹੈਗੀ ਇਹਨਾਂ ਨੂੰ ਪਤਾ ਹੀ ਨੀ ਹੈਗਾ ਜੀ ਵੀ ਮੁੱਖ ਮੰਤਰੀ ਦੇ ਕੰਮ ਕੀ ਹੁੰਦੇ, ਉਹ ਇਹਨਾਂ ਚੀਜ਼ਾਂ ਨੂੰ ਹੀ ਕੰਮ ਸਮਝਣ ਲੱਗ ਪਏ ਜੀ।
0: ਬਿਲਕੁਲ ਹੈ ਜੀ,
1: ਬਾਕੀ ਲੋਕਾਂ ਨੂੰ ਫ੍ਰੀ ਵੀਜ਼ ਦੇ ਉੱਤੇ ਲਾਇਆ ਆ ਜੀ, ਲੋਕਾਂ ਨੂੰ ਹੁਣ 3 ਨਵੇਂ ਰੂਟ ਦੇ ਉੱਤੇ ਜਿਹੜਾ ਹੈਗਾ ਆ ਉਹਨਾਂ ਨੇ ਬੱਸਾਂ ਚਲਾਉਣੀਆਂ, ਤੀਰਥ ਯਾਤਰਾ ਕਰਾਉਣੀ ਆ ਜੀ।
0: ਨਹੀਂ ਮੈਂ ਕਮੈਂਟ ਵੀ ਦੇਖ ਰਿਹਾ ਸੀ ਜਦੋਂ ਲਾਈਵ ਸੀਗੇ ਤਾਂ ਉੱਥੇ ਲੋਕ ਜਿਹੜੇ ਨੇ ਜਿਹੜੇ ਮੁਲਾਜ਼ਮ ਨੇ ਉਹ ਕਹਿੰਦੇ ਸਾਨੂੰ ਪੱਕੇ ਕਰੋ, ਉਹ ਕਮੈਂਟ ਲਿਖ ਰਹੇ ਨੇ, ਜਿਹੜੇ ਹੋਰ ਸਾਰੀਆਂ ਉਹ ਮੰਗਾਂ ਕਰ, ਸਾਨੂੰ ਅੱਜ ਸਕੀਮਾਂ ਆਣੀ ਚਾਹੀਦੀਆਂ, ਸਾਨੂੰ ਨੌਕਰੀ ਦਿਓ, ਰੋਜ਼ਗਾਰ ਦਿਓ, ਏਦਾਂ ਦੇ ਕਮੈਂਟ ਵੀ ਆ ਰਹੇ, ਕਦੇ ਧਿਆਨ ਦਿੱਤਾ ਜਾਂ ਪੜ੍ਹਦੇ ਹੋਣਗੇ ਬਾਅਦ ਦੇ ਵਿੱਚ ਕੀ ਕੀ ਮਤਲਬ ਕੀ ਫਾਇਦਾ ਹੋਇਆ ਪ੍ਰੈਸ ਕਾਨਫਰੰਸ ਦਾ, ਜਾਂ ਲੋਕ ਕੀ ਚਾਹੁੰਦੇ ਨੇ ਕਿ ਆਪਣੀ ਗੱਲ ਕਹਿ ਕੇ ਬਸ ਪਾਸੇ ਆ ਜੀ। ਅੱਜ ਵੈਸੇ ਇਹ ਵੀ ਦੇਖੋ ਵੀ ਕਹਿੰਦੇ ਨੇ ਕਿ ਭਾਈ ਮੋਦੀ ਸਾਹਿਬ ਨੂੰ ਵੀ ਕਿਹਾ ਉਹਨਾਂ ਨੇ ਕਿ ਇਹ ਦੇਸ਼ ਦੇ ਕਿਸਾਨ ਨੇ ਇਹਨਾਂ ਦੀ ਗੱਲ ਸੁਣ ਲੈਣੀ ਚਾਹੀਦੀ ਹੈ, ਬਾਹਰ ਜਾ ਕੇ ਤੁਸੀਂ ਸਾਰਿਆਂ ਦੀ ਗੱਲ ਸੁਣਦੇ ਹੋ ਤੇ ਇਸ ਤਰ੍ਹਾਂ ਦੇ ਮੁੱਦੇ, ਪਰ ਪੰਜਾਬ ਦੇ ਵਿੱਚ ਸ਼ੰਭੂ ਦੇ ਉੱਤੇ ਕਿੰਨਾ ਚਿਰ ਉਹ ਪਹਿਲਾਂ ਵੀ ਬੈਠੇ ਰਹੇ ਨੇ ਕਿਸਾਨ, ਉਦੋਂ ਵੀ ਤਾਂ ਆਪ ਵੀ ਤਾਂ ਰੋਕੇ ਹੋਏ ਸੀ ਜੇ, ਸਾਰਾ ਕੁਝ ਕੁੱਟ ਕਟਾਪਾ ਅੱਜ ਵੀ ਚੱਲ ਰਿਹਾ ਜੀ।
1: ਅੱਜ ਨਾ ਜੀ ਇੱਕ MLA ਦੇ ਕੋਲ ਜਿਹੜਾ ਹੈਗਾ ਮੈਂ ਖੜਾ ਤੇ ਉਹ ਹੈਗਾ ਉਹ ਏਕ ਸ਼ਾਮ ਸ਼ਿਵ ਕੇ ਨਾਮ ਜਿਹੜੀ ਆ ਉਹ ਗੱਲ ਕਰਦੇ ਸੀਗੇ, ਤੇ ਉਹਨਾਂ ਦੇ ਲਾਗੇ ਨਾਲ ਹੈਗਾ ਸੀ ਇੱਕ ਪੰਡਿਤ ਜੀ, ਉਹ BJP ਵਾਲੇ ਹੈਗੇ ਜੀ, ਉਹ ਪੰਡਿਤ ਜੀ ਕਹਿੰਦੇ ਪਹਿਲਾਂ ਤਾਂ ਤੁਸੀਂ ਸ਼ਿਵ ਜੀ ਨੂੰ ਆਹਾ ਆਹ ਕਹਿੰਦੇ ਸੀਗੇ, ਹੁਣ ਤੁਹਾਨੂੰ ਸ਼ਿਵ ਜੀ ਬੜਾ ਚੇਤੇ ਆ ਰਿਹਾ ਹੈਗਾ ਜੀ।
0: ਜੀ
1: ਮੈਂ ਕੋਲ ਸੀ ਸੀਗਾ, ਮੈਂ ਜਾਂਦਾ ਮੈਂ ਕਿਹਾ ਪੰਡਿਤ ਜੀ ਇਹਨਾਂ ਨੂੰ ਸਮਝਾ ਦਿਓ ਵੀ ਉਹਨੂੰ ਭੋਲਾ ਸ਼ੰਕਰ ਕਹਿੰਦੇ ਆ, ਕਦੀ ਮੂਰਖ ਸ਼ੰਕਰ ਨੀ ਕਿਹਾ, ਹਾਂਜੀ ਇਸ ਕਰਕੇ
0: ਜੀ
1: ਮੈਂ ਕਿਹਾ ਉਹ ਕਹਿੰਦੇ ਸ਼ੰਕਰ ਭੋਲਾ ਆ ਮੂਰਖ ਨੀਗਾ,
0: ਜੀ
1: ਇੱਕ ਸ਼ਾਮ ਸ਼ਿਵ ਦੇ ਨਾਮ ਦੇ ਨਾਲ ਹੋਈ ਵੋਟਾਂ ਕੱਢਦੇ ਫਿਰਦੇ, ਹੋਰ ਕੁਛ ਨੀ,
0: ਭੋਲੇ ਬਣਦੇ
1: ਹੋਰ
0: ਫਿਰਦੇ
1: ਇੰਨੀ
0: ਵੀ ਨਹੀਂ,
1: ਸ਼ਰਧਾ ਆ ਗਈ ਲੋਕਾਂ ਨੂੰ।
0: ਬਿਲਕੁਲ ਹੈ ਜੀ, ਜੀ
1: ਹਾਂ
0: ਜੀ
1: ਤੋ ਇਸ ਕਰਕੇ ਜਿਹੜਾ ਹੈ ਇਹ ਬਾਨ ਸਾਹਿਬ ਨੇ ਜਿਹੜਾ ਜਿਹੜਾ ਸੈਸ਼ਨ ਦੀ ਗੱਲ ਕੀਤੀ ਹੈਗੀ ਆ ਉਹਦੇ ਵਿੱਚ ਉਹਨਾਂ ਨੂੰ ਸਪੈਸਿਫਿਕ ਸਵਾਲ ਪੁੱਛਿਆ ਗਿਆ ਸੀ ਜੀ,
0: ਜੀ ਹਾਂ ਜੀ
1: ਉਹ ਕਹਿੰਦੇ ਵੀ ਉਹਨਾਂ ਦੇਖੋ ਉਹ ਕਹਿੰਦੇ ਅਸੀਂ SGPC ਦੇ ਟੱਚ ਵਿੱਚ ਆ,
0: ਜੀ
1: ਥੋੜਾ ਨਰਮ ਇਹ ਤੋਂ ਪਤਾ ਲੱਗਦਾ ਥੋੜੇ ਨਰਮ ਪਏ ਆ, ਉਹ ਕਹਿੰਦੇ ਜਿਹੜੇ ਇਹਨਾਂ ਨੇ ਸੁਝਾਅ ਦਿੱਤੇ ਹੈਗੇ ਆ ਉਹ ਅਸੀਂ ਆਪਣੇ ਜਿਹੜਾ ਆ AG ਨੂੰ ਭੇਜ ਦਿੱਤੇ, ਐਡਵੋਕੇਟ ਜਨਰਲ ਦੇ ਦਫ਼ਤਰ ਨੂੰ ਭੇਜ ਦਿੱਤੇ ਆ,
0: ਜੀ
1: ਉਥੋਂ ਜੋ ਹੋ ਕੇ ਆਊਗਾ ਉਹਦੇ ਮੁਤਾਬਕ ਜਿਹੜਾ ਆ ਵੀ ਕਿਹੜੀ ਕਿਹੜੀ ਅਮੈਂਡਮੈਂਟ ਜਿਹੜੀ ਆ ਕਿੱਦਾਂ ਕਿੱਦਾਂ ਜਿਹੜੀ ਆ ਕੀਤੀ ਜਾ ਸਕਦੀ ਹੈਗੀ ਆ,
0: ਜੀ
1: ਉਹਦੇ ਨਾਲ ਫਿਰ ਵਿਚਾਰ ਵਟਾਂਦਰੇ ਤੋਂ ਬਾਅਦ ਜਿਹੜਾ ਆ ਅਸੀਂ ਜੋ ਉਹ ਉਥੋਂ ਸਲਾਹ ਆਊਗੀ ਉਹਦੇ ਮੁਤਾਬਕ ਐਕਟ ਕਰ ਦਿਆਂਗੇ।
0: ਜੀ
1: ਦੈਟ ਮੀਨਸ ਵੀ ਇਸ ਮੁੱਦੇ ਤੇ ਤਾਂ ਉਹ ਨਰਮ ਪੈਂਦੇ ਥੋੜੇ ਜਿਹੇ ਦਿਸਦੇ ਹੈਗੇ ਆ,
0: ਜੀ
1: ਪਰ ਗੱਲ ਉਹਨਾਂ ਨੇ ਗੋਲੀ ਫੇਰ ਉਧਰ AG ਆਫਿਸ

0: ਬੇਸ਼ੱਕ ਜੀ,
1: ਬਿਲਕੁਲ ਹਾਂ ਜੀ,
0: ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਹੈਗਾ ਆ ਇਲੈਕਟਡ ਬੋਡੀ ਜਿਹੜੀ ਆ ਉਹ ਏਦਾਂ ਉਹ ਇਸ ਤਰੀਕੇ ਦੇ ਨਾਲ ਜਿਹੜਾ ਆ
1: ਜੀ
0: ਨੋ ਡਾਊਟ ਕਿ ਰਿਲੀਜੀਅਸ ਸੈਂਟੀਮੈਂਟ ਕਰਕੇ ਆਪਾਂ ਕਹਿ ਦਿੰਦੇ ਹੈਗੇ ਆ, ਅਦਰਵਾਈਜ਼ ਜਿਹੜਾ ਆ ਇੰਸਟੀਟਿਊਸ਼ਨ ਜਿਹੜੀ ਆ ਉਹ ਇੱਧਰ ਜਵਾਬ ਦੇ ਜਿਹੜੀ ਰਹੀ ਆ ਉੱਥੇ ਇੱਕ ਸਿੱਖ ਜਵਾਬ ਦੇ ਆ।
1: ਜੀ
0: ਹਾਂਜੀ
1: ਬਿਲਕੁਲ ਹੈ,
0: ਸੋ ਹਾਂਜੀ ਬਾਕੀ ਉਹ ਕਰ ਦੇਣਗੇ ਜੀ ਉਸ ਚੀਜ਼ ਦੇ ਉੱਤੇ ਸੈਸ਼ਨ ਜਿਹੜਾ ਆਊਗਾ ਤੇ ਉਹਦੇ ਤੇ ਜਿਹੜਾ ਆ ਵੀ ਲੱਗਦਾ ਆ ਕਿ ਨਰਮ ਪਏ ਆ, ਨਹੀਂ ਤਾਂ ਪਹਿਲਾਂ ਤਾਂ ਉਹਨਾਂ ਦਾ ਐਟੀਚਿਊਡ ਹੀ ਬੜਾ ਐਡਾਮੈਂਟ ਹੁੰਦਾ ਸੀਗਾ ਜੀ, ਵੀ ਉਹਨਾਂ ਨੂੰ ਲੱਗਦਾ ਸੀਗਾ ਵੀ ਮੈਂ ਮਤਲਬ ਇਸ ਚੀਜ਼ ਦਾ ਕ੍ਰੈਡਿਟ ਲੈਣਾ ਆ
1: ਜੀ
0: ਤੇ ਉਸ ਕਰਕੇ ਜਿਹੜਾ ਆ ਉਹ ਇਗਨੋਰ ਕਰ ਰਹੇ ਸੀ ਜੀ ਪਹਿਲਾਂ
1: ਬਿਲਕੁਲ ਹੈ ਜੀ।
0: ਜੀ
1: ਤੇ
0: ਭਾਈ ਸਾਹਿਬ
1: ਆਪਣੇ ਔਜਲਾ ਅੱਗੇ ਵਧਣ ਤੋਂ ਪਹਿਲਾਂ ਔਜਲਾ ਸਾਹਿਬ ਦਾ ਇੱਕ ਕਮੈਂਟ ਆਇਆ, ਕਹਿੰਦੇ ਆਪਣੇ 6 ਸਾਲ ਤੱਕ ਕਹਿੰਦੇ ਨੇ ਹਰਪ੍ਰੀਤ ਵਾਲੀ ਪਾਰਟੀ ਬਚ ਜਾਵੇਗੀ ਜੀ।
0: ਨਹੀਂ ਬਚੂਗੀ ਤਾਂ ਜਿਹੜੀ ਗੱਲ ਹੈਗੀ ਆ ਜੀ,
1: ਜੀ
0: ਉਹਨਾਂ ਨੂੰ ਕਿਹੜਾ ਸ਼ਬਦ ਗਾਉਣੇ ਭੁੱਲੇ ਆ।
1: ਜੀ
0: ਹਾਂਜੀ ਉਹ ਕਥਾ ਕਰਨੀ ਤਾਂ ਆਉਂਦੀ ਹੈਗੀ ਆ ਜੀ, ਉਹਨਾਂ ਨੇ ਮੁੜ ਕੇ ਫੇਰ ਕਥਾ ਕਰਨ ਲੱਗ ਪੈਣਗੇ ਜੀ,
1: ਬਿਲਕੁਲ ਹੈ ਜੀ।
0: ਪਰ ਇਹਨਾਂ ਦੀ ਕਥਾ ਜਾਂਦੇ ਜਾਂਦੇ ਕਰ ਗਏ ਸਾਰਿਆਂ ਦੀ। ਹਾਂਜੀ
1: ਬਿਲਕੁਲ
0: ਕਿਸੇ ਨੂੰ ਕਿੱਧਰ ਉਲਝਾ ਕਿਸੇ ਨੂੰ ਕਿੱਧਰ ਉਲਝਾ,
1: ਕਿੱਧਰ ਉਲਝਾ ਤਾ ਜੀ।
0: ਪਰ ਇਹ ਕੁਦਰਤ ਬੜੀ ਵੱਡੀ ਚੀਜ਼ ਹੈਗੀ ਆ ਜੀ, ਕੁਦਰਤ
1: ਜੀ
0: ਦਿਸਦਾ ਕੁਛ ਨੀ ਹੁੰਦਾ ਪਰ ਜੋ ਜੋ ਵਾਪਰਦਾ ਹੈਗਾ ਨਾ ਵੀ ਉਹ ਤੋਂ ਪਤਾ ਲੱਗਦਾ ਆ ਉਹ ਵਿੱਚ। ਇੱਧਰ ਦੇਖੋ ਇਹ ਲੋਕ ਏਦਾਂ ਹੀ ਗੁਰਬਾਣੀ ਪੜ੍ਹਦੇ ਉੱਥੇ ਲਿਖਿਆ ਨੀ ਸਹਿ ਸਿਆਣਪਾਂ ਲੱਖ ਵੀ ਇੱਕ ਨਾ ਚੱਲੇ ਨਾਲ।
1: ਹਾਂਜੀ
0: ਜੀ
1: ਬਿਲਕੁਲ
0: ਜੋ ਮਰਜ਼ੀ ਕਰ ਲਓ ਜਿਹੜਾ ਆ ਹੁਕਮ ਤੋਂ ਵੱਡਾ ਕੋਈ ਚੀਜ਼ ਨੀ ਹੈਗੀ, ਉਹਦੇ ਹੁਕਮ ਦੇ ਵਿੱਚ ਹੀ ਜੋ ਹੋਣਾ ਆ ਉਹ ਹੋਣਾ ਆ ਜੀ। ਤੁਸੀਂ ਸਿਆਣਪਾਂ ਦੇ ਨਾਲ ਜਿਹੜਾ ਆ ਜੋ ਤੁਸੀਂ ਜਿਹੜਾ ਜਦੋਂ ਤੁਹਾਡੇ ਮਨ ਦੇ ਵਿੱਚ ਜਦੋਂ ਇੱਕ ਕੁਰਸੀ ਤੇ ਬੈਠੇ ਮੈਲਾ ਫਾਈਡ ਚੱਲ ਰਿਹਾ ਨਾ ਜੀ, ਜੇ ਮੈਂ ਆਪਣੀ ਚੇਅਰ ਤੇ ਬੈਠਾ ਆ ਤੇ ਮੈਂ ਉਸ ਵੇਲੇ ਆ ਕਲਾਇੰਟ ਦੇ ਕੇਸ ਨੂੰ ਨਾ ਵਿਚਾਰ ਕੇ ਕਲਾਇੰਟ ਦੀ ਜੇਬ ਦੇ ਵਿੱਚੋਂ ਠੱਗੀ ਮਾਰਨ ਨੂੰ ਵਿਚਾਰਦਾ ਹੋਵਾਂ ਜੀ ਤੇ ਉਹ ਮੈਂ ਕੇਸ ਨੀ ਜਿੱਤ ਸਕਦਾ ਜੀ।
1: ਬਿਲਕੁਲ
0: ਉਸ ਵੇਲੇ ਮੇਰੀ ਕੰਸੈਂਟ੍ਰੇਸ਼ਨ ਸਿਰਫ ਕੇਸ ਤੇ ਹੋਣੀ ਚਾਹੀਦੀ ਕਿ ਮੈਂ ਇਹਨੂੰ ਮਤਲਬ ਕਿੱਦਾਂ ਪਾਰ ਲਾਣਾ ਹੈਗਾ ਆ। ਉਹ ਬਾਕੀ ਦੂਜੀਆਂ ਚੀਜ਼ਾਂ ਸਕੈਂਡ ਨੀ ਹੁੰਦੀਆਂ, ਨੋ ਡਾਊਟ ਸਾਡਾ ਤਾਂ ਲਾਈਵਲੀਹੁੱਡ ਆ ਤੇ ਦੁਕਾਨਦਾਰੀ ਵੀ ਆ।
1: ਬਿਲਕੁਲ
0: ਪਰ ਜਿਹੜੇ ਅਹੁਦਿਆਂ ਤੇ ਇਹ ਬੈਠੇ ਸੀ ਜਿੱਦਣ ਇਹ ਸ੍ਰੀ ਅਕਾਲ ਤਖ਼ਤ ਦੀ ਸਾਹਿਬ ਦੇ ਫਸੀਲ ਤੇ ਬੈਠੇ ਸੀ ਇਹਨਾਂ ਨੂੰ ਉੱਧਰ ਜਿਹੜਾ ਆ ਇਹਨਾਂ ਦੇ ਮਨ ਦੇ ਵਿੱਚ
1: ਜੀ
0: ਉਹ ਚੀਜ਼ ਨਹੀਂ ਸੀ ਹੋਣੀ ਚਾਹੀਦੀ, ਇਹਨਾਂ ਦਾ ਆਪਣਾ ਲੋਭ ਸੀਗਾ ਜਿਹਦੇ ਕਰਕੇ ਸਾਰੀ ਕੌਨਸਪੀਰੇਸੀ ਜਿਹੜੀ ਆ ਰਚੀ ਗਈ ਸੀ।
1: ਬਿਲਕੁਲ
0: ਇਸ ਚੀਜ਼ ਨੂੰ ਉਹਨਾਂ ਨੇ ਆਪ ਐਡਮਿਟ ਕਰ ਲਿਆ ਸੀ ਇੱਕ ਚੈਨਲ ਦੇ ਉੱਤੇ
1: ਜੀ।
0: ਜੀ ਸਰ
1: ਜੀ ਸੈਣੀ ਸਰ ਤੇ
0: ਬਾਕੀ ਭਾਰੇ ਸਾਹਿਬ ਜਿਹੜਾ ਹੈਗਾ ਆ ਕੱਲ ਦੀਆਂ ਜਿਹੜੀਆਂ ਤੁਸੀਂ ਪਹਿਲਾਂ ਹੈਡਿੰਗ ਦਿੱਤਾ ਹੈਗਾ ਜੰਤਰ ਮੰਤਰ ਹੈਗੀ ਉੱਥੇ ਬਜੰਤਰ ਉਹ ਅੱਜ ਜਿਹੜੀਆਂ ਹਾਂਜੀ ਉਹ ਫੋਟੋ ਦੇਖੀਆਂ ਸਾਰੀਆਂ ਜਿਹੜੀਆਂ ਅੱਜ ਨੈਟ ਦੇ ਉੱਤੇ ਆ ਰਹੀਆਂ ਹੈਗੀਆਂ ਸੀ ਸਾਰੀਆਂ ਵੀ ਉੱਥੇ ਕਿਸ ਤਰੀਕੇ ਦੇ ਨਾਲ ਬੱਚਿਆਂ ਦੇ ਨਾਲ ਹੋਇਆ ਜੀ। ਗੱਲ ਇਹ ਤਾਂ ਹੈਗੀ ਜੀ ਦੇਸ਼ ਦੇ ਵਿੱਚ ਜਿਹੜਾ ਆ ਅਨਰੈਸਟ ਆ ਜੀ, ਪੋਲੀਟੀਕਲ ਲੀਡਰ ਤੋਂ ਲੋਕੀ ਫੈਡ ਅਪ ਹੋ ਗਏ ਹੈਗੇ ਆ, ਇਹਨਾਂ ਤੇ ਭਰੋਸਾ ਨੀ ਰਿਹਾ ਜੀ।
1: ਜੀ
0: ਹੁਣ ਹੁੰਦਾ ਕੀ ਆ ਜਦੋਂ ਕੋਈ ਨਵਾਂ ਬੰਦਾ ਆਉਂਦਾ ਦੇਖੋ ਜਾਨਵਰਾਂ ਦੇ ਵਿੱਚ ਵੀ ਜਿਹੜਾ ਆ ਇਹ ਪ੍ਰਵਿਰਤੀ ਪਾਈ ਜਾਂਦੀ ਆ, ਇੱਕ ਭੇਡਾਂ ਆ ਤੇ ਭੇਡ ਵੀ ਜਿਹੜੀ ਹੈਗੀ ਉਹਨਾਂ ਨੇ ਇੱਕ ਲੀਡਰ ਬਣਾਈ ਹੁੰਦੀ ਜੀ, ਉਹ ਟੱਪ ਕੇ ਜਾਂਦੀ ਤੇ ਮਗਰ ਹੀ ਸਾਰੀਆਂ ਟੱਪ ਟੱਪ ਕੇ ਜਾਂਦੀਆਂ ਜੀ।
1: ਜੀ
0: ਇਸੇ ਤਰ੍ਹਾਂ ਜਿਹੜਾ ਹੈਗਾ ਆ ਹਰ ਇੱਕ ਡੂਮਰੇ ਦੀਆਂ ਮੱਖੀਆਂ ਆ ਜੀ ਸ਼ਹਿਰ ਦੀਆਂ, ਇਹਨਾਂ ਦੇ ਵੀ ਇੱਕ ਰਾਣੀ ਮੱਖੀ ਇਹਨਾਂ ਦੀ ਲੀਡਰ ਹੈਗੀ ਆ
1: ਜੀ।
0: ਹਾਂਜੀ ਇਸੇ ਤਰੀਕੇ ਨਾਲ ਜਿਹੜਾ ਆ ਵੀ ਲੀਡਰ ਤੋਂ ਬਿਨਾਂ ਕੋਈ ਵੀ ਮੂਵਮੈਂਟ ਨਹੀਂ ਚੱਲਦੀ ਹੁੰਦੀ, ਇਹ ਜਿਹੜੀ ਲੀਡਰਸ਼ਿਪ ਦੇ ਥੱਲੇ ਜਿਹੜਾ ਹੈਗਾ ਆ ਇਹ ਇਕਦਮ ਕਾਕਰੋਚ ਜਨਤਾ ਪਾਰਟੀ ਆ ਗਈ ਤੇ ਉਹਨਾਂ ਦਾ ਲੀਡਰ ਆ ਗਿਆ ਦੀਪਕੇ
1: ਜੀ।
0: ਉਹ ਮਚੋਰਡ ਲੀਡਰ ਤਾਂ ਹੈ ਨੀ ਗੇ ਜੀ ਕੋਈ, ਨਾ ਉਹਨਾਂ ਨੂੰ ਪਤਾ ਆ ਜੀ ਕਿ ਵਟ ਟੂ ਡੂ ਨੋ ਅੱਗੇ ਕੀ ਕਰਨਾ ਹੈ ਜੀ, ਉਹਦੇ ਕਰਕੇ ਜਿਹੜਾ ਆ ਅੰਦੋਲਨ ਦੀ ਰੂਪ ਰੇਖਾ ਕੋਈ ਬਹੁਤੀ ਵਧੀਆ ਨਹੀਂ
1: ਜੀ।
0: ਲੋਕ ਆਪ ਮੁਹਾਰੇ ਜਿਹੜੇ ਹੈਗੇ ਕਿਉਂਕਿ ਦੇਸ਼ ਵੱਡਾ
1: ਜੀ,
0: ਅਨਰੈਸਟ ਜ਼ਿਆਦੇ ਆ
1: ਜੀ,
0: ਅਨਇੰਪਲਾਇਮੈਂਟ ਜ਼ਿਆਦੇ ਆ, ਲੋਕੀ ਫਰਸਟ੍ਰੇਟਿਡ ਹੈਗੇ ਆ ਜੀ, ਲੋਕੀ ਕਹਿੰਦੇ ਕੋਈ ਬੰਦਾ ਉੱਠ ਕੇ ਖੜਾ ਹੋਵੇ ਦੌੜ ਕੇ ਲੋਕੀ ਨਾਲ ਰਲ ਜਾਂਦੇ ਹੈਗੇ ਵੀ ਕਿਉਂਕਿ ਅਨਰੈਸਟ ਬਹੁਤ ਹੈਗੀ ਜੀ, ਬੇਰੁਜ਼ਗਾਰੀ ਬਹੁਤ ਆ
1: ਜੀ। ਬਿਲਕੁਲ ਹੈ ਜੀ।
0: ਦੂਜਾ ਸਾਡੇ ਸਿਸਟਮ ਦਾ ਇਹ ਆ ਹਿਸਾਬ ਕਿਤਾਬ, ਹੁਣ ਤੁਸੀਂ ਦੇਖੋ ਨਾ ਇੱਥੇ ਪੰਜਾਬ ਦੇ ਵਿੱਚ ਜਿਹੜਾ ਨੇ ਫਾਰਮੇਸੀ ਆਫਿਸਰ ਭਰਤੀ ਕਰਨੇ ਸੀ 460 ਦੇ ਨੇੜੇ ਤੇੜੇ ਪੋਸਟਾਂ ਸੀ ਜੀ,
1: ਹਾਂਜੀ
0: 40,000 ਬੱਚੇ ਨੇ ਮਤਲਬ ਅਪੀਅਰ ਹੋਇਆ ਐਗਜ਼ਾਮ ਦੇ ਵਿੱਚ
1: ਜੀ।
0: ਉਸ ਐਗਜ਼ਾਮ ਦੇ ਵਿੱਚ ਜਿਹੜਾ ਆ ਪੇਪਰ ਜਿਹੜਾ ਆ ਲੀਕ ਹੋਇਆ, ਉਹਨਾਂ ਦੇ ਕਹਿੰਦੇ ਵੀ ਜਿਹਨਾਂ ਬੰਦਿਆਂ ਨੇ ਲੀਕ ਕਰਾਇਆ 3 ਲੱਖ ਤੋਂ 13 ਲੱਖ ਰੁਪਏ ਤੱਕ ਦਿੱਤੇ ਗਏ ਸੀ, ਜਿਹਦੇ ਕਰਕੇ ਉਹਨਾਂ ਬੱਚਿਆਂ ਨੂੰ ਬਹੁਤ ਹੀ ਸੂਖਸ਼ਮ ਡਿਵਾਈਸ ਜਿਹੜੇ ਦਿੱਤੇ ਗਏ ਬਲੂਟੁੱਥ
1: ਜੀ,
0: ਜਿਹਨਾਂ ਰਾਹੀਂ ਉਹ ਪੇਪਰ ਜਿਹੜਾ ਹੈਗਾ ਜੀ ਪਹਿਲਾਂ ਲੀਕ ਕਰਕੇ ਹਰਿਆਣਾ ਹਰਿਆਣੇ ਤੋਂ ਰਾਜਸਥਾਨ ਇਸ ਤਰੀਕੇ ਦੇ ਨਾਲ ਜਿਹੜਾ ਉਹ ਚੱਲਿਆ ਤੇ ਉਹ ਨਕਲ ਦਾ ਸਕੈਂਡਲ ਉਹ ਫੜਿਆ ਗਿਆ ਕੰਮ ਹਾਂਜੀ। ਉਹ ਕਿਤੇ ਗੱਲ ਲੀਕ ਹੋ ਗਈ ਤੇ ਉਹ ਫੜ ਹੋ ਗਿਆ ਜੀ ਕੰਮ।
1: ਜੀ।

0: ਹੁਣ ਸਵਾਲ ਇਹ ਹੈਗਾ ਆ ਕਿ ਉਹ ਜਿਹੜਾ 400 ਬੱਚਾ ਆ ਉਹ ਉਹਨਾਂ ਬੱਚਿਆਂ ਨਾਲੋਂ ਜਿਹਨਾਂ ਨੇ ਪੇ ਕੀਤਾ ਆ ਜੀ ਉਹਨਾਂ ਨਾਲੋਂ ਤਾਂ ਲੀਡ ਲੈ ਜਾਊਗਾ ਨਾ ਜੀ, ਜੇ ਨਾ ਯਾਰ ਹੁੰਦਾ ਤੇ ਉਹ ਬੱਚਾ ਜਿਹੜਾ 35,000 ਆ
1: ਜੀ
0: ਉਹ ਤਾਂ ਅਨਰੈਸਟ ਚ ਜਾਣਾ ਹੀ ਆ ਨਾ ਜੀ।
1: ਬਿਲਕੁਲ ਆ ਜੀ,
0: ਇੱਥੇ ਦੇਖੋ ਵੀ 450 ਵੈਕੈਂਸੀ ਹੈਗੀ ਤੇ 100 ਗੁਣਾ ਜਿਹੜਾ ਆ ਵੀ ਆ ਰਿਹਾ ਹੈਗਾ ਆ ਬੱਚਾ
1: ਜੀ,
0: ਤੇ ਤੁਸੀਂ ਉੱਥੇ ਅੰਦਾਜ਼ਾ ਲਾਓ ਵੀ ਕਿੰਨੀ ਬੇਰੁਜ਼ਗਾਰੀ ਆ ਔਰ ਕਿੰਨੇ ਬੰਦੇ ਰੁਜ਼ਗਾਰ ਦੀ ਭਾਲ ਦੇ ਵਿੱਚ ਤੁਰੇ ਫਿਰਦੇ ਹੈਗੇ ਆ, ਤੇ ਫਿਰ ਜਦੋਂ ਉਹਨਾਂ ਨੂੰ ਕੋਈ ਏਦਾਂ ਦਾ ਬੰਦਾ ਹੁਣ ਇਹੋ ਜਿਹਾ ਸਿਸਟਮ ਦੇ ਖਿਲਾਫ ਜੇ ਕੋਈ ਉੱਠੇਗਾ ਤੇ ਉਹ 35,000 ਤਾਂ ਦੌੜਾ ਹੀ ਆਜੂਗਾ ਨਾ ਜੀ, ਵੀ ਜਿਹਨਾਂ ਨਾਲ ਇਨਜਸਟਿਸ ਹੋਇਆ ਹੋਊਗਾ।
1: ਬਿਲਕੁਲ ਹੈ ਜੀ,
0: ਹੁਣ ਜਿਹਨਾਂ ਨੇ 3-13 ਲੱਖ ਦਿੱਤੇ ਹੈਗੇ ਜਦੋਂ ਉਹਨਾਂ ਦੇ ਡੁੱਬਿਆ ਤੇ ਉਹ ਵੀ ਨਾਲ ਪਰ
1: ਜੁੜਨਗੇ,
0: ਤਾਹਾਂ ਮਾਰ ਮਾਰ ਕੇ ਰੋਣਗੇ ਜੀ, ਉਹ ਵੀ ਨਾਲ ਜੁੜਨਗੇ ਜੀ
1: ਜੀ।
0: ਸੋ ਇਸ ਕਰਕੇ ਦੇਸ਼ ਦੇ ਵਿੱਚ ਅਨਸਰਟੈਂਟੀ ਹੈ। ਬਾਕੀ ਰਾਹੁਲ ਗਾਂਧੀ ਕਹਿੰਦੇ ਹੈਗੇ ਵੀ ਉੱਥੇ ਜਾ ਕੇ ਤੇ ਹੁਣ ਲੰਬੇ ਪੈ ਗਏ ਸੀਗੇ ਜੀ, ਮੋਦੀ ਸਾਹਿਬ ਦੇ ਰੈਜੀਡੈਂਸ ਦੇ ਬਾਹਰ ਉੱਥੇ ਧਰਨਾ ਦੇਣ ਲੱਗੇ ਸੀ। ਹੁਣ ਉੱਥੇ ਕਸ਼ਮਕਸ਼ ਦਿੱਲੀ ਦੇ ਵਿੱਚ ਚੱਲ ਰਹੀ ਹੈ ਜੀ, ਦਿੱਲੀ ਜਿਹੜੀ ਆ ਸਾਰੇ ਪਾਸੇ ਲਾਲਾ ਲਾਲਾ ਹੋਈ ਆ ਜੀ।
1: ਮੋਦੀ ਸਾਹਿਬ ਦਾ ਅਸਤੀਫਾ ਕਦੋਂ ਮੰਗਦੇ ਆ ਸੈਣੀ ਸਾਹਿਬ ਇਹ ਜੀ?
0: ਫੇ ਸਾਰਿਆਂ ਦਾ ਮੰਗਣ ਜਿੱਦਾਂ ਮਰਜ਼ੀ ਕਰਨ ਜੀ, ਉਹ ਤਾਂ ਉਹਨਾਂ ਦੀ ਡਿਮਾਂਡ ਆ ਅਪੋਜੀਸ਼ਨ ਦੀ
1: ਜੀ,
0: ਉਹਨਾਂ ਨੇ ਦੇਣਾ ਅਸਤੀਫਾ ਜੀ। ਉਹਨਾਂ ਨੇ ਤਾਂ ਚੋਣਾਂ ਦੇ ਵਿੱਚ ਨੀ ਲਾਗੇ ਲੱਗਣ ਦੇ, ਕੋਈ ਨਾ ਕੋਈ ਜ਼ਰੀਆ ਬਣਾ ਲੈਂਦੇ ਅਗਲੇ ਤੇ ਤੁਹਾਨੂੰ ਅਸਤੀਫਾ ਦੇ ਦੇਣਗੇ ਆਰਾਮ ਨਾਲ ਪਿੱਛਾ ਜੀ, ਓਦਾਂ ਅਗਲਾ ਦਿਨ।
1: ਪਰ ਸਹੀ ਸਾਹਿਬ, ਦੂਸਰੇ ਪਾਸੇ ਸੰਸਦ ਦਾ ਜਿਹੜਾ ਮੌਨਸੂਨ ਸੈਸ਼ਨ ਚੱਲ ਰਿਹਾ, ਅੱਜ ਦੂਸਰਾ ਦਿਨ ਸੀਗਾ, ਵੀ ਉੱਥੇ ਅੰਦਰ ਕਿਉਂ ਨੀ ਬੋਲਦੇ ਜੀ ਇਹ ਚੀਜ਼ਾਂ ਨੂੰ ਕਿ ਬਾਹਰ ਜਾ ਕੇ ਧਰਨੇ ਲਾ ਕੇ ਜਾਂ ਉਹ ਜੇ ਇਹਨਾਂ ਨੂੰ ਹਾਊਸ ਮਿਲਿਆ ਹੈ, ਨੁਮਾਇੰਦੇ ਚੁਣ ਕੇ ਭੇਜੇ ਗਏ ਨੇ, ਉੱਥੇ ਕਿਉਂ ਨੀ ਆਪਣੀ ਗੱਲ ਰੱਖ ਪਾਉਂਦੇ ਜੀ?
0: ਸਰ ਗੱਲ ਇੱਦਾਂ ਹੈਗੀ, ਪਹਿਲਾਂ ਤਾਂ ਇਹ ਸੰਸੀਅਰ ਐਫਰਟ ਜਿਹੜਾ ਆ ਅਪੋਜੀਸ਼ਨ ਦਾ ਹੈ ਹੀ ਨਹੀਂ
1: ਜੀ।
0: ਜੇ ਕਿਤੇ ਇਹ ਏਦਾਂ ਦੀ ਗੱਲ ਕਰਨ ਤੇ ਸੱਤਾਧਾਰੀ ਵਾਲੇ ਵੀ ਘੱਟ ਨੀ ਹੈਗੇ ਜੀ, ਉਹ ਰੌਲਾ ਪਾ ਦਿੰਦੇ ਆ
1: ਜੀ,
0: ਉਹ ਏਦਾਂ ਦੀਆਂ ਗੱਲਾਂ ਕਰਨ ਲੱਗ ਪੈਂਦੇ ਹੈਗੇ ਆ, ਪਿਛਲੀਆਂ ਤੇ ਏਦਾਂ ਕਰਕੇ ਮਿਹਣੇ ਤਾਨੇ ਮਿਹਣੇ ਉਹ ਇਹਨਾਂ ਨੂੰ ਕਰ ਦਿੰਦੇ ਪ੍ਰਵੋਕ, ਤੇ ਇਹ ਫੇਰ ਤਾਂ ਨਾਰੇ ਮਾਰਦੇ ਮੂਰਦੇ ਫਿਰ ਨਿਕਲ ਜਾਂਦੇ ਹੈਗੇ ਜੀ। ਸੋ ਇਸ ਕਰਕੇ ਸਰ ਉਹ ਤਾਂ ਐਵੇਂ ਜਿਹੜਾ ਹੈਗਾ ਨਾ, ਹੁਣ ਇਹ ਜਿਹੜੀਆਂ ਇੰਸਟੀਟਿਊਸ਼ਨਾਂ ਹੈ ਨਾ, ਇਹ ਐਵੇਂ ਪਬਲਿਕ ਦਾ ਪੈਸਾ ਫੂਕਣ ਵਾਸਤੇ ਹੀ ਆ ਜੀ, ਟੈਕਸ ਪੈਸੇ। ਬਾਕੀ ਇਹਨਾਂ ਦੀਆਂ ਮੋਟੀਆਂ ਦਿਹਾੜੀਆਂ ਪੈਂਦੀਆਂ ਜੀ, ਸੈਸ਼ਨ ਚਲਾਉਣ ਵਾਸਤੇ ਕਰੋੜਾਂ ਰੁਪਇਆ ਲੱਗਦਾ ਜੀ ਇੱਕ ਦਿਨ ਦਾ, ਉਹ ਸਵਾਹਾ ਹੋ ਜਾਂਦਾ ਜੀ। ਹੁਣ ਤੁਸੀਂ ਦੇਖ ਲਿਓ ਜਦੋਂ ਇਹ ਸੈਸ਼ਨ ਜਦੋਂ ਐਂਡ ਹੋਣਾ ਨਾ ਜੀ, ਉਹ ਤੋਂ ਬਾਅਦ ਆਰਟੀਕਲ ਲੱਗਣੇ ਆ ਵੀ ਇਸ ਸੈਸ਼ਨ ਦੇ ਉੱਤੇ ਇੰਨਾ ਪੈਸਾ ਖਰਚ ਹੋਇਆ ਤੇ ਨਿਕਲਿਆ ਕੀ ਆ ਵਿੱਚੋਂ,
1: ਇੰਨੇ ਬਿੱਲ
0: ਜਿਹੜੇ 5-7 ਬਿੱਲ ਉਹਨਾਂ ਦੇ ਜਿਹੜੇ 5-7 ਬਿੱਲ ਉਹਨਾਂ ਨੇ ਪਹਿਲਾਂ ਦੱਸੇ ਹੈਗੇ ਆ ਜੀ, ਉਹ ਉਹਨਾਂ ਨੇ ਪਾਸ ਕਰ ਲੈਣੇ ਵਿਦਆਊਟ ਐਨੀ ਡਿਸਕਸ਼ਨ, ਕਿਉਂਕਿ ਇਹੋ ਜਿਹਾ ਉਹ ਆਖਰ ਦੇ ਵਿੱਚ ਜਾਂਦੇ 15 ਮਿੰਟਾਂ ਚ ਹੀ ਲਿਆ ਕੇ ਪਾਸ ਪਾਸ ਪਾਸ ਕਰਕੇ ਉਹ ਕਰ ਗਏ ਠੀਕ ਠਾਕ ਹੈ ਜੀ।
1: ਤੇ ਸੈਣੀ ਸਾਹਿਬ, ਕਿਸਾਨਾਂ ਨੇ ਦੇਸ਼ ਬਚਾਓ ਮੋਰਚਾ ਚਲਾਇਆ ਸੀ, ਬਚਾ ਲਿਆ ਜੀ ਦੇਸ਼? ਬੜੀ ਜਲਦੀ ਫੁਰਤੀ ਮਾਰੀ ਹੈ।
0: ਉਹ ਕਹਿੰਦੇ ਜੀ ਵੀ ਇਹ ਇਕੱਲਾ ਕਿਸਾਨਾਂ ਦਾ ਨੀ ਸੀਗਾ, ਇਹਦੇ ਵਿੱਚ ਹੋਰ ਵੀ ਬੰਦੇ ਹੈਗੇ ਆ ਵੀ ਜਿਹੜੇ ਛੋਟੇ ਵਪਾਰੀ ਆ ਜਾਂ ਹੋਰ ਆ, ਇਹਨਾਂ ਨੇ ਇੱਕ ਭਾਰਤ ਬਚਾਓ ਮੋਰਚਾ ਬਣਾਇਆ, 500 ਜਥੇਬੰਦੀਆਂ ਆ ਇਹ। ਮੈਂ ਜਦੋਂ ਇਹ ਗੱਲ ਸੁਣੀ ਤੇ ਮੈਂ ਕਿਹਾ ਜਥੇਬੰਦੀ ਦਾ ਤਾਂ ਇਹ ਹਾਲ ਹੈਗਾ ਆ, ਹੁਣ ਭਾਰਤ ਸਾਹਿਬ ਆਪਣੀ ਮਿਸਿਜ ਨਾਲ ਜਾਂਦੇ ਹੋਣ ਤੇ ਬਣ ਗਿਆ ਕਪਲ
1: ਕਪਲ
0: ਹਾਂਜੀ
1: ਜੀ
0: ਹਾਂ, ਤੇ ਇੱਕ ਛੋਟਾ ਬੇਟਾ ਵੱਡਾ ਬੇਟਾ ਨਾਲ ਚੱਲਿਆ ਹੋਵੇ ਤੇ ਫੈਮਿਲੀ, ਜਦੋਂ ਛੋਟਾ ਬੇਟਾ ਨਾਲ ਬਣਾ ਲਿਆ ਤੇ ਫੇਰ ਬਣ ਗਈ ਜਥੇਬੰਦੀ ਜੀ। ਬਸ ਏਦਾਂ ਦੀਆਂ ਜਥੇਬੰਦੀਆਂ ਜੀ, ਇਹਨਾਂ ਦੇ ਮਤਲਬ ਉਹ 500 ਜਥੇਬੰਦੀ ਜਿਹੜੀ ਆ, ਉਹ 500 ਜਥੇਬੰਦੀ ਦਾ 500 ਲੀਟਰ ਜੀ, ਉਹ ਤਾਂ ਹਰ ਇੱਕ ਬੰਦਾ ਆਪਣੀ ਜਥੇਬੰਦੀ ਨੂੰ ਰੀਪ੍ਰਜੈਂਟ ਕਰਦਾ। ਕਿੱਥੇ ਗੱਲ ਕਰਨੀ ਆ, ਇਹਨਾਂ ਨੇ ਕਹਿਣਾ ਹਰ ਇੱਕ ਬੰਦੇ ਜਥੇਬੰਦੀ ਦਾ 1-1 ਜਾਂ 2-2 ਨੁਮਾਇੰਦੇ ਜਾਣੇ ਆ, ਕਿਹੜਾ ਇਹਨਾਂ ਬੰਦਿਆਂ ਨਾਲ ਜਿਹੜਾ ਹੈਗਾ ਤੁਸੀਂ 1 ਲੀਟਰ ਨੀ ਚੁਣ ਸਕਦੇ।
1: ਨਾਲੇ ਦੇਖੋ ਇੱਕ ਇਹ ਵੀ ਲੱਗਦਾ ਕਿ ਸਾਰਾ ਕੁਝ ਰਲਿਆ ਮੁਲਿਆ ਹੀ ਚੱਲਦਾ ਜੀ, ਇਹ ਵੀ ਹਨਾ ਕਿ ਦੇਖੋ ਜੇ ਤੁਸੀਂ ਜਾਣਾ ਹੈ ਨਾ, ਭਾਈ ਤੁਸੀਂ ਪਹਿਲਾਂ ਕਿਹਾ ਹੋਇਆ ਭਾਈ ਜਾਣਾ ਹੈ, ਹੁਣ ਬੱਸਾਂ ਚ ਗਏ ਹੋ ਤੁਸੀਂ ਤਾਂ ਪਹਿਲਾਂ ਟਰੈਕਟਰ ਟਰਾਲੀ ਲੈ ਕੇ ਗਏ ਸੀ, ਉਦੋਂ ਚਲੋ ਉਹ ਬਣ ਗਿਆ ਰੋਲਾ ਪੈ ਗਿਆ ਕਿ ਇਹ ਵਹੀਕਲ ਸੜਕ ਦੇ ਉੱਤੇ ਨੀ ਚੜਾਇਆ ਜਾ ਸਕਦਾ, ਹਾਈਵੇ ਦੇ ਉੱਤੇ ਜਾਂ ਕਿੱਦਾਂ, ਤੇ ਖੇਤੀ ਲਈ ਹੈ। ਐਤਕੀ ਬੱਸਾਂ ਚ ਗਏ ਨੇ, ਰੋਕ ਫਿਰ ਉੱਥੇ ਸ਼ੰਭੂ ਚ ਲਏ ਨੇ ਕਿ ਭਾਈ ਤੁਹਾਨੂੰ ਪਤਾ ਹੈ ਤਾਂ ਤੁਸੀਂ ਪਹਿਲਾਂ 2-4 ਦਿਨ ਜਾ ਕੇ ਉੱਥੇ ਬੈਠੋ, ਜੇ ਬਹਿਣਾ ਤਾਂ ਰੋਲਾ ਪਾਉਣਾ ਹੀ ਆ। ਤਾਂ
0: ਭਾਰੀ ਸਾਹਿਬ ਗੱਲ ਏਦਾਂ ਆ ਕਿ ਇਹ ਸਮਝ ਤੋਂ ਬਾਹਰ ਦੀ ਗੱਲ ਹੈਗੀ ਆ ਕਿ ਹਰਿਆਣਾ ਸਰਕਾਰ ਨੂੰ ਇਹ ਅਧਿਕਾਰ ਕਿਹਨੇ ਦਿੱਤਾ ਆ ਜੀ
1: ਜੀ
0: ਉੱਥੇ ਰੋਕਣ ਦਾ ਜੀ,
1: ਉੱਥੇ ਬੀਜੇਪੀ ਦੀ ਸਰਕਾਰ ਆ
0: ਨੈਸ਼ਨਲ ਕੈਪੀਟਲ ਤੁਸੀਂ ਦੇਖੋ ਨਹੀਂ। ਭਾਰੀ ਸਾਹਿਬ ਬੇਨਤੀ ਇਹ ਹੈਗੀ ਆ ਰਸਤਾ ਰੋਕਣ ਦੇ ਨਾਲ ਜਿਹੜਾ ਆ ਸਾਡਾ ਇੱਥੇ ਨੋਟੀਫਿਕੇਸ਼ਨ ਆਈ ਸੀ ਜੀ ਵੀ ਹਾਂ ਜੀ ਪੰਜਾਬ ਦਾ ਰਸਤਾ ਬੰਦ ਆ ਤੇ ਜੇ ਆਉਣਾ ਹੋਵੇ ਤੇ ਫਲਾਨੇ ਰਸਤੇ ਤੋਂ ਪਿੰਡਾਂ ਦੇ ਵਿੱਚੋਂ ਦੀ ਚੰਡੀਗੜ੍ਹ ਨੂੰ ਪੈ ਜਾਓ ਅੰਬਾਲੇ ਤੋਂ
1: ਹਾਂਜੀ
0: ਇਹ ਕੀ ਇਹ ਜਿਹੜਾ ਹੈਗਾ ਇਹ ਨੈਸ਼ਨਲ ਇੰਟਰਸਟ ਦੇ ਵਿੱਚ ਹੈਗਾ ਇੱਕ ਜੀ ਟੀ ਰੋਡ ਜਿਹੜੀ ਆ ਉਹ ਤਾਂ ਕਲੀਅਰ ਹੋਣੀ ਚਾਹੀਦੀ ਹੈ ਜਿੱਦਾਂ ਮਰਜ਼ੀ ਆ ਚਾਹੇ ਇਹ ਜੀ ਟੀ ਰੋਡ ਤੇ ਹੈਗੇ ਆ ਇਹਨਾਂ ਦੀ ਵਜ੍ਹਾ ਕਰਕੇ ਲੱਗਾ ਆ ਚਾਹੇ ਜਿਹੜਾ ਸਰਕਾਰ ਦੇ ਐਡਾਮੈਂਟ ਐਟੀਟਿਊਡ ਕਰਕੇ ਆ
1: ਜੀ
0: ਪਰ ਇਹਦੇ ਨਾਲ ਲੋਕਾਂ ਨੂੰ ਇਨਕਨਵੀਨੀਅੰਸ ਹੁੰਦੀ ਆ ਨਾ ਜੀ
1: ਰੋਕ ਤਾਂ ਇਹ ਵੀ ਨੀ ਸਕਦੇ ਇਹਨਾਂ ਨੂੰ ਵੀ ਪਰਮਿਸ਼ਨ ਲੈਣੀ ਪੈਣੀ ਆ ਏਦਾਂ ਹੀ ਸਰਕਾਰ ਨੂੰ ਵੀ ਪਰਮਿਸ਼ਨ ਲੈਣੀ ਪੈਣੀ ਆ ਜੇ ਉਹ ਰੋਕਦੇ ਆ ਤਾਂ ਜੀ
0: ਭਾਰਤ ਸਾਹਿਬ ਚਲੋ ਮੈਂ ਤਾਂ ਇਸ ਚੀਜ਼ ਦਾ ਸ਼ੁਕਰ ਮਨਾਉਣਾ ਹੈਗਾ ਆ ਕਿ ਉਹਨਾਂ ਨੇ ਜਦੋਂ ਦੇਖਿਆ ਵੀ ਇੱਥੇ ਵੀ ਕੰਮ ਵਧਣ ਲੱਗਾ ਉਧਰੋਂ ਦਿੱਲੀ ਦੇ ਵਿੱਚ ਪਹਿਲਾਂ ਹੀ ਰੌਲਾ ਪੈਂਦਾ ਪਿਆ ਆ ਉਹਨਾਂ ਨੇ ਜਿਹੜਾ ਆ ਖੇਤੀ ਮੰਤਰੀ ਨਾਲ ਮੀਟਿੰਗ ਦੇ ਦਿੱਤੀ ਹੈ ਇਹਨਾਂ ਨੂੰ ਇਹ ਚੁੱਪ ਕਰਕੇ ਇਸੇ ਕਰਕੇ ਵਾਪਸ ਆ ਗਏ ਹੈਗੇ
1: ਜੀ
0: ਤੇ ਖੇਤੀ ਮੰਤਰੀ ਨਾਲ ਹਾਲੇ ਟ੍ਰੀਟੀ ਦਾ ਜਿਹੜਾ ਆ ਉਹ ਪ੍ਰਧਾਨ ਮੰਤਰੀ ਨੇ ਜਵਾਬ ਜ਼ਰੂਰ ਦਿੱਤਾ ਤੇ ਤੁਹਾਡੇ ਇੰਟਰਸਟ ਦੇ ਅਗੇਂਸਟ ਆਪਾਂ ਕੁਛ ਨੀ ਕਰਾਂਗੇ ਜੀ ਤੇ ਤੁਹਾਡੇ ਹਿੱਤ ਜਿਹੜੇ ਆ ਸਾਡੇ ਸੁਰੱਖਿਅਤ ਹੈਗੇ ਆ ਜੀ ਕੋਈ ਚਿੰਤਾ ਨਾ ਕਰੋ ਉਹਦੇ ਨਾਲ ਇੰਨੇ ਨਾਲ ਹੀ ਜਿਹੜਾ ਹੈਗਾ ਆ ਚਲੋ ਮਕਸਦ ਤਾਂ ਹੱਲ ਅਗਲੇ ਨੂੰ ਹੁੰਦਾ ਦਿਸਦਾ ਨਾ ਵੀ ਸਾਡੀ ਹਿਲਜੁਲ ਦਾ ਅਸਰ ਪੈਂਦਾ ਆ ਜੀ
1: ਬਿਲਕੁਲ
0: ਬਾਕੀ ਜਿਹੜਾ ਦਿੱਲੀ ਦਿੱਲੀ ਹੈਂਡਲ ਕੀਤਾ
1: ਹੋਰ ਚੀਜ਼ ਸੋਚਦਾ ਸੀ ਜਿਵੇਂ ਕਿ ਖਾਣ ਪੀਣ ਦੀਆਂ ਚੀਜ਼ਾਂ ਨੇ ਚਲੋ ਇਹਨਾਂ ਆਪਣੇ ਇੰਡੀਆ ਚੋਂ ਵੀ ਬਹੁਤ ਸਾਰੇ ਮੁਲਕਾਂ ਨੂੰ ਅਰਬ ਦੇਸ਼ਾਂ ਨੂੰ ਕਹਿ ਲਓ ਕਿ ਡੇਅਰੀ ਪ੍ਰੋਡਕਟ ਜਾਂਦਾ ਉਹ ਸਾਰੀਆਂ ਚੀਜ਼ਾਂ ਜਾਂਦੀਆਂ ਤੇ ਜੋ ਹਾਲਾਤ ਨੇ ਮੁਲਕ ਦੇ ਕੱਲਾ ਇਹ ਨਹੀਂ ਕਹਿੰਦੇ ਕਿ ਕੋਈ ਮਤਲਬ ਕਿ ਫਾਰਮਿੰਗ ਕੱਲੀ ਚਲੋ ਫਸਲਾਂ ਤਾਂ ਜ਼ਰੂਰ ਕਰਦੇ ਆ ਪਰ ਮਿਲਕ ਹੋ ਗਿਆ ਹੋਰ ਸਾਰੀਆਂ ਚੀਜ਼ਾਂ ਹੋ ਗਈਆਂ ਜਿਹੜੀਆਂ ਪੰਜਾਬ ਦੀਆਂ ਹੀ ਕੱਲੀਆਂ ਲੋੜਾਂ ਨੇ ਫੂਡ ਦੀਆਂ ਉਹ ਨੀ ਮਿਲਕ ਪ੍ਰੋਡਕਟ ਨੀ ਪੂਰਾ ਹੁੰਦਾ ਤਾਂ ਉਹ ਖੋਆ ਹੋ ਗਿਆ ਪਨੀਰ ਹੋ ਗਿਆ ਹੋਰ ਸਾਰੀਆਂ ਚੀਜ਼ਾਂ ਵੱਡੇ ਪੱਧਰ ਦੇ ਉੱਤੇ ਕਿੱਥੋਂ ਤਿਆਰ ਕਰੀ ਜਾਂਦੇ ਆ ਉਹ ਮਿਲਾਵਟ ਦਾ ਸਿਸਟਮ ਚੱਲ ਰਿਹਾ ਤੇ ਇਹ ਸਾਰੀਆਂ ਚੀਜ਼ਾਂ ਘੱਟੋ ਘੱਟ ਚਲੋ ਮੈਂ ਕਿਸਾਨਾਂ ਦੇ ਖਿਲਾਫ ਨੀ ਗਾ ਪਰ ਇੱਕ ਜਿਹੜਾ ਹੈਲਥੀ ਸਾਨੂੰ ਜੋ ਅਸੀਂ ਜੋ ਪੇ ਕਰਦੇ ਹਾਂ ਉਹ ਹੈਲਥੀ ਸਾਨੂੰ ਪ੍ਰੋਡਕਟ ਵੀ ਤਾਂ ਮਿਲਣਾ ਚਾਹੀਦਾ ਨਾ ਤੇ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਵੀ ਤਾਂ ਕਾਟ ਆਵੇਗੀ ਜਾਂ ਘੱਟ ਹੋਵੇਗਾ ਜੇ ਬਾਹਰੋਂ ਰੀਅਲ ਪ੍ਰੋਡਕਟ ਜੇ ਆਉਂਦਾ ਹੈ ਤਾਂ ਜਾਂ ਕਿੱਦਾਂ ਹੈ
0: ਨਹੀਂ ਤੁਹਾਡੀ ਗੱਲ ਠੀਕ ਹੈਗੀ ਪਰ ਦੋ ਤਿੰਨ ਚੀਜ਼ਾਂ ਆ
1: ਜੀ
0: ਇੱਕ ਚੀਜ਼ ਤਾਂ ਇਹ ਕੋਈ ਵੀ ਚੇਂਜ ਹੋਵੇ ਨਾ ਅਸੀਂ ਉਹਨੂੰ ਛੇਤੀ ਕਿਤੇ ਸਵੀਕਾਰ ਕਰਨ ਨੂੰ ਤਿਆਰ ਨਹੀਂ ਹੁੰਦੇ
1: ਬਿਲਕੁਲ
0: ਹਾਂਜੀ ਇਹ ਚੀਜ਼ ਕੋਈ ਆ ਜਾਂਦੀ ਹੈ ਲੈਟ ਆਪਾਂ ਕੰਪੀਟੀਸ਼ਨ ਦੇ ਵਿੱਚ ਸਾਡੀ ਕੁਆਲਿਟੀ ਨੂੰ ਨਿਖਾਰ ਹੀ ਆਊਗਾ ਸਾਨੂੰ ਮਤਲਬ ਜਿਹੜਾ ਫਾਇਦਾ ਹੀ ਹੁੰਦਾ ਹੁੰਦਾ ਜੀ
1: ਜੀ
0: ਦੂਜਾ ਸਰ ਐਨਰਜੀ ਸੈਕਟਰ ਦੇ ਵਿੱਚ ਜੋ ਮਤਲਬ ਵਿਦਵਾਨ ਲੋਕ ਕਹਿੰਦੇ ਆ ਜੀ ਵੀ ਐਥਾਨੋਲ ਬਣਾਉਣ ਵਾਸਤੇ ਸਾਡੇ ਕੋਲ ਜੀ ਐਮ ਮੱਕਾ ਉਸ ਪ੍ਰਯਾਪਤ ਮਾਤਰਾ ਦੇ ਵਿੱਚ ਹੈ ਨੀ ਗਾ ਜਿੰਨਾ ਸਾਨੂੰ ਐਥਾਨੋਲ ਚਾਹੀਦਾ ਆ ਜੀ
1: ਜੀ ਬਿਲਕੁਲ
0: ਉਧਰੋਂ ਜਦੋਂ ਟੈਰਿਫ ਵਾਰ ਦੇ ਵਿੱਚ ਜਿਹੜਾ ਆ ਅਮੈਰੀਕਾ ਨੇ ਥਰੈਟ ਕੀਤਾ ਸੀ ਚਾਈਨਾ ਨੂੰ ਤੇ ਚਾਈਨਾ ਨੇ ਕੀ ਕੀਤਾ ਕਿਉਂਕਿ ਚਾਈਨਾ ਦੇ ਵਿੱਚ ਸੂਰਸਾਰ ਪਾਲਦੇ ਹੈਗੇ ਆ ਤੇ ਉੱਥੇ ਮੱਕੇ ਦੀ ਬਹੁਤ ਲੋੜ
1: ਬਿਲਕੁਲ
0: ਤੇ ਉਹਨਾਂ ਨੇ ਕੀਤਾ ਉਹਨਾਂ ਦਾ ਜਿਹੜੀ ਮੱਕੀ ਬੰਦ ਕਰ ਦਿੱਤੀ ਜੀ ਉਹਨਾਂ ਨੇ ਅਲਟਰਨੇਟਿਵ ਬਾਜ਼ਾਰ ਪਹਿਲਾਂ ਹੀ ਲੱਭੇ ਹੈਗੇ ਜੀ ਉਹਨਾਂ ਕੋਲ ਹਰ ਇੱਕ ਚੀਜ਼ ਦੀ ਕਿਸੇ ਚੀਜ਼ ਦੀ ਕਮੀ ਨਹੀਂ
1: ਬਿਲਕੁਲ ਸੋਇਆਬੀਨ ਹੋ ਗਿਆ ਹੋਰ ਸਾਰੀ
0: ਅਮੈਰੀਕਾ ਚਾਹੁੰਦਾ ਹੈਗਾ ਆ ਕਿ ਜਿਹੜਾ ਉੱਥੇ ਬੰਦ ਹੋਇਆ ਆ ਉਹ ਮੈਂ ਇੰਡੀਆ ਦੇ ਵਿੱਚ ਧੱਕਾ ਜੀ
1: ਜੀ
0: ਇਹਨਾਂ ਦਾ ਜਿਹੜਾ ਆ ਇਹ ਚਾਹੁੰਦੇ ਹੈਗੇ ਆ ਵੀ ਅਸੀਂ ਲੈਂਦੇ ਤਾਂ ਹੈਗੇ ਹੀ ਆ ਜੀ ਹੋਰ ਆਲੇ ਦੁਆਲੇ ਲੈਂਦੇ ਹੈਗੇ ਆ ਜੀ ਬਾਕੀ ਸਾਡੇ ਦੇਸ਼ ਚ ਤਾਂ ਜਿੰਨਾ ਹੁੰਦਾ ਹੀ ਆ ਤੇ ਇਥਾਨੋਲ ਨੂੰ ਇੰਨਾ ਵਧਾ ਰਹੇ ਹੈਗੇ ਇੰਨਾ ਵਧਾ ਰਹੇ ਹੁਣ ਕਹਿੰਦੇ ਤੁਹਾਡੀ ਰਸੋਈ ਤੱਕ ਵੀ ਜਾਊਗਾ ਰਸੋਈ ਤੱਕ ਇੱਦਾਂ ਜਾਊਗਾ ਵੀ ਆ ਕੁਕਿੰਗ ਗੈਸ ਜਿਹੜੀ ਆ ਇਹਦੀ ਸਪਲਾਈ ਜਿਹੜੀ ਆ ਹੌਲੀ ਹੌਲੀ ਘਟਾਉਂਦੇ ਘਟਾ ਜਾਣਗੇ ਜੀ ਤੇ ਇਥਾਨੋਲ ਵਾਲਾ ਸਿਲੰਡਰ ਜਿਹੜਾ ਆ ਆ ਜਾਇਆ ਕਰੂਗਾ ਜੀ ਉਹਦਾ ਸਪੈਸ਼ਲ ਇੱਕ ਸਟੋਵ ਦੱਸਦੇ ਆ ਜੀ ਵੀ ਉਹ ਆਊਗਾ
1: ਜੀ
0: ਤੇ ਹੁਣ ਜਿਹੜੀ ਚੀਜ਼ ਛੱਡ ਚੁੱਕੇ ਆ ਮੁੜ ਕੇ ਚੁੱਲ੍ਹੇ ਦਾ ਬਾਲਣੇ ਨੀ ਜਨਾਨੀਆਂ ਨੇ ਜੀ
1: ਜੀ
0: ਤੇ ਉਹਨਾਂ ਨੇ ਮੁੜ ਕੇ ਕਰਨਾ ਤਾਂ ਜਿਹੜਾ ਹੈਗਾ ਇਹਨਾਂ ਚੀਜ਼ਾਂ ਦੇ ਉੱਤੇ ਹੀ ਕੰਮ ਹੈਗਾ ਜੀ
1: ਬਿਲਕੁਲ ਹੈ ਜੀ
0: ਤੋ ਉਹ ਇਸ ਕਰਕੇ ਇਸ ਮਸਲੇ ਦੇ ਵਿੱਚ ਉਹ ਕਹਿੰਦੇ ਜਾਣ ਬੁੱਝ ਕੇ ਇਹ ਕੰਮ ਜਿਹੜਾ ਆ ਕੀਤਾ ਜਾ ਰਿਹਾ ਆ ਔਰ ਮੱਕਾ ਜਿਹੜਾ ਆ ਅਲਟੀਮੇਟਲੀ ਲੋਕਾਂ ਨੂੰ ਫਿਰ ਸਮਝਾਇਆ ਜਾਊਗਾ ਕਿ ਭਾਈ ਐਨਰਜੀ ਸੈਕਟਰ ਜਿਹੜਾ ਹੈਗਾ ਆ ਉਹਦੇ ਵਾਸਤੇ ਮੱਕੇ ਦੀ ਜ਼ਰੂਰਤ ਆ ਜੀ ਤੇ ਦੇਖੋ ਗੱਡੀਆਂ ਤਾਂ ਤੁਸੀਂ ਵੀ ਚਲਾਉਣੀਆਂ ਆ ਖੜੀਆਂ ਤਾਂ ਕਰ ਨੀ ਸਕਦੇ ਇਸ ਕਰਕੇ ਇਸ ਚੀਜ਼ ਨੂੰ ਆਉਣ ਦਿਓ ਜੀ ਬਾਜ਼ਾਰ ਦੇਖੋ ਇਹਦੇ ਵਿੱਚ ਤਾਂ ਕੋਈ ਸ਼ੱਕ ਨੀ ਵੀ ਜੋ ਕੰਡਕਟ ਹੈਗਾ ਆ ਨਾ ਜੀ ਸਾਡੀ ਸਰਕਾਰ ਦਾ ਕਿਉਂਕਿ ਟਰੰਪ ਇੰਨੀ ਵਾਰੀ ਬੋਲਿਆ ਇਹਨਾਂ ਨੇ ਕਦੀ ਜਵਾਬ ਨੀ ਦਿੱਤਾ ਜੀ ਉਹਦੀ ਗੱਲ ਦਾ ਜਦਕਿ ਉਹਦਾ ਸੁਭਾਅ ਹੈਗਾ ਆ ਜਿਹੜਾ ਉਹਨੂੰ ਕੁੱਦ ਕੇ ਪੈਂਦਾ ਆ ਉਹਨੂੰ ਇੱਜ਼ਤ ਦੇਣ ਲੱਗ ਪੈਂਦਾ ਹੈਗਾ ਜਿਹੜਾ ਉਹਦਾ ਸਤਿਕਾਰ ਕਰਦਾ ਆ ਉਹਦੇ ਜੁੱਤੀ ਲਾ ਕੇ ਸਿਰ ਚ ਮਾਰਨੀ ਸ਼ੁਰੂ ਕਰ ਦਿੰਦਾ ਜੀ
1: ਬਿਲਕੁਲ ਹੈ ਜੀ
0: ਹਰ ਬੰਦੇ ਦਾ ਸੁਭਾਅ ਹੁੰਦਾ ਜੀ, ਕਈ ਬੰਦੇ ਹੁੰਦੇ ਹੈਗੇ ਆ ਜਿਹੜਾ ਬੰਦਾ ਇੱਜ਼ਤ ਦੇਵੇ ਨਾ ਉਹ ਬੰਦੇ ਡਬਲ ਇੱਜ਼ਤ ਦਿੰਦੇ ਆ ਵੀ ਭਾਈ ਇਹ ਬੰਦਾ ਮੇਰਾ ਸਤਿਕਾਰ ਕਰਦਾ
1: ਜੀ।
0: ਟਰੰਪ ਸਾਹਿਬ ਦਾ ਉਲਟਾ ਹੈਗਾ ਆ ਵੀ ਜਿਹੜਾ ਇਹਦਾ ਸਤਿਕਾਰ ਕਰਦਾ ਆ ਤੇ ਉਹਦੇ ਜੁੱਤੀਆਂ ਮਾਰਦਾ ਆ, ਜਿਹੜਾ ਇਹਨੂੰ ਅੱਖਾਂ ਦਿਖਾਉਂਦਾ ਹੈਗਾ ਉਹਨੂੰ ਰਾਇਤਾਂ ਦੇਣ ਲੱਗ ਪੈਂਦਾ ਜੀ, ਉਹਨੂੰ ਕਹਿੰਦਾ ਹੈਗਾ ਹੀ ਇਜ਼ ਗ੍ਰੇਟ ਪਰਸਨ ਹੈ ਜੀ।
1: ਬਿਲਕੁਲ
0: ਹਾਂਜੀ
1: ਜੀ।
0: ਤੋ ਇਸ ਕਰਕੇ ਇਹਨਾਂ ਦੀ ਹੁਣ ਐਪਰੀਹੈਂਸ਼ਨ ਤਾਂ ਹੈਗੀ ਆ ਨਾ ਜੀ ਕਿਸਾਨਾਂ ਨੂੰ ਵੀ, ਭਾਈ ਇਹ ਬਾਜ਼ਾਰ ਖੋਲ ਦੇਣਗੇ ਤੇ ਉਹਦੇ ਨਾਲ ਖੇਤੀ ਸੈਕਟਰ ਦੇ ਉੱਤੇ ਪਹਿਲਾਂ ਹੀ ਐਡਵਰਸ ਇਫੈਕਟ ਪਿਆ ਆ ਤੇ ਹੋਰ ਐਡਵਰਸ ਇਫੈਕਟ ਪਊਗਾ ਜੀ।
1: ਜੀ
0: ਤੀਜਾ ਜਿਹੜਾ ਜਿਹੜੀ ਮੈਂ ਪਹਿਲੀ ਗੱਲ ਕਹੀ ਹੈਗੀ ਆ ਕਿ ਚੇਂਜ ਜਿਹੜੀ ਆ ਉਹ ਸਾਨੂੰ ਛੇਤੀ ਕਿਤੇ ਅਸੀਂ ਨਾ ਸੌ ਮਤਲਬ ਕੰਫਰਟ ਜ਼ੋਨ ਦੇ ਵਿੱਚ ਰਹਿਣ ਦੇ ਆਦੀ ਆ ਜੀ,
1: ਕਿਉਂਕਿ
0: ਅਸੀਂ ਮਤਲਬ ਕੰਪੀਟੀਸ਼ਨ ਤੋਂ ਡਰਦੇ ਆ।
1: ਪਹਿਲਾਂ ਮੇਨ ਚੀਜ਼ਾਂ ਹੁੰਦੀਆਂ ਸੀ ਪੈਟਰੋਲ ਡੀਜ਼ਲ ਤੇ ਮਿੱਟੀ ਦਾ ਤੇਲ, ਦੇਖੋ ਪਹਿਲਾਂ ਮਿੱਟੀ ਦਾ ਤੇਲ ਪਿੱਛੇ ਲੜਦੇ ਰਹਿੰਦੇ ਸੀ ਡਿਪੂਆਂ ਦੇ ਉੱਤੇ, ਤਾਂ ਹੁਣ ਉਹਨੂੰ ਪੁੱਛਦਾ ਕੋਈ ਨਹੀਂ ਹੈ ਕਿਉਂਕਿ ਉਹਨਾਂ ਚੀਜ਼ਾਂ ਦੇ ਵਿੱਚ ਹੋਰ ਉਹਦੇ ਬਦਲਾਅ ਆ ਗਏ, ਮਤਲਬ ਕਿ ਹੁਣ ਜਿਹੜੀ ਹੈ ਆਪਣੀ ਬਾਇਓਗੈਸ ਆ ਗਈ, ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਪਹਿਲਾਂ ਇਹਨਾਂ ਚੀਜ਼ਾਂ ਤੇ ਪਤਾ ਨਹੀਂ ਸੀਗਾ, ਤੇ ਉਹ ਚੇਂਜ ਤਾਂ ਕਿਤੇ ਨਾ ਕਿਤੇ ਹੌਲੀ ਹੌਲੀ ਆਉਣੀ ਆਉਣੀ ਆ ਜਾਂ ਸਮੇਂ ਦੇ ਨਾਲ ਨਾਲ ਜਿੱਦਾਂ ਜਿੱਦਾਂ ਵੀ ਹੈ, ਉਹ ਵੱਖਰੀ ਗੱਲ ਹੈ ਕਿ ਅਸੀਂ ਆਪਣੀ ਅੜੀ ਦੇ ਉੱਤੇ ਅੜ ਜਾਂਦੇ ਹਾਂ। ਤਾਂ ਉਹ ਦੇਖੋ ਹੁਣ ਪਿਛਲੇ ਸਮਿਆਂ ਦੇ ਵਿੱਚ ਵੀ ਚਾਹੇ ਕਾਰਪੋਰੇਟ ਢਾਂਚੇ ਨੂੰ ਆਪਾਂ ਕਹਿੰਦੇ ਹਾਂ ਮਾੜਾ ਹੈਗਾ ਕੁਝ ਚੀਜ਼ਾਂ ਦੇ ਵਿੱਚ, ਮਾੜਾ ਕੁਝ ਚੀਜ਼ਾਂ ਦੇ ਵਿੱਚ ਚੰਗਾ, ਜੇ ਕਾਰਪੋਰੇਟ ਢਾਂਚਾ ਫੈਕਟਰੀਆਂ ਲਾਉਂਦਾ ਤਾਂ ਉੱਥੇ ਆਲੇ ਦੁਆਲੇ ਦੇ ਜਿਹੜੇ ਪਿੰਡ ਹੈਗੇ ਆ ਉਹਨਾਂ ਨੂੰ ਚਲੋ ਰੋਜ਼ਗਾਰ ਵੀ ਮਿਲਦਾ, ਸਰਕਾਰਾਂ ਨੇ ਤਾਂ ਸਾਰਾ ਰੋਜ਼ਗਾਰ ਕਰ ਨਹੀਂ ਦੇਣਾ, ਉਹ ਚਾਹੇ ਆਪਣੇ ਇੱਥੇ ਚਾਹੇ ਅਸੀਂ ਫਿਨਲੈਂਡ ਦੀ ਗੱਲ ਕਰ ਲਈਏ ਤੇ ਚਾਹੇ ਅਸੀਂ ਕਰ ਲਈਏ ਇੰਡੀਆ ਦੀ, ਤੇ ਘੱਟੋ ਘੱਟ ਜਿਹੜਾ ਸਰਮਾਏਦਾਰ ਢਾਂਚਾ ਹੈਗਾ ਆ ਉਹਨੂੰ ਵੀ ਤਾਂ ਨਾਲ ਲੈ ਕੇ ਤੁਰਨਾ ਪਵੇਗਾ ਨਾ, ਜੇ ਅਸੀਂ ਕਹਿੰਦੇ ਹਾਂ ਕਿ ਸਾਨੂੰ ਸੁੱਖ ਸਹੂਲਤਾਂ ਵੀ ਮਿਲਣ ਤੇ ਸਾਨੂੰ ਜਿਹੜੀਆਂ ਨੇ ਨੌਕਰੀਆਂ ਵੀ ਮਿਲਣ, ਹਰ ਪਰਿਵਾਰ ਦੇ ਵਿੱਚ ਇੱਕ ਅੱਧਾ ਤੱਕ ਘੱਟੋ ਘੱਟ ਨੌਕਰੀ ਕਰਦਾ ਹੋਵੇ, ਤਾਂ ਉਹ ਚੀਜ਼ਾਂ ਨੂੰ ਫਿਰ ਨਕਾਰਿਆ ਵੀ ਨਹੀਂ ਨਾ ਜਾ ਸਕਦਾ। ਹੁਣ ਇਹਨਾਂ ਮੁਲਕਾਂ ਦੇ ਵਿੱਚ ਕਾਰਪੋਰੇਟ ਢਾਂਚੇ ਦਾ ਬਹੁਤ ਵੱਡਾ ਬੋਲਬਾਲਾ ਹੈ ਜੀ, ਪਰ ਉਹ ਗੌਰਮੈਂਟਾਂ ਆਪਣੇ ਜਿਹੜੇ ਨੇ ਫਰਜ਼ ਨੇ ਉਹ ਹਰ ਇੱਕ ਵਿਅਕਤੀ ਨੂੰ ਉਹਦੇ ਪੈਰਾਂ ਦੇ ਉੱਤੇ ਖੜਾ ਕਰਨ ਦੇ ਲਈ ਉਹਨੂੰ ਪ੍ਰੋਫੈਸ਼ਨਲ ਇੱਦਾਂ ਦਾ ਚੁਣ ਕੇ ਦਿੰਦੇ ਆ ਜਾਂ ਉਸ ਨੂੰ ਉਧਰਲੇ ਪਾਸੇ ਨੂੰ ਧੱਕਦੇ ਨੇ ਕਿ ਆਉਣ ਵਾਲੇ 3-4 ਸਾਲਾਂ ਦੇ ਵਿੱਚ ਉਹ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੰਦਾ ਜੀ, ਤੇ ਉਹਦੇ ਉਹਨੂੰ ਫਿਰ ਉਹ ਉਸ ਚੀਜ਼ ਦੇ ਵਿੱਚ ਕੋਈ ਗਿਲਾ ਸ਼ਿਕਵਾ ਹੀ ਹੈ ਨਹੀਂ ਗਾ ਕਿ ਚਾਹੇ ਕਾਰਪੋਰੇਟ ਢਾਂਚਾ ਹੈ ਤੇ ਚਾਹੇ ਉਹ ਸਰਕਾਰੀ ਢਾਂਚਾ ਹੈ, ਅਗਲੇ ਨੂੰ ਤਾਂ ਜੋਬ ਦੇ ਨਾਲ ਮਤਲਬ ਹੈ ਕਿ ਜਿਹੜਾ ਮੈਨੂੰ ਪੇ ਵੱਧ ਕਰੇਗਾ ਮੈਂ ਉੱਥੇ ਨੌਕਰੀ ਕਰ ਲਾਂਗਾ।
0: ਪਰ ਇਸ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਆ
1: ਜੀ।
0: ਸਾਡੇ ਸਮੱਸਿਆ ਕੀ ਆ ਜੀ, ਸਾਡੇ ਸਮੱਸਿਆ ਆ ਇਹਨਾਂ ਸੰਵਾਦ ਜਿਹੜਾ ਆ ਉਹਨੂੰ ਬੜਾ ਡਿਫੀਕਲਟ ਬਣਾਇਆ ਆ ਇਹਨਾਂ ਨੇ। ਸੰਵਾਦ ਤਾਂ ਇੰਨਾ ਮਤਲਬ ਚੱਲਦਾ ਰਹਿਣਾ ਚਾਹੀਦਾ ਨਾ ਜੀ, ਕੀ ਇਹਨਾਂ ਨੇ ਗੱਲ ਕੀਤੀ ਹੈਗੀ ਜੀ, ਇੱਕ ਜਿਹੜਾ ਹੈਗਾ ਆ ਵੀ ਤੁਹਾਡਾ ਖੇਤੀ ਮੰਤਰੀ ਤੁਹਾਡੇ ਨਾਲ ਮੀਟਿੰਗ ਕਰੇਗਾ ਜੀ, ਉਹ ਵਾਪਸ ਆ ਗਏ ਜੀ ਇਹਨੇ ਗੱਲ
1: ਜੀ।
0: ਤੁਸੀਂ ਜਿਹੜਾ ਹੈਗਾ ਆ ਸੰਵਾਦ ਤਾਂ ਜਿਹੜਾ ਯਾਰ ਚਾਹੁੰਦੇ ਰਹੋ, ਜਿਹੜੀ ਗੱਲ ਆਪਾਂ ਤੁਹਾਡਾ ਜਿਹੜਾ ਵਿਊ ਪੁਆਇੰਟ ਆ, ਜੇ ਤੁਸੀਂ ਕਿਸਾਨਾਂ ਨੂੰ ਸਮਝਾਓਗੇ ਔਰ ਉਹਨਾਂ ਦੇ ਸੇਫ ਗਾਰਡ ਦੀ ਗਰੰਟੀ ਦਿਓਗੇ, ਉਹਨਾਂ ਨੂੰ ਸੜਕਾਂ ਤੇ ਨਿਕਲਣ ਦੀ ਲੋੜ ਕੀ ਹੈਗੀ ਆ।
1: ਬਿਲਕੁਲ, ਜਿੱਦਾਂ ਤੁਸੀਂ ਇੱਕ ਪਾਸੇ ਆਪਣੇ ਅੰਬੈਸਡਰਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਅਮੈਰੀਕਨ ਡੀਲ ਦੇ ਨਾਲ, ਓਦਾਂ ਹੀ ਉਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਖੁੱਲ ਕੇ ਆਵਾਮ ਦੇ ਵਿੱਚ ਗੱਲ ਕਰੀ ਜਾਓ, ਓਪਨ ਕਰੋ ਪੋਲਸੀ ਆਪਣੀ।
0: ਇਸੇ ਤਰੀਕੇ ਨਾਲ ਸਰ ਜਿਹੜਾ ਹੈਗਾ ਆ ਦਿੱਲੀ ਦਾ ਅੰਦੋਲਨ, ਉਹ ਤੁਸੀਂ ਜਿਹੜਾ ਆ ਲੋਕਾਂ ਨੂੰ ਆਪ ਪ੍ਰਵੋਕ ਕੀਤਾ
1: ਜੀ,
0: ਇੱਕ ਪੇਪਰ ਨੀਟ ਦਾ ਲੀਕ ਹੋਇਆ, ਬੱਚਿਆਂ ਦੀਆਂ ਜਾਨਾਂ ਗਈਆਂ, ਹਾਂਜੀ ਬੱਚੇ ਜਿਹੜੇ ਹੈਗੇ ਡਿਪਰੈਸਡ ਹੋਏ ਉਸ ਚੀਜ਼ ਦੇ ਨਾਲ, ਤੁਹਾਨੂੰ ਕਿਹਾ ਵੀ ਸਿੱਖਿਆ ਮੰਤਰੀ ਦਾ ਅਸਤੀਫਾ ਹੋਣਾ ਚਾਹੀਦਾ ਆ, ਤੁਹਾਨੂੰ ਤਾਂ ਕਿਸੇ ਦੇ ਮੰਗਣ ਤੋਂ ਪਹਿਲਾਂ ਤੁਹਾਨੂੰ ਆਪ ਲੈ ਲੈਣਾ ਚਾਹੀਦਾ ਸੀ ਉਹਦਾ ਅਸਤੀਫਾ।
1: ਦੇਖੋ
0: ਇੱਕ ਬੰਦੇ ਦਾ ਅਸਤੀਫਾ ਹੋ ਜਾਊਗਾ ਤੇ ਉਹਦੇ ਨਾਲ ਕਿੰਨਾ ਕੁ ਬੁਖਾਰ ਡਿੱਗ ਪਊਗਾ ਜੀ, ਇੰਨੇ ਲੋਕਾਂ ਨੂੰ ਅਲਟੀਮੇਟਲੀ ਤਾਂ ਮਤਲਬ ਜਿਹੜਾ ਆ
1: ਕਿਲੋਮੀਟਰ ਦੇ ਏਰੀਏ ਦੇ ਵਿਚ ਰਹਿੰਦੇ ਆ ਜੀ, ਤੇ ਉਹ ਭੱਤੇ ਲੈ ਗਏ, ਕੋਈ $35,000 ਲੈ ਗਿਆ, ਕੋਈ $40,000 ਲੈ ਗਿਆ, ਤੇ ਉਹਦੇ ਉੱਤੇ ਜਿਹਦੇ ਅੰਡਰ ਉਹ ਸੀਗਾ ਸਾਰਾ ਕੁਝ, ਤੇ ਉਹ ਕਹਿੰਦੇ ਜੀ ਮਤਲਬ ਕਿ ਤੁਹਾਨੂੰ ਇਹ ਭੱਤਿਆਂ ਦੀ ਜ਼ਰੂਰਤ ਨਹੀਂ, ਉਹਦੇ ਵਿੱਚ ਵੀ ਆਪਣੇ ਇੰਡੀਅਨ ਜਿਹੜੇ ਮੂਲ ਦੇ ਲੋਕ ਨੇ ਉਹਨਾਂ ਨੇ ਇਹ ਚੀਜ਼ਾਂ ਨੂੰ ਲਿਆ ਜ਼ਿਆਦਾ, ਉਹਨਾਂ ਦੇ ਨਾਂ ਸੀ ਜ਼ਿਆਦਾ ਵਿੱਚ, ਤੇ ਉਹ ਮਿਸਯੂਜ਼ ਇੱਥੇ ਵੀ ਕਰਦੇ ਉਹਨਾਂ ਮੁਲਕਾਂ ਦੇ ਵਿੱਚ, ਪਰ ਉਹ ਜਿਹੜਾ ਮੰਤਰੀ ਸੀਗਾ ਵੱਡਾ ਉਹਨਾਂ ਦਾ ਸਾਰਾ ਜਿਸਦੇ ਅੰਡਰ ਇਹ ਸਾਰੀ ਚੀਜ਼ ਆਉਂਦੀ ਸੀ, ਉਹਨੇ ਅਸਤੀਫਾ ਦੇ ਦਿੱਤਾ, ਕਹਿੰਦਾ ਇੱਕ ਇੱਕ ਰੁਪਈਆ ਜਾਂ ਇੱਕ ਇੱਕ ਡਾਲਰ ਵੀ ਜਿਹੜਾ ਜਨਤਾ ਦਾ ਉਹ ਜੇ ਗਲਤ ਪਾਸੇ ਜਾਊਗਾ ਮੈਂ ਨਹੀਂ ਜਾਣ ਦਿੰਦਾ, ਉਹ ਸਾਰੀ ਵਸੂਲੀ ਕਰਾਂਗੇ। ਉਹਨੇ ਆਪਣਾ ਅਸਤੀਫਾ ਦੇ ਦਿੱਤਾ ਤੇ ਉਹਦੇ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ।
0: ਬਿਲਕੁਲ ਠੀਕ ਹੈ ਜੀ, ਏਦਾਂ ਦਾ ਹੋਣਾ ਚਾਹੀਦਾ ਹੈਗਾ ਨਾ, ਤੁਸੀਂ ਮਤਲਬ ਓਹਦਾ ਅਸਤੀਫਾ ਲੈ ਲੋ ਜੀ, ਬੱਚਿਆਂ ਨੂੰ ਕਿਉਂ ਇਸ ਚੀਜ਼ ਤੇ ਮਜਬੂਰ ਕਰਦੇ, ਤੁਸੀਂ ਹੈਗੇ ਚੜਾਉਂਦੇ ਅਗਲਿਆਂ ਨੂੰ ਵੀ ਆਪਾਂ ਚੋਰੀ ਵੀ ਕਰਨੀ ਆ ਤੇ ਸੀਨਾ ਚੋਰੀ ਵੀ ਕਰਨੀ ਆ ਜੀ, ਉੱਥੇ ਫਿਰ ਬੱਚੇ ਅਰੈਸਟ ਹੋ ਕੇ ਤੇ ਸੜਕਾਂ ਤੇ ਹੀ ਅਨਰੈਸਟ ਹੁੰਦੀ ਆ ਤੇ ਫਿਰ ਸੜਕਾਂ ਤੇ ਹੀ ਆਉਣਗੇ ਜੀ,
1: ਬਿਲਕੁਲ
0: ਹਾਂਜੀ। ਉਹ ਫਿਰ ਦੂਜਾ ਇਹ ਆ ਇਸ ਮੌਕੇ ਦਾ ਕੋਈ ਨਾ ਕੋਈ ਫਾਇਦਾ ਵੀ ਲੈ ਜਾਂਦਾ ਆ, ਵੀ ਭੀੜ ਤੰਤਰ ਬੇਕਾਬੂ ਹੋਇਆ ਆ, ਚਲੋ ਇਹਨਾਂ ਨੂੰ ਜਿਹੜਾ ਹੈਗਾ ਉਹਦੇ ਵਿੱਚੋਂ ਲੀਡਰ ਜਾਮ ਪੈਂਦੇ ਆ ਜੀ, ਫਿਰ ਤੁਸੀਂ ਸਿਚੁਏਸ਼ਨ ਨੂੰ ਉਦੋਂ ਟੈਕਲ ਕਰਨਾ ਸ਼ੁਰੂ ਕਰਦੇ ਆ ਜਦੋਂ ਪਾਣੀ ਜਿਹੜਾ ਹੈਗਾ ਆ ਸਿਰ ਤੋਂ ਪਾਰ ਹੋ ਜਾਇਆ ਹੁੰਦਾ ਜੀ।
1: ਜੀ ਬਿਲਕੁਲ ਹੈ।
0: ਸੋ ਬਾਕੀ ਜਿਹੜਾ ਹੈਗਾ ਆ ਉਹਨਾਂ ਬੰਦਿਆਂ ਨਾਲ ਸਾਰਿਆਂ ਨਾਲ ਹਮਦਰਦੀ ਜੀ, ਜਿਹੜੇ ਬੰਦਿਆਂ ਦੇ ਸੱਟਾਂ ਲੱਗੀਆਂ ਜਾਂ ਇਸ ਤਰੀਕੇ ਦੇ ਨਾਲ ਇਸ ਅੰਦੋਲਨ ਚ ਪਾਰਟੀਸਿਪੇਟ ਕਰਦੇ ਆ। ਪਰ ਹਾਂਜੀ ਇਹ ਜ਼ਰੂਰ ਆ ਕਿ ਇਸ ਅੰਦੋਲਨ ਨੂੰ ਲੀਡ ਕਰਨ ਵਾਲੇ ਤੇ ਪਾਰਟੀਸਿਪੇਟ ਕਰਨ ਵਾਲੇ ਥੋੜੇ ਸ਼ੰਕਾ ਦੇ ਘੇਰੇ ਚ ਸ਼ੁਰੂ ਤੋਂ ਹੀ ਹੈਗੇ ਸੀਗੇ ਜੀ।
1: ਬਿਲਕੁਲ
0: ਹਾਂਜੀ, ਹੁਣ ਉਹ ਗੱਲਾਂ ਉਹਨਾਂ ਦਾ ਪਾਸਟ ਕੰਡਕਟ ਜਿਹੜਾ ਆ ਉਹਦੇ ਕਰਕੇ ਜਿਹੜਾ ਆ ਇਹ ਚੀਜ਼ਾਂ ਇਗਨੋਰ ਨਹੀਂ ਕੀਤੀਆਂ ਜਾ ਸਕਦੀਆਂ ਜੀ।
1: ਬਿਲਕੁਲ +358 44 9 6 4 9 9 ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ, ਜੇਕਰ ਗੱਲਬਾਤ ਦੇ ਵਿੱਚ ਕੋਈ ਸ਼ਮੂਲੀਅਤ ਕਰਨੀ ਚਾਹੁੰਦੇ ਹੋ। ਤੇ +358 44 9 6 4 9 ਬਾਰ ਸਟੂਡੀਓ ਦਾ ਨੰਬਰ ਹੈ, ਵਟਸਐਪ ਕਾਲ ਕਰਕੇ ਆਪਣਾ ਯੋਗਦਾਨ ਤੁਸੀਂ ਪਾ ਸਕਦੇ ਹੋ, ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੁਹਾਡੇ ਦੋਸਤੋ ਸੁਨੇਹੇ ਵੀ ਆ ਰਹੇ ਨਾਲ ਦੇ ਨਾਲ, ਉਹਨਾਂ ਦੀ ਵੀ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਆਪਾਂ ਵਿਦੇਸ਼ੀ ਖਬਰਾਂ ਦੋ ਚਾਰ ਨੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ, ਤੇ ਉਸ ਤੋਂ ਬਾਅਦ ਗੱਲ ਕਰਾਂਗੇ ਗੁੱਸਾ ਤੇ ਮਨੁੱਖੀ ਜੀਵਨ ਦੇ ਬਾਰੇ ਥੋੜੀ ਜੀ, ਤੇ ਖੂਨ ਬਹੁਤ ਮਿੱਠਾ ਹੈ ਇਹਦੀ ਗੱਲਬਾਤ ਸੁਣਾਵਾਂਗੇ, ਮੱਛਰ ਜਿਹੜੇ ਨੇ ਹੋਰਨਾਂ ਨਾਲੋਂ ਵਧੇਰੇ ਕਿਉਂ ਕੱਟਦੇ ਨੇ ਕਿਸੇ ਹੋਰ ਨੂੰ, ਇਹ ਖੋਜ ਇੱਕ ਆਈ ਹੈ ਉਹ ਕੀ ਕਹਿੰਦੀ ਹੈ, ਇਹਦੇ ਇੱਦਾਂ ਦੀਆਂ ਗੱਲਾਂ ਬਾਤਾਂ ਤੁਹਾਨੂੰ ਸੁਣਾਉਂਦੇ ਹਾਂ ਵਿੱਚ ਥੋੜੀਆਂ ਜਿਹੀਆਂ। ਤੇ ਸਭ ਤੋਂ ਪਹਿਲਾਂ ਜਿਹੜੇ ਸੁਨੇਹੇ ਨੇ ਕੁਝ ਉਹਨਾਂ ਦੇ ਵੱਲ ਨੂੰ ਝਾਤ ਮਾਰ ਲਈਏ, ਸਾਰੇ ਦੋਸਤਾਂ ਦਾ ਸਵਾਗਤ ਕਰਦੇ ਹਾਂ। ਆਪਣੇ ਪਰਮਿੰਦਰ ਬਰਨ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਇਸੇ ਤਰ੍ਹਾਂ ਹੀ ਲਾਈਕ ਨੰਬਰ 1 ਜੀ, ਮਾਨ ਸਿੰਘ ਸੈਣੀ ਸਾਹਿਬ ਹੈਲਸਿੰਗੀ ਤੋਂ ਸਤਿ ਸ਼੍ਰੀ ਅਕਾਲ, ਮੁਕੱਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ, ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਭਾਰਤ ਸਾਹਿਬ ਮੇਰੇ ਪਿਤਾ ਜੀ ਦਾ ਜਨਮ ਦਿਨ ਹੈ 21 ਜੁਲਾਈ ਦਾ ਸੀ ਜੀ, ਕਿਆ ਬਾਤ ਹੈ, ਮੁਬਾਰਕਬਾਦ ਹੈ ਰਾਜਨ ਸੈਣੀ ਸਾਹਿਬ, ਮਾਫ਼ੀ ਚਾਹੁੰਦਾ ਮੈਂ ਪਹਿਲਾਂ ਦੇਖ ਨਹੀਂ ਪਾਇਆ ਮੈਸੇਜ ਇਹ ਜੀ, ਤੇ ਬਹੁਤ ਬਹੁਤ ਮੁਬਾਰਕਬਾਦ ਹੈ ਸਾਰੇ ਪਰਿਵਾਰ ਨੂੰ ਜੀ, 21 ਜੁਲਾਈ ਦਾ ਜਨਮ ਆਪਣੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਫਾਦਰ ਸਾਹਿਬ ਦਾ ਜੀ, ਮੁਬਾਰਕਬਾਦ ਹੈ ਜੀ ਉਹਨਾਂ ਨੂੰ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਨੇ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਤੇ ਪਿਤਾ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਰਾਜਨ ਵੀਰ ਜੀ, ਉਹਨਾਂ ਦੀਆਂ ਯਾਦਾਂ ਤੇ ਮਿਹਨਤ ਨੂੰ ਕਹਿੰਦੇ ਸੱਜਦਾ ਹੈ ਜੀ। ਬਿਲਕੁਲ ਦਰੁਸਤ ਔਜਲਾ ਸਾਹਿਬ ਨੇ ਫਰਮਾਇਆ, ਰਾਜਨ ਜੀ ਕਹਿੰਦੇ ਸ਼ੁਕਰੀਆ ਵੀਰ ਜੀ, ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਸਿਕੰਦਰ ਨਾ ਹੈ ਹੀ ਕਹਿੰਦੇ ਦਿਲ ਨੂੰ ਲੱਗਣ ਵਾਲਾ, ਬਿਲਕੁਲ ਦਰੁਸਤ ਹੈ ਜੀ, ਮਹਾਨ ਸਿਕੰਦਰ ਦੀ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਹੈ ਤੇ ਉਹਦਾ ਵੀ ਅੱਜ ਜਨਮ ਦਿਨ ਸੀਗਾ ਜੀ। ਤੇ ਦੂਸਰੇ ਪਾਸੇ ਰਾਜਨ ਸੈਣੀ ਸਾਹਿਬ ਕਹਿੰਦੇ ਕੋਈ ਸ਼ੱਕ, ਹਾਂ ਹਾਂ ਹਾਂ ਵੀਰ ਜੀ ਹੱਸ ਰਹੇ ਨੇ, ਤੇ ਮਨਦੀਪ ਜੱਸੀ ਬਾਈ ਜੀ ਜੁੜੇ ਆ, ਵਾਹ ਜੀ ਵਾਹ ਜਨਾਬ ਰਾਜਨ ਸਰ ਜੀ, ਪਿਤਾ ਜੀ ਦੇ ਜਨਮ ਦਿਹਾੜੇ ਦੀਆਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਜੀ ਸਾਰੇ ਵੀਰਾਂ ਨੂੰ ਜੀ। ਤੇ ਰਾਜਨ ਜੀ ਕਹਿੰਦੇ ਸ਼ੁਕਰੀਆ ਮਨਦੀਪ ਜੀ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਆਪਣੇ ਰਾਜਨ ਸੈਣੀ ਸਾਹਿਬ। ਤੇ ਮਾਲ ਜੀ ਜੁੜੇ ਹੋਏ ਨੇ US ਤੋਂ, ਰਾਜਨ ਸੈਣੀ ਜੀ ਨੂੰ ਕੰਗਰੈਚੁਲੇਸ਼ਨ ਭੇਜਦੇ ਆ, ਤੇ ਰਾਜਨ ਜੀ ਥੈਂਕ ਯੂ ਕਰ ਰਹੇ ਨੇ ਜੀ। ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ, ਸੁਰਜੀਤ ਭਾਰਤ ਜੀ ਸਤਿ ਸ਼੍ਰੀ ਅਕਾਲ ਲਿਖ ਭੇਜੀ ਗਿਆ ਜੀ, ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਕਹਿੰਦੇ ਆ, ਤੇ ਗੁਲਾਬ ਦੇ ਫੁੱਲ ਵੀ ਭੇਜੇ ਆ ਨਾਲ, ਤੇ ਗੁਰੀਮਾਨ ਜੀ ਜੁੜੇ ਆ ਰਾਜਨ ਸੈਣੀ ਜੀ ਨੂੰ, ਭਾਰਤ ਵੀਰ ਜੀ ਤੇ ਸਿਕੰਦਰ ਔਜਲਾ ਜੀ, ਮੁਕੱਦਰ ਸਿੰਘ ਜੀ, ਸਤਨਾਮ ਸਿੰਘ ਜੀ, ਹਰਪ੍ਰੀਤ ਵਾਲੀ ਸੋਰੀ ਸਤਨਾਮ ਸਿੰਘ ਜੀ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ। ਔਜਲਾ ਸਾਹਿਬ ਲਿਖਦੇ ਹਰਪ੍ਰੀਤ ਵਾਲੀ ਪਾਰਟੀ 6 ਸਾਲ ਤੱਕ ਰਹੇਗੀ ਵੀ ਜੀ, ਤੇ ਮਲੂਕ ਜੀ ਕਹਿੰਦੇ ਆ ਆਪਣੇ ਗੁੱਡ ਨਾਈਟ ਜੀ, ਤੇ ਇਸੇ ਤਰ੍ਹਾਂ ਹੀ ਮਲੂਕ ਬਾਈ ਰੁਕ ਕੇ ਕਹਿੰਦੇ ਸੋ ਜਾਇਓ ਕਰੋ ਥੋੜਾ ਜਿਹਾ, ਤੇ ਆਪਣੇ ਗੁਰੀਮਾਨ ਜੀ ਲਿਖਦੇ ਆ ਔਜਲਾ ਸਾਹਿਬ ਕਹਿੰਦੇ ਸਕੂਲ ਦੇ ਬੱਚਿਆਂ ਦੇ ਝੋਲਿਆਂ ਤੋਂ ਮਾਂ ਦੀ ਫੋਟੋ ਚੱਲ ਰਹੀ ਹੈ ਜੀ, ਤੇ ਗੁਰੀਮਾਨ ਜੀ ਲਿਖਦੇ ਆ ਹੌਲੀ ਹੌਲੀ ਲੋਕਾਂ ਨੂੰ ਅਕਲ ਆ ਰਹੀ ਹੈ ਜੀ, ਫਰੀ ਨਹੀਂ ਰੋਜ਼ਗਾਰ ਮੰਗਿਆ ਕਰਨਗੇ ਜੀ। ਮਲੂਕ ਸਿੰਘ ਜੀ ਲਿਖਦੇ ਆ ਮਾਨ ਬਾਈ ਵਟਸਐਪ ਵੇਖਣਾ ਆਪਣਾ, ਅੱਛਾ ਜੀ ਚਲੋ। ਤੇ ਔਜਲਾ ਸਾਹਿਬ ਕਹਿੰਦੇ ਆ ਪ੍ਰੈਸ ਕਾਨਫਰੰਸ ਹੁੰਦੀ ਹੀ ਹੈ 1 ਵੇ ਸੁਣੋ ਕਹਿੰਦੇ ਜੀ। ਗੁਰੀ ਮਾਂ ਜੀ ਲਿਖਦੇ ਆ ਕਿ ਜਿੱਥੇ ਸਕੂਲਾਂ ਦੇ ਬਸਤਿਆਂ ਦੇ ਉੱਤੇ ਮੁੱਖ ਮੰਤਰੀ ਦੀ ਫੋਟੋ ਲੱਗੀ ਹੋਵੇ ਉਹ ਬਸਤੇ ਨੂੰ ਅੱਗ ਲਾ ਦਵੋ ਕਹਿੰਦੇ ਸੀ। ਸਾਡੇ ਜਵਾਕ ਤਾਂ ਚੱਕਣ ਨਾ ਜੀ ਇੱਦਾਂ ਦੇ ਬਸਤੇ ਜੀ, ਤਾਂ ਉਹ ਤਾਂ ਆਪਣੀ ਮਨ ਮਰਜ਼ੀ ਦੇ ਮਾਲਕ ਨੇ। ਕਹਿੰਦੇ ਮੈਂ ਵੇਖਦਾ ਜੀ ਤੇ ਆਰਾਮ ਦੇ ਨਾਲ ਸੋ ਜਾਇਓ ਮਲੂਕ ਬਾਈ, ਮੈਂ ਆਪੇ ਕਰ ਦੇਣਾ ਫ੍ਰੀ ਹੋ ਓਕੇ ਜੀ। ਕਹਿੰਦੇ ਆਪਣੇ ਗੁਰੀ ਮਾਨ ਜੀ ਲਿਖਦੇ ਆ ਕਹਿੰਦੇ ਮੈਸੇਜ ਮੈਂ ਪੜ੍ਹ ਲਿਆ ਸੀ ਜੀ, ਤੇ ਜੰਤਰ ਮੰਤਰ ਕੀ ਜਾਣਾ ਜੀ, ਪੰਜਾਬ ਯੂਨੀਵਰਸਿਟੀ ਦਾ ਜਿਹੜਾ ਹਾਲ ਦੇਖ ਲਓ, ਕਿਵੇਂ ਬੱਚਿਆਂ ਨਾਲ ਧੱਕਾ ਹੋ ਰਿਹਾ ਤੇ ਆਰ ਐਸ ਐਸ ਦੇ ਮਾੜੇ ਬੰਦੇ ਜਵਾਕਾਂ ਦੇ ਨਾਲ ਧੱਕਾ ਕਰਕੇ ਹੱਸ ਜਾਂਦੇ ਆ ਅੰਦਰ ਨੂੰ ਜੀ। ਕਹਿੰਦੇ ਤੇ ਬਾਈ ਪੇਪਰ ਲੀਕ ਕਰਨ ਵਾਲਾ ਤੰਤਰ ਹੀ ਕਹਿੰਦੇ ਅੰਦਰੋਂ ਚੱਲ ਰਿਹਾ ਜੀ, ਤੇ ਪੈਸਾ ਮੁੜਨਾ ਨਹੀਂ ਤੇ 26 ਬੰਦੇ ਅਰੈਸਟ ਹੋਏ ਆ, ਭਵਿੱਖ ਵੀ ਗਿਆ ਪੈਸੇ ਵੀ ਗਏ ਨੇ। ਮਾਲ ਸੁਰਿੰਦਰ ਜੀ ਲਿਖਦੇ ਆ ਪੇਪਰ ਲੀਕ ਕਰਨਾ ਬਹੁਤ ਗਲਤ ਹੈ, ਜਿਨ੍ਹਾਂ ਬੱਚਿਆਂ ਨੇ ਮਿਹਨਤ ਜਿਹੜੀ ਹੈ ਕੀਤੀ ਹੈ ਉਹ ਤਾਂ ਕਹਿੰਦੇ ਸਹਿ ਨਹੀਂ ਸਕਦੇ, ਫਿਰ ਸੜਕ ਦੇ ਉੱਤੇ ਆਉਣਾ ਤਾਂ ਹੈ ਹੀ ਜੀ। ਗੁਰੀ ਮਾਨ ਜੀ ਕਹਿੰਦੇ ਪੇਪਰ ਬਹੁਤ ਸਾਲਾਂ ਤੋਂ ਲੀਕ ਹੋ ਰਹੇ ਆ ਪਰ ਮੈਂ ਅੱਜ ਤੱਕ ਨਹੀਂ ਸੁਣਿਆ ਕਿਸੇ ਸਿਕੰਜਾ ਜਿਹੜਾ ਮੰਤਰੀ ਨੇ ਅਸਤੀਫਾ ਦਿੱਤਾ ਹੋਵੇ, ਸੋਰੀ ਸਿੱਖਿਆ ਜਾਣੀ ਕਿ ਸਿੱਖਿਆ ਮੰਤਰੀ ਨੇ ਕਿਸੇ ਨੇ ਅਸਤੀਫਾ ਦਿੱਤਾ ਹੋਵੇ, ਜਾਂ ਜਿਹੜੀ ਟੀਮ ਦੀ ਜ਼ਿੰਮੇਵਾਰੀ ਹੁੰਦੀ ਹੈ ਇਹ ਜਿਹੜਾ ਟੀਮ ਨੂੰ ਸਜ਼ਾ ਹੋਈ ਹੈ, ਕੁਝ ਵੀ ਨਹੀਂ ਹੁੰਦਾ ਜੀ। ਨਿਤਿਨ ਗਡਕਰੀ ਨੇ ਆਪਣੇ ਮੁੰਡੇ ਦੀ ਫੈਕਟਰੀ ਨੂੰ ਲਾਭ ਦੇਣ ਦੇ ਲਈ ਸਾਰਾ ਭਾਰਤ ਦੇ ਲੋਕਾਂ ਦੀ ਕਹਿੰਦੇ ਨੇ ਗੱਡੀਆਂ ਸਕੂਟਰ ਨੂੰ ਖਰਾਬ ਕਰਨੇ ਤੋਂ ਬਾਅਦ ਗਡਕਰੀ ਦੇ ਲੋਕਾਂ ਦੀਆਂ ਰਸੋਈਆਂ ਨੂੰ ਅੱਗ ਲਾਊਗਾ। ਕਹਿੰਦੇ ਜੀ ਗਡਕਰੀ ਰਸੋਈਆਂ ਨੂੰ ਅੱਗ ਲਾਏਗਾ ਪਹਿਲਾਂ ਸਕੂਟਰ ਗੱਡੀਆਂ ਖਰਾਬ ਕਰਕੇ। ਮਾਲ ਸੁਰਿੰਦਰ ਜੀ ਕਹਿੰਦੇ ਬਿਲਕੁਲ ਸਹੀ ਭੁਪਿੰਦਰ ਜੀ ਕਿਹਾ ਤੁਸੀਂ, ਸ਼ੁਕਰੀਆ ਜੀ ਐਪਰੀਸ਼ੀਏਟ ਕਰਨ ਦੇ ਲਈ ਜੀ। ਤੇ ਸ਼ੁਕਰੀਆ ਭਾਰਤ ਸਾਹਿਬ ਕਹਿੰਦੇ ਨੇ ਰਾਜਨ ਸੈਣੀ ਸਾਹਿਬ ਦੇ। ਗੁਰੀ ਮਾਨ ਜੀ ਲਿਖਦੇ ਆ ਕਿ ਸੈਣੀ ਸਾਹਿਬ ਬਾਪੂ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਹੋਣ ਜੀ। ਤੇ ਸੈਣੀ ਸਾਹਿਬ ਦੁਬਾਰਾ ਜੁੜੇ ਨੇ, ਉਹਨਾਂ ਦੀ ਗੱਲ ਸੁਣ ਕੇ ਫਿਰ ਅੱਗੇ ਵੱਧਦੇ ਹਾਂ। ਰਾਜਨ ਜੀ ਕਹਿੰਦੇ ਆ ਗੁਰੀ ਮਾਨ ਸਾਹਿਬ ਸਤਿ ਸ੍ਰੀ ਅਕਾਲ ਵੀਰ ਜੀ ਤੇ ਸ਼ੁਕਰੀਆ ਜੀ। ਹਾਂਜੀ ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਸਵਾਗਤ ਹੈ ਫਿਰ ਤੋਂ ਜੀ।
0: ਹਾਂਜੀ ਹਾਂਜੀ ਭਾਰਤ ਸਾਹਿਬ ਮੈਂ ਮਾਫੀ ਚਾਹੁੰਦਾ ਜੀ।
1: ਨਹੀਂ ਕੋਈ
0: ਨਾ, ਪੰਜਾਬ ਯੂਨੀਵਰਸਿਟੀ ਵਾਲਾ ਜਿਹੜਾ ਹੈਗਾ ਆ ਉਹ ਮੁੱਦਾ ਰਹਿ ਗਿਆ ਸੀਗਾ ਜੀ।
1: ਹਾਂਜੀ ਕਾਫੀ ਪੰਜਾਬ ਯੂਨੀਵਰਸਿਟੀ ਦੀ ਪਰਸੋਂ ਦਾ ਪਿਆ ਉੱਥੇ ਵੀ ਜੀ।
0: ਹਾਂਜੀ ਉੱਥੇ ਜੀ ਇੱਕ ਨਾ ਫੰਕਸ਼ਨ ਕਰਵਾਇਆ ਆਪਣੇ ਪੰਜਾਬ ਯੂਨੀਵਰਸਿਟੀ ਵਾਲਿਆਂ ਨੇ।
1: ਅੱਛਾ ਜੀ।
0: ਹਾਂਜੀ ਉਹ ਬੀਜੇਪੀ ਨੇ ਨੀ, ਪੰਜਾਬ ਯੂਨੀਵਰਸਿਟੀ ਫੰਕਸ਼ਨ ਕਰਾਇਆ, ਪੰਜਾਬ ਯੂਨੀਵਰਸਿਟੀ ਨੇ ਕਰਵਾਇਆ। ਹੋਇਆ ਕਿ ਉਹਦੇ ਵਿੱਚ ਜਿਹੜਾ ਇਨਵਾਈਟ ਕਰ ਲਿਆ ਸਰ ਭਾਈ ਸਾਧਵੀ ਰਤੰਭ ਨਾ ਹੈਗਾ ਜੀ, ਉਹਦਾ ਰਤੰਭ ਕਾ ਏਦਾਂ ਦਾ ਨਾਂ ਜੀ।
1: ਪਹਿਲਾਂ
0: ਉਹਨਾਂ ਨੇ ਅਪੋਜ਼ ਕੀਤਾ ਸੀਗਾ ਵੀ ਭਾਈ ਇਹ ਜਿਹੜੇ ਹੈਗੇ ਆ ਜਿਹੜੀਆਂ ਸਾਧਵੀਆਂ ਜਿਹੜੀਆਂ ਹੈਗੀਆਂ ਇਹ ਅੱਗ ਲਾਉਣੀਆਂ ਹੈਗੀਆਂ, ਇਹਨਾਂ ਦੇ ਮਤਲਬ ਦੂਜੇ ਧਰਮਾਂ ਦੇ ਖਿਲਾਫ਼ ਬੋਲਦੀਆਂ ਵੀ ਇੱਥੇ ਤਾਂ ਸੈਕੂਲਰ ਬੱਚੇ ਜਿਹੜੇ ਹੈਗੇ ਆ ਉਹਨਾਂ ਦੇ ਤਾਂ ਵਿਦਿਅਕ ਅਦਾਰੇ ਤਾਂ ਜਿਹੜੇ ਹੈਗੇ ਰਾਜਨੀਤੀ ਤੋਂ ਪਰੇ ਰੱਖਣੇ ਚਾਹੀਦੇ ਜੀ।
1: ਬਿਲਕੁਲ ਹੈ ਜੀ।
0: ਪਹਿਲਾਂ ਇਹਨਾਂ ਨੇ ਨਾ ਜੀ ਉਹ ਬੱਚਿਆਂ ਨੂੰ ਕਹਿਤਾ ਠੀਕ ਹੈ ਜੀ, ਮੁੜ ਕੇ ਉਹਨਾਂ ਦਾ ਫੰਕਸ਼ਨ ਜਿਹੜਾ ਹੈਗਾ ਆ ਦੂਜੇ ਹਾਲ ਚ ਕਰਵਾਤਾ ਜੀ, ਸੱਦੀਆਂ ਹੀ ਅਸੀਂ ਇਸ ਕਰਕੇ। ਉਹਦੇ ਤੇ ਜਿਹੜਾ ਹੈਗਾ ਬੱਚਿਆਂ ਨੇ ਹੰਗਾਮਾ ਕਰ ਦਿੱਤਾ ਵੀ ਤੁਸੀਂ ਇਹਨਾਂ ਨੂੰ, ਜਦ ਅਸੀਂ ਤੁਹਾਨੂੰ ਕਿਹਾ ਸੀ ਵੀ ਇਹਨਾਂ ਨੂੰ ਇਨਵਾਈਟ ਨਹੀਂ ਕਰਨਾ ਤੇ ਤੁਸੀਂ ਫੇਰ ਇਹਨਾਂ ਨੂੰ ਇਨਵਾਈਟ ਕਰ ਰਹੇ ਹੈਗੇ ਆ ਜੀ।
1: ਬਿਲਕੁਲ ਹੈ ਜੀ,
0: ਕਿਉਂਕਿ ਇਹਨਾਂ ਦੀ ਸੋਚ ਜਿਹੜੀ ਹੈਗੀ ਆ ਇਹ ਹੈ ਜੀ ਕਿ ਹਾਂ ਹਿੰਦੂਆਂ ਨੂੰ ਜਿਹੜਾ ਆ ਵੱਧ ਬੱਚੇ ਜੰਮਣੇ ਚਾਹੀਦੇ ਆ ਜੀ, ਕਿਉਂਕਿ ਸਾਡੀ ਗਿਣਤੀ ਘੱਟ ਰਹੀ ਹੈਗੀ ਆ, ਮੁਸਲਮਾਨਾਂ ਦੀ ਗਿਣਤੀ ਵੱਧ ਰਹੀ ਹੈਗੀ ਆ। ਇਹ ਇਹੋ ਜਿਹੇ ਬੱਚੇ, ਇਹ ਦੇਖੋ ਸਿੱਖਿਆ ਦਾ ਜਿਹੜਾ ਆ ਮੰਦਿਰ ਆ ਉੱਥੇ ਹਰ ਇੱਕ ਬੱਚਾ ਆ ਜੀ, ਉੱਥੇ ਹਿੰਦੂ ਮੁਸਲਿਮ ਸਿੱਖ ਈਸਾਈ ਹਰ ਇੱਕ ਬੱਚੇ ਨੂੰ ਪੜ੍ਹਨ ਦਾ ਅਧਿਕਾਰ ਆ ਤੇ ਵਿਦਿਆ ਗ੍ਰਹਿਣ ਕਰਨ ਦਾ ਅਧਿਕਾਰ ਆ, ਉੱਥੇ ਇਹੋ ਜਿਹੇ ਆ ਅੱਗ ਲਾਊ ਲਾਣਾ ਜਿਹੜਾ ਆ ਉਹਨਾਂ ਦਾ ਦਾਖਲਾ ਨਹੀਂ ਹੋਣਾ ਚਾਹੀਦਾ
1: ਜੀ।
0: ਵੱਡੀ ਗੱਲ ਇਹ ਹੈਗੀ ਆ ਕਿ ਉੱਥੇ ਜਿਹੜੇ ਆ ਸਿੱਖੀ ਸਰੂਪ ਦੇ ਵਿੱਚ ਵੀ ਬੰਦੇ ਸੀ ਜਿਹੜੇ ਕਿ ਫੈਸਿਲੀਟੇਟ ਕਰ ਰਹੇ ਸੀ ਪ੍ਰੋਫੈਸਰ
1: ਜੀ
0: ਉਹਨਾਂ ਦੇ ਭਾਸ਼ਣ ਨੂੰ
1: ਜੀ।
0: ਇੱਕ ਕਹਿੰਦੇ ਬੱਚੀ ਨੇ ਜਿਹੜਾ ਹੈਗਾ ਆ ਉਹ ਬੜਾ ਹੰਗਾਮਾ ਕੀਤਾ, ਉਹ ਕਹਿੰਦੀ ਤੁਹਾਡੀ ਜਿਹੜੀ ਹੈਗੀ ਜ਼ਮੀਰ ਮਰ ਗਈ ਆ, ਤੁਹਾਡਾ ਨਿੱਜ ਭਰਮ ਹੋ ਗਿਆ ਆ ਜਿਹਦੇ ਕਰਕੇ ਤੁਹਾਨੂੰ ਵੀ ਨੀ ਪਤਾ। ਕਹਿੰਦੀ ਇਹਨਾਂ ਦੀਆਂ ਪੈਂਟਾਂ ਲਿਖਾਓ ਪ੍ਰੋਫੈਸਰਾਂ ਦੀਆਂ, ਦੇਖੋ ਇਹਨਾਂ ਨੇ ਥੱਲੇ ਖਾਕੀ ਨਿੱਕਰ ਪਾਈ ਹੋਣੀ ਆ ਜੀ। ਉਹ ਫਿਰ ਕਮੈਂਟ ਬੜਾ ਹਾਈਲਾਈਟ ਹੋਇਆ ਜੀ, ਉਹ ਕਹਿੰਦੇ ਬੱਚੀ ਹੈ ਵੀ ਕਹਿੰਦੇ ਮਤਲਬ ਬਿਲਕੁਲ ਹਲਕੇ ਜਿਹਾ ਸਰੀਰ, 35 ਕਿਲੋ ਦੀ ਸੀ, ਰਗਾਂ ਚ ਬੋਲਦੀ ਸੀ, ਉਹਨੂੰ ਫਿਰ ਪੁਲਿਸ ਨੇ ਉਹਨੂੰ ਵੀ ਮਤਲਬ ਉਹਨੇ ਵੀ ਬੜਾ ਹੰਗਾਮਾ ਕੀਤਾ ਤੇ ਉਹਨੂੰ ਵੀ ਪੁਲਿਸ ਚੱਕ ਕੇ ਲਗਾਈ ਜੀ। ਸੋ ਬੱਚਿਆਂ ਨੇ ਬੱਚਿਆਂ ਦਾ ਪ੍ਰੋਟੈਸਟ ਜਿਹੜਾ ਸੀਗਾ ਜੀ ਉਹ ਬਿਲਕੁਲ ਜਾਇਜ਼ ਸੀਗਾ ਜੀ। ਪੰਜਾਬ ਯੂਨੀਵਰਸਿਟੀ ਦੇ ਐਡਮਿਨਿਸਟ੍ਰੇਟਰ ਜਿਹੜੇ ਹੈਗੇ ਆ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਬੱਚੇ ਜਦੋਂ ਮੈਂ ਤਾਂ ਕਹਿੰਦਾ ਹੈਗਾ ਆ ਜੀ ਕਿ ਬੱਚੇ ਜਦ ਸਾਡੇ ਨਾਲੋਂ ਜਿਆਦਾ ਸਿਆਣੇ ਹੋ ਗਏ ਆ।
1: ਬਿਲਕੁਲ
0: ਹਾਂਜੀ,
1: ਚਲੋ ਸਰਕਾਰੀ ਯੂਨੀਵਰਸਿਟੀ ਆ ਜਿੱਦਾਂ ਮਰਜ਼ੀ ਹੈ, ਪਰ ਉਹਦੇ ਅੰਦਰ ਅੰਦਰ ਹੀ ਸਾਰਾ ਕੁਝ ਉਹਨਾਂ ਦਾ ਨਿੱਜ ਹੈਗਾ, ਉੱਥੋਂ ਬਾਹਰੋਂ ਇਨਵੋਲਵ ਕਿਉਂ ਹੋਣ ਜੀ। ਬਿਲਕੁਲ, ਉਹ ਵੀ ਸਹਿਮਤ ਚੀਜ਼ ਹੋ ਸਕਦੀ ਹੈ।
0: ਬੱਚੇ ਜਿਹੜੇ ਹੈਗੇ ਨਾ ਜੀ, ਬੱਚੇ ਚਾਹੁੰਦੇ ਹੈਗੇ ਆ ਕਿ ਸਾਨੂੰ ਕੁਆਲਿਟੀ ਐਜੂਕੇਸ਼ਨ ਦਿੱਤੀ ਜਾਵੇ, ਸਾਨੂੰ ਏਦਾਂ ਦੇ ਭਾਸ਼ਣ ਨਫ਼ਰਤ ਦੀ ਭਾਸ਼ਣ ਜਿਹੜੇ ਆ ਜਾਂ ਏਦਾਂ ਦੀਆਂ ਜਿਹੜੀਆਂ ਪਰਸਨੈਲਿਟੀਜ਼ ਆ ਉਹ ਲਿਆ ਕੇ ਨਾ ਸੁਣਾਈਆਂ ਜਾਂ ਜਿਹੜੀਆਂ ਜਿਨ੍ਹਾਂ ਦਾ ਕੰਮ ਹੀ ਦੇਸ਼ ਦੇ ਵਿੱਚ ਅੱਗ ਲਾਉਣਾ ਹੈ।
1: ਬਿਲਕੁਲ, ਕਿਉਂਕਿ ਉੱਥੇ ਦੇਖੋ ਬਹੁਤ ਸਾਰੇ ਜਿਹੜੇ ਨੇ ਯੂਨੀਅਨਾਂ ਦੇ ਨਾਲ ਬੱਚੇ ਜੁੜੇ ਹੋਏ ਨੇ, ਉਹ ਚਾਹੇ ਤਰਕਸ਼ੀਲ ਹੈਗੇ ਆ, ਚਾਹੇ ਉਹ ਕਮਿਊਨਿਸਟ ਕੁਝ ਜਥੇਬੰਦੀਆਂ ਹੈਗੀਆਂ ਨੇ, ਬਹੁਤ ਸੁਚੇਤ ਨੇ ਜੀ। ਉਹ ਆਪਣਾ ਪੂਰਾ ਉਹ ਆਪਣੇ ਆਪ ਦੇ ਵਿੱਚ ਗੱਲ ਵੀ ਕਰਦੇ ਆ, ਬੜੇ ਵਧੀਆ ਬੁਲਾਰੇ ਵੀ ਨੇ ਆਪਣੇ ਆਪ ਚ ਜੀ।
0: ਦੇਖੋ ਪੋਲੀਟਿਕਸ ਡਿਸਕਸ਼ਨ ਹੁੰਦੀ ਹੈ ਜੀ, ਬਟ ਜਿਹੜਾ ਹੈਗਾ ਆ ਧਾਰਮਿਕ ਤੌਰ ਤੇ ਜਿਹੜਾ ਆ ਲੋਕਾਂ ਨੂੰ ਮਤਲਬ ਇਨਵੈਸਟੀਗੇਟ ਕਰਨਾ ਜਾਂ ਭੜਕਾਉਣਾ ਜੀ, ਉਹ ਇਹ ਚੀਜ਼ਾਂ ਜਿਹੜੀ ਨਹੀਂ ਹੋਣੀਆਂ ਚਾਹੀਦੀਆਂ। ਔਰ ਇਹ ਲੋਕ ਜਿਹੜੇ ਹੈਗੇ ਆ ਏਦਾਂ ਦੇ, ਇਹ ਲੋਕ ਜਿੱਥੇ ਜਾਂਦੇ ਹੈਗੇ ਆ ਇਹ ਆਪਣਾ ਛਾਪ ਛੱਡਣ ਦੇ ਮਾਰੇ ਨਾ ਜੀ ਏਦਾਂ ਦੀ ਗੱਲ ਕਰਕੇ ਜਰੂਰ ਆਉਂਦੇ ਆ। ਇਸ ਕਰਕੇ ਇਹਨਾਂ ਦਾ ਜਿਹੜਾ ਆ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਵਿੱਚ ਜਿਹੜਾ ਆ ਵਾਈਡੀ ਕਰਨਾ ਚਾਹੀਦਾ ਇਹਨਾਂ ਨੂੰ ਬੁਲਾਉਣ ਤੋਂ।
1: ਨਾਲੇ ਦੇਖੋ ਜੀ ਜੀ ਐਨ ਯੂ ਦੇ ਵਿੱਚ ਵੀ ਬਥੇਰਾ ਕੁਝ ਦਿੱਲੀ ਦੇ ਵਿੱਚ ਉਸ ਪਹਿਲੇ ਸਮਿਆਂ ਚ ਹੋਇਆ, ਹੁਣ ਇੱਧਰ ਨੂੰ ਪੰਜਾਬ ਵੱਲ ਨੂੰ ਇਹ ਤੁਰ ਪਏ ਨੇ ਨਾ ਇਹ ਚੀਜ਼ਾਂ ਕਰਨ ਨੂੰ।
0: ਸਰ ਉੱਥੇ ਜਿਹੜਾ ਹੈਗਾ ਆ ਦੂਜੇ ਬੰਦਿਆਂ ਦਾ ਜਿਹੜਾ ਆ ਉੱਥੇ ਕਮਿਊਨਿਸਟਾਂ ਦਾ ਹੋਲਡ ਸੀਗਾ, ਇੱਧਰ ਹੈਗਾ ਆ ਯੂਨੀਵਰਸਿਟੀਆਂ ਤੇ ਇਹਨਾਂ ਨੇ ਬਣਾਤੀਆਂ ਜਿਹੜੀਆਂ ਆ ਰਾਜਨੀਤੀ ਦੇ ਜਿਹੜੇ ਆ ਸਕੂਲ ਜਿਹੜੇ ਆ ਜੀ ਤੇ ਅਖਾੜੇ ਬਣਾਤੇ ਆ ਜੀ। ਸੋ ਇਸ ਕਰਕੇ ਥੋੜਾ ਅਵਾਇਡ ਕਰਨਾ ਚਾਹੀਦਾ ਜੀ। ਮਿਹਰਬਾਨੀ, ਪਰ ਮੈਨੂੰ ਇਹੀ ਖਬਰ ਸੀ, ਮੈਂ ਕਰਨੀ ਸੀ, ਮੇਰੇ ਦਿਮਾਗ ਚੋਂ ਨਿਕਲ ਗਈ ਸੀ ਸਰ। ਗ੍ਰੇਟਫੁਲ ਸਰ, ਸ਼ੁਕਰੀਆ ਜੀ,
1: ਸ਼ੁਕਰੀਆ,
0: ਸਤਿ ਸ੍ਰੀ ਅਕਾਲ, ਥੈਂਕ ਯੂ ਜੀ।
1: ਲੋ ਦੋਸਤੋ, ਇਹ ਸਨ ਰਾਜਨ ਸੈਣੀ ਸਾਹਿਬ ਦੁਬਾਰਾ ਜੁੜੇ ਸਨ ਤੇ ਅਗਲੀਆਂ ਖਬਰਾਂ ਵੱਲ ਨੂੰ ਚੱਲਦੇ ਆ, ਜੋ ਦੁਨੀਆਦਾਰੀ ਦੇ ਹਾਲਾਤ ਹੋਰ ਨੇ। ਇੰਟਰਨੈਸ਼ਨਲ ਖਬਰਾਂ ਕੀ ਕਹਿੰਦੀਆਂ ਨੇ, ਇਰਾਨ ਪਾਕਿਸਤਾਨ ਦੀ ਗੱਲਬਾਤ ਜਿਹੜੀ ਹੋਣ ਜਾ ਰਹੀ ਹੈ, ਅਮਰੀਕਾ ਦੇ ਨਾਲ ਵੱਧਦੇ ਤਣਾਅ ਦੇ ਦਰਮਿਆਨ ਇਰਾਨੀ ਵਫਦ ਜਿਹੜਾ ਇਸਲਾਮਾਬਾਦ ਪਹੁੰਚਿਆ। ਪਾਕਿਸਤਾਨ ਇਰਾਨ ਵਿਚਾਲੇ ਜਿਹੜੀ ਹੈ ਅਹਿਮ ਗੱਲਬਾਤ ਹੋਣ ਦੀ ਜਿਹੜੀ ਹੈ ਉਮੀਦ ਜਤਾਈ ਜਾ ਰਹੀ ਹੈ। ਇਰਾਨ ਦੇ ਗ੍ਰਹਿ ਮੰਤਰੀ ਮੋਮੇਨੀ ਦੀ ਅਗਵਾਈ ਹੇਠ ਉੱਚ ਪੱਧਰੀ ਇਰਾਨੀ ਵਫਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਅਤੇ ਡਿਫੈਂਸ ਫੋਰਸਿਜ਼ ਦੇ ਜਿਹੜੇ ਚੀਫ਼ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੇ ਨਾਲ ਗੱਲਬਾਤ ਕਰਨ ਦੇ ਲਈ ਪਾਕਿਸਤਾਨ ਪੁੱਜਿਆ। ਇਹ ਦੌਰਾ ਅਜਿਹੇ ਸਮੇਂ ਦੇ ਵਿੱਚ ਹੋ ਰਿਹਾ ਜਦੋਂ ਪਾਕਿਸਤਾਨ ਤੇ ਇਰਾਨ ਵਿਚਾਲੇ ਹਾਲਾਤ ਬਹੁਤ ਜ਼ਿਆਦਾ ਤਣਾਅਪੂਰਨ ਬਣੇ ਹੋਏ ਨੇ। ਮੋਮੇਨੀ ਸੋਮਵਾਰ ਸ਼ਾਮ ਨੂੰ ਹੀ ਪਾਕਿਸਤਾਨ ਪਹੁੰਚੇ ਨੇ, ਜਿੱਥੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਮੁਹਸੀਨ ਨਕਵੀ ਨੇ ਨਿੱਘਾ ਸਵਾਗਤ ਕੀਤਾ। ਨਕਵੀ ਦੇ ਵਿਸ਼ੇਸ਼ ਸੱਦੇ ਦੇ ਉੱਤੇ ਹੀ ਇਹ ਜਿਹੜੇ ਇਰਾਨੀ ਵਫਦ ਇਸਲਾਮਾਬਾਦ ਦੇ ਦੌਰੇ ਦੇ ਉੱਤੇ ਆਇਆ। ਆਪਣੇ ਦੌਰੇ ਦੇ ਦੌਰਾਨ ਇਰਾਨੀ ਗ੍ਰਹਿ ਮੰਤਰੀ ਨੇ ਯਾਦਗਾਰ ਏ ਸ਼ੁਹਦਾ ਦਾ ਦੌਰਾ ਕੀਤਾ ਤੇ ਫੈਡਰਲ ਕਾਂਸਟੇਬਲਰੀ ਦੇ ਜਿਹੜੇ ਨੇ ਸ਼ਾਨਦਾਰ ਦਸਤੇ ਨੇ ਮਹਿਮਾਨ ਨੂੰ ਗਾਰਡ ਆਫ ਆਨਰ ਦੇ ਨਾਲ ਜਿਹੜਾ ਭੇਂਟ ਕੀਤਾ ਹੈ, ਮਾਨ ਸਤਿਕਾਰ ਕੀਤਾ ਹੈ। ਇਸ ਤੋਂ ਬਾਅਦ ਉਹ ਇਸਲਾਮਾਬਾਦ ਦੇ 0 Point ਨੇੜੇ ਪਹਾੜੀ ਦੇ ਉੱਤੇ ਸਥਿਤ ਸ਼ਕਰਪੜੀਆ ਪਾਰਕ ਵੀ ਗਏ ਨੇ, ਜਿੱਥੋਂ ਉਨ੍ਹਾਂ ਨੇ ਪੂਰੇ ਸ਼ਹਿਰ ਦੇ ਖੂਬਸੂਰਤ ਨਜ਼ਾਰੇ ਦਾ ਆਨੰਦ ਵੀ ਮਾਣਿਆ। ਸਰਕਾਰੀ ਪਾਕਿਸਤਾਨੀ ਟੀਵੀ ਦੀ ਰਿਪੋਰਟ ਦੇ ਅਨੁਸਾਰ ਇਸ ਦੌਰੇ ਦੇ ਦੌਰਾਨ ਮੇਮੋਨੀ ਪ੍ਰਧਾਨ ਮੰਤਰੀ ਸ਼ਰੀਫ ਤੇ ਫੀਲਡ ਮਾਰਸ਼ਲ ਮੁਨੀਰ ਦੇ ਨਾਲ ਅਹਿਮ ਬੈਠਕ ਜਿਹੜਾ ਕਰਨਗੇ। ਕੱਲ ਤੱਕ ਅਗਲੀ ਜਿਹੜੀ ਇਹਦੀ ਅਪਡੇਟ ਆਏਗੀ। ਦੂਸਰੇ ਪਾਸੇ ਇੰਡੂਸ ਵਾਟਰਸ ਟੈਰੇਟਰੀ ਜਿਹੜੀ ਹੈ ਉਹਦੇ ਵਿੱਚ ਪਾਕਿਸਤਾਨ ਨੇ ਸਿੰਧ ਜਲ ਸੰਧੀ ਦੀ ਬਹਾਲੀ ਦੇ ਲਈ ਕੈਨੇਡਾ ਦਾ ਸਮਰਥਨ ਮੰਗ ਲਿਆ। ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਸੋਮਵਾਰ ਨੂੰ ਸਿੰਧ ਜਲ ਸੰਧੀ ਸਮਝੌਤੇ ਦੀ ਬਹਾਲੀ ਲਈ ਕੈਨੇਡਾ ਤੋਂ ਮਦਦ ਮੰਗੀ ਹੈ। ਡਾਰ, ਜੋ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵੀ ਨੇ, ਉਨ੍ਹਾਂ ਨੇ ਇਹ ਗੱਲ ਇੱਥੇ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ, ਜੋ ਕਿ 2 ਦਿਨਾਂ ਦੌਰੇ ਦੇ ਉੱਤੇ ਪਾਕਿਸਤਾਨ ਦੇ ਵਿੱਚ ਨੇ, ਨਾਲ ਇੱਕ ਸਾਂਝੀ ਪ੍ਰੈਸ ਬਰੀਫਿੰਗ ਨੂੰ ਜਿਹੜਾ ਸੰਬੋਧਨ ਕਰਦਿਆਂ ਕਹੀ ਹੈ। ਸਿੰਧ ਜਲ ਸੰਧੀ IWT 1960 ਦੇ ਭਾਰਤ ਤੇ ਪਾਕਿਸਤਾਨ ਵਿਚਕਾਰ ਵਿਸ਼ਵ ਬੈਂਕ ਦੀ ਵਿਚੋਲਗੀ ਦੇ ਨਾਲ ਹੋਇਆ ਇੱਕ ਸਮਝੌਤਾ ਹੈ ਪਾਣੀਆਂ ਦਾ, ਜੋ ਸਿੰਧ ਬੇਸਿਨ ਦੀਆਂ 6 ਨਦੀਆਂ ਦੇ ਪਾਣੀ ਦੀ ਵੰਡ ਨੂੰ ਨਿਯੰਤ੍ਰਿਤ ਜਿਹੜਾ ਕਰਦਾ ਹੈ, ਜਿਹਦੇ ਵਿਚ ਪੂਰਬੀ ਨਦੀਆਂ ਭਾਰਤ ਨੂੰ ਤੇ ਪੱਛਮੀ ਨਦੀਆਂ ਵੱਡੇ ਪੱਧਰ ਦੇ ਉੱਤੇ ਪਾਕਿਸਤਾਨ ਨੂੰ ਅਲਾਟ ਕੀਤੀਆਂ ਗਈਆਂ ਨੇ। ਡਾਰ ਨੇ ਸੋਮਵਾਰ ਕੱਲ ਬੀਤੇ ਚ ਦਾਅਵਾ ਕੀਤਾ ਕਿ ਅਪ੍ਰੈਲ 2025 ਦੇ ਵਿਚ ਸਿੰਧ ਜਲ ਸੰਧੀ ਨੂੰ ਮੁਅੱਤਲ ਰੱਖਣ ਦੇ ਐਲਾਨ ਦੇ ਨਾਲ ਭਾਰਤ ਨੇ ਪਹਿਲਾਂ ਹੀ ਅਸਥਿਰ ਸੁਰੱਖਿਆ ਸਥਿਤੀ ਦੇ ਵਿਚ ਇਕ ਨਵਾਂ ਪੜਾਅ ਜਿਹੜਾ ਜੋੜ ਦਿੱਤਾ ਹੈ। ਡਾਰ ਨੇ ਕਿਹਾ ਕਿ ਅਸੀਂ ਸਿੰਧ ਜਲ ਸੰਧੀ ਦੀ ਭਾਰਤ ਦੇ ਵੱਲੋਂ ਤੁਰੰਤ ਬਹਾਲੀ, ਪਾਣੀ ਦੇ ਹਥਿਆਰੀਕਰਨ ਨੂੰ ਖਤਮ ਕਰਨ ਤੇ ਅੰਤਰਰਾਸ਼ਟਰੀ ਕਾਨੂੰਨ ਅਤੇ ਅਭਿਆਸਾਂ ਦੇ ਅਨੁਸਾਰ ਹੀ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਧੀ ਦੀਆਂ ਜ਼ਿੰਮੇਵਾਰੀਆਂ ਨੂੰ ਬਣਾਈ ਰੱਖਣ ਦੇ ਲਈ ਕੈਨੇਡਾ ਸਮੇਤ ਆਪਣੇ ਦੋਸਤ ਦੇਸ਼ਾਂ ਦਾ ਸਮਰਥਨ ਜਿਹੜਾ ਨਾਲ ਚਾਹੁੰਦੇ ਹਾਂ। ਇਸੇ ਤਰ੍ਹਾਂ ਇਰਾਨ ਨੂੰ ਚਾਰੇ ਪਾਸਿਓਂ ਘੇਰਨ ਦੀ ਤਿਆਰੀ ਹੋ ਗਈ ਹੈ। ਗਰਾਊਂਡ ਅਟੈਕ ਦਾ ਅਮਰੀਕੀ ਸੀਕਰਟ ਪਲਾਨ ਜਿਹੜਾ ਆਊਟ ਕੀਤਾ ਹੈ, ਤਬਾਹੀ ਜਿਹੜੀ ਮਚ ਸਕਦੀ ਹੈ। ਅਮਰੀਕਾ ਤੇ ਇਰਾਨ ਵਿਚਕਾਰ ਚੱਲ ਰਹੇ ਫੌਜੀ ਟਕਰਾਅ ਦੇ ਵਿਚਕਾਰ ਇੱਕ ਕਥਿਤ ਗ੍ਰਾਫਿਕ ਨਕਸ਼ਾ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ। ਇਸ ਨਕਸ਼ੇ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਅਮਰੀਕਾ ਇਰਾਨ ਦੇ ਵਿਰੁੱਧ ਇੱਕ ਸੰਭਾਵੀ ਜ਼ਮੀਨੀ ਕਾਰਵਾਈ ਬੂਟਸ ਆਨ ਦੀ ਗਰਾਊਂਡ ਦੀ ਤਿਆਰੀ ਕਰ ਰਿਹਾ। ਹਾਲਾਂਕਿ ਇਸ ਨਕਸ਼ੇ ਦੀ ਸੁਤੰਤਰਤਾ ਤੌਰ ਦੇ ਉੱਤੇ ਪੁਸ਼ਟੀ ਨਹੀਂ ਕੀਤੀ ਗਈ, ਨਾ ਹੀ ਅਮਰੀਕਾ, ਇਜ਼ਰਾਈਲ ਜਾਂ ਕਿਸੇ ਹੋਰ ਅਧਿਕਾਰਤ ਏਜੰਸੀ ਨੇ ਅਜਿਹੇ ਕਿਸੇ ਫੌਜੀ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੇ ਜਾ ਰਹੇ ਜਿਹੜੇ ਇੱਕ ਨਕਸ਼ੇ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਅਮਰੀਕੀ ਫੌਜ ਇਰਾਨ ਦੇ ਪੱਛਮੀ ਤੇ ਦੱਖਣੀ ਤੱਟਵਰਤੀ ਖੇਤਰਾਂ ਤੋਂ ਜ਼ਮੀਨੀ ਕਾਰਵਾਈ ਸ਼ੁਰੂ ਕਰ ਸਕਦੀ ਹੈ। ਇਹ ਜਿਹੜਾ ਹੈ ਖੁਜ਼ੇਸਤਾਨ, ਬੁਸ਼ਹਿਰ, ਬੰਦਰ ਅਬਾਸ, ਹੋਰਮੋ ਜ਼ਗਨ ਅਤੇ ਖਰਗ ਟਾਪੂ ਵਰਗੇ ਰਣਨੀਤਿਕ ਖੇਤਰਾਂ ਨੂੰ ਸੰਭਾਵੀ ਫੌਜੀ ਟੀਚਿਆਂ ਦੇ ਵਜੋਂ ਸੂਚੀਬੱਧ ਕਰਦਾ ਹੈ ਤੇ ਦਾਅਵੇ ਦੇ ਅਨੁਸਾਰ ਹੀ ਅਮਰੀਕੀ ਜਲ ਸੈਨਾ ਖਾੜੀ ਖੇਤਰ ਦੇ ਵਿੱਚ ਆਪਣੇ ਜੰਗੀ ਜਹਾਜ਼ਾਂ ਤੇ ਸਹਿਯੋਗੀ ਫੌਜਾਂ ਦੇ ਨਾਲ ਮਿਲ ਕੇ ਕਾਰਵਾਈਆਂ ਕਰ ਸਕਦੀ ਹੈ। ਨਕਸ਼ੇ ਦੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਸਾਊਦੀ ਅਰਬ, ਸੰਯੁਕਤ ਅਰਬ ਅਮਰਾਤ, UAE, ਕਤਰ, ਬਹਿਰੀਨ ਤੇ ਕੁਵੈਤ ਵਰਗੇ ਖਾੜੀ ਦੇਸ਼ਾਂ ਦੀਆਂ ਫੌਜਾਂ ਅਮਰੀਕਾ ਦੀ ਮਦਦ ਕਰ ਸਕਦੀਆਂ ਨੇ। ਇਨ੍ਹਾਂ ਦੇ ਵਿੱਚੋਂ ਕਿਸੇ ਵੀ ਦੇਸ਼ ਨੇ ਅਜੇ ਤੱਕ ਅਧਿਕਾਰਤ ਤੌਰ ਦੇ ਉੱਤੇ ਇਰਾਨ ਵਿਰੁੱਧ ਸੰਭਾਵੀ ਜ਼ਮੀਨੀ ਕਾਰਵਾਈ ਦੇ ਵਿੱਚ ਆਪਣੀ ਸ਼ਮੂਲੀਅਤ ਦਾ ਐਲਾਨ ਨਹੀਂ ਕੀਤਾ ਹੈ। ਹਾਲ ਹੀ ਦੇ ਵਿੱਚ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਇਰਾਨ ਦੇ ਉੱਤੇ ਸੰਭਾਵੀ ਜ਼ਮੀਨੀ ਹਮਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਿੱਧਾ ਜਵਾਬ ਦੇਣ ਤੋਂ ਬਚਦੇ ਹੋਏ ਕਿਹਾ ਸੀ ਕਿ ਹੋਰ ਲੋਕ ਇਹ ਕਰਨਗੇ। ਇਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਤੇਜ਼ ਹੋ ਗਈ ਤੇ ਟਰੰਪ ਕਿਹੜੇ ਹੋਰ ਲੋਕਾਂ ਦਾ ਜ਼ਿਕਰ ਕਰ ਰਹੇ ਸਨ। ਵਾਇਰਲ ਨਕਸ਼ੇ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਰਾਕੀ ਸਰਹੱਦ ਤੋਂ ਕੰਮ ਕਰ ਰਹੇ ਕੁਰਦਿਸ਼ ਲੜਾਕੇ ਉੱਤਰੀ ਇਰਾਨ ਦੇ ਵੱਲ ਵੱਧ ਰਹੇ ਹੋ ਸਕਦੇ ਨੇ। ਦੂਸਰੇ ਪਾਸੇ ਕੈਨੇਡਾ ਸਰਕਾਰ ਵੱਲੋਂ ਇਬੋਲਾ ਵਾਇਰਸ ਦੇ ਮੱਦੇਨਜ਼ਰ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ਦੇ ਉੱਤੇ ਰੋਕ ਲਾਤੀ ਹੈ। ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ਦੇ ਉੱਤੇ ਆਰਜ਼ੀ ਪਾਬੰਦੀ ਲਾਉਣ ਦਾ ਐਲਾਨ ਕਰ ਦਿੱਤਾ। ਸਰਕਾਰ ਨੇ ਕਿਹਾ ਕਿ ਪਿਛਲੇ 21 ਦਿਨ ਦੇ ਦੌਰਾਨ ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਮੁਲਕ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਪਬਲਿਕ ਹੈਲਥ ਏਜੰਸੀ ਵੱਲੋਂ ਜਾਰੀ ਹੁਕਮ ਅੱਧੀ ਰਾਤ ਤੋਂ ਲਾਗੂ ਹੋ ਗਿਆ। ਇਹ ਹੁਕਮ ਘੱਟੋ ਘੱਟ 31 ਅਗਸਤ ਤੱਕ ਜਾਰੀ ਰਹਿਣਗੇ। ਕਮਰਸ਼ੀਅਲ ਏਅਰਲਾਈਨਸ ਅਤੇ ਪ੍ਰਾਈਵੇਟ ਏਅਰ ਕੈਰੀਅਰਸ ਨੂੰ ਵੀ ਹਦਾਇਤ ਦਿੱਤੀ ਗਈ ਹੈ ਕਿ ਕਾਂਗੋ ਦੇ ਨਾਲ ਸੰਬੰਧਿਤ ਕਿਸੇ ਮੁਸਾਫਰ ਨੂੰ ਜਹਾਜ਼ ਦੇ ਵਿੱਚ ਚੜ੍ਹਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਕੈਨੇਡਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦੀ ਸਿਹਤ ਸੁਰੱਖਿਆ ਸਾਡੀ ਤਰਜੀਹ ਹੈ। ਇਸ ਦੇ ਮੱਦੇਨਜ਼ਰ ਇਬੋਲਾ ਵਾਇਰਸ ਤੋਂ ਪ੍ਰਭਾਵਿਤ ਇਲਾਕਿਆਂ ਦੇ ਨਾਲ ਸੰਬੰਧਿਤ ਲੋਕਾਂ ਨੂੰ ਫਿਲਹਾਲ ਕੈਨੇਡਾ ਦੀਆਂ ਸਰਹੱਦਾਂ ਤੋਂ ਦੂਰ ਰੱਖਿਆ ਜਾਵੇਗਾ। ਮਈ ਦੇ ਵਿੱਚ ਲਾਗੂ ਬੰਦਿਸ਼ਾਂ ਤਹਿਤ ਕੈਨੇਡਾ ਦੇ ਸਿਹਤ ਵਿਭਾਗ ਦੇ ਵੱਲੋਂ ਇਬੋਲਾ ਵਾਇਰਸ ਨਾਲ ਜਿਹੜਾ ਪ੍ਰਭਾਵਿਤ ਖੇਤਰਾਂ ਤੋਂ ਆਉਣ ਵਾਲੇ ਲੋਕਾਂ ਨੂੰ 21 ਦਿਨ ਦੇ ਲਈ ਸੈਲਫ ਆਈਸੋਲੇਟ ਹੋਣ ਦੇ ਹੁਕਮ ਦਿੱਤੇ ਗਏ ਸਨ, ਪਰ ਇਸ ਵਾਰ ਦਾਖਲਾ ਹੀ ਰੋਕ ਦਿੱਤਾ ਗਿਆ ਹੈ। ਪਬਲਿਕ ਹੈਲਥ ਏਜੰਸੀ ਦੇ ਇਸ ਬੁਲਾਰੇ ਨੇ ਦੱਸਿਆ ਕਿ ਭਾਵੇਂ ਕੈਨੇਡਾ ਦੇ ਵਿੱਚ ਇਬੋਲਾ ਵਾਇਰਸ ਦਾ ਖਤਰਾ ਬੇਹੱਦ ਘੱਟ ਹੈ, ਪਰ ਕੌਮਾਂਤਰੀ ਆਵਾਜਾਈ ਦੇ ਨਾਲ ਸੰਬੰਧਿਤ ਤੱਥਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਦੁਨੀਆਂ ਦੇ ਵਿੱਚ ਤੀਜੀ ਵਾਰ ਇਬੋਲਾ ਵਾਇਰਸ ਇੰਨੇ ਵੱਡੇ ਪੱਧਰ ਦੇ ਉੱਤੇ ਖਤਰਾ ਪੈਦਾ ਕਰ ਰਿਹਾ ਜਿਸਦਾ ਕੋਈ ਇਲਾਜ ਅੱਜ ਤੱਕ ਲੱਭਿਆ ਨਹੀਂ ਜਾ ਸਕਿਆ। ਇਸ ਵਾਰ ਇਬੋਲਾ 828 ਮੌਤਾਂ ਦਾ ਕਾਰਨ ਬਣ ਚੁੱਕਿਆ, ਪਰ ਜੁਲਾਈ ਦੇ ਅੰਤ ਤੱਕ ਮੌਤਾਂ ਦੀ ਗਿਣਤੀ 1330 ਤੋਂ ਟੱਪਣ ਦਾ ਖਦਸ਼ਾ ਜਿਹੜਾ ਜ਼ਾਹਰ ਕੀਤਾ ਜਾ ਰਿਹਾ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਕਿ ਕਾਂਗੋ ਦੇ ਵਿੱਚ ਇਸ ਵਾਰ 80% ਮਰੀਜ਼ ਅਜਿਹੇ ਸਾਹਮਣੇ ਆਏ ਜੋ ਜਾਣਕਾਰਾਂ ਦੀ ਸੂਚੀ ਦੇ ਵਿੱਚ ਸ਼ਾਮਲ ਨਹੀਂ ਸਨ। ਅਫਰੀਕਾ ਮਹਾਂਦੀਪ ਦੇ ਕਈ ਹੋਰ ਦੇਸ਼ਾਂ ਦੇ ਵਿੱਚ ਵੀ ਇਬੋਲਾ ਵਾਇਰਸ ਦੇ ਮਰੀਜ਼ ਸਾਹਮਣੇ ਆ ਰਹੇ ਨੇ, ਪਰ ਕਾਂਗੋ ਵਿਚਲੇ ਹਾਲਾਤ ਜ਼ਿਆਦਾ ਚਿੰਤਾ ਵਾਲੇ ਨੇ ਜਿੱਥੇ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਨੇ। ਦੂਸਰੇ ਪਾਸੇ ਜਿਹੜਾ ਚੀਨ ਜਿਹੜਾ ਆਪਣੇ ਪੈਰ ਫਸਾਰ ਰਿਹਾ ਕਿਰਗਿਜ਼ਸਤਾਨ ਦੇ ਵਿੱਚ, ਕਿਰਗਿਜ਼ਸਤਾਨ ਜਿਹੜਾ ਚੀਨ ਦਾ ਵੱਧਦਾ ਦਬਦਬਾ ਉਹਦੇ ਵਿੱਚ ਹੈ, ਦੇਸ਼ ਦੀ ਪ੍ਰਭੂ ਸੱਤਾ ਨੂੰ ਲੈ ਕੇ ਚਿੰਤਾ ਵਧੀ ਹੈ। ਮੱਧ ਏਸ਼ੀਆਈ ਦੇਸ਼ ਹੈ ਕਿਰਗਿਜ਼ਸਤਾਨ ਦੇ ਵਿੱਚ ਚੀਨ ਦਾ ਵੱਧਦਾ ਪ੍ਰਭਾਵ ਉੱਥੋਂ ਦੇ ਸਥਾਨਕ ਲੋਕਾਂ ਦੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ। ਤਾਜ਼ਾ ਅੰਕੜਿਆਂ ਦੇ ਅਨੁਸਾਰ ਸਾਲ 2026 ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਕਿਰਗਿਜ਼ਸਤਾਨ ਦੁਆਰਾ ਜਾਰੀ ਕੀਤੇ ਗਏ ਲਗਭਗ 61,000 ਕੰਮ ਕਾਜੀ ਵੀਜ਼ਿਆਂ ਦੇ ਵਿੱਚੋਂ 60% ਜਿਹੜੇ ਨੇ ਸਿਰਫ ਚੀਨੀ ਨਾਗਰਿਕਾਂ ਨੂੰ ਦਿੱਤੇ ਗਏ ਨੇ। ਸਰਕਾਰੀ ਅੰਕੜਿਆਂ ਦੇ ਮੁਤਾਬਕ ਪਿਛਲੇ 3 ਸਾਲਾਂ ਦੇ ਵਿੱਚ ਕਿਰਗਿਜ਼ਸਤਾਨ ਦੇ ਵਿੱਚ ਲਗਭਗ 7,000 ਚੀਨੀ ਕੰਪਨੀਆਂ ਤੇ ਸੰਸਥਾਵਾਂ ਰਜਿਸਟਰਡ ਹੋਈਆਂ ਨੇ। ਚੀਨੀ ਕੰਪਨੀਆਂ ਦੇਸ਼ ਦੇ ਵੱਡੇ ਬੁਨਿਆਦੀ ਢਾਂਚੇ, ਮਾਈਨਿੰਗ ਅਤੇ ਊਰਜਾ ਪ੍ਰੋਜੈਕਟਾਂ ਦੇ ਵਿੱਚ ਸ਼ਾਮਲ ਨੇ, ਜਿਨ੍ਹਾਂ ਦੇ ਵਿੱਚੋਂ ਕੁਝ ਕੋਲ ਰਾਜ ਦੀ ਜਿਹੜੀ ਹੈ ਜ਼ਮੀਨ 49 ਸਾਲਾਂ ਦੀ ਲੀਜ਼ ਦੇ ਉੱਤੇ ਹੈ। ਇਸ ਤੋਂ ਇਲਾਵਾ ਚੀਨ ਕਿਰਗਿਜ਼ਸਤਾਨ ਦਾ ਸਭ ਤੋਂ ਵੱਡਾ ਕਰਜ਼ਦਾਤਾ ਬਣ ਗਿਆ। ਦੇਸ਼ ਦੇ 8.9 ਅਰਬ ਡਾਲਰ ਦੇ ਕੁੱਲ ਜਿਹੜਾ ਵਿਦੇਸ਼ੀ ਕਰਜ਼ੇ ਦੇ ਵਿੱਚੋਂ 1.6 ਅਰਬ ਡਾਲਰ ਲਗਭਗ 28% ਇਕੱਲੇ ਚੀਨ ਦੇ ਐਕਸਪੋਰਟ ਇੰਪੋਰਟ ਦੇ ਜਿਹੜਾ ਬੈਂਕ ਦਾ ਹੈ। ਦੂਸਰੇ ਪਾਸੇ ਆਸਟ੍ਰੇਲੀਆ ਦੀ ਜਾਇਦਾਦ ਮਾਰਕੀਟ ਦੇ ਵਿੱਚ ਵੱਡਾ ਫੇਰਬਦਲ ਦੇਖਣ ਨੂੰ ਮਿਲ ਰਿਹਾ, ਜਿਸ ਦੇ ਵਿੱਚ ਚੀਨੀ ਨਿਵੇਸ਼ਕ ਜਿਹੜੇ ਨੇ ਆਪਣੀਆਂ ਘਰ ਜਾਂ ਜ਼ਮੀਨਾਂ ਵੇਚ ਰਹੇ ਨੇ। ਆਸਟ੍ਰੇਲੀਆ ਦੀ ਰਿਹਾਇਸ਼ੀ ਜਾਇਦਾਦ ਮਾਰਕੀਟ ਦੇ ਵਿੱਚ ਨਵਾਂ ਰੁਝਾਨ ਦੇਖਣ ਨੂੰ ਮਿਲ ਰਿਹਾ। ਰਿਪੋਰਟ ਦੇ ਮੁਤਾਬਕ ਕਈ ਵਿਦੇਸ਼ੀ ਚੀਨੀ ਨਿਵੇਸ਼ਕ ਜਿਹੜੇ ਨੇ ਨਿਵੇਸ਼ਕ ਆਪਣੇ ਘਰ ਅਤੇ ਨਿਵੇਸ਼ ਵਾਲੀਆਂ ਜਾਇਦਾਦਾਂ ਵੱਡੀ ਗਿਣਤੀ ਚ ਵੇਚ ਰਹੇ ਹੈ। ਮਾਹਰਾਂ ਦੇ ਅਨੁਸਾਰ ਇਸ ਦੇ ਮੁੱਖ ਕਾਰਨ ਚੀਨ ਦੀ ਕਮਜ਼ੋਰ ਅਰਥ ਵਿਵਸਥਾ, ਪੂੰਜੀ ਨੂੰ ਵਾਪਸ ਲਿਜਾਣ ਦੀ ਕੋਸ਼ਿਸ਼, ਬਦਲਦੇ ਨਿਵੇਸ਼ੀ ਹਾਲਾਤਾਂ ਤੇ ਆਸਟ੍ਰੇਲੀਆ ਦੇ ਵਿੱਚ ਵਿਦੇਸ਼ੀ ਖਰੀਦਦਾਰਾਂ ਦੇ ਲਈ ਸਖ਼ਤ ਹੁੰਦੇ ਨਿਯਮ ਦੱਸੇ ਜਾ ਰਹੇ ਹੈ। ਵਿਦੇਸ਼ੀ ਨਿਵੇਸ਼ ਸਮੀਖਿਆ ਬੋਰਡ ਦੇ ਅੰਕੜਿਆਂ ਅਨੁਸਾਰ ਚੀਨੀ ਨਿਵੇਸ਼ਕ ਕਈ ਸਾਲਾਂ ਤੱਕ ਆਸਟ੍ਰੇਲੀਆਈ ਰਿਹਾਇਸ਼ੀ ਜਾਇਦਾਦ ਦੇ ਸਭ ਤੋਂ ਵੱਡੇ ਵਿਦੇਸ਼ੀ ਖਰੀਦਦਾਰ ਰਹੇ ਨੇ। ਦੇਸ਼ ਭਰ ਦੇ ਵਿੱਚ ਘਰਾਂ ਦੀ ਔਸਤ ਕੀਮਤ ਅਜੇ ਵੀ ਕਰੀਬ 10 ਲੱਖ ਆਸਟ੍ਰੇਲੀਆਈ ਡਾਲਰ ਹੈ। ਇਸ ਦੇ ਲਈ ਵੱਧ ਵਿਕਰੀ ਦੇ ਨਾਲ ਕੁਝ ਇਲਾਕਿਆਂ ਦੇ ਵਿੱਚ ਸਪਲਾਈ ਵੱਧ ਸਕਦੀ ਹੈ। ਇਸ ਦੇ ਨਾਲ ਦੇਸ਼ ਭਰ ਦੇ ਵਿੱਚ ਘਰਾਂ ਦੀਆਂ ਕੀਮਤਾਂ ਅਚਾਨਕ ਨਹੀਂ ਡਿੱਗਣਗੀਆਂ। ਆਬਾਦੀ ਵਾਧਾ, ਪ੍ਰਵਾਸ ਅਤੇ ਰਿਹਾਇਸ਼ ਦੀ ਘਾਟ ਦੇ ਕਾਰਨ ਮੰਗ ਅਜੇ ਵੀ ਮਜ਼ਬੂਤ ਹੈ। ਫਿਰ ਵੀ ਜੇ ਇਹ ਰੁਝਾਨ ਜਾਰੀ ਰਿਹਾ ਤਾਂ ਸਿਡਨੀ, ਮੈਲਬਰਨ ਅਤੇ ਬ੍ਰਿਸਬੇਨ ਦੇ ਕੁਝ ਇਲਾਕਿਆਂ ਦੇ ਵਿੱਚ ਖਰੀਦਦਾਰਾਂ ਨੂੰ ਵੱਧ ਚੋਣਾਂ ਅਤੇ ਕੀਮਤਾਂ ਦੇ ਉੱਤੇ ਕੁਝ ਦਬਾਅ ਦੇਖਣ ਨੂੰ ਮਿਲ ਸਕਦਾ ਹੈ। ਇਹੀ ਕਾਰਨ ਹੈ ਕਿ ਇਹ ਮਾਮਲਾ ਨਿਵੇਸ਼ਕਾਂ ਅਤੇ ਘਰ ਖਰੀਦਣ ਦੇ ਇੱਛੁਕ ਲੋਕਾਂ ਲਈ ਖਾਸ ਦਿਲਚਸਪੀ ਦਾ ਜਿਹੜਾ ਵਿਸ਼ਾ ਬਣਿਆ ਹੋਇਆ ਹੈ। ਆਖਰੀ ਖ਼ਬਰ ਵੱਲ ਨੂੰ ਵੱਧਦੇ ਹਾਂ। ਕੈਨੇਡਾ ਪੰਜਾਬੀ ਅਰੈਸਟ ਹੋਏ ਹੈ। ਮਾਰਕਮ ਦੇ ਵਿੱਚ ਸਟੋਰ ਤੋਂ ਪਾਵਰ ਟੂਲ ਚੋਰੀ ਕਰਨ ਦੇ ਦੋਸ਼ ਹੇਠ 4 ਪੰਜਾਬੀ ਗ੍ਰਿਫ਼ਤਾਰ ਕੀਤੇ ਹੈ, 1 ਫਰਾਰ ਹੋਇਆ ਹੈ। ਕੈਨੇਡਾ ਦੇ ਸ਼ਹਿਰ ਟੋਰਾਂਟੋ ਨੇੜੇ ਮਾਰਕਮ ਦੇ ਵਿੱਚ ਇੱਕ ਰਿਟੇਲ ਸਟੋਰ ਤੋਂ ਮਹਿੰਗੇ ਬਿਜਲੀ ਦੇ ਜਿਹੜੇ ਨੇ ਟੂਲ ਜਿਹੜੇ ਨੇ ਸੰਦ ਪਾਵਰ ਟੂਲਸ ਚੋਰੀ ਕਰਨ ਦੇ ਦੋਸ਼ ਹੇਠ ਯਾਰਕ ਰੀਜਨਲ ਪੁਲਿਸ ਨੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇੱਕ ਹੋਰ ਮੁਲਜ਼ਮ ਦੀ ਭਾਲ ਜਾਰੀ ਹੈ ਅਤੇ ਪੁਲਿਸ ਦੇ ਅਨੁਸਾਰ ਇਹ ਘਟਨਾ ਐਤਵਾਰ 19 ਜੁਲਾਈ ਨੂੰ ਸ਼ਾਮ ਕਰੀਬ 7:45 ਵਾਪਰੀ ਹੈ। ਫੇਰਬਰਨ ਡਰਾਈਵ ਅਤੇ ਹਾਈਵੇ 7 ਨੇੜੇ ਸਥਿਤ ਜਿਹੜਾ ਇੱਕ ਰਿਟੇਲ ਸਟੋਰ ਦੇ ਵਿੱਚ ਸਟੋਰ ਦੇ ਲੋਸ ਪ੍ਰਵੈਂਸ਼ਨ ਅਮਲੇ ਨੇ ਜਿਹੜਾ 5 ਸ਼ੱਕੀ ਵਿਅਕਤੀਆਂ ਨੂੰ ਸ਼ਾਪਿੰਗ ਕਾਰਟਾਂ ਦੇ ਵਿੱਚ ਮਹਿੰਗੇ ਪਾਵਰ ਟੂਲ ਪਾਉਂਦਿਆਂ ਹੋਇਆਂ ਦੇਖਿਆ। ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਕਿ ਇਹ ਵਿਅਕਤੀ ਪਹਿਲਾਂ ਹੋਈਆਂ ਚੋਰੀਆਂ ਦੇ ਮਾਮਲਿਆਂ ਦੇ ਨਾਲ ਵੀ ਜੁੜੇ ਹੋਏ ਸਨ। ਨਿਗਰਾਨੀ ਦੇ ਦੌਰਾਨ ਪਤਾ ਲੱਗਿਆ ਕਿ ਉਹ ਬਿਨਾਂ ਭੁਗਤਾਨ ਕੀਤੇ ਸਮਾਨ ਲੈ ਕੇ ਸਟੋਰ ਤੋਂ ਬਾਹਰ ਨਿਕਲ ਗਏ। ਸਟੋਰ ਕਰਮਚਾਰੀਆਂ ਨੇ ਬਾਹਰ ਜਾ ਕੇ ਦੇਖਿਆ ਕਿ ਮੁਲਜ਼ਮ ਚੋਰੀ ਕੀਤਾ ਸਮਾਨ ਇੱਕ ਵਾਹਨ ਦੇ ਵਿੱਚ ਰੱਖ ਰਹੇ ਸਨ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਮੌਕੇ ਉੱਤੇ ਪਹੁੰਚੀ ਪੁਲਿਸ ਨੂੰ ਦੇਖ ਕੇ ਮੁਲਜ਼ਮਾਂ ਨੇ ਜਿਹੜਾ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤੇ ਆਪਣਾ ਵਾਹਨ ਜਿਹੜਾ ਪੁਲਿਸ ਦੀ ਗੱਡੀ ਦੇ ਨਾਲ ਟਕਰਾ ਦਿੱਤਾ। ਇਸ ਦੇ ਉਪਰੰਤ ਸਾਰੇ ਮੁਲਜ਼ਮ ਪੈਦਲ ਭੱਜਣ ਲੱਗ ਪਏ ਤੇ ਪੁਲਿਸ ਅਧਿਕਾਰੀਆਂ ਨੇ ਪਿੱਛਾ ਕਰਕੇ 4 ਵਿਅਕਤੀਆਂ ਨੂੰ ਕਾਬੂ ਕੀਤਾ, ਜਦੋਂ ਕਿ 5ਵਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਤੇ ਪੁਲਿਸ ਦੇ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ 4 ਵਿਅਕਤੀ ਘਟਨਾ ਸਮੇਂ ਪਹਿਲਾਂ ਤੋਂ ਹੀ ਜ਼ਮਾਨਤ ਜਾਂ ਰਿਹਾਈ ਦੀਆਂ ਸ਼ਰਤਾਂ ਦੇ ਉੱਤੇ ਚੱਲ ਰਹੇ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਵਿੱਚ ਮੋਹਿਤ ਸ਼ਰਮਾ 36 ਸਾਲਾਂ, ਜਿਸਦਾ ਕੋਈ ਪੱਕਾ ਪਤਾ ਦਰਜ ਨਹੀਂ ਹੈ, ਮਨਪ੍ਰੀਤ ਸਿੰਘ 30 ਸਾਲਾਂ ਬਰੈਂਪਟਨ, ਵਿਸ਼ਵਜੀਤ ਸਿੰਘ 22 ਸਾਲਾਂ ਮਿਸੀ ਸਾਗਾ ਤੇ ਸੁਖਜਿੰਦਰ ਰੱਖੜਾ 43 ਸਾਲਾਂ ਕਿਚਨਰ ਸ਼ਾਮਲ ਨੇ। ਪੁਲਿਸ ਦੇ ਅਨੁਸਾਰ ਮੋਹਿਤ ਸ਼ਰਮਾ ਖਿਲਾਫ਼ $5,000 ਤੋਂ ਵੱਧ ਦੀ ਚੋਰੀ ਦਾ ਮਾਲ ਰੱਖਣ, ਸੰਨਮਾਰੀ ਦੇ ਔਜ਼ਾਰ ਜਿਹੜੇ ਨੇ ਰੱਖਣ, ਪੁਲਿਸ ਕਾਰਵਾਈ ਦੇ ਵਿੱਚ ਰੁਕਾਵਟ ਪਾਉਣ, ਨਸ਼ੀਲੇ ਪਦਾਰਥ ਰੱਖਣ ਤੇ ਅਦਾਲਤੀ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਲਗਾਏ ਗਏ ਨੇ। ਮਨਪ੍ਰੀਤ ਸਿੰਘ ਦੇ ਉੱਤੇ $5,000 ਤੋਂ ਵੱਧ ਦੀ ਚੋਰੀ ਦਾ ਮਾਮਲਾ ਰੱਖਣ, ਸੰਨਮਾਰੀ ਦੇ ਔਜ਼ਾਰ ਰੱਖਣ, ਪੁਲਿਸ ਕਾਰਵਾਈ ਦੇ ਵਿੱਚ ਰੁਕਾਵਟ ਪਾਉਣ, ਰਿਹਾਈ ਹੁਕਮਾਂ ਦੀ ਉਲੰਘਣਾ ਤੇ ਪ੍ਰੋਬੇਸ਼ਨ ਦੀ ਉਲੰਘਣਾ ਦੇ ਦੋਸ਼ ਦਰਜ ਕੀਤੇ ਗਏ। ਇਸ ਤਰ੍ਹਾਂ ਵਿਸ਼ਵਜੀਤ ਸਿੰਘ ਦੇ ਖਿਲਾਫ਼ $5,000 ਤੋਂ ਵੱਧ ਦੀ ਚੋਰੀ ਦਾ ਮਾਲ ਰੱਖਣ, ਸੰਨਮਾਰੀ ਦੇ ਔਜ਼ਾਰ ਰੱਖਣ, ਪੁਲਿਸ ਕਾਰਵਾਈ ਦੇ ਵਿੱਚ ਰੁਕਾਵਟ ਪਾਉਣ ਤੇ ਰਿਹਾਈ ਦੇ ਉੱਤੇ ਅਦਾਲਤੀ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਲਗਾਏ ਗਏ, ਜਦਕਿ ਸੁਖਜਿੰਦਰ ਰੱਖੜਾ ਤੇ $5,000 ਤੋਂ ਵੱਧ ਦੀ ਚੋਰੀ ਤੇ ਹੋਰ ਸਮਾਨ ਰੱਖਣ ਦਾ ਤੇ ਪੁਲਿਸ ਤੋਂ ਭੱਜਣ ਦੇ ਦੋਸ਼ ਆਇਦ ਕੀਤੇ ਗਏ ਤੇ ਯੌਰਕ ਰੀਜਨਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਫਰਾਰ ਪੰਜਵੇਂ ਮੁਲਜ਼ਮ ਦੀ ਭਾਲ ਕੀਤੀ ਜਿਹੜੀ ਹੈ ਜਾ ਰਹੀ ਹੈ। ਨਾ ਚਮਕਾ ਦਿੱਤਾ ਜੀ ਫਿਰ ਤੇ ਸਾਡੇ ਵਾਲੇ ਕਹਿੰਦੇ ਪਿੱਛੇ ਕਾਹਤੋਂ ਰਹਿ ਜਾਈਏ, ਹਰ ਪਾਸੇ ਹੀ ਅਸੀਂ ਧੁੰਮਾ ਪਾਵਾਂਗੇ। ਤੇ ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ। ਤੇ ਪ੍ਰਾਈਵੇਟ ਸਕੂਲ ਪੰਜਾਬ ਸਰਕਾਰ ਦੇ ਫੀਸ ਕੈਂਪ ਆਰਡੀਨੈਂਸ ਵਿਰੁੱਧ ਲਾਮਬੰਦੀ ਹੋਏ ਨੇ ਤੇ ਹਾਈਕੋਰਟ ਜਾਣ ਦੀ ਜਿਹੜੀ ਹੈ ਚੇਤਾਵਨੀ ਦੇ ਦਿੱਤੀ ਹੈ। ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਗੌਰਮੈਂਟ ਦੇ ਵੱਲੋਂ ਕੀਤਾ ਗਿਆ, ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਮੰਗਲਵਾਰ ਨੂੰ ਸੂਬਾ ਸਰਕਾਰ ਦੇ ਉਸ ਆਰਡੀਨੈਂਸ ਦਾ ਵਿਰੋਧ ਕਰ ਦਿੱਤਾ ਜਿਹਦੇ ਵਿੱਚ ਸਾਲਾਨਾ ਫੀਸ ਵਾਧੇ ਨੂੰ 5% ਤੱਕ ਸੀਮਿਤ ਕਰ ਦਿੱਤਾ ਗਿਆ। ਸਕੂਲਾਂ ਨੂੰ ਪਿਛਲੇ 3 ਸਾਲਾਂ ਦੇ ਦੌਰਾਨ ਨਿਰਧਾਰਿਤ ਹੱਦ ਤੋਂ ਵੱਧ ਇਕੱਠੀ ਕੀਤੀ ਗਈ ਜਿਹੜੀ ਹੈ ਫੀਸ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਸ ਕਦਮ ਦੇ ਨਾਲ ਸਕੂਲਾਂ ਤੇ ਸਿੱਖਿਆ ਖੇਤਰ ਦੀ ਵਿੱਤੀ ਵਿਵਹਾਰਕਤਾ ਜਿਹੜੀ ਹੈ ਉਹਦੇ ਉੱਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨੈਸ਼ਨਲ ਇੰਡੀਪੈਂਡੈਂਟ ਸਕੂਲਜ਼ ਅਲਾਇੰਸ ਜਿਹੜਾ ਹੈ ਉਹਦੇ ਪ੍ਰਧਾਨ ਕੁਲਭੂਸ਼ਣ ਸ਼ਰਮਾ ਤੇ ਰਿਕਗਨਾਈਜ਼ਡ ਅਫੀਲੇਟਿਡ ਜਿਹੜੇ ਨੇ ਸਕੂਲਜ਼ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਹਰਪਾਲ ਸਿੰਘ ਯੂਕੇ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨੀਤੀ ਨੂੰ ਲਾਗੂ ਕਰਨ ਤੋਂ ਪਹਿਲਾਂ ਪ੍ਰਾਈਵੇਟ ਸਕੂਲ ਐਸੋਸੀਏਸ਼ਨ, ਮਾਪਿਆਂ, ਸਿੱਖਿਆ ਸ਼ਾਸਤਰੀਆਂ ਤੇ ਵਿੱਤੀ ਮਾਹਰਾਂ ਦੇ ਨਾਲ ਵਿਚਾਰ ਵਟਾਂਦਰਾ ਕਰੇ। ਉਨ੍ਹਾਂ ਕਿਹਾ ਕਿ ਜੇ ਮਸਲਾ ਹੱਲ ਨਾ ਹੋਇਆ ਤਾਂ ਪ੍ਰਾਈਵੇਟ ਸਕੂਲ ਕਾਨੂੰਨੀ ਰਾਹਤ ਦੇ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਰੁੱਖ ਕਰਨਗੇ। ਸ਼ਰਮਾ ਨੇ ਕਿਹਾ ਕਿ ਹਾਲਾਂਕਿ ਮਾਪਿਆਂ ਦੇ ਹਿੱਤਾਂ ਦੀ ਰੱਖਿਆ ਕਰਨਾ ਮਹੱਤਵਪੂਰਨ ਹੈ, ਸਰਕਾਰ ਨੂੰ ਸਕੂਲਾਂ ਦੀ ਵਿੱਤੀ ਸਥਿਰਤਾ, ਅਧਿਆਪਕਾਂ ਦੇ ਲਈ ਉਚਿਤ ਤਨਖਾਹਾਂ ਤੇ ਵਿਦਿਆਰਥੀਆਂ ਦੇ ਲਈ ਮਿਆਰੀ ਸਿੱਖਿਆ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਸੰਤੁਲਿਤ ਅਤੇ ਪਾਰਦਰਸ਼ੀ ਫੀਸ ਰੈਗੂਲੇਸ਼ਨ ਨੀਤੀ ਦੀ ਮੰਗ ਕੀਤੀ ਹੈ। ਹਰਪਾਲ ਸਿੰਘ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਨੇ ਪਿਛਲੀ ਨੀਤੀ ਦੇ ਆਧਾਰ ਦੇ ਉੱਤੇ ਵਿੱਤੀ ਵਚਨਬੱਧਤਾਵਾਂ ਕੀਤੀਆਂ ਸਨ ਜੋ ਪ੍ਰਤੀ ਸਾਲ 8% ਤੱਕ ਫੀਸ ਸੋਧ ਦੀ ਆਗਿਆ ਦਿੰਦੀ ਸੀ। ਉਨ੍ਹਾਂ ਕਿਹਾ ਕਿ ਸਕੂਲਾਂ ਨੇ ਅਧਿਆਪਕਾਂ ਦੀਆਂ ਤਨਖਾਹਾਂ, ਬੁਨਿਆਦੀ ਢਾਂਚੇ, ਪ੍ਰਯੋਗਸ਼ਾਲਾਵਾਂ, ਸਮਾਰਟ ਕਲਾਸਰੂਮਾਂ, ਡਿਜੀਟਲ ਸਿੱਖਿਆ, ਸੁਰੱਖਿਆ ਉਪਾਵਾਂ ਤੇ ਖੇਡ ਸੁਵਿਧਾਵਾਂ ਦੇ ਵਿੱਚ ਭਾਰੀ ਨਿਵੇਸ਼ ਕੀਤਾ ਤੇ ਪਿਛਲੇ ਸਮੇਂ ਦੀਆਂ ਫੀਸਾਂ ਰਿਫੰਡ ਕਰਨ ਦੇ ਨਾਲ ਉਨ੍ਹਾਂ ਦੇ ਉੱਤੇ ਭਾਰੀ ਵਿੱਤੀ ਜਿਹੜਾ ਬੋਝ ਪਵੇਗਾ। ਐਸੋਸੀਏਸ਼ਨ ਨੇ ਕਿਹਾ ਕਿ ਬਹੁਤ ਸਾਰੇ ਪ੍ਰਾਈਵੇਟ ਸਕੂਲ ਅਜੇ ਵੀ ਕੋਵਿਡ-19 ਮਹਾਂਮਾਰੀ ਦੇ ਦੌਰਾਨ ਹੋਏ ਨੁਕਸਾਨ ਤੋਂ ਉਭਰ ਰਹੇ ਨੇ ਤੇ ਕੰਮਕਾਜ ਨੂੰ ਜਾਰੀ ਰੱਖਣ ਲਈ ਲਏ ਗਏ ਕਰਜ਼ਿਆਂ ਦੀ ਅਦਾਇਗੀ ਕਰ ਰਹੇ ਨੇ। ਤੇ ਭਾਈ, ਤੁਸੀਂ ਆਪਣੇ ਨਹੀਂ ਕਰ ਸਕਦੇ ਤੇ ਆਪਣੀਆਂ ਸਹੂਲਤਾਂ ਘਟਾਓ ਤਾਂ ਹੀ ਬੱਚੇ ਫਿਰ ਸਰਕਾਰੀ ਸਕੂਲਾਂ 'ਚ ਜਾਣਗੇ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਪਿਛਲੇ ਸਮੇਂ ਦੀਆਂ ਰਿਫੰਡ ਫੀਸਾਂ ਖਾਸ ਤੌਰ ਦੇ ਉੱਤੇ ਘੱਟ ਫੀਸ ਵਾਲੇ ਪ੍ਰਾਈਵੇਟ ਸਕੂਲਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਤੇ ਇੱਥੋਂ ਤੱਕ ਕਿ ਕੁਝ ਸੰਸਥਾਵਾਂ ਨੂੰ ਬੰਦ ਕਰਨ ਦੇ ਲਈ ਮਜਬੂਰ ਕਰ ਸਕਦੀਆਂ ਨੇ। ਤੇ ਇੱਕ ਭਾਈ ਚਾਹੀਦਾ ਤਾਂ ਬੈਰੀਅਰ ਤਾਂ ਚਾਹੀਦਾ ਹੀ ਹੈ। ਇਹਦਾ ਮਤਲਬ ਕਿ ਤੁਸੀਂ ਬਿਜ਼ਨਸ ਹੀ ਕਰ ਰਹੇ ਹੋ ਇੱਕ ਖੁੱਲੇ ਤੌਰ ਦੇ ਉੱਤੇ ਬੱਚਿਆਂ ਤੋਂ ਫੀਸਾਂ ਵਸੂਲ ਕਰਕੇ ਵੱਡੇ ਪੱਧਰ ਦੇ ਉੱਤੇ। ਉਪਲਬਧ ਅੰਕੜਿਆਂ ਦਾ ਹਵਾਲਾ ਦਿੰਦਿਆਂ ਐਸੋਸੀਏਸ਼ਨ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਲਗਭਗ 2.67 million ਵਿਦਿਆਰਥੀਆਂ ਦੇ ਮੁਕਾਬਲੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਲਗਭਗ 3.06 million ਜਾਣੀ ਕਿ 30.5 lakh ਵਿਦਿਆਰਥੀ ਪੜ੍ਹਦੇ ਆ, ਜਦੋਂ ਕਿ ਪ੍ਰਾਈਵੇਟ ਖੇਤਰ ਲਗਭਗ 1.46 lakh ਅਧਿਆਪਕਾਂ ਨੂੰ ਰੋਜ਼ਗਾਰ ਦਿੰਦਾ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ਜੇ ਪ੍ਰਾਈਵੇਟ ਸਕੂਲਾਂ ਨੂੰ ਕਮਜ਼ੋਰ ਕੀਤਾ ਜਾਂਦਾ ਹੈ ਤਾਂ ਕੀ ਸਰਕਾਰ ਦੇ ਕੋਲ 3 million ਤੋਂ ਵੱਧ ਵਾਧੂ ਵਿਦਿਆਰਥੀਆਂ ਨੂੰ ਅਕੋਮੋਡੇਟ ਕਰਨ ਅਤੇ ਲਗਭਗ 1.5 lakh ਅਧਿਆਪਕਾਂ ਨੂੰ ਭਰਤੀ ਕਰਨ ਦੀ ਸਮਰੱਥਾ ਹੈ? ਉਹ ਭਾਈ, ਤੁਹਾਡੀ ਕਾਹਦੀ ਸਿਰਦਰਦੀ ਹੈ, ਆਪੇ ਹੀ ਸਰਕਾਰ ਕਰੇਗੀ। ਬੁਲਾਰਿਆਂ ਨੇ ਸਰਕਾਰੀ ਸਕੂਲ ਪ੍ਰਣਾਲੀ ਦੇ ਵਿੱਚ ਚੁਣੌਤੀਆਂ ਦਾ ਵੀ ਹਵਾਲਾ ਦਿੱਤਾ, ਜਿਸਦੇ ਵਿੱਚ ਸਿੰਗਲ ਟੀਚਰ ਸਕੂਲ, ਹਜ਼ਾਰਾਂ ਸਕੂਲਾਂ ਦੇ ਵਿੱਚ ਇੰਟਰਨੈਟ ਕਨੈਕਟੀਵਿਟੀ ਦੀ ਘਾਟ ਅਤੇ ਖਾਲੀ ਅਧਿਆਪਕਾਂ ਪੋਸਟ ਸ਼ਾਮਲ ਨੇ ਤੇ ਕਿਹਾ ਕਿ ਜਨਤਕ ਸਿੱਖਿਆ ਪ੍ਰਣਾਲੀ ਦੇ ਉੱਤੇ ਵਾਧੂ ਦਬਾਅ ਲੋੜੀਂਦਾ ਨਹੀਂ ਹੋਵੇਗਾ। ਐਸੋਸੀਏਸ਼ਨਾਂ ਨੇ ਅੱਗੇ ਕਿਹਾ ਕਿ ਵੱਧ ਰਹੀ ਮਹਿੰਗਾਈ ਅਤੇ ਵੱਧਦੇ ਸੰਚਾਲਨ ਖਰਚਿਆਂ, ਜਿਨ੍ਹਾਂ ਦੇ ਵਿੱਚ ਬਿਜਲੀ, ਕਰਮਚਾਰੀ ਲਾਭ, ਆਵਾਜਾਈ, ਰੱਖ ਰਖਾਅ ਅਤੇ ਤਕਨਾਲੋਜੀ ਦੀਆਂ ਲਾਗਤਾਂ ਸ਼ਾਮਲ ਨੇ, ਪਿਛਲੇ 3 ਸਾਲਾਂ ਦੇ ਵਿੱਚ ਖਰਚਿਆਂ ਨੂੰ ਕਾਫ਼ੀ ਵਧਾ ਦਿੱਤਾ ਹੈ ਕਿਉਂਕਿ ਅਧਿਆਪਕਾਂ ਤੇ ਸਟਾਫ ਦੀਆਂ ਤਨਖਾਹਾਂ ਸਕੂਲ ਦੇ ਖਰਚਿਆਂ ਦਾ ਵੱਡਾ ਹਿੱਸਾ ਬਣਦੀਆਂ ਨੇ। ਇਸ ਦੇ ਲਈ ਸਾਲਾਨਾ ਫੀਸ ਵਾਧੇ ਨੂੰ 5% ਤੱਕ ਸੀਮਿਤ ਕਰਨ ਦੇ ਨਾਲ ਤਨਖਾਹ ਸੋਧਾਂ ਤੇ ਸਿੱਖਿਆ ਦੀ ਗੁਣਵੱਤਾ ਪ੍ਰਭਾਵਿਤ ਹੋਵੇਗੀ। ਤੇ ਉਨ੍ਹਾਂ ਕਿਹਾ ਕਿ ਅੱਗੇ ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਟਕਰਾਅ ਦੀ ਬਜਾਏ ਗੱਲਬਾਤ ਦੇ ਰਾਹੀਂ ਮਸਲੇ ਨੂੰ ਹੱਲ ਕਰੇ। ਲਓ ਜੀ, ਉਹ ਕਹਿੰਦੇ ਭਾਈ ਅਸੀਂ ਨਹੀਂ ਕਰਦੇ 5% ਦੇ ਉੱਤੇ ਸਮਝੌਤਾ ਤੇ ਹੁਣ ਕਰਾਂਗੇ ਗੱਲਬਾਤ ਅਗਲੀ ਆਪਾਂ ਜਾ ਕੇ ਹਾਈਕੋਰਟ ਦੀ ਜਿਹੜੀ ਹੈ ਚੇਤਾਵਨੀ ਦੇ ਦਿੱਤੀ ਹੈ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਇੱਕ ਦੋ ਗੱਲਾਂ ਬਾਤਾਂ ਤੁਹਾਨੂੰ ਜ਼ਿੰਦਗੀ ਦੇ ਨਾਲ ਜੁੜੀਆਂ ਸੁਣਾਉਂਦੇ ਹਾਂ ਤੇ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ ਲਾਉਂਦੇ ਹਾਂ, ਬਹੁਤ ਹੀ ਛੋਟਾ, ਤੇ ਬਸ ਅੱਧੇ ਕੁ ਮਿੰਟ ਦਾ ਬ੍ਰੇਕ, ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ ਜ਼ਿੰਦਗੀ ਦੇ ਕੁਝ ਜਿਹੜੀਆਂ ਸਾਡੇ ਨਾਲ ਚੱਲਣੀਆਂ ਚਾਹੀਦੀਆਂ ਨੇ ਨਾਲ ਨਾਲ। ਤੇ ਗੁਰੀਮਾਨ ਜੀ ਕਹਿੰਦੇ ਆ ਕਿ ਆਪਣੇ ਸਕੂਲ ਪ੍ਰਾਈਵੇਟ ਸਕੂਲ ਨੇ ਤਾਂ ਕਹਿੰਦੇ ਨੇ ਪੇਰੈਂਟਸ ਨੂੰ ਠੱਗਣੇ ਉੱਤੇ ਜ਼ੋਰ ਦਿੱਤਾ ਹੋਇਆ ਜੀ, ਤੇ ਮੁੱਖ ਮੰਤਰੀ ਦੇ 5% ਵਾਲੇ ਕਾਨੂੰਨ ਨੂੰ ਸਕੂਲਾਂ ਨੇ ਚੈਲੰਜ ਕਰ ਦਿੱਤਾ ਹੈ। ਇਹ ਹਾਲ ਹੈ, ਮੁੱਖ ਮੰਤਰੀ ਦੇ ਕੋਲੋਂ ਇੱਕ ਕਾਨੂੰਨ ਵੀ ਸਖ਼ਤੀ ਦੇ ਨਾਲ ਲਾਗੂ ਨਹੀਂ ਹੋ ਸਕਦਾ ਜੀ। ਤੇ ਅੱਗੇ ਕਹਿੰਦੇ ਨੇ ਆਪਣੇ ਪੰਜਾਬ ਦੇ ਹਾਲਾਤ ਸਿੱਧੇ ਕਰਨੇ ਬਹੁਤ ਔਖੇ ਹੋ ਗਏ ਆ ਜੀ। ਈਰਜਿੰਦਰ ਜੀ ਰਾਜੀ ਗੁਰੀ ਜੀ ਮਾਨ ਜੀ ਗ੍ਰੇਟ ਕਹਿੰਦੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਨੂੰ ਖਾਣੇ ਉੱਤੇ ਜ਼ੋਰ ਦਿੱਤਾ ਹੋਇਆ, ਸਰਕਾਰੀ ਅਦਾਰਾ ਬਿਲਕੁਲ ਖਤਮ ਕਰਕੇ ਸਾਰਾ ਕੁਝ ਪ੍ਰਾਈਵੇਟ ਕਰਨੇ ਉੱਤੇ ਸੈਂਟਰ ਦਾ ਜ਼ੋਰ ਲੱਗਾ ਹੋਇਆ ਜੀ। ਕਹਿੰਦੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ ਤੇ ਹੋਰ ਬਹੁਤ ਸਾਰੇ ਸੁਨੇਹੇ ਨੇ ਦੋਸਤਾਂ ਦੇ। ਗੁਰੀਮਾਨ ਜੀ ਕਹਿੰਦੇ ਸੁਣਨੇ ਦੇ ਵਿੱਚ ਆਇਆ ਕਿ ਪੰਜਾਬ ਯੂਨੀਵਰਸਿਟੀ ਨੂੰ ਕੁਝ ਗ੍ਰਾਂਟ ਪੰਜਾਬ ਸਰਕਾਰ ਦਿੰਦਾ ਸੀ, ਕੁਝ ਸੈਂਟਰ ਸਰਕਾਰ, ਪਰ ਪੰਜਾਬ ਸਰਕਾਰ ਨੇ 4 ਸਾਲਾਂ ਦੇ ਵਿੱਚ ਯੂਨੀਵਰਸਿਟੀ ਨੂੰ ਕੋਈ ਗ੍ਰਾਂਟ ਨਹੀਂ ਦਿੱਤੀ, ਪਰ ਸੈਂਟਰ ਦੇ ਰਿਹਾ, ਜਿਸ ਕਾਰਨ ਜਿਹੜਾ ਯੂਨੀਵਰਸਿਟੀ ਸੈਂਟਰ ਧੱਕਾ ਕਰਦਾ ਹੈ ਜੀ। ਤੇ ਰਜਿੰਦਰ ਜੀ ਰਾਜੀ ਕਹਿੰਦੇ ਭਾਜੀ ਉਸ ਬੱਚੀ ਨੂੰ ਦਾਦ ਦੇਣੀ ਚਾਹੀਦੀ ਹੈ, ਬਹੁਤ ਜ਼ਿਆਦਾ ਉਹਨੇ ਬੇਇੱਜ਼ਤੀ ਕੀਤੀ ਜੀ, ਉਸਨੇ ਮੁਰਦਾਬਾਦ ਦੇ ਨਾਰੇ ਵੀ ਕਹਿੰਦੇ ਲਾਏ ਜੀ। ਤੇ ਲਓ ਦੋਸਤੋ, ਅੱਗੇ ਵੱਧਦੇ ਹਾਂ ਤੇ ਗੱਲਬਾਤ ਕਰਦੇ ਹਾਂ ਥੋੜੀ ਜੀ ਆਪਾਂ ਗੁੱਸੇ ਦੀ, ਗੁੱਸਾ ਤੇ ਮਨੁੱਖੀ ਜੀਵਨ ਇਹਦੀ ਬਾਤ ਪਾਉਂਦੇ ਹਾਂ। ਗੁਰਦੀਪ ਸਿੰਘ ਸੰਧੂ ਹੁਣਾਂ ਦੀ ਕਲਮ ਦੇ ਵਿੱਚੋਂ ਗੱਲਬਾਤ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਹੋਰ ਗੱਲਾਂ ਬਾਤਾਂ ਵੱਲ ਨੂੰ ਵਧਾਂਗੇ ਜੇ ਸਮਾਂ ਇਜਾਜ਼ਤ ਦਵਾਏਗਾ। ਤੇ ਮੱਛਰਾਂ ਦੀ ਗੱਲ ਤੁਹਾਨੂੰ ਸੁਣਾਵਾਂਗੇ ਥੋੜੀ ਜੀ ਤੇ ਜੇ ਸਮਾਂ ਇਜਾਜ਼ਤ ਦਵੇਗਾ ਤਾਂ ਜੀ। ਤੇ ਇੱਕ ਛੋਟਾ ਜਿਹਾ ਬ੍ਰੇਕ ਤੇ ਇਸੇ ਤਰ੍ਹਾਂ ਨਾਲ ਜੁੜੇ ਰਹੋ ਤੇ ਗੱਲਾਂ ਬਾਤਾਂ ਕਰਦੇ ਹਾਂ, ਹੋਰ ਆਪਾਂ 20-25 ਮਿੰਟ ਲਾਉਂਦੇ ਹਾਂ ਤੇ ਤੁਹਾਡਾ ਵੀ ਸਵਾਗਤ ਹੈ। ਜੇ ਗੱਲਬਾਤ ਦੇ ਵਿੱਚ ਸ਼ਮੂਲੀਅਤ ਕਰਨਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਵਾਰ ਸਟੂਡੀਓ ਦਾ ਨੰਬਰ ਹੈ ਜੀ। ਲਓ ਮਿਲਦੇ ਹਾਂ ਦੋਸਤੋ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com। ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲੇ ਦੁਨੀਆ, ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਤਮਾਂ ਚ ਤੇ ਗੱਲਬਾਤ ਦੋਸਤੋ ਤੁਹਾਨੂੰ ਸਾਂਝੀ ਕਰਦੇ ਹਾਂ, ਤੁਹਾਡੇ ਨਾਲ ਸੁਣਾਉਂਦੇ ਹਾਂ ਗੁੱਸਾ ਤੇ ਮਨੁੱਖੀ ਜੀਵਨ ਦੇ ਬਾਰੇ। ਗੁੱਸਾ ਤੇ ਮਨੁੱਖੀ ਜੀਵਨ ਇਹਦੀ ਅਹਿਮੀਅਤ ਸਾਡੇ ਜੀਵਨ ਦੇ ਵਿੱਚ ਕੀ ਹੈ, ਗੁਰਦੀਪ ਸਿੰਘ ਸੰਧੂ ਹੁਣਾਂ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਗੁਰਦੀਪ ਜੀ ਲਿਖਦੇ ਆ ਕਿ ਬਾਬਾ ਫਰੀਦ ਨੇ ਮਨੁੱਖੀ ਮਨ ਨੂੰ ਗੁੱਸੇ ਤੋਂ ਨਿਰਲੇਪ ਰਹਿਣ ਦੀ ਨਸੀਹਤ ਦਿੰਦਿਆਂ ਕਿਹਾ, ਫਰੀਦਾ ਬੁਰੇ ਦਾ ਭਲਾ ਕਰੀ, ਗੁੱਸਾ ਮਨ ਨਾ ਹੰਡਾਏ। ਗੁੱਸਾ ਭਾਵ ਕ੍ਰੋਧ 5 ਮੂਲ ਮਾਨਵੀ ਪ੍ਰਵਿਰਤੀਆਂ ਵਿੱਚੋਂ ਇੱਕ ਪ੍ਰਮੁੱਖ ਜਿਹੜਾ ਪ੍ਰਵਿਰਤੀ ਹੈ। ਇਹਨਾਂ 5 ਮੂਲ ਪ੍ਰਵਿਰਤੀਆਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਨੂੰ ਮਾਨਵੀ ਸ਼ਖਸੀਅਤ ਦੇ 5 ਵਿਕਾਰ ਵੀ ਜਿਹੜਾ ਮੰਨਿਆ ਜਾਂਦਾ ਹੈ। ਗੁੱਸਾ ਜਿਹੜਾ ਮਨੁੱਖ ਜੀਵਨ ਦੀਆਂ ਇਹਨਾਂ ਮੂਲ ਪ੍ਰਵਿਰਤੀਆਂ ਦੇ ਵਿੱਚੋਂ ਹੀ ਇੱਕ ਕੁਦਰਤੀ ਤੇ ਆਮ ਜਿਹੜਾ ਪ੍ਰਵਿਰਤੀ ਹੈ। ਇਹਨਾਂ ਨੂੰ ਨਿਯੰਤਰਣ ਦੇ ਵਿੱਚ ਰੱਖਣਾ ਹੀ ਮਾਨਵੀ ਜੀਵਨ ਦਾ ਗੌਰਵ ਹੈ। ਗੁੱਸਾ ਇੱਕ ਕੁਦਰਤੀ ਭਾਵਨਾ ਹੈ ਜੋ ਅਸੀਂ ਉਸ ਸਮੇਂ ਮਹਿਸੂਸ ਕਰਦੇ ਹਾਂ ਜਦੋਂ ਕੋਈ ਗੱਲ ਸਾਨੂੰ ਬੁਰੀ ਲੱਗਦੀ ਹੈ, ਸਾਡੇ ਨਾਲ ਸਾਨੂੰ ਅਨਿਆਂ ਜਾਂ ਫਿਰ ਬੇਇਨਸਾਫ਼ੀ, ਇਨਸਾਫ਼ੀ ਹੋ ਰਹੀ ਮਹਿਸੂਸ ਹੁੰਦੀ ਹੈ ਜਾਂ ਕੁਝ ਸਾਡੀਆਂ ਉਮੀਦਾਂ ਦੇ ਖਿਲਾਫ਼ ਜਿਹੜਾ ਵਾਪਰਦਾ ਹੈ। ਗੁੱਸੇ ਦੀ ਭਾਵਨਾ ਪੈਦਾ ਹੋਣ ਦੇ ਨਾਲ ਮਨੁੱਖੀ ਮਨ ਦੇ ਅੰਦਰ ਬੇਚੈਨੀ, ਚਿੜਚਿੜਾਪਨ ਮਹਿਸੂਸ ਹੋਣ ਲੱਗ ਪੈਂਦਾ। ਮਨ ਜਿਹੜਾ ਅਸ਼ਾਂਤ ਹੋ ਜਾਂਦਾ ਹੈ, ਸੋਚਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਗੁੱਸਾ ਆਉਣਾ ਇੱਕ ਸਧਾਰਨ ਮਾਨਵੀ ਵਰਤਾਰਾ ਹੈ। ਗੁੱਸੇ ਦਾ ਸਭ ਤੋਂ ਪਹਿਲਾ ਹਮਲਾ ਸਾਡੀ ਸੰਵੇਦਨਾ ਜਿਹੜਾ ਉਹਦੇ ਉੱਤੇ ਹੁੰਦਾ ਹੈ। ਵੈਸੇ ਮੈਂ ਇੱਦਾਂ ਦੇ ਆਰਟੀਕਲ ਇੱਕ ਦੋ ਵਾਰੀ ਪਹਿਲਾਂ ਮੈਂ ਪੜ੍ਹ ਰਿਹਾ ਸੀ ਇਹਨਾਂ ਮੁਲਕਾਂ ਦੇ ਵਿੱਚ ਕੁਝ ਇਸ ਤਰ੍ਹਾਂ ਦਾ, ਜਿਵੇਂ ਕਿ 7 ਤੋਂ 14 ਸੈਕਿੰਡ ਦੇ ਵਿੱਚ ਜਿਹੜਾ ਪਹਿਲਾਂ ਤੁਸੀਂ ਗੁੱਸੇ ਨੂੰ ਜਦੋਂ ਮਨੋਵਿਗਿਆਨ ਨੂੰ ਪੜ੍ਹਦੇ ਆ, ਜੇ ਤੁਸੀਂ ਉਹਨੂੰ ਕੰਟਰੋਲ ਕਰ ਲੈਂਦੇ ਹੋ ਤਾਂ ਤੁਹਾਡੇ ਆਉਣ ਵਾਲੇ 7 ਤੋਂ 14 ਘੰਟੇ ਜਾਂ 12 ਤੋਂ 24 ਘੰਟੇ ਜਿਹੜੇ ਨੇ ਬਰਬਾਦ ਹੋਣ ਤੋਂ ਜਿਹੜੇ ਨੇ ਟਾਲ ਸਕਦੇ ਹੋ, ਉਹਨੂੰ ਨੁਕਸਾਨ ਆਪਣਾ ਬਚਾ ਸਕਦੇ ਹੋ, ਮਾਨਸਿਕ ਸਥਿਤੀ ਵੀ, ਆਲਾ ਦੁਆਲਾ ਵੀ, ਪਰਿਵਾਰਕ ਰਿਸ਼ਤੇ ਵੀ, ਦੋਸਤ ਰਿਸ਼ਤੇ ਵੀ, ਹੋਰ ਸਾਰੀਆਂ ਚੀਜ਼ਾਂ ਗੱਲ ਕਰ ਲਈਏ। ਕਿਉਂਕਿ ਹਰ ਵੇਲੇ ਚਿੜਚਿੜਾਪਨ ਜਾਂ ਹਰ ਵੇਲੇ ਅੰਦਰ ਕੁਝ ਨਾ ਕੁਝ ਫਿਰ ਬਲਦਾ ਰਹਿੰਦਾ ਅਤੇ ਉਹਨੂੰ ਜੇ ਕੰਟਰੋਲ ਕਰਨਾ 7 ਤੋਂ 14 ਘੰਟੇ ਬਹੁਤ ਨੇ। ਜੇ ਇਹਦੇ ਵਿੱਚ ਕੰਟਰੋਲ ਕਰ ਲਿਆ ਤਾਂ ਤੁਸੀਂ ਆਉਣ ਵਾਲੇ ਆਪਣੇ ਸਮੇਂ ਦੇ ਜਿਹੜੇ ਨੇ 12 ਤੋਂ 24 ਘੰਟੇ ਬਚਾ ਸਕਦੇ ਹੋ। ਇੰਨਾ ਉਹਨੂੰ ਰਿਕਵਰ ਕਰਨ ਦੇ ਲਈ ਸਮਾਂ ਲੱਗ ਜਾਂਦਾ ਇਹਨਾਂ 14 ਸੈਕਿੰਡਾਂ ਦੇ ਵਿੱਚ ਵਾਪਰੀ ਹੋਈ ਘਟਨਾ ਨੂੰ। ਮਨ ਅਸ਼ਾਂਤ ਹੋ ਜਾਂਦਾ ਹੈ, ਸੋਚਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਗੁੱਸਾ ਆਉਣਾ ਇੱਕ ਸਧਾਰਨ ਮਾਨਵੀ ਵਰਤਾਰਾ ਹੈ ਅਤੇ ਗੁੱਸੇ ਦਾ ਸਭ ਤੋਂ ਪਹਿਲਾਂ ਹਮਲਾ ਸਾਡੀ ਸੰਵੇਦਨਾ ਦੇ ਉੱਪਰ ਹੁੰਦਾ ਹੈ। ਮਨੁੱਖ ਤਰਕ ਜਾਂ ਦਲੀਲ ਦਾ ਪੱਲਾ ਛੱਡ ਭਾਵੁਕਤਾ ਜਿਹੜਾ ਦੇ ਵਹਿਣ ਦੇ ਵਿੱਚ ਵਹਿ ਜਾਂਦਾ ਹੈ। ਇਸ ਪ੍ਰਵਿਰਤੀ ਦੇ ਜਾਗਰਤ ਹੋਣ ਦੇ ਨਾਲ ਮਨੁੱਖ ਦੀ ਸੋਚਣ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਸੋਚਣ ਦਾ ਕੰਮ ਮਨੁੱਖੀ ਮਨ ਕਰਦਾ ਹੈ। ਮਨ ਦੇ ਗੁੱਸੇ ਦੀ ਭਾਵਨਾ ਦਾ ਸ਼ਿਕਾਰ ਹੋ ਜਾਣ ਦੇ ਨਾਲ ਮਨ ਆਪਣੀ ਸੋਚਣ ਦੀ ਸੁਭਾਵਿਕਤਾ ਤੇ ਮੌਲਿਕਤਾ ਗੁਆ ਬੈਠਦਾ ਹੈ। ਇਸ ਦੇ ਲਈ ਗੁੱਸੇ ਦੇ, ਉਹ ਕਹਿੰਦੇ ਨੇ ਕਿ ਮੈਂ ਆਪਣੇ ਆਪ ਦੇ ਵਿੱਚ ਨਹੀਂ ਰਿਹਾ ਤਾਂ ਗੁੱਸਾ ਕਰ ਰਿਹਾ, ਜਦੋਂ ਬਾਅਦ ਚੋਂ ਮਾਫ਼ੀਆਂ ਮੰਗਦੇ ਹਾਂ ਆਪਾਂ, ਸੋਰੀ ਕਹਿੰਦੇ ਹਾਂ, ਗਲਤੀ ਹੋ ਗਈ, ਅਣਜਾਣੇ 'ਚ ਕਰ ਲਿਆ। ਇਸੇ ਲਈ ਗੁੱਸੇ ਦੇ ਅਧੀਨ ਲਿਆ ਗਿਆ ਫੈਸਲਾ ਤਰਕ ਸੰਗਤ ਤੇ ਸਹੀ ਨਹੀਂ ਹੁੰਦਾ। ਅਕਸਰ ਕਹਿੰਦੇ ਨੇ ਕਿ ਭਾਈ ਠੰਡਾ ਹੋ ਜਾ, ਠੰਡੇ ਦਿਮਾਗ ਨਾਲ ਸੋਚ, ਫਿਰ ਆਪਾਂ ਕੋਈ ਨਹੀਂ ਕੱਲ੍ਹ ਨੂੰ ਫੈਸਲਾ ਲੈ ਲਾਂਗੇ, ਤੱਤੇ ਤੱਤੇ ਨਾ ਫੈਸਲਾ ਲਵੋ। ਅਕਸਰ ਗੁੱਸੇ ਦੇ ਵਿੱਚ ਲਏ ਗਏ ਫੈਸਲਿਆਂ ਦੇ ਉੱਤੇ ਮਨੁੱਖ ਨੂੰ ਪਛਤਾਉਣਾ ਪੈਂਦਾ ਹੈ ਕਿਉਂਕਿ ਇਹ ਸਹੀ ਨਹੀਂ ਹੁੰਦੇ। ਗੁੱਸੇ ਦੇ ਪ੍ਰਭਾਵ ਦੇ ਅਧੀਨ ਲਏ ਗਏ ਫੈਸਲਿਆਂ ਦੀ ਮਨੁੱਖ ਨੂੰ ਆਪਣੇ ਜੀਵਨ ਦੇ ਵਿੱਚ ਬਹੁਤ ਵੱਡੀ ਕੀਮਤ ਵੀ ਚੁਕਾਉਣੀ ਪੈਂਦੀ ਹੈ ਤੇ ਪੈ ਸਕਦੀ ਵੀ ਹੈ। ਗੁੱਸਾ ਇੱਕ ਅਜਿਹੀ ਮਨੁੱਖੀ ਭਾਵਨਾ ਹੈ ਜਿਸ ਨੂੰ ਜੇਕਰ ਸਹੀ ਸਮੇਂ ਦੇ ਉੱਤੇ ਸਹੀ ਦ੍ਰਿਸ਼ਟੀ ਦੇ ਵਿੱਚ ਵਰਤਿਆ ਜਾਵੇ ਤਾਂ ਇਹ ਲਾਭਦਾਇਕ ਵੀ ਹੋ ਸਕਦਾ, ਸਾਬਤ ਹੋ ਸਕਦਾ। ਪਰ ਜਦੋਂ ਇਹ ਕਾਬੂ ਤੋਂ ਬਾਹਰ ਹੋ ਜਾਂਦੀ ਹੈ, ਯਾਨੀ ਕਿ ਗੁੱਸਾ ਬਾਹਰ ਹੋ ਜਾਂਦਾ ਹੈ, ਤਾਂ ਇਹ ਨੁਕਸਾਨਦਾਇਕ ਵੀ ਸਾਬਤ ਹੁੰਦਾ ਹੈ। ਗੁੱਸੇ ਦੇ ਪੈਦਾ ਹੋਣ ਦੇ ਕਈ ਕਾਰਨ ਹੋ ਸਕਦੇ ਹੈ। ਆਮ ਤੌਰ ਦੇ ਉੱਤੇ ਮਨੁੱਖ ਦੀਆਂ ਅਧੂਰੀਆਂ ਇੱਛਾਵਾਂ, ਅਸਫਲਤਾਵਾਂ, ਤਣਾਅ, ਈਰਖਾ ਜਾਂ ਡਰ ਦੇ ਵਿੱਚੋਂ ਜਨਮ ਲੈਂਦਾ। ਅਜੋਕੇ ਸਮੇਂ ਦੇ ਤੇਜ਼ ਰਫ਼ਤਾਰ ਮਨੁੱਖੀ ਜੀਵਨ 'ਚ ਲੋਕ ਬਹੁਤ ਜ਼ਿਆਦਾ ਦਬਾਅ ਹੇਠ ਜਿਉਂਦੇ ਸਨ, ਜਿਸਦੇ ਕਾਰਨ ਉਹ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਵੀ ਗੁੱਸੇ ਹੋ ਜਾਂਦੇ। ਜੀਵਨ ਦੀਆਂ ਵੱਖ ਵੱਖ ਪ੍ਰਸਥਿਤੀਆਂ ਵਿੱਚ ਵਿਚਰਦਿਆਂ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਅਕਸਰ ਗੁੱਸੇ ਨੂੰ ਵਧਾਉਣ ਦਾ ਕਾਰਨ ਬਣਦੀਆਂ ਨੇ। ਗੁੱਸੇ ਦਾ ਮਨੁੱਖ ਦੇ ਮਨ ਅਤੇ ਸਰੀਰ ਦੇ ਉੱਪਰ ਬਹੁਤ ਗਹਿਰਾ ਅਸਰ ਪੈਂਦਾ। ਜਿਵੇਂ ਕਿ ਹੁਣ ਦੇਖੋ, ਖ਼ਬਰਾਂ ਵੀ ਆਪਾਂ ਸਾਂਝੀਆਂ ਕਰਦੇ ਹਾਂ, ਉਹ ਸਾਰੀਆਂ ਗੱਲਾਂ ਕਰਦੇ ਹਾਂ, ਉਹ ਕਿਤੇ ਨਾ ਕਿਤੇ ਅਸਰ ਸਾਡੇ ਉੱਤੇ ਵੀ ਜਿਹੜਾ ਛੱਡਦੀਆਂ ਨੇ। ਜੋ ਮੁਲਕਾਂ ਦੇ ਵਿੱਚ ਵਾਪਰ ਰਿਹਾ, ਅਨਿਆਂ ਹੋ ਰਿਹਾ, ਉਹ ਸਾਰੀਆਂ ਚੀਜ਼ਾਂ ਲੋਕ ਆਵਾਜ਼ ਉਠਾ ਰਹੇ ਨੇ, ਲਾਠੀਚਾਰਜ ਹੋ ਰਹੇ ਨੇ, ਕੁੱਟਿਆ ਮਾਰਿਆ ਜਾ ਰਿਹਾ, ਉਹ ਚੀਜ਼ਾਂ ਨੂੰ ਦੇਖ ਕੇ, ਵੀਡੀਓਜ਼ ਨੂੰ ਦੇਖ ਕੇ, ਤਸਵੀਰਾਂ ਨੂੰ ਦੇਖ ਕੇ, ਉਹ ਕਿਤੇ ਨਾ ਕਿਤੇ ਆਪਣੇ ਅੰਦਰ ਵੀ ਉਹ ਜਿਹੜੀ ਚੀਜ਼ ਪੈਦਾ ਹੁੰਦੀ ਹੈ। ਜਦੋਂ ਮਨੁੱਖ ਗੁੱਸੇ ਦੇ ਅਧੀਨ ਹੁੰਦਾ ਹੈ ਤਾਂ ਉਸ ਸਮੇਂ ਉਸਦੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਜਾਂਦੀ ਹੈ, ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ, ਮਨ ਬੇਚੈਨ ਹੋ ਜਾਂਦਾ ਹੈ। ਮੈਡੀਕਲ ਸਾਇੰਸ ਨੇ ਇਹ ਸਿੱਧ ਕਰਕੇ ਰੱਖ ਦਿੱਤਾ ਕਿ ਲੰਮੇ ਸਮੇਂ ਤੱਕ ਗੁੱਸੇ ਦੇ ਵਿੱਚ ਰਹਿਣ ਨਾਲ ਦਿਲ ਦੀਆਂ ਬਿਮਾਰੀਆਂ, ਤਣਾਅ ਤੇ ਨੀਂਦ ਦੀ ਕਮੀ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ। ਮਨੋਵਿਗਿਆਨ ਵੀ ਇਹ ਦੱਸਦਾ, ਜਿਹੜੇ ਨੇ ਸਾਈਕੋਲੋਜਿਸਟ ਨੇ ਉਹ ਦੱਸਦੇ ਨੇ ਕਿ ਗੁੱਸਾ ਮਨੁੱਖ ਨੂੰ ਨਕਾਰਾਤਮਕ ਸੋਚ ਦਾ ਧਾਰਨੀ ਬਣਾਉਂਦਾ ਤੇ ਉਸਦੀ ਸੋਚਣ ਸਮਝਣ ਦੀ ਸ਼ਕਤੀ ਨੂੰ ਕਮਜ਼ੋਰ ਕਰ ਦਿੰਦਾ। ਗੁੱਸਾ ਕੇਵਲ ਮਨੁੱਖ ਦੇ ਵਿਅਕਤੀਤਵ ਵਿੱਚ ਹੀ ਵਿਗਾੜ ਨਹੀਂ ਸਿਰਜਦਾ, ਸਗੋਂ ਇਹ ਉਸਦੇ ਸਮਾਜਿਕ ਜੀਵਨ ਦੇ ਵਿੱਚ ਵੀ ਵਿਗਾੜ ਲਿਆਉਂਦਾ। ਗੁੱਸੇ ਕਾਰਨ ਮਨੁੱਖ ਨੂੰ ਬਹੁਤ ਵੱਡੇ ਸਮਾਜਿਕ ਨੁਕਸਾਨ ਵੀ ਹੁੰਦੇ ਨੇ। ਗੁੱਸੇ ਦੇ ਅਧੀਨ ਮਨੁੱਖ ਅਕਸਰ ਕੌੜੇ ਖਰਵੇ ਸ਼ਬਦ ਜਿਹੜਾ ਬੋਲਦਾ, ਉਸਦੇ ਜਿਹੜੇ ਨੇ ਅਜਿਹੇ ਸ਼ਬਦ ਰਿਸ਼ਤਿਆਂ ਦੇ ਵਿੱਚ ਵੀ ਦਰਾੜ ਪੈਦਾ ਕਰ ਸਕਦੇ ਹੈ। ਦੋਸਤਾਂ, ਪਰਿਵਾਰਕ ਮੈਂਬਰਾਂ ਸਾਥੀਆਂ ਦੇ ਨਾਲ ਦੂਰੀਆਂ ਵੱਧ ਸਕਦੀਆਂ ਨੇ। ਗੁੱਸਾ ਅਕਸਰ ਝਗੜਿਆਂ ਤੇ ਹਿੰਸਾ ਦਾ ਕਾਰਨ ਬਣਦਾ, ਜਿਹਦੇ ਨਾਲ ਨਾ ਕੇਵਲ ਮਨੁੱਖੀ ਜੀਵਨ, ਮਨੁੱਖ ਦੀ ਨਿੱਜੀ ਜ਼ਿੰਦਗੀ ਅਸਹਿਜ ਹੋ ਜਾਂਦੀ ਹੈ, ਸਗੋਂ ਕਈ ਵਾਰ ਇਸ ਪ੍ਰਵਿਰਤੀ ਦੇ ਕਾਰਨ ਸਮਾਜ ਦੇ ਵਿੱਚ ਵੀ ਅਸ਼ਾਂਤੀ ਫੈਲਦੀ ਹੈ। ਜਿਸ ਤਰ੍ਹਾਂ ਹਰ ਵਸਤ ਵਰਤਾਰੇ ਦੇ ਇੱਕ ਤੋਂ ਵਧੇਰੇ ਪੱਖ ਹੁੰਦੇ ਨੇ, ਉਸੇ ਤਰ੍ਹਾਂ ਹੀ ਗੁੱਸੇ ਦੇ ਵੀ ਦੋ ਪੱਖ ਹੁੰਦੇ ਹੈ, ਚੰਗਾ ਪਾਸਾ ਤੇ ਮਾੜਾ ਪਾਸਾ। ਗੁੱਸਾ ਆਉਣਾ ਤੇ ਗੁੱਸੇ ਦਾ ਹੋਣਾ ਮਨੁੱਖ ਦੇ ਲਈ ਹਰ ਪਰਿਸਥਿਤੀ ਦੇ ਵਿੱਚ ਮਾੜਾ ਨਹੀਂ ਹੁੰਦਾ, ਕਈ ਵਾਰ ਗੁੱਸਾ ਮਨੁੱਖ ਦੇ ਲਈ ਚੰਗਾ ਵੀ ਹੁੰਦਾ। ਇਹ ਗੁੱਸਾ ਹੀ ਹੈ ਜਿਹੜਾ ਮਨੁੱਖ ਨੂੰ ਅਨਿਆਂ ਤੇ ਜ਼ੁਲਮ ਦੇ ਖਿਲਾਫ਼ ਮਜ਼ਬੂਤ ਹੋ ਕੇ ਖੜਾ ਹੋਣ ਦੀ ਹਿੰਮਤ ਵੀ ਬਖਸ਼ਦਾ। ਗੁੱਸਾ ਮਨੁੱਖ ਨੂੰ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਦੇ ਲਈ ਲੜਨ ਦੀ ਹਿੰਮਤ ਪ੍ਰੇਰਨਾ ਵੀ ਦਿੰਦਾ ਤੇ ਉਸ ਸ਼ਕਤੀ ਦਾ ਆਧਾਰ ਵੀ ਬਣਦਾ। ਇਸ ਦੇ ਲਈ ਗੁੱਸੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਯਤਨ ਕਰਨ ਦੀ ਥਾਂ ਉੱਤੇ ਜਿਹੜਾ ਇਸ ਨੂੰ ਕਾਬੂ ਦੇ ਵਿੱਚ ਲਿਆਉਣਾ ਵਧੇਰੇ ਮਹੱਤਵਪੂਰਨ ਤੇ ਸਾਰਥਕ ਹੋ ਸਕਦਾ ਹੈ ਤੁਹਾਡੇ ਲਈ। ਗੁੱਸੇ ਨੂੰ ਮਨੁੱਖੀ ਦੇਖੋ ਕਈ ਵਾਰੀ ਆਪਾਂ ਚੁੱਪ

ਤੇਰੇ ਉਹਨਾਂ ਦੇ ਵਿੱਚ ਜੋ ਬੋਲਣਗੇ ਨਾ ਫਿਰ ਉਹ ਕੋਈ ਨਾ ਕੋਈ ਹੋਰ ਉਹਦੇ ਉੱਤੇ ਸਥਾਪਿਤ ਹੋ ਜਾਏਗਾ। ਗੁੱਸੇ ਨੂੰ ਮਨੁੱਖੀ ਭਾਵਨਾਵਾਂ ਦੇ ਵਿੱਚੋਂ ਮਿਟਾਇਆ ਨਹੀਂ ਜਾ ਸਕਦਾ, ਖਾਰਜ ਨਹੀਂ ਕੀਤਾ ਜਾ ਸਕਦਾ, ਹਾਂ ਇਸ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ। ਗੁੱਸੇ ਉੱਤੇ ਕਾਬੂ ਪਾਉਣ ਦੇ ਲਈ ਕਈ ਢੰਗ ਜਿਹੜੇ ਤਰੀਕੇ ਅਪਣਾਏ ਜਾ ਸਕਦੇ ਆ। ਇਸ ਦਿਸ਼ਾ ਦੇ ਵਿੱਚ ਸਭ ਤੋਂ ਪਹਿਲਾਂ ਮਨੁੱਖ ਨੂੰ ਆਪਣੇ ਸਵੈ ਉੱਪਰ ਨਿਯੰਤਰਣ ਕਰਨਾ ਸਿੱਖਣਾ ਚਾਹੀਦਾ ਹੈ, ਆਪਣੇ ਆਪ ਤੇ ਕੰਟਰੋਲ। ਜਿਉਂਦੇ ਜੀ ਮਨੁੱਖ ਦਾ ਗੁੱਸੇ ਤੋਂ ਖਹਿੜਾ ਛੁੱਟ ਨਹੀਂ ਸਕਦਾ। ਜੀਵਨ ਦੇ ਵਿੱਚ ਗੁੱਸੇ ਦੇ ਨਾਲ ਮਨੁੱਖ ਦਾ ਵਾਸਤਾ ਪੈਣਾ ਸੁਭਾਵਿਕ ਹੈ। ਗੁੱਸੇ ਦੀ ਪ੍ਰਸਥਿਤੀ ਦੇ ਵਿੱਚ ਮਨੁੱਖ ਦੇ ਲਈ ਸਭ ਤੋਂ ਮਹੱਤਵਪੂਰਨ ਉਸ ਸਮੇਂ ਕੁਝ ਪਲਾਂ ਦੇ ਲਈ ਚੁੱਪ ਰਹਿਣਾ, ਸ਼ਾਂਤ ਰਹਿਣਾ ਤੇ ਬਹੁਤ ਅਹਿਮ ਹੁੰਦਾ ਹੈ, ਜੋ ਕਿ ਮੁਸ਼ਕਲ ਸਮਾਂ ਹੁੰਦਾ ਹੈ। ਮੁਸ਼ਕਲ ਹੈ, ਅਸੰਭਵ ਨਹੀਂ ਹੈ, ਸੰਭਵ ਹੋ ਸਕਦਾ ਪਰ ਉਹੀ ਜਿੱਦਾਂ ਪਹਿਲਾਂ ਗੱਲ ਕੀਤੀ ਹੈ ਕਿ 14 ਤੋਂ 17 ਸੈਕਿੰਡ ਆਪਣੇ ਆਪ ਦੇ ਉੱਤੇ ਅੱਧਾ ਮਿੰਟ ਕੰਟਰੋਲ ਕਰ ਲੈਂਦੇ ਹੋ ਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਬਚਾਇਆ ਜਾ ਸਕਦਾ ਹੈ। ਜਾਂ ਬਹੁਤ ਸਾਰੇ ਲੋਕ ਨੇ, ਕਈਆਂ ਨੂੰ ਗੁੱਸਾ ਆਉਂਦਾ ਹੈ ਤੇ ਉਹ ਵਾਕ ਕਰਨ ਚਲੇ ਜਾਂਦੇ ਹੈ ਜਾਂ ਆਪਣਾ ਰਾਸਤਾ ਬਦਲ ਲੈਂਦੇ ਹੈ ਜਾਂ ਕਿਸੇ ਦੇ ਨਾਲ ਲੜਾਈ ਝਗੜਾ ਹੁੰਦਾ ਹੈ ਘਰ ਪਰਿਵਾਰ ਦੇ ਵਿੱਚ ਤੇ ਉਹ ਉੱਥੋਂ ਕੁਝ ਪਲ ਦੇ ਲਈ ਹੋਰ ਕਮਰੇ 'ਚ ਚਲੇ ਜਾਂਦੇ ਹੈ ਤੇ ਜਿਹਨੂੰ ਜ਼ਿਆਦਾ ਗੁੱਸਾ ਹੁੰਦਾ ਪਿੱਛੇ ਪਿੱਛੇ ਵੀ ਘੁੰਮਦਾ ਹੈ ਪਰ ਉਹਨੂੰ ਇਗਨੋਰ ਜਿਹੜਾ ਕਰਦਾ ਉਹ ਬਚ ਜਾਂਦਾ ਹੈ। ਜਦੋਂ ਵੀ ਗੁੱਸਾ ਆਵੇ ਮਨੁੱਖ ਨੂੰ ਲੰਬੇ ਭਰਵੇਂ ਡੂੰਘੇ ਸਾਹ ਲੈਣੇ ਚਾਹੀਦੇ ਹੈ। ਇਸ ਦਿਸ਼ਾ ਦੇ ਵਿੱਚ ਧਿਆਨ, ਮੈਡੀਟੇਸ਼ਨ, ਯੋਗਾ, ਕਸਰਤ ਆਦਿ ਕਿਰਿਆਵਾਂ ਮਨੁੱਖੀ ਮਨ ਨੂੰ ਸ਼ਾਂਤ ਕਰਨ ਦੇ ਵਿੱਚ ਮਦਦਗਾਰ ਸਾਬਤ ਹੋ ਸਕਦੀਆਂ ਹੈ। ਸਕਾਰਾਤਮਕ ਸੋਚ ਹਮੇਸ਼ਾ ਹੀ ਜੜੀ ਹੈ, ਮਨੁੱਖ ਨੂੰ ਸਮੱਸਿਆਵਾਂ ਨੂੰ ਸਮਝਣ ਤੇ ਉਹਨਾਂ ਦਾ ਬਿਹਤਰ ਹੱਲ ਕਰਨ ਦੇ ਸਮਰੱਥ ਬਣਾਉਂਦੀ ਹੈ। ਮਨੁੱਖ ਦਾ ਸਕਾਰਾਤਮਕ ਦ੍ਰਿਸ਼ਟੀਕੋਣ ਉਸਦੀ ਗੁੱਸੇ ਦੀ ਭਾਵਨਾ ਨੂੰ ਸ਼ਾਂਤ ਕਰ ਸਕਦਾ ਹੈ, ਉਸ ਨੂੰ ਘਟਾ ਸਕਦਾ ਹੈ। ਗੁੱਸੇ ਨੂੰ ਕਿਸੇ ਵੀ ਤਰ੍ਹਾਂ ਮਨੁੱਖੀ ਜੀਵਨ ਦੇ ਵਿੱਚੋਂ ਪੂਰਨ ਤੌਰ ਦੇ ਉੱਤੇ ਖਾਰਜ ਨਹੀਂ ਕੀਤਾ ਜਾ ਸਕਦਾ। ਵਿਅਕਤੀਗਤ ਤੇ ਸਮਾਜਿਕ ਪੱਧਰ ਦੇ ਉੱਤੇ ਗੁੱਸੇ ਦਾ ਬੇਕਾਬੂ ਹੋਣਾ, ਭਾਵ ਵਧਣਾ ਹਾਨੀਕਾਰਕ ਹੈ। ਮਨੁੱਖ ਨੂੰ ਆਪਣੇ ਗੁੱਸੇ ਉੱਤੇ ਕਾਬੂ ਰੱਖਣ ਤੇ ਇਸ ਨੂੰ ਸਹੀ ਦਿਸ਼ਾ ਦੇ ਵਿੱਚ ਵਰਤਣ ਦੀ ਸਾਂਝ ਜਾਂ ਜਾਂਚ ਜਦੋਂ ਵੀ ਆ ਜਾਵੇਗੀ, ਉਸਦੇ ਨਾਲ ਨਾ ਸਿਰਫ ਮਨੁੱਖ ਦਾ ਵਿਅਕਤੀਗਤ ਜੀਵਨ ਸੁਖਮਈ ਸੌਖਾ ਹੋਵੇਗਾ, ਸਗੋਂ ਸਮਾਜਿਕ ਵਿਕਾਸ ਦੇ ਲਈ ਲੋੜੀਂਦੀ ਸ਼ਾਂਤੀ ਵੀ ਜਿਹੜੀ ਕਾਇਮ ਹੋ ਜਾਵੇਗੀ। ਲਓ ਦੋਸਤੋ, ਇਹ ਆਲਾ ਦੁਆਲਾ ਹੀ ਹੈ, ਸਾਨੂੰ ਬਹੁਤ ਚੀਜ਼ਾਂ ਪ੍ਰਭਾਵਿਤ ਕਰਦਾ ਹੈ। ਤੇ ਇਹ ਗੱਲ ਸੀ ਜੀ ਆਪਣੀ ਗੁੱਸਾ ਤੇ ਮਨੁੱਖੀ ਜੀਵਨ ਦੀ, ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਦੀ ਕਲਮ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਦੇ ਦੁਆਬਾ ਰੇਡੀਓ ਦਾ ਮੰਚ। ਉਮੀਦ ਕਰਦੇ ਹਾਂ ਚੰਗੀ ਲੱਗੀ ਹੋਏਗੀ ਤੇ ਇਸਦੇ ਨਾਲ ਹੀ ਫਿਰ ਆਪਾਂ ਤੁਹਾਡੇ ਕਮੈਂਟਾਂ ਵੱਲ ਨੂੰ ਧਿਆਨ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਨਾਲ ਦੀ ਨਾਲ ਜੇ ਇੱਕ ਰਿਪੋਰਟ ਹੈਗੀ ਹੈ ਵੈਸੇ ਉਹਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰ ਲਈਏ, ਫਿਰ 10 ਕਮੈਂਟ ਜੇ ਆਪਣੇ ਕੋਲ ਬਚੇ ਹੈ। ਮੱਛਰਾਂ ਤੇ ਗੱਲ ਕਰਦੇ ਹਾਂ, ਕੈਥਰੀਨ ਵਾਗ ਨੇ ਲਿਖਿਆ ਇਹਦੇ ਉੱਤੇ ਗੱਲ, ਰਿਪੋਰਟ ਲਿਖੀ ਹੈ ਉਹਦੀ ਗੱਲ ਕਰਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਖੂਨ ਬਹੁਤ ਮਿੱਠਾ ਹੈ, ਕੀ ਇਹ ਧਾਰਨਾ ਸੱਚ ਹੈ? ਕੁਝ ਲੋਕਾਂ ਨੂੰ ਮੱਛਰ ਹੋਰਨਾਂ ਦੇ ਨਾਲੋਂ ਵਧੇਰੇ ਕਿਉਂ ਕੱਟਦੇ ਨੇ? ਖੋਜ ਇਹਦੇ ਬਾਰੇ ਰਿਪੋਰਟ ਕੀ ਕਹਿੰਦੀ ਹੈ? ਇਹ ਰਿਪੋਰਟ ਲਿਖੀ ਹੈ ਜੀ ਆਪਣੇ ਕੈਥਰੀਨ ਵਾਂਗ ਉਹਨਾਂ ਨੇ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਦੁਆਬਾ ਰੇਡੀਓ ਦੇ ਮੰਚ ਤੇ BBC ਤੋਂ ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕਹਿੰਦੇ ਨੇ ਕਿ ਮੈਂ ਮੱਛਰਾਂ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚਦੀ ਹਾਂ। ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਮੈਂ ਭਾਵੇਂ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਾਵਾਂ, ਇੱਕ ਗੱਲ ਲਗਭਗ ਤੈਅ ਹੀ ਹੈ ਕਿ ਮੈਨੂੰ ਮੱਛਰ ਜ਼ਰੂਰ ਕੱਟਣਗੇ। ਉਹਨਾਂ ਦੇ ਕੱਟਣ ਦੇ ਨਾਲ ਵੱਡੇ ਵੱਡੇ ਖਾਰਸ਼ ਵਾਲੇ ਨਿਸ਼ਾਨ ਬਣ ਜਾਂਦੇ ਨੇ ਜੋ ਕਈ ਹਫ਼ਤਿਆਂ ਤੱਕ ਰਹਿੰਦੇ ਨੇ। ਦੂਜੇ ਪਾਸੇ ਮੇਰੇ ਨਾਲ ਹੋਰ 2 ਲੋਕ ਹੁੰਦੇ ਨੇ, ਉਹਨਾਂ ਨੂੰ ਮੱਛਰਾਂ ਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ। ਉਹਨਾਂ ਨੂੰ ਇੱਕ ਵੀ ਮੱਛਰ ਨਹੀਂ ਕੱਟਦਾ, ਜੇਕਰ ਕੱਟਦੇ ਵੀ ਨੇ ਤਾਂ ਉਹਨਾਂ ਦੇ ਸਰੀਰ ਦੇ ਉੱਤੇ ਸਿਰਫ ਇੱਕ ਛੋਟਾ ਜਿਹਾ ਲਾਲ ਨਿਸ਼ਾਨ ਬਣ ਜਾਂਦਾ ਹੈ ਤੇ ਮੇਰੇ ਦੋਸਤ ਅਕਸਰ ਮਜ਼ਾਕ ਕਰਦੇ ਨੇ ਕਿ ਸ਼ਾਇਦ ਮੇਰਾ ਖੂਨ ਬਹੁਤ ਮਿੱਠਾ ਹੈ। ਦਿਲਚਸਪ ਗੱਲ ਇਹ ਹੈ ਕਿ ਉਹ ਸ਼ਾਇਦ ਕੁਝ ਹੱਦ ਤੱਕ ਸਹੀ ਵੀ ਹੋਣ। ਸਾਡੇ ਸਰੀਰ ਤੋਂ ਕਈ ਤਰ੍ਹਾਂ ਦੇ ਜੈਵਿਕ ਸੰਕੇਤ ਜਿਹੜੇ ਨਿਕਲਦੇ ਹੈ, ਜਿਵੇਂ ਕਿ ਸਾਡਾ ਸਾਹ ਤੇ ਸਰੀਰ ਦੀ ਗੰਧ ਜਾਂ ਸਾਡੇ ਸਰੀਰ ਦੀ ਜਿਹੜੀ ਹੈ ਹੀਟ ਜਿਹੜੀ ਹੈ ਉਹਦੇ ਨਾਲ ਵੀ ਜਿਹੜੇ ਮੱਛਰ ਖਿੱਚੇ ਆਉਂਦੇ ਆ, ਇਹੀ ਤੈਅ ਕਰਦੇ ਨੇ ਕਿ ਕਿਸ ਵਿਅਕਤੀ ਨੂੰ ਮੱਛਰ ਕਿੰਨਾ ਵੱਧ ਕੱਟਣਗੇ। ਕੁਝ ਲੋਕਾਂ ਦੇ ਵਿੱਚ ਇਹ ਸੰਕੇਤ ਇੰਨੇ ਤਾਕਤਵਰ ਹੁੰਦੇ ਨੇ ਕਿ ਮੱਛਰ ਉਹਨਾਂ ਵੱਲ ਖਿੱਚੇ ਚਲੇ ਆਉਂਦੇ ਨੇ। ਜਾਣਦੇ ਹਾਂ ਉਹ 3 ਕਾਰਨ ਜਿਨ੍ਹਾਂ ਦੇ ਰਾਹੀਂ ਇਹ ਖੂਨ ਚੂਸਣ ਵਾਲੇ ਕੀੜੇ ਤੁਹਾਨੂੰ ਲੱਭ ਲੈਂਦੇ ਨੇ। ਕਾਰਬਨ ਡਾਈਆਕਸਾਈਡ ਮੱਛਰਾਂ ਨੂੰ ਦੱਸਦੀ ਹੈ ਕਿ ਤੁਸੀਂ ਨੇੜੇ ਹੋ। ਇਨਸਾਨਾਂ ਨੂੰ ਸਿਰਫ ਮਾਦਾ ਮੱਛਰ ਕੱਟਦੀ ਹੈ, ਉਹ ਸਾਡੇ ਖੂਨ ਦੇ ਵੱਲ ਇਸ ਦੇ ਲਈ ਖਿੱਚੇ ਆਉਂਦੇ ਨੇ ਕਿਉਂਕਿ ਆਪਣੇ ਅੰਡਿਆਂ ਦੇ ਵਿਕਾਸ ਦੇ ਲਈ ਲੋੜੀਂਦੇ ਪ੍ਰੋਟੀਨ ਉਹਨਾਂ ਨੂੰ ਖੂਨ ਤੋਂ ਹੀ ਮਿਲਦੇ ਨੇ। ਕਿਉਂਕਿ ਫਿਨਲੈਂਡ ਦੇ ਵਿੱਚ ਪਿਛਲੇ ਸਮਿਆਂ ਤੋਂ
ਇਹ ਚੀਜ਼

0: ਕੀਤੀ ਜਾ ਰਹੀ ਹੈ ਕਿ ਜਿਹੜੇ ਨੇ ਨਰ ਮੱਛਰ ਜਿਹੜੇ ਨੇ ਉਹ ਜ਼ਿਆਦਾ ਪੈਦਾਵਾਰ ਕੀਤੀ ਜਾਵੇ ਤਾਂ ਕਿ ਜਿਹੜੇ ਮਾਦਾ ਮੱਛਰ ਆ ਉਹ ਘੱਟ ਹੋਣ ਤੇ ਇਹ ਚੀਜ਼ਾਂ ਨੂੰ ਜਿਹੜਾ ਕੰਟਰੋਲ ਕੀਤਾ ਜਾਵੇ ਕਿਉਂਕਿ ਇਹਨਾਂ ਸਮਿਆਂ ਦੇ ਵਿੱਚ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ ਹੈ, ਖਾਸ ਕਰ ਫੋਰੈਸਟ ਏਰੀਆ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ। ਚਲੋ ਸ਼ਹਿਰਾਂ ਦੇ ਵਿੱਚ ਇੰਨਾ ਨਹੀਂ ਹੈ ਤੇ ਫੋਰੈਸਟ ਏਰੀਆ ਦੇ ਵਿੱਚ ਕਾਫੀ ਵੱਡੇ ਪੱਧਰ ਦੇ ਉੱਤੇ ਮੱਛਰ ਇੱਥੇ ਹੋ ਜਾਂਦਾ ਹੈ। ਉਹ ਸਿਹਤ ਲਈ ਹਾਨੀਕਾਰਕ ਨਹੀਂ ਹੈ ਪਰ ਕਾਫੀ ਜਿਹੜਾ ਦੰਦੀਆਂ ਦੁੰਦੀਆਂ ਚੰਗੀਆਂ ਵੱਢਦਾ ਹੈ ਤੇ ਇੱਥੇ ਦੇ ਵਿਗਿਆਨੀਆਂ ਦੀ ਇੱਕ ਕੋਸ਼ਿਸ਼ ਹੈ ਕਿ ਮਾਦਾ ਮੱਛਰ ਨੂੰ ਘਟਾਇਆ ਜਾਵੇ ਤੇ ਨਰ ਮੱਛਰ ਜਿਹੜਾ ਉਹਦੀ ਬਹੁਤਾਤ ਕੀਤੀ ਜਾਵੇ ਕਿਉਂਕਿ ਨਰ ਮੱਛਰ ਜਿਹੜਾ ਉਹ ਬਾਈਟ ਨਹੀਂ ਕਰਦਾ ਜ਼ਿਆਦਾ ਤੇ ਮਾਦਾ ਜਿਹੜੀ ਆ ਉਹ ਖੂਨ ਚੂਸਦੀ ਹੈ ਤੇ ਉਹਨੂੰ ਪ੍ਰੋਟੀਨ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿਉਂਕਿ ਅੱਗੇ ਅੱਗੇ ਉਹਨੇ ਲਾਰਵਾ ਪੈਦਾ ਕਰਨਾ ਸਾਰਾ ਕੁਝ ਕਰਨਾ। ਉਹ ਸਾਡੇ ਖੂਨ ਦੇ ਵੱਲ ਇਸ ਦੇ ਲਈ ਖਿੱਚੇ ਆਉਂਦੇ ਨੇ ਕਿਉਂਕਿ ਆਉਣ ਆਪਣੇ ਅੰਡਿਆਂ ਦੇ ਵਿਕਾਸ ਦੇ ਲਈ ਲੋੜੀਂਦੇ ਪ੍ਰੋਟੀਨ ਉਹਨਾਂ ਨੂੰ ਜਿਹੜਾ ਖੂਨ ਤੋਂ ਹੀ ਮਿਲਦੇ ਨੇ। ਮੱਛਰ ਆਪਣੇ ਸ਼ਿਕਾਰ ਨੂੰ ਲਗਭਗ 10 ਮੀਟਰ 33 ਫੁੱਟ ਦੀ ਦੂਰੀ ਤੋਂ ਦੇਖਣ ਤੇ ਸੁੰਘਣ ਦੀ ਸਮਰੱਥਾ ਦੇ ਆਧਾਰ ਦੇ ਉੱਤੇ ਪਛਾਣ ਲੈਂਦੇ ਆ। ਕਿਆ ਬਾਤ ਹੈ ਜੀ, ਛੋਟਾ ਜਿਹਾ ਦੇਖ ਲਓ ਹੈਗਾ ਮੱਛਰ ਤੇ 10 ਮੀਟਰ 33 ਫੁੱਟ ਤੋਂ ਖਿੱਚ ਪੈਦਾ ਕਰ ਦਿੰਦਾ ਕਿ ਹਾਂ ਭਾਈ ਉੱਥੇ ਕੋਈ ਨਾ ਕੋਈ ਹੈਗਾ। ਇਹਨਾਂ ਦੇ ਵਿੱਚ ਕਾਰਬਨ ਡਾਈਆਕਸਾਈਡ ਜਿਹੜੀ ਆ CO2 ਆਪਾਂ ਛੱਡਦੇ ਹਾਂ ਸਾਡਾ ਸਰੀਰ ਉਹਦੇ ਉਹ ਕਣ ਸ਼ਾਮਲ ਨੇ ਜੋ ਅਸੀਂ ਸਾਹ ਤੇ ਚਮੜੀ ਦੇ ਰਾਹੀਂ ਬਾਹਰ ਕੱਢਦੇ ਹਾਂ। ਇਨਸਾਨ ਦੇ ਸਾਹ ਦੇ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ ਮੱਛਰਾਂ ਦੇ ਸੁੰਘਣ ਵਾਲੇ ਅੰਗਾਂ ਨੂੰ ਇਹ ਸੰਕੇਤ ਦੇ ਦਿੰਦੀ ਹੈ ਕਿ ਨੇੜੇ ਕੋਈ ਸੰਭਾਵਿਤ ਸ਼ਿਕਾਰ ਹੈ ਤੇ ਇਸ ਦੇ ਨਾਲ ਉਹਨਾਂ ਦੇ ਵਿੱਚ ਸ਼ਿਕਾਰ ਦੀ ਭਾਲ ਕਰਨ ਵਾਲਾ ਵਿਹਾਰ ਸਰਗਰਮ ਹੋ ਜਾਂਦਾ ਹੈ। ਵੱਡੀ ਉਮਰ ਦੇ ਲੋਕ ਬੱਚਿਆਂ ਦੇ ਨਾਲੋਂ ਵੱਧ ਮੱਛਰਾਂ ਦਾ ਸ਼ਿਕਾਰ ਹੁੰਦੇ ਨੇ ਕਿਉਂਕਿ ਉਹ ਵੱਧ ਕਾਰਬਨ ਡਾਈਆਕਸਾਈਡ ਹਵਾ ਦੇ ਵਿੱਚ ਛੱਡਦੇ ਆ। ਇਸੇ ਕਾਰਨ ਮੱਛਰ ਸਿਰਫ ਇਨਸਾਨਾਂ ਤੋਂ ਹੀ ਨਹੀਂ ਸਗੋਂ ਕਾਰਬਨ ਡਾਈਆਕਸਾਈਡ ਦੇ ਹੋਰ ਸਰੋਤਾਂ ਦੇ ਵੱਲ ਵੀ ਖਿੱਚੇ ਜਾਂਦੇ ਆ। ਇਸ ਦੇ ਲਈ ਡਰਾਈ ਆਈਸ ਤੇ ਬੋਤਲਾਂ ਦੇ ਵਿੱਚ ਭਰੀ ਕਾਰਬਨ ਡਾਈਆਕਸਾਈਡ ਨੂੰ ਮੱਛਰ ਫੜਨ ਵਾਲੇ ਜਾਲਾਂ ਦੇ ਵਿੱਚ ਵੀ ਵਰਤਿਆ ਜਾਂਦਾ ਹੈ। ਸਰੀਰ ਦੀ ਗਰਮਾਹਟ ਮੱਛਰਾਂ ਨੂੰ ਖਿੱਚਦੀ ਹੈ। ਖੋਜਾਂ ਦੱਸਦੀਆਂ ਨੇ ਕਿ ਮੱਛਰ ਸਰੀਰ ਦੀ ਗਰਮੀ ਤੇ ਨਮੀ ਦੇ ਵੱਲ ਵੀ ਖਿੱਚੇ ਜਾਂਦੇ ਆ ਤੇ ਕਾਰਬਨ ਡਾਈਆਕਸਾਈਡ ਕਾਰਨ ਪੈਦਾ ਹੋਈ ਗਰਮੀ ਤੇ ਨਮੀ ਇਸ ਖਿੱਚ ਨੂੰ ਹੋਰ ਵਧਾ ਦਿੰਦੀ ਹੈ। ਜਦੋਂ ਸਾਨੂੰ ਪਸੀਨਾ ਆ ਜਾਂਦਾ, ਮੁੜਕਾ ਆ ਜਾਂਦਾ, ਉਸ ਸਮੇਂ ਇਹਨਾਂ ਨੂੰ ਹੋਰ ਖਿੱਚ ਵੱਧ ਜਾਂਦੀ ਹੈ। ਇਸੇ ਕਾਰਨ ਗਰਭਵਤੀ ਔਰਤਾਂ ਹੋਰਨਾਂ ਔਰਤਾਂ ਦੇ ਮੁਕਾਬਲੇ ਮੱਛਰਾਂ ਨੂੰ ਆਪਣੇ ਵੱਲ ਦੁੱਗਣਾ ਖਿੱਚਦੀਆਂ ਨੇ। ਅਜਿਹਾ ਇਸ ਦੇ ਲਈ ਹੁੰਦਾ ਹੈ ਕਿ ਕਿਉਂਕਿ ਗਰਭ ਅਵਸਥਾ ਦੇ ਦੌਰਾਨ ਸਰੀਰ ਦਾ ਮੈਟਾਬੋਲਿਜ਼ਮ ਜਿਹੜਾ ਤੇ ਸਾਹ ਲੈਣ ਦੀ ਮਾਤਰਾ ਵੱਧ ਹੁੰਦੀ ਹੈ, ਵੱਧ ਜਾਂਦੀ ਹੈ, ਜਿਸ ਦੇ ਕਾਰਨ ਸਰੀਰ ਵੱਧ ਗਰਮੀ ਪੈਦਾ ਕਰਦਾ ਹੈ ਤੇ ਵੱਧ ਕਾਰਬਨ ਡਾਈਆਕਸਾਈਡ ਬਾਹਰ ਕੱਢਦਾ ਹੈ। UK ਦੀ ਡਰਮ ਯੂਨੀਵਰਸਿਟੀ ਦੇ ਵਿੱਚ ਜਨਤਕ ਸਿਹਤ ਕੀਟ ਵਿਗਿਆਨ ਦੇ ਪ੍ਰੋਫੈਸਰ ਸਟੀਵ ਲਿੰਡਸੇ ਕਹਿੰਦੇ ਨੇ ਕਿ ਤੁਹਾਡੇ ਅੰਦਰ ਇੱਕ ਛੋਟੀ ਭੱਠੀ ਕੰਮ ਕਰ ਰਹੀ ਹੁੰਦੀ ਹੈ, ਇਸ ਦੇ ਲਈ ਤੁਹਾਡਾ ਸਰੀਰ ਹੋਰ ਗਰਮ ਹੋ ਜਾਂਦਾ ਹੈ। ਜੋ ਲੋਕ ਕਸਰਤ ਕਰਦੇ ਨੇ ਉਹ ਮੱਛਰਾਂ ਨੂੰ ਆਪਣੇ ਵੱਲ ਵਧੇਰੇ ਖਿੱਚਦੇ ਹੈ, ਖਾਸ ਤੌਰ ਦੇ ਉੱਤੇ ਜਦੋਂ ਉਹ ਕਸਰਤ ਕਰ ਰਹੇ ਹੋਣ ਜਾਂ ਕਸਰਤ ਕਰਨ ਦੇ ਤੁਰੰਤ ਬਾਅਦ ਦੇ ਵਿੱਚ, ਕਿਉਂਕਿ ਕਸਰਤ ਦੇ ਦੌਰਾਨ ਸਰੀਰ ਦਾ ਮੈਟਾਬੋਲਿਜ਼ਮ ਤੇਜ਼ ਹੋ ਜਾਂਦਾ ਹੈ ਜਿਸਦੇ ਨਾਲ ਵੱਧ ਕਾਰਬਨ ਡਾਈਆਕਸਾਈਡ ਨਿਕਲਦੀ ਹੈ ਤੇ ਸਰੀਰ ਹੋਰ ਗਰਮ ਅਤੇ ਪਸੀਨੇ ਨਾਲ ਭਿੱਜਿਆ ਹੁੰਦਾ ਹੈ। ਇਸੇ ਤਰ੍ਹਾਂ ਵੱਡੇ ਸਰੀਰ ਵਾਲੇ ਲੋਕ ਜਿਹੜੇ ਨੇ ਜੋ ਆਮ ਤੌਰ ਦੇ ਉੱਤੇ ਵੱਧ ਗਰਮੀ ਪੈਦਾ ਕਰਦੇ ਹੈ ਤੇ ਵੱਧ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਨੇ ਉਹ ਵੀ ਮੱਛਰਾਂ ਨੂੰ ਵੱਧ ਆਕਰਸ਼ਿਤ ਕਰ ਸਕਦੇ ਹੈ। ਤੀਸਰਾ ਕਾਰਨ ਦੱਸਦੇ ਨੇ ਚਮੜੀ ਦੀ ਗੰਧ ਵੀ ਮੱਛਰਾਂ ਨੂੰ ਖਿੱਚਦੀ ਹੈ। ਜਦੋਂ ਮੱਛਰ ਆਪਣੇ ਨਿਸ਼ਾਨੇ ਦੇ ਨੇੜੇ ਪਹੁੰਚ ਜਾਂਦੇ ਹੈ ਅਰਥਾਤ 10 ਮੀਟਰ ਜਾਂ 33 ਫੁੱਟ ਤੋਂ ਘੱਟ ਦੂਰੀ ਤੇ ਤਾਂ ਉਹ ਚਮੜੀ ਅਤੇ ਸਾਹ ਦੇ ਵਿੱਚੋਂ ਆਉਣ ਵਾਲੀ ਗੰਧ ਸਮੇਤ ਕਈ ਸੰਕੇਤਾਂ ਦੀ ਮਦਦ ਦੇ ਨਾਲ ਆਪਣੇ ਸ਼ਿਕਾਰ ਦੀ ਜਿਹੜੀ ਪਛਾਣ ਕਰਦੇ ਹੈ। ਪ੍ਰੋਫੈਸਰ ਲਿੰਡਸੇ ਕਹਿੰਦੇ ਨੇ ਕਿ ਅਸਲ ਦੇ ਵਿੱਚ ਇਹ ਸਭ ਗੰਧ ਦੀ ਹੀ ਖੇਡ ਹੈ। ਮੱਛਰ ਕਿਸ ਨੂੰ ਕੱਟਣਗੇ ਇਹ ਕਿਸੇ ਦੇ ਸਰੀਰ ਦੀ ਗੰਧ ਤੈਅ ਕਰਦੀ ਹੈ। ਘੱਟ ਜਾਂ ਤੇਜ਼ ਗੰਧ ਵਾਲੇ ਰਸਾਇਣਿਕ ਤੱਤ ਹੀ ਇਸ ਦੇ ਵਿੱਚ ਫਰਕ ਪਾਉਂਦੇ ਹੈ। ਮੱਛਰ ਇੱਕ ਰਸਾਇਣਿਕ ਸੰਸਾਰ ਦੇ ਵਿੱਚ ਰਹਿੰਦੇ ਨੇ। ਲਿੰਡਸੇ ਅਤੇ ਉਹਨਾਂ ਦੇ ਸਾਥੀ ਵਿਗਿਆਨੀਆਂ ਨੇ ਇਸ ਧਾਰਨਾ ਨੂੰ ਵੀ ਗਲਤ ਸਾਬਤ ਕਰ ਦਿੱਤਾ ਕਿ ਜਿਨ੍ਹਾਂ ਦਾ ਖੂਨ ਮਿੱਠਾ ਹੁੰਦਾ ਹੈ ਉਹਨਾਂ ਨੂੰ ਮੱਛਰ ਵੱਧ ਕੱਟਦੇ ਨੇ। ਉਹਨਾਂ ਦੀ ਖੋਜ ਦੇ ਮੁਤਾਬਕ ਮੱਛਰ ਅਸਲ ਦੇ ਵਿੱਚ ਹਰ ਵਿਅਕਤੀ ਦੀ ਚਮੜੀ ਤੋਂ ਆਉਣ ਵਾਲੀ ਵਿਲੱਖਣ ਗੰਧ ਦੇ ਵੱਲ ਆਕਰਸ਼ਿਤ ਹੁੰਦੇ ਆ, ਨਾ ਕਿ ਖੂਨ ਤੋਂ। ਸਾਡੀ ਚਮੜੀ ਤੇ ਰਹਿਣ ਵਾਲੇ ਸੂਖਮ ਜੀਵ ਕਾਰਬੋਹਾਈਡਰੇਟ, ਫੈਟੀ ਐਸਿਡ ਅਤੇ ਪੈਪਟਾਈਡ ਵਰਗੇ ਤੱਤਾਂ ਨੂੰ ਤੋੜ ਕੇ ਉਡਨਸ਼ੀਲ ਜੈਵਿਕ ਯੋਗਿਕ ਬਣਾਉਂਦੇ ਨੇ ਜੋ ਆਸਾਨੀ ਦੇ ਨਾਲ ਹਵਾ ਦੇ ਵਿੱਚ ਫੈਲ ਜਾਂਦੇ ਆ। ਮੱਛਰ ਇਹਨਾਂ ਦੀ ਪਛਾਣ ਕਰ ਸਕਦੇ ਆ। ਸਾਡੀ ਚਮੜੀ ਤੋਂ 500 ਤੋਂ ਵੱਧ ਉਡਨਸ਼ੀਲ ਜੈਵਿਕ ਯੋਗਿਕ ਜਿਹੜੇ ਨਿਕਲਦੇ ਆ, ਸਾਡੀ ਚਮੜੀ ਤੋਂ 500 ਤੋਂ ਵੱਧ ਉਡਨਸ਼ੀਲ ਜੈਵਿਕ ਨਿਕਲਦੇ ਆ ਜੋ ਸਾਨੂੰ ਦਿਖਦੇ ਨੇ ਅੱਖਾਂ ਦੇ ਨਾਲ, ਮੱਛਰ ਪਹਿਲਾਂ ਹੀ ਸਾਡੀ ਚਮੜੀ ਦੇ ਉੱਤੇ ਮੌਜੂਦ ਅਮੋਨੀਆ ਅਤੇ ਲੈਕਟਿਕ ਐਸਿਡ ਦੇ ਵੱਲ ਆਕਰਸ਼ਿਤ ਹੁੰਦੇ ਹੈ। ਜੇ ਚਮੜੀ ਦੇ ਉੱਤੇ ਕਾਰਬੋਕਸਿਲਿਕ ਐਸਿਡ ਵੀ ਮੌਜੂਦ ਹੋਣ ਤਾਂ ਇਹ ਆਕਰਸ਼ਣ ਹੋਰ ਵੀ ਵੱਧ ਜਾਂਦਾ ਹੈ। ਅਮਰੀਕਾ ਦੀ ਰੌਕਫੈਲਰ ਯੂਨੀਵਰਸਿਟੀ ਦੇ ਖੋਜਕਾਰਾਂ ਨੇ 64 ਲੋਕਾਂ ਦੀ ਚਮੜੀ ਦੀ ਗੰਧ ਦਾ ਅਧਿਐਨ ਕੀਤਾ। ਇਸ ਦੇ ਵਿੱਚ ਸ਼ਾਮਲ ਭਾਗੀਦਾਰਾਂ ਨੂੰ 6 ਘੰਟਿਆਂ ਤੱਕ ਨਾਈਲੋਨ ਦੇ ਕੱਪੜੇ ਪਹਿਨਾਏ ਗਏ, ਜਿਨ੍ਹਾਂ ਨੇ ਚਮੜੀ ਦੀ ਗੰਧ ਨੂੰ ਇਕੱਠਾ ਕਰਨ ਦਾ ਕੰਮ ਕੀਤਾ, ਕਿਉਂਕਿ ਉਹ ਬਾਹਰ ਨਹੀਂ ਨਿਕਲਦੀ ਫਿਰ ਜਿਹੜੀ ਹੈ ਉਹਦੇ ਵਿੱਚ ਕਵਰ ਹੋ ਗਿਆ ਸਾਰਾ ਕੁਝ। ਬਾਅਦ ਦੇ ਵਿੱਚ ਮੱਛਰਾਂ ਨੂੰ ਇਨ੍ਹਾਂ ਨਮੂਨਿਆਂ ਦੇ ਵਿੱਚੋਂ ਚੋਣ ਕਰਨ ਦਾ ਮੌਕਾ ਦਿੱਤਾ ਗਿਆ। ਨਤੀਜਿਆਂ ਤੋਂ ਪਤਾ ਲੱਗਿਆ ਕਿ ਮੱਛਰ ਉਨ੍ਹਾਂ ਲੋਕਾਂ ਦੀ ਗੰਧ ਨੂੰ ਵੱਧ ਤਰਜੀਹ ਦਿੰਦੇ ਸਨ ਜਿਨ੍ਹਾਂ ਦੀ ਚਮੜੀ ਦੇ ਉੱਤੇ ਕਾਰਬੋਕਸਿਲਿਕ ਐਸਿਡ ਦੀ ਮਾਤਰਾ ਜ਼ਿਆਦਾ ਸੀ। ਖੋਜਕਾਰਾਂ ਨੇ ਹਰ ਵਿਅਕਤੀ ਦੇ ਲਈ ਮੱਛਰਾਂ ਨੂੰ ਆਕਰਸ਼ਿਤ ਕਰਨ ਦਾ ਇੱਕ ਸਕੋਰ ਤਿਆਰ ਕੀਤਾ। ਸਭ ਤੋਂ ਵੱਧ ਸਕੋਰ ਵਾਲਾ ਵਿਅਕਤੀ ਸਭ ਤੋਂ ਘੱਟ ਸਕੋਰ ਵਾਲੇ ਵਿਅਕਤੀ ਦੇ ਨਾਲੋਂ 100 ਗੁਣਾ ਵੱਧ ਆਕਰਸ਼ਕ ਸੀ। ਇਹ ਫਰਕ ਕਈ ਸਾਲਾਂ ਤੱਕ ਕਾਇਮ ਰਿਹਾ, ਭਾਵੇਂ ਲੋਕਾਂ ਦੀ ਜੀਵਨ ਸ਼ੈਲੀ ਦੇ ਵਿੱਚ ਬਦਲਾਅ ਆਏ। ਲਿੰਡਸੇ ਕਹਿੰਦੇ ਨੇ ਕਿ ਮੱਛਰਾਂ ਦੇ ਲਈ ਤੁਹਾਡੀ ਕੁੱਲ ਜਿਹੜੀ ਆਕਰਸ਼ਕਤਾ ਵੱਡੇ ਪੱਧਰ ਦੇ ਉੱਤੇ ਪਹਿਲਾਂ ਤੋਂ ਹੀ ਜਿਹੜੀ ਤੈਅ ਹੁੰਦੀ ਹੈ। ਚਮੜੀ ਦੇ ਉੱਤੇ ਮੌਜੂਦ ਸੂਖਮ ਜੀਵਾਂ ਦੀ ਕਿਸਮ ਜਿਹੜੀ ਹੈ ਕਿਸਮ ਵੀ ਇਸ ਗੱਲ ਨੂੰ ਪ੍ਰਭਾਵਿਤ ਕਰਦੀ ਹੈ ਕਿ ਮੱਛਰ ਕਿਸੇ ਵਿਅਕਤੀ ਦੇ ਵੱਲ ਕਿੰਨੇ ਆਕਰਸ਼ਿਤ ਹੁੰਦੇ ਨੇ। ਨੀਦਰਲੈਂਡ ਦੀ ਵਾਗੇਨਿਗਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਹ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਵੱਲ ਮਲੇਰੀਆ ਫੈਲਾਉਣ ਵਾਲੇ ਮੱਛਰ ਵੱਧ ਆਕਰਸ਼ਿਤ ਹੁੰਦੇ ਸਨ, ਉਨ੍ਹਾਂ ਦੀ ਚਮੜੀ ਦੇ ਉੱਤੇ ਬੈਕਟੀਰੀਆ ਦੀ ਬਣਤਰ ਹੋਰਨਾਂ ਦੇ ਨਾਲੋਂ ਵੱਖਰੀ ਸੀ। ਇੰਡੀਆ ਦੇ ਵਿੱਚ ਇਸ ਸਮੇਂ ਕਾਫ਼ੀ ਜਿਹੜਾ ਇਨ੍ਹਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈ ਦੋਸਤੋ। ਮਲੇਰੀਆ ਹੋ ਗਿਆ, ਟਾਈਫਾਇਡ ਹੋ ਗਿਆ, ਕਿਉਂਕਿ ਮੱਛਰਾਂ ਦੀ ਬਰਸਾਤ ਹੋ ਜਾਂਦੀ ਹੈ ਬਰਸਾਤਾਂ ਦੇ ਸਮਿਆਂ ਦੇ ਵਿੱਚ, ਤੇ ਉਹਨਾਂ ਦੇ ਵਿੱਚ ਬੈਕਟੀਰੀਆ ਦੀ ਗਿਣਤੀ ਵੱਧ ਸੀ ਪਰ ਉਹਨਾਂ ਦੀਆਂ ਕਿਸਮਾਂ ਘੱਟ ਸਨ। ਇਸ ਦਾ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਚਮੜੀ ਦੇ ਉੱਤੇ ਮੌਜੂਦ ਬੈਕਟੀਰੀਆ ਹੀ ਸਰੀਰ ਦੀ ਖਾਸ ਗੰਧ ਬਣਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨੇ। ਦਰਅਸਲ ਬੈਕਟੀਰੀਆ ਤੋਂ ਬਿਨਾਂ ਮਨੁੱਖ ਦੇ ਪਸੀਨੇ ਦੀ ਗੰਧ ਉਸਦੇ ਲਈ ਨਾ ਦੇ ਬਰਾਬਰ ਹੁੰਦੀ ਹੈ। ਜੋੜੇ ਬੱਚਿਆਂ ਟਵਿੰਸ ਦੇ ਉੱਤੇ ਕੀਤੇ ਗਏ ਇੱਕ ਜਿਹੜਾ ਸਟੱਡੀ ਦੇ ਉੱਤੇ ਅਧਿਐਨ ਦੇ ਵਿੱਚ ਵੀ ਪਾਇਆ ਗਿਆ ਕਿ ਇੱਕੋ ਜਿਹੇ ਆਈਡੈਂਟੀਕਲ ਜਿਹੜੇ ਜਾਣੀ ਕਿ ਜੁੜਵੇ ਬੱਚੇ ਆਡੈਂਟੀਕਲ ਜੋੜੇ ਮੱਛਰਾਂ ਨੂੰ ਲਗਭਗ ਇੱਕੋ ਜਿਹੇ ਪੱਧਰ ਦੇ ਉੱਤੇ ਆਕਰਸ਼ਿਤ ਕਰਦੇ ਸਨ, ਜਦੋਂ ਕਿ ਗੈਰ ਇੱਕੋ ਜਿਹੇ ਨਾਨ ਆਡੈਂਟੀਕਲ ਜੋੜਿਆਂ ਦੇ ਵਿੱਚ ਇਹ ਫਰਕ ਨਜ਼ਰ ਆਇਆ। ਇਸ ਤੋਂ ਸੰਕੇਤ ਮਿਲਦਾ ਹੈ ਕਿ ਸਰੀਰ ਦੀ ਉਹ ਗੰਧ ਜੋ ਇਹ ਤੈਅ ਕਰਦੀ ਹੈ ਕਿ ਮੱਛਰ ਕਿਸੇ ਨੂੰ ਕਿੰਨਾ ਕੱਟਣਗੇ, ਵਿਰਾਸਤ ਜਾਣੀ ਕਿ ਸਾਡੇ ਜੀਨਸ ਜਿਹੜੇ ਨੇ ਜੀਨਾਂ ਦੇ ਰਾਹੀਂ ਵੀ ਮਿਲ ਸਕਦੀ ਹੈ। ਮੱਛਰ ਦੇ ਕੱਟਣ ਦਾ ਅਸਰ ਇੱਕੋ ਜਿਹਾ ਨਹੀਂ ਹੁੰਦਾ ਹੈ। ਮੱਛਰ ਦੇ ਕੱਟਣ ਤੋਂ ਬਾਅਦ ਹਰ ਵਿਅਕਤੀ ਦੇ ਸਰੀਰ ਦੀ ਪ੍ਰਤੀਕਿਰਿਆ ਜਿਹੜੀ ਹੈ ਵੱਖ ਹੋ ਸਕਦੀ ਹੈ। ਇੱਕ ਜੀਨੋਮ ਪੱਧਰੀ ਖੋਜ ਦੇ ਵਿੱਚ ਪਤਾ ਲੱਗਿਆ ਕਿ ਸਾਡੇ ਰੋਗ ਪ੍ਰਤੀਰੋਧਕ ਤੰਤਰ ਦੇ ਨਾਲ ਜੁੜੇ ਜੀਨਾਂ ਦਾ ਇਸ ਗੱਲ ਦੇ ਨਾਲ ਗਹਿਰਾ ਸੰਬੰਧ ਹੈ ਕਿ ਸਾਡਾ ਸਰੀਰ ਮੱਛਰ ਦੇ ਕੱਟਣ ਦੇ ਉੱਤੇ ਕਿਵੇਂ ਜਿਹੜਾ ਪ੍ਰਤੀਕਿਰਿਆ ਕਰਦਾ ਹੈ। ਦਿਲਚਸਪ ਗੱਲ ਇਹ ਹੈ ਕਿ ਇਹੋ ਜੀਨ ਸਰੀਰ ਦੇ ਵਿੱਚ ਐਲਰਜੀ ਦੇ ਨਾਲ ਜੁੜੇ ਜੀਨਾਂ ਦੇ ਨਾਲ ਜਿਹੜਾ ਵੀ ਮਿਲਦੇ ਨੇ। ਇਸ ਤੋਂ ਕਈਆਂ ਦੇ ਬਹੁਤ ਜਿੱਦਾਂ ਕਿ ਮੇਰੇ ਕਈ ਵਾਰੀ ਧੱਫੜ ਬਹੁਤ ਪੈ ਜਾਂਦੇ ਆ ਸ਼ੁਰੂ ਦੇ ਵਿੱਚ ਜਦੋਂ ਨਵਾਂ ਮੱਛਰ ਹੁੰਦਾ ਹੈ ਅਤੇ ਐਲਰਜੀ ਦੀ ਮੈਡੀਸਿਨ ਖਾਣੀ ਪੈਂਦੀ ਹੈ ਅਤੇ ਉਹ ਧੱਫੜ ਫਿਰ ਵੱਧਦੇ ਜਾਂਦੇ ਆ, ਮੋਟੇ ਹੁੰਦੇ ਜਾਂਦੇ ਆ। ਇਸ ਤੋਂ ਇਲਾਵਾ ਕੁਝ ਲੋਕਾਂ ਦੇ ਵਿੱਚ ਮੱਛਰ ਦੇ ਕੱਟਣ ਤੋਂ ਬਾਅਦ ਜ਼ਿਆਦਾ ਸੋਜ ਵਾਲੇ ਨਿਸ਼ਾਨ ਬਣਨ ਦੀ ਜਿਹੜੀ ਹੈ ਪ੍ਰਵਿਰਤੀ ਵੱਧ ਹੁੰਦੀ ਹੈ, ਜਿੱਦਾਂ ਗਿਲਟੀ ਬਣ ਜਾਂਦੀ ਹੈ। ਇਸ ਦੇ ਕਾਰਨ ਉਹਨਾਂ ਨੂੰ ਲੱਗ ਸਕਦਾ ਹੈ ਕਿ ਉਹ ਮੱਛਰਾਂ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚਦੇ ਨੇ। ਫਰਗੂਸਨ ਕਹਿੰਦੇ ਨੇ ਕਿ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਮੱਛਰ ਉਹਨਾਂ ਨੂੰ ਵੱਧ ਇਸ ਦੇ ਲਈ ਕੱਟਦੇ ਨੇ ਕਿਉਂਕਿ ਉਹਨਾਂ ਦੇ ਸਰੀਰ ਦੇ ਉੱਤੇ ਵੱਧ ਪ੍ਰਤੀਕਿਰਿਆ ਹੁੰਦੀ ਹੈ। ਦੂਜੇ ਪਾਸੇ ਕੁਝ ਲੋਕਾਂ ਨੂੰ ਮੱਛਰ ਕਾਫ਼ੀ ਵਾਰ ਕੱਟਦੇ ਨੇ ਪਰ ਉਹਨਾਂ ਦੇ ਸਰੀਰ ਦੇ ਉੱਤੇ ਇਸਦਾ ਬਹੁਤ ਘੱਟ ਅਸਰ ਦਿਖਾਈ ਦਿੰਦਾ ਹੈ, ਜਦੋਂ ਕਿ ਕੁਝ ਲੋਕ ਜੈਵਿਕ ਤੌਰ ਦੇ ਉੱਤੇ ਮੱਛਰਾਂ ਦੇ ਲਈ ਹੋਰਾਂ ਨਾਲੋਂ ਵੱਧ ਆਕਰਸ਼ਕ ਹੋ ਸਕਦੇ ਨੇ, ਪਰ ਕੋਈ ਵੀ ਵਿਅਕਤੀ ਮੱਛਰਾਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੁੰਦਾ ਹੈ। ਫਰਗੂਸਨ ਕਹਿੰਦੇ ਨੇ ਆਖਰ ਚ ਕਿ ਭਾਵੇਂ ਤੁਹਾਨੂੰ ਲੱਗਦਾ ਹੋਵੇ ਕਿ ਮੱਛਰ ਤੁਹਾਨੂੰ ਨਹੀਂ ਕੱਟਦੇ, ਫਿਰ ਵੀ ਤੁਹਾਨੂੰ ਉਹਨਾਂ ਤੋਂ ਬਚਾਅ ਦੇ ਲਈ ਲੋੜੀਂਦੇ ਉਪਾਅ ਜ਼ਰੂਰੀ ਕਰਨੇ ਚਾਹੀਦੇ ਨੇ। ਜੀ ਦੋਸਤੋ, ਇਹ ਸੀ ਜੀ ਗੱਲਬਾਤ, ਇੱਕ ਰਿਪੋਰਟ ਸਟੱਡੀ। ਖੂਨ ਬਹੁਤ ਮਿੱਠਾ ਹੈ, ਕਿ ਇਹ ਧਾਰਨਾ ਸੱਚ ਹੈ? ਕੁਝ ਲੋਕਾਂ ਨੂੰ ਮੱਛਰ ਹੋਰਨਾਂ ਨਾਲੋਂ ਵਧੇਰੇ ਕਿਉਂ ਕੱਟਦੇ ਨੇ? ਇਹ ਖੋਜ ਦੇ ਬਾਰੇ ਤੁਹਾਡੇ ਨਾਲ ਸਾਂਝ ਪਾਈ ਹੈ ਤੇ ਗੱਲਬਾਤ ਇਹ ਲਿਖੀ ਸੀ ਜੀ BBC ਤੋਂ ਕੈਥਰੀਨ ਵਾਂਗ ਹੋਣਾ ਨੇ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਲਓ ਫਿਰ ਇੱਥੇ ਹੀ ਆਪਾਂ ਫਿਰ ਅੱਗੇ ਵੱਲੋਂ ਵੱਧਦੇ ਹਾਂ। ਤੇ ਲਾਈਨਾਂ ਖੁੱਲੀਆਂ ਨੇ। ਗੱਲਬਾਤ ਕਰਨੀ ਚਾਹੁੰਦੇ ਆ 2-4 ਮਿੰਟ ਤਾਂ ਨਿੱਘਾ ਸਵਾਗਤ ਹੈ, ਫਿਰ ਉਸ ਤੋਂ ਬਾਅਦ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਕੁਝ ਤਦ ਤੱਕ ਮੈਂ ਤੁਹਾਡੇ ਸੁਨੇਹਿਆਂ ਵੱਲ ਝਾਤ ਮਾਰ ਲਵਾਂ ਤੇ ਉਹਨਾਂ ਦੋਸਤਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਆਪਣੇ ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਤੁਸੀਂ ਵੀ ਜੇਕਰ ਮੈਂਬਰਸ਼ਿਪ ਲੈਣੀ ਚਾਹੁੰਦੇ ਹੋ ਦੁਆਬਾ ਰੇਡੀਓ ਯੂਟਿਊਬ ਦੇ ਉੱਤੇ ਜਾ ਕੇ ਤੇ ਗੋਲਡਨ, ਸਿਲਵਰ ਤੇ ਡਾਇਮੰਡ ਦੇ ਰੂਪ ਦੇ ਵਿੱਚ ਮੈਂਬਰਸ਼ਿਪ ਲੈ ਸਕਦੇ ਹੋ। ਸਬਸਕ੍ਰਿਪਸ਼ਨ ਲੈਣਾ ਚਾਹੁੰਦੇ ਹੋ ਤਾਂ ਵੈਬਸਾਈਟ ਦੇ ਉੱਤੇ ਜਾ ਕੇ ਦੁਆਬਾ ਰੇਡੀਓ ਦੀ ਸਬਸਕ੍ਰਿਪਸ਼ਨ ਵੀ ਲੈ ਸਕਦੇ ਹੋ ਜੀ। ਤੇ ਸਬਸਕ੍ਰਾਈਬ ਕਰਨ ਦੇ ਲਈ ਕੋਈ ਪੈਸਾ ਧੇਲਾ ਨਹੀਂ ਲੱਗਦਾ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਆ ਕਰੋ, ਇਹੀ ਬੇਨਤੀ ਹੈ ਜੀ। ਤੇ ਚੁੱਪ ਚਪੀਤੇ ਸੁਣਨ ਵਾਲੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਨਾਲ ਜੁੜੇ ਦੋਸਤਾਂ ਦਾ ਕਾਲ ਕਰਕੇ ਉਹਨਾਂ ਦਾ ਵੀ ਸ਼ੁਕਰੀਆ ਤੇ ਜਿਨ੍ਹਾਂ ਨੇ ਸ਼ੁਰੂ ਤੋਂ ਅਖੀਰ ਤੱਕ ਸੁਣਿਆ ਪ੍ਰੋਗਰਾਮ ਉਹਨਾਂ ਦਾ ਵੀ ਸ਼ੁਕਰੀਆ, ਜਿਨ੍ਹਾਂ ਨੇ ਲਿਖਤੀ ਸੁਨੇਹੇ ਭੇਜੇ ਨੇ ਉਹਨਾਂ ਦਾ ਵੀ ਸ਼ੁਕਰੀਆ ਜੀ। ਤੇ ਜਾਂਦੇ ਜਾਂਦੇ ਕੁਝ ਸੁਨੇਹੇ ਜਿਹੜੇ ਨੇ ਜਿਹੜੇ ਨਹੀਂ ਪੜੇ ਗਏ ਉਹਨਾਂ ਦੇ ਵੱਲ ਨੂੰ ਧਿਆਨ ਮਾਰ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਗੁਰੀਮਾਨ ਜੀ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਨੂੰ ਖਾਣੇ ਉੱਤੇ ਜ਼ੋਰ ਦਿੱਤਾ ਹੋਇਆ, ਸਰਕਾਰੀ ਅਦਾਰਾ ਬਿਲਕੁਲ ਖਤਮ ਕਰਕੇ ਸਾਰਾ ਕੁਝ ਪ੍ਰਾਈਵੇਟ ਕਰਨ ਉੱਤੇ ਸੈਂਟਰ ਦਾ ਜ਼ੋਰ ਲੱਗਿਆ ਹੋਇਆ। ਪੰਜਾਬ ਦੇ ਹਾਲਾਤ ਸਿੱਧੇ ਕਰਨੇ ਬਹੁਤ ਔਖੇ ਹੋ ਗਏ ਹੈ ਤੇ ਇਸੇ ਤਰ੍ਹਾਂ ਹੀ ਰਜਿੰਦਰ ਕੁਮਾਰ ਜੀ ਨੂੰ ਥੈਂਕ ਯੂ ਕਹਿੰਦੇ ਨੇ ਤੇ ਰਜਿੰਦਰ ਕੁਮਾਰ ਜੀ ਮੇਰੇ ਖਿਆਲ ਗੁੱਡੀ ਦਾ ਨਾਮ ਸਾਰਾ ਹੈਗਾ ਸ਼ਾਇਦ ਕਹਿੰਦੇ ਤੇ ਸਾਰਾ ਆ ਤੇ ਸ਼ਾਇਦ ਬਹੁਤ ਕੁੜੀ ਤੇਜ਼ ਹੈ ਜੀ, ਸਰਕਾਰ ਨੂੰ ਸਿੱਧਾ ਸਿੱਧਾ ਵੰਗਾਰਦਿਆਂ ਨੇ ਤੇ ਸਹੀ ਗੱਲ ਹੈ ਛੋਟੇ ਵੀਰ ਕਹਿੰਦੇ ਆਪਣੇ ਰਜਿੰਦਰ ਜੀਰਾ ਜੀ। ਲੋ ਦੋਸਤੋ ਸੁਰਿੰਦਰ ਕੌਰ ਮਾਲ ਜੀ ਜੁੜੇ ਨੇ ਆਖਰ ਦੇ ਵਿੱਚ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਸਤਿ ਸ੍ਰੀ ਅਕਾਲ ਮਾਲ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
1: ਹਾਂਜੀ ਭੁਪਿੰਦਰ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ?
1: ਹਾਂਜੀ ਮੱਛਰ ਭੁਪਿੰਦਰ ਜੀ, ਜਿੱਦਾਂ ਤੁਸੀਂ ਕਹਿੰਦੇ ਮੇਰੇ ਵੀ ਬਹੁਤ ਲੜਦਾ, ਔਰ ਜੇ ਲੜਦਾ ਨਾ ਉਹ 2 ਹਫ਼ਤੇ ਤੱਕ ਉਹ ਦਾਗ ਨਹੀਂ ਜਾਂਦਾ ਹੈ, ਮੋਟਾ ਮੋਟਾ ਹੋਈ ਜਾਂਦਾ।
0: ਹਾਂਜੀ ਉਹ ਅਲਰਜੀ ਹੋ ਜਾਂਦੀ ਹੈ ਜੀ, ਰਿਐਕਸ਼ਨ ਹੋ ਜਾਂਦਾ ਫਿਰ।
1: ਹਾਂਜੀ ਹਾਂਜੀ, ਏਦਾਂ ਮੇਰੀ ਪੋਤੀ ਜੇ ਲੜਦਾ ਤਾਂ ਮੇਰੇ ਮੈਨੂੰ ਕਹਿੰਦੇ ਹੁੰਦੇ ਸਾਡਾ ਕਾਲਾ ਰੰਗ ਖੁਸ਼ਕੀ ਨਾ ਗਰਮੀ ਨਾ ਖੁਸ਼ਕੀ, ਕਹਿੰਦੇ ਸਾਡੇ ਲੜਦਾ ਨੀ ਤਾਂ ਬਹੁਤ ਵਧੀਆ, ਪਤਾ ਨੀ ਤੈਨੂੰ ਮੱਛਰ ਮੁੜ ਮੁੜ ਕੇ ਤੇਰੇ ਵੱਲ ਨੂੰ ਜਦੇ ਆਉਂਦਾ।
0: ਜੀ ਉਹ ਨਹੀਂ ਉਹ ਹੀ ਆ ਜੀ
1: ਮੇਰੇ ਲੜਦਾ। ਅੱਛਾ ਮੈਂ ਇੱਕ ਹੋਰ ਵੀ ਕੱਪੜੇ ਪਾਏ
0: ਕਲਰ ਤੇ ਵੀ ਡਿਪੈਂਡ ਕਰਦਾ।
1: ਹਾਂਜੀ ਕਲਰ ਤੇ ਡਿਪੈਂਡ ਹੁੰਦਾ, ਤੁਸੀਂ ਦੇਖੋ ਜੈਲੋ ਸਰੋਂ ਦੇ ਵਰਗਾ ਰੰਗ ਹੋਵੇ ਤਾਂ ਉੱਥੇ ਦੇਖੋ ਮੱਛਰ ਆਪਾਂ ਦੇਖਦੇ ਹਾਂ ਖੇਤਾਂ ਵਿੱਚ ਵੀ ਬਹੁਤ ਹੁੰਦਾ।
0: ਬਿਲਕੁਲ
1: ਹਾਂਜੀ, ਤਾਂ ਮੇਰੇ ਮੱਛਰ ਤਾਂ ਬਹੁਤ ਲੜਦਾ, ਪਰ ਮੈਂ ਤਾਂ ਤੁਹਾਨੂੰ ਮੈਂ ਦੱਸਦੀ ਭੁਪਿੰਦਰ ਜੀ, ਜਦ ਮੈਂ ਇੰਡੀਆ ਹੁੰਦੀ ਆ ਨਾ ਜਦ ਮੱਛਰ ਕਿਤੇ ਉਦਾਂ ਤੇ ਸਿਰ ਜਾਲੀਆਂ ਲੱਗੀਆਂ, ਪਰ ਫਿਰ ਵੀ ਲੋਕ ਕੋਈ ਆਉਂਦੇ ਜਾਂਦੇ ਮਿਲਣ, ਮਿੱਤਰ ਦੋਸਤ ਰਿਸ਼ਤੇਦਾਰ ਉਹ ਦਰਵਾਜ਼ਾ ਖੋਲਦਾ ਕਈ ਵਾਰੀ ਤਾਂ ਫਿਰ ਕੋਈ ਨਾ ਕੋਈ ਮੱਛਰ ਤਾਂ ਸਿਰ ਤੇ ਬੈਠ ਕੇ ਆ ਜਾਂਦਾ।
0: ਬਿਲਕੁਲ ਹੈ ਜੀ ਬਿਲਕੁਲ। ਹਾਂਜੀ
1: ਹਾਂਜੀ, ਤਾਂ ਫਿਰ ਉਹ ਜਾਣੀ ਕਿ ਪਤਾ ਨੀ ਜਿਸ ਲਈ ਸੌਣ ਦਾ ਟਾਈਮ ਹੁੰਦਾ ਉਹਨੇ ਉਸ ਵੇਲੇ ਲੜਨਾ ਸ਼ੁਰੂ ਕਰਨਾ, ਪਤਾ ਨੀ ਉਹਨੂੰ ਕੀ ਤਕਲੀਫ ਹੈ।
0: ਆਪਣੇ ਤਾਂ ਭੈਣ ਜੀ ਇੱਥੇ ਚਲੋ ਇੰਨਾ ਡੇਂਜਰਸ ਨਹੀਂ ਹੈ, ਜਿਸ ਹਿਸਾਬ ਨਾਲ ਇੰਡੀਆ ਦੇ ਵਿੱਚ ਡੇਂਗੂ ਹੋ ਗਿਆ ਜਾਂ ਹੋਰ ਫੀਵਰ ਹੈਗੇ ਆ ਨਾ ਉਹ ਕਾਫੀ ਡੇਂਜਰਸ ਸਿਹਤ ਲਈ ਵੀ ਹੋ ਜਾਂਦਾ ਜੀ, ਮਲੇਰੀਆ ਹੋ ਗਿਆ।
1: ਹਾਂਜੀ ਪਰ ਇਹ ਤਾਂ ਸਾਰੇ ਕਹਿੰਦੇ ਹੁੰਦੇ ਉਹ ਤਾਂ ਚਲੋ ਠੀਕ ਹੈ, ਅਜੇ ਤੱਕ ਵਾਹਿਗੁਰੂ ਦੀ ਮੇਹਰ ਆਪੇ ਕਦੀ ਏਦਾਂ ਦੀ ਕੋਈ ਗੱਲ ਨੀ ਹੋਈ ਹੈਗੀ ਭਈ ਤੰਦਰੁਸਤੀ ਆ ਸਹੀ ਸਭ ਠੀਕ ਆ, ਪਰ ਮਤਲਬ ਹੈਗਾ ਮੱਛਰ ਇੱਥੇ ਵੀ ਹੁਣ ਜਿਸਲੇ ਤੁਸੀਂ ਦੇਖੋ ਜਿਸਲੇ ਬਾਹਰ ਜਾਈਦਾ ਘਰ ਤੋਂ ਬਾਹਰ ਜਾਈਦਾ ਵਾਕ ਕਰੀ ਜਾ ਕਿਤੇ ਤਾਂ ਕਿਤੇ ਨਾ ਕਿਤੇ ਥੋੜੇ ਮੱਛਰ ਦੰਦੀ ਵੱਢੇ ਜਾਂਦਾ ਜਿਸ ਤੁਸੀਂ ਤਕਾਲਾ ਸਿੰਘ ਨੂੰ ਬੈਠੇ ਆ ਹਨਾ।
0: ਬਿਲਕੁਲ ਹੈ ਜੀ, ਉਹ ਬਿਲਕੁਲ ਦੁੱਖ ਤਾਂ ਲੱਗਦਾ ਜੀ ਸੂਈ ਜਦੋਂ ਚੋਬਦਾ।
1: ਹਾਂਜੀ ਹਾਂਜੀ, ਇੱਕ ਦਿਨ ਮੈਂ ਏਦਾਂ ਹੀ ਪੜਿਆ ਜੀ, ਕਹਿੰਦੇ ਜੀ ਮੱਛਰ ਨੀ ਤੁਹਾਡੇ ਨੇੜੇ ਆਊਗਾ, ਤੁਸੀਂ ਹਨਾ ਵੀਡੀਓ ਦੇਖਦੀ ਸੀ ਕਿਸੇ ਦਾ ਭੇਜੋ, ਤੁਸੀਂ ਆਪਣੇ ਕੋਲ ਜਾਣੀ ਕਿ ਨਿੰਬੂ ਰੱਖਦੇ ਆ ਜਾਂ ਫਿਰ ਦੂਜਾ ਰੱਖਦੇ ਆ ਕੀ ਹੁੰਦਾ,
0: ਨਿੰਮ ਦੇ ਥੱਲੇ ਨੀ ਹੁੰਦਾ ਜੀ ਦੇਖੋ ਮੱਖੀ ਮੱਛਰ ਕੋਈ।
1: ਹਾਂਜੀ ਫਿਰ ਜੇ ਤੁਸੀਂ ਪੁਦੀਨਾ ਰੱਖ ਲੈਣੇ ਪੁਦੀਨੇ ਦਾ ਬੂਟਾ ਰੱਖਿਆ ਹੋਵੇ
0: ਫਿਰ ਉਹਦੇ
1: ਹਾਂਜੀ ਉਹਦੇ ਨਾਲ ਤੁਹਾਡੀ ਤੁਹਾਨੂੰ ਨੀਂਦ ਵੀ ਕਹਿੰਦੇ ਚੰਗੀ ਆਉਂਦੀ ਆ। ਇੱਕ ਦਿਨ ਥੋੜੇ ਕੁ ਦਿਨ ਹੋਏ ਮੇਰੀ ਡਾਟਰ ਲਾ ਮੇਰੇ ਕਮਰੇ ਚ ਆਈ ਤਾਂ ਮੈਨੂੰ ਕਹਿੰਦੀ ਆਹ ਤੁਸੀਂ ਕੀ ਰੱਖਿਆ,
0: ਜੀ
1: ਮੈਂ ਕਿਹਾ ਇਹ ਮੈਂ ਦੂਜਾ ਲਾਇਆ ਮਿੰਟ ਦਾ ਬਾਹਰੋਂ ਲਾਕੇਸ਼ ਬੂਟਾ ਲਾ, ਕਹਿੰਦੇ ਇਹ
0: ਜੀ
1: ਬੜਾ ਸਿੱਧਾ, ਮੈਂ ਕਿਹਾ ਇਹਦੇ ਝਾਕੜ ਆ ਵਿਚਾਰੇ ਨੂੰ, ਆਏ ਦੋੜੋ ਭੁਪਿੰਦਰ
0: ਜੀ
1: ਜੀ ਇਹ ਹਵਾ ਨੀ ਮਰਦੀ ਕੁਛ ਨੀ ਮਰਦੀ ਤਾਂ ਉਹਨੂੰ ਸਿੱਧਾ ਹੀ ਹੋਣਾ। ਹੁਣ ਮੈਂ ਉਹਨੂੰ 4 ਕੁ ਦਿਨ ਹੋਏ ਬਾਹਰ ਰੱਖਿਆ, ਤੁਸੀਂ ਦੇਖੋ ਉਹਦੇ ਪੱਤੇ ਕਿੜਕਿੜੇ ਹੋ ਗਏ
0: ਜੀ
1: ਉਸੇ ਪੁਦੀਨੇ ਦੇ, ਜਿਹਨੂੰ ਅੰਦਰ ਵਿਚਾਰੇ ਨੂੰ ਹਵਾ ਨੀ ਮਿਲਦੀ ਕੁਛ ਨੀ, ਉਹਨੂੰ ਵੱਖਰਾ ਤਾਂ ਹੋਣਾ
0: ਜੀ
1: ਸੀ। ਪਰ ਮੈਂ ਇਹ ਦੇਖਿਆ ਸੀ ਉਹਨਾਂ ਸੱਚੀ ਉਸਦੀ ਸਮੈਲ ਦੇ ਨਾਲ ਹੋਊਗਾ ਜਾਂ ਕੁਛ ਵੀ ਹੋਊਗਾ,
0: ਜੀ
1: ਮੱਛਰ ਨੀ ਕੋਈ ਕੁਛ ਨੀ, ਤਾਂ ਬਾਕੀ ਨੀਂਦ ਵੀ ਬਾਕੀ ਆਉਂਦੀ ਆ
0: ਬਿਲਕੁਲ,
1: ਪਤਾ। ਉਹ ਕਹਿੰਦੇ ਥੋੜੇ
0: ਨਾਲੇ
1: ਜੇ ਕਮਰੇ
0: ਚਟਨੀ
1: ਵਿੱਚ, ਕਹਿੰਦੇ ਤੁਸੀਂ
0: ਨਾਲੇ ਭੈਣ
1: ਜਿੱਦਾਂ
0: ਜੀ ਚਟਨੀ ਖਾਓ ਨਾਲੇ
1: ਜਿੱਦਾਂ
0: ਮੱਛਰ ਤੋਂ ਬਚੋ ਹੈ ਨਾ ਜੀ ਜੀ
1: ਚਟਨੀ ਲਈ ਤਾਂ ਬਾਹਰ ਹੀ ਹੈਗੇ, ਪਿਛਲੇ ਬਾਹਰਲੇ ਪਾਸੇ ਮੇਰੇ ਹੈਗੇ ਹਨ,
0: ਜੀ
1: ਫਲਾਇਆ ਪੁਦੀਨਾ ਹਨਾ, ਉਹ ਤਾਂ
0: ਹਾਂ ਜੀ
1: ਲੱਗਾ ਹੈਗਾ। ਪਰ ਉਹ
0: ਬਿਲਕੁਲ
1: ਤਾਂ ਲਾਇਆ ਸੀ ਜਿੱਦਾਂ ਮੈਂ ਕਿਹਾ ਚੱਲ ਇਹ ਐਕਸਪੈਰੀਮੈਂਟ ਕਰਕੇ ਦੇਖ ਲੈਣੀ ਆ, ਫਿਰ ਤਾਂ ਫਰਕ ਪੈਂਦਾ, ਉਹ ਸੱਚੀ ਪੈਂਦਾ ਆ ਕਿਉਂਕਿ
0: ਪੈਂਦਾ
1: ਉਹ
0: ਜੀ ਪੈਂਦਾ ਪੈਂਦਾ
1: ਪੁਦੀਨੇ ਦੀ ਸਮੈਲ ਹੋ ਜਾਂਦੀ। ਫਿਰ ਤੁਸੀਂ ਕੋਲ ਆਪਣੇ ਸਮਝੋ
0: ਜੀ
1: ਆਪਣੇ ਗੁਲਾਬ ਦੇ ਫੁੱਲ ਜਾਂ ਕੁਛ ਵੀ ਰੱਖਿਓ ਫਰੈਸ਼ ਫਲਾਵਰ, ਤਾਂ ਫਿਰ ਉਹਦਾ ਅਸਰ ਤਾਂ ਹੁੰਦਾ ਵੈਸੇ।
0: ਸਾਡੇ ਨਾ ਇੱਥੇ ਇੱਕ ਮੱਖੀ ਬਹੁਤ ਹੈ ਜੀ, ਜਦੋਂ ਮੱਛਰ ਨਹੀਂ ਹੁੰਦਾ ਨਾ, ਜਦੋਂ ਗਰਮੀ ਜ਼ਿਆਦਾ ਹੋ ਜਾਂਦੀ ਹੈ ਤਾਂ ਮੱਛਰ ਨਹੀਂ ਹੈ, ਇੱਕ ਮੱਖੀ ਹੈ ਜੀ, ਉਹ ਜਿੱਥੇ
1: ਹਾਂਜੀ
0: ਬਹਿੰਦੀ ਆ ਨਾ, ਉਹ ਮਤਲਬ ਕਿ ਉਨੀ ਦੰਦੀ ਵੱਢ ਕੇ ਲੈ ਜਾਂਦੀ ਆ ਜੀ ਮਾਸ ਦੀ, ਤੇ ਉਹ ਬਹੁਤ ਪਿੱਛੇ
1: ਹਾਂਜੀ
0: ਪੈਂਦੀ ਆ,
1: ਹਾਂਜੀ
0: ਬਹੁਤ ਦੁਖੀ ਕਰਦੀ ਆ। ਤੇ ਇੱਥੇ ਨਾ ਜੀ ਉਹ ਬੱਚਿਆਂ ਦੇ ਉਹ ਟੋਪੀਆਂ ਨਹੀਂ ਆਉਂਦੀਆਂ ਹੁੰਦੀਆਂ ਸੀ, ਮਤਲਬ ਕਿ ਉੱਪਰ ਪੱਖਾ ਜਿਹਾ ਲੱਗਾ ਹੁੰਦਾ ਸੀਗਾ,
1: ਅੱਛਾ
0: ਤੇ ਉਹ ਲਾ ਲਓ ਨਾ ਜੀ, ਉਹ ਮੱਖੀ ਤੁਹਾਡੇ ਲਾਗੇ ਨਹੀਂ ਆਉਂਦੀ ਜੀ। ਏਦਾਂ ਦੇ ਹੈਗੇ ਆ ਬਹੁਤ
1: ਅੱਛਾ
0: ਸਾਰੀਆਂ
1: ਅੱਛਾ ਫਿਰ ਉਹ
0: ਚੀਜ਼ਾਂ ਨੇ
1: ਫਿਰ
0: ਜੀ ਇੱਥੇ
1: ਪੱਖੇ
0: ਜਾਂਦੇ।
1: ਉਹ ਪੱਖੇ ਤੋਂ ਡਰਦੇ ਹੋਣੇ
0: ਹਾਂ, ਪੱਖਾ ਉਹ
1: ਤੁਸੀਂ
0: ਛੋਟਾ ਜਿਹਾ
1: ਦੇਖੋ ਇਹ।
0: ਪੱਖਾ ਆ ਉੱਪਰ, ਜਿੱਦਾਂ ਆਪਣੇ ਉਹ ਬਚਪਨ ਦੇ ਵਿੱਚ ਟੋਪੀਆਂ ਨਹੀਂ ਹੁੰਦੀਆਂ ਸੀਗੀਆਂ ਜੀ, ਉਹ ਸਤਰੰਗੀ ਜਿਹੀਆਂ, ਤੇ ਉੱਤੇ ਉਹ ਲੱਗਿਆ ਹੁੰਦਾ ਸੀ, ਇੱਕ ਪੱਖਾ ਲਾਇਆ ਹੁੰਦਾ ਸੀ, ਉਹ ਘੁੰਮੀ ਜਾਂਦਾ ਹਵਾ ਦੇ ਨਾਲ, ਉਹ ਚੀਜ਼ ਆ ਜੀ।
1: ਅੱਛਾ ਜੀ,
0: ਹਾਂਜੀ
1: ਤਾਂ ਫਿਰ ਆਹੋ ਕਿ ਕੋਈ ਨਾ ਕੋਈ ਹੈਗੇ ਤਾਂ ਹੈਗੇ ਬਚਾ ਕਰਨ ਲਈ,
0: ਹਾਂਜੀ ਬਿਲਕੁਲ।
1: ਬਾਜ਼ਾਰਾਂ ਵਿੱਚ ਇਦਾਂ ਦੀਆਂ ਚੀਜ਼ਾਂ ਤਾਂ ਬਹੁਤ ਹੁੰਦੀਆਂ
0: ਹੁਣ ਦੇਖੋ, ਜਿੱਥੇ
1: ਹੈਗਾ
0: ਕਬੂਤਰ ਜ਼ਿਆਦਾ
1: ਇਹ
0: ਆ,
1: ਆਪਾਂ ਕਹਿੰਦੇ ਤੇ
0: ਜਿੱਥੇ ਕਬੂਤਰ ਜ਼ਿਆਦਾ ਆ, ਉੱਥੇ ਜੇ ਬਾਜ਼ ਆ ਜਾਵੇ ਜੀ, ਤੇ ਉਸ ਏਰੀਆ ਦੇ ਵਿੱਚ
1: ਅੱਛਾ
0: ਕਬੂਤਰ ਨਹੀਂ ਤੁਹਾਨੂੰ ਲੱਭੂਗਾ। ਇਸੇ ਤਰ੍ਹਾਂ ਜੇ ਬਾਂਦਰ ਆ ਤੇ ਲੰਗੂਰ ਆ, ਦੇਖੋ ਜਿੱਥੇ ਆਪਣੇ ਆਪਣੇ ਮਾਲਪੁਰ ਤੋਂ ਅੱਗੇ ਆਪਾਂ ਪਹਾੜੀ ਏਰੀਏ ਨੂੰ ਚਲ ਜਾਈਏ, ਜਿੱਥੇ ਲੰਗੂਰ ਆ ਨਾ ਜੀ, ਉੱਥੇ ਬਾਂਦਰ ਨਹੀਂ ਦਿਖੇਗਾ ਜੀ, ਇਹਨਾਂ ਦੀ ਆਪਸ ਦੇ ਵਿੱਚ ਬਹੁਤ ਲੱਗਦੀ ਹੈ।
1: ਅੱਛਾ ਜੀ,
0: ਹਾਂਜੀ
1: ਹੁਣ ਕਈ ਗੱਲਾਂ ਸੁਣੀ ਚਾਹੀਦੀਆਂ। ਮੈਂ ਤਾਂ ਕੱਲ ਸੋਚਦੀ ਸੀ ਤੁਹਾਡੇ ਵੱਲ ਦੇਖਦੇ, ਕਿਉਂਕਿ ਹੁਣ ਹੁਣ ਮੈਂ ਸ਼ਾਇਦ ਤੁਹਾਡੇ ਕੰਨ ਚ ਆਵਾਜ਼ ਵੀ ਪਈ, ਕਿਉਂਕਿ ਮੈਂ ਤਾਂ ਟੀਵੀ ਤੇ ਸੁਣ ਰਹੀ ਸੀ, ਤਾਂ ਮੈਂ ਫੋਨ ਤਾਂ ਫਿਰ ਹੁਣ ਫੋਨ ਤੇ ਹੀ ਕਰਨਾ ਸੀ,
0: ਹਾਂਜੀ,
1: ਤਾਂ ਮੈਂ ਉਹਨੂੰ ਉਸ ਵੇਲੇ ਦਵਾ ਸੱਟ ਬੰਦ ਕੀਤਾ। ਮੈਂ ਦੇਖਦੀ ਹਾਂ, ਮੈਂ ਕਿਹਾ ਮੈਂ ਭੁਪਿੰਦਰ ਜੀ ਤੁਹਾਨੂੰ 2-3 ਸਾਲ ਪਹਿਲਾਂ ਕਹਿੰਦੇ ਤੁਸੀਂ ਕਿਹਾ ਤੇ ਮਾਲ ਜੀ, ਮੈਨੂੰ ਤਾਂ ਏਦਾਂ ਕੱਪੜੇ ਪਾਉਂਦਿਆਂ ਨੂੰ ਅਜੇ ਥੋੜਾ ਆਦੀ ਨੀ ਹੈ, ਮੈਂ ਏਦਾਂ, ਮੈਂ ਕਿਹਾ ਤੁਸੀਂ ਬਹੁਤ ਵਧੀਆ ਚੇਤੇ, ਮੈਂ ਕਿਹਾ ਤੁਹਾਡੇ ਦੇਖਿਓ 3-3 ਦਿਨ ਜਿਸ ਕੁਰਸੀ ਤੇ ਹੁਣ ਤੁਸੀਂ ਬੈਠ ਗਏ, ਆਪਣੇ ਆਪ ਤੁਸੀਂ ਪਰਸਨੈਲਿਟੀ ਬਣਾਉਣ ਲਈ ਆਪਣੇ ਆਪ ਹੀ ਹੋ ਜਾਂਦਾ, ਫਿਰ ਐ ਪਾਉਣੇ ਆ ਤਾਂ ਏਦਾਂ ਕਰਨਾ ਤਾਂ ਏਦਾਂ ਕਰਨਾ, ਕਿਉਂਕਿ ਜਦੋਂ ਆਪਾਂ ਸ਼ੁਰੂ ਕਰਦੇ ਭੁਪਿੰਦਰ ਜੀ ਉਹ ਡਿਫਰੈਂਟ ਹੁੰਦੇ ਆ, ਉਹ ਤੋਂ ਬਾਅਦ ਹੌਲੀ ਹੌਲੀ ਬਾਕੀ ਪਰਸਨੈਲਿਟੀ ਵੀ, ਜਿੱਦਾਂ ਤੁਸੀਂ ਵੱਡੇ ਵੀ ਹੋ ਜਾਂਦੇ ਨਾ, ਪਰਸਨੈਲਿਟੀ ਆਪਣੇ ਆਪ ਹੀ ਬਣਦੀ।
0: ਹਾਂ ਬਿਲਕੁਲ ਹੈ ਜੀ, ਉਹ ਨਿਖਾਰ ਆਉਂਦਾ ਆਪਣੇ ਆਪ,
1: ਹਾਂਜੀ
0: ਬਿਲਕੁਲ,
1: ਹਾਂਜੀ। ਬਾਕੀ ਹਾਂ ਪ੍ਰੋਗਰਾਮ ਮੈਂ ਸੁਣਿਆ ਸਾਰਾ, ਮੈਂ ਤਾਂ ਦਿੱਲੀ ਦਾ ਵੀ ਦੇਖਤੀ ਸੀ, ਤੇ ਉਹ ਭੁਪਿੰਦਰ ਜੀ ਇੰਨੀ ਕੁੱਟਮਾਰ, ਇੰਨੀ ਪੁਲਿਸ ਉਹਨਾਂ ਨੂੰ ਕੁੱਟ ਰਹੀ ਆ, ਬੱਚਿਆਂ ਨੂੰ, ਫਿਰ ਬੱਚੇ ਵੀ ਉਹਨਾਂ ਨੂੰ ਕੁੱਟ ਰਹੇ,
0: ਬਿਲਕੁਲ।
1: ਪਰ ਉਹ ਤਾਂ ਹੈ ਤਾਂ ਮਾੜੀ ਗੱਲ ਹੈ, ਪੇਪਰ ਲੀਕ ਹੋਣਾ ਇਹ ਮਾੜੀ ਗੱਲ ਥੋੜੀ ਨੀ, ਤੇ ਮੈਨੂੰ ਕਿਸੇ ਦਾ ਪਤਾ, ਇੱਕ ਵਾਰ ਕਿਸੇ ਕੋਈ ਪੇਪਰ ਦੇ ਰਿਹਾ ਸੀ ਬੱਚਾ, ਤਾਂ ਮੈਡੀਕਲ ਚ ਸੀ ਹਨਾ, ਤਾਂ ਉਹਨੇ ਮਤਲਬ ਕੀ ਹੋਇਆ, ਜਦ ਉਹਨੇ ਦੱਸਿਆ ਵੀ ਮੇਰੇ ਕੋਲ ਬੈਠੇ ਹੋਰ ਬੱਚੇ ਜਿਹੜੇ ਆ ਨਕਲ ਕਰ ਰਹੇ ਆ, ਤਾਂ ਉਹ ਬੱਚੇ ਤੇ ਇੰਨਾ ਅਸਰ ਹੋਇਆ, ਤੁਸੀਂ ਦੇਖੋ ਬੱਚੇ ਨੇ ਪੇਪਰ ਪੜ ਕੇ ਬਾਹਰ ਆ ਗਿਆ ਸੀ, ਜਦਕਿ ਟੋਪ ਟੋਪ ਦਾ ਸਟੂਡੈਂਟ ਸੀ ਸਕੂਲ ਕਾਲਜ ਦਾ ਹਨਾ,
0: ਬਿਲਕੁਲ।
1: ਤਾਂ ਤੁਸੀਂ ਦੇਖੋ ਉਹਨੇ ਆਪਣਾ ਉਹਨੇ ਆਪਣਾ ਸਾਲ ਖਰਾਬ ਕਰ ਲਿਆ, ਪੇਪਰ ਪੜ ਕੇ ਆ ਗਿਆ, ਉਹਨੂੰ ਫਿਰ ਉੱਥੇ ਦੇਣ ਵੀ ਅੰਦਰ ਪੇਪਰ
0: ਜੀ,
1: ਦੇਣ ਤੇ ਹੋਰ ਪੇਪਰ ਲੈ ਲਾ ਤੂੰ ਹੋਰ ਕਰ ਲਾ ਹਨਾ, ਜਾਣੀ ਕਿ ਪਰ ਸੁਪਰਡੈਂਟ ਦੇਵੇ, ਪਰ ਉਹ ਕਹਿੰਦੇ ਵੀ ਮੈਂ ਨਹੀਂ ਕਰਨਾ।
0: ਹੁਣ ਦੇਖੋ ਭੈਣ ਜੀ, ਤੁਸੀਂ ਇੱਥੇ ਵੀ ਜੌਬ ਕੀਤੀ ਹੈ ਇਸ ਅਧਾਰੇ ਦੇ ਵਿੱਚ, ਸਾਡੇ ਉੱਥੇ ਸਟੱਡੀ ਸਿਸਟਮ ਹੀ ਟੋਟਲੀ ਡਿਫਰੈਂਟ ਆ। ਚਲੋ ਅਸੀਂ ਉੱਥੇ ਪੜ੍ਹੇ ਹਾਂ, ਉਸ ਹਿਸਾਬ ਦੇ ਨਾਲ ਦੇਖਦੇ ਹਾਂ, ਜਾਂ ਇੱਥੇ ਇਹਨਾਂ ਇੱਥੇ ਆ ਕੇ ਵੀ ਚਲੋ ਪੜ੍ਹਨ ਦਾ ਮੌਕਾ ਮਿਲਿਆ, ਸਕੂਲਾਂ 'ਚ ਜਾਣ ਦਾ ਮੌਕਾ ਮਿਲਿਆ, ਤੇ ਉਹਨਾਂ ਦਾ ਢਾਂਚਾ ਹੀ ਟੋਟਲੀ ਵੱਖਰਾ ਹੈਗਾ ਜੀ ਦੇਖਣ ਨੂੰ ਜੀ। ਤੇ ਉਹਨਾਂ ਦੇ ਦੇਖੋ ਮਤਲਬ ਕਿ ਉਹ ਬੱਚਿਆਂ ਨੂੰ ਇੰਡੀਪੈਂਡੈਂਟ ਬਣਾਉਂਦੇ ਆ, ਨਕਲ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਸੇ ਦੇ ਵੱਲ ਨੂੰ ਦੇਖਦੇ ਹੀ ਨਹੀਂ ਗੇ ਜੀ।
1: ਭੁਪਿੰਦਰ ਜੀ ਮੈਂ ਹੁਣ ਵੀ ਆਪਣੇ ਪੋਤੀ ਨਾਲ ਗੱਲਾਂ ਕਰਦੀ ਰਹਿੰਦੀ, ਮੈਂ ਕਿਹਾ ਮੈਂ ਕਹਿੰਦੀ ਹੁੰਦੀ ਮੈਂ ਝੂਠ ਨੀ ਬੋਲਿਆ ਕਦੀ, ਔਰ ਮੈਂ ਕਿਹਾ ਮੈਂ ਇੱਕ ਗੱਲ ਤੇ ਹਮੇਸ਼ਾ ਝੂਠ ਬੋਲਦੀ ਰਹੀ ਹਾਂ, ਮੈਂ ਹੁਣ ਦੇਖੋ ਤੁਹਾਨੂੰ ਕਹਿ ਰਹੀ ਹਾਂ, ਔਨ ਏਅਰ ਕਹਿ ਰਹੀ ਹਾਂ, ਇੱਕ ਗੱਲ ਤੇ ਮੈਂ ਹਮੇਸ਼ਾ ਝੂਠ ਬੋਲ ਰਹੀ ਹਾਂ। ਜਦੋਂ ਮੈਂ ਨਿਊਯਾਰਕ ਵੀ ਸਕੂਲ ਵੀ ਸੀਗੀ ਜਾਂ ਮੈਂ ਇੰਡੀਆ ਵੀ ਹੁੰਦੀ ਸੀ, ਜਦ ਮੇਰੇ ਨਾਲ ਦੇ ਬੱਚਿਆਂ ਨੇ ਪੁੱਛਣਾ ਸੁਰਿੰਦਰ ਤੂੰ ਆਹ ਸਵਾਲ ਕਰ ਲਿਆ, ਆ ਤੂੰ ਕਰ ਲਿਆ ਆ ਦਸੀ ਚਲਾ ਆ ਕੀਤਾ। ਮੈਂ ਕਿਹਾ ਮੈਨੂੰ ਤਾਂ ਆਉਂਦਾ ਨੀ ਹੈ।
0: ਜੀ
1: ਭੁਪਿੰਦਰ ਜੀ ਮੈਂ ਦੱਸਦੀ ਨੀ ਸੀ ਹੁੰਦੀ, ਮੈਂ ਤੁਹਾਨੂੰ ਆਪਣੀ ਗੱਲ ਦੱਸੀ।
0: ਹਾਂ
1: ਪਤਾ ਕਹਤੇ
0: ਬਿਲਕੁਲ
1: ਉਹ ਗੱਲ ਸੁਣੋ, ਮੈਂ ਇੰਨੀ ਮਿਹਨਤ ਕੀਤੀ, ਮੈਂ ਮਿਹਨਤ ਕੀਤੀ, ਉਹ ਮੇਰੀ ਮਿਹਨਤ ਦਾ ਕੀ
0: ਮੇਰੀ
1: ਫਾਇਦਾ ਹੋਵੇ?
0: ਬਿਲਕੁਲ
1: ਇੱਕ ਬੱਚੇ ਨਾਲ ਤੁਹਾਨੂੰ ਪੁੱਛ ਰਿਹਾ ਤਾਂ ਮੈਂ ਉੱਤੇ ਜਾਣੀ
0: ਜੀ
1: ਕਿ ਇੰਨੀ ਕੂਲ ਜੇ ਹੋ ਕੇ ਦਬਾ ਸੱਟ ਉਹਨੂੰ ਦੱਸ ਦਵਾਂ ਇਹਦਾ ਆਹ ਆਂਸਰ ਆ ਤੇ ਏਦਾਂ, ਮੈਂ ਨਹੀਂ ਕਰ ਸਕਦੀ ਕਿਉਂਕਿ ਮੈਂ
0: ਜੀ
1: ਮਿਹਨਤ ਕੀਤੀ ਆ।
0: ਬਿਲਕੁਲ ਹੈ ਜੀ।
1: ਏਦਾਂ ਮੇਰੀ ਨਿਊ ਯਾਰਕ ਗੱਲ ਹੁੰਦੀ ਸੀ ਤੁਹਾਨੂੰ ਮੈਂ ਦੱਸਦੀ ਆ। ਇੱਕ ਵਾਰ ਜਦੋਂ ਗਏ ਤਾਂ ਉਹ ਕਹਿੰਦੇ ਤੁਹਾਨੂੰ ਫੇ ਹੁਣ ਇੱਥੇ ਨਾ ਭੇਜਣ ਕੇ, ਇੱਥੇ ਦਾ ਟੀਚਰ ਸਰਟੀਫਿਕੇਸ਼ਨ ਇੱਥੇ ਦਾ ਲੈਣ ਦੇ ਲਈ ਤੁਹਾਨੂੰ ਇਹ ਟੈਸਟ ਦੇਣਾ ਪੈਣਾ, ਉਹ 4 ਘੰਟੇ
0: ਜੀ
1: ਦਾ ਟੈਸਟ ਸੀ ਭੁਪਿੰਦਰ ਜੀ।
0: ਬਿਲਕੁਲ ਹੈ।
1: ਹੁਣ ਤੁਸੀਂ ਦੇਖੋ ਫਿਰ ਮੇਰੀ ਬੇਟੀ ਦੇ ਬੱਚੇ ਵੀ ਸੀ, ਮੈਂ ਉਹਨਾਂ ਦੀ ਵੀ ਟੇਕ ਕੇਅਰ ਕਰਦੀ
0: ਜੀ
1: ਸੀ ਹਨਾ ਘਰ,
0: ਨਾਲੇ
1: ਪਰ
0: ਦੇਖੋ
1: ਮੈਂ ਕਦੇ ਕਿਸੇ ਨੂੰ
0: ਇਹਨਾਂ ਦਾ
1: ਦੱਸਦੀ ਨਹੀਂ।
0: ਢਾਂਚਾ ਹੀ ਭੈਣ ਜੀ ਵੱਖਰਾ ਹੈ ਕਿ ਹਰ ਯੂਨੀਵਰਸਿਟੀ ਦੇ ਵਿੱਚ ਮਤਲਬ ਕਿ ਉਹ ਪੇਪਰ
1: ਹਾਂਜੀ
0: ਆਪਣੇ ਉੱਥੋਂ ਹੀ ਤਿਆਰ ਕਰਦੇ ਨੇ, ਬਾਹਰੋਂ ਕਿਤੇ ਉਹ ਲਿਆਉਣ ਦੀ ਲੋੜ ਹੀ ਨਹੀਂ। ਲੀਕ ਕਿੱਦਾਂ ਹੋ ਜਾਵੇ ਜੀ? ਤੁਸੀਂ ਔਨ ਦਾ ਸਪੋਟ
1: ਹਾਂਜੀ
0: ਜਿਹੜਾ
1: ਜੀ
0: ਉੱਥੇ ਤਿਆਰ ਕਰੋ ਬੱਚਿਆਂ ਦੇ ਲਈ, ਜੋ ਤੁਸੀਂ ਸਿਲੇਬਸ ਪੜਾਇਆ ਉਹਨਾਂ ਨੇ ਜੋ ਕੀਤਾ ਹੈ, ਤੇ ਉਹਦੇ ਵਿੱਚ ਉਹ ਤਿਆਰ ਕਰ
1: ਹਾਂਜੀ
0: ਲੈਂਦੇ ਨੇ ਜੀ। ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਕਿਤੋਂ ਬਾਹਰੋਂ ਥੋੜੀ ਆਉਂਦੇ, ਇੱਥੇ ਕਾਹਤੋਂ ਨਹੀਂ ਪੇਪਰ ਲੀਕ ਹੁੰਦੇ
1: ਨਹੀਂ? ਪੇਪਰ ਤਾਂ ਵਿੱਚੋਂ ਹੀ ਹੁੰਦਾ
0: ਜੀ,
1: ਪਰ ਗੱਲ ਤਾਂ ਇਹ ਆ ਕਿ ਕਰੂਗਾ ਤਾਂ ਉਹੀ ਜਿਹਨੇ ਪੜਿਆ ਹੋ। ਤਾਂ
0: ਬਿਲਕੁਲ
1: ਮਹਿੰਦਰ ਜੀ ਤੁਹਾਨੂੰ ਮੈਂ ਗੱਲ ਦੱਸਦੀ, ਅਸੀਂ 12-13 ਜਾਣੀਆਂ ਸੀਗੀਆਂ ਜਿਹੜੀਆਂ ਪੇਪਰ ਦੇਣ ਲਈ ਗਈਆਂ ਹਨਾ, ਨਿਊਯਾਰਕ ਦਾ ਦੇਣਾ ਹਨਾ, ਪੇਪਰ ਦੇਣ ਲਈ ਗਈਆਂ। ਜਦੋਂ ਪੇਪਰ ਦੇ ਕੇ ਬਾਹਰ ਨਿਕਲੇ ਨਾ, ਉਹ ਕਹਿਣ ਕਿੱਦਾਂ ਦਾ ਪੇਪਰ ਹੋਇਆ, ਇੱਕ ਦੂਜੇ ਨੂੰ ਪੁੱਛਣ, ਮੈਨੂੰ ਵੀ ਕਹਿੰਦੇ ਕਹਿੰਦੇ ਸੁਰਿੰਦਰ ਜੀ ਦਾ ਵੀ ਨੀ ਚੱਜਦਾ ਹੋਇਆ ਹੋਣਾ, ਉਹ ਮੈਨੂੰ ਪੁੱਛਣ ਕਿੱਦਾਂ ਦਾ ਹੋਇਆ। ਮੈਂ ਕਿਹਾ ਬਸ ਸੋ ਸੋ ਹਨਾ, ਤਾਂ ਕਹਿੰਦੇ ਹਾਂ ਸੁਰਿੰਦਰ ਜੀ ਦਾ ਵੀ ਕਿੱਥੋਂ ਹੋਣਾ, ਇਹ ਤਾਂ ਪਹਿਲਾਂ ਹੁਣ ਦੇਖ ਸਕੂਲ ਆਪਾਂ ਜੋਬ ਵੀ ਕਰਦੇ ਆ, ਫਿਰ ਘਰ ਜਾ ਕੇ ਕਹਿੰਦੇ ਆਪਣੇ ਗ੍ਰੈਂਡ ਚਿਲਡਰਨ ਦੀ ਟੇਕ ਕੇਅਰ ਵੀ ਕਰਨੀ ਹੁੰਦੀ ਆ, ਇਹ ਤੋਂ ਵੀ ਕਿੱਥੇ ਪੜ ਹੁੰਦਾ ਤੇ ਇਹ ਤੋਂ ਨੀ ਪੜ ਹੁੰਦਾ। ਪਰ ਮੈਂ ਚੁੱਪ ਸੀ, ਜੋ ਕਹਿੰਦੇ ਆ ਸੁਣੀ ਜਾਓ ਹਨਾ ਭੁਪਿੰਦਰ ਜੀ। ਤਾਂ ਮੈਂ ਕਿਸੇ ਨੂੰ ਕੋਈ ਜਵਾਬ ਨਹੀਂ ਦਿੱਤਾ, ਪਰ ਮੈਂ ਮੇਰੀ ਬੇਟੀ ਦਾ ਵੱਡਾ ਬੇਟਾ ਹੋ 4 ਸਾਲ ਦਾ ਸੀ, ਮੈਂ ਉਹਨੂੰ ਲੈ ਕੇ ਜਾਣੀ ਕਿ ਲਾਇਬ੍ਰੇਰੀ ਚਲ ਜਾਣਾ, ਉਹਨੂੰ ਬੀਬਾ ਪੁੱਤ ਬਣ ਕੇ ਮੇਰੇ ਕੋਲ ਆਪਣਾ ਕੁਛ ਨਾ ਕੁਛ ਦੇਖੀ ਜਾਣਾ, ਤੇ ਮੈਂ ਆਪਣਾ ਉੱਥੇ 2 ਘੰਟੇ ਲਾ ਕੇ ਪੜ੍ਹ ਆਉਣਾ। ਪਰ ਮੈਂ ਕਿਸੇ ਨੂੰ ਕਦੀ ਦੱਸਿਆ ਨਹੀਂ ਸੀ ਕਿ ਮੈਂ ਪੜ੍ਹਦੀ ਹੈਗੀ ਆ, ਮੈਂ ਤਿਆਰੀ ਕਰਦੀ ਹਾਂ ਆਪਣੀ ਹਨਾ। ਤਾਂ ਤੁਸੀਂ ਦੇਖੋ 12-13 ਦੇ ਵਿੱਚੋਂ ਸਿਰਫ ਮੈਂ ਹੀ ਪਾਸ ਹੋਈ, ਫਿਰ ਮੈਨੂੰ ਉਹਨੇ ਸਾਰਿਆਂ ਤੋਂ ਉੱਥੇ ਹਾਰਡ ਕਲਾਸ ਦੇਣੀ ਹਨਾ। ਮੈਂ ਕਹਿੰਦਾ ਮੈਨੂੰ, ਮੈਂ ਆਪਣੇ ਸੁਪਰਵਾਈਜ਼ਰ ਨੂੰ ਪੁੱਛਿਆ ਇੱਕ ਵਾਰ ਫਿਰ ਮੈਨੂੰ ਕਿਉਂ ਹਾਰਡ ਕਲਾਸ ਦਿੱਤੀ ਜਾਂਦੀ ਆ, ਉਹ ਮੈਨੂੰ ਕਹਿੰਦੀ ਦੱਸਾਂ ਤੁਸੀਂ ਤੁਹਾਡਾ ਕਸੂਰ ਕੀ ਆ? ਕਹਿੰਦੀ ਸਿਰਫ ਤੁਸੀਂ ਇਕੱਲੇ ਪਾਸ ਹੋਏ ਆ, ਬਾਕੀ ਸਾਰੇ ਬਾਕੀ ਸਾਰੀਆਂ ਫੇਲ ਹੋਈਆਂ। ਮੈਂ ਕਿਹਾ ਦੱਸੋ ਹੁੰਦੀ ਵੀ ਭੁਪਿੰਦਰ ਜੀ ਤਾਂ ਕੋਈ ਵੀ ਆ ਜਿਹੜਾ ਬੰਦਾ ਨਾ ਜਿੰਮੇਵਾਰ ਹੁੰਦਾ, ਜਿੰਮੇਵਾਰੀ ਜਿਹੀ ਨਿਭਾਉਂਦਾ। ਆਪਾਂ ਘਰ ਵਿੱਚ ਵੀ ਇੱਦਾਂ ਹੁੰਦੇ, ਉਸੇ ਬੱਚੇ ਨੂੰ ਕਹੀ ਜਾਈਦਾ ਆ ਕਰੀ ਆ ਕਰੀ,
0: ਮੌਤਬਾਰ ਬਣਾਇਆ ਜਾਂਦਾ ਜੀ। ਬਿਲਕੁਲ
1: ਹਾਂਜੀ ਹਾਂਜੀ ਇੱਦਾਂ ਸੀ। ਪਰ ਮੈਨੂੰ ਤਾਂ ਇੱਦਾਂ ਬਹੁਤ ਦੁੱਖ ਹੁੰਦਾ ਸੀ ਉੱਥੇ ਜਦੋਂ ਅਸੀਂ ਹੁਣ ਨਿਊਯਾਰਕ ਸਕੂਲੇ, ਮੈਂ 7 ਕਲਾਸਾਂ ਲਈਆਂ ਜਾਣੀ ਕਿ ਕਾਲਜ ਦੇ ਹਨਾ, 21 ਕ੍ਰੈਡਿਟ ਲਏ, ਇੱਕ ਕਲਾਸ ਦੇ 3 ਕ੍ਰੈਡਿਟ ਹੁੰਦੇ ਆ ਹਨਾ। ਤਾਂ ਮੈਨੂੰ ਜਦ ਉੱਥੇ ਨਾ ਜਾਣੀ ਆਪਾਂ ਬਾਰਨਾ ਕਲਾਸ ਦੇ ਵਿੱਚ, ਮੈਂ ਪਤਾ ਕਦੋਂ ਬਾਰਨਾ ਕਲਾਸ ਦੇ ਵਿੱਚ ਜਦੋਂ ਉਧਰੋਂ ਪ੍ਰੋਫੈਸਰ ਆ ਰਹੀ ਆ, ਮੋਹਰਿਓਂ ਪ੍ਰੋਫੈਸਰ ਆ ਰਹੀ ਆ, ਇਧਰਲੇ ਪਾਸੇ ਮੈਂ ਜਾਣਾ, ਤਾਂ ਕਿ ਮੈਨੂੰ ਅੰਦਰ ਗਈ ਨੂੰ ਕੋਈ ਇਹ ਨਾ ਪੁੱਛੇ ਮਾਹਿਲ ਜੀ ਕਰ ਲਿਆ ਤੁਸੀਂ, ਮਾਹਿਲ ਜੀ ਆ ਦੱਸਿਓ ਕਿੱਦਾਂ। ਪਤਾ ਨੀ ਮੈਂ ਇਸ ਗੱਲ ਤੇ ਸੱਚੀ ਮੈਂ ਮਾੜੀ ਰਹੀ ਆ, ਮਾੜੀ ਇਸ ਕਰਕੇ ਮੈਂ ਕਹਿੰਦੀ ਆ ਵੀ ਮੈਂ ਅਗਲੇ ਦੀ ਮਦਦ ਇਸ ਗੱਲ ਤੇ ਨਹੀਂ ਕਰ ਸਕਦੀ ਕਿਉਂਕਿ ਮੈਂ ਮਿਹਨਤ ਕੀਤੀ। ਮੈਂ
0: ਚਾਹੀਦਾ
1: ਹਾਂਜੀ ਹਾਂਜੀ। ਤਾਂ ਫਿਰ ਹੁਣ ਇਹਨਾਂ ਬੱਚਿਆਂ ਦਾ ਵੀ ਇਹੀ ਹਾਲ ਹੈ, ਜਿਹੜੇ ਮਿਹਨਤ ਕਰਦੇ ਉਹ ਇਹੀ ਚਾਹੁੰਦੇ ਤੇ ਸਾਡੀ ਕਾਬਲੀਅਤ ਦਾ ਸਾਨੂੰ ਮੁੱਲ ਮਿਲੇ। ਇਹ ਥੋੜਾ ਭਾਈ ਇੱਕ ਨਲਾਇਕ ਬੱਚੇ ਨੇ 13 ਲੱਖ 16 ਲੱਖ ਰੁਪਇਆ ਦੇ ਕੇ ਤਾਂ ਉਹ ਨਲਾਇਕ ਬੰਦੇ ਨੇ ਬਣ ਜਾਣਾ ਕੁਛ, ਤਾਂ ਦੱਸੋ ਉਹਨੇ ਨੌਕਰੀ ਕਰਕੇ ਜਸਟੀਫਾਈ ਕੀ
0: ਕਰੂਗਾ? ਹਾਂਜੀ
1: ਮੈਨੂੰ ਤਾਂ ਸਭ ਆਪਣਾ ਚੇਤਾ ਆਈ ਜਾਂਦਾ ਸੀ। ਮੈਂ ਕਿਹਾ ਬਾਕੀ ਕੋਈ ਬੱਚਾ ਨੀ ਬਰਦਾਸ਼ਤ ਕਰ ਸਕਦਾ ਇਹਦਾ, ਜਿਹੜੇ ਪੜ੍ਹਦੇ ਆ ਉਹ ਹੁਣ ਤਾਂ ਕਾਬਲੀਅਤ ਦੇ ਜ਼ਰੀਏ, ਫਿਰ ਦੂਜੇ ਪਾਸੇ SC BC ਕਰਕੇ ਉਹ ਕਰੀ ਜਾਂਦੇ, ਉਹਨਾਂ ਨੂੰ ਥਾਂ ਰਾਖਵੇਂ ਰੱਖਿਓ। ਇੱਕ ਜਨਰਲ ਕੈਟਾਗਰੀ ਵਿੱਚ ਆ ਉਸ ਬੰਦੇ ਦੇ ਸਮਝੋ 90% ਆ, ਦੂਜੇ ਬੰਦੇ ਦੇ 60% ਆ, ਉਹ 60% ਨੂੰ ਸਿਲੈਕਟ ਕਰੀ ਜਾਂਦੇ, 90% ਵਾਲਾ ਰਹੀ ਜਾਂਦਾ। ਤਾਂ ਗਲਤ ਗੱਲ ਹੈ ਨਾ ਭੁਪਿੰਦਰ ਜੀ?
0: ਨਾਲੇ ਭੈਣ ਜੀ ਉਹਦੇ ਵਿੱਚ ਸ਼ਰਮ ਨੀ ਆਉਂਦੀ ਹੋਊਗੀ? ਚਲੋ ਜਦੋਂ ਨਵੇਂ ਨਵੇਂ ਨਾ ਮੁਲਕਾਂ ਚ ਆਏ ਨਾ, ਜਦੋਂ ਚਲੋ ਕੰਮ ਕਾਜ ਕਦੇ ਕੀਤਾ ਨੀ ਸੀਗਾ, ਤਾਂ ਉਸ ਹਿਸਾਬ ਦੇ ਨਾਲ ਹੋਰ ਵੱਖਰੇ ਕੰਮ ਕਾਰ ਕਰਦੇ ਰਹੇ ਆ। ਜਦੋਂ ਹੋਰ ਨਵੇਂ ਕੰਮ ਕਰਨੇ ਪਏ ਇੱਥੇ ਆ ਕੇ, ਚਲੋ ਪਹਿਲਾਂ ਦੇਖ ਦੇਖ ਕੇ ਮਾੜੇ ਮੋਟੇ ਸਿੱਖਦੇ ਰਹੇ ਆ, ਤਾਂ ਜਦੋਂ ਕਿਤੇ ਪ੍ਰੋਫੈਸ਼ਨ ਦੇ ਵਿੱਚ ਗਏ ਆ ਤਾਂ ਉੱਥੇ ਚਾਹੇ ਕੰਮ ਆਉਂਦਾ ਵੀ ਸੀਗਾ ਤਾਂ ਵੀ ਝਿਜਕ ਜਿਹੀ ਇੱਕ ਹੁੰਦੀ ਸੀ, ਯਾਰ ਮੈਂ ਠੀਕ ਵੀ ਕਰ ਰਿਹਾ, ਮਤਲਬ ਕਿ ਜਿੱਦਾਂ ਬਾਕੀ ਕਰਦੇ ਪਏ ਆ ਜਾਂ ਉਹ ਕੀ ਸੋਚਦੇ ਹੋਣਗੇ ਮੇਰੇ ਬਾਰੇ ਹਨਾ। ਤੇ ਜਿਹੜੇ ਹੁਣ ਇਦਾਂ ਪੇਪਰ ਨੂੰ ਖਰੀਦ ਕੇ ਪੋਸਟਾਂ ਲੈ ਕੇ ਗਏ ਨੇ, ਜਿਹੜੇ ਮਤਲਬ ਕਿ ਪੋਸਟਾਂ ਲੈ ਕੇ ਪੋਸਟਾਂ ਦੇ ਉੱਤੇ ਬਹਿ ਗਏ ਪੈਸੇ ਦੇ ਕੇ, ਤੇ ਉਹ ਕਿੱਦਾਂ ਮਤਲਬ ਕਿ ਆਪਣੇ ਆਪ ਨੂੰ ਸੈਟਿਸਫਾਈ ਕਿੱਦਾਂ ਕਰਨਗੇ ਜਾਂ ਲੋਕਾਂ ਦੇ ਨਾਲ ਇਨਸਾਫ਼ ਜਾਂ ਕੋਈ ਦਵਾਈ ਵਗੈਰਾ ਜਾਂ ਗਲਤ ਦੇ ਦਿੱਤੀ ਗਈ ਜਾਂ ਕਿੱਦਾਂ, ਫਿਰ ਉਹਦਾ ਜ਼ਿੰਮੇਵਾਰ ਕੌਣ
1: ਹੋਏਗਾ? ਉਹ ਫਿਰ 75-85% ਲੋਕਾਂ ਨੂੰ ਤਾਂ ਮਾਰੂ ਗਈ
0: ਜੀ, ਬਿਲਕੁਲ
1: ਦਵਾਈ ਦੇ ਕੇ
0: ਜੀ,
1: ਕਿਉਂਕਿ ਜਦ ਉਹਨਾਂ ਦਾ ਨੌਲੇਜ ਨੀ, ਉਹਨਾਂ ਨੂੰ ਕੁਛ ਪਤਾ ਨੀ ਹੈਗਾ, ਸਮਝੋ ਪੈਸੇ ਦੇ ਕੇ ਉਹ ਪਾਸ ਹੋ ਗਏ ਆ ਜਾਂ ਕੁਛ ਵੀ ਆ, ਗਾਹਾਂ ਵੀ ਖਬਰੇ ਕਿੰਨੀਆਂ ਸਿਫਾਰਿਸ਼ਾਂ ਕਰਕੇ ਤਾਂ ਪੈਸੇ ਦੇ ਕੇ ਉਹ ਪਾਸ ਹੋ ਗਏ, ਤਾਂ ਤੁਸੀਂ ਦੇਖੋ ਉਹਨੂੰ ਇਲਾਜ ਵੀ ਕਿੱਦਾਂ ਦਾ ਕਰਨਾ? ਜਿਹੜੇ ਹੁਣ ਇੰਜੀਨੀਅਰ ਆ ਜਾਂ ਕੁਛ ਆ, ਜੇ ਕੋਈ ਜਿਹੜੇ ਤਾਂ ਅਸਲੀ ਬੰਦੇ ਆਊਗੇ ਉਹ ਠੀਕ ਹੈ, ਜਿਹੜੇ ਨਲੈਕੀ ਆ ਗਏ ਤਾਂ ਫਿਰ ਤਾਂ ਫਿਰ ਆਹ ਹੀ ਕੁਛ ਹੋਣਾ।
0: ਬਿਲਕੁਲ ਬਿਲਕੁਲ,
1: ਚਲੋ
0: ਥੈਂਕ ਯੂ ਭੈਣ ਜੀ, ਸ਼ੁਕਰੀਆ।
1: ਮੈਂ ਆਪਣੇ ਹੁਣ ਵਿਚਾਰ ਸਾਂਝੇ ਕਰ ਦਿੱਤੇ
0: ਜੋ ਮੇਰੇ
1: ਦਿਲ ਵਿੱਚ ਆਏ।
0: ਥੈਂਕ ਯੂ,
1: ਹਾਂਜੀ, ਓਕੇ, ਸਤਿ
0: ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਸੁਰਿੰਦਰ ਕੌਰ ਮਾਲ ਜੀ ਜੋ ਇਸ ਤੋਂ ਸਪੋਰਟ ਵੀ ਕਰਦੇ ਆ ਤੇ ਗੱਲਬਾਤ ਆਪਣੀ ਰੱਖ ਕੇ ਗਏ ਨੇ। ਲੋ ਫਿਰ ਇੱਥੇ ਲੈਣੇ ਆ ਗਿਆ ਦੋਸਤੋ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਮਰਜੀਤ ਸਿੰਘ ਸ਼ੰਮੀ ਹੁਣਾਂ ਨਾਲ ਕੋਈ ਨਾ ਕੋਈ ਵਿਸ਼ਾ ਲੈ ਕੇ ਹਾਜ਼ਰ ਹੋਵਾਂਗੇ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ੍ਰੀ ਅਕਾਲ ਜੀ।

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ। ਵੀਕਐਂਡ ਤੋਂ ਬਾਅਦ ਫਿਰ ਤੋਂ ਇੱਕ ਵਾਰ ਨਵੇਂ ਸਿਰੇ ਤੋਂ ਨਵੇਂ ਹਫ਼ਤੇ ਦੇ ਵਿੱਚ ਤੁਹਾਡੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਰਾਬਤਾ ਬਣ ਚੁੱਕਿਆ ਹੈ, ਲਾਈਵ ਪ੍ਰੋਗਰਾਮ 2-2.25 ਘੰਟੇ ਇਸੇ ਤਰ੍ਹਾਂ ਤੁਹਾਡਾ ਮੇਰਾ ਰਾਬਤਾ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਗੱਲਾਂ ਬਾਤਾਂ ਅੱਜ ਦੋਸਤੋ ਓਪਨ ਟਾਕ ਹੁੰਦੀ ਹੈ। ਕੋਈ ਵੀ ਮਨ ਦੇ ਵਿੱਚ ਵਿਚਾਰ ਹੈ, ਕੋਈ ਗੱਲਬਾਤ ਹੈ, ਉਹਦੀ ਤੁਸੀਂ ਸਾਂਝ ਪਾ ਸਕਦੇ ਹੋ। ਜੋ ਕੁਝ ਆਲੇ ਦੁਆਲੇ ਦੇ ਵਿੱਚ ਵਾਪਰ ਰਿਹਾ, ਵਿਚਰ ਰਿਹਾ, ਉਹਦੇ ਬਾਰੇ ਜੋ ਮਨ ਦੇ ਵਿੱਚ ਵਿਚਾਰ ਆਉਂਦੇ ਹੈ, ਕੋਈ ਚੰਗਾ ਸੁਨੇਹਾ ਆਵਾਮ ਦੇ ਲਈ, ਦੋਸਤਾਂ ਮਿੱਤਰਾਂ ਦੇ ਲਈ ਦੇਣਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ ਤੇ ਬਾਕੀ ਕਮੈਂਟਸ ਕਰਕੇ ਵੀ ਤੁਸੀਂ ਨਾਲ ਦੀ ਨਾਲ ਜਿਹੜਾ ਸਾਂਝ ਪਾ ਸਕਦੇ ਹੋ। ਤੇ ਅੱਜ ਵੈਸੇ ਕੁਝ ਦੋਸਤਾਂ ਦਾ ਜਨਮਦਿਨ ਵੀ ਆ, ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ ਤੇ ਨਾਲ ਦੀ ਨਾਲ ਅੱਗੇ ਵਧਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਨੰਬਰ ਜ਼ਰੂਰ ਨੋਟ ਕਰ ਲਓ, ਉੱਪਰ ਫਲੈਸ਼ ਕਰਦਾ ਰਹਿੰਦਾ ਹੈ, +358 44 976 19 ਸਟੂਡੀਓ ਦਾ ਨੰਬਰ ਹੈ। ਕੁਝ ਖਾਸ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਹੋਵੇਗੀ ਤੇ ਐਡਵੋਕੇਟ ਸੈਣੀ ਸਾਹਿਬ ਦੇ ਨਾਲ ਵੀ ਗੱਲਾਂ ਬਾਤਾਂ ਹੋਣਗੀਆਂ ਤੇ ਨਾਲ ਦੀ ਨਾਲ ਤੁਹਾਡੇ ਫੋਨ ਕਾਲਾਂ ਦੀ ਵੀ ਉਡੀਕ ਰਹੇਗੀ। ਪੰਜਾਬ ਦੇ ਸਿਆਸੀ ਮਾਹੌਲ ਤੋਂ ਲੈ ਕੇ ਅਮਰੀਕਾ, ਕੈਨੇਡਾ, ਇਰਾਨ, ਯੂਰਪ ਕੰਟਰੀਆਂ ਦਾ ਮਾਹੌਲ, ਨਾਲ ਨਾਲ ਪੰਜਾਬ ਦੇ ਹਾਲਾਤਾਂ ਦੀ ਗੱਲ ਕਰਾਂਗੇ। ਤੇ ਕਿਸਾਨ ਅੱਜ ਦਿੱਲੀ ਕੂਚ ਜਿਹੜਾ ਕਰ ਗਏ ਨੇ ਤੇ 21 ਜੁਲਾਈ ਨੂੰ ਕਿਸਾਨ ਘਾਟ ਤੇ ਆਵਾਜ਼ ਉੱਠੇਗੀ, ਦੇਖਦਿਆਂ ਕੀ ਕੁਝ ਹੁੰਦਾ ਹੈ। ਇੰਡੀਆ US ਜਿਹੜਾ ਟ੍ਰੇਡ ਐਗਰੀਮੈਂਟ ਹੈ ਉਹਦੇ ਸੰਬੰਧ ਦੇ ਵਿੱਚ ਆਵਾਜ਼ ਬੁਲੰਦ ਕਰਨ ਲੱਗੇ ਹੈ। ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ। ਸਭ ਤੋਂ ਪਹਿਲਾਂ ਅੱਜ ਦੋਸਤੋ ਦਿਹਾੜਾ ਗੱਲ ਕਰ ਲਈਏ ਤਾਂ 20 ਜੁਲਾਈ 2026 ਦਾ ਦਿਨ ਹੈ, ਸੋਮਵਾਰ ਦਾ ਦਿਹਾੜਾ ਹੈ। ਤੇ ਕਰਦੇ ਹਾਂ ਸ਼ੁਰੂਆਤ ਸਭ ਤੋਂ ਪਹਿਲਾਂ ਅੱਜ ਦੀਆਂ ਰਿਸ਼ਤੇ ਦੀਆਂ ਖ਼ਬਰਾਂ ਦੀ ਤੇ ਨਾਲ ਦੀ ਨਾਲ ਅੱਜ ਦੇ ਵਿਚਾਰ ਦੀ। ਸਭ ਤੋਂ ਪਹਿਲਾਂ ਉਹਨਾਂ ਦੋਸਤਾਂ ਨੂੰ ਬਹੁਤ ਬਹੁਤ ਜਿਹੜੀ ਹੈ ਮੁਬਾਰਕਬਾਦ ਹੈ, ਜਿਵੇਂ ਕਿ ਆਪਣੇ ਸਰੋਤਾ ਪਰਿਵਾਰ, ਛੋਟਾ ਜਿਹਾ ਪਰਿਵਾਰ ਹੈ, ਗੁਰੀਮਾਨ ਬਾਈ ਜੀ ਤੇ ਨਾਲ ਨਾਲ ਆਪਣੇ ਲਸ਼ਕਰੀ ਰਾਮ ਜੱਖੂ ਜੀ ਕੁਵੈਤ ਤੋਂ, ਉਹਨਾਂ ਦਾ ਜਿਹੜਾ ਅੱਜ ਜਨਮ ਦਿਨ ਹੈ, ਬਹੁਤ ਬਹੁਤ ਮੁਬਾਰਕਬਾਦ ਹੋਵੇ। ਹੱਸਦੇ ਵੱਸਦੇ ਰਹਿਣ, ਜ਼ਿੰਦਗੀਆਂ ਮਾਨਣ ਜੀ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ। ਇਹੀ ਸੁਨੇਹੇ ਦੇ ਨਾਲ ਅਗਲਾ ਆਪਾਂ ਅੱਜ ਦਾ ਵਿਚਾਰ ਸਾਂਝਾ ਕਰਦੇ ਹਾਂ। ਪੂਰੀ ਦੁਆਬਾ ਟੀਮ ਦੇ ਵੱਲੋਂ ਤੇ ਦੁਆਬਾ ਪਰਿਵਾਰ ਦੇ ਵੱਲੋਂ, ਜਿਹੜੇ ਦੋਸਤ ਸਪੋਰਟ ਕਰਦੇ ਆ ਉਹਨਾਂ ਦੇ ਵੱਲੋਂ ਵੀ ਬਹੁਤ ਬਹੁਤ ਜਿਹੜਾ ਮੁਬਾਰਕਬਾਦ ਹੈ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ ਜੀ। ਕਹਿੰਦੇ ਨੇ ਕਿ ਸੱਚ ਬੋਲਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਬੋਲ ਕੇ ਯਾਦ ਨਹੀਂ ਰੱਖਣਾ ਪੈਂਦਾ, ਤੇ ਬਿਲਕੁਲ ਦਰੁਸਤ ਗੱਲ ਹੈ। ਨਹੀਂ ਤਾਂ ਝੂਠ ਤੇ ਝੂਠ ਬੋਲਣਾ ਪੈਂਦਾ ਤੇ ਯਾਦ ਵੀ ਰੱਖਣਾ ਪੈਂਦਾ, ਨਹੀਂ ਯਾਦ ਰਹਿੰਦਾ ਫਿਰ ਸਿਆਪੇ ਪੈ ਜਾਂਦੇ ਆ। ਅੱਜ ਦੋਸਤੋ 20 ਜੁਲਾਈ 1903 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, ਜਦੋਂ ਫੋਰਡ ਮੋਟਰ ਕੰਪਨੀ ਨੇ ਪਹਿਲੀ ਕਾਰ ਬਾਜ਼ਾਰ ਦੇ ਵਿੱਚ ਲਿਆਂਦੀ ਸੀ ਤੇ ਅਮਰੀਕਾ ਵਾਲਿਆਂ ਨੇ। ਤੇ ਇਸੇ ਤਰ੍ਹਾਂ 1905 ਦੇ ਵਿੱਚ ਲਾਰਡ ਕਰਜਨ ਦੇ ਵੱਲੋਂ ਬੰਗਾਲ ਦੀ ਪਹਿਲੀ ਵੰਡ ਕੀਤੀ ਗਈ ਸੀ। 1910 ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਚਾਚੇ ਸਵਰਨ ਸਿੰਘ ਦੀ ਟੀਵੀ ਹੋਣ ਦੇ ਕਾਰਨ ਹੋਈ ਰਿਹਾਈ ਉਪਰੰਤ ਮੌਤ ਹੁੰਦੀ ਹੈ ਤੇ 1938 ਦੇ ਵਿੱਚ ਪੰਜਾਬ ਦੇ ਵਿੱਚ ਕਿਸਾਨ ਮੋਰਚਾ ਸ਼ੁਰੂ ਹੁੰਦਾ ਹੈ। 1944 ਦੇ ਵਿੱਚ ਅਡੋਲਫ ਹਿਟਲਰ ਤੇ ਉਸਦੇ ਫੌਜੀ ਜਿਹੜੇ ਨੇ, ਫੌਜੀ ਸਾਥੀਆਂ ਉੱਤੇ ਮੀਟਿੰਗ ਦੇ ਦੌਰਾਨ ਬੰਬ ਦੇ ਨਾਲ ਹਮਲਾ ਕੀਤਾ ਜਾਂਦਾ ਤੇ ਜ਼ਖਮੀ ਹੋਣ ਉਪਰੰਤ ਬਚ ਜਾਂਦੇ ਹੈ। 1965 ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਸਾਥੀ ਬੀਕੇ ਦੱਤ ਦਾ ਦੇਹਾਂਤ ਹੁੰਦਾ ਹੈ ਤੇ ਉਸਦੀ ਇੱਛਾ ਦੇ ਮੁਤਾਬਕ ਸਰਕਾਰ ਹੁਸੈਨੀਵਾਲਾ ਵਿਖੇ ਜਿਹੜਾ ਉਹਦਾ ਸੰਸਕਾਰ ਜਿਹੜਾ ਕਰਦੇ ਹੈ। 1969 ਦੇ ਵਿੱਚ ਅਮਰੀਕਾ ਦੇ ਨੀਲ ਆਰਮਸਟ ਰੋਂਗ ਨੇ ਜਿਹੜਾ ਸੀ ਸਭ ਤੋਂ ਪਹਿਲਾਂ ਚੰਦਰਮਾ ਦੇ ਉੱਤੇ ਪੈਰ ਰੱਖਿਆ ਸੀ ਤੇ ਅੱਜ ਜਿਹੜਾ ਰਾਸ਼ਟਰੀ ਚੰਦਰਮਾ ਦਿਵਸ ਵੀ ਜਿਹੜਾ ਮਨਾਇਆ ਜਾਂਦਾ ਹੈ। 20 ਜੁਲਾਈ ਨੂੰ ਹਰ ਸਾਲ ਅਮਰੀਕਾ ਦੇ ਵਿੱਚ ਵਿਆਪਕ ਤੌਰ ਦੇ ਉੱਤੇ ਜਾਣਿਆ ਜਾਂਦਾ ਹੈ ਇਸਨੂੰ, ਤੇ ਰਾਸ਼ਟਰੀ ਚੰਦਰਮਾ ਦਿਵਸ ਉਸ ਦਿਨ ਨੂੰ ਯਾਦ ਕਰਨ ਦੇ ਲਈ ਵਿਆਪਕ ਤੌਰ ਦੇ ਉੱਤੇ ਜਾਣਿਆ ਜਾਂਦਾ ਹੈ। ਜਦੋਂ ਪ੍ਰਾਇਮਰੀ ਮਨੁੱਖੀ ਮਿਸ਼ਨ 1969 ਦੇ ਵਿੱਚ ਇਸ ਦਿਨ ਅੱਜ ਚੰਦਰਮਾ ਦੇ ਉੱਤੇ ਤਲ ਦੇ ਉੱਤੇ ਜਿਹੜਾ ਆਇਆ ਸੀਗਾ ਨੀਲ ਆਰਮਸ ਟ੍ਰਾਂਗ ਜਿਹੜਾ ਸੀ ਕਮਾਂਡਰ ਮਿਸ਼ਨ ਦੇ 19 ਜੁਲਾਈ ਨੂੰ 21 ਜਾਣੀ ਕਿ 9 ਵਜੇ ਸ਼ਾਮ ਨੂੰ ਰਾਤ ਦੇ 2 ਸੈਕਿੰਡ ਦੇ ਉੱਤੇ UTC ਵਿਖੇ ਇੱਕ ਸਮੇਂ ਦੇ ਵਿੱਚ 6 ਘੰਟਿਆਂ ਤੇ 56 ਮਿੰਟ ਦੇ ਵਿੱਚ ਚੰਦਰਮਾ ਦੇ ਫਰਸ਼ ਦੇ ਉੱਤੇ ਜਾਣੀ ਕਿ ਉਹਦੀ ਧਰਤੀ ਦੇ ਉੱਤੇ ਚੰਦਰਮਾ ਦੀ ਰੇ ਕਦਮ ਰੱਖਣ ਦੇ ਲਈ ਪ੍ਰਾਇਮਰੀ ਵਿਅਕਤੀ ਬਣ ਗਿਆ ਸੀ। ਬਜ਼ ਐਲਡਰਿਨ ਅਪੋਲੋ ਚੰਦਰ ਮਾਡਿਊਲ
ਈਗਲ ਦਾ ਪਾਇਲਟ ਸੀਗਾ ਤੇ ਆਲਡਰਿਨ ਆਰਮਸਟਰਾਂਗ ਤੋਂ ਜਿਹੜਾ ਸੀ 19 ਮਿੰਟ ਬਾਅਦ ਚੰਦਰਮਾ ਦੀ ਸਤਹ ਦੇ ਉੱਤੇ ਉਤਰੇ ਸੀ। ਜਦੋਂ ਆਰਮਸਟਰਾਂਗ ਨੇ ਚੰਦਰਮਾ ਦੀ ਸਤਹ ਦੇ ਉੱਤੇ ਕਦਮ ਰੱਖਿਆ ਤਾਂ ਉਹਨੇ ਜ਼ਿਕਰ ਕੀਤਾ ਕਿ ਇਹ ਮਨੁੱਖ ਲਈ ਇੱਕ ਛੋਟਾ ਜਿਹਾ ਕਦਮ ਹੈ, ਮਨੁੱਖ ਜਾਤੀ ਦੇ ਲਈ ਇੱਕ ਵੱਡੀ ਛਾਲ ਹੈ ਤੇ ਸੰਯੁਕਤ ਰਾਜ ਦਾ ਅਪੋਲੋ ਜਿਹੜਾ ਸੀ 11 ਚੰਦਰਮਾ ਦੇ ਉੱਤੇ ਉਤਰਨ ਦਾ ਮਿਸ਼ਨ ਸੀਗਾ। 20 ਜੁਲਾਈ ਅੱਜ ਦੇ ਦਿਹਾੜੇ ਤੇ 1969 ਨੂੰ ਨੈਸ਼ਨਲ ਐਰੋਨੋਟਿਕਸ ਐਂਡ ਏਰੀਆ ਐਡਮਿਨਿਸਟ੍ਰੇਸ਼ਨ ਨਾਸਾ ਨੇ ਚੰਦਰਮਾ ਨੂੰ ਛੂਹਣ ਨੂੰ ਜਿਹੜਾ ਸੀ ਸਰਬੋਤਮ ਤਕਨੀਕੀ ਪ੍ਰਾਪਤੀ ਦੱਸਿਆ ਸੀ ਤੇ ਅਪੋਲੋ 11 ਨੂੰ 16 ਜੁਲਾਈ ਨੂੰ 1:32 ਦੇ ਰਾਤ ਨੂੰ ਦੁਪਹਿਰ ਨੂੰ UTC ਵਿਖੇ ਮੈਰਿਟ ਆਈਲੈਂਡ ਫਲੋਰੀਡਾ ਵਿਖੇ ਕੈਨੇਡੀ ਏਰੀਆ ਹਾਰਟ ਤੋਂ ਆਪਣਾ ਸੀਗਾ ਸੈਂਟਰਨ ਦੀ ਰਾਕਟ ਦੇ ਦੁਆਰਾ ਲਾਂਚ ਕੀਤਾ ਗਿਆ ਸੀ। ਆਰਮਸਟਰਾਂਗ ਅਤੇ ਐਲਡਰਿਨ ਨੇ ਪੁਲਾੜ ਜਾਮ ਦੇ ਬਾਹਰ ਸਮੂਹਿਕ ਰੂਪ ਦੇ ਵਿੱਚ 2 ਤੇ ਤਕਰੀਬਨ 1.5 ਘੰਟਾ ਬਿਤਾਏ ਸੀ ਤੇ ਉਹਨਾਂ ਨੇ ਧਰਤੀ ਦੇ ਉੱਤੇ ਦੁਬਾਰਾ ਲਿਜਾਣ ਦੇ ਲਈ ਆਮ ਤੌਰ ਦੇ ਉੱਤੇ 47.5 ਕਿਲੋਗ੍ਰਾਮ 21.5 ਕਿਲੋਗ੍ਰਾਮ ਚੰਦਰਮਾ ਦੀ ਸਮੱਗਰੀ ਇਕੱਠੀ ਕੀਤੀ ਤੇ US ਦੇ ਪੁਲਾੜ ਯਾਤਰੀਆਂ ਨੇ ਇੱਕ ਵੈਬਸਾਈਟ ਦੇ ਉੱਤੇ ਚੰਦਰਮਾ ਦੇ ਫਰਸ਼ ਦੇ ਉੱਤੇ 21 ਘੰਟੇ 36 ਮਿੰਟ ਬਿਤਾਏ ਤੇ ਉਹਨਾਂ ਦਾ ਟ੍ਰੈਂਕਿਲਿਟੀ ਬੇਸ ਰੱਖਿਆ ਸੀ। ਫਿਰ ਉਹਨਾਂ ਨੂੰ ਚੰਦਰ ਦੀ ਕੜੀ ਦੇ ਵਿੱਚ ਕਮਾਂਡ ਮਾਡਲ ਕੋਲੰਬੀਆ ਦਾ ਹਿੱਸਾ ਬਣਨ ਦੇ ਲਈ ਉਤਾਰਿਆ ਗਿਆ ਸੀ। ਮਾਈਕਲ ਕਲੋਨਿਜ਼ ਨੇ ਕਮਾਂਡ ਮੋਡਿਊਲ ਕੋਲੰਬੀਆ ਨੂੰ ਇਕੱਲੇ ਚੰਦਰਮਾ ਦੀ ਯਾਤਰਾ ਦੇ ਵਿੱਚ ਭਜਾ ਦਿੱਤਾ ਤੇ ਹਜ਼ਾਰਾਂ ਤੇ ਹਜ਼ਾਰਾਂ ਲੋਕਾਂ ਨੇ TV ਦੇ ਉੱਤੇ ਇਤਿਹਾਸਕ ਪਾਲੇ ਦੇਖਿਆ ਸੀ ਤੇ ਸੰਯੁਕਤ ਰਾਜ ਅਮਰੀਕਾ ਇੱਕ ਅਜਿਹਾ ਦੇਸ਼ ਹੈ ਜਿਹਨੇ ਚੰਦਰਮਾ ਦੇ ਲਈ ਪ੍ਰਭਾਵਸ਼ਾਲੀ ਤਰੀਕੇ ਨਾਲ ਮਿਸ਼ਨ ਕੀਤੇ ਨੇ ਤੇ ਅੰਤਿਮ ਰੂਪ ਦੇ ਵਿੱਚ ਦਸੰਬਰ 1972 ਦੇ ਵਿੱਚ ਚੰਦਰਮਾ ਦੀ ਜਿਹੜਾ ਮੰਜ਼ਿਲ ਨੂੰ ਰਵਾਨਗੀ ਜਿਹੜੀ ਹੈ ਦਿੱਤੀ ਗਈ ਸੀ। ਤੇ ਅੱਜ ਦੇ ਦਿਹਾੜੇ 'ਚ ਅਮਰੀਕਾ 'ਚ ਰਾਸ਼ਟਰੀ ਚੰਦਰਮਾ ਦਿਵਸ ਵੀ ਜਿਹੜਾ ਮੂਨ ਡੇ ਵੀ ਮਨਾਇਆ ਜਾਂਦਾ ਹੈ, ਦਿਹਾੜਾ ਮਨਾਇਆ ਜਾਂਦਾ ਹੈ 20 ਜੁਲਾਈ ਨੂੰ। ਚਲੋ ਦੋਸਤੋ ਅਗਲੀ ਗੱਲ ਕਰਦੇ ਹਾਂ ਕਾਰਾਂ ਦੇ ਟਾਇਰਾਂ ਦੇ ਬਾਰੇ ਕੁਝ ਜਾਣਕਾਰੀ। ਚਲੋ ਇਹਨੂੰ ਆਪਾਂ ਛੱਡਦੇ ਹਾਂ, ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਹੈ, ਹਰ ਕਿਤੇ ਨੂੰ ਪਤਾ ਹੀ ਹੈ, ਤਕਰੀਬਨ ਕਿਸੇ ਨੂੰ ਵੀ ਪਤਾ ਹੈ, ਕਿਸੇ ਹੋਰ ਦਿਨ ਇਹਨੂੰ ਜਿਹੜਾ ਆਪਾਂ ਅੱਗੇ ਸਾਂਝ ਪਾਵਾਂਗੇ। ਤੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲੀਏ ਤੇ ਉਸ ਤੋਂ ਪਹਿਲਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ। ਸਮੇਂ ਦੀ ਸਿਆਸਤ ਤੇ ਸਮਾਜ ਅਤੇ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਜੋ ਖ਼ਬਰਾਂ ਨੇ, 2027 ਦੀਆਂ ਪੰਜਾਬ ਚੋਣਾਂ ਦਾ ਮਾਹੌਲ ਬਣ ਰਿਹਾ, ਕਿਸਾਨਾਂ ਦੀ ਦਿੱਲੀ ਕੂਚ ਜਿਹੜੀ ਹੈ ਉਹਦੀ ਤਿਆਰੀ ਤੇ ਅੱਜ ਜਿਹੜਾ ਕੂਚ ਕਰ ਵੀ ਗਏ ਹੈ। ਸੁਖਬੀਰ ਸਿੰਘ ਬਾਦਲ ਤੋਂ ਸਿੱਟ ਦੀ ਪੁੱਛਗਿੱਛ ਤੇ ਮੀਰੀ ਪੀਰੀ ਖਾਲਸਾ ਮਾਰਚ ਦਾ ਆਰੰਭ, ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨਵੀਆਂ ਯੋਜਨਾਵਾਂ, ਸੰਸਦ ਦਾ ਹੰਗਾਮੇਦਾਰ ਮੌਨਸੂਨ ਸੈਸ਼ਨ ਅੱਜ ਸ਼ੁਰੂਆਤ ਹੋ ਗਈ ਹੈ ਤੇ ਉੱਥੇ ਵੀ ਕਾਫੀ ਹਫੜਾ ਦਫੜੀ ਫੈਲੀ ਹੈ। ਪੰਜਾਬ ਦੀ ਬਦਲ ਰਹੀ ਰਾਜਨੀਤੀ ਦੇ ਪਿੱਛੇ ਦੀ ਸੱਚਾਈ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਤਰ੍ਹਾਂ ਵਿਦੇਸ਼ੀ ਮੋਰਚਿਆਂ ਦੇ ਉੱਤੇ ਵੀ ਫੀਫਾ ਵਰਲਡ ਕੱਪ ਨੇ ਕੱਲ ਆਪਣੇ ਨਿਸ਼ਾਨ ਪੈਰ ਛੱਡ ਦਿੱਤੇ ਹੈ ਤੇ ਇਤਿਹਾਸਕ ਫਾਈਨਲ ਜਿਹੜਾ ਹੋਇਆ, ਅਮਰੀਕਾ ਇਰਾਨ ਤਣਾਅ ਜਿਹੜਾ ਵੱਧ ਰਿਹਾ ਹੈ, ਸਾਊਦੀ ਅਰਬ ਦੇ ਪਰਮਾਣੂ ਪ੍ਰੋਗਰਾਮ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਤੇ ਦੂਸਰੇ ਪਾਸੇ ਇਰਾਨ ਨੂੰ ਜਿਹੜਾ ਇਸ ਦੇ ਵਿੱਚ ਡੱਕਿਆ ਜਾ ਰਿਹਾ ਹੈ। ਭਾਰਤ ਅਫਗਾਨਿਸਤਾਨ ਵਪਾਰਕ ਰਿਸ਼ਤੇ ਵੱਧ ਰਹੇ ਨੇ, ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਜਿਹੜੇ ਚੁਣ ਲਏ ਗਏ ਨੇ ਤੇ ਕੈਨੇਡਾ ਦੀ ਸਿਆਸਤ ਦੇ ਵਿੱਚ ਵੀ ਹਲਚਲ ਜਿਹੜੀ ਫੈਲ ਰਹੀ ਹੈ ਤੇ ਇਹਦੇ ਵਿੱਚ ਤੁਸੀਂ ਵੀ ਆਪਣੀ ਜਿਹੜੀ ਹੈ ਰਾਏ ਦੇ ਸਕਦੇ ਹੋ। ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ, ਐਡਵੋਕੇਟ ਰਾਜਸਥਾਨੀ ਸਾਹਿਬ ਜੁੜੇ ਹੋਏ ਨੇ ਲਾਈਕ ਨੰਬਰ ਕਹਿੰਦੇ 3 ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਤੇ ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਹੈ। ਲੋ ਦੋਸਤੋ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਫੀਫਾ ਵਰਲਡ ਕੱਪ ਤੋਂ। ਫੀਫਾ ਵਰਲਡ ਕੱਪ ਜੋ ਕਿ ਨਿਊਯਾਰਕ ਦੇ ਨਿਊ ਜਰਸੀ ਸਟੇਡੀਅਮ ਦੇ ਵਿੱਚ ਕੱਲ ਫਾਈਨਲ ਮੈਚ ਖੇਡਿਆ ਗਿਆ, ਉਸ ਦੇ ਵਿੱਚ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਦੇ ਵਿੱਚ ਸਪੇਨ ਨੇ ਅਰਜਨਟਾਈਨਾ ਨੂੰ 1-0 ਦੇ ਨਾਲ ਹਰਾ ਕੇ ਵਿਸ਼ਵ ਕੱਪ ਫੁੱਟਬਾਲ ਦਾ ਖਿਤਾਬ ਜਿੱਤ ਲਿਆ ਤੇ ਉਹਨੂੰ ਝੁੰਮਿਆ। ਸਪੇਨ ਨੇ 16 ਸਾਲ ਬਾਅਦ ਵਿਸ਼ਵ ਕੱਪ ਜਿੱਤਿਆ ਤੇ ਸਪੇਨ ਨੇ ਇਸ ਤੋਂ ਪਹਿਲਾਂ ਦਾ ਸਾਲ ਜਿਹੜਾ ਸੀ ਸਾਲਾਂ ਦੇ ਵਿੱਚ 2010 ਦੇ ਵਿੱਚ ਜਿਹੜਾ ਸੀ ਵਿਸ਼ਵ ਕੱਪ ਜਿੱਤਿਆ ਸੀ ਤੇ ਉਸ ਤੋਂ ਬਾਅਦ ਹੁਣ ਇਹ ਜਿਹੜਾ 16 ਸਾਲਾਂ ਬਾਅਦ ਉਹਨਾਂ ਦੀ ਝੋਲੀ ਦੇ ਵਿੱਚ ਟਰਾਫੀ ਜਿਹੜੀ ਪਈ ਹੈ। ਕਾਫੀ ਇੰਟਰਸਟਿੰਗ ਮੈਚ ਸੀ, ਦੇਖਣ ਯੋਗ ਸੀ, ਕਾਫੀ ਟਫ ਸੀਗਾ ਦੋਵਾਂ ਟੀਮਾਂ ਲਈ, ਪਰ ਜੋ ਕੁਝ ਵੀ ਵਾਪਰਿਆ ਸੁਭਾਵਿਕ
ਆਖਰ ਦੇ ਵਿੱਚ ਵੱਧ ਟਾਈਮ ਦੇ ਕੇ 15-15 ਮਿੰਟ ਪੂਰਾ ਟਾਈਮ ਖੇਡੇ, ਰੈੱਡ ਕਾਰਡ ਵੀ ਮਿਲਿਆ ਅਰਜਨਟਾਈਨਾ ਵਾਲਿਆਂ ਦੇ ਇੱਕ ਵਿਅਕਤੀ ਜਿਹੜਾ ਖਿਡਾਰੀ ਸੀ ਬਾਹਰ ਵੀ ਕੱਢਿਆ ਗਿਆ ਤੇ ਫਿਰ ਉਸ ਤੋਂ ਬਾਅਦ ਆਖਰ ਤੱਕ ਜਿਹੜਾ ਜ਼ੋਰ ਲੱਗਿਆ ਪਰ ਕੁਝ ਵੀ ਸੰਭਵ ਨਾ ਹੋ ਸਕਿਆ। ਦੋਵੇਂ ਟੀਮਾਂ ਗੋਲ ਕਰਨ ਦੇ ਵਿੱਚ ਅਸਫਲ ਰਹੀਆਂ ਪਰ 15-15 ਮਿੰਟ ਹੋਰ ਵਾਧੂ ਸਮਾਂ ਖਿਡਾਇਆ ਗਿਆ ਜਿਸ ਦੇ ਵਿੱਚ ਆਖਰੀ ਪਲਾਂ ਦੇ ਵਿੱਚ ਸਪੇਨ ਨੇ ਫਿਰ ਅਰਜਨਟਾਈਨਾ ਸਿਰ ਜਿਹੜਾ 2-1 ਗੋਲ ਦਾਗਿਆ ਤੇ ਫਿਰ ਜਿੱਤ ਜਿਹੜਾ ਉਹ ਦਰਜ ਕੀਤੀ ਹੈ। ਦੂਸਰੇ ਪਾਸੇ ਜਿਹੜਾ ਟਰੰਪ ਸਾਹਿਬ ਵੀ ਉੱਥੇ ਕੱਲ ਦੇਖਣ ਨੂੰ ਮਿਲਿਆ ਤੇ ਇੱਕ ਜਿਹੜੀ ਹੋਰ ਜਾਣਕਾਰੀ ਇਸ ਦੇ ਬਾਬਤ ਹੀ, ਫੀਫਾ ਦੇ ਪ੍ਰਧਾਨ ਜਿਹੜੇ ਨੇ ਜਾਨੀ ਇਨਫਾਟੀਨੋ ਨੇ ਵਿਸ਼ਵ ਕੱਪ ਟੂਰਨਾਮੈਂਟ ਦੇ ਦੌਰਾਨ 1 ਲੱਖ ਤੋਂ ਵੱਧ ਹਵਾਈ ਕਿਲੋਮੀਟਰਾਂ ਦੀ ਯਾਤਰਾ ਕੱਢ ਦਿੱਤੀ ਜੋ ਕਿ ਧਰਤੀ ਦੇ ਲਗਭਗ 2.5 ਚੱਕਰਾਂ ਦੇ ਬਰਾਬਰ ਬਣਦੀ ਹੈ। ਮਤਲਬ ਕਿ ਇਹਨਾਂ ਸਮਿਆਂ ਦੇ ਵਿੱਚ ਮੈਚਾਂ ਦੇ ਦੌਰਾਨ 2.5 ਚੱਕਰ ਉਹਨੇ ਦੁਨੀਆਂ ਦੇ ਲਾ ਦਿੱਤੇ ਆਪਣਾ ਪਲੈਨਟ ਜਿਹੜਾ ਹੈ। ਦੀ ਗਾਰਡੀਅਨ ਦੀ ਇੱਕ ਰਿਪੋਰਟ ਦੇ ਮੁਤਾਬਕ ਇਨਫਾਟੀਨੋ ਨੇ ਫੀਫਾ ਦੇ ਇੱਕ ਸਾਂਝੇਦਾਰ ਵੱਲੋਂ ਮੁਹੱਈਆ ਕਰਵਾਏ ਗਏ ਨਿੱਜੀ ਜਹਾਜ਼ ਪ੍ਰਾਈਵੇਟ ਜੈੱਟ ਦੇ ਰਾਹੀਂ ਇੱਕ ਸ਼ਹਿਰ ਅਤੇ ਦੇਸ਼ ਤੋਂ ਦੂਜੇ ਸੂਬੇ ਤੱਕ ਯਾਤਰਾਵਾਂ ਕੀਤੀਆਂ ਨੇ। ਕਈ ਦਿਨਾਂ ਦੇ ਵਿੱਚ ਉਹਨਾਂ ਨੇ 3-3 ਜਿਹੜੀਆਂ ਉਡਾਨਾਂ ਵੀ ਭਰੀਆਂ। ਇਨਫਾਟੀਨੋ ਨੇ ਮੌਕੇ ਦੇ ਉੱਤੇ 43 ਮੈਚ ਦੇਖੇ ਹੈ ਤੇ ਟੂਰਨਾਮੈਂਟ ਦੇ ਹਰ ਸਟੇਡੀਅਮ ਦਾ ਘੱਟੋ ਘੱਟ 1 ਵਾਰ ਦੌਰਾ ਕੀਤਾ। ਸਭ ਤੋਂ ਵੱਧ ਮਿਆਮੀ ਦੇ ਸਟੇਡੀਅਮ ਦੇ ਵਿੱਚ ਉਹ ਨਜ਼ਰ ਆਏ ਜਿੱਥੇ ਉਹ 5 ਵਾਰ ਜਿਹੜਾ ਦੇਖੇ ਗਏ। ਟੂਰਨਾਮੈਂਟ ਦੇ ਪਹਿਲੇ 2 ਹਫ਼ਤਿਆਂ ਦੇ ਦੌਰਾਨ ਇਨਫਾਟੀਨੋ ਦੀਆਂ ਜਿਹੜੀਆਂ ਨੇ ਨਿੱਜੀ ਉਡਾਨਾਂ ਤੋਂ ਨਿਕਲਣ ਵਾਲੇ ਕਾਰਬਨ ਡਾਈਆਕਸਾਈਡ ਜਿਹੜੀ ਹੈ ਦਾ ਅੰਦਾਜ਼ਾ ਲਗਾਇਆ ਗਿਆ ਉਹਦੇ ਵਿੱਚ ਕਿ ਇੱਕ ਪਾਸੇ ਤਾਂ ਵਾਤਾਵਰਣ ਦੀ ਸੁਰੱਖਿਆ ਦੀ ਗੱਲ ਹੋ ਰਹੀ ਹੈ ਪਰ ਦੂਸਰੇ ਪਾਸੇ ਜਿਹੜਾ ਇੰਨਾ ਪੋਲਿਊਸ਼ਨ ਜਿਹੜਾ ਵੱਧ ਰਿਹਾ ਜੋ ਕੁੱਲ ਮਿਲਾ ਕੇ 78 ਆਮ ਲੋਕਾਂ ਦੇ 1 ਸਾਲ ਦੇ ਔਸਤ ਕਾਰਬਨ ਜਿਹੜਾ ਉਤਸਰਜਨ ਦੇ ਬਰਾਬਰ ਬਣਦਾ ਹੈ। ਜਾਣੀ ਕਿ 78 ਜਿਹੜੇ ਲੋਕ ਨੇ 2 ਸਾਲਾਂ ਦੇ ਵਿੱਚ ਇੰਨਾ ਟਰੈਵਲ ਕਰਕੇ ਨਹੀਂ ਉਹ ਪ੍ਰਦੂਸ਼ਣ ਫੈਲਾਉਣਗੇ ਜਿੰਨਾ ਕਿ ਇਸ ਆਪਣੇ ਫੀਫਾ ਵਰਲਡ ਕੱਪ ਦੇ ਕਰਤੇ ਧਰਤੇ ਜਿਹੜੇ ਨੇ ਉਹਨਾਂ ਨੇ ਜਿਹੜਾ ਫੈਲਾ ਦਿੱਤਾ। ਤੇ ਦੂਜੇ ਪਾਸੇ ਫੀਫਾ ਨੇ ਆਪਣੀ ਹਵਾਈ ਯਾਤਰਾ ਸੰਬੰਧੀ ਰਣਨੀਤੀ ਦੇ ਵਿੱਚ ਇਹ ਵਚਨ ਦਿੱਤਾ ਹੋਇਆ ਹੈ ਕਿ ਉਹ ਸਾਲ 2030 ਤੱਕ ਆਪਣੇ ਕਾਰਬਨ ਡਾਈਆਕਸਾਈਡ ਜਿਹੜਾ ਉਹ ਛੱਡਦੇ ਨੇ ਉਹਨੂੰ ਜਿਹੜਾ ਅੱਧਾ ਕਰੇਗੀ। ਖ਼ਬਰਾਂ ਵੱਲ ਨੂੰ ਚੱਲੀਏ ਤੇ ਅਗਸਤ ਤੋਂ ਸ਼ੁਰੂ ਹੋਣਗੇ 3 ਨਵੇਂ ਧਾਰਮਿਕ ਰੂਟ। ਕੇਜਰੀਵਾਲ ਵੱਲੋਂ ਮਾਨ ਸਰਕਾਰ ਦੀ ਮੁਫ਼ਤ ਤੀਰਥ ਯਾਤਰਾ ਦੇ ਗੁਣ ਗਾਏ ਜਾ ਰਹੇ ਨੇ ਤੇ ਐਲਾਨ ਕਰ ਦਿੱਤੇ ਆ ਵਿਸਤਾਰ ਦੇ ਵਿੱਚ। ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ ਭਜਨ ਸੰਧੀਆਂ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਆਮ ਆਦਮੀ ਪਾਰਟੀ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਸਰਕਾਰ ਦੀ ਮੁਫ਼ਤ ਤੀਰਥ ਯਾਤਰਾ ਯੋਜਨਾ ਅਗਸਤ ਮਹੀਨੇ ਤੋਂ ਖਾਂਟੂ ਸ਼ਿਆਮ ਜੀ, ਸਾਲਾਸਰ, ਹਰਿਦੁਆਰ, ਰਿਸ਼ੀਕੇਸ਼ ਤੇ ਮਥੁਰਾ ਵਰਿੰਦਾਵਨ ਤੱਕ ਜਿਹੜਾ ਵਿਸਤਾਰ ਕਰਨ ਦਾ ਐਲਾਨ ਕਰ ਦਿੱਤਾ। ਇਨ੍ਹਾਂ 3 ਨਵੇਂ ਰੂਟਾਂ ਲਈ ਜਿਹੜਾ ਰਜਿਸਟ੍ਰੇਸ਼ਨ ਅਗਸਤ ਦੇ ਵਿੱਚ ਖੁੱਲੇਗੀ ਜਿਸ ਦੇ ਤਹਿਤ ਸਰਕਾਰ 1.5 ਲੱਖ ਸ਼ਰਧਾਲੂਆਂ ਨੂੰ ਦਰਸ਼ਨ ਕਰਵਾਉਣ ਦੀ ਤਿਆਰੀ ਕਰ ਰਹੀ ਹੈ। ਇਸ ਮੌਕੇ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ, ਸੰਸਦ ਮੈਂਬਰ ਡਾਕਟਰ ਰਾਜ ਕੁਮਾਰ, ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ, ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਹਲਕਾ ਇੰਚਾਰਜ ਮੁਕੇਰੀਆਂ ਸਰਬਜੋਤ ਸਿੰਘ ਸਾਬੀ ਤੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ ਵੀ ਜਿਹੜੇ ਹਾਜ਼ਰ ਸਨ। ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਮੁਫ਼ਤ ਤੀਰਥ ਯਾਤਰਾ ਯੋਜਨਾ ਮੌਜੂਦਾ ਸਮੇਂ ਸ਼ਰਧਾਲੂਆਂ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਲੈ ਕੇ ਜਾਂਦੀ ਹੈ ਜਿਸ ਦੇ ਵਿੱਚ ਏਸੀ ਬੱਸਾਂ, ਹੋਟਲਾਂ, ਖਾਣੇ ਅਤੇ ਹੋਰ ਪ੍ਰਬੰਧਾਂ ਦਾ ਸਾਰਾ ਖਰਚਾ ਕਹਿੰਦੇ ਸਰਕਾਰ ਵੱਲੋਂ ਚੁੱਕਿਆ ਜਾਂਦਾ ਹੈ। ਹੁਣ ਇਸ ਯੋਜਨਾ ਦਾ 3 ਨਵੇਂ ਰੂਟਾਂ ਦੇ ਨਾਲ ਵਿਸਤਾਰ ਕੀਤਾ ਗਿਆ। ਔਰਤਾਂ ਦੇ ਲਈ ਵਿੱਤੀ ਸਹਾਇਤਾ ਬਾਰੇ ਬੋਲਦਿਆਂ ਆਪ ਸੁਪਰੀਮੋ ਨੇ ਕਿਹਾ ਕਿ ਜਿਨ੍ਹਾਂ ਔਰਤਾਂ ਨੇ ਆਪਣੀ ਰਜਿਸਟ੍ਰੇਸ਼ਨ ਮੁਕੰਮਲ ਹੋਣ ਦੇ ਬਾਵਜੂਦ ਅਜੇ ਤੱਕ ਖਾਤਿਆਂ 'ਚ ਪੈਸੇ ਪ੍ਰਾਪਤ ਨਹੀਂ ਕੀਤੇ ਉਨ੍ਹਾਂ ਨੂੰ 1 ਅਗਸਤ ਨੂੰ ਜੁਲਾਈ, ਅਗਸਤ ਅਤੇ ਸਤੰਬਰ ਮਹੀਨੇ ਦੇ ਪੈਸੇ ਇਕੱਠੇ ਮਿਲਣਗੇ। 1 ਜੁਲਾਈ ਨੂੰ ਮੁੱਖ ਮੰਤਰੀ ਮਾਨ ਨੇ 32 ਲੱਖ ਔਰਤਾਂ ਦੇ ਖਾਤਿਆਂ ਦੇ ਵਿੱਚ ਪੈਸੇ ਟਰਾਂਸਫਰ ਕੀਤੇ ਸਨ ਤੇ 1 ਅਗਸਤ ਨੂੰ 5 ਲੱਖ ਤੋਂ ਵੱਧ ਔਰਤਾਂ ਨੂੰ ਇਹ ਲਾਭ ਕਹਿੰਦੇ ਮਿਲੇਗਾ। ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਫਿਰਕੂ ਸਦਭਾਵਨਾ ਤੇ ਟੋਲ ਪਲਾਜ਼ਿਆਂ ਦੇ ਬਾਰੇ ਮੁੱਖ ਮੰਤਰੀ ਬੋਲਿਆ ਕਹਿੰਦੇ ਇਸ ਮੌਕੇ ਮਾਨ ਨੇ ਕਿਹਾ
ਕਿ ਪਵਿੱਤਰ ਅਸਥਾਨਾਂ ਦੇ ਉੱਤੇ ਆ ਕੇ ਇਸ ਮੁਕੱਦਸ ਸਮਾਗਮ ਦੇ ਵਿੱਚ ਹਿੱਸਾ ਲੈ ਕੇ ਬਹੁਤ ਮਾਣ ਮਹਿਸੂਸ ਕਰ ਰਹੇ ਨੇ। ਲੋਕਾਂ ਦਾ ਬੇਅੰਤ ਪਿਆਰ ਅਤੇ ਅਸੀਸਾਂ ਸੂਬਾ ਸਰਕਾਰ ਨੂੰ ਹੋਰ ਵੀ ਵੱਧ ਉਤਸ਼ਾਹਿਤ ਤੇ ਵਚਨਬੱਧਤਾ ਦੇ ਨਾਲ ਉਨ੍ਹਾਂ ਦੀ ਸੇਵਾ ਕਰਨ ਦਾ ਕਹਿੰਦੇ ਭਰੋਸਾ ਦਿੰਦੀਆਂ ਨੇ। ਪੰਜਾਬ ਇੱਕ ਅਜਿਹੀ ਉਪਜਾਊ ਧਰਤੀ ਹੈ ਜਿੱਥੇ ਨਫ਼ਰਤ ਦੇ ਬੀਜ ਨੂੰ ਛੱਡ ਕੇ ਹਰ ਬੀਜ ਪੁੰਗਰ ਸਕਦਾ ਹੈ। ਪੰਜਾਬ ਹਮੇਸ਼ਾ ਹੀ ਫਿਰਕੂ ਸਦਭਾਵਨਾ ਦੀ ਭਾਵਨਾ ਰੱਖਣ ਵਾਲਾ ਸੂਬਾ ਰਿਹਾ ਤੇ ਵੰਡ ਪਾਉਣ ਵਾਲੀਆਂ ਤਾਕਤਾਂ ਇੱਥੇ ਕਦੇ ਵੀ ਕਹਿੰਦੇ ਕਾਮਯਾਬ ਨਹੀਂ ਹੋ ਸਕੀਆਂ। ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਦੇ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ 19 ਟੋਲ ਪਲਾਜ਼ੇ ਬੰਦ ਕਰ ਦੇਣ ਦੇ ਨਾਲ ਆਮ ਲੋਕਾਂ ਦੀ ਰੋਜ਼ਾਨਾ ਲਗਭਗ 70 ਲੱਖ ਰੁਪਏ ਦੀ ਬਚਤ ਹੋ ਰਹੀ ਹੈ ਤੇ ਦੂਸਰੇ ਪਾਸੇ ਸੜਕਾਂ ਟੁੱਟੀਆਂ ਪਈਆਂ ਨੇ। ਤੇ ਭਾਈ ਇਹ ਆਪ ਮੁਹਾਰੀ ਜਦੋਂ ਕਹਿੰਦੇ ਨੇ ਨਾ ਡੇਟ ਜਾਂ ਟੈਂਡਰ ਫੁੱਲ ਹੋ ਜਾਂਦਾ, ਡੇਟ ਖਤਮ ਹੋ ਜਾਂਦੀ ਹੈ ਤੇ ਆਪਣੇ ਆਪ ਵੀ ਬੰਦ ਹੋ ਜਾਂਦੇ ਹੈ। ਭਗਵਾਨ ਸਿੰਘ ਮਾਨ ਨੇ ਦੱਸਿਆ ਕਿ ਮਾਮਾ ਧੀਆਂ ਸਤਿਕਾਰ ਯੋਜਨਾ ਦਾ ਲਾਭ ਪੰਜਾਬ ਦੀਆਂ ਲਗਭਗ 97% ਔਰਤਾਂ ਉਠਾ ਰਹੀਆਂ ਨੇ। ਕਿਆ ਬਾਤ ਹੈ ਜੀ। ਸੂਬਾ ਸਰਕਾਰ ਨੇ ਬਜਟ ਦੇ ਵਿੱਚ ਇਸ ਦੇ ਲਈ 9,300 ਕਰੋੜ ਰੁਪਏ ਰੱਖੇ ਨੇ। ਤਲਵਾੜਾ BBMB ਜਿਹੜਾ ਹਸਪਤਾਲ ਨੂੰ PGI ਦੀ ਜਿਹੜੀ ਹੈ ਤਰਜ ਦੇ ਉੱਤੇ ਅਪਗ੍ਰੇਡ ਕਰਨ ਦਾ ਵੀ ਜਿਹੜਾ ਵਾਅਦਾ ਕਰ ਲਿਆ। ਦੂਸਰੇ ਪਾਸੇ ਮੈਡੀਕਲ ਦੀਆਂ ਦੁਕਾਨਾਂ ਤੇ ਇੱਕ ਚੰਗਾ ਫੈਸਲਾ ਆਇਆ। CCTV ਲਾਜ਼ਮੀ ਕਰ ਦਿੱਤਾ ਹੈ। 90 ਦਿਨਾਂ ਤੱਕ ਸੁਰੱਖਿਅਤ ਰੱਖਣੀ ਪਵੇਗੀ ਜਿਹੜੀ ਉਸਦੀ ਰਿਕਾਰਡਿੰਗ। ਮੋਗਾ ਜ਼ਿਲ੍ਹੇ ਪ੍ਰਸ਼ਾਸਨ ਨੇ ਮੈਡੀਕਲ ਸਟੋਰਾਂ ਦੇ ਉੱਤੇ ਦਵਾਈਆਂ ਦੀ ਗੈਰ ਕਾਨੂੰਨੀ ਵਿਕਰੀ ਤੇ ਦੁਰਵਰਤੋਂ ਨੂੰ ਮੁੱਖ ਰੱਖਦੇ ਹੋਏ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਤੇ ਹੈ, ਜਿਸ ਦੇ ਤਹਿਤ ਹੁਣ ਦਵਾਈਆਂ ਦੀ ਵਿਕਰੀ CCTV ਕੈਮਰਿਆਂ ਦੀ ਨਿਗਰਾਨੀ ਹੇਠ ਹੋ ਸਕੇਗੀ। ਡਿਪਟੀ ਕਮਿਸ਼ਨਰ ਵੱਲੋਂ ਧਾਰਾ 163 ਦੇ ਤਹਿਤ ਹੁਕਮ ਜਾਰੀ ਕੀਤਾ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਗਤਾ 2023 ਦੀ ਧਾਰਾ 163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਨਤਕ ਹਿੱਤ, ਕਾਨੂੰਨ ਅਤੇ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਤੇ ਨਸ਼ੀਲੀਆਂ ਦਵਾਈਆਂ ਦੀ ਗੈਰ ਕਾਨੂੰਨੀ ਵਿਕਰੀ ਦੇ ਪ੍ਰਭਾਵਸ਼ਾਲੀ ਨਿਯੰਤਰਣ ਦੇ ਲਈ ਜ਼ਿਲ੍ਹੇ ਦੀ ਹਦੂਦ ਅੰਦਰ ਸਥਿਤ ਸਮੂਹ ਕੈਮਿਸਟਾਂ ਦੀਆਂ ਦੁਕਾਨਾਂ ਲਈ ਉਕਤ ਜਿਹੜਾ ਅਹਿਮ ਹੁਕਮ ਜਾਰੀ ਕੀਤੇ ਨੇ। ਹੁਕਮਾਂ ਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਹਰ ਦਵਾਈ ਵੇਚਣ ਵਾਲੀ ਦੁਕਾਨ ਦੇ ਵਿੱਚ ਕਾਰਜਸ਼ੀਲ CCTV ਕੈਮਰੇ ਲੱਗੇ ਹੋਣੇ ਲਾਜ਼ਮੀ ਨੇ। ਦਵਾਈਆਂ ਦੀ ਵਿਕਰੀ ਕੇਵਲ CCTV ਕੈਮਰਿਆਂ ਦੀ ਨਿਗਰਾਨੀ ਹੇਠ ਹੀ ਕੀਤੀ ਜਾਵੇਗੀ। ਵਿਕਰੀ ਕਾਊਂਟਰ, ਨਸ਼ੀਲੀਆਂ ਤੇ ਨਿਯੰਤਰਿਤ ਦਵਾਈਆਂ ਦਾ ਸਟੋਰੇਜ ਏਰੀਆ ਤੇ ਦੁਕਾਨ ਦੇ ਪ੍ਰਵੇਸ਼ ਨਿਕਾਸ ਦੇ ਦੁਆਰਾ CCTV ਕੈਮਰਿਆਂ ਦੀ ਕਵਰੇਜ ਹੇਠ ਹੋਣੇ ਲਾਜ਼ਮੀ ਹੋਣਗੇ। 90 ਦਿਨਾਂ ਦੀ ਰਿਕਾਰਡਿੰਗ ਲਾਜ਼ਮੀ ਜਿਹੜੀ ਹੈ ਸੁਰੱਖਿਅਤ ਰੱਖਣੀ ਪਏਗੀ ਤੇ 90 ਦਿਨਾਂ ਤੱਕ ਸੁਰੱਖਿਅਤ ਰੱਖੀ ਜਾਵੇ ਤੇ ਮੰਗੇ ਜਾਣ ਦੇ ਉੱਤੇ ਡਰੱਗ ਕੰਟਰੋਲ ਵਿਭਾਗ ਦੇ ਅਧਿਕਾਰੀ ਨੂੰ ਉਪਲਬਧ ਕਰਵਾਈ ਜਾਵੇਗੀ। ਕੈਮਰੇ ਖਰਾਬ ਹੋਣ ਦੇ ਉੱਤੇ ਦਵਾਈ ਵੇਚਣ ਦੇ ਉੱਤੇ ਪੂਰਨ ਮਨਾਹੀ ਹੋਏਗੀ। ਹੁਕਮਾਂ ਦੇ ਵਿੱਚ ਅੱਗੇ ਲਿਖਿਆ ਗਿਆ ਕਿ ਜੇਕਰ ਕਿਸੇ ਸਮੇਂ CCTV ਸਿਸਟਮ ਖਰਾਬ ਜਾਂ ਗੈਰ ਕਾਰਜਸ਼ੀਲ ਹੋ ਜਾਂਦਾ ਹੈ ਤਾਂ ਉਸ ਸਮੇਂ ਦੇ ਦੌਰਾਨ ਦਵਾਈਆਂ ਦੀ ਵਿਕਰੀ ਨਹੀਂ ਕੀਤੀ ਜਾ ਸਕੇਗੀ। CCTV ਕੈਮਰਿਆਂ ਦੀ ਨਿਗਰਾਨੀ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਦਵਾਈ ਦੀ ਵਿਕਰੀ ਕਰਨੀ ਪੂਰਨ ਜਿਹੜਾ ਤੌਰ ਦੇ ਉੱਤੇ ਮਨਾਹੀ ਹੋਏਗੀ। ਚੰਗਾ ਫੈਸਲਾ ਜੀ, ਲਗਾਮ ਖਿੱਚਣੀ ਚਾਹੀਦੀ ਇਹਨਾਂ ਚੀਜ਼ਾਂ ਤੇ। ਦੂਸਰੇ ਪਾਸੇ ਇੰਡੀਆ US ਟ੍ਰੇਡ ਐਗਰੀਮੈਂਟ, ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ਼ ਅੱਜ ਦਿੱਲੀ ਕੂਚ ਕਰਨਗੇ ਕਿਸਾਨ ਕਰ ਚੁੱਕੇ ਹੈ। 21 ਜੁਲਾਈ ਨੂੰ ਦਿੱਲੀ ਸਥਿਤ ਕਿਸਾਨ ਘਾਟ ਦੇ ਉੱਤੇ ਬੁਲੰਦ ਕੀਤੀ ਜਾਵੇਗੀ ਆਵਾਜ਼ ਤੇ ਫਾਰਮਰ ਪ੍ਰੋਟੈਸਟ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ 22 ਜੁਲਾਈ ਨੂੰ ਟੋਲ ਪਲਾਜ਼ਾ ਹੋਣਗੇ ਪਰਚੀ ਮੁਕਤ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਭਵਾਨੀਗੜ੍ਹ ਦੀ ਮੀਟਿੰਗ ਦੇ ਦੌਰਾਨ ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਪਿੰਡ ਫੱਗੂਵਾਲਾ ਵਿਖੇ ਜੈਪ ਸਿੰਘ ਲੱਖੇਵਾਲ ਦੀ ਜਿਹੜੀ ਹੈ ਅਗਵਾਈ ਦੇ ਵਿੱਚ ਕੀਤੀ ਗਈ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਜਨਰਲ ਸਕੱਤਰ ਜਸਬੀਰ ਸਿੰਘ ਗੱਗੜਪੁਰ ਅਤੇ ਬਲਾਕ ਖਜਾਨਚੀ ਬਲਵਿੰਦਰ ਸਿੰਘ ਘਨੌੜ ਨੇ ਕਿਹਾ ਹੈ ਕਿ ਭਾਰਤ ਅਮਰੀਕਾ ਮੁਕਤ ਵਪਾਰ ਸੰਧੀ ਦੇ ਨਾਲ ਕਿਸਾਨ, ਮਜ਼ਦੂਰ, ਦੁਕਾਨਦਾਰ ਅਤੇ ਛੋਟੇ ਕਾਰੋਬਾਰੀਆਂ ਨੂੰ ਬਰਾਬਰ ਜਾਂ ਬਰਬਾਦ ਕਰ ਦਿੱਤਾ ਜਾਵੇਗਾ। ਇਨ੍ਹਾਂ ਕਿਹਾ ਕਿ ਇਸ ਸਮਝੌਤੇ ਦੇ ਕਾਰਨ ਕਾਰਪੋਰੇਟ ਘਰਾਣਿਆਂ ਦੀ ਲੁੱਟ ਹੋਰ ਵੀ ਵੱਧ ਜਾਵੇਗੀ। ਭਾਰਤ ਅਮਰੀਕਾ ਵਪਾਰ ਸਮਝੌਤੇ ਸਮੇਤ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਬਣਾਏ ਦੇਸ਼ ਬਚਾਓ ਮੋਰਚਾ ਵੱਲੋਂ 21 ਜੁਲਾਈ ਨੂੰ ਹੁਣ ਦਿੱਲੀ ਸਥਿਤ ਕਿਸਾਨ ਘਾਟ ਦੇ ਉੱਤੇ ਆਵਾਜ਼ ਬੁਲੰਦ ਕੀਤੀ ਜਾਏਗੀ। ਕਿਸਾਨਾਂ ਵੱਲੋਂ ਦਿੱਲੀ ਵਿਖੇ ਦਿੱਤੇ ਜਾਣ ਵਾਲੇ ਧਰਨੇ ਲਈ ਪੰਜਾਬ ਦੇ ਕਿਸਾਨ ਅੱਜ 20 ਜੁਲਾਈ ਨੂੰ ਦਿੱਲੀ ਵੱਲ ਕੂਚ ਕਰ ਗਏ ਨੇ। ਇਸ ਮੌਕੇ ਦੇਸ਼ ਬਚਾਓ ਮੋਰਚਾ ਦੇ ਆਗੂ ਸਰਵਨ ਸਿੰਘ ਭੰਦੇੜ ਦੀ ਅਗਵਾਈ ਹੇਠ ਸੈਂਕੜੇ ਬੱਸਾਂ ਦਾ ਕਾਫਲਾ ਦੁਪਹਿਰ ਨੂੰ ਦਿੱਲੀ ਵੱਲ ਰਵਾਨਾ ਹੋਇਆ, ਜਿਨ੍ਹਾਂ ਦੇ ਵੱਲੋਂ ਭਲਕੇ 21 ਜੁਲਾਈ ਨੂੰ ਦਿੱਲੀ ਸਥਿਤ ਕਿਸਾਨ ਘਾਟ ਦੇ ਉੱਤੇ ਭਾਰਤ ਅਮਰੀਕਾ ਵਪਾਰ ਸਮਝੌਤੇ ਦੇ ਖਿਲਾਫ਼ ਆਵਾਜ਼ ਚੁੱਕੀ ਜਾਵੇਗੀ। ਸਰਵਨ ਸਿੰਘ ਭੰਦੇੜ ਨੇ ਕਿਹਾ ਕਿ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਦਿੱਲੀ
ਜਿਹੜਾ ਸਥਿਤ ਕਿਸਾਨ ਘਾਟ ਦੇ ਉੱਤੇ ਇੱਕ ਦਿਨ ਜਿਹੜਾ ਰੋਸ ਪ੍ਰਦਰਸ਼ਨ ਕਰਕੇ ਆਪਣਾ ਵਿਰੋਧ ਦਰਜ ਕਰਵਾਇਆ ਜਾਏਗਾ। ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਵਪਾਰ ਸਮਝੌਤਾ ਸਿਰਫ ਕਿਸਾਨੀ ਲਈ ਨਹੀਂ ਬਲਕਿ ਛੋਟੇ ਵਪਾਰੀਆਂ ਤੇ ਹੋਰ ਕਾਰੋਬਾਰੀਆਂ ਦੇ ਲਈ ਵੀ ਘਾਤਕ ਹੈ। ਇਸ ਦੇ ਲਈ ਕੇਂਦਰ ਸਰਕਾਰ ਨੂੰ ਇਹ ਸਮਝੌਤਾ ਤੁਰੰਤ ਰੱਦ ਕਰਨਾ ਚਾਹੀਦਾ ਹੈ ਤੇ ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਮੌਨਸੂਨ ਸੈਸ਼ਨ ਜਿਹੜਾ ਉਹਦੇ ਵਿੱਚ ਬੀਜ ਬਿੱਲ ਅਤੇ ਬਿਜਲੀ ਸੋਧ ਬਿੱਲ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਇਹਨਾਂ ਦੋਵਾਂ ਬਿੱਲਾਂ ਦਾ ਵਿਰੋਧ ਕੀਤਾ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕਿਸਾਨ ਵਿਰੋਧੀ ਫੈਸਲੇ ਲੈਣੇ ਬੰਦ ਕਰੇ। ਦੂਸਰੇ ਪਾਸੇ ਬਹਿਬਲ ਕਲਾਂ ਗੋਲੀਕਾਂਡ ਇੱਕ ਦੋ ਖਬਰਾਂ ਦੀ ਸਾਂਝ ਪਾ ਕੇ ਫਿਰ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਬਹਿਬਲ ਕਲਾਂ ਗੋਲੀਕਾਂਡ ਸੁਖਬੀਰ ਬਾਦਲ ਤੋਂ 2.25 ਘੰਟੇ ਪੁੱਛਗਿੱਛ ਹੋਈ ਹੈ। ਸੁਖਬੀਰ ਤੋਂ 2.25 ਘੰਟੇ ਦੇ ਦੌਰਾਨ ਕੀ ਕੁਝ ਪੁੱਛਿਆ ਗਿਆ ਤੇ ਕੀ ਕੁਝ ਜਵਾਬ ਦਿੱਤਾ ਉਹ ਅਜੇ ਕਿਆਸ ਰਾਈਆਂ ਨੇ, ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਚ ਵਿਸ਼ੇਸ਼ ਜਾਂਚ ਟੀਮ ਸਿੱਟ ਅੱਗੇ ਚੰਡੀਗੜ੍ਹ ਵਿਖੇ ਪੇਸ਼ ਹੋਏ ਹੈ। ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਤੋਂ 2.25 ਘੰਟੇ ਦੇ ਕਰੀਬ ਕਹਿੰਦੇ ਪੁੱਛਗਿੱਛ ਕੀਤੀ ਗਈ ਹੈ। ਸੁਖਬੀਰ ਬਾਦਲ ਨੇ SIT ਅੱਗੇ ਪੇਸ਼ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫਰਮਾਨ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਨੇ, ਪਰ ਅਕਾਲੀ ਦਲ ਨਾ ਕਦੇ ਦੱਬੇਗਾ ਤੇ ਨਾ ਹੀ ਝੁਕੇਗਾ। ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਕੀਤਾ ਕਿ ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਜਿੰਨੀ ਵਾਰ ਵੀ ਉਨ੍ਹਾਂ ਨੂੰ ਬੁਲਾਇਆ ਜਾਵੇਗਾ ਉਹ ਹਮੇਸ਼ਾ ਜਾਂਚ ਟੀਮ ਦੇ ਅੱਗੇ ਪੇਸ਼ ਜ਼ਰੂਰ ਹੋਣਗੇ। ਦੂਸਰੇ ਪਾਸੇ 24 ਜੁਲਾਈ ਤੋਂ ਸ਼ੁਰੂ ਹੋ ਜਾਵੇਗਾ ਮੀਰੀ ਪੀਰੀ ਖਾਲਸਾ ਮਾਰਚ। SGPC ਪ੍ਰਧਾਨ ਧਾਮੀ ਹੁਣਾਂ ਨੇ ਲਈਆਂ ਨੇ ਤਿਆਰੀਆਂ ਦਾ ਜਾਇਜ਼ਾ ਲੈ ਲਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਦੇ ਹੇਠ 24 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮੀਰੀ ਪੀਰੀ ਖਾਲਸਾ ਮਾਰਚ ਦੀਆਂ ਤਿਆਰੀਆਂ ਅੰਤਮ ਪੜਾਅ ਦੇ ਉੱਤੇ ਪਹੁੰਚ ਗਈਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਮਾਰਚ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਲਈ ਅਧਿਕਾਰੀਆਂ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਹੈ। ਇਸ ਦੇ ਦੌਰਾਨ ਉਨ੍ਹਾਂ ਸਾਰੇ ਪ੍ਰਬੰਧਾਂ ਦਾ ਵਿਸਤਾਰ ਦੇ ਨਾਲ ਮੁਆਇਨਾ ਕੀਤਾ ਤੇ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹੈ। ਐਡਵੋਕੇਟ ਧਾਮੀ ਨੇ ਦੱਸਿਆ ਕਿ ਖਾਲਸਾ ਮਾਰਚ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਹੈ ਤੇ ਇਸ ਮਾਰਚ ਦਾ ਐਲਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਹਾਲ ਹੀ ਦੇ ਵਿੱਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਏ ਪੰਥਕ ਇਕੱਠ ਦੇ ਦੌਰਾਨ ਕੀਤਾ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਰਚ ਦਾ ਮੁੱਖ ਉਦੇਸ਼ ਸਿੱਖ ਸਿਧਾਂਤਾਂ, ਗੁਰੂ ਸਾਹਿਬ ਦੇ ਸੰਦੇਸ਼ ਅਤੇ ਸਿੱਖ ਸੰਸਥਾਵਾਂ ਦੀ ਇਤਿਹਾਸਕ ਤੇ ਧਾਰਮਿਕ ਮਹੱਤਤਾ ਨੂੰ ਆਮ ਲੋਕਾਂ ਤੱਕ ਜਿਹੜਾ ਪਹੁੰਚਾਉਣਾ ਹੈ। ਪ੍ਰਧਾਨ ਧਾਮੀ ਹੁਣਾਂ ਨੇ ਦੱਸਿਆ ਕਿ ਇਹ ਮਾਰਚ 24 ਜੁਲਾਈ ਨੂੰ ਸਵੇਰੇ 9 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਤੋਂ ਬਾਅਦ ਸ਼ੁਰੂ ਹੋਵੇਗਾ। ਪਹਿਲੇ ਦਿਨ ਇਹ ਵੱਖ ਵੱਖ ਪਿੰਡਾਂ ਚੋਂ ਲੰਘਦਾ ਹੋਇਆ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਠੱਟਾ ਤਰਨ ਤਾਰਨ ਪਹੁੰਚੇਗਾ, ਜਿੱਥੇ ਰਾਤ ਦੇ ਲਈ ਆਰਾਮ ਕਰੇਗਾ। ਇਹ ਮਾਰਚ 25 ਜੁਲਾਈ ਨੂੰ ਤਰਨ ਤਾਰਨ, 26 ਜੁਲਾਈ ਨੂੰ ਸ੍ਰੀ ਗੋਇੰਦਵਾਲ ਸਾਹਿਬ, 27 ਜੁਲਾਈ ਨੂੰ ਮੋਗਾ, 28 ਨੂੰ ਜਿਹੜਾ ਸੀ ਬਾਜਿੰਦਪੁਰ ਤੇ 29 ਜੁਲਾਈ ਨੂੰ ਫਰੀਦਕੋਟ, 30 ਜੁਲਾਈ ਨੂੰ ਜੈਤੋਂ ਤੇ 31 ਜੁਲਾਈ ਨੂੰ ਸ੍ਰੀ ਮੁਕਤਸਰ ਸਾਹਿਬ ਤੇ 1 ਅਗਸਤ ਨੂੰ ਗੁਰਦੁਆਰਾ ਥੇਰੀ ਸਾਹਿਬ ਅਤੇ 2 ਅਗਸਤ ਨੂੰ ਗੁਰਦੁਆਰਾ ਹਾਜੀ ਰਤਨ ਸਾਹਿਬ ਬਠਿੰਡਾ ਪਹੁੰਚ ਜਾਵੇਗਾ। ਧਾਰਮਿਕ ਯਾਤਰਾ 3 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਮਾਪਤ ਹੋ ਜਾਵੇਗੀ। ਮੀਟਿੰਗ ਦੇ ਵਿਚ ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਮਾਰਚ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤ ਨੂੰ ਇਸ ਮੀਰੀ ਪੀਰੀ ਖਾਲਸਾ ਮਾਰਚ ਦੇ ਵਿਚ ਵੱਡੀ ਗਿਣਤੀ ਚ ਹਿੱਸਾ ਲੈਣ ਦੀ ਅਪੀਲ ਵੀ ਕੀਤੀ ਹੈ ਤੇ ਉਨ੍ਹਾਂ ਇਹ ਵੀ ਕਿਹਾ ਕਿ ਮਾਰਚ ਨਾ ਸਿਰਫ਼ ਇਕ ਧਾਰਮਿਕ ਯਾਤਰਾ ਹੋਵੇਗੀ ਸਗੋਂ ਗੁਰੂ ਸਾਹਿਬ ਸਿੱਖ ਵਿਰਾਸਤ ਅਤੇ ਪੰਥ ਦੀ ਏਕਤਾ ਦੇ ਸੰਦੇਸ਼ ਨੂੰ ਮਜ਼ਬੂਤ ਕਰਨ ਦਾ ਇਕ ਮਾਧਿਅਮ ਵੀ ਬਣੇਗਾ। ਇਕੱਤਰਤਾ ਦੇ ਮੌਕੇ ਬਾਬਾ ਮੇਜਰ ਸਿੰਘ ਸੋਢੀ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸਰਦਾਰ ਬਲਵਿੰਦਰ ਸਿੰਘ ਕਾਹਲਵਾਂ ਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਦੇ ਵਿਚ ਸ਼ਾਮਲ ਹੋਏ ਹੈ ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੰਸਦ ਦਾ ਮੌਨਸੂਨ ਇਜਲਾਸ ਮੁਅੱਤਲ ਹੋ ਗਿਆ। ਲੋਕ ਸਭਾ 4 ਵਾਰੀ ਮੁਲਤਵੀ ਕੀਤੀ ਗਈ ਹੈ। ਸੰਸਦ ਦੇ ਮੌਨਸੂਨ ਇਜਲਾਸ ਦੀ ਸ਼ੁਰੂਆਤ ਸੋਮਵਾਰ ਨੂੰ ਕਾਫ਼ੀ ਹੰਗਾਮੇਦਾਰ ਹੋਈ ਹੈ ਜਿੱਥੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਪ੍ਰਦਰਸ਼ਨ ਕਾਰਨ ਲੋਕ ਸਭਾ ਅਤੇ ਰਾਜ ਸਭਾ ਦੋਵਾਂ ਦੀ ਕਾਰਵਾਈ ਪ੍ਰਭਾਵਿਤ ਹੋਈ। ਸਵਾਲ ਜਵਾਬ ਜਿਹੜਾ ਉਹਦਾ ਸਮਾਂ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਮੈਂਬਰਾਂ ਨੇ ਸ਼ੋਰ ਸ਼ਰਾਬਾ ਸ਼ੁਰੂ ਕਰ ਦਿੱਤਾ ਜਿਸ ਦੇ ਕਾਰਨ ਸਪੀਕਰ ਓਮ ਬਿਰਲਾ ਨੂੰ ਕਾਰਵਾਈ ਦੁਪਹਿਰ 12 ਵਜੇ ਤੱਕ ਮੁਅੱਤਲ ਕਰਨੀ ਪੈ ਗਈ। ਜਦੋਂ 12 ਵਜੇ ਦੁਬਾਰਾ ਸਦਨ ਜੁੜਿਆ ਤਾਂ ਵੀ ਵਿਰੋਧ ਜਾਰੀ ਰਿਹਾ ਜਿਸ ਦੇ ਕਾਰਨ ਕਾਰਵਾਈ 12:30 ਵਜੇ ਤੱਕ ਦੂਜੀ ਵਾਰ ਮੁਲਤਵੀ ਕਰਨੀ ਪੈ ਗਈ। ਇਸ ਤੋਂ ਬਾਅਦ ਵੀ
ਗਤੀਰੋਧ ਬਰਕਰਾਰ ਰਿਹਾ ਤੇ ਵਿਰੋਧੀ ਮੈਂਬਰਾਂ ਦੀ ਨਾਅਰੇਬਾਜ਼ੀ ਕਾਰਨ ਕਾਰਵਾਈ ਤੀਜੀ ਵਾਰ ਦੁਪਹਿਰ 1 ਵਜੇ ਤੱਕ ਮੁਲਤਵੀ ਕੀਤੀ ਗਈ। ਹੰਗਾਮਾ ਨਾ ਥੰਮਣ ਕਰਕੇ ਸਦਨ ਨੂੰ ਚੌਥੀ ਵਾਰ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰਨਾ ਪੈ ਗਿਆ, ਜਿਹਦੇ ਨਾਲ ਇਜਲਾਸ ਦੇ ਪਹਿਲੇ ਹੀ ਦਿਨ ਕਾਰਵਾਈ ਪੂਰੀ ਤਰ੍ਹਾਂ ਠੱਪ ਹੋ ਗਈ ਤੇ ਦੂਜੀ ਬੈਠਕ ਦੇ ਦੌਰਾਨ ਸਪੀਕਰ ਓਮ ਬਿਰਲਾ ਦੀ ਗੈਰ ਮੌਜੂਦਗੀ ਦੇ ਵਿਚ ਸਦਨ ਦੀ ਪ੍ਰਧਾਨਗੀ ਕਰ ਰਹੇ ਭਾਜਪਾ ਐਮ ਪੀ ਦਲੀਪ ਸੈਂਕੀਆ ਨੇ ਮੈਂਬਰਾਂ ਨੂੰ ਸੰਸਦ ਚੱਲਣ ਦੇਣ ਅਤੇ ਦੇਸ਼ ਦੇ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਾਰਵਾਈ 12:30 ਵਜੇ ਤੱਕ ਜਿਹੜਾ ਮੁਲਤਵੀ ਕਰਨ ਤੋਂ ਪਹਿਲਾਂ ਕਿਹਾ, ਅੱਜ ਮੌਨਸੂਨ ਇਜਲਾਸ ਦਾ ਪਹਿਲਾ ਦਿਨ ਹੈ, ਮੈਂ ਤੁਹਾਨੂੰ ਆਪਣੀਆਂ ਸੀਟਾਂ ਤੇ ਬੈਠਣ ਦੀ ਬੇਨਤੀ ਕਰਦਾ, ਇਹ ਸਹੀ ਵਿਹਾਰ ਨਹੀਂ ਹੈ। ਦੇਸ਼ ਦੇ ਵਿਚ ਵੱਖ ਵੱਖ ਖੇਤਰਾਂ ਚ ਆਏ ਹੜਾਂ ਸਮੇਤ ਕਈ ਮੁੱਦੇ ਨੇ, ਉਨ੍ਹਾਂ ਤੇ ਚਰਚਾ ਕਰੋ, ਸਦਨ ਸਹਿਯੋਗ ਨਾਲ ਚੱਲਦਾ ਹੈ। ਇਸ ਤੋਂ ਪਹਿਲਾਂ ਸਪੀਕਰ ਓਮ ਬਿਰਲਾ ਨੇ ਵੀ ਵਿਰੋਧੀ ਮੈਂਬਰਾਂ ਨੂੰ ਸਵਾਲ ਜਵਾਬ ਦੇ ਦੌਰਾਨ ਨਾਅਰੇਬਾਜ਼ੀ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਸੀ ਕਿ ਸੰਸਦ ਲੋਕਤੰਤਰ ਦੀ ਸਰਵਉੱਚ ਸੰਸਥਾ ਹੈ ਤੇ ਮੈਂ ਤੁਹਾਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਬੇਨਤੀ ਕਰਦਾ, ਕਿਰਪਾ ਕਰਕੇ ਪੋਸਟਰ ਤੇ ਪਲੇ ਕਾਰਡ ਜਿਹੜੇ ਨੇ ਨਾ ਲਿਆਓ, ਇਹ ਸਵਾਲ ਜਵਾਬ ਦਾ ਸਮਾਂ ਹੈ ਤੇ ਨਾਅਰੇਬਾਜ਼ੀ ਕਰਨਾ ਠੀਕ ਨਹੀਂ ਹੈ, ਤੁਸੀਂ ਸਦਨ ਨੂੰ ਚੱਲਣ ਨਹੀਂ ਦੇਣਾ ਚਾਹੁੰਦੇ ਹੋ। ਇਸ ਤਰ੍ਹਾਂ ਦਾ ਮਾਹੌਲ ਜਿਹੜਾ ਉੱਥੇ ਰਿਹਾ ਜੀ ਤੇ ਦੂਸਰੇ ਪਾਸੇ

0: ਆਈਸਾ ਆਗੂ ਦੀ ਬਾਂਹ ਫ੍ਰੈਕਚਰ ਹੋਈ ਹੈ ਤੇ ਕਈ ਹੋਰ ਵਿਦਿਆਰਥੀ ਜ਼ਖਮੀ ਹੋਏ ਹੈ। ਲੋਕਾਂ ਦੇ ਵੱਡੇ ਸਮਰਥਨ ਤੋਂ ਵਾਂਗਚੁਕ ਖੁਸ਼ ਹੈ ਤੇ ਅੰਤ ਨਹੀਂ ਅੰਦੋਲਨ ਦੀ ਕਹਿੰਦਾ ਸ਼ੁਰੂਆਤ ਹੈ, ਉਹਦੀ ਪਤਨੀ ਕਹਿੰਦੀ ਹੈ। ਵਾਂਗਚੁਕ ਦੀ ਬੇਨਤੀ ਉੱਤੇ ਜਿਹੜਾ ਅਭਿਜੀਤ ਦਿਪਕੇ ਨੇ ਭੁੱਖ ਹੜਤਾਲ ਖਤਮ ਕਰ ਦਿੱਤੀ ਪਰ ਉਹਨੂੰ ਬਲੀ ਦਾ ਬੱਕਰਾ ਜ਼ਰੂਰ ਬਣਾ ਲਿਆ। ਵਾਂਗਚੁਕ ਨੇ ਸੰਸਦ ਚਲੋ ਮਾਰਚ ਦੇ ਵਿੱਚ ਹਿੱਸਾ ਲੈਣ ਦੇ ਲਈ ਹਸਪਤਾਲ ਤੋਂ ਇਜਾਜ਼ਤ ਮੰਗੀ ਹੈ ਤੇ ਦਿੱਲੀ ਪੁਲਿਸ ਦਾ ਦਾਅਵਾ ਇਹ ਹੈ ਕਿ ਜੰਤਰ ਮੰਤਰ ਦੇ ਉੱਤੇ ਬਲ ਪ੍ਰਯੋਗ ਜਾਂ ਹਿੰਸਾ ਨਹੀਂ ਹੋਈ ਹੈ ਪਰ ਵੀਡੀਓ ਜਿਹੜੀਆਂ ਨੇ ਕਾਫੀ ਵਾਇਰਲ ਹੋ ਰਹੀਆਂ ਨੇ। ਲੋ ਦੋਸਤੋ, ਅੱਗੇ ਵਧਣ ਤੋਂ ਪਹਿਲਾਂ ਸੰਖੇਪ ਦੇ ਵਿੱਚ ਕੁਝ ਖਬਰਾਂ ਤੇ ਇੰਡੀਆ ਅਫਗਾਨਿਸਤਾਨ ਦੇ ਵਿਚਕਾਰ ਜਿਹੜਾ ਟ੍ਰੇਡ ਟਾਲਕ ਹੋ ਰਹੀ ਹੈ, ਗੱਲਬਾਤ ਹੋ ਰਹੀ ਹੈ, ਉਹਦਾ ਵੀ ਜ਼ਿਕਰ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ, ਵਿਦੇਸ਼ੀ ਖਬਰਾਂ ਤੇ ਜਾਣ ਤੋਂ ਪਹਿਲਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਕਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ ਸੈਣੀ ਸਾਹਿਬ, ਅੱਜ ਕਾਫੀ ਮਾਹੌਲ ਜਿਹੜਾ ਤਿੱਖਾ, ਚਲੋ ਬਾਹਰਲੀਆਂ ਗੱਲਾਂ ਤਾਂ ਆਪਾਂ ਕਰ ਲਈਆਂ ਪੰਜਾਬ ਦੀਆਂ ਜਾਂ ਦਿੱਲੀ ਦੀਆਂ, ਪਰ ਜੋ ਕੋਰਟਾਂ ਦੇ ਵਿੱਚ ਹਾਲਾਤ ਨੇ, ਹੜਤਾਲ ਦੇ ਉੱਤੇ ਹੜਤਾਲ ਚੱਲ ਰਹੀ ਹੈ ਤੇ ਅੱਜ ਜਿਵੇਂ ਸੁਣਨ ਚ ਇਹ ਵੀ ਆਇਆ, ਚਲੋ ਅਖਬਾਰੀ ਸੁਰਖੀਆਂ ਅਜੇ ਨਹੀਂ ਲੱਗੀਆਂ, ਹਰਿਆਣਾ ਵੀ ਜਿਹੜਾ ਪੰਜਾਬ ਦੇ ਸਪੋਰਟ ਦੇ ਵਿੱਚ ਆ ਚੁੱਕਿਆ, ਕੀ ਹਾਲਾਤ ਨੇ ਜੀ ਕੋਰਟਾਂ ਦੇ ਵਿੱਚ, ਭੁੱਖ ਹੜਤਾਲ ਦੇ ਉੱਤੇ ਕਿਉਂ ਨੇ ਜਿਹੜੇ ਜੀ ਪੰਜਾਬ ਤੇ ਹਰਿਆਣਾ ਦੇ ਵਕੀਲ ਜੀ?
1: ਪਰ ਸਾਹਿਬ ਬੇਨਤੀ ਇਹ ਹੈਗੀ ਆ ਕਿ ਸਰਕਾਰ ਇੱਕ ਸਕੀਮ ਲੈ ਕੇ ਆਈ ਆ
0: ਜੀ,
1: ਜਿਹਦੇ ਰਾਹੀਂ ਜਿਹੜਾ ਕੋਈ ਦੋਸ਼ੀ ਜਿਹੜਾ ਆ ਉਹ ਅਦਾਲਤ ਵਿੱਚ ਫੜ ਕੇ ਪੇਸ਼ ਕੀਤਾ ਜਾਂਦਾ ਜੀ
0: ਜੀ,
1: ਉਹਦੀ ਪੈਰਵੀ ਲਈ ਇਹਨਾਂ ਨੇ ਫ੍ਰੀ ਮਤਲਬ ਲੀਗਲ ਏਡ ਡਿਫੈਂਸ ਕੌਂਸਲ
0: ਜੀ,
1: ਹਾਂਜੀ ਐਲ ਏ ਡੀ ਸੀ ਲੀਗਲ ਏਡ ਡਿਫੈਂਸ ਕੌਂਸਲ ਜਿਹੜੇ ਆ ਉਹ ਬਣਾਤੇ ਆ ਜੀ
0: ਜੀ।
1: ਉਹ ਕੀ ਆ ਜੀ ਪੀ ਉਹ ਬਿਨਾਂ ਫੀਸ ਤੋਂ ਜਿਹੜਾ ਆ ਉਹਨਾਂ ਨੂੰ ਸਰਕਾਰ ਨੇ ਆਪ ਕੰਟਰੈਕਟ ਤੇ ਰੱਖਿਆ ਆ
0: ਜੀ,
1: ਤੇ ਉਹਨਾਂ ਦੇ ਮਤਲਬ ਜਿਹੜੇ ਹੈਗੇ ਦੋਸ਼ੀ ਦੀ ਪੈਰਵਾਈ ਲਈ ਸਰਕਾਰ ਹੀ ਦੋਸ਼ੀ ਨੂੰ ਫੜ ਕੇ ਲਿਆਏਗੀ, ਸਰਕਾਰ ਦੀ ਇੱਕ ਏਜੰਸੀ
0: ਜੀ,
1: ਤੇ ਸਰਕਾਰ ਹੀ ਜਿਹੜਾ ਹੈਗਾ ਆ ਉਹ ਆਪਣੀ ਇੱਕ ਦੂਜੀ ਏਜੰਸੀ ਜਿਹੜੀ ਹੈਗੀ ਆ ਉਹ ਉਹਨੂੰ ਬੇਗੁਨਾਹ ਸਾਬਤ ਕਰੇਗੀ ਜੀ। ਜਿੱਥੇ ਤੱਕ ਸਰ ਇੱਥੇ ਕਨਫਿਊਜ਼ਨ ਕ੍ਰੀਏਟ ਕੀਤਾ ਜਾ ਰਿਹਾ ਹੈ ਕਿ ਹਿੱਤਾਂ ਦਾ ਟਕਰਾਅ ਆ ਤਾਂ ਵਕੀਲ ਹੜਤਾਲ ਤੇ ਆ ਜੀ
0: ਜੀ,
1: ਹਿੱਤਾਂ ਦਾ ਟਕਰਾਅ ਸਰ ਜੇ ਫ੍ਰੀ ਲੀਗਲ ਏਡ ਸਕੀਮ ਜਿਹੜੀ ਹੈਗੀ ਸੀ ਉਹ ਤਾਂ ਪਹਿਲਾਂ ਤੋਂ ਚੱਲ ਰਹੀ ਹੈਗੀ, ਕਾਫੀ ਦੇਰ ਤੋਂ ਚੱਲ ਰਹੀ ਜੀ
0: ਜੀ,
1: ਇਸਦੇ ਵਿੱਚ ਤਾਂ ਇਹ ਤਾਂ ਦੇਸ਼ ਦਾ ਕਾਨੂੰਨ ਆ ਜੀ ਵੀ ਜੇ ਕਿਸੇ ਕੋਲ ਵਕੀਲ ਨਹੀਂ ਹੈ ਤੇ ਉਹਨੂੰ ਵਕੀਲ ਜਿਹੜਾ ਆ ਉਹ ਪ੍ਰੋਵਾਈਡ ਕਰਵਾਇਆ ਜਾਂਦਾ ਆ ਫ੍ਰੀ,
0: ਹਾਂਜੀ
1: ਇੱਥੇ ਤੱਕ ਇਸ ਦੇਸ਼ ਦੇ ਵਿੱਚ ਕਸਾਬ ਨੂੰ ਵੀ ਵਕੀਲ ਦਿੱਤਾ ਗਿਆ ਜੀ
0: ਜੀ।
1: ਸਰ ਉਹ ਉਸ ਹਾਲਤ ਦੇ ਵਿੱਚ ਹੁੰਦਾ ਹੈਗਾ ਕਿ ਜਦੋਂ ਕਿਸੇ ਕੋਲ ਵਕੀਲ ਨਹੀਂ ਹੈ ਉਹ ਵਕੀਲ ਦੀ ਮੰਗ ਕਰਦਾ ਆ, ਦੇਰ ਆਰ ਸਰਟਨ ਕ੍ਰਾਈਟੇਰੀਆਜ਼, ਉਹ ਕ੍ਰਾਈਟੇਰੀਆਜ਼ ਵੀ ਹੁੰਦੇ ਹੈਗੇ ਆ ਜੀ ਵੀ ਹਾਂ ਉਹਨਾਂ ਨੂੰ ਉਹ ਜੇ ਫੁਲਫਿਲ ਕਰਦਾ ਹੈਗਾ ਆ ਤੇ ਉਹ ਹੂ ਇਜ਼ ਅਨਏਬਲ ਟੂ ਅੰਗੇਜ ਉਹਨੂੰ ਮਤਲਬ ਪਹਿਲਾਂ ਵੀ ਵਕੀਲ ਪ੍ਰੋਵਾਈਡ ਕੀਤਾ ਜਾਂਦਾ ਸੀ
0: ਜੀ,
1: ਉਦੋਂ ਫ੍ਰੀ ਲੀਗਲ ਏਡ ਦੇ ਉੱਤੇ ਹੁੰਦੇ ਸੀ ਜੀ ਵੀ 40-50 ਵਕੀਲ ਜਿਹੜੇ ਹੈਗੇ ਆ ਉਹ ਉਹਨਾਂ ਨੇ ਪੈਨਲ ਤੇ ਰੱਖੇ ਹੁੰਦੇ ਸੀ, ਉਹਨਾਂ ਦੇ ਵਿੱਚੋਂ ਜਿਹੜਾ ਹੈਗਾ ਵੀ ਕੇਸ ਜਿਹੜੇ ਆ ਉਸ ਤਰੀਕੇ ਨਾਲ ਡਿਸਟ੍ਰੀਬਿਊਟ ਹੋ ਜਾਂਦੇ ਸੀਗੇ ਜੀ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਨੂੰ ਚਾਹੀਦੇ ਸੀ
0: ਜੀ,
1: ਕੰਮ ਵੰਡ ਕੇ ਜਾਂਦਾ ਸੀਗਾ ਜੀ ਤੇ ਉੱਥੇ ਕੁਆਲਿਟੀ ਆਫ ਵਰਕ ਵੀ ਤਾਂ ਹੀ ਰਹੂਗਾ ਵੀ ਜੇ ਜਿਹੜਾ ਹੈਗਾ ਆ ਕੋਈ ਬੰਦਾ ਓਵਰ ਲੋਡਡ ਨਹੀਂ ਹੋਏਗਾ
0: ਜੀ।
1: ਇੱਥੇ ਹੁਣ ਇਹਨਾਂ ਨੇ ਕੀ ਕੀਤਾ ਜੀ ਕਿ ਮਤਲਬ ਤਹਿਸੀਲ ਲੈਵਲ ਤੇ ਜਾਂ ਡਿਸਟ੍ਰਿਕਟ ਲੈਵਲ ਤੇ 5-7 ਵਕੀਲ ਜਿਹੜੇ ਹੈਗੇ ਆ ਉਹਨਾਂ ਨੂੰ
0: ਅਧਿਕਾਰ ਦੇ
1: ਵੈਸੇ ਜਿਹੜੇ ਅਪੁਆਇੰਟ ਕਰਤੇ ਕੰਟਰੈਕਟ ਦੇ ਉੱਤੇ, ਉਹਦੇ ਨਾਲ ਕੀ ਉਹ ਕੋਰਟਾਂ ਦੇ ਵਿੱਚ ਖੜੇ ਆ ਜੀ, ਜਿੱਦਾਂ ਹੀ ਕੋਈ ਮੁਲਜ਼ਮ ਪੇਸ਼ ਕੀਤਾ ਜਾਂਦਾ ਹੈਗਾ ਆ ਜੀ ਤੇ ਉਹਦੇ ਵੱਲੋਂ ਆਪਣਾ ਵਕਾਲਤਨਾਮਾ ਉਹਨੂੰ ਦੇ ਕੇ ਤੇ ਸਾਈਨ ਕਰਾ ਕੇ ਤੇ ਨਾਲ ਹੀ ਲਗਾ ਦਿੱਤਾ ਜਾਂਦਾ ਜੀ, ਉਹਨੂੰ ਲੋੜ ਹੀ ਨਹੀਂ ਪੈਂਦੀ ਇਸ ਚੀਜ਼ ਦੇ ਉੱਤੇ, ਲੋੜ ਹੀ ਨਹੀਂ ਮਨ ਦੇ ਉੱਤੇ ਕਿ ਭਾਈ ਜਾ ਕੇ ਮੈਂ ਵਕੀਲ ਕਰਨਾ ਹੈਗਾ ਜੀ, ਵਕੀਲ ਹੋ ਗਿਆ ਜੀ। ਉਹ ਤੋਂ ਇਲਾਵਾ ਉਹ ਜਿਹੜੇ ਇਸ ਕੈਟਾਗਰੀ ਦੇ ਵਿੱਚ ਜਦੋਂ ਕੋਈ ਪੇਸ਼ ਹੁੰਦੇ ਹੈਗੇ ਆ, ਜਦੋਂ ਆਮ ਅਸੀਂ ਕਿਸੇ ਬੰਦੇ ਦੀ ਜਮਾਨਤ ਵਗੈਰਾ ਕਰਾਉਂਦੇ ਹੈਗੇ ਸੀਗੇ ਜੀ, ਸਾਨੂੰ ਜਮਾਨਤੀ ਲੈ ਕੇ ਆਓ ਜੀ, ਫਰਦ ਲੈ ਕੇ ਆਓ, ਦੇਖੋ ਜੀ ਜਿਹੜੇ ਬੰਦਾ ਜਮਾਨਤੀ ਆ ਉਹਨੇ ਫਰਦ ਜਿਹੜੀ ਉੱਤੇ ਜਮਾਨਤ ਦੇ ਰਿਹਾ ਆ, ਉਹਨੇ ਪਹਿਲਾਂ ਤਾਂ ਨੀ ਕਿਤੇ ਜਮਾਨਤ ਦਿੱਤੀ ਹੈਗੀ, ਜਾਂ ਕਿਤੇ ਪ੍ਰੋਪਰਟੀ ਮੋਰਟਗੇਜ ਤਾਂ

0: ਹੈਗੀ ਜੀ,
1: ਉਹ
0: ਸਾਰੀਆਂ ਚੀਜ਼ਾਂ ਸ਼ਰਤਾਂ ਹੁੰਦੀਆਂ ਸੀ ਜੀ, ਬੜਾ ਡਿਫੀਕਲਟ ਪ੍ਰੋਸੀਜਰ
1: ਜੀ।
0: ਇਸ ਪ੍ਰੋਸੈਸ ਦੇ ਰਾਹੀਂ ਇਹ ਕੀ ਕਰਦੇ ਹੈਗੇ ਜੀ, ਅਗਲੇ ਬੰਦੇ ਦਾ ਇੱਕ ਪਰਸਨਲ ਬੌਂਡ ਦੇ ਉੱਤੇ ਉਹਨੂੰ ਛੱਡ ਦਿੰਦੇ, ਉਹਦੇ ਤਾਂ ਮਗਰ ਆਉਣ ਦੀ ਲੋੜ ਵੀ ਨੀ ਕਿਸੇ ਨੂੰ ਜੀ
1: ਜੀ।
0: ਸੋ ਇਹਦੇ ਨਾਲ ਜਿਹੜਾ ਹੈਗਾ ਕ੍ਰਾਈਮ ਕੰਟਰੋਲ ਨਹੀਂ ਹੋਊਗਾ, ਉਲਟਾ ਕ੍ਰਾਈਮ ਵਧੂਗਾ ਜੀ। ਆਹ ਲੁੱਟਾਂ ਖੂਹਾਂ ਜੇਬ ਕੱਟਣ ਵਾਲਿਆਂ ਦੀਆਂ ਜਿਹੜੇ ਹੈਗੇ ਆ ਕਰਦੇ ਹੈਗੇ ਆ, ਉਹ ਚੁੱਪ ਕਰਕੇ ਜਦੋਂ ਕੋਰਟ ਦੇ ਵਿੱਚ ਜਾਂਦੇ ਆ ਜੀ, ਉਧਰੋਂ ਜਿਹੜਾ ਹੈਗਾ ਆ ਸਰਕਾਰ ਦੀ ਇੱਕ ਏਜੰਸੀ ਫੜ ਕੇ ਲਿਆਉਂਦੀ ਹੈਗੀ ਆ ਕਿ ਇਹ ਬੰਦੇ ਜਿਹੜੇ ਆ ਲੁੱਟਾਂ ਖੂਹਾਂ ਜੇਬਾਂ ਕੱਟਦੇ ਪਏ ਆ ਜੀ, ਉੱਥੇ ਹੀ ਦੂਜੇ ਪਾਸਿਓਂ ਸਰਕਾਰ ਦੀ ਏਜੰਸੀ ਫ੍ਰੀ ਆਫ ਕੋਸਟ ਉਹਨਾਂ ਨੂੰ ਵਕੀਲ ਪ੍ਰੋਵਾਈਡ ਕਰਦੀ ਹੈ, ਤੇ ਵਕੀਲ ਜਿਹੜਾ ਹੈਗਾ ਆ ਉਹਦੀ ਪੈਰਵਾਈ ਕਰਦਾ, ਉਹਨਾਂ ਵਕੀਲਾਂ ਨੇ ਜੇਲ ਦੇ ਵਿੱਚ ਜਾਣਾ ਹੁੰਦਾ, ਉੱਥੋਂ ਉਹ ਚਲ ਜਾਂਦੇ ਆ ਜੀ, ਜੇਲ ਚ 5-7 ਦਿਨ ਉੱਥੇ ਰਹਿੰਦੇ ਆ, ਵਕੀਲ ਉੱਥੇ ਜਿਹੜਾ ਸਰਕਾਰ ਨੇ ਕਰਕੇ ਦਿੱਤਾ ਆ ਹੁੰਦਾ ਐਪਲੀਕੇਸ਼ਨ ਲਾਉਂਦਾ ਜੀ, ਉਹਨੂੰ ਬੇਲ ਦਿੱਤੀ ਜਾਵੇ ਜੀ, ਉਹਦੀ ਬੇਲ ਹੁੰਦੀ ਹੈਗੀ ਆ, ਨਾ ਉਹਨੂੰ ਕੋਈ ਬੇਲ ਬੌਂਡ ਭਰਨਾ ਪੈਂਦਾ ਜੀ, ਉਹ ਜੇਲ ਦੇ ਵਿੱਚੋਂ ਜਿਹੜਾ ਹੈਗਾ ਆ ਬੇਲ ਤੇ ਆ ਜਾਂਦਾ ਤੇ ਮੁੜ ਕੇ ਉਸੇ ਧੰਦੇ ਚ ਲੱਗ ਜਾਂਦਾ ਜੀ। ਇਹੀ ਹਾਲ ਨਸ਼ਾ ਵੇਚਣ ਵਾਲਿਆਂ ਦਾ ਜੀ। ਸਵਾਲ ਤਾਂ ਇਹ ਹੈਗਾ ਫੇਰ ਉਹ ਤੋਂ ਇਲਾਵਾ ਕੀ ਆ ਜੀ, ਇੱਕ ਵਕੀਲ ਕੋ ਜੇ 100 ਬਰੀਫ ਹੋ ਜਾਂਦਾ ਹੈਗਾ ਨਾ ਜੀ, ਤੇ ਉਹ ਮਤਲਬ ਉਹ ਦੈਟ ਇਜ਼ ਸਫੀਸ਼ੀਐਂਟ ਫੋਰ ਹਿਸ ਮੀਨਸ, ਉਹਤੇ ਪੁੱਜਾ ਇਹ ਕਿ ਕੰਮ ਕਰਨ ਤੋਂ ਵੀ ਉਹਦਾ ਫੀਲਡ ਦੇ ਉੱਤੇ ਕੰਮ ਹੋ ਜਾਂਦਾ ਹੈ ਜੀ, ਉਹਦੇ ਕੋਲ ਵੀ 2-4 ਘੰਟੇ ਉਹਨੂੰ ਕੰਮ ਕਰਨਾ ਸੀਗਾ ਜੀ।
1: ਜੀ
0: ਲੀਡਿੰਗ ਲਾਇਰ ਦੇ ਕੋਲ ਵੀ 15,000 ਬਰੀਫ ਤੋਂ ਜ਼ਿਆਦਾ ਨਹੀਂ ਹੁੰਦਾ ਜੀ।
1: ਜੀ
0: ਹੁਣ ਕੀ ਹੈਗਾ ਜੀ ਕਿ ਜਿਹੜੇ ਡਿਫੈਂਸ ਕੌਂਸਲ ਹੈਗੇ ਆ ਸਾਡੇ ਹੁਸ਼ਿਆਰਪੁਰ ਦਾ ਹੀ, ਮੈਨੂੰ ਪਤਾ ਆ ਵੀ 6,000 ਕੇਸ ਜਿਹੜਾ ਹੈਗਾ ਆ ਇਹਨਾਂ ਕੋਲ ਚਲਾ ਗਿਆ ਜੀ।
1: ਜੀ
0: ਉਹ ਓਵਰ ਕਰਾਊਡਡ ਉਹਨਾਂ ਕੋਲ ਚਲ ਗਿਆ ਵਰਕ, ਉਹਨਾਂ ਕੀ ਕੁਆਲਿਟੀ ਆਫ ਵਰਕ ਉਹ ਕਿੰਨਾ ਕੁ ਟਾਈਮ ਦੇ ਪਾਉਣਗੇ ਜੀ, ਉਹ ਜੇ ਕਲਾਇੰਟ ਨਾਲ ਵੀ ਜਸਟਿਸ ਕਰਨਾ ਹੋਵੇ ਤੇ ਕਲਾਇੰਟ ਨਾਲ ਵੀ ਜਸਟਿਸ ਨਹੀਂ ਹੁੰਦਾ ਜੀ।
1: ਨਾਲੇ ਦੇਖੋ ਕੱਲਾ 6,000 ਹੁਸ਼ਿਆਰਪੁਰ ਦੇ ਵਿੱਚ ਆ, ਬਾਕੀ ਜਲੰਧਰ ਲਾ ਲੋ ਜਾਂ ਹੋਰ ਲਾ ਲੋ ਅਦਾਲਤਾਂ ਜਿਹੜੀਆਂ।
0: ਹਾਂਜੀ ਹਾਂਜੀ ਉਸੇ ਤਰੀਕੇ ਨਾਲ ਆ ਨਾ ਜੀ, ਤੇ ਬਾਕੀ ਜਿਹੜੇ ਵਕੀਲ ਹੈਗੇ ਆ ਉਹ ਵੀ ਦੇਖੋ ਜੇ ਹਿੱਤਾਂ ਦੀ ਟਕਰਾਅ ਦੀ ਗੱਲ ਕਰਦੇ ਆ, ਨੋ ਡਾਊਟ ਇਟ ਇਜ਼ ਹਾਂਜੀ ਹੈ ਇਹ ਫੈਕਟਰ, ਬਟ ਇਹ ਕੱਲਾ ਨਹੀਂ ਹੈ ਜੀ, ਕਿਉਂਕਿ ਫਿਰ ਜਿਹੜਾ ਹੈਗਾ ਆ ਬਾਕੀ ਵਕੀਲ ਜਿਹੜੇ ਆ ਉਹ ਜੇ ਪ੍ਰਾਈਵੇਟਲੀ ਕੋਈ ਅੰਗੇਜ ਕਰਦਾ ਵੀ ਹੈਗਾ ਵਕੀਲ, ਉਹਨੂੰ ਦੇਖੋ ਕਿਹੜੀ ਕਿਹੜੀ ਪ੍ਰੋਸੈਸ ਤੋਂ ਜਾਂ ਉਹਨੂੰ ਵੀ ਉਸੇ ਪੈਟਰਨ ਦੇ ਉੱਤੇ ਉਹਨੇ ਵੀ ਪਰਸਨਲ ਬੌਂਡ ਦੇ ਉੱਤੇ ਛੱਡਿਓ ਜੀ, ਉਹਨਾਂ ਦੋਸ਼ੀ ਵੀ
1: ਨਾਲੇ ਸੈਣੀ ਸਾਹਿਬ
0: ਉਹਨੂੰ ਤਾਂ ਜਮਾਨਤ ਹੀ ਲੈ ਕੇ ਆਵੇ ਜੀ, ਉਹ ਜਮਾਨਤ ਪ੍ਰੋਸੈਸ ਸਾਰੀ ਉਹਨੂੰ ਫੋਲੋ ਕਰੇ।
1: ਕਿਸਾਨੀ ਮੁੱਦੇ ਨੇ ਚਾਹੇ ਕੇਂਦਰੀ ਨੀਤੀਆਂ ਦੇ ਮੁੱਦੇ ਨੇ, ਹੈਗਾ ਤਾਂ ਉਹ ਟਕਰਾਅ ਤਾਂ ਹੱਕ ਦਾ ਹੀ ਟਕਰਾਅ ਆ ਨਾ, ਉੱਥੇ ਵੀ ਤਾਂ ਇਹੀ ਆ ਨਾ ਜੀ।
0: ਬਿਲਕੁਲ ਜੀ ਹਿੱਤਾਂ ਦਾ ਟਕਰਾਅ ਤਾਂ ਹੁੰਦਾ ਹੀ ਹੈਗਾ ਆ, ਪਰ ਨਾਲ ਐਟ ਦਾ ਸੇਮ ਟਾਈਮ ਮੁਲਜ਼ਮ ਜਿਹੜਾ ਹੈਗਾ ਜਿਹੜਾ ਜੈਨੂਇਨ ਮੁਲਜ਼ਮ ਵੀ ਹੋਊਗਾ ਵੀ ਹਾਂ ਠੀਕ ਗੱਲ ਆ, ਨਿਰਦੋਸ਼ ਵੀ ਫੜਿਆ ਆ ਹੋਊਗਾ, ਨਿਰਦੋਸ਼ ਵਾਸਤੇ ਜਿਹੜਾ ਆ ਉਹਨੂੰ ਕੁਆਲਿਟੀ ਆਫ ਵਰਕ ਨੀ ਮਿਲੇਗਾ ਜੀ, ਹੋ ਸਕਦਾ ਉਹ ਨਿਰਦੋਸ਼ ਸਾਬਤ ਨਾ ਹੀ ਹੋਵੇ ਜੀ, ਵੀ ਇਸ ਵਜ੍ਹਾ ਕਰਕੇ ਕਿਉਂਕਿ ਉਹਦੇ ਕੇਸ ਦੇ ਵਿੱਚ ਮਿਹਨਤ ਨੀ ਹੋ ਸਕਦੀ।
1: ਇਹਦੇ ਵਿੱਚ ਇੱਕ ਚੀਜ਼ ਜਦੋਂ ਇਹਨਾਂ ਮੁਲਕਾਂ ਐਡਵਾਂਸ ਮੁਲਕਾਂ ਚ ਦੇਖਦੇ ਆ ਨਾ ਸੈਣੀ ਸਾਹਿਬ, ਇੱਥੇ ਹਾਲਾਤ ਇਹੀ ਨੇ ਇਹਨਾਂ ਚੀਜ਼ਾਂ ਦੇ ਵਿੱਚ ਦੇਖਿਆ ਜਾਵੇ, ਉਹ ਪੁਲਿਸ ਵਾਲੇ ਨਾ ਚਲੋ ਆਪਣੀ ਕੰਪਲੇਂਟ ਦਾ ਲੈ ਲੈਂਦੇ ਆ ਜਾਂ ਕੇ ਜਿੱਥੇ ਵਾਰਦਾਤ ਹੁੰਦੀ ਆ ਉਹਦਾ ਜਾਇਜ਼ਾ ਵੀ ਲੈ ਲੈਂਦੇ ਆ, ਸਾਰਾ ਕੁਝ ਲਿਖ ਵੀ ਲੈਂਦੇ ਆ, ਕੈਮਰੇ ਦੀ ਵੀਡੀਓ ਵਗੈਰਾ ਵੀ ਲੈ ਲੈਂਦੇ ਆ ਜੇ ਅਵੇਲੇਬਲ ਹੈ, ਤਾਂ ਉਸ ਤੋਂ ਬਾਅਦ ਮਹੀਨੇ 2 ਮਹੀਨੇ ਬਾਅਦ 4 ਮਹੀਨੇ ਬਾਅਦ ਉਹ ਵਾਪਸ ਕਰ ਜਾਂਦੇ ਆ, ਤੇ ਤਕਰੀਬਨ 500 ਯੂਰੋ ਜਾਂ 1,000 ਯੂਰੋ ਵੀ ਕਿਤੇ ਨਾ ਕਿਤੇ ਕੋਈ ਇਸ ਤਰ੍ਹਾਂ ਦੀ ਛੋਟੀ ਚੋਰੀ ਹੁੰਦੀ ਹੈ ਕਾਰਵਾਈ ਹੁੰਦੀ ਹੈ, ਤਾਂ ਉਹਨੂੰ ਮਤਲਬ ਕਿ 2-4 ਮਹੀਨੇ ਇੱਦਾਂ ਹੀ ਖੜਾ ਰੱਖਦੇ ਨੇ ਜੀ, ਮੁੜ ਕੇ ਉਹ ਰੋਲੇ ਗੋਲੇ ਦੇ ਵਿੱਚ ਰੋਲ ਰੋਲ ਜਾਂਦੀ ਹੈ, ਉਹ ਛੋਟਾ ਕ੍ਰਾਈਮ ਆ, ਫਿਰ ਉਹ ਇਸ ਚੀਜ਼ ਦੇ ਵਿੱਚ ਹੋਰ ਵਾਧਾ ਹੋਏਗਾ ਜੀ, ਉਹ ਤਾਂ ਫਿਰ ਮਤਲਬ ਕਿ ਚੋਰਾਂ ਨੂੰ ਮੋਰਾਂ ਵਾਲੀ ਪੈ ਜਾਣੀ ਹੈ ਜੀ ਮੁੜ ਕੇ।
0: ਸਾਹਿਬ ਬੇਨਤੀ ਇਹ ਹੈਗੀ ਆ ਕਿ ਸਾਡੇ ਦੇਸ਼ ਦੇ ਵਿੱਚ ਲੋਕਾਂ ਦੀ ਨੇਚਰ ਹੋ ਰਿਹਾ ਜੀ, ਕ੍ਰਾਈਮ ਦੇ ਵਿੱਚ ਜਿਹੜਾ ਆ ਇੱਕ ਸਭ ਤੋਂ ਵੱਡੀ ਚੀਜ਼ ਤਾਂ ਇਹ ਹੈ ਨਾ ਜੀ, ਇੱਕ ਚੀਜ਼ ਆ ਤੁਸੀਂ ਮੰਗ ਕੇ ਲੈਣੇ ਆ ਕਿ ਮੇਰੇ ਕੋਲ ਜੀ ਵਕੀਲ ਨਹੀਂ ਹੈ, ਨਾ ਮੇਰੀ ਸਮਰੱਥਾ ਹੈਗੀ ਆ ਜੀ ਕਿ ਵਕੀਲ ਕਰ ਸਕਾਂ, ਤੇ ਸਰਕਾਰ ਮੈਨੂੰ ਵਕੀਲ ਕਰਦਾ ਜੀ,
1: ਘੱਟੋ ਘੱਟ ਉਹਨੂੰ ਪਤਾ ਤਾਂ ਆਏਗਾ ਵੀ ਫੀਸ ਦੇਣੀ ਪੈਣੀ ਹੈ, ਪਲੰਟੀ ਲੱਗਣੀ ਹੈ।
0: ਹਾਂਜੀ
1: ਜੀ
0: ਹੁਣ ਅਗਲੇ ਨੂੰ ਤੁਸੀਂ ਬਿਨਾਂ ਮੰਗੇ ਜਦੋਂ ਵਕੀਲ ਦੇ ਦਿੱਤਾ ਵੀ ਹਾਂ ਜੀ, ਉਹ ਤਾਂ ਇੱਕ ਪ੍ਰੋਸੈਸ ਦੇ ਵਿੱਚੋਂ ਆ ਵੀ ਫੜਿਆ ਗਿਆ ਜੀ, ਕੋਰਟ ਦੇ ਵਿੱਚ ਆਇਆ, ਆਪਣੇ ਆਪ ਹੀ ਕਾਨੂੰਨ ਦੀ ਪ੍ਰੋਸੈਸ ਹੋਈ ਜਾਂਦੀ ਹੈ, 4 ਦਿਨ ਸਰਕਾਰੀ ਰੋਟੀਆਂ ਖਾਧੀਆਂ ਤੇ ਚਲੋ ਮੇਰੇ ਭਾਈ।
1: ਬਿਲਕੁਲ ਹੈ ਜੀ,
0: ਸੋ ਇਸ ਕਰਕੇ ਜਿਹੜਾ ਹੈਗਾ ਆ ਵਕੀਲਾਂ ਨੇ ਵੀ ਭਾਈ ਉਹ ਜਿਹੜੇ ਏਸੀ ਕਮਰਿਆਂ ਦੇ ਵਿੱਚ ਬੈਠੇ ਪਾਲਿਸੀਆਂ ਬਣਾਉਂਦੇ ਰਹਿੰਦੇ ਹੈਗੇ, ਉਹਨਾਂ ਨੂੰ ਪਤਾ ਹੀ ਨਹੀਂ ਗਰਾਊਂਡ ਰਿਐਲਿਟੀ ਕੀ ਹੈਗੀ ਆ, ਸਾਡੀ ਪਾਲਿਸੀ ਦੇ ਨਾਲ ਕੀ ਰਿਜ਼ਲਟ ਨਿਕਲਦਾ ਆ, ਉਸ ਚੀਜ਼ ਦਾ ਤਾਂ ਅਨਾਲਿਸਿਸ ਹੀ ਨਹੀਂ ਕਰਦੇ ਜੀ।
1: ਬਿਲਕੁਲ, ਤੇ ਜਿਵੇਂ ਸੈਣੀ ਸਾਹਿਬ ਪਹਿਲਾਂ ਪੰਜਾਬ ਦੀਆਂ ਕੋਰਟਾਂ ਨੇ ਜਾਂ ਜਿਹੜੀਆਂ ਸੀਗੀਆਂ ਆਪਣੇ ਵਕੀਲ ਸਾਹਿਬਾਨ ਨੇ ਉਹਨਾਂ ਨੇ ਜ਼ਰੂਰ ਇਹ ਕੀਤਾ ਸੀਗਾ, ਪਰ ਹੁਣ ਜਿਹੜਾ ਦੇਖਿਆ ਜਾਵੇ ਤਾਂ ਇਸ ਚੀਜ਼ ਨੂੰ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਸਪੋਰਟ ਮਿਲਣ ਲੱਗੀ ਆ, ਆਪਣੇ ਹਰਿਆਣਾ ਵੀ ਸਪੋਰਟ ਦੇ ਵਿੱਚ ਆ ਗਿਆ।
0: ਹਾਂਜੀ ਅੱਜ ਹੋਇਆ ਜੀ ਹਰਿਆਣੇ ਵਾਲਿਆਂ ਨੇ ਵੀ ਜਿਹੜਾ ਆ, ਕਿਉਂਕਿ ਉਹਨਾਂ ਦੇ ਵੀ ਸਿਸਟਮ ਤਾਂ ਇੰਟਰੋਡਿਊਸ ਹੋਇਆ ਸੀ, ਉਹਨਾਂ ਨੇ ਪ੍ਰੋਟੈਸਟ ਕਰ ਕੁਰ ਕੇ ਦੇਖ ਲਏ ਸੀ, ਕੋਈ ਰਿਜ਼ਲਟ ਨਹੀਂ ਸੀ ਨਿਕਲ ਰਿਹਾ। ਹੁਣ ਜਿਹੜਾ ਪੰਜਾਬ ਦਾ ਜਿਹੜਾ ਸਟਰੋਂਗ ਪ੍ਰੋਟੈਸਟ ਆ ਉਹਨੂੰ ਦੇਖਦੇ ਹੋਏ ਉਹ ਵੀ ਨਾਲ ਅੱਜ ਸਪੋਰਟ ਦੇ ਵਿੱਚ ਇਸੇ ਚ ਆ ਗਏ ਕਿ ਭਾਈ ਵਾਕਈ ਸਾਡੇ ਨਾਲ ਦੋਨਾਂ ਸਟੇਟਾਂ ਨਾਲ ਹਰਿਆਣਾ ਪੰਜਾਬ, ਕਿਉਂਕਿ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਵਿੱਚ ਇਹ ਇੰਪਲੀਮੈਂਟ ਹੋਇਆ ਆ ਸਾਰੇ, ਤੇ ਉਹ ਹੁਣ ਮਤਲਬ ਜਿਹੜਾ ਹੈਗਾ ਆ ਚੀਫ ਜਸਟਿਸ ਨਾਲ ਮੀਟਿੰਗ ਤੱਕ ਜਿਹੜੀ ਆ ਗੱਲ ਗਈ ਆ। ਹਾਂਜੀ ਉਹ ਹੁਣ ਇਸ ਵੇਲੇ ਜਿਹੜਾ ਹੈਗਾ ਪ੍ਰੈਸ਼ਰ ਦੋਨੇ ਪਾਸੇ ਬਹੁਤ ਜ਼ਿਆਦਾ ਹੈਗਾ ਜੀ। ਹੁਣ ਵੀ ਜਿਹੜਾ ਆ ਬਾਰ ਕੌਂਸਲ ਦੇ ਕੁਛ ਇੱਕ ਮੈਂਬਰਾਂ ਨੇ ਤੇ ਉਹਨਾਂ ਨੇ ਚਿੱਠੀ ਲਿਖ ਦਿੱਤੀ ਹੈਗੀ ਆ ਜੀ ਕਿ ਸਟ੍ਰਾਈਕ ਵਿਦਡਰਾ ਕਰ ਲਓ ਤੇ ਅਸੀਂ ਤੁਹਾਡਾ ਜਿਹੜਾ ਆ ਐਜੀਟੇਸ਼ਨ ਉਹਨੂੰ ਅੱਗੇ ਲੈ ਜਾਵਾਂਗੇ ਜੀ, ਅਸੀਂ ਜਿੰਨਾ ਮੇਨ ਟਾਈਮ ਤੇ ਗੱਲਬਾਤ ਚੱਲਦੀ ਹੈਗੀ ਆ। ਵਕੀਲਾਂ ਨੂੰ ਇਹ ਪਤਾ ਆ ਜੀ ਵੀ ਇੱਕ ਸਾਡੇ ਕੋਲ ਹੋਰ ਤਾਂ ਕੋਈ ਹਥਿਆਰ ਨਹੀਂ, ਇਹ ਸਟ੍ਰਾਈਕ ਦੀ ਵਜ੍ਹਾ ਕਰਕੇ ਤਾਂ ਸਾਨੂੰ ਮੀਟਿੰਗਾਂ ਦੇਣ ਲੱਗੇ ਹੈਗੇ, ਅਦਰਵਾਈਜ਼ ਕੌਣ ਸਾਡੀ ਗੱਲ ਸੁਣਦਾ ਜੀ।
1: ਬਿਲਕੁਲ ਹੈ ਜੀ।
0: ਇਸ ਕਰਕੇ ਜਿਹੜਾ ਆ ਹੁਣ ਇੱਕ ਰਿਟ ਵੀ ਕਿਸੇ ਇੱਕ ਪਵਾਤੀ ਸੀ ਕਿਸੇ ਵਕੀਲ ਰਾਹੀਂ, ਇੱਕ ਵਕੀਲ ਨੇ ਰਿਟ ਵੀ ਪਵਾਤੀ ਸੀ ਕਿ ਜਿਹੜੀ ਇਹ ਸਟ੍ਰਾਈਕ ਹੈ ਇਹਨੂੰ ਇਲੀਗਲ ਡਿਕਲੇਅਰ ਕਰੋ ਜੀ।
1: ਤੇ
0: ਜੱਜ ਸਾਹਿਬ ਨੇ ਕਿਹਾ ਵੀ ਅਸੀਂ ਜਿਹੜਾ ਹੈਗਾ ਇਹ ਕੋਈ ਜੁਡੀਸ਼ੀਅਲ ਵਰਡਿਕਟ ਨਹੀਂ ਦਿੰਦੇ, ਅਸੀਂ ਚਾਹੁੰਦੇ ਹੈਗੇ ਕਿ ਸੰਬੰਧਿਤ ਧਿਰਾਂ ਜਿਹੜੀ ਐਮੀਕੇਬਲੀ ਸੈਟਲ ਕਰ ਲੈਣ ਤੇ ਕੰਮ ਤੇ ਵਾਪਸ ਆਉਣ ਜੀ, ਤੇ ਉਹਨਾਂ ਨੇ ਮਤਲਬ 23 ਤਰੀਕ ਜਿਹੜੀ ਆ ਉਹਦੇ ਤੇ ਰਿਟ ਦੇ ਉੱਤੇ ਕਰ ਦਿੱਤੀ ਵੀ ਅਸੀਂ ਨਹੀਂ ਚਾਹੁੰਦੇ ਜੁਡੀਸ਼ਰੀ ਜਿਹੜੀ ਆ ਇਹਤੇ ਕੋਈ ਵਰਡਿਕਟ ਦੇਵੇ
1: ਜੀ। ਬਿਲਕੁਲ
0: ਦੇਖੋ ਜੀ ਦੋਨੇ ਪਾਸੇ ਜਿੱਦਾਂ ਹੈਗਾ ਸਰਕਾਰ ਆਪਣੀਆਂ ਚਾਲਾਂ ਚੱਲਦੀ ਹੈਗੀ ਆ ਵੀ ਹਾਂਜੀ ਸਟ੍ਰਾਈਕ ਤੋੜੋ, ਇਹਨਾਂ ਨੂੰ ਜਦੋਂ ਕੰਮ ਤੇ ਆ ਗਏ ਫੇਰ ਮੁੱਦਾ ਗਿਆ ਆ ਜੀ ਰੋ ਗਿਆ ਜੀ,
1: ਜੀ
0: ਉੱਥੇ ਮੀਟਿੰਗਾਂ ਹੁੰਦੀਆਂ ਰਹਿਣਗੀਆਂ ਜੀ। ਤੇ
1: ਤੁਹਾਡਾ ਸਭ ਦਾ ਕਹਿਣਾ ਹੈ ਜੀ ਆਪਣੇ ਜਿਹੜੇ ਹੈਗੇ ਆ ਕਿ ਮਤਲਬ ਕਿ ਜਿੰਨਾ ਚਿਰ ਇਸ ਮਸਲੇ ਦਾ ਹੱਲ ਨਹੀਂ ਹੁੰਦਾ ਉਨਾ ਚਿਰ ਸਟ੍ਰਾਈਕ ਨਹੀਂ ਛੱਡਣੀ ਜੀ।
0: ਸਰ ਗੱਲ ਇਹ ਹੈਗੀ ਮਸਲਾ ਹੈ ਕਿੱਡਾ ਕੁ ਵੱਡਾ ਹੈਗਾ ਆ, ਪਾਲਿਸੀ ਵਿਦਡਰਾ ਕਰਨ ਤੇ ਸਵੇਰ ਨੂੰ ਕੰਮ ਤੇ ਅਸੀਂ ਵੀ ਜਾਣ ਵਾਲੇ ਬਣੀਏ ਭਾਰਤ ਸਾਹਿਬ, ਸਾਨੂੰ ਵੀ ਫਾਈਨੈਂਸ਼ੀਅਲ ਲੋਸ ਹੁੰਦਾ ਹੈਗਾ ਜੀ, ਅਸੀਂ ਕੋਰਟ ਨੂੰ ਜਾਣਾ, ਹਾਂਜੀ ਸਾਨੂੰ ਕੋਰਟ ਨੂੰ ਜਾਣਾ ਪੈਂਦਾ, ਸਾਡੇ ਕੇਸ ਜਿਹੜੇ ਆ ਤਿਆਰ ਪਏ ਹੈਗੇ ਜਿਹੜੇ ਅਸੀਂ ਫਾਈਲ ਕਰਨ ਵਾਲੇ, ਜੇ ਫਾਈਲ ਕਰਾਂਗੇ ਤੇ ਕੋਈ ਸਾਨੂੰ ਕੋਈ ਦੋ ਪੈਸੇ ਦੇ ਕੇ ਜਾਊਗਾ ਜੀ, ਤੋ ਇਸ ਕਰਕੇ ਹਾਂਜੀ ਅਸੀਂ ਕੰਮ ਕਰਾਂਗੇ ਤੇ ਸਾਨੂੰ ਪੇ ਕਰਨਾ ਕਿਸੇ ਨੇ, ਸਾਨੂੰ ਕਿਹੜਾ ਸਰਕਾਰੀ ਤਨਖਾਹ ਮਿਲਣੀ ਜੀ।
1: ਬਿਲਕੁਲ,
0: ਪਰ ਸਾਡੇ ਕੋਲ ਹੋਰ ਕੋਈ ਰਸਤਾ ਹੀ ਹੈ ਨੀ ਗਾ ਜੀ, ਓਦਾਂ ਸਰਕਾਰਾਂ ਸੁਣਦੀਆਂ ਹੀ ਨੀ ਜੀ।
1: ਹੁਣ
0: ਜੇ ਹੁਣ ਜਦੋਂ ਕੋਰਟਾਂ ਦਾ ਕੰਮ ਸਫ਼ਰ ਕਰਨ ਲੱਗਾ ਹੈਗਾ ਆ ਤੇ ਤਾਂ ਇਹੀ ਗੱਲਾਂ ਹੋ ਚੁੱਕੀਆਂ ਹੈ ਜੀ, ਮੀਟਿੰਗਾਂ ਮਿਲਣ ਲੱਗੀਆਂ ਜੀ, ਅਸੀਂ ਤਾਂ ਵੱਡਾ ਸਵੇਰੇ ਕੰਮ ਤੇ ਆ ਜਾਂਦੇ ਹੈਗੇ ਆ, ਪਰ ਸਾਨੂੰ ਪਤਾ ਵੀ ਜਿੰਨੀ ਕਾਹਲੀ ਦੇ ਵਿੱਚ ਜਾਂ ਜਿੰਨੀ ਸੰਜੀਦਾ ਤਰੀਕੇ ਨਾਲ ਇਹਨਾਂ ਨੇ ਗੱਲ ਸੁਣਨੀ ਹੈਗੀ ਆ ਨਾ ਜੀ, ਓਦਾਂ ਫਿਰ ਗੱਲ ਨੀ ਸੁਣਨੀ, ਫਿਰ ਤਾਂ ਤਰੀਕ ਤੇ ਪਰ ਤਰੀਕ ਸਾਨੂੰ ਵੀ ਦੇਣਗੇ ਜੀ।
1: ਬਿਲਕੁਲ ਬਿਲਕੁਲ ਦਰੁਸਤ ਹੈ।
0: ਸੋ ਮਸਲਾ ਤਾਂ ਇਹ ਹੈਗਾ ਆ ਵੀ ਕਿੱਡੀ ਕੁ ਵੱਡੀ ਗੱਲ ਹੈਗੀ ਆ, ਤੁਸੀਂ ਕਿਹਦੇ ਵਾਸਤੇ ਜਿਹੜਾ ਆ ਇੰਨਾ ਦੇਰ ਹੋ ਗਈ, ਤੁਹਾਨੂੰ ਪਤਾ ਹੈ ਵੀ ਵਕੀਲ ਇਹਨਾਂ ਚੀਜ਼ਾਂ ਤੇ ਬਾਈਕਾਟ ਕਰਕੇ ਬੈਠੇ, ਤੁਸੀਂ ਉਸੇ ਦਿਨ ਹੀ ਪ੍ਰੰਪਟਲੀ ਅਗਲੇ ਦਿਨ ਹੀ ਜਿਹੜਾ ਆ ਮੀਟਿੰਗ ਕਾਲ ਕਰੋ,
1: ਜਿਹੜਾ ਚੋਰੀ ਕਰਨ ਦਾ ਹੌਸਲਾ ਕਰ
0: ਸਕਦਾ। ਜੇ ਤਾਂ ਕਿਸੇ ਇੰਡੀਵਿਜੁਅਲ ਦੀ ਸਮੱਸਿਆ ਹੋਵੇ ਤਾਂ ਤੁਸੀਂ ਜਿਹੜਾ ਆ ਡਿਲੇ ਕਰ ਲਓ, ਜਦੋਂ ਤੁਹਾਨੂੰ ਪਤਾ ਵੀ ਪੂਰਾ ਪ੍ਰੋਫੈਸ਼ਨ ਜਿਹੜਾ ਹੈਗਾ ਆ ਉਹ ਬਾਈਕਾਟ ਕਰਕੇ ਬੈਠਾ ਆ, ਵੀ ਉਹ ਗੱਲ ਨੂੰ ਉਹਨਾਂ ਦੇ ਐਂਗਲ ਨਾਲ ਵਿਚਾਰੋ ਤਾਂ ਸਹੀ
1: ਜੀ।
0: ਸਵਾਲ ਤਾਂ ਇਹ ਆ ਨਾ ਜੀ, ਜੋ ਆਪਾਂ ਸਮੱਸਿਆ ਦਾ ਹੱਲ ਉਦੋਂ ਹੀ ਕਰ ਪਾਵਾਂਗੇ ਜਦੋਂ ਆਪਾਂ ਦੋਨੇ ਪੱਖ ਜਿਹੜੇ ਆ ਉਹਨਾਂ ਨੂੰ ਦੇਖਾਂਗੇ। ਹੁਣ ਸਰਕਾਰ ਦਾ ਆਪਣਾ ਪੱਖ ਜਾਂ ਨੀਤੀਗਤ ਜਿਹੜੇ ਹੈਗੇ ਆ ਉਹਨਾਂ ਦਾ ਆਪਣਾ ਪੱਖ ਤਾਂ ਹੋ ਸਕਦਾ ਹੈਗਾ ਜੀ, ਕੀ ਉਹ ਵਕੀਲਾਂ ਦੇ ਜਿਹੜੇ ਹੈਗੇ ਆ ਪੱਖ ਨੂੰ ਵਿਚਾਰਨਗੇ?
1: ਇਹਦੇ ਸਾਹਿਬ ਸੈਣੀ ਸਾਹਿਬ ਪਿੱਛੇ ਕਿਤੇ ਨਾ ਕਿਤੇ ਇਹ ਵੀ ਕਾਰਨ ਹੋ ਸਕਦਾ ਕਿ ਜੇਲ੍ਹਾਂ ਤਾਂ ਪਹਿਲਾਂ ਹੀ ਭਰੀਆਂ ਪਈਆਂ ਨੇ, ਉੱਥੇ ਰੱਖਣ ਦੀਆਂ ਸਹੂਲਤਾਂ ਜਾਂ ਰਹਿਣ ਸਹਿਣ ਦਾ ਸਾਰਾ ਕੁਝ, ਤੰਗੀਆਂ ਪਰੇਸ਼ਾਨੀਆਂ, ਉਸ ਕਰਕੇ ਵੀ ਕਿਤੇ ਨਾ ਕਿਤੇ ਇਹ ਜਿਹੜਾ ਕਾਨੂੰਨ ਬਣਾਇਆ ਗਿਆ ਜਾ ਸਕਦਾ।
0: ਤੇ ਸਰ ਉਹਦੇ ਵਾਸਤੇ ਜਿਹੜਾ ਹੈਗਾ ਆ ਫਿਰ ਪ੍ਰਾਈਵੇਟ ਵਕੀਲ ਜਿਹੜਾ ਆ ਉਹਨੂੰ ਵੀ ਜ਼ਮਾਨਤ ਦੇ ਦਿਓ, ਛੇਤੀ ਜ਼ਮਾਨਤ ਦੇ ਦਿਓ ਉਹਨੂੰ, ਨਾ ਇੰਨੇ ਮਤਲਬ ਸਟ੍ਰਿਕਟਲੀ ਜਿਹੜਾ ਹੈਗਾ, ਜੇ ਨਹੀਂ ਉਹਦੇ ਕੋਲ ਬੇਲ ਹੈਗੀ ਬੰਦੇ ਕੋਲ ਪਰਸਨਲ ਬੌਂਡ ਦੇ ਉੱਤੇ ਜਿਹੜਾ ਆ ਉਹਨੂੰ ਛੱਡ ਦਿੱਤਾ ਜਾਵੇ, ਮੰਨ ਲਓ ਬੰਦਾ ਜਿਹੜਾ ਆ 10 ਦਿਨ ਕਿਸੇ ਫੈਂਸ ਚ ਅੰਦਰ ਰਹਿ ਗਿਆ, ਅਦਰਵਾਈਜ਼ ਤੁਸੀਂ ਬੇਲ ਦੇਣੀ ਚਾਹੁੰਦੇ ਹੈਗੇ ਆ ਔਰ ਜਾਂ ਬੇਲ ਦਾ ਆਰਡਰ ਕਰ ਦਿੰਦੇ ਆ, ਬਾਅਦ ਦੇ ਵਿੱਚ ਅਗਲਾ ਐਪਲੀਕੇਸ਼ਨ ਲਾਉਂਦਾ ਜੀ ਮੇਰੇ ਕੋਲ ਸ਼ੋਰਟੀ ਹੈ ਨਹੀਂ, ਤਾਂ ਉਹਨੂੰ ਪਰਸਨਲ ਬੌਂਡ ਦੇ ਉੱਤੇ ਦੇ ਦਿਓ, ਛੱਡ ਦਿਓ ਜੀ,
1: ਕੁਝ ਤਾਂ ਸ਼ੋਅ ਕਰਨਾ ਪਵੇਗਾ ਹੀ ਨਾ। ਬਿਲਕੁਲ ਜੀ।
0: ਤੇ ਫਿਰ ਉਸ ਹਾਲਤ ਚ ਜੇ ਤੁਸੀਂ ਨਹੀਂ ਲੈਂਦੇ ਹੈਗੇ ਤੇ ਫਿਰ ਇਸ ਹਾਲਤ ਦੇ ਵਿੱਚ ਜੇ ਪ੍ਰਾਈਵੇਟ ਵਕੀਲ ਕੀਤਾ ਆ ਤੇ ਫਿਰ ਇਹ ਕਿਉਂ ਮਤਲਬ ਪ੍ਰੋਸੈਸ ਹੈਗੀ ਹੈ?
1: ਆਹੋ ਜੇ ਉਹ ਮਾਨਸਿਕ ਤੌਰ ਤੇ ਉਹਦੀ ਸਿੱਖ ਹੈਗਾ ਜਾਂ ਕੁਝ ਹੈਗਾ, ਮਤਲਬ ਕਿ ਉਹਨੂੰ ਆਦਤ ਪਈ ਹੋਈ ਆ ਚੋਰੀ ਕਰਨ ਦੀ ਜਾਂ ਹੋਰ ਸਾਰੀਆਂ ਚੀਜ਼ਾਂ, ਉਹਨੂੰ ਮਤਲਬ ਕਿ ਉਸ ਪਾਸੇ ਵੀ ਤਾਂ ਤੋਰਨਾ ਪਏਗਾ ਨਾ ਉਹਦੀ ਇਹਨਾਂ ਚੀਜ਼ਾਂ ਚੋਂ ਬਾਹਰ ਕੱਢਣ ਲਈ। ਕੌਂਸਲਿੰਗ ਵੀ ਤਾਂ ਜ਼ਰੂਰੀ ਹੈ ਉੱਥੇ
0: ਸਰ। ਜਿਹੜਾ ਹੈਬਿਚੁਅਲ ਕ੍ਰਿਮੀਨਲ ਹੈ ਨਾ ਜੀ, ਹੈਬਿਚੁਅਲ ਕ੍ਰਿਮੀਨਲ ਆ ਉਹਦੇ ਵਾਸਤੇ ਤਾਂ ਜਿਹੜਾ ਬਹੁਤ ਲੱਗ ਗਈ ਹੈ ਜੀ।
1: ਬਿਲਕੁਲ ਹੈ ਜੀ ਬਿਲਕੁਲ।
0: ਜਿਹੜੇ ਦੋ ਪੈਸੇ ਕਿਸੇ ਟਾਈਮ ਤੇ ਲਾਉਣੇ ਪੈਂਦੇ ਸੀ ਲਿਟੀਗੇਸ਼ਨ ਤੇ ਜਾਂ ਇਸ ਤਰੀਕੇ ਨਾਲ, ਉਹ ਵੀ ਉਹਨੂੰ ਲਾਉਣ ਦੀ ਲੋੜ ਨਹੀਂ ਹੈ, ਉਹ ਆਪਣਾ ਧੰਦਾ ਕਰ ਰਿਹਾ ਹੈ ਚਾਹੇ ਇਲੀਗਲੀ ਆ, ਅਗਲਾ ਕਰ ਰਿਹਾ ਹੈਗਾ ਆ, ਮੁੜ ਕੇ ਚਾਰ ਦਿਨ ਸਰਕਾਰੀ ਰੋਟੀ ਖਾਂਦਾ ਹੈਗਾ ਆ, ਮੁੜ ਕੇ ਫੇਰ ਆ ਜਾਂਦਾ ਵਾਪਸ ਉਸੇ ਧੰਦੇ ਚ ਆ ਜਾਂਦਾ।
1: ਬਿਲਕੁਲ
0: ਹਾਂਜੀ
1: ਜੀ।
0: ਸਵਾਲ ਤਾਂ ਇਹ ਹੈਗਾ ਨਾ ਕਿ ਸਰਕਾਰ ਦਾ ਹੀ ਇੱਕ ਡਿਪਾਰਟਮੈਂਟ ਇੱਕ ਏਜੰਸੀ ਜਿਹੜੀ ਆ ਬੰਦਾ ਫੜ ਕੇ ਲਿਆਉਂਦੀ ਆ ਕਿ ਬੰਦਾ ਦੋਸ਼ੀ ਆ ਜੀ, ਇਹਨੇ ਆਹ ਕ੍ਰਾਈਮ ਕੀਤਾ ਆ, ਔਰ ਬਿਨਾਂ ਮੰਗੇ ਬਿਨਾਂ ਗੱਲ ਤੋਂ ਜਿਹੜਾ ਹੈਗਾ ਸਰਕਾਰ ਦਾ ਹੀ ਇੱਕ ਡਿਪਾਰਟਮੈਂਟ ਉੱਥੇ ਖੜਾ ਹੈਗਾ ਇਹ ਸਾਬਤ ਕਰਨ ਲਈ ਵੀ ਨਹੀਂ ਜੀ ਇਹ ਬੇਗੁਨਾਹ ਆ,
1: ਬੇਗੁਨਾਹ ਆ ਜੀ।
0: ਉਹਨੂੰ ਕੀ ਫਰਕ ਪਿਆ ਜੀ,
1: ਜੀ
0: ਬੰਦੇ ਨੂੰ ਕੀ ਫਰਕ ਪਿਆ
1: ਜੀ, ਜੇ
0: ਦੋਸ਼ ਲੱਗਾ ਹੈਗਾ ਤੇ ਕੋਈ ਕਾਰਨ ਹੋਊਗਾ, ਬੇਦੋਸ਼ ਆਇਆ ਤਾਂ ਵੀ ਬਰੀ ਹੋ ਜਾਊਗਾ ਜੀ
1: ਜੀ ਬਿਲਕੁਲ,
0: ਪਰ ਉਹਨੂੰ ਤਾਂ ਕੋਈ ਫਰਕ ਹੀ ਨੀ ਪਿਆ ਜੀ ਇਸ ਚੀਜ਼ ਦੇ ਨਾਲ।
1: ਬਿਲਕੁਲ, ਸੋ
0: ਇਹਦੇ ਨਾਲ ਕ੍ਰਾਈਮ ਵਧੇਗਾ, ਜਿਹੜਾ ਹੈਗਾ ਹਿੱਤਾਂ ਦਾ ਟਕਰਾ, ਇਹ ਤੋਂ ਮੈਂ ਇਨਕਾਰ ਨਹੀਂ ਕਰਦਾ, ਪਰ ਗੱਲ ਇਹ ਹੈਗੀ ਆ ਕਿ ਜਿਹੜੀ ਪਾਲਿਸੀ ਦੇ ਤਹਿਤ ਤੁਸੀਂ ਕਹਿੰਦੇ ਹੈਗੇ ਫ੍ਰੀ ਲੀਗਲ ਏਡ, ਉਹ ਤਾਂ ਪਹਿਲਾਂ ਤੋਂ ਹੀ ਚੱਲ ਰਹੀ ਹੈਗੀ ਸੀਗੀ ਜੀ, ਉਹਦੇ ਤੇ ਕੰਮ ਵੀ ਡਿਸਟ੍ਰੀਬਿਊਟ ਕਈ ਬੰਦਿਆਂ ਨੂੰ ਹੁੰਦਾ ਸੀਗਾ ਜੀ, ਉਹਦੇ ਵਿੱਚ ਕੋਈ ਸ਼ੱਕ ਨਹੀਂ ਸੀ, ਔਰ ਉਹਦੇ ਤੱਕ ਨਾਲ ਜਿਹੜਾ ਹੈਗਾ ਆ ਵੀ ਜਿਹੜੇ ਕੁਆਲੀਫਾਈਡ ਵਕੀਲ ਹੈਗੇ ਆ ਜਿਹੜੇ ਇੰਨੀ ਮਿਹਨਤ ਕਰਕੇ ਬਣੇ ਹੈਗੇ, ਉਹਨਾਂ ਦਾ ਇੰਟਰਸਟ ਹੈਂਪਰ ਨਹੀਂ ਸੀ ਹੋਇਆ
1: ਜੀ।
0: ਔਰ ਜਿਹੜਾ ਹੈਗਾ ਆ ਇਹ ਨੌਬਤ ਹੀ ਏਦਾਂ ਦੀ ਆ ਗਈ ਕਿ ਵਕੀਲ ਉੱਥੇ ਬੈਠੇ ਵਿਹਲੇ ਬੈਠੇ ਹੈਗੇ ਆ, ਜਿਹੜੇ ਪੰਜ ਚਾਰ ਵਕੀਲ ਇੰਗੇਜ ਕੀਤੇ ਆ ਸਰਕਾਰ ਨੇ, ਉਹਨਾਂ ਦੇ ਕੋਲ ਸਾਰਾ ਕੰਮ ਪਹੁੰਚਦਾ ਹੈਗਾ ਜੀ।
1: ਸੈਂਟ ਸਾਹਿਬ ਇਹਦੇ ਉੱਤੇ ਜਿੱਦਾਂ ਕਿ ਇਦਾਂ ਦੇ ਕੇਸ ਜੇ ਆਉਂਦੇ ਆ ਤਾਂ ਉਹਨਾਂ ਦੀ ਕੋਈ ਫੀਸ ਮਤਲਬ ਕਿ ਨਿਰਧਾਰਿਤ ਹੈਗੀ ਆ ਜਾਂ ਕਰਕੇ ਮਤਲਬ ਕਿ ਹੋ ਸਕਦਾ ਕਿ ਵੱਧ ਘੱਟ ਵੀ ਹੋਰ ਚੀਜ਼ਾਂ ਲਈਆਂ ਜਾ ਸਕਦੀਆਂ, ਇਸ ਕਰਕੇ ਇਹ ਚੀਜ਼ ਨੂੰ ਲਿਆਂਦਾ ਗਿਆ ਹੋਵੇ ਕਿ ਜਾਂ ਫਿਰ ਚੀਜ਼ ਨੂੰ ਬੰਦ ਕਰ ਦਿੱਤਾ ਜਾਵੇ ਕਿ ਇੰਨੀ ਫੀਸ ਤੋਂ ਵੱਧ ਨਹੀਂ ਲਈ ਜਾ ਸਕਦੀ ਇਦਾਂ ਦੇ ਕੇਸ।
0: ਨਹੀਂ ਭਾਰੇ ਸਾਹਿਬ, ਵਕੀਲ ਦੀ ਫੀਸ ਜਿਹੜੀ ਹੈਗੀ ਆ ਤੁਸੀਂ ਉਸੇ ਕੰਮ ਦੀ ਫੀਸ ਜਿਹੜੀ ਆ ਹਾਈ ਕੋਰਟ ਦੇ ਵਿੱਚ ਤੁਸੀਂ 5,000 ਤੋਂ ਲੈ ਕੇ 5,00,000 ਤੱਕ ਦਾ ਵਕੀਲ ਤੁਹਾਨੂੰ ਮਿਲ ਜਾਏਗਾ ਜੀ। ਹਰ ਇੱਕ ਬੰਦੇ ਨੇ ਆਪਣੇ ਆਪਣਾ ਜਿਹੜਾ ਹੈਗਾ ਆ ਵੀ ਸਟੈਂਡਰਡ ਮੇਨਟੇਨ ਕੀਤਾ ਆ, ਕੁਆਲਿਟੀ ਮੇਨਟੇਨ ਕੀਤੀ ਹੈਗੀ ਆ, ਆਪਣਾ ਨਾਮ ਬਣਾਇਆ ਆ ਜੀ।
1: ਬਿਲਕੁਲ,
0: ਤੇ ਇਸ ਕਰਕੇ ਉਹ ਜਿੱਦਾਂ ਦਾ ਵਕੀਲ ਕਰਨਾ ਹੈਗਾ ਉਦਾਂ ਦਾ ਪੈਂਦਾ ਆ ਸਰ ਫਰਕ, ਇਸ ਚੀਜ਼ ਦਾ ਐਕਸਪੀਰੀਅੰਸ ਬੰਦਾ ਜਿਹੜਾ ਹੈਗਾ ਆ ਉਹ ਵਕੀਲ ਤਾਂ ਦੋਨੇ ਪਾਸ ਵਕੀਲ ਹੀ ਹੁੰਦੇ ਆ ਜੀ, ਸਵਾਲ ਆ ਕਿ ਉਹਦੇ ਵਿੱਚ ਜੇ ਕਿਸੇ ਦਾ 30 ਸਾਲ ਦਾ ਤਜਰਬਾ ਛਿਪਿਆ ਆ ਹੈਗਾ ਆ ਤੇ ਉਸ ਬੰਦੇ ਨੇ ਆਪਣੇ ਜਿਹੜੇ ਆ ਉਸ 30 ਸਾਲ ਦੇ ਤਜਰਬੇ ਦੀ ਜਿਹੜੀ ਆ ਤੇ ਉਹਦੀ ਫੀਸ ਲੈਣੀ ਆ ਜੀ।
1: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ।
0: ਉਹ ਤਾਂ ਸਰ ਅਵੇਲੇਬਲ ਹੈ ਮਾਰਕੀਟ ਚ, ਸਾਰਾ ਕੁਛ ਅਵੇਲੇਬਲ ਆ, ਸਸਤਾ ਬੰਦਾ ਵਕੀਲ ਵੀ ਅਵੇਲੇਬਲ ਆ, ਮਹਿੰਗਾ ਵੀ ਅਵੇਲੇਬਲ ਹੈਗਾ ਆ, ਬਟ ਤੁਸੀਂ ਬਿਨਾਂ ਮੰਗੇ ਜਦੋਂ ਦੇ ਰਹੇ ਹੈਗੇ ਆ ਬਿਨਾਂ ਕੋਈ ਇਸ ਚੀਜ਼ ਨੂੰ ਚੈੱਕ ਕੀਤਿਆਂ ਕਿ ਉਸ ਬੰਦੇ ਨੂੰ ਲੋੜ ਹੈ ਵੀ ਆ ਇਸ ਚੀਜ਼ ਦੀ, ਤੇ ਫਿਰ ਜਿਹੜਾ ਹੈਗਾ ਆ ਉਹ ਤੇ ਆ, ਤੇ ਫਿਰ ਉਹ ਥੋੜੇ ਬੰਦਿਆਂ ਦੇ ਕੋਲ ਜਿਹੜਾ ਹੈਗਾ ਆ ਕੰਮ ਕੰਸੈਂਟਰੇਟ ਹੋ ਰਿਹਾ ਹੈ ਜੀ,
1: ਉਹ
0: ਜਿਹੜੇ ਤੁਸੀਂ ਇੰਪਲਾਈ ਕੀਤੇ ਹੈਗੇ ਕੰਟਰੈਕਟ ਤੇ ਰੱਖੇ ਆ ਜੀ। ਹਾਂਜੀ, ਕਈ ਜਗ੍ਹਾ ਦੇ ਉੱਤੇ ਤਾਂ ਭਾਈਚਾਰੇ ਦੇ ਹੱਕ ਦੇ ਵਿੱਚ ਜਿਹੜੇ ਬੰਦੇ ਅਪੁਆਇੰਟ ਕੀਤੇ ਸੀ ਲੀਗਲ ਏਡ ਡਿਫੈਂਸ ਕੌਂਸਲ, ਉਹਨਾਂ ਨੇ ਰਿਜ਼ਾਈਨ ਵੀ ਕਰ ਦਿੱਤਾ।
1: ਓਕੇ ਓਕੇ, ਠੀਕ ਹੈ,
0: ਹਾਂ ਠੀਕ
1: ਗੱਲ,
0: ਪ੍ਰੋਫੈਸ਼ਨ ਦੇ ਵਿੱਚ ਇਨਜਸਟਿਸ ਹੋ ਰਿਹਾ ਜੀ।
1: ਹਾਂਜੀ
0: ਹਾਂਜੀ, ਉਹ ਵੀ ਠੀਕ ਹੈ, ਉਹ ਮਹਿਸੂਸ ਕਰਦੇ ਹੈਗੇ ਹਾਂਜੀ ਧੱਕਾ ਹੋ ਰਿਹਾ ਜੀ।
1: ਬਿਲਕੁਲ
0: ਜੀ ਭਾਰਤ ਸਾਹਿਬ ਜੀ, ਟੋਪਿਕ ਦੇ ਉੱਤੇ ਤਾਂ ਆਪਾਂ ਓਵਰ ਕਰਦੇ ਹੈਗੇ ਆ ਜੀ, ਤਾਂ ਇੰਡੀਆ ਨੂੰ ਜਿਹੜਾ ਹੈਗਾ ਆ ਸੈਪਰੇਟ ਰਿਕਾਰਡ ਕਰ ਲਿਓ ਜੀ, ਫਿਰ ਬਾਕੀ ਖਬਰਾਂ ਆਪਾਂ ਕਰ ਲੈਣੇ, ਕਿਉਂਕਿ ਮੈਂ ਵੀ ਪ੍ਰੋਫੈਸ਼ਨ ਦੇ ਵਿੱਚ ਜਿਹੜਾ ਹੈਗਾ ਆ
1: ਤੇ
0: ਜਿਹੜੇ ਬੰਦੇ ਨਹੀਂ ਪਤਾ ਹੈਗਾ ਉਹਨਾਂ ਨੂੰ ਦੱਸਣ ਨੂੰ ਵਾਸਤੇ ਤੇ ਮੇਰੇ ਕੰਮ ਆਏਗਾ ਜੀ।
1: ਬਿਲਕੁਲ ਹੈ ਜੀ
0: ਜੀ ਭਾਰਤ ਸਾਹਿਬ, ਸ਼ੁਕਰੀਆ
1: ਜੀ ਸਾਹਿਬ ਇਹਦੇ ਬਾਰੇ ਜਾਣਕਾਰੀ ਵਿਸਤਾਰ ਦੇ ਵਿੱਚ ਸਾਂਝੀ ਕੀਤੀ ਹੈ ਤੁਸੀਂ। ਭੁੱਖ ਹੜਤਾਲ ਦੇ ਉੱਤੇ ਕਿਉਂ ਪੰਜਾਬ ਤੇ ਹਰਿਆਣਾ ਦੇ ਵਕੀਲ ਬੈਠੇ ਨੇ, ਉਹ ਉਮੀਦ ਕਰਦੇ ਆ ਜਲਦ ਮਸਲਾ ਹੱਲ ਹੋਵੇ। ਤੇ ਦੂਸਰੀਆਂ ਖਬਰਾਂ ਦੇ ਵੱਲ ਨੂੰ ਚੱਲੀਏ ਤਾਂ ਸੈਣੀ ਸਾਹਿਬ, ਜਿਸ ਦੇ ਵਿੱਚ ਬਾਤ ਪਾਈਏ ਤੇ ਅੱਜ ਸੁਖਬੀਰ ਸਿੰਘ ਬਾਦਲ ਹੁਣੀ ਸਿੱਟ ਅੱਗੇ ਪੇਸ਼ ਹੋਏ ਹੈ ਤੇ ਖੁੱਲਾ ਚੈਲੰਜ ਵੀ, ਬੜੇ ਸਮੇਂ ਬਾਅਦ ਬਿਕਰਮ ਮਜੀਠੀਆ ਤੇ ਸੁਖਬੀਰ ਬਾਦਲ ਇੱਕੋ ਜਗ੍ਹਾ ਦੇ ਉੱਤੇ ਤੇ ਬਕਾਇਦਾ ਇੱਕੋ ਗੱਡੀ ਦੇ ਵਿੱਚ ਨਜ਼ਰ ਆਏ ਨੇ ਜੀ।
0: ਦੇਖੋ ਰਿਸ਼ਤੇਦਾਰੀ ਆ ਜੀ,
1: ਜੀ
0: ਹਾਂਜੀ, ਤੇ ਸਾਰੀ ਖੁਦਾਈ ਇੱਕ ਤਰਫ ਜੋਰੂ ਘਬਾਈ ਇੱਕ ਤਰਫ ਕਹਿੰਦੇ ਹੁੰਦੇ ਆ ਜੀ, ਤੇ ਫੇਰ ਇਸ ਕਰਕੇ ਆ
1: ਜੀ
0: ਹੁਣ, ਨਾਲੇ ਜੇ ਰਿਸ਼ਤੇਦਾਰ ਨੇ ਔਖੇ ਸਮੇਂ ਤੇ ਨਾਲ ਖੜਨਾ ਤੇ ਫਿਰ ਖੜਨਾ ਕਦੋਂ ਆ ਜੀ।
1: ਬਿਲਕੁਲ ਹੈ ਜੀ,
0: ਬਾਦਲ ਸਾਹਿਬ ਸਰ ਚੌਥੀ ਵਾਰ ਪੇਸ਼ ਹੋ ਗਏ ਜੀ,
1: ਜੀ
0: ਦੋ ਵਾਰ ਪਹਿਲੀ ਸਰਕਾਰ ਚ, ਦੋ ਵਾਰ ਇਹਨਾਂ ਦੀ ਸਰਕਾਰ ਚ
1: ਜੀ,
0: ਤੇ ਅਕਾਲੀ ਦਲ ਦਾ ਕਾਫੀ ਇਕੱਠ ਸੀਗਾ ਜੀ।
1: ਜੀ
0: ਉਹ ਕਿਸੇ ਬੰਦੇ ਨੇ ਨਾ ਕਮੈਂਟ ਲਿਖਿਆ ਕਹਿੰਦਾ ਜੀ ਬੱਚੇ ਦਾ ਹੱਠ ਤੇ ਅਕਾਲੀਆਂ ਦਾ ਇਕੱਠ ਸੁਭਾਵਕ ਕੀ ਹੋ ਜਾਂਦਾ ਆ ਦੇਖੋ ਉਹ ਸਮੇ ਦੀ ਗੱਲ ਹੁੰਦੀ ਸੀ ਜੀ ਤੇ ਠੀਕ ਹੈ ਜੀ ਉਹਨਾਂ ਨੇ ਜਿਹੜਾ ਹੈਗਾ ਨਾ ਤਾਂ ਇਹਦੇ ਵਿਚੋਂ ਸਾਰਾ ਕੁਛ ਨਿਕਲਣਾ ਜੀ ਸਮਾਂ ਏਦਾਂ ਜਿਆਦਾ ਹੋ ਗਿਆ ਆ ਜੀ ਅਸਲ ਦੋਸ਼ੀ ਜਿਹੜਾ ਆ ਉਹਨੂੰ ਅੱਜ ਤੱਕ ਕਿਸੇ ਨੇ ਜਿਹੜਾ ਆ ਉਹ ਪੁੱਛਿਆ ਤੱਕ ਨੀ ਜੀ ਉਹ ਸਨਾਰੀਆ ਜੇਲ ਚ ਆਉਂਦਾ ਆ ਜੀ ਜਾਂਦਾ ਆ ਜੀ ਹਾਂਜੀ ਉਹ ਤੇ ਉਹ ਰਾਮ ਰਹੀਮ ਜਿੱਥੋਂ ਸਾਜਿਸ਼ ਦੀ ਮਤਲਬ ਜਿਹੜਾ ਸ਼ੁਰੂਆਤ ਹੋਈ ਹਨੀਪ੍ਰੀਤ ਜਾਂ ਉਹਨਾਂ ਨੇ ਜਿਹਨਾਂ ਨੇ ਇੱਥੋਂ ਸ਼ੁਰੂਆਤ ਕੀਤੀ ਵੀ ਇਹਨਾਂ ਨੇ ਸਾਡੇ ਬਾਬੇ ਨੂੰ ਜਿਹੜਾ ਆ ਹਾਂਜੀ ਇਸ ਤਰੀਕੇ ਨਾਲ ਕੀਤਾ ਹੈਗਾ ਆ ਤੇ ਅਸੀਂ ਇਹਨਾਂ ਨੇ ਸਾਡੇ ਗੁਰੂ ਦਾ ਅਪਮਾਨ ਕੀਤਾ ਤੇ ਅਸੀਂ ਇਹਨਾਂ ਦੇ ਗੁਰੂ ਦਾ ਅਪਮਾਨ ਕਰੀਏ ਹਾਂਜੀ ਉਹ ਸਾਰਾ ਕੁਛ ਤਾਂ ਜਿਹੜਾ ਆ ਇਹਨਾਂ ਦਾ ਜਿਹੜਾ ਆ ਗਵਾਹ ਦੱਸ ਕੇ ਗਿਆ ਹੈਗਾ ਸੀ ਜੀ ਪਰ ਸਰਕਾਰ ਉਹਦੇ ਤੱਕ ਤਾਂ ਪਹੁੰਚ ਹੀ ਨਹੀਂ ਸਕੀ ਜੀ ਸੋ ਇਸ ਕਰਕੇ ਜਦ ਤੱਕ ਜਿਹੜਾ ਹੈਗਾ ਜਦੋਂ ਆਪਾਂ ਕਿਸੇ ਇੱਕ ਬੰਦੇ ਨੂੰ ਮਤਲਬ ਦੋਸ਼ੀ ਬੰਦੇ ਨੂੰ ਛੱਡਦੇ ਆ ਨਾ ਜੀ ਤੇ ਫੇਰ ਜਿਹੜੇ ਹੈਗੇ ਆ ਬਾਕੀ ਜਿਹੜੇ ਆ ਦੋਸ਼ੀ ਤੁਸੀਂ ਬਣਾਏ ਆ ਜਾਂ ਮਤਲਬ ਉਹ ਵੈਦਰ ਦੇ ਆਰ ਵਰ ਇਨਵੋਲਵਡ ਔਰ ਉਹਨਾਂ ਦੇ ਕੇਸ ਤੇ ਇਫੈਕਟ ਪੈਂਦਾ ਹੀ ਪੈਂਦਾ ਜੀ
1: ਬਿਲਕੁਲ
0: ਤੁਸੀਂ ਜਿਹੜਾ ਹੈਗਾ ਆ ਚਲਾਨ ਤੁਹਾਡੇ ਜਿਹੜੇ ਆ ਚੰਡੀਗੜ੍ਹ ਪੰਜਾਬ ਤੋਂ ਬਾਹਰ ਚੱਲ ਗਏ ਆ ਜੀ ਉਹਨਾਂ ਦਾ ਜਿਹੜਾ ਟ੍ਰਾਇਲ ਬਾਹਰ ਹੋਣਾ ਹੈ ਜੀ ਪਰ ਜੇ ਇਸ ਸਰਕਾਰ ਦੀ ਅਚੀਵਮੈਂਟ ਇਹਨਾਂ ਨੇ ਕਰਨੀ ਹੁੰਦੀ ਸਾਢੇ ਚਾਰ ਸਾਲ ਦੇ ਵਿੱਚ ਕਿਤੇ ਜਿਹੜਾ ਹੈਗਾ ਆ ਉਹ ਰਿਮਾਂਡ ਦੇ ਉੱਤੇ ਜਿਹੜਾ ਆ ਰਾਮ ਰਹੀਮ ਨੂੰ ਲੈ ਆਉਂਦਾ ਤੇ ਹਨੀਪ੍ਰੀਤ ਵਗੈਰਾ ਨੂੰ ਜਿਹੜਾ ਆ ਕਾਨੂੰਨੀ ਸ਼ਿਕੰਜੇ ਦੇ ਵਿੱਚ ਲੈ ਆਉਂਦੇ ਤੇ ਸਾਰੀ ਸਾਜਿਸ਼ ਜਿਹੜੀ ਆ ਬੇਨਕਾਬ ਹੋ ਸਕਦੀ ਸੀ
1: ਬਿਲਕੁਲ
0: ਪਰ ਇਹ ਜਿਹੜਾ ਆ ਸੋਰੀ ਟੂ ਸੇ ਇਹਦੇ ਵਿਚੋਂ ਨਿਕਲਣਾ ਕੁਛ ਨੀ ਜੀ ਇਹ ਨਿਰੀ ਪੋਲੀਟਿਕਸ ਹੀ ਆ ਜੀ ਉਹਦਾ ਕਾਰਨ ਤੁਸੀਂ ਅੱਜ ਦੇਖ ਲੋ ਜਿਹੜੀ ਤੁਸੀਂ ਦੂਜੀ ਖਬਰ ਕੀਤੀ ਸੀ ਤੇ ਤਿੰਨ ਰੂਟਾਂ ਦੇ ਉੱਤੇ ਜਿਹੜਾ ਆ ਹੁਣ ਤੀਰਥ ਯਾਤਰਾ ਸਕੀਮ ਹੋਰ ਚੱਲੂਗੀ ਹਾਂਜੀ ਕਿਹੜੇ ਕਿਹੜੇ ਹਰਿਦੁਆਰ ਰਿਸ਼ੀਕੇਸ਼ ਹਾਂਜੀ ਖਾਟੂ ਸ਼ਾਮ ਹਾਂਜੀ ਤੇ ਇੱਕ ਸ਼ਾਇਦ ਹੋਰ ਕੀ ਹੈਗਾ ਸੀਗਾ ਜੀ ਉਹ ਵੀ ਹਿੰਦੂਆਂ ਦੇ ਨਾਲ ਰਿਲੇਟਡ ਆ ਜੀ
1: ਬਿਲਕੁਲ
0: ਭਾਜਪਾ ਤਾਂ ਸਰ ਵੈਸੇ ਹੀ ਭਾਜਪਾ ਤਾਂ ਵੈਸੇ ਹੀ ਬਦਨਾਮ ਆ ਜੋ ਇਹਨਾਂ ਨੇ ਮਤਲਬ ਜਿਹੜਾ ਹੈਗਾ ਆ ਡਿਵਾਈਡ ਕਰਤਾ ਇੱਕ ਸ਼ਾਮ ਭੁੱਪ ਸਿਵਕੇ ਨਾਮ ਹਿੰਦੂਆਂ ਤੇ ਸਿੱਖਾਂ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਵੰਡਣ ਦੇ ਵਿੱਚ ਜੋ ਇਸ ਸਰਕਾਰ ਨੇ ਮਤਲਬ ਕੰਮ ਕਰ ਦਿੱਤਾ ਆ ਉਹ ਹੋਰ ਕੋਈ ਨੀ ਕਰ ਸਕਦੇ ਜੀ ਆਮ ਆਦਮੀ ਪਾਰਟੀ ਦੇ ਬਲਿਆਰੇ ਜਾਈਏ ਜੀ ਇਹ ਲੋਕਾਂ ਨੂੰ ਅਹਿਸਾਸ ਹੀ ਨਹੀਂ ਸੀ ਜੀ ਪੰਜਾਬ ਦੇ ਲੋਕ ਤਾਂ ਜਿਹੜੇ ਆ ਇੰਨੇ ਮਿਲ ਜੁਲ ਕੇ ਰਹਿੰਦੇ ਸੀ ਇੱਥੇ ਜਗਰਾਤਿਆਂ ਚ ਸਰਦਾਰ ਬੈਠੇ ਹੁੰਦੇ ਸੀ ਤੇ ਅਖੰਡ ਪਾਠ ਦੇ ਵਿੱਚ ਮੁੰਡੇ ਬੰਦੇ ਵੱਧ ਬੈਠੇ ਹੁੰਦੇ ਸੀ ਜੀ ਪਰ ਇੱਥੇ ਕਦੀ ਵੀ ਨਾ ਪੰਜਾਬ ਦਾ ਹਿੰਦੂ ਜਿਹੜਾ ਆ ਉਹ ਆਪਣਾ ਸਿੱਖ ਸ਼ੈਲੀ ਦੇ ਵਿੱਚ ਜੀਵਨ ਬਤੀਤ ਕਰਦਾ ਸੀ ਤੇ ਸਿੱਖ ਜਿਹੜਾ ਹੈਗਾ ਸੀ ਉਹ ਹਿੰਦੂਆਂ ਦੇ ਕਸਟਮ ਨੂੰ ਰੈਕੋਗਨਾਈਜ਼ ਕਰਦਾ ਸੀ ਬਟ ਇਹਨਾਂ ਨੇ ਹੌਲੀ ਹੌਲੀ ਜਿਹੜਾ ਆ ਇਹ ਦਾਣਾ ਪਾਉਣਾ ਸ਼ੁਰੂ ਕਰ ਦਿੱਤਾ ਜੀ ਹੁਣ ਪਤਾ ਨੀ ਮੈਨੂੰ ਮਾਨ ਸਾਹਿਬ ਦਾ ਝੁਕਾ ਇੰਨਾ ਹਿੰਦੂਇਜ਼ਮ ਵੱਲ ਕਿਉਂ ਹੋ ਗਿਆ ਹੈਗਾ ਆ ਜੀ ਜਦ ਤੱਕ ਅਕਾਲ ਤਖ਼ਤ ਤੋਂ ਮੋਹ ਭੰਗ ਹੋ ਗਿਆ ਜੀ ਤਾਂ ਕਰਕੇ ਜਿਹੜਾ ਸਿੱਖਇਜ਼ਮ ਤੋਂ ਮੋਹ ਭੰਗ ਹੋ ਗਿਆ ਉਹਨਾਂ ਦਾ ਹਾਂਜੀ ਇਹ ਕੀ ਕਰ ਰਹੇ ਹੈਗੇ ਆ ਵੀ ਇਹ ਕਿੰਨਾ ਟਾਈਮ ਕਿੰਨੀ ਐਨਰਜੀ ਸਟੇਟ ਦੀ ਵੇਸਟ ਹੁੰਦੀ ਹੈਗੀ ਆ ਪਰ ਇਹ ਸਭ ਧਰਮ ਤਾਂ ਨਿੱਜ ਆ ਜੀ ਇਹਦੇ ਵਿੱਚ ਕੀ ਹੈਗਾ ਜੀ ਇਹ ਸ਼ਾਮ ਸ਼ਿਵ ਕੇ ਨਾਮ ਹੈਂਜੀ ਉਹ ਸ਼ਿਵ ਦੇ ਨਾਮ ਤੇ ਜ਼ਿੰਦਗੀ ਹੈਗੀ ਆ ਸਾਹ ਜਿਹੜੇ ਹੈਗੇ ਪਰਮਾਤਮਾ ਦੇ ਦਿੱਤੇ ਪਰਮਾਤਮਾ ਦੇ ਨਾਂ ਤੇ 24 ਘੰਟੇ ਉਹ ਤਾਂ ਕਹਿੰਦੇ ਸਵਾਸ ਸਵਾਸ ਸਿਮਰੋ ਗੋਬਿੰਦ ਹੈਂਜੀ ਤੁਸੀਂ ਜਿਹੜਾ ਹੈਗਾ ਇੱਕ ਸ਼ਾਮ ਤੁਹਾਡੇ ਨਾਲ ਨੱਚ ਟੱਪ ਕੇ ਤੇ ਸ਼ਬਦ ਗਾ ਲੈ ਤੇ ਉਹਨੂੰ ਜਿਹੜਾ ਹੈਗਾ ਆ ਪਰਮਾਤਮਾ ਦੇ ਲੇਖੇ ਲਾ ਦਿੱਤਾ ਹੈ ਜੀ
1: ਉਹੀ ਚੀਜ਼ਾਂ ਜਿਹੜਾ ਇੰਨਾ ਪੈਸਾ ਇਨਵੈਸਟ ਕਰ ਰਹੇ ਸੈਣੀ ਸਾਹਿਬ ਉਹੀ ਲੋਕਾਂ ਦਾ ਪੱਧਰ ਜਿਹੜਾ ਮਾਨਸਿਕ ਪੱਧਰ ਜਾਂ ਐਜੂਕੇਸ਼ਨ ਪੱਧਰ ਹੈ ਉਹਨੂੰ ਉੱਪਰ ਚੱਕਣ ਦੇ ਲਈ ਜਾਂ ਕੁਝ ਸੰਸਥਾਵਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕੁਝ ਲਾਇਬ੍ਰੇਰੀਆਂ ਗਰਾਊਂਡਾਂ ਉਹ ਚੀਜ਼ਾਂ ਹੁਣ ਦੇਖ ਲਓ ਆ ਸਾਰੀਆਂ ਚੀਜ਼ਾਂ 3100 ਗਰਾਊਂਡਾਂ ਬਣਾ ਦਿੱਤੀਆਂ ਜੀ ਇਹ ਕਰ ਦਿੱਤਾ ਜੀ ਇੱਕ ਬੋਰਡ ਲਾ ਤਾ 4 ਦੀਵਾਰੀ ਤਾਰਾਂ ਦੀ ਕਰ ਦਿੱਤੀ ਉਹ ਸਟੇਡੀਅਮ ਬਣ ਗਿਆ ਜੀ
0: ਸਰ ਜੇ ਇਹ ਥੋੜੇ ਬਹੁਤੇ ਵੀ ਸੰਜੀਦਾ ਹੁੰਦੇ
1: ਜੀ
0: ਪੰਜਾਬ ਦੇ ਵਿੱਚ ਆ ਤੀਰਥ ਯਾਤਰਾ ਸਕੀਮ ਦੀ ਜਗ੍ਹਾ ਤੇ ਬੱਸਾਂ ਲਾਂਦੇ ਬੱਚਿਆਂ ਨੂੰ ਸਾਰਿਆਂ ਨੂੰ ਸਾਇੰਸ ਸਿਟੀ ਜਿਹੜੀ ਆ ਫ੍ਰੀ ਦੇ ਵਿੱਚ ਦਿਖਾ ਕੇ ਆਉਂਦੇ ਹਾਂਜੀ ਉਹ ਤੁਸੀਂ ਜਿਹੜਾ ਹੈਗਾ ਜੇ ਕੋਈ ਭਵਿੱਖਤਾ ਬਣਾ ਲਓ
1: ਜੀ
0: ਤੇ ਤੀਰਥ ਯਾਤਰਾ ਤੇ ਜਾਣ ਵਾਸਤੇ ਤੁਹਾਡਾ ਕੋਈ ਪੈਸਾ ਨੀ ਲੱਗਣਾ ਹੈਗਾ, ਤੇ ਜੇ ਤੁਸੀਂ ਸਾਇੰਸ ਸਿਟੀ ਦੇਖਣ ਜਾਣੀ ਹੈਗੀ ਆ ਤੇ ਉਹਦੇ ਵਾਸਤੇ ਤੁਹਾਨੂੰ ਪੈਸੇ ਵੀ ਖਰਚਣੇ ਪੈਣਗੇ, ਟਿਕਟ ਵੀ ਖਰਚਣੀ ਪਊਗੀ, ਹਾਂਜੀ
1: ਲੰਗਰ ਵੀ ਕਰਾਉਣਾ ਪਊ ਮੜ ਕੇ,
0: ਹਾਂਜੀ ਸਾਰਾ ਕੁਛ ਆ ਤੁਹਾਨੂੰ ਕਰਨਾ ਪਏਗਾ। ਤੇ ਪਰ ਸਾਹਿਬ ਮੈਂ ਮਤਲਬ ਨਾ ਇੱਕ ਵਾਰੀ ਜਾ ਕੇ ਮਹਿਸੂਸ ਕੀਤਾ ਕਿ ਅਸੀਂ ਬਚਪਨ ਦੇ ਵਿੱਚ ਤਾਂ ਨਹੀਂ ਆ ਸਕੇ, ਬਟ ਜੇ ਇਸ ਏਜ ਦੇ ਵਿੱਚ ਵੀ ਜਾਂਦੇ ਆ ਨਾ ਵੀ ਰੀਅਲੀ ਜੀਣ, ਹਾਂਜੀ
1: ਬਿਲਕੁਲ।
0: ਅਸੀਂ ਅਸਟ੍ਰੋਲੋਜੀ ਉਹਦੇ ਵਿੱਚ ਅਸਟ੍ਰੋਨੋਮੀ ਦੇ ਵਿੱਚ ਜਿਹੜਾ ਹੈਗਾ ਆ ਉੱਥੇ ਜਿਹੜੀਆਂ 3D ਪਿਕਚਰ ਚੱਲਦੀਆਂ ਕਿੱਦਾਂ ਅਸਟ੍ਰੋਨੋਮੀ ਨੂੰ ਮਤਲਬ ਜਿਹੜਾ
1: ਦਿੱਲੀ ਗਏ ਸੀਗੇ ਤੇ ਦਿੱਲੀ ਕੈਂਪ ਲੱਗਾ ਨੈਸ਼ਨਲ ਪੱਧਰ ਦਾ ਸੀਗਾ ਤੇ ਉੱਥੇ ਸਾਨੂੰ ਉਹ ਪੂਰਾ ਜਿਹੜਾ ਆਪਣਾ ਰਾਜ ਭਵਨ ਹੈਗਾ ਗਾਂਧੀ ਹੁਣਾਂ ਦਾ ਇੰਦਰਾ ਗਾਂਧੀ ਹੁਣਾਂ ਦਾ ਏਰੀਆ ਜਾਂ ਉਹ ਏਅਰਪੋਰਟ ਦਾ ਜਿਹੜਾ ਜਿੰਨਾ ਆਰਮੀ ਦਾ ਏਰੀਆ ਏਅਰਫੋਰਸ ਦਾ ਏਰੀਆ ਉਹ ਸਾਰਾ ਹੀ ਘੁਮਾਇਆ ਜੀ ਦਿਖਾਇਆ ਨਾਲੇ ਉੱਥੇ ਤੇ ਨਾਲ ਉਹ ਫਿਰ ਸਾਨੂੰ ਉੱਥੇ ਲੈ ਕੇ ਵੀ ਗਏ ਸੀ ਆਪਣੇ ਦਿੱਲੀ ਹੈਗਾ ਉੱਥੇ ਆਹ ਸਾਰਾ ਹੀ ਮਤਲਬ ਕਿ ਕੁਰਸੀਆਂ ਮਤਲਬ ਕਿ ਉੱਪਰ ਨੂੰ ਦੇ ਲੰਮੇ ਪੈ ਜਾਂਦੇ ਆ ਤਕਰੀਬਨ ਤੇ ਉੱਪਰ ਨੂੰ ਦੇਖਦੇ ਆ ਛੱਤ ਦੇ ਉੱਤੇ ਪੂਰੀ ਫਿਲਮ ਚੱਲਦੀ ਆ ਜੀ ਮਤਲਬ ਕਿ ਅੱਜ ਤੋਂ ਮੈਂ 25-35 ਸਾਲ 30 ਸਾਲਾਂ ਪਹਿਲਾਂ ਦੀ ਗੱਲ ਕਰਦਾ ਜੀ।
0: ਹਾਂਜੀ
1: ਜੀ
0: ਅੱਗੇ ਦੀ ਅੱਗੇ ਭਾਰਤ ਸਾਹਿਬ ਉਹਨਾਂ ਨੇ ਹੋਰ ਵੀ ਡਿਵੈਲਪ ਕੀਤਾ ਹੈਗਾ ਆ ਕਿ 3D ਮਤਲਬ ਜਿਹੜਾ ਆ ਉਹ ਥੀਏਟਰ ਦੇ ਵਿੱਚ ਵੱਖਰੀਆਂ ਵੱਖਰੀਆਂ ਤਰ੍ਹਾਂ ਦੀਆਂ ਪਿਕਚਰ ਚੱਲਦੀਆਂ,
1: ਹਾਂਜੀ
0: ਉਹਦੇ ਨਾਲ ਉਹ ਫੀਲ ਹੁੰਦਾ ਬਕਾਇਦਾ ਤੌਰ ਤੇ
1: ਬਿਲਕੁਲ।
0: ਉਹਦੇ ਨਾਲ ਸਰ ਜੋ ਨੌਲੇਜ ਓਦਾਂ ਨੀ ਬੰਦੇ ਨੂੰ ਆ ਸਕਦੀ ਹੈਗੀ ਜਿੱਦਾਂ ਮਤਲਬ ਉੱਥੇ ਦੇਖ ਕੇ ਜਿਹੜਾ ਪਤਾ ਲੱਗਦਾ ਆ ਉਹ ਬੁਕਿਸ਼ ਨੌਲੇਜ ਦੇ ਨਾਲ ਨਹੀਂ ਪਤਾ ਲੱਗਦਾ
1: ਜੀ ਬਿਲਕੁਲ ਜੀ।
0: ਹਾਂਜੀ
1: ਜੀ
0: ਜੀ ਭਾਰਤ ਸਾਹਿਬ ਹੋਰ ਖਬਰ ਜਿਹੜੀ ਕਿਹੜੀ ਹੈਗੀ ਜੀ?
1: ਹੋਰ ਤਾਂ ਸੈਣੀ ਸਾਹਿਬ ਜੋ ਚੱਲ ਰਿਹਾ ਕਾਕਰੋਚ ਪਾਰਟੀ ਦਾ ਕੁੱਟ ਕਟਾਪਾ ਚੰਗਾ ਹੋਇਆ ਕਹਿੰਦੇ ਜੀ ਦਿੱਲੀ ਦੇ ਵਿੱਚ ਅੱਜ ਤੇ
0: ਉਸ ਤੋਂ ਪਹਿਲਾਂ ਜੀ ਮੀਰੀ ਪੀਰੀ ਮੋਰਚਾ ਆ ਗਿਆ ਮੈਨੂੰ ਧਿਆਨ ਚ ਜੀ ਮੀਰੀ ਪੀਰੀ ਮੋਰਚਾ ਹੁਣ ਚੱਲੂਗਾ ਜੀ।
1: ਹਾਂਜੀ ਮੀਰੀ
0: ਗੱਲ ਏਦਾਂ ਹੈਗੀ ਆ ਭਈ ਜੋ ਬਿਲਕੁਲ ਬਿਲਕੁਲ ਜੀ ਹੁਣ ਗੱਲ ਏਦਾਂ ਹੈਗੀ ਆ ਵੀ ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ ਜੇ ਚੱਲਦੀ ਆ ਤੇ ਉਧਰੋਂ ਹੁਣ ਪੈਰਲਲ ਤੇ ਮੀਰੀ ਪੀਰੀ ਮੋਰਚਾ ਵੀ ਚਲਾਉਣਾ ਸਿੱਖਾਂ ਨੂੰ ਵੀ ਜਗਾਉਣਾ ਪੈਣਾ ਹੈਗਾ ਜੀ ਬਲਿਆਰੇ ਜਾਈਏ ਸਾਡੀਆਂ ਰਾਜਨੀਤਿਕ ਪਾਰਟੀਆਂ ਦੇ ਹਾਂਜੀ ਕਿਹੜੀਆਂ ਟਾਈਮ ਐਨਰਜੀ ਪੈਸਾ ਸਾਰਾ ਕੁਛ ਇਸੇ ਚੀਜ਼ ਦੇ ਉੱਤੇ ਲਾ ਰਹੀਆਂ ਹੈਗੀਆਂ ਜੀ। ਹਾਂਜੀ ਤੇ ਮੈਨੂੰ ਨੀ ਸਮਝ ਆਉਂਦਾ ਵੀ ਇਹਨਾਂ ਅਸੀਂ ਗਲਤ ਹੈਗੇ ਆ ਜਾਂ ਇਹ ਲੋਕ ਜਿਹੜੇ ਆ ਇੰਨੇ ਜ਼ਿਆਦਾ ਇੰਟੈਲੀਜੈਂਟ ਆ ਕਿ ਇਹਨਾਂ ਨੂੰ ਪਤਾ ਕਿ ਮਾਸ ਵੋਟਰ ਜਿਹੜਾ ਆ ਉਹ ਇਹ ਕੁਛ ਹੀ ਚਾਹੁੰਦਾ ਆ ਜੀ।
1: ਜੀ ਬਿਲਕੁਲ
0: ਸੜਕਾਂ ਟੁੱਟੀਆਂ ਆਈਆਂ ਜੀ ਵੀ ਤੁਸੀਂ ਸੜਕਾਂ ਦੇ ਉੱਤੇ ਇਨਵੈਸਟ ਕਰ ਲੋ ਸਾਰਾ ਕੁਛ ਜੀ। ਇੱਧਰ ਹੁਣ ਜਿਹੜਾ ਇਹਨਾਂ ਨੇ ਬਣਾਇਆ ਮੀਰੀ ਪੀਰੀ ਮੋਰਚਾ ਉਹ ਕਿਉਂਕਿ ਪਹਿਲਾਂ ਜਿਹੜਾ ਆ ਸੁਖਬੀਰ ਬਾਦਲ ਹੁਣੀ 19 ਤਰੀਕ ਨੂੰ ਧਰਮ ਯੁੱਧ ਮੋਰਚਾ ਜਿਹੜਾ ਆ ਉਹ ਡਿਕਲੇਅਰ ਕਰ ਬੈਠੇ ਜੀ।
1: ਜੀ
0: ਹੁਣ ਜਿਹੜਾ ਕੰਮ ਪਹਿਲਾਂ ਕਰਨਾ ਚਾਹੀਦਾ ਆ ਪਹਿਲਾਂ ਕੀ ਕਰਨਾ ਚਾਹੀਦਾ ਸੀ ਕਿ ਤੁਹਾਡਾ ਸਾਰੀਆਂ ਪੰਥਕ ਸੰਸਥਾਵਾਂ ਨਾਲ ਤੁਸੀਂ ਸਲਾਹ ਕਰਦੇ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਜੀ।
1: ਜੀ
0: ਹਾਂਜੀ ਕਰੋ ਚਾਹੇ ਆਪਣੇ ਮਨ ਦੀ ਪਰ ਪਹਿਲਾਂ ਸਲਾਹ ਤਾਂ ਲੈ ਲਓ
1: ਜੀ।
0: ਸਲਾਹ ਇਹਨਾਂ ਨੇ ਕਿਸੇ ਦੀ ਲਈ ਨੀ ਜੀ ਤੇ ਆਪਣਾ ਜਿਹੜਾ ਆ ਜਿਹੜਾ ਆ ਵੇ ਆਫ ਐਕਸ਼ਨ ਜਿਹੜਾ ਆ ਉਹ ਪਹਿਲਾਂ ਹੀ ਡਿਸਾਈਡ ਕਰਕੇ ਦੱਸਤਾ
1: ਜੀ।
0: ਬਾਕੀ ਜਿਹੜੇ ਸਾਡੇ ਤੁਹਾਡੇ ਰਾਈਵਲਸ ਹੈਗੇ ਆ ਪੰਥਕ ਮਤਲਬ ਆਪਣੇ ਫੀਲਡ ਦੇ ਵਿਚ ਹੀ ਜਾਂ ਤੁਹਾਡੀਆਂ ਰਾਈਵਲ ਪਾਰਟੀਜ਼ ਹੈਗੀਆਂ ਜਿਹਨਾਂ ਦਾ ਸਟਰੈਂਥ ਪੰਥਕ ਵੋਟ ਆ
1: ਜੀ
0: ਹਾਂਜੀ ਉਹ ਕਿਉਂ ਸਹਿਮਤ ਹੋਣਗੀਆਂ ਤੁਹਾਨੂੰ
1: ਬਿਲਕੁਲ ਹੈ ਜੀ
0: ਉਹ ਤੁਹਾਡੀ ਅਗਵਾਈ ਚ ਕਿਉਂ ਚੱਲਣਗੇ ਤੁਸੀਂ ਬੇਸ਼ੱਕ ਕਹਿਤਾ ਜੀ ਅਸੀਂ ਪਿੱਛੇ ਲੱਗ ਜਾਂਗੇ ਤੁਸੀਂ ਅੱਗੇ ਲੱਗ ਜਾਓ ਜੀ ਉਹ ਕਹਿਣਗੇ ਪਹਿਲਾਂ ਤੁਸੀਂ ਮੀਡੀਆ ਚ ਡਿਕਲੇਅਰ ਕਰਨ ਤੋਂ ਪਹਿਲਾਂ ਸਾਡੇ ਕੋਲ ਆਉਂਦੇ ਸਾਡੇ ਨਾਲ ਸਲਾਹ ਕਰਦੇ ਫੇਰ ਅਸੀਂ ਜਿੱਦਾਂ ਮਰਜ਼ੀ ਹੁਣ ਬਿਲਕੁਲ ਉਹਨਾਂ ਦੀ ਜਗ੍ਹਾ ਤੇ ਕੋਈ ਵੀ ਹੋਵੇ ਅਗਲੇ ਇਹੀ ਸੋਚੂਗਾ ਤੇ ਇਸੇ ਤਰ੍ਹਾਂ ਕਿ ਭਾਈ ਕ੍ਰੈਡਿਟ ਤੁਸੀਂ ਲੈ ਜਾਓ ਤੇ ਸਾਨੂੰ ਜਿਹੜਾ ਆ ਯੂਜ਼ ਕਰ ਜਾਓ ਅਗਲੇ ਚੁੱਪ ਕਰਕੇ ਅਗਲੇ ਕਹਿੰਦੇ ਸਾਡਾ ਆਪਣਾ ਆਪਣਾ ਵੋਟ ਬੈਂਕ ਹੈ ਜੀ। ਦੂਜਾ ਇਹ ਨਾ ਤਾਂ ਧਰਮ ਨਾਲ ਇਹਨਾਂ ਨੂੰ ਕਿਸੇ ਨੂੰ ਮਤਲਬ ਹੈਗਾ ਜੀ ਨਾ ਇਹਨਾਂ ਨੂੰ ਗੁਰੂ ਸਾਹਿਬ ਦੇ ਸਤਿਕਾਰ ਨਾਲ ਮਤਲਬ ਆ ਜੀ ਉਹ ਤਾਂ ਬੁੱਧਾ ਵੀ ਭੁੱਲ ਚੁੱਕੇ ਹੈਗੇ ਜੀ ਨਾ ਪੰਜਾਬ ਨਾਲ ਮਤਲਬ ਆ ਜੀ ਹਰ ਕਿ ਦੱਸਦਾ ਵੀ ਮੈਨੂੰ ਵੋਟਾਂ ਕਿਧਰੋਂ ਚਾਰ ਵੱਧ ਮਿਲ ਸਕਦੀਆਂ ਤੇ ਕਿਹੜੇ ਕਿਹੜੇ ਕੌਜ਼ ਆਫ ਐਕਸ਼ਨ ਨਾ ਇਹ ਹੁਣ ਜਿਹੜਾ ਮੀਰੀ ਪੀ ਮੋਰਚਾ ਹੈਗਾ ਆ ਇਹਦੇ ਵਿੱਚ ਉਹਨਾਂ ਦਾ ਸਹਿਯੋਗ ਮੰਗਿਆ ਹੈਗਾ ਜੀ
1: ਜੀ
0: ਸੰਸਥਾਵਾਂ ਦਾ। ਸਿੱਖ ਸੰਸਥਾਵਾਂ ਅੱਗੇ ਹੋ ਕੇ ਨਾਲ ਤੁਰਨਗੀਆਂ, ਇੱਕ ਵਹੀਰ ਵਾਂਗੂ ਨਿਕਲ ਜਾਊਗੀ ਜੀ, ਥਾਂ ਥਾਂ ਤੇ ਪੰਜਾਬ ਦੇ ਚੱਲਿਆ ਜਾਊਗਾ, ਲੋਕਾਂ ਦੇ ਵਿੱਚ ਜਿਹੜਾ ਆ ਉਹ ਪ੍ਰੋਪੋਗੰਡਾ ਕੀਤਾ ਜਾਊਗਾ। ਪਰ ਸਵਾਲ ਇਹ ਆ, ਇਸ ਚੀਜ਼ ਨੂੰ ਫੇਰ ਦਿਮਾਗ ਦੇ ਵਿੱਚ ਰੱਖ ਲੈਣਾ ਚਾਹੀਦਾ ਸੀ ਕਿ ਜਿੱਦਾਂ ਤੁਸੀਂ ਪੋਸਟਰ ਲਾਏ ਸੀ ਤੇ ਜਿਹੜੇ ਪੋਸਟਰ ਪਾੜਨ ਵਾਲੇ ਸੀ ਉਹ ਵੀ ਅੰਮ੍ਰਿਤਧਾਰੀ ਸੀਗੇ ਜੀ।
1: ਜੀ
0: ਸੋ ਇਸ ਕਰਕੇ ਤੁਹਾਡਾ ਪੰਥ ਤਾਂ ਪਹਿਲਾਂ ਹੀ ਵੰਡ ਹੋਇਆ ਪਿਆ ਹੈਗਾ, ਕੋਈ ਇਸ਼ੂ ਨਹੀਂ। ਹਰ ਇੱਕ ਨੂੰ ਕਲਾਵੇ ਚ ਲੈਣ ਦੀ ਕੋਸ਼ਿਸ਼ ਕਰੋ, ਕਿਉਂ ਦੂਰ ਕਰਨਾ ਕਿਸੇ ਨੂੰ
1: ਜੀ,
0: ਰਾਜਨੀਤੀ ਕਰੋ ਜਿੱਦਾਂ ਮਰਜ਼ੀ, ਪਰ ਏਜੰਡਾ ਡਿਵੈਲਪਮੈਂਟ ਦਾ ਹੋਣਾ ਚਾਹੀਦਾ ਜੀ। ਜਿੰਨੇ ਪੈਸੇ ਜਿਹੜੇ ਹੈਗੇ ਆ ਤੁਸੀਂ ਇਹਨਾਂ ਕੰਮਾਂ ਤੇ ਲਾਉਂਦੇ, ਥਾਂ ਥਾਂ ਤੇ ਲਾਇਬ੍ਰੇਰੀਆਂ ਬਣਾ ਦਿਓ ਉਹਦੇ ਵਿੱਚ, ਠੀਕ ਹੈ ਜੀ। ਲਾਇਬ੍ਰੇਰੀਆਂ ਦੇ ਵਿੱਚ ਤੁਸੀਂ ਸਿੱਖ ਕਲਚਰ, ਸਿੱਖ ਹਿਸਟਰੀ ਬਾਰੇ ਜਿਹੜੀਆਂ ਕਿਤਾਬਾਂ ਵੱਧ ਰੱਖੋ,
1: ਜੇ
0: ਤੁਸੀਂ ਆਪਣਾ ਵੀ ਜਿਹੜਾ ਆ ਪ੍ਰਮੋਟ ਕਰਨੀ ਆ ਸਿੱਖੀ ਤੇ।
1: ਜੀ ਬਿਲਕੁਲ,
0: ਬੱਚਿਆਂ ਨੂੰ ਗਾਈਡ ਕਰੋ ਜੀ, ਛੋੜੋ। ਹਾਂਜੀ, ਹਰ ਇੱਕ ਤੀਰ ਦਾ ਸਾਇੰਟਿਫਿਕ ਤਰੀਕੇ ਜਿਹੜੇ ਹੈਗੇ ਆ ਉਹ ਅਪਣਾਉਣ ਦੀ ਕੋਸ਼ਿਸ਼ ਕਰੋ ਜੀ।
1: ਜੀ
0: ਹਾਂਜੀ
1: ਬਿਲਕੁਲ,
0: ਕਿਉਂਕਿ ਜੇ ਐਜੂਕੇਟ ਕਰੋਗੇ ਤੇ ਤਾਂ ਹੀ ਜਿਹੜਾ ਆ ਬੱਚੇ ਜਿਹੜੇ ਆ ਉਹਨਾਂ ਤੋਂ ਥੋੜੀ ਜਿਹੀ ਸੋਝੀ ਆਊਗੀ ਤੇ ਉਹ ਆਪਣਾ ਚੰਗੀ ਜਿਹੜੇ ਆ ਜੀਵਨ, ਟੈਕਨੀਕਲ ਐਜੂਕੇਸ਼ਨ ਨੂੰ ਸਪਰੈਡ ਕਰੋ ਜੀ।
1: ਜੀ ਬਿਲਕੁਲ,
0: ਇਹ ਤਾਂ ਸਾਰਾ ਜੀ ਜਿਹੜਾ ਜੋ ਕੁਛ ਹੋ ਰਿਹਾ ਇੱਥੇ ਵੋਟ ਬੈਂਕ ਵਾਸਤੇ ਹੋ ਰਿਹਾ ਆ, ਤੇ ਧਰਮ ਦਾ ਤੜਕਾ ਦੋਨੇ ਪਾਸੇ ਲੱਗ ਰਿਹਾ, ਉਧਰੋਂ ਸਰਕਾਰ ਵੱਲੋਂ ਵੀ ਲੱਗ ਰਿਹਾ, ਉਧਰੋਂ ਅਕਾਲੀ ਦਲ ਵੀ ਸੋਚ ਰਿਹਾ ਹੈਗਾ ਜੀ ਥਰੂ SGPC। ਬਾਕੀ ਆਪਣੇ ਵਿੱਚ ਜੋ ਅਕਾਲੀ ਦਲ ਨੇ ਜਿਹੜਾ ਹੈਗਾ ਜੀ ਬੜਕ ਜੀ ਮਾਰੀ ਸੀ ਉਹਦੇ ਵਾਸਤੇ, ਤਾਂ ਹੀ ਪੰਨੂ ਸਾਹਿਬ ਜਾਣ ਜਾਣ ਕੇ ਕਹਿ ਰਹੇ ਸੀ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਹੁਣ ਉਹ ਵੀ ਚਾਹੁੰਦੇ ਹੈਗੇ ਸੀਗੇ ਵੀ ਇਸੇ ਪਿੱਚ ਤੇ ਖੇਡਿਆ ਜਾਵੇ ਤੇ ਅਸੀਂ ਸਕੋਰ ਵੱਡਾ ਬਣਾ ਲਿਆ ਆ ਜੀ। ਉਹ ਇਸ ਕਰਕੇ ਕਿਉਂਕਿ ਸਿੱਖੀ ਆਪਸ ਚ ਪਾਟ ਗਏ ਜੀ।
1: ਬਿਲਕੁਲ ਹੈ ਜੀ। ਤੇ ਸੈਣ ਸਾਹਿਬ, ਦਿੱਲੀ ਦੀ ਥੋੜੀ ਗੱਲ ਕਰੀਏ, ਕੋਕਰਜ ਜਨਤਾ ਪਾਰਟੀ ਜਿਹੜੀ ਹੈ ਦੀਪਕੇ ਨੇ ਜਿਹੜਾ ਭੁੱਖ ਹੜਤਾਲ ਖਤਮ ਕੀਤੀ ਹੈ ਵਾਂਗ ਚੁੱਕ ਦੀ ਬੇਨਤੀ ਤੇ, ਪਰ ਬਲੀ ਦਾ ਬੱਕਰਾ ਕਿਤੇ ਨਾ ਕਿਤੇ ਬਣਾਇਆ ਜਾ ਰਿਹਾ ਵਾਂਗ ਚੁੱਕ ਨੂੰ, ਜਾਂ ਆਪ ਹੀ ਬਣ ਰਿਹਾ ਜੀ?
0: ਪਰ ਇਥੇ ਕਈ ਵਾਰੀ ਨਾ ਬੰਦੇ ਦੀ ਸੇਫਟੀ ਇੰਨੀ ਜ਼ਿਆਦਾ ਹੋ ਜਾਂਦੀ ਹੈਗੀ ਆ ਤੇ ਫੇਰ ਉਹ ਬੰਦਾ ਨਾ
1: ਖੜ ਸਕੇ ਅੜ ਸਕੇ ਤੇ ਨਾ ਵੀ ਉਹਦੀ ਮਤਲਬ ਕਿ ਪ੍ਰੋਫਾਈਲ ਵੀ ਹੋਵੇ ਜੀ ਪੂਰੇ ਮੁਲਕ ਦੇ ਵਿਚ।
0: ਭਾਈ ਸਾਹਿਬ, ਜਿੱਥੇ ਜਾ ਕੇ ਸਾਡੀ ਸੋਚ ਮੁੱਕਦੀ ਹੈ ਬਾਅਦ ਚ ਪਤਾ ਲੱਗਦਾ ਭਾਜਪਾ ਤਾਂ ਉੱਥੋਂ ਸੋਚਣਾ ਸ਼ੁਰੂ ਕਰਦੀ ਹੈ ਜੀ।
1: ਬਿਲਕੁਲ ਹੈ ਜੀ।
0: ਮੰਨ ਲਓ ਜੋ ਦੇਸ਼ ਦੇ ਵਿੱਚ ਮਾਹੌਲ ਚੱਲ ਰਿਹਾ ਸੀ ਨੀਟ ਦੇ ਪੇਪਰ ਤੋਂ ਬਾਅਦ ਜਾਂ ਇਸ ਤਰੀਕੇ ਦੇ ਨਾਲ
1: ਜੀ
0: ਉਹਨਾਂ ਦੇ ਅਗੇਂਸਟ ਚੱਲ ਰਿਹਾ ਸੀ, ਉਹਦਾ ਬੈਨੀਫਿਟ ਕਿਹਨੂੰ ਹੋਣਾ ਸੀ? ਆਪੋਜੀਸ਼ਨ ਨੂੰ। ਆਪੋਜੀਸ਼ਨ ਦੇ ਵਿੱਚ ਕੌਣ? ਕਾਂਗਰਸ ਪਾਰਟੀ
1: ਜੀ।
0: ਅਗਲਿਆਂ ਨੇ ਜੀ ਕੀਤਾ ਇਹ ਆਪੋਜੀਸ਼ਨ ਵਾਸਤੇ ਜਿਹੜਾ ਆ ਵੀ ਹਾਂ ਜੀ ਜਿਹੜੀ ਵੋਟ ਜਿਹੜੀ ਆ ਜਾਣੀ ਸੀ ਜੀ ਇਸ ਤਰੀਕੇ ਦੇ ਨਾਲ, ਹਾਂਜੀ ਐਂਟੀ ਇਨਕੰਬੈਂਸੀ ਵੋਟ ਜਿਹੜੀ ਆ ਉਹਦਾ ਫਾਇਦਾ ਆਪੋਜੀਸ਼ਨ ਨੂੰ ਨਾ ਮਿਲੇ, ਵਿੱਚ ਆਪਣੇ ਚ ਇੱਕ ਧੜਾ ਕਾਇਮ ਕਰ ਲਓ, ਜਦੋਂ ਚਾਹੋ ਉਹਨੂੰ ਵਰਤ ਲਓ, ਜਦੋਂ ਚਾਹੋ ਉਹਨੂੰ ਆਪਣੇ ਨਾਲ ਅਲੱਗ ਕਰ ਲਓ, ਜਦੋਂ ਚਾਹੋ ਤੇ ਆਪਣੇ ਨਾਲ ਜੋੜ ਲਓ। ਉਹਦੇ ਵਿੱਚ ਜਿਹੜੀ ਆ ਏਦਾਂ ਦੇ ਇਨੋਸੈਂਟ ਜਿਹੜੇ ਬੰਦੇ ਹੁੰਦੇ ਆ ਜੀ, ਕਿਉਂਕਿ ਵਾਂਗਚੁਕ ਦਾ ਵੀ ਜਿਹੜਾ ਹੈਗਾ ਨਾ ਸਰ ਪਿਛਲਾ ਪ੍ਰੋਫਾਈਲ ਦੇਖੋ ਤੁਸੀਂ ਵੀ, ਜਿੱਦਾਂ ਕਸ਼ਮੀਰ ਦੇ ਉਹਨੇ ਜਿਹੜਾ ਆ ਮੰਗਿਆ ਸੀ ਵੀ ਰੈਫਰੈਂਡਮ ਕਰਾ ਲਓ, ਹੈ ਜੀ, ਏਦਾਂ ਦੀਆਂ ਸਟੇਟਮੈਂਟਾਂ ਜਿਹੜੀਆਂ ਹੈਗੀਆਂ ਉਹਦੀਆਂ ਵੀ ਏਦਾਂ ਲੱਗਦਾ ਆ ਕਿ ਫੋਰਨ ਮੋਟੀਵੇਟਡ ਹੈਗੀਆਂ ਜੀ।
1: ਜੀ
0: ਉਹ ਕਿਤੇ ਨਾ ਕਿਤੇ ਜਿਹੜਾ ਆ ਮੈਂ ਮਤਲਬ ਠੀਕ, ਮੈਨੂੰ ਸ਼ੰਕਾ ਦੇ ਦਾਇਰੇ ਚ ਆ, ਮੈਂ ਕਿਸੇ ਤੇ ਮਤਲਬ ਜਿਹੜਾ ਹੈਗਾ ਜੀ ਔਨ ਏਅਰ ਉਲੀ ਨਹੀਂ ਉਠਾਉਂਦਾ, ਪਰ ਇਹਨਾਂ ਦਾ ਕੰਡਕਟ ਜਿਹੜਾ ਹੈਗਾ ਆ ਬਿਲਕੁਲ ਸਾਫ ਨਹੀਂ ਸੀ ਜੀ। ਤੁਸੀਂ ਦੇਖੋ ਨਾ ਲੋਕ ਜਿਹੜੇ ਆ ਉਹਨਾਂ ਦੇ ਇਹ ਸੈਂਟੀਮੈਂਟ ਨੂੰ ਕੈਸ਼ ਕਰ ਗਏ ਜੀ ਦੀਪਕੇ ਵਰਗੇ, ਉਹਦੇ ਵਿੱਚ ਵਾਂਗ ਚੁੱਕ ਵਰਗੇ ਜਿਹੜੇ ਭੋਲੇ ਬੰਦੇ ਆ ਉਹ ਆ ਕੇ ਫਸ ਗਏ ਜੀ।
1: ਪਹਿਲਾਂ
0: ਜਿਹੜਾ ਹੈਗਾ ਆ
1: ਅੱਜ ਵੀ ਬਦਨਾਮ ਤਾਂ ਕਾਂਗਰਸ ਹੀ ਹੋ ਰਹੀ ਹੈ ਨਾ, ਜੋ ਅੱਜ ਚਲੋ ਮੌਨਸੂਨ ਸੈਸ਼ਨ ਸ਼ੁਰੂ ਹੋਇਆ ਉਹ ਮਤਲਬ ਕਿ ਚਾਹੇ ਓਮ ਬਿਰਲਾ ਨੇ ਚਾਹੇ ਮਤਲਬ ਕਿ BJP ਹੈ, ਉਹ ਦੂਸ਼ਣ ਤਾਂ ਇਹੀ ਲਾਉਣਗੇ ਵੀ ਭਾਈ ਇਹ ਕਾਂਗਰਸ ਵਾਲੇ ਸੰਸਦ ਨਹੀਂ ਚੱਲਣ ਦਿੰਦੇ ਅੱਜ ਵੀ ਜੋ ਹਾਲਾਤ ਬਣੇ ਨੇ, ਤੇ ਉਹ ਫਿਰ ਬਦਨਾਮੀ ਆਪਣੀ ਧਿਰ ਖੜੀ ਕਰਕੇ ਤੇ ਉਹਨਾਂ ਨੂੰ ਥੋੜੀ ਉਹ ਕੁਝ ਕਹਿ ਰਿਹਾ ਕਿ ਇਹਨਾਂ ਕਰਕੇ ਨਹੀਂ ਚੱਲ ਰਿਹਾ ਜਾਂ ਅਸੀਂ ਮਸਲਿਆਂ ਦੇ ਉੱਤੇ ਗੱਲ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਕੁਐਸਚਨ ਦਾ ਸਮਾਂ ਹੈ ਤੇ ਕੁਐਸਚਨ ਕਰੋ, ਜਵਾਬ ਸਵਾਲ ਜਵਾਬ ਹੋਣੇ ਚਾਹੀਦੇ ਹੈ। ਪਰ ਉਹ ਟਾਰਗੇਟ ਤਾਂ ਫਿਰ ਇਸ ਜ਼ਰੀਏ ਜਿਹੜਾ ਕਾਂਗਰਸ ਨੂੰ ਹੀ ਕਰ ਰਹੇ ਨੇ ਕਿ ਕਾਂਗਰਸ ਜਿਹੜਾ ਸੰਸਦ ਨਹੀਂ ਚੱਲਣ ਦਿੰਦੀ ਜੀ।
0: ਸਰ ਵੱਡੀ ਗੱਲ ਤਾਂ ਇਹ ਹੈ ਕਿ ਸਰਕਾਰ ਦੀ ਫੇਲਰ ਜਿਹੜੀ ਆ ਕਿਤੇ ਡਿਸਕਸ਼ਨ ਚ ਹੈਗੀ ਆ।
1: ਜੀ
0: ਡਿਸਕਸਤਾ ਅਸੀਂ ਕਰ ਰਹੇ ਹੈਗੇ ਦੀਪਕੇ ਕੌਣ ਹੈਗਾ ਆ ਜੀ, ਇਹਨਾਂ ਨੇ ਵਾਂਗ ਚੁੱਪ ਕਿੱਦਾਂ ਹੋਇਆ ਜੀ, ਆਹ ਚੀਜ਼ਾਂ ਨਾ ਡਿਸਕਸ ਹੋ ਰਹੀਆਂ ਸਾਰੇ ਪਾਸੇ, ਔਰ ਅਖਬਾਰਾਂ ਦੀਆਂ ਸੁਰਖੀਆਂ ਵੀ ਇਹਨਾਂ ਨੇ ਬਣਨਾ ਹੈਗਾ ਜੀ,
1: ਜੀ
0: ਉਹ ਨੀਟ ਵੀ ਪਿੱਛੇ ਰਹਿ ਜਾਣੀ ਹੈਗੀ ਆ, ਉਹ ਥੋੜਾ ਬਹੁਤ ਲਾਠੀ ਚਾਰਜ ਕਰ ਦਿੱਤਾ ਆ ਉਹ ਆ ਜਾਣਾ ਜੀ, ਹੁਣ ਆਮ ਆਦਮੀ ਪਾਰਟੀ ਕੇਜਰੀਵਾਲ ਹੁਣੀ ਰੁਕ ਕੇ ਇੱਥੇ ਜਿਹੜਾ ਹੈਗਾ ਦੱਸਿਆ ਜੀ ਉਹਨਾਂ ਦੇ ਉੱਤੇ ਲਾਠੀ ਚਾਰਜ ਜਿਹੜਾ ਕੇਂਦਰ ਸਰਕਾਰ ਹੰਕਾਰ ਗਈ ਆ ਜੀ ਏਦਾਂ ਕਰਕੇ ਆ, ਤੇ ਆਪ ਇੱਥੇ ਮਨਰੇਗਾ ਵਾਲੇ ਕੁੱਟੇ ਜੀ, ਪਹਿਲਾਂ ਉਹ ਮੀਟਰ ਰੀਡਰ ਕੁੱਟੇ ਜੀ ਵੀ ਤੁਸੀਂ ਕੀ ਗੱਲ ਪੰਜਾਬ ਵਾਲੇ ਜਿਹੜੇ ਆ ਉਹ ਤੁਹਾਨੂੰ ਦਿਸਦੇ ਨੀ ਜੀ,
1: ਦੇਖਦੇ ਨੀ
0: ਵੀ ਆਪ ਵੀ ਤਾਂ ਤੁਸੀਂ ਉਹ ਕੁਛ ਕਰ ਰਹੇ ਆ, ਆਪ ਤਾਂ ਤੁਸੀਂ ਉਹਨਾਂ ਤੋਂ ਵੀ ਜਿਆਦਾ ਤਸ਼ੱਦਦ ਕਰ ਰਹੇ ਜੀ,
1: ਜੀ ਬਿਲਕੁਲ ਹੈ,
0: ਤੋ ਇਸ ਕਰਕੇ ਸਿਰਫ ਹਰ ਕੋਈ ਬੰਦਾ ਸਿਆਸੀ ਲਾਹੇ ਵਾਸਤੇ ਇੱਕ ਲੈਬ ਬੋਲ ਰਿਹਾ ਜੀ,
1: ਜੀ
0: ਮੈਂ ਤਾਂ ਫੇਰ ਕਹਿਣਾ ਹੈਗਾ ਜੀ ਡਾਂ ਵਾਂਗ ਚੁੱਕ ਨੇ ਜਿਹੜਾ ਹੈਗਾ ਆ ਉਹਨੂੰ ਕੋਈ ਜਨਤਾ ਨਾਲ ਜਾਂ ਜਨ ਜੀ ਨਾਲ ਪਿਆਰ ਹੈਗਾ ਜੀ, ਤੇ ਨਾ ਮਤਲਬ ਜਿਹੜਾ ਹੈਗਾ ਆ ਹੋਰ ਕਿਸੇ ਨੂੰ ਹੈਗਾ ਆ ਜੀ, ਸਾਰਿਆਂ ਦੇ ਆਪਣੇ ਆਪਣੇ ਸਿਆਸੀ ਜਿਹੜੇ ਆ ਸਵਾਰਥ ਹੈਗੇ ਆ ਜੀ, ਉਹ ਆਪਣਾ ਹਰ ਕੋਈ ਜੇ ਕੋਈ ਆਉਂਦਾ ਨਾ ਜੀ ਚੱਲ ਕੇ ਤੇ ਉਹ ਆਪਣਾ ਸਵਾਸੀ ਸਵਾਰਥ ਸਿੱਧ ਕਰਨ ਵਾਸਤੇ ਆਉਂਦਾ ਆ, ਨਥਿੰਗ ਮੋਰ ਦੈਨ ਦੈਟ ਜੀ,
1: ਬਿਲਕੁਲ
0: ਜੀ ਸਰ
1: ਗੱਲ ਤਾਂ ਹੋਣੀ ਚਾਹੀਦੀ, ਜਿਹੜੇ 7 ਬਿੱਲ ਸੈਣੀ ਸਾਹਿਬ ਜਿਹੜੇ 7 ਬਿੱਲ ਲੈ ਕੇ ਆਏ ਅਗਲੇ ਉਹਨਾਂ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ, ਪਰ ਜਿਹੜੇ ਆਲੇ ਦੁਆਲੇ ਦੇ ਮਸਲੇ ਆ ਨਾ ਉਹਨਾਂ ਦੇ ਵਿੱਚ ਉਲਝਾ ਕੇ ਅਗਲੇ ਆਪਣਾ ਕੰਮ ਕਰ ਜਾਂਦੇ ਆ ਜੀ,
0: ਬਿਲਕੁਲ ਜੀ ਜਿਹੜਾ ਹੈਗਾ ਆ ਉੱਥੇ ਗੱਲ ਰੱਖਣੀ ਚਾਹੀਦੀ ਸੀ, ਜਿਹੜਾ ਉਹਨਾਂ ਨੇ ਇੱਕ ਬਿੱਲ ਲਿਆਣਾ ਸੀਗਾ ਵੀ ਡੈਥ ਮੌਤ ਜਿਹੜਾ ਹੈਗਾ ਆ ਬਰਥ ਤੇ ਡੈਥ ਜਿਹੜੀ ਹੈਗੀ ਆ 2 ਸਾਲ ਬਾਅਦ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਆਰਡਰ ਨਾਲ ਹੀ ਹੋਊਗੀ ਜੀ, ਤੇ ਭਾਈ ਉਹਨੂੰ 2 ਸਾਲ ਲੱਗਦੇ ਆ ਜੀ, ਬੰਦੇ ਨੂੰ ਚਾਹੀਦੀ ਹੋਵੇ ਅਰਜੈਂਸ, ਵਟ ਇਜ਼ ਦਾ ਮਤਲਬ ਵਾਇਆ ਮੀਡੀਆ ਕੀ ਆ ਰਸਤਾ ਹੈਗਾ ਜੀ ਦੱਸ ਦਿਓ ਜੀ, ਅਰਜੈਂਸੀ ਦੇ ਵਿੱਚ ਜਿਹੜਾ ਹੈ ਕਿਤੇ ਗਲਤ ਆ ਗਿਆ ਡਾਕੂਮੈਂਟ ਤੁਹਾਡਾ ਜਿਹੜਾ ਆ ਕਿ ਤੁਹਾਨੂੰ ਅਰਜੈਂਟ ਪੇਪਰ ਦੀ ਲੋੜ ਆ ਤੇ ਤੁਹਾਨੂੰ ਪਤਾ ਲੱਗਿਆ ਵੀ ਇੱਕ ਆਹ ਐਰਰ ਹੈਗੀ ਆ ਜੀ, ਹਾਂਜੀ ਤੇ ਜਾਂ ਇਸ ਤਰੀਕੇ ਦੇ ਨਾਲ ਵੀ ਉਹ ਦਰਜ ਨਹੀਂ ਹੋ ਸਕਿਆ ਸੀਗਾ ਜੀ ਉਥੋਂ, ਉਹ ਕਿਉਂਕਿ ਜਦੋਂ ਭਰਿਆ ਸੀ ਵੀ ਕਿਸੇ ਦਾ ਨਹੀਂ ਦਰਜ ਹੁੰਦਾ ਤੇ ਉੱਥੇ ਇੱਕ ਸਰਟੀਫਿਕੇਟ ਦਿੰਦੇ ਉਹਨੂੰ ਨੋਟ ਫਾਊਂਡ ਸਰਟੀਫਿਕੇਟ ਕਹਿੰਦੇ ਆ ਜੀ, ਨੋਟ ਫਾਊਂਡ ਜਦੋਂ ਮਿਲ ਜਾਂਦਾ ਉਹ ਤੋਂ ਬਾਅਦ ਫਿਰ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਕਿ ਮੇਰਾ ਐਗਜੈਕਟ ਡੇਟ ਆਫ ਬਰਥ ਆ ਆ ਜੀ ਤੇ ਮੈਨੂੰ ਇਹਦਾ ਸਰਟੀਫਿਕੇਟ ਜਾਰੀ ਕੀਤਾ ਜਾਵੇ, ਉਹ ਫਿਰ ਸਾਰਾ ਉਸੇ ਪ੍ਰੋਸੈਸ ਦੇ ਰਾਹੀਂ ਜਾਂਦਾ ਹੈਗਾ ਜੀ ਕਿ ਤਹਿਸੀਲਦਾਰ ਕੋ, SDM ਕੋ, ਪਟਵਾਰੀ ਕੋ, ਉਹ ਸਾਰਾ ਕੁਛ ਤਸਦੀਕ ਹੋ ਕੇ ਸਰਪੰਚ ਕੋਲੋਂ ਮੋਹਰ ਲੱਗਦੀ ਹੈ ਤੇ ਉਹ ਉਸ ਡੇਟ ਦਾ ਸਪੈਸੀਫਿਕ ਡੇਟ ਦਾ ਜਾਰੀ ਕਰ ਦਿੱਤਾ ਜਾਂਦਾ ਜੀ, ਪਰ ਸਵਾਲ ਇਹ ਹੈਗਾ ਕਿ ਉਹ ਪ੍ਰੋਸੀਜਰ ਫਿਰ ਜਿਹੜਾ ਅਬੋਲਿਸ਼ ਹੋ ਜਾਏਗਾ ਕੀ ਆ, ਇਹ ਸਾਰੇ ਕੁਐਸਚਨ ਰੈਲੇਵੈਂਟ ਕੁਐਸਚਨ ਸੀ ਇਹ ਜਿਹੜੇ ਉੱਥੇ ਜਿਹੜਾ ਹੈਗਾ ਆਉਣੇ ਚਾਹੀਦੇ ਡਿਸਕਸ਼ਨ ਚ, ਹੋਣਾ ਕੀ ਆ ਜੀ ਇਹ ਸਾਰਾ ਮਤਲਬ ਜਿਹੜਾ ਇਹ ਸੈਸ਼ਨ ਜਿਹੜਾ ਇਦਾਂ ਹੀ ਚੱਲ ਜਾਣਾ, ਆਖਰੀ ਦਿਨ ਅਗਲਿਆਂ ਨੇ ਸੱਤੇ ਦੇ ਸੱਤੇ ਉਦਾਂ ਹੀ ਸਹੀਆਂ ਪਾ ਕੇ ਅੱਧੇ ਘੰਟੇ ਦੇ ਵਿੱਚ, ਨਾ ਉਹਦੇ ਉੱਤੇ ਕੋਈ ਡਿਸਕਸ਼ਨ ਹੋਣੀ ਆ ਨਾ ਵਾਸਤਾ, ਤੁਸੀਂ ਦੇਖ ਲਓ ਸਰ ਕਦੀ ਵੀ ਕਿਸੇ ਜਿਹੜਾ ਹੈਗਾ ਆ ਬਿੱਲ ਦੇ ਉੱਤੇ ਡਿਸਕਸ਼ਨ ਨਹੀਂ ਹੋਊਗੀ, ਬਸ ਬਾਈਕਾਟ ਦੇ ਉੱਤੇ ਕੰਮ ਚੱਲੇਗਾ ਜਾਂ ਦੂਜੇ ਮੁੱਦਿਆਂ ਨੂੰ ਚੱਕ ਲੈਣਗੇ
1: ਜਿਹੜੇ
0: ਇਹਨਾਂ ਨੂੰ ਆਪ ਨੂੰ ਈਜ਼ੀ ਹੋਣਗੇ ਕਿ ਉਹਦੇ ਵਿੱਚ ਤਾਂ ਪੜ੍ਹਨ ਲਿਖਣ ਵਾਲਾ ਕੰਮ ਆ ਨਾ ਜੀ, ਪੜ੍ਹਨ ਲਿਖਣਾ ਕਿੰਨੇ ਆ ਜੀ ਇੱਥੇ,
1: ਬਿਲਕੁਲ ਜੀ ਸਾਹਿਬ ਆਖਰ ਦੇ ਵਿੱਚ ਆਪਣੇ ਇਕਬਾਲ ਸਿੰਘ ਸੰਧੂ ਪਾਰਟੀ ਦੇ ਵਿੱਚ ਅਕਾਲੀ ਦਲ ਨੂੰ ਛੱਡ ਕੇ ਉਹ ਉਧਰ ਦੂਸਰੇ ਆਪਣੇ ਅੰਮ੍ਰਿਤਪਾਲ ਉਹਨਾਂ ਦੀ ਪਾਰਟੀ ਜੁਆਇਨ ਕਰ ਗਏ ਹੈ, ਤੇ ਦੂਸਰੇ ਪਾਸੇ ਗੱਲਬਾਤ ਇਹ ਵੀ ਚੱਲ ਰਹੀ ਹੈ ਕਿ ਤਕਰੀਬਨ ਅਨਾਊਂਸ ਹੀ ਕਰ ਦਿੱਤਾ ਹੈ ਕਿ ਅੰਮ੍ਰਿਤਪਾਲ ਜਿਹੜੇ ਨੇ CM ਹੋਣਗੇ ਜੀ 2027 ਦੇ ਵਿੱਚ।
0: ਚਲੋ ਜੀ ਉਹ ਉਹਨਾਂ ਦੇ ਕੈਂਡੀਡੇਟ ਆ, ਉਹਨਾਂ ਦਾ ਪ੍ਰਵਿਲੇਜ ਆ ਜਿਹਨੂੰ ਮਰਜ਼ੀ ਡਿਕਲੇਅਰ ਕਰਨ ਜੀ, ਬਾਹਰ ਆਉਣਗੇ ਤੇ CM ਬਣਨਗੇ, ਪਹਿਲਾਂ ਬਾਹਰ ਤਾਂ ਲੈ ਆਓ।
1: ਹਾਂਜੀ ਬਿਲਕੁਲ ਹੈ ਜੀ,
0: ਸੋ ਇਸ ਕਰਕੇ ਅਜੇ ਸਰ ਜਿਹੜਾ ਹੈਗਾ ਅਜੇ ਦਿੱਲੀ ਦੂਰ ਆ, ਇਹੋ ਜਿਹੀਆਂ ਜਿਹੜੀਆਂ ਟ੍ਰਾਂਸਫਰ ਜਿਹੜੀਆਂ ਹੁੰਦੀਆਂ ਰਹਿੰਦੀਆਂ ਹੈਗੀਆਂ ਜੀ ਆਰਜੀ ਤੌਰ ਤੇ, ਕਦੀ ਇੱਧਰ ਚੱਲ ਗਏ ਕਦੀ ਉੱਧਰ ਚੱਲ ਗਏ, ਦੋ ਬੰਦਿਆਂ ਨੇ ਉੱਧਰ ਆ ਜਾਣਾ ਜੀ, ਦੋ ਬੰਦਿਆਂ ਨੇ ਉੱਧਰ ਚੱਲ ਜਾਣਾ ਜੀ, ਇਹ ਸਾਰੇ ਸਿਆਸੀ ਹੈਗੇ ਆ ਜੀ ਬਟੇਰੇ। ਇਹ ਨਾ ਹਵਾ ਜੀ ਦੇਖਦੇ ਵੀ ਹਵਾ ਦਾ ਰੁੱਖ ਇਸ ਵੇਲੇ ਜਿਹੜਾ ਕਿੱਧਰ ਨੂੰ ਹੋਇਆ ਜੀ, ਉਸੇ ਵੇਲੇ ਛਾਲਾਂ ਉੱਧਰ ਨੂੰ ਮਾਰ ਦਿੰਦੇ ਆ ਜੀ, ਬਾਕੀ ਨਾ ਤਾਂ ਹੁਣ ਆਈਡੀਓਲੋਜੀ ਰਹਿ ਗਈ ਆ ਜੀ ਤੇ ਨਾ ਹੀ ਕੋਈ ਜਿਹੜਾ ਆ ਪ੍ਰਿੰਸੀਪਲ ਆ, ਤੇ ਇਸ ਕਰਕੇ ਜਿੱਦਾਂ ਮਰਜ਼ੀ ਹੈਗੇ ਛਾਲਾਂ ਮਾਰ ਲੈਂਦੇ ਜੀ,
1: ਬਿਲਕੁਲ।
0: ਬਾਕੀ ਭਾਰੇ ਸਾਹਿਬ ਅੱਜ ਗੁਰੀਮਾਨ ਹੁਣੀ ਜੁੜੇ ਆ ਜੀ, ਉਹਨਾਂ ਦਾ ਜਨਮ ਦਿਨ ਆ,
1: ਮੈਂ ਕਿਹਾ ਉਹਨਾਂ ਦਾ ਕਮੈਂਟ ਮੈਂ ਸ਼ੁਰੂ ਚ ਜ਼ਿਕਰ ਕੀਤਾ ਸੀ ਆਪਣੇ ਗੁਰੀਮਾਨ ਤੇ ਆਪਣੇ ਲਸ਼ਕਰੀ ਰਾਮ ਜੱਖੂ ਜੀ ਕਵੈਤ ਵਾਲੇ, ਉਹਨਾਂ ਦਾ ਬਰਥਡੇ।
0: ਓਕੇ ਓਕੇ, ਗੁਰੀਮਾਨ ਜੀ ਨੂੰ ਬਹੁਤ ਬਹੁਤ ਮੁਬਾਰਕ ਜੀ, ਉਹਨਾਂ ਦਾ ਜਨਮ ਦਿਨ ਆ ਜੀ। ਉਹਨਾਂ ਨੇ ਅੱਜ ਦੁਪਹਿਰੇ ਵੀ ਇੱਕ ਕਿਸੇ ਪ੍ਰੋਗਰਾਮ ਦੇ ਵਿੱਚ ਇਹ ਕਿਹਾ ਸੀ ਵੀ ਭਾਰਤ ਸਾਹਿਬ ਦੇ ਨਾਲ ਜਾ ਕੇ ਸੈਲੀਬ੍ਰੇਟ ਕਰਾਂਗੇ, ਹੁਣ ਇਹ ਨੀ ਮੈਨੂੰ ਪਤਾ ਵੀ ਤੁਹਾਡੇ ਨਾਲ ਅੰਦਰ ਖਾਤੇ ਕੀ ਗੱਲਬਾਤ ਆ, ਤੇ ਕੇਕ ਜਿਹੜਾ ਆ ਕੇਕ ਤੁਹਾਨੂੰ ਫਿਨਲੈਂਡ ਦੇ ਵਿੱਚ ਸਿੱਧਾ ਪਹੁੰਚ ਰਿਹਾ ਆ ਜਾਂ ਉਹਨਾਂ ਨੇ ਐਮਾਜੋਨ ਤੋਂ ਆਰਡਰ ਕਰ ਦਿੱਤਾ ਹੈ ਵੀ ਸਿੱਧੀ ਉੱਥੋਂ ਹੀ ਲੈ ਕੇ ਤੇ ਉੱਥੋਂ ਹੀ ਡਿਲੀਵਰੀ ਦੇਣੀ ਹੈਗੀ ਆ ਜੀ, ਇੱਕ ਦੂਜੇ ਦਾ ਮੂੰਹ ਮਿੱਠਾ ਤੁਸੀਂ ਕਿੱਦਾਂ ਕਰਾਉਣਾ ਆ, ਤੇ ਦੈਟ ਇਜ਼ ਅਪ ਟੂ ਯੂ, ਪਰ ਮੇਰੇ ਵੱਲੋਂ ਬਹੁਤ ਬਹੁਤ ਵਧਾਈ ਜੀ,
1: ਥੈਂਕ
0: ਯੂ ਸਰ, ਸਮਾਂ ਦੇਣ ਲਈ ਧੰਨਵਾਦ ਸਰ, ਸ਼ੁਕਰੀਆ ਜੀ,
1: ਸਤਿ ਸ੍ਰੀ ਅਕਾਲ ਜੀ। ਲਓ ਦੋਸਤੋ, ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਜੁੜੇ ਸਨ ਗੱਲਾਂ ਬਾਤਾਂ ਕਰਕੇ ਗਏ ਨੇ ਵੱਖਰੇ ਵੱਖਰੇ ਇਸ਼ੂ ਦੇ ਉੱਤੇ। ਤੇ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਆਪਣੇ ਗੁਰੀਮਾਨ ਬਾਈ ਜੀ ਦਾ ਤੇ ਲਸ਼ਕਰਿਆਨ ਜੱਖੂ ਜੀ ਦਾ ਬਰਥਡੇ ਹੈ ਜੀ ਉਹਨਾਂ ਦਾ, ਤੇ ਬਹੁਤ ਬਹੁਤ ਮੁਬਾਰਕਬਾਦ ਹੈ ਪੂਰੀ ਟੀਮ ਦੇ ਵੱਲੋਂ, ਸਾਰੇ ਦੋਸਤਾਂ ਵੱਲੋਂ, ਲੋ ਆਪਣੇ ਨਾਲ ਜੁੜੀ ਗਏ ਨੇ। ਤੇ ਗੁਰੀਮਾਨ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
2: ਬਾਈ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਮੁਬਾਰਕਬਾਦ ਹੈ ਜੀ, ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਭ ਦੋਸਤਾਂ ਨੂੰ।
2: ਧੰਨਵਾਦ ਵੀਰ ਜੀ, ਮੈਂ ਤਾਂ ਸੁਣਦਾ ਪਿਆ ਸੀ ਸੈਣੀ ਸਾਹਿਬ ਨੂੰ, ਮੈਂ ਕਿਹਾ ਇਹਨੂੰ ਲੱਗਦਾ ਵੀ ਮੈਂ ਤੁਹਾਡੇ ਨਾਲ ਇਕੱਲੇ ਸੈਲੀਬ੍ਰੇਟ ਕਰਨਾ, ਮੈਂ ਕਿਹਾ ਨਹੀਂ ਜੀ ਇਕੱਲੇ ਨਹੀਂ ਕਰਨਾ, ਸਾਰਿਆਂ ਨਾਲ ਹੀ ਸੈਲੀਬ੍ਰੇਟ ਕਰਾਂਗੇ।
1: ਬਿਲਕੁਲ ਹੈ ਜੀ।
2: ਅੱਛਾ ਵੀਰ ਜੀ, ਹੁਣੀ ਸੈਣੀ ਸਾਹਿਬ ਗੱਲ ਕਰ ਰਹੇ ਸੀਗੇ ਜੀ ਧਰਨੇ ਨੂੰ ਲੈ ਕੇ,
1: ਹਾਂਜੀ
2: ਮੈਂ ਉਹਦੇ ਬਾਰੇ ਗੱਲ ਕਰਨਾ ਚਾਹੁੰਦਾ। ਅੱਜ ਕੇਜਰੀਵਾਲ ਸਾਹਿਬ ਸੋਨਮ ਸਾਹਿਬ ਕੋਲ ਉੱਥੇ ਦਿੱਲੀ ਜੰਤਰ ਮੰਤਰ ਜਾ ਕੇ ਧਰਨੇ ਵੀ ਸ਼ਮੂਲੀਅਤ ਪਾਉਂਦੇ ਨੇ ਆਪਣੀ।
1: ਹਾਂਜੀ ਬਿਲਕੁਲ ਹੈ ਜੀ।
2: ਹਾਂਜੀ ਹਾਂਜੀ, ਉੱਥੇ ਸ਼ਮੂਲੀਅਤ ਪਾਉਂਦੇ ਨੇ ਤੇ ਉੱਥੇ ਇਹਨਾਂ ਨੂੰ ਧਰਨਾ ਨਜ਼ਰ ਆ ਜਾਂਦਾ ਨਾ ਜੀ, ਜਦੋਂ ਸਾਡੇ ਪੰਜਾਬ ਦੇ ਕਿਸਾਨ, ਕੋਈ ਮਜ਼ਦੂਰ
1: ਜੀ,
2: ਅਧਿਆਪਕ, ਕੋਈ ਸਟੂਡੈਂਟ, ਈਵਨ ਕਿ ਰੋਡਵੇਜ਼ ਦੇ ਕੰਡਕਟਰ ਹੋ ਗਏ, ਡਰਾਈਵਰ ਵੀਰ ਹੋ ਗਏ, ਆ ਸੇਵਾ ਕੇਂਦਰ ਵਾਲੇ ਹੋ ਗਏ, ਇਹਨਾਂ ਤੇ ਸਾਰੇ ਤੇ ਡਾਂਗਾ ਭਰਾਉਂਦੇ ਨੇ। ਜੇ ਆਪ ਕਰਦੇ ਆ ਆਪਣਾ ਇਹਨਾਂ ਦਾ ਬਣ ਜਾਂਦਾ ਜੀ, ਮੈਂ ਸੱਤਿਆਗ੍ਰਹਿ ਚੱਲਿਆ ਤੇ ਬਾਕੀ ਸੱਤਿਆਗ੍ਰਹਿ ਇਹਨਾਂ ਨੂੰ ਪਾਪ ਨਜ਼ਰ ਆਉਂਦੇ ਨੇ।
1: ਮਨਰੇਗਾ ਵਾਲੇ ਕਿੰਨੇ ਕੁੱਟੇ ਆ ਦੇਖ ਲੋ, ਹਸਪਤਾਲ ਵੀ ਦਾਖਲ ਹੋਏ ਨੇ ਬਥੇਰਾ ਤੋਂ ਚੱਲੇ।
2: ਹਾਂਜੀ ਹਾਂਜੀ, ਉਹ ਆਈ ਥਿੰਕ ਤੁਸੀਂ ਰੀਸੈਂਟ ਦੀ ਗੱਲ ਕਰ ਰਹੇ ਹੋ, 3-4 ਦਿਨ ਪਹਿਲਾਂ ਦੀ।
1: ਹਾਂਜੀ ਹਾਂਜੀ ਹਾਂਜੀ ਬਿਲਕੁਲ।
2: ਹਾਂਜੀ ਹਾਂਜੀ, ਮੈਂ ਸੁਣਦਾ ਪਿਆ, ਮੈਂ ਵੇਖਦਾ ਪਿਆ ਸੀ ਉਹ ਵੀ, ਪਰ ਮੈਂ ਇਸ ਮਤਲਬ ਸੋਚਦਾ ਵੀ ਇਹ ਦੋਹਰੀ ਰਾਜਨੀਤੀ ਕੀ ਕਰ ਰਹੇ ਨੇ।
1: ਉਹ ਸੂਬੇ ਦੇ ਹਿਸਾਬ ਦੇ ਨਾਲ ਕਰਦੇ ਆ ਨਾ ਸਿਆਸਤ, ਪਈ ਇਸ ਸੂਬੇ ਦੇ ਵਿੱਚ ਕੀ ਬੋਲਣਾ ਤੇ ਉਸ ਸੂਬੇ ਦੇ ਵਿੱਚ ਕੀ ਬੋਲਣਾ ਹੈ ਜੀ।
2: ਨਹੀਂ ਸੂਪ, ਜਦਕਿ ਡੈਮੋਕਰੇਸੀ ਸਾਰਾ ਭਾਰਤੀ ਬੋਲਦਾ ਵੀ ਤੁਸੀਂ ਆਪ ਤਾਂ ਆਪਣੇ ਮੂੰਹ ਕਹਿੰਦੇ ਵੀ ਡੈਮੋਕਰੇਟਿਕ ਰਾਈਟ ਹੈ, ਇਨਸਾਨ ਦਾ ਧਰਨਾ ਦੇਣਾ ਆਪਣਾ ਹੱਕ ਰੱਖਣਾ।
1: ਬਿਲਕੁਲ ਹੈ ਜੀ,
2: ਤੇ ਤੁਸੀਂ ਬੰਦੇ ਨੇ ਡੈਮੋਕਰੇਟ ਰਾਈਟ ਖੋਈ ਜਾਂਦੇ ਉਹਨਾਂ ਕੋਲੋਂ।
1: ਬਿਲਕੁਲ ਹੈ ਜੀ, ਗਲਤ
2: ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਆਨੰਦਪੁਰ ਵਾਲੀ ਗੱਲ ਮੈਂ ਦੁਬਾਰਾ ਛੇੜਦਾ ਜੀ, ਮੈਂ ਹਾਲੇ ਪਰਸੋਂ ਰਾਤ ਨੂੰ ਇੱਥੋਂ ਗਿਆ। ਆਈ ਥਿੰਕ ਤੁਸੀਂ ਮੇਰੇ ਨਾਲ ਫੇਸਬੁੱਕ ਤੇ ਐਡ ਹੈਗੇ ਆ, ਮੇਰੀ ਆਈਡੀ ਹੈਗੀ ਉੱਥੇ, ਮੈਂ ਪੰਜਾਬ ਨਾ ਤੋਂ, ਮੇ ਬੀ ਸ਼ਾਇਦ ਤੁਸੀਂ ਐਡ ਹੈਗੇ ਆ। ਰੀਸੈਂਟਲੀ ਤੁਹਾਨੂੰ ਮੈਂ
1: ਦੁਬਾਰਾ ਦੱਸਿਓ ਆਈਡੀ ਨੇਮ ਦੱਸ ਦਿਓ।
2: ਮੈਂ ਹਾਂ ਪੰਜਾਬ ਜੀ, ਪੰਜਾਬੀ ਚ ਲਿਖਿਆ ਹੋਇਆ ਜੀ।
1: ਠੀਕ ਹੈ ਜੀ,
2: ਤੇ ਉੱਥੇ ਮੈਂ ਨਾ ਹੁਣ ਅੱਜ ਹੀ ਇੱਕ ਵੀਡੀਓ ਪਾ ਕੇ ਹਟਿਆ ਜੀ। ਇੱਥੇ ਨਾ ਕਾਹਨਪੁਰ ਖੂਹੀ ਅੱਡਾ ਪੈਂਦਾ ਜੀ ਆਪਣਾ ਰੋਡ ਦੇ ਉੱਪਰ।
1: ਹਾਂਜੀ,
2: ਉਸ ਰੋਡ ਦੇ ਉੱਪਰ ਨਾ ਆਈ ਥਿੰਕ ਜਿੱਥੋਂ ਇਹ ਮਾਈਨਿੰਗ ਨੂੰ ਜਾਂਦੇ ਆ, ਉਹ ਰੋਡ ਬਿਲਕੁਲ ਖਤਮ ਹੋ ਚੁੱਕੀ ਤੇ ਪਿੰਡ ਵਾਲੇ ਬਹੁਤ ਪਰੇਸ਼ਾਨ ਸੀ ਜੀ। ਨਾਲ ਹੀ ਰੋਡ ਦੇ ਉੱਪਰ ਸਕੂਲ ਹੈ, ਜਿਹਦੇ ਕੋਲ ਬੱਚਿਆਂ ਦੀ ਮਾਂ ਬਾਪ ਨੇ ਬੱਚੇ ਛੱਡਣ ਜਾਣਾ ਹੁੰਦਾ, ਕੋਈ ਲੈਣ ਜਾਣਾ ਹੁੰਦਾ, ਬੜੀ ਪ੍ਰੋਬਲਮ ਕ੍ਰੀਏਟ ਹੁੰਦੀ ਸੀ ਉਹਨਾਂ ਨੂੰ
1: ਜੀ।
2: ਤੇ ਚਲੋ ਉਹਨਾਂ ਨੇ ਗੱਲਬਾਤ ਕਰਕੇ ਆਪਣੇ ਇੱਥੇ ਰੋਡ ਦਾ ਕੰਮ ਸਿਮੈਂਟਡ ਰੋਡ ਬਣਨ ਲੱਗੀ ਹੈ, ਕਿਉਂਕਿ ਇੱਥੇ ਪਾਣੀ ਦੀ ਮਾਰ ਵੀ ਪੈਂਦੀ ਹੈ, ਨਾਰਮਲ ਰੋਡ ਸਟੇਬਲ ਹੁੰਦੀ ਨੀ ਜੀ ਇੱਥੇ
1: ਜੀ, ਚੋ ਬਹੁਤ ਨੇ ਇੱਧਰ
2: ਤੇ ਉੱਥੇ
1: ਜੀ। ਬਿਲਕੁਲ
2: ਹਾਂਜੀ ਹਾਂਜੀ ਹਾਂਜੀ, 3-4 ਦਿਨ ਤੋਂ ਇੱਥੇ ਰੋਡ ਬਣ ਰਹੀ ਸੀ ਤੇ ਪੁਲਿਸ ਵਾਲੇ ਡਿਊਟੀ ਲੱਗੀ ਹੋਈ ਥਾਣੇ ਵਾਲੇ ਦੀ, ਤੇ ਆਈ ਥਿੰਕ ਨਾ ਕੋਈ ਗੱਡੀ ਉੱਥੇ ਬੜੀ ਨੀ, ਤੇ ਕੱਲ ਪਰਸੋਂ ਚੌਥ ਦੀ ਗੱਲ ਹੈ ਜੀ, ਪੁਲਿਸ ਵਾਲੇ ਇੱਕ ਦਿਨ ਵਾਸਤੇ ਸੱਜੇ ਖੱਬੇ ਹੋਏ ਆ, ਉਹ ਮੇਰੇ ਖਿਆਲ ਕਰਵਾਏ ਗਏ ਆ ਜੀ ਕ੍ਰੈਸ਼ਰ ਵਾਲਿਆਂ ਕੋਲੋਂ, ਆਪਣੀ ਮਰਜ਼ੀ ਨਾਲ ਕੋਈ ਨੀ ਜਾਂਦਾ ਜੀ।
1: ਜੀ,
2: ਚਾਰ ਮਾਇਆ ਦੇ ਛਿੱਲੜ ਮਿਲ ਜਾਂਦੇ ਤੇ ਅੱਗੇ ਪਿੱਛੇ ਹੋ ਜਾਂਦੇ ਜੀ। ਉਹ ਰਾਤ ਦੇ ਵਿੱਚ ਇਹਨਾਂ ਨੇ ਕੀ ਕੀਤਾ, ਰੋਡ ਦੇ ਉੱਪਰ ਜਿਹੜੀ ਮਿੱਟੀ ਦੀ ਢੇਰੀ ਲੱਗੀ ਹੋਈ ਸੀ, ਉਹ ਫਟਾਫਟ ਆਪਣੀ ਆਪਣੀ ਜੇਸੀਬੀ ਬੁਲਾਈ
1: ਜੀ,
2: ਤੇ ਢੇਰੀ ਚੱਕੀ ਜੀ, ਰੋਡ ਖੋਲ ਕੇ ਉੱਥੋਂ ਦਿਨ ਮਤਲਬ ਉੱਥੇ ਜੋ ਗੱਡੀਆਂ ਦੇ ਗੱਡੀਆਂ, ਜੋ ਟਿੱਪਰ ਦੇ ਟਿੱਪਰ, ਘੋੜੇ ਦੇ ਘੋੜੇ ਚਲਾਉਣੇ ਸ਼ੁਰੂ ਕਰਤੇ ਜੀ। ਹਾਰ ਕੇ ਪਿੰਡ ਵਾਲਿਆਂ ਨੂੰ ਸਵੇਰੇ ਫੇਰ ਥਾਣੇ ਮੂਹਰੇ ਧਰਨਾ ਲਾਉਣਾ ਪਿਆ, ਫੇਰ ਥਾਣੇ ਵਾਲਿਆਂ ਨੇ ਮੂਹਰੇ ਮਿੱਟੀ ਛਡਵਾ ਕੇ ਫੇਰ ਗੱਡੀਆਂ ਰੋਕੀਆਂ ਨੇ। ਤੁਸੀਂ ਯਕੀਨ ਮੰਨੋ, ਪਰਸੋਂ ਮੈਂ ਉੱਥੋਂ ਨਿਕਲਿਆ, ਅਰਾਊਂਡ 500 ਗੱਡੀ ਖੜੀ ਸੀ, ਜਿਹਦੇ ਵਿੱਚ ਟਿੱਪਰ ਖੜੇ ਸੀ, ਜਿਹਦੇ ਵਿੱਚ ਘੋੜੇ ਖੜੇ ਸੀਗੇ ਜੀ ਰਿਤੇ ਵਾਸਤੇ।
1: ਜੀ ਬਿਲਕੁਲ ਹੈ ਜੀ,
2: 500 ਗੱਡੀ ਮਾਇਨੇ ਰੱਖਦੀ ਹੈ, ਰੋਡ ਪੂਰੀ ਬੰਦ ਸੀਗੀ ਜੀ, ਅਸੀਂ ਪਤਾ ਨੀ ਉਸ ਤੋਂ ਕਿਸ ਤਰ੍ਹਾਂ ਔਖੇ ਸੌਖੇ ਹੋ ਕੇ ਨਿਕਲੇ ਹੈ
1: ਜੀ,
2: ਤੇ ਮਤਲਬ ਉਹੀ ਗੱਲ ਹੈ ਜੀ, ਕ੍ਰੈਸ਼ਰ ਵਾਲੇ ਮਿਲੀ ਭੁੱਖ ਚੱਲ ਰਹੀ ਹੈ, ਇੱਥੇ ਕੋਈ ਕੰਮ ਨੀ ਮਤਲਬ ਨਾਰਮਲ ਤਰੀਕੇ ਨਾਲ ਚੱਲ ਰਿਹਾ। ਤੁਸੀਂ ਹੁਣ ਦੇਖ ਰਹੇ ਹੋ ਆਪਣੇ ਪੰਜਾਬ ਚ ਸੌਣ ਚੜ ਗਏ ਜੀ, ਸੌਣ ਤੋਂ ਬਾਅਦ ਨੇੜਲੇ ਪਿੰਡ ਕੇ ਕਈ ਪਾਸਿਆਂ ਤੋਂ ਆਪਾਂ ਨੂੰ ਪਾਣੀ ਦੀ ਖਬਰਾਂ ਮਿਲਣੀਆਂ ਸ਼ੁਰੂ ਹੋ ਗਈਆਂ ਜੀ,
1: ਬਿਲਕੁਲ
2: ਈਵਨ ਜੰਮੂ ਤੋਂ ਹੋ ਗਿਆ, ਕਿਤੇ ਹੋ ਗਿਆ ਜੀ, ਕਿਤੇ ਹੋ ਗਿਆ ਜੀ।
1: ਜੀ ਬਿਲਕੁਲ ਹੈ ਜੀ, ਬਿਲਕੁਲ ਹੈ।
2: ਤੇ ਹੁਣ ਮੈਂ ਕਹਿੰਦਾ ਜਿਸ ਹਿਸਾਬ ਨਾਲ ਅੱਜ 1 ਮਹੀਨਾ ਜੀ ਕਾਫੀ ਪਾਣੀ ਦੀ ਤਰ੍ਹਾਂ ਤਰ੍ਹਾਂ ਕਰਾਤੀ, ਕਿਉਂਕਿ ਜਿਹੜੀ ਨੀਚੇ ਕਲਮਾ ਮੋੜ ਤੋਂ ਗੜ ਸ਼ੰਕਰ ਤੇ ਨੰਗਲ ਨੂੰ ਰੋਡ ਜਾਂਦੀ ਹੈ ਜੀ, ਉਸ ਰੋਡ ਦੇ ਉੱਪਰ ਤਾਂ ਪੁਲੀਆਂ ਹੜ ਗਈਆਂ ਜੀ, ਉੱਪਰੋਂ ਪਾਣੀ ਬਹੁਤ ਆਇਆ।
1: ਬਿਲਕੁਲ ਆ ਜੀ, ਪੰਜਾਬ ਚ ਹੁਣ ਵੀ ਚੇਤਾਵਨੀ ਆ ਕਿ 4 ਦਿਨ ਲਗਾਤਾਰ ਮੀਂਹ ਪੈਣਾ ਜੀ।
2: ਹਾਂਜੀ ਹਾਂਜੀ ਹਾਂਜੀ, ਤੁਸੀਂ 4 ਦਿਨ ਚ ਦੇਖਿਓ ਜੀ, ਇੱਥੇ ਤਕਰੀਬਨ ਪਾਣੀ ਪਾਣੀ ਦੁਬਾਰਾ ਹੋਊਗਾ
1: ਜੀ,
2: ਤੁਸੀਂ ਦੇਖ ਲਿਓ। ਤੇ ਇਹ ਪਿੰਡ ਵਾਲੇ ਵੀ ਆਪ ਤਾਂ ਹੋਣਗੇ, ਮੈਂ ਕਹਿੰਦਾ ਪਿੰਡ ਵਾਲੇ ਪੂਰਾ ਜ਼ੋਰ ਲਾਉਂਦੇ ਜੀ ਇਹਨਾਂ ਦਾ ਵਿਰੋਧ ਕਰਦੇ ਇਹਨੂੰ, ਪਰ ਜਿਹੜੇ ਇੱਧਰ ਇਹਨਾਂ ਦੇ ਕ੍ਰੈਸ਼ਰ ਵਾਲੇ ਨੇ ਜੀ, ਕ੍ਰੈਸ਼ਰ ਵਾਲੇ ਤਕਰੀਬਨ ਇੰਨੀ ਕਿ ਇਹਨਾਂ ਦੀ ਆਪਣੀ ਮੈਜੋਰਟੀ ਹੈ, ਇਹਨਾਂ ਰਾਤ ਨੂੰ ਮਾਈਨਿੰਗ ਕਰਨੀ ਹੈ, ਸਵੇਰੇ ਕਾਲਾ ਬੈਗ ਭਰ ਕੇ ਲੈ ਕੇ ਨਾ ਇਹ ਆਨੰਦਪੁਰ ਕੰਨੀ ਜਾਂਦੇ ਨੇ। ਹਰਜੋਤ ਬਹਿਨ ਸਾਹਿਬ ਉੱਥੇ ਕੇਸਗੜ੍ਹ ਸਾਹਿਬ ਲੱਗੇ ਜੀ, ਕੋਈ ਮੀਟਿੰਗ, ਕੋਈ ਇਹਨਾਂ ਨੇ ਹਾਲ ਹੂਲ ਲਿੱਤਾ ਹੋਇਆ ਜੀ ਉੱਥੇ, ਉੱਥੇ ਮੀਟਿੰਗਾਂ ਕਰਦੇ, ਉੱਥੇ ਭੇਮਟਾ ਫੜਾ ਕੇ ਆਉਂਦੇ ਨੇ, ਉੱਪਰੋਂ ਇਹ ਮੀਡੀਆ ਚ ਆ ਕੇ ਸਫਾਈ ਦਿੰਦੇ ਨੇ ਜੀ, ਆਪਾਂ ਤਾਂ ਉੱਥੇ ਕੋਈ ਸਾਡਾ ਕੋਈ ਲੈਣਾ ਦੇਣਾ ਜੀ, ਥੋੜਾ ਲੈਣਾ ਦੇ ਤੁਸੀਂ ਬੰਦ ਤਾਂ ਕਰਾ ਸਕਦੇ ਆ
1: ਜੀ। ਬਿਲਕੁਲ ਹੈ ਜੀ,
2: ਉਹ ਬੰਦ ਵੀ ਨੀ ਕਰਵਾ ਰਹੇ ਜੀ।
1: ਜੀ ਜੀ
2: ਇਹ ਹਾਲ ਹੈ ਜੀ ਇਲਾਕੇ ਦਾ। ਮੈਂ ਹੁਣ ਫੇਰ ਉੱਥੇ ਜਾ ਰਹੇ ਹਾਂ ਜੀ ਹਲੇ ਆਪਣੇ ਕੰਮ ਦੇ ਪਰਪਸ ਤੋਂ, ਤੇ ਤੁਸੀਂ ਤਾਂ ਮੇਰੇ ਨਾਲ ਐਡ ਹੈ ਜੀ। ਅੱਜ ਵੀ ਮੈਨੂੰ ਕੋਈ ਇਹੋ ਜਿਹੀ ਹਰਕਤ ਲੱਗੀ ਨਾ ਮੈਂ ਤੁਹਾਨੂੰ ਵੀਡੀਓ ਬਣਾ ਕੇ ਪਾਵਾਂਗਾ, ਤੁਸੀਂ ਆਪਣੇ ਪਲੇਟਫਾਰਮ ਤੇ ਜ਼ਰੂਰ ਪਾਇਓ ਜੀ।
1: ਜ਼ਰੂਰ ਬਾਈ ਜੀ, ਸ਼ੁਕਰੀਆ, ਥੈਂਕ ਯੂ, ਮੁਬਾਰਕਬਾਦ ਫਿਰ ਤੋਂ ਇੱਕ ਵਾਰ। ਪੁਰੇਵਾਲ ਸਾਹਿਬ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਆ ਫਰਾਂਸ ਤੋਂ, ਤੇ ਆਪਣੇ ਹਰਜੀਤ ਕੁਮਾਰ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਆ, ਸੁਣ ਰਹੇ ਨੇ ਪ੍ਰੋਗਰਾਮ ਨੂੰ। ਤੇ ਇਸੇ ਤਰ੍ਹਾਂ ਨਾਲ ਦੀ ਨਾਲ ਰਾਜਨ ਸੈਣੀ ਸਾਹਿਬ ਤੇ ਸੁਰਿੰਦਰ ਕੌਰ ਮਾਲ ਜੀ ਜੁੜੇ ਹੋਏ ਨੇ ਜੀ, ਤੇ ਦਵਿੰਦਰ ਭਾਰਤ ਜੀ, ਸੁਰਜੀਤ ਭਾਰਤ ਜੀ, ਤੇ ਰਾਜਕੁਮਾਰ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਗੁਰੀਮਾਨ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਦੋਸਤੋ। ਤੇ ਲਓ ਫਿਰ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਅਗਲੀਆਂ। ਤੇ ਨਕੋਦਰ ਦੇ ਵਿੱਚ ਪਹੁੰਚ ਗਏ ਨੇ ਜੀ ਹਰਿਆਣਾ ਦੇ ਸੀਐਮ ਸੈਣੀ, ਤੇ ਰਾਸਤੇ ਦੇ ਵਿੱਚ ਕਾਫਲਾ ਰੋਕ ਕੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ, ਤੇ ਕਿਹਾ ਕਿ ਪੰਜਾਬ ਫਿਰ ਬਣੇਗਾ ਦੇਸ਼ ਦਾ ਨੰਬਰ 1 ਸੂਬਾ ਜੀ। ਤੇ ਹਾਲਾਤ ਨੇ ਜੀ, ਰੈਲੀਆਂ ਦਾ ਮਾਹੌਲ ਜਾਂ ਪੰਜਾਬ ਦੇ ਵਿੱਚ ਜਿਹੜਾ ਆਪਣੀ ਕਿਤੇ ਨਾ ਕਿਤੇ ਜੜ੍ਹਾਂ ਫੈਲਾਉਣ ਦੀ ਜਿਹੜੀ ਕੋਸ਼ਿਸ਼ ਜਾਰੀ ਹੈ ਹਰ ਪਾਰਟੀ ਦੀ। ਤੇ ਇਸੇ ਤਰ੍ਹਾਂ ਦੋਸਤੋ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਥੋੜ੍ਹਾ ਜਿਹਾ, ਤੇ ਉਸ ਤੋਂ ਬਾਅਦ ਇੱਕ ਬੜੀ ਇੰਟਰਸਟਿੰਗ ਜਿਹੜੀ ਹੈ ਰਿਪੋਰਟ ਹੈ ਆਪਣੀ, ਉਹ ਹੈਗੀ ਆ ਜੀ ਆਪਣੀ BBC ਦੀ ਖੋਜ ਦੇ ਅਨੁਸਾਰ ਹੈ ਇੰਸਟਾਗ੍ਰਾਮ ਦੇ ਉੱਤੇ, ਜੋ ਕਿ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਹੈ, ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲੇ ਇਸ਼ਤਿਹਾਰ ਚਲਾ ਰਹੀ ਹੈ। ਉਹਦੇ ਵਿੱਚ ਦਿਵਿਆ ਆਰੀਆ ਉਹਨਾਂ ਦੀ ਜਿਹੜੀ ਲਿਖਤ ਹੈ, ਤੇ ਅਨੁਵਾਦ ਆਪਣੇ ਸੁਖਵੰਤ ਹੁੰਦਲ ਜੀ ਦਾ ਹੈ। ਉਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਰਹੇਗੀ। ਤੇ ਉਸ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਹਾਂ ਜੋ ਵਿਦੇਸ਼ਾਂ ਦੇ ਵਿੱਚ ਹਾਲਾਤ ਨੇ, 2-4 ਖ਼ਬਰਾਂ ਹੋਰ ਨੇ। ਇੰਡੀਆ ਤੇ ਅਫਗਾਨਿਸਤਾਨ ਦੇ ਵਿਚਕਾਰ ਟ੍ਰੇਡ ਜਿਹੜੀ ਹੈ ਡੀਲ ਹੋ ਰਹੀ ਹੈ, ਗੱਲਬਾਤ ਚੱਲ ਰਹੀ ਹੈ। ਅਫਗਾਨਿਸਤਾਨ ਦੇ ਸਿਖਰਲੇ ਵਪਾਰਕ ਸੰਗਠਨ ਅਫਗਾਨਿਸਤਾਨ ਚੈਂਬਰ ਆਫ ਕਾਮਰਸ ਐਂਡ ਇਨਵੈਸਟਮੈਂਟ ਜਿਹੜਾ ACCI ਨੇ ਭਾਰਤ ਦੇ ਨਾਲ ਵਪਾਰ ਤੇ ਨਿਵੇਸ਼ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉੱਤੇ ਜ਼ੋਰ ਦਿੱਤਾ ਹੈ। ਸੰਗਠਨ ਨੇ ਵਪਾਰਕ ਪ੍ਰਕਿਰਿਆ ਸੌਖੀ ਬਣਾਉਣ, ਪ੍ਰਸ਼ਾਸਨਿਕ ਅੜਿੱਕੇ ਜਿਹੜੇ ਨੇ ਦੂਰ ਕਰਨ ਤੇ ਵਪਾਰਕ ਵੀਜ਼ੇ ਜਾਰੀ ਕਰਨ ਦੀ ਜਿਹੜੀ ਪ੍ਰਕਿਰਿਆ ਨੂੰ ਵਧੇਰੇ ਸੁਖਾਲਾ ਬਣਾਉਣ ਦਾ ਸੁਝਾਅ ਦਿੱਤਾ ਹੈ। ਇਨ੍ਹਾਂ ਮੁੱਦਿਆਂ ਦੇ ਉੱਤੇ ਕਾਬੁਲ ਦੇ ਵਿੱਚ ACCI ਦੇ ਜਿਹੜੇ ਚੇਅਰਮੈਨ ਨੇ ਸੈਯਦ ਕਰੀਮ ਹਾਸ਼ਿਮੀ ਦੇ ਤੇ ਅਫਗਾਨਿਸਤਾਨ ਦੇ ਵਿੱਚ ਭਾਰਤ ਦੇ ਰਾਜਦੂਤ ਨੇ ਯਤਿਨ ਪਟੇਲ ਦਰਮਿਆਨ ਮੀਟਿੰਗ ਹੋਈ ਹੈ। ਸੰਗਠਨ ਦੇ ਅਨੁਸਾਰ ਦੋਵਾਂ ਧਿਰਾਂ ਨੇ ਰਣਨੀਤਿਕ ਜਿਹੜਾ ਤੇ ਕੂਟਨੀਤਿਕ ਸੰਵਾਦ ਦੇ ਰਾਹੀਂ ਵਪਾਰ, ਨਿਵੇਸ਼ ਅਤੇ ਲੰਮੇ ਸਮੇਂ ਦਾ ਆਰਥਿਕ ਸਹਿਯੋਗ ਵਧਾਉਣ ਦੇ ਬਾਰੇ ਚਰਚਾ ਕੀਤੀ ਹੈ। ਇਹ ਮੀਟਿੰਗ ਅਜਿਹੇ ਸਮੇਂ ਦੇ ਵਿੱਚ ਹੋਈ ਹੈ ਜਦੋਂ ਪਾਕਿਸਤਾਨ ਦੇ ਰਾਹੀਂ ਅਫਗਾਨਿਸਤਾਨ ਦੇ ਨਾਲ ਵਪਾਰ ਤੇਜ਼ੀ ਦੇ ਨਾਲ ਘਟਿਆ। ਵਿੱਤੀ ਸਾਲ 2020-21 ਦੇ ਵਿੱਚ ਜਿੱਥੇ ਤਕਰੀਬਨ $5 ਅਰਬ ਅਮਰੀਕਨ ਡਾਲਰ ਦਾ ਜਿਹੜਾ ਇਹਦਾ ਵਪਾਰ ਸੀਗਾ, ਉੱਥੇ ਵਿੱਤੀ ਸਾਲ 2025-26 ਦੇ ਦੌਰਾਨ ਇਹ ਜਿਹੜਾ ਘੱਟ ਕੇ 36.7 ਕਰੋੜ ਅਮਰੀਕਨ ਡਾਲਰ ਰਹਿ ਗਿਆ। ਇਸ ਦੇ ਚਲਦਿਆਂ ਅਫਗਾਨਿਸਤਾਨ ਨੇ ਇਰਾਨ ਸਣੇ ਬਦਲਵੇਂ ਵਪਾਰਕ ਮਾਰਗਾਂ ਉੱਤੇ ਵਧੇਰੇ ਧਿਆਨ ਦੇਣਾ ਸ਼ੁਰੂ ਕੀਤਾ ਤੇ ਭਾਰਤ ਵੀ ਇਰਾਨ ਦੇ ਜਿਹੜਾ ਚਾਬਹਾਰ ਬੰਦਰਗਾਹ ਦੇ ਰਾਹੀਂ ਅਫਗਾਨਿਸਤਾਨ ਦੇ ਨਾਲ ਸੰਪਰਕ ਅਤੇ ਵਪਾਰ ਨੂੰ ਮਜ਼ਬੂਤ ਕਰ ਰਿਹਾ। ਦੂਸਰੇ ਪਾਸੇ ਅਮਰੀਕਾ ਵੱਲੋਂ ਇਰਾਨ ਦੇ ਰੈਵੋਲੂਸ਼ਨਰੀ ਗਾਰਡਸ ਦੇ ਉੱਤੇ ਅਟੈਕ ਕੀਤਾ ਗਿਆ। ਜੋਰਡਨ ਦੇ ਵਿੱਚ 2 ਅਮਰੀਕੀ ਫੌਜੀਆਂ ਦੇ ਮਾਰੇ ਜਾਣ ਦੇ ਮਗਰੋਂ ਅਮਰੀਕੀ ਫੌਜ ਜਿਹੜੀ ਹੈ ਜਵਾਬੀ ਕਾਰਵਾਈ ਦੇ ਵਿੱਚ ਇਰਾਨ ਦੇ ਨੀਮ ਫੌਜੀ ਰੈਵੋਲੂਸ਼ਨਰੀ ਗਾਰਡ ਨੂੰ ਨਿਸ਼ਾਨਾ ਬਣਾਇਆ। ਅਮਰੀਕਾ ਨੇ ਇਰਾਨ ਦੇ ਵਿੱਚ ਪੁਲਾਂ, ਬਿਜਲਈ ਪਲਾਟਾਂ ਤੇ ਹੋਰ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਅਤੇ ਤਹਿਰਾਨ ਨੇ ਮੋੜਵੇਂ ਰੂਪ ਦੇ ਵਿੱਚ ਕੁਵੈਤ ਦੇ ਵਿੱਚ ਬਿਜਲੀ ਤੇ ਪਾਣੀ ਸੋਧਣ ਵਾਲੇ ਪਲਾਂਟਾਂ ਨੂੰ ਨਿਸ਼ਾਨੇ ਦੇ ਉੱਤੇ ਲਿਆ। ਇਰਾਨ ਨੇ ਖਾੜੀ ਮੁਲਕਾਂ ਦੇ ਵਿੱਚ ਹਮਲਿਆਂ ਦਾ ਘੇਰਾ ਬਣਾਉਣ ਜਾਂ ਵਧਾਉਣ ਦੀ ਚੇਤਾਵਨੀ ਵੀ ਦਿੱਤੀ ਹੈ ਤੇ ਉਧਰ ਕੁਵੈਤ ਨੇ ਇਰਾਨ ਦੇ ਵੱਲੋਂ ਆਉਂਦੇ ਡਰੋਨਾਂ ਦੇ ਉੱਤੇ ਮਿਜ਼ਾਈਲਾਂ ਦੇ ਖਤਰੇ ਦੇ ਮੱਦੇਨਜ਼ਰ ਐਤਵਾਰ ਸਵੇਰੇ ਆਪਣੀ ਹਵਾਈ ਰੱਖਿਆ ਪ੍ਰਣਾਲੀ ਸਰਗਰਮ ਕਰ ਦਿੱਤੀ ਹੈ। ਅਮਰੀਕੀ ਫੌਜ ਦੀ ਕੇਂਦਰੀ ਕਮਾਂਡ ਨੇ ਬਿਆਨ ਦੇ ਵਿੱਚ ਕਿਹਾ ਕਿ ਉਸਨੇ ਇਰਾਨ ਫੌਜ ਦੀ ਜਿਹੜੀ ਹੈ ਸਾਹਿਲੀ ਨਿਗਰਾਨੀ ਦੇ ਉੱਤੇ ਹਵਾਈ ਰੱਖਿਆ ਟਿਕਾਣਿਆਂ, ਸਾਗਰੀ ਸਮਰਥਾਵਾਂ ਤੇ ਮਿਜ਼ਾਈਲ ਤੇ ਡਰੋਨ ਥਾਵਾਂ ਨੂੰ ਨਿਸ਼ਾਨਾ ਬਣਾਇਆ। ਕਮਾਂਡ ਨੇ ਜਿਹੜਾ ਕਿਹਾ ਕਿ ਉਸਨੇ ਪਹਿਲੀ ਵਾਰ ਰੈਵੋਲੂਸ਼ਨਰੀ ਗਾਰਡ ਨੂੰ ਨਿਸ਼ਾਨਾ ਬਣਾਇਆ ਜੋ ਇਰਾਨ ਦੇ ਵਿੱਚ ਤਾਕਤ ਦਾ ਅਹਿਮ ਕੇਂਦਰ ਹੈ ਤੇ ਬਲੈਸਟਿਕ ਮਿਜ਼ਾਈਲ ਦੇ ਜ਼ਖੀਰੇ ਨੂੰ ਕੰਟਰੋਲ ਕਰਦਾ ਹੈ। ਅਮਰੀਕੀ ਫੌਜ ਦੇ ਵੱਲੋਂ ਜਾਰੀ ਫੋਟੋਜ਼ ਦੇ ਵਿੱਚ ਲੜਾਕੂ ਜਹਾਜ਼ਾਂ ਨੂੰ ਹਮਲੇ ਕਰਦਿਆਂ ਤੇ ਸਮੁੰਦਰ ਦੇ ਵਿੱਚੋਂ ਟੋਮਾਹਾਕ ਕਰੂਜ਼ ਮਿਜ਼ਾਈਲਾਂ ਦਾਗਦਿਆਂ ਦੇਖਿਆ ਜਾ ਸਕਦਾ ਹੈ। ਰਾਸ਼ਟਰਪਤੀ ਟਰੰਪ ਨੇ ਵੀ ਇਰਾਨ ਦੇ ਪਾਵਰ ਸਟੇਸ਼ਨਾਂ ਦੇ ਉੱਤੇ ਪੁਲਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ। ਈਰਾਨ ਨੇ ਇਨ੍ਹਾਂ ਹਮਲਿਆਂ ਦੇ ਵਿਚ ਹੋਏ ਜਾਨੀ ਜਾਂ ਮਾਲੀ ਨੁਕਸਾਨ ਦੇ ਬਾਰੇ ਕੋਈ ਵੇਰਵੇ ਸਾਂਝੇ ਨਹੀਂ ਕੀਤੇ। ਈਰਾਨ ਦੇ ਸੁਪਰੀਮ ਆਗੂ ਮੁਜਤਬਾ ਖੈਮੇਨੇਈ ਨੇ ਜਿਹੜਾ ਸ਼ਨਿਚਰਵਾਰ ਨੂੰ ਜ਼ਰੂਰ ਧਮਕੀ ਦਿੱਤੀ ਹੈ ਕਿ ਜੇ ਅਮਰੀਕਾ ਹਮਲੇ ਜਾਰੀ ਰੱਖਦਾ ਹੈ ਤਾਂ ਉਸ ਨੂੰ ਕਦੇ ਵੀ ਨਾ ਭੁੱਲਣ ਵਾਲਾ ਸਬਕ ਜਿਹੜਾ ਸਿਖਾਇਆ ਜਾਵੇਗਾ। ਦੂਸਰੇ ਪਾਸੇ ਨੇਤਨਯਾਹੂ ਤੇ ਨਾਲ ਮਮਦਾਨੀ ਦੇ ਵਿਚ ਖੜਕ ਪਈ ਹੈ। ਨੇਤਨਯਾਹੂ ਕਰਾਂਗੇ ਗ੍ਰਿਫ਼ਤਾਰ ਬਿਆਨ ਦੇ ਉੱਤੇ ਨਿਊ ਯਾਰਕ ਸਿਟੀ ਜਿਹੜੀ ਹੈ ਉਹਦੇ ਮੇਅਰ ਮਮਦਾਨੀ ਨੂੰ ਕਰਾਰਾ ਜਵਾਬ ਜਿਹੜਾ ਵਾਪਸ ਮਿਲਿਆ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਦੇ ਬਿਆਨਾਂ ਦੀ ਸਖ਼ਤ ਸ਼ਬਦਾਂ ਦੇ ਵਿਚ ਆਲੋਚਨਾ ਕੀਤੀ ਹੈ। ਇਹ ਵਿਵਾਦ ਮੇਅਰ ਦੇ ਉਸ ਬਿਆਨ ਤੋਂ ਬਾਅਦ ਸ਼ੁਰੂ ਹੋਇਆ ਜਿਸ ਦੇ ਵਿਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦਾ ਪ੍ਰਸ਼ਾਸਨ ਸਤੰਬਰ ਦੇ ਵਿਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਦੌਰੇ ਦੇ ਦੌਰਾਨ ਇਜ਼ਰਾਈਲ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਹਿਰਾਸਤ ਦੇ ਵਿਚ ਲੈਣ ਦੇ ਲਈ ਕਾਨੂੰਨੀ ਤਰੀਕਿਆਂ ਦੀ ਜਾਂਚ ਕਰ ਰਿਹਾ। ਜਾਰੀ ਕੀਤੇ ਗਏ ਅਧਿਕਾਰਤ ਬਿਆਨ ਦੇ ਦੌਰਾਨ ਜਿਹੜਾ ਜਵਾਬ ਦੇ ਵਿਚ ਬੈਂਜਾਮਿਨ ਨੇਤਨਯਾਹੂ ਵਿਰੁੱਧ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਜਿਹੜੀ ਹੈ ICC ਦੇ ਗ੍ਰਿਫ਼ਤਾਰੀ ਵਾਰੰਟ ਨੂੰ ਜਾਲੀ ਕਰਾਰ ਦਿੱਤਾ ਗਿਆ। ਅੰਤਰਰਾਸ਼ਟਰੀ ਸੰਸਥਾ ਨੂੰ ਕੰਗਾਰੂ ਅਦਾਲਤ ਦਾ ਜਿਹੜਾ ਲੇਬਲ ਦਿੱਤਾ ਗਿਆ ਜਿਸਦਾ ਇਜ਼ਰਾਈਲ ਜਾਂ ਸੰਯੁਕਤ ਰਾਜ ਅਮਰੀਕਾ ਦੇ ਉੱਤੇ ਕੋਈ ਅਧਿਕਾਰਤ ਖੇਤਰ ਨਹੀਂ ਹੈ। ਬਿਆਨ ਦੇ ਵਿਚ ਦੱਸਿਆ ਗਿਆ, ਦੋਸ਼ ਲਾਇਆ ਗਿਆ ਕਿ ICC ਦੇ ਸਾਬਕਾ ਵਕੀਲ ਕਰੀਮ ਖਾਨ ਨੇ ਆਪਣੇ ਵਿਰੁੱਧ ਜਿਨਸੀ ਦੁਰਵਿਹਾਰ ਦੇ ਬਾਅਦ ਦੇ ਦੋਸ਼ਾਂ ਤੋਂ ਧਿਆਨ ਭਟਕਾਉਣ ਦੇ ਲਈ ਇਹ ਵਾਰੰਟ ਜਾਰੀ ਕਰਨ ਦੀ ਚਾਲ ਜਿਹੜੀ ਹੈ ਚੱਲੀ ਹੈ। ਐਕਸ ਦੇ ਉੱਤੇ ਪ੍ਰਕਾਸ਼ਿਤ ਇਕ ਤਿੱਖੀ ਫਟਕਾਰ ਦੇ ਵਿਚ ਪ੍ਰਧਾਨ ਮੰਤਰੀ ਦਫ਼ਤਰ ਨੇ ਜ਼ੋਰ ਦੇ ਕੇ ਕਿਹਾ ਕਿ ਮਮਦਾਨੀ ਨਿਊਯਾਰਕ ਦੇ ਅੰਦਰ ਘਰੇਲੂ ਸ਼ਾਸਨ ਦੇ ਨਾਲ ਸੰਬੰਧਤ ਸਮੱਸਿਆਵਾਂ ਤੋਂ ਧਿਆਨ ਭਟਕਾਉਣ ਦੇ ਲਈ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਕੇ ਖਾਨ ਦੀ ਰਾਜਨੀਤੀ ਜਿਹੜੀ ਹੈ ਰਣਨੀਤੀ ਦੀ ਨਕਲ ਕਰ ਰਿਹਾ ਸੀ। ਦੂਜੇ ਪਾਸੇ ਮੇਅਰ ਮਮਦਾਨੀ ਨੇ ਨਿਊਯਾਰਕ ਟਾਈਮਜ਼ ਦੇ ਨਾਲ ਗੱਲਬਾਤ ਕਰਦਿਆਂ ਨੇਤਨਯਾਹੂ ਨੂੰ ਇਕ ਯੁੱਧ ਅਪਰਾਧੀ ਦੱਸਿਆ ਜੋ ਹੇਗ ਦੀ ਅਦਾਲਤ ਦੇ ਵਿਚ ਹੋਣਾ ਚਾਹੀਦਾ ਹੈ। ਮੇਅਰ ਨੇ ਖੁਲਾਸਾ ਕੀਤਾ ਕਿ ਮਿਊਂਸੀਪਲ ਅਧਿਕਾਰੀ ਸ਼ਹਿਰ ਦੇ ਕਾਨੂੰਨ ਵਿਭਾਗ ਦੇ ਨਾਲ ਸਰਗਰਮ ਗੱਲਬਾਤ ਕਰ ਰਹੇ ਨੇ ਤਾਂ ਜੋ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਨੇਤਨਯਾਹੂ ਦੇ ਸ਼ਹਿਰ ਦੇ ਵਿਚ ਪਹੁੰਚਣ ਦੇ ਉੱਤੇ ਸਥਾਨਕ ਕਾਨੂੰਨੀ ਅਧਿਕਾਰ ਖੇਤਰ ਦਾ ਦਾਇਰਾ ਕੀ ਹੋਵੇਗਾ ਤੇ ਉਨ੍ਹਾਂ ਕਿਹਾ ਕਿ ਜੋ ਵੀ ਕਾਨੂੰਨ ਇਜਾਜ਼ਤ ਦੇਵੇਗਾ ਉਹੀ ਕਰਨਗੇ। ਇਜ਼ਰਾਈਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਐਕਸ ਦੇ ਉੱਤੇ ਮੇਅਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਮਮਦਾਨੀ ਨੂੰ ਇਜ਼ਰਾਈਲ ਦੇ ਉੱਤੇ ਹਮਲਾ ਕਰਨ ਦੀ ਬਜਾਏ ਨਿਊਯਾਰਕ ਦੇ ਵਿਚ ਆਪਣੀਆਂ ਨੀਤੀਆਂ ਕਾਰਨ ਹੋਏ ਨੁਕਸਾਨ ਨੂੰ ਠੀਕ ਕਰਨ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ। ਇਜ਼ਰਾਈਲ ਨੇ ਗਾਜ਼ਾ ਦੇ ਵਿਚ ਆਪਣੀ ਫੌਜੀ ਕਾਰਵਾਈ ਦਾ ਬਚਾਅ ਕਰਦਿਆਂ ਕਿਹਾ ਕਿ ਉਹ ਨਾਗਰਿਕਾਂ ਦੀ ਜਾਨ ਬਚਾਉਣ ਦੇ ਲਈ ਬੇਮਿਸਾਲ ਕਦਮ ਚੁੱਕ ਰਹੇ ਨੇ ਤੇ ਜਦਕਿ ਹਮਾਸ ਨਾਗਰਿਕਾਂ ਨੂੰ ਮਨੁੱਖੀ ਢਾਲ ਦੇ ਵਜੋਂ ਵਰਤ ਰਿਹਾ। ICC ਨੇ ਨਵੰਬਰ 2024 ਦੇ ਵਿਚ ਨੇਤਨਯਾਹੂ ਤੇ ਸਾਬਕਾ ਰੱਖਿਆ ਮੰਤਰੀ ਜਵਾਬ ਗੈਲਟ ਜਿਹੜੇ ਨੇ ਵਿਰੁੱਧ ਗਾਜ਼ਾ ਸੰਘਰਸ਼ ਦੇ ਦੌਰਾਨ ਯੁੱਧ ਅਪਰਾਧਾਂ ਤੇ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਇਲਜ਼ਾਮਾਂ ਹੇਠ ਵਾਰੰਟ ਜਾਰੀ ਕੀਤੇ ਸਨ। ਹਾਲਾਂਕਿ ਅਮਰੀਕਾ ਰੋਮ ਵਿਧਾਨ ਸਭਾ ਹਸਤਾਖਰ ਕਰਤਾ ਨਹੀਂ ਹੈ ਜਿਸਦਾ ਮਤਲਬ ਹੈ ਕਿ ਵਾਸ਼ਿੰਗਟਨ ICC ਦੁਆਰਾ ਮੰਗੇ ਗਏ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਜਾਂ ਹਵਾਲੇ ਕਰਨ ਦੇ ਲਈ ਕਿਸੇ ਵੀ ਅੰਤਰਰਾਸ਼ਟਰੀ ਕਾਨੂੰਨੀ ਜ਼ਿੰਮੇਵਾਰੀ ਦੇ ਅਧੀਨ ਨਹੀਂ ਹੈ। ਇਜ਼ਰਾਈਲ ਨੇ ਲਗਾਤਾਰ ਦੋਸ਼ਾਂ ਤੋਂ ਇਨਕਾਰ ਕੀਤਾ ਤੇ ਅਦਾਲਤ ਦੀ ਕਾਨੂੰਨੀ ਸਥਿਤੀ ਨੂੰ ਚੁਣੌਤੀ ਦਿੱਤੀ। ਇਸ ਤੋਂ ਇਲਾਵਾ ਸੰਯੁਕਤ ਰਾਜ ਅਮਰੀਕਾ ਰੋਮ ਕਾਨੂੰਨ ਦਾ ਜਿਹੜਾ ਗੈਰ ਹਸਤਾਖਰਕਾਰ ਬਣਿਆ ਹੋਇਆ ਜਿਸਦਾ ਅਰਥ ਹੈ ਕਿ ਵਾਸ਼ਿੰਗਟਨ ICC ਦੇ ਦੁਆਰਾ ਮੰਗੇ ਗਏ ਵਿਅਕਤੀਆਂ ਨੂੰ ਹਿਰਾਸਤ ਦੇ ਵਿਚ ਲੈਣ ਜਾਂ ਹਵਾਲਗੀ ਕਰਨ ਲਈ ਕਿਸੇ ਅੰਤਰਰਾਸ਼ਟਰੀ ਕਾਨੂੰਨੀ ਜ਼ਿੰਮੇਵਾਰੀ ਦੇ ਅਧੀਨ ਨਹੀਂ ਆਉਂਦਾ ਹੈ। ਦੂਸਰੇ ਪਾਸੇ ਈਰਾਨ ਦੇ ਵਿਚ ਸੀਨੀਅਰ ਸੁੰਨੀ ਮੌਲਵੀ ਮੁਹੰਮਦ ਅਨਵਰ ਰਿਗੀ ਦਾ ਕਤਲ ਕਰ ਦਿੱਤਾ ਗਿਆ। ਮਿਰਜ਼ਾਵੇ ਸੂਬੇ ਦੇ ਗਵਰਨਰ ਨੇ ਦੱਸਿਆ ਕਿ ਅਣਪਛਾਤੇ ਹਥਿਆਰਬੰਦ ਲੋਕਾਂ ਨੇ ਸ਼ਹਿਰ ਦੀ ਅਲੀ ਇਬਨ ਅਬੀਤਾਲਿਬ ਮਸਜਿਦ ਦੇ ਵਿਚ ਸੁੰਨੀ ਮੌਲਵੀ ਮੁਹੰਮਦ ਅਨਵਰ ਰਿਗੀ ਦਾ ਕਤਲ ਕਰ ਦਿੱਤਾ ਤੇ ਉਨ੍ਹਾਂ ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਮਿਰਜ਼ਾਵੇ ਈਰਾਨ ਦੇ ਦੱਖਣੀ ਪੱਛਮੀ ਸੂਬੇ ਦਾ ਇਲਾਕਾ ਹੈ ਤੇ ਉਨ੍ਹਾਂ ਨੇ ਕਿਹਾ ਕਿ ਕੁਝ ਹਥਿਆਰਬੰਦ ਅੱਤਵਾਦੀਆਂ ਨੇ ਉਸਦਾ ਕਤਲ ਕਰਤਾ ਹੈ। ਜਿਸ ਸਮੇਂ ਸੁੰਨੀ ਧਾਰਮਿਕ ਗੁਰੂ ਮੌਲਵੀ ਅਨਵਰ ਰਿੱਗੀ ਦਾ ਕਤਲ ਕੀਤਾ ਗਿਆ ਉਦੋਂ ਈਰਾਨ ਦੇ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ ਦੇ ਤੜਕੇ ਦੇ 4 ਵਜੇ ਸਨ। ਇਸ ਦੇ ਲਈ ਇਸ ਘਟਨਾ ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਤੇ ਸੁੰਨੀ ਧਰਮ ਗੁਰੂ ਮੌਲਵੀ ਈਰਾਨ ਦੇ ਬਲੋਚਿਸਤਾਨ ਸੂਬੇ ਦੇ ਮਿਰਜ਼ਾਵੇ ਵੇਹੇ ਸ਼ਹਿਰ ਵਿਚ ਸੁੰਨੀ ਭਾਈਚਾਰੇ ਦੇ ਇਕ ਪ੍ਰਮੁੱਖ ਨੇਤਾ ਸਨ ਤੇ ਉਹ ਮਸਜਿਦ ਅਲੀ ਇਬਨ ਅਬੀ ਤਾਲਿਬ ਦੇ ਇਮਾਮ ਏ ਜੁਮਾ ਸਨ ਤੇ ਉਹ ਬਲੋਚ ਭਾਈਚਾਰੇ ਦੇ ਇਕ ਮੌਲਵੀ ਸਨ। ਈਰਾਨ ਦੇ ਵਿਚ ਸੁੰਨੀ ਆਬਾਦੀ ਵਾਲੇ ਖੇਤਰਾਂ ਦੇ ਵਿਚ ਸਥਾਨਕ ਪੱਧਰ ਦੇ ਉੱਤੇ ਧਾਰਮਿਕ ਗਤੀਵਿਧੀਆਂ ਦੇ ਨਾਲ ਜੁੜੇ ਰਹੇ ਨੇ। ਉਨ੍ਹਾਂ ਦੀ ਨਿਯੁਕਤੀ ਮਿਰਜ਼ਾਵੇ ਦੀ ਜਿਹੜੀ ਸੀ ਮਸਜਿਦ ਦੇ ਵਿਚ ਇਮਾਮ ਏ ਜੁਮਾ ਦੇ ਵਜੋਂ ਹੋਈ ਸੀ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਓਨਟਾਰੀਓ ਦੇ ਮੰਤਰੀਆਂ ਦੇ ਉੱਤੇ ਗਾਜ਼ ਡਿੱਗ ਰਹੀ ਹੈ। ਓਨਟਾਰੀਓ ਦੇ ਮੰਤਰੀ ਨੇ ਬੇਲੋੜੇ ਹੋਟਲ ਖਰਚਿਆਂ ਦੇ ਦੋਸ਼ ਲੱਗਣ ਦੇ ਉੱਤੇ ਅਸਤੀਫਾ ਦਿੱਤਾ ਹੈ। ਓਨਟਾਰੀਓ ਦੇ ਕੁਝ ਮੰਤਰੀਆਂ ਦੀ ਜਿਹੜੀ ਆ ਰਿਹਾਇਸ਼ ਵਿਧਾਨ ਸਭਾ ਸਕੱਤਰਤ ਤੋਂ ਬਹੁਤੀ ਦੂਰ ਨਾ ਹੋਣ ਦੇ ਬਾਵਜੂਦ ਉਨ੍ਹਾਂ ਵੱਲੋਂ ਸਰਕਾਰ ਤੋਂ ਹੋਟਲਾਂ ਦੇ ਖਰਚੇ ਲੈਣ ਦੇ ਦੋਸ਼ ਲੱਗੇ ਨੇ। ਇਨ੍ਹਾਂ ਦੋਸ਼ਾਂ ਤੋਂ ਬਾਅਦ ਸੈਰ ਸਪਾਟਾ ਤੇ ਸਭਿਆਚਾਰਕ ਮੰਤਰੀ ਸਟੈਨ ਚੋ ਨੇ ਆਪਣੇ ਅਹੁਦੇ ਤੋਂ ਜਿਹੜਾ ਅਸਤੀਫਾ ਦੇ ਦਿੱਤਾ। ਸਟੈਨ ਚੋ ਨੇ ਜਿਹੜਾ ਇਸ ਖਰਚੇ ਦੇ ਵਜੋਂ ਸਰਕਾਰ ਤੋਂ $16,000 ਵਸੂਲੇ ਸਨ। ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਜੋਹਨ ਫਰੇਜ਼ਰ ਨੇ ਮੰਗ ਕੀਤੀ ਕਿ ਮੰਤਰੀਆਂ ਦੇ ਵੱਲੋਂ ਲਏ ਗਏ ਸਾਰੇ ਪੈਸੇ ਵਾਪਸ ਕਰਵਾਏ ਜਾਣ ਤੇ ਨਿਯਮਾਂ ਦੀ ਉਲੰਘਣਾ ਕਰਨ ਬਦਲੇ ਉਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸੇ ਦੇ ਦੌਰਾਨ ਇਹ ਵੀ ਪਤਾ ਲੱਗਿਆ ਕਿ ਔਰਤਾਂ ਦੇ ਹੱਕਾਂ ਬਾਰੇ ਮੰਤਰੀ ਚਾਰਮੈਨ ਵਿਲੀਅਮ ਨੇ $15,865 ਟਰਾਂਸਪੋਰਟ ਮੰਤਰੀ ਸਰਕਾਰੀਆ ਦੇ ਨਾਲ ਲੱਗੇ ਪਾਰਲੀਮਾਨੀ ਸਕੱਤਰ ਹਰਦੀਪ ਸਿੰਘ ਗਰੇਵਾਲ ਨੇ $27,275 ਤੇ ਵਪਾਰਕ ਮੰਤਰੀ ਨੀਨਾ ਤਾਂਗੜੀ ਨੇ $18,976 ਸਰਕਾਰੀ ਖਜ਼ਾਨੇ ਦੇ ਵਿਚੋਂ ਵਸੂਲੇ। ਅਸਤੀਫਾ ਦੇਣ ਤੋਂ ਬਾਅਦ ਮੰਤਰੀ ਸਟੈਨ ਚੋ ਨੇ ਕਿਹਾ ਕਿ ਉਨ੍ਹਾਂ ਦੇ ਕੋਲੋਂ ਅਣਜਾਣੇ ਦੇ ਵਿਚ ਹੋਈ ਇਸ ਗਲਤੀ ਦਾ ਉਨ੍ਹਾਂ ਨੂੰ ਬਹੁਤ ਅਫਸੋਸ ਹੈ ਤੇ ਉਹ ਇਕ ਇਕ ਪੈਸਾ ਵਾਪਸ ਕਰਨਗੇ ਤੇ ਉਨ੍ਹਾਂ ਕਿਹਾ ਕਿ ਉਹ ਟੈਕਸ ਦਾਤਿਆਂ ਦੇ ਜਿਹੜੇ ਨੇ ਪੈਸੇ ਦਾ ਬੋਝ ਆਪਣੇ ਮਨ ਦੇ ਉੱਤੇ ਨਹੀਂ ਰੱਖਣਾ ਚਾਹੁੰਦੇ। ਪਰ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਬਾਕੀ ਮੰਤਰੀਆਂ ਨੇ ਇਸ ਮੁੱਦੇ ਦੇ ਉੱਤੇ ਅਜੇ ਤੱਕ ਪੂਰੀ ਚੁੱਪ ਵੱਟੀ ਹੋਈ ਹੈ। ਇਨ੍ਹਾਂ ਸਾਰੇ ਮੰਤਰੀਆਂ ਅਤੇ ਆਗੂਆਂ ਦੀ ਰਿਹਾਇਸ਼ ਕੁਈਨ ਪਾਰਕ ਜਿਹੜਾ ਵਿਧਾਨ ਸਭਾ ਤੋਂ ਸਿਰਫ 30 ਤੋਂ 35 ਕਿਲੋਮੀਟਰ ਦੀ ਦੂਰੀ ਦੇ ਉੱਤੇ ਹੈ ਜਿੱਥੋਂ ਰੋਜ਼ਾਨਾ ਆਉਣਾ ਜਾਣਾ ਬੇਹੱਦ ਆਸਾਨ ਹੈ ਤੇ ਇਸ ਦੇ ਬਾਵਜੂਦ ਵੀ ਉਨ੍ਹਾਂ ਦੇ ਵੱਲੋਂ ਹੋਟਲਾਂ ਦੇ ਖਰਚੇ ਕਲੇਮ ਕੀਤੇ ਗਏ ਨੇ। ਇਸ ਵਿਵਾਦ ਦੇ ਦੌਰਾਨ ਮੁੱਖ ਮੰਤਰੀ ਡੱਗ ਫੋਰਡ ਨੇ ਸਖ਼ਤ ਰੁੱਖ ਅਪਣਾਉਂਦਿਆਂ ਕਿਹਾ ਕਿ ਜਿਸ ਵੀ ਕਿਸੇ ਮੰਤਰੀ ਜਾਂ ਵਿਧਾਇਕ ਨੇ ਕੁਝ ਵੀ ਨਜਾਇਜ਼ ਲਿਆ ਹੈ ਉਸਦੇ ਕੋਲੋਂ ਇੱਕ ਇੱਕ ਪੈਸੇ ਦੀ ਵਸੂਲੀ ਕੀਤੀ ਜਾਏਗੀ ਚਾਹੇ ਉਹ ਵਿਅਕਤੀ ਕਿੰਨੇ ਵੀ ਉੱਚੇ ਅਹੁਦੇ ਦੇ ਉੱਤੇ ਹੋਵੇ ਜਾਂ ਕਿਸੇ ਦੇ ਕਿੰਨਾ ਵੀ ਜਿਹੜਾ ਨੇੜੇ ਕਿਉਂ ਨਾ ਹੋਵੇ। ਮੁੱਖ ਮੰਤਰੀ ਨੇ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਹੈ ਕਿ ਉਹ ਅਜਿਹੀ ਰਵਾਇਤ ਹਰਗਿਜ਼ ਨਹੀਂ ਪੈਣ ਦੇਣਗੇ ਜਿਸ ਦੇ ਨਾਲ ਲੋਕਾਂ ਦੇ ਵੱਲੋਂ ਟੈਕਸਾਂ ਦੇ ਰੂਪ ਦੇ ਵਿੱਚ ਦਿੱਤੇ ਖੂਨ ਪਸੀਨੇ ਦੇ ਪੈਸੇ ਦੇ ਵਿੱਚੋਂ ਇੱਕ ਇੱਕ ਡਾਲਰ ਦੀ ਵੀ ਫਜ਼ੂਲ ਖਰਚੀ ਹੋਵੇ ਇਹ ਨੇ ਜੀ ਲੋਕਾਂ ਦੇ ਨਾਲ ਖੜਨ ਵਾਲੇ ਲੋਕ ਤੇ ਸਾਡੇ ਵਾਲੇ ਕਹਿੰਦੇ ਆ ਕਿ ਲੋਕਾਂ ਨੂੰ ਲੁੱਟ ਲਈਏ ਕੁੱਟ ਲਈਏ ਜਿੰਨਾ ਨਜ਼ਾਰੇ ਹੈ। ਆਖਰੀ ਖ਼ਬਰ ਵੱਲ ਨੂੰ ਵਧੀਏ ਤੇ ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੰਸ਼ੋਧਨ ਦੇ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇੱਕ ਪਾਸੇ ਇਰਾਨ ਦੇ ਨਾਲ ਟਕਰਾਇਆ ਹੈ ਭਾਈ ਤੁਸੀਂ ਰੱਖ ਨਹੀਂ ਸਕਦੇ ਤੇ ਦੂਸਰੇ ਪਾਸੇ ਉਹਨਾਂ ਗੁਆਂਢੀ ਮੁਲਕਾਂ ਨੂੰ ਕਹਿੰਦਾ ਯੂਰੇਨੀਅਮ ਨੂੰ ਤੁਸੀਂ ਸੰਸ਼ੋਧਨ ਕਰੋ ਭਾਈ। ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੰਸ਼ੋਧਨ ਦੇ ਲਈ ਮੁੱਢਲੀ ਪ੍ਰਵਾਨਗੀ ਦੇ ਦਿੱਤੀ। ਰਿਪੋਰਟ ਦੇ ਅਨੁਸਾਰ ਮੌਜੂਦਾ ਡਰਾਫਟ ਸਮਝੌਤੇ ਦੇ ਵਿੱਚ ਪਰਮਾਣੂ ਹਥਿਆਰਾਂ ਦੇ ਵਿਕਾਸ ਨੂੰ ਰੋਕਣ ਵਾਲੇ ਕੋਈ ਵੀ ਪਾਬੰਦੀਸ਼ੁਦਾ ਪ੍ਰਬੰਧ ਸ਼ਾਮਲ ਨਹੀਂ ਨੇ। CNN ਨੇ ਜਿਹੜਾ ਦਸਤਾਵੇਜ਼ਾਂ ਤੇ ਮਾਮਲੇ ਤੋਂ ਜਾਣੂ ਸਰੋਤਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਾਊਦੀ ਅਰਬ ਦੇ ਸ਼ਾਂਤੀਪੂਰਨ ਪ੍ਰਮਾਣੂ ਪ੍ਰੋਗਰਾਮ ਦੇ ਲਈ ਅਮਰੀਕੀ ਸਹਿਯੋਗ ਨਾਲ ਸੰਬੰਧਿਤ ਡਰਾਫਟ ਸਮਝੌਤਾ ਅਜੇ ਵੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਸਤਖਤ ਦੀ ਜਿਹੜੀ ਉਡੀਕ ਕਰ ਰਿਹਾ। ਗੱਲਬਾਤ ਅਕਤੂਬਰ 2025 ਦੇ ਵਿੱਚ ਪੂਰੀ ਹੋ ਗਈ ਸੀ। ਅਮਰੀਕਾ ਤੇ ਸਾਊਦੀ ਅਰਬ ਵਿਚਕਾਰ ਪ੍ਰਸਤਾਵਿਤ 123 ਸਮਝੌਤਾ ਇੱਕ ਢਾਂਚਾ ਸਮਝੌਤਾ ਹੈ ਜਿਸ ਦੇ ਉੱਤੇ ਤਹਿਤ ਅਮਰੀਕੀ ਕੰਪਨੀਆਂ ਜਾਂ ਅਮਰੀਕੀ ਸਰਕਾਰ ਸਾਊਦੀ ਅਰਬ ਨੂੰ ਪਰਮਾਣੂ ਸਮੱਗਰੀ ਅਤੇ ਤਕਨਾਲੋਜੀ ਪ੍ਰਦਾਨ ਕਰੇਗੀ। ਇਸ ਨੂੰ ਜਿਹੜਾ ਅਜੇ ਤੱਕ ਅਮਰੀਕੀ ਕਾਂਗਰਸ ਦੀ ਪ੍ਰਵਾਨਗੀ ਲਈ ਪੇਸ਼ ਨਹੀਂ ਕੀਤਾ ਗਿਆ। ਪੱਛਮੀ ਏਸ਼ੀਆ ਦੇ ਵਿੱਚ ਚੱਲ ਰਹੇ ਟਕਰਾਅ ਨੇ ਸਮਝੌਤੇ ਦੀ ਪ੍ਰਵਾਨਗੀ ਦੇ ਵਿੱਚ ਦੇਰੀ ਕੀਤੀ ਹੈ ਤੇ ਕਾਂਗਰਸ ਦੇ ਸੂਤਰਾਂ ਦੇ ਮੁਤਾਬਕ ਮੰਨਣਾ ਹੈ ਕਿ ਸਮਝੌਤੇ ਦਾ ਵਿਰੋਧ ਕਰਨ ਵਾਲੇ ਅਮਰੀਕੀ ਕਾਨੂੰਨ ਸਾਜ਼ਾਂ ਦੀ ਸੰਭਾਵਨਾ ਵੀ ਦੇਰੀ ਦਾ ਇੱਕ ਜਿਹੜਾ ਕਾਰਕ ਹੋ ਸਕਦੀ ਹੈ। ਦੂਸਰੇ ਪਾਸੇ ਆਖਰੀ ਖ਼ਬਰ ਹੈ ਜੀ, ਐਂਡੀ ਬਰਨਹੈਮ ਬਣ ਗਏ ਨੇ ਜੀ ਬ੍ਰਿਟੇਨ ਦੇ ਨਵੇਂ PM। ਮੁਬਾਰਕ ਹੋਵੇ ਇੰਗਲੈਂਡ ਵਾਲਿਆਂ ਨੂੰ। ਬ੍ਰਿਟੇਨ ਦੀ ਲੇਬਰ ਪਾਰਟੀ ਦੇ ਨਵੇਂ ਚੁਣੇ ਗਏ ਨੇਤਾ ਐਂਡੀ ਬਰਨਹੈਮ ਨੇ ਜਿਹੜਾ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ। ਕਿੰਗ ਆਫ ਦੀ ਨੌਰਥ ਦੇ ਵਜੋਂ ਜਾਣੇ ਜਾਂਦੇ ਬਰਨਹੈਮ ਕੀਰ ਸਟਾਰਮਰ ਦੇ ਅਸਤੀਫੇ ਤੋਂ ਬਾਅਦ ਪ੍ਰਧਾਨ ਮੰਤਰੀ ਬਣਨ ਦੀ ਦੌੜ ਦੇ ਵਿੱਚ ਸਭ ਤੋਂ ਅੱਗੇ ਸਨ। ਉਨ੍ਹਾਂ ਦਾ ਮੁੱਖ ਟੀਚਾ ਲੋਕਪ੍ਰਿਯ ਪਾਰਟੀ ਰਿਫਾਰਮ UK ਦੇ ਵੱਧਦੇ ਪ੍ਰਭਾਵ ਦਾ ਮੁਕਾਬਲਾ ਕਰਨਾ ਸੀ ਤੇ ਬ੍ਰਿਟੇਨ ਦੇ ਵਿੱਚ ਰਾਜਨੀਤਿਕ ਉਥਲ ਪੁਥਲ ਦੇ ਵਿਚਕਾਰ ਦੇਸ਼ ਨੂੰ ਹੁਣ ਪਿਛਲੇ ਦਹਾਕੇ ਦੇ ਵਿੱਚ ਆਪਣਾ 7ਵਾਂ ਪ੍ਰਧਾਨ ਮੰਤਰੀ ਮਿਲਿਆ। ਲੇਬਰ ਪਾਰਟੀ ਦੇ ਦਿੱਗਜ ਐਂਡੀ ਬਰਨਹੈਮ ਨੂੰ ਜਿਹੜਾ ਪਿਛਲੇ ਸ਼ੁੱਕਰਵਾਰ ਨੂੰ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਗਿਆ ਸੀ ਤੇ ਲੇਬਰ ਪਾਰਟੀ ਦੀ ਰਾਸ਼ਟਰੀ ਕਾਰਜਕਾਰੀ ਕਮੇਟੀ ਦੀ ਚੇਅਰਪਰਸਨ ਸ਼ਬਾਨਾ ਮਹਿਮੂਦ ਨੇ ਲੰਡਨ ਦੇ ਵਿੱਚ ਇੱਕ ਵਿਸ਼ੇਸ਼ ਪਾਰਟੀ ਕਾਨਫਰੰਸ ਦੇ ਵਿੱਚ ਇਹ ਐਲਾਨ ਕੀਤਾ। ਉਹਨੇ ਜਿਹੜਾ ਕਿਹਾ ਸਿਰਫ ਇੱਕ ਸੰਸਦ ਮੈਂਬਰ ਨੂੰ ਨਾਮਜ਼ਦ ਕੀਤਾ ਗਿਆ ਸੀ ਜਿਸ ਦੇ ਨਾਲ ਮੁਕਾਬਲਤਨ ਆਸਾਨ ਹੋ ਗਿਆ ਤੇ ਬਰਨਹੈਮ ਨੇ ਜਿਹੜਾ ਸੀ ਆਪਣੀ ਚੋਣ ਨੂੰ ਪਿਛਲੇ 40 ਸਾਲਾਂ ਦੇ ਵਿੱਚ ਦੇਸ਼ ਦੀ ਰਾਜਨੀਤੀ ਦੇ ਵਿੱਚ ਸਭ ਤੋਂ ਵੱਡਾ ਬਦਲਾਅ ਦੱਸਿਆ। ਕੀ ਸਟਾਰਮਰ ਨੇ ਆਪਣਾ ਵਿਦਾਇਗੀ ਭਾਸ਼ਣ ਦੇਣ ਅਤੇ ਰਸਮੀ ਤੌਰ ਦੇ ਉੱਤੇ ਆਪਣਾ ਅਸਤੀਫ਼ਾ ਸੌਂਪਣ ਤੋਂ ਬਾਅਦ 10 ਡਾਊਨਿੰਗ ਸਟਰੀਟ ਦੇ ਬਾਹਰ ਕਿੰਗ ਚਾਰਲਸ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਫਿਰ ਕਿੰਗ ਨੇ ਐਂਡੀ ਬਰਨਹੈਮ ਨੂੰ ਨਵੀਂ ਸਰਕਾਰ ਬਣਾਉਣ ਦੇ ਲਈ ਸੱਦਾ ਦਿੱਤਾ ਹੈ। 56 ਸਾਲਾਂ ਬਰਨਹੈਮ ਨੂੰ ਗ੍ਰੇਟਰ ਮੈਨਚੈਸਟਰ ਦੇ ਮੇਅਰ ਦੇ ਵਜੋਂ ਆਪਣੇ ਕਾਰਜਕਾਲ ਦੇ ਦੌਰਾਨ ਕਿੰਗ ਆਫ ਦੀ ਨੌਰਥ ਦੇ ਵਜੋਂ ਜਾਣਿਆ ਜਾਂਦਾ ਸੀ ਤੇ ਉਹ ਹੁਣ ਜਿਹੜਾ ਸੰਘਰਸ਼ਸ਼ੀਲ ਜਨਤਕ ਸਹੂਲਤਾਂ ਤੇ ਕਮਜ਼ੋਰ ਆਰਥਿਕ ਵਿਕਾਸ ਵਰਗੀਆਂ ਲੰਬੇ ਸਮੇਂ ਚੋਂ ਚੱਲ ਰਹੀਆਂ ਜਿਹੜੀਆਂ ਨੇ ਚੁਣੌਤੀਆਂ ਦੇ ਨਾਲ

0: ਟਾਰੀਓ ਵਾਲਿਆਂ ਨੇ ਸਾਡੇ ਤਾਂ ਕਹਿੰਦੇ ਮਨਿਸਟਰ ਸਾਰਾ ਖਰਚਾ ਸਰਕਾਰੀ ਖਜ਼ਾਨੇ ਦੇ ਉੱਤੇ ਕਰਦੇ ਆ, ਬਿਲਕੁਲ ਹੈ ਜੀ, ਤੇ ਉਹਨਾਂ ਨੂੰ ਕੋਈ ਪਛਤਾਵਾ ਨਹੀਂ ਹੁੰਦਾ, ਨਾ ਉਹਨਾਂ ਨੂੰ ਕੋਈ ਪੁੱਛਦਾ ਹੈ, ਤੇ ਅਸਤੀਫਾ ਤਾਂ ਕਹਿੰਦੇ ਬਹੁਤ ਦੂਰ ਦੀ ਗੱਲ ਹੈ ਜੀ। ਗੁਰੀਮਾਨ ਜੀ, ਰਾਜੀਵ ਕੁਮਾਰ ਜੀ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆ। ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਹੋਏ, ਸਤਿ ਸ੍ਰੀ ਅਕਾਲ ਲਿਖਦੇ ਆ। ਮੁਕੱਦਰ ਸਿੰਘ ਔਲਖ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ। ਗੁਰੀਮਾਨ ਜੀ ਨੇ ਰਾਜਨ ਸੈਣੀ ਜੀ ਨੂੰ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ ਤੇ ਭਾਰਤ ਜੀ ਨੂੰ ਸਤਿ ਸ੍ਰੀ ਅਕਾਲ ਹੈ ਜੀ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਤੇ ਹੜਤਾਲ ਵਧੀਆ ਵਕੀਲ ਕਿਹੜਾ ਚਾਹੁੰਦੇ ਆ ਜੀ, ਛੁੱਟੀ ਹੋਵੇ ਜੀ, ਵਧੀਆ ਵਕੀਲ ਨਹੀਂ ਚਾਹੁੰਦੇ ਕਹਿੰਦੇ ਜੀ ਛੁੱਟੀ ਹੋਵੇ। ਤੇ ਨਾਲ ਕਹਿੰਦੇ ਨੇ ਓਹੋ ਭਾਰਤ ਚ ਤਾਂ ਅਸੀਂ ਕਹਿੰਦੇ ਚਿੱਟੀ ਪੱਗ ਬੰਨੀ ਬੈਠਾ ਹੈ, ਵਕੀਲ ਸਮੱਸਿਆ ਦੇ ਵਿੱਚ ਨਹੀਂ ਜੀ, ਚਲੋ ਇਹ ਤਾਂ ਰੁਟੀਨ ਹੀ ਆਪਣੀ। ਰਾਜੀਵ ਕੁਮਾਰ ਬਾਈ ਜੀ ਜੁੜੇ ਆ, ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਪਰਿਵਾਰ ਨੂੰ ਕਹਿੰਦੇ ਨੇ ਜੀ। ਤੇ ਸੁਰਿੰਦਰ ਕੌਰ ਮਾਲ ਜੀ US ਤੋਂ ਸਤਿ ਸ੍ਰੀ ਅਕਾਲ ਸਾਹਿਬ ਦੁਆਬਾ ਪਰਿਵਾਰ ਨੂੰ ਲਿਖਦੇ ਆ। ਤੇ ਇਸੇ ਤਰ੍ਹਾਂ ਰਾਜਨ ਸੈਣੀ ਜੀ ਤੇ ਹੋਰ ਦੋਸਤ ਜੁੜੇ ਹੋਏ ਨੇ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਅੱਜ ਬਹੁਤਾਤ ਥੋੜੀ ਜੀ ਘੱਟ ਲੱਗਦੀ ਹੈ, ਦੋਸਤ ਬਿਜ਼ੀ ਲੱਗਦੇ ਆ ਕਿਤੇ। ਚਲੋ ਜਾਂਦੇ ਜਾਂਦੇ ਆਪਣੇ ਕੋਲ ਜੇ ਅੱਧੇ ਘੰਟੇ ਦਾ ਸਮਾਂ ਹੈ, ਜੇ ਕੋਈ ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਰਹੇਗਾ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਤੇ ਲਓ ਦੋਸਤੋ ਫਿਰ ਤੁਹਾਡੇ ਨਾਲ ਇੱਕ ਰਿਪੋਰਟ ਸਾਂਝੀ ਕਰਦੇ ਹਾਂ। ਇਹ ਰਿਪੋਰਟ ਕੀ ਕਹਿੰਦੀ ਹੈ ਉਹਦੇ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਇਹ ਆਪਣੀ ਰਿਪੋਰਟ ਹੈਗੀ ਹੈ ਜੀ ਸੁਖਵੰਤ ਹੁੰਦਲ ਹੁਣਾਂ ਦੀ, ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਉਹਨਾਂ ਨੇ। ਤੇ ਆਪਣਾ ਇਸ ਨੂੰ ਲਿਖਿਆ ਦਿਵਿਆ ਆਰੀਆ ਉਹਨਾਂ ਨੇ ਜੀ। ਇਹ ਰਿਪੋਰਟ ਅਸਲ ਦੇ ਵਿੱਚ ਕੀ ਹੈ ਉਹਦੇ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦੇ ਹਾਂ। BBC ਦੀ ਖੋਜ ਦੇ ਅਨੁਸਾਰ ਇੰਸਟਾਗ੍ਰਾਮ ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲਾ ਇਸ਼ਤਿਹਾਰ ਚਲਾ ਰਿਹਾ। ਇਸ ਦੇ ਲੇਖਕ ਨੇ ਦਿਵਿਆ ਆਰੀਆ ਤੇ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਸੁਖਵੰਤ ਹੁੰਦਲ ਜੀ ਨੇ। ਇਹ ਰਿਪੋਰਟ ਜਿਹੜੀ ਹੈ BBC ਦੀ ਆਨਲਾਈਨ ਸਾਈਟ ਦੇ ਉੱਤੇ 3 ਜੁਲਾਈ 2026 ਨੂੰ ਪ੍ਰਕਾਸ਼ਿਤ ਹੋਈ ਸੀ ਤੇ ਪੰਜਾਬੀ ਪਾਠਕਾਂ ਦੇ ਲਈ ਇਸਦਾ ਅਨੁਵਾਦ ਜਿਹੜਾ ਪੇਸ਼ ਹੈ ਸੁਖਵੰਤ ਹੁੰਦਲ ਹੁਣਾਂ ਦੇ ਵੱਲੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। BBC ਆਈ ਦੀ ਜਿਹੜੀ ਇੱਕ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇੰਸਟਾਗ੍ਰਾਮ ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ ਚਾਈਲਡ ਸੈਕਸੁਅਲ ਐਬਿਊਜ ਮਟੀਰੀਅਲ ਨੂੰ ਉਤਸ਼ਾਹਿਤ ਕਰਨ ਵਾਲੇ ਪੇਡ ਇਸ਼ਤਿਹਾਰ ਚਲਾ ਰਿਹਾ। ਤੇ ਇੱਕ ਮਿੰਟ ਦੋਸਤੋ, ਆਪਾਂ ਪਹਿਲਾਂ ਗੱਲ ਸੁਣ ਲਈਏ ਫਿਰ ਆਪਾਂ ਇਸ ਰਿਪੋਰਟ ਦੀ ਗੱਲ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ, ਸੁਰਿੰਦਰ ਕੌਰ ਮਾਲ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਹੋਰਜਿੰਦਰ ਜੀਰਾ ਜੀ ਕਹਿ ਰਹੇ ਸੀ ਮਾਇਲ ਜੀ ਭੀ ਤੁਸੀਂ ਸਾਰਿਆਂ ਨੂੰ ਕਮੈਂਟ ਨੀ ਕਰਦੇ ਹੈਨਾ, ਭੀ ਪਾਰਸੈਲਿਟੀ ਸਮਝੋ ਕਰਦੇ ਹੈਨਾ, ਪਰ ਪਤਾ ਕੀ ਆ ਮੇਰੇ ਖਿਆਲ ਤੁਹਾਨੂੰ ਭਵਿੰਦਰ ਜੀ ਮੇਰਾ ਪਤਾ ਭੀ ਉਸ ਵੇਲੇ ਮੇਰਾ ਲੰਚ ਟਾਈਮ ਦਾ ਹੁੰਦਾ, ਮੈਨੂੰ ਇੱਕ ਮਿੰਟ ਸੀ ਜਿਸ ਵੇਲੇ ਮੈਨੂੰ ਖਿਆਲ ਆਇਆ ਮੈਂ ਉਸ ਵੇਲੇ ਆਟਾ ਗੁੰਨ ਰਹੀ ਸੀ, ਮੈਂ ਪਹਿਲਾਂ ਇਹਨਾਂ ਦਾ ਸੁਣ ਰਹੀ ਸੀ ਬਗੋਂਦੀ, ਉਦੋਂ ਮੈਂ ਤੁਹਾਡਾ ਪ੍ਰੋਗਰਾਮ ਸੁਣਿਆ, ਮੈਂ ਨਹੀਂ ਸੱਚੀ ਕਰ ਸਕੀ, ਨਹੀਂ ਕਰ ਸਕਦਾ ਹੁੰਦਾ ਕਈ ਵਾਰ, ਮੈਂ ਤੁਹਾਨੂੰ ਵੀ ਕਹਿੰਦੀ ਹੁੰਦੀ ਮੈਂ ਕਈ ਵਾਰ ਸੁਣਦੀ ਹੁੰਦੀ ਆ ਤੇ ਮੈਂ ਕਈ ਵਾਰ ਕੁਛ ਨਾ ਬੋਲ ਸਕਦੀ ਹੁੰਦੀ, ਕਈ ਵਾਰ ਜੀ ਕਰਦਾ ਹੁੰਦਾ ਪਰ ਤੁਸੀਂ ਉਸ ਵੇਲੇ ਨਹੀਂ ਕਰ ਸਕਦੇ।
0: ਬਿਲਕੁਲ ਹੈ ਜੀ ਬਿਲਕੁਲ, ਮੈਂ ਵੀ ਕੱਲ ਨਾ ਡਰਾਈਵ ਤੇ ਸੀਗਾ ਜੀ, ਚਲੋ ਵਿੱਚ ਵਿੱਚ ਜਰੂਰ ਮੈਂ ਉਹ ਰਿਸਕ ਹੋ ਜਾਂਦਾ ਵੈਸੇ ਤਾਂ, ਮਤਲਬ ਕਿ ਫਿਰ ਵੀ ਕਈ ਵਾਰੀ ਰਿਹਾ ਨੀ ਜਾਂਦਾ ਜੀ, ਫਿਰ ਉਹ ਲਿਖ ਹੋ ਜਾਂਦਾ ਵਿੱਚ, ਕਈ ਵਾਰੀ ਕੋਸ਼ਿਸ਼ ਕਰ।
1: ਹਾਂਜੀ ਪਰ ਮੈਂ ਤੁਹਾਡਾ ਸੁਣਿਆ, ਤੁਹਾਡਾ ਸੁਣ ਰਹੀ ਸੀਗੀ ਤੇ ਤੁਸੀਂ ਦੱਸ ਰਹੇ ਸੀ ਪੀ ਦੇਖ ਲੋ ਇੰਨਾ ਦੂਜਾ ਕਰਕੇ, ਬਾਕੀ ਇਹ ਲਾਈਫ ਹੁੰਦੀ ਆ ਤੁਸੀਂ ਕਿੱਦਾਂ, ਮੈਂ ਕਿਹਾ ਦੇਖ ਲੋ ਪੇ ਕੱਲ ਤੁਸੀਂ ਪ੍ਰੋਗਰਾਮ ਕੀਤਾ, ਹੁਣ ਫਿਰ ਤੁਸੀਂ 11 ਘੰਟੇ ਦਾ ਸਫ਼ਰ ਵੀ ਕੀਤਾ, ਹੁਣ ਫਿਰ ਫਿਰ ਤੁਸੀਂ ਦੇਖੋ ਘਰ ਵੀ ਬੱਚਿਆਂ ਨੂੰ ਦੇਖਣਾ ਕਰਨਾ ਕਿੰਨਾ ਮੁਸ਼ਕਲ ਜਿਹਾ ਹੋ ਜਾਂਦਾ, ਸਾਰਾ ਕੰਮ ਸਾਰਾ ਸੈੱਟ ਕਰਨਾ, ਕਈ ਚੀਜ਼ਾਂ ਕਰਦੀਆਂ ਹੁੰਦੀਆਂ,
0: ਉਹ ਵੀ ਨਾਲ ਨਾਲ ਚੱਲੀ ਜਾਂਦਾ ਭੈਣ ਜੀ, ਚਲੋ ਛੁੱਟੀਆਂ ਦਾ ਮਾਹੌਲ ਚੱਲਦਾ ਹੈ ਫਿਰ ਬੱਚੇ ਵੀ,
1: ਪਰ ਉਹ ਵਧੀਆ ਲੱਗਾ, ਪਰ ਮੈਂ ਵੀ ਫਿਰ ਮੈਂ ਦੇਖਾਂ ਵੀ ਹੁਣ ਮੈਂ ਕਿਹਾ ਮੈਂ ਮਰ ਜਾ ਦੱਸਦੀ, ਇਹੋ ਜਿਹੀ ਗੱਲ ਨੀ ਹੁੰਦੀ ਮੈਨੂੰ ਕਿਸੇ ਨਾਲ ਕੋਈ ਨੀ, ਮੈਂ ਤਾਂ ਉਸ ਵੇਲੇ ਮੈਂ ਸਪੈਸ਼ਲ ਕਮੈਂਟ ਸ਼ੰਮੀ ਜੀ ਨੂੰ ਕੀ ਕਹਿ ਰਹੇ ਸੀ ਦਿਲ ਚ ਹੀ ਗੱਲ ਕਰਦੀ ਸੀ ਜਿਹੜੀ ਫਿਰ ਮੈਂ ਹੁਣ ਦੱਸਦੀ, ਦਿਲ ਚ ਮੈਂ ਇਹ ਕਹਿ ਰਹੀ ਸੀ ਕਿ ਸ਼ੰਮੀ ਜੀ ਭੀ ਟੀਚਰ ਆ, ਠੀਕ ਹੈ, ਟੀਚਰ ਜਿੱਦਾਂ ਦੇਖਦਾ ਭੀ ਕਿਹੜਾ ਬੱਚਾ ਕਿਸ ਤਰੀਕੇ ਨਾਲ ਚੱਲਦਾ, ਕਿਹੜੇ ਬੱਚੇ ਨੂੰ ਕਿਸ ਤਰੀਕੇ ਨਾਲ ਹੈਂਡਲ ਕਰਨਾ, ਕਿੱਦਾਂ ਪੜ੍ਹਾਈ ਕਰਾਉਣੀ, ਕਿੱਦਾਂ, ਕਿਉਂਕਿ ਸਾਰਿਆਂ ਦਾ IQ ਲੈਵਲ ਡਿਫਰੈਂਟ ਹੁੰਦਾ, ਤੇ ਮੈਨੂੰ ਬਹੁਤ ਖੁਸ਼ੀ ਸੀ ਇਸ ਗੱਲ ਦੀ ਭੀ ਜਦੋਂ ਤੁਸੀਂ ਆ ਸ਼ਮੀ ਜੀ ਆ ਉਹ ਕੱਲੇ ਕੱਲੇ ਨੂੰ ਟਾਈਮ ਦਿੰਦੇ, ਉਹ ਇਹ ਨੀ ਦੇਖਦੇ ਕਿਹੜਾ ਵਧੀਆ ਕਰਦਾ ਕਿਹੜਾ

0: ਘਟੀਆ ਕਰਦਾ ਹੈ, ਉਹ ਤਾਂ
1: ਬਿਲਕੁਲ
0: ਸੁਣਨ ਵਾਲਿਆਂ ਨੂੰ ਕਿਸੇ ਨੂੰ ਬੇਸ਼ੱਕ ਲੱਗਦਾ ਹੋਊਗਾ ਕਿੱਦਾਂ
1: ਜੀ
0: ਜਾਂ ਕਿੱਦਾਂ, ਕਿਸੇ ਨੂੰ ਕੋਈ ਵਿਚਾਰ ਕਿਸੇ ਦਾ ਪਸੰਦ ਆਉਂਦਾ, ਕਿਸੇ ਨੂੰ
1: ਬਿਲਕੁਲ
0: ਬਹੁਤ ਜ਼ਿਆਦਾ ਆ ਜਾਂਦਾ, ਕਿਸੇ ਨੂੰ ਕੋਈ ਘੱਟ ਆਉਂਦਾ।
1: ਜੀ
0: ਪਰ ਸ਼ਮੀ ਜੀ ਜਾਣੀ ਕਿ ਬਹੁਤ ਵਧੀਆ ਬਾਖੂਬੀ ਆਪਣੀ ਜੋਬ ਨਿਭਾ ਰਿਹਾ ਹੈ ਤੇ
1: ਜੀ
0: ਸਾਰਿਆਂ ਨੂੰ ਟਾਈਮ ਦੇ ਰਿਹਾ, ਸਾਰਿਆਂ ਨਾਲ ਉਹ ਹੱਸ ਰਿਹਾ ਕਰ ਰਿਹਾ ਹੈ, ਤੇ
1: ਬਿਲਕੁਲ
0: ਮਤਲਬ ਉਸਲੇ ਫਿਰ ਮੈਨੂੰ ਵੀ ਉਹੀ ਗੱਲ, ਫਿਰ ਮੈਂ ਵੀ ਉਦਾਂ ਟੀਚਰ ਨਹੀਂ ਆਉਂਦੀ,
1: ਹਾਂਜੀ
0: ਉਮਰ ਸਾਰੀ ਜੋਬ ਕੀਤੀ ਆ,
1: ਜੀ
0: ਪਰ ਕਈ ਵਾਰ ਤੁਹਾਡੀ ਮਜਬੂਰੀ ਹੁੰਦੀ। ਮੈਂ ਤਾਂ ਹੁਣ
1: ਬਿਲਕੁਲ
0: ਤਾਂ
1: ਜੀ,
0: ਕਈ ਵਾਰ
1: ਬਿਲਕੁਲ
0: ਕਹਿ ਚੁੱਕੀ
1: ਸਮਝ
0: ਵੀ ਮੈਂ
1: ਸਕਦੇ
0: ਤਾਂ ਭੁਪਿੰਦਰ ਜੀ ਆ ਨਹੀਂ ਸਕਦੀ ਹੁੰਦੀ, ਮੈਂ ਸੁਣਦੀ ਹੁੰਦੀ।
1: ਜੀ ਬਿਲਕੁਲ ਹੈ ਜੀ,
0: ਹਾਂਜੀ
1: ਨਹੀਂ
0: ਬਸ
1: ਕੋਈ
0: ਇਹੀ
1: ਨਹੀਂ, ਆਪਾਂ
0: ਕਹਿਣਾ ਸੀ
1: ਦੁਬਾਰਾ
0: ਮੈਂ,
1: ਵਿਸ਼ਾ
0: ਹਾਂਜੀ
1: ਰੱਖ ਲਾਂਗੇ, ਖਾਸ ਕਰਕੇ ਚਲੋ ਅਮਰੀਕਾ ਜਾਂ ਕੈਨੇਡਾ ਦੇ ਉੱਤੇ ਹੀ ਕਰ ਲਾਂਗੇ ਕਿ ਪਹਿਲਾਂ ਤਾਂ ਭੈਣ ਜੀ ਚਲੋ ਇਹਨਾਂ ਗੌਰਮੈਂਟਾਂ ਦਾ ਸੋਖਾ ਸੀਗਾ ਥੋੜਾ ਕਿ
0: ਹਾਂਜੀ
1: ਮਤਲਬ ਕਿ ਤੁਸੀਂ ਫਸਟ ਘਰ ਲੈਂਦੇ ਹੋ, ਹੋਮ ਖਰੀਦਦੇ ਹੋ ਤਾਂ ਉਹਦੇ ਉੱਤੇ ਟੈਕਸ ਵਗੈਰਾ
0: ਬਿਲਕੁਲ
1: ਨਹੀਂ ਸੀ, ਤੇ ਦੂਸਰਾ ਜੇ ਤੁਹਾਨੂੰ ਲੋਨ ਹੁੰਦੀ ਸੀ ਇੱਕ ਤਾਂ ਸਰਕਾਰੀ ਲੋਨ ਕੁਝ ਨਾ ਕੁਝ ਹੱਦ ਤੱਕ ਉਹ ਦੇ ਦਿੰਦੇ ਸੀ, ਨਾਲ ਸਹਿਯੋਗ ਕਰ ਦਿੰਦੇ ਸੀ, ਪਰ ਹੁਣ ਇਹਨਾਂ
0: ਹਾਂਜੀ
1: ਮੁਲਕਾਂ ਦੇ
0: ਹਾਂਜੀ
1: ਵਿੱਚ ਵੀ ਲਾਜ਼ਮੀ ਕਰ ਦਿੱਤਾ। ਚਲੋ ਜਿਵੇਂ ਕਿ ਕੈਨੇਡਾ ਦੀਆਂ
0: ਬਿਲਕੁਲ
1: ਰਿਪੋਰਟਾਂ ਨੇ ਪਿਛਲੇ ਦਿਨਾਂ ਚ ਪੜ੍ਹਦੇ ਰਹੇ ਹਾਂ ਕਿ ਉਹਨਾਂ ਦੇ 20
0: ਹਾਂਜੀ
1: ਫੀਸਦ ਜਿਹੜਾ ਜੇ ਤੁਸੀਂ 1 ਮਿਲੀਅਨ ਦਾ ਘਰ ਲੈਣਾ ਤੇ ਤੁਹਾਡੇ ਕੋਲ ਤਕਰੀਬਨ 20 ਲੱਖ ਰੁਪਇਆ ਆਪਣਾ ਹੋਣਾ ਚਾਹੀਦਾ ਜੀ ਸੇਵਿੰਗ ਦੇ ਵਿੱਚ, ਫਿਰ ਤੁਸੀਂ
0: ਬਿਲਕੁਲ
1: ਲੈ
0: ਹਾਂਜੀ
1: ਸਕਦੇ ਹੋ।
0: ਇਦਾਂ ਹੀ ਆ, ਹੁਣ
1: ਤੇ ਉਹ
0: ਹੁਣ ਕਰਦੇ ਆ
1: ਬਹੁਤ
0: ਬੱਚੇ
1: ਔਖਾ
0: ਤਾਂ
1: ਹੋ ਗਿਆ ਜੀ, ਬੱਚਿਆਂ ਲਈ ਹੁਣ ਤਾਂ
0: ਬਿਲਕੁਲ
1: ਸੇਵਿੰਗ ਹੀ ਨਹੀਂ, ਉਦਾਂ ਵੀ ਨਹੀਂ ਹੁੰਦੀ ਜੀ ਜੇ ਇਸ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਆਉਣ ਵਾਲੀਆਂ, ਉਹ ਚਾਹੇ ਇਕੱਲੇ ਆਪਣੇ ਇੰਡੀਅਨ ਦੀ ਗੱਲ ਨਹੀਂ ਗੀ, ਚਾਹੇ ਇਹਨਾਂ ਮੁਲਕਾਂ ਦੇ ਵਿੱਚ ਜੰਮੇ ਪਲੇ ਉਹ ਗੋਰੇ ਵੀ ਨੇ, ਉਹ ਘਰ ਹੀ ਨਹੀਂ ਖਰੀਦ ਸਕਣਗੇ ਜੀ ਆਉਣ ਵਾਲੀਆਂ ਪੀੜ੍ਹੀਆਂ ਜੀ।
0: ਮੈਂ ਕਹਿੰਦੀ ਹਾਂ ਗੋਰੇ ਉਦਾਂ ਸੌਖੇ ਆ
1: ਜੀ
0: ਭੁਪਿੰਦਰ ਜੀ, ਜਿਹੜੇ ਸਾਡੇ ਲੋਕ ਆ ਨਾ,
1: ਜੀ
0: ਜਾਣੀ ਕਿ ਅੱਡੀਆਂ ਚੁੱਕ ਕੇ ਫਾਹੇ ਲੈਂਦੇ, ਕਰਦੇ ਇੱਕ ਦੂਜੇ ਤੋਂ ਵੱਧ ਗੱਡੀਆਂ ਰੱਖਦੇ, ਇੱਕ ਦੂਜੇ ਤੋਂ ਵੱਧ ਵੱਡਾ ਘਰ, ਜੇ ਮੈਂ ਵੱਡਾ ਘਰ ਲਿਆ ਤਾਂ ਨਾਲ ਦਾ ਸੋਚਦਾ ਮੈਂ ਵੱਡਾ ਘਰ ਲੈਣਾ, ਜੇ ਉਹਨੂੰ ਵੱਡਾ ਲੈ ਲਿਆ ਤਾਂ ਫਿਰ ਮੈਂ ਸੋਚੂਗੀ ਭੀ ਜੀ ਮੈਂ ਇਹਤੋਂ ਵੱਡਾ ਲੈਣਾ, ਇਹ ਤਾਂ ਲੈਂਦੇ ਪੰਗੇ। ਮੇਰੇ
1: ਬਿਲਕੁਲ
0: ਖਿਆਲ ਜੇ ਛੋਟਾ ਜਿਹਾ ਘਰ ਆ ਤੁਸੀਂ ਆਰਾਮ ਚ ਹੈਗੇ, ਛੋਟੀ ਜਿਹੀ ਗੱਡੀ, ਉਹ ਛੋਟੀ ਗੱਡੀ ਨੇ ਵੀ ਤੁਹਾਨੂੰ ਉੱਥੇ ਪਹੁੰਚਾਉਣਾ ਕੰਮ ਤੇ, ਤਾਂ ਬੜੀ ਨੇ ਵੀ ਉਨੀ ਬਚਾਉਣਾ, ਤਾਂ ਗੱਲ ਇਹ ਜਲੇ ਐਡ ਐਡੀਆਂ ਕਿਸ਼ਤਾਂ ਲੈਣੀਆਂ ਸੌਖੀ ਗੱਲ ਨੀ ਹੈ। ਬਾਕੀ ਰਹੀ ਘਰ ਦੀ ਗੱਲ ਹੈ, ਤੁਹਾਨੂੰ ਮੈਂ ਦੱਸਦੀ ਹਾਂ, ਇੱਥੇ ਦਾ ਤਾਂ ਮੈਨੂੰ ਇੱਥੇ ਦਾ ਤਾਂ ਇੱਥੇ ਆ ਕੇ ਪਤਾ ਲੱਗਾ, ਪਰ ਇੰਡੀਆ ਵੀ ਪਤਾ। ਮੈਂ ਤੁਹਾਨੂੰ ਮੈਂ ਦੱਸਦੀ, ਮੇਰੇ ਹਸਬੈਂਡ ਨੇ ਉੱਥੇ 3 ਘਰ ਲਏ ਹੋਏ ਸੀ, ਇੱਕ ਨਵੇਂ ਸ਼ਹਿਰ ਲਿਆ ਆਇਆ ਸੀ, ਇੱਕ ਲੁਧਿਆਣੇ, ਤਾਂ ਫਿਰ ਉਹਨੇ ਬੰਗੇ ਲੈਣਾ ਸੀ, ਉਹ ਜਦੋਂ ਉਹਨੇ ਬੰਗੇ ਲਿਆ ਫਿਰ ਉਹ ਮੈਂ ਤਾਂ ਉੱਥੇ ਹੀ ਹੈ ਵੀ ਨਹੀਂ ਸੀ, ਉਹਨੇ ਮੇਰੇ ਨਾਂ ਤੇ ਲਿਆ, ਮੈਂ ਕਿਹਾ ਤੁਸੀਂ ਆ ਘਰ ਮੇਰੇ ਨਾਂ ਤੇ ਲੈ ਲਿਆ ਐਤਕੀ ਘਰ ਤੇ, ਉਹ ਕਹਿੰਦੇ ਫਿਰ ਜਿੱਦਾਂ ਮੈਂ 1 ਲਿਆ, 2 ਲਿਆ, 3 ਲਿਆ, ਤਾਂ ਕਹਿੰਦੇ ਫਿਰ ਉਹ ਟੈਕਸ ਟੂਕਸ ਜ਼ਿਆਦਾ ਦੇਣਾ ਪੈਂਦਾ, ਆਹ ਕਰਨਾ ਪੈਂਦਾ, ਆਹ ਕਰਨਾ ਪੈਂਦਾ। ਮੈਂ ਕਿਹਾ ਠੀਕ ਹੈ, ਹੁਣ ਇਹ ਮਤਲਬ ਸਾਰੇ ਕੰਟਰੀਆਂ ਚ ਹੋਊਗੀ ਗੱਲ, ਹਨਾ, ਜਿਸ ਤਰ੍ਹਾਂ ਆਪਾਂ
1: ਬਿਲਕੁਲ ਹੈ ਜੀ,
0: ਖਰੀਦਦੇ ਕਰਦੇ।
1: ਬਿਲਕੁਲ ਹੈ ਜੀ,
0: ਹਾਂਜੀ ਚਲੋ ਹੁਣ ਫਿਰ ਮੈਂ ਸੁਣਦੀ ਹਾਂ
1: ਥੈਂਕ ਯੂ
0: ਭੁਪਿੰਦਰ ਜੀ,
1: ਭੈਣ ਜੀ,
0: ਹੈ
1: ਥੈਂਕ ਯੂ,
0: ਸਤਿ ਸ਼੍ਰੀ ਅਕਾਲ,
1: ਸ਼ੁਕਰੀਆ, ਸਤਿ ਸ਼੍ਰੀ
0: ਅਕਾਲ, ਸਤਿ ਸ਼੍ਰੀ ਅਕਾਲ।
1: ਲੋ ਦੋਸਤੋ, ਇਹ ਸੁਨਿੰਦਰ ਕੌਰ ਮਾਲ ਜੀ ਜਨ ਜੀ ਆਪਣੇ ਨਾਲ ਜੁੜੇ ਸਨ ਜੀ, ਗੱਲਬਾਤ ਆਪਣੀ ਰੱਖ ਕੇ ਗਏ ਨੇ। ਤੇ ਦੋਸਤੋ ਮੈਂ ਗੱਲ ਕਰ ਰਿਹਾ ਸੀਗਾ ਅੱਜ ਇੱਕ ਰਿਪੋਰਟ ਦੀ, ਜਿਹਦੇ ਵਿੱਚ ਜ਼ਿਕਰ ਆ ਰਿਹਾ ਹੈ ਕਿ BBC ਦੀ ਖੋਜ ਦੇ ਅਨੁਸਾਰ ਇੰਸਟਾਗ੍ਰਾਮ ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲੇ ਇਸ਼ਤਿਹਾਰ ਚਲਾ ਰਿਹਾ। ਇਸ ਦੇ ਲੇਖਕ ਨੇ ਦਵਿੰਦਰ ਆਰੀਆ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਕੀਤਾ ਹੈ ਸੁਖਵੰਤ ਹੁੰਦਲ ਜੀ ਨੇ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਸੁਖਵੰਤ ਹੁੰਦਲ ਜੀ ਜੋ ਅਨੁਵਾਦ ਦੇ ਵਿੱਚ ਲਿਖਦੇ ਹੈ ਕਿ ਇਹ ਰਿਪੋਰਟ BBC ਦੀ ਆਨਲਾਈਨ ਸਾਈਟ ਜਿਹੜੀ ਹੈ ਉਹਦੇ ਉੱਤੇ 3 ਜੁਲਾਈ 2026 ਨੂੰ ਪ੍ਰਕਾਸ਼ਿਤ ਹੋਈ ਸੀ, ਤੇ ਪੰਜਾਬੀ ਪਾਠਕਾਂ ਦੇ ਲਈ ਇਸਦਾ ਅਨੁਵਾਦ ਜਿਹੜਾ ਪੇਸ਼ ਕਰਦੇ ਨੇ। BBC ਦੀ ਜਿਹੜੀ ਹੈ ਇੱਕ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇੰਸਟਾਗ੍ਰਾਮ ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ, ਚਾਈਲਡ ਸੈਕਸੁਅਲ ਅਬਿਊਜ਼ ਮਟੀਰੀਅਲ ਨੂੰ ਉਤਸ਼ਾਹਿਤ ਕਰਨ ਵਾਲੇ ਪੇਡ ਇਸ਼ਤਿਹਾਰ ਚਲਾ ਰਿਹਾ। BBC ਦੀ ਵਰਲਡ ਸਰਵਿਸ ਦੇ ਵੱਲੋਂ ਦੇਖੇ ਗਏ ਇਨ੍ਹਾਂ ਇਸ਼ਤਿਹਾਰਾਂ ਦੇ ਵਿੱਚ ਰੇਪ ਵੀਡੀਓ, ਜਾਣੀ ਕਿ ਬਲਾਤਕਾਰ ਵੀਡੀਓ, ਤੇ ਚਾਈਲਡ ਵੀਡੀਓ ਭਾਵ ਬੱਚੇ ਦੀ ਵੀਡੀਓ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇਹ ਜਿਹੜਾ ਇਸ਼ਤਿਹਾਰ ਹੈ ਵਰਤੋਂਕਾਰਾਂ ਨੂੰ ਮੈਸੇਜਿੰਗ ਐਪ ਟੈਲੀਗ੍ਰਾਮ ਦੇ ਅਜਿਹੇ ਚੈਨਲਾਂ ਦੇ ਜੋੜਦਾ ਹੈ ਜਿੱਥੋਂ ਇਸ ਸਮੱਗਰੀ ਨੂੰ ਮਹਿਜ 99 ਰੁਪਏ ਦੇ ਵਿੱਚ ਖਰੀਦ ਸਕਦੇ ਨੇ। ਇਸ ਜਾਂਚ ਦੇ ਪ੍ਰਕਾਸ਼ਿਤ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਭਾਰਤ ਸਰਕਾਰ ਨੇ ਕਿਹਾ ਕਿ ਉਸਨੇ ਇਨ੍ਹਾਂ ਇਸ਼ਤਿਹਾਰਾਂ ਦੇ ਮਾਮਲੇ ਦੇ ਵਿੱਚ ਇੰਸਟਾਗ੍ਰਾਮ ਦੀ ਮੂਲ ਕੰਪਨੀ ਜਿਹੜੀ ਹੈ ਮੈਟਾ ਦੇ ਪ੍ਰਤੀਨਿਧੀਆਂ ਨੂੰ ਤਲਬ ਕੀਤਾ ਹੈ। ਇੰਸਟਾਗ੍ਰਾਮ ਦੇ ਇਸ਼ਤਿਹਾਰ ਸਿਰਫ ਉਦੋਂ ਹੀ ਪ੍ਰਕਾਸ਼ਿਤ ਕੀਤੇ ਜਾਂਦੇ ਨੇ ਜਦੋਂ ਉਨ੍ਹਾਂ ਨੂੰ ਪਹਿਲਾਂ ਇਸ ਦੀ ਨਾ ਛਾਪਣਯੋਗ ਗਲਤ ਸਮੱਗਰੀ ਦਾ ਪਤਾ ਲਾਉਣ ਲਈ ਜਿਹੜਾ ਤਕਨਾਲੋਜੀ ਮਾਡਰੇਸ਼ਨ ਤਕਨਾਲੋਜੀ ਦੇ ਵੱਲੋਂ ਮਨਜ਼ੂਰੀ ਦਿੱਤੀ ਜਾਂਦੀ ਹੈ। ਜਦੋਂ BBC ਨੇ ਇੰਸਟਾਗ੍ਰਾਮ ਕੋਲ ਜਿਹੜਾ ਇਨ੍ਹਾਂ ਦੇ ਵਿੱਚੋਂ ਇੱਕ ਇਸ਼ਤਿਹਾਰ ਦੀ ਰਿਪੋਰਟ ਕੀਤੀ ਤਾਂ ਸੋਸ਼ਲ ਮੀਡੀਆ ਪਲੇਟਫਾਰਮ ਨੇ 24 ਘੰਟਿਆਂ ਦੇ ਬਾਅਦ ਹੀ ਜਵਾਬ ਦਿੱਤਾ ਕਿ ਇਹ ਪੋਸਟ ਉਸਦੀਆਂ ਕਮਿਊਨਿਟੀ ਦੀਆਂ ਸੇਧਾਂ ਦੇ ਭਾਵ ਕਮਿਊਨਿਟੀ ਗਾਈਡਲਾਈਨਸ ਦੀ ਜਿਹੜੀ ਉਲੰਘਣਾ ਨਹੀਂ ਕਰਦੀ ਹੈ, ਉਹਦੇ ਵਿੱਚ ਰਹਿ ਕੇ ਉਹ ਕਰ ਰਹੇ ਹੈ। ਬਾਅਦ ਦੇ ਵਿੱਚ ਜਦੋਂ ਬੀਬੀਸੀ ਨੇ ਮੈਟਾ ਤੋਂ ਇਸ ਦੇ ਉੱਤੇ ਟਿੱਪਣੀ ਮੰਗੀ ਵੀ ਤੁਸੀਂ ਕੀ ਕਹਿੰਦੇ ਹੋ, ਤਾਂ ਉਹਨਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਜਿਹੜਾ ਕਈ ਇਸ਼ਤਿਹਾਰਾਂ ਨੂੰ ਬੰਦ ਕਰ ਚੁੱਕੇ ਨੇ, ਉਹਨਾਂ ਨੂੰ ਪੋਸਟ ਕਰਨ ਵਾਲੇ ਅਕਾਊਂਟਾਂ ਨੂੰ ਮੁਅੱਤਲ ਕਰ ਚੁੱਕੇ ਨੇ। ਕੰਪਨੀ ਨੇ ਕਿਹਾ ਕਿ ਬੀਬੀਸੀ ਦੀ ਜਾਂਚ ਦੇ ਪ੍ਰਤੀਕਰਮ ਦੇ ਵਿੱਚ ਉਸਨੇ ਹੋਰ ਵੀ ਇਸ਼ਤਿਹਾਰ ਹਟਾ ਦਿੱਤੇ ਨੇ ਤੇ ਹੋਰ ਅਕਾਊਂਟ ਬੰਦ ਕਰ ਦਿੱਤੇ ਨੇ ਤੇ ਆਪਣੀਆਂ ਨੀਤੀਆਂ ਦੀ ਉਲੰਘਣਾ ਕਰਨ ਵਾਲੇ ਹੋਰ ਸਮੱਗਰੀ ਦੇ ਵੈੱਬ ਐਡਰੈਸਾਂ ਨੂੰ ਜਿਹੜਾ ਬਲੌਕ ਕਰ ਦਿੱਤਾ ਹੈ। ਟੈਲੀਗ੍ਰਾਮ ਨੇ ਕਿਹਾ ਕਿ ਉਸਨੇ 2026 ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ ਦੇ ਨਾਲ ਸੰਬੰਧਤ 274,000 ਤੋਂ ਵੱਧ ਗਰੁੱਪਾਂ ਤੇ ਚੈਨਲਾਂ ਨੂੰ ਹਟਾਇਆ। ਇਹ ਹਾਲਾਤ ਨੇ ਜੀ ਇੰਡੀਆ ਦੇ। ਜਦੋਂ ਬੀਬੀਸੀ ਨੇ ਦੇਖਿਆ ਕਿ ਇਹ ਪਲੇਟਫਾਰਮ ਖੁਦ ਕਾਮ ਉਕਸਾਊ ਸਮੱਗਰੀ ਨੂੰ ਪੇਸ਼ ਕਰ ਰਹੇ ਨੇ, ਭਾਵੇਂ ਕਿ ਵਰਤੋਂਕਾਰ ਨੇ ਅਜਿਹੀ ਸਮੱਗਰੀ ਦੀ ਸਰਚ ਨਾ ਵੀ ਕੀਤੀ ਹੋਵੇ, ਤਾਂ ਅਸੀਂ ਇੰਸਟਾਗ੍ਰਾਮ ਦੇ ਉੱਤੇ ਇੱਕ ਫਰਜ਼ੀ ਜਿਹੜਾ ਅਕਾਊਂਟ ਬਣਾਇਆ। ਇਸ ਦੇ ਵਿੱਚ ਭਾਰਤ ਦੇ ਵਿੱਚ ਮੌਸਮ ਅਤੇ ਰੋਜ਼ਾਨਾ ਜ਼ਿੰਦਗੀ ਦੇ ਬਾਰੇ ਪੋਸਟਾਂ ਪਾਉਣ ਵਾਲੀਆਂ ਅਜਿਹੀਆਂ ਔਰਤਾਂ ਸ਼ਾਮਲ ਸਨ ਜਿਨ੍ਹਾਂ ਨੇ ਅੰਗ ਪ੍ਰਦਰਸ਼ਨ ਕਰਨ ਵਾਲੇ ਕੱਪੜੇ ਪਾਏ ਹੋਏ ਸਨ ਤੇ ਆਪਣੀਆਂ ਪੋਸਟਾਂ ਦੇ ਵਿੱਚ 2 ਅਰਬੀ ਜਾਂ 2 ਅਰਥੀ ਜਿਹੜਾ ਲੈਂਗੁਏਜ ਦੀ ਉਹ ਵਰਤੋਂ ਕਰਦੇ ਆ, 2 ਅਰਥੀ ਜਿਹੜੇ ਨੇ ਕਾਮੁਕ ਇਸ਼ਾਰਿਆਂ ਦੀ ਵਰਤੋਂ ਕਰ ਰਹੇ। ਪਲੇਟਫਾਰਮ ਦੇ ਉੱਤੇ ਕਾਮੁਕ ਸਮੱਗਰੀ ਦੀ ਜਾਂਚ ਕਰਨ ਦੇ ਲਈ ਭਾਰਤ ਦੇ ਵਿੱਚ ਬਣਾਏ ਗਏ ਇਸ ਨਵੇਂ ਫਰਜ਼ੀ ਅਕਾਊਂਟ ਤੋਂ ਇਹਨਾਂ ਔਰਤਾਂ ਤੇ ਉਸ ਤਰ੍ਹਾਂ ਦੇ ਜਿਹੜੇ ਹੋਰ ਲੋਕਾਂ ਨੂੰ ਕੁੱਲ ਮਿਲਾ ਕੇ 10 ਨੂੰ ਜਿਹੜਾ ਸੀ ਫਾਲੋ ਕਰਨਾ ਸ਼ੁਰੂ ਕਰ ਦਿੱਤਾ, ਇਨਵੈਸਟੀਗੇਸ਼ਨ ਕੀਤੀ ਉਹਦੀ। ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਦੇ ਵਿੱਚ ਇੰਸਟਾਗ੍ਰਾਮ ਨੇ ਫੀਡ ਦੇ ਉੱਤੇ ਉਹ ਇਸ਼ਤਿਹਾਰ ਦਿਖਾਉਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਦੇ ਵਿੱਚ ਔਰਤਾਂ ਵੀਡੀਓ ਕਾਲਾਂ ਦੀ ਜਿਹੜੀ ਪੇਸ਼ਕਸ਼ ਕਰ ਰਹੀਆਂ ਸਨ ਤੇ ਵੀਡੀਓ ਕਾਲ ਕਰੋ ਤੁਸੀਂ, ਸਪਸ਼ਟ ਤੌਰ ਦੇ ਉੱਤੇ ਨੰਗੇ ਜੋੜਿਆਂ ਨੂੰ ਜਿਹੜਾ ਸੀ ਹਰਕਤਾਂ ਕਰਦੇ ਦਿਖਾਇਆ ਗਿਆ ਸੀ ਤੇ ਕੁਝ ਦਿਨਾਂ ਬਾਅਦ ਇਸਨੇ ਬਾਲਗਾਂ ਦੇ ਨਾਲ ਜਿਹੜਾ ਸੀਗਾ ਸੰਬੰਧ ਸਥਿਤੀਆਂ ਦੇ ਵਿੱਚ ਮੌਜੂਦ ਬੱਚਿਆਂ ਦੇ ਇਸ਼ਤਿਹਾਰ ਦਿਖਾਉਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਦੇ ਨਾਲ ਟੈਲੀਗ੍ਰਾਮ ਉਤਲੀਆਂ ਚੈਨਲਾਂ ਦੇ ਲਿੰਕ ਵੀ ਸਨ। ਕੁੱਲ ਮਿਲਾ ਕੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਪ੍ਰਚਾਰ ਕਰਨ ਵਾਲੇ 30 ਦੇ ਕਰੀਬ ਵੱਖ ਵੱਖ ਇਸ਼ਤਿਹਾਰ ਦਿਖਾਏ ਗਏ, ਭਾਵੇਂ ਕਿ ਇਹਨਾਂ ਵਿੱਚੋਂ ਕੁਝ ਨੂੰ ਵੀ ਕਈ ਅਕਾਊਂਟਾਂ ਦੇ ਦੁਆਰਾ ਸਾਂਝਾ ਕੀਤਾ ਗਿਆ ਸੀ ਤੇ ਉਹ ਫਰਜ਼ੀ ਅਕਾਊਂਟ ਨੂੰ ਬਾਲਗ ਜਿਹੜਾ ਸੀ ਪੋਰਨੋਗ੍ਰਾਫੀ ਵਾਲੇ 20 ਦੇ ਕਰੀਬ ਇਸ਼ਤਿਹਾਰ ਵੀ ਦਿਖਾਏ ਗਏ। ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਅਤੇ ਬਾਲਗ ਪੋਰਨੋਗ੍ਰਾਫੀ ਦੋਵਾਂ ਨੂੰ ਹੀ ਵੰਡਣਾ ਇੱਕ ਫੌਜਦਾਰੀ ਅਪਰਾਧ ਹੈ ਤੇ ਮੈਟਾ ਦੀ ਨੀਤੀ ਕਹਿੰਦੀ ਹੈ ਕਿ ਇਸ਼ਤਿਹਾਰਾਂ ਦੇ ਵਿੱਚ ਬਾਲਗਾਂ ਦਾ ਨੰਗੇਜ਼, ਜਣਨ ਅੰਗਾਂ ਦਾ ਵਿਖਾਵਾ ਜਾਂ ਅਜਿਹੀ ਸਮੱਗਰੀ ਨਹੀਂ ਹੋਣੀ ਚਾਹੀਦੀ ਜਿਹੜੀ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਦੀ ਹੋਵੇ ਜਾਂ ਉਹਨਾਂ ਨੂੰ ਖਤਰੇ ਦੇ ਵਿੱਚ ਪਾਉਂਦੀ ਹੋਵੇ। ਬੀਬੀਸੀ ਨੇ ਇਹਨਾਂ ਜਿਹੜਾ ਸਾਰੇ ਇਸ਼ਤਿਹਾਰਾਂ ਤੇ ਟੈਲੀਗ੍ਰਾਮ ਉਤਲੀਆਂ ਚੈਨਲਾਂ ਦੇ ਬਾਰੇ ਭਾਰਤੀ ਅਧਿਕਾਰੀਆਂ ਦੇ ਕੋਲੋਂ ਰਿਪੋਰਟ ਜਿਹੜੀ ਕੀਤੀ ਹੈ। ਇੱਕ ਇਸ਼ਤਿਹਾਰ ਦੇ ਵਿੱਚ ਤਕਰੀਬਨ 12 ਸਾਲ ਦੀ ਉਮਰ ਦੇ ਦਿਖਾਈ ਦਿੰਦੇ ਇੱਕ ਮੁੰਡੇ ਅਤੇ ਇੱਕ ਕੁੜੀ ਨੂੰ ਜਿਹੜਾ ਸੰਬੰਧ ਬਣਾਉਂਦੇ ਦਿਖਾਇਆ ਗਿਆ ਤੇ ਇੱਕ ਹੋਰ ਇਸ਼ਤਿਹਾਰ ਦੇ ਵਿੱਚ ਇੱਕ ਆਦਮੀ ਨੇ ਇੱਕ ਕੁੜੀ ਨੂੰ ਬਾਹਾਂ ਦੇ ਵਿੱਚ ਲਿਆ ਹੋਇਆ ਸੀ। ਇਸ ਦੇ ਬਾਰੇ ਲਿਖਿਆ ਸੀ ਕਿ ਮਰਦ ਦੀ ਉਮਰ 52 ਸਾਲ ਹੈ ਤੇ ਕੁੜੀ ਦੀ 12 ਸਾਲ। ਫਿਰ ਲਿਖਿਆ ਸੀ ਕਿ ਹੋਰ ਦੇਖਣ ਦੇ ਲਈ ਕਲਿੱਕ ਕਰੋ। ਇਹ ਲਿੰਕ ਇੱਕ ਟੈਲੀਗ੍ਰਾਮ ਦੀ ਚੈਨਲ ਦੇ ਨਾਲ ਜੁੜਿਆ ਹੋਇਆ ਸੀ। ਬੀਬੀਸੀ ਨੇ ਇੰਸਟਾਗ੍ਰਾਮ ਨੂੰ ਇੱਕ ਇਸ਼ਤਿਹਾਰ ਦੇ ਬਾਰੇ ਰਿਪੋਰਟ ਕੀਤੀ ਤੇ ਜਿਸ ਦੇ ਵਿੱਚ ਇੱਕ ਬਹੁਤ ਛੋਟੀ ਕੁੜੀ ਨੂੰ ਰੋਂਦਿਆਂ ਦਿਖਾਇਆ ਗਿਆ ਸੀ। ਲਿਖਿਆ ਹੋਇਆ ਸੀ ਕਿ ਉਸਨੇ ਉਸਦੇ ਉੱਤੇ ਜਿਨਸੀ ਹਮਲਾ ਕੀਤਾ ਗਿਆ। 24 ਘੰਟਿਆਂ ਬਾਅਦ ਇੰਸਟਾਗ੍ਰਾਮ ਨੇ ਜਵਾਬ ਦਿੱਤਾ ਕਿ ਉਹਨਾਂ ਨੇ ਇਸ਼ਤਿਹਾਰ ਨੂੰ ਨਹੀਂ ਹਟਾਇਆ ਕਿਉਂਕਿ ਸਾਡੀ ਰਿਵਿਊ ਟੀਮ ਦੇ ਅਨੁਸਾਰ ਇਸ਼ਤਿਹਾਰ ਦੇਣ ਵਾਲੇ ਦਾ ਇਸ਼ਤਿਹਾਰ ਸਾਡੇ ਕਮਿਊਨਿਟੀ ਦੇ ਮਾਪਦੰਡਾਂ ਦੇ ਵਿਰੁੱਧ ਨਹੀਂ ਜਾਂਦਾ। ਬਾਅਦ ਦੇ ਵਿੱਚ ਮੈਟਾ ਨੇ ਬੀਬੀਸੀ ਨੂੰ ਦੱਸਿਆ ਕਿ ਕੋਈ ਵੀ ਸਿਸਟਮ ਸੰਪੂਰਨ ਨਹੀਂ ਹੁੰਦਾ ਤੇ ਸਾਡੀ ਰਿਵਿਊ ਦੇ ਅਮਲ ਦੀ ਨੀਤੀ ਸਾਰੀਆਂ ਉਲੰਘਣਾਵਾਂ ਦਾ ਪਤਾ ਨਹੀਂ ਲਗਾ ਸਕਦੀ ਹੈ। ਅਸੀਂ ਇਸ਼ਤਿਹਾਰਾਂ ਦੇ ਲਾਈਵ ਹੋਣ ਤੋਂ ਬਾਅਦ ਉਹਨਾਂ ਦੇ ਉੱਤੇ ਉਲੰਘਣਾਵਾਂ ਦਾ ਪਤਾ ਲਾਉਣ ਵਾਲੀ ਤਕਨਾਲੋਜੀ ਡਿਟੈਕਸ਼ਨ ਤਕਨਾਲੋਜੀ ਵਰਤਦੇ ਰਹਿੰਦੇ ਹਾਂ। ਕੋਈ ਵੀ ਵਿਅਕਤੀ ਸਾਨੂੰ ਅਜਿਹੇ ਇਸ਼ਤਿਹਾਰ ਦੇ ਬਾਰੇ ਰਿਪੋਰਟ ਕਰ ਸਕਦਾ ਜਿਸ ਦੇ ਬਾਰੇ ਉਹ ਸੋਚਦਾ ਹੈ ਕਿ ਉਹ ਇਸ਼ਤਿਹਾਰ ਸਾਡੇ ਨਿਯਮਾਂ ਦੀ ਉਲੰਘਣਾ ਕਰਦਾ, ਪਰ ਕਰੇ ਕੌਣ? ਲੋਕ ਤਾਂ ਸਮਾਂ ਕੇ ਨਹੀਂ ਵੀ ਖੋਲ੍ਹਣਾ ਤਾਂ ਵੀ ਖੋਲ੍ਹ ਕੇ ਤੇ ਸ਼ੇਅਰ ਕਰਦੇ ਅੱਗੇ, ਤੇ ਕਈ ਵਾਰੀ ਇਸ ਤਰ੍ਹਾਂ ਦੇ ਇਸ਼ਤਿਹਾਰਾਂ ਦੇ ਵਿੱਚ ਫਸ ਵੀ ਜਾਂਦੇ ਆ, ਆਪਣਾ ਖਾਤੇ ਵੀ ਖਾਲੀ ਕਰਵਾ ਲੈਂਦੇ ਆ। ਇਸ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜਦੋਂ ਇਸ ਨੂੰ ਬੱਚਿਆਂ ਦੇ ਸਪਸ਼ਟ ਸ਼ੋਸ਼ਣ ਦਾ ਪਤਾ ਲੱਗਦਾ ਤਾਂ ਇਹ ਕਾਨੂੰਨ ਦੀ ਪਾਲਣਾ ਕਰਦਿਆਂ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲਾਈਟਿਡ ਚਿਲਡਰਨ ਭਾਵ ਗੁਆਚੇ ਅਤੇ ਸ਼ੋਸ਼ਿਤ ਬੱਚਿਆਂ ਦੇ ਲਈ ਰਾਸ਼ਟਰੀ ਕੇਂਦਰ ਭਾਵ NCMEC ਕੋਲ ਇਸ ਦੀ ਰਿਪੋਰਟ ਕਰਦਾ ਹੈ। NCMEC ਬੱਚਿਆਂ ਦੇ ਆਨਲਾਈਨ ਜਿਨਸੀ ਸ਼ੋਸ਼ਣ ਦੇ ਬਾਰੇ ਰਿਪੋਰਟ ਕਰਨ ਦੇ ਲਈ ਵਿਸ਼ਵ ਪੱਧਰ ਦਾ ਇੱਕ ਕੇਂਦਰੀ ਜਿਹੜਾ ਪ੍ਰਬੰਧਨ ਹੈ। ਅਸੀਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਵਾਲੀਆਂ ਵੀਡੀਓਜ਼ ਵੇਚਣ ਵਾਲੀਆਂ ਦੋ ਚੈਨਲਾਂ ਦੀ ਟੈਲੀਗ੍ਰਾਮ ਦੇ ਕੋਲ ਰਿਪੋਰਟ ਕੀਤੀ। ਉਹਨਾਂ ਦੇ ਵਿੱਚੋਂ ਇੱਕ ਨੂੰ ਜਿਹੜਾ ਹੈ ਤੁਰੰਤ ਹਟਾ ਦਿੱਤਾ ਗਿਆ ਤੇ ਉਸਦੀ ਥਾਂ ਦੇ ਉੱਤੇ ਇੱਕ ਸੁਨੇਹਾ ਆਉਣ ਲੱਗ ਗਿਆ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਇਸ ਗਰੁੱਪ ਨੂੰ ਦਿਖਾਇਆ ਨਹੀਂ ਜਾ ਸਕਦਾ, ਕਿਉਂਕਿ ਕਈ ਵਾਰੀ ਸਾਨੂੰ ਵੀ ਇਹ ਚੀਜ਼ਾਂ ਫੋਲੋ ਕਰਨੀਆਂ ਪੈਂਦੀਆਂ, ਦੇਖਣੀਆਂ ਪੈਂਦੀਆਂ। ਜਿੱਦਾਂ ਕਿ ਆਪਣਾ ਦੁਆਬਾ ਰੇਡੀਓ ਦਾ ਗਰੁੱਪ ਬਣਿਆ ਹੋਇਆ, ਕੁਝ ਸ਼ਰਾਰਤੀ ਲੋਕ ਜਿਹੜੇ ਨੇ ਉਹ ਜਿਹੜੇ ਲਿੰਕ ਵਗੈਰਾ ਨੇ ਜਿੱਦਾਂ ਉਹ ਬਹੁਤ ਮਾਹਰ ਨੇ ਇਹਨਾਂ ਚੀਜ਼ਾਂ ਦੇ ਵਿੱਚ। ਵੈਸੇ ਤਾਂ ਜੋ ਜਿੱਦਾਂ ਕਿ ਅਸੀਂ ਆਪ ਹੀ ਹੈਂਡਲ ਕਰਦੇ ਹਾਂ ਉਸ ਚੈਨਲ ਨੂੰ, ਤਾਂ ਉਹਦੇ ਵਿੱਚ ਆ ਕੇ ਪਤਾ ਨਹੀਂ ਕਿੱਧਰੋਂ ਹੈਕ ਕਰਕੇ ਜਾਂ ਕਿੱਦਾਂ ਕਰਕੇ ਉਹ ਉਹਦੇ ਵਿੱਚ ਕਮੈਂਟ ਪਾ ਜਾਂਦੇ ਆ ਇਸ ਤਰ੍ਹਾਂ ਦੀਆਂ ਸਮੱਗਰੀ ਜਾਂ ਉਹ ਜਿਹੜੀ ਦੇਖਣ ਯੋਗ ਨਹੀਂ ਹੁੰਦੀ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਇਸ ਤਰ੍ਹਾਂ ਦਾ, ਵੀ ਇਹ ਸਾਰਾ ਕੁਝ ਕਰਦੇ ਆ। ਕਿਉਂਕਿ ਇਸ ਨੇ ਟੈਲੀਗ੍ਰਾਮ ਦੀ ਸੇਵਾ ਦੀਆਂ ਸ਼ਰਤਾਂ ਭਾਵ ਟਰਮਸ ਆਫ ਸਰਵਿਸ ਦੀ ਉਲੰਘਣਾ ਕੀਤੀ ਹੈ। ਦੂਜਾ ਚੈਨਲ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਵੇਚਣ ਦੇ ਲਈ ਨਵੀਆਂ ਵੀਡੀਓ ਪੋਸਟ ਕਰਦਾ ਰਿਹਾ ਤੇ ਫਿਰ ਉਸਨੂੰ ਹਟਾ ਦਿੱਤਾ ਗਿਆ। ਆਲੋਚਕਾਂ ਨੇ ਪਹਿਲਾਂ ਵੀ ਜਿਹੜਾ ਇਸ ਪਲੇਟਫਾਰਮ ਦੇ ਉੱਤੇ ਦੋਸ਼ ਲਾਇਆ ਸੀ ਕਿ ਇਹ ਅਪਰਾਧਕ ਸਮੱਗਰੀ ਨੂੰ ਸਾਂਝੀ ਕੀਤੀ ਜਾਣ ਤੋਂ ਰੋਕਣ ਲਈ ਲੋੜੀਂਦੇ ਉਪਰਾਲੇ ਨਹੀਂ ਕਰਦਾ। ਦੁਬਈ ਸਥਿਤ ਇੱਕ ਕੰਪਨੀ ਹੈ, NCMEC ਦੀ ਮੈਂਬਰ ਨਹੀਂ ਹੈ। ਇਹ 2024 ਦੇ ਅਖੀਰ ਦੇ ਵਿੱਚ ਇੰਟਰਨੈਟ ਵਾਚ ਫਾਊਂਡੇਸ਼ਨ ਦੇ ਵਿੱਚ ਸ਼ਾਮਲ ਹੋਈ, ਜਿਹੜੀ ਅਜਿਹੀ ਸਮੱਗਰੀ ਨੂੰ ਲੱਭਣ, ਰਿਪੋਰਟ ਕਰਨ ਤੇ ਹਟਾਉਣ ਦੇ ਲਈ ਬਹੁਤੇ ਆਨਲਾਈਨ ਪਲੇਟਫਾਰਮਾਂ ਦੇ ਨਾਲ ਕੰਮ ਕਰਦੀ ਹੈ। ਟੈਲੀਗ੍ਰਾਮ ਨੇ BBC ਨੂੰ ਦੱਸਿਆ ਕਿ ਕੰਪਨੀ ਐਪ ਤੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਨਾਲ ਸੰਬੰਧਿਤ ਸਮੱਗਰੀ ਨੂੰ ਖਤਮ ਕਰਨ ਦੇ ਲਈ ਆਟੋਮੇਟਿਡ, ਸਵੈ ਚਾਲਿਤ ਅਤੇ ਮਨੁੱਖੀ ਦੋਵਾਂ ਤਰ੍ਹਾਂ ਦੀ ਜਿਹੜੀ ਹੈ ਨਿਗਰਾਨੀ ਦੀ ਵਰਤੋਂ ਕਰਦੀ ਹੈ। ਇਸ ਦੇ ਨਤੀਜੇ ਵਜੋਂ ਉਸਨੇ ਆਪਣੇ ਪਲੇਟਫਾਰਮ ਤੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਨਾਲ ਸੰਬੰਧਿਤ ਸਮੱਗਰੀ ਦੇ ਜਨਤਕ ਜਿਹੜਾ ਪ੍ਰਸਾਰਣ ਨੂੰ ਤਕਰੀਬਨ ਮੁਕੰਮਲ ਤੌਰ ਦੇ ਉੱਤੇ ਖਤਮ ਕਰ ਦਿੱਤਾ ਹੈ। ਇਸ਼ਤਿਹਾਰ ਮੈਟਾ ਦੇ ਲਈ ਆਮਦਨੀ ਦਾ ਇੱਕ ਮਹੱਤਵਪੂਰਨ ਸਰੋਤ ਨੇ। ਇਸ ਨੇ ਜਨਵਰੀ ਦੇ ਵਿੱਚ ਰਿਪੋਰਟ ਕੀਤੀ ਸੀ ਕਿ 2025 ਦੇ ਵਿੱਚ ਖਤਮ ਹੋਣ ਵਾਲੇ ਵਿੱਤੀ ਸਾਲ ਦੇ ਲਈ ਇਸਦੀ $200 ਅਰਬ ਯਾਨੀ ਕਿ $200 ਬਿਲੀਅਨ 152 ਅਰਬ ਬਿਲੀਅਨ ਪੌਂਡ ਦੀ ਆਮਦਨ ਦੇ ਵਿੱਚੋਂ ਲਗਭਗ 98% ਆਮਦਨ ਇਸ਼ਤਿਹਾਰਾਂ ਤੋਂ ਹੀ ਆਈ ਸੀ। ਵਿਸ਼ਲੇਸ਼ਕਾਂ ਦਾ ਅੰਦਾਜ਼ਾ ਹੈ ਕਿ ਇੰਸਟਾਗ੍ਰਾਮ ਦੀ ਆਮਦਨ ਦਾ 90% ਤੋਂ ਵੱਧ ਹਿੱਸਾ ਇਸ਼ਤਿਹਾਰਾਂ ਤੋਂ ਆਉਂਦਾ ਹੈ, ਜਦੋਂ ਕਿ ਆਮ ਪੋਸਟਾਂ ਨੂੰ ਆਮ ਤੌਰ ਦੇ ਉੱਤੇ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਮੈਟਾ ਦੀ ਤਕਨਾਲੋਜੀ ਵੱਲੋਂ ਚੈੱਕ ਨਹੀਂ ਕੀਤਾ ਜਾਂਦਾ। ਪਰ ਮੈਟਾ ਦਾ ਕਹਿਣਾ ਹੈ ਕਿ ਹਰੇਕ ਇਸ਼ਤਿਹਾਰ ਨੂੰ ਉਸਦੇ ਪਲੇਟਫਾਰਮਾਂ ਦੇ ਉੱਤੇ ਪਾਏ ਜਾਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਰਿਵਿਊ ਕੀਤਾ ਜਾਂਦਾ ਹੈ। ਇਸਦਾ ਰਿਵਿਊ ਕਰਨ ਵਾਲਾ ਪ੍ਰਬੰਧਨ ਮੁੱਖ ਤੌਰ ਦੇ ਉੱਤੇ ਆਟੋਮੇਟਿਡ ਤਕਨਾਲੋਜੀ ਉੱਤੇ ਨਿਰਭਰ ਕਰਦਾ ਹੈ ਤੇ ਚਿੱਤਰਾਂ, ਵੀਡੀਓ, ਲਿਖਤ ਅਤੇ ਆਡੀਓ ਦੇ ਨਾਲ ਨਾਲ ਇਹ ਵੀ ਚੈੱਕ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ ਕਿ ਇਸ਼ਤਿਹਾਰ ਕਿਸ ਵੱਲ ਸਿੱਧਤ ਹੈ ਤੇ ਲਿੰਕ ਵਰਤੋਂਕਾਰਾਂ ਨੂੰ ਕਿੱਥੇ ਜਿਹੜਾ ਭੇਜਦੇ ਨੇ। ਇਹ ਸਾਫਟਵੇਅਰ ਫਿਰ ਇਸ਼ਤਿਹਾਰਾਂ ਨੂੰ ਰੱਦ ਜਾਂ ਫਿਰ ਮਨਜ਼ੂਰ ਕਰਦਾ ਹੈ ਤੇ ਜਦੋਂ ਇਹ ਸਪਸ਼ਟ ਨਹੀਂ ਹੁੰਦਾ ਤਾਂ ਮਾਮਲਿਆਂ ਨੂੰ ਮਨੁੱਖੀ ਰਿਵਿਊ ਦੇ ਲਈ ਅੱਗੇ ਭੇਜ ਦਿੰਦਾ ਹੈ। ਮਾਰਚ ਦੇ ਵਿੱਚ ਮੈਟਾ ਨੇ ਐਲਾਨ ਕੀਤਾ ਸੀ ਕਿ ਉਹ ਥਰਡ ਪਾਰਟੀ ਭਾਵ ਤੀਜੀ ਧਿਰ ਦੇ ਮਨੁੱਖੀ ਮਾਡਰੇਟਰਾਂ ਉੱਤੇ ਆਪਣੀ ਨਿਰਭਰਤਾ ਨੂੰ ਘਟਾ ਰਿਹਾ ਤੇ ਆਰਟੀਫਿਸ਼ਲ ਇੰਟੈਲੀਜੈਂਸੀ ਦੀ ਵਰਤੋਂ ਵਧਾ ਰਿਹਾ। ਉਹਨਾਂ ਨੇ ਇਹ ਵੀ ਕਿਹਾ ਕਿ ਮਾਹਰ ਸਾਡੇ AI ਸਿਸਟਮਾਂ ਨੂੰ ਡਿਜ਼ਾਈਨ ਕਰਨਗੇ ਤੇ ਸਿਖਲਾਈ ਦੇਣਗੇ, ਨਿਗਰਾਨੀ ਕਰਨਗੇ ਤੇ ਉਹਨਾਂ ਦਾ ਜਿਹੜਾ ਮੁਲਾਂਕਣ ਕਰਨਗੇ। BBC ਨੇ ਭਾਰਤ ਦੀ ਸੁਪਰੀਮ ਕੋਰਟ ਦੇ ਇੱਕ ਸਵੈ ਮੁਕਤ ਜੱਜ ਮਦਨ ਲੋਕੂਰ ਉਹਨਾਂ ਨੂੰ ਉਹਨਾਂ ਇਸ਼ਤਿਹਾਰਾਂ ਦੇ ਬਾਰੇ ਦੱਸਿਆ ਜੋ ਅਸੀਂ ਵੇਖੇ ਸਨ। ਉਹ ਇਸ ਦੇ ਬਾਰੇ ਚਿੰਤਤ ਸੀ ਕਿ ਇੰਸਟਾਗ੍ਰਾਮ ਦੇ ਇੱਕ ਅਪਰਾਧਿਕ ਗਤੀਵਿਧੀ ਵਿੱਚ ਹਿੱਸਾ ਲੈ ਕੇ ਪੈਸਾ ਕਮਾ ਰਿਹਾ। ਉਹਨਾਂ ਦਾ ਕਹਿਣਾ ਕਿ ਇਹ ਭਾਰਤ ਦੀ ਸੁਪਰੀਮ ਕੋਰਟ ਦੇ ਲਈ ਸੂਮੋਟੋ, ਜਦੋਂ ਕਿ ਅਦਾਲਤ ਕਿਸੇ ਹੋਰ ਦੇ ਵੱਲੋਂ ਮੁਕੱਦਮਾ ਲਿਆਂਦੇ ਜਾਣ ਦੀ ਉਡੀਕ ਕੀਤੇ ਬਿਨਾਂ ਕਾਨੂੰਨੀ ਕਾਰਵਾਈ ਸ਼ੁਰੂ ਕਰਦੀ ਹੈ, ਸੂਮੋਟੋ ਦੇ ਉੱਤੇ ਲੈਂਦੀ ਹੈ ਨੋਟਿਸ ਲੈਣ ਅਤੇ ਸਰਕਾਰ ਨੂੰ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਵਿਰੁੱਧ ਕਾਰਵਾਈ ਕਰਨ ਦੇ ਲਈ ਕਾਫ਼ੀ ਗੰਭੀਰ ਮੁੱਦਾ ਹੈ। ਜੱਜ ਲੋਕੁਰ ਨੇ ਜਿਹੜਾ ਅੱਗੇ ਕਿਹਾ ਕਿ ਭਾਵੇਂ ਭਾਰਤੀ ਕਾਨੂੰਨ ਸੋਸ਼ਲ ਮੀਡੀਆ ਕੰਪਨੀਆਂ ਨੂੰ ਸਮੱਗਰੀ ਅਪਲੋਡ ਕਰਨ ਵਾਲਿਆਂ ਵੱਲੋਂ ਅਪਲੋਡ ਕੀਤੀ ਸਮੱਗਰੀ ਦੇ ਲਈ ਜ਼ਿੰਮੇਵਾਰ ਠਹਿਰਾਏ ਜਾਣ ਤੋਂ ਬਚਾਉਂਦਾ ਹੈ, ਫਿਰ ਵੀ ਪਲੇਟਫਾਰਮ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਨਹੀਂ ਮੋੜ ਸਕਦਾ। ਫੇਸਬੁੱਕ, ਜਿਸ ਦੇ ਨਾਂ ਦੇ ਨਾਲ ਮੈਟਾ ਨੂੰ 2021 ਦੇ ਵਿੱਚ ਆਪਣਾ ਨਾਮ ਬਦਲਣ ਤੋਂ ਪਹਿਲਾਂ ਜਾਣਿਆ ਜਾਂਦਾ ਸੀ, ਉਹਦੇ ਇੱਕ ਸਾਬਕਾ ਵਾਈਸ ਪ੍ਰੈਜ਼ੀਡੈਂਟ ਨੇ ਕਿਹਾ ਕਿ ਉਹ BBC ਦੇ ਖੁਲਾਸਿਆਂ ਤੋਂ ਬੇਹੱਦ ਪਰੇਸ਼ਾਨ ਹੈ ਪਰ ਹੈਰਾਨ ਬਿਲਕੁਲ ਨਹੀਂ ਹੈ। ਕੰਪਨੀ ਦੇ ਲਈ 2009 ਤੋਂ 2020 ਦੇ ਦਰਮਿਆਨ ਕੰਮ ਕਰਨ ਵਾਲੇ ਅਤੇ ਇਸਦੇ ਜਿਹੜੇ ਨੇ ਐਡਵਰਟਾਈਜ਼ਿੰਗ ਜੋ ਐਡ ਕਰਦੇ ਆ ਐਡਵਰਟਾਈਜ਼ਿੰਗ ਤੇ ਮਾਰਕੀਟਿੰਗ ਦੇ ਕਾਰੋਬਾਰ ਨੂੰ ਖੜਾ ਕਰਨ ਦੇ ਵਿੱਚ ਮਦਦ ਕਰਨ ਵਾਲੇ ਬ੍ਰਾਇਨ ਬੋਲੈਂਡ ਨੇ ਦੱਸਿਆ ਕਿ ਉਸਨੇ ਕੰਪਨੀ ਦੇ ਵਿੱਚ ਕੰਪਨੀ ਇਸ ਦੇ ਲਈ ਛੱਡੀ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉਹ ਕੰਪਨੀ ਕਿਤੇ ਵੀ ਆਪਣੇ ਵਰਤੋਂਕਾਰਾਂ ਦੀ ਪਰਵਾਹ ਨਹੀਂ ਕਰਦੀ ਸੀ। ਉਸਨੇ ਕਿਹਾ ਕਿ ਇੰਸਟਾਗ੍ਰਾਮ ਦਾ ਜਿਹੜਾ ਐਲਗੋਰਿਦਮ ਹੈ ਵਰਤੋਂਕਾਰਾਂ ਨੂੰ ਕੁਝ ਜ਼ਿਆਦਾ ਹੀ ਸਨਸਨੀਖੇਜ਼ ਤੇ ਲੁਭਾਊ ਦਿਖਾ ਕੇ ਪਲੇਟਫਾਰਮ ਦੇ ਉੱਤੇ ਟਿਕਾਏ ਰੱਖਣ ਦੇ ਲਈ ਤਿਆਰ ਕੀਤਾ ਗਿਆ ਸੀ। ਇਸ ਤਰ੍ਹਾਂ ਨਹੀਂ ਕਿ ਐਲਗੋਰਿਦਮ ਕਹਿੰਦਾ ਹੈ ਕਿ ਆਓ ਲੋਕਾਂ ਨੂੰ ਪੀਡੋਫਾਈਲ ਭਾਵ ਬੱਚਿਆਂ ਦੇ ਨਾਲ ਲਿੰਗਕ ਸੰਬੰਧ ਬਣਾਉਣ ਦੇ ਇੱਛੁਕ ਬਣਾਈਏ, ਪਰ ਕਿਉਂਕਿ ਉਹ ਇਸ ਨੂੰ ਜ਼ਿੰਮੇਵਾਰੀ ਦੇ ਨਾਲ ਸੇਧ ਨਹੀਂ ਦੇ ਰਹੇ ਤੇ ਕੰਟਰੋਲ ਨਹੀਂ ਕਰ ਰਹੇ, ਸਿਰਫ ਆਮਦਨ ਅਤੇ ਕਲਿੱਕਾਂ ਦੇ ਟੀਚਿਆਂ ਦੇ ਮਗਰ ਹੀ ਭੱਜ ਰਹੇ ਨੇ। ਜੇਕਰ ਲੋਕ ਇਨ੍ਹਾਂ ਸਿਸਟਮਾਂ ਦਾ ਸੱਚਮੁੱਚ ਹੀ ਜ਼ੋਰਦਾਰ ਢੰਗ ਦੇ ਨਾਲ ਬਚਾਅ ਨਹੀਂ ਕਰ ਰਹੇ ਤਾਂ ਇਸ ਦੇ ਅਜਿਹੇ ਨਤੀਜੇ ਹੀ ਨਿਕਲਣਗੇ। ਬੋਲੈਂਡ ਨੇ ਕਿਹਾ ਕਿ 2009 ਅਤੇ 2010 ਦੇ ਵਿਚਕਾਰ ਉਸਨੇ ਅਜਿਹੇ ਜਿਹੜੇ ਸਨ ਇਸ਼ਤਿਹਾਰ ਹਟਾਉਣ ਦੇ ਲਈ ਇੱਕ ਪ੍ਰੋਜੈਕਟ ਦੀ ਜਿਹੜੀ ਅਗਵਾਈ ਵੀ ਕੀਤੀ ਸੀ ਜੋ ਵਰਤੋਂਕਾਰਾਂ ਦੇ ਨਾਲ ਧੋਖਾਧੜੀ ਕਰ ਰਹੇ ਸਨ, ਜਿਸਦਾ ਮਤਲਬ ਸੀ ਕਿ ਉਸਨੂੰ ਉਸ ਸਮੇਂ ਵਰਤੋਂਕਾਰਾਂ ਦੀ ਸੁਰੱਖਿਆ ਤੇ ਵਰਤੋਂਕਾਰਾਂ ਦੇ ਤਜਰਬੇ ਖਾਤਰ ਕੰਪਨੀ ਦੀ ਆਮਦਨ ਦਾ ਇੱਕ ਵੱਡਾ ਹਿੱਸਾ ਹਟਾਉਣ ਦੀ ਇਜਾਜ਼ਤ ਸੀ। ਮੇਰੇ ਖਿਆਲ ਦੇ ਵਿੱਚ ਦੁਖਦਾਈ ਅਤੇ ਤਰਾਸਦਿਕ ਗੱਲ ਇਹ ਵੀ ਹੈ ਕਿ ਸਮੇਂ ਦੇ ਨਾਲ ਨਾਲ ਕਮਾਈ ਅਤੇ ਵਰਤੋਂਕਾਰ ਦੇ ਤਜਰਬੇ ਵਿਚਕਾਰ ਸਮਝੌਤਾ ਚਰਚਾ ਦਾ ਜਿਹੜਾ ਇੱਕ ਮੁੱਖ ਹਿੱਸਾ ਜਿਹੜਾ ਬਣ ਗਿਆ। ਉਸਦਾ ਕਹਿਣਾ ਹੈ ਕਿ ਉਸਨੇ 2025 ਦੇ ਵਿੱਚ ਆਪਣਾ ਇੰਸਟਾਗ੍ਰਾਮ ਦਾ ਖਾਤਾ ਬੰਦ ਕਰ ਦਿੱਤਾ ਸੀ ਤੇ ਉਸਦੇ ਵਿਚਾਰ ਦੇ ਵਿੱਚ ਜੇਕਰ ਲੋਕ ਵੱਡੀ ਗਿਣਤੀ ਚ ਕਹਿਣ ਲੱਗ ਪੈਣ ਕਿ ਮੈਂ ਬਾਹਰ ਹਾਂ, ਮੇਰਾ ਇਸ ਦੇ ਨਾਲ ਸੰਬੰਧ ਖਤਮ ਹੋ ਗਿਆ, ਇਸ ਨੂੰ ਭੁੱਲ ਜਾਓ, ਤਾਂ ਕੰਪਨੀ ਧਿਆਨ ਦੇਵੇਗੀ। ਬੀਬੀਸੀ ਨੂੰ ਭੇਜੇ ਇੱਕ ਬਿਆਨ ਦੇ ਵਿੱਚ ਮੈਟਾ ਨੇ ਕਿਹਾ ਕਿ ਬੱਚਿਆਂ ਦਾ ਸ਼ੋਸ਼ਣ ਇੱਕ ਭਿਆਨਕ ਅਪਰਾਧ ਹੈ ਤੇ ਮੈਟਾ ਆਪਣੀਆਂ ਐਪਾਂ ਦੇ ਉੱਤੇ ਤੇ ਇਸ ਦੇ ਨਾਲ ਲੜਨ ਦੇ ਲਈ ਜ਼ੋਰਦਾਰ ਢੰਗ ਦੇ ਨਾਲ ਕੰਮ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸੁਝਾਅ ਦੇਣਾ ਪੂਰੀ ਤਰ੍ਹਾਂ ਗਲਤ ਹੈ ਕਿ ਮੈਟਾ ਨੇ ਜਾਣ ਬੁੱਝ ਕੇ ਅਤੇ ਮਿੱਥ ਕੇ ਅਜਿਹੀ ਸਮੱਗਰੀ ਦੇ ਵਿੱਚ ਅਨੁਚਿਤ ਦਿਲਚਸਪੀ ਰੱਖਣ ਵਾਲੇ ਵਰਤੋਂਕਾਰਾਂ ਵੱਲ ਬੱਚਿਆਂ ਵਾਲੇ ਇਸ਼ਤਿਹਾਰ ਭੇਜੇ ਸਨ। ਕੰਪਨੀ ਨੇ ਕਮਾਈ ਨੂੰ ਸੁਰੱਖਿਆ ਦੇ ਨਾਲੋਂ ਤਰਜੀਹ ਦੇਣ ਤੋਂ ਇਨਕਾਰ ਕੀਤਾ ਤੇ ਕਿਹਾ ਕਿ 2025 ਦੇ ਵਿੱਚ ਉਨ੍ਹਾਂ ਨੇ ਸੰਭਾਵੀ ਤੌਰ ਦੇ ਉੱਤੇ ਸ਼ੱਕੀ ਵਤੀਰੇ ਦੇ ਕਾਫ਼ੀ ਸੰਕੇਤ ਦਿਖਾਉਣ ਵਾਲੇ 40,04,000,000 ਤੋਂ ਵੱਧ ਅਕਾਊਂਟਾਂ ਨੂੰ ਆਪਣੇ ਆਪ ਅਯੋਗ ਬਣਾ ਕੇ ਰੱਖ ਦਿੱਤਾ ਸੀ। ਮੈਟਾ ਨੇ ਅੱਗੇ ਕਿਹਾ ਕਿ ਜਦੋਂ ਕਿ ਦ੍ਰਿੜ ਅਪਰਾਧੀ ਫੜੇ ਜਾਣ ਤੋਂ ਬਚਣ ਦੀ ਕੋਸ਼ਿਸ਼ ਕਰਦੇ ਨੇ, ਸਾਡੀ ਮਾਹਰ ਟੀਮਾਂ ਸਾਡੇ ਸੁਰੱਖਿਆ ਉਪਾਵਾਂ ਨੂੰ ਸੁਧਾਰਨ ਦੇ ਲਈ ਲਗਾਤਾਰ ਕੰਮ ਕਰ ਰਹੀਆਂ ਨੇ। ਸ਼ੋਸ਼ਣਕਾਰੀਆਂ ਨੂੰ ਪੂਰੀ ਜਿਹੜਾ ਤਰ੍ਹਾਂ ਬਾਹਰ ਕੱਢਣ ਦੇ ਲਈ ਨਵੀਂ ਤਕਨਾਲੋਜੀ ਵਿਕਸਿਤ ਕਰ ਰਹੀਆਂ ਨੇ, ਉਲੰਘਣਾ ਕਰਨ ਵਾਲੀਆਂ ਵੈਬਸਾਈਟਾਂ ਦੇ ਲਿੰਕਾਂ ਨੂੰ ਬਲਾਕ ਕਰ ਰਹੀਆਂ ਨੇ ਤੇ ਹੋਰ ਕੰਪਨੀਆਂ ਦੇ ਨਾਲ ਖੁਫੀਆ ਜਾਣਕਾਰੀ ਸਾਂਝੀ ਕਰ ਰਹੀਆਂ ਨੇ ਤਾਂ ਜੋ ਉਹ ਵੀ ਕਾਰਵਾਈ ਕਰ ਸਕਣ। ਇਸ ਸਾਲ ਦੇ ਸ਼ੁਰੂ ਦੇ ਵਿੱਚ ਬੋਲੈਂਡ ਨੇ ਅਮਰੀਕਾ ਦੇ ਸੂਬੇ ਨਿਊ ਮੈਕਸੀਕੋ ਦੇ ਵਿੱਚ ਇੱਕ ਮੁਕੱਦਮੇ ਦੇ ਵਿੱਚ ਮੈਟਾ ਦੇ ਵਿਰੁੱਧ ਗਵਾਹੀ ਦਿੱਤੀ ਸੀ, ਜਿਸ ਦੇ ਵਿੱਚ ਮੈਟਾ ਤੇ ਆਪਣੇ ਪਲੇਟਫਾਰਮਾਂ ਦੇ ਉੱਤੇ ਬੱਚਿਆਂ ਦੀ ਸੁਰੱਖਿਆ ਦੇ ਬਾਰੇ ਵਰਤੋਂਕਾਰਾਂ ਨੂੰ ਗੁੰਮਰਾਹ ਕਰਨ ਦਾ ਜਿਹੜਾ ਦੋਸ਼ ਲਗਾਇਆ ਗਿਆ ਸੀ। ਅਦਾਲਤ ਨੇ ਮੈਟਾ ਨੂੰ ਨਿਊ ਮੈਕਸੀਕੋ ਨੂੰ 37,50,00,000 ਰੁਪਏ ਯਾਨੀ ਕਿ $375 million ਭਾਵ $27,90,00,000 ਰੁਪਏ ਤੇ 279 million ਪੌਂਡ ਅਦਾ ਕਰਨ ਦਾ ਹੁਕਮ ਦਿੱਤਾ ਸੀ। ਉਸ ਸਮੇਂ ਕੰਪਨੀ ਦੇ ਇੱਕ ਬੁਲਾਰੇ ਨੇ ਕਿਹਾ ਸੀ ਕਿ ਉਹ ਫੈਸਲੇ ਦੇ ਨਾਲ ਸਹਿਮਤ ਨਹੀਂ ਸਨ ਤੇ ਅਪੀਲ ਕਰਨ ਦਾ ਜਿਹੜਾ ਇਰਾਦਾ ਰੱਖਦੇ ਸਨ। ਅਮਰੀਕਾ ਆਧਾਰਿਤ ਸੋਸ਼ਲ ਮੀਡੀਆ ਕੰਪਨੀਆਂ ਲਈ ਆਪਣੇ ਪਲੇਟਫਾਰਮ ਦੇ ਉੱਤੇ ਬੱਚਿਆਂ ਦੀ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਬਾਰੇ NCMEC ਭਾਵ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲਾਈਡਿਡ ਚਿਲਡਰਨ ਦੀ ਜਿਹੜੀ ਹੈ ਸਾਈਬਰ ਟਿਪ ਲਾਈਨ ਦੇ ਉੱਤੇ ਰਿਪੋਰਟ ਕਰਨਾ ਲਾਜ਼ਮੀ ਹੈ। ਫਿਰ ਟਿਪ ਲਾਈਨ ਰਿਪੋਰਟ ਨੂੰ ਉਸ ਦੇਸ਼ ਦੀ ਕਾਨੂੰਨ ਲਾਗੂ ਕਰਨ ਵਾਲੀ ਢੁਕਵੀਂ ਏਜੰਸੀ ਨੂੰ ਭੇਜ ਦਿੰਦੀ ਹੈ ਜਿੱਥੇ ਉਸ ਨੂੰ ਲੱਗਦਾ ਕਿ ਘਟਨਾ ਵਾਪਰੀ ਹੈ। 2025 ਦੇ ਵਿੱਚ ਭਾਰਤ ਨੂੰ 19,01,9 million ਰਿਪੋਰਟਾਂ ਪ੍ਰਾਪਤ ਹੋਈਆਂ ਇਹਦੇ ਵਿੱਚ, ਜੋ ਕਿ 20,00,000 ਰਿਪੋਰਟਾਂ ਪ੍ਰਾਪਤ ਕਰਨ ਵਾਲੇ ਅਮਰੀਕਾ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਆਉਂਦਾ ਹੈ। ਭਾਰਤ ਦੇ ਸੂਬੇ ਤੇਲੰਗਾਨਾ ਦੇ ਵਿੱਚ ਸਾਈਬਰ ਸੁਰੱਖਿਆ ਬਿਊਰੋ ਦੀ ਡਾਇਰੈਕਟਰ, ਭਾਰਤ ਦੇ ਚੋਟੀ ਦੇ ਸਾਈਬਰ ਪੁਲਿਸ ਅਧਿਕਾਰੀਆਂ ਦੇ ਵਿੱਚੋਂ ਇੱਕ ਸਿਖਾ ਗੋਇਲ ਨੇ ਕਿਹਾ ਕਿ ਸਭ ਤੋਂ ਵੱਧ ਟਿੱਪਾਂ ਇੰਸਟਾਗ੍ਰਾਮ ਅਤੇ ਫੇਸਬੁੱਕ ਤੋਂ ਆਉਂਦੀਆਂ ਨੇ ਜਿਹੜੀਆਂ ਦੋਵੇਂ ਮੈਟਾ ਦੀ ਮਲਕੀਅਤ ਨੇ। ਉਸਨੇ ਅਗਾਂਹ ਕਿਹਾ ਕਿ ਪਰ ਇਸਦਾ ਮਤਲਬ ਇਹ ਨਹੀਂ ਕਿ ਉਹ ਸਭ ਤੋਂ ਵੱਡੇ ਨੇ। ਜੇਕਰ ਉਨ੍ਹਾਂ ਦੇ ਕੋਲ ਬੱਚਿਆਂ ਦੀ ਜਿਨਸੀ ਸ਼ੋਸ਼ਣ ਸਮੱਗਰੀ ਨੂੰ ਟਰੈਕ ਕਰਨ ਦੇ ਲਈ ਇੱਕ ਚੰਗੀ ਐਲਗੋਰਿਦਮ ਹੈ ਤਾਂ ਸਪਸ਼ਟ ਤੌਰ ਦੇ ਉੱਤੇ ਉਨ੍ਹਾਂ ਵੱਲੋਂ ਵਧੇਰੇ ਚੇਤਾਵਨੀਆਂ ਆਉਣਗੀਆਂ। ਆਨਲਾਈਨ ਨੁਕਸਾਨ ਦਾ ਸਾਹਮਣਾ ਕਰ ਰਹੇ ਬੱਚਿਆਂ ਦੇ ਲਈ ਹੈਲਪਲਾਈਨ ਦੀ ਸੇਵਾ ਚਲਾਉਣ ਵਾਲੀ ਇੱਕ ਮੁੰਬਈ ਆਧਾਰਿਤ NGO ਰਾਤੀ ਰਾਤੀ ਫਾਊਂਡੇਸ਼ਨ ਨੇ ਵੀ ਦੱਸਿਆ ਕਿ ਬੱਚਿਆਂ ਦੀ ਜਿਨਸੀ ਸ਼ੋਸ਼ਣ ਸਮੱਗਰੀ ਦੇ ਬਾਰੇ ਉਸ ਨੂੰ ਪ੍ਰਾਪਤ ਹੋਣ ਵਾਲੀਆਂ ਰਿਪੋਰਟਾਂ ਦਾ ਵੱਡਾ ਹਿੱਸਾ ਮੈਟਾ ਦੇ ਪਲੇਟਫਾਰਮਾਂ ਤੋਂ ਆਉਂਦਾ ਹੈ। ਇਹ NGO ਨੁਕਸਾਨਦਾਇਕ ਸਮੱਗਰੀ ਨੂੰ ਹਟਾਉਣ ਦੇ ਵਿੱਚ ਮਦਦ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਨਾਲ ਸਹਿਯੋਗ ਕਰਦੀ ਹੈ, ਪਰ ਇਸ ਦੇ ਸਹਿ ਸੰਸਥਾਪਕ ਤੇ ਡਾਇਰੈਕਟਰ ਸਿਧਾਰਥ ਪਲਾਈ ਨੇ ਕਿਹਾ ਕਿ ਅਪਰਾਧੀ ਸਾਡੇ ਨਿਗਰਾਨੀ ਦੇ ਯਤਨਾਂ ਤੋਂ ਬਚਣ ਲਈ ਇੰਸਟਾਗ੍ਰਾਮ ਤੋਂ ਟੈਲੀਗ੍ਰਾਮ ਤੱਕ ਜਿਹੜਾ ਨਿਰਵਿਘਨ ਸਫ਼ਰ ਕਰਦੇ ਨੇ। ਅਸੀਂ ਜਿਸ ਸਮੱਗਰੀ ਨੂੰ ਹਟਾਉਣ ਦੇ ਵਿੱਚ ਮਦਦ ਕਰਦੇ ਹਾਂ ਉਹ ਉਸ ਨੂੰ ਮੁੜ ਅਪਲੋਡ ਕਰਦੇ ਰਹਿੰਦੇ ਹੈ। ਮਹਾਰਾ ਨੇ ਦੱਸਿਆ ਕਿ ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ ਆਮ ਤੌਰ ਦੇ ਉੱਤੇ ਅਪਰਾਧਕ ਗਰੁੱਪਾਂ ਵੱਲੋਂ ਬਣਾਈ ਜਾਂਦੀ ਹੈ, ਜਿਵੇਂ ਕਿ ਮਨੁੱਖੀ ਤਸਕਰੀ ਕਰਨ ਵਾਲਿਆਂ ਵੱਲੋਂ, ਭਾਵੇਂ ਕਿ ਕਈ ਵਾਰੀ ਇਸ ਦੇ ਲਈ ਪਰਿਵਾਰ ਅਤੇ ਕਮਿਊਨਿਟੀ ਦੇ ਮੈਂਬਰ ਵੀ ਜ਼ਿੰਮੇਵਾਰ ਹੁੰਦੇ ਨੇ। ਆਖਰ ਚੋਂ ਲਿਖਦੇ ਆ ਕਿ ਭਾਰਤ ਦੇ ਵਿੱਚ ਬੱਚਿਆਂ ਦੇ ਵਿਰੁੱਧ ਹਿੰਸਾ ਨੂੰ ਰੋਕਣ ਲਈ ਕੰਮ ਕਰਨ ਵਾਲੀਆਂ 250 ਤੋਂ ਵੱਧ ਸੰਸਥਾਵਾਂ ਦੇ ਇੱਕ ਨੈੱਟਵਰਕ ਜਸਟ ਰਾਈਟਸ ਫਾਰ ਚਿਲਡਰਨ ਦੇ ਸੰਸਥਾਪਕ ਭੁਵਨ ਰਿੱਬੂ ਨੇ ਕਿਹਾ ਕਿ ਇਸ ਅਪਰਾਧ ਦੀ ਕਾਫ਼ੀ ਰਿਪੋਰਟ ਨਹੀਂ ਹੁੰਦੀ ਹੈ ਅਤੇ ਪੁਲਿਸ ਅਜੇ ਇਸ ਦੇ ਨਾਲ ਨਜਿੱਠਣ ਦੇ ਲਈ ਤਕਨੀਕੀ ਹੁਨਰ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਨੂੰ ਸਫਲਤਾਪੂਰਵਕ ਕਰਨ ਦੇ ਲਈ ਅੰਤਰਰਾਸ਼ਟਰੀ ਸਹਿਯੋਗ ਜਿਹੜੇ ਨੇ ਅਤੇ ਸਰਹੱਦਾਂ ਤੋਂ ਪਾਰ ਖੁਫੀਆ ਜਾਣਕਾਰੀ ਸਾਂਝੀ ਕਰਨਾ ਬਹੁਤ ਜ਼ਰੂਰੀ ਹੈ। ਜਥੇਬੰਦਕ ਅਪਰਾਧ ਦੇ ਜਾਲ ਨੂੰ ਜਥੇਬੰਦਕ ਅਪਰਾਧ ਦੇ ਜਾਲ ਨੂੰ ਲੱਭਣ ਦੇ ਲਈ ਮੰਗ ਅਤੇ ਸਪਲਾਈ ਦੀ ਪੂਰੀ ਲੜੀ ਨੂੰ ਟਰੈਕ ਕੀਤਾ ਜਾਣਾ ਇਹਦੇ ਵਿੱਚ ਚਾਹੀਦਾ ਹੈ ਜੀ। ਦੋਸਤੋ, ਇਹ ਸੀ ਜੀ, ਖਾਸ ਕਰ ਪਰਿਵਾਰਾਂ ਵਾਲੇ ਇਹਦੇ ਉੱਤੇ ਜ਼ਰੂਰ ਧਿਆਨ ਦੇਣ। ਵੈਸੇ ਵੀ ਆਪਾਂ ਬੱਚਿਆਂ ਦੀਆਂ ਫੋਟੋਆਂ ਜਾਂ ਨਹਾਉਂਦੇ ਧੋਂਦੇ ਜਾਂ ਹੋਰ ਕਿਤੇ ਬਾਹਰ ਕਿਤੇ ਸਵੀਮਿੰਗ ਕਰ ਰਹੇ ਆ ਉਦਾਂ ਫੋਟੋਆਂ ਪਾ ਦਿੰਦੇ ਹਾਂ, ਇਹ ਸਾਰੀਆਂ ਚੀਜ਼ਾਂ ਪਾਬੰਦੀ ਯੋਗ ਨੇ। ਤੇ ਸੀ ਰਿਪੋਰਟ BBC ਦੀ ਖੋਜ ਦੇ ਅਨੁਸਾਰ ਇੰਸਟਾਗ੍ਰਾਮ ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲਾ ਇਸ਼ਤਿਹਾਰ ਚਲਾ ਰਿਹਾ। ਲੇਖਕ ਸਨ ਇਸ ਦੇ ਦਿਵਿਆ ਆਰੀਆ ਤੇ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ ਸੁਖਵੰਤ ਹੁੰਦਲ ਜੀ ਨੇ, ਜੋ ਕਿ 3 ਜੁਲਾਈ 2026 ਦੀ ਪ੍ਰਕਾਸ਼ਿਤ ਹੋਈ ਆਨਲਾਈਨ ਸਾਈਟ ਦੇ ਉੱਤੇ BBC ਦੇ ਉੱਤੇ ਰਿਪੋਰਟ ਸੀ, ਉਹਦਾ ਪੰਜਾਬੀ ਦੇ ਵਿੱਚ ਅਨੁਵਾਦ ਹੈ। ਤੇ ਇਹ ਸੀ ਦੋਸਤੋ ਅੱਜ ਦੀ ਇੱਕ ਜੜੀ ਰਿਪੋਰਟ। ਚੰਗੀ ਲੱਗੀ ਹੋਵੇ ਉਹ ਦੋਸਤਾਂ ਮਿੱਤਰਾਂ ਤੱਕ, ਹੋ ਸਕਦਾ ਤੁਹਾਨੂੰ ਬੋਰ ਕਰਦੀ ਹੋਵੇ, ਪਰ ਇਹ ਚੀਜ਼ਾਂ ਜਿਹੜੀਆਂ ਨੇ ਜ਼ਰੂਰੀ ਸਾਡੇ ਲਈ, ਜਿਹੜੀਆਂ ਕਿਉਂਕਿ ਡਿਜੀਟਲ ਮੀਡੀਆ ਦੇ ਵਿੱਚ ਆਪਾਂ ਰਹਿੰਦੇ ਹਾਂ, ਡਿਜੀਟਲ ਆਪਣੇ ਹੱਥਾਂ ਦੇ ਵਿੱਚ ਫੋਨ ਫੜੇ ਹੋਏ ਆ, TV ਆ ਗਏ, ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਜੇ ਇਹਨਾਂ ਚੀਜ਼ਾਂ ਦੇ ਬਾਰੇ ਚਲਾਉਣ ਨੂੰ ਜਾਂ ਘਰ ਦੇ ਵਿੱਚ ਰੱਖਣ ਦੀ ਸਾਨੂੰ ਪੂਰੀ ਪੂਰੀ ਜਾਣਕਾਰੀ ਚਾਹੀਦੀ ਹੈ, ਕਿੱਥੇ ਕਿੱਥੇ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਨਾ ਅਤੇ ਕਿੱਥੇ ਕਿੱਥੇ ਨਹੀਂ ਕਰਨਾ, ਅਤੇ ਇੱਕ ਛੋਟੀ ਜਿਹੀ ਕੀਤੀ ਹੋਈ ਗਲਤੀ ਜਾਂ ਇੱਕ ਛੋਟੀ ਜਿਹੀ ਵੀਡੀਓ ਬਣਾਈ ਹੋਈ ਉਹ ਕਿਤੇ ਦੀ ਕਿਤੇ ਪਹੁੰਚ ਸਕਦੀ ਹੈ, ਇਹ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਅਤੇ ਪਤਾ ਉਦੋਂ ਲੱਗਣਾ ਜਦੋਂ ਪੂਰੀ ਦੁਨੀਆਂ ਦੇ ਵਿੱਚ ਰੌਲਾ ਪੈ ਗਿਆ, ਫਿਰ ਐਵੇਂ ਰੌਲਾ ਪੈ ਗਿਆ, ਐਵੇਂ ਰੌਲਾ ਪੈ ਗਿਆ, ਹੋ ਜਾਂਦੀ ਹੈ ਜੀ। ਅਤੇ ਲਓ ਦੋਸਤੋ, ਇਹ ਸੀ ਜੀ ਇੱਕ ਰਿਪੋਰਟ, ਅਤੇ ਫਿਰ ਕਰੀਏ ਸਮਾਪਤੀ ਜਾਂਦੇ ਜਾਂਦੇ ਕਿ ਕੁਝ ਹੋਰ ਵੀ ਸਾਂਝਾ ਕਰਦੀ ਹੈ ਤੁਹਾਡੇ ਨਾਲ। ਵੈਸੇ ਤਾਂ ਇੱਕ ਸਤਲੁਜ ਦੇ ਉੱਤੇ ਸੀਗੀ ਇੱਕ ਗੱਲਬਾਤ ਇੰਟਰਸਟਿੰਗ ਇਤਿਹਾਸ ਦੇ ਪੱਖ ਤੋਂ, ਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ। +358 44 9619 ਬਾ ਸਟੂਡੀਓ ਦਾ ਨੰਬਰ ਹੈ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਅਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਔਜਲਾ ਸਾਹਿਬ ਲਿਖਦੇ ਨੇ, ਗੁਰੀ ਮਾਨ ਜੀ ਜਨਮ ਦਿਨ ਦੀਆਂ ਮੁਬਾਰਕਾਂ ਹੋਣ ਜੀ, ਤੇ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ। ਤੇ ਔਜਲਾ ਸਾਹਿਬ ਕਹਿੰਦੇ ਦੂਜੇ ਨਾਲੋਂ 400 ਸਕੇਅਰ ਫੁੱਟ ਵੱਡਾ ਬਣਾਉਣਾ ਜ਼ਰੂਰ ਹੈ ਜੀ। ਕੀ ਬਣਾਉਣਾ ਔਜਲਾ ਸਾਹਿਬ ਆਪਾਂ ਵੱਡਾ? ਹਾਂ ਅੱਛਾ ਜੀ, ਘਰ ਦੀ ਗੱਲ ਕਰਦੇ ਆ, ਬਿਲਕੁਲ ਹੈ ਜੀ ਬਿਲਕੁਲ। ਹਾਂਜੀ, ਇੱਥੇ ਦੇਖੋ ਹੁਣ ਗੋਰੇ, ਵੈਸੇ ਦੇਖਿਆ ਜਾਵੇ ਆਪਣੀ ਫੈਸਿਲਿਟੀ ਲਈ ਵੀ ਜਿੱਦਾਂ ਜਿੱਦਾਂ ਬੱਚੇ ਵੱਡੇ ਹੋ ਜਾਂਦੇ ਆ ਉਦਾਂ ਉਦਾਂ ਬੱਚੇ ਜਿਹੜਾ ਆਪਣੇ ਚਲੇ ਜਾਂਦੇ ਆ ਜੀ, ਆਪਣੇ ਆਪਣੇ ਉਡਾਰੀ ਮਾਰ ਜਾਂਦੇ ਆ ਯੂਨੀਵਰਸਿਟੀਆਂ ਦੇ ਵਿੱਚ, ਹੋਰ ਸ਼ਹਿਰਾਂ ਦੇ ਵਿੱਚ, ਵੱਡੇ ਸ਼ਹਿਰਾਂ ਦੇ ਵਿੱਚ ਨੌਕਰੀਆਂ ਵੀ ਉੱਥੇ ਕਰਨੀਆਂ ਨੇ ਜੇ ਪਿੰਡਾਂ 'ਚ ਰਹਿੰਦੇ ਆ। ਤਾਂ ਫਿਰ ਘਰ ਜਿੱਦਾਂ ਪਹਿਲਾਂ 4 ਕਮਰਿਆਂ ਵਾਲਾ ਜਾਂ 6 ਕਮਰਿਆਂ ਵਾਲਾ ਲਿਆ ਤੁਸੀਂ 1000 ਸਕੇਅਰ ਫਿੱਟ ਦੇ ਵਿੱਚ, ਆ ਤਾਂ ਇਕੱਲੇ 2 ਜੀਅ ਰਹਿ ਜਾਂਦੇ ਆ, ਤੇ ਫਿਰ ਉਹ ਰੱਖਣਾ ਵੀ, ਸਾਂਭਣਾ ਵੀ, ਉਮਰ ਦੇ ਹਿਸਾਬ ਦੇ ਨਾਲ ਵੀ ਔਖਾ, ਐਕਸਪੈਂਸ ਵੀ ਹੈ, ਹੋਰ ਕਮਿਊਨਿਟੀ ਦੇ ਖਰਚੇ ਆ, ਆਪਣੀ ਕਮੇਟੀਆਂ ਦੇ ਖਰਚੇ ਨੇ, ਰੋਡ ਹੋ ਗਿਆ, ਹੋਰ ਸਾਰੀਆਂ ਚੀਜ਼ਾਂ ਹੋ ਗਈਆਂ, ਟੈਕਸ ਦੇਣਾ ਪੈਂਦਾ ਹੈ ਸਾਲ ਬਾਅਦ ਸਾਰ, ਉਹ ਸਾਰੇ ਫਿਰ ਐਕਸਪੈਂਸਿਵ ਲੱਗਦੇ ਨੇ ਜੀ। ਫਿਰ ਰਿਟਾਇਰਮੈਂਟ ਹੋ ਜਾਂਦੀ ਹੈ, ਵਿਚਾਰੇ 2 ਹੀ ਰਹਿ ਜਾਂਦੇ ਆ, ਫਿਰ ਔਖਾ ਹੋ ਜਾਂਦਾ ਉਹਨਾਂ ਚੀਜ਼ਾਂ ਨੂੰ ਹੈਂਡਲ ਕਰਨਾ ਵੀ। ਇਸੇ ਕਰਕੇ ਗੋਰੇ ਫਿਰ ਉਹ ਚੀਜ਼ ਨੂੰ ਉਨਾ ਕੁ ਚਿਰ ਵਰਤਦੇ ਆ ਜਿੰਨਾ ਚਿਰ ਉਹਦੀ ਜ਼ਰੂਰਤ ਹੈ, ਪਰ ਸਾਡੇ ਵਾਲੇ ਕਹਿੰਦੇ ਕਿ ਇੱਕ ਵਾਰੀ ਚੀਜ਼ ਖਰੀਦ ਲਈ ਤੇ ਰਹਿੰਦੀ ਦੁਨੀਆਂ ਅਗਲੀਆਂ ਚਾਰ ਪੰਜ ਪੀੜ੍ਹੀਆਂ ਇਸ ਨੂੰ ਮਤਲਬ ਕਿ ਆਪਣੇ ਕੋਲ ਹੀ ਰੱਖਣਗੀਆਂ। ਉਹ ਅਸੀਂ ਥੋੜੇ ਜਿਹੇ ਹੋਰ ਬਿਰਤੀ ਦੇ ਲੋਕ ਹਾਂ, ਸਾਡੀ ਸੋਚ ਥੋੜੀ ਜਿਹੀ ਵੱਖਰੀ ਹੈ, ਪਰ ਗੋਰਿਆਂ ਦੀ ਸੋਚ ਥੋੜੀ ਵੱਖਰੀ ਹੈ ਜੀ। ਤੇ ਆਪਣੇ ਨਾਲ ਸਵੀਡਨ ਤੋਂ ਜੁੜੇ ਹੈ ਯਾਦਵਿੰਦਰ ਵਿਦੇਸ਼ਾ ਜੀ। ਤੇ ਵੈਸੇ ਸਵੀਡਨ ਕੱਲ ਜਾਣ ਦਾ ਮੌਕਾ ਮਿਲਿਆ, ਪਰ ਉਹ ਆਪਣੇ ਸਵੀਡਨ ਯਾਦਵਿੰਦਰ ਜੀ ਥੋੜਾ ਜਿਹਾ ਦੂਰ ਰਹਿੰਦੇ ਨੇ ਜੀ, ਤੇ ਅਸੀਂ ਉਰੇ ਉਰੇ ਮੁੜੇ ਆਏ। ਵੈਸੇ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਯਾਦਵਿੰਦਰ ਜੀ।
2: ਹਾਂਜੀ ਸਤਿ ਸ੍ਰੀ ਅਕਾਲ ਜੀ, ਦੁਆਬਾ ਰੇਡੀਓ ਤੋਂ।
1: ਜਰੂਰ ਜਰੂਰ, ਅਗਲੀਆਂ ਗਰਮੀਆਂ ਦੇਖਾਂਗੇ, ਲੰਬਾ ਟੂਰ ਬਣਾ।
2: ਮਿੰਟਾਂ ਦੇ ਬੰਦਾ ਆਪਣਾ ਏਅਰਪੋਰਟ ਆ, 15 ਮਿੰਟ ਲੱਗਦੇ ਹਰ ਕੰਟਰੀ ਜਾਂਦੇ।
1: ਬਿਲਕੁਲ
2: ਵਧੀਆ ਪ੍ਰੋਗਰਾਮ, ਮੈਂ ਤੇ ਲੇਟ ਹੀ ਲਾਇਆ ਸੀ।
1: ਥੈਂਕ ਯੂ ਜੀ।
2: ਸੋਸ਼ਲ ਮੀਡੀਆ ਜਿਹੜਾ, ਸੋਸ਼ਲ ਮੀਡੀਆ ਤੇ ਉਹ ਪੰਗੇ ਪੈਂਦੇ ਆ, ਹਟਣੇ ਚਾਹੀਦੇ ਆ। ਹੁਣ ਤੇ ਇਹ ਨਾ ਬੜੀਆਂ ਬੜਾ ਬੜਾ ਲੋਕੀ ਵੀਡੀਓ ਪਾਈ ਜਾਂਦੇ
1: ਜੀ।
2: ਬਾਕੀ ਜਿਹੜੀ ਐਂਡ ਵਾਲੀ ਗੱਲ ਕੀਤੀ, ਕੱਲ ਮੈਂ ਆਪਣੇ ਕਜ਼ਨ ਨੂੰ ਫੋਨ ਕੀਤਾ ਹੈ
1: ਜੀ,
2: ਤੇ ਉਹ ਮੈਨੂੰ ਕਹਿੰਦਾ ਹੁੰਦਾ ਖਾ ਗਏ ਅਮਰੀਕਾ ਇੰਗਲੈਂਡ ਖਾ ਗਿਆ ਲੋਕਾਂ ਨੂੰ ਕਹਿੰਦਾ ਗੱਲ, ਵਾਕਈ ਰਿਸ਼ਤਿਆਂ ਨੂੰ ਮਤਲਬ ਖਾ ਗਏ ਆ ਲੋਕ, ਆਪਣੇ ਨੌਜਵਾਨਾਂ ਨੂੰ ਦੂਜਿਆਂ ਤੇ ਜਾ ਕੇ ਸਾਰੇ ਲੈ ਕੇ ਕੱਢ ਕੇ। ਹੁਣ ਘਰਾਂ ਚ ਕੋਈ ਬੰਦਾ ਹੀ ਨੀ ਰਿਹਾ ਕਿ ਇੱਕ ਦੋ ਦੋ ਬੰਦੇ ਰਹੇ।
1: ਨਹੀਂ ਉਹਨਾਂ ਦੀ ਤਾਂ ਚਲੋ ਕੀ ਗਲਤੀ, ਆਪਣੀਆਂ ਵੀ ਗਲਤੀਆਂ ਨੇ, ਇਹ ਕੱਲਾ ਉਹਨਾਂ ਨੂੰ ਨਾ ਕਹਿ ਸਕਦੇ ਇਹਨਾਂ ਮੁਲਕਾਂ ਨੇ, ਚਲੋ ਜੇ ਰਹਿਣ ਸਹਿਣ ਦਾ ਸਾਰਾ ਕੁਝ ਪ੍ਰਬੰਧ।
2: ਨਹੀਂ ਨਹੀਂ ਗਲਤੀ ਨੀ, ਓਦਾਂ ਗੱਲ ਕੀਤੀ ਕਿ ਮਾਂ ਪਿਓ ਹੁਣ ਜਿੱਦਾਂ ਕੱਲੇ ਆਡੇ, ਮਾਂ ਪਿਓ ਕੱਲੇ ਘਰ ਚ ਕੱਲੇ ਹੁੰਦੇ
1: ਜੀ।
2: ਹੁਣ ਦੇ ਕਾਡਾ ਮਾਮਾ ਵਾ ਉੱਥੇ ਲਾਗੇ ਬਾਤ ਨੇ ਜੀ ਉਹ ਘਰੇ
1: ਜੀ,
2: ਤੇ ਹੁਣ ਜੇ ਬੰਦਾ ਕੋਲ ਹੋਵੇ, ਮੈਂ ਵੀ ਅੱਗੇ ਉੱਥੇ ਹੁਣ ਆਪਾਂ 50 ਨੂੰ ਮਿਲਦੇ
1: ਜੀ,
2: ਐਗਰੀ ਲਾਗਾਂਡੀਆਂ ਗਵਾਂਡੀਆਂ ਰਿਸ਼ਤੇਦਾਰਾਂ ਨੂੰ ਕੋਈ ਨਾ ਕੋਈ ਪ੍ਰੋਗਰਾਮ ਆਇਆ ਰਹਿੰਦਾ
1: ਜੀ।
2: ਇੱਥੇ ਤੇ ਹੁਣ ਕੋਈ ਪ੍ਰੋਗਰਾਮ ਹੀ ਨਹੀਂ, ਇੱਥੇ ਤੇ ਬੰਦਾ ਵੇਹਦਾ ਕੋਈ ਪਾਰਟੀ ਪੂਰਟੀ ਆਵੇ ਕਿਤੇ ਸਾਲ ਚ ਇੱਕ ਦੋ ਆ ਗਈਆਂ ਨੀ ਤੇ ਉਹਦੀ
1: ਜੀ।
2: ਗੱਲ ਪਰ ਇਹ ਆ ਕਿ ਜਿੱਥੇ ਜਿਹਾ ਦਾਣ, ਜਿੱਥੇ ਗੁਰੂ ਨਾਨਕ ਸਾਹਿਬ ਵਾਂਗੂ ਜਿੱਥੇ ਦਾਣਾ ਉੱਥੇ ਖਾਣਾ ਹੀ ਪੈਣਾ।
1: ਬਿਲਕੁਲ,
2: ਤੇ ਉਹ ਇੱਕ ਬੰਦੇ ਦੀ ਜਦੋਂ ਉਮਰ ਦਾ ਹਿਸਾਬ ਨਾਲ ਫਰਕ ਪੈਣ ਡਿਆ ਪੈਂਦਾ ਨਾ, ਉਮਰ ਥੋੜੀ ਵਧਣ ਡਿਆ ਪੈਂਦੀ, ਉਹਦਾ ਬੰਦੇ ਦਾ ਧਿਆਨ ਫਿਰ ਪਿੱਛੇ ਨੂੰ ਜਾਂਦਾ, ਜਿਦਾਂ
1: ਜੀ
2: ਲਾ ਲੋ ਗੇ ਪੰਛੀ ਮੁੜਦੇ ਆਲਣੇ ਆ, ਪਰ ਮੁੜਿਆ ਨੀ ਜਾਂਦਾ ਇੱਥੋਂ ਮੁੜਦਾ, ਨਾਲ ਮੁੜ ਕੇ ਲੈਣਾ ਵੀ ਕੀ। ਮੈਂ ਅੱਗੇ ਸੋਚਦਾ ਨਾ ਕਈ ਕਹਿਣਗੇ ਅਸੀਂ ਸਾਰੀ ਫੈਮਿਲੀ ਦਾ ਮੂਵ ਹੋ ਗਏ, ਤੇ ਹੁਣ ਜਿਹੜੇ ਬੱਚੇ ਇੱਥੇ ਜੰਮੇ ਉਹਨਾਂ ਦੇ ਨਾਲ ਤੇ ਅਸੀਂ ਉਹ ਬੱਚਿਆਂ ਦੇ ਨਾਲ ਤੇ ਮੇਰਾ ਸਾਡਾ ਵੀ ਕੀ ਕਹਿੰਦੇ ਉਹਨਾਂ ਦੇ ਨਾਲ ਤੇ ਮੇਰਾ ਕੋਈ ਜਾਤੀ ਕੰਡ ਹੈ ਨਾ, ਜਿਹੜੇ ਇੱਥੇ ਪੈਦਾ ਹੋਏ ਉਹਨਾਂ ਨੂੰ ਲੈ ਜਾਈਏ ਅਸੀਂ ਉੱਥੇ ਚੁੱਕ ਕੇ
1: ਜੀ,
2: ਤੇ ਇਹ ਤੇ ਫਿਰ ਗਲਤ ਵਾ ਨਾ ਥੋੜਾ ਅੱਗੇ।
1: ਚਲੋ ਜਦੋਂ ਆਪਣਾ ਅਡਾਰੀ ਯੋਗੇ ਹੋ ਗਏ, ਆਪਣਾ ਪੈਰਾਂ ਸਿਰ ਹੋ ਗਏ ਸਾਰਾ ਕੁਝ, ਫਿਰ ਤਾਂ ਬੰਦਾ ਜਾ ਜੂ ਆਉਂਦਾ। ਚਲੋ
2: ਨਹੀਂ ਨਹੀਂ ਫਿਰ ਤੇ ਬੰਦਾ ਚਲੋ 6 ਰਹਿ ਆਉਂਦਾ ਵਾ, 6 ਰਹਿ ਸਕਦੇ ਆ, 6 ਬੰਦਾ ਵਧੀਆ ਰਹਿ ਲੈਂਦਾ ਉੱਥੇ
1: ਜੀ।
2: ਤੇ ਇੱਕ ਇਹ ਆ ਕੇ ਚਲੋ ਇਹ ਫਾਇਦਾ ਹੈਗਾ ਕਿ ਆਪਾਂ ਨੂੰ ਚਲੋ ਪਾਸਪੋਰਟ ਤੇ 6 ਦੀ ਐਂਟਰੀ ਦੇ ਹੈਗੀ
1: ਜੀ,
2: 6 ਬੰਦਾ ਰਹਿ ਆਉਂਦਾ ਨਾਲੇ ਜਿੱਥੇ ਜਿੱਥੇ ਰੋਟੀ ਲੱਗੀ ਉੱਥੇ ਹੁਣ ਉੱਥੋਂ ਨੂੰ ਛੱਡ ਕੇ ਥੋੜਾ ਜਿਹਾ ਆ ਜਾਂਦਾ।
1: ਬਿਲਕੁਲ ਹੈ ਜੀ,
2: ਹੁਣ ਜਿਹੜੇ ਛੱਡ ਕੇ ਜਾਣ ਡੇ ਉਹ ਹੁਣ ਕਈ ਸਾਲ ਹੋ ਗਏ ਉਹਨਾਂ ਨੂੰ ਉੱਥੇ ਰਹਿੰਦਿਆਂ
1: ਜੀ,
2: ਉਹ ਲੋਕੀ ਜੇ ਕੋਈ ਕਹਿੰਦਾ ਨਾ ਵਾਪਸ ਆ ਗਏ ਆ, ਉਹ ਵੀ ਰਿਟਾਇਰਮੈਂਟ ਦੀ ਉਮਰ ਤੋਂ ਬਾਅਦ ਹੀ ਆ ਜੇ ਕੋਈ ਗਿਆ
1: ਜੀ,
2: ਪਹਿਲਾਂ ਕੋਈ ਵੀ ਨੀ ਜਾਂਦਾ, ਪਹਿਲਾਂ ਨੇ ਇੱਥੋਂ ਖਰਚੇ ਨਿੱਕੇ ਨਿੱਕੇ ਖਰਚੇ ਕੰਮਾਂ ਕਾਰਾਂ ਦੇ ਸਭ ਕੁਝ ਸਾਰੇ ਖਰਚੇ ਇੱਥੇ ਪੂਰੇ ਕਰਦੇ
1: ਜੀ।
2: ਬਾਕੀ ਯਾਰ ਪੰਜਾਬ ਦੇ ਹਾਲਾਤ ਜਿਹੜੇ ਆ ਲੱਗਦੇ ਵਿਗੜੀ ਜਾ ਰਹੇ ਆ ਰੋਜ਼, ਅੱਜ ਪ੍ਰਧਾਨ ਸਾਹਿਬ ਨੂੰ ਚੁੱਕ ਕੇ ਲੈ ਗਏ ਜਾਂਦੇ।
1: ਨਹੀਂ ਨਹੀਂ ਕਿਤੇ ਨੀ ਲਗਾਏ, ਚੁੱਕ ਕੇ ਤਾਂ ਨੀ ਲਗਾਏ, ਪੇਸ਼ ਹੋਏ ਜੀ ਸੈੱਟ ਅੱਗੇ ਜਾਂਦੇ।
2: ਅੱਛਾ ਪੇਸ਼ ਹੋਏ
1: ਜੀ,
2: ਚਲੋ
1: 2-3 ਘੰਟੇ ਬੈਠੇ ਆ ਉੱਥੇ, ਪੂਰੀ ਮਹਿਕਮੇ ਨੇ ਸੇਵਾ ਸੁਵਾ ਕੀਤੀ ਆ, ਉਹ ਭਗਤ ਕੀਤੀ ਹੈ।
2: ਉਹਨਾਂ ਦੀ ਸੇਵਾ ਤੇ ਬਹੁਤ ਵਾ, ਉਹ ਸੇਵਾ ਕਮਾਲ ਹੁੰਦੀ
1: ਜੀ।
2: ਇਹ ਆ ਕੇ ਕੋਈ ਹੁਣ ਉਹ ਗੱਲ ਸੁਣੋ, ਟੋਫੀਆਂ ਵੱਖ ਵੱਖਰੀਆਂ ਟੋਫੀਆਂ, ਹੱਟੀ ਨੂੰ ਟੋਫੀ ਲੈ ਲਈਏ, ਦੂਜੀ ਨੂੰ ਟੋਫੀ ਲੈ ਲਈਏ, ਪੰਜਾਬੀਆਂ ਨੇ ਪਰ ਟੋਫੀਆਂ ਖਾਂਦੇ ਰਹਿਣਾ
1: ਜੀ।
2: ਉਹ ਹੁਣ ਦੂਜੀ ਪਾਰਟੀ ਲੈ ਉਹ, ਕੋਈ ਦੂਜੀ ਪਾਰਟੀ ਲੈ ਉਹ,
1: ਬਿਲਕੁਲ ਹੈ ਜੀ।
2: ਹੁਣ ਸਿਆਣ ਤੋਂ ਵੀ ਕਰਨੀ ਪੈਣੀ ਹੈ ਨਾ, ਹੁਣ ਬਿਲਕੁਲ ਹੀ ਇੱਕੋ ਕੇ
3: ਹੁਣ ਜਿਦਾਂ ਹੁਣ ਹੁਣ ਮੈਂ ਸੋਚਣ ਡਿਆ ਵੀ ਇੱਕ ਰਾਜਨੀਤੀ ਹੁੰਦੀ ਸੀ ਬਾਰ ਬਾਰ ਅੰਮ੍ਰਿਤਪਾਲ ਦਾ ਨਾਂ ਲਈ ਜੋ ਮੁੱਖ ਮੰਤਰੀ ਅੰਮ੍ਰਿਤਪਾਲ ਬਣ ਰਿਹਾ ਮੁੱਖ ਮੰਤਰੀ ਬਣ ਰਿਹਾ ਤੇ ਉਹਨੂੰ ਜਿਹੜਾ ਛੱਡਣਾ ਹੁੰਦਾ ਉਹ ਨਾ ਛੱਡਣ
1: ਨਹੀਂ ਉਹਨਾਂ ਨੇ ਅਨਾਉਂਸ ਕੀਤਾ ਉਹਨਾਂ ਦੀ ਅੱਜ ਵਾਰਸ ਪੰਜਾਬ ਪਾਰਟੀ ਨੇ ਕਿਹਾ ਕਿ ਆਉਣ ਵਾਲਾ ਚਿਹਰਾ 2027 ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਵੱਲੋਂ ਹੋਏਗਾ ਜੀ ਅੰਮ੍ਰਿਤਪਾਲ
3: ਨਹੀਂ ਉਹ ਤੇ ਉਹੀ ਹੋਣਾ ਜਦੋਂ ਮੇਨ ਪ੍ਰਧਾਨ ਹੀ ਉਹਨਾਂ ਦਾ ਉਹ ਤੇ ਸਿੱਧਾ ਲੌਜਿਕ ਹੀ
1: ਬਿਲਕੁਲ ਜੀ ਬਿਲਕੁਲ
3: ਪਰ ਇਹ ਆ ਕਿ ਮੈਂ ਇੱਕ ਲਾਸਟ ਜਿਹੜਾ ਮੈਸੇਜ ਦੇਣਾ ਕਿ ਪੰਜਾਬ ਨੇ ਠੇਕਾ ਨੀ ਲਿਆ ਆਪਣੇ ਨਿਆਣੇ ਮਰਵਾਉਣ ਨੂੰ ਤੇ ਬਾਅਦ ਚ 20-25 ਸਾਲਾਂ ਬਾਅਦ ਉਹ ਕਿਸੇ ਨੂੰ ਸਜ਼ਾ ਹੁੰਦੀ ਆ ਉਦੋਂ ਤੱਕ ਨਜ਼ਾਰੇ ਲੈ ਕੇ ਹੋ ਜਾਂਦਾ ਇੱਕ ਜਿਹੜੀ ਫੋਕੀ ਅਣਖ ਜਿਹੜੀ ਬੜੀ ਆ ਨਾ
1: ਜੀ
3: ਤੇ ਅਣਖ ਤੇ ਇੱਕ ਗੁੱਸਾ ਜਿਹੜਾ ਪੰਜਾਬੀਆਂ ਨੂੰ ਲੈ ਕੇ ਡੁੱਬਣ ਡਿਆ
1: ਜੀ
3: ਕਿਉਂਕਿ ਪੰਜਾਬ ਦੇ ਨਿਆਣੇ ਜਿਹੜੇ ਇਹਨਾਂ ਕੰਮਾਂ ਨੂੰ ਨੀ ਫੜੇ ਕਿਤੇ ਜੇ ਕੋਈ ਸ਼ਹੀਦੀਆਂ ਦੇ ਦੋ ਤੇ ਕੋਈ ਕਿਤੇ ਧਰਨੇ ਦੇ ਲੋ ਉਧਰ ਦੇ ਦੋ
1: ਜੀ
3: ਜੇ ਕੋਈ ਕਰਨਾ ਤੇ ਫਿਰ ਨਿਆਣੇ ਨੂੰ ਨਿਆਣੇ ਕੋਈ ਡਾਕਟਰ ਇੰਜੀਨੀਅਰ ਬਣਾਉਣੇ ਆ ਤੇ ਫਿਰ ਇਹਨਾਂ ਚੀਜ਼ਾਂ ਦੇ ਪਿੱਛੋਂ ਹਟਣਾ ਪੈਣਾ
1: ਬਿਲਕੁਲ ਹੈ ਜੀ ਬਿਲਕੁਲ
3: ਕਾਰਲ ਮਾਰਕਸ ਨੇ ਆਖਿਆ ਨਾ ਕਿ ਹਿਸਟਰੀ ਜਿਹੜੀ ਰਿਪੀਟ ਕਰਦੀ ਹੈ
1: ਜੀ
3: ਤੇ ਤੁਸੀਂ ਹਿਸਟਰੀ ਤੋਂ ਸਿੱਖਿਆ ਕੀ ਆ ਹਿਸਟਰੀ ਤੋਂ ਕੱਖ ਨੀ ਸਿੱਖਿਆ
1: ਦੋ ਤਿੰਨ ਚਾਂਸ ਹੀ ਆਪਣੀ ਰਿਪੀਟ ਹੋ ਜਾਂਦੀ ਆ ਪੰਜਾਬ ਦੇ ਵਿੱਚ ਰੋਜ਼ ਹੀ ਰਿਪੀਟ
3: ਦੋ ਤਿੰਨ ਆ ਜਦੋਂ ਦੀ ਆਪਣਾ ਜਨਮ ਹੋਇਆ ਅਸੀਂ ਤੋਂ ਲੈ ਕੇ ਦੋ ਤਿੰਨ ਚਾਂਸ ਹੋ ਗਏ
1: ਜੀ
3: ਤੇ ਨਾਲੇ ਪੰਜਾਬੀਆਂ ਨੂੰ ਪੰਜਾਬੀ ਇੱਕ ਧਿਰ ਨੂੰ ਕਹੀ ਜਾਂਦੇ ਆ ਕਿ ਇੱਕ ਧਿਰ ਨੇ ਕੀਤਾ ਦੂਜੀ ਨੇ ਕੀਤਾ ਹੁਣ ਭੁਪਿੰਦਰ ਨੂੰ ਕੋਈ ਖਤਰਾ ਹੋਵੇ ਤੇ ਮੈਨੂੰ ਪਤਾ ਲੱਗ ਜੇ
1: ਜੀ
3: ਤੇ ਮੈਂ ਭੁਪਿੰਦਰ ਨੂੰ ਦੱਸਾਂ ਨਾ ਭਾਈ ਤੈਨੂੰ ਇਸ ਚੀਜ਼ ਦਾ ਖਤਰਾ ਨਾ ਭੁਪਿੰਦਰ ਦੇ ਘਰ ਵਾਲੇ ਨੂੰ ਦੱਸਾਂ
1: ਬਿਲਕੁਲ
3: ਤੇ ਗੁਨੇਗਾਰ ਕੌਣ ਆ ਗੁਨੇਗਾਰ ਤੇ ਮੈਂ ਆ ਮੈਨੂੰ ਪਤਾ ਸਭ ਕੁਛ ਹੁਣ ਆ ਜਿਹੜੇ ਮਾਨ ਸਾਹਿਬ ਆਪਣੇ ਸਿਮਰਜੀਤ ਸਿੰਘ ਮਾਨ ਸਾਹਿਬ
1: ਜੀ
3: ਚਲੋ ਮੇਰੇ ਵਿਚਾਰ ਵਾ ਚਲੋ ਜਿਹਨੂੰ ਨਹੀਂ ਕਈ ਚੰਗੇ ਲੱਗਣੇ ਕਈ ਨੂੰ ਨਹੀਂ ਲੱਗਦੇ ਹੁਣ ਮਾਨ ਸਾਹਿਬ ਨੂੰ ਜੇ ਪਤਾ ਹੀ ਕਿ ਮੁੱਖ ਮੰਤਰੀ ਦਾ ਚਿਹਰਾ ਮੈਂ ਨੀ ਮੁੱਖ ਮੰਤਰੀ ਬਣਨਾ ਬਾਦਲ ਸਾਹਿਬ ਮੈਨੂੰ ਬਣਾਉਣ ਡੇ ਮੈਂ ਨੀ ਬਣਨਾ
1: ਜੀ
3: ਤੇ ਹੁਣ ਜੋ ਕਹਿਣ ਡੇ ਮੈਨੂੰ ਵੀ ਪਤਾ ਕਿ ਬੰਦੇ ਮਾਰਨੇ ਪੈਣੇ
1: ਜੀ
3: ਮੁੰਡੇ ਮਾਰਨੇ ਪੈਣੇ ਸੀ ਤੇ ਮੈਂ ਅਸੀਂ ਕੋ ਆਪਣੇ ਨਾਲ ਲਵਾਉਣੇ ਸੀ
1: ਜੀ
3: ਤੇ ਤੁਸੀਂ ਉਹ ਟਾਈਮ ਤੇ ਸੁੱਤੇ ਸੀ ਤੁਸੀਂ ਉਦੋਂ ਰੌਲਾ ਪਾਉਂਦੇ ਕਿ ਭਾਈ ਸਾਨੂੰ ਇਹ ਕੰਮ ਹੋਣਾ ਵਾ ਤੇ ਤੁਸੀਂ ਉੱਥੇ ਕੋਈ ਜਥੇਦਾਰ ਸਾਹਿਬ ਨੂੰ ਕਹਿੰਦੇ ਜਥੇਦਾਰ ਸਾਹਿਬ ਨਵੇਂ ਤੋਂ ਨਵੇਂ ਬਣ ਜਾਂਦੇ ਜਿਹੜੇ ਧੜੀਆਂ ਜੇਬਾਂ ਨਿਕਲਦੇ ਆ
1: ਜੀ
3: ਕਿਸੇ ਨੂੰ ਤੇ ਕਹਿੰਦੇ ਕਿ ਭਾਈ ਹਾਂ ਨਾਰਾ ਤੇ ਮਾਰਦੇ ਕਿ ਭਾਈ ਆਹ ਕੰਮ ਹੋਣ ਲੱਗਾ ਜੀ
1: ਬਿਲਕੁਲ
3: ਤੁਸੀਂ ਆਪਣੀ ਜਾਨ ਬਚਾਲੀ ਕੇ ਚੱਲ ਸਾਡੇ ਕੋਲ ਹੱਥੋਂ ਨਾ ਪਾਪ ਹੋਵੇ ਤੇ ਦੂਜਿਆਂ ਕੋ ਕਰਾ ਦਿੰਦੇ ਆ
1: ਜੀ
3: ਤੇ ਇਹ ਚੀਜ਼ਾਂ ਨੂੰ ਲੋਕਾਂ ਨੂੰ ਵੀ ਸੋਚਣਾ ਪੈਣਾ ਪੋਲੀਟਿਕਸ ਸਿੱਖਣੀ ਪੈਣੀ
1: ਬਿਲਕੁਲ
3: ਹਰ ਪੰਜਾਬੀ ਨੂੰ ਪੋਲੀਟਿਕਸ ਸਿੱਖਣੀ ਪੈਣੀ ਉਹ ਜਾਂ ਦੇ ਉਹ ਕਿਤਾਬਾਂ ਪੜ੍ਹੇ ਪੋਲੀਟਿਕਸ ਦੀਆਂ ਕਿੱਦਾਂ ਬਚਣਾ ਇਹਨਾਂ ਨੇ ਕਿੱਦਾਂ ਇਹ ਲੋਕਾਂ ਨੂੰ ਮੂਰਖ ਬਣਾਉਂਦੇ ਨੇ ਕਿੱਦਾਂ ਇਹਨਾਂ ਨੂੰ ਬਚਣਾ
1: ਜੀ
3: ਸਭ ਨੂੰ ਵੱਡੇ ਗੁਨਾਹਗਾਰ ਮਾਨ ਸਾਹਿਬ ਜਿਨ੍ਹਾਂ ਨੇ ਹੋਣ ਦਿੱਤਾ ਜਿਨ੍ਹਾਂ ਦੀ ਅੱਖਾਂ ਦੇ ਸਾਹਮਣੇ ਹੋਇਆ ਭਾਵੇਂ ਅਸੀਂ KPS ਗੱਲ ਨੂੰ ਮਾੜਾ ਕਹਿ ਲਈਏ ਭਾਵੇਂ ਸੰਧੂ ਨੂੰ ਮਾੜਾ ਕਹਿ ਲਈਏ ਜੋ ਮਰਜ਼ੀ ਕਹਿ ਲਈਏ ਉਹਨਾਂ ਨੇ ਤੇ ਕੀਤਾ ਵਾ
1: ਪਰ ਇਹ ਜਿਹੜੇ ਆਪਣੀਆਂ ਡਿਊਟੀਆਂ ਦੇ ਉੱਤੇ ਸੀਗੇ ਜੋ ਸੀਗੇ ਕਰਦੇ ਮਾੜਾ ਵੀ ਹੋਇਆ ਚੰਗਾ ਵੀ ਹੋਇਆ ਪੁਲਿਸ ਵਾਲਿਆਂ ਵੱਲੋਂ ਵੀ ਹੋਇਆ ਆਮ ਲੋਕਾਂ ਵੱਲੋਂ ਵੀ ਹੋਇਆ
3: ਦੋਵਾਂ ਬੰਨੇ ਹੋਇਆ ਪੁਲਿਸ ਵਾਲਿਆਂ ਦਾ ਵੀ ਨੁਕਸਾਨ ਹੋਇਆ
1: ਉਸ ਸਮੇਂ ਦੀਆਂ ਜਥੇਬੰਦੀਆਂ ਜਿਹੜੀਆਂ ਸੀ ਉਹ ਚਾਹੇ ਕਾਲੀਆਂ ਖੇਸੀਆਂ ਵਾਲੇ ਸੀ ਚਾਹੇ ਭੂਰੀਆਂ ਵਾਲੇ ਸੀਗੇ ਚਾਹੇ ਜਿੱਦਾਂ ਵੀ ਸੀ ਉਹਨਾਂ ਦੇ ਵੱਲੋਂ ਵੀ ਹੋਇਆ
3: ਭਾਵੇਂ ਮਾੜਾ ਉਹਨਾਂ ਵੱਲੋਂ ਵੀ ਹੋਇਆ
1: ਜੀ
3: ਪਰ ਇੱਕ ਕਬੂਤਰਾਂ ਨੂੰ ਅੱਖਾਂ ਮੀਟ ਕੇ ਲਾਗੇ ਤੁਸੀਂ ਬੈਠੇ ਤੁਸੀਂ ਇਹਨੇ ਮਰਨ ਦੋ ਇਹਨਾਂ ਨੂੰ ਪਰ ਅਸੀਂ ਉਹ ਕਹਿ ਦਿੰਦੇ ਨਾ ਸਾਡੇ ਨਾਂ ਲੱਗਣਗੇ ਦਫਾ ਕਰੋ ਇਹਨਾਂ ਦੇ ਲਵਾ ਦਿੰਦੇ
1: ਜੀ ਹੁਣ ਦੇਖੋ ਜੇ ਇਹ ਚੀਜ਼ਾਂ ਨੂੰ ਜੇ ਇਹ ਕਹਿੰਦੇ ਕਿ ਅਸੀਂ ਮਤਲਬ ਕਿ ਆਹ ਕੰਮ ਕਰਨਾ ਨਹੀਂ ਚਾਹੁੰਦੇ ਸੀ ਅਸੀਂ ਪਿੱਛੇ ਹਟ ਗਏ ਤਾਂ ਜੇ ਉਹ ਗਿੱਲ ਹੋਣੀ ਸੀਗੇ ਤਾਂ ਉਹਨਾਂ ਨੇ ਕਿਸ ਚੀਜ਼ ਨੂੰ ਖਤਮ ਵੀ ਤਾਂ ਕੀਤਾ ਨਾ ਕ੍ਰੈਡਿਟ ਫੇਰ ਉਹਨਾਂ ਨੂੰ ਜਾਣਾ ਉਸ ਚੀਜ਼ ਦਾ
3: ਨਹੀਂ ਉਹ ਗੱਲ ਦਾ ਹਾਂ ਹੁਣ ਅੱਜ ਕਈ ਉਹਨਾਂ ਨੂੰ ਸੁਪਰ ਕੋਪ ਵੀ ਆਉਂਦੇ ਤੇ ਕਈ ਦੂਜਾ ਨਾਂ ਵੀ ਲੈਂਦੇ ਆ ਦੋਵੇਂ ਚੀਜ਼ਾਂ ਚੱਲਣੀਆਂ ਨਾ
1: ਬਿਲਕੁਲ
3: ਇੱਕ ਚੀਜ਼ ਤੇ ਨਹੀਂ ਨਾ ਆਏਗੀ
1: ਬਿਲਕੁਲ
3: ਉਹਨਾਂ ਨੂੰ ਕੋਈ ਚੰਗਾ ਵੀ ਕਹਿਣ ਡਿਆ ਮਾੜਾ ਵੀ ਕਹਿੰਦਾ ਹੁਣ ਤੁਹਾਨੂੰ ਕੀ ਕਵੇ ਤੁਹਾਨੂੰ ਹੁਣ ਇਹ ਕਵੇ ਕਿ ਉਹ ਕੀ ਕਹਿੰਦੇ ਲੱਤਾਂ ਚ ਚੱਡਿਆ ਦੇਖ ਲੱਤ
1: ਅਸਲ ਚ ਨਾ ਯਾਦਵਿੰਦਰ ਜੀ ਸਾਡੀ ਭੁੱਲ ਇਹ ਹੈ ਕਿ ਅਸੀਂ ਹਰ ਵਿਅਕਤੀ ਤੋਂ ਨਾ ਉਮੀਦਾਂ ਬਹੁਤ ਵੱਡੀਆਂ ਲਾ ਲੈਂਦੇ ਹਾਂ ਤੁਹਾਨੂੰ ਚੇਤਾ ਹੋਣਾ ਕਾਂਗਰਸ ਦੇ ਵਿੱਚ ਜਦੋਂ ਆਪਣੇ PM ਸੀਗੇ ਮਨਮੋਹਨ ਸਿੰਘ ਹੋਣੀ ਕਹਿੰਦੇ ਸੀ ਲਓ ਜੀ ਹੁਣ ਤਾਂ ਪੰਜਾਬ ਦੀ ਕਾਇਆ ਪਲਟ ਹੋ ਜਾਣੀ ਭਾਈ ਉਹਨਾਂ ਦੇ ਕਾਨੂੰਨ ਦੇ ਅੰਦਰ ਜਾਂ ਹੋਰ ਸਾਰੀਆਂ ਚੀਜ਼ਾਂ ਦੇ ਅੰਦਰ ਰਹਿ ਕੇ ਇਹ ਥੋੜੀ ਭਈ ਇੱਕ ਕਮਿਊਨਿਟੀ ਦਾ ਪ੍ਰਧਾਨ ਮੰਤਰੀ ਆ ਗਿਆ ਤਾਂ ਉਹ ਕਮਿਊਨਿਟੀ ਦੇ
3: ਨਾਲੇ ਕਾਇਆ ਪਲਟ ਕਰਨੀ ਆ
1: ਜੀ
3: ਨਹੀਂ ਉਹ ਇੱਕ ਉੱਪਰ ਸਾਰੀ ਦੁਨੀਆ ਆਪਣੇ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਆ ਅਸਲੀ ਕਾਇਆ ਪਲਟ ਤੇ ਕਰਨੀ ਦੀ ਮੁੱਖ ਮੰਤਰੀ ਸਟੇਟ ਦੇ ਨੇ
1: ਜੀ
3: ਉਹ ਜੇ ਸਿਆਣਾ ਵਾ ਤੇ ਉਹ ਪੈਸੇ ਕੱਢ ਕੇ ਕਢਾ ਕੇ ਲਿਆਊਗਾ ਸੈਂਟਰ ਤੋਂ
1: ਬਿਲਕੁਲ
3: ਜੇ ਉਹ ਬੋਰ ਖੋਰੇ ਕਿੱਥੋਂ ਲੈ ਆਊ
1: ਜੀ
3: ਕਾਇਆ ਪਲਟ ਵਾਲੀ ਜਿਹੜੀ ਗੱਲ ਨਾ ਵਾਕਿਆ ਉਹ ਗੱਲ ਨੇ ਅਸੀਂ ਉਮੀਦਾਂ ਖਾਸ ਕਰਕੇ ਪੰਜਾਬੀ ਬੰਦੇ ਨੇ
1: ਜਿਹੜੇ
3: ਉਹ ਉਮੀਦਾਂ ਖਾਸ ਕਰ ਪੰਜਾਬੀ ਦੱਸਦੇ
1: ਉਹੀ ਦਿਲਜੀਤ ਤਾਂ ਪਹਿਲਾਂ ਉਹਨੂੰ ਹੱਥਾਂ ਤੇ ਚੁੱਕੀ ਫਿਰਦਾ ਸੀ ਅੱਖਾਂ ਤੇ ਚੁੱਕੀ ਫਿਰਦਾ ਸੀ ਹੁਣ ਉਹ ਤੋਂ ਗਾਲਾਂ ਕੱਢ ਰਿਹਾ
2: ਪੰਜਾਬੀ ਖਾਸ ਕਰਕੇ ਪੰਜਾਬੀ ਪਹਿਲਾਂ ਬੰਦੇ ਨੂੰ ਤਾਂ ਚੜ੍ਹਾਉਂਦੇ ਯਾਰ, ਫਿਰ ਥੱਲੇ ਕੁਰਸੀ ਵੀ ਲਾ ਲੈਂਦੇ, ਕੱਢ ਲੈਂਦੇ, ਪੌੜੀਆਂ ਵੀ ਲਾ ਲੈਂਦੇ. ਇੱਕ ਨਾ ਬਣਾਇਆ ਵਾ, ਹੁਣ ਮੂਸੇ ਵਾਲੇ ਨੂੰ ਕਿੰਨੀਆਂ ਗਾਲਾਂ ਕੱਢ ਦਿੰਦੇ. ਆਪਾਂ ਪ੍ਰੋਗਰਾਮ ਵੀ ਕੀਤੇ ਇੱਕ ਦੋ, ਆਪਾਂ ਉਹਨਾਂ ਦੇ ਉਹਦੇ ਗੀਤਾਂ ਨੂੰ ਅਸੀਂ ਵਿਰੋਧ ਕਰਦੇ, ਪਰ ਇਹੋ ਜਿਹੀ ਚੀਜ਼ਾਂ ਨੂੰ ਅਸੀਂ ਕਦੇ ਸੋਚਿਆ ਵੀ ਨਹੀਂ. ਪਰ ਉਹ ਲੋਕੀ ਗਾਲਾਂ ਕੱਢਦੇ ਹੁੰਦੇ, ਅੱਜ ਉਹ ਲੋਕੀ ਜਾ ਕੇ ਮੱਥਾ ਟੇਕਦੇ, ਫੋਟੋਆਂ ਬਣਾਉਂਦੇ. ਉਹੀ ਤੇ ਤੁਸੀਂ ਆਪ ਵੀ ਕਰ ਸਕਦੇ ਨਾ, ਤੁਸੀਂ ਕਿਸੇ ਕੋਲ ਕਿਸੇ ਤੋਂ ਰੱਖਣੇ ਜੇ. ਹੁਣ ਅੱਜ ਲੋਕੀ ਕਿੱਥੇ ਕਿੰਨੀਆਂ ਖੋਜਾਂ ਹੁੰਦੀਆਂ ਦੁਨੀਆਂ ਦੇ ਵਿੱਚ, ਲੋਕੀ ਕਿਤੇ ਨਾ ਕਿਤੇ ਪਹੁੰਚ ਗਏ. ਤੁਸੀਂ ਤੁਸੀਂ ਇੱਕੋ ਚੀਜ਼ ਦੇ ਪਿੱਛੇ ਪਏ ਜੇ.
1: ਬਿਲਕੁਲ,
2: ਕੱਲੀ ਕੱਲੀ ਪੰਜਾਬੀਆਂ ਨੂੰ ਨੀ ਬਿਮਾਰੀ ਆ, ਜਿਹੜਾ ਆਹ ਜਿਹੜਾ ਇੱਧਰ ਦਾ ਅਰਬ ਅਰਬ ਵਾਲਾ ਏਰੀਆ ਉਹ ਬਿਮਾਰੀ ਆ. ਉਹ ਵੀ ਵੇਖ ਲਓ, ਉਦਣ ਜਿਹੜਾ ਮੈਚ ਹੋਇਆ ਪੁਰਤਗਾਲ ਦਾ ਤੇ ਇਜਿਪਟ ਦਾ,
1: ਹਾਂਜੀ, ਵੀਡੀਓ ਵਾਇਰਲ ਹੋਈਆਂ ਨੇ. ਉਹ ਜਿਹੜਾ ਗੰਜੇ ਸਿਰ ਤੇ ਬਾਲ ਨਹੀਂ ਸੀਗੇ ਉਹਨਾਂ ਦਾ ਕੋਚ ਜਿਹੜਾ ਸੀਗਾ, ਤੇ ਉਹ ਜਦੋਂ ਜਿੱਤਿਆ ਨਾ ਆਪਣਾ ਪਹਿਲੇ ਮੈਚਾਂ ਦੇ ਵਿੱਚ ਮਿਸਰ ਜਿੱਤਿਆ, ਤੇ ਉਹਨੇ ਆਪਣਾ ਪਲਸਤੀਨ ਦਾ ਜਿਹੜਾ ਸੀ ਝੰਡਾ ਸੀ ਨਾ ਉਹ ਪਿੱਠ ਦੇ ਉੱਤੇ, ਉਹ ਗਰਾਊਂਡ ਦੇ ਵਿੱਚ ਹੀ ਖੜਾ ਸੀ ਉਦੋਂ, ਤੇ ਪਿੱਠ ਦੇ ਉੱਤੇ ਰੱਖ ਕੇ ਤੇ ਲਹਿਰਾ ਦਿੱਤਾ. ਉਸ ਤੋਂ ਬਾਅਦ ਇਹ ਸਾਰਾ ਸਿਲਸਿਲਾ ਸ਼ੁਰੂ ਹੋਇਆ. ਹੁਣ ਦੇਖੋ ਫੀਫਾ ਵਰਲਡ ਕੱਪ ਥੋੜੀ ਰਹਿ ਗਿਆ ਜੇ ਦੇਖਿਆ ਜਾਵੇ ਤਾਂ. ਹੁਣ
2: ਮੂਹਰੇ
1: ਮੂਹਰੇ ਹੁੰਦਾ ਫਿਰਦਾ ਸੀਗਾ ਸਾਰਾ ਕੁਝ ਹਨਾ.
2: ਇੱਕ ਮਿੰਟ ਗੱਲ
1: ਜੀ,
2: ਇਹ ਦੱਸੋ ਇਹ ਸਾਰੀਆਂ ਟੀਮਾਂ ਚ ਮੁਸਲਮਾਨ ਵੀ ਖੇਡਣ ਡੇ ਆ?
1: ਹਾਂ ਬਿਲਕੁਲ.
2: ਆਪਣੇ ਕ੍ਰਿਸਚਨ ਵੀ ਖੇਡਣ ਡੇ, ਯਹੂਦੀ ਵੀ ਖੇਡਣ ਡੇ.
1: ਜੀ ਜੀ ਜੀ,
2: ਤੁਸੀਂ ਆਹ ਜਿਹੜਾ ਕੰਮ ਕਰਨਾ, ਆਹ ਫਲਸਤੀਨ ਦਾ ਝੰਡਾ ਲੈ ਕੇ ਇਜਿਪਟ ਕਹਿਣ ਡਿਆ. ਹੁਣ ਤੁਸੀਂ ਇਹ ਸੋਚੋ, ਇਜਿਪਟ ਨੇ ਕਿਹੜੀ ਮਦਦ ਕੀਤੀ ਫਲਸਤੀਨੀਆਂ ਨੇ, ਮੈਨੂੰ ਇਹ ਦੱਸੋ. ਇਜਿਪਟ ਨੇ ਤੇ ਫਲਸਤੀਨੀਆਂ ਨੂੰ ਉੱਥੋਂ ਭਜਾਇਆ ਸੀ.
1: ਹਾਂ, ਪਰ ਉਹਨਾਂ ਨੇ ਝੰਡਾ ਲੈ ਉਸਦਾ ਸੀਗਾ ਫੜਿਆ ਹੋਇਆ, ਇਸ ਕਰਕੇ ਉਹ ਹੋ ਜਾਂਦਾ ਜੀ ਸਾਰਾ ਕੁਝ. ਹੁਣ ਦੇਖੋ ਟਰੰਪ ਕੱਲ ਟਰੰਪ ਸੀਗਾ ਸਪੇਨ ਨੂੰ ਜਦੋਂ ਟਰਾਫੀ ਦੇ ਦਿੱਤੀ ਹੈ, ਤੇ ਉਹ ਆਪਣੀ ਤਿਆਰੀ ਕਰ ਰਹੇ ਨੇ ਕਿ ਅਸੀਂ ਜਸ਼ਨ ਮਨਾਉਣਾ ਸ਼ੁਰੂ ਕਰੀਏ. ਟਰੰਪ ਵਿੱਚ ਬੜੀ ਜਾਂਦਾ, ਦੁਬਾਰਾ ਬੜੀ ਜਾਂਦਾ ਕਿ ਮੇਰੀ ਵੀ ਫੋਟੋ ਵਿੱਚ ਆਵੇ ਜਾਂ ਉਹ ਅਗਲਿਆਂ ਨੇ ਪਾਸੇ ਕਰ ਦਿੱਤਾ, ਬਾਈ ਤੁਸੀਂ ਸਾਈਡ ਦੇ ਉੱਤੇ ਹੋ ਜਾਓ, ਅਸੀਂ ਸਾਡਾ ਕੋਈ ਪੋਲੀਟਿਕਸ ਦੇ ਨਾਲ ਲੈਣਾ ਦੇਣਾ ਕੋਈ. ਉਹੀ ਮੁਲਕ ਦੀ ਟੀਮ ਸਪੇਨ ਦੀ ਜਦੋਂ ਨਾਟੋ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦਾ ਜਿਹੜਾ PM ਆ ਉਹ ਮੱਥਾ ਲਾ ਕੇ ਬੈਠਾ ਆ, ਕਹਿੰਦਾ ਅਸੀਂ ਤੁਹਾਡਾ ਸਾਥ ਨੀ ਦੇਣਾ, ਨਾ ਹੀ ਤੁਹਾਨੂੰ ਅਸੀਂ ਆਪਣੀ ਗਰਾਊਂਡ ਦੇਣੀ ਆ ਵਰਤਣ ਦੇ ਲਈ. ਉੱਥੇ ਇਹਦੇ ਵਿੱਚ ਕਲੇਸ਼ ਪਿਆ ਹੋਇਆ ਹੈ, ਤੇ ਇੱਥੇ ਹੁਣ ਬੱਲੇ ਬੱਲੇ ਖੱਟਣ ਨੂੰ ਟਰੰਪ ਉਹਨਾਂ ਦੀ ਟੀਮ ਦੇ ਨਾਲ ਤੁਰਿਆ ਫਿਰਦਾ ਹੈ.
2: ਉਹੀ ਕਹਿਣ ਡਿਆ ਨਾ, ਉਹਨਾਂ ਝੰਡੇ ਲੈ ਕੇ ਤੂੰ ਫਿਰਨਾ, ਇਹੋ ਜਿਹੇ ਕੰਮ ਇਹ ਕੰਮ ਗੇਮਾਂ ਚ ਥੋੜਾ ਹੁੰਦੇ. ਗੇਮ ਜਿਹੜੀ ਨੀ ਉਹ ਤੇ ਇੱਕ ਨਿਰਪੱਖ ਗੇਮ ਹੁੰਦੀ.
1: ਬਿਲਕੁਲ ਬਿਲਕੁਲ. ਹੁਣ
2: ਇੱਕ ਪਲੇਅਰ ਹੋਵੇ, ਭਾਵੇਂ ਰਾਈਟਰ ਹੋਵੇ, ਭਾਵੇਂ ਕੋਈ ਗੀਤਕਾਰ ਹੋਵੇ, ਉਹਨੂੰ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ.
1: ਇਹੀ ਤਾਂ ਸਪੋਰਟਸਮੈਨਸ਼ਿਪ ਅਗਲਿਆਂ ਨੇ ਕੱਲ ਸ਼ੋਅ ਕੀਤੀ ਹੈ, ਸਪੋਰਟਸਮੈਨਸ਼ਿਪ ਬਿਲਕੁਲ ਕੀਤੀ ਹੈ.
2: ਉਹ ਅਗਲਿਆਂ ਨੇ ਸ਼ੋਅ ਕੀਤੀ ਹੈ, ਅਗਲੇ ਜਿੱਤ ਕੇ
1: ਜੀ.
2: ਹੁਣ ਇਹ ਜਿਹੜੇ ਅਰਬੀ ਲੋਕ ਇਹੋ ਹੀ ਦਿਮਾਗ ਚ ਰੱਖਦੇ ਰਹੇ ਕਿ ਸੁਖਣਾ ਸੁੱਖ ਦੇ ਰਹੇ, ਅੱਲਾ ਅੱਲਾ ਇਹਨੂੰ ਪੁਰਤਗਾਲ ਮੁਰਾ ਦੇ, ਅੱਲਾ ਇਹ ਪੁਰਤਗਾਲ ਮੁਰਾ
1: ਜੀ.
2: ਉਹ ਮੈਂ ਕੱਲ ਮੈਨੂੰ ਇੱਕ ਆਂਦਾ, ਮੈਂ ਏਦਾਂ ਹੀ ਆਖਿਆ, ਮੈਂ ਵੀ ਮੈਚ ਸੁਣ ਰਿਹਾ ਬਸ, ਤੇ ਮੈਂ ਇੱਕ ਗੋਲ ਕਿਹਾ ਏਦਾਂ ਦੇ, ਮੈਨੂੰ ਆਂਦਾ ਤੇਰਾ ਮੈਸੀ ਅਰਬੀ ਆਂਦਾ ਤੇਰਾ ਮੈਸੀ ਤੇ ਹੁਣ ਗਿਆ ਲੈ
1: ਜੀ.
2: ਮੈਂ ਕਿਹਾ ਮੇਰਾ ਮੈਸੀ? ਮੈਨੂੰ ਤੇ ਗੇਮ ਫੁੱਟਬਾਲ ਦੀ ਗੇਮ ਬੜਾ ਪਤਾ ਹੀ ਕੋਈ ਨਹੀਂ. ਨਹੀਂ ਨਾਲੇ ਮੇਰਾ ਮੈਸੀ, ਚਲੋ ਮੈਸੀ ਟਰੈਕਟਰ ਤੇ ਹੁੰਦੇ ਸੀ
1: ਜੀ,
2: ਪਰ ਮੈਂ ਜੇ ਮੇਰਾ ਮੈਸੀ ਆ, ਮੈਨੂੰ ਤਾਂ ਪਤਾ ਹੀ ਨੀ ਫੁੱਟਬਾਲ ਬਾਰੇ, ਪਤਾ ਮੈਸੀ ਕਿੱਥੋਂ ਰਹਿੰਦਾ. ਹੁਣ ਨਿੱਕੀ ਜੀ ਰੱਖਦੇ, ਤੁਸੀਂ ਦਵਾਵਾਂ ਕਰਦੇ ਜੇ ਰੱਬ ਨੂੰ, ਕਈ ਨਾ ਤੁਸੀਂ ਦਵਾ ਕਰਦੇ ਜੇ ਅਮਰੀਕਾ ਤੇਰਾ ਬੇੜਾ ਗਰਕ ਹੋ ਜੇ, ਕਈ ਨਾ ਕਿਸੇ ਦਾ ਬੇੜਾ ਗਰਕ ਹੋ ਜੇ, ਜਿਹੜੀਆਂ ਤੁਹਾਨੂੰ ਜਿਹੜੀਆਂ ਕੰਟਰੀਆਂ ਤੁਹਾਨੂੰ ਮੂੰਹ ਨਹੀਂ ਲਾਉਂਦੀ, ਉਹਨਾਂ ਨੇ ਤੁਸੀਂ ਬੇੜਾ ਗਰਕ ਮੰਨਦੇ, ਤੁਸੀਂ ਪੁਰਤਗਾਲ ਦੀ ਤੁਸੀਂ ਮੰਗਣ ਡੇ, ਜੇ ਤੁਸੀਂ ਮੰਗਣ ਡੇ ਹਾਰ ਜੇ.
1: ਨਾਲੇ ਦੇਖੋ ਪੱਟਾਂ ਦੇ ਹਿੱਕ ਦੇ ਵਿੱਚ ਜ਼ੋਰ ਚਾਹੀਦਾ ਹੈ, 90 ਮਿੰਟ ਦੌੜਨਾ, 120 ਮਿੰਟ ਦੌੜਨਾ, ਕਿਤੇ ਸੌਖਾ ਖਾਲਾ ਜੀ ਦਾ ਪਾੜਾ ਸਟੈਮਰ ਹੋਊਗਾ ਤਾਂ
2: ਦੌੜਾਂਗੇ. ਉਹਨਾਂ ਨੇ ਪੂਰਾ ਸ਼ੈਂਪਾ ਕੀਤਾ, ਪੁਆਇੰਟ ਤੱਕ ਗਏ ਖੇਡੇ.
1: ਕਹਿੰਦੀਆਂ ਘੁੰਮਦੀਆਂ ਟੀਮਾਂ ਅਗਲਿਆਂ ਨੇ ਮਤਲਬ ਕਿ ਖੜੀਆਂ ਕਰ ਦਿੱਤੀਆਂ, ਜਿਹੜੀਆਂ ਕਦੇ ਨਾ ਨੀ ਸੁਣੇ ਸੀ ਟੀਮਾਂ ਦੇ, ਉਹ ਕਿੰਨਾ ਵਧੀਆ ਖੇਡ ਗਏ, ਸਾਰਾ ਕੁਝ ਹੋਇਆ.
2: ਤੇ ਇਹਨਾਂ ਲੋਕਾਂ ਦੀ ਦੁਸ਼ਮਣੀ ਇਹਨਾਂ ਨੂੰ ਲੈ ਕੇ ਡੁੱਬਣ ਡੇ, ਸਾਡੇ ਪੰਜਾਬੀਆਂ ਨੂੰ ਵੀ ਹੈ ਵੀ ਹੈ. ਹੁਣ ਅਸੀਂ ਪੰਜਾਬੀ ਵੀ ਗਾਲਾਂ ਕੱਢੀ ਜਾਂਦੇ ਦੂਜੀਆਂ ਲੋਕਾਂ ਨੂੰ, ਉਧਰ ਆਹ ਆ ਗਿਆ, ਆਹ ਹੋ ਗਿਆ. ਪਹਿਲਾਂ ਤੁਸੀਂ ਬਈਏ ਪੰਜਾਬ
1: ਪਿੱਛੇ ਦੇਖੋ, ਆਪਣੇ ਉਹ ਪੰਜਾਬ ਦਾ ਮੁੰਡਾ ਸੀਗਾ ਨਿਊਜ਼ੀਲੈਂਡ ਦੇ ਵੱਲੋਂ ਕਿ ਆਸਟ੍ਰੇਲੀਆ ਵੱਲੋਂ ਖੇਡਿਆ, ਆਸਟ੍ਰੇਲੀਆ ਵੱਲੋਂ ਸੀ ਆਸਟ੍ਰੇਲੀਆ ਦੀ ਟੀਮ, ਤੋ ਪੰਜਾਬ ਦਾ ਮੁੰਡਾ ਸੀ ਫੀਫਾ ਖੇਡਿਆ, ਉਹਦੇ ਵਿੱਚ ਬੱਲੇ ਬੱਲੇ ਕਰਾ ਦਿੱਤੀ ਜੀ, ਚੱਕ ਲੋ ਜੀ, ਚੱਕ ਲੋ ਜੀ, ਚੱਕ ਲੋ, ਫੀਫਾ ਦੇ ਵਿੱਚ ਚੱਲ ਗਿਆ. ਭਈ ਇੰਨਾ ਅਰਬਾਂ ਦਾ ਮੁਲਕ ਆ ਯਾਰ, ਤੁਹਾਡੇ ਕੋਲ ਇੱਕ 20 ਬੰਦਿਆਂ ਦੀ ਟੀਮ ਨੀ ਤਿਆਰ ਹੁੰਦੀ ਫੁੱਟਬਾਲ ਦੀ?
2: ਬੜੀ ਖੁਸ਼ੀ ਹੁੰਦੀ ਨਾ, ਸਾਡੇ ਆਪਣੇ ਬੰਦੇ ਬੜੀਆਂ ਪੋਸਟਾਂ ਪਾਉਣਗੇ, ਆ ਵੇਖੋ ਇਹ ਨਾ ਰੁਮਾਲੇ ਦੁਮਾਲੇ ਬੜੇ ਦਿਖਾਉਣਗੇ ਜਨਾਨੀਆਂ ਦੇ ਸਿਰਾਂ ਦੇ ਉੱਤੇ, ਬੰਨੇ ਗੋਰੀਆਂ ਦੇ, ਆਹ ਵੇਖੋ ਜੀ ਵੇਖੋ, ਮੈਂ ਥਲੇ ਇਹਦਾ ਨਾ, ਮੈਂ ਜੇ ਆਪਣੀ ਕੋਈ ਗੋਰੀ ਬਣ ਗਈ ਤੇ ਫਿਰ ਉਹਦੇ ਬਾਰੇ ਕੋਈ ਦੱਸੋਗੇ
1: ਜੀ,
2: ਫਿਰ ਗਾਲੀਓ ਗਾਲਾਂ ਕੱਢਦੇ, ਤੁਹਾਡਾ ਆਪਣਾ ਬੰਦਾ ਨਾ ਕੋਈ ਗੋਰਾ ਬਣ ਜੇ,
1: ਬਿਲਕੁਲ
2: ਗੋਰੇ ਤੁਹਾਡੇ ਸਿੱਖ ਬਣ ਜਾਣ ਬਿਲਾਣੇ
1: ਜੀ,
2: ਹੈ ਜਿਹੜਾ ਕਿ ਧਰਮ ਨੂੰ ਛੱਡ ਕੇ ਦੂਜੇ ਧਰਮ ਚ ਜਾਣ ਦਿਆ, ਉਹਦੇ ਤੋਂ ਕੀ ਯਕੀਨ ਕਰ ਲੈਂਦੇ ਜੀ?
1: ਨਹੀਂ ਆ 5-7 ਸਾਲ ਪਹਿਲਾਂ ਦੀ ਜਦੋਂ ਆਪਾਂ ਰੇਡੀਓ ਸ਼ੁਰੂ ਕੀਤਾ ਉਦੋਂ ਇੱਕ ਸੱਜਣ ਆ ਕੇ ਕਹਿੰਦਾ ਕਿ ਤੂੰ ਤਾਂ ਪੂਰਾ ਲੇਕਿਨ ਕ੍ਰਿਸਚਨ ਹੋ ਗਿਆ, ਤੁਹਾਨੂੰ ਯਾਦ ਹੋਣੀ ਗੱਲ ਸ਼ਾਇਦ, ਮੈਂ ਉਹਨੂੰ ਇਹੀ ਜਵਾਬ ਦਿੱਤਾ ਸੀ ਕਿ ਮੈਂ ਕਿਹਾ ਜੇ ਤੁਹਾਨੂੰ ਲੱਗਦਾ ਕਿ ਮੈਂ ਉਹਦੇ ਨਾਲ ਵਿਆਹ ਕਰਾ ਕੇ ਤਾਂ ਮੈਂ ਕ੍ਰਿਸਚਨ ਹੋ ਗਿਆ, ਤਾਂ ਉਹ ਵੀ ਤਾਂ ਸਿੰਗੜੀ ਹੋਈ ਆ, ਮੰਨੋ ਫਿਰ ਇਸ ਗੱਲ ਨੂੰ।
2: ਦਮਾਲੇ ਦਾ ਔਰਤ ਦੇ ਨਾਲ ਕੋਈ ਮਤਲਬ ਹੀ ਨੀ ਹੈਗਾ, ਆਪਣੇ ਆਪਣੇ ਆਪਣੇ ਆਪਣੇ ਜਿਵੇਂ ਅੰਮ੍ਰਿਤ ਛਕਣ ਦੇ ਵਿੱਚ ਸਭ ਇਹਨਾਂ ਨੇ ਆਪ ਝੁੰਡ ਬਣਾਏ ਆ, ਇਹਨਾਂ ਨੇ ਝੁੰਡ ਕੀ ਗਰੁੱਪ ਬਣਾਏ ਆ, ਜਿਨ੍ਹਾਂ ਸਾਡੀਆਂ ਸਾਡੀਆਂ ਦਾਦੀਆਂ ਬੀਬੀਆਂ ਨੇ ਵੀ ਅੰਮ੍ਰਿਤ ਛਕਿਆ ਨੇ, ਕਦੀ ਵੇਖਿਆ ਇਹਨਾਂ ਦੇ ਸਿਰਾਂ ਦੇ ਉੱਤੇ ਪੱਗਾਂ ਬੰਨੀਆਂ, ਉਹ ਚੁੰਨੀਆਂ ਲਈ ਜਾਂਦੀਆਂ ਇਹ ਨਵੇਂ ਜਿਹੜੇ ਇਹਨਾਂ ਨੇ ਉਦੋਂ ਜਦੋਂ ਗੋਰੀਆਂ ਦਮਾਲੇ ਬੰਨੀ ਉਦੋਂ ਤੁਹਾਨੂੰ ਬੜੀਆਂ ਸੋਹਣੀਆਂ ਲੱਗਦੀਆਂ, ਜਦੋਂ ਹੁਣ ਤੁਹਾਡੀ ਕੋਈ ਜਾ ਕੇ ਕ੍ਰਿਸਚਨ ਬਣ ਜਾਏ ਫਿਰ ਤੁਹਾਨੂੰ ਅੱਗ ਲੱਗਦੀ
1: ਜੀ,
2: ਠੀਕ ਨੀ? ਹੁਣ ਸਾਡੇ ਨਿਆਣੇ ਯਾਰ, ਸਾਡੇ ਨਿਆਣੇ ਇਸੇ ਕਲਚਰ ਦੇ ਪਿੱਟ ਸਿਆਪੇ ਕਰਕੇ ਨਿਆਣੇ ਜਿਹੜੇ ਸਾਡੇ ਜਿਹੜੇ ਉਹ ਆਂਦੇ ਅਸੀਂ ਕਲਚਰ ਨੂੰ ਮੰਨਦੇ ਨੀ, ਹੁਣ ਸਾਡੇ ਨਿਆਣੇ ਜੇ ਕਹਿ ਦੇਣੇ ਮੁਸਲਮਾਨਾਂ ਵਿਆਹ ਕਰਾ ਲਈਏ ਜਾਂ ਉਹਨਾਂ ਵਿਆਹ ਕਰਾ ਲਈਏ, ਸਾਡੇ ਲੋਕ ਵੱਢਣ ਦੱਸ ਜਾਂਦੇ ਕਿ ਵੱਢ ਦੇਣਾ ਛੱਡਣਾ ਕੱਖ ਨੀ ਇਹਨਾਂ ਨੇ ਉਹ ਕਰ ਲਓ, ਜਦੋਂ ਜਦੋਂ ਜਦੋਂ ਜਦੋਂ ਜਦੋਂ ਤੁਸੀਂ ਦੂਜਿਆਂ ਨਹੀਂ ਲਿਆਉਂਦੇ ਵਿਆਹ ਕੇ ਉਦੋਂ
1: ਜੀ
2: ਤੁਹਾਨੂੰ ਕੋਈ ਫਰਕ ਪੈਂਦਾ? ਤੁਸੀਂ ਇੱਥੇ ਪੱਕੇ ਹੋਣਾ ਤੇ ਗੋਰੀ ਹੋ ਭਾਵੇਂ ਉਮਰ ਵੀ ਨੀ ਮੇਰੇ, ਤੁਸੀਂ ਉਹਦੇ ਨਾਲ ਵਿਆਹ ਕਰਾਉਂਦੇ ਉਦੋਂ ਤੁਸੀਂ ਗੋਰੇ ਨੀ ਬਣਦੇ,
1: ਬਿਲਕੁਲ
2: ਇਹ ਪਖੰਡ ਕਰਦੇ ਆ ਸਾਰੇ ਰਲ ਕੇ, ਪੱਲੇ ਪੱਲੇ ਕੱਖੇ ਤੇ ਕੱਖ ਨੀ, ਹੋਮੇ ਨੂੰ
1: ਖੰਡ ਮਾਰਦੇ ਜਿੱਥੇ ਸਾਡਾ ਸੂਤ ਲੱਗਦਾ ਲਾਉਣ ਦੀ ਕੋਸ਼ਿਸ਼ ਕਰਦੇ ਆ,
2: ਜੱਟ ਸਾਰੀ ਉਮਰ ਇੱਦਾਂ ਹੀ ਲੜਦੇ ਰਹਿੰਦੇ, ਮੇਰਾ ਟਰੈਕਟਰ ਚੰਗਾ ਤੇ ਮੇਰਾ ਹੋਰ ਟਰੈਕਟਰ ਚੰਗਾ, ਇਹਦਾ ਟਰੈਕਟਰ ਚੁੱਕਿਆ ਜਾਂਦਾ ਤੇ ਅੱਗੇ ਇਹਦੇ ਟਰੈਕਟਰ ਜ਼ੋਰ ਨੀ ਲੱਗਦਾ ਮੇਰਾ ਟਰੈਕਟਰ,
1: ਬਿਲਕੁਲ
2: ਇਹਨਾਂ ਚੀਜ਼ਾਂ ਕਰਕੇ ਪਹਿਲਾਂ ਰੇਹੜਿਆਂ ਦੇ ਲੜਦੇ ਰਹੇ ਆ ਕਿ ਸਾਡਾ ਸਾਡਾ ਜਿਹੜਾ ਵਾ ਕਿੱਲਾ ਕੱਢ ਦਿੰਦਾ, ਚੰਦਰਮੇ ਨੂੰ ਥੱਲੇ ਬੈਠੇ ਮਾਮਾ ਹੀ ਕਹਿਣਾ, ਮਾਮਾ ਜੀ ਨੂੰ ਬਸ ਸਵੇਰੇ ਸਵੇਰੇ ਵੇਖ ਲੋ, ਚੰਦਰਮੇ ਨੇ ਜਾਣ ਦਾ ਯਤਨ ਨੀ ਕਰਦੇ ਉੱਥੇ ਪਹੁੰਚਣ, ਚਲੋ ਅਗਲੇ ਰੱਬ ਦਊਗਾ ਮਾਤਾ ਜੀ, ਚਲੋ ਠੀਕ ਆ,
1: ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ ਜੀ ਯਾਦਵਿੰਦਰ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਸਵੀਡਨ ਤੋਂ ਯਾਦਵਿੰਦਰ ਵਿਦੇਸ਼ ਹੈ ਜੀ, ਗੱਲਬਾਤ ਆਪਣੀ ਸਾਂਝ ਪਾ ਕੇ ਗਏ ਨੇ, ਤੇ ਲੋ ਫਿਰ ਆਪਾਂ ਇੱਥੇ ਆਗਿਆ ਲੈਂਦੇ ਆ, ਤੇ ਆਪਣੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਆ ਔਜਲਾ ਵੀਰ ਜੀ, ਹਾਂਜੀ ਇਵੇਂ ਹੀ ਕਰਦੇ ਆ ਜੀ ਆਪਣੇ ਲੋਕ, ਤੇ ਜੇ ਅਗਲੇ ਨੇ 1000 ਸਕੇਅਰ ਫਿੱਟ ਦਾ ਲਿਆ ਤਾਂ ਅਗਲਾ ਕਹਿੰਦਾ ਮੈਂ 1400 ਲੈਣਾ ਜੀ, ਤੇ ਆਪਣੀ ਚਾਦਰ ਨਹੀਂ ਦੇਖਦੇ, ਪੈਰ ਬਾਹਰ ਕੱਢ ਲੈਂਦੇ ਆ ਚਾਦਰ ਤੋਂ ਜੀ। ਤੇ ਲੋ ਦੋਸਤੋ, ਵੱਧ ਘੱਟ ਬੋਲ ਕੇ ਗੁਸਤਾਖੀ ਮਾਫ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਸਾਰਿਆਂ ਨੂੰ ਭੁਪਿੰਦਰ ਭਾਰਾ ਚੱਲੋ ਪਿਆਰ ਭਾਈ ਤੇ ਨਿੱਗੀ, ਇਸ ਦੇ ਨਾਲ ਹੀ ਸਤਿ ਸ਼੍ਰੀ ਅਕਾਲ, ਕੱਲ ਨੂੰ ਫਿਰ ਤੋਂ ਮੁਲਾਕਾਤ ਹੋਏਗੀ, ਕੁਝ ਨਾ ਕੁਝ ਨਵਾਂ ਲੈ ਕੇ ਹਾਜ਼ਰ ਹੋਵਾਂਗੇ, ਚੰਗਾ ਲੱਗਿਆ ਹੋਵੇ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਜਸ਼ਨ ਆਪਣੇ ਜਸ਼ਨਪ੍ਰੀਤ ਜਸ਼ਨ ਜੀ ਲਿਖਦੇ ਹੈ, ਧੰਨਵਾਦ ਵੀਰ ਜੀ ਵਾਰਸ ਪੰਜਾਬ ਦੇ, ਸਵਾਗਤ ਹੈ ਬਾਈ ਜੀ ਨਿੱਗਾ ਜੀਆਂ ਨੂੰ ਜੀ, ਤੇ ਜੇ ਕਿਸੇ ਦੋਸਤ ਦਾ ਸੁਣਿਆ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ ਦੋਸਤੋ, ਤੇ ਲਓ ਫਿਰ ਮੈਨੂੰ ਦਿਓ ਆ ਗਿਆ, ਸਾਰਿਆਂ ਨੂੰ ਪਿਆਰ ਭਾਈ ਤੇ ਨਿੱਗੀ, ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ ਜੀ।

ದ್ವಾಪರ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਬਣਦਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ ਦੇ ਵਿਚ, ਤੇ ਫਰਾਈਡੇ, ਸੈਟਰਡੇ ਤੇ ਸੰਡੇ ਮਹਿਫਲ ਮਿੱਤਰਾਂ ਦੀ ਸਮਝ ਜੀ ਸ਼ਮੀ ਜੀ ਲੈ ਕੇ ਹਾਜ਼ਰ ਹੁੰਦੇ ਆ। ਸੱਤੇ ਦਿਨ ਪ੍ਰੋਗਰਾਮ ਲਾਈਵ ਚੱਲਦੇ ਆ। ਤੇ ਅੱਜ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਜਿਹੜਾ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ, ਤੇ ਲਾਈਨਾਂ ਦੋਸਤੋ ਖੁੱਲੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ, ਤੇ ਗੱਲਬਾਤ ਦੇ ਲਈ ਤੁਸੀਂ ਵੀ ਜਿਹੜਾ ਹਾਮੀ ਭਰ ਸਕਦੇ ਹੋ, ਸਾਂਝ ਪਾ ਸਕਦੇ ਹੋ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਲਾਈਵ ਪ੍ਰੋਗਰਾਮ ਦੇ ਦੌਰਾਨ ਬਣਿਆ ਰਹੇਗਾ। ਤੇ ਸਭ ਤੋਂ ਪਹਿਲਾਂ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਦੀ ਬਾਤ ਪਾਵਾਂਗੇ, ਨਾਲ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ, ਤੇ ਉਸ ਤੋਂ ਬਾਅਦ ਪਿਛਲੇ ਦਿਨਾਂ ਤੋਂ ਸ਼ੁਰੂਆਤ ਕੀਤੀ ਹੋਈ ਕਿਤਾਬ ਪੰਜਾਬ ਉਹਦਾ ਜ਼ਿਕਰ ਕਰਾਂਗੇ। ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੇ ਇਤਿਹਾਸ ਦੀ ਬਾਤ ਪਾ ਰਹੇ ਹਾਂ, ਤੇ ਉਹਦੇ ਅਗਲੇ ਚੈਪਟਰ ਨੂੰ ਆਪਾਂ ਸਾਂਝਾ ਕਰਨ ਦੀ ਕੋਸ਼ਿਸ਼ ਅੱਜ ਰਹੇਗੀ। ਲੜੀਵਾਰ ਭਾਗ 9 ਤੁਹਾਡੇ ਲਈ ਅੱਜ ਪੇਸ਼ ਕਰਾਂਗੇ ਉਹਦੇ ਵਿੱਚੋਂ। ਤੇ ਸਮਾਂ ਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:04 ਦਾ ਸਮਾਂ ਹੋ ਚੁੱਕਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:04 ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਆਪਣੇ ਸਵੇਰ ਦੇ 9:04 ਦਾ ਸਮਾਂ ਹੈ। ਯੂਕੇ ਦੇ ਵਿੱਚ ਸ਼ਾਮ ਦੇ 5:04, ਯੂਰਪੀਅਨ ਕੰਟਰੀਆਂ ਦੇ ਮੁਤਾਬਕ 6:04 ਨੇ ਸ਼ਾਮ ਦੇ, ਤੇ ਭਾਰਤ ਦੇ ਵਿੱਚ ਰਾਤ ਦੇ 9:00 ਤੇ ਇਸ ਵਕਤ 35 ਦਾ ਸਮਾਂ ਜਿਹੜਾ ਹੋ ਚੁੱਕਿਆ ਹੈ। ਤੇ ਲਓ ਦੋਸਤੋ, ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ। ਤੇ ਅੱਜ ਦਿਹਾੜਾ ਜਿਹੜਾ ਆਪਣਾ 17 ਜੁਲਾਈ 2026 ਦਾ ਦਿਹਾੜਾ, ਫਰਾਈਡੇ ਵਾਲਾ ਦਿਨ ਹੈ। ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ, ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਇਸੇ ਤਰ੍ਹਾਂ ਪਰਮਿੰਦਰ ਬਰਨ ਜੀ ਫਗਵਾੜੇ ਤੋਂ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜੀ ਹੈ ਜੀ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਜੀ, ਤੇ ਸਭ ਦੋਸਤਾਂ ਨੂੰ ਸੁਣਨ ਵਾਲਿਆਂ ਨੂੰ। ਲਾਈਕ ਨੰਬਰ 1 ਉਹਨਾਂ ਨੇ ਨਾਲ ਲਿਖ ਕੇ ਭੇਜਿਆ ਜੀ। ਤੇ ਲਓ ਦੋਸਤੋ, ਫਿਰ ਬਾਤ ਪਾਉਂਦੇ ਹਾਂ ਅੱਜ ਦੇ ਵਿਚਾਰ ਦੀ। ਅੱਜ ਦਾ ਵਿਚਾਰ ਬੜਾ ਇੰਟਰਸਟਿੰਗ ਹੈ, ਬਹੁਤ ਸਾਰੀਆਂ ਸ਼ਖਸੀਅਤਾਂ ਦਾ ਇਹਨਾਂ ਦੇ ਵਿੱਚ ਜ਼ਿਕਰ ਹੈ। 17 ਜੁਲਾਈ ਦਾ ਅੱਜ ਦਾ ਵਿਚਾਰ ਕਹਿੰਦਾ ਕਿ ਜਿੰਨਾ ਚਿਰ ਤੁਸੀਂ ਸੋਚਦੇ ਰਹੋਗੇ ਕਿ ਲੋਕ ਕੀ ਕਹਿਣਗੇ, ਰੁਕੇ ਰਹੋਗੇ, ਆਪਣਾ ਨਿਸ਼ਾਨਾ ਮਿੱਥੋ ਤੇ ਅੱਗੇ ਵਧੋ। 17 ਜੁਲਾਈ 1850 ਦਾ ਦਿਨ ਜਦੋਂ ਯਾਦ ਕਰਦੇ ਹਾਂ, ਵਿਗਿਆਨੀ ਹਾਰਵਰਡ ਵੇਦਸ਼ਾਲਾ ਨੇ ਤਾਰਾ ਵੇਗਾ ਦਾ ਜਿਹੜਾ ਪਹਿਲਾ ਫੋਟੋਗ੍ਰਾਫ ਜਿਹੜਾ ਲਿਆ ਸੀ। ਤੇ ਕੱਲ ਪੰਜਾਬ ਦੇ ਵਿੱਚ ਚਰਚਾਵਾਂ ਦਾ ਸ਼ਾਮ ਨੂੰ ਵਿਸ਼ਾ ਬਣਿਆ ਰਿਹਾ, ਕਾਫੀ ਵੀਡੀਓ ਵਾਇਰਲ ਹੋਈਆਂ, ਉਲਕਾ ਪਿੰਡ ਜੋ ਡਿੱਗਿਆ, ਤੇ ਉਹਦੇ ਬਾਰੇ ਅੱਗੇ ਜਾ ਕੇ ਵਿਸਤਾਰ ਦੇ ਵਿੱਚ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਰਹੇਗੀ। 1858 ਦੇ ਵਿੱਚ ਗਦਰ ਲਹਿਰ ਦੇ ਬਰਕਤ ਉੱਲਾ ਖਾਨ ਦਾ ਜਿਹੜਾ ਜਨਮ ਹੋਇਆ, ਤੇ 1927 ਦੇ ਵਿੱਚ ਪ੍ਰਜਾ ਮੰਡਲ ਲਹਿਰ ਦੇ ਦੌਰਾਨ ਪਿੰਡ ਕੋਠਾਲਾ ਦੇ ਵਿੱਚ ਨਵਾਬ ਮਲੇਰਕੋਟਲਾ ਦੀਆਂ ਫੌਜਾਂ ਦਾ ਮੁਕਾਬਲਾ ਕਰਦੇ 12 ਕਿਸਾਨ ਸ਼ਹੀਦ ਹੋਏ ਸੀ। ਤੇ 1928 ਦੇ ਵਿੱਚ ਪੰਜਾਬ ਸਟੇਟ ਪ੍ਰਜਾ ਮੰਡਲ ਦੀ ਸਥਾਪਨਾ ਕਰ ਦਿੱਤੀ ਗਈ। 1945 ਦੇ ਵਿੱਚ ਜਰਮਨੀ ਦੋ ਭਾਗਾਂ ਦੇ ਵਿੱਚ ਵੰਡਣ ਦੇ ਲਈ ਕਾਨਫਰੰਸ ਦੇ ਵਿੱਚ ਫੈਸਲਾ ਲਿਆ ਗਿਆ। ਤੇ 1947 ਚ ਮੁੰਬਈ ਤੂਫਾਨ ਦੇ ਨਾਲ ਸਮੁੰਦਰੀ ਜਹਾਜ਼ ਦੇ ਵਿੱਚ ਤੂਫਾਨ ਦੇ ਨਾਲ 625 ਮੌਤਾਂ ਹੋਈਆਂ। 1948 ਦੇ ਵਿੱਚ ਭਾਰਤੀ ਔਰਤਾਂ ਨੂੰ IAS ਤੇ IPS ਦੇ ਅਹੁਦੇ ਦੇ ਲਈ ਯੋਗ ਕਰਾਰ ਦਿੱਤਾ ਗਿਆ। 1996 ਦੇ ਵਿੱਚ ਮਦਰਾਸ ਦਾ ਨਾਂ ਜਿਹੜਾ ਸੀ ਚੇਨਈ ਕੀਤਾ ਗਿਆ, ਤੇ 2014 ਮਲੇਸ਼ੀਆ ਦਾ ਜਹਾਜ਼ ਯੂਕਰੇਨ ਬਾਰਡਰ ਦੇ ਉੱਤੇ ਤਬਾਹ ਕੀਤਾ ਤੇ 298 ਮੌਤਾਂ ਹੋਈਆਂ। 2015 ਦੇ ਵਿੱਚ ਇਰਾਕ ਦੇ ਵਿੱਚ ਬੰਬ ਧਮਾਕੇ ਨਾਲ 120 ਲੋਕ ਜਿਹੜੇ ਸਨ ਹਲਾਕ ਹੋਏ। ਅੱਜ ਦੇ ਖਾਸ ਦਿਹਾੜੇ ਦੇ ਉੱਤੇ ਗੱਲ ਕਰੀਏ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਜ਼ਿੰਦਗੀ ਕੁਰਬਾਨ ਕਰਕੇ ਆਪਣੇ ਮੁਲਕਾਂ ਨੂੰ ਉਪਲਬਧੀਆਂ ਦੇ ਉੱਤੇ ਪਹੁੰਚਾਇਆ, ਆਪਣੇ ਲੋਕਾਂ ਦਾ ਨਾਮ ਰੋਸ਼ਨ ਕੀਤਾ, ਆਪਣੇ ਖਿੱਤੇ ਨੂੰ ਚਮਕਾਇਆ, ਜਿਵੇਂ ਕਿ ਜੌਨ ਕੈਨੇਡੀ ਤੋਂ ਲੈ ਕੇ ਮਹਾਤਮਾ ਗਾਂਧੀ ਤੱਕ ਇਹ ਹਨ ਜੋ ਦੁਨੀਆਂ ਦੇ ਵੱਡੇ ਨੇਤਾ ਨੇ, ਉਹਨਾਂ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਦੀ ਸ਼ਰੇਆਮ ਹੱਤਿਆ ਹੋਈ। ਜਿਵੇਂ ਕਿ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਆਪਣੇ ਉਹਨਾਂ ਦੇ ਵਿੱਚ ਸ਼ਖਸੀਅਤਾਂ ਦੇ ਵਿੱਚ ਜਿਨ੍ਹਾਂ ਨੇ ਆਪਣੇ ਮੁਲਕਾਂ ਦੇ ਖਾਤਰ ਆਪਣੇ ਆਪ ਨੂੰ ਕੁਰਬਾਨ ਕਰ ਛੱਡਿਆ, ਉਹਦੇ ਵਿੱਚ ਜ਼ਿਕਰ ਆਉਂਦਾ ਹੈ ਜੌਨ ਕੈਨੇਡੀ ਦਾ। ਜੌਨ ਕੈਨੇਡੀ
ਅਮਰੀਕਾ ਦੇ 35ਵੇਂ ਤੇ ਦੂਜੇ ਸਭ ਤੋਂ ਯੁਵਾ ਰਾਸ਼ਟਰਪਤੀ ਸਨ, ਜਿਨ੍ਹਾਂ ਨੇ 1961 ਦੇ ਵਿੱਚ 43 ਸਾਲ ਦੀ ਉਮਰ ਦੇ ਵਿੱਚ ਸੱਤਾ ਸੰਭਾਲ ਲਈ ਸੀ ਤੇ 22 ਨਵੰਬਰ ਨੂੰ ਜਿਹੜਾ ਸੀਗਾ 1963 ਨੂੰ ਕੈਨੇਡੀ ਦੇ ਅਹੁਦਾ ਸੰਭਾਲਣ ਤੋਂ 2 ਸਾਲ ਬਾਅਦ ਉਹਨਾਂ ਦੀ ਉੱਤਰੀ ਟੈਕਸਾਸ ਦੇ ਡਲਾਸ ਸ਼ਹਿਰ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ। ਉਸ ਸਮੇਂ ਉਹ ਪਤਨੀ ਜੈਕਲੀਨ ਕੈਨੇਡੀ, ਟੈਕਸਾਸ ਦੇ ਗਵਰਨਰ ਜੌਹਨ ਬੀ ਕੌਨਲੀ ਤੇ ਉਹਨਾਂ ਦੀ ਪਤਨੀ ਨੇਲੀ ਕੌਨਲੀ ਦੇ ਨਾਲ ਜਿਹੜਾ ਭਾਰੀ ਸੁਰੱਖਿਆ ਹੇਠ ਇੱਕ ਖੁੱਲੀ ਕਾਰ ਦੇ ਵਿੱਚ ਸੈਰ ਕਰ ਰਹੇ ਸਨ ਤੇ ਲੋਕਾਂ ਦਾ ਸਵਾਗਤ ਕਰ ਰਹੇ ਸੀ। ਦੁਪਹਿਰ ਕਰੀਬ 12:30 ਵਜੇ ਉਹਨਾਂ ਦਾ ਕਾਫਲਾ ਇੱਕ ਪਲਾਜ਼ਾ ਨੇੜੇ ਪਹੁੰਚਦਾ ਹੈ ਤਾਂ ਉਹਨਾਂ ਉੱਪਰ 3 ਰਾਊਂਡ ਫਾਇਰਿੰਗ ਹੋਏ ਤੇ ਹਮਲੇ ਦੇ ਵਿੱਚ ਰਾਸ਼ਟਰਪਤੀ ਦੇ ਸਿਰ ਦੇ ਉੱਤੇ ਗਰਦਨ ਦੇ ਵਿੱਚ 2 ਗੋਲੀਆਂ ਲੱਗਦੀਆਂ ਨੇ ਤੇ ਹਮਲੇ ਦੇ ਵਿੱਚ ਗਵਰਨਰ ਕੌਨਲੀ ਵੀ ਜਿਹੜਾ ਜ਼ਖਮੀ ਹੋਏ ਤੇ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਜੌਨ ਐਫ ਕੈਨੇਡੀ ਦਾ ਦੇਹਾਂਤ ਜਿਹੜਾ ਹੋ ਗਿਆ। ਬਹੁਤ ਕੁਝ ਲੋਕਾਂ ਦੇ ਲਈ ਉਹਨਾਂ ਨੇ ਕੀਤਾ ਤੇ ਜਿਹੜਾ ਲੋਕਾਂ ਤੇ ਵੱਡੀਆਂ ਤਾਕਤਾਂ ਦੇ ਵਿੱਚ ਖੜਦਾ ਹੈ ਤਾਂ ਫਿਰ ਉਹਨੂੰ ਕਿਤੇ ਨਾ ਕਿਤੇ ਇਸੇ ਤਰ੍ਹਾਂ ਪਰੇ ਕਰ ਦਿੱਤਾ ਜਾਂਦਾ ਹੈ। ਦੂਸਰਾ ਨਾਮ ਆਉਂਦਾ ਹੈ ਅਬਰਾਹਮ ਲਿੰਕਨ ਉਹਨਾਂ ਦਾ। ਉਹਨਾਂ ਨੇ 1861 ਤੋਂ 1865 ਦੇ ਵਿੱਚ ਆਪਣੀ ਮੌਤ ਤੱਕ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਦੇ ਵਜੋਂ ਸੇਵਾ ਕੀਤੀ। ਅਮਰੀਕਾ ਨੂੰ ਸਭ ਤੋਂ ਵੱਡੇ ਸੰਕਟ ਗ੍ਰਹਿ ਯੁੱਧ ਚੋਂ ਬਾਹਰ ਕੱਢਿਆ, ਸਿਵਲ ਵਾਰ ਚੋਂ ਤੇ ਗੁਲਾਮੀ ਦਾ ਅੰਤ ਕੀਤਾ। ਕਤਲ ਤੋਂ 4 ਦਿਨ ਪਹਿਲਾਂ 11 ਅਪ੍ਰੈਲ 1865 ਨੂੰ ਆਪਣੇ ਭਾਸ਼ਣ ਦੇ ਵਿੱਚ ਉਹਨਾਂ ਕਿਹਾ ਸੀ ਕਿ ਉਹ ਸਮਾਂ ਆ ਗਿਆ ਜਦੋਂ ਅਫਰੀਕਨ ਅਮਰੀਕਨ ਨੂੰ ਜਿਹੜਾ ਵੀ ਵੋਟ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ। ਇਸਦਾ ਮਤਲਬ ਸੀ ਕਿ ਉਹ ਨੀਗਰੋ ਲੋਕਾਂ ਨੂੰ, ਵੈਸੇ ਸ਼ਬਦ ਵਰਤਿਆ ਨਹੀਂ ਜਾਂਦਾ ਨਾ ਵਰਤਣਾ ਚਾਹੀਦਾ, ਕਿਸੇ ਦੀ ਜਾਤ ਪਾਤ ਜਾਂ ਰੰਗ ਭੇਦ ਦੇ ਲਈ, ਇਹਨਾਂ ਮੁਲਕਾਂ ਚ ਇਸ ਚੀਜ਼ ਦੀ ਪਾਬੰਦੀ ਹੈ, ਤੇ ਉਹਨਾਂ ਲੋਕਾਂ ਨੂੰ ਬਰਾਬਰੀ ਦਾ ਦਰਜਾ ਦੇਣਾ ਚਾਹੁੰਦੇ ਸੀ ਜਿਨ੍ਹਾਂ ਨੂੰ ਗੁਲਾਮ ਬਣਾਇਆ ਹੋਇਆ ਸੀ, ਜੋ ਕਿ ਕੁਝ ਲੋਕਾਂ ਨੂੰ ਮਨਜ਼ੂਰ ਨਹੀਂ ਸੀ। ਉਹਨਾਂ ਦੀ ਹੱਤਿਆ ਹੁੰਦੀ ਹੈ ਤੇ ਉਸ ਸਮੇਂ ਥੀਏਟਰ ਦੇ ਵਿੱਚ ਇੱਕ ਕਲਾਕਾਰ ਜੌਨ ਵਾਈਕਸ ਬੂਥ ਨੇ ਸਿਰ ਦੇ ਪਿਛਲੇ ਹਿੱਸੇ ਦੇ ਵਿੱਚ ਗੋਲੀ ਮਾਰ ਕੇ ਉਹਨਾਂ ਨੂੰ ਮੁਕਾਇਆ। ਮੰਨਿਆ ਜਾਂਦਾ ਹੈ ਕਿ ਬੂਥ ਨੂੰ ਕਤਲ ਦੇ ਲਈ ਜਿਹੜਾ ਸੀ ਸਿਆਸੀ ਤੌਰ ਦੇ ਉੱਤੇ ਉਕਸਾਇਆ ਗਿਆ ਸੀ। ਅਮਰੀਕੀ ਫੌਜ ਨੇ ਵਰਜੀਨੀਆ ਦੇ ਇੱਕ ਫਾਰਮ ਹਾਊਸ ਦੇ ਵਿੱਚ 10 ਦਿਨਾਂ ਤੱਕ ਕਾਤਲ ਨੂੰ ਮੁਕਾਬਲੇ ਦੇ ਵਿੱਚ ਮਾਰ ਮੁਕਾਇਆ ਸੀ ਆਖਿਰ ਚ। ਫਿਰ ਤੀਸਰਾ ਨੰਬਰ ਆਉਂਦਾ ਹੈ ਓਲਾਫ ਪਾਲਮੇ ਦਾ, ਜੋ ਕਿ ਸਵੀਡਨ ਦੀ ਡੈਮੋਕ੍ਰੇਟਿਕ ਪਾਰਟੀ ਦਾ ਜਿਹੜਾ ਆਗੂ ਸੀ। ਉਹ 14 ਅਕਤੂਬਰ 1969 ਤੋਂ 8 ਅਕਤੂਬਰ 1976 ਤੱਕ 2 ਵਾਰ ਸਵੀਡਨ ਦੇ ਪ੍ਰਧਾਨ ਮੰਤਰੀ ਬਣੇ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਵੀ ਜਿਹੜੇ ਆਮ ਜੀਵਨ ਬਤੀਤ ਕਰਦੇ ਸਨ ਤੇ ਉਹਨਾਂ ਨੂੰ ਮਰਨ ਉਪਰੰਤ 1985 ਦੇ ਵਿੱਚ ਜਵਾਹਰ ਲਾਲ ਨਹਿਰੂ ਪੁਰਸਕਾਰ ਦੇ ਨਾਲ ਜਿਹੜਾ ਸੀ ਸਨਮਾਨਿਤ ਕੀਤਾ ਗਿਆ। 28 ਫਰਵਰੀ 1986 ਨੂੰ ਸੈਂਟਰਲ ਸਟਾਕਹੋਮ ਸਟਰੀਟ ਦੇ ਉੱਤੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਜਦੋਂ ਉਹ ਆਪਣੀ ਪਤਨੀ ਤੇ ਪੁੱਤਰ ਦੇ ਨਾਲ ਸਿਨੇਮਾ ਤੋਂ ਵਾਪਸ ਆ ਰਹੇ ਸੀ। ਉਸ ਸਮੇਂ ਉਹਨਾਂ ਦੇ ਨਾਲ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਸਨ, ਸਾਦਗੀ ਨੂੰ ਪਸੰਦ ਕਰਦੇ ਸੀ। ਪਾਲਮੇ ਅਕਸਰ ਬਿਨਾਂ ਸੁਰੱਖਿਆ ਮੁਲਾਜ਼ਮਾਂ ਦੇ ਬਾਹਰ ਚਲੇ ਜਾਂਦੇ ਸੀ। ਹਮਲਾਵਰ ਨੇ ਓਲਾਫ ਪਾਲਮੇ ਤੇ ਇੱਕ ਗੋਲੀ ਚਲਾਈ ਤੇ ਦੂਜੀ ਗੋਲੀ ਉਹਨਾਂ ਦੀ ਪਤਨੀ ਲਿਸਬੈਥ ਪਾਲਮੇ ਨੂੰ ਮਾਰ ਦਿੱਤੀ। ਮਾਰਟਿਨ ਲੂਥਰ ਕਿੰਗ ਅਮਰੀਕਾ ਦੇ ਵਿੱਚ ਕਾਲੇ ਲੋਕਾਂ ਦੇ ਹੱਕਾਂ ਦੇ ਲਈ ਲੜਨ ਵਾਲੇ ਇੱਕ ਪ੍ਰਮੁੱਖ ਨੇਤਾ ਰਹੇ ਨੇ।

ਅਕਤੂਬਰ 1984 ਦਾ ਦਿਹਾੜਾ। ਸਫਤਰਗੰਜ ਰੋਡ ਨਵੀਂ ਦਿੱਲੀ ਵਿਖੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਦੇ ਉੱਤੇ ਹੱਤਿਆ ਕਰ ਦਿੱਤੀ ਗਈ ਸੀ ਤੇ ਸਵੇਰੇ ਕਰੀਬ 9:30 ਵਜੇ ਆਪਣੀ ਰਿਹਾਇਸ਼ ਦੇ ਲਾਂਹ ਦੇ ਵਿੱਚ ਨਿਕਲੀ ਸਨ ਤੇ ਫਿਰ ਉਨ੍ਹਾਂ ਦੇ ਸਿੱਖ ਅੰਗ ਰੱਖਿਅਕ ਜਿਹੜੇ ਸਨ ਸਤਵੰਤ ਸਿੰਘ ਤੇ ਬੇਅੰਤ ਸਿੰਘ ਉਸ ਤੇ ਗੋਲੀਆਂ ਚਲਾ ਦਿੱਤੀਆਂ ਤੇ ਉਸ ਸਮੇਂ ਸਾਕਾ ਨੀਲਾ ਤਾਰਾ ਤੇ ਇਸ ਦੇ ਦੌਰਾਨ ਹਰਿਮੰਦਰ ਸਾਹਿਬ ਤੇ ਕੀਤੀ ਗਈ ਫੌਜੀ ਕਾਰਵਾਈ ਨੂੰ ਲੈ ਕੇ ਸਿੱਖਾਂ ਦੇ ਵਿੱਚ ਭਾਰੀ ਜਿਹੜੀ ਨਾਰਾਜ਼ਗੀ ਸੀ ਇਸ ਦੇ ਕਾਰਨ ਉਨ੍ਹਾਂ ਦੀ ਅੰਗ ਰੱਖਿਅਕਾਂ ਨੇ ਹੱਤਿਆ ਕੀਤੀ ਸੀ। ਫਿਰ ਬਾਰੀ ਆਉਂਦੀ ਹੈ ਬੈਨਰਜੀ ਭੁੱਟੋ ਉਨ੍ਹਾਂ ਦੀ ਜੋ ਪਾਕਿਸਤਾਨ ਦੀ 12ਵੀਂ ਤੇ 16ਵੀਂ ਪ੍ਰਧਾਨ ਮੰਤਰੀ ਸੀ। 27 ਦਸੰਬਰ 2007 ਨੂੰ ਹੱਤਿਆ ਕਰ ਦਿੱਤੀ ਗਈ। ਉਸ ਸਮੇਂ ਉਹ ਰਾਵਲ ਪਿੰਡੀ ਦੇ ਵਿੱਚ ਇੱਕ ਸਿਆਸੀ ਰੈਲੀ ਕਰ ਰਹੀ ਸੀ। ਇਸ ਦੇ ਦੌਰਾਨ ਉਸਨੂੰ ਆਤਮਘਾਤੀ ਬੰਬ ਧਮਾਕੇ ਦੇ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੈਨਰਜੀ ਕਿਸੇ ਵੀ ਜਿਹੜਾ ਸੀ ਮੁਸਲਿਮ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਸੀ। ਆਰਚ ਡਿਊਕ ਫਰਡੀਨੈਂਡ ਅਸਟਰੀਆ ਹੰਗਰੀ ਆਪਣਾ ਜਰਮਨ ਦੇ ਨਾਲ ਪੈ ਜਾਂਦਾ ਅਸਟਰੀਆ ਹੰਗਰੀ ਸਾਮਰਾਜ ਦੇ ਉੱਤਰਾਧਿਕਾਰੀ ਸੀ। 28 ਜੂਨ 1914 ਨੂੰ ਉਹ ਪਤਨੀ ਹੋਹੇਨਬਰਗ ਦੇ ਨਾਲ ਬੋਸਨੀਆ ਸਥਿਤ ਸਾਰਾਏਵੋ ਦੇ ਦੌਰੇ ਤੇ ਸੀ। ਇਸੇ ਦੌਰਾਨ ਉਨ੍ਹਾਂ ਦੀ ਤੇ ਉਨ੍ਹਾਂ ਦੀ ਪਤਨੀ ਦੀ ਇੱਕ ਜਨਤਕ ਪ੍ਰੋਗਰਾਮ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ ਇਸ ਹੱਤਿਆ ਨੂੰ ਪਹਿਲੀ ਸੰਸਾਰ ਜੰਗ ਦੀ ਪਹਿਲੀ ਚੰਗਿਆੜੀ ਮੰਨਿਆ ਜਾਂਦਾ ਹੈ। ਸ਼ੇਖ ਮੁਜੀਬੁਰ ਰਹਿਮਾਨ ਬੰਗਲਾਦੇਸ਼ ਦੇ ਪਹਿਲੇ ਰਾਸ਼ਟਰਪਤੀ ਸ਼ੇਖ ਮੁਜੀਬੁਰ ਰਹਿਮਾਨ ਦੀ 15 ਅਗਸਤ 1975 ਨੂੰ ਰਾਸ਼ਟਰਪਤੀ ਭਵਨ ਦੇ ਵਿੱਚ ਹੀ ਪਰਿਵਾਰ ਦੇ ਸਮੇਤ ਹੱਤਿਆ ਕਰ ਦਿੱਤੀ ਗਈ। ਇਸ ਹੱਤਿਆਕਾਂਡ ਨੂੰ ਬੰਗਲਾਦੇਸ਼ ਸੈਨਾ ਵਾਹਿਨੀ ਬੰਗਲਾਦੇਸ਼ ਦੀ ਸੈਨਾ ਦੇ ਯੁਵਾ ਸਮੂਹ ਨੇ ਅੰਜਾਮ ਦਿੱਤਾ ਸੀ ਤੇ ਸ਼ੇਖ ਮੁਜੀਬੁਰ ਰਹਿਮਾਨ ਨੂੰ ਬੰਗਲਾਦੇਸ਼ ਦਾ ਕਣਕ ਦੀ ਬੰਗਲਾਦੇਸ਼ ਦਾ ਜਨਕ ਵੀ ਕਿਹਾ ਜਾਂਦਾ ਹੈ ਤੇ ਉਨ੍ਹਾਂ ਨੂੰ ਬੰਗ ਬੰਧੂ ਦੀ ਪਦਵੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ ਉਨ੍ਹਾਂ ਦੀ ਹੱਤਿਆ ਫੌਜੀ ਤਖ਼ਤਾ ਪਲਟਣ ਦੇ ਮਕਸਦ ਦੇ ਨਾਲ ਕੀਤੀ ਗਈ ਤੇ ਯੁਵਾ ਫੌਜੀ ਅਫਸਰਾਂ ਦੀ ਇਹ ਟੁਕੜੀ ਹਥਿਆਰਬੰਦ ਤਾਂ ਸੀ ਹੀ ਇਹ ਆਪਣੇ ਨਾਲ ਟੈਂਕ ਲੈ ਕੇ ਵੀ ਰਾਸ਼ਟਰਪਤੀ ਭਵਨ ਜਿਹੜੇ ਪਹੁੰਚੇ ਸਨ। ਜੀ ਦੋਸਤੋ, ਇਹ ਸਨ ਕੁਝ ਸ਼ਖਸੀਅਤਾਂ ਦਾ ਜ਼ਿਕਰ ਜਿਨ੍ਹਾਂ ਨੇ ਆਪਣੀ ਮੁਲਕ ਦੇ ਲਈ, ਦੇਸ਼ ਦੇ ਲਈ, ਆਪਣੇ ਖਿੱਤੇ ਦੇ ਲਈ, ਕਿੱਤੇ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਆਪਣੇ ਲੋਕਾਂ ਲਈ ਤੇ ਪਰ ਉਨ੍ਹਾਂ ਦਾ ਇਲਜ਼ਾਮ ਜਾਂ ਜੋ ਕੁਝ ਵੀ ਬਾਅਦ ਦੇ ਵਿੱਚ ਵਾਪਰਿਆ ਉਨ੍ਹਾਂ ਦਾ ਅੱਜ ਜ਼ਿਕਰ ਕੀਤਾ ਹੈ ਤੇ ਜੌਨ ਕੈਨੇਡੀ ਅਮਰੀਕਾ ਤੋਂ ਤੇ ਹੋਰ ਵੱਖ ਵੱਖਰੇ ਮੁਲਕਾਂ ਤੋਂ ਜਿਹੜਾ ਇਨ੍ਹਾਂ ਸ਼ਖਸੀਅਤਾਂ ਦਾ ਜ਼ਿਕਰ ਹੋਇਆ। ਤੇ ਲੋ ਫਿਰ ਅੱਜ ਦੀਆਂ ਦੇਸ਼ ਭੇਦ ਦੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਜੋ ਅੱਜ ਦੇ ਹਾਲਾਤ ਨੇ ਦੁਨੀਆਦਾਰੀ ਦੇ ਉਹਦੀ ਗੱਲ ਕਰਦੇ ਹਾਂ। ਸਟੂਡੀਓ ਦਾ ਨੰਬਰ +358 44 976 19 ਬਾਟਾ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਅੱਜ ਮੋਦੀ ਸਾਹਿਬ ਜਿਹੜੇ ਨੇ ਆਏ ਨੇ ਪੰਜਾਬ ਦੌਰੇ ਦੇ ਉੱਤੇ ਤੇ ਕਹਿੰਦੇ ਆ ਕਿਵੇਂ ਉਹ ਪੰਜਾਬੀ ਲਾ ਗਿਆ ਸਿਆਸੀ ਕਹਿੰਦੇ ਆ ਕਿ ਕਿਤੇ ਨਾ ਕਿਤੇ ਤੜਕਾ ਲੱਗ ਗਿਆ ਜੀ ਤੇ ਟਰੰਪ ਦੇ ਖੁਲਾਸੇ ਹੋਏ ਨੇ ਤੇ ਲੈਂਡ ਪੋਲਿੰਗ ਦੇ ਸਿਆਪੇ ਜਿਹੜੇ ਨੇ ਵੱਧ ਰਹੇ ਨੇ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਅਸਮਾਨ ਦੇ ਵਿੱਚ ਦਿਖੀ ਜਿਹੜੀ ਰਹੱਸਮਈ ਚਮਕਦਾਰ ਲਕੀਰ ਹੈ ਕਿਸੇ ਉਲਕਾ ਪਿੰਡ ਦਾ ਹਿੱਸਾ ਸੀ ਜਾਂ ਕੁਝ ਹੋਰ ਸੀ ਕਿ ਮੋਹਾਲੀ ਦੀ ਲੈਂਡ ਪੋਲਿੰਗ ਨੀਤੀ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਹੈ ਕਿਸਮਤ ਬਦਲੇਗੀ ਕਿ ਭਾਰਤ ਦੀ ਪਹਿਲੀ ਹਾਈਡਰੋਜਨ ਟ੍ਰੇਨ ਦੇਸ਼ ਨੂੰ ਨਵੀਂ ਦਿਸ਼ਾ ਦੇਵੇਗੀ ਕਿ ਅਮਰੀਕਾ ਵੱਲੋਂ ਰੂਸ ਦੇ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਦੇ ਉੱਤੇ ਲੱਗਣ ਵਾਲੇ ਟੈਰਿਫ ਦਾ ਅਸਰ ਭਾਰਤ ਦੇ ਉੱਤੇ ਵੀ ਪੈਣ ਵਾਲਾ ਹੈ। ਚਰਚਾ ਦੇ ਵਿੱਚ ਪੰਜਾਬ ਦੀ ਸਿਆਸਤ, ਕਿਸਾਨਾਂ ਦੇ ਮੁੱਦਿਆਂ, ਮੋਦੀ ਸਰਕਾਰ ਦੇ ਵੱਡੇ ਫੈਸਲਿਆਂ, ਸੰਸਦ ਦੇ ਮੌਨਸੂਨ ਇਜਲਾਸ, ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ, ਟਰੰਪ ਦੇ ਸਨਸਨੀਖੇਜ਼ ਦਾਅਵਿਆਂ ਕਿਉਂਕਿ ਟਰੰਪ ਨੇ ਵੀ ਸੰਬੋਧਨ ਕੀਤਾ ਹੈ ਅਮਰੀਕਿਆਂ ਨੂੰ ਤੇ ਮੱਧ ਪੂਰਬ ਦੇ ਵਿੱਚ ਵੱਧਦੇ ਜੰਗੀ ਹਾਲਾਤ ਤੇ ਦੁਨੀਆਂ ਦੀਆਂ ਉਨ੍ਹਾਂ ਖ਼ਬਰਾਂ ਦੇ ਉੱਤੇ ਧਿਆਨ ਮਾਰਨ ਦੀ ਕੋਸ਼ਿਸ਼ ਰਹੇਗੀ ਜੋ ਸਾਡੇ ਆਉਣ ਵਾਲੇ ਭਵਿੱਖ ਦੇ ਲਈ ਸਾਡੀ ਜ਼ਿੰਦਗੀ ਦੇ ਵਿੱਚ ਵੱਡੀਆਂ ਤਬਦੀਲੀਆਂ ਕਰ ਸਕਦੀਆਂ ਨੇ ਤੇ ਗੱਲ ਕਰਦਿਆਂ ਜੋ ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਾਫ਼ੀ ਵੱਡੇ ਪੱਧਰ ਦੇ ਉੱਤੇ ਸ਼ਾਮ ਨੂੰ ਅਸਮਾਨ ਦੇ ਵਿੱਚ ਦਿਖੀ ਰਹੱਸਮਈ ਚਮਕਦਾਰ ਲਕੀਰ ਜੋ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਵੀਡੀਓਜ਼ ਨੇ ਉਹਨਾਂ ਦੀ ਚਰਚਾ ਦੇ ਨਾਲ ਸ਼ੁਰੂ ਕਰਦੇ ਹਾਂ ਕਿਉਂਕਿ ਬਹੁਤ ਸਾਰੇ ਅੰਤਰਿਕਸ਼ ਦੇ ਵਿੱਚ ਕੁਝ ਨਾ ਕੁਝ ਛੱਡਿਆ ਜਾਂਦਾ ਤੇ ਸਮੇਂ ਸਮੇਂ ਦੇ ਉੱਤੇ ਇੱਦਾਂ ਦੀਆਂ ਚੀਜ਼ਾਂ ਦਿਖਦੀਆਂ ਰਹਿੰਦੀਆਂ ਨੇ ਤੇ ਇਹ ਜੋ ਕੁਝ ਦਿਖਿਆ ਹੈ ਉਹਦੇ ਬਾਰੇ ਗੱਲ ਕਰਦੇ ਹਾਂ। ਅੰਮ੍ਰਿਤਸਰ ਤੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਅਸਮਾਨ ਦੇ ਵਿੱਚ ਇੱਕ ਰਹੱਸਮਈ ਚਮਕਦਾਰ ਚੀਜ਼ ਦਿਖਾਈ ਦਿੱਤੀ ਸੀ ਜਿਸ ਨੇ ਸਥਾਨਕ ਲੋਕਾਂ ਨੂੰ ਹੈਰਾਨ ਵੀ ਕੀਤਾ ਤੇ ਪਰੇਸ਼ਾਨ ਵੀ। ਖੰਗੋਲੀ ਘਟਨਾ ਦੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋਈਆਂ। ਇਹ ਚਮਕਦਾਰ ਜਿਹੜੀ ਸੀ ਚੀਜ਼ 16 ਜੁਲਾਈ ਨੂੰ ਰਾਤ ਲਗਭਗ 8:34 ਦੇ ਉੱਤੇ ਦੇਖੀ ਗਈ
ਜੋ ਸਮਾਨ ਦੇ

0: ਵਿੱਚ ਰੋਸ਼ਨੀ ਦੀ ਇੱਕ ਤੇਜ਼ ਲਕੀਰ ਵਾਂਗ ਦਿਖਾਈ ਦਿੱਤੀ ਤੇ ਕੁਝ ਸਕਿੰਟਾਂ ਦੇ ਵਿੱਚ ਹੀ ਤੱਕ ਜਿਹੜਾ ਸਮਾਨ ਨੂੰ ਰੋਸ਼ਨ ਕਰਨ ਤੋਂ ਬਾਅਦ ਗਾਇਬ ਹੋ ਜਾਂਦੀ ਹੈ। ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਜਲੰਧਰ ਅਤੇ ਆਸ ਪਾਸ ਦੇ ਇਲਾਕਿਆਂ ਦੇ ਚਸ਼ਮਦੀਦਾਂ ਨੇ ਇਸ ਦੀਆਂ ਵੀਡੀਓ ਇੰਟਰਨੈਟ ਦੇ ਉੱਤੇ ਸਾਂਝੀਆਂ ਵੀ ਕੀਤੀਆਂ। ਖਗੋਲ ਵਿਗਿਆਨੀਆਂ ਦਾ ਕਹਿਣਾ, ਮਾਹਰਾਂ ਦਾ ਮੰਨਣਾ ਹੈ ਕਿ ਇਹ ਘਟਨਾ ਸ਼ਾਇਦ ਇੱਕ ਉਲਕਾ ਪਿੰਡ ਦੀ ਸੀਗੀ ਜੋ ਬਹੁਤ ਤੇਜ਼ ਰਫ਼ਤਾਰ ਦੇ ਨਾਲ ਧਰਤੀ ਦੇ ਵਾਯੂ ਮੰਡਲ ਦੇ ਵਿੱਚ ਦਾਖਲ ਹੋਇਆ। ਜਿਵੇਂ ਹੀ ਇਹ ਵਾਯੂ ਮੰਡਲ ਦੀ ਰਗੜ ਦੇ ਨਾਲ ਟਕਰਾਇਆ, ਇਹ ਚਟਾਨ ਜਿਹੜੀ ਸੀ ਗਰਮ ਹੋ ਗਈ ਤੇ ਤੇਜ਼ੀ ਦੇ ਨਾਲ ਸੜਨ ਲੱਗ ਪਈ, ਜਿਸ ਦੇ ਕਾਰਨ ਅਸਮਾਨ ਦੇ ਵਿੱਚ ਰੋਸ਼ਨੀ ਦਾ ਗੋਲਾ ਫਾਇਰ ਬਾਲ ਜਿਹੜਾ ਸੀ ਬਣ ਗਿਆ ਤੇ ਜ਼ਮੀਨ ਤੇ ਪਹੁੰਚਣ ਤੋਂ ਪਹਿਲਾਂ ਹੀ ਉਚਾਈ ਦੇ ਉੱਤੇ ਸੜ ਕੇ ਸੁਆਹ ਹੋ ਗਿਆ। ਮਹਾਰਾ ਨੇ ਜ਼ੋਰ ਦੇ ਕੇ ਇਹ ਵੀ ਕਿਹਾ ਕਿ ਅਜਿਹੀਆਂ ਘਟਨਾਵਾਂ ਕੁਦਰਤੀ ਹੁੰਦੀਆਂ ਨੇ ਤੇ ਆਮ ਤੌਰ ਦੇ ਉੱਤੇ ਨੁਕਸਾਨ ਰਹਿਤ ਹੁੰਦੀਆਂ ਨੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਗੱਲ ਦੀ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਕਿਉਂਕਿ ਉਲਕਾ ਪਿੰਡ ਦਾ ਕੋਈ ਟੁਕੜਾ ਜ਼ਮੀਨ ਦੇ ਉੱਤੇ ਡਿੱਗਿਆ ਹੋਵੇ, ਹਾਲਾਂਕਿ ਇਸ ਚੀਜ਼ ਦੇ ਅਸਲ ਆਕਾਰ ਅਤੇ ਸਰੋਤ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ। ਪਰ ਇਸ ਸ਼ਾਨਦਾਰ ਨਜ਼ਾਰੇ ਨੇ ਪੰਜਾਬ ਦੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੱਡੀ ਬਹਿਸ ਛੇੜ ਦਿੱਤੀ, ਜਿੱਥੇ ਹਜ਼ਾਰਾਂ ਲੋਕ ਵੀਡੀਓਜ਼ ਸਾਂਝੀਆਂ ਕਰਕੇ ਆਪਣੇ ਤਜ਼ਰਬੇ ਸਾਂਝੇ ਕਰ ਰਹੇ ਨੇ। ਦੂਸਰੇ ਪਾਸੇ ਮੁਹਾਲੀ ਦੀ ਗੱਲ ਕਰੀਏ ਤਾਂ ਲੈਂਡ ਪੋਲਿੰਗ, ਮੁਹਾਲੀ ਦੇ ਐਰੋਟ੍ਰੋਪੋਲਿਸ ਰਿਹਾਇਸ਼ੀ ਪ੍ਰੋਜੈਕਟ ਦੇ ਲਈ 8 ਪਿੰਡਾਂ ਦੀ ਜ਼ਮੀਨ ਅਕਵਾਇਰ ਕਰ ਲਈ ਹੈ। ਮੁਹਾਲੀ ਦੇ ਜਿਹੜਾ ਇਹ ਏਰੀਆ ਹੈ ਰਿਹਾਇਸ਼ੀ ਪ੍ਰੋਜੈਕਟ ਦੇ ਵਿੱਚ EFGHI ਅਤੇ ਪੈਕੇਟਾਂ ਦੀ ਸਥਾਪਨਾ ਦੇ ਲਈ 8 ਪਿੰਡਾਂ ਦੀ 3,864 ਏਕੜ ਜ਼ਮੀਨ ਜਿਹੜੀ ਹੈ ਅਕਵਾਇਰ ਕਰਨ ਦੇ ਲਈ ਗਮਾਂਡਾ ਦੇ ਵੱਲੋਂ 20 ਜੁਲਾਈ ਨੂੰ ਜ਼ਮੀਨ ਦੀ ਕੀਮਤ ਸੰਬੰਧੀ ਐਵਾਰਡ ਸੁਣਾਇਆ ਜਾਵੇਗਾ। ਇਸ ਸੰਬੰਧੀ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਉਨ੍ਹਾਂ ਦੇ ਵਿੱਚ ਕੁਰੜੀ, ਕਿਸ਼ਨਪੁਰਾ, ਛੱਤ, ਪੱਤੋ, ਮਟਰਾਂ, ਬੜੀ ਬਾਕਰਪੁਰਾ ਤੇ ਇਸ ਤਰ੍ਹਾਂ ਹੋਰ ਪਿੰਡ ਨਾਲ ਦੇ ਸ਼ਾਮਲ ਨੇ ਤੇ ਕਿਸਾਨਾਂ ਦੀ ਜ਼ਮੀਨ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਦੇ ਤਹਿਤ ਅਕਵਾਇਰ ਕੀਤੀ ਜਾਵੇਗੀ। ਕਿਸਾਨਾਂ ਨੂੰ ਜ਼ਮੀਨ ਦੀ ਕੀਮਤ ਬਦਲੇ ਰਾਸ਼ੀ ਅਤੇ ਲੈਂਡ ਪੂਲਿੰਗ ਤਹਿਤ ਦਿੱਤੇ ਜਾਣ ਵਾਲੇ ਲਾਭਾਂ ਚੋਂ ਕੋਈ ਇੱਕ ਵਿਕਲਪ ਲੈਣ ਦੀ ਖੁੱਲ੍ਹ ਹੋਵੇਗੀ। ਗਮਾਂਡਾ ਦੇ ਭੋ ਪ੍ਰਾਪਤ ਜਿਹੜੇ ਪ੍ਰਾਪਤੀ ਕੁਲੈਕਟਰ ਨੇ ਉਨ੍ਹਾਂ ਨੇ ਕਿਸਾਨਾਂ ਨੂੰ ਐਵਾਰਡ ਜਿਹੜਾ ਸੁਣਾਉਣ ਦੇ ਮੌਕੇ ਹਾਜ਼ਰ ਹੋਣ ਦੇ ਲਈ ਵੀ ਪਿੰਡਾਂ ਦੇ ਵਿੱਚ ਜਿਹੜਾ ਹੈ ਬੁਨਿਆਦੀ ਕਰਾਉਣ ਸੰਬੰਧੀ ਸਰਪੰਚਾਂ ਨੂੰ ਪੱਤਰ ਜਿਹੜੇ ਭੇਜੇ ਨੇ। ਸਮਾਂ ਸਾਰਣੀ ਦੇ ਤਹਿਤ 20 ਜੁਲਾਈ ਨੂੰ ਸਵੇਰੇ 10 ਵਜੇ ਪਿੰਡ ਕੁਰੜੀ, 11 ਵਜੇ ਪਿੰਡ ਪੱਤੋ, 12 ਵਜੇ ਪਿੰਡ ਸਿਆਊ, 1 ਵਜੇ ਪਿੰਡ ਬੜੀ, 2 ਵਜੇ ਪਿੰਡ ਮੰਟਰਾ ਤੇ ਬਾਕਰਪੁਰ, 3 ਵਜੇ ਪਿੰਡ ਛੱਤ ਅਤੇ 4 ਵਜੇ ਪਿੰਡ ਕਿਸ਼ਨਪੁਰਾ ਦੇ ਕਿਸਾਨਾਂ ਨੂੰ ਪੁੱਡਾ ਭਵਨ ਦੇ ਦੂਜੀ ਮੰਜ਼ਿਲ ਦੇ ਜਿਹੜੇ ਨੇ ਸਥਿਤ ਕਮੇਟੀ ਹਾਲ ਦੇ ਵਿੱਚ ਐਵਾਰਡ ਸੁਣਾਇਆ ਜਾਵੇਗਾ। ਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ 1 ਏਕੜ ਬਦਲੇ 1,000 ਵਰਗ ਗਜ਼ ਰਿਹਾਇਸ਼ੀ ਤੇ 210 ਵਰਗ ਗਜ਼ ਵਪਾਰਕ ਥਾਂ ਮਿਲੇਗੀ। ਵਪਾਰਕ ਥਾਂ ਨਾ ਲੈਣ ਦੀ ਸੂਰਤ ਦੇ ਵਿੱਚ ਪ੍ਰਤੀ ਏਕੜ 1630 ਵਰਗ ਗਜ਼ ਦਾ ਜਿਹੜਾ ਥਾਂ ਹਾਸਲ ਕੀਤੀ ਜਾ ਸਕੇਗੀ। ਇਸ ਸਹੂਲਤ ਦੇ ਤਹਿਤ ਕਿਸਾਨਾਂ ਨੂੰ 4 ਸਾਲ ਤੱਕ ਆਪਣੀ ਅੱਗੇ ਖਰੀਦੀ ਜਾਣ ਵਾਲੀ ਜ਼ਮੀਨ ਤੇ ਪਲਾਟ ਦੀ ਰਜਿਸਟਰੀ ਦੇ ਉੱਤੇ ਕੋਈ ਅਸਟਾਮ ਫੀਸ ਨਹੀਂ ਦੇਣੀ ਪਵੇਗੀ। ਇਸ ਤਰ੍ਹਾਂ ਲੈਂਡ ਪੂਲਿੰਗ ਅਤੇ ਰਾਸ਼ੀ ਹਾਸਲ ਕਰਨ ਵਾਲੇ ਕਿਸਾਨਾਂ ਨੂੰ ਆਉਸਟੀ ਕੋਟੇ ਦੇ ਤਹਿਤ ਰਾਖਵੀਂ ਕੀਮਤ ਦੇ ਉੱਤੇ ਪਲਾਂਟ ਮਿਲਣਗੇ ਤੇ ਪਲਾਟ 1 ਏਕੜ ਦੇ ਪਿੱਛੇ 200 ਗਜ਼, 1 ਤੋਂ 2.5 ਏਕੜ ਤੱਕ 300 ਗਜ਼ ਅਤੇ 2.5 ਤੋਂ ਵੱਧ ਏਕੜ ਤੇ 500 ਵਰਗ ਗਜ਼ ਦਾ ਜਿਹੜਾ ਪਲਾਟ ਮਿਲੇਗਾ। ਕਿਸਾਨਾਂ ਨੂੰ ਜਿਹੜਾ ਖੇਤੀਬਾੜੀ ਲਈ ਬਿਜਲੀ ਕੁਨੈਕਸ਼ਨ, ਜ਼ਮੀਨ ਦਾ ਠੇਕਾ ਤੇ ਪਹਿਲਾਂ ਤੋਂ ਮਿਲਣ ਵਾਲੇ ਵੱਖ ਵੱਖ ਹਰ ਲਾਭ ਵੀ ਜਿਹੜੇ ਹਾਸਲ ਹੋਣਗੇ। ਲੈਂਡ ਪੂਲਿੰਗ ਤਹਿਤ ਜਿਹੜਾ ਪਿੰਡ ਕੁਰੜੀ ਦੀ 1395 ਏਕੜ, ਪਿੰਡ ਕਿਸ਼ਨਪੁਰਾ ਦੀ 755 ਏਕੜ, ਪਿੰਡ ਪੱਤੋ ਦੀ 416 ਏਕੜ, ਪਿੰਡ ਸਿਆਓ ਦੀ ਜਿਹੜੀ ਹੈ 405 ਏਕੜ ਤੇ ਪਿੰਡ ਮਟਰਾਂ ਦੀ ਜਿਹੜੀ ਹੈ 399 ਏਕੜ, ਪਿੰਡ ਬੜੀ ਦੀ 375, ਪਿੰਡ ਛੱਤ ਦੀ 62 ਏਕੜ ਤੇ ਪਿੰਡ ਬਾਕਰਪੁਰ ਦੀ 51 ਏਕੜ ਜ਼ਮੀਨ ਅਕਵਾਇਰ ਕੀਤੀ ਗਈ ਹੈ। ਇਸ ਦੇ ਵਿੱਚ ਜਿਹੜੇ ਖਦਸ਼ੇ ਜਿਤਾਏ ਜਾਣਗੇ ਕਿ 6 ਪਿੰਡਾਂ ਦੇ ਵਿੱਚ ਖੇਤੀਬਾੜੀ ਦੇ ਲਈ ਹੁਣ ਜ਼ਮੀਨ ਨਹੀਂ ਬਚੇਗੀ। 8 ਪਿੰਡਾਂ ਦੀ 3,864 ਏਕੜ ਜ਼ਮੀਨ ਅਕਵਾਇਰ ਹੋਣ ਦੇ ਨਾਲ 6 ਪਿੰਡਾਂ ਉੱਤੇ ਜਿਹੜਾ ਸਿਰਫ ਛੱਤ ਅਤੇ ਕਿਸ਼ਨਪੁਰਾ ਪਿੰਡ ਦੇ ਵਿੱਚ ਹੀ ਛੱਤ ਬੀੜ ਵਾਲੇ ਪਾਸੇ ਕੁਝ ਜ਼ਮੀਨ ਖੇਤੀ ਦੇ ਲਈ ਬਾਕੀ ਰਹਿ ਜਾਵੇਗੀ। ਦੂਸਰੇ ਪਾਸੇ PM ਮੋਦੀ ਸਾਹਿਬ ਜਿਹੜੇ ਅੱਜ ਪੰਜਾਬ ਦੀ ਫੇਰੀ ਤੇ ਆਏ ਨੇ, ਵਿਸਤਾਰ ਦੇ ਨਾਲ ਖ਼ਬਰ ਸਾਂਝੀ ਕਰਦੇ ਹਾਂ। ਵੱਖਰੇ ਵੱਖਰੇ ਪੱਖ ਤੋਂ ਇਹ ਖ਼ਬਰ ਹੈ। PM ਮੋਦੀ ਵਿਜ਼ਿਟ ਕੀਤੇ ਨੇ। ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ ਦੀ ਪਹਿਲੀ ਹਾਈਡਰੋਜਨ ਟ੍ਰੇਨ ਨੂੰ ਹਰੀ ਝੰਡੀ ਦਿੱਤੀ ਹੈ। ਸ਼ੁੱਕਰਵਾਰ ਨੂੰ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੋਂ ਦੇਸ਼ ਦੀ ਪਹਿਲੀ ਹਾਈਡਰੋਜਨ ਚਾਲਿਤ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਸਵਦੇਸ਼ੀ ਤਕਨੀਕ ਦੇ ਨਾਲ ਵਿਕਸਿਤ ਇਹ ਟ੍ਰੇਨ ਹਾਈਡਰੋਜਨ ਫਿਊਲ ਸੈੱਲ ਦੇ ਉੱਤੇ ਆਧਾਰਿਤ ਹੈ ਤੇ ਸੰਚਾਲਨ ਦੇ ਦੌਰਾਨ ਜ਼ੀਰੋ ਕਾਰਬਨ ਨਿਕਾਸ ਕਰਦੀ ਹੈ। ਇਸ ਨੂੰ ਸਵੱਛ, ਹਰੇ ਅਤੇ ਟਿਕਾਊ ਰੇਲ ਆਵਾਜਾਈ ਦੀ ਦਿਸ਼ਾ ਦੇ ਵਿੱਚ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇਸ ਇਤਿਹਾਸਕ ਮੌਕੇ ਦੇ ਉੱਤੇ ਖੇਤਰ ਦੇ ਵਿੱਚ 23,000 ਕਰੋੜ ਰੁਪਏ ਤੋਂ ਵੱਧ ਦੇ ਜਿਹੜੇ ਵਿਸ਼ਾਲ ਸੜਕੀ ਤੇ ਬੁਨਿਆਦੀ ਢਾਂਚੇ, ਅਤਿ ਆਧੁਨਿਕ ਸਿਹਤ ਸਹੂਲਤਾਂ ਤੇ ਸਿੱਖਿਆ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖ ਰਹੇ ਦਿੱਤੇ ਗਏ ਨੇ। ਇੱਥੇ ਪ੍ਰੋਗਰਾਮ ਦੇ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਕਿਹਾ ਕਿ ਅੱਜ ਇਸ ਪਵਿੱਤਰ ਧਰਤੀ ਦੇ ਉੱਤੇ ਆ ਕੇ ਮਨ ਗਦਗਦ ਹੋ ਗਿਆ। ਅੱਜ ਜੀਂਦ ਭਾਜਪਾ NDA ਦੇ ਸ਼ਾਸਨ ਸੁਸ਼ਾਸਨ ਮਾਡਲ ਦੀ ਜਿਹੜੀ ਹੈ ਤਸਵੀਰ ਬਣ ਰਿਹਾ ਤੇ ਪਿਛਲੇ ਸਾਲਾਂ ਦੇ ਵਿੱਚ ਪੂਰਾ ਹਰਿਆਣਾ ਹੀ ਵਿਕਾਸ ਦੀ ਨਵੀਂ ਲੀਹ ਦੇ ਉੱਤੇ ਕਹਿੰਦੇ ਚੱਲ ਪਿਆ। ਅੱਜ ਜੀਂਦ ਅਤੇ ਹਰਿਆਣਾ ਦਾ ਨਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਦਰਜ ਹੋ ਗਿਆ। ਅੱਜ ਇੱਥੋਂ ਦੇਸ਼ ਨੂੰ ਪਹਿਲੀ ਹਾਈਡਰੋਜਨ ਟ੍ਰੇਨ ਮਿਲੀ ਹੈ। ਆਪਣੇ ਇਸ ਰੁਝੇਵਿਆਂ ਦੇ ਭਰੇ ਦੌਰੇ ਦੇ ਵਿੱਚ ਪ੍ਰਧਾਨ ਮੰਤਰੀ ਕੁਰੂਕਸ਼ੇਤਰ ਵਿਖੇ ਸਿੱਖ ਅਜਾਇਬ ਘਰ ਦੀ ਨੀਂਹ ਰੱਖਣਗੇ ਰੱਖੀ ਗਈ ਹੈ ਤੇ ਹਾਂਸੀ ਬਰਵਾਲਾ ਨੈਸ਼ਨਲ ਹਾਈਵੇ ਸਮੇਤ ਕਈ ਪ੍ਰਮੁੱਖ ਸੜਕੀ ਮਾਰਗਾਂ ਦੇ ਨੀਂਹ ਪੱਥਰ ਰੱਖੇ ਗਏ। ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਦੇ ਹਰਿਆਣਾ ਵਾਲੇ ਹਿੱਸੇ ਸਮੇਤ ਹੋਰ ਵੱਡੇ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ। ਆਪਣੇ ਦੌਰੇ ਦੇ ਦੂਜੇ ਪੜਾਅ ਦੇ ਵਿੱਚ ਚੰਡੀਗੜ੍ਹ ਪਹੁੰਚ ਕੇ ਉਹ ਪੰਜਾਬ ਇੰਜੀਨੀਅਰਿੰਗ ਕਾਲਜ ਵਿਖੇ ਕਰੀਬ 4,736 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਤੇ ਅੰਤ ਦੇ ਵਿੱਚ ਜਲੰਧਰ ਦੇ ਪੁਨਰ ਵਿਕਸਿਤ ਕੈਂਟ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਵਾਰਾਨਸੀ ਐਕਸਪ�ਰੈਸ ਨੂੰ ਰਵਾਨਾ ਕੀਤਾ ਗਿਆ ਤੇ 5,470 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਜੋ ਕਿ ਪਿਛਲੇ 5 ਮਹੀਨਿਆਂ ਦੇ ਵਿੱਚ ਉਨ੍ਹਾਂ ਦਾ ਦੂਜਾ ਜਲੰਧਰ ਦਾ ਦੌਰਾ ਹੈ। ਇਸ ਸਾਰੇ ਪ੍ਰੋਗਰਾਮ ਦੇ ਵਿੱਚ ਲਈ ਚੰਡੀਗੜ੍ਹ ਹਰਿਆਣਾ ਜਲੰਧਰ ਸੁਰੱਖਿਆ ਦੇ ਬੇਹੱਦ ਸਖ਼ਤ ਪ੍ਰਬੰਧ ਕੀਤੇ ਗਏ ਜਿਹਦੇ ਵਿੱਚ ਲਗਭਗ 10,000 ਸੁਰੱਖਿਆ ਕਰਮਚਾਰੀ ਤੈਨਾਤ ਕੀਤੇ ਗਏ। ਇਸ ਸਮਾਗਮ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਥਾਨਕ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਦੇ ਸ਼ਾਮਲ ਹੋਣ ਦੀਆਂ ਗੱਲਾਂ ਸਨ ਪਰ ਕੋਈ ਲਾਗੇ ਛਾਗੇ ਨਾ ਦਿਖਿਆ ਜਿਸਦੇ ਕਾਰਨ ਸੂਬਾ ਸਰਕਾਰ ਵੱਲੋਂ ਕਿਸੇ ਕੈਬਨਿਟ ਮੰਤਰੀ ਦੇ ਸ਼ਾਮਲ ਜਿਹੜਾ ਆਪਣਾ ਉਹਨਾਂ ਨੂੰ ਨਾਲ ਕੀਤਾ ਗਿਆ। ਦੂਸਰੇ ਪਾਸੇ ਹਰਜੀਤ ਸਿੰਘ ਗਰੇਵਾਲ ਬਣੇ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ। ਮੁਨਵਰੀ ਬੇਗਮ ਉਪ ਚੇਅਰਪਰਸਨ ਲਾਈ ਹੈ ਤੇ ਗਲੇਨ ਟਿਕਲੋ ਮੈਂਬਰ ਨਾਮਜ਼ਦ ਕੀਤੇ ਹੈ। ਕੇਂਦਰ ਸਰਕਾਰ ਦੇ ਹਰਜੀਤ ਸਿੰਘ ਗਰੇਵਾਲ ਨੂੰ 3 ਸਾਲਾਂ ਦੀ ਮਿਆਦ ਦੇ ਲਈ ਕੌਮੀ ਘੱਟ ਗਿਣਤੀ ਕਮਿਸ਼ਨ NCM ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ। ਗਰੇਵਾਲ ਇਕਬਾਲ ਸਿੰਘ ਲਾਲਪੁਰਾ ਦੀ ਥਾਂ ਲੈਣਗੇ ਜੋ ਪਹਿਲਾਂ ਇਸ ਕਮਿਸ਼ਨ ਦੇ ਚੇਅਰਪਰਸਨ ਦੇ ਵਜੋਂ ਸੇਵਾ ਨਿਭਾ ਚੁੱਕੇ ਨੇ। ਗਰੇਵਾਲ ਨੂੰ ਪਹਿਲਾਂ ਪੰਜਾਬ ਦੇ ਵਿੱਚ ਭਾਜਪਾ ਦਾ ਪ੍ਰਮੁੱਖ ਸਿੱਖ ਚਿਹਰਾ ਮੰਨਿਆ ਜਾਂਦਾ ਸੀ। ਖਾਸ ਕਰਕੇ ਭਾਜਪਾ ਦੇ ਕਿਸਾਨ ਵਿੰਗ ਦੇ ਲਈ ਉਨ੍ਹਾਂ ਨੇ ਕਾਫ਼ੀ ਕੰਮ ਕੀਤਾ ਤੇ ਲੋਕਾਂ ਦੀਆਂ ਗਾਲਾਂ ਵੀ ਕਾਫ਼ੀ ਖਾਧੀਆਂ। ਹਾਲਾਂਕਿ ਪੰਜਾਬ ਦੇ ਵਿੱਚ ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੇ ਦੌਰਾਨ ਗਰੇਵਾਲ ਹੌਲੀ ਹੌਲੀ ਪਿੱਛੇ ਪੈਂਦੇ ਗਏ। ਹੁਣ ਇਹ ਮੰਨਿਆ ਜਾ ਰਿਹਾ ਕਿ ਉਨ੍ਹਾਂ ਨੂੰ ਇਹ ਵਕਾਰੀ ਅਹੁਦਾ ਦੇ ਕੇ ਸਿਆਸੀ ਤੌਰ ਦੇ ਉੱਤੇ ਐਡਜਸਟ ਕੀਤਾ ਗਿਆ। ਕੇਂਦਰ ਸਰਕਾਰ ਨੇ ਐਸ ਮੁਨਵਰੀ ਬੇਗਮ ਨੂੰ ਮੁਸਲਿਮ ਨੁਮਾਇੰਦੇ ਵਜੋਂ ਜਿਹੜਾ ਕੌਮੀ ਘੱਟ ਗਿਣਤੀ ਕਮਿਸ਼ਨ ਦੀ ਉਪ ਚੇਅਰਪਰਸਨ ਨਿਯੁਕਤ ਕੀਤਾ ਜਦੋਂ ਕਿ ਗਲੇਨ ਈ ਸੂਜ਼ਾ ਟਿਕਲੋ ਹੁਣਾਂ ਨੂੰ ਈਸਾਈ ਭਾਈਚਾਰੇ ਦੇ ਨੁਮਾਇੰਦੇ ਦੇ ਵਜੋਂ ਕਮਿਸ਼ਨ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਇਹ ਨਿਯੁਕਤੀ ਕੇਂਦਰ ਸਰਕਾਰ ਵੱਲੋਂ ਇਸ ਸੰਵਿਧਾਨਕ ਸੰਸਥਾ ਦੇ ਕੰਮਕਾਜ ਨੂੰ ਮਜ਼ਬੂਤ ਕਰਨ ਦੇ ਲਈ ਕੀਤੀਆਂ ਗਈਆਂ ਜੋ ਦੇਸ਼ ਦੇ ਵਿੱਚ ਘੱਟ ਗਿਣਤੀ ਭਾਈਚਾਰਿਆਂ ਦੇ ਅਧਿਕਾਰਾਂ ਅਤੇ ਹਿੱਤਾਂ ਦੀ ਕਹਿੰਦੇ ਰਾਖੀ ਦੇ ਲਈ ਜ਼ਿੰਮੇਵਾਰ ਹੈ। ਇਸੇ ਮਸਲੇ ਦੇ ਵਿੱਚ ਮੁਹਾਲੀ ਪ੍ਰੋਟੈਸਟ ਹੋਇਆ। ਕੌਮੀ ਇਨਸਾਫ਼ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਦਾ ਕਾਲੀਆਂ ਝੰਡੀਆਂ ਦਿਖਾ ਕੇ ਤਿੱਖਾ ਵਿਰੋਧ ਕਰ ਦਿੱਤਾ ਗਿਆ। ਕੌਮੀ ਇਨਸਾਫ਼ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦਾ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਤੇ ਐਲਾਨ ਤਹਿਤ ਅੱਜ ਚੰਡੀਗੜ੍ਹ ਮੁਹਾਲੀ ਜਿਹੜਾ ਬਾਰਡਰ ਤੋਂ ਏਅਰਪੋਰਟ ਰੋਡ ਅਤੇ ਸੈਕਟਰ 79 ਤੱਕ ਇਹ ਜਿਹੜਾ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਦੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਕਾਰਕੁਨ ਸਕੂਟਰਾਂ, ਮੋਟਰਸਾਈਕਲਾਂ ਅਤੇ ਗੱਡੀਆਂ ਦੇ ਉੱਤੇ ਸਵਾਰ ਸੀ। ਜਿਉਂ ਹੀ ਪ੍ਰਦਰਸ਼ਨਕਾਰੀ ਮੋਰਚੇ ਦੇ ਵੱਲ ਸਥਾਨ ਤੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਚੌਕ ਰਾਹੀਂ ਏਅਰਪੋਰਟ ਵੱਲ ਜਾਣ ਲੱਗੇ ਤਾਂ ਸੈਕਟਰ 79 ਦੇ ਚੌਂਕ ਦੇ ਕੋਲ ਪੁਲਿਸ ਨੇ ਉਨ੍ਹਾਂ ਨੂੰ ਨਾਕੇਬੰਦੀ ਕਰਕੇ ਰੋਕ ਲਿਆ ਤੇ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਭਾਰਤ ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਕਰ ਰਹੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਦੀ ਜਲੰਧਰ ਫੇਰੀ ਦੇ ਦੌਰਾਨ ਰੋਸ ਵਿਖਾਵੇ ਦੇ ਦਿੱਤੇ ਗਏ ਸੱਦੇ ਦੇ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਗੋਲਡਨ ਗੇਟ ਅੰਮ੍ਰਿਤਸਰ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕਰਦਿਆਂ ਵਿਰੋਧ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਜਿਹੜੇ ਸਨ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਤੇ ਭਾਰਤ ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਵੀ ਕੀਤਾ ਤੇ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਭਾਰਤ ਅਮਰੀਕਾ ਵਪਾਰ ਸਮਝੌਤੇ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਨੇ ਜੋ ਕਿ ਕਿਸਾਨਾਂ, ਵਪਾਰੀਆਂ ਤੇ ਆਮ ਲੋਕਾਂ ਦੇ ਲਈ ਵੀ ਨੁਕਸਾਨਦੇਹ ਹਨ। ਦੂਸਰੇ ਪਾਸੇ ਪੰਜਾਬ ਦੀ ਜਿਹੜੀ ਸਿਆਸਤ ਹੈ, ਆਪ ਦੇ ਧਰਮ ਯੁੱਧ ਮੋਰਚੇ ਨੂੰ ਲੈ ਕੇ ਸੁਖਬੀਰ ਬਾਦਲ ਦੇ ਉੱਤੇ ਸੇਧਿਆ ਗਿਆ ਨਿਸ਼ਾਨਾ ਹੈ। ਬਲਤੇਜ ਪੰਨੂ ਹੁਣਾਂ ਨੇ ਅੱਜ ਫਿਰ ਕਾਨਫਰੰਸ ਕੀਤੀ ਹੈ, ਪ੍ਰੈਸ ਕਾਨਫਰੰਸ, ਤੇ ਅਕਾਲੀ ਸਰਕਾਰ ਸਮੇਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਵਾਲ ਫਿਰ ਤੋਂ ਚੁੱਕੇ ਨੇ। ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ 19 ਜੁਲਾਈ ਨੂੰ ਸ਼ੁਰੂ ਕੀਤੇ ਜਾਣ ਵਾਲੇ ਧਰਮ ਯੁੱਧ ਮੋਰਚੇ ਦੇ ਐਲਾਨ ਨੂੰ ਚੁੱਪ ਚਪੀਤੇ ਵਾਪਸ ਲੈ ਲਿਆ ਜਾਪਦਾ ਹੈ। ਭਾਈ ਕਿਉਂ ਉਕਸਾਉਂਦੇ ਹੋ, ਰਹਿਣ ਦਿਓ ਜੇ ਚੁੱਪ ਚਪੀਤੇ ਬੈਠੇ ਆ, ਕਿਉਂ ਤੁਸੀਂ ਕਰਨਾ ਚਾਹੁੰਦੇ ਹੋ ਮਾਹੌਲ ਖਰਾਬ ਸਾਰਾ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਪ ਦੇ ਪੰਜਾਬ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਕਰੀਬ ਇੱਕ ਮਹੀਨਾ ਪਹਿਲਾਂ ਐਲਾਨ ਕੀਤਾ ਸੀ ਕਿ ਅਕਾਲੀ ਦਲ 19 ਜੁਲਾਈ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਇਹ ਮੋਰਚਾ ਸ਼ੁਰੂ ਕਰੇਗਾ। ਉਨ੍ਹਾਂ ਕਿਹਾ ਕਿ ਹਾਲਾਂਕਿ ਹੁਣ ਜਦੋਂ ਸਿਰਫ 2 ਦਿਨ ਬਾਕੀ ਰਹਿ ਗਏ ਨੇ ਤੇ ਪਾਰਟੀ ਨੇ ਪ੍ਰਸਤਾਵਿਤ ਪ੍ਰਦਰਸ਼ਨ ਦੇ ਲਈ ਨਾ ਤਾਂ ਕਿਸੇ ਪ੍ਰੋਗਰਾਮ ਦਾ ਐਲਾਨ ਕੀਤਾ ਤੇ ਨਾ ਹੀ ਕੋਈ ਤਿਆਰੀ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਐਲਾਨ ਦਾ ਉਦੇਸ਼ ਕੋਈ ਗੰਭੀਰ ਜਨਤਕ ਲਹਿਰ ਸ਼ੁਰੂ ਕਰਨ ਦੀ ਬਜਾਏ ਭਗਵੰਤ ਮਾਨ ਸਰਕਾਰ ਦੇ ਨਾਲ ਬੇਲੋੜਾ ਸਿਆਸੀ ਟਕਰਾਅ ਪੈਦਾ ਕਰਨਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਸਤਾਵਿਤ ਧਰਮ ਯੁੱਧ ਮੋਰਚੇ ਦੇ ਬਾਰੇ ਅਕਾਲੀ ਦਲ ਦੀ ਹਾਲਿਆ ਕੋਰ ਕਮੇਟੀ ਦੀ ਮੀਟਿੰਗ ਦੇ ਦੌਰਾਨ ਚਰਚਾ ਤੱਕ ਨਹੀਂ ਕੀਤੀ ਗਈ ਤੇ ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਨੂੰ ਜਿਹੜੀ ਉਮੀਦ ਹੈ ਸੀਗੀ ਕਿ ਲੋਕ ਇਸ ਐਲਾਨ ਨੂੰ ਭੁੱਲ ਜਾਣਗੇ। ਪਿਛਲੇ ਅਕਾਲੀ ਦਲ ਦੀਆਂ ਸਰਕਾਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਆਪ ਆਗੂ ਨੇ ਦੋਸ਼ ਲਾਇਆ ਕਿ ਪਾਰਟੀ ਦਾ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਇਤਿਹਾਸ ਰਿਹਾ ਤੇ ਇਸ ਪਾਰਟੀ ਨੇ ਆਪਣੇ 2007 ਤੋਂ 2017 ਦੇ ਕਾਰਜਕਾਲ ਦੇ ਦੌਰਾਨ ਸੂਬੇ ਦੇ ਵਿਚ ਨਸ਼ਿਆਂ ਦੇ ਫੈਲਣ ਦੀ ਖੁੱਲ੍ਹ ਦਿੱਤੀ ਹੈ। 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਪੰਨੂ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਦੇ ਵਿਚ ਸਾਰੇ ਵੱਡੇ ਘਟਨਾਕ੍ਰਮ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਹੋਏ ਸਨ। ਪਰ ਭਾਈ ਤੁਸੀਂ, ਤੁਹਾਡੇ ਕੋਲ 4.5 ਸਾਲ ਸੀਗੇ ਤੇ ਤੁਸੀਂ ਉਹਨਾਂ ਚੀਜ਼ਾਂ ਦੇ ਉੱਤੇ ਸਾਰਾ ਕੁਝ ਸਪਸ਼ਟ ਕਰ ਸਕਦੇ ਸੀ, ਚਾਰਜਸ਼ੀਟ ਦਾਖਲ ਕਰ ਸਕਦੇ ਸੀ, ਬਥੇਰਾ ਸਮਾਂ ਸੀ ਤੁਹਾਡੇ ਕੋਲ ਕਿ ਪਿਛਲੀਆਂ ਚੀਜ਼ਾਂ ਗਿਣਾਈ ਜਾਣੀਆਂ ਜਿਨ੍ਹਾਂ ਦੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਚੋਰੀ, ਉਸ ਤੋਂ ਬਾਅਦ ਹੋਈਆਂ ਬੇਅਦਬੀ ਦੀਆਂ ਘਟਨਾਵਾਂ, ਬਾਹਬਲ ਕਲਾਂ ਦੇ ਕੋਟਕਪੂਰਾ ਵਿਖੇ ਪੁਲਿਸ ਫਾਇਰਿੰਗ ਅਤੇ ਸਬੂਤਾਂ ਨੂੰ ਨਸ਼ਟ ਕਰਨਾ ਸ਼ਾਮਲ ਹੈ। ਪੰਨੂ ਨੇ ਸਵਾਲ ਕੀਤਾ ਕਿ ਜੇਕਰ ਅਕਾਲੀ ਦਲ 19 ਜੁਲਾਈ ਨੂੰ ਅੰਦੋਲਨ ਸ਼ੁਰੂ ਕਰਨ ਦਾ ਇਰਾਦਾ ਰੱਖਦਾ ਸੀ ਤਾਂ ਉਸਨੇ ਪ੍ਰਸਤਾਵਿਤ ਧਰਮ ਯੁੱਧ ਮੋਰਚੇ ਲਈ ਆਪਣੇ ਪ੍ਰੋਗਰਾਮ, ਰਣਨੀਤੀ ਜਾਂ ਲੀਡਰਸ਼ਿਪ ਦਾ ਐਲਾਨ ਕਿਉਂ ਨਹੀਂ ਕੀਤਾ। ਵੈਸੇ ਗੱਲ ਸੋਚਣ ਵਾਲੀ ਹੈ ਕਿ ਫਿਕਰ ਆਮ ਆਦਮੀ ਪਾਰਟੀ ਵਾਲਿਆਂ ਨੂੰ ਧਰਮ ਯੁੱਧ ਮੋਰਚਾ ਅਕਾਲੀਆਂ ਨੇ ਲਾਉਣਾ ਹੈ। ਮੌਨਸੂਨ ਸੈਸ਼ਨ ਦੀ ਗੱਲ ਕਰੀਏ ਤੇ ਸੰਸਦ ਦਾ ਮੌਨਸੂਨ ਇਜਲਾਸ 20 ਜੁਲਾਈ ਤੋਂ ਹੋਵੇਗਾ ਤੇ ਸਰਕਾਰ ਲਿਆ ਰਹੀ ਹੈ 7 ਅਹਿਮ ਬਿੱਲ ਜਿਹੜੇ ਨੇ ਕੇਂਦਰ ਸਰਕਾਰ। ਵੰਦੇ ਮਾਤਰਮ ਦੇ ਅਪਮਾਨ ਅਤੇ ਵਿਦੇਸ਼ੀ ਚੰਦੇ ਦੇ ਸਖ਼ਤੀ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਨੇ 20 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਸੰਸਦ ਦੇ ਮੌਨਸੂਨ ਇਜਲਾਸ ਦੇ ਲਈ ਆਪਣਾ ਵਿਧਾਨਕ ਜਿਹੜਾ ਏਜੰਡਾ ਹੈ ਉਹ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਹੈ। ਪੀਟੀਆਈ ਮੁਤਾਬਕ ਸਰਕਾਰ ਇਸ ਵਾਰ ਲੋਕ ਸਭਾ ਦੇ ਵਿਚ 7 ਮਹੱਤਵਪੂਰਨ ਬਿੱਲ ਪੇਸ਼ ਕਰਨ ਜਾ ਰਹੀ ਹੈ। ਇਨ੍ਹਾਂ ਦੇ ਵਿਚ ਕੌਮੀ ਗੀਤ ਜਿਹੜਾ ਹੈ, ਵੰਦੇ ਮਾਤਰਮ ਦੇ ਅਪਮਾਨ ਨੂੰ ਰੋਕਣ ਅਤੇ ਵਿਦੇਸ਼ੀ ਫੰਡਿੰਗ ਚੰਦਾ ਜਿਹੜਾ ਕਾਨੂੰਨ ਦੇ ਵਿਚ ਸੋਧ ਦੇ ਨਾਲ ਜੁੜੇ ਅਹਿਮ ਜਿਹੜੇ ਨੇ ਵਿਦਿਅਕ ਸ਼ਾਮਲ ਨੇ। ਹਾਲਾਂਕਿ ਸਰਕਾਰ ਵੱਲੋਂ ਜਾਰੀ ਕੀਤੀ ਗਈ ਬਿੱਲਾਂ ਦੀ ਇਸ ਆਰਜ਼ੀ ਜਿਹੜੀ ਸੂਚੀ ਹੈ ਉਹਦੇ ਵਿਚ ਕਿਸੇ ਵੀ ਸੰਵਿਧਾਨ ਸੋਧ ਬਿੱਲ ਜਿਵੇਂ ਕਿ ਹਾਲਾਂਕਿ ਹਲਕਿਆਂ ਦੀ ਜਿਹੜੀ ਹੈ ਮੁੜ ਬੰਦੀ, ਜਾਣੀ ਕਿ ਜੇ 50% ਜਾਂ ਕੋਟਾ ਵਧਾਉਣ ਦੀ ਗੱਲ ਸੀਗੀ, ਸੀਟਾਂ ਵਧਾਉਣ ਦੀ ਗੱਲ ਸੀ, ਮੁੜ ਬੰਦੀ ਜਾਂ ਮਹਿਲਾ ਰਾਖਵਾਂਕਰਨ ਸੋਧ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ, ਜਿਸ ਦੇ ਕਾਰਨ ਸਿਆਸੀ ਹਲਕਿਆਂ ਦੇ ਵਿਚ ਚਰਚਾ ਛਿੜ ਪਈ ਹੈ। 13 ਅਗਸਤ ਤੱਕ ਚੱਲਣ ਵਾਲੇ ਇਸ 25 ਦਿਨਾਂ ਦੇ ਲੰਬੇ ਮੌਨਸੂਨ ਇਜਲਾਸ ਦੇ ਦੌਰਾਨ ਕੁੱਲ 19 ਬੈਠਕਾਂ ਹੋਣਗੀਆਂ, ਜਿਸ ਦੇ ਕਾਫ਼ੀ ਹੰਗਾਮੇਦਾਰ ਰਹਿਣ ਦੇ ਆਸਾਰ ਵੀ ਜਿਹੜੇ ਦੇਖੇ ਜਾ ਰਹੇ ਨੇ। ਮੁੱਖ ਵਿਰੋਧੀ ਧਿਰ ਕਾਂਗਰਸ ਸਮੇਤ ਸਮੁੱਚਾ ਇੰਡੀਆ ਗੱਠਜੋੜ, ਨੀਟ, UG, ਪੇਪਰ ਲੀਕ ਮਾਮਲੇ, ਸਰਕਾਰੀ ਭਰਤੀ ਪ੍ਰੀਖਿਆਵਾਂ ਦੇ ਵਿਚ ਹੋਈਆਂ ਗੜਬੜੀਆਂ, ਅਯੁੱਧਿਆ ਰਾਮ ਮੰਦਰ ਦਾਨ ਵਿਵਾਦ, E20 ਬਾਲਣ ਨੀਤੀ, ਮੌਜੂਦਾ ਵਿਦੇਸ਼ ਨੀਤੀ ਵਰਗੇ ਪੱਖ ਦੇ ਮੁੱਦਿਆਂ ਦੇ ਉੱਤੇ ਮੋਦੀ ਸਰਕਾਰ ਨੂੰ ਸੰਸਦ ਦੇ ਦੋਵਾਂ ਸਦਨਾਂ ਦੇ ਵਿਚ ਘੇਰਨ ਦੀ ਵੱਡੀ ਜਿਹੜੀ ਹੈ ਰਣਨੀਤੀ ਤਿਆਰ ਕਰ ਰਿਹਾ। ਜਿਹੜੇ ਬਿੱਲ ਲੈ ਕੇ ਆ ਰਹੇ ਨੇ ਸੱਤ, ਉਹਨਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। ਪਹਿਲਾ ਬਿੱਲ ਲਿਆ ਰਹੇ ਨੇ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਸੋਧ ਬਿੱਲ 226। ਵਿਦੇਸ਼ੀ ਫੰਡਾਂ ਚੰਦੇ ਦੀ ਵਰਤੋਂ ਦੇ ਉੱਤੇ ਸਖ਼ਤ ਨਿਗਰਾਨੀ ਰੱਖੀ ਜਾਵੇਗੀ। ਰਜਿਸਟ੍ਰੇਸ਼ਨ ਖਤਮ ਹੋਣ ਦੇ ਉੱਤੇ ਜਾਇਦਾਦਾਂ ਦੇ ਉੱਤੇ ਸਰਕਾਰੀ ਕੰਟਰੋਲ ਦਾ ਪ੍ਰਬੰਧ ਹੋਵੇਗਾ। ਇਸ ਦੇ ਲਈ ਇੱਕ ਵੱਖਰੀ ਅਥਾਰਟੀ ਬਣਾਈ ਜਾਵੇਗੀ। ਦੂਸਰਾ ਬਿੱਲ ਹੈ ਰਾਸ਼ਟਰੀ ਸਨਮਾਨ ਦੇ ਅਪਮਾਨ ਦੀ ਰੋਕਥਾਮ ਸੋਧ ਬਿੱਲ 226। ਜਨਗਣ ਮਨ, ਰਾਸ਼ਟਰੀ ਗਾਨ ਵਾਂਗ ਵੰਦੇ ਮਾਤਰਮ ਨੂੰ ਵੀ ਕਾਨੂੰਨੀ ਸੁਰੱਖਿਆ ਮਿਲੇਗੀ। ਇਸਦਾ ਅਪਮਾਨ ਕਰਨ, ਨਿਰਾਦਰ ਕਰਨ ਜਾਂ ਇਸਦੇ ਗਾਇਨ ਦੇ ਵਿੱਚ ਰੁਕਾਵਟ ਪਾਉਣ ਨੂੰ ਅਪਰਾਧ ਮੰਨਿਆ ਜਾਵੇਗਾ। ਤੀਸਰਾ ਬਿੱਲ ਹੈ ਵਿਕਸਿਤ ਭਾਰਤ ਉੱਚ ਸਿੱਖਿਆ ਸੰਸਥਾਨ ਬਿੱਲ 225। UGC, AICTE ਤੇ NCTE ਦੀ ਜਿਹੜੀ ਜਗ੍ਹਾ ਇੱਕ ਸਾਂਝੀ ਰੈਗੂਲੇਟਰੀ ਅਥਾਰਟੀ ਬਣਾਈ ਜਾਵੇਗੀ। ਰਾਸ਼ਟਰੀ ਮਹੱਤਵ ਦੇ ਵਾਲੇ ਸੰਸਥਾਨ ਜਿਹੜੇ ਨੇ INI ਵੀ ਇਸ ਦੇ ਦਾਇਰੇ ਦੇ ਵਿੱਚ ਆਉਣਗੇ। ਚੌਥਾ ਬਿੱਲ ਹੈ ਇਨਕਮ ਟੈਕਸ ਸੋਧ ਬਿੱਲ 226। ਵਿਦੇਸ਼ੀ ਨਿਵੇਸ਼ਕਾਂ ਨੂੰ ਸਰਕਾਰੀ ਪ੍ਰਤੀਭੂਤੀਆਂ ਜਿਹੜੀਆਂ ਨੇ ਵਿੱਚ ਨਿਵੇਸ਼ ਕਰਨ ਦੇ ਲਈ ਉਤਸ਼ਾਹਿਤ ਕਰਨਾ, ਸਰਕਾਰੀ ਕਰਜ਼ਾ ਬਾਜ਼ਾਰ ਨੂੰ ਮਜ਼ਬੂਤ ਕਰਨ ਦੀ ਤਿਆਰੀ ਹੈ। ਪੰਜਵਾਂ ਬਿੱਲ ਹੈ ਸੁਪਰੀਮ ਕੋਰਟ ਜੱਜਾਂ ਦੀ ਗਿਣਤੀ ਸੋਧ ਬਿੱਲ 226। ਸੁਪਰੀਮ ਕੋਰਟ ਦੇ ਵਿੱਚ ਜੱਜਾਂ ਦੀ ਗਿਣਤੀ 33 ਤੋਂ ਵਧਾ ਕੇ 37 ਕੀਤੀ ਜਾਏਗੀ ਹੁਣ, ਤੇ ਇਸੇ ਸੰਬੰਧੀ ਪਹਿਲਾਂ ਜਾਰੀ ਕੀਤੇ ਗਏ ਆਰਡੀਨੈਂਸ ਨੂੰ ਜਿਹੜਾ ਹੁਣ ਕਾਨੂੰਨੀ ਰੂਪ ਦਿੱਤਾ ਜਾਵੇਗਾ। ਛੇਵਾਂ ਬਿੱਲ ਹੈ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਸੋਧ ਬਿੱਲ 226। 2 ਸਾਲ ਬੀਤ ਜਾਣ ਤੋਂ ਬਾਅਦ ਜਨਮ ਜਾਂ ਮੌਤ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਸਿਰਫ ਜੁਡੀਸ਼ੀਅਲ ਮੈਜਿਸਟ੍ਰੇਟ, ਨਿਆਇਕ ਮੈਜਿਸਟ੍ਰੇਟ ਦੇ ਹੁਕਮਾਂ ਦੇ ਨਾਲ ਹੀ ਹੋ ਸਕੇਗੀ। ਇਸ ਪ੍ਰਕਿਰਿਆ ਦੇ ਵਿੱਚੋਂ DM, SDM ਦੀ ਮਨਜ਼ੂਰੀ ਵਾਲਾ ਪ੍ਰਬੰਧ ਖਤਮ ਕਰ ਦਿੱਤਾ ਜਾਵੇਗਾ। ਸੱਤਵਾਂ ਬਿੱਲ ਹੈ ਇਹਦੇ ਵਿੱਚ ਆਖਰੀ ਮਾਈਕਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ ਡਿਵੈਲਪਮੈਂਟ ਸੋਧ ਬਿੱਲ 226। ਸਮੇਂ ਸਿਰ ਭੁਗਤਾਨ ਨਾ ਹੋਣ ਦੇ ਉੱਤੇ ਝਗੜਿਆਂ ਦਾ ਤੇਜ਼ੀ ਦੇ ਨਾਲ ਨਿਪਟਾਰਾ ਕੀਤਾ ਜਾਵੇਗਾ। ਸੂਬਿਆਂ ਦੇ ਵਿੱਚ MSEFC ਮਾਈਕਰੋ ਐਂਡ ਸਮਾਲ ਇੰਟਰਪ੍ਰਾਈਜ਼ ਜਿਹੜਾ ਆਪਣਾ ਇਹ ਜੋ ਵੀ ਇੰਸਟਰੂਮੈਂਟ ਨੇ ਉਹਨਾਂ ਦੀ ਗਿਣਤੀ ਵਧਾਈ ਜਾ ਸਕੇਗੀ। ਸੈਸ਼ਨ ਦੇ ਵਿੱਚ ਰੱਖੇ ਜਾਣ ਵਾਲੇ 7 ਬਿੱਲਾਂ ਦੇ ਵਿੱਚੋਂ 2 ਬਿੱਲ ਪੁਰਾਣੇ ਨੇ, ਜਦਕਿ 3 ਬਿੱਲ ਪਹਿਲੀ ਵਾਰ ਸਦਨ ਦੇ ਵਿੱਚ ਪੇਸ਼ ਕੀਤੇ ਜਾਣੇ ਨੇ। ਪੁਰਾਣੇ ਬਿੱਲਾਂ ਦੇ ਵਿੱਚ ਫੋਰਨ ਕੰਟਰੀਬਿਊਸ਼ਨ ਯਾਨੀ ਕਿ ਬਾਹਰੋਂ ਜਿਹੜਾ ਫੋਰਨ ਤੋਂ ਜੋ ਕੁਝ ਵੀ ਆਉਂਦਾ ਹੈ, ਰੈਗੂਲੇਸ਼ਨ ਐਕਟ ਅਤੇ ਵਿਕਾਸ ਭਾਰਤ ਵਿਕਸਿਤ ਭਾਰਤ ਸਿੱਖਿਆ ਆਦੇਸ਼ ਥਾਨ ਬਿੱਲ ਜਿਹੜਾ ਸ਼ਾਮਲ ਨੇ, ਜੋ ਪਹਿਲਾਂ ਹੀ ਜਿਹੜਾ ਸੰਸਦ ਦੇ ਵਿਚਾਰ ਦੇ ਅਧੀਨ ਸਨ। ਇਸ ਤੋਂ ਇਲਾਵਾ ਇਨਕਮ ਟੈਕਸ ਸੋਧ ਬਿੱਲ 226 ਤੇ ਸੁਪਰੀਮ ਕੋਰਟ ਦੇ ਵਿੱਚ ਜੱਜਾਂ ਦੀ ਗਿਣਤੀ ਵਧਾਉਣ ਸੰਬੰਧੀ ਬਿੱਲ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹੈ ਤੇ ਸਰਕਾਰੀ ਜਿਹੜਾ ਅਧਿਆਦੇਸ਼ਾਂ ਆਰਡੀਨੈਂਸ ਦੀ ਜਗ੍ਹਾ ਲੈਣਗੇ, ਜਦਕਿ ਜਨਮ ਮੌਤ ਰਜਿਸਟ੍ਰੇਸ਼ਨ ਵੰਦੇ ਮਾਤਰਮ ਦੇ ਨਿਰਧਾਰਿਤ ਤੇ ਰੋਕ ਤੇ MSME ਖੇਤਰ ਦੇ ਨਾਲ ਜੁੜੇ 3 ਬਿੱਲ ਨਵੇਂ ਸਿਰੇ ਤੇ ਜਿਹੜੇ ਲਿਆਂਦੇ ਜਾਣਗੇ। ਕਾਂਗਰਸ ਪਾਰਟੀ CJP ਦੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋ ਗਈ ਹੈ ਤੇ ਪਵਨ ਖੇੜਾ ਨੇ ਇੱਕਜੁੱਟਤਾ ਜਿਹੜੀ ਪ੍ਰਗਟਾ ਦਿੱਤੀ ਹੈ। ਕਾਂਗਰਸ ਜਨਤਾ ਪਾਰਟੀ ਦੇ ਚੱਲ ਰਹੇ ਪ੍ਰਦਰਸ਼ਨ ਤੋਂ ਕਈ ਦਿਨ ਤੱਕ ਦੂਰ ਰਹਿਣ ਤੋਂ ਬਾਅਦ ਕਾਂਗਰਸ ਨੇ ਸ਼ੁੱਕਰਵਾਰ ਅੱਜ ਪ੍ਰਦਰਸ਼ਨਕਾਰੀਆਂ ਨੂੰ ਸਮਰਥਨ ਦੇ ਦਿੱਤਾ, ਜਿਸਦੇ ਵਿੱਚ ਪਾਰਟੀ ਆਗੂ ਪਵਨ ਖੇੜਾ ਨੇ ਇਕਜੁੱਟਤਾ ਪ੍ਰਗਟਾਉਣ ਦੇ ਲਈ ਪ੍ਰਦਰਸ਼ਨ ਦੇ ਲਈ ਵਾਲੀ ਥਾਂ ਦਾ ਜਿਹੜਾ ਦੌਰਾ ਕਰ ਲਿਆ। ਖੇੜਾ ਨੇ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਅੰਦੋਲਨ ਦੀ ਅਗਵਾਈ ਕਰਨ ਵਾਲਿਆਂ ਦੇ ਨਾਲ ਗੱਲਬਾਤ ਕੀਤੀ, ਜੋ ਕਿ ਪ੍ਰਦਰਸ਼ਨ ਦੇ ਵਿੱਚ ਕਾਂਗਰਸ ਦੀ ਪਹਿਲੀ ਨਜ਼ਰ ਆਉਣ ਵਾਲੀ ਸ਼ਮੂਲੀਅਤ ਹੈ। ਉਨ੍ਹਾਂ ਦਾ ਇਹ ਦੌਰਾ ਉਦੋਂ ਹੋਇਆ ਜਦੋਂ ਕਈ ਵਿਰੋਧੀ ਆਗੂਆਂ ਤੇ ਸਿਵਲ ਸੁਸਾਇਟੀ ਸਮੂਹਾਂ ਵੱਲੋਂ ਪ੍ਰਦਰਸ਼ਨ ਦਾ ਸਮਰਥਨ ਕਰਨ ਦੇ ਬਾਵਜੂਦ ਪਾਰਟੀ ਦੀ ਗੈਰ ਹਾਜ਼ਰੀ ਦੇ ਉੱਤੇ ਸਵਾਲ ਉਠਾਏ ਜਾ ਰਹੇ ਸਨ। ਉੱਥੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਖੇੜਾ ਨੇ ਪ੍ਰਦਰਸ਼ਨਕਾਰੀਆਂ ਦੇ ਨਾਲ ਇਕਜੁੱਟਤਾ ਤੇ ਉਨ੍ਹਾਂ ਦੀਆਂ ਮੰਗਾਂ ਦੇ ਲਈ ਕਾਂਗਰਸ ਦੇ ਸਮਰਥਨ ਨੂੰ ਦੁਹਰਾਇਆ ਤੇ ਉਨ੍ਹਾਂ ਨੇ ਇਸ ਮੁੱਦੇ ਦੇ ਉੱਤੇ ਕੇਂਦਰ ਦੀ ਆਲੋਚਨਾ ਵੀ ਕੀਤੀ ਹੈ ਤੇ ਕਿਹਾ ਪ੍ਰਦਰਸ਼ਨਕਾਰੀਆਂ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ ਨੂੰ ਸੁਣਿਆ ਜਾਣਾ ਚਾਹੀਦਾ ਤੇ ਇਸ ਦੌਰੇ ਨੂੰ ਕਾਂਗਰਸ ਦੇ ਵੱਲੋਂ ਅੰਦੋਲਨ ਨੂੰ ਰਸਮੀ ਰਾਜਨੀਤਿਕ ਸਮਰਥਨ ਦੇ ਵਜੋਂ ਦੇਖਿਆ ਜਾ ਰਿਹਾ, ਜਿਸ ਨੂੰ ਕਾਰਕੁਨਾਂ ਤੇ ਵਿਰੋਧੀ ਧਿਰ ਦੇ ਵਰਗਾਂ ਤੋਂ ਲਗਾਤਾਰ ਸਮਰਥਨ ਮਿਲ ਰਿਹਾ ਦੱਸਿਆ ਜਾ ਰਿਹਾ। ਤਿੱਲੋ ਦੋਸਤੋ, ਇਹ ਸਨ ਜੀ ਪੰਜਾਬ ਦੀਆਂ ਤੇ ਕੁਝ ਕੇਂਦਰ ਦੀਆਂ ਖ਼ਬਰਾਂ ਤੇ ਅੱਗੇ ਵੱਧਦੇ ਹਾਂ, ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਸਟੂਡੀਓ ਦਾ ਨੰਬਰ ਹੈ ਤੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸਾਈਂ ਸਾਹਿਬ, ਕੀ ਹਾਲ ਚਾਲ ਨੇ ਜੀ? ਲੰਘਿਆ ਹੋ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਭਾਰੇ ਸਾਹਿਬ, ਪਹਿਲਾਂ ਤਾਂ ਕੱਲ ਲੋਕਾਂ ਨੇ ਬੜਾ ਨਜ਼ਾਰਾ ਦੇਖਿਆ ਤੇ ਆਪਾਂ ਅੰਦਰ ਬੈਠੇ ਰਹਿ ਗਏ।
0: ਅੱਛਾ ਜੀ, ਹਾਂਜੀ, ਆ ਜਿਹੜਾ ਓਕੇ ਓਲਕਾ ਪਿੰਡ ਡਿਗਿਆ,
1: ਓਲਕਾ ਪਿੰਡ ਜਿਹੜਾ ਹੈਗਾ ਜੀ, ਉਹ ਮੈਂ ਕੋਰਟ ਦੇ ਵਿੱਚ ਗਿਆ ਤੇ ਮੇਰਾ ਦੋਸਤ ਇੱਕ ਆਇਆ, ਉਹਨੇ ਪਹਿਲਾਂ ਆਉਂਦਿਆਂ ਇਹੀ ਕੁਐਸਚਨ ਰੇਜ ਕੀਤਾ, ਫੇਰ ਮੇਰਾ ਮੁਨਸ਼ੀ ਆਇਆ, ਉਹਨੇ ਮੈਨੂੰ ਆਉਂਦਿਆਂ ਕਿਹਾ
0: ਜੀ।
1: ਮੈਂ ਕਿਹਾ ਯਾਰ ਭਾਈ ਮੈਨੂੰ ਨੀ ਪਤਾ, ਮੈਂ ਕਿਹਾ ਮੈਂ ਨਿਊਜ਼ ਦੇਖੀ ਨੀ ਕਿਤੇ
0: ਜੀ।
1: ਉਹ ਫੇਰ ਤੇ ਬਾਅਦ ਦੇ ਵਿੱਚ ਫੇਰ ਇਲਾਕੇ ਦੇ ਵੀਡੀਓ ਜਿਹੜੇ ਹੈਗੇ ਆ ਉਹ ਦੇਖੇ ਭਾਈ, ਹਾਂਜੀ ਉਹਦੇ ਵਿੱਚ
0: ਜੀ
1: ਇੱਕ ਤਾਰ ਦੀ ਤਾਰ ਹੀ ਬਣੀ ਆ ਰਹੀ ਸੀ ਤੇ ਉਹ ਲਾਈਟ ਦੀ ਲਾਈਟ,
0: ਬਿਲਕੁਲ
1: ਕਾਫੀ ਮਤਲਬ ਜਿਹੜਾ ਹੈਗਾ ਆ ਉਹ ਵਿਗਿਆਨਕ ਤਾਂ ਇਹ ਕਹਿੰਦੇ ਹੈਗੇ ਆ ਕਿ ਕਈ ਵਾਰੀ ਇਹ ਕੱਲੇ ਸਿੰਗਲ ਨੀ ਹੁੰਦੀ ਹੈਗੀ,
0: ਹਾਂਜੀ
1: ਤੇ ਉਹ ਜਿਆਦਾ ਹੁੰਦੀਆਂ ਹੈਗੀਆਂ ਆ ਤੇ ਉਹ ਉਹਨੂੰ ਬਾਰਿਸ਼ ਵੀ ਕਹਿ ਦਿੰਦੇ ਹੈਗੇ, ਉਲਕਾ ਪਿੰਡ ਦੀ ਬਾਰਿਸ਼।
0: ਹਾਂਜੀ ਬਿਲਕੁਲ।
1: ਤੇ
0: ਜਾਂ ਫਿਰ ਇੱਕ ਹੁੰਦਾ ਜੀ ਆਪਣੇ ਸਟਾਰਲਿੰਕ ਜਿਹੜੀ ਆਪਣੀ ਐਲਨ ਮਸਕ ਦੀ ਕੰਪਨੀ ਆ ਨਾ, ਉਹ ਕਈ ਵਾਰੀ ਇਕੱਠੀਆਂ ਜਿਹੜੀਆਂ ਨੇ ਆਪਣੇ ਕੁਝ ਚੀਜ਼ਾਂ ਅੰਤਰਿਕਸ਼ ਦੇ ਵਿੱਚ ਛੱਡਦੇ ਆ ਤੇ ਉਹ ਉਹਨਾਂ ਦੀ ਮਤਲਬ ਕਿ ਇਦਾਂ ਲੱਗਦਾ ਕਿ ਲਾਈਨ ਦੇ ਵਿੱਚ ਤੁਰੇ ਜਾਂਦੇ ਆ, ਉਹ ਕੁਝ ਡਿਵਾਈਸ ਹੁੰਦੀਆਂ ਜਾਂ ਉਹ ਚੀਜ਼ਾਂ ਹੁੰਦੀਆਂ ਨੇ ਉਹ ਕੁਝ ਸਮੇਂ ਲਈ ਦਿਖਦੀਆਂ ਨੇ ਜੀ। ਉਹ ਪਿਛਲੇ ਸਮਿਆਂ ਦੇ ਵਿੱਚ ਵੀ ਰੋਲਾ ਪਿਆ ਸੀ ਪਰ ਇਹਦੀ ਰੋਸ਼ਨੀ ਜਿਹੜੀ ਸੀ ਲਾਲ ਸੀ, ਜਿੱਦਾਂ ਗੋਲਾ ਹਨਾ ਮਗਦਾ ਆਉਂਦਾ ਥੱਲੇ ਨੂੰ ਕਿਉਂਕਿ ਛੋਟਾ ਹੋਏਗਾ ਇਸ ਕਰਕੇ ਉੱਪਰ ਹੀ ਜਿਹੜਾ ਖਤਮ ਹੋ ਗਿਆ, ਨਹੀਂ ਤਾਂ ਫਿਨਲੈਂਡ ਜਾਂ ਕੁਝ ਇਲਾਕਿਆਂ ਦੇ ਵਿੱਚ ਬਹੁਤ ਵੱਡੇ ਵੱਡੇ ਵੀ ਡਿੱਗੇ ਸੀ ਜੀ, ਉਹਨਾਂ ਦੇ ਨਿਸ਼ਾਨ ਅੱਜ ਵੀ ਜਾਂ ਮਤਲਬ ਕਿ ਇਹਨਾਂ ਧਰਤੀਆਂ ਦੇ ਉੱਤੇ ਹੈਗੇ ਨੇ ਜੀ, ਰਸ਼ੀਆ ਦੇ ਵਿੱਚ ਜਾਂ ਇਹਨਾਂ ਮੁਲਕਾਂ ਚ।
1: ਬਿਲਕੁਲ ਹਾਂਜੀ, ਉਹ ਤਾਂ ਹਿਸਟਰੀ ਹੈਗੀ ਆ ਜੀ, ਉਹ ਤਾਂ ਆਉਂਦੇ ਆ, ਚਲੋ ਠੀਕ ਗੱਲ ਹੈਗੀ ਆ, ਪਰ ਲੋਕੀ ਬੜੀਆਂ ਮਾਨਤਾਵਾਂ ਰੱਖਦੇ ਹੈਗੇ ਆ। ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਜੀ
0: ਜੀ
1: ਤੇ ਲਗਭਗ ਇਹ ਗੱਲ ਹੈਗੀ ਆ ਜੀ 76 ਦੀ ਹੋਣੀ ਜੀ, ਉਦੋਂ ਰੌਲਾ ਪੈ ਗਿਆ ਜੀ, ਕਹਿੰਦੇ ਜੀ ਦੁਨੀਆਂ ਮੁੱਕ ਜਾਣੀ ਆ ਜੀ, ਇੱਥੇ ਸਕਾਈ ਲੈਬ ਡਿੱਗਣਾ ਹੈ ਜੀ। ਅਸੀਂ ਛੋਟੇ ਹੁੰਦੇ ਜੀ, ਸਾਨੂੰ ਪਤਾ ਨੀ ਸਕਾਈ ਲੈਬ ਕੀ ਹੈਗਾ ਜੀ, ਉਹ ਹਾਂਜੀ ਉਹ ਸਕਾਈ ਲੈਬ ਡਿੱਗ ਪੈਣਾ ਜੀ, ਸਕਾਈ ਲੈਬ ਡਿੱਗ ਪੈਣਾ, ਬਾਹਰ ਨੀ ਸੋਣਾ ਹੈਗਾ, ਕਿਤੇ ਮੰਜੇ ਤੇ ਡਿੱਗ ਪਏ ਆ ਕੇ ਹਾਂਜੀ, ਉਹ ਪਤਾ ਨੀ
0: ਕਿੱਦਾਂ ਕਿੱਦਾਂ ਦੀਆਂ ਗੱਲਾਂ ਨੇ ਮੇਰੇ ਖਿਆਲ 90 ਤੋਂ ਪਹਿਲਾਂ ਦੀਆਂ ਨਾ, ਇਹ ਮੇਰੇ ਖਿਆਲ ਚੇਤਾ ਥੋੜਾ ਥੋੜਾ।
1: ਨਾ ਨਾ ਨਾ ਨਾ ਨਾ ਨਾ ਨਹੀਂ ਜੀ, ਨਹੀਂ ਨਹੀਂ ਨਹੀਂ ਭਾਰੇ ਸਾਹਿਬ,
0: 70
1: ਦੀਆਂ ਗੱਲਾਂ ਨੀ ਹੈਗੀਆਂ ਇਹ।
0: ਵੈਸੇ ਗੱਲ ਸੁਣਦੇ ਰਹੇ ਆ ਪਰ ਪਤਾ ਨੀ ਕਦੋਂ ਦੀ
1: 78 ਦੇ 78
0: ਹਾਂਜੀ ਉਹ
1: 78 ਹਾਂਜੀ ਮੈਨੂੰ ਤਾਂ ਯਾਦ ਆ ਕਿ ਅਸੀਂ ਜਲੰਧਰ ਮਿੱਠਾਪੁਰ ਰਹਿੰਦੇ ਹੁੰਦੇ ਸੀਗੇ ਜੀ, ਉੱਥੇ ਮਤਲਬ ਜਿਹੜਾ ਹੈਗਾ ਸਾਡਾ ਮਤਲਬ ਘਰ ਦਾ ਵਿਹੜਾ ਬੜਾ ਖੁੱਲਾ ਹੁੰਦਾ ਸੀਗਾ ਤੇ ਮੰਜੇ ਜਿਹੜੇ ਬਾਹਰ ਡਾਏ ਹੁੰਦੇ ਸੀ ਤੇ ਉੱਥੇ ਫਿਰ ਜਿਹੜਾ ਹੈਗਾ ਇਹ ਚੀਜ਼ ਡਿਸਕਸ ਕਰਦੇ ਹੁੰਦੇ ਸੀ ਸਕਾਈ ਲੈਬ ਡਿੱਗਣਾ। ਫਿਰ ਅਖਬਾਰਾਂ ਦੇ ਵਿੱਚ ਅਸੀਂ ਛੋਟੇ ਹੁੰਦੇ ਚਲੋ ਅਖਬਾਰਾਂ ਦੇ ਵਿੱਚ ਖਬਰ ਪੜ੍ਹੀ ਫਿਰ ਵੀ ਇਹ ਸਕਾਈ ਲੈਬ ਜਿਹੜਾ ਆ ਉਹ ਅਮੈਰੀਕਾ ਨੇ ਮਤਲਬ ਸਮੁੰਦਰ ਦੇ ਵਿੱਚ ਉਹ ਸੈਟ ਲਿਆ ਜੀ ਹਾਂਜੀ, ਤੇ ਉਹ ਬਾਅਦ ਦੇ ਵਿੱਚ ਜਦੋਂ ਚਲੋ ਥੋੜਾ ਬਹੁਤਾ ਮੈਚਿਓਰ ਹੋਏ ਤੇ ਪਤਾ ਲੱਗਾ ਕਿ ਉਹ ਅਮਰੀਕਾ ਦਾ ਇੱਕ ਸੈਟੇਲਾਈਟ ਸੀਗਾ ਜਿਹੜਾ ਕਿ ਅਨਕੰਟਰੋਲਡ ਹੋ ਗਿਆ ਸੀਗਾ
0: ਜੀ,
1: ਤੇ ਜਦੋਂ ਅਨਕੰਟਰੋਲਡ ਹੋ ਗਿਆ ਤੇ ਫਿਰ ਉਹਨਾਂ ਨੂੰ ਇਹ ਸੀਗਾ ਕਿ ਇਹ ਦਿਸ਼ਾ ਭਟਕ ਗਿਆ ਹੈਗਾ ਆ ਤੇ ਧਰਤ ਹੌਲੀ ਹੌਲੀ ਧਰਤੀ ਦੀ ਗ੍ਰੈਵਿਟੀ ਦੇ ਵਿੱਚ ਆ ਰਿਹਾ ਹੈਗਾ ਆ ਜੀ, ਤੇ ਫਿਰ ਉਹਦਾ ਸੀਗਾ ਜੀ, ਬਟ ਉਹਨਾਂ ਨੇ ਨਾ ਜੀ ਫੇਰ ਵੀ ਧਰਤੀ ਦੀ ਗ੍ਰੈਵਿਟੀ ਦੇ ਅੰਦਰ ਵੜਨ ਤੋਂ ਬਾਅਦ ਕੰਟਰੋਲ ਕਰ ਲਿਆ ਸੀ
0: ਜੀ,
1: ਤੇ ਉਸ ਸਮੁੰਦਰ ਦੇ ਵਿੱਚ ਉਹਨਾਂ ਨੇ ਸਿੱਟ ਲਿਆ ਸੀਗਾ ਜੀ।
0: ਬਿਲਕੁਲ ਹੈ ਜੀ,
1: ਏਦਾਂ ਦੀਆਂ ਚਲੋ ਚੀਜ਼ਾਂ ਵਾਪਰਦੀਆਂ ਰਹਿੰਦੀਆਂ ਹੈਗੀਆਂ ਜੀ, ਪਰ ਇਹ ਆ ਵੀ ਇਹਦਾ ਲੋਕੀ ਲੁਤਫ ਬਹੁਤ ਲੈਂਦੇ ਹੈਗੇ ਆ ਜੀ, ਕਈ ਕਹਿੰਦੇ ਹੈਗੇ ਆ ਜੀ ਇਹ ਟੁੱਟਿਆ ਤਾਰਾ,
0: ਪਰ ਸੈਣੀ ਸਾਹਿਬ ਇਹਨਾਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਇਹ ਤਾਂ ਸਪਸ਼ਟ ਹੋ ਜਾਂਦਾ ਨਾ, ਜਿਸ ਕਈ ਕਹਿ ਦਿੰਦੇ ਆ ਕਿ ਮੁਰਗੇ ਪਹਿਲਾਂ ਆਏ ਸੀਗੇ ਅੰਡਾ ਆਇਆ ਸੀ ਇਹਨਾਂ ਚੀਜ਼ਾਂ ਚ ਪੈ ਜਾਂਦੇ ਆ, ਪਰ ਇਹ ਚੀਜ਼ਾਂ ਤੋਂ ਜਿਹੜਾ ਵਿਗਿਆਨ ਦਾ ਕਹਿਣਾ ਜਿਸ ਹਿਸਾਬ ਦੇ ਨਾਲ ਕਿ ਇੱਥੇ ਮਤਲਬ ਕਿ ਬਹੁਤ ਵੱਡਾ ਇੱਕ ਬਲਾਸਟ ਹੋਇਆ ਤੇ ਉਸ ਤੋਂ ਬਾਅਦ ਅੱਗਾਂ ਲੱਗੀਆਂ ਰਹੀਆਂ, ਫਿਰ ਉਹ ਠੰਡਾ ਹੋਇਆ, ਬਰਫਾਂ ਜੰਮੀਆਂ, ਪਾਣੀ ਬਣਿਆ, ਮੈਲਟ ਹੋਇਆ, ਗਰਮੀ ਸ਼ੁਰੂ ਹੋਈ, ਹੌਲੀ ਹੌਲੀ ਜੀਵ ਛੋਟੇ ਛੋਟੇ ਪਾਣੀ ਦੇ ਵਿੱਚ ਸ਼ੁਰੂ ਹੋਏ, ਉਸ ਤੋਂ ਫਿਰ ਧਰਤੀ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ, ਫਿਰ ਹੋਰ ਜਾਨਵਰ ਆ ਗਏ, ਫਿਰ ਬੰਦੇ ਆ ਗਏ, ਮਨੁੱਖਾਂ ਦੇ ਰੂਪ ਦੇ ਵਿੱਚ ਜਾਨਵਰ ਆ ਗਏ ਜਿਹੜੇ ਅੱਜ
1: ਨਹੀਂ ਜੀ। ਗੱਲ ਇੱਦਾਂ ਹੈਗੀ ਹੈ, ਇਹ ਤਾਂ ਹੁਣ ਸਾਡੇ ਜੀਰਾ ਸਾਹਿਬ ਨਾਲ ਜੁੜੇ ਹੈਗੇ ਆ ਜੀ, ਉਹ ਤਾਂ ਕਹਿੰਦੇ ਹੈਗੇ ਉਹਨਾਂ ਦਾ ਤਾਂ, ਉਹ ਕਹਿੰਦੇ ਨਹੀਂ ਇੱਦਾਂ ਮੁਰਗੀ ਆਈ ਪਹਿਲਾਂ ਨਾ ਮਤਲਬ ਅੰਡਾ ਆਇਆ, ਪਹਿਲਾਂ ਆਈ ਬੋਤਲ, ਪਹਿਲਾਂ ਬੋਤਲ ਆਈ ਸੀ, ਫਿਰ ਦੋ ਅੰਡੇ ਆਏ ਸੀਗੇ ਤੇ ਕਹਿੰਦੇ ਫਿਰ ਉਹ ਤੋਂ ਬਾਅਦ ਕਹਿੰਦੇ ਮੁਰਗੀ ਮੰਗਾਈ ਸੀ,
0: ਫਿਰ ਨਾਲ ਖਾਣ ਪੀਣ ਦਾ ਪ੍ਰਬੰਧ ਹੋਇਆ ਸੀ,
1: ਹਾਂਜੀ ਤੇ ਨਾਲ ਫੁੱਲ ਕੇ ਆ ਗਏ ਫਿਰ ਬਾਅਦ ਚ, ਹਾਂਜੀ
0: ਬਿਲਕੁਲ।
1: ਸੋ ਇਸ ਕਰਕੇ ਮਹਾਰਾਜ ਇਸ ਚੀਜ਼ ਦਾ ਤਾਂ ਜਵਾਬ ਇਹੀ ਆ
0: ਜੀ।
1: ਬਾਕੀ ਭਾਰਤ ਸਾਹਿਬ ਜਿਹੜੇ ਹੈਗੇ ਆ ਭਾਈ, ਅੱਜ ਮੋਦੀ ਸਾਹਿਬ ਇੱਥੇ ਪੰਜਾਬ ਦੇ ਵਿੱਚ ਫੇਰਾ ਪਾ ਕੇ ਗਏ ਜੀ, ਹਰੀ ਪੱਗ ਬੰਨੀ ਸੀ ਜੀ, ਹਰ ਇੱਕ ਚੀਜ਼ ਕੋਈ ਨਾ ਕੋਈ ਤਾਂ ਸੰਕੇਤ ਦਿੰਦੀ ਆ ਜੀ, ਤੇ ਮੈਂ ਤਾਂ ਉਹਦਾ ਨਾਲ ਸਹਿਯੋਗ ਕਰ ਰਿਹਾ ਸੀਗਾ ਕਿ ਸ਼ਾਇਦ ਉਹ ਇਹ ਇੰਡੀਕੇਟ ਕਰਨਾ ਚਾਹੁੰਦੇ ਹੈਗੇ ਆ ਜੀ ਰਾਜੇ ਆਲ ਡੱਲੇ ਆਲ ਨੂੰ ਛੱਡੋ, ਕਿਸਾਨ ਲੀਡਰ ਤਾਂ ਤੁਹਾਡੇ ਸਾਹਮਣੇ ਖੜਾ ਆ
0: ਜੀ
1: ਜੀ। ਹੋ ਸਕਦਾ ਹੈਗਾ ਆ ਜੀ ਕਿ ਉਹਨਾਂ ਨੇ ਹੁਣ ਜਿਹੜੀ ਆ ਅੱਗੇ ਤਾਂ ਆਉਂਦੇ ਹੁੰਦੇ ਸੀ ਤੇ ਪੀਲੀ ਪੱਗ ਬੰਨ ਕੇ ਆਉਂਦੇ ਸੀ ਤੇ ਪੀਲੀ ਪੱਗ ਦਾ ਮੋਹ ਟੁੱਟ ਗਿਆ ਲੱਗਦਾ ਜੀ।
0: ਜੀ
1: ਤੇ ਉਹਨਾਂ ਜੇ ਕਿਉਂਕਿ ਪੀਲੀ ਪੱਗ ਵਾਲੇ ਤਾਂ ਉਹਨਾਂ ਨੇ ਕੰਸੋਲੀਡੇਟ
0: ਕੇਸ ਦੀ
1: ਕਰਕੇ
0: ਬੰਦੇ ਦੀ
1: ਤੇ ਉਧਰ ਨੂੰ
0: ਬਿਲਕੁਲ
1: ਭੇਜ ਦਿੱਤਾ।
0: ਜੀ
1: ਹਾਂ ਕੇਸਰੀ ਪੱਗ ਜਿਹੜੀ ਹੈਗੀ ਆ ਜੀ ਉਹ ਬੰਨ ਕੇ ਤੇ ਉਹਨਾਂ ਨੇ ਜਿਹੜਾ ਆ ਉਹ ਕੇਸਰੀ ਪੱਗ ਉਹਨਾਂ ਨੇ ਕੇਸਰੀ ਵਾਲੇ ਜਿਹੜੇ ਹੈਗੇ ਸੀ ਉਹ ਕੰਸੋਲੀਡੇਟ ਕਰਕੇ ਤੇ ਉਧਰ ਨੂੰ ਭੇਜ ਦਿੱਤੇ ਆ ਜੀ ਵਾਰਸ ਪੰਜਾਬ ਵੱਲ ਨੂੰ।
0: ਜੀ
1: ਤੇ ਆਪੂ ਜਿਹੜਾ ਹੈਗਾ ਆ ਉਹਨਾਂ ਨੇ ਹੁਣ ਕਿਸਾਨ ਵੋਟ ਦੇ ਵਿੱਚ ਸੀਂਧ ਲਾਉਣ ਦੀ ਸੋਚ ਰਹੇ ਹੋਣਗੇ ਜੀ।
0: ਜੀ
1: ਬਾਕੀ ਉਹਨਾਂ ਨੇ ਸੈਂਟਰ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਆ ਜੀ ਰੇਲਵੇ ਸਟੇਸ਼ਨਾਂ ਦਾ
0: ਜੀ
1: ਤੇ ਉਹਨਾਂ ਦਾ ਆਧੁਨਿਕਰਨ ਜਿਹੜਾ ਆ ਉਹ ਕਰਨ ਵਾਸਤੇ
0: ਜੀ
1: ਵੈਲਕਮਿੰਗ ਹੈ ਜੀ। ਜਦੋਂ ਕੋਈ ਆਉਂਦਾ ਹੈ ਨੇਤਾ ਵੱਡਾ ਨੇਤਾ ਆਉਂਦਾ ਹੈਗਾ ਆ ਸੈਂਟਰ ਦਾ ਤੇ ਉਦੋਂ ਆਸ ਖਾਸ ਕਰਕੇ ਪ੍ਰਧਾਨ ਮੰਤਰੀ ਆਉਣ ਕਿਸੇ ਸਟੇਟ ਦੇ ਵਿੱਚ ਤੇ ਸਟੇਟ ਨੂੰ ਆਸ ਹੁੰਦੀ ਹੈਗੀ ਆ ਜੀ। ਵੈਸੇ ਇਹ ਆਸਾਂ ਜਿਹੜੀਆਂ ਹੈਗੀਆਂ ਆ ਕਿ ਏਦਾਂ ਨਹੀਂ ਹੁੰਦੀਆਂ ਜੀ, ਉਹਦੇ ਵਾਸਤੇ ਪਹਿਲਾਂ ਹੀ ਟੇਬਲ ਟਾਕ ਹੋਈ ਹੁੰਦੀ ਆ। ਜੇ ਕੋਈ ਵੱਡੀ ਅਨਾਉਂਸਮੈਂਟ ਕਰਨੀ ਹੋਵੇ ਉਹਦੇ ਤੇ ਹੋਮਵਰਕ ਹੋਇਆ ਆ ਹੁੰਦਾ।
0: ਜੀ ਬਿਲਕੁਲ ਹੈ ਜੀ,
1: ਐਸਾ ਤਾਂ ਇੱਥੇ ਹੈ ਨਹੀਂ ਸੀ ਜੀ। ਬਾਕੀ ਸਾਡੇ ਮੁੱਖ ਮੰਤਰੀ ਸਾਹਿਬ ਉੱਥੇ ਗੈਰ ਹਾਜ਼ਰ ਸੀਗੇ ਜੀ, ਇਹਨਾਂ ਨੇ ਤਾਂ ਕੋਆਰਡੀਨੇਸ਼ਨ ਕਦੀ ਕੀਤਾ ਹੀ ਨਹੀਂ ਜੀ।
0: ਉਹ ਦੇਖੋ ਕਹਿੰਦੇ ਕਿ ਮੈਂ ਸੁਣ ਰਿਹਾ ਸੀਗਾ ਇੱਕ ਵਾਇਰਲ ਵੀ ਹੋਈ ਆ ਉਹ ਵੀਡੀਓ ਕਲਿੱਪ ਥੋੜਾ ਜਿਹਾ ਹੀ ਹੈ ਕਿ ਉਹ ਪੁੱਛਦੇ ਆ ਪ੍ਰੈਸ ਵਾਲੇ ਸ਼ਾਇਦ ਮਤਲਬ ਕਿ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਤੇ ਕਹਿੰਦੇ ਹਾਂ ਆ ਰਹੇ ਨੇ ਕਹਿੰਦੇ ਆ ਜਲੰਧਰ ਕੋਈ ਰੇਲਵੇ ਸਟੇਸ਼ਨ ਦਾ ਕਹਿੰਦੇ ਉਦਘਾਟਨ ਕਰਨਾ ਕਹਿੰਦੇ
1: ਉਹ ਲਾਈਟ ਵੇ ਦੇ ਵਿੱਚ ਜਵਾਬ ਦਿੰਦੇ। ਪਰ ਇਹ ਸਰ ਦੇਖੋ
0: ਜੀ
1: ਇਸ ਪੋਲੀਟੀਕਲ ਪਾਰਟੀਜ਼ ਅਲੱਗ ਚੀਜ਼ ਹੁੰਦੀਆਂ, ਸਰਕਾਰਾਂ ਅਲੱਗ ਚੀਜ਼ ਹੁੰਦੀਆਂ ਹੈਗੀਆਂ। ਸਰਕਾਰ ਦੇ ਕੁਛ ਇੱਕ ਜਿਹੜੇ ਹੈਗੇ ਆ ਨਾ ਜੀ ਨੋਰਮਲ ਹੁੰਦੇ ਆ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ, ਪ੍ਰੋਟੋਕਾਲ ਹੁੰਦਾ ਆ ਉਹ ਪ੍ਰੋਟੋਕਾਲ ਫੋਲੋ ਕਰਨਾ ਚਾਹੀਦਾ।
0: ਬਿਲਕੁਲ ਹੈ
1: ਹਾਂਜੀ, ਇਹ ਬਹਾਨਾ ਲੱਭਦੇ ਰਹਿੰਦੇ ਹੈਗੇ ਕੋਈ ਨਾ ਕੋਈ ਜੀ। ਤੇ
0: ਘਰ ਪਰੋਣਾ
1: ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬੁਲਾਇਆ ਸੀ
0: ਘਰ ਪਰੋਣਾ ਆਇਆ ਹੋਵੇ ਤਾਂ ਗਿਲੇ ਸ਼ਿਕਵੇ ਦੂਰ ਹੋ ਜਾਂਦੇ ਨੇ, ਸਮਾਂ ਕੇ ਘੁੱਟ ਕੇ ਜੱਫੀ ਪਾਉਣੀ ਚਾਹੀਦੀ ਸੀ, ਸਾਰਾ ਕੁਝ ਕਰਨਾ ਚਾਹੀਦਾ ਸੀ, ਫਾਇਦਾ ਵੀ ਲਿਜਾ ਸਕਦੇ
1: ਆਪਣੇ ਸਟੇਟ ਦੇ ਸਰ ਮੁੱਦਿਆਂ ਤੇ ਜਾ ਕੇ ਗੱਲ ਕਰਦੇ, ਮੁੱਦਿਆਂ ਤੇ ਜਾ ਕੇ ਗੱਲ ਕਰਦੇ
0: ਜੀ।
1: ਪਰ ਸਾਹਿਬ ਮੈਂ ਅੱਜ ਇੱਕ ਗੱਲ ਕਹਿਣ ਲੱਗਾ ਜੀ,
0: ਜੀ
1: ਜਦੋਂ ਕੋਈ ਬੰਦਾ ਪੋਲੀਟੀਕਲ ਲੀਡਰ ਖਾਸ ਕਰਕੇ MLA
0: ਜੀ
1: ਜੇ ਬੰਦੀ ਸਿੰਘਾਂ ਦੀ ਗੱਲ ਕਰਦਾ ਨਾ ਜੀ ਤੇ ਮੇਰਾ ਦਿਲ ਕਰਦਾ ਹੈਗਾ ਯਾਰ ਨਾ ਵੀ ਇੱਟ ਲੈ ਕੇ ਤੇ ਇਹਦੇ ਸਿਰ ਤੇ ਮਾਰਾਂ
0: ਜੀ।
1: ਪਰ ਇਹ ਸਭ ਤਾਮਿਲਨਾਡੂ ਦੇ ਵਿੱਚ ਅਗਲਿਆਂ ਬੰਦਿਆਂ ਨੇ ਰਾਜੀਵ ਗਾਂਧੀ ਦੇ ਕਾਤਲ ਜਿਹੜੇ ਛੁਡਵਾਏ ਕਿ ਨਹੀਂ ਛੁਡਵਾਏ
0: ਜੀ,
1: ਉਹਨਾਂ ਨੇ ਕਿਸ ਤਰੀਕੇ ਦੇ ਨਾਲ ਤੁਸੀਂ ਜਾ ਕੇ ਉੱਥੇ ਸਟੇਟ ਦੇ ਵਿੱਚ ਜਾਇਓ, ਜਾ ਕੇ ਪਤਾ ਕਰਿਓ ਵੀ ਉਹਨਾਂ ਨੇ ਕਿੱਦਾਂ ਕਿੱਦਾਂ ਪ੍ਰੋਸੈਸ ਨੂੰ ਇਨੀਸ਼ੀਏਟ ਕੀਤਾ
0: ਜੀ।
1: ਹਾਂਜੀ ਆਖਿਰ ਤਾਂ ਤੁਹਾਡੇ ਜਿਹੜਾ ਹੈਗਾ ਆ ਵੀ ਇੱਕ ਜਿਹੜੇ ਹੈਗੇ ਆ ਉਹ ਮੁੱਖ ਮੰਤਰੀ ਦੇ ਕਤਲ ਦੇ ਕੇਸ ਦੇ ਵਿੱਚ ਹੀ ਆ ਨਾ ਜੀ,
0: ਜੀ
1: ਰਾਜੂ ਹੋਣਾ ਦਾ ਜਾਂ ਹੋਰ ਬੰਦੇ ਹੈਗੇ ਆ, ਉਹਨਾਂ ਨੇ ਇੱਕ ਵਾਰੀ ਜਿਹੜਾ ਅਨਾਉਂਸ ਵੀ ਕਰ ਦਿੱਤਾ ਸੀ ਸੈਂਟਰ ਨੇ, ਉਹਦੇ ਬਾਵਜੂਦ ਵੀ ਉਹਨਾਂ ਨੇ ਜਦੋਂ ਦੇਖਿਆ ਵੀ ਸਟੇਟ ਦੇ ਵਿੱਚ ਹੀ ਜਿਹੜੇ ਪੋਲੀਟੀਕਲ ਲੀਡਰ ਹੈਗੇ ਆ ਇਹ ਮੈਂ ਮਤਲਬ ਜਿਹੜਾ ਮਹਿਸੂਸ ਕਰਦਾ ਆ ਵੀ ਇਹ ਛਡਾਉਣਾ ਨਹੀਂ ਚਾਹੁੰਦੇ ਹੈਗੇ,
0: ਬਿਲਕੁਲ
1: ਇਹ ਰੌਲਾ ਪਾਉਣਾ ਚਾਹੁੰਦੇ ਆ।
0: ਕੱਲ ਦੀਆਂ ਖਬਰਾਂ ਸੀਗੀਆਂ ਆਪਣੇ ਇੰਜੀਨੀਅਰ ਰਸ਼ੀਦ ਜਿਹੜੇ ਨੇ ਆਪਣੇ ਮੇਰੇ ਖਿਆਲ ਨਾਲ ਹਿਮਾਚਲ ਨੂੰ ਬਿਲੋਂਗ ਕਰਦੇ ਆ ਤੇ ਉਹਨਾਂ ਨੂੰ ਆ ਹੁਣ ਮੌਨਸੂਨ ਸੈਸ਼ਨ ਦੇ ਵਿੱਚ ਇਜਾਜ਼ਤ ਦਿੱਤੀ ਹੈ, ਸਿਕਿਉਰਿਟੀ ਦੇ ਵਿੱਚ ਆਉਣਗੇ ਆਪਣਾ ਸੈਸ਼ਨ ਅਟੈਂਡ ਕਰਨਗੇ ਜੀ।
1: ਪਰ ਸਾਹਿਬ ਇਹਨਾਂ ਦਾ ਹੋਮਵਰਕ ਬਹੁਤ ਮਤਲਬ ਮਾੜਾ ਆ ਉਹਨਾਂ ਨੇ ਕੀਤਾ, ਪੂਰੀ ਸਟੇਟ ਨੇ ਆਪਣੀ ਜਿੰਨੀਆਂ ਉਹਨਾਂ ਨੇ ਆਪਣਾ ਇੱਕ ਮਤਾ ਪਾਇਆ
0: ਜੀ,
1: ਹੈ ਜੀ ਮਤਾ ਪਾ ਕੇ ਤੇ ਯੂਨੈਨੀ ਮਸਲੀ ਜਿਹੜਾ ਉਹਨੂੰ ਪਾਸ ਕੀਤਾ, ਪਾਸ ਕਰਕੇ ਰਾਜਪਾਲ ਕੋਲ ਭੇਜਿਆ, ਰਾਜਪਾਲ ਨੇ ਕਿਹਾ ਵੀ ਇਹਦੇ ਵਿੱਚ ਹਾਈ ਮਤਲਬ ਜਿਹੜੀ ਆ ਸੁਪਰੀਮ ਕੋਰਟ ਦੀ ਪਰਮਿਸ਼ਨ ਜ਼ਰੂਰੀ ਹੈਗੀ ਆ, ਉਹਨਾਂ ਨੇ ਉਸੇ ਚੀਜ਼ ਨੂੰ ਨਾਲ ਲੈ ਕੇ ਤੇ ਸੁਪਰੀਮ ਕੋਰਟ ਦੇ ਵਿੱਚ ਮੂਵ ਕੀਤੇ। ਫਿਰ ਉਹਨਾਂ ਤੇ ਆ ਗਿਆ ਵੀ ਜੇ ਕੰਸੈਂਟਿੰਗ ਪਾਰਟੀ ਜੇ ਹੋ ਜਾਏ ਤੇ ਉਹ ਜਿਹੜਾ ਹੈਗਾ ਆ ਫਿਰ ਉਹਦੇ ਹਿਸਾਬ ਦੇ ਨਾਲ ਅਲਟੀਮੇਟਲੀ ਜਦੋਂ ਕਾਂਗਰਸ ਨੂੰ ਹੋ ਗਿਆ ਨਾ ਇਹ ਅਹਿਸਾਸ ਵੀ ਇਹ ਤਾਂ ਭਾਈ ਅਸੀਂ ਕੰਸੈਂਟ ਦਈਏ ਜਾਂ ਨਾ ਦਈਏ ਤਾਂ ਵੀ ਨਿਕਲ ਜਾਣੇ ਆ ਜਿਹੜੇ ਬੰਦੇ ਕੱਢਣੇ ਆ
0: ਜੀ,
1: ਹਾਂਜੀ। ਫਿਰ ਉਹਨਾਂ ਨੇ ਜਿਹੜਾ ਹੈਗਾ ਆ ਕਹਿ ਤਾਂ ਠੀਕ ਆ ਜੀ ਕੋਈ ਗੱਲ ਨੀ ਅਸੀਂ ਮਾਫ਼ ਕੀਤਾ ਜੀ, ਵੱਡਾ ਦਿਲ ਦਿਖਾਇਆ ਜੀ
0: ਜੀ।
1: ਜਦ ਕਿ ਉਹਨਾਂ ਦੀ ਸਟੇਟ ਲੀਡਰਸ਼ਿਪ ਨੇ ਸਾਰੇ ਚੈਨਲ ਜਿਹੜੇ ਆ ਓਪਨ ਰੱਖੇ ਸੀ ਜੀ,
0: ਬਿਲਕੁਲ ਜੀ।
1: ਮੈਨੂੰ ਦੱਸ ਦਿਓ ਵਿਧਾਨ ਸਭਾ ਦੇ ਕਿੰਨੇ ਵਾਰੀ ਮਤੇ ਤੁਸੀਂ ਪਾਏ ਆ
0: ਜੀ,
1: ਕਦੋਂ ਤੁਸੀਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਮਤਾ ਪਾ ਕੇ ਤੇ ਤੁਸੀਂ ਸੁਪਰੀਮ ਕੋਰਟ ਨੂੰ ਜਾਂ ਰਾਜਪਾਲ ਨੂੰ ਲਿਖ ਕੇ ਭੇਜਿਆ ਜੀ?
0: ਨਾ ਕਦੇ ਵੀ ਨਹੀਂ ਜੀ।
1: ਇਹਨਾਂ ਨੇ ਰਾਜਪਾਲ ਨੂੰ ਕਿਹੜੀ ਫਾਈਲ ਮੂਵ ਕੀਤੀ ਹੈਗੀ ਆ? ਤੁਸੀਂ ਬਾਕੀ ਕੰਮਾਂ ਦੇ ਵਿੱਚ ਤਾਂ ਹੈਗੇ ਆ, ਖਾਲੜਾ ਦੇ ਕਾਤਲ ਜਿਹੜੇ ਹੈਗੇ ਆ ਉਹਨਾਂ ਨੂੰ ਬੇਲ ਦਵਾ ਸਕਦੇ ਕਿ ਤੁਸੀਂ ਇਸ ਤਰੀਕੇ ਦੇ ਨਾਲ,
0: ਹਾਂਜੀ
1: ਉਹਨਾਂ ਦੀ ਉਮਰ ਕੈਦ ਦੀ ਸਜ਼ਾ ਜਿਹੜੀ ਹੈਗੀ ਆ ਉਹ ਹੁੰਦਿਆਂ ਹੋਇਆਂ ਵੀ ਉਹ ਬੰਦੇ ਜਿਹੜੇ ਪਤਾ ਹੀ ਨਹੀਂ ਕਿੱਥੇ ਆ
0: ਕਿੱਥੇ ਆ ਜੀ। ਹੁਣ ਇੱਦਾਂ ਦੇਖੋ ਆ ਕੰਟਰੋਵਰਸੀ ਤਾਂ ਜ਼ਰੂਰ ਬਣਾਉਣ ਨੂੰ ਆਪਣੇ ਸਾਰੇ ਤੇਜ਼ ਨੇ, ਕੰਟਰੋਵਰਸੀ ਤੇ ਰਸ਼ੀਦ ਨੂੰ ਦੇ ਦਿੱਤੀ, ਭਾਈ ਅੰਮ੍ਰਿਤਪਾਲ ਨੂੰ ਦਿੰਦੇ ਨਹੀਂ ਗਏ MP ਨੂੰ, ਤੇ ਉਹ ਚੀਜ਼ਾਂ ਤਾਂ ਕਰ, ਪਰ ਜਿਹੜਾ ਪੇਪਰ ਵਰਕ ਕੀਤਾ ਜਾਂ ਪਿੱਛੇ ਸਾਰੀ ਉਹਨਾਂ ਦਾ ਹੋਮਵਰਕ ਆ ਉਹਦੇ ਵੱਲ ਥੋੜੀ ਨਾ ਧਿਆਨ ਆ। ਹੁਣ ਚਲੋ ਮੋਦੀ ਸਾਹਿਬ ਅੱਜ ਆਏ ਨੇ, ਘੱਟੋ ਘੱਟ ਕਰੋੜਾਂ ਰੁਪਈਆ ਚਲੋ ਪੰਜਾਬ ਦੇ ਵਿੱਚ ਲਾ ਤਾਂ ਗਏ ਨੇ, ਚਾਹੇ ਉਹ ਲਾ ਗਏ ਨੇ ਚਾਹੇ ਕੇਂਦਰ ਦਾ ਫਰਜ਼ ਬਣਦਾ ਜਿੱਦਾਂ ਮਰਜ਼ੀ ਆ, ਉਹਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਤੇ ਉਹ ਚਾਹੇ ਹੁਣ ਚਾਹੇ ਕਿਸਾਨ ਜਥੇਬੰਦੀਆਂ ਨੇ ਚਾਹੇ ਕੁਝ ਵੀ ਆ, ਤੁਸੀਂ ਉਹਨਾਂ ਕੋਲ ਭਾਈ ਸਾਨੂੰ ਸਮਾਂ ਦਿਓ, ਮੰਗ ਕਰੋ, ਪੁਤਲੇ ਫੂਕ ਕੇ ਕੀ ਹੋ ਜਾਏਗਾ ਜੀ, ਗੱਲ ਤਾਂ ਟੇਬਲ ਦੇ ਉੱਤੇ ਬੈਠ ਕੇ ਮੁੱਕਣੀ ਆ ਨਾ। ਉਹਨਾਂ ਕੋਲ ਸਮਾਂ ਦਿਓ ਜੀ ਸਾਨੂੰ, ਅਸੀਂ ਚਰਚਾ ਕਰਨੀ ਚਾਹੁੰਦੇ, ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਆ।
1: ਅਸੀਂ ਤਾਂ 2019 ਤੋਂ ਦੇਖੀ ਜਾਂਦੇ ਜੀ, ਪੁਤਲੇ ਫੂਕੀ ਜਾਂਦੇ ਹੈਗੇ ਜੀ, ਆਊਟਪੁੱਟ ਇਹਨਾਂ ਦੀ 0 ਆ ਜੀ। ਉਹਦੇ ਵਿੱਚ ਕੱਢਿਆ ਕੀ ਆ ਜੀ, ਜਾਂ ਤਾਂ ਤੁਸੀਂ ਜਿਹੜਾ ਹੈਗਾ ਆ ਉਹਦੇ ਵਿੱਚ ਕੋਈ ਅੱਜ ਤੱਕ ਜਿਹੜਾ ਆ ਕੋਈ ਤੁਸੀਂ ਅਚੀਵ ਕੀਤਾ ਹੋਵੇ
0: ਜੀ,
1: ਤੁਹਾਨੂੰ ਜਿਹੜਾ ਹੈਗਾ ਆ ਹੁਣ ਅਮੇਰਿਕਾ ਦੀ ਟ੍ਰੀਟੀ ਹੈਗੀ ਆ, ਇੰਟਰਨੈਸ਼ਨਲ ਟ੍ਰੀਟੀ ਜਿਹੜੀਆਂ ਹੈਗੀਆਂ, ਇੱਕ ਸਟੇਟ ਦੇ ਦਬਾਅ ਦੇ ਨਾਲ ਥੋੜਾ ਹੈਗਾ ਜੀ, ਪੂਰਾ ਦੇਸ਼ ਇੱਕ ਪਾਸੇ ਹੋਵੇ, ਪੰਜਾਬ ਇੱਕ ਪਾਸੇ ਹੋਵੇ, ਠੀਕ ਥੋੜਾ ਲੱਗਦਾ।
0: ਇੰਗਲੈਂਡ ਦੇਖੋ, ਇੰਗਲੈਂਡ ਨਾ ਹੋ ਗਈ ਆ, ਰੋਕ ਲਈ ਆ, ਕੱਲ 15 ਤੋਂ ਲਾਗੂ ਹੋ ਗਈ।
1: ਹਾਂਜੀ ਉਹੀ ਗੱਲ ਆ ਨਾ ਵੀ ਤੁਸੀਂ ਜਿਹੜਾ ਆ ਹਰ ਇੱਕ ਚੀਜ਼ ਦੇ ਵਿੱਚ ਵਿਰੋਧ, ਹਰ ਇੱਕ ਚੀਜ਼ ਚ ਵਿਰੋਧ ਆਇਆ, ਅਗਲੇ ਨੂੰ
0: ਵੈਲਕਮ
1: ਕਰੋ, ਉਹਦਾ ਜਿਹੜਾ ਹੈਗਾ
0: ਬੈਠੋ,
1: ਹਾਂਜੀ ਉਹਦਾ ਦਿਲ ਜਿੱਤੋ ਅਗਲੇ ਬੰਦੇ ਨੂੰ, ਭਾਈ ਹਾਂਜੀ ਠੀਕ ਆ, ਅਸੀਂ ਤੁਹਾਨੂੰ ਵੀ ਮਤਲਬ ਸਾਡੇ ਨਾਲ ਤੁਹਾਡਾ ਕੋਈ ਹੈ ਨੀਗਾ ਜੀ, ਤੁਸੀਂ ਸਾਡਾ ਇੰਟਰਸਟ ਵਾਚ ਕਰੋ, ਆਹ ਸਾਡੇ ਮੁੱਦੇ ਆ ਇਹਨਾਂ ਨੂੰ ਐਡਰੈਸ ਕਰੋ, ਤੇ ਸਾਡੇ ਵਾਸਤੇ ਤੁਸੀਂ ਵੀ ਕਿਹੜਾ ਹੈਗਾ ਆ ਵੀ ਹਾਂਜੀ ਗੈਰ ਹੈਗੇ ਆ ਜੀ। ਹੁਣ ਤਾਂ ਭਾਰਤ ਸਾਹਿਬ ਹੱਥ ਲੱਗ ਗਏ ਹੈਗੇ ਆ ਜੀ, ਆ ਜਿਹੜੇ ਬੰਦੇ ਵਿਕਲਪਕ ਰਾਜਨੀਤੀ ਦੇਣ ਦੀ ਗੱਲ ਕਰਦੇ ਸੀਗੇ ਜਾਂ ਬਦਲਾਅ ਦੀ ਗੱਲ ਕਰਦੇ ਸੀ, ਉਹਨਾਂ ਦਾ ਬਦਲਾਅ ਦੇਖ ਹੀ ਲਿਆ ਨਾ ਤੁਸੀਂ।
0: ਬਿਲਕੁਲ ਹੈ ਜੀ, ਦੇਖੋ ਰਮੇਸ਼ ਬਿੱਟੂ ਨੇ ਸਟੇਜ ਤੋਂ ਕਿਹਾ ਹੈ ਕਿ ਮੁੱਖ ਮੰਤਰੀ ਜਿਹੜਾ ਮਤਲਬ ਕਿ ਇੱਕ ਕਾਮਾ ਕਹਿ ਲੋ ਸਿੱਧੇ ਸ਼ਬਦ ਚ ਪੰਜਾਬੀ ਦੇਸੀ ਭਾਸ਼ਾ ਚ, ਉਧਰ ਕੇਜਰੀਵਾਲ ਸਾਹਿਬ ਆਏ ਹੋਏ ਨੇ, ਉਹਨਾਂ ਦੇ ਵੱਲ ਨੂੰ ਚਲੇ ਗਏ ਨੇ, ਭਾਈ ਪ੍ਰਧਾਨ ਮੰਤਰੀ ਤੁਹਾਡੇ ਲਈ ਮਤਲਬ ਕਿ ਵੱਡਾ ਹੈ, ਕੱਲ ਨੂੰ ਹਬੀ ਨਬੀ ਕੁਝ ਵਾਪਰ ਜਾਂਦੀ ਹੈ ਜਾਂ ਉਹਦਾ ਜਿੰਮੇਵਾਰੀ ਫਿਰ ਤੁਹਾਡੇ ਉੱਤੇ ਪੈਣੀ ਹੈ ਕਿ ਕੇਜਰੀਵਾਲ ਵੱਡਾ ਹੈ ਜੀ।
1: ਬਸ ਇਸੇ ਚੀਜ਼ ਨੂੰ ਤਾਂ ਹੈਗਾ ਜੀ ਗੱਲ, ਚਲੋ 4.5 ਸਾਲ ਬੀਤ ਗਏ, ਇਹਨਾਂ ਦੇ 6 ਮਹੀਨੇ ਰਹਿ ਗਏ ਹੈਗੇ ਆ ਜੀ, ਉਹ ਤੋਂ ਬਾਅਦ ਦੇਖਦੇ ਹੈਗੇ ਜੀ ਕਿ, ਪਰ ਏਦਾਂ ਆ ਕਿ ਸਾਡੇ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਉਹ ਸਹੀ ਤਰੀਕੇ ਨਾਲ ਰਿਐਕਟ ਨਹੀਂ ਕਰਦੇ ਹੈਗੇ ਜੀ, ਕਿਹੜੇ ਵੇਲੇ ਕਿਹੜਾ ਕੰਮ ਕਰਨਾ ਉਹ ਚਾਹੀਦਾ ਹੈਗਾ ਜੀ, ਹੋਮਵਰਕ ਦੀ ਤਾਂ ਤੁਹਾਡੇ ਦੇਖੋ ਤੁਸੀਂ
0: ਜੀ,
1: ਹੁਣ
0: ਦੇਖੋ ਉਹਨਾਂ ਨੇ
1: ਪੇਪਰ ਵਰਕ ਇਹਨਾਂ ਨੇ ਨਹੀਂ ਕਰਨਾ ਕੋਈ
0: ਸਾਹਿਬ, ਰਿਪੋਰਟ ਤਾਂ ਪੂਰੀ ਪ੍ਰਧਾਨ ਮੰਤਰੀ ਤੱਕ ਵੀ ਪਹੁੰਚਦੀ ਹੈ ਨਾ, ਕਿਹੜੇ ਕਿਹੜੇ ਸੂਬੇ ਦੇ ਵਿੱਚ ਕੀ ਕੁਝ ਵਾਪਰ ਰਿਹਾ, ਇੰਟੈਲੀਜੈਂਸੀ ਪੂਰੀ ਕੰਮ ਕਰਦੀ ਹੈ, ਚਾਹੇ ਇੰਟੈਲੀਜੈਂਸੀ ਕਹਿ ਲਈਏ, ਬਿਊਰੋਕਰੇਸੀ ਕਹਿ ਲਈਏ, ਤੇ ਚਾਹੇ ਆਪਾਂ ਕਹਿ ਲਈਏ ਆਪਣੇ ਜਿਹੜੇ ਨੇ ਅਖਬਾਰਾਂ ਨੇ ਜਾਂ ਹੋਰ ਸਾਰਾ ਸਿਲਸਿਲਾ ਹੈ, ਕਿਤੇ ਨਾ ਕਿਤੇ ਪੜ੍ਹਦੇ ਤਾਂ ਹੈਗੇ ਨਾ ਸੂਬਿਆਂ ਦੇ ਵਿੱਚ ਹਾਲਾਤ ਕੀ ਨੇ, ਪਰ ਫਰਜ਼ ਵੈਸੇ ਕੇਂਦਰ ਦਾ ਵੀ ਉਹਦੇ ਵਿੱਚ ਕਿਤੇ ਨਾ ਕਿਤੇ ਬਣਦਾ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜੇ ਕੇਂਦਰ ਉਹਦੇ ਵਿੱਚ ਆਪਣਾ ਇਨਪੁੱਟ ਨਹੀਂ ਪਾਉਂਦੀ, ਜਾਂ ਮਤਲਬ ਕਿ ਮੁੱਖ ਮੰਤਰੀ ਨੂੰ ਸਮਾਂ ਕੇ ਸੱਦਾ ਪੱਤਰ ਭੇਜਦੇ ਵੀ ਹਾਂ ਭਾਈ ਅਸੀਂ ਬੈਠ ਕੇ ਇੱਥੇ 10-15 ਮਿੰਟ ਇਹਦੇ ਉੱਤੇ ਗੱਲ ਵੀ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਦੇ ਸੂਬੇ ਦੇ ਹਾਲਾਤ ਕੀ ਬਣੇ ਹੋਏ ਨੇ, ਕਾਰਨ ਕੀ ਨੇ, ਉਹਦੇ ਵਿੱਚ ਦੱਸੋ ਸਾਨੂੰ ਜੇ ਅਸੀਂ ਕੋਈ ਹੈਲਪ ਕਰ ਸਕਦੇ ਹਾਂ, ਜਾਂ ਤੁਸੀਂ ਕੋਈ ਹੈਲਪ ਲੈਣੀ ਚਾਹੁੰਦੇ ਹੋ ਕਿ ਇਹ ਚੀਜ਼ਾਂ ਨੂੰ ਸੁਧਰਨ।
1: ਪਰ ਸਾਹਿਬ ਇਹਨਾਂ ਦਾ ਸਟੈਂਡ ਹੀ ਕੋਈ ਨੀ ਹੈਗਾ,
0: ਇਹ
1: ਕਦੀ ਮਿਹਨਤ ਕਰਨ ਲੱਗ ਪੈਂਦੇ ਹੈਗੇ, ਕਦੀ ਦਬਕੇ ਮਾਰਨ ਲੱਗ ਪੈਂਦੇ ਆ, ਉਹ ਕਹਿੰਦੇ ਸੀ ਅਸੀਂ RDF ਜਿਹੜਾ ਹੈਗਾ ਕੋਟਰਾ ਹੀ ਲਵਾਂਗੇ, ਅਸੀਂ ਮਿਹਨਤਾਂ ਨਹੀਂ ਕਰ ਰਹੀਆਂ, ਜਾ ਕੇ ਕੋਰਟ ਦੇ ਵਿੱਚ ਕੇਸ ਕਰ ਦਿੱਤਾ, ਕੇਸ ਅਜੇ ਤੱਕ ਲਟਕਿਆ
0: ਹੈ, ਲਟਕਿਆ ਪਿਆ ਹੈ
1: ਹਾਂਜੀ, ਨਾ ਤੁਸੀਂ ਕੇਸ ਵਾਪਸ ਲੈਣ ਜੋਗੇ, ਤੇ ਮੁੜ ਕੇ ਫੇਰ ਮਿਹਨਤਾਂ ਦੇ ਉੱਤੇ ਤਾਰੂ ਹੋਏ ਹੈਗੇ ਵੀ ਜਾਂ ਫਿਰ ਰੌਲਾ ਪਾਉਣਾ ਜੀ ਵੀ ਸਾਡੇ ਪੈਸੇ ਨੀ ਦਿੰਦੇ ਜੀ, ਪੈਸੇ ਅਗਲੇ ਕਹਿੰਦੇ ਤੁਸੀਂ ਹਿਸਾਬ ਨੀ ਦਿੰਦੇ, ਤੁਹਾਨੂੰ ਪੈਸੇ ਕਿੱਥੋਂ ਦਈਏ, ਤੁਸੀਂ ਕਿਹੜੇ ਸਾਡੇ ਥੱਲੇ ਪੈਸੇ ਦਈਏ,
0: ਫੈਸਲਾ ਨੀ ਹੁੰਦਾ ਉਹਨਾਂ ਨੂੰ ਸਟੇ ਹੋਈ ਹੋਏਗਾ ਤਾਂ ਉਹਦੇ ਉੱਤੇ ਕਿੱਦਾਂ ਹੋ ਸਕਦਾ,
1: ਉਹਨਾਂ ਨੂੰ ਬਹਾਨਾ ਮਿਲ ਜਾਂਦਾ
0: ਜੀ, ਬਹਾਨਾ ਮਿਲ ਜਾਂਦਾ,
1: ਬਹਾਨਾ ਮਿਲ ਜਾਂਦਾ ਇਸ ਚੀਜ਼ ਦਾ
0: ਜੀ,
1: ਸੋ ਇਸ ਕਰਕੇ ਜਿਹੜਾ ਆ ਇਹ ਏਦਾਂ ਦੀ ਸਰ, ਹੁਣ ਚਾਹੇ ਕਾਂਗਰਸ ਦੇ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ,
0: ਹਾਂਜੀ
1: ਪ੍ਰਕਾਸ਼ ਸਿੰਘ ਬਾਦਲ ਸੀ ਜੀ, ਅਕਾਲੀ ਦਲ ਦੇ ਸੀਗੇ ਜੀ,
0: ਕੇਂਦਰ ਚ ਮਨਮੋਹਨ ਸਿੰਘ ਜੀ,
1: ਉਹ ਸੈਂਟਰ ਦੇ ਨਾਲ, ਉਹ ਸੈਂਟਰ ਦੇ ਨਾਲ ਜਿਹੜਾ ਹੈਗਾ ਆ ਆਪਣਾ ਵੀ ਮਤਲਬ ਜਿਹੜਾ ਆ ਮਤਲਬ ਕੱਢਦੇ ਸੀਗੇ, ਤੇ ਸੈਂਟਰ ਦੇ ਨਾਲ ਜਿਹੜਾ ਆ ਉਹਨਾਂ ਮੁੱਦਿਆਂ ਤੇ ਜਿੱਥੇ ਨੈਸ਼ਨਲ ਇੰਟਰਸਟ ਆਉਂਦਾ ਸੀ ਨਾ ਜੀ, ਉੱਥੇ ਉਹ ਆਪਣੀ ਪਾਰਟੀ ਲਾਈਨ ਤੋਂ ਵੱਖਰੇ ਹੋ ਕੇ ਵੀ ਚੱਲ ਜਾਂਦੇ ਸੀਗੇ ਜੀ,
0: ਬਿਲਕੁਲ
1: ਨੈਸ਼ਨਲ ਇੰਟਰਸਟ ਦੇ ਵਿੱਚ ਜਿੱਥੇ ਜਾਣਾ ਹੈਗਾ ਆ ਜੀ, ਉਹਦੇ ਕਰਕੇ ਜਿਹੜਾ ਇੱਥੇ ਤਾਂ ਹੁਣ ਇਹ ਹੈਗਾ ਆ ਕਿ ਜਦੋਂ ਆਪਾਂ ਮਿਲਣਾ ਹੀ ਨੀ, ਜਦੋਂ ਆਪਾਂ ਇਸ ਚੀਜ਼ ਨੂੰ ਤਰਜੀਹ ਨੀ ਦੇਣੀ ਹੈਗੀ, ਅਗਲੇ ਕਹਿੰਦੇ ਠੀਕ ਗੱਲ ਹੈਗੀ ਆ, ਫਿਰ ਲੋਕੀ ਸਫ਼ਰ ਕਰਨ ਜਿਹਨਾਂ ਨੇ ਵੋਟਾਂ ਪਾਈਆਂ ਤੁਹਾਨੂੰ,
0: ਬਿਲਕੁਲ ਹੈ ਜੀ,
1: ਦੇਖੋ ਅਗਲਿਆਂ ਨੇ ਵੀ ਰਾਜਨੀਤੀ ਕਰਨੀ ਆ, ਉਹਨਾਂ ਦੀ ਵੀ ਮਕਸਦ ਤਾਂ ਇਹੀ ਹੈਗਾ ਨਾ ਜੀ, ਹਾਂ ਜੀ ਸਾਡੀ ਵੀ ਸਰਕਾਰ ਬਣੇ।
0: ਬਿਲਕੁਲ
1: ਸੋ ਇਸ ਕਰਕੇ ਜਿਹੜਾ ਆ, ਜੇ ਤੁਸੀਂ ਆਪ ਹੀ ਨਾ, ਅਗਲੇ ਤਾਂ ਕਹਿੰਦੇ ਹੈਗੇ ਆ ਸਾਡੀ ਸਰਕਾਰ ਬਣਾਓ, ਅਸੀਂ ਮੁੱਦੇ ਐਡਰੈਸ ਕਰਾਂਗੇ।
0: ਹੁਣ
1: ਸਵਾਲ ਇਹ ਹੈਗਾ ਆ ਕਿ ਕਿੰਨੀ ਕੁ ਵਾਰੀ ਕਿੰਨੀ ਕੁ ਵਾਰੀ ਪ੍ਰੈਕਟੀਕਲ ਕਰਕੇ ਦੇਖੀ ਜਾਣੇ।
0: ਉਹ ਤਾਂ ਫੇਲੀਅਰ ਕੋਈ ਵੀ ਓਪੋਜੀਸ਼ਨ ਹੈ ਜਾਂ ਚਾਹੇ ਉਹ ਸਰਕਾਰ ਤੋਂ ਬਾਹਰ ਹੈ, ਤਾਂ ਉਹ ਤਾਂ ਇਹ ਚੀਜ਼ ਨੂੰ ਕਰੇਗੀ ਕਰੇਗੀ, ਤੇ ਇਹਨਾਂ ਦਾ ਫੇਲੀਅਰ ਹੈ ਜੀ।
1: ਬਾਕੀ ਹੁਣ ਜਿਹੜਾ ਹੈਗਾ ਆ ਸੈਸ਼ਨ ਦੇ ਵਿੱਚ ਜਿਹੜੇ 7 ਬਿੱਲ ਦੀ ਤੁਸੀਂ ਗੱਲ ਕੀਤੀ ਹੈਗੀ ਜੀ,
0: ਹਾਂਜੀ,
1: ਕਿ ਜਨਮ ਮੌਤ ਦਾ ਜਿਹੜਾ ਆ ਤੇ ਇਹਦੇ ਵਿੱਚ ਇੰਪੋਰਟੈਂਟ ਜਿਹੜਾ ਮੈਨੂੰ ਉਹ ਲੱਗਿਆ, ਉਹ ਜਿਹੜਾ ਜਿਹਦੀ ਚਰਚਾ ਜ਼ਰੂਰੀ ਆ, ਪਰ ਸਭ ਅੱਗੇ ਹੁੰਦਾ ਸੀਗਾ ਕਿ ਐਗਜ਼ੈਕਟਿਵ ਕੋਲ ਜਿਹੜਾ ਆ ਇਹ ਅਖਤਿਆਰ ਹੁੰਦੇ ਸੀਗੇ ਜੀ, ਵੀ ਉਹ ਜਿਹੜਾ ਦੇਰੀ ਦੇ ਨਾਲ ਜਿਹੜਾ ਆ ਉਹ ਜਨਮ ਮੌਤ ਦਾ ਰਜਿਸਟ੍ਰੇਸ਼ਨ ਆ ਉਹ ਮਤਲਬ ਕਰ ਦਿੰਦੇ ਸੀਗੇ ਜੀ। ਅਲਟੀਮੇਟਲੀ ਜਿਹੜਾ ਹੈਗਾ ਸਰ ਹਾਂਜੀ, ਉਹਨਾਂ ਨੇ ਕਿਹਾ ਵੀ ਹੁਣ ਤਾਂ ਸਿਰਫ ਜੱਜ ਦੀ ਪਰਮਿਸ਼ਨ ਨਾਲ ਹੋਊਗਾ, ਯਾਨੀ ਕਿ ਜੱਜ ਦੀ ਪਰਮਿਸ਼ਨ ਮੀਨਸ ਵੀ ਤੁਹਾਨੂੰ ਕੇਸ ਲਾਉਣਾ ਪਿਆ ਕਰੂਗਾ ਜੀ,
0: ਮਤਲਬ ਕਿ ਜੇ ਘਰ ਵਿੱਚ ਪਰਿਵਾਰ ਦੇ ਵਿੱਚ ਕੋਈ ਬੱਚਾ ਪੈਦਾ ਹੋਇਆ ਉਹ ਵੀ ਕੇਸ ਲਾ ਕੇ ਨਾਮ ਦਰਜ ਕਰਾਉਣਾ, ਰਜਿਸਟ੍ਰੇਸ਼ਨ ਕਰਨੀ ਪਏ।
1: ਨਹੀਂ ਸਰ, ਕਿ ਉਹਨਾਂ ਨੇ ਕਿਹਾ ਵੀ ਜੇ ਡਿਲੇ ਹੋ ਗਈ 2 ਸਾਲ ਤੱਕ,
0: 2 ਸਾਲ ਡਿਲੇ ਹੋ ਗਈ ਤਾਂ ਕੇਸ ਲਾਉਣਾ ਪਿਆ ਕਰੇਗਾ। ਬਿਲਕੁਲ ਉਹ ਠੀਕ,
1: ਹਾਂਜੀ ਹਾਂਜੀ ਹਾਂਜੀ, ਅਦਰ ਹਾਂਜੀ ਉਹ ਮਤਲਬ ਕੇਸ ਲਾਉਣਾ ਪਿਆ ਕਰੂਗਾ। ਸਰ ਇਹਦੇ ਵਿੱਚ ਹੁੰਦਾ ਕੀ ਸੀਗਾ ਜੀ, ਉਹ CMO ਦਫ਼ਤਰ ਦੇ ਵਿੱਚ ਕਰਪਸ਼ਨ ਬੜੀ ਚੱਲਦੀ ਸੀ
0: ਜੀ,
1: ਉੱਥੇ 20-30 ਹਜ਼ਾਰ ਰੁਪਇਆ ਲੈ ਕੇ ਤੇ ਉਹ ਜਿਹੜਾ ਆ ਦਰਜ ਕਰ ਦਿੰਦੇ ਸੀ ਜੀ, ਡੇਟ ਆਫ ਬਰਥ ਦੀ ਕਰੈਕਸ਼ਨ ਵੀ ਏਦਾਂ ਕਰ ਦਿੰਦੇ ਸੀਗੇ ਜੀ, ਤੇ ਇਸੇ ਤਰੀਕੇ ਦੇ ਨਾਲ ਉੱਥੇ ਇਹ ਉਹਨਾਂ ਨੇ ਉਹ ਚੀਜ਼ ਬੰਦ ਕੀਤੀ ਹੈਗੀ ਜੀ ਇੱਕ ਕਿਸਮ ਦੀ, ਵੀ ਹਾਂ ਜੀ। ਪਰ ਹੁਣ ਕੇਸ ਦੇ ਵਿੱਚ ਵੀ ਜਿਹੜਾ ਆ ਲੋਕਾਂ ਨੂੰ ਜਿਹੜਾ ਆ ਖੱਜਲ ਖਰਾਬੀ, ਕਿਉਂਕਿ ਕੇਸ ਦੇ ਉੱਤੇ ਟਾਈਮ ਲੱਗਦਾ ਜੀ, 6 ਮਹੀਨੇ ਤੋਂ ਸਾਲ ਦੇ ਦੀ ਪ੍ਰੋਸੈਸ ਆ ਜੀ ਸਾਰੀ।
0: ਹਾਂਜੀ,
1: ਉਹਦੇ ਵਿੱਚ ਹੁੰਦਾ ਕੀ ਹੈਗਾ ਜੀ, ਉਹਦੇ ਵਿੱਚ ਜਨਰਲ ਪਬਲਿਕ ਪਾਰਟੀ ਬਣਾਉਣਾ ਪੈਂਦੀ ਹੈਗੀ ਆ ਤੇ ਡੈਕਲਾਰੇਸ਼ਨ ਸੀਕ ਕਰਨੀ ਪੈਂਦੀ ਕੋਰਟ ਕੋਲੋਂ, ਤੇ ਉਹ ਉਹਦੇ ਵਿੱਚ ਜਦੋਂ ਪਬਲੀਕੇਸ਼ਨ ਹੁੰਦੀ ਹੈਗੀ ਆ ਜੀ, ਤੇ ਫੇਰ ਉਹਦਾ 30 ਦਿਨ ਹੁੰਦੇ ਆ ਵੀ ਉਹਦੇ ਇਤਰਾਜ਼ ਮੰਗੇ ਜਾਂਦੇ ਆ ਜੀ, ਫੇਰ ਤੁਹਾਡੀਆਂ ਗਵਾਹੀਆਂ ਕਰਾਉਣੀਆਂ ਪੈਂਦੀਆਂ ਜੀ, ਉਸ ਕਰਕੇ ਉਹਨੂੰ ਟਾਈਮ ਲੱਗ ਜਾਂਦਾ ਹੈਗਾ ਆ। ਵੀ ਜੇ ਕਿਸੇ ਨੂੰ ਅਰਜੈਂਸੀ ਨਾਲ ਚਾਹੀਦੀ ਹੋਵੇ ਤੇ ਫੇਰ ਜਿਹੜਾ ਆ ਉਹ ਮਤਲਬ ਉਹਦੇ ਵਾਸਤੇ ਮੁਸ਼ਕਲ ਹੋਊਗੀ ਬੰਦੇ ਵਾਸਤੇ,
0: ਜਿਵੇਂ ਪਾਸਪੋਰਟ ਦੇ ਲਈ ਵੀ ਆਪਣਾ ਨਾਮ ਪਹਿਲਾਂ ਅਖਬਾਰ ਅਖਬੂਰ ਚ ਕਢਾਉਣਾ ਪੈਂਦਾ ਸਾਰਾ ਕੁਝ ਕਰਨਾ, ਜੇ ਕਿਸੇ ਨੂੰ ਕੋਈ ਓਬਜੈਕਸ਼ਨ ਨਹੀਂ ਹੁੰਦਾ ਜੀ। ਹਾਂਜੀ
1: ਹਾਂਜੀ ਹਾਂਜੀ, ਬਸ ਉਸੇ ਤਰੀਕੇ ਨਾਲ ਜੇ ਕੋਈ ਕਰੈਕਸ਼ਨ ਹੈਗੀ ਆ ਤੇ ਉਹਦੇ ਹਿਸਾਬ ਨਾਲ ਕਹਿੰਦੇ ਹੈਗੇ ਵੀ ਕੋਰਟ ਵਗੈਰਾ ਹੀ ਹੋਊਗਾ ਜੀ
0: ਜੀ।
1: ਤੋਂ ਐਨੀਵੇ ਉਹ ਕਰਪਸ਼ਨ ਨੂੰ ਜੇ ਇੱਕ ਪਾਸੇ ਠੱਲ ਪਈ ਹੈਗੀ ਆ ਤੇ ਦੂਜੇ ਪਾਸੇ ਜਿਹੜਾ ਹੈਗਾ ਆ ਉਨੇ ਪੈਸੇ ਜੇ ਕੋਰਟ ਕਚਹਿਰੀਆਂ ਚ ਲੱਗ ਜਾਂਦੇ ਆ ਜੀ ਬੰਦੇ
0: ਜੀ, ਤੇ ਦੂਸਰਾ
1: ਸਮਾਂ ਵੱਧ ਲੱਗਦਾ ਜੀ।
0: ਇਹਦੇ ਵਿੱਚ ਸੁਪਰੀਮ ਕੋਰਟਾਂ ਦੇ ਜਿਹੜੇ ਜੱਜ ਨੇ ਉਹਨਾਂ ਦੀ ਗਿਣਤੀ ਵੀ ਵਧਾ ਰਹੇ ਨੇ, 33 ਤੋਂ ਵਧਾ ਕੇ 37 ਕਰ ਰਹੇ, ਉਹਨਾਂ ਕੋਈ ਫਾਇਦਾ ਹੋਏਗਾ ਜੀ?
1: ਉਹ ਤਾਂ ਜਰੂਰ, ਬਟ ਨੈਚੁਰਲ ਹੈ ਸਰ, ਉੱਥੇ ਓਵਰ ਕਰਾਊਡਡ ਜਿਹੜਾ ਹੈਗਾ ਆ ਉੱਥੇ ਹੈਗਾ ਆ ਜੀ ਲਿਟੀਗੇਸ਼ਨ, ਥੋੜਾ ਹੁੰਦਾ ਕੀ ਹੈ ਜੀ ਕਿ ਜਿਹੜੇ ਬਾਕੀ ਰਿਟ ਪਟੀਸ਼ਨ ਆ ਇਹ ਤਾਂ ਡਿਸਪੋਜ਼ ਆਫ ਹੋ ਜਾਂਦੀਆਂ, ਜਿਹੜੀਆਂ ਰੈਗੂਲਰ ਅਪੀਲ ਹੁੰਦੀਆਂ ਨਾ ਕਿ ਹਾਈ ਕੋਰਟ ਦੇ ਫੈਸਲੇ ਤੋਂ ਅੱਗੇ ਸੁਪਰੀਮ ਕੋਰਟ ਚ ਗਈਆਂ ਆ ਜਾਂ SLP ਉਹਨੂੰ ਕਹਿੰਦੇ ਸਪੈਸ਼ਲ ਟੀਪ ਲੈ ਕੇ ਤੇ ਉਹ ਮਤਲਬ ਫਾਈਲ ਕੀਤੀਆਂ ਜਾਂਦੀਆਂ, ਉਹਨਾਂ ਨੂੰ ਸਰ ਟਾਈਮ ਬੜਾ ਲੱਗਦਾ। ਤੁਸੀਂ ਦੇਖਿਆ ਹੋਊਗਾ ਅਕਸਰ ਅਖਬਾਰਾਂ ਚ ਖਬਰ ਆਉਂਦੀ ਵੀ 30 ਸਾਲ ਬਾਅਦ ਫੈਸਲਾ ਹੋਇਆ, ਹਾਂਜੀ, ਜਾਂ 25 ਸਾਲ ਬਾਅਦ ਫੈਸਲਾ ਹੋਇਆ, ਉਹ ਕੇਸ ਹੁੰਦੇ ਜਿਹੜੇ ਕਿ ਰੈਗੂਲਰ ਅਪੀਲ ਦੇ ਰਾਹੀਂ ਜਾਂਦੇ ਆ, ਭਾਈ ਟ੍ਰਾਇਲ ਕੋਰਟ ਤੋਂ ਚੱਲੇ ਤੇ ਫਿਰ ਸੈਸ਼ਨ ਕੋਰਟ, ਸੈਸ਼ਨ ਕੋਰਟ ਤੋਂ ਚੱਲੇ ਤੇ ਫਿਰ ਹਾਈ ਕੋਰਟ, ਹਾਈ ਕੋਰਟ ਤੋਂ ਚੱਲੇ ਤੇ ਸੁਪਰੀਮ ਕੋਰਟ, ਜਾਣੀ ਕਿ ਪਹਿਲਾਂ ਇਹ ਤਾਂ ਆ ਜੀ ਵੀ ਇੱਥੇ 2-3 ਸਾਲ ਟ੍ਰਾਇਲ ਕੋਰਟ ਚ ਲੱਗ ਜਾਂਦੇ ਆ, 2-3 ਸਾਲ ਉੱਥੇ ਲੱਗ ਜਾਂਦੇ ਹੈਗੇ ਆ ਜੀ ਸੈਸ਼ਨ ਕੋਰਟ ਦੇ ਵਿੱਚ, ਹਾਈ ਕੋਰਟ ਦੇ ਵਿੱਚ 8-7 ਸਾਲ ਲੱਗ ਜਾਂਦੇ ਹੈਗੇ ਜੀ, ਤੇ ਉੱਥੇ ਜਿਹੜਾ ਹੈਗਾ 10-15 ਸਾਲ ਉੱਥੇ ਲੱਗ ਜਾਂਦੇ ਹੈਗੇ ਆ ਜੀ ਰੈਗੂਲਰ ਅਪੀਲ ਦੀ, ਉਹ ਤਾਂ ਕਰਕੇ ਆ ਜੀ ਕਿਉਂਕਿ ਉੱਥੇ ਜਿਹੜੀ ਆ ਕਿ ਰੈਗੂਲਰ ਕੇਸ ਜਿਹੜੇ ਆ ਉਹਨਾਂ ਵਾਸਤੇ ਸੁਣਨ ਵਾਸਤੇ ਜੱਜਾਂ ਦੀ ਗਿਣਤੀ ਘੱਟ ਹੁੰਦੀ ਆ, ਕਿਉਂਕਿ ਰਿਟ ਪਟੀਸ਼ਨਾਂ ਹੀ ਇੰਨੀਆਂ ਹੁੰਦੀਆਂ ਆ ਪੂਰੇ ਦੇਸ਼ ਦੀਆਂ,
0: ਤੇ
1: ਉਹਨਾਂ ਨੂੰ ਡਿਸਪੋਜ਼ ਆਫ ਕਰਨ ਦੇ ਵਿੱਚ ਹੀ ਟਾਈਮ ਨਿਕਲ ਜਾਂਦਾ ਜੀ।
0: ਬਿਲਕੁਲ ਹੈ ਜੀ ਜੀ ਜੀਰਾ ਸਾਹਿਬ ਕਹਿੰਦੇ ਆ ਜੀ ਭਾਰਤ ਸਾਹਿਬ ਫਿਰ ਤਾਂ ਕਹਿੰਦੇ ਕਾਲੇ ਕੋਟ ਵਾਲਿਆਂ ਦਾ ਕੰਮ ਹੋਰ ਵੀ ਵੱਧ ਜਾਣਾ ਜੀ।
1: ਤੇ ਚਲੋ ਚੰਗੀ ਗੱਲ ਆ, ਕਾਲੇ ਕੋਟ ਵਾਲੇ ਰੋਟੀ ਖਾ ਲੈਣਗੇ ਜੀਰਾ ਸਾਹਿਬ, ਤਾਂ ਕੀ ਹੋ ਗਿਆ
0: ਉਹਨਾਂ ਨੇ ਵੀ ਰੋਟੀ,
1: ਉਹ ਵੀ ਗ੍ਰਾਈ ਵਾਟਰ, ਉਹ ਵੀ ਗ੍ਰਾਈ ਵਾਟਰ ਪੀ ਲੈਣਗੇ ਅੱਜ ਜੀਰਾ ਸਾਹਿਬ ਨੇ ਵੀ, ਪਰ ਅੱਜ ਲਿਖਿਆ ਹੈ ਜੀ ਭਾਰਤ ਸਾਹਿਬ ਦੀ ਜਗ੍ਹਾ ਤੇ ਪਰ ਅੱਜ
0: ਜੀ,
1: ਪਰ ਅੱਜ ਜੀ ਸਤਿ ਸ੍ਰੀ ਅਕਾਲ ਹੈ ਜੀ ਤੇ ਦੁਆਬਾ ਰੇਡੀਓ ਨੂੰ,
0: ਮੈਂ ਫੜ ਲਿਆ ਮੈਂ ਕਿਹਾ ਜੀ ਭਾਰਤ ਵੀ ਲਿਖਿਆ,
1: ਮੈਂ ਕਿਹਾ मैं क्या जीरा साहब, आज ग्राई वाटर तेज भी हो गया।
0: जी जी
1: सो
0: ते सैनी साहब, तुसी इथानोल दी एक दिन गल करदे सी, उस तो बाद धर्म युद्ध मोर्चे वल नू आउंदे आ, ते उहदे विच कोर्ट दा एक अपने फैसला आया, ओ कल मैं खबर रखी सी साम के, रायपुर छत्तीसगढ़ तों कोर्ट ने कह दिता मारुति सुजुकी नू भाई कि जां तां तुसी ओनू जिहड़ा अपना बणदा जिहड़ा ओहदा कार दा प्राइज है 20 लाख रुपया ओह दे दिओ, ते जां फिर मतलब कि ओनू गड्डी बदल के दिओ जी नवीं।
1: ਪਰ ਐਸਾ ਉਹਨਾਂ ਨੇ ਗੱਡੀ ਲਈ ਸੀ, ਇੰਜਨ ਦੇ ਉੱਤੇ ਨਾ ਖਰਾਬੀ ਆਈ, ਉਹਨਾਂ ਨੇ ਨਾ ਫਿਲਟਰ ਜਦੋਂ ਚੈੱਕ ਕੀਤਾ, ਫਿਲਟਰ ਦੇ ਵਿੱਚ ਨਾ ਜਿੱਦਾਂ ਚਿੱਕੜ ਹੁੰਦਾ ਏਦਾਂ ਹੋਇਆ ਸੀ ਇਕੱਠਾ ਜੀ।
0: ਕਿਆ ਬਾਤ ਹੈ ਜੀ, ਜੀ
1: ਤੇ ਮੁੜ ਕੇ ਉਹਨਾਂ ਨੇ ਕਹਿਤਾ, ਕੰਪਨੀ ਨੇ ਕਹਿਤਾ ਵੀ ਇਹਦਾ ਇੰਜਨ ਦਾ ਜਿਹੜਾ ਹੈਗਾ ਆ ਵੀ ਉਹ ਡੈਮੇਜ ਹੋ ਗਿਆ ਤੇ ਇੰਜਨ ਦਾ ਕੰਮ ਕਰਨਾ ਪੈਣਾ ਜੀ।
0: ਜੀ
1: ਹਾਂਜੀ, ਤੇ ਜੇ ਸਾਰਾ ਕੁਛ, ਤੇ ਉਹਨਾਂ ਨੇ 5 ਲੱਖ ਦਾ ਖਰਚਾ ਦੱਸ ਦਿੱਤਾ ਸੀ, 20 ਲੱਖ ਦੀ ਗੱਡੀ ਸੀ। ਤੇ
0: ਜੀ
1: ਉਹਨਾਂ ਨੇ ਕੀਤਾ ਜੀ, ਉਹ ਚੀਜ਼ ਦੀ ਪਹਿਲਾਂ ਲੈਬ ਤੋਂ ਟੈਸਟ ਕਰਾ ਲਿਆ ਵੀ ਇਹ ਕੀ ਚੀਜ਼ ਹੈਗੀ ਆ ਜੀ,
0: ਕਾਰਨ
1: ਜਿਹੜਾ
0: ਕੀ
1: ਚਿੱਕੜ
0: ਬਣਿਆ, ਮਤਲਬ
1: ਹੈਗਾ
0: ਕਿ
1: ਆ,
0: ਪੁਸ਼ਟੀ ਕਰਾ ਲਈ
1: ਕਾਰਨ ਕੀ ਬਣਿਆ ਜੀ।
0: ਜੀ
1: ਉਹ ਪੁਸ਼ਟੀ ਕਰਾ ਲਈ, ਉਹਨੇ ਕਹਿਤਾ ਵੀ ਇਟ ਇਜ਼ ਡਿਊ ਟੂ ਐਥਨੋਲ।
0: ਜੀ
1: ਹਾਂਜੀ,
0: ਡਾਇਗਨੋਸ ਹੋ ਗਿਆ ਜੀ।
1: ਉਹ ਰਿਪੋਰਟ ਦੇ ਉੱਤੇ ਜਿਹੜਾ ਹੈਗਾ ਉਹਦੇ ਆਧਾਰ ਤੇ ਉਹਨਾਂ ਨੇ ਫਿਰ ਕੰਜ਼ਿਊਮਰ ਕੋਰਟ ਦਾ ਦਰਵਾਜ਼ਾ ਖੜਕਾਇਆ, ਤੇ ਕੰਜ਼ਿਊਮਰ ਕੋਰਟ ਨੇ ਫੈਸਲਾ ਦਿੱਤਾ ਵੀ ਕੰਪਨੀ ਜਾਂ ਤਾਂ ਗੱਡੀ ਚੇਂਜ ਕਰਕੇ ਦੇਵੇ
0: ਜੀ
1: ਜਾਂ ਅਗਲੇ ਦਾ 20 ਲੱਖ ਰੁਪਈਆ ਦੇਵੇ।
0: ਜੀ
1: ਹਾਂਜੀ, ਹੁਣ ਕੰਪਨੀ ਕਹਿੰਦੀ ਹੈਗੀ ਅਸੀਂ ਹਾਇਰ ਕੋਰਟ ਦੇ ਵਿੱਚ ਜਾਵਾਂਗੇ ਜਾਂ ਇਸ ਤਰੀਕੇ ਨਾਲ ਜਾਵਾਂਗੇ। ਉਗਲੇ ਕਹਿੰਦੇ ਹੈਗੇ ਵੀ ਹਾਂਜੀ, ਵਿੱਚ ਹੀ ਨਾਲ ਉਹਨਾਂ ਨੇ ਪੈਟਰੋਲੀਅਮ ਮੰਤਰਾਲੇ ਬਣਾਇਆ ਹੋਇਆ ਭਾਈ, ਭਾਈ ਤੇ ਪੈਟਰੋਲ ਪਾਉਣ ਦੇ ਹੈਗੇ, ਪੈਟਰੋਲ ਦੇ ਪੈਸੇ ਦੇਣੇ ਆ, ਸਾਨੂੰ ਕੀ ਪਤਾ ਵਿੱਚ ਕੀ ਮਿਲਾ ਕੇ ਦੇਈ ਜਾਂਦੇ ਆ ਜੀ।
0: ਪਰ ਕੰਪਨੀ
1: ਸਾਰੇ
0: ਤਾਂ
1: ਜਦੋਂ
0: ਆਪਣੀ ਜਗ੍ਹਾ ਸੈਣੀ ਸਾਹਿਬ ਸਹੀ ਹੋਏਗੀ, ਮਤਲਬ ਕਿ ਕੰਮ ਜੇ ਦੇਖਿਆ ਜਾਵੇ ਤਾਂ ਉਹ ਤਾਂ ਜਿਹੜਾ ਜੋ ਕੁਝ ਫਿਰ ਪੈਟਰੋਲ ਜਾਂ
1: ਸਰ
0: ਡੀਜ਼ਲ ਪਾਉਣਾ,
1: ਸਰਕਾਰ
0: ਹੁਣ ਉਹਦੇ ਉੱਤੇ ਹੋ ਸਕਦਾ ਨਾ ਉਹ ਚੀਜ਼ ਦਾ। ਚਲੋ ਇਹ ਚੀਜ਼ ਦੇ ਨਾਲ ਇਹ ਜ਼ਰੂਰ ਕਲੀਅਰ ਹੋ ਗਿਆ ਕਿ ਭਾਈ ਪੈਟਰੋਲ ਠੀਕ ਨਹੀਂ ਆ ਰਿਹਾ, ਫਿਰ ਇਹੀ ਕਹਿ ਸਕਦੇ ਹਾਂ।
1: ਪਰ ਇਹ ਸਭ ਸਰਕਾਰਾਂ ਦਾ ਇਨਫਲੂਐਂਸ ਬਹੁਤ ਹੁੰਦਾ ਆ, ਕੰਪਨੀਆਂ
0: ਜੀ
1: ਨਹੀਂ ਬੋਲਦੀਆਂ ਜੀ,
0: ਬਿਲਕੁਲ
1: ਇਹ
0: ਉਹ ਤਾਂ
1: ਫਿਰ
0: ਹੈ
1: ਮੁੜ ਕੇ
0: ਜੀ,
1: ਬਰਬਾਦ
0: ਅਗਲੇ ਨੇ
1: ਕਰਤੇ ਆ ਜਾਣੇ, ਮੁੜ ਕੇ ਜਿਹੜਾ ਹੈਗਾ ਆ ਅਗਲੇ ਦਾ ਬਿਲਕੁਲ ਹੀ ਕਾਰੋਬਾਰ
0: ਜੀ
1: ਬਿਠਾ ਦਿੰਦੇ ਪਠਾ ਜੀ।
0: ਜੀ
1: ਪਰ ਇਹ ਆ ਕਿ ਹੁਣ ਹੌਲੀ ਹੌਲੀ ਲੋਕ ਮਹਿਸੂਸ ਕਰਨ ਲੱਗ ਪਏ ਸੀ, ਹੁਣ ਚਾਹੇ ਉਹ ਗੱਲ ਸਹੀ ਆ ਚਾਹੇ ਗਲਤ ਆ, ਨੋ
0: ਜੀ
1: ਡਾਊਟ ਕਿ ਗੱਡੀਆਂ ਦੀ ਐਵਰੇਜ ਜਿਹੜੀ ਆ ਉਹ ਘਟ ਗਈ ਆ ਜੀ।
0: ਬਿਲਕੁਲ ਹੈ ਜੀ, ਉਹੀ
1: ਇਹ
0: ਗੱਲ
1: ਪਤਾ
0: ਕਹਿੰਦਾ
1: ਹੀ ਨਹੀਂ
0: ਕਿ ਇਹ
1: ਲੱਗਾ
0: ਚੀਜ਼ ਨਾ
1: ਕਿਹੜੇ
0: ਇਹ
1: ਵੇਲੇ
0: ਜ਼ਰੂਰ
1: ਇਹ
0: ਪ੍ਰੂਫ
1: ਜਿਹੜਾ।
0: ਹੋ ਗਿਆ ਆ ਵੀ ਕੰਪਨੀ ਦੀ ਉਹਦੇ ਵਿੱਚ ਕੋਈ ਗਲਤ ਹੀ ਨਹੀਂ ਗੀ, ਭਈ ਮਤਲਬ ਕਿ ਜਿਹੜੀ ਮਟੀਰੀਅਲ ਉਹਦੇ ਵਿੱਚ ਆਪਾਂ ਭਰ ਰਹੇ ਆ ਉਹ ਜੇ ਹੁਣ ਪੈਟਰੋਲ ਦੀ ਜਗ੍ਹਾ ਜੇ ਡੀਜ਼ਲ ਪਾ ਦਾਂਗੇ ਤਾਂ ਉਹ ਚੱਲਣੀ ਨਹੀਂ ਗੀ, ਜੇ ਉਹੀ ਪੈਟਰੋਲ ਦੀ ਜਗ੍ਹਾ ਇਥਾਨੋਲ ਦੀ ਗੱਲ ਆ ਰਹੀ ਹੈ ਤਾਂ ਉਹ ਫਿਰ ਵੱਡੇ ਪੱਧਰ ਦੇ ਉੱਤੇ ਜੇ ਉਹਦੇ ਵਿੱਚ ਹੋਇਆ ਮਿਲਾਵਟ ਹੋਈ ਤਾਂ ਉਹ ਵੀ ਨਹੀਂ, ਫਿਰ ਇੰਜਨ ਦੇ ਉੱਤੇ ਤਾਂ ਅਸਰ ਪਏਗਾ ਉਹ ਚੀਜ਼ ਦਾ ਜੀ। ਉਹ ਚੀਜ਼ ਉਹਨਾਂ ਨੇ ਜ਼ਰੂਰ ਕਲੀਅਰ ਕਰ ਦਿੱਤੀ ਆ ਜੀ, ਬਿਲਕੁਲ ਹੈ।
1: ਪਰ ਐਸਾ ਮੈਨੂੰ ਨਹੀਂ ਪਤਾ ਵੀ ਗੱਲ ਸਹੀ ਆ ਕਿ ਗਲਤ ਹੈਗੀ ਆ, ਪਰ ਮੈਨੂੰ ਕੱਲ ਕਿਸੇ ਬੰਦੇ ਨੇ ਐਡਵਾਈਸ ਕੀਤਾ ਕਿ ਰਿਲਾਇੰਸ ਦੇ ਪੈਟਰੋਲ ਪੰਪ ਤੋਂ ਤੇਲ ਨਾ ਪਵਾਈ। ਮੈਂ ਕਿਉਂ ਗੱਲ, ਕੀ
0: ਜੀ
1: ਗੱਲ? ਹਾਂਜੀ,
0: ਜੀ
1: ਉਹ ਕਹਿੰਦਾ ਭਾਈ ਇਹਨਾਂ ਦੀ ਤਾਂ ਰਿਫਾਇਨਰੀ ਆਪਣੀ ਹੈਗੀ ਏ, ਤਾਂ ਅੱਧੋ ਅੱਧ ਪਾਈ ਜਾਂਦੇ ਆ,
0: ਜੀ ਜੀ ਜੀ
1: ਬਾਕੀਆਂ ਦੇ ਤਾਂ ਚੱਲ ਠੀਕ ਹੈਗਾ ਆ ਵੀ ਪੈਰਾਮੀਟਰ ਹੋਣਗੇ ਕੋਈ। ਹਾਂਜੀ, ਤੇ ਮੈਂ ਕਿਹਾ ਜੀ ਤੁਸੀਂ ਮਤਲਬ ਕਿੱਦਾਂ ਕਹਿ ਰਹੇ? ਕਹਿੰਦਾ ਯਾਰ ਮੈਂ ਮਤਲਬ ਇਸ ਚੀਜ਼ ਨੂੰ ਚੈੱਕ ਕੀਤਾ ਕਿ ਰਿਲਾਇੰਸ ਦੇ ਪੈਟਰੋਲ ਪੰਪ ਦੇ ਉੱਤੇ ਜਦੋਂ ਮੈਂ ਤੇਲ ਪਾਉਣਾ ਹੈਗਾ ਆ ਮੇਰੀ ਐਵਰੇਜ ਅੱਧੀ ਰਹਿ ਜਾਂਦੀ ਆ,
0: ਜੀ
1: ਤੇ ਜੇ ਮੈਂ ਦੂਜੇ ਪੰਪ ਤੋਂ ਪਾਉਣਾ ਹੈਗਾ ਆ ਤੇ 25% ਘਟ ਗਿਆ।
0: ਜੀ
1: ਤੋ ਇਸ ਕਰਕੇ ਜਿਹੜਾ ਆ ਇਹ ਪਤਾ ਹੀ ਨਹੀਂ ਲੱਗਦਾ ਹੈਗਾ ਸਰ, ਜਦੋਂ ਸਰਕਾਰ ਹੀ ਮਿਲਾਵਟ ਕਰਨ ਤੇ ਆ ਗਈ ਤੇ ਫੇਰ ਲੋਕੀ ਕਿਉਂ ਘੱਟ ਕਰਨਗੇ ਜੀ?
0: ਬਿਲਕੁਲ ਹੈ ਜੀ,
1: ਇਸ ਕਰਕੇ ਜਿਹੜਾ ਆ ਇਹਨਾਂ ਨੇ ਪਤਾ ਹੀ ਨਹੀਂ ਸਰ, 5% ਪਹਿਲਾਂ ਚੱਲਦਾ ਸੀ, 10% ਚੱਲਿਆ, ਪਤਾ ਨਹੀਂ ਕਿਹੜੇ ਵੇਲੇ ਵਧਾਉਂਦੇ ਵਧਾਉਂਦੇ ਚੱਲ ਗਏ ਜੀ।
0: ਬਿਲਕੁਲ ਹੈ ਜੀ, ਤੇ ਸੈਣੀ ਸਾਹਿਬ
1: ਇਹਨਾਂ ਨੇ ਦੇਖੋ ਸਰ,
0: ਕੰਟੀਨਿਊ ਪਲੀਜ਼ ਸਰ।
1: ਦੇਖੋ ਜੀ ਸਰਕਾਰ ਨੂੰ ਤਾਂ ਇਹ ਸਬਜਵਾ ਦਿਖਾਏ ਸੀ ਨਾ ਜੀ ਕਿ ਆਪਾਂ ਜੇ 10-20% ਇਹ ਚੀਜ਼ ਮਿਲਾਵਾਂਗੇ ਵਿੱਚ ਤੇ ਉਹਦੇ ਨਾਲ ਸਾਡਾ ਇੰਪੋਰਟ ਬਿੱਲ ਘਟੂਗਾ।
0: ਜੀ
1: ਹਾਂਜੀ, ਇੰਪੋਰਟ ਬਿੱਲ ਘਟੂਗਾ, ਉਹ ਇੰਪੋਰਟ ਬਿੱਲ ਤਾਂ ਘਟਿਆ ਨੀ, ਉਹ ਇਸ ਕਰਕੇ ਨੀ ਘਟਿਆ ਵੀ ਜੇ ਤੁਸੀਂ ਚੀਜ਼ ਜਿਹੜੀ ਹੈਗੀ ਉਹਦੇ ਵਿੱਚ ਪਾ ਕੇ ਤੇ ਉਹ ਵੇਚੀ ਆ ਤੇ ਉਹਦੇ ਨਾਲ ਓਨੀ ਐਵਰੇਜ ਘਟ ਗਈ ਆ, ਜਾਣੀ ਕਿ ਤੇਲ ਦੀ ਕੰਜ਼ਮਪਸ਼ਨ ਤਾਂ ਹੋਰ ਵੱਧ ਹੋ ਗਈ, ਫਿਰ
0: ਜੀ
1: ਤੇਲ ਦੀ ਕੰਜ਼ਮਪਸ਼ਨ ਪੈਟਰੋਲ ਦੀ ਕੰਜ਼ਮਪਸ਼ਨ ਤਾਂ ਓਨੀ ਹੀ ਆ ਗਈ ਮੁੜ ਕੇ ਫਿਰ।
0: ਜੀ ਬਿਲਕੁਲ ਹੈ,
1: ਸੋ ਇਸ ਕਰਕੇ ਨਾ ਤਾਂ ਇੰਪੋਰਟ ਬਿੱਲ ਘਟਿਆ, ਉਲਟਾ ਜਿਹੜਾ ਹੈਗਾ ਆ ਕੰਜ਼ਿਊਮਰ ਠੱਗਿਆ ਗਿਆ ਜੀ, ਹੁਣ ਗੱਡੀਆਂ ਦੀ ਜਿਹੜੀ ਲਾਈਫ ਹੋਇਆ ਉਹ ਘਟੀ ਜੀ, ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੁਣ ਗਡਕਰੀ ਸਾਹਿਬ ਵੀ ਸਫਾਈਆਂ ਦਿੰਦੇ ਥੱਕਦੇ ਨੀ
0: ਜੀ,
1: ਤੇ ਉਹ ਕਹੀ ਜਾਂਦੇ ਮੇਰਾ ਮੁੰਡਾ ਤਾਂ ਸਿਰਫ 0.5% ਜਿਹੜਾ ਇਥਾਨੋਲ ਜਿਹੜਾ ਆ ਉਹ ਸਪਲਾਈ ਕਰਦਾ, ਜਿੰਨੀ ਦੇਸ਼ ਦੇ ਵਿੱਚ ਡਿਮਾਂਡ ਆ
0: ਜੀ
1: ਉਹ ਨਾ ਵੀ ਸਾਡਾ ਇਥਾਨੋਲ ਵਿਕੇ, ਸਾਡਾ ਤਾਂ ਲੀਕਰ ਬਣਦਾ ਆ ਉਹ ਤੋਂ ਹੈ ਜੀ,
0: ਜੀ
1: ਤੇ
0: ਬਿਲਕੁਲ ਹੈ ਜੀ,
1: ਮੇਰੀਆਂ ਤਾਂ ਸ਼ੂਗਰ ਫੈਕਟਰੀ ਆ ਮੁੰਡੇ ਦੀਆਂ
0: ਜੀ।
1: ਸੋ ਪਰ ਗੱਲ ਏਦਾਂ ਹੈ ਕਿ ਐਡਵੋਕੇਸੀ ਵੀ ਤਾਂ ਇਹਨਾਂ ਨੇ ਸਾਰਿਆਂ ਨੂੰ ਵਰਕ ਕੀਤੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਹਾਂਜੀ
0: ਤੇ ਔਜਲਾ ਸਾਹਿਬ ਕਹਿੰਦੇ ਨੇ ਐਵਰੇਜ ਦਾ ਕਹਿੰਦੇ ਸਾਰੇ ਮੁਲਕਾਂ ਦੀ ਘਟਾਈ ਪਈ ਹੈ, 4-5 ਲੀਡਰਾਂ ਨੇ ਵੈਸੇ ਦੇਖਿਆ ਜਾਵੇ ਤਾਂ ਜੀ।
1: ਹਾਂਜੀ ਠੀਕ ਗੱਲ ਹੈਗੀ ਆ, ਉਹ ਤਾਂ ਹੁਣ ਮਹਿੰਗਾਈ ਵਧੀ ਆ ਨਾ ਜੀ, ਉਹਦੇ ਕਰਕੇ ਗੱਲ ਇਹ ਆ, ਰਾਨ ਨੂੰ ਕੁੱਟਣ ਵੀ ਤਾਂ ਇਹੀ ਜਾਂਦੇ ਆ।
0: ਇਹੀ ਜਾਂਦੇ ਆ
1: ਹਾਂਜੀ,
0: ਅੱਜ ਦੇਖੋ ਉਹਨਾਂ ਦੀ ਜਿਹੜੀ ਬੰਦਰਗਾਹ ਦੇ ਉੱਤੇ ਇੰਡੀਆ ਦਾ ਇਨਵੈਸਟਮੈਂਟ ਇਨਵੈਸਟ ਹੈਗੀ ਹੈ, ਇਨਵੈਸਟਮੈਂਟ ਆ ਉਹ ਅੱਜ ਤਬਾਹ ਕੀਤੀ ਹੈ ਜੀ ਇਹਨਾਂ ਨੇ।
1: ਦੇਖੋ ਜੀ ਆਸਟ੍ਰੇਲੀਆ ਦੇ ਵਿੱਚ ਨਾਰੇ ਲੱਗੇ ਮੋਦੀ ਮੋਦੀ ਮੋਦੀ
0: ਜੀ,
1: ਮੋਦੀ ਹੁਣੀ ਜਿਹੜੇ ਹੈਗੇ ਆ ਵਾਪਸ ਆ ਗਏ ਜੀ
0: ਜੀ।
1: ਉੱਥੇ ਦੇ ਜਰਨਲਿਸਟ ਨੇ ਇਹ ਕੱਢਿਆ ਵੀ ਭਾਈ ਇਹ ਮੋਦੀ ਮੋਦੀ ਦੇ ਨਾਰੇ ਲਾਉਣ ਵਾਲੇ ਦੂਜੇ ਸਿਟੀਜ਼ ਤੋਂ ਆ ਕੇ ਦੂਰੋਂ ਦੂਰੋਂ ਚਾਰਟਰਡ ਪਲੇਨ ਦੇ ਵਿੱਚ ਆਏ ਆ
0: ਜੀ,
1: ਹੂ ਪੇਡ ਦਾ ਪ੍ਰਾਈਜ਼ ਹੈ ਜੀ। ਉਹਨਾਂ ਨੇ ਇਸ ਚੀਜ਼ ਨੂੰ ਮਤਲਬ ਜਿਹੜਾ ਹੈਗਾ ਆ ਪੂਰਾ ਤਰ੍ਹਾਂ ਜਿਹੜਾ ਆ ਕਰ ਦਿੱਤਾ ਹੈਗਾ ਆ ਜੀ।
0: ਹਾਂ
1: ਜੀ, ਉਹਨਾਂ ਨੇ ਵੀ ਇਹ ਕਿਸ ਬੰਦੇ ਨੇ ਜਿਹੜਾ ਹੈਗਾ ਆ ਵੀ ਇਹਦੇ ਤੇ ਖਰਚਾ ਕੀਤਾ, ਕਿਉਂ ਕੀਤਾ, ਸਾਡੇ ਦੇਸ਼ ਦੇ ਵਿੱਚ ਇਹਨੇ ਇਲੈਕਸ਼ਨ ਲੜਨਾ ਸੀ, ਇੱਥੇ ਇਲੈਕਸ਼ਨ ਰੈਲੀ ਕਰਨ ਆਇਆ ਸੀ ਇਹ, ਉਹਨਾਂ ਨੇ ਪੂਰੀ ਲਾਹਪਾਹ ਕਰ ਦਿੱਤੀ ਜੀ ਜਿੱਦਾਂ ਕਰਨ ਦਾ ਹੱਕ ਹੁੰਦਾ।
0: ਬਿਲਕੁਲ
1: ਹਾਂਜੀ
0: ਜੀ,
1: ਤੇ ਬੀਇੰਗ ਦਾ ਸਿਟੀਜਨ ਆਫ ਇੰਡੀਆ ਤੇ ਮੈਂ ਸ਼ਰਮ ਮਹਿਸੂਸ ਕਰਦਾ ਕਿ ਸਾਡੇ ਪ੍ਰਧਾਨ ਮੰਤਰੀ ਨੇ ਇਹੋ ਜਿਹਾ ਕੰਮ ਕੀਤਾ ਜੀ।
0: ਜੀ ਬਿਲਕੁਲ,
1: ਤੇ ਔਜਲਾ ਸਾਹਿਬ ਨੂੰ ਚਾਹੀਦਾ ਸਟੋਰ ਦੇ ਬਾਹਰ ਖੜੇ ਹੋ ਕੇ ਕਹਿਣ ਜੀ ਗੋ ਬੈਕ ਟਰੰਪ। ਹਾਂਜੀ
0: ਔਜਲਾ ਸਾਹਿਬ ਕਹਿੰਦੇ ਨੇ, ਚਲੋ ਆਪਾਂ ਅਗਲੀ ਖਬਰ ਲੈ ਲੈਂਦੇ ਆ। ਕਹਿੰਦੇ ਧਰਮ ਯੁੱਧ ਮੋਰਚਾ ਜਿਹੜਾ ਸੀਗਾ, ਸੋਰੀ ਕਪੂਰੀ ਮੋਰਚਾ ਧਰਮ ਯੁੱਧ ਕਿਉਂ ਬਣਿਆ, ਕੀ ਤੁਸੀਂ ਇਸ ਦੇ ਬਾਰੇ ਚਾਨਣ ਪਾਓਗੇ? ਚਲੋ ਅਗਲੀ ਖਬਰ ਲੈ ਹੀ ਲੈਂਦੇ ਆਪਾਂ ਇਹਦੇ ਨਾਲ। ਸੈਣੀ ਸਾਹਿਬ ਆਪ ਵਾਲੇ ਬਲਤੇਜ ਪੰਨੂ ਜੀ ਕਹਿ ਰਹੇ ਨੇ ਭਾਈ ਤੁਹਾਡਾ ਮੋਰਚੇ ਦਾ ਐਲਾਨ ਕੀਤਾ ਸੀ ਧਰਮ ਯੁੱਧ ਮੋਰਚੇ ਦਾ, ਕਿੱਥੇ ਗਿਆ, ਨਾ ਕੋਈ ਐਲਾਨ ਹੈ, 2 ਦਿਨ ਪਏ ਨੇ, ਉਹ ਯਾਦ ਦਵਾ ਰਹੇ ਨੇ ਜੀ, ਕਾਰਨ ਕੀ ਨੇ?
1: ਸਾਰੋ ਉਸ ਪਿੱਚ ਤੇ ਜਾ ਕੇ ਖੇਡਣਾ ਚਾਹੁੰਦੇ ਆ।
0: ਬਿਲਕੁਲ ਹੈ,
1: ਉਹਨਾਂ ਨੂੰ ਪਤਾ ਆ ਵੀ ਸਿੱਖ ਪਾਟ ਗਏ ਇਸ ਚੀਜ਼ ਦੇ ਵਿੱਚ ਜੀ
0: ਜੀ।
1: ਤੁਸੀਂ ਦੇਖੋ ਨਾ ਵੀ ਕਿਥੇ ਕਈਆਂ ਨੇ ਬੋਰਡ ਲਾਏ ਤੇ ਇਹਨਾਂ ਨੇ ਪਾੜ ਦਿੱਤੇ ਜੀ,
0: ਜਿਹੜੇ
1: ਪਾੜਨ ਵਾਲੇ ਸੀ ਉਹ ਵੀ ਉਹਨਾਂ ਦੀਆਂ ਵੀ ਪਿਕਚਰ ਆਈਆਂ, ਉਹ ਵੀ ਅੰਮ੍ਰਿਤਧਾਰੀ ਸਿੰਘ ਸੀਗੇ ਜੀ ਜਿਹਨਾਂ ਨੇ ਬੋਰਡ ਪਾੜੇ ਜੀ।
0: ਬਿਲਕੁਲ,
1: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੇ ਨਾਲ SGPC ਨੇ ਲਵਾਏ ਸੀ ਜੀ
0: ਜੀ।
1: ਸੋ ਜਦੋਂ ਪਤਾ ਆ ਵੀ ਹਾਂ ਜੀ ਵੀ ਇਹ ਘਰ ਪਾਟਿਆ ਆ ਜੀ, ਤੇ ਫਿਰ ਬੰਦਾ ਤਾਂ ਉਹੀ ਗੱਲ ਕਰੂਗਾ ਨਾ ਜੀ,
0: ਕਰੂਗਾ
1: ਵੀ ਜਿਹਦੇ ਨਾਲ ਉਹ, ਇਸ ਕਰਕੇ ਉਹ ਵੈਸੇ ਵੀ ਉਹ ਜਿਹੜਾ ਡਿਸੀਜਨ ਹੈਗਾ ਸੀਗਾ ਸਰ ਉਹ ਇਕਦਮ ਲਿਆ ਆ ਡਿਸੀਜਨ ਗਲਤ ਸੀਗਾ ਸੁਖਬੀਰ ਬਾਦਲ ਹੋਣਾ ਦਾ। ਪਹਿਲਾਂ ਜਿਹੜਾ ਆ ਤੁਸੀਂ ਸਾਰੇ ਜਿਹੜੀ ਤੁਹਾਡੇ ਪਤਾ ਆ ਤੁਹਾਨੂੰ ਵੀ ਤੁਹਾਡਾ ਜਿਹੜਾ ਆ ਪੰਥ ਦੀ ਵੋਟਿੰਗ ਪਾਰਟੀ ਵੀ ਹੈਗੀ ਆ, ਤੇ ਤੁਸੀਂ ਪਹਿਲਾਂ ਜਿਹੜਾ ਆ ਇਹਨਾਂ ਨੂੰ ਨਾਲ ਸਲਾਹ ਤਾਂ ਕਰ ਲਓ
0: ਜੀ,
1: ਪਹਿਲਾਂ ਤੁਸੀਂ ਪ੍ਰੋਗਰਾਮ ਤੁਸੀਂ ਬਾਅਦ ਚ ਦਿਓ, ਪਹਿਲਾਂ ਤੁਸੀਂ ਸਾਰਿਆਂ ਨਾਲ ਮਿਲ ਕੇ ਰਾਏ ਕਰੋ ਵੀ ਸਾਨੂੰ ਹੁਣ ਕੀ ਕਰਨਾ ਚਾਹੀਦਾ
0: ਜੀ,
1: ਫਿਰ ਜੇ ਇੱਕ ਤੁਹਾਡਾ ਜਿਹੜਾ ਹੈਗਾ ਇੱਕ ਕਨਸੈਸ਼ਨ ਬਣਦਾ ਹੈਗਾ ਆ ਉਹਦੇ ਮੁਤਾਬਕ ਜਿਹੜਾ ਆ ਉਹ ਤੁਸੀਂ ਇਹ ਚੀਜ਼ ਜਿਹੜੀ ਆ ਉਹ ਡਿਸਾਈਡ ਕਰੋ ਜੀ
0: ਜੀ,
1: ਤੁਹਾਨੂੰ ਕੀ ਲੋੜ ਆ, ਤੁਸੀਂ ਆਈਸੋਲੇਟਡ ਜਿਹੜੇ ਹੈਗੇ ਆ ਪ੍ਰੋਗਰਾਮ ਦੇ ਰਹੇ ਹੈਗੇ ਆ ਤੇ ਫਿਰ ਬਾਕੀਆਂ ਦੀਆਂ ਬੇਨਤੀਆਂ ਕਰਦੇ ਹੈਗੇ ਆ ਵੀ ਆਓ ਜੀ ਸਾਡਾ ਸਾਥ ਦਿਓ।
0: ਬਿਲਕੁਲ ਹੈ ਜੀ,
1: ਅਗਲੇ ਤੋਂ ਤੁਹਾਡੀ ਰਾਜਨੀਤੀ ਨੂੰ ਦੂਜਾ ਕਿਉਂ ਚਮਕਾਊਗਾ ਜੀ
0: ਜੀ,
1: ਜਦੋਂ ਤੁਹਾਨੂੰ ਪਤਾ ਗਰਾਊਂਡ ਰਿਐਲਿਟੀ ਇਹ ਹੈਗੀ ਆ ਕਿ ਪੰਥਕ ਵੋਟ ਟੋਟਲੀ ਤੁਹਾਡੇ ਨਾਲ ਨਹੀਂ ਹੈ ਇਸ ਵੇਲੇ।
0: ਬਿਲਕੁਲ
1: ਹਾਂਜੀ, ਤੇ ਮੋਰਚੇ ਲਾਉਣੇ ਜਿਹੜੇ ਹੈਗੇ ਆ ਹੁਣ ਉਹ ਅਕਾਲੀ ਤਾਂ ਰਹੇ ਹੀ ਨਹੀਂ ਹੈਗੇ ਜੀ, ਸਾਰੇ ਤਾਂ ਅਕਾਲੀ AC ਚ ਰਹਿਣ ਲੱਗ ਪਏ ਆ
0: ਜੀ,
1: ਹੁਣ ਕਿੱਥੇ ਮੋਰਚੇ ਲੱਗਣੇ ਜੀ।
0: ਨਾਲੇ ਰਾਜਨੀਤੀ ਦੇ ਵਿੱਚ ਬਹੁਤ ਵੱਡੀ ਤਬਦੀਲੀ ਆ ਗਈ ਨਾ ਸੈਣੀ ਸਾਹਿਬ, ਉਹ ਵੀ ਤਾਂ ਦੇਖਣੀ ਪਏਗੀ ਨਾ, ਲੋਕਾਂ ਦੇ ਵਿੱਚ ਤਬਦੀਲੀ ਆ ਗਈ ਆ,
1: ਉਹ ਜਾਣ ਬੁੱਝ ਕੇ ਹੁਣ ਪਤਾ ਆ ਵੀ ਹਾਂ ਜੀ ਵੀ ਇਹ ਇੱਕ ਪਾਸੇ ਉਹਨਾਂ ਨੂੰ ਜਿਹੜੇ ਆ ਉਥੋਂ ਨੋਟਿਸ ਦਵਾਤਾ ਹੈਗਾ ਆ ਜੀ ਵੀ ਹਾਂ ਪੇਸ਼ ਹੋਣ ਵਾਸਤੇ ਮੰਡੇ ਵਾਸਤੇ,
0: ਤੇ
1: ਦੂਜੇ ਪਾਸੇ ਜਿਹੜਾ ਆ ਉਹਨਾਂ ਨੂੰ ਚੈਲੰਜ ਕਰ ਰਹੇ ਹੈਗੇ, ਚੈਲੰਜ ਕਰਨਾ ਬਣਦਾ ਵੀ ਆ ਜੀ, ਅਗਲੇ ਕਿਉਂ ਨਾ ਕਰਨਗੇ ਜੀ, ਤੁਸੀਂ ਪਹਿਲਾਂ ਸੋਚ ਸਮਝ ਕੇ ਫੈਸਲਾ ਲਓ ਤੇ ਹਾਂ ਜੀ ਵੀ ਆਇਆ ਅਸੀਂ ਇਹ ਕੰਮ ਕਰ ਵੀ ਸਕਦੇ ਹੈਗੇ, ਜੇ ਤੁਸੀਂ ਜਿਹੜਾ ਆ ਬਾਕੀਆਂ ਨੂੰ ਇਕੱਠੇ ਕਰਨ ਬਾਅਦ ਚ ਜਾਣੇ ਆ, ਤੁਸੀਂ ਪਹਿਲਾਂ ਇਕੱਠੇ ਕਰੋ ਉਹਨਾਂ ਨੂੰ।
0: ਬਿਲਕੁਲ ਹੈ ਜੀ, ਬਿਲਕੁਲ
1: ਹਾਂਜੀ, ਟਕਸਾਲਾਂ ਨਾਲ ਪਹਿਲਾਂ ਸਲਾਹ ਕਰਦੇ, ਪਹਿਲਾਂ ਜਿਹੜਾ ਵਾਰਸ ਪੰਜਾਬ ਵਾਲਿਆਂ ਨਾਲ ਸਲਾਹ ਕਰਦੇ ਵੀ ਭਾਈ ਏਦਾਂ ਆ ਵੀ ਆਹ ਪੰਥਕ ਮੁੱਦਾ ਆ, ਸਾਂਝਾ ਮੁੱਦਾ ਆ
0: ਜੀ,
1: ਹੈ ਜੀ ਦੱਸੋ ਇਹਦੇ ਉੱਤੇ ਏਦਾਂ ਦਾ ਕੋਈ ਮੋਰਚਾ ਲਾਉਣ ਦੀ ਲੋੜ ਹੈ, ਜੇ ਮੋਰਚਾ ਲਾਉਣਾ ਹੈਗਾ ਆ ਤੇ ਹਾਂ ਜੀ ਵੀ ਉਹ ਕੁਛ ਇੱਕ ਮੈਂਬਰ ਤੁਸੀਂ ਦਿਓਗੇ ਕੁਛ ਇੱਕ ਅਸੀਂ ਦਿਆਂਗੇ, ਏਦਾਂ ਕਰਕੇ ਇਸ ਤਰੀਕੇ ਨਾਲ ਪਹਿਲਾਂ ਵਿਉਂਤਬੰਦੀ ਪਹਿਲਾਂ ਹੁੰਦੀ ਆ ਤੇ ਐਲਾਨ ਬਾਅਦ ਚ ਹੁੰਦੇ ਆ, ਇੱਥੇ ਐਲਾਨ ਪਹਿਲਾਂ ਕਰ ਦਿੱਤਾ ਤੇ ਵਿਉਂਤਬੰਦੀ ਹੋਈ ਕੋਈ ਨੀ ਜੀ।
0: ਜੀ
1: ਅਗਲਿਆਂ ਨੇ ਤਾਂ
0: ਬਿਲਕੁਲ
1: ਚੈਲੰਜ ਕਰਨਾ ਹੀ ਹੈ ਜੀ।
0: ਜੀ
1: ਤੋ ਇਸ ਕਰਕੇ ਹੈਗਾ ਆ ਵੀ ਇਹ ਚੀਜ਼ ਇਹਨਾਂ ਨੂੰ ਨੁਕਸਾਨ ਕਰੇਗੀ ਜੀ, ਜਿਹੜਾ ਇਹ ਜਿਹੜਾ ਪਹਿਲਾਂ ਹੀ ਐਲਾਨ ਕੀਤਾ ਤੇ ਨਾ ਕਰ ਸਕੇ, ਤੇ ਇਹ ਚੀਜ਼ ਐਲਾਨ ਮਤਲਬ ਜਿਹੜੀ ਹੈਗੀ
0: ਜੀ
1: ਅਕਾਲੀ ਦਲ ਨੂੰ ਵੀਕ ਕਰੇਗੀ,
0: ਜਿਵੇਂ
1: ਪੋਲੀਟੀ
0: ਸੈਂਸ ਸਾਹਿਬ
1: ਕਰੇਗੀ।
0: ਸੋਮਵਾਰ ਨੂੰ ਸੁਖਬੀਰ ਬਾਦਲ ਹੁਣਾਂ ਨੂੰ ਸਿੱਟ ਨੇ ਬੁਲਾਇਆ ਹੋਇਆ ਹੈ, ਉਹ ਉਹਨਾਂ ਨੇ ਕਿਹਾ ਵੀ ਕਿ ਮੈਂ ਪੂਰਾ ਸਹਿਯੋਗ ਦਵਾਂਗਾ, ਪਹਿਲਾਂ ਵੀ ਦਿੰਦਾ ਰਿਹਾ ਹਾਂ, ਤੇ ਉਹਦੇ ਵਿੱਚ ਜਿਵੇਂ ਕਿ ਧਾਰਾਵਾਂ FIR ਉਹਦੇ ਵਿੱਚ ਨੇ 129, 130 ਤੇ 307, 302 ਧਾਰਾਵਾਂ ਦੇ ਲੱਗੀਆਂ ਹੋਈਆਂ ਨੇ ਦੋਵੇਂ FIR ਦੇ ਵਿੱਚ, ਤਾਂ ਕੀ ਉਹਨਾਂ ਦੀ ਮੀਡੀਆ ਦੇ ਵਿੱਚ ਤਾਂ ਇਹ ਵੀ ਗੱਲ ਚੱਲਦੀ ਹੈ ਸ਼ਾਇਦ ਅਰੈਸਟ ਵੀ ਹੋ ਸਕਦੀ ਹੈ, ਪਰ ਜੇ ਅਰੈਸਟ ਹੁੰਦੀ ਹੈ ਤਾਂ ਉਹ ਫਿਰ 227 ਦੀਆਂ ਚੋਣਾਂ ਨੂੰ ਕਿਤੇ ਨਾ ਕਿਤੇ ਆਪਣੇ ਪਾਸੇ ਵੱਲ ਨੂੰ ਕਰਨ ਦੇ ਵਿੱਚ ਕਾਮਯਾਬ ਹੁੰਦੇ ਆ?
1: Within 24 hours ਬਾਹਰ ਆ ਜਾਣਗੇ ਜੀ।
0: ਜੀ
1: ਇੰਨੀ ਡਿਲੇ ਆ, ਇੰਨੀਆਂ ਐਸੈਟ ਪਹਿਲਾਂ ਬਣ ਚੁੱਕੀਆਂ ਹੈਗੀਆਂ ਆ, ਆਖਰ ਜੇ ਅਰੈਸਟ ਕਰਨਗੇ ਜਿਹੜੇ ਅਫੈਂਸਿਸ ਜਿਹੜੇ ਦੱਸਦੇ ਪਏ ਆ ਤੁਸੀਂ, ਉਹਨਾਂ ਧਾਰਾ ਥੱਲੇ ਤਾਂ ਜਮਾਨਤ ਹੋਈ ਹੈ ਜੀ
0: ਪਹਿਲਾਂ,
1: ਜੇ
0: ਬਿਲਕੁਲ
1: ਹੋਰ ਕੋਈ ਸੈਕਸ਼ਨ ਐਡ ਕਰਨਗੇ, ਸੈਕਸ਼ਨ ਐਡ ਕਰਕੇ ਇੱਕ ਸਿੰਗਲ ਸੈਕਸ਼ਨ ਦੇ ਥੱਲੇ ਅਰੈਸਟ ਪਾਉਣਗੇ, ਕੋਸ਼ਿਸ਼ ਉਹਨਾਂ ਨੇ ਕਰਨੀ ਆ ਕਿਉਂਕਿ PTC ਦਾ ਡਾਟਾ ਸਾਰਾ ਲੈ ਕੇ ਗਏ ਹੈਗੇ ਜੀ ਅਕਾਊਂਟਸ ਵਗੈਰਾ ਉੱਥੋਂ। ਪਰ ਹਾਂਜੀ ਉਧਰੋਂ ਮੈਨੂੰ ਇੰਨਾ ਲੱਗਦਾ ਹੈਗਾ ਆ ਕਿ ਅਕਾਲੀ ਦਲ ਦੀ ਵੀ ਲੀਗਲ ਟੀਮ ਤਿਆਰ ਬੈਠੀ ਹੋਏਗੀ ਇਸ ਚੀਜ਼ ਦੇ ਉੱਤੇ ਪੂਰੀ ਤਰ੍ਹਾਂ ਕਨਸਰਨ,
0: ਹੋਮਵਰਕ
1: ਉਹ
0: ਕਰ
1: ਜਿੱਦਾਂ ਹੀ ਇਹਨਾਂ ਨੂੰ ਪਤਾ ਲੱਗੇਗਾ ਨਾਲ ਹੀ ਉਸੇ ਵੇਲੇ ਜਿਹੜਾ ਹੈਗਾ ਆ ਰਿਟ ਫਾਈਲ ਹੋ ਜਾਣੀ ਆ ਜੀ,
0: ਜੀ
1: ਉਹਨੂੰ
0: ਬਿਲਕੁਲ
1: ਚੈਲੰਜ ਕਰ ਦਿੱਤਾ ਦੇਣਾ ਹੈ ਨਾਲ ਹੀ ਉਹਨਾਂ ਨੇ ਉਹ, ਤੇ ਮੈਨੂੰ ਲੱਗਦਾ ਆ ਕਿ ਰਿਲੀਫ ਲੈ ਜਾਣਗੇ ਜੀ, ਕੋਟਾ ਨੇ ਦੇ ਦੇਣੀ ਹੈ ਜੀ ਰਿਲੀਫ ਇਸ
0: ਜੀ
1: ਚੀਜ਼ ਦੇ ਉੱਤੇ, ਕਿਉਂਕਿ ਇਹ ਪ੍ਰਾਈਮਾ ਫਸਾਈ ਇਟ ਵਿਲ ਬੀ ਇਲੀਗਲ ਜੀ, ਇਹ ਪਹਿਲਾਂ ਹੀ ਦੱਸਦਾ ਹੋਊਗਾ ਵੀ ਮੈਲਾਫਾਈਡ ਇੰਟੈਂਸ਼ਨ ਦੇ ਨਾਲ ਕੀਤਾ ਜਾ ਰਿਹਾ ਹੈ, ਨਾ ਕਿ ਕੋਈ ਜਸਟਿਸ ਦੇਣ ਦੀ ਨੀਅਤ ਨਾਲ ਕੀਤਾ ਜਾ ਰਿਹਾ।
0: ਪਰ ਸਹੀ ਸਾਹਿਬ ਜਿਵੇਂ ਵਿਜੇ ਪ੍ਰਤਾਪ ਹੁਣੀ ਇੱਕ ਓਵਰ ਵਿਜੇ ਪ੍ਰਤਾਪ ਹੁਣੀ ਗੱਲ ਕਰਦੇ ਨੇ ਕਿ ਉਹਨਾਂ ਨੇ ਉਹ ਸਮਾਂ ਵੀ ਦਿੱਤਾ ਸੀ 30-40 ਦਿਨ ਦਾ ਕਿ ਭਾਈ ਇੰਨੇ ਕੁ ਸਮੇਂ ਦੇ ਵਿੱਚ ਜੇ ਤੁਸੀਂ ਕੁਝ ਕਰ ਲਓਗੇ ਤਾਂ ਕਰ ਲਓਗੇ, ਨਹੀਂ ਤਾਂ ਇਹਦੇ ਵਿੱਚ ਕੁਝ ਨਹੀਂ ਵਾਪਰ ਸਕਦਾ ਨਾ ਹੋ ਸਕਦਾ, ਸਿਰਫ ਸਮਾਂ ਟਪਾਓ ਇਹ ਮੁੱਦੇ ਆ ਜੀ ਚੋਣਾਂ ਦੇ ਨਾਲ ਨਾਲ ਚੱਲ ਰਹੇ ਨੇ, ਹੁਣ ਤਾਂ ਕੁਝ ਵੀ ਨਹੀਂ ਆ ਉਹ ਤਾਂ ਲੱਗਦਾ ਹੀ ਆ ਜੀ, ਜੇ ਇਹਨਾਂ ਨੇ ਕਰਨਾ
1: ਬਿਲਕੁਲ
0: ਹੁੰਦਾ
1: ਜੀ, ਹੋਣਾ
0: ਸਾਢੇ ਚਾਰ
1: ਕੁਛ ਨਹੀਂ
0: ਸਾਲਾਂ
1: ਹੈਗਾ।
0: ਦੇ ਵਿੱਚ ਦੇਖੋ ਚਾਰਜਸ਼ੀਟ ਜਾਂ ਹਨੀਪ੍ਰੀਤ ਜਾਂ ਇਹਨਾਂ ਦਾ ਜਿਹੜਾ ਬਾਬਾ ਸੀਗਾ ਉਹਨੂੰ ਲਿਆ ਕੇ ਕਿਤੇ ਪੁੱਛਕ ਪੜਤਾਲ ਪੰਜਾਬ ਦੇ ਵਿੱਚ ਕੀਤੀ ਗਈ ਹੈ ਜੀ।
1: ਬਿਲਕੁਲ ਇਹ ਤੁਹਾਡੀ ਗੱਲ ਠੀਕ ਹੈਗੀ ਆ, ਇਸ ਚੀਜ਼ ਦੇ ਨਾਲ ਜਿਹੜਾ ਆ ਅਕਾਲੀ ਦਲ ਨੂੰ ਬੂਸਟ ਵੀ ਮਿਲ ਸਕਦਾ ਹੈਗਾ ਜੀ।
0: ਜੀ
1: ਇਸ ਚੀਜ਼ ਦੇ ਨਾਲ ਮੈਂ ਤਾਂ ਕਹਿੰਦਾ ਹੈਗਾ ਅਕਲਮੰਦੀ ਕਰਨ ਤੇ ਨਾਲ ਜਿਹੜਾ ਵਕਾਲਤਨਾਮਾ ਇੱਕ ਕੁੰਵਰ ਵਿਜੇ ਪ੍ਰਤਾਪ, ਕਿਉਂਕਿ ਹੁਣ ਉਹ ਵਕਾਲਤ ਵੀ ਤਾਂ ਕਰਦੇ ਹੀ ਹੈਗੇ ਜੀ, ਉਹਨਾਂ ਨੂੰ ਫੜਾ ਦੇਣ ਵੀ ਹਾਈ ਕੋਰਟ ਚ ਜਾ ਕੇ ਤੁਸੀਂ ਪੈਰਵਾਈ ਕਰੋ
0: ਜੀ,
1: ਹੈ ਜੀ ਉਹ ਆਪੇ ਹੀ ਦੱਸ ਦੇਣ ਜੀ ਵੀ ਮੈਂ ਵੀ ਖੁਦ ਪੜਤਾਲ ਕੀਤੀ ਹੈਗੀ ਹੈ ਜੀ, ਆਹ ਸੈਕਸ਼ਨ ਜਿਹੜੇ ਲਾਉਂਦੇ ਪਏ ਆ ਵਿਦ ਮੈਲਾਫਾਈਡ ਇੰਟੈਂਸ਼ਨ ਲਾਉਂਦੇ ਪਏ ਆ ਜੀ,
0: ਜੀ
1: ਹੈ ਜੀ ਤੋ ਇਸ ਕਰਕੇ ਐਨੀ ਵੇ ਉਹ ਕਰਨਗੇ ਜੀ, ਅਕਾਲੀ ਦਲ ਨੂੰ ਇਸ ਚੀਜ਼ ਦਾ ਬੂਸਟ ਜ਼ਰੂਰ ਮਿਲੂਗਾ ਜੀ।
0: ਬਿਲਕੁਲ
1: ਹਾਂਜੀ ਕਿਉਂਕਿ ਜਦੋਂ ਪ੍ਰਧਾਨ ਤੇ ਹੀ ਆ ਪਈ ਤੇ ਫਿਰ ਤਾਂ ਜਿਹੜਾ ਹੈਗਾ ਆ ਫਿਰ ਜਿੱਦਾਂ ਟੌੜਾ ਸਾਹਿਬ ਨੇ ਉਦੋਂ ਕਿਹਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਲਲਕਾਰਾ ਮਾਰਿਆ ਸੀ ਮੋਤੀ ਮਹਿਲ ਦੀ ਇੱਟ ਨਾਲ ਖੜਕਾ ਦਿਆਂਗੇ
0: ਜੀ,
1: ਹਾਂਜੀ ਉਹ ਤੇ ਉਦੋਂ ਉਹਨਾਂ ਨੂੰ ਕਿਹਾ ਸੀ ਉਹਨਾਂ ਦੇ ਚਹੇਤਿਆਂ ਨੇ ਵੀ ਭਾਈ ਇਹ ਕੀ ਲੱਗੇ ਕਾਰਨ, ਉਹ ਕਹਿੰਦੇ ਜਦ ਪ੍ਰਧਾਨ ਹੀ ਅੰਦਰ ਕਰ ਦਿੱਤਾ ਉਹਨਾਂ ਨੇ ਪੱਲੇ ਕੀ ਰਹਿ ਜਾਊਗਾ,
0: ਬਿਲਕੁਲ
1: ਇਸ ਕਰਕੇ ਜਿਹੜਾ ਹੈਗਾ ਆ। ਹਾਂਜੀ
0: ਪਰ ਸਾਇੰਸ ਸਾਹਿਬ ਅੱਜ ਜਿੱਦਾਂ ਮੋਦੀ ਸਾਹਿਬ ਪੰਜਾਬ ਦੇ ਵਿੱਚ ਆਏ ਤੇ ਭਾਸ਼ਣ ਕੀਤਾ, ਸਾਰੀਆਂ ਗੱਲਾਂ ਬਾਤਾਂ ਕੀਤੀਆਂ, 227 ਨੂੰ ਮੁੱਖ ਰੱਖ ਕੇ ਸਾਰਾ ਵੱਖਰੀਆਂ ਵੱਖਰੀਆਂ ਆਮ ਆਦਮੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਨੂੰ ਘੇਰਨ ਦੀ ਉਹਦੇ ਵਿੱਚ ਕੋਸ਼ਿਸ਼ ਵੀ ਕੀਤੀ ਗਈ ਹੈ, ਤੇ ਉਹ ਕਹਿੰਦੇ ਹਾਲਾਤ ਅਸੀਂ ਹੀ ਸੁਧਾਰਾਂਗੇ ਪੰਜਾਬ ਦੇ ਤੇ ਹਰ ਵਕਤ ਹਰ ਸਮੇਂ ਤੁਹਾਡੇ ਨਾਲ ਖੜੇ ਆ, ਤੇ ਜਿਵੇਂ ਕਿ ਅਕਾਲੀ ਦਲ ਦੀ ਗੱਠਜੋੜ ਦੀ ਗੱਲ ਹੁੰਦੀ ਹੈ ਕਿਤੇ ਨਾ ਕਿਤੇ ਕਿਵੇਂ ਜਾਪਦਾ ਕਿ ਕੋਰੀ ਨਾ ਹੀ ਆ ਇਹਨਾਂ ਦੇ ਵੱਲੋਂ ਵੀ ਕਿ ਸਿਰਫ ਦਿਖਾਇਆ ਹੀ ਜਾ ਰਿਹਾ ਜੀ।
1: ਮੈਂ ਤਾਂ ਭਾਰਤ ਸਾਹਿਬ ਉਹ ਤਾਂ ਇੱਥੇ ਆ ਵੀ ਐਵੇਂ ਕਹਿਣ ਦੀਆਂ ਗੱਲਾਂ ਹੈਗੀਆਂ ਜੀ,
0: ਜੀ
1: ਵੀ ਸਾਰੇ ਜਾਣੇ ਭਾਜਪਾ ਨਾਲ ਅਲਾਇੰਸ ਮੰਗਦੇ ਹੈਗੇ, ਭਾਜਪਾ ਕਿਸੇ ਨਾਲ ਵੀ ਨੀ ਮੰਗਦੀ ਹੈਗੀ ਜੀ, ਉਹ ਤਾਂ ਕਹਿੰਦੇ ਹੀ ਨੀ ਜੀ, ਸੋ ਇਸ ਕਰਕੇ ਉਹਦਾ ਇਹ ਤਾਂ ਇੰਸ਼ੋਰੈਂਸ ਉਹ ਇੰਸ਼ੋਰੈਂਸ ਵਾਲਾ ਸੀ ਨਾ ਜੀ, ਉਹ ਮਗਰ ਮਗਰ ਪਿਆਇਆ ਸੀ ਬੰਦੇ ਦੇ, ਬੰਦਾ ਕਿਸੇ ਦਰਵਾਜਾ ਬੰਦ ਕਰਤਾ ਤੇ ਉਹ ਕੋਠੇ ਤੇ ਲੈ ਗਿਆ, ਹਾਂਜੀ ਹੁਣ ਕਿਸੇ ਨੂੰ ਧੱਕਾ ਹੀ ਦੇ ਦਿੰਦਾ, ਹੁਣ ਧੱਕਾ ਦੇ ਤਾ ਉਹਦੀ ਲੱਤ ਟੁੱਟ ਗਈ, ਉਹ ਮਹੀਨੇ ਕੁ ਬਾਅਦ ਪਲਸਤਰ ਪਲੁਸਤਰ ਲਵਾ ਕੇ ਕਹਿੰਦਾ ਕਹਿੰਦਾ ਭਾਜੀ ਮਜ਼ਾਕ ਤਾਂ ਮਜ਼ਾਕ ਰਿਹਾ ਹੁਣ ਤਾਂ ਇੰਸ਼ੋਰੈਂਸ ਕਰਵਾ ਲਓ, ਹਾਂਜੀ ਅਕਾਲੀ ਦਲ ਹੁਣ ਬਾਕੀਆਂ ਦਾ ਵੀ ਇਹੀ ਹਾਲ ਆ।
0: ਬਿਲਕੁਲ ਹੈ ਜੀ, ਬੀਬੀ ਜਗੀਰ ਕੌਰ ਹੁਣੀ ਵੀ ਤਿਆਰ ਹੈ
1: ਮਜ਼ਾਕ ਰਿਹਾ ਭਾਜੀ ਦੱਸੋ ਅਲਾਇੰਸ ਕਰ ਤੁਸੀਂ ਤਾਂ
0: ਜੀ,
1: ਇਹ ਸਵਾਲ ਹੀ ਤੁਸੀਂ ਤਾਂ ਕਰਦੇ ਹੋ ਤੁਹਾਨੂੰ ਤੂੰ ਨਜ਼ਾਰਾ ਆਉਂਦਾ ਹੈਗਾ ਜੀ ਇਸ ਚੀਜ਼ ਦੇ ਉੱਤੇ, ਉਹ ਭਾਜੀ ਮਜ਼ਾਕ ਨਾ ਮਜ਼ਾਕ ਰਿਹਾ, ਇਹ ਤਾਂ ਮਜ਼ਾਕ ਕਰ ਗਏ ਮੋਦੀ ਸਾਹਿਬ, ਅਲਾਇੰਸ ਤਾਂ ਦੱਸੋ ਕਰੋਗੇ ਕਿੱਦਾਂ।
0: ਮੋਦੀ ਸਾਹਿਬ ਨਾ, ਵੈਸੇ ਦੇਖੋ ਬਹੁਤ ਸਾਰੇ ਮੁੱਦੇ ਇਗਨੋਰ ਕਰ ਗਏ, ਉਹ ਚਾਹੇ ਸਤਲੁਜ ਦਾ ਮੁੱਦਾ ਸੀ ਚਾਹੇ ਕੁਛ ਵੀ ਸੀ, ਪਰ ਮੁੱਖ ਰੱਖ ਕੇ ਪਾਰਟੀਆਂ ਦਾ ਜ਼ਿਕਰ ਜ਼ਰੂਰ ਕਰ ਗਏ ਨੇ, ਜਿਹੜੀਆਂ ਤਿੰਨ ਚਾਰ ਉਹਨਾਂ ਦੀਆਂ ਅੱਖਾਂ ਚ ਰੜਕਦੀਆਂ ਨੇ। ਹਾਂਜੀ
1: ਠੀਕ ਗੱਲ ਹੈ, ਅਗਲਿਆਂ ਨੇ ਆਪਣੇ ਕੱਲਿਆਂ ਨੇ ਤੁਰਨਾ ਹੈਗਾ ਜੀ ਉਹਨਾਂ ਦਾ, ਜਦੋਂ ਇਹਨਾਂ ਨੇ ਕਿਸਾਨ ਸੰਘਰਸ਼ ਦੇ ਟਾਈਮ ਤੇ ਜਦੋਂ ਵਿਦਡਰਾ ਕੀਤੀ ਸੀ ਨਾ ਜੀ ਸਪੋਰਟ, ਤੇ ਨਾਲ ਇਹ ਕਹਿਤੇ ਸਾਨੂੰ ਪੁੱਛਿਆ ਹੀ ਨਹੀਂ ਗਿਆ ਜਦ ਕੇ ਕੈਬਨਿਟ ਦੇ ਵਿੱਚ ਡਿਸਕਸ ਹੋਇਆ ਸੀ। ਇਹਨਾਂ ਨੇ ਅਕਾਲੀ ਦਲ ਨੇ ਤਾਂ ਅਸ਼ੋਰੈਂਸ ਦਿੱਤੀ ਸੀ ਵੀ ਅਸੀਂ ਪੰਜਾਬ ਚ ਆਪੇ ਕਰ ਲਾਂਗੇ ਜਿੱਦਾਂ ਮਰਜ਼ੀ, ਕਿਸਾਨਾਂ ਦੀ ਨੁਮਾਇੰਦਾ ਜਮਾਤ ਅਸੀਂ ਹਾਂ, ਉਹ ਇਸ ਕਰਕੇ ਇਹ ਗੱਲ

0: ਕਾਂਗਰਸ ਦਾ ਵੀ ਲੇਖਾ ਜੋਖਾ ਕਰ ਲਈਏ। ਕਾਂਗਰਸ ਪਾਰਟੀ ਹੁਣ ਕੋਕਰਜ ਪਾਰਟੀ ਦੇ ਨਾਲ ਰਲ ਨੂੰ ਫਿਰਦੀ ਆ ਜੀ।
1: ਇਹ ਤਾਂ ਹੋਰ ਕੀ ਕਰਨਾ ਹੈਗਾ ਜੀ, ਜਿੱਥੋਂ ਆਸਰਾ ਮਿਲ ਜਾਏ। ਉਹਨਾਂ ਦਾ ਫੈਸਲਾ ਉਹਨਾਂ ਦੇ ਰਾਹੁਲ ਗਾਂਧੀ ਨੇ ਮੀਟਿੰਗ ਹੀ ਨਹੀਂ ਦਿੱਤੀ ਇਹਨਾਂ ਨੂੰ।
0: ਬਿਲਕੁਲ ਚੰਨੀ
1: ਉਹ
0: ਜੀ
1: ਚੰਨੀ ਧੜੇ ਨੂੰ ਉਹਨਾਂ ਨੂੰ, ਹਾਂਜੀ ਉਹ ਕੇਸੀ ਵੇਣੁਗੋਪਾਲ ਜਿਹੜਾ ਉਹਨਾਂ ਹੀ ਮਿਲ ਕੇ ਆ ਗਏ
0: ਜੀ।
1: ਹੁਣ ਕਹਿੰਦੇ ਹੈਗੇ ਆ ਵੀ ਸਾਡਾ ਰਾਹੁਲ ਗਾਂਧੀ ਜਿੰਦਾਬਾਦ ਆ ਜੀ।
0: ਉਹ ਕਹਿੰਦੇ ਪ੍ਰੈਸ਼ਰ ਦੇ ਵਿੱਚ ਕੋਈ ਡਿਸੀਜਨ ਨਹੀਂ ਲਿਆ ਜਾਵੇਗਾ ਜੀ। ਜੀ
1: ਆਹੋ ਫੇਰ ਕਈ ਪ੍ਰੈਸ਼ਰ ਚ ਡਿਸੀਜਨ ਲੈਣਾ, ਪਰ ਡਿਸੀਜਨ ਤਾਂ ਗਲਤ ਲਿਆ ਆ ਉਹਨਾਂ ਨੇ ਵੀ
0: ਜੀ
1: ਸਰ। ਇਹ ਚੀਜ਼ ਨੀ ਹੁੰਦੀ, ਪ੍ਰੈਸ਼ਰ ਦੀ ਗੱਲ ਨੀ ਹੁੰਦੀ, ਰਾਜਨੀਤੀ ਏਦਾਂ ਨੀ ਹੁੰਦੀ। ਹੁੰਦੀ ਜੇ ਕੋਈ ਗਲਤ ਹੋ ਗਿਆ ਆ ਤੇ ਉਹਨੂੰ ਸਹੀ ਉਹਨੂੰ, ਹਾਂਜੀ ਉਹ ਪ੍ਰੋਸ ਐਂਡ ਕੌਨਸ ਦੇਖੇ ਜਾਂਦੇ ਹੁੰਦੇ, ਇਹ ਨੀ ਦੇਖੀ ਜਾਂਦੀ ਆਪਣੀ ਵਾਲੀ ਨੀ ਦੇਖੀ ਜਾਂਦੀ ਹੁੰਦੀ। ਤੋ ਇਸ ਕਰਕੇ ਰਾਹੁਲ ਗਾਂਧੀ ਦਾ ਇਹ ਡਿਸੀਜਨ ਜਿਹੜਾ ਆ ਘਾਤਕ ਹੋਊਗਾ ਭਾਈ, ਹਾਂ ਜੀ ਇਸ ਚੀਜ਼ ਦੇ ਉੱਤੇ, ਕਿਉਂਕਿ ਅਲਟੀਮੇਟਲੀ ਜਿਹੜਾ ਆ ਉਹ ਇਸ ਚੀਜ਼ ਦਾ ਨੁਕਸਾਨ ਤਾਂ ਹੋਣਾ ਆ ਨਾ ਜੀ। ਵੱਡੇ ਲੀਡਰ ਸਾਰੇ ਜੇ ਤੁਹਾਨੂੰ ਕਹਿ ਰਹੇ ਹੈਗੇ ਆ ਤਾਂ ਤੁਸੀਂ ਉਸ ਚੀਜ਼ ਦੀ ਗੱਲ ਸੁਣਨੀ ਚਾਹੀਦੀ ਸੀਗੀ।
0: ਬਿਲਕੁਲ ਜੀ,
1: ਹਾਂਜੀ ਦੇਖੋ ਤੁਹਾਡੀ ਇੰਨਾ ਤੁਹਾਡਾ ਰਿਕਾਰਡ ਬਹੁਤ ਹੈ, ਅਗਰ ਤੁਹਾਡਾ ਫੇਰ ਵੀ ਜੇ ਤੁਸੀਂ ਕਹਿ ਤਾ ਤੇ ਅਗਲੇ ਫੇਰ ਚੁੱਪ ਕਰਕੇ ਤੁਰ ਪਏ ਹੈਗੇ ਉਸੇ ਤਨਖਾਹ ਤੇ, ਪਰ ਤੁਹਾਨੂੰ ਵੀ ਤਾਂ ਸੋਚਣਾ ਚਾਹੀਦਾ ਹੈਗਾ ਆ ਵੀ ਜੇ ਇੰਨੇ ਬੰਦੇ ਕਹਿੰਦੇ ਆ ਤੇ ਹੋ ਸਕਦਾ ਕੋਈ ਨੁਕਸਾਨ ਹੋ ਜਾਏ
0: ਜੀ। ਬਿਲਕੁਲ
1: ਮੰਨ ਲਓ ਸਰ ਜੇ ਕਾਂਗਰਸ ਇੱਥੇ ਨਹੀਂ ਆਉਂਦੀ, ਉਹੀ ਗੱਲ ਜਿਹੜੀ ਹੈਗੀ ਆ, ਮਾਨ ਸਾਹਿਬ ਉੱਥੇ ਲਿਖ ਕੇ ਦਿੰਦੇ ਸੀ ਵੀ ਕਾਂਗਰਸ ਦੀ ਆਉਣਗੀਆਂ 9 to 10 ਸੀਟਾਂ, ਜੇ ਇਹ ਗੱਲ ਹੋ ਗਈ ਤੇ ਫੇਰ ਜਿਹੜਾ ਹੈਗਾ ਜੀ ਠੀਕ ਰਹਿਣਗੇ ਜੀ, ਫੇਰ ਵੀ ਤਾਂ ਆਪਣੇ ਫੈਸਲੇ ਤੇ ਪਛਤਾਉਣਗੇ ਜੀ।
0: ਬਿਲਕੁਲ ਹੈ ਜੀ, ਬਾਅਦ ਚੋ ਵੀ ਤਾਂ
1: ਹਾਂਜੀ
0: ਉਹ ਮੰਥਨ ਕਰਨਾ ਹੀ ਆ ਜੀ, ਬਹਿ ਕੇ ਸ਼ਾਂਤੀ ਦੇ ਨਾਲ।
1: ਹਾਂ ਉਹ ਪਹਿਲੇ ਹੀ ਮੰਥਨ ਨਹੀਂ, ਉਹ ਮੈਨੂੰ ਲੱਗਦਾ ਇਹਨਾਂ ਦੇ ਦਿਨ ਨੀ ਸਿੱਧੇ ਹੈਗੇ ਜੀ ਕਾਂਗਰਸ ਵਾਲਿਆਂ ਦੇ, ਤੇ ਇਸ ਕਰਕੇ ਇਹਨਾਂ ਦਾ ਸੂਰਜ ਡੋਬੀ ਗਿਆ ਹੈ ਜੀ
0: ਜੀ।
1: ਇਸ ਕਰਕੇ ਹੈਗਾ ਜੀ
0: ਜੀ। ਔਜਲਾ ਸਾਹਿਬ ਜੁੜੇ ਨੇ, ਸੈਣੀ ਸਾਹਿਬ 2 ਮਿੰਟ ਤੁਹਾਨੂੰ ਨਾਲ ਜੋੜ ਕੇ ਰੱਖਦਾ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ,
2: ਦਿਮਾਗ ਚ ਸਤਿ ਸ੍ਰੀ ਅਕਾਲ ਜੀ ਦੋਨੋਂ ਭਰਾਵਾਂ ਨੂੰ, ਸਾਰੇ ਸਰੋਤਿਆਂ ਨੂੰ। ਮੇਰੇ ਦਿਮਾਗ ਚ ਗੱਲ ਆਈ ਜੀ, ਗੱਲ ਕਰਦੇ ਸੀ
0: ਹਾਂਜੀ,
2: ਜਿਹੜਾ ਜਥੇਦਾਰ ਸਾਹਿਬ ਨੇ ਉਦੋਂ ਸੱਦੇ ਸੀਗੇ ਇਕੱਠੇ ਕਰਕੇ ਉੱਥੇ, ਕਿਹੜੀ ਤਰੀਕ ਸੀਗੀ ਜੀ ਉਹ ਯਾਦ ਹੈ? ਜੂਨ
0: ਮੇਰੇ ਖਿਆਲ ਨਾਲ 9 ਸੀ ਕਿ ਕਿੰਨੀ ਸੀ, 19 ਸੀ ਪਤਾ ਨੀ ਜੀ, ਇੰਨੀ ਕਿ ਸੀ, ਚਲੋ ਚੈੱਕ ਕਰ ਲੈਂਦੇ
2: ਹਾਂ। 9 ਨਹੀਂ ਸੀਗੀ
0: ਜੀ,
2: ਦੋਸਤਾਂ ਨੇ ਲਿਖਦਾ ਮੁੜ ਕੇ ਉਹਦਾ ਮੁੜ ਕੇ ਬਣਿਆ ਕੁਛ ਗੌਰਮੈਂਟ ਨੇ ਰੋਲ, ਮੈਨੂੰ ਲੱਗਦਾ ਰੋਲ ਨੂੰ ਵੀ ਫਿਰ
0: ਉਹ ਭਾਜੀ ਦਿੱਤਾ ਹੋਇਆ ਇਹਨਾਂ ਨੂੰ 1 ਮਹੀਨੇ ਦਾ ਸਮਾਂ ਦਿੱਤਾ ਹੋਇਆ,
2: 1 ਮਹੀਨਾ ਹੋਣ ਵਾਲਾ ਹੀ ਹੈ ਨਾ।
0: ਨਹੀਂ ਨਹੀਂ 15-16 ਦਿਨ ਹੋ ਗਏ ਆ ਉਹਦੇ ਵਿੱਚ, ਤਾਂ ਹੀ ਕਰਕੇ ਮੌਨਸੂਨ ਦਾ ਜਿਹੜਾ ਆਪਣਾ ਸੈਸ਼ਨ ਸੱਦਣ ਦੀ ਤਿਆਰੀ ਕਰ ਰਹੇ ਨੇ ਉਹਦੇ ਵਿੱਚ। ਪਰਸੋਂ ਮੈਂ ਖਬਰ
2: ਕੀਤੀ ਅੱਜ ਰਾਤ ਨੂੰ ਕਹਿ ਦੇਣਗੇ 1 ਮਹੀਨੇ ਦਾ ਟਾਈਮ ਦਿੱਤਾ ਉਹਦੇ ਕੋਈ ਡਿਸਕਸ ਕੋਈ ਤੇ
0: ਜੀ, ਕਿਉਂਕਿ 2 ਜੂਨ ਦੀ ਗੱਲ ਆਪਣੇ ਮੁਕੱਦਰ ਜੀ ਨੇ ਲਿਖਿਆ 2 ਜੂਨ ਜੀ,
2: 2 ਜੂਨ ਫਿਰ ਹੁਣ ਕਿਹੜੇ ਦਿਨ ਰਹੇ। ਚਲੋ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਇਹ ਕਹਿ ਰਹੇ ਨੇ ਜਿਹੜੇ ਸਪੀਕਰ ਨੇ ਸਾਨੂੰ
0: ਜੀ,
2: ਕਹਿੰਦਾ ਜੀ ਉਹ ਕਾਲ ਤਖ਼ਤ ਦਾ ਫੈਸਲਾ ਗੱਲ ਨੀ ਸੀ, ਉਹ ਜਥੇਦਾਰ ਦੀ
0: ਬਾਹਰ ਆ ਕੇ ਬਿਆਨ ਦਿੱਤਾ ਸੀ ਉਹਨਾਂ ਨੇ। ਬਿਲਕੁਲ
2: ਤੁਸੀਂ ਦੇਖੋ, ਮਤਲਬ ਉਹ ਇਸ ਮੈਨੂੰ ਲੱਗਦਾ ਦੇਖਿਓ ਇਹ ਵੀ ਕੰਟਰੋਵਰਸੀ ਹੋਈ।
0: ਹਾਂ ਉਹ ਤਾਂ ਚੈਲੰਜ ਕਰ ਹੀ ਰਹੇ ਨੇ ਨਾ ਬਕਾਇਦਾ, ਜਿੱਦਾਂ ਦੇਖੋ ਹੁਣ ਬਹੁਤ ਸਾਰੇ, ਆਪਾਂ ਵੀ ਪਹਿਲਾਂ ਗੱਲ ਕੀਤੀ ਸੀ ਸੈਣੀ ਸਾਹਿਬ ਨੇ, ਤੁਸੀਂ ਵੀ ਕਿਹਾ, ਹੁਣ ਚਲੋ ਸੁਖਬੀਰ ਬਾਦਲ ਉਹਨਾਂ ਨੇ ਜੋ ਕੁਝ ਵੀ ਸੀਗਾ ਉਹ ਆਪਣੀ ਝੋਲੀ ਪਵਾ ਲਿਆ, ਗੱਲ ਉਹਨਾਂ ਨੇ ਉੱਥੇ ਸਮੇਟੀ ਹੈ,
2: ਝੋਲੀ ਪਵਾ ਕੇ ਫੇਰ ਉਹਨੇ ਬਾਹਰ ਆ ਕੇ ਉਹ ਵੀ ਉਹਨੇ ਵੀ ਤਾਂ ਹੀ ਕੋ ਕਿਹਾ
0: ਨਹੀਂ, ਪਰ ਭਾਜੀ ਉੱਥੇ ਉੱਥੇ ਤੱਕ ਤਾਂ ਪਹੁੰਚਣ ਨਾ ਪਹਿਲਾਂ, ਗੱਲ ਤਾਂ ਉਹੀ ਆ, ਫਿਰ ਬਾਅਦ ਚੋ ਦੋਵਾਂ ਨੂੰ ਇਕੱਠਿਆਂ ਨੂੰ ਬੁਲਾ
2: ਲਿਆ ਫਿਰ ਜੋ ਉਸ ਚੀਜ਼ ਨੂੰ ਦੇਖਦੇ ਉੱਥੇ ਤਾਂ ਪਹੁੰਚ ਗਏ ਫਿਰ ਉਹ।
0: ਜੀ ਜੀ ਜੀ ਜੀ,
2: ਤੁਸੀਂ ਇਹ ਗੱਲ ਨੂੰ ਨਾ ਭਰ ਸਾਹਿਬ ਕੋ ਉੱਥੇ ਜਾਏ ਉਹਨੇ ਸੱਦੇ ਜਾਏ ਤੇ ਬਾਹਰ ਆ ਕੇ ਉਹਨਾਂ ਜਾਏ ਸੁਖਬੀਰ ਨੇ ਕਿਹੜਾ ਫਿਰ ਘੱਟ ਗਜਾਰੀ ਹੈ
0: ਜੀ,
2: ਇਹਨੇ ਵੀ ਤਾਂ ਮੁਕਤਸਰ ਦਸੰਬਰ ਔਰ ਮੁਕਤਸਰ ਦੇ ਮੇਲੇ ਚ ਕਿੰਨਾ ਮਾਘੀ ਚ ਕਿੰਨਾ ਕੁ ਫਰਕ ਹੁੰਦਾ
0: ਜੀ, ਪਰ ਇਹਨਾਂ ਦੇ ਭਾਜੀ ਇਹ ਫਸਦੇ ਉੱਥੇ ਆ ਨਾ ਜਾ ਕੇ ਦੇਖੋ
2: ਕੀ ਲੱਗਦਾ ਤੁਹਾਨੂੰ ਇਹ
0: ਔਜਲਾ ਸਾਹਿਬ, ਇਹ ਫਸਦੇ ਉੱਥੇ ਆ ਨਾ ਕਿਉਂਕਿ ਇਹਨਾਂ ਨੇ ਜਿਹੜੀ ਉਹ ਹਰਿਆਣੇ ਤੋਂ ਰਿਪੋਰਟ ਬਣਾਈ ਹੈ ਨਾ ਉਹ ਫਿਰ ਕਾਊਂਟਰ ਕੀਤਾ ਨਾ ਉਸ ਚੀਜ਼ ਦੇ ਵਿੱਚ, ਫਸਦੇ ਉੱਥੇ ਆ ਨਾ।
2: ਪਰ ਇਹ ਸੋਧ ਕਰਨਗੇ, ਦੇਖੋ ਹੈ ਤਾਂ ਸੋਧ ਕਰਨ ਵਾਲੀਆਂ ਕਈ ਗੱਲਾਂ, ਆਪਾਂ ਉਹਦੇ ਵਿੱਚ ਦੂਆ ਪੱਖ ਨਹੀਂ ਲੈਂਦੇ, ਗੌਰਮੈਂਟ ਦੇ ਇੰਗੇਜ ਨਹੀਂ ਲੈਂਦੇ ਹੈਗਾ, ਜਿਹੜਾ ਕਸਟੋਡੀਅਨ ਕਿਸੇ ਨੂੰ ਤਾਂ ਬਣਾਉਣਾ ਹੋਊਗਾ ਨਾ
0: ਜੀ,
2: ਉਹ ਤਾਂ ਫਿਰ ਉਹੀ ਹੋਊਗਾ ਨਾ ਜਿਹੜਾ ਅੱਗੇ ਐਸੀ ਭਾਈਚਾਰੇ ਦੇ ਵਿੱਚ ਜਦੋਂ ਤੁਸੀਂ ਮਾੜਾ ਜਿਹਾ ਨਾਂ ਲੈ ਦੋ
0: ਜੀ
2: ਤੇ ਉਹ ਕਿਸੇ ਨੂੰ ਵੀ ਚੱਕ ਕੇ ਅੰਦਰ ਕਰ ਸਕਦੇ ਹੋ ਤੁਸੀਂ ਉਸ ਹਿਸਾਬ ਨਾਲ ਤਾਂ।
0: ਬਿਲਕੁਲ ਹੈ ਜੀ, ਬਿਲਕੁਲ ਜੀ, ਸੈਣੀ ਸਾਹਿਬ ਕੀ ਲੱਗਦਾ ਜੀ?
1: ਮੈਨੂੰ ਲੱਗਦਾ ਸੋਧਾਂ ਕਰ ਦੇਣਗੇ ਪਰ 30 ਦਿਨ ਚ ਨਹੀਂ ਕਰਨਗੇ
0: ਜੀ, ਉਹੀ ਕਹਿੰਦਾ ਮੌਨਸੂਨ ਦਾ ਜਿਹੜਾ ਸੈਸ਼ਨ ਖਲੋਣਗੇ ਨਾ ਉਹਦੇ ਵਿੱਚ ਸਮਾਂ ਮੰਗਣਗੇ ਹੋਰ ਜਥੇਦਾਰ ਸਾਹਿਬ ਤੋਂ,
1: ਮੰਗਣਗੇ ਜਾਂ ਨਾ ਵੀ ਮੰਗਣਗੇ ਤਾਂ ਵੀ ਕਿਹੜੀ ਗੱਲ ਆ
0: ਜੀ,
1: ਇਹ ਤਾਂ ਡਿਪੈਂਡ ਕਰਦਾ ਵੀ ਆਉਣ ਵਾਲੇ ਹਫ਼ਤੇ ਦੇ ਵਿੱਚ ਜਿਹੜਾ ਹੈਗਾ ਅਕਾਲੀ ਦਲ ਦਾ ਕਿਸ ਰੁੱਖ ਜਿਹੜਾ ਹੈਗਾ ਕੰਮ ਚੱਲਦਾ ਜੀ।

0: ਬਿਲਕੁਲ
1: ਹੁਣ
0: ਸੋਮਵਾਰ ਨੂੰ
1: ਜਥੇਦਾਰ
0: ਦੇਖਣਾ
1: ਸਾਹਿਬ
0: ਮੈਂ
1: ਤਾਂ ਵਿਦੇਸ਼, ਜਥੇਦਾਰ ਸਾਹਿਬ ਤਾਂ ਵਿਦੇਸ਼ ਗਏ ਆ
0: ਜੀ,
2: ਗਰਮੀ ਪੈਂਦੀ ਹੈ ਨਾ ਇੱਥੇ
1: ਤੇ ਹਾਂਜੀ ਉਹ ਆਉਣਗੇ
2: ਇੱਥੇ,
1: ਆ
2: ਤਾਂ
1: ਕੇ ਤੇ ਫਿਰ
2: ਗਰਮੀ ਹੈ ਨਾ
1: ਦੇਖਣਗੇ ਜੀ,
0: ਜੀ
2: ਥੋੜੇ ਮਹੀਨਾ ਲਾ ਜਾਣਗੇ ਵਿਚਾਰੇ, ਗਰਮੀ ਪੈਂਦੀ ਹੈ, ਚਾਹੀਦਾ
1: ਹੁਣ
2: ਬਣਦਾ ਵੀ
1: ਪਤਾ ਵੀ ਨੀ ਹੈਗਾ ਜੀ ਵੀ ਜਿੱਦਾਂ ਜਿੱਦਾਂ ਪੰਨੂ ਸਾਹਿਬ ਇਹਨਾਂ ਨੂੰ ਕਰਦੇ ਪਏ ਚੈਲੰਜ ਕਰਦੇ ਪਏ ਹੈਗੇ ਆ ਵੀ ਉਹਨਾਂ ਨੇ ਵੀ ਦੇਖੋ ਵੀ ਜੇ ਅਸੀਂ ਜਥੇਦਾਰ ਸਾਹਿਬ ਦਾ ਜਿਹੜਾ ਹੁਕਮ ਜੇ ਉਲੰਘਣ ਵੀ ਕਰ ਦਿੰਦੇ ਹੈਗੇ ਆ ਤੇ ਅੱਧੇ ਸਿੱਖ ਤਾਂ ਵੀ ਨਾਲ ਆ ਸਾਡੇ
0: ਜੀ,
1: ਹਾਂਜੀ ਸੋ ਇਸ
2: ਉਹ
1: ਕਰਕੇ
2: ਤਾਂ ਨਾਲ
1: ਕੋਈ ਪਤਾ ਨੀ ਜੀ ਇਹਨਾਂ ਦਾ ਕੀ, ਹਾਂਜੀ
0: ਜੀ
1: ਨਾਲੇ ਜਦੋਂ ਸਰਕਾਰ ਹੁੰਦੀ ਆ ਨੀ ਸਰਕਾਰ ਬਿਲਕੁਲ ਜੀ ਬਿਲਕੁਲ ਸੱਤਾ ਜਿਹੜੀ ਆ ਇਹਦਾ ਆਪਣਾ ਹੀ ਨਸ਼ਾ ਹੁੰਦਾ ਅਲੱਗ,
0: ਬਿਲਕੁਲ ਹੈ ਜੀ,
1: ਹਾਂਜੀ ਇਸ ਕਰਕੇ ਹੈ ਜੀ ਐਨੀਵੇ
2: ਨਸ਼ਾ ਤਾਂ ਤੁਸੀਂ ਦੇਖੋ ਇੰਨਾ ਹੈ ਕਿ ਮਾਨ ਸਾਹਿਬ ਦਿੱਲੀ ਦੱਸ ਰਹੇ ਨੇ ਇੰਨੀ ਸਾਡੇ ਕੋਲ ਆਈਟੀ ਨੇ ਐਸ਼ਵਰਾ ਫਲਾਨਾ ਅਸੀਂ ਇੰਨਾ ਸਾਡੇ ਪੰਜਾਬ ਚ ਚੱਲ ਰਿਹਾ
0: ਜੀ,
2: ਆ ਇੱਕ ਮੁੰਡਾ ਨੀਟ ਚ ਫਸਦਾ ਹੈਗਾ ਹੁਣ ਉਹ ਚੱਕ ਦੇਣਗੇ ਵੀ ਸਾਡੀ ਸਰਕਾਰ ਨੇ ਇੰਨਾ ਸੁਧਾਰ ਕਰਤਾ ਪੜ੍ਹਾਈ ਚ
0: ਜੀ,
2: ਹਾਂਜੀ ਤੇ ਇੱਕ ਕੁੜੀ ਪੰਜਾਬ ਚ
1: ਫਸਦਾ
0: ਬਿਲਕੁਲ
1: ਸਾਡੇ ਕਮੀ ਕੋਈ ਨਹੀਂ ਕਿਸੇ ਚੀਜ਼ ਦੀ,
2: ਆ ਹੁਣ ਆ ਮੁੱਦਾ ਜੇ ਦੇਖੋ ਕਿੰਨਾ ਇੱਕ ਰੋਪੜਾ ਆਈਟੀ ਹੈ ਜੀ, ਇੱਕ ਉੱਥੇ ਹੈ ਕਾਇਸ਼ਰ ਹੈ, ਇੱਕ ਪਲਾਨਾ ਜਿਉਂ ਇੰਸਟੀਚਿਊਟ ਬਣਾਏ ਚਾਰ ਪੰਜ ਜਿਹੜਾ ਮਤਲਬ ਦਿੱਲੀ ਵਾਲੇ ਤਾਂ ਪੁੱਛ ਲੈਣ ਵੀ ਜਿਹਨਾਂ ਤੁਸੀਂ ਨੀਂਹ ਪੱਥਰ ਰੱਖੇ ਸੀ ਉਹਨਾਂ ਦਾ ਕੀ ਬਣਿਆ,
0: ਉਹ ਤਾਂ ਜਿਹੜੇ ਨੀਂਹ ਪੱਥਰ ਜਿਹਨਾਂ ਨੇ ਰੱਖੇ ਸੀ ਵਿਚਾਰਿਆਂ ਨੇ ਮਜ਼ਦੂਰ ਜਾਂ ਮਿਸਤਰੀ ਸੀਗੇ ਉਹ ਕਹਿੰਦੇ ਸਾਨੂੰ ਦਿਹਾੜੀ ਨੀ ਦਿੱਤੀ ਜੀ ਇਹਨਾਂ ਦੀ, ਉਹ ਪੱਟਣ ਨੂੰ
2: ਕਰਦੇ ਵਾਲੇ ਨੇ ਤਾਂ ਕਿਹਾ ਸੀ ਵੀ ਮੈਨੂੰ ਮੇਰੇ ਬਣਾਏ ਦੇ ਪੈਸੇ ਨੀ ਦਿੱਤੇ ਨੇ ਮੈਂ ਪੱਟ ਦੇਣਾ,
0: ਹਾਂ ਬਿਲਕੁਲ ਹੈ ਜੀ
2: ਤਰਾਤਲ ਤਾਂ ਇਹ ਹੈ ਨਾ।
1: ਚਲੋ ਵੀਰ ਜੀ ਅੱਜ ਇੱਕ ਬੰਦੇ ਨੇ ਗੱਲ ਬੜੀ ਵਧੀਆ ਕਹੀ, ਉਹ ਕਹਿੰਦੇ ਵੀ ਮਤਲਬ ਜਿਹੜਾ ਆ ਮਾਨ ਸਾਹਿਬ ਕਹਿੰਦੇ ਹੈਗੇ ਆ ਭਈ ਮੇਰੇ ਤੇ ਕੋਈ ਕਰਪਸ਼ਨ ਦਾ ਐਲੀਗੇਸ਼ਨ ਨਹੀਂ, ਆਪਣੇ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਜਗੀਰ ਸਿੰਘ ਹੋਣਾ ਨੇ ਗੱਲ ਕਹੀ
0: ਜੀ,
1: ਉਹਨਾਂ ਨੇ ਕਿਹਾ ਵੀ ਕਹਿੰਦੇ ਮਤਲਬ ਜਿਹੜਾ ਆ ਭੀ ਹਾਂਜੀ ਕਹਿੰਦੇ ਸਰਕਾਰ ਜਾਣ ਤਾਂ ਦਿਓ ਬਾਅਦ ਚ ਦੇਖਿਓ ਤਾਂ ਮਹੀਨੇ ਦੇ ਬਾਅਦ ਹੀ ਸਾਰੀਆਂ ਕਹਿੰਦੇ ਫਾਈਲਾਂ ਖੁੱਲ ਜਾਣਗੀਆਂ
0: ਜੀ,
1: ਹਾਂਜੀ
2: ਨਹੀਂ ਉਹ ਜਿਵੇਂ ਟੋੜਾ ਸਾਹਿਬ ਤੇ ਨਹੀਂ ਹੈ ਕੋਈ ਜੀ,
0: ਜੀ
2: ਟੋੜਾ ਸਾਹਿਬ ਤੇ ਕਿਹੜਾ ਹੈਗੀ ਹੈ ਜੀ ਕੋਈ
0: ਜੀ,
1: ਹਾਂ ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ,
2: ਮੈਂ ਇਹ ਗੱਲ ਆਪਾਂ ਤਾਂ ਹਮੇਸ਼ਾ ਕਹਿੰਦੇ ਆ ਕਿ ਰਿਸ਼ਵਤ ਇੱਕ ਤਰ੍ਹਾਂ ਦੀ ਥੋੜੋ ਹੁੰਦੀ ਹੈ, ਤੁਸੀਂ ਪੈਸੇ ਨੂੰ ਰਿਸ਼ਵਤ ਸਮਝਦੇ ਹੋ ਜੀ,
0: ਨਾਲੇ ਹਕੂਮਤ ਤਾਂ ਵੱਜਣੀ ਤਾਂ ਇਹਨਾਂ ਦੀ ਆ ਨਾ ਜਿਹੜਾ ਮੁੱਖ ਚਿਹਰਾ
2: ਸੀ ਉਹ ਨਾਲੇ ਹੈਡ ਆ ਜੀ, ਇਹ ਹੈਡ ਆ ਫਿਰ ਜੇ ਜੋ ਹੋਇਆ ਇਹਦੇ ਅੰਡਰ ਹੁਣ ਮਨਮੋਹਨ ਸਿੰਘ ਨੇ ਆਪਣੇ ਸਾਹਮਣੇ ਮਨਮੋਹਨ ਸਿੰਘ ਦਾ ਰਾਜ ਦੇਖੋ ਉਹਨਾਂ ਨੇ ਇੱਕ ਪੰਜੀ ਨਹੀਂ ਖਾਧੀ ਸੀ
0: ਜੀ,
2: ਤੇ ਸਕੈਮ ਕਿੱਡੇ ਕਿੱਡੇ ਹੋਏ
0: ਨਿਕਲੇ ਬਾਅਦ ਦੇ ਵਿੱਚ ਜੀ, ਬਾਕੀ
2: ਡੀ ਰਾਜੇ ਦੇ
1: ਕਿੱਲੇ ਦਾ ਲੱਗਿਆ ਜੀ
0: ਜੀ,
2: ਹਾਂਜੀ ਫਿਰ
1: ਉਹ ਬਿਲਕੁਲ ਜੀ
2: ਭੁਗਤਣਾ ਦਾ ਉਂਗਲੀ ਦਾ ਮਨਮੋਹਨ ਸਿੰਘ ਨੀ ਹੋਈ ਨਾ ਹੈਡ ਤਾਂ ਉਹ ਸੀ ਗੌਰਮੈਂਟ ਦਾ
0: ਬਿਲਕੁਲ ਹੈ ਜੀ,
2: ਕੰਟਰੋਲ ਨਹੀਂ ਕਰਦਾ
1: ਜੀ ਬਿਲਕੁਲ
2: ਜਵਾਈ ਘਰੇ ਬੈਠਾ ਪਹਿਲੀ ਵਾਰੀ ਐਮ ਐਲ ਏ ਬਣਿਆ ਪੀ ਡਬਲਯੂ ਡੀ ਮਿਨਿਸਟਰ ਬਣਾਤਾ ਉਹ ਕੀ ਸੀ ਉਹ ਰਿਸ਼ਵਤ ਨਹੀਂ
0: ਜੀ,
1: ਹੁੰਦਾ ਜੀ ਆਪਣਾ ਜਿਹੜਾ ਹੈਗਾ ਆ ਜਿਹੜਾ ਬੰਦੇ ਦਾ ਜਿੱਥੇ ਦਾ ਲੱਗਦਾ ਹੈਗਾ ਆ ਜਿੰਨਾ ਕੁ ਦਾਮਨ ਬਚਾ ਹੁੰਦਾ ਆ ਉਹਨਾਂ ਬਚਾ ਲੈਂਦੇ,
2: ਹੁਣ ਆਪਦੇ ਐਡੇ ਐਡੇ ਬੰਦੇ ਉਹਨਾਂ ਨੇ ਐਮ ਐਲ ਏ ਟਿਕਟਾਂ ਦਿੱਤੀਆਂ ਉਹਨਾਂ ਤੋਂ ਤੇਲ ਦੀਆਂ ਗੱਡੀਆਂ ਉਹਨਾਂ ਦੀਆਂ ਭਰਦੇ ਰਹੇ ਕੰਡੈਸਾ ਗੱਡੀ ਰੱਖੀ ਕਿਹਦੀ ਕੋ ਕੁਛ ਰੱਖਿਆ ਉਹ ਕੀ ਸੀਗਾ ਜੀ
0: ਜੀ,
2: ਉਹਦੇ ਬਦਲੇ ਉਹਨਾਂ ਨੂੰ ਕੁਛ ਦਿੱਤਾ ਤੇ ਉਹ ਵੀ ਤਾਂ ਉਹ ਰਿਸ਼ਵਤ ਹੈ
0: ਜੀ,
1: ਬਿਲਕੁਲ ਜੀ ਬਿਲਕੁਲ ਠੀਕ ਕਹਿ ਰਹੇ ਹੋ ਜੀ,
2: ਸੋ ਇਹ ਰਿਸ਼ਵਤ ਇੱਕ ਤਰ੍ਹਾਂ ਦੀ ਨਹੀਂ ਹੁੰਦੀ ਹੈਗੀ ਵੀ ਆਪਾਂ ਇੱਕ ਤਰ੍ਹਾਂ ਦੀ ਰਿਸ਼ਵਤ ਨੂੰ ਰਿਸ਼ਵਤ ਕਹਿੰਦੇ, ਦੇਖੋ ਇਹ ਵੀ ਮੈਨੂੰ ਲੱਗਦਾ ਮੈਂ ਮੇਰੇ ਦਿਮਾਗ ਚ ਆਇਆ ਮੈਂ ਕਿਹਾ ਵੀ ਇਹਨਾਂ ਨੇ ਕੰਟਰੋਵਰਸੀ ਜੇ ਕਰ ਜਾਣਾ ਸਾਰਾ ਕੁਛ
0: ਜੀ
1: ਤੇ ਹੋਈ ਗਿਆ ਵੀ ਹੋਈ ਗਿਆ,
2: ਬਾਕੀ ਕਾਂਗਰਸ ਨੇ ਕਾਂਗਰਸ ਨਾਲ ਸਮਝੌਤਾ ਕਰਕੇ ਹੀ ਬਣੂਗਾ ਕਿਉਂਕਿ ਨਾ ਕਾਂਗਰਸ ਕਾਂਗਰਸ ਨੂੰ ਘਰੇ ਰੱਖ ਕੇ ਰਾਜੀ ਹੈ ਨਾ ਹੁਣ ਕੋਈ ਕਾਂਗਰਸ ਨੂੰ ਰੱਖ ਕੇ ਰਾਜੀ ਹੈ, ਫਿਰ ਨਾਲ ਲਾ ਕੇ ਇਕੱਠੇ ਹੀ ਹੂੰਝ ਕੇ ਸਿੱਟ ਦੇਣਗੇ ਲੋਕ
0: ਜੀ,
2: ਹਾਂਜੀ ਕਾਂਗਰਸ ਚੀਜ਼ ਇਹ ਜੀ ਉਹਨੂੰ ਕੌਣ ਰੱਖਦਾ ਘਰੇ ਰੱਖਦਾ ਕਿਤੇ ਕਾਂਗਰਸ ਦੇਖ ਕੇ,
0: ਬਿਲਕੁਲ
1: ਲੈ ਤੁਹਾਡੇ ਗੱਲ ਕਰਨ ਤੇ ਮੇਰੇ ਦਿਮਾਗ ਚ ਆਇਆ ਮੈਂ ਵੀ ਹਿੱਟ ਦਾ ਸਪਰੇ ਕਰਕੇ ਹੀ ਖਾਊਂਗਾ ਨਾ ਕਾਂਗਰਸ ਵਾਲੀ ਤੇ ਨਾ ਕਾਂਗਰਸ ਵਣ,
2: ਦੋਏ ਚੀਜ਼ਾਂ ਜੀ ਮਤਲਬ ਦੇਖ ਲੋ ਜਿਹੜਾ ਕਾਂਗਰਸ ਨਾਲ ਜਾਰੀ ਪਾਊ ਉਹਨੂੰ ਬਾਹਰੇ ਸੰਭਰ ਕੇ ਸਿੱਟਣਗੇ ਜੀ ਜਾਂ ਸਪਰੇ ਕਰਨਗੇ
0: ਜੀ,
2: ਹੁਣ ਕੀ ਨਿਕਲਿਆ ਇਹਨਾਂ ਦੇ
1: ਕੋਲੋਂ
2: ਨਿਕਲਿਆ ਕੁਛ, ਕਾਂਗਰਸ ਦਾ ਜਿਹੜਾ ਪੱਠਾ ਬਿਠਾਲਣਾ ਜੀ ਡੇਢ ਮਹੀਨੇ ਚ ਬਿਠਾਲਦਾ ਜੀ, ਜਿਹੜਾ ਮਾੜਾ ਮੋਟਾ ਜੇ ਨਾ ਵੀ ਲੜਦੇ ਜਿੱਥੇ ਕਿ ਗਰਾਫ ਖੜਾ ਜੀ ਉੱਥੇ ਖੜਾ ਰਹਿਣੀ ਉਦੋਂ ਵੀ ਥੱਲੇ ਚਲਿਆ ਗਿਆ ਲੋਕਾਂ ਨੇ ਭੁੱਲ ਜਾਣਾ, ਆ ਬਾਕੀ ਕਾਂਗਰਸ ਆਤਮਨਗਰ ਵਾਲੀ ਇਕੱਠੀ ਹੋ ਗਈ ਜੀ ਉਹ ਦੇਖ ਲਓ ਕੀ ਮੈਸੇਜ ਆ ਰਿਹਾ ਹੈਂ, ਉਹ ਵੀ ਕਾਂਗਰਸ ਦੇ ਹੀ ਨੇ ਦੋਨੋਂ
1: ਵੀਰ ਜੀ
0: ਬਿਲਕੁਲ ਹੈ
1: ਜੀ, ਵੀਰ ਜੀ ਕਹਿੰਦੇ ਜਪਾਨ ਦੇ ਵਿੱਚ ਜਦੋਂ ਨਾ ਇਹ ਬੰਬ ਚੱਲਿਆ ਸੀ ਐਟਮ ਬੰਬ ਚੱਲਿਆ ਸੀਗਾ ਉਸ ਤੋਂ ਬਾਅਦ ਜਿਹੜਾ ਆ ਉਹ ਤੇ ਹਾਂਜੀ ਹਿਰੋਸ਼ਿਮਾ ਨਾਗਾਸਾਕੀ ਦੇ ਵਿੱਚ, ਉਹਦੇ ਬਾਅਦ ਜਿਹੜਾ ਹੈਗਾ ਜੇ ਉੱਥੇ ਸਰਵਾਈਵ ਕੀਤਾ ਸੀ ਤੇ ਕਾਕਰੋਚ ਸਰਵਾਈਵ ਕੀਤਾ ਸੀ
0: ਜੀ,
1: ਹਾਂਜੀ ਮੀਨਿੰਗ ਦੇਅਰ ਵਾਈ ਕਿ ਨੈਗੇਟਿਵਿਟੀ, ਇਹਨੂੰ ਨੈਗੇਟਿਵਿਟੀ ਦੇ ਸਾਈਨ ਦੇ ਵਿੱਚ ਹੀ ਲੈ ਕੇ ਜਾਂਦੇ ਆ ਨਾ, ਵੀ ਨੈਗੇਟਿਵਿਟੀ ਜਿਹੜੀ ਹੈਗੀ ਆ ਇਹ ਪਰਮਾਣੂ ਬੰਬ ਨਾਲ ਵੀ ਨੀ ਖਤਮ ਹੁੰਦੀ
0: ਜੀ,
1: ਹਾਂਜੀ ਤੇ ਉਹਨੂੰ ਇੱਕ ਸਿੰਬਲ ਬਣਾ ਰਹੇ ਹੈਗੇ ਆ ਤੁਸੀਂ, ਹਾਂਜੀ
2: ਬਿਲਕੁਲ,
1: ਤੇ ਇਸ ਕਰਕੇ ਜਿਹੜਾ ਹੈਗਾ ਆ ਵੀ ਨੈਗੇਟਿਵਿਟੀ ਜਿਹੜੀ ਆ ਉਹਨੂੰ ਕੌਣ ਲਾਈਕ ਕਰਦਾ ਹੈਗਾ, ਉਹ ਤਾਂ ਇੱਕ ਫਰਸਟ੍ਰੇਸ਼ਨ ਆ, ਇੱਕ ਫਰਸਟ੍ਰੇਸ਼ਨ ਦੇ ਨਾਲ ਜਿਹੜਾ ਹੈਗਾ ਆ ਕਾਂਗਰਸ, ਕਾਂਗਰਸ ਆ ਫਰਸਟ੍ਰੇਟਿਡ ਆ, ਹਾਂਜੀ ਦੇਖੋ ਸੱਤਾ ਤੋਂ ਬਿਨਾਂ ਕਾਂਗਰਸ ਵੀ ਨੀ ਰਹਿ ਸਕਦੀ, ਤੁਸੀਂ ਦੇਖਿਓ ਤਾਂ ਸਹੀ, ਜੇ ਕਿਤੇ ਜਿਹੜਾ ਹੈਗਾ ਆ ਇਹਨਾਂ ਕੋਲ ਇੱਕ ਐਸ ਵਾਰੀ ਫੇਰ ਸੱਤਾ ਨਾ ਆਈ ਤੇ ਜਿਹੜਾ ਆ ਮੁੜ ਕੇ ਕਾਂਗਰਸ ਹੀ ਲੱਭਣਾ ਹੀ ਕੋਈ ਨੀ
0: ਜੀ,
2: ਆਉਣੀ ਓ ਨੀ ਸੱਤਾ,
1: ਹਾਂਜੀ
2: ਜੇ ਰਾਜਾ ਇਸ ਭੁਲੇਖੇ ਚ ਵੀ ਚਲੋ 32 ਮੇਰਾ ਪੱਕਾ ਦਾ ਲੱਗੂ ਭੁੱਲ ਜਾਵੇ ਜੀ, ਜੇ ਇੱਕ ਵਾਰੀ ਬੀਜੇਪੀ ਪੈਰ ਲਾ ਗਈ ਨਾ ਹਰਿਆਣੇ ਵਾਲੀ ਹੋਣੀ ਆ ਮੁੜ ਕੇ, ਯਾਦ ਰੱਖਿਓ
1: ਹਾਂਜੀ ਬਿਲਕੁਲ ਜੀ ਬਿਲਕੁਲ,
2: ਘੱਟੋ ਘੱਟ ਬੀਜੇਪੀ ਨੂੰ ਭੂਰ ਨਾਲ ਦਾ ਕੋਈ ਬੈਠੇ ਨੇ ਉੱਪਰ ਜਿਹੜੇ ਲੀਡਰ ਹੋਣਗੇ, ਡਰ ਕੇ ਕੰਮ ਤਾਂ ਕਰਨਗੇ ਨਾ, ਜਿਹੜਾ ਕੋਈ ਕਹਿਣਗੇ ਉਹਨਾਂ ਨੂੰ ਰਿਪੋਰਟ ਤਾਂ ਵਾਪਸ ਦੇਣੀ ਪਊਗੀ, ਆਂਸਰ ਤਾਂ ਦੇਣਾ ਪਊਗਾ ਨਾ ਹਾਈਕਮਾਂਡ ਨੂੰ, ਬੀਜੇਪੀ ਇੰਨੀ ਕੰਟਰੋਲ ਤਾਂ ਕਰਦੀ ਨਹੀਂ ਕਰਦੀ,
0: ਦੇਖੋ ਅੱਜ
2: ਇਹਨਾਂ ਨੂੰ ਕੰਟਰੋਲ ਕਰਨ ਵਾਲਾ ਕੌਣ ਹੈ,
0: ਆਪਣੇ ਔਜਲਾ ਜੀ ਤੇ ਆਪਣੇ ਸੈਣੀ ਸਾਹਿਬ, ਦੇਖੋ ਅੱਜ ਪ੍ਰਧਾਨ ਮੰਤਰੀ ਆ ਕੇ ਗਏ ਨੇ ਵੱਖਰੇ ਵੱਖਰੇ ਸੂਬਿਆਂ ਦੇ ਵਿੱਚ, ਹਰਿਆਣੇ ਤੇ ਪੰਜਾਬ ਚ, ਉਹ ਤੋਂ ਬਾਅਦ ਕਿਸੇ ਇਹਨਾਂ ਦੀ ਲੀਡਰਸ਼ਿਪ ਦਾ ਜਾਂ ਕਿਸੇ ਵਿਅਕਤੀ ਦਾ ਇਹਨਾਂ ਦੇ ਮੈਂਬਰ ਦਾ ਕੋਈ ਬਿਆਨ ਆਪਾਂ ਦੇਖਿਆ, ਸ਼ਾਂਤੀਪੂਰਵਕ ਸਾਰਾ ਕੁਝ ਅਗਲੇ ਕਰਕੇ ਗਏ ਨੇ ਜੀ, ਤੇ ਦੂਸਰੀਆਂ ਪਾਰਟੀਆਂ ਵਾਲੇ ਹਲਾ ਲਾਲਾ ਕਰ ਦਿੰਦੇ ਜੀ, ਇੱਕ ਦੂਜੇ ਦੇ ਨਾਲ ਸਹਿਮਤੀ ਨੀ ਬਣਦੀ ਇਹਨਾਂ ਦੀ,
1: ਨਹੀਂ ਬਣਦੀ,
2: ਦੇਖੋ ਜੀ ਕੰਟਰੋਲ ਹੋਣਾ ਜ਼ਰੂਰੀ ਹੈ, ਪੰਜਾਬ ਕਾਂਗਰਸ ਵਿੱਚ ਇਹੋ ਕੈਪਟਨ ਸਾਹਿਬ ਸੀ, ਬਾਦਲ ਸਾਹਿਬ ਸੀ, ਕੰਟਰੋਲ ਤਾਂ
0: ਕਰਦੇ ਸੀ
2: ਉਹ ਕੰਟਰੋਲ ਤਾਂ ਕਰਦੇ ਸੀ ਨਾ,
0: ਬਿਲਕੁਲ,
2: ਉਹਨਾਂ ਮੂਹਰੇ ਬੋਲਦਾ ਤਾਂ ਨੀ ਸੀਗਾ
0: ਜੀ,
2: ਜਦੋਂ ਹਰਚਰਨ ਬਰਾੜ ਸੀ ਐਮ ਬਣਿਆ ਗਾਹੇ ਪੈਂਦਾ ਰਿਹਾ, ਭੱਠਣ ਨੇ ਮੋਰਚਾ ਹੀ ਲਿਆਈ ਰੱਖਿਆ, ਹਾਰ ਕੇ ਆਪ ਬਣ ਗਈ
0: ਜੀ,
2: ਪਰ ਉਹ ਵੀ ਪੰਜਾਬ ਦਾ ਕਿਸੇ ਮਰਿਆ
0: ਜੀ,
2: ਕਿਉਂਕਿ ਉਹਨਾਂ ਨੂੰ ਰੱਖਣੇ ਆਉਂਦੇ ਨੇ ਵੀ ਜਿਹਦੀ ਜਿੰਨੀ ਔਕਾਤ ਹੁੰਦੀ ਆ, ਅਗਲੇ ਉਹਨਾਂ ਨੂੰ ਪਤਾ ਹੁੰਦਾ ਵੀ ਇੰਨੀ ਔਕਾਤ ਦਾ ਮਾਲਕ ਹੈ, ਇੰਨੀ ਕੁ ਬੁਰਖੀ ਸਿੱਟੀ ਰੱਖੋ ਇਹਨਾਂ ਨੂੰ, ਇਹਨਾਂ ਨੂੰ ਬਰਾਬਰ ਬਿਠਾਉਣ ਦੀ ਲੋੜ ਨਹੀਂ, ਇਹਨਾਂ ਦਾ ਫੋਨ ਬਾਹਰ ਬਿਠਾ ਰੱਖ ਕੇ ਅੰਦਰ ਜਾਂਦੇ ਸੀਗੇ,
0: ਬਿਲਕੁਲ ਹੈ ਜੀ,
2: ਸੋ ਘੱਟੋ ਘੱਟ ਮੈਂ ਇਹ ਕਹਿਣਾ ਕੋਈ ਵਧੀਆ ਤਾਂ ਹੋਊਗਾ, ਜਿਹੜਾ ਹਫੜਾ ਦਫੜੀ ਆ ਲੁੱਟਾਂ ਖੋਹਾਂ
0: ਫਰੋਤੀਆਂ
2: ਸਾਰਾ ਕੁਝ, ਫਿਰ ਕਹਿੰਦਾ ਸੀ ਜਿਹੜਾ ਹੀ ਬੰਦਾ ਯੂਪੀ ਚ ਜਾਂਦਾ, ਯਾਦਵਿੰਦਰ ਵੀ ਜਾ ਕੇ ਆਇਆ, ਲਾਲੀ ਵੀ ਆ ਕੇ ਦੱਸਦਾ, ਤੇ ਆ ਪ੍ਰਤਾਪ ਸੰਧੂ ਹੁਣੀ ਵੀ ਰਹਿੰਦੇ ਨੇ, ਉਹ ਕਹਿੰਦੇ ਵੀ ਇੱਥੇ ਵਧੀਆ ਸਾਰੀ ਸ਼ਾਂਤੀ ਹੈ,
0: ਬਿਲਕੁਲ ਹੈ ਜੀ,
2: ਕਿਉਂਕਿ ਕਾਂ ਪੰਜ ਸੱਤ ਤਾਂ ਟੰਗੇ ਨੇ ਉਹਨਾਂ ਨੇ ਫੜ ਕੇ, ਫਿਰ ਟੰਗ ਦੇ ਬਾਕੀ ਕੰਮ ਆਪੇ ਹੋ ਗਿਆ, ਹੁਣ ਅਮੈਰੀਕਾ ਦੇ ਵਿੱਚ ਕੈਨੇਡਾ ਨੇ ਕੁਛ ਨੀ ਕੀਤਾ ਸੀ, ਅਮੈਰੀਕਾ ਵਾਲਿਆਂ ਨੇ ਫੜ ਲਏ ਬੰਦੇ
0: ਜੀ,
2: ਅੱਧੀ ਸ਼ਾਂਤੀ ਕੈਨੇਡਾ ਚ ਹੋ ਗਈ, ਤੇ ਅਮੈਰੀਕਾ ਦੇ ਵਿੱਚ ਲੋਕ ਕਹਿ ਰਹੇ ਨੇ ਵੀ ਸਾਤੋਂ ਮਤਲਬ ਪੂੰਜੀ ਵੀ ਲੈ ਗਏ ਸਾਡੀ ਉਹ ਇਕੱਠੀ ਕਰਕੇ, ਡਰਦੇ ਉਹ ਬੋਲਦੇ ਨੀ ਸੀ
0: ਜੀ,
2: ਤੇ ਅਮੈਰੀਕਾ ਇਹ ਹੁਣ ਪੂਰਾ ਉਹ ਕਰਕੇ ਹੱਡਣਗੇ
0: ਜੀ, ਬਿਲਕੁਲ
2: ਹੋਣਾ ਤਾਂ ਚਾਹੀਦਾ ਨਾ, ਕੰਟਰੋਲ ਤਾਂ ਹੋਵੇ ਨਾ ਕਿਸੇ ਦਾ, ਕੋਈ ਕਿਸੇ ਨੂੰ ਜਵਾਬ ਦੇ ਪਤਾ ਹੋਵੇ, ਕੋਈ ਗਲਤ ਕੰਮ ਕਰਨ ਲੱਗੇ, ਕੋਈ ਰਿਸ਼ਵਤ ਕੋਈ ਘਪਲਾ ਕਰਨ ਲੱਗੇ, ਸੋਚੇ ਵੀ ਹਾਈ ਕਮਾਂਡ ਬੈਠੀ ਹੈ, ਕੋਈ ਪੁੱਛਣ ਵਾਲਾ ਹੈਗਾ,
0: ਬਿਲਕੁਲ,
2: ਹੁਣ ਕੀ ਹੋ ਰਿਹਾ ਪੰਜਾਬ ਦੇ ਵਿੱਚ, ਅੰਨੀ ਪੀਂਦੀ ਆ ਕੁੱਤੇ, ਚੱਟੀ ਜਾਂਦੇ ਨੇ
0: ਬਿਲਕੁਲ ਹੈ ਜੀ,
2: ਤੇ ਪੰਜਾਬ ਭੁੱਖ ਨਾਲ ਲੜੀ ਜਾਂਦਾ, ਤੇ ਉਹ ਕਰਜ਼ਾ ਲੈ ਕੇ ਪੰਜਾਬ ਨੂੰ 1000 ਰੁਪਇਆ ਦੇਈ ਜਾਂਦੇ ਨੇ,
0: ਬਿਲਕੁਲ ਹੈ ਜੀ, ਬਿਲਕੁਲ ਸਹਿਮਤ,
2: ਪੜ੍ਹੇ ਲਿਖੇ ਆ ਵਿਚਾਰੀਆਂ ਸੜਕਾਂ ਤੇ ਕੁੱਟ ਖਾਂਦੀਆਂ ਨੇ, ਤੇ
0: ਜੀ
2: ਅਨਪੜ੍ਹ ਬੇਅਕਲ 1000 ਰੁਪਇਆ ਲੈ ਕੇ ਭੰਗੜੇ ਪਾਈ ਜਾਂਦੇ ਨੇ, ਆਹ ਹਾਲਾਤ ਨੇ ਸਾਡੇ, ਹੋਰ ਕੀ ਹਾਲਾਤ ਹੈ ਜੀ,
0: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਦਰੁਸਤ ਹੈ ਜੀ,
2: ਪੰਜਾਬ ਕਰਜ਼ੇ ਜਿਹੜੀ ਜਦੋਂ ਕਿਸੇ ਨੂੰ ਦੇਖ ਨਹੀਂ ਰਿਹਾ ਜੀ,
0: ਨਾਲੇ ਦੇਖ ਲਓ ਜੇ ਇਹਦੇ ਵਿੱਚ ਸਰਕਾਰ ਕੱਟਦੀ ਆ, ਸੈਣੀ ਸਾਹਿਬ ਇਹਦੇ ਵਿੱਚ ਇੱਕ ਕਾਨੂੰਨੀ ਰਾਏ ਜ਼ਰੂਰ ਤੁਹਾਡੇ ਤੋਂ ਜਾਂਦੇ ਜਾਂਦੇ ਪੁੱਛਦਾ ਹਾਂ ਕਿ ਜਿਵੇਂ ਕਿ ਇਹਨਾਂ ਨੇ ਜੋ ਵੀ ਸਕੀਮਾਂ ਐਲਾਨ ਕੀਤੀਆਂ ਨੇ ਉਹ ਤਾਂ ਆਮ ਆਦਮੀ ਪਾਰਟੀ ਦੇ ਸਮੇਂ ਦੇ ਵਿੱਚ ਜਿਹੜੀਆਂ ਹੋਣਗੀਆਂ ਜਾਂ ਚੱਲ ਰਹੀਆਂ ਨੇ, ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਬਦਲਦੀ ਹੈ ਪੰਜਾਬ ਦੇ ਵਿੱਚ, ਬੀਜੇਪੀ ਜਾਂ ਅਕਾਲੀ ਦਲ ਜਾਂ ਕਾਂਗਰਸ ਜਾਂ ਹੋਰ ਪਾਰਟੀਆਂ ਆ ਜਾਂਦੀਆਂ ਨੇ, ਤਾਂ ਕੀ ਇਹ ਸਕੀਮਾਂ ਉਸੇ ਤਰ੍ਹਾਂ ਕੰਟੀਨਿਊ ਰਹਿਣਗੀਆਂ ਕਿ ਉਹਨਾਂ ਨੂੰ ਕੈਂਸਲ ਵੀ ਕਰ ਸਕਦੇ ਨੇ?
1: ਕਰ ਸਕਦੇ ਸਰ, ਪੋਲਿਸੀ ਮੈਟਰ ਆ ਇਹ, ਕਿਹੜਾ ਜਿਹੜਾ ਕਾਨੂੰਨ ਬਣ ਗਿਆ
0: ਜੀ ਜੀ, ਤੇ ਉਹਦੇ ਨਾਲ ਜੇ ਦੇਖਿਆ ਜਾਵੇ ਤਾਂ ਫਿਰ ਤਾਂ ਪੰਜਾਬ ਫਾਇਦੇ ਦੇ ਵਿੱਚ ਹੋ ਸਕਦਾ।
2: ਮੈਂ ਤਾਂ ਪਰ ਜੀ ਮੈਂ ਇਹ ਗੱਲ ਕਹਿਣਾ, ਕੋਈ ਵੀ ਸਰਕਾਰ ਬਹੁਮਤ ਚ ਆ ਜਾਵੇ
0: ਜੀ,
2: ਉਹਨਾਂ ਨੂੰ ਆਉਂਦੇ ਨੂੰ ਇਹ ਸਾਰੀਆਂ ਸਕੀਮਾਂ, ਈਵਨ ਮੋਟਰਾਂ ਦਾ ਪਾਣੀ ਫ੍ਰੀ, ਬਿਜਲੀ ਸਾਰੀਆਂ ਇੱਕਦਮ ਬੰਦ ਕਰ ਦੇਣੀਆਂ ਚਾਹੀਦੀਆਂ ਨੇ,
0: ਉਸ ਤੋਂ ਬਗੈਰ ਹੋਰ ਚਾਰਾ ਹੀ ਨਹੀਂ
2: ਹੈਗਾ ਜੀ। ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੀਦਾ ਵੀ ਸਾਨੂੰ 2-3 ਸਾਲ ਦਿਓ
0: ਜੀ,
2: ਤੁਹਾਨੂੰ ਹਰ ਸਹੂਲਤ ਦੇਣ ਦੀ ਕੋਸ਼ਿਸ਼ ਕਰਾਂਗੇ
0: ਜੀ,
2: ਜੇ ਅਸੀਂ ਇਹਦੇ ਉੱਪਰ ਪੂਰੇ ਉਤਰ ਗਏ ਤਾਂ ਸਾਨੂੰ ਗਾਹਾਂ ਨੂੰ ਵੋਟ ਪਾ ਦਿਓ, ਜੇ ਤੁਹਾਡੀਆਂ ਹੀ ਜੁੱਤੀਆਂ ਤੁਹਾਡੇ ਸਿਰ ਪਾਉਣੀਆਂ ਨੇ
0: ਜੀ,
2: ਫਿਰ ਅਸੀਂ ਲੈ ਕੇ ਕਰਜ਼ਾ ਤੁਹਾਨੂੰ ਹੋਰ ਦੇਈ ਜਾਂਦੇ,
0: ਜ਼ਰੂਰਤ ਨਹੀਂ, ਬਿਲਕੁਲ
2: ਤੁਹਾਡੇ ਸਿਰ ਬੋਝ ਪਾਈ ਜਾਂਦੇ ਆ, ਸਾਨੂੰ ਦੋ ਤੁਹਾਨੂੰ ਸਹੂਲਤਾਂ ਮਿਲੂ ਜਿਵੇਂ ਹਰਿਆਣੇ ਦੇ ਵਿੱਚ ਆ ਚੀਜ਼ਾਂ ਸਸਤੀਆਂ ਮਿਲਣਗੀਆਂ
0: ਜੀ,
2: ਮੈਂ ਕਹਿੰਦਾ ਕਰ ਦੇਣੀ ਚਾਹੀਦੀ, ਇੱਕ ਵਾਰੀ ਸਰਕਾਰ ਬਣ ਗਈ ਕੀ ਕਰ ਲੈਣਗੇ,
0: ਬਿਲਕੁਲ ਹੈ ਜੀ, ਬਿਲਕੁਲ ਹੈ,
2: ਜਥੇਬੰਦੀਆਂ ਨੂੰ ਵੀ ਬਹਿ ਕੇ ਕਹਿਣ ਵੀ ਭਾਈ ਸਾਰੇ ਮਸਲੇ ਹੱਲ ਹੋਣਗੇ, ਤੁਸੀਂ ਵੀ ਧਰਨੇ ਲਾਉਣੇ ਬੰਦ ਕਰੋ,
0: ਜਦੋਂ ਨਵੇਂ ਸਿਰੋਂ ਆਣਗੇ ਦੇਖਾਂਗੇ ਫਿਰ ਨਵੇਂ ਸਿਰੋਂ ਕੀ ਕਰਦੇ ਅਗਲੇ, ਬਿਲਕੁਲ
2: ਇਨਕਮ ਵਧਾਈਏ ਅਸੀਂ
0: ਜੀ, ਬਿਲਕੁਲ ਹੈ,
2: ਆ ਚੋਰ ਮੋਰੀਆਂ ਰੋਕੀਏ,
1: ਤੁਸੀਂ
2: ਵੀ ਬਿੱਲ ਦਿਓ
0: ਜੀ,
2: ਘੱਟੋ ਘੱਟ ਜਿਹੜੀ ਰਿਪੇਅਰ ਤਾਂ ਹੋਊਗੀ ਚੀਜ਼ਾਂ ਦੀ, ਅੱਗੇ ਆਉਂਦੇ ਸੀ ਕੱਟੀਆਂ ਦਾ ਬਿੱਲ ਦਿੰਦੇ ਹੀ ਹੁੰਦੇ ਸੀਗੇ,
0: ਬਿਲਕੁਲ
2: ਬਹੁਤ ਥੋੜਾ ਬਿੱਲ ਹੁੰਦਾ ਸੀਗਾ,
0: ਬਿਲਕੁਲ
2: ਚੁੱਲ੍ਹਾ ਟੈਕਸ ਹੁੰਦਾ ਸੀ, ਉਹ ਚੁੱਲ੍ਹਾ ਟੈਕਸ ਕੀ ਸੀ, ਮਤਲਬ ਕਹੋ ਵੀ ਭਾਈ ਦੋ ਉਹਦੇ ਬਦਲੇ ਉਹਨੂੰ ਚੀਜ਼ ਦੇਵਾਂਗੇ,
0: ਬਿਲਕੁਲ ਹੈ ਜੀ,
2: ਹੁਣ 9 ਰੁਪਏ ਬਿਜਲੀ ਲੈ ਕੇ ਜਾਣਦੇ ਜੇ ਬਿਜਲੀ 3 ਰੁਪਏ ਮਿਲਣ ਲੱਗ ਜੂ, ਉਹ ਸਹੂਲਤ ਚੰਗੀ ਹੈ ਕਿ 300 ਲੈ ਕੇ ਉਹ ਫ੍ਰੀ ਬਾਕੀ 9 ਰੁਪਏ ਨੂੰ ਲੈਣੀ ਆ, ਉਹ ਚੰਗੀ ਹੈ ਜੀ,
0: ਕਿਉਂਕਿ ਸਿੱਧੇ ਤੌਰ ਦੇ ਉੱਤੇ ਹੁਣ ਜਦੋਂ ਚੋਣ ਆ ਤਾਂ ਉਸ ਸਮੇਂ ਤਾਂ ਕੋਈ ਬਣੀ ਐਲਾਨ ਕਰਨਾ ਚਾਹੇਗਾ ਨਾ ਉਸ ਚੀਜ਼ ਦਾ, ਚਲੋ ਬਾਅਦ ਦੇ ਵਿੱਚ ਸਰਕਾਰ
2: ਇੱਕਦਮ ਬੰਦ ਕਰ ਦੇਣ ਜੀ, ਕਹਿਣ ਜੀ ਸਾਨੂੰ ਟਾਈਮ ਦਿਓ,
0: ਬਿਲਕੁਲ ਹੈ ਜੀ, ਬਿਲਕੁਲ
2: ਚੀਜ਼ ਸਹੀ ਮਿਲੇ, ਸ਼ੁੱਧ ਮਿਲੇ, ਟਾਈਮ ਤੇ ਮਿਲੇ
0: ਜੀ,
2: ਉਹ ਸਸਤੀ ਮਿਲਣ ਲੱਗ ਜਾਵੇ,
0: ਉਹਦੇ ਵਰਗੀ ਰੀਸ ਨੀ ਨਾ, ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਸਰ ਬਿਜਲੀ ਮਹਿਕਮਾ ਤਾਂ ਲਿਖ ਕੇ ਦੇ ਰਿਹਾ ਹੈਗਾ ਵੀ ਬੇੜਾ ਬੈਠ ਗਿਆ ਸਾਡਾ,
0: ਬੈਠ ਗਿਆ ਜੀ,
1: ਨਾ ਤਾਂ ਸਾਡੀ ਰਿਪੇਅਰ ਹੋ ਰਹੀ ਹੈਗੀ ਆ ਤੇ ਨਾ ਸਾਡੇ ਕੋਲ ਜਿਹੜਾ ਹੈਗਾ
2: ਬੈਠਾ
1: ਸਾਡੇ ਕੋਲ ਕਮੀਆਂ, ਹਾਂਜੀ
0: ਜੀ,
2: ਹੁਣ ਉਸ ਰਿਸ਼ਤੇਦਾਰ ਨੂੰ ਬੈਠੇ ਬੇੜੀਆਂ ਚ ਲਿਖੀ ਜਾਓ ਜਿਹੜਾ ਗਲੇ ਹੋਏ 4 ਕੇਲੇ 4 ਕੱਚੇ ਅਮਰੂਦ ਲੈ ਕੇ ਆਊਗਾ
0: ਜੀ, ਬਿਲਕੁਲ ਹੈ ਜੀ,
2: ਉਹ ਰਿਸ਼ਤੇਦਾਰ ਦੇ ਕਰਾਉਣਾ ਕੀ, ਉਦੋਂ ਬਾਅਦ ਉਹਦੀ ਸੇਵਾ ਤੇ ਲੱਗ ਜਾਣ,
0: ਲੱਗ ਜਾਣਗੇ ਜੀ, ਬਿਲਕੁਲ,
2: ਰਿਸ਼ਤੇਦਾਰ ਦਾ ਕੀ ਫਾਇਦਾ ਜੀ, ਉਹ ਕੰਮ ਪੰਜਾਬ ਨਾਲ ਹੋ ਰਿਹਾ,
0: ਬਿਲਕੁਲ ਬਿਲਕੁਲ ਹੈ ਜੀ,
1: ਬਿਲਕੁਲ,
2: ਕੱਲੇ ਸਾਡੇ ਕੱਚੇ ਮਰੂਦ ਤੇ 4 ਸੜੇ ਕੇਲੇ ਪੈਂਦੇ ਨੇ
0: ਜੀ,
2: ਤੇ ਸੇਵਾ ਸਾਡੀ ਵੱਧ ਲੱਗ ਜਾਂਦੀ ਹੈ,
0: ਵੱਧ ਲੱਗ ਜਾਂਦੀ, ਬਿਲਕੁਲ ਹੈ, ਦਰੁਸਤ ਹੈ,
2: ਧੰਨਵਾਦ ਜੀ,
0: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ,
1: ਥੈਂਕ ਯੂ ਜੀ, ਥੈਂਕ
0: ਯੂ ਐਡਵੋਕੇਟ ਰਾਜਨ ਸਾਈ ਸਾਹਿਬ, ਬਹੁਤ ਬਹੁਤ ਸ਼ੁਕਰੀਆ,
1: ਸ਼ੁਕਰੀਆ ਵੀਰ ਜੀ,
0: ਥੈਂਕ ਯੂ ਸਰ, ਲਓ ਦੋਸਤੋ ਇਹ ਸਨ ਜੀ ਔਜਲਾ ਸਾਹਿਬ US ਤੋਂ ਤੇ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਇੰਡੀਆ ਤੋਂ, ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਬਹਾਦਰ ਸਿੰਘ ਬਾਈ ਜੀ ਨੇ ਬੁੱਲੋਵਾਲ ਬੁੱਲੋਵਾਲ ਵਾਲੇ ਤੇ ਆਪਣੇ ਡੈਨਮਾਰਕ ਤੋਂ, ਬਾਈ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ, ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ ਜੀ ਅਨੁ ਜੀ,
3: ਮੈਂ ਹੁਣੇ ਆਇਆ ਵਿੱਚ ਹੁੰਦਾ ਆ ਖਬਰਾਂ, ਮੈਨੂੰ ਪੂਰਾ ਪਤਾ, ਪਰ ਜਿਹੜੀ ਗੱਲ ਕਰਦਾ ਸੀ ਉਹ ਤੋਂ ਅੰਦਾਜ਼ਾ ਮੈਂ ਲਾ ਲਿਆ ਸੀ
0: ਜੀ,
3: ਤੇ ਜਿੱਦਾਂ ਹੁਣ ਜਿੱਦਾਂ ਇਹਨਾਂ ਦੀ ਗੱਲ ਕਰਦੇ ਕਾਂਗਰਸ ਹੋਈ ਅਕਾਲੀ ਹੋਏ
0: ਜੀ,
3: ਝਾੜੂ ਵਾਲੇ ਜਿੱਦਾਂ ਹੋਏ, ਫਿਰ ਜਿਹੜਾ ਨਾ ਵੱਡੇ ਬਾਦਲ ਦੇ ਮਰਨ ਤੋਂ ਪਹਿਲਾਂ
0: ਹਾਂਜੀ
3: ਇਹਨਾਂ ਦੇ ਵਿੱਚ ਨਾ ਅਕਾਲੀਆਂ ਦੇ ਵਿੱਚ ਕਦੀ ਕੋਈ ਬਹੁਤਾ ਮਸਲਾ ਨਹੀਂ ਸੀ ਬਣਿਆ, ਕਦੀ ਇਹਨਾਂ ਦੀ ਗੱਲ ਨਹੀਂ ਸੀ ਬਾਹਰ ਆਉਣ ਦਿੱਤੀ ਕਦੀ ਵੀ ਸਾਡੇ,
0: ਕਿਉਂਕਿ ਵੱਡੇ ਬਾਦਲ ਸਾਹਿਬ ਦਾ ਕੰਟਰੋਲ ਸੀ ਨਾ ਉਹਦੇ ਵਿੱਚ, ਦੇਖੋ ਉਹ ਤਾਂ ਕੋਈ ਸਰਪੰਚ ਜਾਂ ਪੰਚ ਵੀ ਰੁੱਸ ਜਾਂਦਾ ਸੀ ਪਿੰਡ ਦਾ ਤਾਂ ਉਹਨੂੰ ਮਨਾਉਣ ਪਹੁੰਚ ਜਾਂਦੇ ਸੀ ਨਾ ਜੀ,
3: ਬਿਲਕੁਲ, ਤੇ ਜਿਹੜਾ ਹੈਗਾ ਸੁਖਬੀਰ ਉਹ ਲੋਕੀ ਕਹਿੰਦੇ ਅਸੀਂ ਵੀ ਕਹਿੰਦੇ ਸੁੱਖਾ ਮਨ ਬੁੱਧੀ ਉਹ ਹੋ ਗਿਆ ਹਿਸਾਬ, ਤੇ ਕਾਂਗਰਸ ਵਿੱਚ ਜਿਹੜਾ ਜਿੰਨਾ ਖਲਾਰਾ ਪੈ ਗਿਆ ਨਾ
0: ਜੀ,
3: ਜੋ ਮਰਜ਼ੀ ਕਰਨਾ ਉਹ, ਮੈਂ ਤਾਂ ਨਾ ਕੱਲ ਪਰਸੋਂ ਤੁਹਾਨੂੰ ਗੱਲ ਕਰਨ ਨੂੰ ਫਿਰਦਾ ਸੀ ਫੋਨ
0: ਜੀ,
3: ਮੈਂ ਸੋਚਦਾ ਸੀ ਮੈਂ ਤੁਹਾਨੂੰ ਵੀ ਪੁੱਛਾਂ ਸ਼ਾਇਦ ਤੁਹਾਨੂੰ ਜਾਣਕਾਰੀ ਹੋਵੇ ਕੋਈ, ਵੀ ਮੈਂ ਲਿਖਾ 27 ਸਟੇਟਾਂ ਨੇ ਨਾ ਇੰਡੀਆ ਵਿੱਚ,
0: ਹਾਂਜੀ 27, ਹਾਂਜੀ,
3: ਅੱਛਾ ਉਹਨਾਂ ਨੂੰ ਪੁੱਛਣਾ ਚਾਹੀਦਾ ਰਾਹੁਲ ਉਹਨਾਂ ਨੂੰ ਵੀ ਬਾਕੀ 26 ਸਟੇਟਾਂ ਵਾਲੇ ਵੀ ਇੱਦਾਂ ਹੀ ਆਉਂਦੇ ਆ ਕੁੱਤੀ ਚਿੱਕਾ ਪਾ ਕੇ
0: ਜੀ, ਬਿਲਕੁਲ ਪ੍ਰਧਾਨਗੀ ਲੈਂਦੇ ਆ ਸਾਰਾ ਕੁਝ ਕਰਦੇ ਆ,
3: ਅੱਛਾ ਫਿਰ ਸਾਨੂੰ ਨੀ ਆਉਂਦੀ ਵੀ ਰਾਹੁਲ ਜੇ ਉਹ 26 ਸਟੇਟਾਂ ਵਾਲੇ ਵੀ ਉਹੀ ਕੁੱਤੀ ਚਿੱਕਾ ਪਾ ਕੇ ਇਹਨਾਂ ਕਹਿੰਦੇ ਹੋ ਵੀ ਇਹ ਕੰਮ ਕਿਹੜੇ ਵੇਲੇ ਕਰਦੇ ਹੋਣਗੇ ਰਾਹੁਲ ਹੋਣੇ, ਇਹਦਾ ਕਮਲੇ ਹੋਣਾ ਬੰਦੇ ਨੇ,
0: ਬਿਲਕੁਲ ਬਿਲਕੁਲ,
3: ਦੂਜੀ ਗੱਲ ਜਿਹੜੀ ਨਾ ਭਾਜਪਾ ਦੀ ਤੁਸੀਂ ਕਰਦੇ ਆ,
0: ਹਾਂਜੀ
3: ਉਹ ਝਾੜੂ ਵਾਲੇ ਤਾਂ ਨਹੀਂ ਆਉਣ
0: ਜੀ,
3: ਉਹ ਜੋ ਇਹਨਾਂ ਨੇ ਜਿੰਨਾ ਇਹਨਾਂ ਨੇ ਗੰਦ ਪਾਇਆ ਕਿਸੇ ਨੇ ਨੀ ਪਾਇਆ ਅੱਜ ਤੱਕ, ਮੈਂ ਸਭ ਤੋਂ ਜ਼ਿਆਦਾ ਗੰਦਾ ਗਿਣਦਾ ਸੀ ਰਾਜਨੀਤੀ ਵਿੱਚ ਬਾਦਲਾਂ ਨੂੰ ਜਿਹਨਾਂ ਨੇ ਜਿੰਨੇ ਕੀਤੇ ਆ, ਚਲੋ
0: ਬਿਲਕੁਲ ਹੈ ਜੀ,
3: ਜੇ ਭਾਜਪਾ ਆ ਗਈ ਨਾ
0: ਜੀ,
3: ਮੈਂ ਨਾ ਅੱਜ ਤੋਂ 4-5 ਸਾਲ ਪਹਿਲਾਂ ਕਹਿੰਦਾ ਹੁਣ ਆਪਣੇ ਘਰ ਵਾਲੀ ਘਰੀ, ਮੈਂ ਕਿਹਾ ਹੁਣ ਇਹਨਾਂ ਨੇ ਜਾਣਾ ਹੀ ਨਹੀਂ
0: ਜੀ,
3: ਇਹਨਾਂ ਨੇ ਵੋਟਾਂ ਕਰਾਉਣੀਆਂ, ਜਿੱਦਾਂ ਹੁਣ ਤੁਸੀਂ ਦੇਖ ਲਓ ਵੀ ਉਧਰੋਂ ਨਿਤੀਸ਼ ਨੂੰ ਵੀ ਗਾਇਬ ਕਰਤਾ,
0: ਅਖਿਲੇਸ਼
3: ਵੀ ਖਤਮ ਹੋ ਗਿਆ, ਉਧਰ ਖਤਮ ਹੋ ਗਿਆ,
0: ਸ਼ਿਵ ਸੈਨਾ ਖਤਮ ਹੋ
3: ਗਈ, ਜਿਹੜੇ ਬਾਕੀ ਸੀਗੇ ਕਈ ਕਈ ਇਹਨਾਂ ਨੇ ਕਰੋੜਾਂ ਅਰਬਾਂ ਸਾਰਾ ਦੇ ਕੇ ਤਾਂ ਉਹਨਾਂ ਨੂੰ ਆਪਣੇ ਚ ਲੈ ਜਾਂਦਾ, ਉਹ ਕਿੰਨੇ ਦੁਨੀਆਂ ਇਹਨਾਂ ਵੱਲ ਥਾਂ ਇਹਨਾਂ ਵੱਲ ਆ ਰਹੀ ਆ,
0: ਅੱਜ
3: ਜਿਹੜੇ ਵੱਡੇ ਇਨਕਲਾਬੀ ਬਣੇ ਹੁੰਦੇ ਸੀਗੇ ਖਾਲਸੇ ਖੂਲਸੇ ਜਿਹੜੇ ਜਦੋਂ ਨਾ ਇਹ ਆਪਣੇ ਗੱਲ ਚ ਪਟਾ ਪਾਉਂਦੇ ਆ ਨਾ ਕੋਈ ਵੀ ਕਿੰਨੇ ਜਣੇ ਗਏ ਆ ਜਦੋਂ ਹਾਂ ਫਿਲਮਾਂ ਵਾਲੇ ਐਕਟਰ ਵੀ ਗਏ ਦੋ ਚਾਰ
0: ਹੁਣ ਦੇਖੋ ਟਕਸਾਲ ਵਾਲੇ ਉੱਥੇ ਜਾ ਕੇ ਬੈਠੇ ਨੇ ਮੋਦੀ ਸਾਹਿਬ ਸਨਮਾਨਿਤ ਕਰਦੇ ਆ ਸਾਰਾ ਕੁਝ ਕਰਦੇ ਆ
3: ਹਾਂ ਦੇਖੋ ਜੀ ਉਹਨਾਂ ਨੇ ਨਾ ਉਹਨਾਂ ਨੇ ਬਹੁਤ ਜ਼ਿਆਦਾ ਉਹਨਾਂ ਕੋਲ ਭਾਵਾਂ ਮੈਂ ਇਹਨਾਂ ਨੂੰ ਨਾ ਸਿਰੇ ਦੇ ਅਨਪੜ੍ਹ ਗਿਣਦਾ ਆ ਮੋਦੀ ਉਹਨਾਂ ਨੂੰ
0: ਜੀ
3: ਹੈ ਨਾ ਜੋ ਉਹਨਾਂ ਦੇ ਜਿੰਨੇ ਵੀ ਉਹਨਾਂ ਦੇ ਮੰਤਰੀ ਆ ਕਿਸੇ ਤੋਂ ਸਾਰਾ ਕੱਖ ਨੀ ਪਤਾ ਉਹਨਾਂ ਨੂੰ ਜਿੰਨੇ ਵੀ ਹੈਗੇ ਪਰ ਉਹਨਾਂ ਦੇ ਨਾ ਜਿਹੜਾ ਕੋਈ ਬੰਦੇ ਪਿੱਛੇ ਰੱਖਿਓ ਉਹਨਾਂ ਨੇ ਪੜ੍ਹੇ ਲਿਖੇ ਹੋ ਆਪਣੀ
0: ਥਿੰਕ ਟੈਂਕ ਬਹੁਤ ਵੱਡੇ ਆ ਨਾ ਜੀ ਬਲਕਿ ਉਹ ਮਤਲਬ ਕਿ ਅਗਲਾ 20-25 ਸਾਲ ਦਾ 50-50 ਸਾਲ ਦਾ ਸੋਚ ਕੇ ਅੱਗੇ ਚੱਲਦੇ ਨੇ ਜੀ
3: ਉਹਨਾਂ ਨੇ ਜਿਹੜੇ ਬੰਦੇ ਹਾਂ ਉਹ ਸਿਰਫ ਉਹਨਾਂ ਬੰਦਿਆਂ ਕਰਕੇ ਇਹ ਬੈਠੇ ਹੋ
0: ਬਿਲਕੁਲ ਬਿਲਕੁਲ
3: ਅੱਛਾ ਜਿਹੜੀ ਮੈਂ ਤੁਹਾਨੂੰ ਗੱਲ ਲੱਗਾ ਸੀ ਕਹਿਣ ਉਹ ਇਹ ਸੀਗੀ ਕਿ ਜੇ ਮੰਨ ਲਓ ਇਹ ਆ ਜਾਂਦੇ ਆ ਪੰਜਾਬ
0: ਜੀ
3: ਮੁੜ ਕੇ ਨਹੀਂ ਜਾਣਗੇ
0: ਹਾਂ ਨਾ ਨਾ ਨਾ ਬਿਲਕੁਲ ਜੀ ਬਿਲਕੁਲ
3: ਨਾ ਇਹਨਾਂ ਨੇ ਦਿੱਲੀ ਚੋਂ ਜਾਣਾ ਹੁਣ
0: ਜੀ
3: ਦਿੱਲੀ ਚੋਂ ਵੀ ਨਹੀਂ ਜਾਣਾ ਇਹਨਾਂ ਨੇ ਹੁਣ
0: ਜੀ
3: ਇਹ ਇਹ ਕਾਂਗਰਸ ਵਾਲੇ ਜੋ ਮਰਜ਼ੀ ਕਰੀ ਜਾਣ ਰਾਹੁਲ ਹੋਣੇ ਉਹ ਤਾਂ ਸਿਰਫ ਨਾ ਉਹਨਾਂ ਦਾ ਸਹੀ ਆਉਂਦਾ ਕਿਉਂਕਿ ਜਿੰਨਾ ਕਿ ਉਹਨਾਂ ਦਾ ਕੰਟਰੋਲ ਹੋ ਗਿਆ
0: ਹੋ ਗਿਆ ਜੀ ਬਿਲਕੁਲ
3: ਚੀਜ਼ਾਂ ਤੇ ਲੋਕਾਂ ਤੇ
0: ਜੀ
3: ਉਹਨਾਂ ਨੂੰ ਕੱਢਣਾ ਬਹੁਤ ਔਖਾ ਆ ਮਾਰਨਾ ਸਾਰਿਆਂ ਨੇ ਆ ਇਹ ਨੀ ਵੀ ਮੋਦੀ ਨੇ ਜਿੰਦੇ ਰਹਿਣਾ ਉਹਨਾਂ ਵਿੱਚ ਜਦੋਂ ਉਹਨੇ ਵੀ ਛੱਡਣੀ ਕੁਰਸੀ ਮਾਰਨਾ ਬਾਅਦ ਚੋ ਜਿਹੜੀ ਇਹਨਾਂ ਦੀ ਨਾ ਪਿੱਛੇ ਹੁੰਦੀ ਆ ਜਿੱਦਾਂ ਅਸੀਂ ਕਹਿੰਦੇ ਆ ਵੀ ਯਾਰ ਡੋਨਲਡ ਟਰੰਪ ਆਇਆ ਉਹਨੇ ਆਹ ਕਰਤਾ ਪਹਿਲਾਂ ਓਬਾਮਾ ਆਇਆ ਉਹਨੇ ਆਹ ਕਰਤਾ
0: ਜੀ
3: ਕਿਉਂਕਿ ਪਿੱਛੇ ਪੋਲਿਸੀ ਇਹਨਾਂ ਦੀ ਇੱਕੋ ਹੀ ਹੁੰਦੀ ਸਿਰਫ ਬੰਦਾ ਬਦਲਦਾ
0: ਬੰਦਾ ਬਦਲਦਾ ਜੀ ਬਿਲਕੁਲ ਲਗਾਮਾ ਖਿੱਚਣ ਵਾਲੇ ਬੈਠੇ ਪਿੱਛੇ ਉਹਨਾਂ ਦੀ ਬਿਲਕੁਲ
3: ਉਹ ਪੋਲਿਸੀ ਉਹ ਹੀ ਰਹਿਣੀ ਆ ਉਹੀ ਕੁਝ ਬੋਲਣਾ ਇਹਨਾਂ ਨੇ ਜਿਹੜਾ ਮਰਜ਼ੀ ਬੰਦਾ ਖੜਾ ਕਰ ਲਓ ਦੋ ਚਾਰ ਗੱਲਾਂ ਇੱਧਰ ਹੋ ਜਾਣਗੀਆਂ
0: ਜੀ
3: ਬਾਕੀ ਗੱਲਾਂ ਉਹੀ ਰਹਿਣੀਆਂ
0: ਬਿਲਕੁਲ
3: ਇਸ ਕਰਕੇ ਜੇ ਤਾਂ ਇਹ ਪੰਜਾਬ ਚ ਆ ਗਏ ਆ
0: ਜੀ
3: ਇਹਦਾ ਇੱਕ ਫਾਇਦਾ ਹੋਣਾ ਆ ਇਹਦਾ ਇੱਕ ਫਾਇਦਾ ਹੋਣਾ ਸਾਨੂੰ ਜਿਹੜਾ ਇਹਨਾਂ ਨੇ ਗੰਦ ਪਾਇਆ ਨਾ ਇਹਨਾਂ ਨੇ ਝਾੜੂ ਕਾਂਗਰਸ ਅਕਾਲੀਆਂ ਨੇ ਹੋਰ ਕੋਈ ਪਾਰਟੀ ਛੋਟੀਆਂ ਮੋਟੀਆਂ ਜੇ ਉਹ ਬੰਦੇ ਦੇ ਪੁੱਤ ਘੱਟੋ ਘੱਟ ਉਹ ਤਾਂ ਬਣਨਗੇ ਉਹਨਾਂ ਦੇ ਛਿੱਟੀ ਫਿਰੇਗੀ
0: ਬਿਲਕੁਲ
3: ਕਿਉਂਕਿ ਫਿਰ ਕਿਉਂਕਿ ਇਹਨਾਂ ਨੂੰ ਉਹਨਾਂ ਦਾ ਕੋਈ ਲਾਲਚ ਨਹੀਂ ਕੋਈ ਮਤਲਬ ਨਹੀਂ ਉਹਨਾਂ ਨਾਲ
0: ਜੀ
3: ਤੇ ਪਾਵਰ ਪਾਵਰ ਇਹ ਖੋਲ ਸਕਣਗੇ
0: ਨਾਲੇ ਇੱਕ ਚੀਜ਼ ਮੈਂ ਹੋਰ ਸੋਚ ਰਿਹਾ ਸੀ ਅੱਜ ਜਿੱਦਾਂ ਮੈਂ ਪ੍ਰਧਾਨ ਮੰਤਰੀ ਉਹਨਾਂ ਨੂੰ ਸੁਣ ਵੀ ਰਿਹਾ ਸੀ ਕਿ ਜਿਸ ਹਿਸਾਬ ਦੇ ਨਾਲ ਉਹ ਦੇਖੋ ਪਹਿਲਾਂ ਜੰਮੂ ਕਸ਼ਮੀਰ ਚ ਧਾਰਾ 370 ਦੀ ਗੱਲ ਆਉਂਦੀ ਉੱਥੇ ਕੈਪਚਰ ਕੀਤਾ ਸਾਰਾ ਕੁਝ ਉਹਨਾਂ ਨੇ ਕੰਟਰੋਲ ਕੀਤਾ ਜੋ ਵੀ ਕੀਤਾ ਉਹ ਚਾਹੇ ਚੰਗਾ ਚਾਹੇ ਮਾੜਾ ਪਤਾ ਨਹੀਂ ਉਹਦੀ ਬਾਅਦ ਦੀ ਗੱਲ ਹੈ ਪਰ ਦੇਖੋ ਤੁਸੀਂ ਜਿਸ ਹਿਸਾਬ ਦੇ ਨਾਲ ਰੇਲਵੇ ਟਰੈਕ ਰੋਡ ਸਿਸਟਮ ਇੰਡੀਆ ਦਾ ਪੂਰਾ ਉਹ ਤਿਆਰ ਕਰ ਰਹੇ ਹੈ ਨਾ ਹੁਣ ਜਿੱਦਾਂ ਅੱਜ ਉਹਨਾਂ ਨੇ ਗੱਲ ਕਹੀ ਹੈ ਕਿ ਆਨੰਦਪੁਰ ਸਾਹਿਬ ਤੇ ਹੋਰ ਜਿਹੜੇ ਪਹਾੜੀ ਇਲਾਕੇ ਨੇ ਜਾਂ ਰੋਪੜ ਹੋ ਗਿਆ ਜਾਂ ਹੋਰ ਏਰੀਏ ਹੋ ਗਏ ਤਲਵਾੜੇ ਦਾ ਏਰੀਆ ਕਹਿ ਲਓ ਉੱਥੇ ਵੀ ਟਰੈਕ ਜਿਹੜਾ ਵਿਛਾਉਣ ਦੀ ਗੱਲ ਚੱਲ ਪਈ ਹੈ ਤਾਂ ਉਹ ਸਾਰਾ ਕੁਝ ਹੀ ਦੇਖੋ ਸ਼੍ਰੀ ਜੰਮੂ ਨਗਰ ਸ਼੍ਰੀਨਗਰ ਤੱਕ ਉਹਨੂੰ ਮਤਲਬ ਕਿ ਕੰਟੈਕਟ ਕਰਨ ਲੱਗੇ ਹੋਏ ਆ ਮਤਲਬ ਕਿ ਇੱਕ ਜੋੜ ਦੇ ਵਿੱਚ ਜੋੜਨ ਲੱਗੇ ਹੋਏ ਆ
3: ਜੀ ਉਹ ਤੁਹਾਡੀ ਗੱਲ ਸਹੀ ਹੈ ਸਾਡੇ ਨਾ ਸਾਡਾ ਜਿੱਥੇ ਘਰ ਆ ਉੱਥੋਂ ਵੀ ਉਹ ਨਾ ਸਾਨੂੰ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਉਦੋਂ ਕਹਿੰਦੇ ਯਾਰ
0: ਤੁਹਾਡੇ
3: ਘਰ ਘੋਟ ਆ ਜਾਣੇ ਇੱਕ ਸੜਕ ਕੱਢਣੀ ਨਾਲ ਚੌੜੀ
0: ਹਾਂਜੀ
3: ਕਹਿੰਦੇ ਇਹਨਾਂ ਇੱਕ ਪਾਸਾ ਲੈਣਾ ਆ ਜਾਂ ਸੱਜਾ ਪਾਸਾ ਜਾਂ ਖੱਬਾ ਪਾਸਾ
0: ਖੱਬਾ
3: ਪਾਸਾ ਜਾਂ ਸੱਜਾ ਪਾਸਾ ਉਹ ਇੱਕ ਪਾਸੇ ਵੱਧ ਜ਼ਿਆਦਾ ਇੱਕ ਪਾਸੇ ਘੱਟ ਆ
0: ਬਿਲਕੁਲ
3: ਘੱਟ ਆ ਉਹ ਪਾਸਾ ਉਹਨਾਂ ਨੇ ਲੈਣਾ ਆ
0: ਜੀ
3: ਤੇ ਉਹ ਅਸੀਂ ਨਿੱਕੇ ਨਿੱਕੇ ਹੁੰਦੇ ਉਦੋਂ ਸੁਣਦੇ ਆਉਂਦੇ ਹੁਣ ਮੇਰਾ ਇੱਕ ਦੋਸਤ ਆ ਉਹਦਾ ਉਹ ਆਪ ਆਹ ਪਾਰਟੀ ਦੇ ਵਿੱਚ ਆ ਉਹ ਹੁਸ਼ਿਆਰਪੁਰ ਦਾ ਉਹ ਪ੍ਰਧਾਨ ਹੀ ਸਮਝ ਲਓ
0: ਹਾਂਜੀ
3: ਹੈਨਾ ਮੇਰੇ ਨਾਲ ਪੜ੍ਹਿਆ ਉਹ
0: ਜੀ
3: ਤੇ ਉਹ ਵੀ ਮੈਨੂੰ ਇੱਕ ਵਾਰੀ ਕਹਿੰਦਾ ਕਹਿੰਦਾ ਵੀ ਬਾਦਲ ਇੱਧਰ ਨੂੰ ਆ ਜਾਣੀ ਹੈ ਇਹ
0: ਜੀ
3: ਇਹ ਤੁਸੀਂ ਇੱਧਰ ਕੁਛ ਨਾ ਕਰੋ ਦੂਜੇ ਪਾਸੇ ਕਰੋ ਇੱਦਾਂ ਉਹ ਕਹਿੰਦਾ ਕਰਦੇ ਇਹ ਤੁਹਾਡੀ ਗੱਲ ਉੱਦਾਂ ਵੀ ਲੋਕੀ ਵੀ ਦੱਸਦੇ ਹੁੰਦੇ ਵੀ ਗੈਸ ਪੈਪ ਵੀ ਲੱਗੇ ਉਹ ਪਾਉਣ ਅੱਜ
0: ਕੱਲ੍ਹ ਹਾਂਜੀ ਬਿਲਕੁਲ ਗੈਸ ਲਾਈਨ ਪਾਈ ਹੋਈ ਹੈ ਸਾਰੀ
3: ਟ੍ਰੇਨਾਂ ਦੀਆਂ ਵੀ ਲੱਗੀ ਉਹ ਕਾਰਨ
0: ਜੀ
3: ਇਹ ਲੱਗੀ ਉਹ ਤਾਂ ਹੈਗੇ ਕਾਰਨ ਇੱਦਾਂ ਦੇ ਕੰਮ ਵੀ ਜੋੜਨ ਵਾਸਤੇ
0: ਜੀ
3: ਤਾਂ ਹੀ ਕਹਿੰਦਾ ਇਹਨਾਂ ਨੇ ਨਾ ਤਾਂ ਦਿੱਲੀ ਚ ਜਾਣਾ ਇਹਨਾਂ ਨੇ
0: ਜੀ
3: ਨਾ ਹੀ ਉਹ ਜਿਹੜਾ ਆ ਗਏ ਉਹ
0: ਬਿਲਕੁਲ
3: ਕੋਈ ਕਿਤੇ ਮਾੜੀ ਕਿਸਮਤ ਕੋਈ ਧੋਖਾ ਇਹਨੂੰ ਦੇ ਜਾਵੇ ਜਾਂ ਕਿਸੇ ਜਮੀਨ ਜਾ ਕੇ ਇਹਨਾਂ ਵਿੱਚੋਂ ਛੱਡ ਜਾਵੇ ਤਾਂ
0: ਰਲ
3: ਰੁੜ ਕੇ ਕਿਤੇ ਸਭ ਸਾਰੀ ਹੋ ਜਾਵੇ ਤਾਂ ਉਹ ਕਹਿ ਨੀ ਸਕਦਾ ਪਰ ਇਹਨਾਂ ਨੇ ਨਹੀਂ ਨਿਕਲਣਾ
0: ਕਿਉਂਕਿ ਬਰਾਬਰ ਦੀ ਟੱਕਰ ਦੇਣ ਵਾਲੀ ਧਿਰ ਨੀ ਨਾ ਅਜੇ ਆ ਹੀ ਨੀ ਸਕੀ ਜਾਂ ਉਹਨਾਂ ਨੇ ਬਣਨ ਹੀ ਨੀ ਦਿੱਤੀ ਦੇਖ ਲਓ ਧੜਿਆਂ ਦੇ ਵਿੱਚ ਵੰਡ ਦਿੱਤੇ ਸਾਰਿਆਂ ਨੇ
3: ਇਹਨਾਂ ਨੇ ਬਣ ਦੇਣੀ ਵੀ ਨਹੀਂ
0: ਬੰਨ ਦੇਣੀ
3: ਇੰਨਾ
0: ਜੀ
3: ਪੈਸਾ ਹੀ ਇੰਨਾ ਹੈ ਉਹਨਾਂ ਕੋਲ
0: ਬਿਲਕੁਲ
3: ਜਾਂ ਫਿਰ ਦੂਜਾ ਕੰਮ ਕਰਵਾਉਂਦੇ ਆ ਚੱਕੀ ਅੰਦਰ ਕਰਵਾਉਂਦੇ ਆ
0: ਬਿਲਕੁਲ ਹੈ ਜੀ
3: ਇਹ ਬਣਨੀ ਹੈਗੀ ਆ ਡਿਕਟੇਟਰਸ਼ਿਪ ਪਰ ਬਣਨੀ ਹੈਗੀ ਆ ਲੋਕਮੀ
0: ਲੋਕਮੀ ਜੀ ਬਿਲਕੁਲ ਹੈ ਜੀ
3: ਲੋਕਮੀ ਡਿਕਟੇਟਰਸ਼ਿਪ ਬਣਨੀ ਹੈ ਪਰ ਇੱਕ ਗੱਲ ਦਾ ਸਵਾਦ ਆਜੂਗਾ ਵੀ ਜਿਹੜਾ ਇਹਨਾਂ ਨੇ ਨਾ ਗੰਦ ਪਾਇਆ ਹੈਗਾ ਅਕਾਲੀਆਂ ਨੇ ਦੂਜਿਆਂ ਨੇ ਕਾਂਗਰਸ ਤੇ ਹੁਣ ਆਹ ਜਿਹੜੇ ਅੱਧੇ ਤਾਂ ਪਹਿਲੀ ਗੱਲ ਤਾਂ ਜਿੰਨੇ ਵੀ ਮੋਹਰੇ ਲਾਏ ਉਹ ਸਾਰੇ ਕਮਲੇ ਆ ਦਿੱਤੇ ਉਹ ਕਹਿਣਾ ਕੁਛ ਹੁੰਦਾ ਕਹਿੰਦਾ ਗੋਲੀਆਂ ਚ 12 ਛਾਤੀਆਂ ਮਾਰੀਆਂ
0: ਕਹਿੰਦਾ
3: ਉਹ
0: ਜੀ
3: ਗੋਲੀਆਂ ਵਿੱਚ 12 ਛਾਤੀਆਂ ਮਾਰੀਆਂ ਇਹ ਨੀ
0: ਬਿਲਕੁਲ
3: 12
0: ਗੋਲੀਆਂ ਛਾਤੀ ਚ ਮਾਰੀਆਂ ਨੇ ਜੀ
3: ਇਹ ਨੀ ਕਿਹਾ ਉਹਨੇ ਕਹਿੰਦਾ ਛਾਤੀਆਂ ਮਾਰੀਆਂ ਗੋਲੀਆਂ ਦੇ ਵਿੱਚ 12
0: ਜੀ ਉਹ ਵਧਾ ਚੜਾ ਕੇ ਦੱਸਣਾ ਹੁੰਦਾ ਨਾ ਜੇ ਫਿਰ ਥੋੜਾ ਜਿਹਾ ਜੀ
3: ਮੈਨੂੰ ਤਾਂ ਉਹ ਹੀ ਭੁੱਲਦਾ ਇਹਦਾ ਮੇਰਾ ਇਹਨਾਂ ਰਾਜੇ ਬੜਿੰਗ ਦਾ ਨਾ ਆਈ ਟੂ ਜਦ
0: ਅੜਤਾਲੀ ਜੀ
3: ਇਹਨਾਂ ਦੀ ਕਹਿੰਦੇ ਪੁਰਾਣੀ ਹੀ ਇੱਕ ਵੀਡੀਓ ਨਹੀਂ ਨਹੀਂ ਉਹਦੇ ਵਿੱਚ ਪਤਾ ਕਹਿੰਦਾ ਹੈਗਾ ਇਹਦਾ ਜਿਹੜੀ ਇੱਕ ਤਾਂ ਆਵਾਜ਼ ਉਦਾਂ ਦੀ ਆ ਦੇਖ ਕਰਦੇ ਆਇਆ ਸੁਣ ਕੇ
0: ਹਾਂਜੀ
3: ਤੇ ਉਹ ਜਿੱਦਾਂ ਵੀ ਹੁਣ ਤੁਹਾਡੇ ਬੱਚਿਆਂ ਦੇ ਘਰ ਆ ਕੇ ਤੜਾਕੀਆਂ ਵੀ ਅਸੀਂ ਬੰਨਿਆ ਕਰਨੀਆਂ ਤੁਹਾਡੀ ਤੁਹਾਡੀ ਕੁੜੀ ਨੂੰ ਸਕੂਟਰ ਲੱਗ ਦੇਣਾ ਤੁਹਾਨੂੰ ਮੁੰਡੇ ਨੂੰ ਏਦਾਂ ਪਿੰਡ ਦੇ ਵਿੱਚ ਇਨੋਵਾ ਕਾਰਾਂ ਉਹ ਖੋਲ ਕੇ ਦੇਖੋ ਤੁਸੀਂ ਹਾਸਾ ਹੀ ਬਹੁਤ ਆਉਂਦਾ ਤੂੰ ਦੱਸੋ ਭਲਾਈ ਕੋਈ ਗੱਲਾਂ ਕਰਨੇ ਵਾਲੀਆਂ
0: ਬਿਲਕੁਲ
3: ਤੁਹਾਡੀ ਬਣਨੀ ਆ ਇਨੋਵਾ ਦੇਣੀ ਆ ਜਾਂ ਸਾਈਕਲ ਦੇਣਾ ਆ ਪੀ ਪੀ ਕਰਨ ਨੂੰ ਗੱਲਾਂ ਕਰਨੇ ਵਾਲੀ
0: ਬਿਲਕੁਲ
3: ਯਾਰ ਹੁਣ ਜਿੱਦਾਂ ਇਹਨੇ ਕੀਤਾ ਆ ਭਗਵੰਤ ਮਾਨ ਨੇ ਉਦੋਂ ਤੁਸੀਂ ਵੀ ਇਹ ਗੱਲ ਕੀਤੀ ਸੀਗੀ
0: ਹਾਂਜੀ
3: ਆਹ ਸ਼ਹਿਰ ਨੂੰ ਆਹ ਦੇਤਾ ਆਹ ਸ਼ਹਿਰ ਨੂੰ ਆਹ ਦੇ ਦਿੱਤਾ ਆਹ ਦੇ ਦਿੱਤਾ ਟ੍ਰੇਨ ਚਲਾ ਤੀ ਆ ਮੰਦਰ ਖੋਲਤਾ ਯਾਰ ਇਹ ਸਾਨੂੰ ਇਹ ਚਾਹੀਦਾ ਆ
0: ਨਾ ਜੀ ਨਾ ਜੀ ਨਹੀਂ ਜੀ
3: ਸਾਨੂੰ ਚਾਹੀਦਾ ਪੜ੍ਹਾਈ ਚਾਹੀਦੀ
0: ਪੜ੍ਹਾਈ ਚਾਹੀਦੀ
3: ਸਕੂਲ ਚਾਹੀਦੇ ਆ
0: ਸਾਨੂੰ
3: ਵਧੀਆ ਹਸਪਤਾਲ ਚਾਹੀਦੇ ਹੈਗੇ ਆ ਸਾਨੂੰ ਵਧੀਆ ਸੜਕਾਂ ਚਾਹੀਦੀਆਂ ਦਫ਼ਤਰਾਂ ਦੇ ਵਿੱਚ ਕੋਈ ਰਿਸ਼ਵਤ ਨਾ ਲਵੇ
0: ਬਿਲਕੁਲ ਜੀ
3: ਹੈ ਪਾਣੀ ਸਾਨੂੰ ਚਾਹੀਦਾ ਆ ਸੜਕਾਂ ਸਾਫ਼ ਚਾਹੀਦੀਆਂ ਆ ਥਾਣੇ ਵਿੱਚ ਰਿਸ਼ਵਤ ਨਾ ਕੋਈ ਲਵੇ ਬੈਂਕਾਂ ਦੇ ਵਿੱਚ ਸਾਨੂੰ ਕਦੇ ਸਾਡੇ ਪੈਸੇ
0: ਖੱਜਲ ਖੁਆਰੀ ਨਾ ਹੋਵੇ ਜੀ ਬਿਲਕੁਲ ਸਿਸਟਮ ਜਿੱਦਾਂ ਇਹਨਾਂ ਮੁਲਕਾਂ ਚ ਉਦਾਂ ਦਾ ਬਣੇ ਜੀ ਬਿਲਕੁਲ
3: ਭਾਜੀ ਬੈਂਕਾਂ ਚ ਪੈਸੇ ਕਢਾਉਣ ਜਾਓ ਨਾ ਆਪਣੇ ਉਹ ਸਾਨੂੰ ਪੈਂਦੇ ਮੋਰਿਓ
0: ਬਿਲਕੁਲ ਹੈ ਜੀ
3: ਮੇਰੇ ਨਾਲ ਦੋ ਵਾਰੀ ਹੋ ਚੁੱਕੀ ਮੈਂ ਜਾਣਾ ਛੱਡਤਾ ਮੈਂ ਜਾਂਦਾ ਨਹੀਂ ਮੇਰੇ ਘਰ ਦੇ ਮੈਨੂੰ ਭੇਜਦੇ ਵੀ ਨਹੀਂ ਮੈਂ ਬਾਪੂ ਜਾਣਦੇ ਜਾਂ ਉਹ ਮੈਂ ਨਹੀਂ ਜਾਣਾ
0: ਬਿਲਕੁਲ
3: ਮੇਰੀ ਬਰਦਾਸ਼ਤ ਵਾਲੀ ਹੱਦ ਬਹੁਤ ਘੱਟ ਆ
0: ਬਿਲਕੁਲ ਹੈ ਜੀ
3: ਅਸੀਂ ਇਸ ਕਰਕੇ ਚਲੋ ਗੱਲ ਤਾਂ ਕਰਦੇ ਜੀ ਤੁਹਾਡੀ
0: ਜੀ
3: ਜੇ ਆ ਗਏ ਪੰਜਾਬ ਚ ਤਾਂ ਭੁੱਲ ਜਾਓ ਫਿਰ ਮੁੜ ਕੇ ਜਾਣਾ
0: ਬਿਲਕੁਲ ਉਹ ਤਾਂ ਹੈ ਹੀ ਬਿਲਕੁਲ
3: ਪੰਜਾਬ ਚ ਮੈਨੂੰ ਜਾਣ
0: ਜੀ
3: ਪਰ ਮੈਂ ਤਾਂ ਕਹਿੰਦਾ ਇੱਕ ਵਾਰੀ ਆ ਜਾਣਾ ਚਾਹੀਦਾ ਇਹਨੂੰ ਪਤਾ ਤਾਂ ਲੱਗੇ
0: ਆਹੋ ਜਿੱਥੇ ਇੰਨੇ ਦੇਖ ਲਏ ਆ ਇਹ ਵੀ ਦਿਖਾ ਦੇਣ ਜੀ ਆਪਣਾ ਜਿਹੜਾ ਦਿਖਾਉਣਾ ਆ ਬਿਲਕੁਲ
3: ਆਹੋ ਜੇ ਤੁਸੀਂ ਜਦ ਤੁਸੀਂ ਇੰਨੇ ਸਾਲ ਆਪਣੇ ਆਪ ਨੂੰ ਲਟਵਾ ਲਿਆ ਬਾਦਲਾਂ ਦੇ ਕੋਲੋਂ ਕਾਂਗਰਸ ਕੋਲੋਂ ਲਟਵਾ ਲਿਆ ਹੁਣ ਝਾੜੂ ਵਾਲੇ ਤੁਹਾਨੂੰ ਝਾੜੂ ਮਾਰਨ ਦਾ ਤੁਹਾਡੇ
0: ਹੁਣ ਤਾਂ ਬਹਾਦਰ ਜੀ ਇਹ ਹਾਲ ਨੇ ਕਿ ਉਹ ਕਹਿੰਦੇ ਨਾ ਬੰਦਾ ਮਰਦਾ ਮਰਦਾ ਵੀ ਕੋਸ਼ਿਸ਼ ਕਰਦਾ ਮਰੇ ਵਾਂਗ ਕਈ ਹਾਲਾਤ ਨੇ ਹੁਣ ਤਾਂ ਜਾਂ ਤਾਂ ਮਰ ਜਾਓ ਤੇ ਜਾਂ ਫਿਰ ਲੜ ਕੇ ਚੰਗੀ ਤਰ੍ਹਾਂ ਜਿੱਦਾਂ ਹੁਣ ਇਰਾਨ ਦੇ ਸਿਰ ਦੇ ਉੱਤੇ ਬਣੀਆਂ ਉਹੀ ਹਾਲਾਤ ਸਾਡੇ ਨੇ ਜੀ
3: ਭਾਜੀ ਮੈਂ ਇੱਕ ਵਾਰ ਤੁਹਾਨੂੰ ਪਹਿਲਾਂ ਵੀ ਕਿਹਾ ਸਾਡੀ ਸਾਰੀ ਇੱਕੋ ਹੀ ਸਾਡੇ ਚ ਪ੍ਰੋਬਲਮ ਆ ਉਹ ਜਾਣੀ ਵੀ ਨਹੀਂ ਗਈ ਨਾ ਜਾਣ ਦਾ ਕੋਈ ਉਹਦਾ ਹੀ ਆ
0: ਜੀ
3: ਜਿਹੜੀ ਸਾਡੀ ਨਾ ਚਮਚਾ ਗਿਰੀ ਆ
0: ਬਿਲਕੁਲ ਹੈ ਜੀ
3: ਜਿੱਦਣ ਉਹ ਸਾਡੇ ਚੋਂ ਖਤਮ ਹੋ ਗਈ
0: ਹੁਣ ਨਹੀਂ ਉਹ ਖਤਮ ਨਹੀਂ ਹੁੰਦੀ ਜੀ ਉਹ ਤਾਂ ਸ਼ੁਰੂ ਤੋਂ ਚੱਲਦੀ ਆ ਰਹੀ ਹੈ
3: ਮੈਨੂੰ ਇੱਕ ਆਹ ਸਮਝ ਲੱਗਦੀ ਹੁੰਦੀ ਜੀ ਆ 36 ਕਰੋੜ ਹੀ ਆ ਜੀ ਬਤਾਲੀਵੀਂ ਬਾਬੇ ਦੀ ਯਾਰ 47ਵੀਂ ਆ ਜਾਣਾ 44ਵੀਂ 45ਵੀਂ ਆ ਜਾਣਾ
0: ਬਿਲਕੁਲ
3: ਅਸੀਂ ਸਿਰ ਮਸ਼ਹੂਰੀ ਕਰਾਉਣ ਲਈ
0: ਬਿਲਕੁਲ
3: ਦਸ ਗੁਰੂ
0: ਖੁਸ਼ਹਾਲੀ ਇੱਥੇ ਕੋਈ ਡੇਰਾ ਨੀ ਕੋਈ ਕੁਛ ਨੀ ਕੋਈ ਲੈਣਾ ਦੇਣਾ ਨੀ
3: ਭਾਜੀ
0: ਹਨਾ ਜੀ
3: ਭਾਜੀ ਤੁਸੀਂ ਦੇਖੋ ਮੈਂ ਕਿਹਾ ਤੁਸੀਂ ਦੇਖੋ ਇਹਨਾਂ ਨੇ ਚਰਚਾ ਬੰਦ ਹੀ ਕਰ ਦਿੱਤੀ
0: ਹਾਂ ਬਿਲਕੁਲ ਹੈ ਜੀ ਬਿਲਕੁਲ ਹੈ
3: ਚਰਚਾ ਹੈ ਨੀ ਕੋਈ ਵੀ ਨਾ
0: ਬਹੁਤ ਘੱਟ ਨੇ ਜੀ ਬਿਲਕੁਲ ਬਿਲਕੁਲ
3: ਬਹੁਤ ਘੱਟ ਆ ਉਹ ਸਿਰਫ ਨਾਮੋ ਨਿਸ਼ਾਨ ਜਿਹਾ ਰਹਿ ਗਿਆ ਉਦਾਂ ਕਦੇ ਐਵੇਂ ਮੈਂ ਤਾਂ ਕਈ ਵਾਰੀ ਇਹਨਾਂ ਤੇ ਵੀ ਗੁੱਸੇ ਹੁੰਦਾ ਹੁੰਦਾ ਗੋਰਿਆਂ ਦੇ ਵੀ ਜਦੋਂ ਨਾ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਵੀ ਇਹ ਵੀ ਬਹੁਤ ਜ਼ਿਆਦਾ ਡੈਨਮਾਰਕ ਸਾਡਾ ਬਹੁਤ ਜ਼ਿਆਦਾ ਜਿਹੜਾ ਨਾ ਪੋਲੀਟਿਕ ਆਇਆ
0: ਬਿਲਕੁਲ ਹੈ ਜੀ ਆਪਣੇ ਸਵੀਡਨ ਦੇ ਨਾਲ ਜਾਂ ਇਹਦੇ ਵਿੱਚ ਕਾਫੀ ਰੋਲਾ ਰੱਪਾ ਪੈਂਦਾ ਰਹਿੰਦਾ ਜੀ ਹਾਂਜੀ
3: ਨਹੀਂ ਸਾਡੇ ਨਾ ਇਹ ਸਾਡੇ ਪੰਗਾ ਇੱਥੇ ਪਿਆ ਸਾਡੇ ਨਾ ਜਿਹੜੀ ਵੀ ਗੱਲ ਲਿਖਦੇ ਆ ਨਾ ਲਿਖਦੇ ਆ ਵੀ ਮੁਸਲਿਮ
0: ਹਾਂਜੀ ਬਿਲਕੁਲ
3: ਉਹ ਜਿਹੜੀ ਕ੍ਰਿਮੀਨਲ ਆ ਨਾ
0: ਹਾਂਜੀ ਹਾਂਜੀ
3: ਮੁਸਲਿਮ ਲਿਖਦੇ ਆ ਉਹ ਮੈਂ ਨਾ ਕਈ ਗੋਰਿਆਂ ਨਾਲ ਗੱਲ ਕੀਤੀ ਮੈਂ ਕਿਹਾ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਆਹ ਜਿਹੜੇ ਦੋ ਪਾਰਟੀਆਂ ਦੋ ਪਾਰਟੀਆਂ ਮੈਂ ਕਿਹਾ ਵੀ ਇਹ ਮੁਸਲਿਮ ਕ੍ਰਿਮੀਨਲ ਕਾਹਦੇ ਲਿਖਦੇ ਆ ਕਿਉਂਕਿ ਉਹ ਮਤਲਬ ਕਿ ਉਹਨਾਂ ਦਾ ਕਹਿਣਾ ਇਹ ਚਾਹੁੰਦੇ ਆ ਵੀ ਜਿਹੜੇ ਫੋਰਨਰ ਆ ਨਾ ਮੁਸਲਿਮ ਕ੍ਰਿਮੀਨਲ
0: ਜੀ
3: ਮੈਂ ਕਿਹਾ ਇੱਥੇ ਉਹਨਾਂ ਕੋਲ ਸਾਰੇ ਕਹੋ ਸਾਰੇ ਫੋਰਨਰ ਕ੍ਰਿਮੀਨਲ ਉਹਨਾਂ ਬਾਹਰ ਕੱਢੋ
0: ਜੀ
3: ਕੱਲਾ ਮੁਸਲਿਮ ਲਫ਼ਜ਼ ਵਰਤ ਕੇ ਉਹ ਤੁਸੀਂ ਇੱਕ ਇੱਕ ਤੇ ਟੈਗ ਨਾ ਲਾਓ
0: ਬਿਲਕੁਲ
3: ਮੈਂ ਇੰਡੀਆ ਤੋਂ ਮੈਂ ਸਰਦਾਰ ਆ ਮੈਂ ਸਿੱਖ ਆ ਮੈਂ ਕਿਹੜਾ ਕ੍ਰਿਮੀਨਲ ਨਹੀਂ ਹੋ ਸਕਦਾ
0: ਬਿਲਕੁਲ ਹੈ ਜੀ
3: ਇੱਥੇ ਕੁਝ ਇੱਥੇ ਕੋਈ ਜਰਮਨ ਤੋਂ ਆਇਆ ਕੋਈ ਅਮਰੀਕਾ ਤੋਂ ਆਇਆ
0: ਬਿਲਕੁਲ
3: ਰਸ਼ੀਆ ਤੋਂ ਆਇਆ ਉਹ ਕਿਹੜਾ ਨਹੀਂ ਹੋ ਸਕਦੇ
0: ਬਿਲਕੁਲ ਹੈ ਬਿਲਕੁਲ
3: ਜੇ ਤੁਸੀਂ ਕ੍ਰਿਮੀਨਲ ਕਹਿਣਾ ਸਾਰਿਆਂ ਨੂੰ
0: ਸਾਰਿਆਂ
3: ਕ੍ਰਿਮੀਨਲ ਕ੍ਰਿਮੀਨਲ ਜਿਹੜੇ ਹੈਗੇ ਆ ਉਹਨਾਂ ਨੂੰ ਅਸੀਂ ਬਾਹਰ ਕਰਨਾ ਉਹ ਜਿੱਥੇ ਉਹ ਜਿਹੜਾ ਮਰਜ਼ੀ ਹੋਵੇ
0: ਬਿਲਕੁਲ ਹੈ ਜੀ ਦਰੁਸਤ ਹੈ ਜੀ
3: ਕਿਉਂਕਿ ਬਹੁਤ ਮੁਸਲਮਾਨ ਮੇਰੇ ਨਾਲ ਜਦ ਰਹਿੰਦੇ ਆ ਮੇਰੇ ਨਾਲ ਬਹੁਤ
0: ਚੰਗੇ ਵੀ ਹੈ ਬਿਲਕੁਲ ਹੈਗੇ ਆ ਜੀ ਉਹ ਇਹਨਾਂ ਚੀਜ਼ਾਂ ਚ ਬਲੀਵ ਨਹੀਂ ਕਰਦੇ ਕਈ ਤਾਂ ਇਦਾਂ ਦੇ ਵੀ ਹੈਗੇ ਆ ਬਿਲਕੁਲ
3: ਯਾਰ ਭਾਜੀ ਮੈਂ ਇੱਕ ਨੂੰ ਜਾਣਦਾ ਮੇਰਾ ਗੁਆਂਢੀ ਸੀਗਾ ਉਹ
0: 25 ਸਾਲ
3: ਹੋ ਗਿਆ ਮੇਰਾ ਮੇਰੀ ਜਿੰਨੀ ਉਹਨੇ ਹੈਲਪ ਕੀਤੀ ਗੱਲ ਨਹੀਂ ਜਾਣਦਾ
0: ਬਿਲਕੁਲ
3: ਬਾਹਰ ਕੱਢਿਆ ਜਨਮਾਂ ਚੋਂ
0: ਹਾਂਜੀ ਬਿਲਕੁਲ ਹੈ ਜੀ
3: ਮੇਰਾ ਤਾਂ ਜਹਾਜ਼ ਤਿਆਰ ਕਰਾਤਾ ਸੀ ਘਰਦਿਆਂ ਨੇ
0: ਜੀ
3: ਜਿਹੜੇ ਆਪਣੇ ਆਪਣੇ ਸਕੇ, ਉਹਨਾਂ ਨੇ ਵਿਚਾਰਿਆ ਮੇਰੀ ਹੈਲਪ ਕੀਤੀ ਕਿਉਂਕਿ ਉਦੋਂ ਮੈਨੂੰ ਡੈਮੇਜ ਨਹੀਂ ਸੀ ਆਉਂਦੀ
0: ਜੀ, ਬਿਲਕੁਲ ਜੀ
3: ਬਿਲਕੁਲ। ਇਸ ਕਰਕੇ ਆਪਾਂ ਸਾਰਿਆਂ ਤੇ ਨਹੀਂ ਟੈਲ ਦਿੱਤਾ,
0: ਸਾਰਿਆਂ ਤੇ ਨਹੀਂ, ਬਿਲਕੁਲ ਹਰ ਧਰਮ ਵਿੱਚ ਮਾੜੇ ਚੰਗੇ ਹੈਗੇ ਨੇ ਜੀ, ਹਰ ਪਰਿਵਾਰ ਚ ਨੇ ਜੀ, ਬਿਲਕੁਲ ਹਰ ਦੇਸ਼ ਚ ਨੇ ਜੀ।
3: ਇਹਦੀ ਐਗਜ਼ਾਮਪਲ ਜਿੱਥੇ ਮਰਜ਼ੀ ਜੋੜ ਲਓ ਤੁਸੀਂ, ਜੋੜ ਲਓ ਜੀ, ਕਹਿੰਦੇ ਵੀ ਪੋਸਟ ਵਾਲ ਚੰਗੇ ਵੀ ਆ, ਪੋਸਟ ਵਾਲ ਮਾੜੇ ਵੀ ਆ,
0: ਬਿਲਕੁਲ
3: ਸਰਦਾਰ ਚੰਗੇ ਵੀ, ਸਰਦਾਰ
0: ਮਾੜੇ ਵੀ ਆ, ਬਿਲਕੁਲ
3: ਹਿੰਦੂ ਚੰਗੇ ਹਿੰਦੂ ਗੰਦੇ ਵੀ ਆ,
0: ਬਿਲਕੁਲ ਹੈ
3: ਜੀ। ਇਹ ਆਪਾਂ ਜਿੱਥੇ ਮਰਜ਼ੀ ਜੋੜ ਲਈਏ,
0: ਜੋੜ ਲਈਏ, ਬਿਲਕੁਲ।
3: ਪਰ ਜੇ ਆਪਾਂ ਪੂਰ ਸਿੱਖ ਕੌਮ ਨੂੰ ਗਲਤ ਕਹਿ ਦਈਏ ਜਾਂ ਪੂਰੇ,
0: ਉਹ ਗਲਤ ਹੈ ਜੀ, ਬਿਲਕੁਲ ਹੈ,
3: ਉਹ ਆਪਣੀ ਦਾ ਨਹੀਂ ਕਰ ਸਕਦਾ,
0: ਨਹੀਂ ਕਰ ਸਕਦੇ ਜੀ, ਬਿਲਕੁਲ। ਥੈਂਕ ਯੂ ਬਹਾਦਰ ਜੀ, ਬਹੁਤ ਬਹੁਤ ਸ਼ੁਕਰੀਆ ਜੁੜਨ ਲਈ ਜੀ, ਚੰਗੇ ਵਿਚਾਰ।
3: ਥੈਂਕ ਯੂ,
0: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ। ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ।
4: ਸਤਿ ਸ੍ਰੀ ਅਕਾਲ ਭਾਰਤ ਜੀ, ਸਾਰੇ ਵੀਰਾਂ ਨੂੰ ਜੀ,
0: ਸਤਿ ਸ੍ਰੀ ਅਕਾਲ ਜੀ।
4: ਗੱਲਾਂ ਬਾਤਾਂ ਹੋਈਆਂ ਸੈਣੀ ਔਜਲਾ ਜੀ ਤੇ ਖਾਸ ਕਰਕੇ ਆਪਣੇ ਬਹਾਦਰ ਵੀਰ,
0: ਬਿਲਕੁਲ ਹੈ ਜੀ
4: ਜੀ। ਮੈਂ ਵੀ ਠੀਕ ਹੈ, ਇਹਨਾਂ ਦੀ ਡੋਲ ਜੀ ਨਾਲ ਜੁੜਿਆ ਸੀ ਕਿਸੇ ਟਾਈਮ ਤੇ
0: ਜੀ,
4: ਕਿਉਂਕਿ ਸਾਡੇ ਲੋਕ ਆਪਾਂ ਜਿੰਨੇ ਵੀ ਲੋਕ ਹੈਗੇ ਨਾ, ਤੁਸੀਂ ਹਿੰਦੀ ਚੈਨਲ ਯੂਟਿਊਬ ਦੇ ਮੈਨੂੰ ਲੱਗਦਾ ਕੋਈ ਵੀ ਨਹੀਂ ਸੱਜਣ ਸੁਣਦਾ
0: ਜੀ,
4: ਵੀ ਜਿੰਨੇ ਮੈਂ ਉਹਨਾਂ ਨਾਲ ਲਿੰਕ ਦੇ ਵਿੱਚ ਰਹਿਣਾ
0: ਜੀ,
4: ਚੰਗੇ ਚੰਗੇ ਬੰਦੇ ਜਿਹੜੇ ਵਧੀਆ ਆਪਣੇ ਜਰਨਲਿਸਟ ਨੇ, 70-70 75-80 ਸਾਲਾਂ ਦੇ ਜੀ
0: ਜੀ,
4: ਕਿਸੇ ਦੀ ਨਿਗਾਹ ਵਿੱਚ ਤਾਂ ਸਹੀ ਹੋਣ ਜੀ, ਘੱਟੋ ਘੱਟ ਸਰਕਾਰ
0: ਜੀ,
4: ਗੱਲ ਤਾਂ ਇਹ ਆ
0: ਜੀ,
4: ਕੋਈ ਤਾਂ ਕੰਮ ਸਾਡਾ ਸਹੀ ਨਹੀਂ ਹੋਣ ਡਿਆ
0: ਜੀ,
4: ਜਾਂ ਸਾਨੂੰ ਇਹ ਦੱਸਣ
0: ਹੁਣੇ
4: ਤੁਸੀਂ ਆਪਣੇ ਨਾਲ ਇਹ ਵੀ ਕਹਿ ਕੇ ਗਏ ਸੀ ਨਾ ਕਿ ਜਦੋਂ ਆ ਜਾਣ ਕੋਈ ਕੋਈ ਗੱਲ ਕੀਤੀ ਸੀਗੀ
0: ਜੀ,
4: ਇਹਨਾਂ ਦੇ ਵੱਡੇ ਇੰਕ ਟੈਂਕ ਰੱਖੇ ਹੋਏ ਮਗਲੇ ਬੰਨੇ,
0: ਬਿਲਕੁਲ ਹੈਗੇ ਨੇ ਜੀ
4: ਇੰਕ ਟੈਂਕ, ਤਾਂ ਭਾਜੀ ਦੱਸੋ ਜਦੋਂ ਇਹ ਕਿਹੜੇ ਕਾਨੂੰਨ ਦੇ ਰਖਵਾਲੇ ਆ
0: ਜੀ,
4: ਸਹੀ ਮਾਇਨੇ ਵਿੱਚ
0: ਜੀ,
4: ਸਾਡੇ ਆਪਣੇ ਚੁਣਾਵ ਯੋਗ ਜੀ
0: ਜੀ,
4: ਜਿਹੜੇ ਕਿ ਇੱਕ ਜਮਾ ਹੀ ਜਿਹਨੂੰ ਆਪਾਂ ਕਹਿ ਦਈਏ ਸਾਂਝੇ ਹੋਣੇ ਚਾਹੀਦੇ ਆ
0: ਜੀ,
4: ਉਹ ਹੀ ਉਹਨਾਂ ਦੇ ਮਗਰ ਖੜੇ ਆ ਡਾਂਗ ਪੈਰ ਗੱਡ ਕੇ
0: ਜੀ,
4: ਤੇ ਫਿਰ ਥਿੰਕ ਟੈਂਕ ਏਡੂ ਵੱਡੇ ਕੀ ਹੋ ਜਾਣਗੇ ਦੱਸੋ ਮੈਨੂੰ,
0: ਬਿਲਕੁਲ ਹੈ ਜੀ,
4: ਇਹ ਪੈ ਜੂਗਾ ਕੋਈ ਫਰਕ
0: ਜੀ,
4: ਜਿੰਨੇ ਮਰਜ਼ੀ ਸਾਲ ਕੱਢ ਲੈ ਕੱਢ ਲੈਣੇ, ਗੱਲ 47 ਦੀ ਕਰਦੇ ਆ, ਪਤਾ ਨੀ ਕਿੱਥੋਂ ਤੱਕ ਇਹਨਾਂ ਨੇ ਖਿੱਚ ਕੇ ਜਾਣਾ ਵਾ
0: ਜੀ,
4: ਗੱਲ ਤਾਂ ਵੀ ਨਾ ਲੈਣਾ
0: ਜੀ,
4: ਜਾਂ ਤਾਂ ਇੱਕ ਆਪਾਂ ਦੇਖੋ ਨਾ ਇੱਕ ਹੁੰਦੀ ਇਮਾਨਦਾਰੀ
0: ਜੀ,
4: ਠੀਕ ਆ ਸਾਡੇ ਮਨਮੋਹਨ ਸਿੰਘ ਜੀ ਦੇ ਵਿੱਚ ਇਮਾਨਦਾਰੀ ਰੱਜ ਕੇ ਸੀਗੀ, ਪੜ੍ਹੇ ਲਿਖੇ ਸੀਗੇ ਤੇ ਦੂਜਿਆਂ ਦੇ ਕਰਕੇ ਉਹ ਬਦਨਾਮ ਹੋ ਗਏ
0: ਜੀ,
4: ਤੇ ਜਿਹੜੀ ਹੁਣ ਭਾਜੀ ਨੇ ਗੱਲ ਇੱਕ ਕੀਤੀ ਆ ਵੀ ਸਾਡੇ ਜਿੰਨੇ ਆਪਣੇ ਈਸਾਈ ਐਰਾ ਵਗੈਰਾ ਖਤਮ ਹੋ ਗਿਆ
0: ਜੀ,
4: ਭਾਜੀ ਜਿਹੜੀ ਸਰਕਾਰ ਆਈ ਨਾ ਤਾਮਿਲਨਾਡੂ ਦੇ ਵਿੱਚ
0: ਹਾਂਜੀ,
4: ਆਪਣਾ ਜਿਹੜਾ ਵਿਜੇ ਸੋਚ ਰਾਹੁਲ ਦੇ ਨਾਲ ਰਲਦੀ ਸੀਗੀ
0: ਜੀ,
4: ਉਹਨਾਂ ਦੀ ਇੱਕ ਦੂਜੇ ਨਾਲ ਸੀਟਾਂ ਦਾ ਲੈਣ ਦੇਣ ਹੋਇਆ ਸੀਗਾ
0: ਜੀ,
4: 70 ਸੀਟਾਂ ਦਿੰਦੇ ਸੀ ਕਾਂਗਰਸ ਨੂੰ
0: ਜੀ,
4: ਉਦੋਂ ਕਾਂਗਰਸ ਡੀ ਰਾਜਾ ਦੇ ਮਗਰ ਲੱਗ ਕੇ
0: ਮੰਨੀ ਨੀ ਜੀ, ਬਿਲਕੁਲ
4: ਕੋਈ ਪੁਰਾਣਾ ਗੱਠਜੋੜ ਸੀਗਾ
0: ਜੀ,
4: ਚੱਕਰ ਇਹ ਆ
0: ਜੀ,
4: ਤੇ ਹੁਣ ਜੇ ਮੰਨ ਲਓ 29 ਦੀਆਂ ਵੋਟਾਂ ਪੈਂਦੀਆਂ ਵਾ ਐਮਪੀ ਦੀਆਂ
0: ਜੀ,
4: ਜੇ ਤਾਮਿਲਨਾਡੂ ਦੇ ਵਿੱਚ ਅੱਡੀ ਰਾਜਾ ਉਹਨਾਂ ਦੇ ਪੱਲੇ ਵੀ ਕੁਛ ਨੀ ਪੈਣਾ
0: ਜੀ,
4: ਜੇ ਕਾਂਗਰਸ ਨੇ ਉਹਦੇ ਨਾਲ ਅਲਾਇੰਸ ਕੀਤਾ ਕੋਈ ਸੋਚ ਸਮਝ ਕੇ ਕੀਤਾ
0: ਜੀ,
4: ਉਹਨਾਂ ਨੂੰ ਪਤਾ ਵਾ ਡੀ ਰਾਜਾ ਦੇ ਕੱਲ ਨੂੰ ਪੱਲੇ ਹੁਣ ਕੁਛ ਨੀ ਹੈਗਾ,
0: ਬਿਲਕੁਲ
4: ਤੇ ਮੈਂ ਗੱਲ ਕਰਾਂਗਾ ਪੰਜਾਬ ਦੀ, ਚਲੋ ਮੋਦੀ ਸਾਹਿਬ ਹੋ ਕੇ ਗਏ ਆ
0: ਜੀ,
4: ਪਰ ਅੱਜ ਤੱਕ ਸਾਨੂੰ ਕੋਈ ਪਲੱਸ ਪੁਆਇੰਟ ਨੀ ਮੋਦੀ ਸਾਹਿਬ ਨੇ ਪੰਜਾਬ ਚ ਆ ਕੇ ਦਿੱਤਾ
0: ਜੀ,
4: ਚੱਕਰੇ ਆ
0: ਜੀ,
4: ਜਿੰਨੇ ਮਰਜ਼ੀ ਤੁਸੀਂ ਇਹਨਾਂ ਦੇ ਪਹਿਲੇ ਵੀ ਦੌਰੇ ਦੇਖ ਲਓ ਚੈੱਕ ਕਰ ਲਓ ਜਾਂ ਕਿੱਦਾਂ
0: ਜੀ,
4: ਪਰ ਸਾਨੂੰ ਉਹਨਾਂ ਤੋਂ ਕੋਈ ਨਾ ਵਧੀਆ ਉਮੀਦ ਨੀ ਜਾਗੀ ਪੰਜਾਬੀਆਂ ਨੂੰ
0: ਜੀ,
4: ਜੇ ਇੱਕ ਤਾਂ ਆਪਾਂ ਪ੍ਰਾਪੋਗੰਡਾ ਕਰਨਾ ਝੂਠ ਮਾਰ ਕੇ ਕਰਨਾ
0: ਜੀ,
4: ਜਿਹੜਾ ਕਿ ਇਹ ਕਰੀ ਜਾਂਦੇ ਆ,
0: ਬਿਲਕੁਲ ਹੈ ਜੀ,
4: ਆਪਾਂ ਨੂੰ ਪਤਾ ਹੀ ਆ
0: ਜੀ
4: ਭਾਜੀ, ਕਿੱਡੇ ਕਿੱਡੇ ਦੇਸ਼ਾਂ ਦੇ ਵਿੱਚ ਵਧੀਆ ਕੰਟਰੀ ਹੈਗੇ, ਕੈਨੇਡਾ ਅਮਰੀਕਾ
0: ਜੀ,
4: ਇੰਗਲੈਂਡ ਨਿਊਜ਼ੀਲੈਂਡ ਵਰਗੇ, ਉੱਥੇ ਤੋਂ ਜਾ ਕੇ ਤਾਂ ਹੁਣ ਦੇਖ ਲਓ ਜਿਵੇਂ ਹੁਣ ਅੱਜ ਦੱਸਿਆ ਮੈਨੂੰ ਤਾਂ ਪਹਿਲਾਂ ਹੀ ਪਤਾ ਵਾ ਜਿੰਨੀ ਵੀ ਉਹਨਾਂ ਦੇ ਭੀੜ ਇਕੱਠੀ ਕੀਤੀ ਆ, ਇਹਨਾਂ ਦੇ ਜਹਾਜ਼ਾਂ ਦਾ ਜਹਾਜ਼ ਭਰ ਭਰ ਕੇ ਆਏ।
0: ਬਿਲਕੁਲ,
4: ਇਹਦਾ ਮਤਲਬ ਜਿਹੜੀ ਇਸ਼ਤਿਹਾਰਬਾਜੀ ਅਸੀਂ ਇੰਡੀਆ ਦੇ ਵਿੱਚ ਕਰਦੇ ਪਏ ਆ, ਅਸੀਂ ਕਸਰ ਉਹ ਬਾਹਰ ਜਾ ਕੇ ਛੱਡੀ
0: ਜੀ। ਉਹ ਇਹਦੇ ਨਾਲ ਦੇਖੋ ਕਿਸੇ ਨੇ ਕਿਤੇ ਇਹ ਵੀ ਛਵੀ ਆਪਣੀ ਸਵਾਰਨ ਦੇ ਵਿੱਚ ਪਏ ਹੈ ਨਾ, ਜਿੱਦਾਂ ਹੁਣ ਚਲੋ ਇੰਡੀਆ ਅਮੈਰੀਕਾ ਆਪਣੀ ਡਾਂਗ ਕਿਤੇ ਨਾ ਕਿਤੇ ਰੱਖਦਾ, ਉਹ ਚਾਹੇ ਚਾਈਨਾ ਹੈ ਚਾਹੇ ਇੰਡੀਆ ਹੈ ਤੇ ਚਾਹੇ ਦੋ ਤਿੰਨ ਮੁਲਕ ਹੋਲ ਨੇ, ਉਹਨਾਂ ਦੇ ਉੱਤੇ ਡਾਂਗ ਜ਼ਰੂਰ ਰੱਖਦਾ ਕਿ ਘੱਟ ਗਿਣਤੀਆਂ ਦੇ ਉੱਤੇ ਜੋ ਕੁਝ ਤੁਸੀਂ ਕਰ ਰਹੇ ਹੋ ਉਹ ਲਾਲ ਲਕੀਰ ਦੇ ਵਿੱਚ ਨੇ ਤਿੰਨ ਚਾਰ ਮੁਲਕ, ਤੇ ਉਹ ਕਿਤੇ ਨਾ ਕਿਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਆਪਣੀ ਛਵੀ ਨੂੰ ਸੁਧਾਰਨ ਦੇ ਲਈ ਇਹ ਚੀਜ਼ਾਂ ਵੀ ਕਰ ਰਹੇ ਹਨ।
4: ਉਹਨਾਂ ਨੂੰ ਪਤਾ ਵਾ, ਉਹਨਾਂ ਨੂੰ ਪਤਾ ਜੋ ਇੰਡੀਆ ਚ ਹੋ ਰਿਹਾ, ਇਹ ਤਾਂ ਨਹੀਂ ਗੱਲ ਹੈਗੀ ਸਰਕਾਰ ਕੋਲ ਹੁੰਦੀ ਆ
0: ਜੀ,
4: ਇਹ ਤਾਂ ਨਹੀਂ ਗੱਲ ਹੈਗੀ। ਫਿਰ
0: ਜੀ
4: ਹੁਣ ਰਾਤੀ ਆਪਣੇ ਇੱਕ ਸੱਜਣ ਸਾਡੇ ਨਾਲ ਗਰੁੱਪ ਦੇ ਵਿੱਚ ਆਪਣੇ ਰਲੇ ਹੋਏ ਆ,
0: ਹਾਂਜੀ
4: ਆਪਣੇ ਸਾਊਥ ਅਫਰੀਕਾ ਤੋਂ ਨੇ
0: ਜੀ,
4: ਜੱਸੀ ਜੀ
0: ਜੀ।
4: ਉਹ ਦੇਖੋ ਜੀ, ਉਹਨਾਂ ਦੇ ਕੱਲੇ ਹੈਗੇ ਨੇ, ਬੇਟਾ ਉਹਨਾਂ ਦਾ ਆਸਟ੍ਰੇਲੀਆ ਵਾ, ਘਰਦਿਆਂ ਦੀ ਡੈਥ ਹੋ ਚੁੱਕੀ ਆ
0: ਜੀ।
4: ਉਹ ਦੇਖੋ ਉਹਨਾਂ ਦਾ ਗਰੁੱਪ ਟਾਈਪ ਬਣਿਆ ਜੀ, ਉਹਨਾਂ ਦੇ ਨਾਲ ਬਾਕੀ ਸਾਰੇ ਮੁਸਲਿਮ ਵੀ ਰਹਿੰਦੇ ਭਰਾ ਰਹਿੰਦੇ ਆ।
0: ਬਿਲਕੁਲ,
4: ਇੰਨਾ ਵਧੀਆ ਵਰਤਾਓ ਕਰਦੇ ਆ
0: ਜੀ,
4: ਪਰ ਜੀ ਮੈਂ ਤੁਹਾਨੂੰ ਦੱਸ ਨੀ ਸਕਦਾ।
0: ਨਹੀਂ ਆਪਸ ਦੇ ਵਿੱਚ ਤਾਂ ਦੇਖੋ ਕਿਸੇ ਵੀ ਮੁਲਕ ਦੇ ਵਿੱਚ ਦੇਖ ਲਓ, ਜਿੱਦਾਂ ਬਹਾਦਰ ਜੀ ਗੱਲ ਕਰਕੇ ਜਾਂ ਮੇਰਾ ਆਪਣਾ ਵੀ ਐਕਸਪੀਰੀਅੰਸ ਆ, ਉਹ ਆਪਣੇ ਉੱਤੇ ਵੀ ਤਾਂ ਡਿਪੈਂਡ ਕਰਦਾ ਨਾ, ਤੁਸੀਂ ਕਿਸ ਤਰ੍ਹਾਂ ਦਾ ਬਿਹੇਵ ਜਾਂ ਲਿਹਾਜ਼ ਉਹਨਾਂ ਦੇ ਨਾਲ ਰੱਖਦੇ ਹੋ ਨਾ ਜੀ। ਬਹੁਤ ਵਧੀਆ ਵਿਚਰਦੇ ਆ, ਸਹਾਇਤਾ ਵੀ ਕਰਦੇ ਆ, ਖੜਦੇ ਵੀ ਆ ਜਿੱਥੇ ਕੋਈ ਜ਼ਰੂਰਤ ਹੁੰਦੀ ਆ, ਸਾਰਾ ਕੁਝ ਹੀ ਆ ਜੀ। ਬਿਲਕੁਲ, ਇਹ ਤਾਂ ਸਿਆਸਤਦਾਨਾਂ ਨੇ ਆਪਸ ਦੇ ਵਿੱਚ ਲੜਾਇਆ ਹੋਇਆ ਜਾਂ ਇੱਕ ਜਿਹੜਾ ਬਹਾਨਾ ਬਣਾਇਆ ਹੋਇਆ ਵੀ ਆਪਸ ਦੇ ਵਿੱਚ ਬੈਠ ਕੇ ਰਾਜ਼ੀ ਨਹੀਂ ਨੇ।
4: ਮੈਂ ਪੰਜਾਬ ਦੀ ਸਿਆਸਤ ਨਾਲ ਤਾਂ ਕੋਈ ਗੱਲ ਹੀ ਨਹੀਂ ਕਰਨੀ ਚਾਹੁੰਦਾ ਜੀ,
0: ਜੀ
4: ਕਿਉਂਕਿ ਸਾਰੇ ਇੱਕੋ ਕਹਿੰਦੇ ਕੱਟੇ ਵੱਡੇ ਹੀ ਆ ਬਸ।
0: ਬਿਲਕੁਲ,
4: ਮੈਂ ਤਾਂ ਇਹ ਗੱਲ ਕਹਿੰਦਾ ਵਾ
0: ਜੀ,
4: ਬਾਕੀ ਜਿੰਨੀਆਂ ਵੀ ਸਰਕਾਰਾਂ ਉੱਤੇ ਹੁੰਦੀਆਂ ਵਾ ਘੱਟੋ ਘੱਟ ਲੋਕਾਂ ਨੂੰ ਉਹਨਾਂ ਤੋਂ ਬਹੁਤ ਉਮੀਦਾਂ ਹੁੰਦੀਆਂ ਨੇ
0: ਜੀ,
4: ਪਰ ਇੱਕ ਜਿਹੜੀ ਵੱਡੀ ਸਰਕਾਰ ਉੱਤੇ ਸੈਂਟਰ ਵਾਲੀ ਕਰਕੇ
0: ਜੀ
4: ਉਹ ਵੀ ਇੰਨਾ ਕੁਛ ਗਲਤ ਕਰੀ ਜਾਵੇ, ਬਰਦਾਸ਼ਤ ਹੋਣਾ ਬਹੁਤ ਔਖਾ।
0: ਕਿਉਂਕਿ ਦੇਖੋ ਮੋਦੀ ਸਾਹਿਬ ਨੇ ਅੱਜ ਆਪਣੀ ਜ਼ੁਬਾਨੀ ਕਿਹਾ ਕਿ ਪੰਜਾਬ ਦੇ ਵਿੱਚ ਫਰੋਤੀਆਂ, ਨਸ਼ਾ, ਵਾਰਦਾਤਾਂ ਜੋ ਹੋ ਰਹੀਆਂ, ਥਾਣਿਆਂ ਦੇ ਉੱਤੇ ਬਲਾਸਟ ਹੋ ਰਹੇ ਨੇ, ਗੈਂਗਸਟਰਵਾਦ ਹੋ ਰਿਹਾ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਗੱਲਾਂ ਤਾਂ ਕਰ ਗਏ ਨੇ, ਰਿਪੋਰਟਾਂ ਸਾਰਾ ਕੁਝ ਪਹੁੰਚਦਾ, ਪਰ ਤੁਸੀਂ ਵੀ ਫਿਰ ਵੇਸਲੇ ਬੈਠੇ ਹੋ, ਤੁਸੀਂ ਖਿੱਚ ਕਾਹਤੋਂ ਨਹੀਂ ਪਾਉਂਦੇ ਬਈ ਕਿਸੇ ਵੀ, ਤੁਸੀਂ ਪ੍ਰਧਾਨ ਮੰਤਰੀ ਸਾਰੇ ਮੁਲਕ ਦੇ ਹੋ ਤੇ ਤੁਹਾਡਾ ਹੱਕ ਬਣਦਾ ਹੈ, ਉਸ ਹੱਕ ਦੇ ਬਾਬਤ ਤੁਸੀਂ ਕਹੋ ਵੀ ਮੁੱਖ ਮੰਤਰੀਆਂ ਨੂੰ ਉੱਥੇ ਬੁਲਾਓ ਭਾਈ, ਸੂਬਿਆਂ ਚ ਜਿਹਨਾਂ ਦੇ ਹਾਲਾਤ ਇਹ ਨੇ, ਵੀ ਹੋ ਕੀ ਰਿਹਾ ਭਾਈ ਤੁਹਾਡੇ, ਚਾਹੇ ਸਰਕਾਰ ਸਾਡੀ ਉੱਥੇ ਨਹੀਂ ਹੈ ਪਰ ਤੁਹਾਡਾ ਇੰਨਾ ਤਾਂ ਝਾੜਨ ਦਾ ਜਾਂ ਉਹਨਾਂ ਤੋਂ ਜਵਾਬ ਮੰਗਣ ਦਾ ਹੱਕ ਤਾਂ ਉਸ ਅਹੁਦੇ ਦੇ ਉੱਤੇ ਬੈਠ ਕੇ ਬਣਦਾ ਹੀ ਹੈ। ਜੇ ਸਾਡੀ ਜ਼ਰੂਰਤ ਆ ਭਾਈ ਸਾਨੂੰ ਦੱਸੋ, ਜੇ ਤੁਹਾਡੇ ਕੋਲ ਲੋਟ ਨਹੀਂ ਹੁੰਦਾ ਤੇ ਅਸੀਂ ਕਰਾਉਂਦੇ ਆ ਨਾਲ ਰਲ ਕੇ।
4: ਭਾਜੀ ਤਾਂ ਉਹਨਾਂ ਨੇ ਕਰ ਤਾਂ ਲਿਆ ਵਾ
0: ਜੀ,
4: ਇੱਕ ਅਮਰੀਕਾ ਦੀ ਏਜੰਸੀ FBI ਆਪਣੇ
0: ਹਾਂਜੀ
4: ਕਾਰਵਾਈ ਇਹਨੇ ਨਾਮ ਆ ਗਏ ਆ, ਰਹਿ ਕੀ ਗਿਆ ਬਾਕੀ ਜੀ ਦੱਸੋ ਮੈਨੂੰ
0: ਜੀ,
4: ਗੱਲ ਤਾਂ ਇਹ ਆ
0: ਜੀ
4: ਬਾਹਰਲੀਆਂ ਸਰਕਾਰਾਂ ਆ ਗਏ ਤੁਹਾਡੇ ਬੰਦੇ ਕਰਪਟ ਬੰਦਿਆਂ ਦੀਆਂ ਲਿਸਟਾਂ ਬਣਾਈ ਜਾਂਦੇ ਆ, ਤੁਸੀਂ ਕਾਰਵਾਈ
0: ਪਿਛਲੇ ਦਿਨਾਂ
4: ਭਾਜੀ ਤੁਸੀਂ ਆਪਦੀ ਗੋਦੀ ਚ ਰੱਖਿਆ ਉਹਨਾਂ ਨੂੰ, ਦੇਖੋ ਤੁਸੀਂ
0: ਜੀ
4: ਗੱਲ ਕਿੱਥੇ ਜਾਂਦੀ ਫਿਰ, ਸੋਚਣ ਵਾਲੀ ਨਾ। ਮੈਂ ਤਾਂ ਇਹ ਗੱਲ ਕਹੂੰਗਾ ਜੇ ਤੁਸੀਂ ਪੱਗ ਬੰਨ ਕੇ ਪੱਗ ਦੀ ਸ਼ਾਨ ਪੰਜਾਬ ਦੇ ਵਿੱਚ ਵਧਾਉਣੀ ਆ ਪੰਜਾਬ ਨੂੰ
0: ਜੀ,
4: ਤੇ ਸੱਚ ਤੇ ਖੜੋ,
0: ਸੱਚ ਤੇ ਖੜੋ,
4: ਗੱਲ ਤਾਂ ਇਹ ਹੈ।
0: ਬਿਲਕੁਲ
4: ਹਾਂਜੀ
0: ਜੀ,
4: ਗੱਲ
0: ਬਿਲਕੁਲ,
4: ਜਦੋਂ ਵੀ ਕੋਈ ਏਦਾਂ ਦੇ ਲੀਡਰ ਆਉਂਦੇ ਨੇ
0: ਜੀ,
4: ਖੱਜਲ ਖੁਆਰੀ ਕੀ ਨਾ ਆਮ ਲੋਕਾਂ ਦੀ ਹੁੰਦੀ ਆ।
0: ਬਿਲਕੁਲ ਹੈ ਜੀ,
4: ਕੀ ਲੋੜ ਆ ਰਸਤੇ ਬੰਦ ਕਰਨ ਦੀ
0: ਜੀ,
4: ਤੁਸੀਂ ਆਪਦੇ ਰਸਤੇ ਉਧਰ ਦੇ ਬਣਾ ਲਓ ਨਾ, ਲੋਕਾਂ ਨੂੰ ਕਿਉਂ ਤੰਗ ਕਰਦੇ ਹੋ
0: ਜੀ,
4: ਭੀੜ ਭੜੱਕਾ ਕਿੱਧਰ ਹੋ ਜਾਂਦਾ ਵਾ
0: ਜੀ,
4: ਕੀ ਗੱਲ ਇਹਦਾ ਮਤਲਬ, ਜਦੋਂ ਇਹ ਹੁੰਦੇ ਆ ਜਦੋਂ ਵੱਡੇ ਨੇਤੇ ਆ ਉਦੋਂ ਲੋਕ ਜਿਹੜੇ ਆਮ ਲੋਕੀ ਵੋਟਾਂ ਪਾਉਂਦੇ ਤੁਹਾਨੂੰ ਉਹੀ ਉਹੀ ਖਰਾ ਖੱਜਲ ਖੁਆਰੀ ਹੁੰਦੀ ਆ, ਤੁਹਾਡੀ ਨੀ ਕਦੀ ਹੋਈ, ਤੁਹਾਡੀਆਂ ਨੀ ਕਦੀ ਗੱਡੀਆਂ ਰੁਕੀਆਂ, ਗੱਲ ਤੇ ਆ। ਭਾਜੀ ਅੱਜ ਇੱਕ ਪੋਸਟ ਪਾਈ ਕਿਸੇ ਨੇ
0: ਜੀ,
4: ਅੱਜ ਇੱਕ ਪੋਸਟ ਪਾਈ ਸੀਗੀ, ਉਹਨਾਂ ਨੇ ਦੱਸੀ ਪਤਾ ਨੀ ਫੇਕ ਪਾ ਦਿੰਦੇ ਤੁਹਾਨੂੰ ਪਤਾ ਹੀ ਆ, ਵਾਧੂ ਲਾਣਾ ਬੈਠਾ ਹੀ ਆ
0: ਬਿਲਕੁਲ
4: ਯੂਟਿਊਬਰ
0: ਜੀ,
4: ਉਹਨੇ ਪਾਇਆ ਸੀ ਜੀ ਬੀਜੇਪੀ ਵੱਲੋਂ ਆਪਣੇ ਆਜੇ ਜੀ ਢਿੱਲੋਂ ਸਾਹਿਬ ਆਪਣੇ
0: ਆਪਣੇ
4: ਵਾਲੇ ਜੀ
0: ਹਾਂਜੀ ਗਰੇਵਾਲੇ ਜੀ, ਇੱਕ ਤਾਂ ਉਹਨਾਂ ਦੇ ਪ੍ਰਧਾਨ ਨੇ ਦੂਸਰੇ ਗਰੇਵਾਲ ਹੋ ਗਿਆ ਜੀ,
4: ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਗਿਆ ਜੀ ਪੰਜਾਬ ਦੇ ਵਿੱਚ ਆਉਣ ਵਾਲੀਆਂ ਵੋਟਾਂ ਦੇ ਵਿੱਚ, ਇਹਦਾ ਫੇਕ ਸੀਗਾ
0: ਜੀ,
4: ਵਿੱਚ ਕਮੈਂਟ ਕਿਸੇ ਨੇ ਕਮੈਂਟ ਪੜਿਆ ਸੀਗਾ
0: ਜੀ,
4: ਉਹ ਕਹਿੰਦੇ ਅਕਾਲੀ ਦਲ ਵਾਲਿਆਂ ਨੂੰ ਕਹਿੰਦੇ ਬਾਬੇ ਰਾਮ ਰਹੀਮ ਜੀ ਨੂੰ ਆਪਦਾ ਮੁੱਖ ਮੰਤਰੀ ਲਾ ਦੇਣਾ ਚਾਹੀਦਾ ਨਾਲ ਹੀ
0: ਜੀ।
4: ਇਹ ਤਾਂ ਲੋਕੀ ਇਹਦਾਂ ਦੀਆਂ ਗੱਲਾਂ ਕਰਦੇ, ਦੱਸੋ।
0: ਬਿਲਕੁਲ ਹੈ ਜੀ, ਬਿਲਕੁਲ ਹੈ।
4: ਇਸ ਕਰਕੇ ਸਾਡੇ ਲੀਡਰਾਂ ਨੂੰ ਸੋਚਣਾ ਪਊਗਾ
0: ਜੀ,
4: ਜੋ ਕੁਛ ਹੋ ਗਿਆ ਵਾ, ਇਹ ਸਰਕਾਰਾਂ ਨੇ ਸਾਨੂੰ ਬਹੁਤ ਕੁਛ ਦਿਖਾ ਦਿੱਤਾ ਵਾ
0: ਜੀ,
4: ਚੰਗੇ ਬਣਨਾ ਬੜੀ ਔਖਾ ਜੀ। ਮੈਂ ਤਾਂ ਇਹ ਗੱਲ ਕਹੂੰਗਾ, ਜੇ ਪੰਜਾਬ ਨੂੰ ਬਚਾਉਣਾ ਵਾ ਤੇ ਕੋਈ ਚੰਗੇ ਲੀਡਰ ਅੱਗੇ ਆ ਜਾਣ,
0: ਇਹਦੇ
4: ਬੇੜਾ ਤਾਂ ਗਰਕ
0: ਹੋਇਆ। ਬਿਲਕੁਲ ਬਿਲਕੁਲ ਸਹਿਮਤ ਹੈ। ਸ਼ੁਕਰੀਆ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਂਝ ਦੇ ਲਈ ਜੀ, ਚੰਗੇ ਵਿਚਾਰਾਂ ਲਈ। ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਸਾਂਝੀ ਰਜਿੰਦਰ ਜੀਰਾ ਜੀ ਜੁੜੇ ਸਨ, ਆਪਣੇ ਜਜ਼ਬਾਤ ਸਾਂਝੇ ਕਰਕੇ ਗਏ ਨੇ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਅੱਜ ਦੋਸਤੋ, ਨਾਵਲ ਫਿਰ ਰਹਿ ਜਾਣਾ ਜੀ, ਤੇ ਸਮਾਂ ਆਪਣਾ ਸਮਾਪਤੀ ਵੱਲ ਨੂੰ ਚੱਲ ਰਿਹਾ, ਤੇ ਇੰਟਰਨੈਸ਼ਨਲ ਖਬਰਾਂ ਜਿਹੜੀਆਂ ਨੇ ਦੋ ਚਾਰ ਉਹਨਾਂ ਦਾ ਵੀ ਧਿਆਨ ਮਾਰਦੇ ਹਾਂ, ਕਿਉਂਕਿ ਕਾਫੀ ਇੰਟਰਸਟਿੰਗ ਨੇ। ਟਰੰਪ ਦਾ ਜਿਹੜਾ ਹੈ ਅਮਰੀਕਾ ਵਾਸੀਆਂ ਨੂੰ ਸੰਬੋਧਨ ਉਹਨੇ ਕੀਤਾ ਹੈ, ਕੀ ਕਹਿੰਦਾ ਉਹਦੇ ਵਿੱਚ ਕਿ ਚੀਨ ਨੇ ਚੋਰੀ ਕੀਤਾ ਹੈ 22 ਕਰੋੜ ਵੋਟਰਾਂ ਦਾ ਡਾਟਾ, ਤੇ ਟਰੰਪ ਨੇ 2020 ਦੀਆਂ ਚੋਣਾਂ ਨੂੰ ਜਿਹੜਾ ਦੱਸਿਆ ਧਾਂਦਲੀ ਵਾਲਾ। ਟਰੰਪ ਨੇ ਚੋਣ ਸੁਰੱਖਿਆ ਨੂੰ ਲੈ ਕੇ ਦੇਸ਼ ਨੂੰ ਸੰਬੋਧਨ ਕੀਤਾ। ਇਸ ਦੇ ਦੌਰਾਨ ਟਰੰਪ ਨੇ ਪਿਛਲੀਆਂ ਚੋਣਾਂ ਦੇ ਨਤੀਜਿਆਂ ਦੇ ਉੱਤੇ ਸ਼ੱਕ ਜ਼ਾਹਰ ਕੀਤਾ। ਉਹਨਾਂ ਕਿਹਾ ਕਿ 2020 ਦੀ ਰਾਸ਼ਟਰਪਤੀ ਚੋਣ ਧਾਂਦਲੀ ਵਾਲੀ ਸੀ, ਤੇ ਉਹਨਾਂ ਚੀਨ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਚੀਨ ਨੇ 22 ਕਰੋੜ ਅਮਰੀਕੀ ਵੋਟਰਾਂ ਦਾ ਡਾਟਾ ਚੋਰੀ ਕੀਤਾ ਤੇ ਇਸ ਦੇ ਨਾਲ ਜੁੜੀ ਖੁਫੀਆ ਜਾਣਕਾਰੀ ਰਾਸ਼ਟਰਪਤੀ, ਕਾਂਗਰਸ ਅਤੇ ਜਨਤਾ ਤੋਂ ਛੁਪਾਈ ਗਈ। ਟਰੰਪ ਨੇ ਦਾਅਵਾ ਕੀਤਾ ਕਿ ਖੁਫੀਆ ਏਜੰਸੀਆਂ ਨੇ ਅਮਰੀਕੀ ਚੋਣਾਂ ਦੇ ਵਿੱਚ ਗੜਬੜ ਕਰਨ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਨੂੰ ਛੁਪਾਇਆ। ਨਾਲ ਕਿਹਾ ਗਿਆ ਕਿ ਚੀਨ ਨੇ 2020 ਦੀ ਚੋਣ ਦੇ ਦੌਰਾਨ ਅਮਰੀਕੀ ਚੋਣ ਡਾਟਾ ਦੇ ਨਾਲ ਹੁਣ ਤੱਕ ਦੀ ਸਭ ਤੋਂ ਵੱਡੀ ਛੇੜਛਾੜ ਕੀਤੀ। ਦੇਸ਼ ਦੇ ਨਾਂ ਆਪਣੇ ਸੰਬੋਧਨ ਦੇ ਵਿੱਚ ਟਰੰਪ ਨੇ ਕਿਹਾ ਕਿ ਹਾਲ ਹੀ ਦੇ ਵਿੱਚ ਜਨਤਕ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਕਿ 2020 ਦੀ ਚੋਣ ਦੇ ਸਮੇਂ ਤੋਂ ਸ਼ੁਰੂ ਹੋ ਕੇ ਕਈ ਸਾਲਾਂ ਤੱਕ ਚੀਨ ਨੇ ਚੋਣ ਡਾਟਾ ਦੇ ਨਾਲ ਇਤਿਹਾਸ ਦੀ ਸਭ ਤੋਂ ਵੱਡੀ ਛੇੜਛਾੜ ਕੀਤੀ ਹੈ, ਜਿਸ ਦੇ ਨਤੀਜੇ ਵਜੋਂ ਚੀਨ ਨੇ 22 ਕਰੋੜ ਅਮਰੀਕਨ ਵੋਟਰਾਂ ਦੀਆਂ ਫਾਈਲਾਂ ਗੈਰ ਕਾਨੂੰਨੀ ਢੰਗ ਦੇ ਨਾਲ ਹਾਸਲ ਕਰ ਲਈਆਂ। ਉਨ੍ਹਾਂ ਜਾਣਕਾਰੀ ਦੇ ਵਿੱਚ ਨਾਮ, ਪਤੇ, ਫੋਨ ਨੰਬਰ, ਸਿਆਸੀ ਪਾਰਟੀ ਦੀ ਪਸੰਦ ਅਤੇ ਹੋਰ ਸੰਵੇਦਨਸ਼ੀਲ ਡਾਟਾ ਸ਼ਾਮਲ ਨੇ, ਜਿਨ੍ਹਾਂ ਦੀ ਲੋੜ ਵੋਟ ਲਈ ਜਿਹੜਾ ਰਜਿਸਟਰ ਕਰਨ ਅਤੇ ਹੋਰ ਗਲਤ ਕੰਮਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਹੁੰਦੀ ਹੈ। ਡਾਟਾ ਦਾ ਇਹ ਨੁਕਸਾਨ ਜਿਹੜਾ ਚੋਣ ਸੁਰੱਖਿਆ ਲਈ ਇੱਕ ਬੇਮਿਸਾਲ ਸੰਕਟ ਜਿਹੜਾ ਪੈਦਾ ਕਰਦਾ ਹੈ। ਖੁਫੀਆ ਏਜੰਸੀਆਂ ਤੋਂ ਇਹ ਵੀ ਜਿਹੜਾ ਪਤਾ ਲੱਗਦਾ ਕਿ ਚੀਨ ਨੇ ਇਸ ਨਵੇਂ ਪ੍ਰੋਜੈਕਟ ਦੇ ਲਈ ਖਾਸ ਤੌਰ ਦੇ ਉੱਤੇ ਇੱਕ ਡਾਟਾ ਜਿਹੜਾ ਹੈ ਐਕਸਪਲੋਈਟੇਸ਼ਨ ਯੂਨਿਟ, ਜਿਹੜਾ ਡਾਟਾ ਦੀ ਗਲਤ ਵਰਤੋਂ ਕਰਨ ਵਾਲੀ ਯੂਨਿਟ ਤਾਇਨਾਤ ਕੀਤੀ ਸੀ। ਅਮਰੀਕੀ ਖੁਫੀਆ ਏਜੰਸੀਆਂ ਨੂੰ 2020 ਦੇ ਵਿੱਚ ਵੋਟਰ ਰਜਿਸਟਰੇਸ਼ਨ ਫਾਈਲਾਂ ਦੇ ਨਾਲ ਛੇੜਛਾੜ ਦੇ ਬਾਰੇ ਪਤਾ ਲੱਗਣਾ ਸ਼ੁਰੂ ਹੋਇਆ, ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ 18 ਰਾਜਾਂ ਦੇ ਵਿੱਚ ਕਰੋੜਾਂ ਵੋਟਰਾਂ ਦਾ ਡਾਟਾ ਚੀਨ ਨੇ ਖਰੀਦਿਆ, ਚੋਰੀ ਕੀਤਾ ਜਾਂ ਹੈਕ ਕੀਤਾ ਸੀ। ਫਿਰ ਵੀ ਜਿਨ੍ਹਾਂ ਲੋਕਾਂ ਨੂੰ ਚੇਤਾਵਨੀ ਦੇਣੀ ਚਾਹੀਦੀ ਸੀ ਉਨ੍ਹਾਂ ਨੇ ਇਹ ਜਾਣਕਾਰੀ ਛੁਪਾ ਕੇ ਰੱਖੀ ਹੈ। ਉਨ੍ਹਾਂ ਨੇ ਰਾਸ਼ਟਰਪਤੀ ਵਜੋਂ ਮੈਨੂੰ ਇਸ ਦੇ ਬਾਰੇ ਨਹੀਂ ਦੱਸਿਆ ਤੇ ਸਾਡੀ ਜਾਣਕਾਰੀ ਅਨੁਸਾਰ ਜਿਹੜਾ ਉਨ੍ਹਾਂ ਨੇ ਕਾਂਗਰਸ ਨੂੰ ਵੀ ਸੂਚਿਤ ਨਹੀਂ ਕੀਤਾ। ਨਾਲ ਹੀ ਉਹ ਇਹ ਕਹਿੰਦੇ ਰਹੇ ਕਿ ਇਹ ਸਾਡੇ ਦੇਸ਼ ਦੇ ਇਤਿਹਾਸ ਦੀ ਸਭ ਤੋਂ ਸੁਰੱਖਿਅਤ ਚੋਣ ਹੈ, ਜਿਵੇਂ ਕਿ ਸਾਡੇ ਦੁਆਰਾ ਜਾਰੀ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ। CIA ਦੀ ਰਿਪੋਰਟ ਦੇ ਵਿੱਚ ਸਾਫ਼ ਤੌਰ ਦੇ ਉੱਤੇ ਕਿਹਾ ਗਿਆ ਸੀ ਕਿ 2018 ਦੇ ਅੱਧ ਦੇ ਵਿੱਚ ਚੀਨ ਕਮਿਊਨਿਸਟ ਜਿਹੜਾ ਪਾਰਟੀ ਹੈ ਉਹਦੀ ਨੀਤੀ ਅਮਰੀਕੀ ਰਾਸ਼ਟਰਪਤੀ ਦਾ ਵਿਰੋਧ ਕਰਨ ਵਾਲੇ ਸਾਰੇ ਘਰੇਲੂ ਅਤੇ ਵਿਦੇਸ਼ੀ ਤੱਤਾਂ ਦੀ ਵਰਤੋਂ ਕਰਕੇ ਅਮਰੀਕੀ ਰਾਸ਼ਟਰਪਤੀ ਦੀਆਂ ਵੋਟਾਂ ਪਵਾਉਣ ਜਾਂ ਘਟਾਉਣ ਅਤੇ ਉਨ੍ਹਾਂ ਨੂੰ ਅਸਤੀਫੇ ਦੇਣ ਦੇ ਲਈ ਮਜਬੂਰ ਕਰਨ ਜਾਂ ਉਨ੍ਹਾਂ ਦੇ ਦੁਬਾਰਾ ਚੁਣੇ ਜਾਣ ਨੂੰ ਰੋਕਣ ਦੀ ਸੀ। ਨਾਲ ਹੀ 2018 ਦੇ ਵਿੱਚ ਅਮਰੀਕੀ ਮਿਡ ਟਰਮ ਜਿਹੜੀ ਹੈ ਚੋਣਾਂ ਹੈ ਉਹਦੇ ਵਿੱਚ ਬਾਅਦ ਦੇ ਵਿੱਚ 2020 ਦੇ ਵਿੱਚ ਚੀਨੀ ਰਾਸ਼ਟਰਪਤੀ ਚੋਣ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਆਫਿਸ ਆਫ ਦਾ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਡਿਪਾਰਟਮੈਂਟ ਆਫ ਜਸਟਿਸ FBI ਅਤੇ CIA ਨੂੰ ਇਹ ਜਾਂਚ ਕਰਨ ਦੇ ਲਈ ਕਹਿ ਰਿਹਾ ਹਾਂ ਕਿ ਇਹ ਜ਼ਰੂਰੀ ਜਾਣਕਾਰੀ ਕਿਵੇਂ ਅਤੇ ਕਿਉਂ ਛੁਪਾਈ ਗਈ ਹੈ। ਇਸ ਦੇ ਨਾਲ ਹੀ ਇਸ ਮਾਮਲੇ ਨੂੰ ਦਬਾਉਣ ਦੇ ਵਿੱਚ ਸ਼ਾਮਲ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਜਾਵੇ ਤੇ ਜੇਕਰ ਸਹੀ ਲੱਗੇ ਤਾਂ ਉਨ੍ਹਾਂ ਦੇ ਖਿਲਾਫ਼ ਅਪਰਾਧਿਕ ਦੋਸ਼ ਲਗਾਏ ਜਾਣ। ਟਰੰਪ ਨੇ ਅੱਗੇ ਕਿਹਾ ਕਿ ਹਾਲ ਹੀ ਦੇ ਵਿੱਚ ਸਾਨੂੰ ਵੱਡੀ ਗਿਣਤੀ 'ਚ ਬਰਨ ਬੈਗ ਮਿਲੇ ਨੇ, ਜਾਣੀ ਕਿ ਸਾੜੇ ਹੋਏ ਬੈਗ, ਜਾਣੀ ਅਜਿਹੀ ਜਾਣਕਾਰੀ ਜਿਸ ਨੂੰ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾੜਨ ਦੇ ਲਈ ਕਿਹਾ ਸੀ। ਇਨ੍ਹਾਂ ਬੈਗਾਂ ਨੂੰ ਸਾੜਿਆ ਜਾਣਾ ਸੀ ਪਰ ਅਜਿਹਾ ਨਹੀਂ ਹੋ ਸਕਿਆ। ਸਾਡਾ ਮੰਨਣਾ ਹੈ ਕਿ ਅਜਿਹਾ ਜਾਣ ਬੁੱਝ ਕੇ ਨਹੀਂ ਸਗੋਂ ਨਾ ਕਾਬਲੀਅਤ ਕਾਰਨ ਜਿਹੜਾ ਹੋਇਆ, ਪਰ ਜੋ ਗੱਲਾਂ ਸਾਹਮਣੇ ਆਈਆਂ ਨੇ ਉਹ ਹੈਰਾਨ ਕਰਨ ਵਾਲੀਆਂ ਨੇ। ਟਰੰਪ ਨੇ ਕਿਹਾ ਕਿ ਇਹ ਦਿਖਾਉਣ ਦੇ ਲਈ ਕਿ ਸਾਡੀਆਂ ਚੋਣਾਂ ਕਿੰਨੀਆਂ ਅਸੁਰੱਖਿਅਤ ਬਣੀਆਂ ਹੋਈਆਂ ਨੇ। ਅਸੀਂ ਹੋਮਲੈਂਡ ਸਿਕਿਉਰਿਟੀ ਦੀ ਇੱਕ ਹੈਰਾਨ ਕਰਨ ਵਾਲੀ ਜਾਂਚ ਦੇ ਨਤੀਜੇ ਜਾਰੀ ਕਰ ਰਹੇ ਹਾਂ। ਇਸ ਦੇ ਵਿੱਚ ਰਾਜਾਂ ਦੀ ਵੋਟਰ ਸੂਚੀ ਤੇ ਪਬਲਿਕ ਰਿਕਾਰਡ ਦੀ ਸਮੀਖਿਆ ਕੀਤੀ ਗਈ ਹੈ। ਲਗਭਗ 2,78,000 ਅਜਿਹੇ ਲੋਕਾਂ ਦੀ ਪਛਾਣ ਕੀਤੀ ਗਈ ਜੋ ਨਾਗਰਿਕ ਨਹੀਂ ਨੇ ਪਰ ਫੈਡਰਲ ਚੋਣਾਂ ਦੇ ਵਿੱਚ ਵੋਟ ਪਾਉਣ ਦੇ ਲਈ ਰਜਿਸਟਰਡ ਨੇ, ਕਿਉਂਕਿ ਡੈਮੋਕਰੇਟਿਕ ਰਾਜ ਆਪਣੀ ਵੋਟਰ ਫਾਈਲਾਂ ਸਾਂਝੀਆਂ ਕਰਨ ਤੋਂ ਇਨਕਾਰ ਕਰਦੇ ਨੇ। ਇਸ ਦੇ ਲਈ ਅਸਲ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ। ਇਸ ਸੀਮਤ ਵਿਸ਼ਲੇਸ਼ਣ ਦੇ ਵਿੱਚ ਵੀ ਤਕਰੀਬਨ 2.5 ਲੱਖ ਤੋਂ ਵੱਧ ਵਿਦੇਸ਼ੀ ਨਾਗਰਿਕ ਗੈਰ ਕਾਨੂੰਨੀ ਤੌਰ ਦੇ ਉੱਤੇ ਵੋਟ ਪਾਉਣ ਦੇ ਲਈ ਰਜਿਸਟਰਡ ਪਾਏ ਗਏ ਨੇ। ਸਾਡੇ ਦੇਸ਼ ਨੂੰ ਬਹੁਤ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਸਾਡੀਆਂ ਚੋਣਾਂ ਦੇ ਵਿੱਚ ਧਾਂਦਲੀ ਅਤੇ ਚੋਰੀ ਹੋਣ ਦਾ ਖਤਰਾ ਪੈਦਾ ਹੋ ਗਿਆ ਤੇ ਅਮਰੀਕੀ ਲੋਕਾਂ ਦਾ ਭਰੋਸਾ ਟੁੱਟ ਗਿਆ। ਇਸ ਨੂੰ ਇਵੇਂ ਹੀ ਜਿਹੜਾ ਚੱਲਣ ਨਹੀਂ ਦਿੱਤਾ ਜਾ ਸਕਦਾ। ਆਖਿਰ ਚ ਕਿਹਾ ਕਿ ਅਸੀਂ ਦੁਨੀਆਂ ਦੇ ਵਿੱਚ ਸਭ ਤੋਂ ਸੁਰੱਖਿਅਤ ਇਮਾਨਦਾਰ ਤੇ ਨਿਰਪੱਖ ਚੋਣ ਪ੍ਰਣਾਲੀ ਦੇ ਹੱਕਦਾਰ ਹਾਂ। ਸੁਰੱਖਿਅਤ ਚੋਣ ਕੋਈ ਪਾਰਟੀ ਆਧਾਰਿਤ ਮੁੱਦਾ ਨਹੀਂ ਹੋਣਾ ਚਾਹੀਦਾ ਹੈ। ਲਓ ਜੀ ਬਿਆਨ ਦੇ ਦਿੱਤਾ, ਕਿਉਂਕਿ ਮਿਡ ਚੋਣ ਜਿਹੜੀ ਆ ਚੁੱਕੀ ਹੈ ਲਾਗੇ ਤੇ ਉਹਦੇ ਵਿੱਚ ਰੋਲਾ ਰੱਪਾ ਜਿਹੜਾ ਪੈ ਰਿਹਾ। ਤੇ ਦੋਸਤੋ ਲਾਈਨਾਂ ਖੁੱਲੀਆਂ ਨੇ, ਅੱਜ ਨਾਵਲ ਨਹੀਂ ਕਰ ਪਾਵਾਂਗੇ ਤੁਹਾਡੇ ਨਾਲ ਸਾਂਝਾ, ਵੱਖਰਾ ਐਪੀਸੋਡ ਬਣਾ ਕੇ ਮੈਂ ਕੱਲ੍ਹ ਨੂੰ ਵੀ ਚਾਹੇ ਉਹ ਤੁਹਾਡੇ ਤੱਕ ਸਾਂਝਾ ਕਰ ਦਾਂਗਾ। ਤੇ ਅੱਜ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਅੱਜ ਖਬਰਾਂ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44976 19 ਬਾਰ ਸਟੂਡੀਓ ਦਾ ਨੰਬਰ ਹੈ। US ਟੈਰਿਫ ਜਿਹੜਾ ਥ੍ਰੈਟ ਹੈ, 60 ਤੋਂ ਵੱਧ ਅਮਰੀਕੀ ਸੈਨੇਟਰਾਂ ਦੇ ਵੱਲੋਂ ਰੂਸ ਦੇ ਉੱਤੇ ਪਾਬੰਦੀਆਂ ਵਾਲੇ ਬਿੱਲ ਦਾ ਸਮਰਥਨ ਕਰ ਦਿੱਤਾ ਤੇ ਭਾਰਤ ਤੇ ਲੱਗ ਸਕਦਾ ਹੈ 100% ਟੈਰਿਫ। ਭਾਰਤ ਤੇ ਰੂਸੀ ਤੇਲ ਦੇ ਉੱਤੇ ਹੋਰ ਪ੍ਰਮੁੱਖ ਜਿਹੜਾ ਖਰੀਦਦਾਰਾਂ ਤੋਂ ਹੋਣ ਵਾਲੀ ਦਰਾਮਦ ਦੇ ਉੱਤੇ 100% ਟੈਕਸ ਟੈਰਿਫ ਟੈਕਸ ਜਿਹੜਾ ਲਗਾਉਣ ਦਾ ਰਾਹ ਪੱਧਰਾ ਕਰਨ ਵਾਲੇ ਇੱਕ 2-ਪੱਖੀ ਬਿੱਲ ਦਾ 60 ਤੋਂ ਵੱਧ ਅਮਰੀਕੀ ਸੈਨੇਟਰਾਂ ਨੇ ਸਮਰਥਨ ਕਰ ਦਿੱਤਾ ਹੈ। ਵਾਸ਼ਿੰਗਟਨ ਦੇ ਵਿੱਚ ਪੇਸ਼ ਕੀਤੇ ਗਏ ਪ੍ਰਸਤਾਵ ਜਿਹੜਾ ਸੈਕਸ਼ਨਿੰਗ ਰੂਸੀਆ ਐਕਟ S.1241 ਉੱਤੇ ਵਾਈਟ ਹਾਊਸ ਦੇ ਨਾਲ ਗੱਲਬਾਤ ਕੀਤੀ ਗਈ ਤੇ ਇਸ ਨੂੰ ਦੋਵਾਂ ਪਾਰਟੀਆਂ ਦਾ ਵਿਆਪਕ ਸਮਰਥਨ ਹਾਸਲ ਹੈ। ਰੂਸ ਦੀ ਜਿਹੜੀ ਹੈ ਸਿਆਸੀ ਲੀਡਰਸ਼ਿਪ, ਵਿੱਤੀ ਸੰਸਥਾਵਾਂ ਤੇ ਊਰਜਾ ਖੇਤਰ ਦੇ ਸਖ਼ਤ ਪਾਬੰਦੀਆਂ ਲਗਾਉਣ ਦੇ ਨਾਲ ਨਾਲ ਇਹ ਕਾਨੂੰਨ ਰੂਸੀ ਕੱਚੇ ਤੇਲ ਤੇ ਕੁਦਰਤੀ ਗੈਸ ਦੇ ਦੁਨੀਆਂ ਦੇ ਸਭ ਤੋਂ ਵੱਡੇ ਖਰੀਦਦਾਰਾਂ ਦੇ ਉੱਤੇ ਮਾਸਕੋ ਤੇ ਆਪਣੀ ਨਿਰਭਰਤਾ ਘਟਾਉਣ ਦੇ ਲਈ ਦਬਾਅ ਪਾਉਣਾ ਚਾਹੁੰਦਾ ਹੈ। ਇੱਕ ਪੁਰਾਣੇ ਪ੍ਰਸਤਾਵ ਦੇ ਉਲਟ ਜਿਸ ਦੇ ਵਿੱਚ ਰੂਸੀ ਊਰਜਾ ਦਰਾਮਦ ਕਰਨ ਵਾਲੇ ਦੇਸ਼ਾਂ ਤੇ 500% ਦਾ ਟੈਰਿਫ ਲਗਾਉਣਾ ਦੀ ਜਿਹੜੀ ਹੈ ਕਲਪਨਾ ਕੀਤੀ ਗਈ ਸੀ ਤੇ ਸੋਧਿਆ ਹੋਇਆ ਕਾਨੂੰਨ ਰੂਸੀ ਕੱਚੇ ਤੇਲ ਦਾ ਜਾਂ ਕੁਦਰਤੀ ਗੈਸ ਦੇ ਚੋਟੀ ਦੇ 5 ਖਰੀਦਦਾਰਾਂ ਤੇ ਨਾਲ ਹੀ ਰੂਸੀ ਤੇਲ ਪਾਬੰਦੀਆਂ ਨੂੰ ਨਜ਼ਰਅੰਦਾਜ਼ ਕਰਨ ਦੇ ਵਿੱਚ ਮਦਦ ਕਰਨ ਵਾਲੇ ਚੋਟੀ ਦੇ 5 ਸਹੂਲਤਕਾਰਾਂ ਤੋਂ ਹੋਣ ਵਾਲੀ ਦਰਾਮਦ ਦੇ ਉੱਤੇ 100% ਟੈਕਸ ਜਿਹੜਾ ਟੈਰਿਫ ਲਗਾਉਣ ਦਾ ਅਧਿਕਾਰ ਦਿੰਦਾ ਹੈ। ਦੂਸਰੇ ਪਾਸੇ ਜਾਰਡਨ ਦੇ ਵਿੱਚ ਭੜਕੀ ਹੈ ਜੰਗ ਦੀ ਅੱਗ ਫਿਰ ਤੋਂ ਤੇ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਇਰਾਨ ਦਾ ਵੱਡਾ ਹਮਲਾ ਹੋਇਆ। ਕਈ ਲੜਾਕੂ ਜਹਾਜ਼ ਤਬਾਹ ਕਰਨ ਦਾ ਦਾਅਵਾ ਕਰ ਦਿੱਤਾ ਗਿਆ। ਇਰਾਨ ਨੇ ਜਾਰਡਨ ਦੇ ਵਿੱਚ ਤਾਇਨਾਤ ਕਈ ਅਮਰੀਕੀ ਫੌਜੀ ਜਹਾਜ਼ਾਂ ਦੇ ਉੱਤੇ ਬਲੈਸਟਿਕ ਮਿਜ਼ਾਈਲਾਂ ਤੇ ਡਰੋਨਾਂ ਦੇ ਨਾਲ ਹਮਲਾ ਕਰਨ ਦਾ ਦਾਅਵਾ ਕਰ ਦਿੱਤਾ ਤੇ ਇਹ ਕਾਰਵਾਈ ਇਰਾਨ ਦੇ ਵਿੱਚ ਕਈ ਥਾਵਾਂ ਦੇ ਉੱਤੇ ਰਾਤ ਭਰ ਹੋਏ ਅਮਰੀਕੀ ਹਮਲਿਆਂ ਦੇ ਜਵਾਬ ਦੇ ਵਿੱਚ ਕੀਤੀ ਗਈ ਹੈ, ਜਿਨ੍ਹਾਂ ਦੇ ਵਿੱਚ ਘੱਟੋ ਘੱਟ 8 ਲੋਕਾਂ ਦੀ ਮੌਤ ਜਾਣ ਗਈ ਹੈ ਤੇ ਇਹ ਘਟਨਾ ਜਾਰਡਨ ਦੀ ਸੈਨਾ ਦੇ ਉਸ ਬਿਆਨ ਦੇ ਕੁਝ ਹੀ ਘੰਟਿਆਂ ਦੇ ਬਾਅਦ ਸਾਹਮਣੇ ਆਇਆ ਹੈ, ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਉਸਨੇ 3 ਇਰਾਨੀ ਮਿਜ਼ਾਈਲਾਂ ਨੂੰ ਮਾਰ ਗਿਰਾਇਆ। ਹਾਲਾਂਕਿ ਜਾਰਡਨ ਨੇ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਦਿੱਤੀ। ਇਸ ਦੇ ਦੌਰਾਨ ਮੱਧ ਪੂਰਬ ਮਿਡਲ ਈਸਟ ਦੇ ਵਿੱਚ ਜੰਗ ਹੋਰ ਤੇਜ਼ ਹੋ ਗਈ ਹੈ। ਇੱਕ ਬਿਆਨ ਦੇ ਵਿੱਚ ਇਰਾਨ ਦੇ ਰੈਵੋਲੂਸ਼ਨਰੀ ਗਾਰਡਸ ਨੇ ਕਿਹਾ ਕਿ ਉਨ੍ਹਾਂ ਨੇ ਕਈ ਅਮਰੀਕੀ ਰਫਿਊਲਿੰਗ ਜਹਾਜ਼ਾਂ ਅਤੇ ਲੜਾਕੂ ਜੈੱਟਾਂ ਨੂੰ ਨਸ਼ਟ ਕਰ ਦਿੱਤਾ ਹੈ ਤੇ ਕਈ ਹੋਰਾਂ ਨੂੰ ਗੰਭੀਰ ਨੁਕਸਾਨ ਪਹੁੰਚਾਇਆ। ਉਨ੍ਹਾਂ ਨੇ ਜਾਰਡਨ ਦੇ ਨਾਗਰਿਕਾਂ ਨੂੰ ਆਪਣੇ ਦੇਸ਼ ਦੇ ਵਿੱਚ ਮੌਜੂਦ ਹਮਲਾਵਰ ਅਤੇ ਇਸਲਾਮ ਵਿਰੋਧੀ ਅਮਰੀਕੀਆਂ ਦੇ ਹਿੱਤਾਂ ਨੂੰ ਨਿਸ਼ਾਨਾ ਬਣਾਉਣ ਦੀ ਵੀ ਸੱਦਾ ਜਿਹੜਾ ਦਿੱਤਾ ਹੈ। ਚੀਨ ਅਤੇ ਯੂਰਪ ਵਿਚਾਲੇ ਵਧਿਆ ਵਿਵਾਦ ਆਰਥਿਕ ਅਤੇ ਸੁਰੱਖਿਆ ਮੁੱਦਿਆਂ ਦੇ ਉੱਤੇ ਹੋ ਸਕਦੀ ਹੈ ਝੜਪ। ਭੂ ਰਾਜਨੀਤਿਕ ਦ੍ਰਿਸ਼ ਤੇਜ਼ੀ ਦੇ ਨਾਲ ਬਦਲ ਰਹੇ ਨੇ ਕਿਉਂਕਿ ਯੂਰਪ ਅਤੇ ਚੀਨ ਦਹਾਕਿਆਂ ਤੋਂ ਚੱਲ ਰਹੇ ਆਰਥਿਕ ਸਹਿਯੋਗ ਤੋਂ ਦੂਰ ਹੋ ਰਹੇ ਨੇ, ਤਿੱਬਰ ਰਣਨੀਤਿਕ ਮੁਕਾਬਲੇ ਦੇ ਯੁੱਗ ਦੇ ਵੱਲ ਵੱਧ ਰਹੇ ਨੇ। ਇੱਕ ਵਾਰ ਲਾਭਦਾਇਕ ਵਪਾਰਕ ਸਮਝੌਤਿਆਂ ਤੇ ਆਪਸੀ ਆਰਥਿਕ ਲਾਭਾਂ ਦੇ ਦੁਆਰਾ ਜਿਹੜਾ ਪਰਿਭਾਸ਼ਿਤ ਬ੍ਰਸਲਜ਼ ਅਤੇ ਬੀਜਿੰਗ ਵਿਚਕਾਰ ਸੰਬੰਧ ਜਿਹੜੇ ਨੇ ਹੁਣ ਵਪਾਰ ਅੰਸਤੁਲਨ, ਤਕਨੀਕੀ ਦੁਸ਼ਮਣੀ ਤੇ ਡੂੰਘੀਆਂ ਸੁਰੱਖਿਆ ਚੇਤਾਵਨੀਆਂ ਦੇ ਸੁਰੱਖਿਆ ਜਿਹੜੀਆਂ ਚੇਤਾਵਨੀਆਂ ਨੇ ਉਹਨਾਂ ਦੇ ਕਾਰਨ ਬੁਨਿਆਦੀ ਤਣਾਅ ਦਾ ਸਾਹਮਣਾ ਕਰ ਰਹੇ ਨੇ। ਆਰਥਿਕ ਆਸ਼ਾਵਾਦ ਦਾ ਜਿਹੜਾ ਅੰਤ ਹੋਰ ਜਾ ਰਿਹਾ। ਸਾਲਾਂ ਤੋਂ ਯੂਰਪ ਚੀਨ ਨੂੰ ਮੁੱਖ ਤੌਰ ਦੇ ਉੱਤੇ ਆਪਣੇ ਸਮਾਨ ਦੇ ਲਈ ਇੱਕ ਵਿਸ਼ਾਲ ਬਾਜ਼ਾਰ ਅਤੇ ਇੱਕ ਮਹੱਤਵਪੂਰਨ ਨਿਰਮਾਣ ਕੇਂਦਰ ਦੇ ਵਜੋਂ ਦੇਖਦਾ ਸੀ। ਇਹ ਆਸ਼ਾਵਾਦ ਫਿੱਕਾ ਪੈ ਰਿਹਾ। ਯੂਰਪੀ ਨੀਤੀ ਨਿਰਮਾਤਾਵਾਂ ਚੀਨ ਦੀ ਜਿਹੜੀ ਵਿਸ਼ਾਲ ਉਦਯੋਗਿਕ ਸਮਰੱਥਾ, ਰਾਜ ਸਬਸਿਡੀ ਅਤੇ ਵਾਲੇ ਉਦਯੋਗਾਂ, ਸਸਤੇ ਇਲੈਕਟ੍ਰਾਨਿਕ ਵਾਹਨਾਂ ਅਤੇ ਹਰੀ ਤਕਨਾਲੋਜੀ ਦੇ ਨਾਲ ਯੂਰਪੀ ਬਾਜ਼ਾਰਾਂ ਦੇ ਹੜ੍ਹ ਬਾਰੇ ਵੱਧ ਤੋਂ ਵੱਧ ਚਿੰਤਤ ਨੇ, ਕਿਉਂਕਿ ਚੀਨ ਜਿਹੜਾ ਇਸ ਤਰ੍ਹਾਂ ਦੀਆਂ ਕਾਰਾਂ ਜਿਹੜੀਆਂ ਕੱਢ ਰਿਹਾ, ਬੈਟਰੀ ਵਾਲੀਆਂ ਜਾਂ ਹੋਰ ਬਿਜਲੀ ਇਲੈਕਟ੍ਰਾਨਿਕ ਕਾਰਾਂ ਜਿਹੜੀਆਂ ਨੇ, ਉਹਦੇ ਵਿੱਚ ਉਹਦਾ ਮੁਕਾਬਲਾ ਕੋਈ ਨਹੀਂ ਹੈ। ਦੇਖਣ ਨੂੰ ਬਹੁਤ ਵਧੀਆ ਲੱਗਦੀਆਂ ਨੇ, ਬਹੁਤ ਸਾਫ਼ ਸੁਥਰੀਆਂ ਨੇ, ਟੈਕਨੋਲੋਜੀ ਜਿਹੜੀ ਉਹ ਵਰਤ ਰਹੇ ਨੇ ਉਹ ਵੀ ਇਹਨਾਂ ਤੋਂ ਉੱਪਰ ਦੀ ਦਿਖ ਰਹੀ ਹੈ। ਅਤੇ ਜਿੱਦਾਂ ਕਿ ਆਪਣੇ ਲੋਕਾਂ ਨੂੰ ਦੇਖਣ ਯੋਗ ਚੀਜ਼ਾਂ ਹਾਈਫਾਈ ਜਿਹੜੀਆਂ ਮਜਬੂਰ ਕਰਦੀਆਂ ਨੇ, ਦਿੱਖ ਮਜਬੂਰ ਕਰਦੀ ਹੈ, ਉਹ ਚੀਜ਼ਾਂ ਇਹਦੇ ਇਹਨਾਂ ਦੇ ਵਿੱਚ ਪਾਈਆਂ ਜਾ ਰਹੀਆਂ ਨੇ। ਅਤੇ ਇਸ ਤੋਂ ਚਿੰਤਾ ਜਿਹੜੀ ਵਧੀ ਹੋਈ ਹੈ, ਭਾਈ ਉੱਥੋਂ ਮੰਗਵਾਈਏ ਕਿ ਆਪ ਇੱਥੋਂ ਤਿਆਰ ਕਰੀਏ। ਇਹ ਆਰਥਿਕ ਟਕਰਾਅ ਯੂਰਪੀਅਨ ਯੂਨੀਅਨ ਨੂੰ ਰੱਖਿਆਤਮਕ ਜਿਹੜਾ ਵਪਾਰ ਉਪਾਅ ਅਪਣਾਉਣ ਦੇ ਲਈ ਮਜਬੂਰ ਕਰ ਰਿਹਾ, ਜੋ ਕਿ ਬੇਰੋਕ ਆਰਥਿਕ ਏਕੀਕਰਨ ਦੇ ਅੰਤ ਦਾ ਜਿਹੜਾ ਸੰਕੇਤ ਦਿੰਦਾ ਹੈ। ਇਹਨਾਂ ਮੁਲਕਾਂ 'ਚ ਦੇਖੋ ਹੁਣ ਬੋਲਬਾਲਾ, ਇਹਨਾਂ ਮੁਲਕਾਂ 'ਚ ਵੀ ਜਿਹੜਾ ਸਾਮਰਾਜੀ ਢਾਂਚੇ ਦਾ ਵੱਡਾ ਹੈ, ਅਤੇ ਉਹ ਦੇਖਿਆ ਜਾਵੇ ਤਾਂ ਵਪਾਰ ਜਿਹੜਾ ਹੋਰ ਸਾਰੀਆਂ ਚੀਜ਼ਾਂ ਇਹਨਾਂ ਮੁਲਕਾਂ ਦੇ ਵਿੱਚ ਪਹਿਲਾਂ ਤੋਂ ਚੱਲ ਰਹੀਆਂ, ਜੋ ਇੰਡੀਆ ਦੇ ਵਿੱਚ ਅੱਜ ਕੱਲ੍ਹ ਰੌਲਾ ਪੈ ਰਿਹਾ, ਪਰ ਇਹਨਾਂ ਮੁਲਕਾਂ ਦੇ ਵਿੱਚ ਉਹ ਹਰ ਚੀਜ਼ਾਂ ਦੇ ਹਾਲਾਤ ਜਿਹੜੇ ਪਹਿਲਾਂ ਤੋਂ ਬਣੇ ਹੋਏ ਨੇ ਅਤੇ ਭੁਗਤ ਰਹੇ ਨੇ 20-20, 30-30, 40-40 ਸਾਲਾਂ ਤੋਂ। ਆਸਟ੍ਰੇਲੀਆ ਦੇ ਵਿੱਚ ਗੱਲ ਕਰੀਏ ਤੇ ਖੇਤੀ ਦੀ, ਅੰਗੂਰਾਂ ਦੀ ਫਸਲ ਸਾਲ 2007 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਗਈ ਹੈ। $2.5 ਅਰਬ ਦੀ ਵਾਈਨ ਇੰਡਸਟਰੀ ਜਿਹੜੀ ਹੈ ਉਹਦੇ ਲਈ ਸੰਕਟ ਖੜਾ ਹੋ ਗਿਆ। ਆਸਟ੍ਰੇਲੀਆ ਦੇ ਅੰਗੂਰ ਉਤਪਾਦਕਾਂ ਦੇ ਲਈ ਸਾਲ 2026 ਵੱਡੀ ਚਿੰਤਾ ਲੈ ਕੇ ਆਇਆ। ਦੇਸ਼ ਦੀ ਕੌਮੀ ਰਿਪੋਰਟ ਦੇ ਅਨੁਸਾਰ ਇਸ ਵਾਰ ਅੰਗੂਰਾਂ ਦੀ ਕੁੱਲ ਫਸਲ ਲਗਭਗ 13 ਲੱਖ ਟਨ ਰਹਿ ਗਈ, ਜੋ ਸਾਲ 2000 ਤੋਂ ਬਾਅਦ ਸਭ ਤੋਂ ਘੱਟ ਹੈ। ਇਹ ਪਿਛਲੇ ਸਾਲ ਦੇ ਨਾਲੋਂ ਕਰੀਬ 16% ਘੱਟ ਹੈ। ਫਸਲ ਦੀ ਇਸ ਘਾਟ ਦੇ ਕਾਰਨ ਹੁਣ ਅੰਗੂਰ ਖਾਣੇ ਆਮ ਲੋਕਾਂ ਦੀਆਂ ਪਹੁੰਚ ਤੋਂ ਜਿਹੜੇ ਬਾਹਰ ਹੁੰਦੇ ਜਾ ਰਹੇ ਨੇ। ਰਿਵਰਲੈਂਡ ਦੇ ਅੰਗੂਰ ਜਿਹੜੇ ਨੇ ਉਤਪਾਦਕ ਮਿੰਟੂ ਬਰਾੜ ਹੁਣਾਂ ਨੇ ਰਿਪੋਰਟ ਕੀਤੀ ਹੈ ਆਸਟ੍ਰੇਲੀਆ ਤੋਂ, ਅੰਗੂਰਾਂ ਦੀ ਖੇਤੀ ਜਾਰੀ ਰੱਖਣੀ ਮੁਸ਼ਕਲ ਬਣਦੀ ਜਾ ਰਹੀ ਹੈ ਤੇ ਬਾਗ ਬਚਾਉਣੇ ਜਿਹੜੇ ਨੇ ਔਖੇ ਹੋ ਰਹੇ ਨੇ। ਉਹਨਾਂ ਦੇ ਅਨੁਸਾਰ ਖਾਦ, ਬਿਜਲੀ, ਸਿੰਚਾਈ, ਮਜ਼ਦੂਰੀ ਤੇ ਹੋਰ ਉਤਪਾਦਨ ਜਿਹੜੇ ਨੇ ਖਰਚੇ ਲਗਾਤਾਰ ਵੱਧ ਰਹੇ ਆ, ਜਦੋਂ ਕਿ ਅੰਗੂਰਾਂ ਦੀਆਂ ਮਿਲ ਰਹੀਆਂ ਕੀਮਤਾਂ ਕਿਸਾਨਾਂ ਦੀ ਲਾਗਤ ਵੀ ਪੂਰੀ ਨਹੀਂ ਕਰ ਰਹੀਆਂ। ਬਹੁਤ ਸਾਰੇ ਕਿਸਾਨ ਮਜ਼ਬੂਰੀ ਦੇ ਵਿੱਚ ਆਪਣੀਆਂ ਅੰਗੂਰਾਂ ਦੀਆਂ ਵੇਲਾਂ ਪੁੱਟ ਰਹੇ ਨੇ, ਪਰ ਜਦੋਂ ਮਾਰਕੀਟ ਦੇ ਵਿੱਚ ਅੰਗੂਰ ਨਹੀਂ ਹੋਣਗੇ ਤਾਂ ਮੰਗ ਹੋਰ ਵਧੇਗੀ। ਕਰੀਬ 200 ਸਾਲ ਪੁਰਾਣੀ ਆਸਟ੍ਰੇਲੀਅਨ ਵਾਈਨ ਇੰਡਸਟਰੀ ਦੀ ਲੋੜ ਅੰਗੂਰਾਂ ਦੀ ਪੈਦਾਵਾਰ ਵਧਾਉਣ ਦੇ ਲਈ ਮੁੜ ਨਵਾਂ ਰਾਹ ਬਣਾਵੇਗੀ। ਇਸ ਦੇ ਲਈ ਲੋੜ ਇਸ ਗੱਲ ਦੀ ਵੀ ਹੈ ਕਿ ਜਿਵੇਂ ਕਿਵੇਂ ਵੀ ਅੰਗੂਰਾਂ ਦੇ ਬਾਗ ਬਚਾਏ ਜਾਣ। ਆਸਟ੍ਰੇਲੀਆ ਦਾ ਵਾਈਨ ਉਦਯੋਗ ਦੇਸ਼ ਦੇ ਸਭ ਤੋਂ ਵੱਡੇ ਖੇਤੀ ਆਧਾਰਿਤ ਜਿਹੜਾ ਨਿਰਯਾਤ ਉਦਯੋਗਾਂ ਦੇ ਵਿੱਚੋਂ ਇੱਕ ਹੈ। ਹਰ ਸਾਲ ਆਸਟ੍ਰੇਲੀਆਈ ਵਾਈਨ ਦੀ ਵਿਦੇਸ਼ਾਂ ਨੂੰ ਹੋਣ ਵਾਲੀ ਬਰਾਮਦ ਤੋਂ ਮੁਲਕ ਨੂੰ ਲਗਭਗ $2.5 ਅਰਬ ਦੀ ਆਮਦਨ ਹੁੰਦੀ ਹੈ। ਇਹ ਉਦਯੋਗ ਦੇਸ਼ ਭਰ ਦੇ ਵਿੱਚ 1.6 ਲੱਖ ਤੋਂ ਵੱਧ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ਦੇ ਉੱਤੇ ਰੋਜ਼ਗਾਰ ਮੁਹੱਈਆ ਕਰਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਅੰਗੂਰਾਂ ਦੀ ਪੈਦਾਵਾਰ ਦੇ ਵਿੱਚ ਇਹ ਗਿਰਾਵਟ ਇਸੇ ਤਰ੍ਹਾਂ ਜਾਰੀ ਰਹੀ ਤਾਂ ਵਾਈਨ ਦੀ ਜਿਹੜੀ ਬਰਾਮਦ ਹੈ ਘੱਟ ਸਕਦੀ ਹੈ, ਜਿਹਦੇ ਨਾਲ ਵਿਦੇਸ਼ੀ ਬਾਜ਼ਾਰਾਂ ਦੇ ਵਿੱਚ ਆਸਟ੍ਰੇਲੀਆ ਦੀ ਹਿੱਸੇਦਾਰੀ ਪਛੜ ਜਾਵੇਗੀ। ਇਸ ਦੇ ਨਾਲ ਹੀ ਹਜ਼ਾਰਾਂ ਨੌਕਰੀਆਂ ਪ੍ਰਭਾਵਿਤ ਹੋਣਗੀਆਂ ਤੇ ਖੇਤਰੀ ਅਰਥ ਵਿਵਸਥਾ ਨੂੰ ਵੀ ਵੱਡਾ ਝਟਕਾ ਲੱਗ ਸਕਦਾ ਹੈ। ਇਸ ਦੇ ਲਈ ਕਿਸਾਨਾਂ ਨੂੰ ਤੁਰੰਤ ਆਰਥਿਕ ਸਹਾਇਤਾ ਤੇ ਲੰਮੇ ਸਮੇਂ ਦੀ ਯੋਜਨਾਬੰਦੀ ਦੀ ਵੀ ਜ਼ਰੂਰਤ ਜਿਹੜੀ ਦੱਸੀ ਜਾ ਰਹੀ ਹੈ। ਆਖਰੀ ਖ਼ਬਰਾਂ ਵੱਲ ਨੂੰ ਵੱਧਦਿਆਂ, US ਗ੍ਰੀਨ ਕਾਰਡ ਦਾ ਮੁੱਦਾ ਜਿਹੜਾ ਉਹਦੇ ਵਿੱਚ ਅੜਿੱਕਾ ਪਾਉਣ ਦੀ ਕੋਸ਼ਿਸ਼ ਜਿਹੜੀ ਹੋ ਗਈ ਹੈ। ਟਰੰਪ ਸਾਹਿਬ ਫਿਰ ਨਾ ਕੋਈ ਜਿਹੜਾ ਚੀਜ਼ਾਂ ਨੂੰ ਜਿਹੜਾ ਲੈ ਆਉਂਦੇ ਨੇ। US ਗ੍ਰੀਨ ਕਾਰਡ ਸਰਕਾਰੀ ਸਹੂਲਤਾਂ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗਾ ਗ੍ਰੀਨ ਕਾਰਡ। ਹੁਣ ਟਰੰਪ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਉਸ ਵਿਵਾਦ ਨਿਯਮ ਨੂੰ ਲਾਗੂ ਕਰਨ ਦੀ ਤਿਆਰੀ ਕਰ ਲਈ, ਜਿਸਦੇ ਤਹਿਤ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ। ਨਿਊਜ਼ ਏਜੰਸੀ ਐਸੋਸੀਏਟਿਡ ਪ੍ਰੈਸ ਜਿਹੜੀ ਹੈ AP ਮੁਤਾਬਕ ਪਬਲਿਕ ਚਾਰਜ ਦੇ ਵਜੋਂ ਜਾਣੀ ਜਾਂਦੀ ਇਸ ਨੀਤੀ ਨੂੰ ਵੀਰਵਾਰ ਨੂੰ ਫੈਡਰਲ ਰਜਿਸਟਰ ਦੇ ਵਿੱਚ ਜਿਹੜਾ ਦਰਜ ਕਰ ਲਿਆ ਗਿਆ। 20 ਜੁਲਾਈ ਨੂੰ ਇਸ ਨੂੰ ਰਸਮੀ ਤੌਰ ਦੇ ਉੱਤੇ ਪ੍ਰਕਾਸ਼ਿਤ ਕਰ ਦਿੱਤਾ ਜਾਵੇਗਾ। ਇਸ ਫੈਸਲੇ ਦੇ ਨਾਲ ਅਮਰੀਕਾ ਦੇ ਵਿੱਚ ਪੱਕੇ ਹੋਣ ਦੀ ਜਿਹੜੀ ਆ ਉਮੀਦ ਰੱਖਣ ਵਾਲੇ ਲੱਖਾਂ ਪ੍ਰਵਾਸੀਆਂ ਦੇ ਭਵਿੱਖ ਦੇ ਉੱਤੇ ਵੱਡਾ ਅਸਰ ਪੈ ਸਕਦਾ ਹੈ। ਫੂਡ ਸਟੈਂਪ ਅਤੇ ਮੈਡੀਕੇਡ ਵਰਗੀਆਂ ਬੁਨਿਆਦੀ ਸਹੂਲਤਾਂ ਲੈਣ ਵਾਲਿਆਂ ਦੇ ਉੱਤੇ ਇਹਦਾ ਸਿੱਧਾ ਅਸਰ ਪੈ ਸਕਦਾ ਹੈ। ਇਸ ਯੋਜਨਾ ਦੇ ਮੁੜ ਬਹਾਲ ਹੋਣ ਦੇ ਨਾਲ ਉਨ੍ਹਾਂ ਪ੍ਰਵਾਸੀਆਂ ਦੇ ਲਈ ਗ੍ਰੀਨ ਕਾਰਡ ਹਾਸਲ ਕਰਨਾ ਬੇਹੱਦ ਮੁਸ਼ਕਲ ਹੋ ਜਾਵੇਗਾ ਜੋ ਗੁਜ਼ਾਰੇ ਦੇ ਲਈ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਮਦਦ ਦੀ ਵਰਤੋਂ ਕਰਦੇ ਨੇ। ਇਸ ਮਦਦ ਦੇ ਵਿਚ ਗਰੀਬਾਂ ਨੂੰ ਮਿਲਣ ਵਾਲਾ ਰਾਸ਼ਨ, ਫੂਡ ਸਟੈਂਪ, ਮੁਫ਼ਤ ਇਲਾਜ ਦੀ ਸਹੂਲਤ, ਮੈਡੀਕੇਟ, ਰਹਿਣ ਦੇ ਲਈ ਮਿਲਣ ਵਾਲੇ ਸਰਕਾਰੀ ਮਕਾਨ, ਹਾਊਸਿੰਗ ਵਾਊਚਰ ਤੇ ਹੋਰ ਕਈ ਜਨਤਕ ਜਿਹੜੇ ਨੇ ਯੋਜਨਾਵਾਂ ਸ਼ਾਮਲ ਨੇ। ਟਰੰਪ ਪ੍ਰਸ਼ਾਸਨ ਦੇ ਇਸ ਕਦਮ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਅਮਰੀਕਾ ਆਉਣ ਵਾਲੇ ਪ੍ਰਵਾਸੀ ਦੇਸ਼ ਦੇ ਆਰਥਿਕ ਬੋਝ ਬਣਨ ਦੀ ਬਜਾਏ ਖੁਦ ਆਤਮ ਨਿਰਭਰ ਹੋਣੇ ਚਾਹੀਦੇ ਨੇ, ਫਿਰ ਹੀ ਉਹ ਇਨ੍ਹਾਂ ਮੁਲਕਾਂ ਦੇ ਵਿਚ ਆਉਣ। ਅਮਰੀਕਾ ਦੇ ਵਿਚ ਟਰੰਪ ਪ੍ਰਸ਼ਾਸਨ ਨੇ ਅਜਿਹਾ ਨਿਯਮ ਮੁੜ ਲਾਗੂ ਕਰ ਸਕਦਾ ਹੈ ਜਿਸ ਦੇ ਤਹਿਤ ਜਨਤਕ ਲਾਭਾਂ, ਸਰਕਾਰੀ ਸਹੂਲਤਾਂ ਦੀ ਵਰਤੋਂ ਕਰਨ ਵਾਲੇ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਅਮਰੀਕਾ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਦੇਸ਼ ਦੇ ਵਿਚ ਆਉਣ ਵਾਲੇ ਲੋਕ ਆਰਥਿਕ ਤੌਰ ਦੇ ਉੱਤੇ ਆਤਮ ਨਿਰਭਰ ਹੋਣੇ ਚਾਹੀਦੇ ਨੇ, ਨਾ ਕਿ ਸਰਕਾਰੀ ਮਦਦ ਦੇ ਉੱਤੇ ਜਿਹੜੇ ਨਿਰਭਰ ਹੋਣੇ ਚਾਹੀਦੇ ਹੈ। ਤੇ ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਗੱਲਬਾਤ ਕਰਨੀ ਚਾਹੁੰਦੇ ਹੋ, ਨਿੱਘਾ ਸਵਾਗਤ ਹੈ। ਤਦ ਤੱਕ ਮੈਂ ਤੁਹਾਡੇ ਸੁਨੇਹਾਂ ਦੇ ਵੱਲ ਨੂੰ ਝਾਤ ਮਾਰ ਲਵਾਂ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਫੁੱਟਬਾਲ ਦੀ ਦੁਨੀਆਂ ਤੋਂ ਗੱਲ ਕਰੀਏ ਤੇ ਅਰਜਨਟਾਈਨਾ ਦੇ ਰਾਸ਼ਟਰਪਤੀ ਦਾ ਅੰਧ ਵਿਸ਼ਵਾਸ, ਕਹਿੰਦੇ ਕਿ ਸਪੇਨ ਦੇ ਖਿਲਾਫ਼ ਫਾਈਨਲ ਦੇਖਣ ਦੇ ਲਈ ਅਮਰੀਕਾ ਨਹੀਂ ਜਾਣਗੇ। ਉਹ ਉਹਨਾਂ ਨੂੰ ਫੀਲ ਹੋ ਰਿਹਾ ਕਿ ਸ਼ਾਇਦ ਹਾਰ ਜਾਣਗੇ ਜੇ ਮੈਂ ਦੇਖਣ ਗਿਆ ਤਾਂ। ਡੋਨਲਡ ਟਰੰਪ ਦਾ ਜਿਹੜਾ ਨਿਯੋਤਾ ਹੈ ਉਹ ਵੀ ਜਿਹੜਾ ਠੁਕਰਾ ਦਿੱਤਾ ਹੈ। ਦੇਖ ਲਓ ਇੱਦਾਂ ਦੇ ਮੁਲਕਾਂ ਦੇ ਵਿੱਚ ਲੋਕ ਇੱਦਾਂ ਦੇ ਵੀ ਹੈਗੇ ਆ ਜੀ, ਮੰਨਦੇ ਆ ਇਹਨਾਂ ਚੀਜ਼ਾਂ ਨੂੰ, ਕੀ ਕਹਿ ਸਕਦੇ ਹਾਂ। ਅਰਜਨਟਾਈਨਾ ਦੇ ਫੁੱਟਬਾਲ ਸੱਭਿਆਚਾਰ ਦੇ ਵਿੱਚ ਕਬਾਲਾ, ਅੰਧ ਵਿਸ਼ਵਾਸ ਦਾ ਖਾਸ ਮਹੱਤਵ ਹੈ ਜਿਸ ਨੂੰ ਕਬਾਲਾ ਕਹਿੰਦੇ ਆ। ਉਹ ਜਿੱਤ ਦੇ ਸਿਲਸਿਲੇ ਦੇ ਦੌਰਾਨ ਪ੍ਰਸ਼ੰਸਕ ਅਕਸਰ ਇੱਕੋ ਜਿਹੀਆਂ ਆਦਤਾਂ ਦੁਹਰਾਉਂਦੇ ਨੇ ਜਿਵੇਂ ਇੱਕੋ ਕੱਪੜੇ ਪਹਿਨਣਾ, ਇੱਕੋ ਥਾਂ ਬੈਠਣਾ, ਜਰਸੀ ਨਾ ਧੋਣਾ ਜਾਂ ਮੈਚ ਦੇ ਦੌਰਾਨ ਆਪਣੀ ਜਗ੍ਹਾ ਤੋਂ ਨਾ ਹਿੱਲਣਾ। ਇਹ ਜਿਹੜਾ ਅੰਧ ਵਿਸ਼ਵਾਸ ਹੈ, ਹੁਣ ਅਰਜਨਟਾਈਨਾ ਦੇ ਰਾਸ਼ਟਰਪਤੀ ਯੇਵੀਅਰ ਮਿਲੀਏ ਨੂੰ ਵੀ ਜਿਹੜਾ ਨਿਊ ਜਰਸੀ ਦੇ ਮੈਟ ਲਾਈਫ ਸਟੇਡੀਅਮ ਦੇ ਵਿਚ ਐਤਵਾਰ ਭਾਰਤੀ ਸਮੇਂ ਦੇ ਅਨੁਸਾਰ ਸ਼ਨੀਵਾਰ ਦੇਰ ਰਾਤ ਹੋਣ ਵਾਲੇ ਫੀਫਾ ਵਿਸ਼ਵ ਕੱਪ ਫਾਈਨਲ ਦੇ ਵਿਚ ਜਾਣ ਤੋਂ ਰੋਕ ਰਿਹਾ। ਫਾਈਨਲ ਦੇ ਵਿਚ ਅਰਜਨਟਾਈਨਾ ਦਾ ਮੁਕਾਬਲਾ ਸਪੇਨ ਦੇ ਨਾਲ ਹੋਣਾ ਹੈ ਤੇ ਕਪਤਾਨ ਲਿਓਨੈਲ ਮੈਸੀ ਦੀ ਨਜ਼ਰ ਖਿਤਾਬ ਬਚਾਉਣ ਦੇ ਉੱਤੇ ਹੈ। ਵੀਰਵਾਰ ਨੂੰ ਬੋਇਨਸ ਆਇਰਸ ਦੇ ਇੱਕ ਸਥਾਨਕ ਰੇਡੀਓ ਸਟੇਸ਼ਨ ਦੇ ਨਾਲ ਗੱਲਬਾਤ ਕਰਦੇ ਹੋਏ 55 ਸਾਲਾਂ ਜਿਹੜਾ ਉੱਥੇ ਦਾ ਰਾਸ਼ਟਰਪਤੀ ਹੈ ਅਰਜਨਟਾਈਨਾ ਦਾ, ਉਹਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਦੇ ਵਿਚ ਆਪਣੇ ਰਾਸ਼ਟਰਪਤੀ ਨਿਵਾਸ ਓਲੀਵੋਸ ਨੂੰ ਛੱਡ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਫੀਫਾ ਪ੍ਰਧਾਨ ਜਿਆਨੀ ਇਨਫੈਂਟੀਨੋ ਨਾਲ ਫਾਈਨਲ ਦੇਖਣ ਨਹੀਂ ਜਾਣਗੇ। ਉਨ੍ਹਾਂ ਨੇ ਕਿਹਾ ਕਿ ਮੈਂ ਸਾਰੇ ਮੈਚ ਓਲੀਵੋਸ ਤੋਂ ਹੀ ਦੇਖਾਂਗਾ, ਜੈਕਟ ਉਤਾਰੀ ਤਾਂ ਕਹਿੰਦੇ ਗੋਲ ਹੋ ਗਿਆ। ਮਿਲੀਏ ਨੇ ਜਿਹੜਾ ਦੱਸਿਆ ਕਿ ਇਹ ਫੈਸਲਾ ਉਨ੍ਹਾਂ ਦੇ ਅੰਧ ਵਿਸ਼ਵਾਸ ਦੇ ਉੱਤੇ ਆਧਾਰਿਤ ਹੈ। ਉਨ੍ਹਾਂ ਨੇ ਸਵਿਟਜ਼ਰਲੈਂਡ ਦੇ ਖਿਲਾਫ਼ ਜਿਹੜਾ ਸੀ ਕੁਆਟਰ ਫਾਈਨਲ ਦੇ ਦੌਰਾਨ ਵੀ ਇਹੀ ਜਿਹੜਾ ਤਰੀਕਾ ਅਪਣਾਇਆ ਸੀ। ਉਹ ਕਹਿੰਦਾ ਕਿ ਠੰਡ ਹੋਣ ਦੇ ਕਰਕੇ ਮੈਂ ਹੀਟਰ ਨਹੀਂ ਚਲਾਉਂਦਾ ਤੇ ਜੈਕਟ ਪਹਿਨਦਾ। ਸਵਿਟਜ਼ਰਲੈਂਡ ਵਾਲੇ ਮੈਚ ਦੇ ਵਿਚ ਮੈਨੂੰ ਬਹੁਤ ਗਰਮੀ ਲੱਗੀ, ਕਹਿੰਦਾ, ਤੇ ਮੈਂ ਜੈਕਟ ਉਤਾਰ ਦਿੱਤੀ ਤੇ ਉਸੇ ਵੇਲੇ ਉਨ੍ਹਾਂ ਨੇ ਸਾਡੇ ਖਿਲਾਫ਼ ਗੋਲ ਕਰ ਦਿੱਤਾ। ਮੈਂ ਫਿਰ ਜੈਕਟ ਪਾ ਲਈ ਤੇ ਮੈਚ ਖਤਮ ਹੋਣ ਤੱਕ ਨਹੀਂ ਉਤਾਰੀ। ਫਿਰ 1990 ਤੋਂ ਚੱਲ ਰਹੀ ਹੈ ਇਹ ਅਸਲੀ ਇਹ ਜਿਹੜੀ ਹੈ ਪਰੰਪਰਾ ਉਨ੍ਹਾਂ ਮੁਲਕਾਂ ਚ ਮੰਨੀ ਜਾਂਦੀ ਹੈ। ਅਰਜਨਟਾਈਨਾ ਦੇ ਰਾਸ਼ਟਰਪਤੀ ਕਈ ਸਾਲਾਂ ਤੋਂ ਵਿਸ਼ਵ ਕੱਪ ਦੇ ਅਹਿਮ ਮੈਚਾਂ ਦੇ ਵਿਚ ਸਟੇਡੀਅਮ ਨਹੀਂ ਜਾਂਦੇ ਹੈ ਤਾਂ ਜੋ ਟੀਮ ਲਈ ਕੋਈ ਵੀ ਮਾੜੀ ਕਿਸਮਤ ਨਾ ਬਣੇ। ਇਹ ਰਿਵਾਜ 1990 ਦੇ ਵਿਸ਼ਵ ਕੱਪ ਤੋਂ ਸ਼ੁਰੂ ਹੋਇਆ। ਉਸੇ ਵੇਲੇ ਦੇ ਰਾਸ਼ਟਰਪਤੀ ਕਾਰਲੋਸ ਮਨੇਮ ਟੀਮ ਨੂੰ ਜਿਹੜਾ ਮਿਲਣ ਗਏ ਸਨ। ਉਸ ਤੋਂ ਬਾਅਦ ਅਰਜਨਟਾਈਨਾ ਨੂੰ ਕੈਮਰੂਨ ਹੱਥੋਂ ਹੈਰਾਨੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਤੋਂ ਬਾਅਦ ਕੋਈ ਵੀ ਮੌਜੂਦਾ ਅਰਜਨਟਾਈਨੀ ਰਾਸ਼ਟਰਪਤੀ ਜਿਹੜਾ ਰਾਸ਼ਟਰੀ ਟੀਮ ਦਾ ਵਿਸ਼ਵ ਕੱਪ ਮੈਚ ਸਟੇਡੀਅਮ ਦੇ ਵਿਚ ਦੇਖਣ ਨਹੀਂ ਗਿਆ। ਇਤਿਹਾਸ ਰਚਨ ਦਾ ਮੌਕਾ ਜਿਹੜਾ ਦੱਸਿਆ ਗਿਆ, ਕਹਿੰਦੇ ਅਸੀਂ ਖੁੰਝਣਾ ਨਹੀਂ ਚਾਹੁੰਦੇ। ਅਰਜਨਟਾਈਨਾ ਦੀ ਟੀਮ ਹੁਣ ਇਤਿਹਾਸ ਰਚਨ ਦੇ ਨੇੜੇ ਹੈ ਤੇ ਜੇਕਰ ਉਹ ਫਾਈਨਲ ਜਿੱਤਦੀ ਹੈ ਤਾਂ ਲਗਾਤਾਰ 2 ਵਿਸ਼ਵ ਕੱਪ ਖਿਤਾਬ ਜਿੱਤਣ ਵਾਲੀ ਤੀਜੀ ਟੀਮ ਬਣ ਜਾਵੇਗੀ। ਪਿਛਲਾ ਫੀਫਾ ਵਿਸ਼ਵ ਕੱਪ ਵੀ ਲਿਓਨੈਲ ਮੈਸੀ ਦੀ ਕਪਤਾਨੀ ਹੇਠ ਅਰਜਨਟਾਈਨਾ ਨੇ ਜਿੱਤਿਆ ਸੀ ਤੇ ਵਾਰ ਵੀ ਜਿਹੜਾ ਇਸ ਵਾਰ ਫਾਈਨਲ ਦੇ ਵਿਚ ਉਸਨੇ ਇੰਗਲੈਂਡ ਨੂੰ ਹਰਾ ਕੇ ਫਾਈਨਲ ਦੇ ਵਿਚ ਆਪਣੀ ਜਗ੍ਹਾ ਜਿਹੜੀ ਹੈ ਸਥਾਪਿਤ ਕੀਤੀ ਹੈ, ਬਣਾਈ ਹੈ। ਦੂਸਰੇ ਪਾਸੇ ਬ੍ਰਿਟੇਨ ਨੂੰ ਮਿਲਣ ਜਾ ਰਿਹਾ ਨਵਾਂ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਬਣਨਗੇ ਪੀਐਮ। ਕਿਰ ਸਟਾਰਮਰ ਦੀ ਛੁੱਟੀ ਹੋ ਗਈ ਹੈ। ਸ਼ੁੱਕਰਵਾਰ ਨੂੰ ਮੱਧ ਖੱਬੇ ਪੱਖ ਦੀ ਜਿਹੜੀ ਹੈ ਲੇਬਰ ਪਾਰਟੀ ਨੇ ਐਲਾਨ ਕਰ ਦਿੱਤਾ ਕਿ ਐਂਡੀ ਬਰਨਹੈਮ ਨੂੰ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਗਿਆ। ਉਹ ਸੋਮਵਾਰ ਨੂੰ ਕਿਰ ਸਟਾਰਮਰ ਦੀ ਥਾਂ ਲੈਣਗੇ ਤੇ ਅਧਿਕਾਰਕ ਤੌਰ ਦੇ ਉੱਤੇ ਯੂਨਾਈਟਿਡ ਕਿੰਗਡਮ ਦੇ ਅਗਲੇ ਪ੍ਰਧਾਨ ਮੰਤਰੀ ਬਣ ਜਾਣਗੇ। ਕੀਰ ਸਟਾਰਮਰ ਦੀ ਥਾਂ ਦੇ ਲਈ ਉਹੀ ਜਿਹੜੀ ਹੈ ਨੇਤ੍ਰਿਤਵ ਚੋਣ ਦੇ ਵਿੱਚ ਐਂਡੀ ਬਰਨਹੈਮ ਜਿਹੜੇ ਨੇ ਇਕਲੌਤੇ ਹੀ ਉਮੀਦਵਾਰ ਸਨ ਤੇ ਉਹਨਾਂ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਲੇਬਰ ਪਾਰਟੀ ਦੇ 403 ਸੰਸਦ ਮੈਂਬਰਾਂ ਚੋਂ 379 ਸੰਸਦ ਮੈਂਬਰਾਂ ਦਾ ਸਮਰਥਨ ਤੇ ਨਾਮਜ਼ਦਗੀ ਮਿਲੀ ਹੈ, ਜੋ ਚੋਣ ਦੇ ਲਈ ਲੋੜੀਂਦੀ ਹੱਦ ਤੋਂ ਜਿਹੜਾ ਕਾਫ਼ੀ ਵੱਧ ਸੀਗੀ। ਆਖਰੀ ਖ਼ਬਰ ਹੈ, ਅਮਰੀਕਾ ਵੱਲੋਂ ਭਾਰਤ ਦੇ ਨਿਵੇਸ਼ ਵਾਲੀ ਚਾਬਹਾਰ ਬੰਦਰਗਾਹ ਦੇ ਉੱਤੇ ਹਵਾਈ ਹਮਲਾ ਕੀਤਾ ਗਿਆ। ਈਰਾਨ ਤੇ ਕੀਤੇ ਹਮਲੇ ਭਾਰਤ ਚਾਬਹਾਰ ਬੰਦਰਗਾਹ ਜ਼ਰੀਏ ਅਫਗਾਨਿਸਤਾਨ ਤੇ ਮੱਧ ਏਸ਼ੀਆ ਦੇਸ਼ਾਂ ਤੱਕ ਜਿਹੜਾ ਕਰਦਾ ਹੈ ਵਪਾਰ ਉਹ ਤੇ ਉਹ ਤਹਿਸ ਨਹਿਸ ਹੋਈ ਹੈ। ਅਮਰੀਕਾ ਵੱਲੋਂ ਲਗਾਤਾਰ 6ਵੀਂ ਰਾਤ ਈਰਾਨ ਉੱਤੇ ਕੀਤੀ ਗਈ ਹਵਾਈ ਹਮਲੇ

ਲਓ ਦੋਸਤੋ ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਅੱਜ ਦਾ ਪ੍ਰੋਗਰਾਮ ਫਰਾਈਡੇ ਵਾਲਾ ਦਿਨ ਹੈ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜ਼ਰੂਰ ਲੈ ਲਈਏ ਸੰਖੇਪ ਦੇ ਵਿੱਚ ਫਿਰ ਆਪਾਂ ਸਮਾਪਤੀ ਕਰਦੇ ਹਾਂ ਤੇ ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਆਖਰ ਦੇ ਵਿੱਚ ਨਿੱਘਾ ਸਵਾਗਤ ਹੈ ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਕਹਿੰਦੇ ਨੇ ਤੇ ਕੁਝ ਸੁਨੇਹੇ ਗੈਪ ਨੇ ਜੀ ਕੀ ਹੋ ਗਿਆ ਕਿੱਥੇ ਰਹਿ ਗਏ ਤੇ ਇਧਰੋਂ ਨਹੀਂ ਤਾਂ ਫਿਰ ਉਧਰੋਂ ਦੇਖਦੇ ਹਾਂ ਜੀ ਲਓ ਜੀ ਆ ਗਏ ਤੇ ਹਾਂਜੀ ਥੋੜੇ ਗੈਪ ਨੇ ਜੀ ਦੂਸਰੇ ਪਾਸੇ ਦੇਖਣੇ ਪੈਣੇ ਆ ਸੁਨੇਹੇ ਤੇ ਲਓ ਫਿਰ ਆਪਾਂ ਸੁਨੇਹਾ ਵੱਲ ਨੂੰ ਵੱਧਦੇ ਹਾਂ ਦੋਸਤੋ ਪਰਮਿੰਦਰ ਬਾਂਜੀ ਜੁੜੇ ਹੋਏ ਨੇ ਫਗਵਾੜੇ ਤੋਂ ਸਤਿ ਸ੍ਰੀ ਅਕਾਲ ਭੇਜ ਜੀ ਸਾਰੇ ਦੁਆਬਾ ਦੋਸਤਾਂ ਪਰਿਵਾਰ ਨੂੰ ਜੀ ਤੇ ਲਾਈਕ ਨੰਬਰ ਇੱਕ ਤੇ ਸੁਰਿੰਦਰ ਕੌਰਮਾਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਭੁਪਿੰਦਰ ਜੀ ਤੇ ਆਪ ਸਭ ਨੂੰ ਪਰਿਵਾਰ ਨੂੰ ਦੁਆਬਾ ਰੇਡੀਓ ਸਤਿ ਸ੍ਰੀ ਅਕਾਲ ਰਾਜਨ ਸੈਣੀ ਸਾਹਿਬ ਲਾਈਕ ਨੰਬਰ ਦੋ ਕਹਿੰਦੇ ਆ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜਲੂਰ ਸਿੰਘ ਜੀ ਜੁੜੇ ਹੋਏ ਨੇ ਤੇ ਸਤਿ ਸ੍ਰੀ ਅਕਾਲ ਸਭ ਵੀਰਾਂ ਨੂੰ ਮੁਕੱਦਰ ਤੇ ਸਰਾਂ ਸੈਣੀ ਤੇ ਦੇਬੀ ਤੇ ਕੰਗ ਸਾਹਿਬ ਤੇ ਗਰੇਵਾਲ ਸਾਹਿਬ ਨੂੰ ਜੀ ਤੇ ਸੁਰਜੀਤ ਭਾਰਤ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ ਰਾਜਨ ਸੈਣੀ ਸਾਹਿਬ ਕਹਿੰਦੇ ਆ ਜੀ ਆਪਣੇ ਜਲੌਰ ਸਿੰਘ ਵੀਰ ਜੀ ਸਤਿ ਸ੍ਰੀ ਅਕਾਲ ਤੇ ਔਜਲਾ ਸਾਹਿਬ ਲਿਖਦੇ ਨੇ US ਤੋਂ ਸਤਿ ਸ੍ਰੀ ਅਕਾਲ ਜੀ ਸਾਰੇ ਹੀ ਪਿਆਰਿਆਂ ਨੂੰ ਰਜਿੰਦਰ ਕੁਮਾਰ ਜੀਰਾ ਜੀ ਜੁੜੇ ਕਹਿੰਦੇ ਪਰ ਅੱਜ ਜੀ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਭਾਰਜ ਜੀ ਲਿਖਣਾ ਜੀ ਸਾਹਿਬ ਪਰ ਅੱਜ ਜੀ ਲਿਖਦਾ ਤੇ ਉਸ ਕਰਕੇ ਸੈਣੀ ਸਾਹਿਬ ਵੀ ਜ਼ਿਕਰ ਕਰਦੇ ਸੀ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਇਸੇ ਤਰ੍ਹਾਂ ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਨੇ ਉਹ ਕਹਿੰਦੇ ਨੇ ਜੀ ਆਪਣੇ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਫਿਨਲੈਂਡ ਤੋਂ ਰਾਜਨ ਸੈਣੀ ਸਾਹਿਬ ਕਹਿੰਦੇ ਪਰ ਅੱਜ ਮਤਲਬ ਭਾਰਤ ਜੀ ਓਕੇ ਹੈ ਜੀਰਾ ਸਾਹਿਬ ਗਰਾਈ ਵਾਟਰ ਕਹਿੰਦੇ ਥੋੜਾ ਤੇਜ਼ ਲੱਗਦਾ ਹੈ ਜੀ ਅੱਜ ਤੇ ਹੱਸ ਰਹੇ ਨੇ ਜੀਰਾ ਜੀ ਕਹਿੰਦੇ ਅੱਗੇ ਕਿ ਆਪਣੇ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਕਹਿੰਦੇ ਸੁਣੀ ਜਾਂਦੀ ਹੈ ਚਲੋ ਚੰਗਾ ਹੋਇਆ ਗਰੇਵਾਲ ਸਾਹਿਬ ਜੀ ਦੇ ਕੁਝ ਤਾਂ ਪੱਲੇ ਪਿਆ ਕੁਝ ਕਹਿੰਦੇ ਜੀ ਆਪਣੇ ਬੀਜੇਪੀ ਵਾਲੇ ਗਰੇਵਾਲ ਸਾਹਿਬ ਦੀ ਕਹਿੰਦੇ ਆ ਕਿਉਂਕਿ ਕਿਸਾਨੀ ਸਮੇਂ ਸੰਘਰਸ਼ਾਂ ਦੇ ਸਮੇਂ ਉਹਨਾਂ ਨੇ ਕਾਫ਼ੀ ਗਾਲਾਂ ਗੁਲਾਂ ਖਾਧੀਆਂ ਸਭ ਦੀਆਂ ਜੀ ਉਹਨਾਂ ਨੂੰ ਕਹਿ ਰਹੇ ਨੇ ਜੀਰਾ ਸਾਹਿਬ ਕਿ ਕੁਝ ਨਾ ਕੁਝ ਪੱਲੇ ਪਿਆ ਇਸੇ ਤਰ੍ਹਾਂ ਅੱਗੇ ਕਹਿੰਦੇ ਨੇ ਜੀਰਾ ਜੀ ਸੈਣੀ ਸਾਹਿਬ ਅੱਜ ਤਾਂ ਫੜੇ ਗਏ ਜੀ ਕਹਿੰਦੇ ਤੇ ਬਿਲਕੁਲ ਠੀਕ ਕਹਿੰਦੇ ਜੀਰਾ ਸਾਹਿਬ ਤੇ ਹੱਸ ਰਹੇ ਨੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਕਹਿੰਦੇ ਹੈ ਸਤਨਾਮ ਸਿੰਘ ਜਾਨੀਆਚਾਲ ਜੀ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਨੇ ਜੀ ਤੇ ਗੁਲਾਬ ਦੇ ਫੁੱਲ ਭੇਜੇ ਨੇ ਔਜਲਾ ਸਾਹਿਬ ਕਹਿੰਦੇ ਜੀਰਾ ਵੀਰ ਜੀ ਗਰੇਵਾਲ ਹੁਣ ਸਿਹਤ ਪੱਖੋਂ ਵੀ ਠੀਕ ਨਹੀਂ ਹਨ ਜੀਰਾ ਜੀ ਕਹਿੰਦੇ ਓਕੇ ਔਜਲਾ ਜੀ ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਉਸ ਸਮੇਂ ਦੀ ਗੱਲ ਹੈ ਭਾਰਜ ਵੀਰੇ ਜਦੋਂ ਤੁਸੀਂ ਆਏ ਨਹੀਂ ਸੀ ਜੀ ਓਕੇ ਜੀ ਓਕੇ ਹਾਂਜੀ 70-80 ਦੀ ਗੱਲ ਹੈ ਉਸ ਤੋਂ ਸਾਡੇ ਭਾਰਤ ਤੋਂ ਪਹਿਲਾਂ ਦੀ ਗੱਲ ਹੈ ਜੀ ਆਪਣੀ ਗੱਲ ਕਰਦੇ ਸੀ ਸੈਣੀ ਸਾਹਿਬ ਜਿਹੜੀ ਤੇ ਔਜਲਾ ਸਾਹਿਬ ਕਹਿੰਦੇ ਹੈ ਸਿਹਤ ਜਾਬ ਨੂੰ ਗਾਲਾਂ ਕੱਪੜੇ ਪੜਵਾਏ ਮੰਜੇ ਤੇ ਪਏ ਨੂੰ ਚੌਧਰ ਕੀ ਕਰੂ ਹੁਣ ਕਹਿੰਦੇ ਸੀ ਸਤਨਾਮ ਸਿੰਘ ਜਾਨੀਆਚਾਲ ਜੀ ਭਾਰਜ ਵੀਰ ਬਾਕੀ ਸਾਰਾ ਕੁਝ ਦੱਸ ਦਿੱਤਾ ਪਰ ਮੁਰਗੀ ਆਂਡੇ ਤੇ ਗੋਲ ਮੋਲ ਕਰ ਗਏ ਆਪਣੇ ਵਕੀਲ ਸਾਹਿਬ ਤੇ ਜੀਰਾ ਜੀ ਕਹਿੰਦੇ ਆ ਸੈਣੀ ਵੀਰ ਜੀ ਬੋਤਲ ਤਾਂ ਪਹਿਲਾਂ ਤੁਹਾਡੇ ਕੋਲ ਆਈ ਹੈ ਗਰੇਵਾਲ ਸਾਹਿਬ ਕੋਲੋਂ ਮੈਂ ਤਾਂ ਕਹਿੰਦੇ ਉਡੀਕ ਰਿਹਾ ਹੱਸ ਰਹੇ ਨੇ ਨਾਲੇ ਜੀ ਜਾਨੀਆਚਾਲ ਜੀ ਕਹਿੰਦੇ ਆ ਬਿਲਕੁਲ ਔਜਲਾ ਵੀਰ ਹੁਣ ਆਖਰੀ ਸਾਹਾਂ ਦੇ ਉੱਤੇ ਪਏ ਨੂੰ ਪ੍ਰਧਾਨਗੀ ਦੇ ਦਿੱਤੀ ਮਰੇ ਦੇ ਮੂੰਹ ਨੂੰ ਘਿਓ ਲਾਉਣ ਵਾਲੀ ਗੱਲ ਹੈ ਜੀ ਇਹ ਤਾਂ ਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਕਿ ਵੱਡੇ ਲੀਡਰਾਂ ਦਾ ਆਉਣਾ ਮਤਲਬ ਲੋਕਾਂ ਦੀ ਖੱਜਲ ਖੁਆਰੀ ਹੈ ਔਜਲਾ ਸਾਹਿਬ ਲਿਖਦੇ ਨੇ ਆਖਰੀ ਸਾਹਾਂ ਤੋਂ ਹੁਣ ਹੋਇਆ ਤੇਰਾ ਮਾਣ ਨੀ ਮੋਦੀ ਨਾਲ ਬਹਿ ਕੇ ਗੱਲ ਕਰੇ ਹੈ ਨੀ ਪੱਟਾਂ ਚ ਜਾਣ ਨੀ ਲਾਲਾ ਮੇਰਾ ਬਾਪੂ ਉਹੀ ਹੈ ਜਹਾਨੀ ਤੇ ਰਜਿੰਦਰ ਜੀਰਾ ਜੀ ਕਹਿੰਦੇ ਬਿਆਨਬਾਜ਼ੀ ਤਾਂ ਕਹਿੰਦੇ ਇਹ ਵੀ ਟਰੰਪ ਵਾਂਗੂ ਹੀ ਕਰਦਾ ਹੈ ਜੀ ਤੇ ਸਾਰੇ ਗੇਮਾਂ ਲਾਉਂਦੇ ਨੇ ਲਾਉਂਦੇ ਆ ਹੈਗੇ ਆ ਜੀ ਕੋਈ ਤਮਾਸ਼ੇ ਕਰਦਾ ਕੋਈ ਜਾਦੂਗਰੀ ਕਰ ਜਾਂਦਾ ਕਹਿੰਦੇ ਜੀ ਤੇ ਭਾਰਤ ਜੀ ਫਿਰ ਤਾਂ ਕਹਿੰਦੇ ਕਾਲੇ ਕੋਟ ਵਾਲਿਆਂ ਦਾ ਕੰਮ ਹੋਰ ਵੱਧ ਜਾਊਗਾ ਜੀ ਤੇ ਨਾਲ ਹੱਸ ਰਹੇ ਨੇ ਔਜਲਾ ਸਾਹਿਬ ਲਿਖਦੇ ਨੇ ਕਿ ਤਰੀਕ ਪੇ ਤਰੀਕ ਪਵੇਗੀ ਵਕੀਲ ਨਜ਼ਾਰੇ ਲੈਣਗੇ ਕਪੂਰੀ ਮੋਰਚਾ ਧਰਮ ਯੁੱਧ ਕਿਉਂ ਬਣਿਆ ਕੀ ਤੁਸੀਂ ਇਸ ਦੇ ਉੱਤੇ ਚਾਨਣਾ ਪਾਓਗੇ ਬਿਲਕੁਲ ਪਾ ਦਿੱਤਾ ਜੀ ਔਜਲਾ ਸਾਹਿਬ ਕਹਿੰਦੇ ਐਵਰੇਜ ਤਾਂ ਸਾਰੇ ਮੁਲਕਾਂ ਦੀ ਘਟਾਈ ਪਈ ਹੈ 4-5 ਲੀਡਰਾਂ ਨੇ ਜੀ ਰਜਿੰਦਰ ਜੀਰਾ ਜੀ ਕਹਿੰਦੇ ਲੱਗਦਾ ਮੇਰੀ ਸਕੂਟਰੀ ਦੇ ਵਿੱਚ ਵੀ ਚਿੱਕੜ ਹੀ ਫਸਿਆ ਬੜੀ ਔਖੀ ਸਟਾਰਟ ਹੁੰਦੀ ਹੈ ਜੀ ਤੇ ਕਹਿੰਦੇ ਵੀਰ ਜੀ ਇਹ ਤਾਂ 20 ਲੱਖ ਰੁਪਏ ਗਟਕਰੀ ਜੀ ਨੂੰ ਪੈਣਾ ਚਾਹੀਦਾ ਵੈਸੇ ਤਾਂ ਤੇ ਸੁਰਿੰਦਰ ਕੌਰ ਮਾਲ ਜੀ ਹੱਸ ਰਹੇ ਨੇ ਤੇ ਕਹਿੰਦੇ ਨੇ ਕਿ ਰਾਜਨ ਸੈਣੀ ਜੀ

ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਅਮਰੀਕਾ ਦਾ ਨਾਮ ਲੈਂਦੇ ਹੋ ਤੁਸੀਂ ਜੀ। ਤੇ ਰਜਿੰਦਰ ਜੀਰਾ ਜੀ ਕਹਿੰਦੇ ਆ, ਸੈਣੀ ਸਾਹਿਬ ਤਾਂ ਫੋਟੋ ਦੇ ਵਿੱਚ ਅੱਖ ਨਹੀਂ ਝਪਕਦੇ ਜੀ। ਗੁਰੀ ਮਾਨ ਜੀ ਲਿਖਦੇ ਨੇ ਸਾਰੇ ਦੋਸਤਾਂ ਨੂੰ, ਰਜਿੰਦਰ ਸੈਣੀ ਰਾਜਨ ਸੈਣੀ ਸਾਹਿਬ ਨੂੰ, ਰਜਿੰਦਰ ਜੀਰਾ ਜੀ ਨੂੰ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ, ਮੁਕੱਦਰ ਸਿੰਘ ਹੋਣਾ ਨੂੰ ਸਤਿ ਸ੍ਰੀ ਅਕਾਲ। ਤੇ ਔਜਲਾ ਸਾਹਿਬ ਕਹਿੰਦੇ ਆ, ਵਕੀਲ ਨੇ ਜੀਰਾ ਜੀ ਐਵੇਂ ਜੱਜ ਫੈਸਲਾ ਕਰ ਦੇਵੇ। ਤੇ ਗੁਰੀ ਮਾਨ ਜੀ ਕਹਿੰਦੇ ਆ, ਸਤਨਾਮ ਸਿੰਘ ਜੀ ਸਤਿ ਸ੍ਰੀ ਅਕਾਲ, ਭਾਰਜਵੀਰ ਜੀ ਸਤਿ ਸ੍ਰੀ ਅਕਾਲ, ਜੀਆਂ ਨੂੰ ਜੀ ਸਵਾਗਤ ਹੈ ਗੁਰੀ ਜੀ। ਰਜਿੰਦਰ ਕੁਮਾਰ ਜੀ ਕਹਿੰਦੇ ਆ, ਜੀ ਮਾਨ ਜੀ। ਤੇ ਗੁਰੀ ਮਾਨ ਜੀ ਕਹਿੰਦੇ ਆ, ਭਾਰਜਵੀਰ ਜੀ ਅਕਾਲੀ ਨਹੀਂ ਸਾਰੀਆਂ ਪਾਰਟੀਆਂ ਟਾਰਗੇਟ ਉੱਤੇ ਰੱਖੀਆਂ ਮੋਦੀ ਨੇ ਜੀ, ਡਰਾਮੇ ਕਰਕੇ ਗਿਆ ਉਹ ਜੀ। ਤੇ ਅੰਦਰ ਖਾਤੇ ਬੀਜੇਪੀ ਅਕਾਲੀਆਂ ਨਾਲ ਮੌਕਾ ਸੰਭਾਲੇਗੀ। ਬਾਕੀ ਸਰਤੋਜ ਦੇ ਸਰਤਾਜ ਬਾਦਲ ਸਾਹਿਬ ਨੂੰ ਅੰਦਰ ਕਰਨੇ ਨੂੰ ਫਿਰਦੇ ਆ, ਪਰ ਇੱਕ ਦਿਨ ਨਹੀਂ ਰੱਖਿਆ ਜਾਣਾ ਅੰਦਰ ਜੀ ਉਹਨਾਂ ਕੋਲ। ਮੁਕੱਦਰ ਜੀ ਕਹਿੰਦੇ ਆ, ਸਤਿ ਸ੍ਰੀ ਅਕਾਲ ਪਿਆਰਿਓ। ਤੇ ਗੁਰੀ ਮਾਨ ਜੀ ਕਹਿੰਦੇ ਆ, ਡੁੱਬਦੇ ਨੂੰ ਤਿਣਕੇ ਦਾ ਸਹਾਰਾ ਬਹੁਤ ਹੁੰਦਾ ਹੈ, ਕਾਟੋ ਕਲੇਸ਼ ਤੋਂ ਪਾਸੇ ਹੋ ਕੇ ਕਿਸੇ ਵੱਲ ਤਾਂ ਵੇਖਣਾ ਹੀ ਕਾਂਗਰਸ ਨੇ ਕਹਿੰਦੇ ਜੀ। ਤੇ ਸਤਿ ਸ੍ਰੀ ਅਕਾਲ ਭੇਜਦੇ ਨੇ ਗੁਰੀ ਜੀ। ਤੇ ਕਹਿੰਦੇ ਨੇ ਆਪਣੇ HLE ਲਿਖਿਆ, ਤੇ ਮਹੀਨਾ ਹੋਇਆ ਨਹੀਂ ਹੱਲੇ ਤੱਕ ਜਿੱਥੇ ਤੱਕ ਮੈਨੂੰ ਲੱਗਦਾ ਜੀ। ਹਾਂਜੀ ਓਕੇ, ਉਹਦਾ ਗੱਲ ਕਰਦੇ ਸੀਗੇ ਔਜਲਾ ਸਾਹਿਬ ਵੀ ਕਿ ਜਿਹੜੇ ਇਹਨਾਂ ਦੇ ਸਾਰੇ ਮੰਤਰੀ ਸੰਤਰੀ ਬੁਲਾਏ ਸੀਗੇ ਜੀ ਆਪਣੇ ਵਿਧਾਨ ਸਭਾ ਵਾਲੇ ਆਮ ਆਦਮੀ ਪਾਰਟੀ ਦੇ ਅਕਾਲ ਤਖ਼ਤ ਦੇ ਉੱਤੇ, ਉਹਦੀ ਗੱਲ ਕਰ ਰਹੇ ਨੇ। ਮੁਕੱਦਰ ਜੀ ਕਹਿੰਦੇ 5 ਜੂਨ ਸੀਗੇ ਜੀ, ਤੇ ਚਲੋ ਇਹਦੇ ਵਿੱਚ ਥੋੜਾ ਜਿਹਾ ਮੈਨੂੰ ਵੀ ਪੱਕਾ ਨਹੀਂ ਹੈ ਜੀ ਕਿਹੜੀ ਤਰੀਕ ਨੂੰ ਬੁਲਾਇਆ, ਚਲੋ ਕਨਫਰਮ ਕਰ ਲਾਂਗੇ ਬਾਅਦ ਚ। ਤੇ ਮੁਕੱਦਰ ਜੀ ਕਹਿੰਦੇ 2 ਤਰੀਕ ਨੂੰ ਸੁਖਬੀਰ ਸਿੰਘ ਗਏ ਸੀ ਜੀ, ਤੇ 5 ਜੂਨ ਉਹਨਾਂ ਨੂੰ ਬੁਲਾਇਆ ਸੀ ਸ਼ਾਇਦ। ਤੇ ਮੁਕੱਦਰ ਜੀ ਗੁਰੀ ਜੀ ਕਹਿੰਦੇ, ਮੁਕੱਦਰ ਜੀ ਤਰੀਕਾ ਤਾਂ ਯਾਦ ਨਹੀਂ ਪਰ ਤੁਹਾਡੀ ਦੱਸੀ ਹੋਈ ਤਰੀਕ ਸਹੀ ਨਹੀਂ ਹੈ। ਬਾਕੀ ਸਪੀਕਰ ਸਾਹਿਬ ਟਾਰਗੇਟ ਉੱਤੇ ਆਉਣਗੇ ਪੱਕਾ, ਜਥੇਦਾਰ ਸਾਹਿਬ ਦੇ ਉੱਤੇ ਜੀ, ਜਥੇਦਾਰ ਸਾਹਿਬ ਦਾ ਟਾਰਗੇਟ ਹੋਏਗਾ ਜੀ, ਉਹ ਕਹਿੰਦੇ ਨੇ ਸਪੀਕਰ ਸਾਹਿਬ। ਮੁਕੱਦਰ ਜੀ ਕਹਿੰਦੇ, ਗੁਰੀ ਬਾਈ 2 ਤਰੀਕ ਨੂੰ ਸੁਖਬੀਰ ਬਾਦਲ ਦੇ ਖਿਲਾਫ਼ ਹੁਕਮਨਾਮਾ ਆਇਆ ਸੀ ਤੇ 5 ਤਰੀਕ ਨੂੰ ਹੁਣ ਇਕੱਠ ਜਿਹੜਾ ਬੁਲਾਇਆ ਸੀ। ਮਾਨ ਜੀ ਕਹਿੰਦੇ ਨੇ ਕਿ ਰਾਜਨ ਸੈਣੀ ਜੀ ਗੱਲ ਪੱਕੀ ਤਾਂ ਜਿੱਦਾਂ ਹੀ ਸਰਕਾਰ ਗਈ ਕਹਿਣਾ ਸੀ, ਜਿੱਦਾਂ ਹੀ ਸਰਕਾਰ ਗਈ ਭਗਵੰਤ ਨੂੰ ਜਿਹੜਾ ਅਕਾਲੀਆਂ ਨੇ ਬਾਕੀਆਂ ਨੇ ਰਾਹ ਨਹੀਂ ਦੇਣਾ ਭੱਜਣੇ ਨੂੰ ਕਹਿੰਦੇ ਜੀ। ਗੁਰੀ ਜੀ ਕਹਿੰਦੇ, ਮਨਮੋਹਨ ਸਿੰਘ ਜੀ ਦੇ ਟਾਈਮ ਚੋਰੀਆਂ ਵਾਡਰਾ ਕਰਦਾ ਰਿਹਾ ਪਰ ਮਨਮੋਹਨ ਸਿੰਘ ਉਹਨਾਂ ਨੂੰ ਬਦਨਾਮੀ ਦਾ ਸਾਹਮਣਾ ਕਰਨਾ ਪਿਆ। ਭਗਵੰਤ ਮਾਨ ਵੀ ਸਾਰਿਆਂ ਦਾ ਪੈਸਾ ਖਾ ਕੇ ਬੈਠਾ ਪਰ ਕੇਜਰੀਵਾਲ ਨੇ ਸਿਖਾ ਦਿੱਤਾ ਕਿ ਪੈਸਾ ਕਿੱਥੇ ਲਾਉਣਾ ਤੇ ਕਿਵੇਂ ਲਾਉਣਾ। ਸੁਰਿੰਦਰ ਮਾਲ ਜੀ ਕਹਿੰਦੇ ਨੇ, ਹੱਸ ਰਹੇ ਨੇ, ਹਾ ਹਾ ਹਾ। ਗੁਰੀ ਜੀ ਕਹਿੰਦੇ ਆ, ਦਿੱਲੀ ਦਾ ਕੇਜਰੀਵਾਲ ਵੀ ਕਾਕਰੋਚ ਵਾਲਿਆਂ ਦੇ ਕੋਲ ਫਿਰਦਾ। ਹਾਂਜੀ, ਕੱਲ੍ਹ ਗਏ ਨੇ ਜੀ ਇਹ ਵੀ, ਤੇ ਅੱਜ ਕਾਂਗਰਸ ਵਾਲੇ ਗਏ ਨੇ, ਤੇ ਅੱਜ ਉਹ ਡਕੈਤ ਜਿਹੜਾ ਹੈਗਾ ਆਪਣਾ ਸੀਗਾ, ਆਪਣਾ ਕਿਸਾਨ ਜਥੇਬੰਦੀਆਂ ਦਾ ਨੁਮਾਇੰਦਾ ਜੀ, ਉਹ ਵੀ ਗਿਆ ਹੋਇਆ ਹੈ। ਤੇ ਗੁਰੀ ਜੀ ਕਹਿੰਦੇ ਆ, ਔਜਲਾ ਸਾਹਿਬ ਸਹਿਮਤ ਹਾਂ ਤੁਹਾਡੇ ਨਾਲ, ਹਰਿਆਣਾ ਵਾਲੀ ਪੱਕੀ ਹੋਣੀ ਹੈ, ਜਿੱਦਾਂ ਦੇ ਲੱਛਣ ਹੈ ਇਹਨਾਂ ਦੇ ਜੀ, ਜਿਹਦਾ ਲਿਖਿਆ ਹੋਇਆ ਜਿੱਦਾਂ ਦੇ ਲਿਖਣਾ ਸੀ। ਜਿੰਦੇ ਜੀ ਕਹਿੰਦੇ, ਪੰਜਾਬ ਦੀਆਂ ਜਿਹੜੀਆਂ ਨੌਕਰੀਆਂ ਵੀ ਸਾਰੇ ਦਿੱਲੀ ਵਾਲੇ ਲੈ ਗਏ ਨੇ, ਲਾਲਾ ਜੀ ਨੇ ਦਿੱਤੀਆਂ ਉਹਨਾਂ ਨੂੰ। ਗੁਰੀ ਜੀ ਕਹਿੰਦੇ ਆ, ਆਪਣੇ ਡਿਸਿਪਲਿਨ ਹੋਣਾ ਬਹੁਤ ਜ਼ਰੂਰੀ ਹੈ ਪਾਰਟੀ ਦੇ ਵਿੱਚ, ਕੈਂਸਲ ਕਰ ਸਕਦੇ ਆ ਜੀ, ਇਹ ਕਿਹੜਾ ਕੋਈ ਬਿੱਲ ਬਣਾਇਆ ਹੈ ਜੀ। ਆਪਣੀਆਂ ਉਹ ਕਹਿੰਦੇ ਸਹੂਲਤਾਂ ਦੀ ਜ਼ਿਕਰ ਕਰ ਰਿਹਾ ਜੀ ਸੈਣੀ ਸਾਹਿਬ ਦੇ, ਉਦੋਂ ਗੁਰੀ ਜੀ ਨੇ ਵੀ ਲਿਖਿਆ ਇਸ ਚੀਜ਼ ਦਾ। ਔਜਲਾ ਵੀਰ, ਉਹ ਮੁੱਖ ਮੰਤਰੀ ਬਣਾਉਂਦੇ ਹੀ ਔਕਾਤ ਵੇਖ ਕੇ ਹੈ, ਜਿਵੇਂ ਦਿੱਲੀ, ਰਾਜਸਥਾਨ ਤੇ ਬਿਹਾਰ ਦੇ ਮੁੱਖ ਮੰਤਰੀ ਸਤਨਾਮ ਸਿੰਘ ਜਾਣੀਆ ਚਾਲ ਜੀ ਲਿਖਦੇ ਆ। ਗੁਰੂ ਜੀ ਕਹਿੰਦੇ, 5 ਰੁਪਏ ਦੇ ਨਾਲ ਵੀ ਤਨਖਾਹਾਂ ਮਿਲਣ ਲੱਗ ਜਾਣੀਆਂ ਨੇ ਤੇ ਨਵੀਂ ਭਰਤੀ ਸ਼ੁਰੂ ਹੋ ਜਾਵੇਗੀ, ਵਿਭਾਗ ਦੇ ਹਰ ਬੰਦੇ ਨੂੰ ਜਦੋਂ ਪੈਸਾ ਮਿਲਣ ਲੱਗ ਜਾਣਾ ਤੇ ਆਪੇ ਸਿਸਟਮ ਠੀਕ ਹੋਵੇਗਾ, ਨਾ ਚੋਰੀ ਹੋਵੇਗੀ। ਬਿਲਕੁਲ ਹੈ ਜੀ। ਰਜਿੰਦਰ ਜੀਰਾ ਜੀ ਕਹਿੰਦੇ, ਭਾਰਜਵੀਰ ਜੀ ਕਿਆ ਬਾਤਾਂ ਕਰਦੇ ਹੋ, ED ਦਾ ਛਾਪਾ ਪਵਾਉਣਾ ਬਿਆਨਬਾਜ਼ੀ ਕਰਕੇ। ਜੀਰਾ ਜੀ ਕਹਿੰਦੇ ਆ ਕਿ ਜੀਰਾ ਜੀ ਨੇ ਲਿਖਿਆ ਕਿ ਅੱਗੇ ਕਹਿੰਦੇ ਨੇ ਕਿ ਔਜਲਾ ਵੀਰ ਜੀ, RSS ਦੀ ਕੋਈ ਵੀ ਇਨਕਮ ਦਾ ਸਾਧਨ ਨਹੀਂ ਹੈਗਾ ਤੇ ਸਾਰੇ ਦੇਸ਼ ਦੇ ਵਿੱਚ ਵੇਖ ਲਓ ਆਫਿਸ ਕਿੱਦਾਂ ਦੇ ਬਣ ਗਏ ਨੇ ਜੀ ਇਹਨਾਂ ਦੇ। ਔਜਲਾ ਸਾਹਿਬ ਕਹਿੰਦੇ, ਅਗਲਿਆਂ ਦੀਆਂ ਸਰਕਾਰਾਂ ਚੱਲਦੀਆਂ ਜੀਰਾ ਜੀ। ਜੀਰਾ ਜੀ ਕਹਿੰਦੇ ਆ, ਵੀਰ ਜੀ ਥਿੰਕ ਟੈਂਕ ਆਪੇ ਵੱਡੇ ਆ, ਜਦੋਂ EVM ਮਸ਼ੀਨਾਂ ਦੇ ਡੱਬੇ ਹੀ ਕਹਿੰਦੇ ਬਦਲ ਦੇਣੇ ਆ।
ਨਹੀਂ ਸਤਨਾਮ ਵੀਰ ਜੀ, ਉਹ ਮੁੱਖ ਮੰਤਰੀ ਬਣਾਉਂਦੇ ਹੈਗੇ ਕਠਪੁਤਲੇ ਜੀ, ਤੇ ਜਿਹੜੀ ਉਂਗਲ ਦੇ ਬਰੀਕ ਜਿਹੇ ਧਾਗੇ ਦੇ ਨਾਲ ਨੱਚਦੀ ਹੈ। ਮੁਕੱਦਰ ਜੀ ਲਿਖਦੇ ਆ, ਇਹ ਲੀਡਰ ਹੈ ਹੀ ਨਹੀਂ, ਲੀਡਰ ਐਵੇਂ ਦੇ ਨਹੀਂ ਹੁੰਦੇ, ਅਫਸੋਸ ਅਸੀਂ ਇਨ੍ਹਾਂ ਨੂੰ ਲੀਡਰ ਸਮਝ ਰਹੇ ਹਾਂ। ਅਸੀਂ ਕਿਸੇ ਸਮੇਂ ਕੇਜਰੀਵਾਲ ਨੂੰ ਲੀਡਰ ਸਮਝ ਕੇ ਵੋਟਾਂ ਪਾਈਆਂ, ਤੇ ਅੱਜ ਅਸੀਂ ਵਾਪਸ ਆ ਕੇ ਫਿਰ ਪਿਛਲਿਆਂ ਨੂੰ ਕਹਿੰਦੇ ਲੀਡਰ ਸਮਝ ਰਹੇ ਹਾਂ ਜੀ। ਇਸੇ ਤਰ੍ਹਾਂ ਹੀ ਅਗਲਾ ਸੁਨੇਹਾ ਮੁਕੱਦਰ ਜੀ ਲਿਖਦੇ ਆ ਕਿ ਅਫਸੋਸ, ਇਸ ਸਿਸਟਮ ਨੇ ਸਾਡੇ ਸਮਝ ਨਹੀਂ ਆਉਣ ਦੇਣੀ, ਅਸੀਂ ਇਨ੍ਹਾਂ ਦੇ ਵਿੱਚ ਲਟਕਦੇ ਰਹਿਣਾ ਹੈ ਜੀ। ਚੰਗਾ ਜੀ, ਸੋਵੀਏ ਸੁਪਨਿਆਂ ਦੀ ਦੁਨੀਆਂ ਦੇ ਵਿੱਚ ਜਾਈਏ, ਕਹਿੰਦੇ ਇਹ ਦੁਨੀਆਂ, ਇਹ ਮਹਿਫਲ ਮੇਰੇ ਕਾਮ ਕੀ ਨਹੀਂ। ਬੜਾ ਸਮਝਣ ਦੀ ਕੋਸ਼ਿਸ਼ ਕੀਤੀ ਹੈ ਇਸ ਦੁਨੀਆਂ ਨੂੰ, ਪਰ ਸਾਡੇ ਸਮਝ ਨਹੀਂ ਆਈ, ਕਹਿੰਦੇ ਸੀ ਮੁਕੱਦਰ ਜੀ ਬਾਏ ਬਾਏ ਕਹਿੰਦੇ ਆ, ਤੇ ਸਾਨੂੰ ਕੋਈ ਬੜੇ ਸੌਖੇ ਢੰਗ ਦੇ ਨਾਲ ਨੈਗੇਟਿਵ ਕਹਿ ਦੇਵੇਗਾ ਜੀ। ਆਖਰ ਦੇ ਵਿੱਚ ਰਜਿੰਦਰ ਜੀਰਾ ਜੀ ਕਹਿੰਦੇ ਆ, ਮੁਕੱਦਰ ਜੀ ਦਿਲ ਨਾ ਛੱਡੋ, ਆਪਾਂ ਓਪੋਜੀਸ਼ਨ ਤਕੜੀ ਬਣਾਉਣੀ ਹੈ। ਬਿਲਕੁਲ ਸਹਿਮਤ ਹੈ ਜੀਰਾ ਜੀ ਨੇ, ਪਤੇ ਦੀ ਗੱਲ ਕੀਤੀ ਹੈ ਤੇ ਆਪਾਂ ਕਰਦੇ ਆ ਰਹੇ ਹਾਂ ਭਾਈ। ਸਰਕਾਰ ਬਣਾਉਣ ਦੀ ਗੱਲ ਨਾ ਕਰੋ, ਓਪੋਜੀਸ਼ਨ ਬਣਾਉਣ ਦੀ ਗੱਲ ਕਰੋ। ਲਓ ਫਿਰ ਦੋਸਤੋ, ਅੱਜ ਇੱਥੇ ਹੀ ਸਮਾਪਤੀ ਲੈਂਦੇ ਹਾਂ। ਮਾਫ਼ੀ ਚਾਹਾਂਗਾ ਉਹਨਾਂ ਦੋਸਤਾਂ ਤੋਂ ਜਿਹੜੇ ਨਾਵਲ ਨੂੰ ਪਸੰਦ ਕਰਦੇ ਨੇ, ਪਰ ਉਹਦੀ ਮੈਂ ਕੋਸ਼ਿਸ਼ ਕਰਾਂਗਾ ਜ਼ਰੂਰ। ਕੱਲ੍ਹ ਨੂੰ ਛੁੱਟੀ ਹੈ, ਵੀਕਐਂਡ ਹੈ, ਤੇ ਜੇ ਮੇਰਾ ਸਮਾਂ ਲੱਗਿਆ ਤੇ ਬਕਾਇਦਾ ਉਹਨੂੰ ਰਿਕਾਰਡ ਕਰਕੇ ਅਗਲਾ ਲੜੀਵਾਰ ਭਾਗ ਸਾਂਝਾ ਕਰ ਦਾਂਗੇ, ਨਹੀਂ ਤਾਂ ਫਿਰ ਅਗਲੇ ਫਰਾਈਡੇ ਵਾਲੇ ਦਿਨ ਨੂੰ ਤਾਂ ਸੁਣਾਵਾਂਗੇ ਹੀ ਸੁਣਾਵਾਂਗੇ, ਕਿਉਂਕਿ ਚੈਪਟਰ ਥੋੜਾ ਲੰਬਾ ਸੀ। ਜੇ ਮੈਂ 15 ਮਿੰਟ ਵੀ ਲਾਉਂਦਾ ਤਾਂ ਉਹ ਪੂਰਾ ਨਹੀਂ ਹੋਣਾ ਸੀ, ਨਾ ਸਵਾਦ ਤੁਹਾਨੂੰ ਆਉਣਾ ਸੀ, ਨਾ ਮੈਨੂੰ ਆਉਣਾ ਸੀ, ਤੇ ਇਸ ਕਰਕੇ ਘੱਟੋ ਘੱਟ 35 ਤੋਂ 45 ਮਿੰਟ ਉਹਦੇ ਵਿੱਚ ਚਾਹੀਦੇ ਨੇ, ਤੇ ਉਹਨੂੰ ਆਪਾਂ ਵੱਖਰਾ ਕਰਕੇ ਵੀ ਰਿਕਾਰਡ ਕਰਕੇ ਪਾ ਦਾਂਗੇ ਚਾਹੇ, ਤੇ ਜਾਂ ਫਿਰ ਤੁਹਾਨੂੰ ਫਰਾਈਡੇ ਵਾਲੇ ਦਿਨ ਲਾਈਵ ਸੁਣਾ ਦਾਂਗੇ। ਬਾਕੀ ਕੱਲ੍ਹ ਦੇ ਉੱਤੇ ਰਹੇਗਾ ਕਿਵੇਂ ਸਬੱਬ ਬਣਦਾ ਹੈ ਜੀ। ਚਲੋ ਦੋਸਤੋ, ਮੈਨੂੰ ਤਾਂ ਆ ਗਿਆ ਚੰਗਾ ਲੱਗਿਆ ਵਾ ਪ੍ਰੋਗਰਾਮ, ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ ਜੀ, ਇਸ ਨੂੰ ਕਰੋ ਇੰਜੋਏ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਤੇ ਮੈਨੂੰ ਤਾਂ ਆ ਗਿਆ। ਸਾਰਿਆਂ ਨੂੰ ਭੁਪਿੰਦਰ ਪਾਰਾ ਚਲੋ ਪਿਆਰ ਪੈਂਦੀ ਗੀ ਸਤਿ ਸ਼੍ਰੀ ਅਕਾਲ, ਤੇ ਆਪਣੇ ਸਤਪਾਲ ਸਿੰਘ ਬਰਾੜ ਸਾਹਿਬ ਦਾ ਅੱਜ ਬਰਥਡੇ ਜੀ, ਬਰਥਡੇ ਸੀਗਾ ਜੀ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਅਮਰੀਕਾ ਵਾਲਿਆਂ ਨੂੰ, ਤੇ ਮੈਨੂੰ ਤਾਂ ਆ ਗਿਆ। ਸਾਰਿਆਂ ਨੂੰ ਪਿਆਰ ਭਰੀ ਤੰਦਗੀ ਇਸ ਦੇ ਨਾਲ ਹੀ ਹੈ। ਸਤਿ ਸ਼੍ਰੀ ਅਕਾਲ ਦੋਸਤੋ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਸੁਖੀ ਸਾਂਧ ਹੋਵੋਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਅੱਜ ਖਾਸ ਦਿਹਾੜੇ ਦੇ ਉੱਤੇ ਆਪਣਾ ਵੀਰਵਾਰ ਵਾਲਾ ਦਿਨ ਹੈ। ਵੈਸੇ ਬੁੱਧਵਾਰ ਵਾਲੇ ਦਿਨ ਨੂੰ ਸਮਾਜੀ ਸਿੰਘ ਸ਼ੰਮੀ ਜੀ ਨਾਲ ਜੁੜਦੇ ਆ ਤੇ ਉਹਨਾਂ ਦੇ ਨਾਲ ਵਾਰਤਾਲਾਪ ਕਰਦੇ ਆ, ਕੁਝ ਨਾ ਕੁਝ ਵਿਸ਼ਾ ਲੈ ਕੇ ਉਹਦੇ ਉੱਤੇ ਚਰਚਾ ਹੁੰਦੀ ਹੈ, ਖੁੱਲੀ ਵਿਚਾਰ ਚਰਚਾ ਜਿਸ ਦੇ ਵਿੱਚ ਤੁਸੀਂ ਵੀ ਨਾਲ ਹਿੱਸਾ ਬਣਦੇ ਹੋ, ਸਹਿਯੋਗ ਕਰਦੇ ਹੋ, ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮਾਂ ਨੂੰ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਰਾਜਨ ਸੈਨ ਸਾਹਿਬ ਨੇ ਕਹਿ ਦਿੱਤਾ ਹੈ ਜੀ ਓਕੇ ਹੈ ਸਾਰਾ ਕੁਝ, ਚੱਕ ਦਿਓ ਫੱਟੇ ਕਹਿੰਦੇ ਜੀ। ਲਾਈਕ ਨੰਬਰ 3 ਤੇ ਸਤਿ ਸ੍ਰੀ ਅਕਾਲ ਸਾਰੇ ਸਮੂਹਿਕ ਰੂਪ ਦੇ ਵਿੱਚ ਪਿਆਰਿਆਂ ਨੂੰ ਭੇਜੀ ਹੈ। ਕੁਝ ਹੀ ਪਲਾਂ ਤੱਕ ਸ਼ੰਮੀ ਜੀ ਦੇ ਨਾਲ ਤਾਰਾ ਜੋੜਦੇ ਹਾਂ ਤੇ ਅੱਜ ਦਾ ਜਿਹੜਾ ਵਿਸ਼ਾ ਦੋਸਤੋ ਉਹਨੂੰ ਆਪਾਂ ਫਰੋਲਦੇ ਹਾਂ, ਤਰੱਕੀ। ਅੱਜ ਦਾ ਵਿਸ਼ਾ ਹੈ ਤਰੱਕੀ। ਤਰੱਕੀ ਕੀ ਹੈ ਤੇ ਕੀ ਪੈਸਾ ਹੀ ਜਿਹੜੀ ਆ ਪ੍ਰੋਗਰੈਸ ਹੈ? ਇਹ ਟੈਕਨੋਲੋਜੀ ਹੋ ਗਈ, ਹੈਪੀਨੈਸ ਹੋ ਗਈ ਜਾਂ ਸੋਸਾਇਟੀ ਹੋ ਗਈ, ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਅਸਲ ਤਰੱਕੀ ਦੇ ਰਾਹ ਜਿਹੜੇ ਨੇ ਉਹਨਾਂ ਦੀ ਪੜਚੋਲ ਕਰਨ ਦੀ ਕੋਸ਼ਿਸ਼ ਰਹੇਗੀ। ਸਕੂਨ ਵੀ ਚਾਹੀਦਾ ਜੇ ਤਰੱਕੀ ਹੋ ਰਹੀ ਹੈ, ਤੇ ਨਾਲ ਦੀ ਨਾਲ ਸੈਟਿਸਫੈਕਸ਼ਨ ਵੀ ਚਾਹੀਦੀ ਹੈ, ਤਸੱਲੀ ਵੀ ਚਾਹੀਦੀ ਹੈ ਤੇ ਸੁੱਖ ਸੰਤੋਖ ਵੀ ਚਾਹੀਦਾ ਹੈ। ਇਹ ਸਾਰੀਆਂ ਚੀਜ਼ਾਂ ਵੀ ਨਾਲ ਨਾਲ ਜ਼ਰੂਰੀ ਨੇ ਤੇ ਨਾਲ ਦੀ ਨਾਲ ਉਸ ਤੋਂ ਬਾਅਦ ਇਸ ਵਿਸ਼ੇ ਦੇ ਉੱਤੇ ਚਰਚਾ ਕਰਨ ਤੋਂ ਬਾਅਦ ਜਿੰਨਾ ਵੀ ਸਮਾਂ ਬਚੇਗਾ ਉਹਦੇ ਵਿੱਚ ਦੇਸ਼ ਦੇ ਦੀਆਂ ਖ਼ਬਰਾਂ ਦੀ ਸਾਂਝ ਪਾਵਾਂਗੇ, ਜਿਸ ਦੇ ਵਿੱਚ ਖਤਰੇ ਦੀ ਘੰਟੀ ਬਿਜਲੀ ਦੀ ਵੱਜੀ ਹੈ ਪੰਜਾਬ ਦੇ ਵਿੱਚ। ਸੁਖਬੀਰ ਸਿੰਘ ਬਾਦਲ ਤੇ ਸਿੱਟ ਦਾ ਜਿਹੜੇ ਉਹਨਾਂ ਦੇ ਜਿਹੜੇ ਸੰਮਨ ਆ ਗਏ ਨੇ ਤੇ ਸੋਮਵਾਰ ਨੂੰ ਪੇਸ਼ ਹੋਣ ਦੀ ਗੱਲਬਾਤ ਕਹੀ ਹੈ ਤੇ ਸੁਖਬੀਰ ਸਿੰਘ ਬਾਦਲ ਹੋਣਾਂ ਨੇ ਬਿਆਨ ਦਿੱਤਾ ਹੈ ਉਹਦੇ ਬਾਰੇ ਕਿ ਜ਼ਰੂਰ ਪੇਸ਼ ਹੋਣਗੇ, ਅਸੀਂ ਜ਼ਰੂਰ ਸਹਿਯੋਗ ਕਰਾਂਗੇ। ਤੇ ਦੂਸਰੇ ਪਾਸੇ ਆਪਣੇ ਇੰਜੀਨੀਅਰ ਰਸ਼ੀਦ ਉਹਨਾਂ ਨੂੰ ਮੌਨਸੂਨ ਸੈਸ਼ਨ ਦੇ ਵਿੱਚ ਜਿਹੜਾ ਹਿੱਸਾ ਲੈਣ ਦੇ ਲਈ ਉਹਨਾਂ ਨੂੰ ਜਿਹੜੀ ਹੈ ਪੈਰੋਲ ਮਿਲੀ ਹੈ ਤੇ ਇਸ ਚੀਜ਼ ਦੇ ਜਿਹੜੇ ਸਵਾਲ ਨੇ ਪੰਜਾਬ ਦੇ ਵਿੱਚ ਜੋ ਮੌਨਸੂਨ ਸੈਸ਼ਨ ਦੀ ਤਿਆਰੀ ਵਿੱਢੀ ਜਾ ਰਹੀ ਹੈ, ਜਿਵੇਂ ਕਿ ਪਹਿਲੇ ਸਮਿਆਂ ਦੇ ਵਿੱਚ ਵੀ ਅੰਮ੍ਰਿਤਪਾਲ ਉਹਨਾਂ ਨੇ ਇਸ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਕੁਝ ਸਮੇਂ ਦੇ ਲਈ ਆਪਣੇ ਆਪ ਨੂੰ ਜਿਹੜਾ ਸੈਸ਼ਨ ਦੇ ਵਿੱਚ ਜਾਣ ਦੇ ਲਈ ਆਗਿਆ ਮੰਗੀ ਸੀ, ਪਰ ਬਹੁਤ ਸਮੇਂ ਹੋ ਗਏ ਨੇ ਤੇ ਉਹਨਾਂ ਨੂੰ ਇਹ ਜਿਹੜੀ ਨਹੀਂ ਮਿਲ ਸਕੀ ਸੀ ਆਗਿਆ। ਤੇ ਕੀ ਹੁਣ ਪੰਜਾਬ ਦੇ ਵਿੱਚ ਵੀ ਇਹ ਮੁੱਦੇ ਜਿਹੜੇ ਉੱਠਣੇ ਸ਼ੁਰੂ ਹੋਣਗੇ, ਉਹਦੇ ਵੱਲ ਵੀ ਝਾਤ ਮਾਰਾਂਗੇ ਅਗਲੇ ਮਸਲਿਆਂ ਦੇ ਵਿੱਚ। ਤੇ US ਨੂੰ ਜਿਹੜਾ ਸਿੱਧੇ ਤੌਰ ਦੇ ਉੱਤੇ ਈਰਾਨ ਨੇ ਕਰਾਰੀ ਨਾ ਕਰ ਦਿੱਤੀ ਹੈ, ਕਹਿੰਦੇ ਕੋਈ ਸਮਝੌਤਾ ਨਹੀਂ, ਤੁਸੀਂ ਆਪਣੀਆਂ ਗੱਲਾਂ ਤੋਂ ਮੁੱਕਰੇ ਹੋ ਤੇ ਦੇਖਦੇ ਹਾਂ ਇਹ ਜੰਗ ਜਿਹੜੀ ਹੈ ਹੋਰ ਕਿੱਧਰ ਨੂੰ ਜਿਹੜੇ ਰੁੱਖ ਬਦਲਦੀ ਹੈ। ਤੇ ਇਸੇ ਤਰ੍ਹਾਂ ਹੀ ਇੰਗਲੈਂਡ ਦੇ ਵਿੱਚ ਜਦੋਂ ਜੋ ਕੁਝ ਵਾਪਰ ਰਿਹਾ, ਜਿਹੜਾ ਰਿਲੀਜ਼ਨ ਜਾਂ ਕਹਿ ਲਓ ਜਾਤ ਪਾਤ ਦਾ ਮਤਭੇਦ ਜਾਂ ਰੰਗ ਦਾ ਮਤਭੇਦ ਹੈ ਪਹਿਰਾਵੇ ਦਾ, ਇਹਨਾਂ ਮੁਲਕਾਂ ਦੇ ਵਿੱਚ ਵੀ ਵੱਧ ਰਿਹਾ। ਤੇ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਸੀ ਗੋਰੇ ਦੀ ਹੱਤਿਆ ਹੋਈ, ਕਿਰਪਾਨ ਦਾ ਮੁੱਦਾ ਕਾਫੀ ਭਖਦਾ ਰਿਹਾ, ਉਹਦੇ ਵਿੱਚ ਹੀ ਜਿਹੜਾ ਕੱਲ 24-25 ਸਾਲਾਂ ਦੀ ਨੌਜਵਾਨ ਜਿਹੜੀ ਹੈ ਕੁੜੀ, ਉਹਦਾ ਜਿਹੜਾ ਕਤਲ ਕਰ ਦਿੱਤਾ ਗਿਆ। ਇਹ ਸਾਰੇ ਮਸਲੇ ਜਿਹੜੇ ਨੇ ਵੱਧ ਰਹੇ ਨੇ ਤੇ ਅੱਜ ਅਮਰੀਕਾ ਤੋਂ ਵੀ ਖ਼ਬਰਾਂ ਨੇ, ਪਹਿਲਾਂ ਉਸਦੀ ਜਾਤ ਪੁੱਛੀ ਗਈ ਤੇ ਫਿਰ ਉਸਦੇ ਜਿਹੜਾ ਚਾਕੂ ਮਾਰੇ ਗਏ, ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਵਾਪਰ ਰਹੀਆਂ ਨੇ। ਚਲੋ ਦੋਸਤੋ, ਗੱਲ ਕਰਦੇ ਹਾਂ ਅੱਜ ਦੇ ਮੁੱਦੇ ਦੀ ਤੇ ਸਮਾਜ ਸਥਿਤੀ ਤੁਹਾਨੂੰ ਪਤਾ ਹੀ ਹੈ, ਫਿਲਹਾਲ ਦੀਆਂ ਘੜੀਆਂ ਦੇ ਮੁਤਾਬਕ 7:10 ਹੋ ਗਏ ਨੇ ਸ਼ਾਮ ਦੇ ਤੇ ਤਾਰੇ ਤਾਂ ਨਹੀਂ ਟਿਮਟਮਾਉਂਦੇ ਪਰ ਧੁੱਪ ਪੂਰੀ ਨਿਕਲੀ ਹੋਈ ਹੈ, ਸੂਰਜ ਪੂਰਾ ਐਨ ਆਪਣੀ ਚਮਕ ਦਮਕ ਦੇ ਵਿੱਚ ਪੂਰਾ ਰੋਸ਼ਨ ਆ ਰਿਹਾ। ਤੇ ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਇਸ ਸਮੇਂ ਦੇ ਵਿੱਚ ਰਾਤ ਨਹੀਂ ਹੁੰਦੀ, ਦਿੜੀ ਚੜਿਆ ਰਹਿੰਦਾ 24 ਘੰਟੇ ਤੇ ਭਾਰਤ ਦੇ ਵਿੱਚ 9:40 ਦਾ ਸਮਾਂ ਰਾਤ ਦਾ ਤੇ ਤਾਰੇ ਟਿਮਟਮਾ ਰਹੇ ਨੇ ਤੇ ਬੱਤੀ ਜਿਹੜੀ ਹੈ ਉਹਦਾ ਕੋਈ ਹਾਲ ਚਾਲ ਪੁੱਛ ਨਹੀਂ ਸਕਦੇ, ਹੈਗੀ ਹੈ ਕਿ ਨਹੀਂ ਹੈਗੀ, ਹੈ ਚਲੇ ਗਈ ਆ ਗਈ ਚਲੇ ਗਈ ਆ ਗਈ, ਇਹ ਹਾਲਾਤ ਨੇ। ਪਰ ਜਿਹੜੇ ਆਪਣੇ ਬਿਜਲੀ ਬੋਰਡ ਦੇ ਇੰਜੀਨੀਅਰ ਨੇ ਉਹਨਾਂ ਨੇ ਜ਼ਰੂਰ ਜਿਹੜੀ ਹੈ ਘੰਟੀ ਵਜਾ ਦਿੱਤੀ ਹੈ ਖਤਰੇ ਦੀ, ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਤੀ ਗੁੱਲ ਵੀ ਹੋ ਸਕਦੀ ਹੈ। ਚਲੋ ਦੋਸਤੋ, ਵੱਧਦੇ ਆਪਾਂ ਗੱਲਾਂ ਬਾਤਾਂ ਵੱਲ ਨੂੰ, ਅੱਗੇ ਅੱਜ ਦਾ ਜਿਹੜਾ ਵਿਚਾਰ ਹੈ ਉਹਦੇ ਵੱਲ ਨੂੰ ਤੇ ਫਿਰ ਪੈਂਦੇ ਹਾਂ ਤਰੱਕੀ ਦੇ ਰਾਹ ਦੇ ਉੱਤੇ। ਅੱਜ ਪਹਿਲਾਂ ਤਾਂ ਸਭ ਤੋਂ ਪਹਿਲਾਂ ਦੁਆਬਾ ਰੇੜੀ ਦੇ ਛੋਟੇ ਜਿਹੇ ਪਰਿਵਾਰ ਦੇ ਵੱਲੋਂ ਆਪਣੇ ਸਮੇਂ ਵਾਲੀ ਸਾਹਿਬ ਨੂੰ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਬਾਦ ਹੈ ਤੇ ਉਹਨਾਂ ਦਾ ਅੱਜ ਜਨਮ ਦਿਨ ਤੇ ਇਸੇ ਤਰ੍ਹਾਂ ਅੱਜ ਦੇ ਵਿਚਾਰ ਦੀ ਗੱਲ ਕਰਦਿਆਂ 16 ਜੁਲਾਈ 2026 ਦਾ ਅੱਜ ਦਿਹਾੜਾ ਹੈ, ਜਿਹਦੇ ਵਿੱਚ ਅੱਜ ਦਾ ਵਿਚਾਰ ਹੈ ਕਿ ਜਿਹੜਾ ਪੱਕੇ ਇਰਾਦੇ ਦੇ ਨਾਲ ਕਿਸੇ ਕੰਮ ਦੇ ਪਿੱਛੇ ਪੈ ਜਾਵੇ ਹੱਥ ਧੋ ਕੇ ਤਾਂ ਸਫਲਤਾ ਉਹਦੇ ਪੈਰਾਂ ਨੂੰ ਜਿਹੜੀ ਚੁੰਮਦੀ ਹੈ ਤੇ ਉਹ ਜੋ ਕੁਝ ਵੀ ਹਾਸਲ ਕਰਨਾ ਚਾਹੁੰਦਾ ਉਹਨੂੰ ਮਿਲਦਾ। ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਹੀ 16 ਜੁਲਾਈ 1901 ਦਾ ਜਦੋਂ ਜ਼ਿਕਰ ਆਉਂਦਾ ਹੈ, ਪਿਛਲੇ ਦਿਨਾਂ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਤੇਜਾ ਸਿੰਘ ਸੁਤੰਤਰ ਹੋਣਾ ਦੇ ਵੀ, ਤੇ ਅੱਜ ਉਹਨਾਂ ਦੇ ਕਾਮਰੇਡ ਤੇਜਾ ਸਿੰਘ ਸੁਤੰਤਰ ਹੋਣਾ ਦਾ ਜਨਮ ਦਿਹਾੜਾ ਉਹਨਾਂ ਦਾ ਵੀ ਹੈ, ਉਹਨਾਂ ਨੂੰ ਮੁਬਾਰਕਬਾਦ ਹੈ ਜੀ। ਤੇ 1909 ਦੇ ਵਿੱਚ ਆਜ਼ਾਦੀ ਦੀ ਲੜਾਈ ਲੜਨ ਵਾਲੀ ਅਰੁਣਾ ਅਸਫ ਅਲੀ ਦਾ ਜਨਮ ਹੋਇਆ ਤੇ 1918 ਦੇ ਵਿੱਚ ਰੂਸ ਦੇ ਬਾਲਸ਼ਵਿਕਾਂ ਨੇ ਕ੍ਰਾਂਤੀਕਾਰੀਆਂ ਨੇ ਜਾਣੀ ਕਿ ਰਾਜੇ ਨਿਕੋਲਸ ਜ਼ਾਰ ਨੂੰ ਜਿਹੜਾ ਸੀ ਪਰਿਵਾਰ ਸਮੇਤ ਕਤਲ ਕਰ ਦਿੱਤਾ ਸੀ। ਤੇ 1969 ਦੇ ਵਿੱਚ ਨਾਸਾ ਨੇ ਜਿਹੜਾ ਸੀ ਨਾਸਾ ਦੇ ਵਿੱਚ ਧੂੰਆਂ ਲਿਆਂਦਾ। ਨਾਸਾ ਦੇ ਵੱਲੋਂ ਚੰਦਰਮਾ ਦੇ ਉੱਤੇ ਪਹਿਲੀ ਵਾਰ ਮਨੁੱਖ ਨੂੰ ਲਿਜਾਣ ਵਾਲਾ ਰਾਕਟ ਅਪੋਲੋ 11 ਜਿਹੜਾ ਸੀ ਧਰਤੀ ਤੋਂ ਛੱਡਿਆ ਗਿਆ ਸੀ। ਤੇ 1979 ਦੇ ਵਿੱਚ ਸਦਾਮ ਹੁਸੈਨ ਇਰਾਕ ਦਾ 5ਵਾਂ ਰਾਸ਼ਟਰਪਤੀ ਬਣ ਗਿਆ ਸੀ। ਗੱਲ ਕਰਦੇ ਆ ਥੋੜੀ ਜਿਹੀ ਕਾਮਰੇਡ ਤੇਜਾ ਸਿੰਘ ਸੁਤੰਤਰ ਹੋਣਾ ਦੀ, ਉਹਨਾਂ ਦੀਆਂ ਪਾਈਆਂ ਹੋਈਆਂ ਲੀਹਾਂ ਦੀ, ਤੇ ਉਸ ਤੋਂ ਬਾਅਦ ਫਿਰ ਆਪਾਂ ਤਰੱਕੀ ਦੇ ਰਾਹਾਂ ਦੇ ਵੱਲ ਨੂੰ ਚੱਲਦੇ ਹਾਂ। ਕਾਮਰੇਡ ਤੇਜਾ ਸਿੰਘ ਸੁਤੰਤਰ, ਉਹਨਾਂ ਦਾ ਪਹਿਲਾ ਨਾਮ ਸਮੂਦ ਸਿੰਘ ਸੀਗਾ ਅਸਲ ਦੇ ਵਿੱਚ, ਤੇ ਇਹ ਨਾਮ ਤੇਜਾ ਵੀਲਾ ਦੇ ਜਿਹੜਾ ਸੀ ਗੁਰਦੁਆਰੇ ਨੂੰ ਬਿਨਾਂ ਖੂਨ ਖਰਾਬੇ ਤੇ ਯੋਜਨਾ ਦੇ ਨਾਲ ਆਜ਼ਾਦ ਕਰਵਾਉਣ ਕਰਕੇ ਉਹਨਾਂ ਨੂੰ ਮਿਲਿਆ। ਅਕਾਲੀ ਲਹਿਰ ਦੇ ਵਿੱਚ ਇਹ ਜਿਹੜਾ ਸੀ ਇਤਿਹਾਸਕ ਕਦਮ ਸੀ। ਸੁਤੰਤਰ ਜੀ ਦਾ ਜਨਮ ਛੋਟੇ ਕਿਸਾਨ ਘਰਾਣੇ ਦੇ ਵਿੱਚ ਦੇਸਾ ਸਿੰਘ ਉਰਫ ਕਿਰਪਾਲ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ ਹੁੰਦਾ ਹੈ, ਪਿੰਡ ਅਲੂਣਾ ਦੇ ਵਿੱਚ ਗੁਰਦਾਸਪੁਰ ਚ। ਇਹਨਾਂ ਦੇ ਦਾਦਾ ਅੰਗਰੇਜ਼ਾਂ ਦੇ ਖਿਲਾਫ ਲੜਨ ਵਾਲੀਆਂ ਸਿੱਖ ਫੌਜਾਂ ਦੇ ਵਿੱਚ ਸਿਪਾਹੀ ਸਨ ਤੇ ਪਿਤਾ ਜੀ ਭਰਤੀ ਹੋ ਕੇ ਬਰਮਾ ਚਲੇ ਜਾਂਦੇ ਆ, ਨਾ ਜਾਏ ਬਰਮਾ ਨੂੰ ਦੇਸ਼ ਲੇਖ ਜਾਣਗੇ ਨਾਲੇ। ਨਾਮਧਾਰੀ ਲਹਿਰ ਦੇ ਉੱਤੇ ਬੰਗਾਲੀ ਅੰਦੋਲਨ ਦਾ ਜਿਹੜਾ ਪ੍ਰਭਾਵ ਕਬੂਲਿਆ ਤੇ ਉਹਨਾਂ ਨੌਕਰੀ ਛੱਡ ਕੇ ਫਿਰ ਪਿੰਡ ਆ ਵਸੇ। ਉਹ ਪੱਕੇ ਤੌਰ ਦੇ ਉੱਤੇ ਅਕਾਲੀ ਲਹਿਰ ਦੇ ਨਾਲ ਜੁੜ ਗਏ, ਇਸ ਕਰਕੇ ਗਦਰੀ ਬਾਬਿਆਂ ਦਾ ਇਹਨਾਂ ਦੇ ਘਰ ਦੇ ਵਿੱਚ ਆਉਣਾ ਜਾਣਾ ਬਣਿਆ ਹੋਇਆ ਸੀ। ਉਹਨਾਂ ਦਿਨਾਂ ਦੇ ਵਿੱਚ ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਦੇ ਲਈ ਲਹਿਰ ਜੋਬਨ ਦੇ ਉੱਤੇ ਸੀ। ਤੇਜਾ ਸਿੰਘ ਸੁਤੰਤਰ ਹੋਣਾ ਨੇ ਵੀ ਗੁਰਦੁਆਰਿਆਂ ਨੂੰ ਸਾਮਰਾਜੀ ਏਜੰਟਾਂ ਤੋਂ ਆਜ਼ਾਦ ਕਰਵਾਉਣ ਦੇ ਲਈ ਸੁਤੰਤਰ ਨਾਂ ਦਾ ਸੁਤੰਤਰ ਜੱਥਾ ਜਿਹੜਾ ਬਣਾ ਲਿਆ ਤੇ ਜੱਥੇ ਦੇ ਮੈਂਬਰਾਂ ਦੇ ਲਈ ਸ਼ਰਤਾਂ ਸਨ ਕਿ ਸਾਰੀ ਜਾਇਦਾਦ ਜੱਥੇ ਦੇ ਹਵਾਲੇ ਕੀਤੀ ਜਾਵੇ, ਸਾਰੀ ਜਾਇਦਾਦ ਜੱਥੇ ਦੀ ਸਾਂਝੀ ਹੋਵੇਗੀ, ਸਾਰੇ ਮੈਂਬਰ ਸਾਰਾ ਸਮਾਂ ਦੇਸ਼ ਦੀ ਸੇਵਾ ਦੇ ਵਿੱਚ ਲਾਉਣਗੇ, ਗਦਾਰੀ ਅਤੇ ਕਮਜ਼ੋਰੀ ਵਿਖਾਉਣ ਵਾਲੇ ਦੀ ਸਜ਼ਾ ਮੌਤ ਹੋਵੇਗੀ। ਉਸ ਸਮੇਂ ਤੇਜਾ ਵਿਲਾ ਗੁਰਦਾਸਪੁਰ ਅਤੇ ਗੁਰਦੁਆਰੇ ਤੇ ਮਹੰਤ ਕਾਬਲ ਸਨ ਤੇ ਉਹਨਾਂ ਦੇ ਜੱਥੇ ਨੇ 1921 ਦੇ ਵਿੱਚ ਉੱਥੋਂ ਦੇ ਮਹੰਤ ਨੂੰ ਭਜਾ ਕੇ ਗੁਰਦੁਆਰਾ ਆਜ਼ਾਦ ਕਰਵਾ ਲਿਆ। ਇਸ ਤਰ੍ਹਾਂ ਜਿਹੜਾ ਸੀ ਆਪਣਾ ਹੋਰ ਵੀ ਬਹੁਤ ਸਾਰੇ ਗੁਰਦੁਆਰੇ ਆਜ਼ਾਦ ਕਰਵਾਏ ਗਏ ਤੇ 1922 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਜਿਹੜੀ ਮੈਂਬਰ ਬਣ ਗਏ ਤੇ ਉਸ ਵੇਲੇ ਸਭ ਤੋਂ ਘੱਟ ਉਮਰ ਦੇ ਵੱਧ ਪੜ੍ਹੇ ਲਿਖੇ ਇੱਕ ਕਮੇਟੀ ਮੈਂਬਰ ਸਨ। ਜਲਿਆਂਵਾਲੇ ਬਾਗ ਦੇ ਕਾਂਡ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਉਸ ਸਮੇਂ ਖਾਲਸਾ ਕਾਲਜ ਦੇ ਵਿਦਿਆਰਥੀਆਂ ਦੀ ਅਗਵਾਈ ਕੀਤੀ। ਬੱਬਰ ਮੋਤਾ ਸਿੰਘ ਦੇ ਨਾਲ ਰਲ ਕੇ ਸਰਕਾਰ ਦੇ ਖਿਲਾਫ਼ ਮਾਲਵੇ, ਸ਼ਾਹਬਾਦ ਦੇ ਤੇ ਕਰਨਾਲ ਵਿੱਚ ਜਿਹੜਾ ਪ੍ਰਚਾਰ ਕਰਨ ਦੇ ਉੱਤੇ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ। ਅੰਮ੍ਰਿਤਸਰ ਆਣ ਕੇ ਉਹ ਗੁਰੂ ਕੇ ਬਾਗ ਮੋਰਚੇ ਦੇ ਵਿੱਚ ਸ਼ਾਮਲ ਹੋਏ ਤੇ ਗਦਰ ਪਾਰਟੀ ਦੇ ਵਿੱਚ ਗਦਰੀਆਂ ਦੇ ਨਾਲ ਰਲ ਕੇ ਕੰਮ ਕਰਨ ਸਮੇਂ ਉਹਨਾਂ ਨੂੰ ਕਾਬੁਲ ਜਾਣੀ ਕਿ ਭੇਜ ਦਿੱਤਾ ਗਿਆ, ਪਰ ਵਾਪਸੀ ਦੇ ਉੱਤੇ ਰਾਹ ਦੇ ਵਿੱਚ ਗ੍ਰਿਫਤਾਰੀ ਕਰਨ ਦੇ ਉੱਤੇ ਪਿਸ਼ਾਵਰ ਲਿਆਂਦਾ ਗਿਆ, ਪਰ ਮੌਕਾ ਮਿਲਦੇ ਹੀ ਝਾਂਸਾ ਦੇ ਕੇ ਫਰਾਰ ਹੋ ਜਾਂਦੇ ਹੈ ਤੇ ਦੁਬਾਰਾ ਜੁਲਾਈ 1923 ਦੇ ਵਿੱਚ ਮਾਸਟਰ ਊਧਮ ਸਿੰਘ ਕਸੇਲ ਦੇ ਨਾਲ ਕਾਬਲ ਭੇਜਿਆ ਗਿਆ ਤੇ ਫਿਰ ਤੁਰਕੀ ਦੇ ਵਿੱਚ ਜਾ ਕੇ 3 ਸਾਲ ਹਥਿਆਰਾਂ ਦੀ ਸਿਖਲਾਈ ਤੇ ਜੰਗੀ ਦਾ ਪੇਚ ਸਿੱਖਦੇ ਹੈ। ਯੂਰਪ ਦੇ ਵਿੱਚ ਆਉਂਦੇ ਹੈ ਤੇ ਯੂਰਪ ਦੇ ਵਿੱਚ ਉਹ ਲਾਲਾ ਲਾਜਪਤ ਰਾਏ ਨੂੰ ਵੀ ਮਿਲਦੇ ਹੈ ਤੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੇ ਨਾਲ ਤੇ ਕਹਿਣ ਦੇ ਉੱਤੇ ਕਿ ਗੁਰਦੁਆਰੇ ਆਜ਼ਾਦ ਕਰਵਾਉਣ ਦੇ ਨਾਲ ਦੇਸ਼ ਆਜ਼ਾਦ ਨਹੀਂ ਹੋ ਜਾਣਾ ਹੈ। ਇਹਨਾਂ ਸ਼ਬਦਾਂ ਨੇ ਕਾਫ਼ੀ ਉਹਨਾਂ ਦੇ ਉੱਤੇ ਪ੍ਰਭਾਵ ਛੱਡਿਆ ਤੇ 1929 ਨੂੰ ਨਿਊਯਾਰਕ ਜਾ ਕੇ ਫਿਰ ਵੱਖ ਵੱਖ ਗਰੁੱਪਾਂ ਨੂੰ ਗਦਰ ਪਾਰਟੀ ਦੇ ਵਿੱਚ ਲਿਆਂਦਾ ਤੇ ਗਦਰ ਪ੍ਰੈਸ ਲਵਾਈ ਗਈ। ਚੀਨ ਤੇ ਤਿੱਬਤ ਦੇ ਰਾਹੀਂ ਗੁਪਤ ਰਾਹ ਕੱਢਣ ਗਏ ਮਹਿੰਦਰ ਪ੍ਰਤਾਪ ਨੂੰ ਮਿਲੇ ਤੇ ਸ਼ੱਕੀ ਹਰਕਤਾਂ ਕਰਕੇ ਦੋਹਾਂ ਨੂੰ ਕੈਲੀਫੋਰਨੀਆ ਦੇ ਵਿੱਚ ਗ੍ਰਿਫਤਾਰ ਕਰਕੇ ਕੁਝ ਚਿਰ ਬਾਅਦ ਛੱਡ ਦਿੱਤਾ ਜਾਂਦਾ ਤੇ ਅੰਗਰੇਜ਼ ਅਫਸਰ ਦੇ ਕਹਿਣ ਦੇ ਉੱਤੇ ਅਮਰੀਕਾ ਛੱਡ ਕੇ ਪਨਾਮਾ ਚਲੇ ਜਾਂਦੇ ਨੇ ਤੇ ਉੱਥੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਦੇ ਦਿਨ ਜ਼ੋਰਦਾਰ ਅੰਦੋਲਨ ਕੀਤਾ ਜਾਂਦਾ। ਉਥੋਂ ਫਿਰ ਉਹ ਹੁੰਦੇ ਹੋਏ ਚਿੱਲੀ ਨੂੰ ਹੁੰਦੇ ਆ, ਚਿੱਲੀ ਚਲੇ ਜਾਂਦੇ ਆ ਤੇ ਅਰਜਨਟਾਈਨਾ ਦੇ ਵਿੱਚ ਭਗਤ ਸਿੰਘ ਬਿਲਗਾ ਤੇ ਬ੍ਰਾਜ਼ਿਲ ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੂੰ ਮਿਲਦੇ ਆ। ਅਜੀਤ ਸਿੰਘ ਤੇ ਸੁਤੰਤਰ ਦੋਵੇਂ ਪੁਰਤਗਾਲ, ਸਪੇਨ, ਫਰਾਂਸ, ਤੁਰਕੀ, ਬਰਲਿਨ ਤੋਂ ਹੁੰਦੇ ਹੋਏ ਰੂਸ ਪਹੁੰਚ ਜਾਂਦੇ ਆ ਤੇ ਮਾਸਕੋ ਦੇ ਵਿੱਚ ਮਾਰਕਸਵਾਦ ਤੇ ਆਰਥਿਕਤਾ ਦਾ ਕੋਰਸ ਉੱਥੇ ਪੂਰਾ ਕਰਦੇ ਆ। ਦਸੰਬਰ 1934 ਨੂੰ ਹਿੰਦੁਸਤਾਨ ਤੇ ਫਰਵਰੀ 1935 ਨੂੰ ਪੰਜਾਬ ਪਹੁੰਚ ਗਏ ਤੇ ਸਾਂਦਲਬਾਰ ਦੇ ਇਲਾਕੇ ਦੇ ਵਿੱਚ ਸਾਧੂ ਬਣ ਕੇ ਆਪਣਾ ਮਿਸ਼ਨ ਜਾਰੀ ਰੱਖਿਆ। ਰੂਸ ਜਾ ਕੇ ਕਮਿਊਨਿਜ਼ਮ ਦੀ ਜਿਹੜੀ ਹੈ ਸਿੱਖਿਆ ਹਾਸਲ ਕੀਤੀ ਤੇ ਵਾਪਸੀ ਦੇ ਉੱਤੇ 1938 ਨੂੰ ਅਚਾਨਕ ਹੋਈ ਗ੍ਰਿਫਤਾਰੀ ਤੋਂ ਬਾਅਦ ਪਹਿਲਾਂ 2 ਮਹੀਨੇ ਲਾਹੌਰ ਰੱਖ ਕੇ ਤਸੀਹੇ ਦੇਣ ਉਪਰੰਤ ਕੈਂਬਲਪੁਰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਜੇਲ੍ਹ ਅੰਦਰੋਂ ਹੀ 6.25 ਜਿਹੜੇ ਸੀ ਸਾਲ ਕੀਰਤੀ ਰਸਾਲੇ ਦੇ ਲਈ ਲੇਖ ਲਿਖਦੇ ਰਹੇ। ਇਸ ਸਮੇਂ ਦੇ ਦੌਰਾਨ ਉਹਨਾਂ ਦੇ ਮਾਤਾ ਪਿਤਾ ਤੇ ਇਕਲੌਤੀ ਧੀ ਦਾ ਦੇਹਾਂਤ ਹੋ ਗਿਆ, ਪਰ ਉਹ ਡੋਲੇ ਨਾ। ਜਦੋਂ ਹਿਟਲਰ ਨੇ ਰੂਸ ਦੇ ਉੱਤੇ ਹਮਲਾ ਕੀਤਾ ਤਾਂ 1 ਹਫ਼ਤੇ ਦੇ ਅੰਦਰ ਹੀ ਸੁਤੰਤਰ ਨੇ ਜੰਗ ਦਾ ਪਾਸਾ ਬਦਲ ਜਾਣ ਬਾਰੇ ਦਲੀਲ ਭਰਿਆ ਲੇਖ ਲਿਖਿਆ ਸੀ, ਜੋ ਲਾਲਾ ਢੰਡੋਰੇ ਦੇ ਵਿੱਚ ਜਿਹੜਾ ਛਪਿਆ, ਸੋਰੀ ਲਾਲ ਢੰਡੋਰਾ ਉਸ ਤਰਮੇ ਦਾ ਪਰਚਾ ਸੀਗਾ, ਲਾਲ ਢੰਡੋਰੇ ਦੇ ਵਿੱਚ ਛਪਿਆ ਤੇ ਇਸ ਦੀ ਜਿਹੜੀ ਚਾਰੇ ਪਾਸੇ ਚਰਚਾ ਹੋਈ। ਗਦਰੀ ਬਾਬਿਆਂ ਤੇ ਕੀਰਤੀ ਕਿਸਾਨਾਂ ਦੀ ਮਦਦ ਦੇ ਨਾਲ ਜੇਲ੍ਹ ਦੇ ਵਿੱਚੋਂ ਹੀ ਪੰਜਾਬ ਅਸੈਂਬਲੀ ਦੇ ਮੈਂਬਰ ਚੁਣੇ ਗਏ। 1942 ਦੇ ਵਿੱਚ 7 ਸਾਥੀਆਂ ਦੇ ਸਮੇਤ ਰਿਹਾਅ ਹੋ ਗਏ। ਪੰਜਾਬ ਦੇ ਕਿਸਾਨ ਸਭਾ ਤੇ ਕਮਿਊਨਿਸਟ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਤੇ 2.5 ਲੱਖ ਤੋਂ ਵੱਧ ਕਿਸਾਨ ਮੈਂਬਰ ਵਾਲੀ ਹਿੰਦ ਕਿਸਾਨ ਸਭਾ ਦੇ ਮੀਤ ਪ੍ਰਧਾਨ ਜਿਹੜੇ ਰਹੇ। ਆਖਰ ਚ 1944 ਨੂੰ ਕਮਿਊਨਿਸਟ ਪਾਰਟੀ ਪੰਜਾਬ ਦੇ ਸਕੱਤਰ ਬਣ ਗਏ। ਉਨ੍ਹਾਂ ਹਫ਼ਤੇਵਾਰ ਅਖਬਾਰ ਜੰਗ ਏ ਆਜ਼ਾਦੀ ਸ਼ੁਰੂ ਕਰਨ ਦੇ ਵਿੱਚ ਅਹਿਮ ਰੋਲ ਨਿਭਾਇਆ ਤੇ ਆਜ਼ਾਦੀ ਤੋਂ ਬਾਅਦ ਵੀ ਪਾਰਟੀ ਦੇ ਵਿੱਚ ਸਰਗਰਮ ਰਹੇ। ਪੈਪਸੂ ਮੁਜਾਰਾ ਲਹਿਰ ਦੇ ਮੋਢੀ ਆਗੂਆਂ ਦੇ ਵਿੱਚੋਂ ਇੱਕ ਸਨ ਤੇ 1971 ਦੇ ਵਿੱਚ ਸੰਗਰੂਰ ਤੋਂ MP ਬਣ ਗਏ। 12/4/1973 ਨੂੰ ਕਿਸਾਨੀ ਮਸਲੇ ਦੇ ਉੱਤੇ ਬਹਿਸ ਦੇ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਸਦਾ ਦੇ ਲਈ ਦੁਨੀਆ ਨੂੰ ਅਲਵਿਦਾ ਕਹਿ ਗਏ ਤੇ ਆਖਰੀ ਸਮੇਂ ਤੱਕ ਲੋਕ ਸੇਵਾ ਦੇ ਵਿੱਚ ਲੱਗੇ ਰਹੇ। ਉਹ ਜਿਹੜੇ ਸਨ ਉਸ ਉਹਨਾਂ ਦੇ ਕੋਲ ਘਰ ਦੀ ਬਣੀ ਰੋਟੀ ਤੇ ਰੋਟੀ ਖਾਣ ਦੇ ਲਈ ਅਚਾਰ ਲਿਫਾਫੇ ਦੇ ਵਿੱਚ ਵਲੇਟੇ ਉਹਨਾਂ ਦੀ ਜੇਬ ਦੇ ਵਿੱਚ ਸੀ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਹੋਰ ਸੰਸਦ ਉਹਨਾਂ ਦੀ ਸਾਦਗੀ ਤੋਂ ਬਹੁਤ ਪ੍ਰਭਾਵਿਤ ਸਨ ਤੇ ਹੁਣ ਲੋਕ ਯਾਦ ਕਰਦੇ ਨੇ ਉਹਨਾਂ ਨੂੰ ਕਿ ਕਾਸ਼ ਅੱਜ ਕੱਲ੍ਹ ਦੇ ਸੰਸਦ ਪੋਲੀਟੀਕਲ ਲੀਡਰ ਵੀ ਉਹਨਾਂ ਵਰਗੇ ਹੀ ਹੋ ਜਾਣ ਤਾਂ ਦੇਸ਼ ਸੋਨੇ ਦੀ ਚਿੜੀ ਫਿਰ ਤੋਂ ਦੁਬਾਰਾ ਬਣ ਸਕਦਾ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਗੱਲਬਾਤ, ਅੱਜ ਦੇ ਵਿਚਾਰ ਦੇ ਵਿੱਚੋਂ ਕਾਮਰੇਡ ਤੇਜਾ ਸਿੰਘ ਸੁਤੰਤਰ ਉਹਨਾਂ ਨੂੰ ਸਮਰਪਿਤ ਅੱਜ ਦੀ ਸ਼ੁਰੂਆਤ ਕਰਦੇ ਹਾਂ ਉਹਨਾਂ ਦੇ ਜਨਮ ਦਿਨ ਦੇ ਉੱਤੇ ਤੇ ਅੱਜ ਦੇ ਜਿਹੜਾ ਆਪਣੇ ਮੁੱਦੇ ਨੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਤਰੱਕੀ ਕੀ ਹੈ ਤੇ ਕੀ ਪੈਸਾ ਹੀ ਜਿਹੜੀ ਹੈ ਪ੍ਰੋਗਰੈਸ ਹੈ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੂੰ ਅੱਗੇ ਵਧਾਉਂਦੇ ਹੋਏ ਨਾਲ ਤੁਹਾਡਾ ਸਾਥ ਵੀ ਉਮੀਦ ਕਰਾਂਗੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਲਓ ਆਪਾਂ ਲਾਈਨਾਂ ਮਿਲਾਉਣ ਦੀ ਕੋਸ਼ਿਸ਼ ਕਰਦੇ ਹਾਂ ਸਮਰਜੀਤ ਸਿੰਘ ਸ਼ੰਮੀ ਜੀ ਦੇ ਨਾਲ ਤੇ ਅੱਗੇ ਆਪਾਂ ਵੱਧਦੇ ਹਾਂ। ਤੇ ਇਸੇ ਤਰ੍ਹਾਂ ਦੋਸਤੋ, ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਉਹਨੂੰ ਥੋੜਾ ਜਿਹਾ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ, ਜਿਵੇਂ ਕਿ ਤਰੱਕੀ ਕੀ ਤਰੱਕੀ ਅਸੀਂ ਸੱਚਮੁੱਚ ਤਰੱਕੀ ਕਰ ਰਹੇ ਹਾਂ ਕਿ ਤਰੱਕੀ ਦਾ ਮਤਲਬ ਸਿਰਫ ਵੱਡੀਆਂ ਇਮਾਰਤਾਂ, ਮਹਿੰਗੀਆਂ ਗੱਡੀਆਂ, ਆਰਟੀਫਿਸ਼ਲ ਇੰਟੈਲੀਜੈਂਸੀ ਟੈਕਨੋਲੋਜੀ ਤੇ ਆਰਥਿਕ ਵਿਕਾਸ ਹੈ ਜਾਂ ਫਿਰ ਮਾਨਸਿਕ ਸ਼ਾਂਤੀ, ਖੁਸ਼ਹਾਲ ਪਰਿਵਾਰ, ਸਮਾਜਿਕ ਬਰਾਬਰੀ, ਵਾਤਾਵਰਨ ਦੀ ਸੁਰੱਖਿਆ ਤੇ ਮਨੁੱਖੀ ਕਦਰਾਂ ਕੀਮਤਾਂ ਦੀ ਤਰੱਕੀ ਦਾ ਹਿੱਸਾ ਨੇ ਜਾਂ ਫਿਰ ਜੋ ਸਾਨੂੰ ਦੇਖਣ ਨੂੰ ਮਿਲਦਾ ਹੈ ਉਹ ਜਿਹੜਾ ਤਰੱਕੀ ਦਾ ਹਿੱਸਾ ਨੇ। ਇਸ ਦੇ ਵਿੱਚ ਤੁਸੀਂ ਵੀ ਆਪਣਾ ਯੋਗਦਾਨ ਪਾ ਸਕਦੇ ਹੋ ਤੇ ਲਾਈਨਾਂ ਮਿਲਾ ਸਕਦੇ ਹੋ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ ਤੇ ਉਹਨਾਂ ਦਾ ਵੀ ਨਿੱਘਾ ਸਵਾਗਤ ਹੈ। ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ, ਸ਼ੈਲੀ ਜੀ ਤੇ ਇਸੇ ਤਰ੍ਹਾਂ ਇਕਬਾਲ ਮਾਂਗਰ ਜੀ, ਰਾਜਨ ਸੈਣੀ ਜੀ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਸੁਰਜੀਤ ਕੌਰ ਭਾਰਤ ਜੀ ਤੇ ਲਓ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਆਪਾਂ ਸਮਰਜੀਤ ਸਿੰਘ ਸ਼ੰਮੀ ਜੀ ਦੇ ਨਾਲ। ਸਤਿ ਸ੍ਰੀ ਅਕਾਲ ਸ਼ੰਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸ਼ੰਮੀ ਜੀ, ਕੀ ਹਾਲ ਚਾਲ ਨੇ ਜੀ?
1: ਬਹੁਤ ਹੀ ਵਧੀਆ ਜੀ, ਐਨ ਆਨੰਦ ਪਿਆ
0: ਜੀ
1: ਤੇ ਬੜਾ ਅੱਛਾ ਇਸ ਵੇਲੇ ਪ੍ਰੋਜੈਕਟ ਚੱਲ ਰਿਹਾ ਹੈ।
0: ਕਿਆ ਬਾਤ ਹੈ ਜੀ। ਸ਼ੰਮੀ ਜੀ, ਸਿਹਤਾਂ ਕਾਇਮ ਨੇ ਜੀ?
1: ਹਾਂਜੀ, ਅੱਜ ਥੋੜਾ ਜਿਹਾ ਹੈ ਗੜਬੜ ਵਾਲਾ ਕੰਮ ਹੈ, ਪਰ ਕਾਇਮ ਹੈ ਜੀ।
0: ਜੀ
1: ਚਲੋ ਸਥਿਤੀ ਤਣਾਅ ਪਰ ਕਾਬੂ ਹੇਠ ਕਹਿ ਦਿੰਦੇ
0: ਕਾਬੂ ਹੈ ਨਾ ਜੀ ਜੀ। ਤੇ ਸ਼ਮੀ ਜੀ, ਅੱਜ ਮੁੱਦਾ ਤੁਸੀਂ ਬੜਾ ਵਧੀਆ ਸੁਲਝਾਇਆ, ਤਰੱਕੀ ਜੋ ਦੁਨੀਆਦਾਰੀ ਦੇ ਉੱਤੇ ਅੱਜ ਕੱਲ ਹੋ ਰਿਹਾ ਜਾਂ ਵਾਪਰ ਰਿਹਾ, ਹਰ ਚੀਜ਼ ਇਹਦੇ ਵਿੱਚ ਆ ਜਾਂਦੀ ਹੈ। ਤਰੱਕੀ ਨੂੰ ਵਿਚਾਰਦੇ ਵਿਚਾਰਦੇ ਹਰ ਕੋਈ ਅਮੀਰ ਹੋਣਾ ਚਾਹੁੰਦਾ ਹੈ, ਹਰ ਕੋਈ ਕਹਿੰਦਾ ਕਿ ਮੇਰੇ ਕੋਲ ਆਹ ਵੀ ਹੋਵੇ, ਗੱਡੀ ਵੀ ਹੋਵੇ, ਚੰਗਾ ਘਰ ਹੋਵੇ, ਬੈਂਕ ਬੈਲੈਂਸ ਦੇ ਵਿੱਚ ਚੰਗੇ ਅਰਬਾਂ ਕਰੋੜਾਂ ਰੁਪਈਆ ਪਿਆ ਹੋਵੇ। ਪਰ ਕੱਲ ਮੈਂ ਇੱਕ ਰਿਪੋਰਟ ਸਾਂਝੀ ਕੀਤੀ ਸੀ ਬਿਲ ਗੇਟਸ ਉਹਨਾਂ ਦੀ, ਤੇ ਉਹਨਾਂ ਦੇ ਨਾਲ ਇੱਕ ਮੈਂਬਰ ਸਨ ਜੋ ਕਿ $6 ਬਿਲੀਅਨ ਤੱਕ ਦਾ ਜਿਹੜਾ ਡੋਨੇਸ਼ਨ ਦਿੰਦੇ ਸੀ, ਪਰ ਉਹਨਾਂ ਨੇ ਵੀ ਪਿੱਛੇ ਹੱਥ ਖਿੱਚ ਲਏ ਇਹਨਾਂ ਚੀਜ਼ਾਂ ਦੇ ਵਿੱਚ। ਤੇ ਬੰਦੇ ਕੋਲ ਚਾਹੇ ਪੈਸਾ, ਜਿਹਨਾਂ ਕੋਲ ਪੈਸਾ ਹੈ ਨਹੀਂ ਗਾ ਉਹ ਪੈਸੇ ਦੀ ਦੌੜ ਦੇ ਵਿੱਚ ਲੱਗੇ ਹੋਏ ਨੇ, ਤੇ ਜਿਹਨਾਂ ਕੋਲ ਪੈਸਾ ਹੈ ਉਹਨਾਂ ਕੋਲ ਸਕੂਨ ਹੈ ਨਹੀਂ, ਜਾਂ ਰਾਤ ਨੂੰ ਨੀਂਦ ਨਹੀਂ ਆਉਂਦੀ, ਜਾਂ ਉਹ ਹੋਰ ਬਹੁਤ ਸਾਰੀਆਂ ਉਲਝਣਾਂ ਦੇ ਵਿੱਚ ਜਾਲ ਦੇ ਵਿੱਚ ਫਸੇ ਹੋਏ ਨੇ। ਅਸਲ ਦੇ ਵਿੱਚ ਜਿਹੜੀ ਤਰੱਕੀ ਹੈ ਇਨਸਾਨ ਦੀ ਜਾਂ ਸ਼ਖਸੀਅਤ ਦੀ, ਉਹ ਕਿੱਥੇ ਜਿਹੜੀ ਹੈ ਨਿਰਧਾਰਿਤ ਕਰਦੀ ਹੈ, ਜਾਂ ਕਿੱਦਾਂ ਇਹਨੂੰ ਵਿਚਾਰ ਸਕਦੇ ਆ ਜੀ?
1: ਬਿਲਕੁਲ ਭਾਰਤ ਸਾਹਿਬ, ਜਿਹੜਾ ਦਰਅਸਲ ਜੇ ਆਪਾਂ ਇਹਨੂੰ ਦੇਖਣਾ ਹੋਵੇ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹਦੇ ਕੋਲ ਪੈਸੇ ਨਹੀਂ ਉਹ ਪੈਸੇ ਦੀ ਦੌੜ ਵਿੱਚ ਲੱਗਾ,
0: ਜੀ,
1: ਤੇ ਜਿਹਦੇ ਕੋਲ ਪੈਸੇ ਬਥੇਰੇ ਆ ਉਹ ਹੋਰ ਪਾਸੇ ਨੂੰ ਉਹਨੂੰ ਸਕੂਨ ਚਾਹੀਦਾ।
0: ਜੀ,
1: ਤੋ ਇਹ ਜਿਵੇਂ ਆਪਾਂ ਬਿਜਲੀ ਦਾ ਸੰਚਾਰ ਹੁੰਦਾ, ਜਿਹੜੀਆਂ ਤਾਰਾਂ ਨੇ, ਇੱਕ ਨੈਗੇਟਿਵ ਹੈ ਇੱਕ ਪੋਜੀਟਿਵ ਹੈ, ਦੋਨੋਂ ਹੀ ਚੱਲਣਗੀਆਂ ਤੇ ਉਹ ਰਵਾਨਗੀ ਕਰੰਟ ਦੀ ਜਿਹੜੀ ਹੋਏਗੀ ਜ਼ਿੰਦਗੀ ਵਿੱਚ ਵੀ ਐਂ ਹੈ ਕਿ
0: ਜੇ ਦੋਵੇਂ ਮਿਲ ਗਈਆਂ ਤਾਂ ਫਿਊਜ਼ ਉੜ ਜਾਂਦੇ
1: ਫਿਰ ਪਟਾਕੇ ਪੈਣਗੇ। ਉਹ ਪਟਾਕੇ ਮਤਲਬ ਕਿ ਐਂਡ ਹੀ ਹੋ ਗਿਆ ਫਿਰ, ਤੇ ਉਹ ਲਾਈਫ ਦਾ ਐਂਡ ਹੋ ਗਿਆ, ਤੇ ਸਿਸਟਮ ਦਾ ਵੀ ਉਹ ਕਲੈਸ ਹੋਏਗਾ ਸਾਰਾ ਸਿਸਟਮ। ਤੇ ਜਿਹੜੀ ਜ਼ਿੰਦਗੀ ਵੀ ਹੈ ਇਹ ਵੀ ਕਹਿ ਲੋ ਆਪਾਂ ਕਿੰਨੀ ਹਰ ਚੀਜ਼ ਦੇ ਵਿੱਚ ਫਿਲੋਸਫੀ ਆਪਾਂ ਨੂੰ ਨਜ਼ਰ ਆ ਸਕਦੀ ਹੈ ਜੇ ਆਪਾਂ ਨਜ਼ਰ ਮਾਰੀਏ। ਸਾਹ ਅਸੀਂ ਜੇ ਸਾਹ ਲੈਣਾ ਤਾਂ ਸਾਹ ਛੱਡਣਾ ਵੀ ਪੈਣਾ, ਇਹ ਨੀ ਹੋ ਸਕਦਾ ਕਿ ਬੰਦਾ ਕਿ ਮੈਂ ਸਾਹ ਸਿਰਫ ਲੈਣਾ ਹੀ ਹੈ, ਉਹ ਵੀ ਪੰਗਾ ਹੈ
0: ਬਿਲਕੁਲ।
1: ਤੇ ਛੱਡਣੇ ਨਹੀਂ ਚਾਹੁੰਦਾ ਕੋਈ, ਨਾ ਚਾਹੁੰਦੇ ਹੋਏ ਬੰਦੇ ਛੱਡੀ ਜਾਂਦੇ ਆ,
0: ਛੱਡੀ
1: ਤੇ ਜਿਹੜੇ ਬਾਹਲੀ ਛੱਡ ਜਾਂਦੇ ਆ ਉਹ ਤੁਹਾਨੂੰ ਪਤਾ ਬਿਲਕੁਲ ਹੀ ਛੱਡ ਜਾਂਦੇ ਆ ਫਿਰ, ਤੇ ਇਹ
0: ਕਈਆਂ ਦੇ ਸਾਹ ਸੁੱਤੇ ਹੀ ਰਹਿ ਜਾਂਦੇ ਆ।
1: ਬਿਲਕੁਲ ਜੀ ਬਿਲਕੁਲ। ਇਹ ਜਿਹੜੀ ਤਰੱਕੀ ਦਾ ਕਨਸੈਪਟ ਹੀ ਜਿਹੜਾ ਨਾ, ਹੋ ਸਕਦਾ ਹੈ ਕਿ ਹਰੇਕ ਬੰਦੇ ਵਾਸਤੇ, ਹਰੇਕ ਇੰਡੀਵਿਜੁਅਲ ਲਈ ਆਪਣਾ ਕੋਈ ਜਿਹੜਾ ਅਰਥ ਉਹ ਕੱਢੇ
0: ਜੀ।
1: ਤੇ ਤੁਸੀਂ ਦੇਖੋ ਜਿਵੇਂ ਤੁਸੀਂ ਸ਼ੁਰੂ ਚ ਦੱਸ ਵੀ ਰਹੇ ਸੀਗੇ ਕਿ ਇਹਦੇ ਵੱਖਰੇ ਵੱਖਰੇ ਜਿਹੜੇ ਆ ਕਿਸਮ ਆਪਾਂ ਕਹਿ ਸਕਦੇ ਆ, ਜਾਂ ਵੱਖਰੇ ਵੱਖਰੇ ਇਹਨਾਂ ਨੂੰ ਆਪਾਂ ਕਲਾਸੀਫਾਈਡ ਕਰ ਸਕਦੇ ਆ ਸਿਰਲੇਖ ਦੇ ਕੇ ਕਿ ਭਾਈ ਇਹ ਪੈਸੇ ਧੇਲੇ ਵਾਲੀ ਤਰੱਕੀ ਹੋ ਗਈ, ਜਿਹੜੀ ਆਰਥਿਕ ਬੰਦੇ ਦੀ ਜਿਹੜੀ ਨਬਜ਼ ਆ ਜਾਂ ਆਰਥਿਕਤਾ ਜਿਹੜੀ ਆ ਉਹਦੀ ਵਧੀਆ ਹੋ ਗਈ, ਮਜ਼ਬੂਤ ਹੋ ਗਈ, ਫਿਰ ਉਹ ਸਮਝ ਲਓ ਆਪਾਂ ਤਰੱਕੀ ਹੋ ਗਈ, ਉਹਦਾ ਪੈਸੇ ਆ ਗਏ, ਉਹਦੇ ਕੋਲ ਜੋਬ ਆ ਗਈ ਵਧੀਆ, ਜਾਂ ਬਿਜ਼ਨਸ ਅੱਛਾ ਹੋ ਗਿਆ, ਇਕਨੋਮਿਕਲੀ ਬੰਦਾ ਸਾਊਂਡ ਹੋ ਗਿਆ ਜੀ ਬਹੁਤ, ਇਹਨੂੰ ਆਪਾਂ ਤਰੱਕੀ ਮੰਨ ਲੈਂਦੇ। ਜਾਂ ਫਿਰ ਦੂਜੇ ਪਾਸੇ ਬੰਦੇ ਨੇ ਪੜ੍ਹਾਈ ਲਿਖਾਈ ਦੇ ਵਿੱਚ ਝੰਡੇ ਗੱਡਤੇ, ਅੱਜ ਹੋਰ ਕੱਲ ਹੋਰ ਕਰ ਕਰਕੇ ਉਹਨੇ ਡਿਗਰੀ ਕਈ ਇਕੱਠੀਆਂ ਕਰ ਲਈਆਂ। ਮੈਂ ਇੱਕ ਬੰਦਾ ਵੇਖਿਆ ਉਹਨੇ ਹੁਣ 35 ਡਿਗਰੀਆਂ ਕਰ ਛੱਡੀਆਂ ਐਮ ਏ ਦੀਆਂ, ਉਹ ਮੈਂ ਕਿਹਾ ਇੰਨੇ ਤਾਂ ਹੁਣ ਯੂਨੀਵਰਸਿਟੀ ਕੋਲ ਵੀ ਨੀ ਹੋਣੇ ਜਿਹੜੇ, ਉਹ ਵੀ ਕਹਿੰਦੇ ਉਹਨੇ ਹੱਥ ਖੜੇ ਕਰਕੇ ਭਰਾ ਸਾਡਾ ਆਤਮ ਨਿਰਭਰ ਬਣੀ ਆ, ਪਰ ਉਹ ਕਹਿੰਦਾ ਕੋਈ ਗੱਲ ਨੀ ਆਪਾਂ ਹੋਰ ਕੋਈ ਦਰਵਾਜ਼ਾ ਖੜਕਾਵਾਂਗੇ, ਪਰ ਉਹ ਜਾਣਨਾ ਚਾਹੁੰਦਾ ਔਰ ਪੜ੍ਹਨਾ ਚਾਹੁੰਦਾ, ਉਹ ਆਪਣੀ ਤਰ੍ਹਾਂ ਦੀ ਤਰੱਕੀ ਹੈ ਬੰਦੇ ਦੀ, ਕਿਉਂਕਿ ਨੌਲੇਜ ਆਪਣੀ ਉਹ ਚ ਵਾਧਾ ਕਰਨਾ ਚਾਹੁੰਦਾ, ਇਹ ਵੀ ਇੱਕ ਟਰੈਕ ਆ। ਬਾਕੀ ਜਿਹੜੀ ਆਪਾਂ ਮਾਨਸਿਕ ਜੇ ਆਪਾਂ ਨੂੰ ਸ਼ਾਂਤੀ ਮਿਲ ਰਹੀ ਹੈ, ਥਿੰਕਿੰਗ ਹੈ, ਜਾਂ ਸਾਡੀ ਸੋਚ ਇਹੋ ਜਿਹੀ ਆ ਜੋ ਕਹਿ ਲੋ ਸੈਟਿਸਫੈਕਸ਼ਨ ਇੱਕ ਲੈਵਲ ਹੁੰਦਾ ਕੰਟੈਂਟਮੈਂਟ ਆ, ਉਹ ਜਦੋਂ ਮਿਲ ਜਾਂਦੀ ਆ ਉਹਨੂੰ ਵੀ ਆਪਾਂ ਇੱਕ ਹਾਸਲ ਜਾਂ ਇੱਕ ਤਰੱਕੀ ਜਾਂ ਪ੍ਰੋਗਰੈਸ ਦੀ ਲੀਹ ਦੇ ਉੱਤੇ ਦੇਖ ਸਕਦੇ ਹਾਂ। ਬਾਕੀ ਇਮੋਸ਼ਨਲ ਹੋ ਗਿਆ ਜਾਂ ਸਮਾਜਿਕ ਪੱਧਰ ਤੇ ਹੋ ਗਿਆ, ਜਾਂ ਈਵਨ ਜਿਹੜਾ ਬ੍ਰਹਿਮੰਡ ਆ ਉਹਦੇ ਪੱਧਰ ਤੇ ਵੀ ਇਹਨੂੰ ਕੰਸਿਡਰ ਕੀਤਾ ਜਾ ਸਕਦਾ, ਦੇਖਿਆ ਜਾ ਸਕਦਾ। ਇਹ ਆਪਣੀ ਸੋਚ ਦਾ ਦਾਇਰਾ ਹੈ, ਆਪਾਂ ਜਿੰਨਾ ਮਰਜ਼ੀ ਵਧਾ ਲਈਏ, ਪਰ ਕੁੱਲ ਮਿਲਾ ਕੇ ਜੇ ਦੇਖਿਆ ਜਾਏ ਬੰਦੇ ਦੀ ਸਿਹਤ ਚੰਗੀ ਹੈ, ਬੰਦੇ ਕੋਲ ਜਿਹੜਾ ਉਹ ਇੱਕ ਸਨਮਾਨਯੋਗ ਉਹਦੇ ਕੋਲ ਸਰਮਾਇਆ ਵੀ ਹੈਗਾ ਕਿ ਉਹ ਬੰਦਾ ਆਪਣਾ ਰੋਟੀ ਕੱਪੜਾ ਔਰ ਮਕਾਨ ਦਾ ਇੰਤਜ਼ਾਮ ਉਹ ਵਧੀਆ ਤਰੀਕੇ ਨਾਲ ਕਰ ਰਿਹਾ, ਤੇ ਉਹ ਸਿਰ ਉੱਤੇ ਉਹਦਾ ਮਾਣ ਨਾਲ ਉਹ, ਤੇ ਬਾਕੀ ਉਹਨੂੰ ਕੋਈ ਇਹੋ ਜਿਹੀ ਫਿਕਰਮੰਦੀ ਨਹੀਂ ਹੈ ਜੇ ਉਹਨੇ ਕਿਸੇ ਦਾ ਕਰਜ਼ਾ ਦੇਣਾ ਜਾਂ ਕਿਸੇ ਦਾ ਕੋਈ ਇਹੋ ਜਿਹੀ ਕਿਸੇ ਡਰ ਦੇ ਅਸਰ ਹੇਠ ਰਹਿ ਰਿਹਾ, ਉਹ ਉਸ ਬੰਦੇ ਲਈ ਫਿਰ ਜਬਰਦਸਤ ਤਰੱਕੀ ਆਪਾਂ ਕਹਿ ਸਕਦੇ ਹਾਂ ਕਿ ਬੰਦਾ ਇਹ ਕਰਕੇ ਆ ਸਕਦਾ ਤਰੱਕੀ। ਹੁਣ ਸਾਧੂ ਸੰਤ ਜਿਹੜੇ ਆ ਉਹ ਕਹਿੰਦੇ ਛੱਡ ਹੀ ਦੋ ਸਾਰਾ ਕੁਛ, ਤੇ ਉਹ ਆਪਣੇ ਕਈ ਉਹਨਾਂ ਵਿੱਚ ਵੀ ਬੜੀ ਤਰ੍ਹਾਂ ਦੇ ਰੰਗ ਬਿਰੰਗੇ ਜਿਹੜੇ ਆਪਾਂ ਨੂੰ ਫਲਸਫੇ ਦੇਖਣ ਨੂੰ ਮਿਲਦੇ ਆ
0: ਜੀ,
1: ਤੇ ਜਿਹਨੂੰ ਜਿਹੋ ਜਿਹਾ ਚੰਗਾ ਲੱਗਦਾ ਉਹ ਬੰਦਾ ਉਸੇ ਨੂੰ ਹੀ ਫੋਲੋ ਕਰਕੇ ਉਹਦਾ ਫੋਲੋਅਰ ਬਣ ਕੇ ਤਰੱਕੀ ਦੀ ਰਾਹ ਦੇ ਉੱਤੇ ਤੁਰਨ ਦੀ ਕੋਸ਼ਿਸ਼ ਕਰਦਾ ਹੈ।
0: ਬਿਲਕੁਲ,
1: ਤਰੱਕੀ ਦਾ ਹਰੇਕ ਲਈ ਇੱਕ ਵੱਖਰਾ ਰੰਗ ਰੂਪ ਤੇ ਰੰਗ ਢੰਗ ਹੋ ਸਕਦਾ ਹੈ।
0: ਕੱਲ ਨਾ ਮੈਂ ਚਲੋ ਕੱਲ ਮੈਂ ਸਮਾਪਤੀ ਕੀਤੀ ਹੈ, ਮੈਂ ਇੱਕ ਸੀਰੀਜ਼ ਦੇਖ ਰਿਹਾ ਸੀਗਾ ਆਪਣੇ ਕਾਬਲੀ ਪਲਾਓ, ਬੜੀ ਜਬਰਦਸਤ ਹੈ ਜੀ ਉਹ। ਉਹਦੇ ਵਿੱਚ ਰਿਸ਼ਤਿਆਂ ਦੀ ਬਾਤ ਹੈ, ਉਹਦੇ ਵਿੱਚ ਵਾਤਾਵਰਨ ਦੀ ਗੱਲ ਹੈ, ਉਹਦੇ ਵਿੱਚ ਸਾਡਾ ਰਹਿਣ ਸਹਿਣ, ਸਾਡੀਆਂ ਜਿਹੜੀਆਂ ਵਿਰਾਸਤੀ ਚੀਜ਼ਾਂ ਨੇ ਉਹਦੇ ਵਿੱਚ ਜਦੋਂ ਝਾਟ ਮਾਰਦੇ ਹਾਂ, ਇੱਕ ਦੂਸਰੇ ਦਾ ਸਤਿਕਾਰ, ਇੱਕ ਜਿਹੜਾ ਆਪਣੇ ਕਹਿ ਦਿੰਦੇ ਨੀ ਪੱਗ ਵੱਟ ਭਰਾ, ਜਾਂ ਜੋ ਜ਼ਬਾਨ ਦੇ ਵਿੱਚੋਂ ਕਹਿ ਦਿੱਤਾ ਨਿਕਲ ਗਿਆ ਉਹ ਪੱਥਰ ਦੇ ਉੱਤੇ ਲਕੀਰ ਹੋ ਗਈ। ਤੇ ਉਹ ਇੱਕ ਲੜਕੀ ਦਾ ਕਿਰਦਾਰ, ਉਹ ਪਿਸ਼ਾਵਰ ਤੋਂ ਬਿਲੋਂਗ ਕਰਦੇ ਹੈ, ਤੇ ਉਹਦਾ ਕਿਉਂਕਿ ਉਹ ਨਾ ਉਸ ਇਲਾਕਿਆਂ ਦੇ ਵਿੱਚ ਅੱਜ ਵੀ ਜੋ ਕੁਝ ਵਾਪਰ ਰਿਹਾ, ਜੰਗਾਂ ਨੇ, ਅੱਤਵਾਦ ਦਾ ਦੌਰ ਹੈ, ਸਾਰੀਆਂ ਚੀਜ਼ਾਂ ਨੇ, ਤੇ ਉੱਥੇ ਇਨਸਾਨੀਅਤ ਦਾ ਘਾਣ ਉੱਥੇ ਵੀ ਹੋ ਰਿਹਾ, ਹੋਰ ਸਾਰੀਆਂ ਚੀਜ਼ਾਂ ਵਾਪਰ ਰਹੀਆਂ। ਤੇ ਉਹ ਫਿਰ ਉਹ ਰਿਫਿਊਜੀ ਹੋ ਕੇ ਮਤਲਬ ਕਿ ਆ ਜਾਂਦੇ ਆ, ਉਹਦੇ ਉੱਥੇ ਉਹ ਮੈਰਿਜ ਹੋਈ ਹੁੰਦੀ ਹੈ, ਤਾਂ ਉਹਦਾ ਖਾਮਦ ਜਿਹੜਾ ਉੱਥੇ ਪੁਲਿਸ ਚੱਕ ਕੇ ਲੈ ਜਾਂਦੀ ਹੈ, ਉਹ ਕਹਿ ਦਿੰਦੇ ਆ ਕਿ ਇਹ ਮਰ ਮੁੱਕ ਗਿਆ ਜਾਂ ਸਾਰਾ ਕੁਝ ਕਰ ਦਿੱਤਾ, ਲੱਭਦਾ ਹੀ ਨਹੀਂ ਹੈ ਕਿ ਕਿੱਥੇ ਗਿਆ ਕਿੱਥੇ ਨਹੀਂ ਗਿਆ। ਉਹ ਤੋਂ ਬਾਅਦ ਉਹ ਮੂਵ ਕਰ ਜਾਂਦੇ ਆ ਪਾਕਿਸਤਾਨ ਦੇ ਵਿੱਚ ਆ ਕੇ ਵਸ ਜਾਂਦੇ ਆ, ਤੇ ਉਹਦੇ ਉਹਨਾਂ ਦਾ ਉਹਦਾ ਜਿਹੜਾ ਇੱਕ ਆਪਣਾ ਬ੍ਰਦਰ ਹੁੰਦਾ ਹੈ ਛੋਟਾ, ਦੋ ਬ੍ਰਦਰ ਹੁੰਦੇ ਆ, ਇੱਕ ਵੱਡਾ ਤੇ ਇੱਕ ਛੋਟਾ, ਤੇ ਛੋਟਾ ਫੁੱਟਬਾਲ ਦਾ ਬਹੁਤ ਵੱਡਾ ਖਿਡਾਰੀ ਹੁੰਦਾ ਹੈ, ਤੇ ਉਹਦੀਆਂ ਲੱਤਾਂ ਕਿਤੇ ਬਲਾਸਟ ਦੇ ਵਿੱਚ ਡੈਮੇਜ ਹੋ ਜਾਂਦੀ ਹੈ, ਤਾਂ ਉਸ ਕਰਕੇ ਵੀਲਚੇਅਰ ਦੇ ਉੱਤੇ ਬਹਿ ਜਾਂਦਾ ਹੈ। ਉਹਦੀ ਖਾਤਰ ਉਹਨੂੰ ਹੱਸਦਾ ਵੱਸਦਾ ਦੇਖਣ ਦੇ ਲਈ, ਤੇ ਜਿਹੜੀ ਉਹਦੀ ਵਿਡੋ ਸਿਸਟਰ ਹੈਗੀ ਹੈ ਉਹ ਮਤਲਬ ਕਿ ਇੱਕ ਆ ਕੇ ਤੇ ਮਸਜਿਦ ਦੇ ਵਿੱਚ ਐਲਾਨ ਕਰਦੇ ਆ, ਉਹਦਾ ਬ੍ਰਦਰ ਕਰਦਾ ਹੈ ਕਿ ਜੇ ਕੋਈ ਮੇਰੀ ਸਿਸਟਰ ਨੂੰ ਅਪਣਾਉਣਾ ਚਾਹੁੰਦਾ ਹੈ ਤਾਂ ਉਹਨੂੰ ਅਪਣਾ ਸਕਦਾ ਹੈ, ਜੇ ਬੜੀ ਖੁਸ਼ਕਿਸਮਤ ਹੋਵਾਂਗੇ ਅਸੀਂ। ਤੇ ਉਹ ਸਾਰੇ ਮਜ਼ਹਬਾਂ ਤੋਂ ਉੱਪਰ, ਹੋਰ ਸਾਰੀਆਂ ਚੀਜ਼ਾਂ ਤੋਂ ਉੱਪਰ ਹੋ ਕੇ ਉਹ ਚੀਜ਼ ਨੂੰ ਵਿਚਾਰਦੇ ਆ, ਦੇਖਦੇ ਆ, ਤੇ ਇੱਕ ਮਤਲਬ ਕਿ ਕਹਿ ਲਓ ਕਿ 60-65 ਸਾਲ ਦਾ ਬਜ਼ੁਰਗ ਜੋ ਕਿ ਆਪਣਾ ਸਾਰਾ ਕੁਝ ਛੱਡ ਛਡਾ ਕੇ, ਕਾਰੋਬਾਰ ਛੱਡ ਕੇ, ਉਹ ਵੀ ਪਹਿਲਾਂ ਗੁਰਬਤ ਦੇ ਵਿੱਚ ਘੁਲਦਾ ਹੈ ਤੇ ਆਪਣੀ ਦੁਕਾਨ ਕੱਪੜੇ ਦੀ ਬਣਾਉਂਦਾ ਹੈ, ਬੜਾ ਕਹਿ ਲਓ ਕਿ ਤੇਜ਼ ਤਰਾਰ ਆਪਣੇ ਕੰਮ ਦੇ ਵਿੱਚ ਸੀਗਾ, ਉਹ ਬੜੀ ਸ਼ੋਹਰਤ ਖੱਟੀ ਉਸਨੇ, ਉਹਦੇ ਵਿੱਚੋਂ ਅਮੀਰੀ ਵੀ ਖੱਟੀ ਤੇ ਦੌਲਤ ਵੀ ਖੱਟੀ, ਸ਼ੋਹਰਤ ਵੀ ਖੱਟੀ, ਨਾਮ ਵੀ ਖੱਟਿਆ। ਉਹ ਤੋਂ ਬਾਅਦ ਸਾਰਾ ਕੁਝ ਛੱਡ ਛਡਾ ਕੇ ਤੇ ਆਪਣਾ ਉਹ ਚਲਿਆ ਜਾਂਦਾ ਜੀ, ਕਹਿੰਦਾ ਮੈਂ ਚੱਲਾਂ ਜੀ ਇਸ ਦੁਨੀਆਂ ਨੂੰ ਛੱਡ ਕੇ, ਜਿਹੜੇ ਰਿਸ਼ਤੇ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਤੇ ਮੈਂ ਚੱਲਾਂ ਦੁਨੀਆਂ ਦੀ ਸੈਰ ਦੇ ਉੱਤੇ। ਤੇ ਉਹ ਪਹੁੰਚ ਜਾਂਦਾ ਜੀ ਉੱਥੇ ਪਿਸ਼ਾਵਰ ਦੀ ਬਾਰਡਰ ਦੇ ਉੱਤੇ ਪਾਕਿਸਤਾਨ ਦੇ ਲਾਗੇ, ਤੇ ਉੱਥੇ ਇੱਕ ਔਰਤ ਜਿਹੜੀ ਉਹ ਹੀ ਹੈ, ਛੋਟੀ ਉਮਰ ਦੀ ਹੁੰਦੀ ਹੈ ਉਹ, ਤੇ ਉਹ ਕਾਬਲੀ ਪਲਾਓ ਬਣਾ ਕੇ ਤੇ ਰੇੜੀ ਲਾ ਕੇ ਵੇਚਦੀ ਹੈ, ਤੇ ਉੱਥੇ ਜਦੋਂ ਖਾਂਦੇ ਹੈ ਤਾਂ ਉਹ ਸਵਾਦ, ਉਹ ਜਿਹੜਾ ਕਾਬਲੀ ਪਲਾਓ ਦੇ ਵਿੱਚ ਟੇਸਟ ਹੈ, ਸਮੈਲ ਹੈ, ਉਹੀ ਰਿਸ਼ਤਿਆਂ ਦੇ ਵਿੱਚ ਉਹ ਮਹਿਸੂਸ ਕਰਦੇ ਹੈ। ਤੇ ਉਹ ਚੀਜ਼ ਨੂੰ ਉਹ ਮਤਲਬ ਕਿ ਉਹ ਮੌਲਵੀ ਕਹਿੰਦਾ ਕਿ ਮਤਲਬ ਕਿ ਤੁਸੀਂ ਮਤਲਬ ਕਿ ਇਹਨਾਂ ਦੀ ਹੈਲਪ ਕਰ ਸਕਦੇ ਹੋ, ਜੇ 2 ਲੱਖ ਰੁਪਈਆ ਚਾਹੀਦਾ, ਉਹਦੇ ਪੈਰਾਂ ਦਾ ਇਲਾਜ ਕਰਾਉਣਾ ਚਾਹੁੰਦੇ ਨੇ ਉਹ, ਤੇ ਉਹ 2 ਲੱਖ ਰੁਪਈਆ ਦੇ ਦਿੰਦਾ ਹੈ। ਪਰ ਉਹ ਲੜਕੀ ਜਿਹੜੀ ਹੈ ਕਹਿੰਦੀ ਮੈਂ ਏਦਾਂ ਨਹੀਂ ਲੈਣਾ, ਮੈਂ ਮਤਲਬ ਕਿ ਭੀਖ ਨਹੀਂ ਲੈਣੀ ਹੈ। ਉਹ ਕਹਿੰਦਾ ਜਦੋਂ ਤੁਹਾਡੇ ਕੋਲ ਹੋਊਗਾ ਤੁਸੀਂ ਵਾਪਸ ਕਰ ਦਿਓ, ਏਦਾਂ ਦੀ ਕੋਈ ਗੱਲ ਨਹੀਂ। ਕਹਿੰਦੀ ਨਹੀਂ, ਉਹ ਆਪਣੇ ਕੌਲ ਤੇ ਕਰਾਰਾਂ ਦੀ ਪੱਕੀ ਹੁੰਦੀ ਹੈ, ਤੇ ਉਹ ਕਹਿੰਦੀ ਤੂੰ ਮੈਨੂੰ ਚਾਹੇ ਆਪਣੀ ਗੁਲਾਮ ਬਣਾ ਲਾ, ਤੂੰ ਚਾਹੇ ਮੇਰੇ ਨਾਲ ਨਿਗਾਹ ਕਰਾ ਲਾ, ਪਰ ਜਾਣਾ ਮੈਂ ਤੇਰੇ ਨਾਲ ਹੀ ਆ, ਉਨਾ ਚਿਰ ਮੈਂ ਪੈਸੇ ਨਹੀਂ ਲੈ। ਉਹਨੂੰ ਵੀ ਧਰਮ ਸੰਕਟ ਦੇ ਵਿੱਚ ਪਾ ਦਿੰਦੀ ਹੈ। ਵਿੱਚ ਵਿੱਚ ਮੈਂ ਇਹ ਵੀ ਸੋਚਦਾ ਰਿਹਾ ਕਿ ਯਾਰ ਉਹਨੇ ਤਾਂ ਮਦਦ ਕਰਨ ਦੇ ਬਹਾਨੇ ਮਤਲਬ ਕਿ ਆਪਣੇ ਗਲ ਫਾਹਾ ਪਾ ਲਿਆ, ਮਤਲਬ ਕਿ ਕਾਹਦੀ ਮਦਦ ਕੀਤੀ ਹੈ ਨਾ। ਤੇ ਬਾਅਦ ਚੋਂ ਜਦੋਂ ਅਖੀਰ ਹੁੰਦੀ ਹੈ ਨਾ, ਉਹ ਦੇਖਣ ਯੋਗਾ, ਮੈਂ ਚਲੋ ਹੋਰ ਸਟੋਰੀ ਅੱਗੇ ਨਹੀਂ ਕਰਦਾ, ਬੰਦੇ ਦੇ ਹੰਝੂ ਡਿੱਗਣ ਲੱਗ ਜਾਂਦੇ ਆਖਰ ਦੇ ਵਿੱਚ। ਤੇ ਉਹ ਲੜਕੀ ਦੀ ਇੰਨੀ ਕਿਆ ਉਹਦੀ ਐਕਟਿੰਗ ਹੈ ਜੀ, ਆਪਣੀ ਪਸ਼ਤੋਂ ਦੇ ਵਿੱਚ ਜਾਂ ਆਪਣੇ ਉਰਦੂ ਦੇ ਵਿੱਚ ਜੋ ਵੀ ਉਹ ਸੰਵਾਦ ਕਰਦੀ ਹੈ, ਜੋ ਉਹ ਡਾਇਲੋਗ ਬੋਲਦੀ ਹੈ, ਸਾਈਕੋਲੋਜੀ ਪੱਖ ਤੋਂ ਬੜਾ ਸਟਰੋਂਗ ਉਹ ਹੈਗਾ ਜੀ ਨਾਟਕ, ਜੋ ਵੀ ਰਚਿਆ ਡਰਾਮਾ।
1: ਕਿਆ ਬਾਤ ਹੈ, ਬਹੁਤ ਹੀ ਖੂਬ ਜੀ। ਕਾਬਲੀ ਪਲਾਓ ਸੁਣ ਕੇ ਮੈਂ, ਵੈਸੇ ਤਾਂ ਹੁਣ ਰੋਟੀ ਖਾ ਲਈ ਸੀ, ਪਰ ਦੁਬਾਰਾ ਭੁੱਖ ਲੱਗ ਗਈ ਹੈ। ਤੇ ਜਿੰਨੀ ਤੁਸੀਂ ਸ਼ਿੱਦਤ ਦੇ ਨਾਲ ਇਹਦੀ ਵਿਆਖਿਆ ਵੀ ਕੀਤੀ ਆ, ਤੇ ਲੱਗਦਾ ਹੈ ਕਿ ਜਰੂਰ ਇਹ ਦੇਖਣ ਯੋਗ ਹੋਏਗਾ।
0: ਜੀ
1: ਇਹਨੂੰ ਅਸੀਂ ਆਪਣੀ ਲਿਸਟ ਵਿੱਚ ਪਾ ਲਿਆ ਕਿ
0: ਜੀ
1: ਇਹਨੂੰ ਭਾਈ ਵਿਸ਼ ਲਿਸਟ ਪਾਈਏ ਤੇ ਜਰੂਰ ਦੇਖਿਆ ਜਾਵੇ।
0: ਬਿਲਕੁਲ ਜੀ,
1: ਬਾਕੀ ਜਦੋਂ ਆਪਾਂ ਕੋਈ ਇਹੋ ਜਿਹੀ ਕਹਾਣੀ ਦੇ ਵਿੱਚੋਂ ਲੰਘਦੇ ਆ ਦੇਖਦੇ ਆ, ਤਾਂ ਉਹ ਇੱਕ ਉਹਦੇ ਵਿੱਚ ਵੀ ਪੂਰੀ ਨਾ ਜ਼ਿੰਦਗੀ ਧੜਕਦੀ ਨਜ਼ਰ ਆਉਂਦੀ ਆ,
0: ਜੀ
1: ਤੇ ਸਾਨੂੰ ਆਪਣੇ ਨਾਲ ਅਸੀਂ ਉਹਨੂੰ ਕਈ ਵਾਰੀ ਰਿਲੇਟ ਕਰਕੇ ਦੇਖਦੇ ਆ ਕਿ ਭਾਈ, ਕਿਉਂਕਿ ਜਦੋਂ ਅਸੀਂ ਫਿਲਮ ਦੇਖਦੇ ਕੋਈ ਦਰਸ਼ਕ,
0: ਜੀ
1: ਉਹ ਉਹਦੇ ਕਿਸੇ ਨਾ ਕਿਸੇ ਪਾਤਰ ਨਾਲ ਆਪਣੇ ਆਪ ਨੂੰ ਜੋੜ ਕੇ ਦੇਖ ਲੈਂਦੇ ਆ।
0: ਬਿਲਕੁਲ,
1: ਬਹੁਤੇ ਤਾਂ ਆਪਣੇ ਆਪ ਨੂੰ ਜਿਹੜੇ ਆ ਮੁੰਡੇ ਆ ਉਹ ਹੀਰੋ ਦੇ ਨਾਲ ਜੋੜ ਕੇ ਦੇਖਦੇ ਆ ਕਿ ਉਹ ਜਿਹੜਾ ਸਲਮਾਨ ਖਾਨ ਨੀ ਹੈਗਾ ਉਹ ਮੈਂ ਹੀ ਆ,
0: ਮੈਂ ਹੀ ਆ,
1: ਤੇ ਉਹ ਤੇ ਜੋ ਹੋ ਰਿਹਾ ਇਹ ਸਮਝ ਲਓ ਮੈਂ ਹੀ ਕਰ ਰਿਹਾ, ਉਹ ਧਰਮਿੰਦਰ ਨੀ ਹੈਗਾ, ਉਹ ਅਸਲ ਚ ਮੈਂ ਹੀ ਕੀਤਾ ਸਾਰਾ ਕੁਛ।
0: ਜੀ
1: ਤੋ ਉਹ ਬੰਦੇ ਸੋਚਦੇ ਆ ਇਦਾਂ,
0: ਜੀ
1: ਘਰ ਆ ਕੇ ਵੀ ਕਈ ਵਾਰੀ ਫੀਲਿੰਗ ਲੈ ਕੇ, ਕਈ ਵਾਰੀ ਤਾਂ ਉਹ ਇਹੋ ਜਿਹੀ ਡਿਸ਼ੂਮ ਡਿਸ਼ੂਮ ਵਾਲੀ ਫਿਲਮ ਦੇਖ ਕੇ ਆਇਆ ਹੁੰਦਾ, ਘਰੇ ਆ ਕੇ ਤਿੰਨ ਚਾਰ ਨਿਆਣੇ ਦੇ ਚੜ ਜਾਂਦੇ ਆ,
0: ਜੀ
1: ਉਹ ਕਹਿੰਦੇ ਇਹ ਕੀ ਹੋਇਆ, ਕਹਿੰਦਾ ਕੋਈ ਨੀ ਮੈਂ ਉੱਥੋਂ ਸਿੱਖ ਕੇ ਆਇਆ ਜੀ ਹੁਣੀ,
0: ਜੀ
1: ਤੇ ਫਿਲਮ ਇਹੋ ਜਿਹੀ ਦੇਖ ਲਈ ਆ।
0: ਜੀ
1: ਉਹਦਾ ਕਈ ਦਿਨ ਤੱਕ ਅਸਰ ਰਹਿੰਦਾ,
0: ਬਿਲਕੁਲ,
1: ਜਿਵੇਂ ਅਸੀਂ ਖਾਮੋਸ਼ ਪਾਣੀ ਦੇ ਵਿੱਚ ਕੋਈ ਪੱਥਰ ਸੁੱਟ ਦਈਏ ਤਾਂ ਉਹਦੀਆਂ ਜਿਹੜੀਆਂ ਲਹਿਰਾਂ ਨੇ ਬੜੀ ਦੇਰ ਤੱਕ ਉਹਦੇ ਵਿੱਚ ਹਲਚਲ ਮਚਾਈ ਰੱਖਦੀਆਂ,
0: ਦੂਰ ਤੱਕ ਘੇਰਾ
1: ਇਹ
0: ਬਣਾ
1: ਇਸ
0: ਲੈਂਦੀਆਂ
1: ਤੋਂ
0: ਨੇ।
1: ਉਹ ਘੇਰਾ ਬਣਾਉਂਦੇ ਨੇ, ਤੇ ਇਹੀ ਸੋਚਾਂ ਦੇ ਜਿਹੜੇ ਘੇਰੇ ਆ ਦਾਇਰੇ ਆ
0: ਜੀ
1: ਉਹ ਕੰਮ ਕਰਦੇ ਆ ਕਹਾਣੀਆਂ ਦੇ ਵਿੱਚ, ਤੇ
0: ਜੀ
1: ਤਰੱਕੀ ਦਾ ਜਿਹੜਾ ਸੂਤਰ ਵੀ ਆ ਆਪਾਂ ਨੂੰ ਇਹਨਾਂ ਦੇ ਵਿੱਚੋਂ ਲੱਭ ਸਕਦਾ, ਮਿਲ ਸਕਦਾ।
0: ਜੀ
1: ਅਸਲ ਚ ਬੈਟਰ ਲਾਈਫ, ਕਿਉਂਕਿ ਹਰ ਬੰਦਾ ਚਾਹੁੰਦਾ ਹੈ ਕਿ ਅੱਗੇ ਵਧੇ,
0: ਜੀ
1: ਕਿਉਂਕਿ ਤਰੱਕੀ ਜਿਵੇਂ ਪ੍ਰੋਗਰੈਸ ਆਪਾਂ ਕਹਿੰਦੇ ਹਾਂ, ਪ੍ਰੋਗਰੈਸ ਇਹਦਾ ਮਤਲਬ ਵੀ ਹੈ ਕਿ ਅੱਗੇ ਵਧਣਾ, ਜਿੱਥੇ ਅਸੀਂ ਹੈਗੇ ਆ ਉੱਥੇ ਨਹੀਂ ਰੁਕਣਾ, ਉੱਥੇ ਉਹ ਅੱਗੇ ਚੱਲ ਜਾਣਾ ਅਸੀਂ,
0: ਜੀ
1: ਉਹ ਵਧਦੇ ਜਾਣਾ ਅੱਗੇ, ਉਸ ਤੋਂ
0: ਬਿਲਕੁਲ,
1: ਬਿਹਤਰ ਹੀ ਕਰਨਾ। ਉਹ ਕਹਿੰਦੇ ਪੁੱਤਰ ਕਪੁੱਤਰ ਸਪੁੱਤਰ ਵਾਲਾ ਜਿਹੜਾ ਡਾਇਲੋਗ ਬਾਜੀ ਚੱਲਦੀ ਹੁੰਦੀ ਨਾ ਪਹਿਲਾਂ, ਵੀ ਪੁੱਤਰ ਉਹ ਹੈ ਜਿਹੜਾ ਆਪਣੇ ਪਾਪੇ ਦਾ ਜੋ ਵੀ ਕੁਛ ਬਣਾਇਆ ਸੀ ਉਹਨੇ ਉਹਨੂੰ ਸਾਂਭਿਆ ਉਹਨੇ,
0: ਜੀ
1: ਤੇ ਜਿਹੜਾ ਸਪੁੱਤਰ ਹੈ ਉਹ ਲੈਵਲ ਅਪ ਕਰਦਾ ਕਿ ਜੇ ਉਹਦਾ ਪਿਓ ਇਸ ਲੈਵਲ ਤੇ ਸੀ ਤਾਂ ਉਹ ਤੋਂ ਉੱਪਰ ਲੈ ਕੇ ਜਾਂਦਾ,
0: ਬਿਲਕੁਲ
1: ਟੱਬਰ ਦਾ ਨਾਂ ਉੱਚਾ ਕਰ ਦਿੰਦਾ, ਉਹਨੂੰ ਕਹਿੰਦੇ ਇਹ ਸਪੁੱਤਰ ਹੈ ਜੀ,
0: ਜੀ
1: ਇੱਕ ਪੁੱਤਰ ਦਾ ਚਲੋ ਕਹਿਣ ਦੀ ਲੋੜ ਹੀ ਨਹੀਂ, ਉਹਦੇ ਅਰਥ ਵਿੱਚ ਹੀ ਆ ਜਾਂਦਾ ਕਿ ਸਾਰਾ ਕੁਛ ਉਹਨੇ ਜਿਹੜਾ ਕੂਚ ਪਾ ਦਿੱਤਾ ਜੋ ਕੁਛ
0: ਉਜਾੜ
1: ਬਣਾਇਆ
0: ਦਿੱਤਾ
1: ਸੀ,
0: ਜੀ ਬਿਲਕੁਲ,
1: ਉਜਾੜ ਹੀ ਦਿੱਤਾ।
0: ਜੱਜ ਵੀ ਇੱਕ ਖਬਰ
1: ਇਹ
0: ਸੀਗੀ ਕਿ
1: ਚੀਜ਼,
0: 1.5 ਕਰੋੜ ਦੇ ਬਦਲੇ ਆਪਣੇ ਪਿਓ ਨੂੰ ਗੋਲੀ ਮਾਰਤੀ ਜੀ ਪੁੱਤ ਨੇ,
1: ਦੱਸੋ 1.5 ਕਰੋੜ ਦੇ ਬਦਲੇ 150 ਦੀ ਗੋਲੀ ਮਾਰ ਦਿੱਤੀ,
0: ਬਿਲਕੁਲ ਹੈ ਜੀ।
1: ਤੇ ਇਹ ਇੱਕ ਨਿਘਾਰ ਆ ਜਾਂ ਇੱਕ ਕਹਿ ਲੋ ਜਿਵੇਂ ਇਹ, ਇਹਨੂੰ ਆਪਾਂ ਜੇ ਆਪਣੇ ਇਹਦੇ ਨਾਲ ਦੇਖਣਾ ਹੋਵੇ ਜਿਹੜਾ ਆਪਣਾ ਵਿਸ਼ਾ ਹੈ,
0: ਜੀ
1: ਤੁਸੀਂ ਦੇਖੋ ਕਿ ਸ਼ਾਰਟਕਟ ਭਾਲਦਾ ਬੰਦਾ,
0: ਬਿਲਕੁਲ ਹੈ ਜੀ,
1: ਜ਼ਮੀਨ ਦੀ ਵੰਡ ਨਹੀਂ ਹੋ ਰਹੀ, ਜ਼ਮੀਨ ਦੀ ਜਿਹੜੀ ਆ ਤਕਸੀਮ ਨਹੀਂ ਹੋ ਰਹੀ ਹੈ, ਜਾਇਦਾਦ ਜਿਹੜੀ ਆ ਉਹ ਉਹਦੇ ਚ ਕੁਛ ਜਿਹੜੀ ਆ ਇੰਤਜ਼ਾਮ ਕਰਨੇ ਆ, ਉਹ ਚ ਅਗਰ ਦੇਰੀ ਲੱਗ ਰਹੀ ਆ ਤਾਂ ਕੋਈ ਮੈਂਬਰ ਹੋਊਗਾ ਘਰ ਚ ਜਿਹੜਾ ਇਹ ਸੋਚਦਾ ਕਿ ਯਾਰ ਇਹ ਤਾਂ ਗਲਤ ਗੱਲ ਹੈ, ਉਹ ਫਲਾਨਾ ਜੇ ਉਹਨੂੰ ਮੈਂ ਟਿਕਾਣੇ ਲਾਵਾਂ ਫੇਰ ਛੇਤੀ ਹੱਲ ਹੋ ਜੂ ਮਾਮਲਾ, ਫੇਰ ਚੱਕਾਂਗੇ ਵੱਟੇ, ਉਹ ਉੱਥੇ ਜਾ ਕੇ ਕਾਟੋ ਕਲੇਸ਼ ਤੇ ਇੱਥੋਂ ਤੱਕ ਕਿ ਜਿਵੇਂ ਤੁਸੀਂ ਦੱਸਿਆ ਕਤਲੋ ਗਾਰਦ ਵਾਲਾ ਮਾਹੌਲ ਤੱਕ ਬਣ ਜਾਂਦਾ,
0: ਬਿਲਕੁਲ ਹੈ ਜੀ,
1: ਜਿਹੜਾ ਇਨਸਾਨ ਦੀ ਨਾ ਬੇਚੈਨੀ ਦਾ ਇੱਕ ਸੂਚਕ ਹੈ ਕਿ ਬੇਚੈਨੀ ਇੰਨੀ ਹੋ ਗਈ ਆ ਤੇ ਉਹ ਬੰਦਾ ਇੰਤਜ਼ਾਰ ਕਰਨਾ ਹੀ ਨਹੀਂ ਚਾਹੁੰਦਾ,
0: ਜੀ
1: ਉਹਦੇ ਵਿੱਚ ਠਹਿਰਾ ਹੈ ਹੀ ਨਹੀਂ,
0: ਜੀ
1: ਉਹ ਚਾਹੁੰਦਾ ਕਿ ਅੱਜ ਹੀ ਮਤਲਬ ਮੈਂ ਹੁਣ ਅੱਜ ਸੋਵਾਂ ਤੇ ਸਵੇਰੇ ਜਦੋਂ ਮੈਂ ਉੱਠਾਂ ਮੈਂ ਕਿਸੇ ਦੇਸ਼ ਦਾ ਰਾਸ਼ਟਰਪਤੀ ਲੱਗਿਆ ਹੋਵਾਂ,
0: ਜੀ
1: ਫਿਰ ਜਮਾਂ ਹੀ ਜਮਾਂ ਹੀ ਸ਼ਾਰਟਕਟ ਚਾਹੀਦਾ। ਉਹ ਜਦੋਂ ਇਹੋ ਜਿਹੀ ਬੇਚੈਨ ਰੂਹਾਂ ਸਾਡੇ ਆਲੇ ਦੁਆਲੇ ਹੋਣ ਤਾਂ ਭਾਈ ਸਾਰਾ ਟੱਬਰ ਹੀ ਖਤਰੇ ਚ ਹੁੰਦਾ, ਕੋਈ ਪਤਾ ਨੀ ਹੁੰਦਾ ਉਹਨੇ
0: ਚੀਜ਼ ਹੋਰ
1: ਵੇਲੇ
0: ਸ਼ੰਮੀ ਜੀ
1: ਕਿਹੜੇ ਤਰੀਕਾ ਲਾ ਦਿੰਦਾ।
0: ਜਿੱਦਾਂ ਦੁਨੀਆਂ ਦੇ ਉੱਤੇ ਇੱਕ ਵਿਸ਼ਵਾਸ ਜਾਂ ਜੋ ਕਹਿਣੀ ਤੇ ਕਰਨੀ ਦਾ ਕਨਸੈਪਟ ਸੀਗਾ ਉਹ ਵੀ ਹੌਲੀ ਹੌਲੀ ਖਤਮ ਹੁੰਦਾ ਨਜ਼ਰ ਆਉਂਦਾ। ਦੇਖੋ ਪਹਿਲਾਂ ਜਿੱਦਾਂ ਆਪਾਂ ਗੱਲ ਵੀ ਸ਼ੁਰੂ ਕੀਤੀ ਹੈ, ਕੋਈ ਜ਼ੁਬਾਨ ਤੋਂ ਕਹਿ ਦਿੰਦਾ ਸੀ, ਰਿਸ਼ਤੇ ਵੀ ਕਰਦੇ ਸੀ ਤਾਂ ਉਹ ਮਤਲਬ ਕਿ ਚਾਹੇ ਉਹ ਛੋਟੀ ਉਮਰ ਚ ਕਰਦੇ ਸੀ ਉਹ ਗਲਤ ਸੀਗਾ, ਉਹਨੂੰ ਸਹੀ ਨਹੀਂ ਠਹਿਰਾ ਸਕਦੇ, ਤੇ ਜੰਮਦਿਆਂ ਦੇ ਮਤਲਬ ਕਿ ਇੱਕ ਬੋਲ ਬਾਣੀ ਦੇ ਵਿੱਚ ਹੋ ਜਾਂਦਾ ਸੀ ਕਿ ਤੇਰਾ ਮੁੰਡਾ ਤੇਰੇ ਘਰ ਪੁੱਤ ਜੰਮਿਆ ਮੇਰੇ ਘਰ ਧੀ ਜੰਮੀ ਆ ਤਾਂ ਇਹਨਾਂ ਦਾ ਆਪਾਂ ਰਿਸ਼ਤਾ ਕਰਾਂਗੇ ਜਦੋਂ ਵੱਡੇ ਹੋ ਗਏ, ਤਾਂ ਉਹ ਕੋਲ ਜਿਹੜੇ ਸੀ ਪਗਾਏ ਜਾਂਦੇ ਸੀ। ਪਰ ਅੱਜ ਦੇਖੋ ਕਿ ਚਾਹੇ ਆਪਾਂ ਪੂਰੀ ਦੁਨੀਆਂ ਦੇ ਵਿੱਚ ਹਾਲਾਤਾਂ ਨੂੰ ਦੇਖ ਲਈਏ, ਇੱਕ ਵਿਸ਼ਵਾਸ ਘਾਤ ਜਿਹੜਾ ਉਹ ਚੱਲ ਰਿਹਾ ਨਾ ਦੁਨੀਆਂ ਦੇ ਉੱਤੇ, ਇੱਕ ਟਰੱਸਟ ਜਿਹੜਾ ਸੀਗਾ ਉਹ ਖਤਮ, ਉਹ ਕੋਈ ਵੀ ਕਿਸੇ ਚੀਜ਼ ਦੇ ਉੱਤੇ ਵਿਸ਼ਵਾਸ ਨਹੀਂ ਹੋ ਰਿਹਾ ਜਾਂ ਕਰ ਨਹੀਂ ਰਿਹਾ। ਉਹ ਚਾਹੇ ਆਪਾਂ ਜੰਗਾਂ ਦੇ ਹਾਲਾਤ ਦੇਖ ਲਈਏ, ਜੋ ਡੀਲਾਂ ਹੋਈਆਂ ਉਹਦੇ ਤੋਂ ਮੁੱਕਰੀ ਜਾਂਦੇ ਆ ਉਹ ਸਾਰੀਆਂ ਚੀਜ਼ਾਂ, ਫਿਰ ਵਿਸ਼ਵਾਸ ਕਿੱਥੋਂ ਇਹ ਪੈਦਾ ਹੋਏਗਾ? ਤਬਾਹੀ ਵੱਲ ਨੂੰ ਹੀ ਤਕਰੀਬਨ ਇੱਕ ਪਾਸੇ ਕਹਿ ਸਕਦੇ ਆ ਕਿ ਦੁਨੀਆਂ ਖਤਮ ਹੋਏਗੀ, ਫਿਰ ਉਹ ਲੀਹਾਂ ਦੁਬਾਰਾ ਪੈਣਗੀਆਂ। ਫਿਰ
1: ਮੈਨੂੰ ਤਾਂ ਐ ਲੱਗਦਾ ਕਿ ਜਦੋਂ ਤੋਂ ਇਨਸਾਨ ਨੇ ਪੈਸੇ ਦਾ ਸਰਮਾਏ ਦਾ ਜਾਇਦਾਦ ਦਾ ਕਨਸੈਪਟ ਜਿਹੜਾ ਡਿਵੈਲਪ ਕੀਤਾ ਹੈ,
0: ਜੀ
1: ਉਦੋਂ ਤੋਂ ਹੀ ਇਹ ਕਾਟੋ ਕਲੇਸ਼ ਜਿਹੜਾ ਸ਼ੁਰੂ ਹੋਇਆ
0: ਸ਼ੁਰੂ ਹੋ ਗਿਆ ਜੀ।
1: ਜਿਹੜਾ ਪੇ ਵਿਸ਼ਵਾਸੀ ਵਾਲਾ, ਇਹ ਕੋਈ ਨਵਾਂ ਨਹੀਂ, ਸ਼ੁਰੂ ਤੋਂ ਚੱਲਿਆ ਆ ਰਿਹਾ
0: ਜੀ
1: ਤੇ ਨਾ ਹੀ ਇਹ ਬੰਦ ਹੋਣ ਵਾਲੀ ਚੀਜ਼ ਆ।
0: ਜੀ
1: ਕਿਉਂਕਿ ਜਿਹੜਾ ਸਾਡਾ ਸੁਭਾਅ ਹੈ ਜਦੋਂ ਲਾਲਚ ਆ ਉਹਦੇ ਵਿੱਚ, ਜਦੋਂ ਆਹੀ ਜਦੋਂ ਆਪਾਂ ਹੁਣ ਗੱਲ ਕਰਦੇ ਸੀ ਕਿ ਭਾਈ ਉਹ ਕਾਹਲੀ ਹੈ
0: ਜੀ
1: ਬਹੁਤ ਜ਼ਿਆਦਾ ਕਾਹਲੀ ਹੈ ਕਿ ਮੈਂ ਹੁਣ ਅੱਗੇ ਲੰਘ ਜਾਣਾ ਸਭ ਤੋਂ,
0: ਜੀ
1: ਉਹ ਖਰਾਬ ਕਰੇਗੀ। ਪਰ ਇਹੋ ਜਿਹੀ ਗੱਲ ਨਹੀਂ ਕਿ ਜਿਵੇਂ ਉਹ ਕਹਿੰਦੇ ਨਾ ਕਿ ਕੋਈ ਬੂਟ ਹਰੇ ਹੋਰੀ, ਕਿ ਕਿਤੇ ਨਾ ਕਿਤੇ ਆਪਾਂ ਦੇਖਦੇ ਹਾਂ ਕਿ ਜਿਹੜੀ ਆ ਉਹ ਚੰਗੇ ਲੋਕ ਵੀ ਹੈਗੇ ਆ,
0: ਜੀ
1: ਉਹਨਾਂ ਦੀ ਜਿਹੜੀ ਗੱਲਬਾਤ ਦੀ ਕਦਰ ਵੀ ਹੁੰਦੀ ਆ,
0: ਜੀ
1: ਸੁਣੀ ਵੀ ਜਾਂਦੀ ਆ, ਤੇ ਉਹ ਕੌਲ ਕਰਾਰਾਂ ਦੇ ਵੀ ਪੱਕੇ ਨਿਕਲਦੇ ਆ।
0: ਜੀ
1: ਉਹ ਲੋਕ ਹਮੇਸ਼ਾ ਸੀਗੇ ਤੇ
0: ਜੀ
1: ਅੱਜ ਵੀ ਹੋਣਗੇ, ਤੇ ਮੈਨੂੰ ਲੱਗਦਾ ਉਹਨਾਂ ਦੀ ਅਣਹੋਂਦ ਨਹੀਂ ਰਹਿੰਦੀ ਕਦੇ।
0: ਜੀ
1: ਪਰ ਜਦੋਂ ਆਪਾਂ ਮੀਡੀਆ ਦੀਆਂ ਖਬਰਾਂ ਨੂੰ ਦੇਖਾਂਗੇ, ਕਿਉਂਕਿ ਉਹਦੇ ਵਿੱਚ ਤੇ ਖਬਰ ਉਹ ਹੋਣੀ ਆ ਜਿਹੜੀ ਜੱਗੋਂ ਤੇਰਵੀਂ ਹੋ ਜੇ,
0: ਬਿਲਕੁਲ ਜੀ।
1: ਜਿਹੜੀ ਅੱਜ ਹੁਣ ਹੁਸ਼ਿਆਰਪੁਰ ਦੇ ਵਿੱਚ ਖਬਰ ਆ ਰਹੀ ਸੀਗੀ, ਉੱਥੇ ਇੱਕ ਪਿਓ ਨੂੰ ਮੁੰਡੇ ਨੇ ਇੱਟਾਂ ਮਾਰੀਆਂ ਸਿਰ ਦੇ ਵਿੱਚ ਤੇ ਉਹ ਬੁਰਾ ਹਾਲ ਕਰਦਾ ਉਹਦਾ। ਆਹੀ ਚੱਕਰ ਸੀ ਕਿ ਜਿਹੜਾ ਪੈਸੇ ਦਿਓ ਜੀ, ਬਾਈਕ ਦਿਓ ਜੀ, ਜਾਂ ਘਰ ਨਾਲ ਆ ਜਾਓ ਜੀ, ਫਲਾਨਾ ਕਰੋ, ਬਸ ਉਹ ਉਹੀ ਕਾਲੀ ਵਾਲਾ ਜਿਹੜਾ ਸੌਦਾ
0: ਜੀ
1: ਉਹਦੇ ਵਿੱਚ ਇਹ ਚੱਲਦਾ।
0: ਜੀ
1: ਪਰ ਇਹ ਜਿਹੜੀ ਕੌਲ ਕਰਾਰਾਂ ਦੀ ਜਿਹੜੀ ਗੱਲ ਤੁਸੀਂ ਕੀਤੀ ਆ ਨਾ, ਇਹਦੀ ਅਹਿਮੀਅਤ ਕਦੇ ਵੀ ਘੱਟ ਨਹੀਂ ਹੋ ਸਕਦੀ
0: ਜੀ।
1: ਇਹਦੇ ਇਹ ਇੱਕ ਜੇ ਆਪਾਂ ਬੈਂਕਾਂ ਵਾਲੇ ਪਾਸੇ ਚਲੇ ਜਾਈਏ ਜਾਂ ਕ੍ਰੈਡਿਟ ਕਾਰਡ ਵਾਲੇ ਪਾਸੇ ਚਲੇ, ਉਹਨਾਂ ਨੂੰ ਵਿਸ਼ਵਾਸ ਆ ਉਹ ਪੈਸਾ ਲੱਖਾਂ ਰੁਪਇਆ ਉਧਾਰ ਦੇ ਛੱਡਦੇ ਆ
0: ਜੀ,
1: ਉਹਨਾਂ ਨੂੰ ਪਤਾ ਹੈ ਕਿ ਆ ਜਾਣਗੇ। ਤੋਂ ਇਹਨੂੰ ਆਪਾਂ ਵੱਖਰੇ ਵੱਖਰੇ ਟਾਈਮ ਚ ਲਿਟਰੇਚਰ ਦੇ ਵਿੱਚ ਦੇਖ ਲਓ, ਉਹਦੇ ਕਾਫੀ ਉਦਾਹਰਣ ਆਪਾਂ ਨੂੰ ਮਿਲਦੀਆਂ, ਪੁਰਾਣੇ ਕਹਾਣੀਆਂ ਚ ਮਿਲਣਗੀਆਂ, ਉਹ ਪੂਰੀ ਦੁਨੀਆਂ ਦੇ ਲਿਟਰੇਚਰ ਦੇ ਵਿੱਚ ਇਹ ਸਾਰਾ ਕੁਛ ਮਿਲੇਗਾ ਸਾਨੂੰ
0: ਜੀ।
1: ਜੇ ਧੋਖੇਬਾਜ਼ੀ, ਵਿਸ਼ਵਾਸਘਾਤ ਸਾਰਾ ਇਹ, ਤੇ ਦੂਸਰਾ ਤੁਸੀਂ ਜਿਹੜਾ ਮਰਜ਼ੀ ਖਿੱਤਾ ਚੱਕ ਲਓ, ਜਿਹੜੇ ਮਰਜ਼ੀ ਮੁਲਕ ਨੂੰ ਦੇਖ ਲਓ, ਉਹਦੇ ਵਿੱਚ ਕੋਈ ਬੰਦਾ ਉੱਠਿਆ ਜਿਹੜਾ ਬੜਾ ਤਕੜਾ ਸੀ, ਉਹਨੇ ਬੰਦੇ ਕੱਠੇ ਕੁੱਠੇ ਕੀਤੇ ਆਪਣੇ ਨਾਲ, ਤੇ ਨਾਲ ਦੇ ਪਿੰਡ ਮਹੱਲੇ ਗਲੀ ਮਹੱਲੇ ਦੇਸ਼ ਸ਼ਹਿਰ ਸਭ ਉਹਨਾਂ ਦੇ ਕਬਜ਼ਾ ਕਰਨ ਲਈ ਤੁਰ ਪਿਆ।
0: ਬਿਲਕੁਲ,
1: ਤੇ ਉਹਨੇ ਕਬਜ਼ਾ ਕਰ ਲਿਆ, ਆ ਵੀ ਮੇਰਾ, ਉਹ ਵੀ ਮੇਰਾ, ਉਹ ਵੀ ਮੇਰਾ, ਭੰਟ ਆਪਣਾ ਝੰਡਾ ਤੂੰ ਇੱਥੇ ਮੈਂ ਲਾਉਣਾ,
0: ਜੀ
1: ਇਹ ਸਾਰਾ ਕਰਦਾ ਰਿਹਾ। ਉਤੋਂ ਦੇ ਲੋਕ ਜਿਹੜੀ ਕੋਈ ਭਾਸ਼ਾ ਬੋਲਦੇ ਆ ਉਹਨੂੰ ਹਟਾਓ ਯਾਰ, ਤੁਸੀਂ ਤਾਂ ਮੂਰਖਾਂ ਵਾਲਾ ਕੰਮ ਕਰ ਰਹੇ ਹੋ, ਸਾਡੇ ਵਾਲੀ ਬੋਲੋ
0: ਜੀ,
1: ਤੇ ਉਹ ਇੰਪੈਕਟ ਰਹਿੰਦਾ
0: ਜੀ,
1: ਤੇ ਉਹ ਇੰਪੈਕਟ ਰਹੇਗਾ ਵੀ। ਹੁਣ ਇਹਨੂੰ ਵੀ ਆਪਾਂ ਤਰੱਕੀ ਕਹਾਂਗੇ, ਹੁਣ ਕਿੱਥੇ ਜਿਹੜਾ ਬੰਦਾ ਬਾਬਰ ਆ ਉਹ ਕਿੱਥੇ, ਉਹ ਕਿਥੋਂ ਚੱਲ ਕੇ ਟੱਕਰਾ ਉਹ ਦੂਜੇ ਪਾਸੇ ਮਾਰਦਾ ਰਿਹਾ, ਪਹਿਲਾਂ ਸਮਰਕੰਦ ਵੱਲ ਜਾਣਾ ਹੈ ਉਹਨੂੰ ਜਿੱਤਣਾ, ਜੇ ਉਹਨੂੰ ਇੱਧਰ ਦਾ ਇਲਾਕੇ ਦਾ ਜ਼ਿਆਦਾ ਕਰੇਜ ਨਹੀਂ ਸੀ, ਪਰ ਉੱਥੇ ਹਾਰ ਹੰਭ ਗਿਆ, ਕਹਿੰਦਾ ਗੱਲ ਤਾਂ ਬਣਦੀ ਨੀ, ਇੱਧਰ ਨੂੰ ਮੂੰਹ ਕਰ ਲਓ ਹੁਣ ਚੜ੍ਹਦੇ ਪਾਸੇ
0: ਜੀ,
1: ਇੱਥੇ ਉਹਦੀ ਗੱਲ ਬਣ ਗਈ, ਪਰ ਇੱਥੇ ਵੀ ਮੁਕਾਬਲਾ ਹੋਇਆ। ਇਹਨੂੰ ਹੁਣ ਉਹਦੀ ਤਰੱਕੀ ਪਰਸਨਲ ਤਾਂ ਕਹਾਂਗੇ ਆਪਾਂ, ਪਰ ਉਹਦੀ ਇਸ ਤਰੱਕੀ ਦੇ ਰਸਤੇ ਦੇ ਵਿੱਚ ਉਹਨੇ ਸੋਸਾਇਟੀ ਦੇ ਉੱਤੇ ਵੀ ਇੰਪੈਕਟ ਛੱਡਿਆ
0: ਜੀ,
1: ਬਹੁਤ ਵੱਡਾ ਅਸਰ ਪਾਇਆ, ਔਰ ਹਮੇਸ਼ਾ ਵਾਸਤੇ ਇਤਿਹਾਸ ਜਿਹੜਾ ਉਹ ਬਦਲ ਗਿਆ, ਆਪਣਾ ਨਾਮ ਵੀ ਉਹਨੇ ਵਿੱਚ ਬਣਾਇਆ ਤੇ ਸਾਰਾ ਕੀਤਾ
0: ਜੀ।
1: ਤੇ ਬਾਕੀ ਤਰੱਕੀ ਮੈਂ ਬਹੁਤ ਕਰ ਲਈ ਇਹ ਦੱਸਣ ਵਾਸਤੇ ਵੀ ਕੋਈ ਕਮੀ ਨਹੀਂ ਛੱਡਦੇ ਬੰਦੇ, ਜਿਹੜੇ ਪਹੁੰਚ ਵਾਲੇ ਬੰਦੇ ਆ
0: ਜੀ,
1: ਕੋਈ ਆਪਣੀ ਤਰੱਕੀ ਦਾ ਪੂਰੀ ਧਰਤੀ ਦੇ ਆਖਿਰ ਤੱਕ ਰਹੇ ਨਾਮ ਉਹਦਾ ਬਣੇ ਬੰਦੇ ਦਾ ਯਾਦ ਰੱਖਣ, ਇਹੋ ਜਿਹੀਆਂ ਚੀਜ਼ਾਂ ਦੀ ਉਸਾਰੀ ਕਰਾਉਂਦੇ ਆ ਕਿ ਬਈ ਮੈਂ ਤਾਜ ਮਹਿਲ ਬਣਾਤਾ, ਮੈਂ ਫਲਾਨੀ ਚੀਜ਼ ਬਣਾਤੀ, ਆਈਫਲ ਟਾਵਰ ਬਣਾ ਲਿਆ ਜਾਂ ਕੁਛ ਬਣਾਤਾ, ਕੋਈ ਇਹੋ ਜਿਹੀ ਚੀਜ਼ਾਂ ਬਣਾਤੀ ਕਿ ਬੰਦਾ ਉਹਨੂੰ ਯਾਦ ਰੱਖੇ
0: ਜੀ।
1: ਜੇ ਸਾਇੰਟਿਸਟ ਜਾਂ ਖੋਜੀਆਂ ਨੂੰ ਦੇਖੀਏ ਤਾਂ ਉਹ ਉਹ ਆਪਣੇ ਤਰੀਕੇ ਨਾਲ ਇਹਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ
0: ਜੀ।
1: ਜੋ ਵੀ ਟਾਈਮ ਆ ਕਿ ਲੋਕੀ ਟੋਟਲੀ ਅੱਗ ਦੇ ਉੱਤੇ ਨਿਰਭਰ ਆ ਕਿ ਉਹਨੇ ਰੋਸ਼ਨੀ ਕਰਨੀ ਹੈ ਤਾਂ ਮੋਮਬੱਤੀਆਂ ਦੀਵੇ ਲਾਲਟਨ ਜਗ ਰਹੀ ਹੈ
0: ਜੀ,
1: ਜਾਂ ਦੂਜੇ ਪਾਸੇ ਇੱਕ ਐਸੇ ਲੋਕ ਆਏ ਉਹਨਾਂ ਨੇ ਇਹ ਬਦਲ ਦਿੱਤਾ ਕੰਸੈਪਟ, ਉਹਨੂੰ ਤਰੱਕੀ ਕਹਾਂਗੇ। ਉਹਨਾਂ ਨੇ ਬਿਜਲੀ ਲਿਆਂਦੀ, ਬਲਬ ਆ ਗਿਆ ਤੇ ਹੋਰ ਸਾਰਾ, ਪੱਖੇ ਜਿਹੜੇ ਉਹ ਘੁਮਾਈ ਜਾਂਦੇ ਸੀ ਪੱਖੀਆਂ ਪੁੱਖੀਆਂ ਜਿਹਾ ਉਹ ਆਪਣੇ ਆਪ ਹੀ ਚੱਲਣ ਲੱਗ ਗਏ
0: ਜੀ।
1: ਆਪਣੇ ਦੇਖਿਆ ਉਹਦੇ ਵਿੱਚ ਡੀਜ਼ਲ ਇੰਜਨ ਵਾਲੇ ਪੱਖੇ ਵੀ ਆਏ ਸ਼ੁਰੂ ਦੇ ਵਿੱਚ,
0: ਬਿਲਕੁਲ
1: ਠੱਕ ਠੱਕ ਕਰਕੇ ਧੂੰਆਂ ਸਮੇਤ ਹਵਾ ਮਾਰਦੇ ਸੀ ਉਹ
0: ਜੀ,
1: ਤੇ ਜਿਹੜਾ ਉਹਦੀ ਹਵਾ ਚ ਬੈਠਦਾ ਉਹਦਾ ਮੂੰਹ ਸਿਰ ਵੀ ਕਾਲਾ ਹੋ ਜਾਂਦਾ ਸੀ, ਉਹ ਫਿਰ ਥੋੜੇ ਫੇਲ ਹੋ ਗਏ ਇਸ ਕਰਕੇ,
0: ਬਿਲਕੁਲ
1: ਚੰਗਾ ਪੱਖਾ ਲਾਇਆ ਤੇ ਬਾਬਾ ਹੀ ਉੱਡ ਗਿਆ ਵਿੱਚੋਂ
0: ਜੀ।
1: ਉਹ ਹੁਣ ਬਿਜਲੀ ਵਾਲਾ ਕੰਮ ਆਪਾਂ ਦੇਖਿਆ ਕਿੱਥੋਂ ਤੋਂ ਕਿੱਥੇ ਤੱਕ ਗੱਲ ਚਲੀ ਗਈ ਆ
0: ਜੀ।
1: ਮੈਨੁਅਲੀ ਕੈਲਕੂਲੇਟ ਕਰਦੇ ਸੀ, ਅਬੈਕਸ ਆਇਆ ਮੈਥਮੈਟਿਕਸ ਦੀ, ਆਪਾਂ ਉਹਦੀ ਗਿਣਤੀ ਮਿਣਤੀ ਕਰਨ ਵਾਸਤੇ, ਜਮਾ ਘਟਾਓ ਵਾਸਤੇ ਅਬੈਕਸ ਸਭ ਤੋਂ ਪਾਪੂਲਰ ਆ, ਬਹੁਤ ਪੁਰਾਣਾ ਅਜੇ ਵੀ ਚੱਲਦਾ
0: ਜੀ।
1: ਪਰ ਹੌਲੀ ਹੌਲੀ ਉਹ 0101 ਕਰਕੇ ਕੰਪਿਊਟਰ ਆ ਗਿਆ, ਤੇ ਕੰਪਿਊਟਰ ਨੇ ਹੌਲੀ ਹੌਲੀ ਹੌਲੀ ਕਰਕੇ ਤਰੱਕੀ ਇੰਨੀ ਕੀਤੀ ਕਿ ਹੁਣ AI ਆ ਗਿਆ, ਸੋਸ਼ਲ ਮੀਡੀਆ ਹੋ ਗਿਆ, ਬਹੁਤ ਅੱਗੇ ਲੰਘ ਗਿਆ, ਅੱਗੇ ਪਤਾ ਨੀ ਕੀ ਹੋਣਾ,
0: ਬਿਲਕੁਲ
1: ਇਹ ਚੱਲਦਾ ਰਹੇਗਾ, ਇਹ ਪ੍ਰੋਸੈਸ ਨੇ ਚੱਲਦਾ। ਪਰ ਫਿਰ ਵੀ ਨਾ ਭਾਰਤ ਸਾਹਿਬ ਇੱਕ ਸੋਚਣ ਵਾਲੀ ਤੇ ਇੰਟਰਸਟਿੰਗ ਚੀਜ਼ ਇਹ ਆ ਕਿ ਜਦੋਂ ਰੇਡੀਓ ਆਇਆ, ਰੇਡੀਓ ਦੀ ਕਾਢ ਹੋ ਗਈ, ਨਿਕਲ ਆਈ, ਉਦੋਂ ਲੋਕਾਂ ਦੀ ਚਰਚਾ ਹੋ ਗਈ ਲੈ ਬਈ ਹੁਣ ਰੇਡੀਓ ਆ ਗਿਆ, ਹੁਣ ਤਾਂ ਅਖਬਾਰ ਕਿਹਨੇ ਪੜ੍ਹਨੇ ਆ, ਅਖਬਾਰਾਂ ਦੇ ਤਾਂ ਕੰਮ ਹੀ ਬੰਦ ਆ, ਕਿਉਂਕਿ ਜੋ ਕਹਿਣਾ ਉਹਨੇ ਬੋਲ ਕੇ ਦੱਸ ਹੀ ਦੇਣਾ ਉਹਨਾਂ ਨੇ, ਫਿਰ ਇਹ ਲਿਖਣ ਦੀ ਕੀ ਲੋੜ ਰਹਿ ਗਈ, ਕਿਤਾਬਾਂ ਦੀ ਵੀ ਕੋਈ ਲੋੜ ਨੀ, ਉੱਥੇ ਚੱਲੀ ਜਾਊ ਸਾਰਾ।
0: ਜੀ
1: ਪਰ ਆਪਾਂ ਦੇਖਿਆ ਕਿ ਰੇਡੀਓ ਦੇ ਆਉਣ ਦੇ ਬਾਅਦ ਵੀ ਅਖਬਾਰਾਂ ਬੰਦ ਨੀ ਹੋਈਆਂ,
0: ਜੀ
1: ਕਿਤਾਬਾਂ ਦੀ ਅਹਿਮੀਅਤ ਨਹੀਂ ਘਟੀ,
0: ਜੀ
1: ਉਹ ਅੱਜ ਵੀ ਕਾਇਮ ਆ। ਇਹੀ ਟੀਵੀ ਦੇ ਆਉਣ ਦੇ ਟਾਈਮ ਵੀ ਕਿਹਾ ਸੀਗਾ, ਹੁਣ ਤਾਂ ਕਹਿੰਦੇ ਰੇਡੀਓ ਵੀ ਖਤਮ ਹੈ ਤੇ ਅਖਬਾਰਾਂ ਵਹਿ ਮੁੱਕ ਜਾਣੀਆਂ, ਕਿਉਂਕਿ ਜੋ ਅਖਬਾਰ ਨੇ ਖਬਰ ਲਾਉਣੀ ਹੈ ਸਾਨੂੰ ਵੀਡੀਓ ਮੂਹਰੇ ਦਿਖੂਗਾ, ਅਸੀਂ ਕਾਹਦੇ ਵਾਸਤੇ ਪੜ੍ਹਨਾ ਉਹ।
0: ਜੀ
1: ਪਰ ਫਿਰ ਵੀ ਅਖਬਾਰਾਂ ਸਰਵਾਈਵ ਕਰਕੇ ਗਈਆਂ ਤੇ ਅੱਜ ਵੀ ਚੱਲ ਰਹੀਆਂ ਨੇ।
0: ਜੀ
1: ਪੈਂਡਮਿਕ ਦੇ ਵਿੱਚ ਜਦੋਂ ਲੋਕਡਾਊਨ ਲੱਗਾ ਉਦੋਂ ਜ਼ਰੂਰ ਸੈਟਬੈਕ ਲੱਗਿਆ ਵੱਡਾ ਪ੍ਰਿੰਟ ਮੀਡੀਆ ਨੂੰ, ਪਰ ਫਿਰ ਵੀ ਐਗਜ਼ਿਸਟ ਕਰ ਰਹੇ ਹਨ।
0: ਐਡਵਾਂਸ ਮੁਲਕਾਂ ਦੇ ਵਿਚ ਆਪਣੀਆਂ ਜਿਹੜੀਆਂ ਉਹ ਚਰਚਾਵਾਂ ਨੇ ਇਸ ਹਿਸਾਬ ਦੇ ਨਾਲ।
1: ਬਿਲਕੁਲ ਜੀ ਬਿਲਕੁਲ, ਪਰ ਜਿਹੜੀ ਜੇ ਜੋਬ ਨੂੰ ਟੈਕਨੋਲੋਜੀ ਇੱਕ ਜੋਬ ਨੂੰ ਖਤਮ ਕਰ ਰਹੀ ਹੈ ਤਾਂ ਉਹ ਨਵੀਂ ਤਰ੍ਹਾਂ ਦੀਆਂ ਜੋਬਸ ਕ੍ਰੀਏਟ ਵੀ ਕਰ ਰਹੀ
0: ਹੈ ਜੀ।
1: ਮਸਲਾ ਤੇ ਇਹ ਹੈ ਕਿ ਤੁਸੀਂ ਤਰੱਕੀ ਦੀ ਲਹਿ, ਜਿਹਨੂੰ ਆਪਾਂ ਤਰੱਕੀ ਕਹਿ ਰਹੇ ਹਾਂ ਇਸ ਵੇਲੇ, ਉਹਦੀ ਲਹਿਰ ਦੇ ਉੱਤੇ ਸਵਾਰ ਹੋਣਾ ਜਾਂ ਲਹਿਰ ਦੇ ਨਾਲ ਰੁੜ ਜਾਣਾ
0: ਜੀ,
1: ਇਹ ਨਿਰਭਰ ਕਰਦਾ ਕਿ ਤੁਸੀਂ ਉਹਦੇ ਵਿੱਚ ਜਦੋਂ ਲਹਿਰ ਆਈ ਤੁਸੀਂ ਸੀਗੇ ਕਿੱਥੇ।
0: ਨਾਲ ਇਹਦੇ ਵਿੱਚ ਇਹ ਵੀ ਲੱਗਦਾ ਆਪਣੇ ਨਾਲ ਮੁਕੱਦਰ ਜੀ ਵੀ ਨੇ, ਉਹਨਾਂ ਦੀ ਵੀ ਗੱਲ ਸੁਣਦਾ ਇੱਕ ਮਿੰਟ ਜੀ, ਗੱਲ ਇਹਨੂੰ ਕੰਪਲੀਟ ਕਰ। ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਵੇਂ ਕਿ ਮੇਰੇ ਵਰਗਾ ਬੰਦਾ ਜਿੱਦਾਂ ਪਹਿਲਾਂ ਚਲੋ ਉਹਨੂੰ ਇੱਕ ਪੋਜ਼ਿਟਿਵਿਟੀ ਦੇ ਵਿੱਚ ਵੀ ਲਿਆ ਜਾ ਸਕਦਾ ਹੈ, ਨੈਗੇਟਿਵਿਟੀ ਦੇ ਵਿੱਚ ਵੀ, ਜਿਵੇਂ ਕਿ ਘਰਾਂ ਦੇ ਫੋਨ ਨੰਬਰ ਸਾਰੇ ਚੇਤੇ ਹੁੰਦੇ ਸੀ ਹਨਾ ਜੀ, ਜਾਂ ਮਤਲਬ ਕਿ ਆਹ ਨੰਬਰ ਜਾਂ ਮੈਪ ਦਾ ਕਦੇ ਜ਼ਰੂਰਤ ਨਹੀਂ ਪਈ ਭਈ ਇੱਥੋਂ ਇਸ ਪਿੰਡ ਨੂੰ ਚੱਲ ਜਾਓ, ਉੱਥੋਂ ਇੱਧਰ ਨੂੰ ਮੁੜ ਜਾਓ, ਖੱਬੇ ਮੁੜ ਜਾਓ, ਸੱਜੇ ਮੁੜ ਜਾਓ, ਅੱਗੇ ਅਗਲਾ ਪਿੰਡ ਜਿਹੜਾ ਉਹ ਆ ਗਿਆ ਜਿੱਥੇ ਤੁਸੀਂ ਜਾਣਾ, ਏਦਾਂ ਦੇ ਉਹ ਚੀਜ਼ਾਂ ਸੀਗੀਆਂ ਮਤਲਬ ਕਿ। ਪਰ ਉਹ ਕਿਤੇ ਨਾ ਕਿਤੇ ਜੇ ਉਸ ਚੀਜ਼ ਨੂੰ ਅੱਜ ਮਹਿਸੂਸ ਕਰਦੇ ਹਾਂ ਤੇ ਬਾਅਦ, ਕਿਉਂਕਿ ਮਨੁੱਖ ਦੇ ਅੰਦਰ ਵੀ ਜਿਹੜਾ ਬ੍ਰੇਨ ਦੇ ਅੰਦਰ ਇੱਕ ਡਿਵਾਈਸ ਜਿਹੜੀ ਲੱਗੀ ਹੋਈ ਹੈ ਜਿਹੜਾ ਸਾਰਾ ਕੁਝ ਰਿਕਾਰਡ ਕਰਦੀ ਹੈ ਸਾਨੂੰ, ਯਾਦਦਾਸ਼ਤ ਕਹਿ ਲਓ ਉਹਨੂੰ, ਤਾਂ ਉਹ ਕਿਤੇ ਨਾ ਕਿਤੇ ਮੈਂਬਰੀ ਜਿਹੜੀ ਉਹਦੀ ਵੀ ਤਾਂ ਫੁੱਲ ਹੋ ਰਹੀ ਆ, ਉਹ ਲੋਡ ਤਾਂ ਕਿਤੇ ਨਾ ਕਿਤੇ ਘਟਾਇਆ ਨਾ ਇਹਨਾਂ ਚੀਜ਼ਾਂ ਨੇ, ਵੀ ਵਾਧੂ ਚੀਜ਼ਾਂ ਨੂੰ ਤੁਹਾਨੂੰ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈ। ਪਰ ਜਦੋਂ ਆਪਾਂ ਪਿਛੋਕੜ 'ਚ ਦੇਖਦੇ ਹਾਂ ਬਜ਼ੁਰਗਾਂ ਨੂੰ ਜਿਹੜੀਆਂ ਗੱਲਾਂ ਸਾਨੂੰ ਅੱਜ ਤੱਕ ਚੇਤੇ ਨਹੀਂ ਜਾਂ ਚੇਤੇ ਹੁੰਦੀਆਂ ਨੇ, ਉਹਨਾਂ ਨੂੰ ਪੁਰਾਣੀ ਤੋਂ ਪੁਰਾਣੀ ਗੱਲ ਪੁੱਛ ਲਓ, ਉਹਨਾਂ ਨੂੰ ਉਹ ਵੀ ਯਾਦ ਆ, ਫਿਰ ਉਹਦਾ ਇਹ ਵੀ ਇਫੈਕਟ ਦੇਖਦੇ ਹਾਂ ਜੀ।
1: ਬਿਲਕੁਲ ਜੀ ਬਿਲਕੁਲ, ਅਸਲ ਤੇ ਜਿਹੜਾ ਇਹ ਜਿਹੜਾ ਬਿਲਕੁਲ ਸਪਸ਼ਟ ਤੌਰ ਤੇ ਨਜ਼ਰ ਆਉਂਦਾ ਆਪਾਂ ਨੂੰ
0: ਜੀ,
1: ਜਿਹੜੀ ਮੈਮਰੀ ਆ, ਮੈਮਰੀ ਦਾ ਜਿਹੜਾ ਵਰਕਿੰਗ ਮਾਡਲ ਆ ਉਹਦੇ ਚ ਉਹਨੂੰ ਪ੍ਰਭਾਵਿਤ ਕਰਦੀ ਆ ਟੈਕਨੋਲੋਜੀ
0: ਜੀ,
1: ਜੋ ਅਸੀਂ ਇਕਦਮ ਤੇਜ ਸਪੀਡ ਦੇ ਉੱਤੇ ਇਹ ਜਿਹੜਾ ਪਰਿਵਰਤਨ ਦੇਖ ਰਹੇ ਹਾਂ, ਤਬਦੀਲੀ ਦੇਖ ਰਹੇ ਹਾਂ, ਜਿਹਨੂੰ ਪ੍ਰੋਗਰੈਸ ਕਹਿ ਲਓ, ਇਹ ਤਰੱਕੀ ਦੇਖ ਰਹੇ ਹਾਂ ਟੈਕਨੋਲੋਜੀ ਦੀ
0: ਜੀ,
1: ਜੇ ਆਪਾਂ ਇਹਦੇ ਉੱਤੇ ਆਪਾਂ ਫੋਕਸ ਕਰੀਏ
0: ਜੀ,
1: ਤਾਂ ਸਾਡਾ ਜਿਹੜਾ ਬ੍ਰੇਨ ਹੈ ਉਹ ਹੋ ਸਕਦਾ ਹੈ ਕਿ ਉਹਦੇ ਲਈ ਤਿਆਰ ਨਹੀਂ ਉਨੀ ਛੇਤੀ ਹੋਇਆ, ਜਿੰਨੀ ਛੇਤੀ ਸਭ ਕੁਝ ਆਈ ਜਾਂਦਾ ਸਾਡੇ ਮੂਹਰੇ, ਨਵੀਂ ਤੋਂ ਨਵੀਂ ਖੋਜ ਆ ਰਹੀ ਹੈ
0: ਜੀ,
1: ਤੇ ਨਵੀਂ ਤੋਂ ਨਵੀਂ ਚੀਜ਼ ਆ ਰਹੀ ਹੈ, ਆਪਾਂ ਨੂੰ ਪਹਿਲੀ ਅਜੇ ਪਤਾ ਨਹੀਂ ਲੱਗ ਰਹੀ, ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਉਹਨੇ, ਇੱਕ ਹੋਰ ਨਵੀਂ ਤਰੱਕੀ ਹੋ ਜਾਂਦੀ ਹੈ
0: ਜੀ।
1: ਇਹ ਤਾਂ ਇਹ ਸ਼ੁਰੂਆਤ ਉਹਨੇ ਆਪਣੇ ਐਡੀਸਨ ਹੋਰਾਂ ਨੇ ਕਰਤੀ ਸੀ, ਉਹਨਾਂ ਨੇ ਤਾਂ ਕਹਿੰਦੇ ਵੀ ਕਾਢਾਂ ਦੀ ਫੈਕਟਰੀ ਬਣਾਤੀ ਸੀ, ਕਹਿੰਦੇ ਵੀ ਆਪਾਂ ਤਾਂ ਹਰ 6 ਮਹੀਨੇ ਬਾਅਦ ਇੱਕ ਨਵੀਂ ਕਾਢ ਦਿਆ ਕਰਾਂਗੇ, ਉਹ ਹਰ 6 ਮਹੀਨੇ ਬਾਅਦ ਕੱਢਦੇ ਸੀ।
0: ਕੱਲ ਵੀ ਲਾਇਸੈਂਸ ਦਿੱਤਾ ਗਿਆ ਉੱਥੇ ਆਪਣੇ ਅਮਰੀਕਨ ਇੱਕ ਕੰਪਨੀ ਹੈ ਸਪੇਸ ਦੀ, ਤਾਂ ਉਹਨਾਂ ਨੂੰ ਲਾਇਸੈਂਸ ਦਿੱਤਾ ਗਿਆ ਕਿ ਜਿਹੜੀਆਂ ਰਾਤ ਨੂੰ ਵੀ ਮਤਲਬ ਕਿ ਰਾਤ ਇਸ ਧਰਤੀ ਦੇ ਉੱਤੇ ਹੋਣੀ ਨੀ, ਮਤਲਬ ਕਿ ਏਦਾਂ ਦਾ ਐਕਸਪੈਰੀਮੈਂਟ ਕਰ ਰਿਹਾ, ਜਿਵੇਂ ਕਿ ਸਾਡੇ ਇਹਨਾਂ ਮੁਲਕਾਂ ਚ 3 ਮਹੀਨੇ ਹਨੇਰਾ ਰਹਿੰਦਾ ਤੇ 3 ਮਹੀਨੇ ਦਿਨ ਹੀ ਰਹਿੰਦਾ, ਤੇ ਉਹ ਐਕਸਪੈਰੀਮੈਂਟ ਕਰ ਰਹੇ। ਇਸੇ ਤਰ੍ਹਾਂ ਨਾਰਵੇ ਦੇ ਵਿੱਚ ਇੱਕ ਪਿੰਡ ਸੀਗਾ, ਸ਼ਾਇਦ ਤੁਸੀਂ ਨਿਊਜ਼ ਦੇ ਵਿੱਚ ਵੀ ਪੜਿਆ ਹੋਵੇਗਾ, ਅੱਜ ਤੋਂ 10-15 ਸਾਲ ਪਹਿਲਾਂ ਉੱਥੇ ਹਨੇਰਾ ਹੀ ਰਹਿੰਦਾ ਸੀ, ਚਾਹੇ ਦਿਨ ਚੜਿਆ ਵੀ ਹੋਵੇ ਜੀ। ਤਾਂ ਉਹਦੇ ਵਿੱਚ ਮਤਲਬ ਕਿ ਉੱਥੇ ਸੈੱਟ ਇੱਕ ਗਲਾਸ ਸ਼ੀਸ਼ਾ ਲਾਇਆ ਗਿਆ ਜਿਹੜਾ ਮਤਲਬ ਕਿ ਰਿਫਲੈਕਟਰ ਦੇ ਤੌਰ ਦੇ ਉੱਤੇ ਕੰਮ ਕਰਦਾ ਉੱਚੀਆਂ ਪਹਾੜੀਆਂ ਦੇ ਉੱਤੇ, ਤੇ ਉਹ ਸੂਰਜ ਦੀ ਰੋਸ਼ਨੀ ਉਹਦੇ ਉੱਤੇ ਪੈਂਦੀ ਹੈ, ਤਾਂ ਫਿਰ ਉਹ ਤੋਂ ਰਿਫਲੈਕਟ ਹੋ ਕੇ ਉਹ ਪਿੰਡ ਦੇ ਉੱਤੇ ਰੋਸ਼ਨੀ ਪੈਂਦੀ ਹੈ ਤਾਂ ਦਿਨ ਹੁੰਦਾ ਹੈ ਜੀ। ਤੇ ਏਦਾਂ ਹੀ ਹੁਣ ਕੀ ਕਰ ਰਿਹਾ ਕਿ ਲਾਇਸੈਂਸ ਕੱਲ ਹੀ ਜਾਰੀ ਕੀਤੇ ਹੈ ਅਮਰੀਕਾ ਦੀ ਏਜੰਸੀ ਨੂੰ ਕਿ ਤੁਸੀਂ ਇਹਦੇ ਉੱਤੇ ਰਿਸਰਚ ਕਰ ਰਹੇ ਨੇ, ਕਿ ਉਹ ਇੱਕ ਸੈਟੇਲਾਈਟ ਛੱਡਣਗੇ ਜੀ, ਤੇ ਉਹਦੇ ਉੱਤੇ ਉਹਦੇ ਵਿੱਚ ਮਤਲਬ ਕਿ ਇੱਕ ਗਲਾਸ ਜਿਹੜਾ ਛੱਡਣਗੇ, 60 ਕੁ ਮੀਟਰ ਘੇਰਾ ਹੈ ਉਹਦਾ, ਉਹ 5 ਕਿਲੋਮੀਟਰ ਦੁਨੀਆਂ ਦੇ ਉੱਤੇ ਉਹ ਲਾਈਟ ਮਤਲਬ ਕਿ ਜਿੱਦਾਂ ਕਿ ਚੰਦ ਦੇ ਪਿੱਛੇ ਸੂਰਜ ਚਲਿਆ ਜਾਂਦਾ ਤੇ ਉਹ ਮਤਲਬ ਕਿ ਰਿਫਲੈਕਟ ਹੋ ਕੇ ਸਾਨੂੰ ਰਾਤ ਨੂੰ ਦਿਖਦਾ ਹੈ ਕਿ ਚੰਦ ਦੀ ਚਾਂਦਨੀ ਹੈ, ਤੇ
1: ਹਾਂ ਜੀ ਜੀ
0: ਇਸੇ ਤਰ੍ਹਾਂ ਉਹ ਜਿਹੜਾ ਉਹ ਜਿਹੜੀ ਉਹ ਡਿਵਾਈਸ ਛੱਡਣਗੇ ਉਹ ਸ਼ੀਸ਼ੇ ਦੇ ਰੂਪ ਦੇ ਵਿੱਚ ਹੋਏਗੀ, ਬਹੁਤ ਪਤਲਾ, ਤੇ ਉਹ ਜਿਹੜਾ ਰਿਫਲੈਕਟ ਹੋ ਕੇ ਰਾਤ ਨੂੰ ਵੀ 5 ਕਿਲੋਮੀਟਰ ਦੇ ਘੇਰੇ ਦੇ ਵਿੱਚ ਉਹਨੂੰ ਕੰਟਰੋਲ ਕਰੇਗਾ, ਉਹ ਮਤਲਬ ਕਿ ਉੱਥੇ ਪਿੰਡ ਦੇ ਉੱਤੇ ਜਿੱਥੇ ਵੀ ਸ਼ਹਿਰ ਦੇ ਵਿੱਚ ਪਵੇਗੀ, ਜਿੱਥੇ ਵੀ ਉਹਨਾਂ ਨੇ ਐਡਜਸਟ ਕੀਤੀ ਹੈ, ਤੇ ਉਹ 5 ਕਿਲੋਮੀਟਰ ਦਾ ਘੇਰਾ ਰਾਤ ਦੇ ਸਮੇਂ ਦੇ ਵਿੱਚ ਵੀ ਮਤਲਬ ਕਿ ਦੇਣੀ ਚੜ੍ਹਾਈ ਰੱਖੇਗਾ। ਤੇ ਪਰ ਉਹਦੇ ਵਿੱਚ ਜਿਹੜੇ ਵਿਗਿਆਨੀ ਨੇ ਜਾਂ ਹੋਰ ਜਿਹੜੇ ਵਾਤਾਵਰਨ ਵਰਨਕ ਚਿੰਤਕ ਨੇ ਜਾਂ ਗੌਰਮੈਂਟਾਂ ਇਸ ਪੱਧਰ ਦੇ ਉੱਤੇ ਕੰਮ ਕਰਦੀਆਂ, ਉਹ ਕਹਿੰਦੇ ਜਿਹੜਾ ਸਾਡਾ ਰਹਿਣ ਸਹਿਣ ਹੈ ਉਹ ਵੀ ਡਿਸਟਰਬ ਹੋਵੇਗਾ, ਜੀਵ ਜੰਤੂ ਜਿਹੜੇ ਨੇ ਉਹਨਾਂ ਦਾ ਜਿਹੜਾ ਹੈਗਾ ਉਹ ਵੀ ਰਹਿਣ ਸਹਿਣ ਡਿਸਟਰਬ ਹੋਣਾ, ਮਤਲਬ ਕਿ ਉਹ ਕਹਿੰਦੇ ਅਸੀਂ ਇੰਨੀਆਂ ਨਹੀਂ ਦਿੱਤੀਆਂ, ਸਿਰਫ ਇੱਕ ਐਕਸਪੈਰੀਮੈਂਟ ਦੇ ਲਈ ਇੱਕ ਹੀ ਜਿਹੜਾ ਲਾਇਸੈਂਸ ਦਿੱਤਾ ਹੈ, ਉਹਨਾਂ ਨੇ ਮੰਗੇ ਤਾਂ ਮਤਲਬ ਕਿ ਬਹੁਤ ਸਾਰੇ ਨੇ, ਪਰ ਇੱਕ ਅਜੇ ਐਕਸਪੈਰੀਮੈਂਟ ਕੀਤਾ ਜਾਵੇਗਾ ਕਿ ਇਹਦੇ ਨਾਲ ਕੀ ਕੀਤਾ। ਉਹ ਕਹਿੰਦੇ ਕਿ ਅਸੀਂ ਧਰਤੀ ਦੇ ਉੱਤੇ ਹੋਰ ਬਿਜਲੀ ਪੈਦਾ ਕਰਨ ਦੇ ਲਈ ਜਿਵੇਂ ਕਿ ਆਪਾਂ ਉਹ ਰੋਸ਼ਨੀ ਦਾ ਇਸਤੇਮਾਲ ਕਰ ਸਕਦੇ ਹਾਂ, ਜਾਂ ਫਸਲਾਂ ਨੂੰ ਜਿਹੜਾ ਜਿੱਦਾਂ ਕਿ ਸਾਡੇ 3 ਮਹੀਨਿਆਂ ਦੇ ਵਿੱਚ ਜਿਹੜੀ 8 ਮਹੀਨੇ ਚ ਫਸਲ ਤਿਆਰ ਹੁੰਦੀ, 9 ਮਹੀਨੇ ਚ ਹੁੰਦੀ, ਉਹ 3 ਮਹੀਨਿਆਂ ਚ ਕਰ ਲੈਂਦੇ ਆ, ਕਿਉਂਕਿ ਡੇ ਨਾਈਟ ਲਾਈਟ ਜਿਹੜੀ ਵੱਧ ਜਾਂਦੀ ਹੈ ਉਹ ਡਬਲ ਹੋ ਜਾਂਦੀ ਹੈ, ਤੇ ਉਹ ਸਿਸਟਮ ਨੂੰ ਕਰਨ ਦੀ
1: ਜੀ
0: ਕੋਸ਼ਿਸ਼ ਕਰ ਰਹੇ ਨੇ ਜੀ।
1: ਜੀ ਜੀ ਬਿਲਕੁਲ ਭਾਰਤ ਸਾਹਿਬ, ਇਹ ਤਾਂ ਦੇਖੋ ਆਪਣੀ ਤਰੱਕੀ ਦੇ ਰਾਹ ਇਹਨੂੰ ਕਹਿ ਸਕਦੇ ਕਿ ਨਵੇਂ ਖੁੱਲਦੇ ਆ।
0: ਜੀ
1: ਚੀਨ ਵਾਲੇ ਜਿਹੜੇ ਆਰਟੀਫਿਸ਼ਲ ਮੂਨ ਕਾਫੀ ਦੇਰ ਦਾ ਚੜਾਈ ਬੈਠੇ ਆ,
0: ਬਿਲਕੁਲ
1: ਤੇ ਮੈਨੂੰ ਲੱਗਦਾ ਉਹਨਾਂ ਦੀ ਦੇਖਾ ਦੇਖੀ ਹੋਰ ਵੀ ਆ ਜਾਣੇ ਇਧਰ ਉਧਰ,
0: ਜੀ
1: ਤੇ ਇਹਨੂੰ ਕਹਿੰਦੇ ਵੀ ਚੰਨ ਚੜਾ ਦੇਣਾ,
0: ਬਿਲਕੁਲ ਜੀ,
1: ਚੰਨ ਚੜਾ
0: ਚੰਨ
1: ਦਿੱਤਾ
0: ਚੜਾ ਦੇਣਾ ਜੀ,
1: ਤਰੱਕੀ ਦਾ,
0: ਜੀ ਬਿਲਕੁਲ
1: ਕਹਿੰਦੇ ਨਵਾਂ ਚੰਨ ਚੜਦਾ ਉਹ ਕੰਮ ਹੋ
0: ਬਿਲਕੁਲ।
1: ਜਾਂਦਾ,
0: ਸ਼ਮੀ ਜੀ
1: ਤੇ
0: ਆਪਾਂ
1: ਇਹਨੂੰ ਆਪਾਂ ਵੈਲਕਮ ਵੀ ਕਰਾਂਗੇ।
0: ਅੱਗੇ ਵੱਧਦੇ ਹਾਂ ਹੋਰ ਗੱਲਾਂ ਬਾਤਾਂ ਚ, ਥੈਂਕ ਯੂ। ਤੇ ਆਪਣੇ ਨਾਲ ਰਾਜਨ ਸੈਣੀ ਜੀ ਜੁੜੇ ਹੋਏ ਆ, ਮੁਕੱਦਰ ਜੀ ਹੋਲਡ ਰੱਖਣਾ ਜੀ, ਲੈ ਲਈਏ ਪਹਿਲਾਂ 20 ਮਿੰਟ ਤੋਂ ਆਪਣੇ ਨਾਲ ਸੈਣੀ ਸਾਹਿਬ ਵੀ ਜੁੜੇ ਹੋਏ ਨੇ। ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਸਵਾਗਤ ਹੈ ਜੀ।
2: ਹਾਂਜੀ ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਮੁਕੱਦਰ ਵੀਰ ਨੂੰ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ, ਜੀ ਆਨੁ ਜੀ, ਜੀ ਆਨੁ ਜੀ,
1: ਜੀ ਸਤਿ ਸ੍ਰੀ ਅਕਾਲ ਜੀ।
2: ਬੇਨਤੀ ਇਹ ਹੈ ਕਿ ਭਾਰਤ ਸਾਹਿਬ ਹਨੇਰੇ ਦਾ ਦੂਰ ਹੋ ਜਾਣਾ ਹੀ ਦਿਨ ਚੜ੍ਹਦਾ ਹੈ।
0: ਜੀ ਜੀ ਬਿਲਕੁਲ ਹੈ ਜੀ,
2: ਹਾਂਜੀ ਤੁਸੀਂ ਇਹ ਕਹਿੰਦੇ ਹੈਗੇ ਆ ਵੀ ਦਿਨ ਚੜ੍ਹਿਆ ਆ ਤੇ ਹਨੇਰਾ ਹੁੰਦਾ,
0: ਜੀ
2: ਜਦੋਂ ਦਿਨ ਚੜ੍ਹਦਾ ਆ ਉਦੋਂ ਹਨੇਰਾ ਆਪਣੇ ਆਪ ਆਟੋਮੈਟਿਕਲੀ ਦੂਰ ਹੋ
0: ਨਹੀਂ
2: ਜਾਂਦਾ
0: ਸੈਣੀ ਸਾਹਿਬ, ਸਾਡੇ ਉਲਟਾ ਨਾ, ਹੁਣ ਸਿਆਲ ਨੂੰ ਇੱਥੇ ਦਿਨ ਚੜ੍ਹਦਾ ਨੀ ਜੀ, ਹਨੇਰੇ ਚ ਵੀ ਹਨੇਰਾ ਹੀ ਰਹਿੰਦਾ ਜੀ, ਦਿਨ ਵੇਲੇ ਵੀ ਹਨੇਰਾ ਹੀ ਰਹਿੰਦਾ ਜੀ।
2: ਉਹ ਤਾਂ ਤੁਸੀਂ ਇਹ ਕਹਿ ਸਕਦੇ ਦਿਨ ਚੜ੍ਹਦਾ ਰਹਿੰਦਾ ਕਹੋ ਫਿਰ ਤੁਸੀਂ, ਉਹ ਦਿਨ ਦਾ ਸਮਾਂ ਆ ਪਰ ਹੈਗਾ ਹਨੇਰਾ, ਦਿਨ ਚੜ੍ਹਦਾ ਨਾ ਉਹ ਤਾਂ ਹਨੇਰਾ ਦੂਰ ਕਰ ਦਿੰਦਾ ਜੀ।
0: ਹਾਂ ਬਿਲਕੁਲ ਹੈ ਜੀ, ਪਰ ਸਾਡੇ ਹੁੰਦਾ ਨੀ ਨਾ ਜੀ ਉਹ,
2: ਹਾਂਜੀ
0: ਹਨੇਰਾ ਦੂਰ ਨੀ ਨਾ ਹੁੰਦਾ ਜੀ,
2: ਜਿੱਥੇ ਉਹ ਤਾਂ ਮਿਟ ਗਈ ਧੁੰਦ ਜਗ ਚਾਨਣ ਹੋਇਆ ਬਾਬਾ ਨਾਨਕ ਪ੍ਰਗਟ ਹੋਇਆ, ਜਦ ਤੱਕ ਬਾਬਾ ਨਾਨਕ ਨੀ ਤੁਹਾਡੇ ਪ੍ਰਗਟ ਹੋਣਾ ਤੁਹਾਡੇ ਨੀ ਇੱਥੇ ਦਿਨ ਤੁਰ ਜਾਣੇ, ਹਾਂਜੀ ਇੱਥੇ ਨੇੜੇ ਰਹਿਣੇ ਆ।
0: ਕਿਆ ਬਾਤ ਹੈ ਜੀ,
2: ਤੁਸੀਂ ਉਹ ਕਾਬਲੀ ਪਲਾਉ ਜਿਹੜਾ ਹੈਗਾ ਆ, ਜੇ ਕਿਤੇ ਕੋਈ ਕਹਾਣੀ ਦਾ ਨਾਂ ਜਿਹੜਾ ਆ ਕਿਸੇ ਡਿਸ਼ ਦੇ ਉੱਤੇ ਨਾ ਹੁੰਦਾ ਤੇ ਤੁਸੀਂ ਕਦੀ ਨਾ ਇਸ ਕਹਾਣੀ ਨੂੰ ਪੜ੍ਹਦੇ, ਮੈਨੂੰ ਇੰਨਾ ਪਤਾ।
0: ਨਹੀਂ ਨਹੀਂ ਪੜ੍ਹੀ ਨੀ ਸੈਣੀ ਸਾਹਿਬ, ਆਪਣੇ ਯੂਟਿਊਬ ਦੇ ਉੱਤੇ ਤੁਸੀਂ ਵੀ ਦੇਖ ਸਕਦੇ ਹੋ, ਕਾਬਲੀ ਪਲਾਉ ਦੀ ਇੱਕ ਸੀਰੀਜ਼ ਹੈ, ਬੜੀ ਦਿਲਚਸਪੀ ਵਾਲੀ ਹੈ ਜੀ, ਬਹੁਤ ਵਧੀਆ ਹੈ ਜੀ।
2: ਮੈਂ ਬਿਲਕੁਲ, ਜੇ ਇਹਦਾ ਨਾਂ ਕਾਬਲੀ ਪਲਾਓ ਨਾ ਹੁੰਦਾ ਕੁਛ ਹੋਰ ਹੁੰਦਾ ਤੇ ਹੋ ਸਕਦਾ ਤੁਸੀਂ ਇਗਨੋਰ ਕਰ ਦਿੰਦੇ,
0: ਕਿਉਂਕਿ ਸੈਣੀ ਸਾਹਿਬ ਜਿਹੜੀਆਂ ਚੀਜ਼ਾਂ ਉਹਦੇ ਵਿੱਚ ਪੈਂਦੀਆਂ ਨਾ ਉਹ ਰਿਸ਼ਤਿਆਂ ਦੇ ਵਿੱਚ ਵੀ ਉਸੇ ਤਰ੍ਹਾਂ ਦੀ ਮਹਿਕ ਕਹਿ ਲੋ ਕਿ ਲੈਚੀ ਹੋ ਗਈ, ਹੋਰ ਸਾਰੇ ਕਹਿ ਲੋ ਕੀਮਤੀ ਸ਼ਹਿਾਂ ਪੈਂਦੀਆਂ ਉਹਦੇ ਵਿੱਚ
2: ਜੀ,
0: ਫਲੇਵਰ
2: ਉਹ ਕੁੱਲ ਬੁਲਾ ਕੇ ਹਜ਼ਾਰ ਤਾਂ ਤੁਹਾਡੇ ਕੰਮ ਆਉਂਦੇ ਆ ਨਾ, ਉਹ ਚੀਜ਼ਾਂ ਤੁਹਾਡੀ ਲੂਣ ਦਾ ਨੀ ਕੰਮ ਆਉਣੀ ਆ, ਹਾਂਜੀ
0: ਜੀ।
2: ਉਹ ਇਸ ਕਰਕੇ ਜੀ, ਹੁਣ ਜਿੱਥੇ ਤੱਕ ਤਰੱਕੀ ਦੀ ਗੱਲ ਤੇ ਆ, ਤੁਹਾਡੇ ਵਿਸ਼ੇ ਦੀ ਗੱਲ ਤੇ ਆ ਜੀ,
0: ਜੀ
2: ਮੇਰਾ ਮੰਨਣਾ ਇਹ ਹੈਗਾ ਆ ਕਿ ਇਹ ਇੱਕ ਐਸਾ ਵਿਸ਼ਾ ਆ ਜਿਹਦੀ ਪਰਿਭਾਸ਼ਾ ਹਰ ਇੱਕ ਬੰਦੇ ਵਾਸਤੇ ਆਪਣੀ ਆ ਜੀ,
0: ਵੱਖਰੀ ਆ ਜੀ, ਬਿਲਕੁਲ
1: ਜੀ। ਹੁਣ
2: ਕੋਈ ਤਰੱਕੀ ਜਿਹੜੀ ਹੈਗੀ ਆ ਕਿਸੇ ਚੀਜ਼ ਨੂੰ ਮੰਨਦਾ ਆ, ਕੋਈ ਤਰੱਕੀ ਕਿਸੇ ਚੀਜ਼ ਨੂੰ ਮੰਨਦਾ ਆ ਜੀ, ਕੋਈ ਜਿਹੜਾ ਆ ਵੀ ਆਪਣਾ ਜੀਵਨ ਪੱਧਰ ਉੱਚਾ ਚੱਕਿਆ ਜਾਣਾ ਉਹਨੂੰ ਤਰੱਕੀ ਮੰਨਦਾ ਆ ਜੀ,
0: ਜੀ
2: ਕੋਈ ਬੰਦਾ ਆਪਣਾ ਮਾਨਸਿਕ ਪੱਧਰ ਉੱਚਾ ਚੱਕਿਆ ਜਾਂਦਾ ਉਹਨੂੰ ਤਰੱਕੀ ਮੰਨਦਾ ਜੀ,
0: ਜੀ
2: ਪਰ ਇੱਕ ਗੱਲ ਜ਼ਰੂਰ ਹੈਗੀ ਆ ਕਿ ਤਰੱਕੀ ਦਾ ਮਤਲਬ ਇਹ ਨਹੀਂ ਹੈਗਾ ਕਿ ਸਿੰਪਲੀਸਿਟੀ ਦਾ ਤਿਆਗ
0: ਜੀ।
1: ਜੀ
2: ਮੈਂ ਬਹੁਤ ਬੰਦੇ ਦੇਖੇ ਹੈਗੇ ਆ ਕਿ ਜਿੰਨੇ ਬੰਦੇ ਗ੍ਰੇਟ ਹੁੰਦੇ ਆ ਓਨਾ ਹੀ, ਹੁਣ ਮਹਾਤਮਾ ਬੁੱਧ ਨੂੰ ਜਿਹੜਾ ਆ ਕਿਸ ਚੀਜ਼ ਦੀ ਕਮੀ ਸੀ ਪਰ ਉਹ ਵੀ ਤਾਂ ਤਰੱਕੀ ਵੱਲ ਨੀ ਵਧਿਆ, ਸਭ ਕੁਛ ਛੱਡ ਗਏ,
0: ਬਿਲਕੁਲ ਹੈ ਜੀ,
2: ਉਹ ਕਿਉਂਕਿ ਉਹ ਉਹਨਾਂ ਦਾ ਨਜ਼ਰੀਆ ਸੀ
0: ਜੀ
2: ਕਿ ਸਭ ਕੁਛ ਹੁੰਦਿਆਂ ਸੁਣਦਿਆਂ ਸਭ ਕੁਛ ਛੱਡ ਕੇ ਤੇ ਫਿਰ ਜਿਹੜਾ ਆ ਤਿਆਗ ਵੱਲ ਜਾ ਕੇ ਤੇ ਲੋਕਾਂ ਨੇ ਤਾਂ ਇਹੀ ਸੋਚਿਆ ਹੋਊਗਾ ਨਾ ਜੀ,
0: ਜੀ
2: ਚੰਗਾ ਭਲਾ ਮਹਿਲਾਂ ਚ ਰਹਿੰਦਾ ਸੀ, ਜਾ ਕੇ ਕਿੱਥੇ ਧੱਕੇ ਖਾਂਦਾ ਪਿਆ ਹੈਗਾ ਆ, ਮੀਂਹ ਕਣੀ

0: ਅਲਟੀਮੇਟ ਗੋਲ ਜਿਹੜਾ ਰਚੀ ਬੰਦਾ ਅਚੀਵ ਕਰਦਾ ਹੈਗਾ ਨਾ ਜੀ, ਉਹ ਆਪਣੀ ਮਾਨਸਿਕ ਤਰੱਕੀ ਨਾਲ ਹੀ ਕਰਦਾ ਜੀ।
1: ਬਿਲਕੁਲ ਹੈ ਜੀ,
0: ਤੋ ਇਸ ਕਰਕੇ ਜਿਹੜਾ ਆ ਮੇਰੀ ਤੇ ਇਹੀ ਬੇਨਤੀ ਆ ਕਿ ਸਿੰਪਲੀਸਿਟੀ ਜਿਹੜੀ ਆ ਉਹਦਾ ਤਿਆਗ ਨਹੀਂ ਹੋਣਾ ਚਾਹੀਦਾ।
1: ਜੀ
0: ਬੰਦੇ ਜਿੰਨਾ ਸਧਾਰਨ ਹੋਊਗਾ ਓਨਾ ਹੀ ਗ੍ਰੇਟ ਹੋਊਗਾ ਜੀ।
1: ਗ੍ਰੇਟ ਹੋਏਗਾ, ਸ਼ਖਸੀਅਤ ਦੇ ਵਿੱਚ ਤਰੱਕੀ
0: ਹਾਂਜੀ,
1: ਹੋਣੀ ਚਾਹੀਦੀ ਜੀ। ਬਿਲਕੁਲ ਹੈ,
0: ਮਤਲਬ ਇਹ ਆ ਕਿ ਇਹ ਆਪਣਾ ਜਿਹੜਾ ਹੈਗਾ ਇਹਨੂੰ ਸਿਰਫ ਪੈਸੇ ਨਾਲ ਨਾ
1: ਪੈਸੇ
0: ਤੋਲਿਆ
1: ਨਾਲ ਨਾ
0: ਜਾਏ,
1: ਤੋਲ ਦੇ।
0: ਇਟ ਆਲਸੋ ਇਨਕਲੂਡ ਡਿਵੈਲਪਮੈਂਟ ਆਫ ਮਾਇੰਡ।
1: ਬਿਲਕੁਲ ਹੈ, ਬਿਲਕੁਲ ਹੈ ਜੀ।
0: ਮੈਂ ਮਤਲਬ ਜਿਹੜਾ ਆ ਜੀ ਇੱਥੇ ਜਿਹੜੇ ਕੁੰਭ ਮੇਲੇ ਲੱਗਦੇ ਆ ਉਧਰ ਵੀ ਘੁੰਮ ਕੇ ਦੇਖਿਆ ਹੈ ਜੀ,
1: ਜੀ
0: ਲੋਕੀ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਅਸੈਸ ਕਰਦੇ ਆ ਕਿ ਅਸੀਂ ਮਤਲਬ ਵੀ ਆਰ ਇਨ ਪ੍ਰੋਗਰੈਸ ਕਿ ਹਾਂਜੀ,
1: ਨਹੀਂ ਅੱਜ
0: ਕਿਉਂਕਿ
1: ਇੱਕ ਵੀਡੀਓ
0: ਹੁੰਦੇ
1: ਦੇਖ
0: ਉਹ
1: ਰਿਹਾ ਸੀ
0: ਸਾਰੇ
1: ਜੀ
0: ਲਗੋ
1: ਆਪਣੀ ਆ ਗਈ ਮੂਹਰੇ, ਤਾਂ ਉਹ ਫ੍ਰਿਜ ਦੇ ਵਿੱਚ ਸ਼ਿਵਲਿੰਗ ਬਣ ਗਿਆ ਤੇ ਉਹਨੂੰ ਪੂਜਣ ਲੱਗ ਗਿਆ ਜੀ।
0: ਉਹ ਤਾਂ ਫਿਰ ਚੱਲ ਪਖੰਡ ਆ ਨਾ ਜੀ, ਗੱਲ
1: ਬਿਲਕੁਲ
0: ਤਾਂ
1: ਜੀ,
0: ਨਾ ਸਮਝੀ ਉਹਨੂੰ ਕਹਿੰਦੇ ਹੋਰ ਕੀ ਆ
1: ਬਿਲਕੁਲ
0: ਜੀ।
1: ਹੈ ਜੀ। ਇਸ ਹਿਸਾਬ ਦੇ ਨਾਲ ਤਾਂ ਸਾਡੇ ਲੱਖਾਂ ਅਰਬਾਂ ਹੀ, ਜਿੱਦਾਂ ਠੰਡ ਦਾ ਸਮਾਂ ਹੁੰਦਾ ਜਦੋਂ ਬਰਫ਼ ਪਿਘਲਣ ਲੱਗਦੀ ਹੈ ਤਾਂ ਪਤਾ ਨੀ ਕੀ ਕੁੱਝ ਬਣਦਾ ਜੀ ਇੱਥੇ, ਤਾਂ ਫਿਰ ਮਤਲਬ ਕਿ ਪੂਰੀ ਕ੍ਰਾਂਤੀ ਆ ਜਾਵੇ ਸਾਡੇ ਪਹਿਲਾਂ ਚ ਤਾਂ ਫਿਰ ਉਸ ਸਮੇਂ ਦੇ ਵਿੱਚ
0: ਭਾਰਤ ਸਾਹਿਬ ਜਿਹੜੀ ਚੀਜ਼ ਦੁਨਿਆਵੀ ਅੱਖਾਂ ਨਾਲ
1: ਜੀ
0: ਦਿਸਦੀ ਹੈਗੀ ਉਹਦਾ ਅਧਿਆਤਮ ਨਾਲ ਕੋਈ ਸੰਬੰਧ ਹੀ
1: ਨਹੀਂ
0: ਨਹੀਂ ਹੋ
1: ਸੰਬੰਧ ਨਹੀਂ
0: ਸਕਦਾ
1: ਹੈ ਜੀ।
0: ਜੀ
1: ਬਿਲਕੁਲ ਹੈ ਜੀ,
0: ਇਹਨਾਂ ਦੋਵਾਂ ਅੱਖਾਂ ਨਾਲ ਤਾਂ ਕੁਝ ਦਿਸਦਾ ਹੀ ਨਹੀਂ ਜੀ ਉਹਦੇ ਵਿੱਚ।
1: ਜੀ ਜੀ ਜੀ
0: ਅਧਿਆਤਮ ਦਾ ਸੰਬੰਧ ਤਾਂ ਆਪਣੇ ਇੰਟਰਨਲ ਜ਼ਿਆਦਾ ਡੀਪ ਕਰਨੀ ਆ ਉਹਦੇ ਨਾਲ ਆ ਜੀ,
1: ਬਿਲਕੁਲ ਹੈ, ਬਿਲਕੁਲ ਦਰੁਸਤ ਹੈ ਜੀ।
0: ਬਾਕੀ ਇਹ ਸਾਰੇ ਡੰਡ ਪਖੰਡ ਆ ਜੀ।
1: ਜੀ ਜੀ ਜੀ
0: ਜੀ ਸਰ,
1: ਥੈਂਕ ਯੂ,
0: ਮੇਰੀ ਤਾਂ ਇੰਨੀ ਕੀ ਬੇਨਤੀ ਆ ਜੀ। ਥੈਂਕ ਯੂ ਜੀ ਸਰ,
1: ਸ਼ੁਕਰੀਆ
0: ਗ੍ਰੇਟਫੁਲ
1: ਸੈਣੀ ਸਾਹਿਬ ਜੁੜਨ ਦੇ
0: ਮੁਕੱਦਰ
1: ਜੀ
0: ਜੀ
1: ਨੂੰ
0: ਲਓ,
1: ਵਿਚਾਰਾਂ ਦੀ ਸਾਂਝ
0: ਸ਼ੁਕਰੀਆ
1: ਪਾਉਂਦੇ,
0: ਜੀ, ਸ਼ੁਕਰੀਆ,
1: ਬਹੁਤ ਬਹੁਤ
0: ਓਕੇ
1: ਸ਼ੁਕਰੀਆ ਜੀ, ਕਿਆ ਬਾਤ ਹੈ ਜੀ। ਲਓ ਜੀ,
0: ਜੀ
1: ਅੱਗੇ ਆਪਣੇ ਨਾਲ ਜੁੜ ਗਏ ਨੇ ਮੁਕੱਦਰ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
2: ਵਾਹ ਜੀ ਵਾਹ,
1: ਥੋੜੀ ਜੀ ਆਵਾਜ਼ ਡੂੰਗੀ ਜੀ ਆ ਰਹੀ ਹੈ ਜੀ।
3: ਮੈਨੂੰ ਲੱਗਦਾ ਤੁਸੀਂ ਜਾਣ ਉਧਰੋਂ ਮੈਨੂੰ ਦੁਬਾਰਾ ਕਾਲ ਲਾਈ ਜਾਂਦੇ ਸੀ, ਮੇਰੇ ਕੋਲ ਗੜਬੜ ਲੱਗ ਗਈ, ਜਾਂ ਮੈਂ ਦੁਬਾਰਾ ਲਾ ਲੈਂਦਾ ਕਾਲ।
1: ਨਹੀਂ ਮੈਂ ਇੱਧਰ ਫਿਰ ਇੱਦਾਂ ਕਰੋ, ਰੇਡੀਓ ਵਾਲੀ ਲਾਈਨ ਤੇ ਕਰ ਲਓ, ਕਿਉਂਕਿ ਉਹਦੇ ਵਿੱਚ ਥੋੜਾ ਜਿਹਾ ਪ੍ਰੋਬਲਮ ਆਉਂਦੀ ਹੈ ਇੱਧਰੋਂ।
3: ਤੁਸੀਂ ਉਹੀ ਲਾ ਲਓ ਉਧਰੋਂ, ਮੈਨੂੰ ਲੱਗਦਾ ਤੁਸੀਂ ਵੀ ਲਾ ਲਓ ਜਿਹੜੇ
1: ਓਕੇ ਓਕੇ ਜੀ, ਥੈਂਕ ਯੂ ਜੀ। ਤੇ ਲਓ ਦੋਸਤੋ, ਮੁਕੱਦਰ ਜੀ ਦੇ ਨਾਲ ਗੱਲਬਾਤ ਕਰਦੇ ਹਾਂ। ਤੇ ਸ਼ਮੀ ਜੀ, ਸੈਣੀ ਸਾਹਿਬ ਜਿਹੜੀ ਗੱਲਬਾਤ ਕਰਕੇ ਆ ਕਰਕੇ ਗਏ ਨੇ, ਉਹਨਾਂ ਦੇ ਬਾਰੇ ਕੀ ਕਹਿਣਾ ਜੀ?
2: ਉਹਨਾਂ ਦਾ ਜਿਹੜਾ ਸੁਨੇਹਾ ਬੜਾ ਕਮਾਲ ਦਾ ਜੀ, ਦੇਖੋ ਕਿ ਮਨ ਨੀਵਾਂ ਮਤ ਉੱਚੀ ਵਾਲਾ ਕੰਮ ਹੈ
1: ਜੀ,
2: ਤੇ ਉਹ ਜਿਹੜੀ ਸੋਚ ਆ ਉਹ ਬੁਲੰਦ ਚਾਹੀਦੀ ਆ
1: ਜੀ,
2: ਤੇ ਬਾਕੀ ਜਿਹੜੇ ਆ ਹੰਕਾਰ ਜਾਂ ਉਹਨੂੰ ਉਹ ਨਹੀਂ ਹੋਣਾ ਚਾਹੀਦਾ, ਪ੍ਰਾਊਡ ਫੀਲ ਨਹੀਂ ਕਰਨਾ ਚਾਹੀਦਾ ਬਹੁਤ ਜ਼ਿਆਦਾ, ਜਿਹਨੂੰ ਆਪਾਂ ਪ੍ਰੈਜੁਡਿਸ ਕਹਿ ਲਈਏ,
1: ਜੀ
2: ਉਹ ਚੀਜ਼ਾਂ ਤੋਂ ਗੁਰੇਜ ਹੀ ਜਿਹੜਾ ਹੋਵੇ ਤਾਂ ਵਧੀਆ
1: ਜੀ।
2: ਉਹਦੇ ਨਾਲ ਜਿਹੜਾ ਇਮਬੈਲੈਂਸ ਨਹੀਂ ਹੁੰਦਾ ਜ਼ਿੰਦਗੀ ਦਾ ਟਰੈਕ ਦੇ ਉੱਤੇ ਜਦੋਂ ਤੁਰਿਆ ਬੰਦਾ
1: ਜੀ,
2: ਉਹ ਸਹੀ ਰਸਤੇ ਤੇ ਤੁਰਿਆ ਰਹਿੰਦਾ ਹੈ।
1: ਬਿਲਕੁਲ ਹੈ ਜੀ,
2: ਤੋ ਵਧੀਆ ਉਹਨਾਂ ਦਾ ਜਿਹੜਾ ਸੈਣੀ ਸਾਹਿਬ ਦਾ ਜਿਹੜਾ ਸੁਨੇਹਾ ਹੈ ਬਹੁਤ ਸਾਰਥਕ ਸੁਨੇਹਾ ਹੈ
1: ਜੀ,
2: ਔਰ ਵਾਕਈ ਕਾਬਲੇ ਗੌਰ ਹੈ ਜੀ,
1: ਕਾਬਲੇ ਗੌਰ ਹੈ ਜੀ। ਤੇ ਮੁਕੱਦਰ ਜੀ ਸਵਾਗਤ ਹੈ ਜੀ ਇਹਨੂੰ, ਸਤਿ ਸ੍ਰੀ ਅਕਾਲ ਜੀ।
3: ਹਾਂਜੀ ਸਤਿ ਸ੍ਰੀ ਅਕਾਲ ਭਾਰਜ ਬਾਈ ਜੀ,
1: ਸਤਿ ਸ੍ਰੀ ਅਕਾਲ
3: ਜੀ, ਤੇ ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ,
3: ਮੁਹੱਬਤ ਜ਼ਿੰਦਾਬਾਦ ਤੇ
1: ਜ਼ਿੰਦਗੀ ਜ਼ਿੰਦਾਬਾਦ ਜੀ ਇਹਨੂੰ ਜੀ।
2: ਜੀ ਸਤਿ ਸ੍ਰੀ ਅਕਾਲ ਜੀ, ਤੇ ਜ਼ਿੰਦਾਬਾਦ ਜੀ, ਮੁਹੱਬਤ ਜ਼ਿੰਦਾਬਾਦ।
3: ਮੈਂ ਤਾਂ ਨਾ ਤੁਹਾਡੀਆਂ ਤਰੱਕੀ ਵਾਲੀਆਂ ਗੱਲਾਂ ਦਾ ਸੁਣਦਾ ਸੀ, ਹੁਣ ਤਰੱਕੀ ਤਾਂ ਨਾ ਆਪਾਂ ਵੇਖੋ ਹੁਣ ਹਰ ਇੱਕ ਘਰ ਦੇ ਵਿੱਚ ਏਸੀ ਲੱਗੇ ਹੋਏ ਨੇ ਹੈ
1: ਜੀ,
3: ਤੇ ਉਹਨੂੰ ਛੱਡ ਕੇ ਵਧੀਆ ਜੀ ਸਪੀਡ ਦੇ ਸਵੇਰੀ ਕਈ ਵਾਰੀ ਜਾਗ ਆਉਂਦੀ ਹੈ ਵੀ ਸਾਰਾ ਟੱਬਰ ਹੀ ਸੁੱਤਾ ਹੁੰਦਾ ਹੈ
1: ਜੀ,
3: ਤੇ ਮੈਨੂੰ ਉਹ ਵੀ ਵੇਲਾ ਯਾਦ ਆਉਂਦਾ ਵੀ ਉਹ ਵੀ ਕਿਉਂਕਿ ਉਹ ਹਰ ਇੱਕ ਗਾਣਾ ਹਰ ਇੱਕ ਉਹ ਮੰਨ ਲਓ ਵੀ ਉਹ ਵੀ ਯਾਦ ਕਰਾਉਂਦਾ ਉਸ ਸਮੇਂ ਦੇ ਹਿਸਾਬ ਨਾਲ ਹੀ ਗਾਣਾ ਬਣਿਆ ਹੁੰਦਾ, ਜਿਵੇਂ ਅੱਜ ਕੱਲ ਵਾਲੇ ਬਣੇ ਨੇ ਉਵੇਂ ਉਹ ਪਹਿਲੇ ਬਣੇ ਸੀ
1: ਜੀ।
3: ਉਹ ਕਹਿੰਦੇ ਵੀ ਹੈ ਕੂਚ ਅੱਡੀਆਂ ਤੂੰ ਚੜ ਗਈ ਚਵਾਰੇ ਹੈ, ਸੰਦੂਕ ਵਿੱਚੋਂ ਕੱਢ ਪੱਕੀਆਂ ਕੋਈ ਗੋਰਿਆਂ ਹੱਥਾਂ ਨਾਲ ਝੱਲ ਮਾਰੇ।
1: ਕਿਆ ਬਾਤ ਹੈ,
3: ਹੁਣ ਦੱਸੋ ਵੀ ਤੁਹਾਨੂੰ ਏਸੀ ਜਿੰਨੇ ਜੋ ਵੀ ਹੈਗਾ ਇਹ ਦੇ ਦੂ ਉਹੀ ਗੱਲ
1: ਜੀ,
3: ਨਹੀਂ ਦੇ ਸਕਦਾ
1: ਨੀ, ਪਰ ਜਿਹਨਾਂ ਨੇ ਪੱਖੀਆਂ ਕਮਾਈਆਂ ਉਹਨਾਂ ਦੇ ਹੱਥ ਦੁਖਣ ਲੱਗ ਗਏ, ਉਹਨਾਂ ਨੂੰ ਪੁੱਛੋ ਤਾਂ ਜਾ ਕੇ ਉਹ ਕੀ ਕਹਿੰਦੀਆਂ ਹੋਣਗੀਆਂ।
3: ਨਹੀਂ ਨਹੀਂ ਨਹੀਂ
1: ਉਹ ਕਹਿੰਦੀਆਂ
3: ਹੋਣੀਆਂ
1: ਸ਼ੁਕਰ ਹੈ ਸਾਡਾ ਗਲੋਂ ਲੱਥਾ ਸਾਰਾ।
3: ਨਹੀਂ ਭਾਜਪਾ ਜੀ, ਕਿਉਂਕਿ ਤੁਸੀਂ ਅਸੀਂ ਥੋੜਾ ਬਹੁਤਾ ਜਿਹਾ ਮਾਮੂਲੀ ਜਿਹਾ ਸਮੇਂ ਨੂੰ ਟੱਚ ਕੀਤਾ
1: ਜੀ,
3: ਇਹ ਤੁਸੀਂ ਕੀਤਾ ਨੀ, ਮੈਨੂੰ ਲੱਗਦਾ ਵੀ ਉਹੀ ਗੱਲ ਹੁਣ।
1: ਨਹੀਂ ਨਹੀਂ ਪੱਖੀਆਂ ਅਸੀਂ ਵੀ ਝੱਲਦੇ ਰਹੇ ਜਨਾਬ, 24 ਘੰਟੇ ਬੱਤੀ ਨੀ ਆਉਂਦੀ ਸੀ, ਏਦਾਂ ਦੀ ਕਿਹੜੀ ਗੱਲ ਹੈ ਦੱਸ, ਅਸੀਂ ਕਿਹੜਾ ਭਾਖੜੇ ਨੂੰ ਸਿੱਧੀਆਂ ਲਾਈਨਾਂ ਜੋੜੀਆਂ ਸੀ ਜੀ।
3: ਨਹੀਂ ਨਹੀਂ ਨਹੀਂ ਨਹੀਂ, ਮੈਂ ਤੁਹਾਡੀ ਗੱਲ ਸਮਝ ਗਿਆ, ਉਹੀ ਗੱਲ ਜਿਹੜੀ ਤੁਸੀਂ ਗੱਲ ਕਹਿਣੀ ਚਾਹੁੰਦੇ ਹੋ
1: ਲਾਲ ਪੀਲੀਆਂ
3: ਪਰ
1: ਪੱਖੀਆਂ ਹੁੰਦੀਆਂ ਸੀ, ਘੁੰਗਰੂਆਂ ਵਾਲੀ ਪੱਖੀ ਵੀ ਹੁੰਦੀ ਸੀ, ਕੱਪੜੇ ਵਾਲੀ ਹੁੰਦੀ ਸੀ,
3: ਆਉਂਦੀਆਂ
1: ਫਿਰ
3: ਸੀ।
1: ਆਪਣੀਆਂ ਉਹ
3: ਅਸੀਂ ਤਾਂ ਇੱਕ ਤਿੰਨ ਤਿੰਨ ਲੈਣਾ ਕਰੰਟ ਵਾਲੀਆਂ ਹੁੰਦੀਆਂ ਸੀ ਤੇ ਇੱਕ ਅਰਥ

0: ਵਾਲੀ ਹੁੰਦੀ ਸੀ, ਉਹ ਕਈ ਵਾਰੀ ਜਦੋਂ ਬੱਤੀ ਘੱਟ ਹੁੰਦੀ ਸੀ ਫਿਰ ਦੋਵੇਂ ਕਰੰਟ ਚ ਜੋੜ ਕੇ ਵੀ
1: ਘੁੱਗੂ ਲਾ ਲੈਂਦਾ ਸੀ, ਏਦਾਂ ਕਹੋ ਸਿੱਧਾ ਘੁੱਗੂ ਲਾ ਕੇ ਵੀ ਮੋਟਰ ਚੱਲ ਜਾਂਦੀ ਹੁੰਦੀ ਸੀ।
0: ਭਾਵੇਂ ਸਵੇਰ ਨੂੰ ਪਟਾਕੇ ਪਏ ਹੁੰਦੇ, ਰਾਤ ਨੂੰ ਐ ਹੁੰਦਾ ਸੀ ਵੀ ਚੱਲ ਹੁਣ ਰਾਤ 2 ਘੰਟੇ ਨਿਕਲ ਜਾਣਾ,
1: ਜੀ ਬਿਲਕੁਲ ਹੈ।
0: ਪਰ ਉਹ ਸਵਾਲ ਨੀ ਹੁਣ, ਨਹੀਂ ਉਹ ਚਲੋ ਠੀਕ ਹੈ ਹੁਣ ਮੈਂ ਹੁਣ ਇਹਦੇ ਬਾਰੇ ਮੈਂ ਨੀ ਐਕਸਪਲੇਨ ਕਰ ਸਕਦਾ, ਤੁਸੀਂ ਹੁਣ ਉਹੀ ਗੱਲ ਹੀ ਉਹੋ ਜਿਹੀ ਕਰਤੀ ਵੀ
1: ਨਹੀਂ ਨਹੀਂ ਉਹ ਤਾਂ ਗੱਲ ਕਰਦੇ ਆ ਤੇ ਚਲੋ, ਜੇ ਆਪਾਂ ਉਹਨਾਂ ਦਾ ਵੀ ਸੋਚੀਏ, ਹੁਣ ਜਿਹੜੀਆਂ ਸਰਾਣੇ ਖੜੀਆਂ ਕੀਤੀਆਂ ਸੀਗੀਆਂ ਪੱਖੀਆਂ ਝੱਲਣ ਨੂੰ ਵਿਚਾਰੀਆਂ ਦਾ, ਉਹਨਾਂ ਦਾ ਵੀ ਤਾਂ ਸੋਚ ਲਈਏ ਨਾ।
0: ਨਹੀਂ ਜਾਂ ਤਾਂ ਹੁਣ ਤੁਸੀਂ ਵਿਚਾਰੀਆਂ ਦਾ
2: ਉਹ ਫਰਮਾਇਆ ਸੀ ਉਹਨਾਂ ਵੱਲੋਂ ਆਉਂਦੀ ਸੀ।
0: ਲਓ
1: ਹਾਂਜੀ
0: ਕਿਵੇਂ ਜਮੀ ਬਾਈ ਜੀ,
2: ਉਹ ਅਸਲ ਚ ਕੀ ਆ ਵੀ ਜਿਹੜੀ ਫਰਮਾਇਸ਼ ਹੈ ਨਾ ਪੱਖੀਆਂ ਦੀ, ਆਉਂਦੀ ਵੀ ਉਧਰੋਂ ਹੀ ਸੀ। ਉਹ ਸਰੀਕ ਸਾਹਿਬ ਦਾ ਗਾਣਾ ਸੁਣ ਲਓ, ਕਲਕੱਤੇ ਉਹ ਪੱਖੀ ਲਿਆ ਦੇ ਚੱਲੂਗੀ ਸਾਰੀ ਰਾਤ
1: ਜੀ,
0: ਚੱਲੂਗੀ ਸਾਰੀ ਰਾਤ,
2: ਮਤਲਬ
1: ਮੰਗ ਸੀ ਉਹਨਾਂ ਦੀ।
0: ਆ ਵੀ ਇੱਥੇ ਇਹ ਲੋਕਲ ਪੱਖੀ ਨੀ ਚੱਲਣੀ, ਵੀ ਕਲਕੱਤੇ ਵਾਲੀ ਚੱਲੂਗੀ ਸਾਰੀ ਰਾਤ।
1: ਉਹ ਤਾਂ ਮੱਛਰਦਾਨੀ ਲਾ ਦੇ,
2: ਟੌਰ ਬਣੂ ਪਿੰਡ ਚ,
1: ਮੱਛਰ ਨੇ ਖਾਲੀ ਤੋੜ ਕੇ ਮੱਛਰਦਾਨੀਆਂ ਵੀ ਖਤਮ ਹੋ ਗਈਆਂ।
0: ਹਾਂ ਨਹੀਂ ਉਹ ਚਲੋ ਸਮੇ ਸਮੇ ਦਾ ਸਵਾਦ, ਜਿਵੇਂ ਜਿਵੇਂ ਦਾ ਕਿਸੇ ਨੂੰ ਠੀਕ ਲੱਗਦਾ ਉਵੇਂ ਦਾ ਆਈ ਜਾਂਦਾ
1: ਜੀ,
2: ਬਿਲਕੁਲ ਜੀ।
0: ਹੋ ਸਕਦਾ ਚਲੋ ਮੈਂ ਗਲਤ ਹੋਵਾਂ, ਚਲੋ ਮੈਂ ਉਹ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਨੂੰ ਲੱਗਦਾ, ਮੈਨੂੰ ਹਜੇ ਵੀ ਲੱਗਦਾ ਵੀ ਉਹ ਏਸੀ ਚ ਸੌਣ ਦਾ ਉਹ ਸਵਾਦ ਨੀ ਹੈਗਾ, ਜਿਹੜਾ ਉਹ ਖੁੱਲੀ ਛੱਤ ਦੇ ਥੱਲੇ ਤੇ ਜੋ ਉਹ ਜਿਹੜਾ ਮਜ਼ਾ ਸੀ।
1: ਪਰ ਅੱਜ ਕੱਲ ਸਮਾਂ ਨੀ ਰਿਹਾ ਜੀ, ਅੱਜ ਦੀ ਖਬਰ ਸੀਗੀ ਇੱਕ ਸਾਬਕਾ ਸਰਪੰਚ ਖਾ ਲਿਆ ਕੁੱਤਿਆਂ ਨੇ ਮੋਟਰ ਦੇ ਉੱਤੇ ਪਿਆ ਪਿਆ।
0: ਨਹੀਂ ਉਹ ਵੀ ਸਾਡੀਆਂ ਗਲਤੀਆਂ ਨੇ ਬਾਈ, ਉਹ ਕੁਦਰਤ ਦੀਆਂ ਥੋੜੀ ਗਲਤੀਆਂ ਨੇ ਜਾਂ ਸਮੇਂ ਦੀਆਂ ਨਹੀਂ ਗਲਤੀਆਂ, ਉਹ ਤਾਂ ਸਾਡੀਆਂ ਆਪਣੀਆਂ ਨੇ, ਇਨਸਾਨ ਦੀਆਂ ਗਲਤੀਆਂ ਨੇ,
1: ਬਿਲਕੁਲ ਹੈ।
0: ਉਹਦੇ ਚ ਕੁਦਰਤ ਦਾ ਤਾਂ ਕੋਈ ਕਸੂਰ ਨੀ ਹੈਗਾ ਨਾ, ਉਹ ਸਾਰੇ ਹੀ ਭਾਵੇਂ ਲਾ ਲਓ ਹਰ ਇੱਕ ਚੀਜ਼ ਵਾਸਤੇ ਕਸੂਰ ਆਪਣਾ ਹੈ,
1: ਆਪਾਂ
0: ਪਾਉਂਦੇ ਦੂਜੇ ਦੇ ਫੇਰ
1: ਜੀ।
0: ਬਾਕੀ ਗੱਲ ਤੁਹਾਡੀ ਠੀਕ ਹੈਗੀ ਆ ਜਿਹੜੀ ਤੁਸੀਂ ਗੱਲ ਕਰਦੇ ਪਏ ਸੀ, ਮੈਂ ਨਾ ਲੋ ਮੈਨੂੰ ਬਾਲਾ ਨਾ ਸਿਸਟਮ ਸੁਸਟਮ ਜਾਂ ਹਿਸਾਬ ਚ ਨੀ ਆਉਂਦਾ ਹੈਗਾ, ਮੈਨੂੰ ਤਾਂ ਜੋ ਮੇਰੇ ਹਿਸਾਬ ਚ ਆਉਂਦਾ ਮੈਂ ਉਹੀ ਦੋ ਕੁ ਗੱਲਾਂ ਕਰਕੇ ਖਤਮ ਕਰਦਾ।
1: ਜਰੂਰ ਜੀ ਜਰੂਰ
2: ਜੀ,
0: ਮੈਨੂੰ ਤਾਂ ਇਹ ਹੁੰਦਾ ਵੀ ਬਹਾਨੇ ਨਾਲ ਤੁਸੀਂ ਲੱਭ ਜਾਂਦੇ ਹੋ ਤੇ ਅਸੀਂ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰ ਲੈਂਦੇ ਹਾਂ
1: ਜੀ,
0: ਜੇ ਕੋਈ ਨਹੀਂ ਲੱਭਦਾ ਧੱਕੇ ਨਾਲ ਕਰ ਲਈਦੇ ਨੇ, ਭਾਵੇਂ ਉਹੀ ਗੱਲ ਮੁੜ ਕੇ ਉਹ ਗੁੱਸਾ ਹੀ ਕਰੀ ਜਾਵੇ ਵੀ ਹਾਂ ਇਹ ਪਤਾ ਨੀ ਕੀ ਬੋਲੀ ਜਾਂਦਾ ਉਹ।
1: ਨਹੀਂ ਨਹੀਂ ਏਦਾਂ ਦੀ ਕੋਈ ਗੱਲ ਨੀ ਜੀ, ਕਰੋ ਜੀ ਗੱਲ।
0: ਆ ਨਾ ਮੇਰੇ ਆਪਣਾ ਆ ਮੇਰਾ ਸ਼ੇਰ ਇੱਕ ਨਾ ਛੋਟਾ ਜਿਹਾ ਔਜਲਾ ਬਾਈ ਜੀ ਵਾਸਤੇ
1: ਜੀ,
0: ਉਹਨਾਂ ਵਾਸਤੇ ਸੁਣਿਆ ਮੁੜ ਕੇ, ਉਹ ਕਹਿੰਦੇ ਜੋ ਖੋ ਗਿਆ ਥਾ
1: ਜੀ
0: ਫਿਰ ਸੇ ਕਿਸੀ ਮੋੜ ਪਰ ਮਿਲਾ।
1: ਕਿਆ ਬਾਤ ਹੈ,
0: ਜੋ ਖੋ ਗਿਆ ਥਾ ਫਿਰ ਸੇ ਕਿਸੀ ਮੋੜ ਪਰ ਮਿਲਾ, ਹੈਰਾਨ ਹੋ ਗਿਆ ਮੁਝੇ ਹੈਰਾਨ ਦੇਖ ਕਰ।
1: ਵਾਹ
2: ਵਾਹ,
0: ਵੋ ਤੇਰੀ ਬਾਹੋਂ ਕੀ ਖੁਸ਼ਬੂਏ ਲੇ ਕਰ ਲੋਟੀ ਹੂੰ
1: ਜੀ,
0: ਜੈਸੇ ਕੋਈ ਗੁਲਿਸਤਾਨ ਦੇਖ ਕਰ।
1: ਵਾਹ ਜੀ,
0: ਵੋ ਤੇਰੀ ਬਾਹੋਂ ਕੀ ਖੁਸ਼ਬੂਏ ਲੇ ਕਰ ਲੋਟੀ ਹੂੰ ਜੈਸੇ ਕੋਈ ਗੁਲਿਸਤਾਨ ਦੇਖ ਕਰ
1: ਜੀ,
0: ਜਾਹਿਰ ਨਾ ਹੋ ਜਾਹਿਰ ਨਾ ਹੋ ਕਿ ਮੁਝਸੇ ਤੇਰਾ ਵਾਸਤਾ, ਜਾਹਿਰ ਨਾ ਹੋ ਕਿ ਮੁਝਸੇ ਤੇਰਾ ਵਾਸਤਾ ਆਜ ਵੀ ਹੈ
1: ਜੀ,
0: ਜਾਹਿਰ ਨਾ ਹੋ ਕਿ ਮੁਝਸੇ ਤੇਰਾ ਵਾਸਤਾ ਆਜ ਵੀ ਹੈ, ਸਭ ਕੀ ਹੈ ਤੁਝੇ ਮੇਰੀ ਜਾਨ ਦੇਖ ਕਰ।
1: ਬਿਲਕੁਲ ਹੈ,
2: ਬਹੁਤ ਖੂਬ ਜੀ, ਕਿਆ ਬਾਤ ਕਿਆ ਬਾਤ, ਐਂਡ ਕਰਤਾ ਜੀ।
0: ਮੈਂ ਛੋਟੀ ਜੀ ਗੱਲ ਕਰਕੇ ਸ਼ਮੀ ਬਾਈ ਜੀ, ਮੈਂ ਜਿਆਦਾ ਟਾਈਮ ਨਹੀਂ ਲੈਣਾ, ਹੋਰ ਸੱਜਣ ਕਈ ਹੁੰਦੇ ਆ, ਫਿਰ ਥੋੜਾ ਟਾਈਮ ਵੀ ਜਿਆਦਾ ਹੋ ਜਾਂਦਾ
1: ਜੀ,
0: ਤੁਸੀਂ ਆਬੇ ਜੀ ਦਿਨਾਂ ਤੋਂ ਸ਼ਡਿਊਲ ਕੱਢ ਕੇ ਆਉਂਦੇ ਹੋ ਬੁੱਧਵਾਰ ਨੂੰ, ਫਿਰ ਸਵੇਰੇ ਫਿਰ
1: ਅੱਜ ਵੀਰਵਾਰ ਹੈ ਜੀ ਵੈਸੇ,
0: ਅੱਜ ਵੀਰਵਾਰ ਹੈ,
1: ਵੀਰਵਾਰ
0: ਕੱਲ ਨੂੰ ਸ਼ੁਕਰ, ਫਿਰ ਤਾਂ ਰਲ ਗਏ ਉਹੀ ਗੱਲ, ਸ਼ਨੀਵਾਰ ਨੂੰ ਆ ਗਏ ਫਿਰ ਤਾਂ ਨੇੜੇ ਫਿਰ ਕੰਮ ਹੈ।
1: ਕਿਆ
2: ਹੋਰ
0: ਸਾਨੂੰ ਤਾਂ ਵਿਚਾਰੇ ਵਾਲੇ ਪੜਾ ਤੇ ਆਹੀ ਗੱਲ ਆ ਜਾਣਾ ਸ਼ਮੀ ਬਾਈ ਜੀ, ਉਹ ਇਹ ਤਾਂ ਬਹੁਤ ਖੂਬਸੂਰਤ ਗੱਲ ਹੈ ਵੀ ਅੱਜ ਵੀਰਵਾਰ ਹੈ, ਮੈਂ ਤਾਂ ਕਹਿੰਦਾ ਵੀ ਜੇ ਤੁਸੀਂ ਸ਼ੁੱਕਰਵਾਰ ਕਹਿੰਦੇ ਸਗੋਂ ਹੋਰ ਵਧੀਆ ਹੋਣਾ ਸੀ
1: ਜੀ।
2: ਬਿਲਕੁਲ ਬਿਲਕੁਲ ਜੀ, ਯਤਨ ਜਾਰੀ ਨੇ।
0: ਸੁਣੋ ਫਿਰ ਖਬਰਾਂ ਖੁਬਰਾਂ ਤਾਂ ਚੱਲੀ ਜਾਂਦੀਆਂ ਨੇ ਰੋਜ਼ ਹੀ, ਉਹੀ ਗੱਲ ਇਹੀ
2: ਜੀ।
0: ਸੁਣੋ ਫਿਰ ਮੇਰੀ ਛੋਟੀ ਜੀ ਗੱਲਬਾਤ
1: ਸੁਣਾਓ ਜੀ।
0: ਰੋਤੇ ਰੋਤੇ ਜੋ ਹਮ ਮੁਸਕੁਰਾਣ ਲਗੇ ਰੋਤੇ ਰੋਤੇ ਜੋ ਹਮ ਮੁਸਕੁਰਾਣ ਲਗੇ ਦੋਸਤੋਂ ਕੇ ਕਰਮ ਯਾਦ ਆਣ ਲਗੇ ਰੋਤੇ ਰੋਤੇ ਜੋ ਹਮ ਮੁਸਕੁਰਾਣ ਲਗੇ।
1: ਵਾਹ ਜੀ
0: ਸ਼ੁਕਰ ਹੈ ਉਨ ਕਦਾਂ ਮਨ ਬਯਸੁਰ ਹੁਆ ਸ਼ੁਕਰ ਹੈ ਉਨ ਕਦਾਂ ਮਨ ਬਯਸੁਰ ਹੁਆ ਬਾਦ ਮੁੱਦਤ ਕੇ ਆਸੂ ਠਿਕਾਣੇ ਲਗੇ ਬਾਦ ਮੁੱਦਤ ਕੇ ਆਸੂ ਠਿਕਾਣੇ ਲਗੇ ਰੋਤੇ ਰੋਤੇ ਜੋ ਹਮ ਮੁਸਕੁਰਾਣੇ ਲਗੇ। ਅੱਗੇ ਕਹਿੰਦਾ
1: ਜੀ

0: वाह जी।
1: गजल तेरी मुझको सुनाने लगे, रोते रोते हम मुस्कुराने लगे। एक लम्हे में वो रूठ कर चल दिए, एक लम्हे। शमी भाई जी सुनियो गल।
0: जी
2: जी
1: एक लम्हे में वो रूठ कर चल दिए, और मनाने में हमको जमाने लगे।
0: क्या बात है,
2: बहुत ही खूब।
1: रोते रोते वो मुस्कुराने लगे। आगे कहना, रात में हमको सोने की फुर्सत कहाँ, रात में हमको सोने की। कहना रात से सानू सोने की फुर्सत कितनी है। रात में
2: जी
1: हमको सोने की फुर्सत कहाँ, ख्वाब भी आजकल दिन में आने लगे। रोते
0: क्या बात है।
1: रोते हम मुस्कुराने लगे। अगे
0: वाह,
1: कहना कल कल दी जिंदगी बारे पूछता भी कल नू की होएगा। वो जी कहना, उनसे पूछा कल जिंदगी का पता, उनसे पूछा कल जिंदगी का पता, तोड़ कर फूल मुझको दिखाने लगे।
0: बाजी।
1: रोते रोते हम मुस्कुराने लगे।
0: बाजी।
1: ओदा कारण यह सी भी जदों अगले दिन दी जिंदगी दा पता पुछिया ना, जदों फुल टाणी नाल टुट जांदा है वो
0: जी
1: नाल दी नाल मुरझा जांदा है।
0: बिल्कुल है
1: हैं
0: जी,
1: ओदे
2: मजा
1: करके ये
2: बिल्कुल।
1: लाइन है, वो लाइन कही गई भी कल दी जिंदगी दा जो पता पुछिया ना, तो वो जेड़ा जिन्हू पुछिया वो टाणी नाल तोड़ के फुल विखान लग्या भी
0: जी
1: आ जिंदगी है, भी जे
0: बिल्कुल
1: टुट
0: है
1: गई
0: जी,
1: तो मुरझा जानी है नाल दी नाल।
0: बिल्कुल है जी,
1: एक
2: वाह
1: लाइन अज दी जिंदगी दे शमी भाई जी सुनियो
0: जी।
1: जरा।
2: हाँ जी,
1: मैंने इजहारे उल्फत किया था फकत, मैंने इजहारे उल्फत किया था फकत, वो तो मीठू से मुझको डराने लगे। रोते
0: जी
1: थोड़े समझ नहीं आई, आ मीठू आ चन्नी आ फसिया सी ना, मैं तो मोहब्बत का इजहार किया सी। वो कहना भी
0: जी
1: असि मीठू का केस कर देंगे तेरे ते, वही गल जेड़े तू
0: जी
1: कम फड़े।
0: अच्छा बिल्कुल है जी,
1: वो कहना, मैंने इजहारे उल्फत किया था फकत,
0: जी
1: वो तो मीठू से मुझको डराने लगे। रोते
0: जी क्या बात है जी,
1: रोते हम मुस्कुराने लगे।
0: तुहाडे गीत दे विच अपने डेनमार्क तो बाई जी बहादुर सिंह ने फिटनेस पंजाब आईडी तो, वो कहंदे मुकद्दर भाजी कहंदे रात नूं सौण नहीं, सौण दी फुर्सत नहीं है। मैं भी सोचदा सी कि भाई रात नूं ट्रांसफर कौन कहंदे खराब करदा है जी।
1: क्या
0: जी
1: बात है।
0: जी
1: रोते रोते जो हम मुस्कुराने लगे, दोस्तों
0: वाह जी,
1: के करम याद आने लगे। रोते
0: वाह
1: रोते जो हम
2: वाह ਕਿਆ ਬਾਤ,
1: ਮੁਸਕੁਰਾਣੇ ਲਗੇ।
0: ਵਾਹ ਜੀ ਵਾਹ,
1: ਜੀ ਸ਼ਮੀ ਭਾਈ
0: ਥੈਂਕ ਯੂ ਜੀ, ਥੈਂਕ ਯੂ ਕਹਿੰਦਾ ਜੀ,
2: ਛੋਟੀ ਛੋਟੀ ਰੋਤੇ ਰੋਤੇ ਮੁਸਕਰਾਤੇ ਰਹੇ
0: ਜੀ।
2: ਬਹੁਤ
1: ਜੀ ਇਹ ਪੇਸ਼ਕਾਰ ਛੋਟੀ ਜੀ, ਐ ਨਾ ਬਹੁਤ ਵਾਰ ਹੁੰਦਾ ਵੀ ਛੋਟੀ ਜੀ ਵੱਡੀ ਗੱਲਬਾਤ ਵੱਡਾ ਡਰਾਮਾ ਸ਼ਨੀਵਾਰ ਵਾਸਤੇ ਸੰਭਾਲ ਕੇ ਰੱਖਣੇ ਆ।
0: ਕਿਆ ਬਾਤ ਹੈ, ਕਿਆ ਬਾਤ, ਸ਼ੁਕਰੀਆ ਗੱਦਾ ਜੀ,
2: ਬਹੁਤ
1: ਕਈ ਕਈ ਸੱਜਣ ਫਿਰ ਡੀਕਦੇ ਹੁੰਦੇ ਆ ਉਹੀ
0: ਗੱਲ,
1: ਛੋਟੀ ਬਹੁਤ ਗੱਲਬਾਤ ਹੋ ਜਾਂਦੀ ਹੈ, ਬਾਕੀ ਤੁਹਾਡੇ ਵਰਗੇ ਪਿਆਰੇ ਸੱਜਣਾਂ ਵਾਲਾ ਸਾਰਿਆਂ ਨਾਲ ਸਾਂਝ ਪੈ ਜਾਂਦੀ ਹੈ
0: ਜੀ।
2: ਬਿਲਕੁਲ ਜੀ, ਇਹੀ ਮੁਹੱਬਤ ਜਿੰਦਾਬਾਦ ਹੈ ਜੀ। ਦੇਖੋ ਅੱਛਾ ਇੱਕ ਗੱਲ ਹੈ ਕਿ ਜਿਹੜਾ ਮੀਟੂ ਵਾਲਾ ਸ਼ੇਰ ਵਾਕਿਆ ਵਿਆਖਿਆ ਤੋਂ ਬਾਅਦ ਸਮਝ ਆਇਆ।
1: ਨਹੀਂ ਨਹੀਂ ਮੈਨੂੰ ਵੀ ਪਤਾ ਲੱਗਿਆ ਸੀ, ਮੈਂ ਵੀ ਇਹ ਸਮਝ ਹੀ ਨਹੀਂ ਉਹੀ ਗੱਲ ਗੱਲ ਨੂੰ, ਮੈਂ ਦੁਬਾਰਾ ਦੁਬਾਰਾ ਐਕਸਪਲੇਨ
2: ਕੀਤਾ। ਬਹੁਤ ਖੂਬ ਜੀ, ਬਹੁਤ ਖੂਬ,
0: ਥੈਂਕ ਯੂ ਮਕਦਰ, ਬਹੁਤ ਬਹੁਤ ਸ਼ੁਕਰੀਆ।
1: ਠੀਕ ਹੈ ਭਾਈ,
0: ਥੈਂਕ ਯੂ,
1: ਸਤਿ ਸ਼੍ਰੀ ਅਕਾਲ, ਮੁਹੱਬਤ ਜ਼ਿੰਦਾਬਾਦ,
0: ਜ਼ਿੰਦਗੀ ਜ਼ਿੰਦਾਬਾਦ,
2: ਜ਼ਿੰਦਗੀ ਜ਼ਿੰਦਾਬਾਦ।
0: ਲੋ ਦੋਸਤੋ, ਇਸ ਸਾਡੀ ਮੁਕੱਦਰ ਬਾਈ ਜੀ ਜੁੜੇ ਸਨ ਤੇ ਗੱਲਾਂ ਬਾਤਾਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਤੇ ਸ਼ਮੀ ਜੀ ਤੋਂ ਆਪਾਂ ਅੱਗੇ ਵੱਲ ਨੂੰ ਵੀ ਵਧਣਾ ਤੇ ਹੋਰ 2-4 ਮਿੰਟ ਚ ਗੱਲਬਾਤ ਕਰਨੀ ਚਾਹੁੰਦੇ ਹੋ, ਨਾਲ ਤਾਂ ਨਿੱਘਾ ਸਵਾਗਤ ਰਹੇਗਾ ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ ਜੀ। ਸ਼ਮੀ ਜੀ, ਆਪਾਂ ਤਰੱਕੀਆਂ ਵੱਲ ਨੂੰ ਚੱਲੀਏ ਥੋੜਾ ਜਿਹਾ, ਜਿੱਦਾਂ ਗੀਤਕਾਰੀ ਦੇ ਵਿੱਚ ਵੀ ਕਾਫੀ ਤਰੱਕੀਆਂ ਹੋਈਆਂ ਨੇ,
2: ਹਰ ਫੀਲਡ ਵਿੱਚ, ਹਰ ਫੀਲਡ ਕੋਈ ਵੀ ਤੁਸੀਂ ਜਿਹੜਾ ਫੀਲਡ ਦੇਖੋ ਉਹ, ਕਿਉਂਕਿ ਜੇ ਜਿਹੜਾ ਕੋਈ ਵੀ ਫੀਲਡ ਆ, ਚਾਹੇ ਉਹ ਖੇਡਾਂ ਦਾ, ਚਾਹੇ ਗੀਤਕਾਰੀ ਦਾ, ਚਾਹੇ ਸਿੰਗਿੰਗ ਦਾ, ਮਿਊਜ਼ਿਕ ਦਾ, ਜੇ ਉਹ ਚ ਖੜੋਤ ਆ ਗਈ, ਜੇ ਉਹ ਰੁਕ ਗਿਆ ਕਿਤੇ, ਫਿਰ ਉਹ ਸਰਵਾਈਵ ਹੀ ਨਹੀਂ ਕਰ ਸਕਦਾ। ਰੁਕਣਾ ਤੇ ਇੱਕ ਤਰ੍ਹਾਂ ਦਾ ਐਂਡ ਆ, ਦਰਿਆ ਜਿਹੜਾ ਜਦੋਂ ਤੱਕ ਉਹ ਚੱਲ ਰਿਹਾ ਉਹ ਦਰਿਆ ਹੈ, ਜਦੋਂ ਰੁਕ ਗਿਆ ਫਿਰ ਉਹ ਛੱਪੜ ਬਣ ਜਾਏਗਾ, ਉਹਦਾ ਕੋਈ ਫਾਇਦਾ ਨਹੀਂ, ਉਹਦਾ ਉਹ ਐਂਡ ਹੀ ਹੋ ਜਾਂਦਾ ਇੱਕ ਤਰ੍ਹਾਂ ਦਾ। ਇਸ ਕਰਕੇ ਜਿਹੜਾ ਹੁਣ ਆਪਾਂ ਵੇਖਦੇ ਹਾਂ ਕਿ ਗੀਤ, ਹੁਣ ਆਪਾਂ ਰੈਪ ਦੇਖ ਰਹੇ ਹਾਂ ਕਿਵੇਂ ਉਹ ਜਿਹੜੀ ਗੱਲਾਂ ਆਪਾਂ ਆਮ ਕਰਦੇ ਉਹਨੂੰ ਜੇ ਢੋਲਕੀ ਦੇ ਉੱਤੇ ਆਪਾਂ ਕਰਨ ਲੱਗ ਜਾਈਏ, ਇੱਕ ਰਿਦਮ ਦੇ ਵਿੱਚ ਕਰਨ ਲੱਗ ਜਾਈਏ, ਬੜਾ ਇੱਕ ਵੱਖਰੀ ਕਲਾਕਾਰੀ ਆ
0: ਜੀ,
2: ਉਹ ਇੱਕ ਆਪਾਂ ਦੇਖਿਆ ਨਿਜ਼ਾਮ, ਨਵਾਂ ਇੱਕ ਉਹਦਾ ਸਿਸਟਮ ਜਿਹੜਾ ਨਿਜ਼ਾਮ ਬਣ ਗਿਆ ਕਹਿ ਲੋ, ਉਹ ਚੱਲ ਰਿਹਾ, ਸੋ ਇਹ ਵੀ ਵੈਲਕਮ ਆ ਕਹਿ ਲੋ। ਜਿਵੇਂ ਪੰਜਾਬੀਆਂ ਦਾ ਵਿੱਚ ਚੁਟਕਲਾ ਬੜਾ ਬਹੁਤ ਘਟਾਤ ਹੈ, ਕਹਿੰਦੇ ਵੀ ਇਹ ਜਿਹੜਾ ਸੰਗੀਤਕਾਰੀ ਜਾਂ ਜਿਹੜੀ ਉਹ ਤਾਂ ਇੰਨੀ ਵੱਧ ਗਈ ਹੈ ਡਾਂਸ ਦੀ ਸਾਡੀ ਜਿਹੜੀ ਚਾਹਤ ਹੈ, ਕਿ ਜੇ ਗਾਣੇ ਬੰਦ ਵੀ ਹੋ ਜਾਣ ਡੀਜੇ ਦੇ ਤਾਂ ਜਨਰੇਟਰ ਤੇ ਨੱਚ ਸਕਦੇ ਆ, ਉਹ ਕੋਈ ਰੌਲਾ ਹੀ ਨੀ। ਤੇ ਫਿਰ ਉਹ ਗੱਲ ਸੁਣਾਉਂਦੇ ਹੁੰਦੇ ਕਈ ਵਾਰੀ ਜਿਹੜੇ ਵੱਡੇ ਗੀਤਕਾਰ ਆ, ਉਹ ਕਹਿੰਦੇ ਭਾਈ ਸਾਡੇ ਕੋਲ ਬੰਦਾ ਆਇਆ, ਕਹਿੰਦਾ ਜੀ ਗੀਤ ਮੈਂ ਲਿਖਣੇ ਆ, ਆਪਣੇ ਵੀ ਕਈ ਵਾਰੀ ਮੰਚ ਤੇ ਗੱਲ ਹੋਈ ਆ, ਉਹ ਕਹਿੰਦਾ ਵੀ ਤੂੰ ਸਿੱਖਿਆ ਕੋਈ ਹੀਰ ਪੜ੍ਹੀ ਆ, ਕੋਈ ਮਿਰਜ਼ਾ ਸਾਹਿਬਾਂ ਕੋਈ ਉਹ ਜਿਹੜੇ ਕਿੱਸੇ ਕੁੱਸੇ ਪੜ੍ਹੇ ਆ, ਤਾਂ ਕਹਿੰਦੇ ਲਾਓ ਵੀ ਪੜ੍ਹਨੇ ਆ, ਉਹ ਤਾਂ ਹੁਣ ਮੈਂ ਆਪ ਲਿਖਣੇ ਆ, ਉਹਦਾ ਕੋਈ ਫਾਇਦਾ ਨੀ ਉਹਨਾਂ ਦਾ। ਅਸੀਂ ਪੜ੍ਹਨਾ ਸਿੱਖਣਾ ਜਾਂ ਉਹਦੇ ਨਾਲ ਡਿਸਕਨੈਕਟ ਹੋ ਕੇ ਨਵਾਂ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਹੋ ਸਕਦਾ ਕਿ ਜਮਾ ਹੀ ਨਵਾਂ ਕ੍ਰੀਏਟ ਹੋ ਜੇ, ਜਾਂ ਹੋ ਸਕਦਾ ਜਮਾ ਹੀ ਜਿਹੜਾ ਉਹ ਗੋਤਾ ਗੋਚ ਹੀ ਪੈ ਜੇ।
0: ਬਿਲਕੁਲ,
2: ਤੋ ਇਹ ਰਿਸਕ ਤਾਂ ਹੈ ਇਹਦੇ ਵਿੱਚ, ਜਿਵੇਂ ਪਾਤਰ ਸਾਹਿਬ ਕਹਿ ਗਏ ਸੀ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ, ਉਹ ਚੀਜ਼ ਜਿਹੜੀ ਉਹ ਵੀ ਉਹ ਜ਼ਰੂਰੀ ਹੋ ਜਾਂਦੀ ਸੀ।
0: ਜਿਵੇਂ ਇਸੇ ਚੀਜ਼ ਨੂੰ ਸੈਣੀ ਸਾਹਿਬ ਜਾਂ ਹੋਰ ਸੱਜਣ ਵੀ ਤੁਸੀਂ ਵੀ ਗੱਲ ਕੀਤੀ ਹੈ, ਪਰ ਜਿਹੜੀ ਸਾਡੀ ਮਾਨਸਿਕਤਾ ਜਾਂ ਪਰਸਨੈਲਿਟੀ ਡਿਵੈਲਪਮੈਂਟ ਦੀ ਗੱਲ ਹੈ, ਸਾਡੀ ਆਪਣੀ ਸ਼ਖਸੀਅਤ ਨੂੰ ਨਿਖਾਰਨ ਦੀ ਗੱਲ ਹੈ, ਪਹਿਲਾਂ ਇਹਨਾਂ ਸਮਿਆਂ ਦੇ ਵਿੱਚ, ਪਹਿਲੇ ਸਮਿਆਂ ਦੇ ਵਿੱਚ ਚਲੋ ਇੰਨਾ ਕਿਤਾਬਾਂ ਜਾਂ ਹੋਰ ਸਾਰਾ ਚੀਜ਼ਾਂ, ਟੈਕਨੋਲੋਜੀ ਚਾਹੇ ਉਹ ਟੀਵੀ ਹੈ ਚਾਹੇ ਰੇਡੀਓ ਦੀ ਗੱਲ ਕੀਤੀ ਹੈ, ਜਾਂ ਕੰਪਿਊਟਰ ਆ ਗਏ, ਟੈਬ ਆ ਗਏ, ਹੋਰ ਸਾਰਾ ਬਥੇਰਾ ਕੁਝ ਆ ਗਿਆ, ਪਰ ਉਹਨਾਂ ਸਮਿਆਂ ਦੇ ਵਿੱਚ ਕਿਵੇਂ ਲੋਕ ਮਤਲਬ ਕਿ ਬਹੁਤ ਸਹਿਜ ਸੁਭਾਅ ਦੇ ਜਾਂ ਆਪਣੀ ਪਰਸਨੈਲਿਟੀ ਨੂੰ ਜੋ ਸੀਗਾ ਉਹ ਕਹਿਣੀ ਤੇ ਕਰਨੀ ਦੇ ਵਿੱਚ, ਜਾਂ ਕੋਲ ਕਰਾਰਾਂ ਦੀ ਗੱਲ ਆਉਂਦੀ ਹੈ, ਤਾਂ ਉਹ ਅੱਜ ਦੇ ਸਮੇਂ ਦੇ ਵਿੱਚ ਕਿਵੇਂ ਦੇਖਦੇ ਹੋ ਕਿ ਉਹ ਮਤਲਬ ਕਿ ਉਹ ਚੀਜ਼ ਮਿਸ ਹੁੰਦੀ ਨਜ਼ਰ ਨਹੀਂ ਆਉਂਦੀ ਹੈ, ਕਿ ਆਪਣੀ ਪਰਸਨੈਲਿਟੀ ਜਿਹੜੀ ਆ ਡਿਵੈਲਪਮੈਂਟ ਕਰਨ ਦੇ ਲਈ ਸਾਨੂੰ ਹੋਰ ਵੀ ਕਿੱਡੇ ਵੱਡੇ ਪੱਧਰ ਦੇ ਉੱਤੇ ਜ਼ਰੂਰਤ ਹੈ, ਜਾਂ ਸਕੂਲਿੰਗ ਸਿਸਟਮ ਦੇ ਵਿੱਚ ਕਿਵੇਂ ਕਿ ਬੱਚਿਆਂ ਨੂੰ ਉਹਨਾਂ ਚੀਜ਼ਾਂ ਦੇ ਲਈ ਤਿਆਰ ਕੀਤਾ ਜਾ ਸਕਦਾ ਹੈ।
2: ਹਾਂਜੀ, ਦੇਖੋ ਸਕੂਲ ਦੇ ਵਿੱਚ ਤੇ ਇੱਕ ਸਿਸਟਮੈਟਿਕ ਤਰੀਕੇ ਨਾਲ ਬੱਚਿਆਂ ਨੂੰ ਜਿਹੜਾ ਇਤਿਹਾਸ ਪੜ੍ਹਾ ਰਹੇ ਆ ਜਾਂ ਲੈਂਗੁਏਜ ਦੀ ਸਿੱਖਿਆ ਉਹ ਸਾਰਾ ਕੁਝ ਹੋ ਰਿਹਾ, ਉਹ ਜੁੜਦੇ ਆ
0: ਜੀ,
2: ਤੇ ਪਰ ਜਿਹੜੀ ਕਮਜ਼ੋਰ ਕੜੀ ਜੇ ਕਿਤੇ ਰਹਿ ਜਾਂਦੀ ਆ ਤਾਂ ਉਹਦੀ ਡੈਡੀਕੇਸ਼ਨ ਦੀ ਜਾਂ ਲਗਾਤਾਰਤਾ ਦੀ ਹੋ ਸਕਦੀ ਆ, ਕਿ ਆਪਾਂ ਜਦੋਂ ਸਕੂਲੀ ਜਿਹੜੀ ਸਿੱਖਿਆ ਹਾਸਲ ਕਰ ਲਈ ਆ, ਸਰਟੀਫਿਕੇਟ ਆ ਗਿਆ, ਕਾਲਜ ਕਰ ਲਿਆ, ਉਦੋਂ ਬਾਅਦ ਅਸੀਂ ਡਿਸਕਨੈਕਟ ਕਰ ਦਿੰਦੇ ਆ ਸਾਰੇ ਕਨੈਕਸ਼ਨ ਜਿਹੜੇ ਆ ਨਾ ਲਰਨਿੰਗ ਦੇ, ਲਾ ਹੀ ਦਿੰਦੇ ਛੱਡੋ ਪਰ ਇਹਦੀ ਹੁਣ ਕੀ ਲੋੜ ਹੈ, ਹੁਣ ਜਿਹੜੀ ਡਿਗਰੀ ਲੈਣੀ ਸੀ ਉਹ ਤਾਂ ਲੈ ਲਈ, ਅਸੀਂ ਘਰ ਦੇ ਵਿੱਚ ਕਿਤਾਬਾਂ ਬੰਦ ਕਰ ਦਿੰਦੇ ਆ, ਉਹ ਨੀ ਪੜ੍ਹਨੀ ਆਪਾਂ, ਕਿਉਂਕਿ ਹੁਣ ਜੇ ਸਾਨੂੰ ਕੋਈ ਪੜ੍ਹਦਾ ਦੇਖੇ ਇਹ ਨਾ ਕਹੇ ਕਿ ਇਹ ਕੀ ਹੈ, ਕਿਤਾਬੀ ਕੀੜਾ ਜਿਹਾ ਬਣ ਗਿਆ,
0: ਜੀ
2: ਉਹ ਆਪਾਂ ਇੱਕ ਕਹਿ ਲੋ ਨਾ ਜਿਹੜਾ ਫੋਕਸ ਹੈ ਉਹ ਬਦਲ ਜਾਂਦਾ ਹੈ
0: ਜੀ
2: ਨੌਲੇਜ ਦੀ ਬਜਾਏ, ਜਿਹੜਾ ਸੋਸਾਇਟੀ ਜਦੋਂ ਆਪਾਂ ਦੇਖਦੇ ਜਿਵੇਂ ਤੁਸੀਂ ਗੱਲ ਕੀਤੀ ਨਾ, ਉਹ ਸੋਸ਼ਲ ਪਰਸਪੈਕਟਿਵ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਇਹਨੂੰ, ਕਿ
0: ਜੀ
2: ਬੰਦਾ ਤਰੱਕੀ ਕਿਹਨੂੰ ਮੰਨਦਾ, ਕਹਿੰਦਾ ਜੀ ਮੇਰੇ ਕੋਲ ਵੱਡਾ ਘਰ ਹੋਵੇ, ਬ੍ਰਾਂਡਡ ਕੱਪੜੇ ਹੋਣ,
0: ਜੀ
2: ਮੈਂ ਫੋਰਨ ਦੇ ਟ੍ਰਿਪ ਕਰ ਰਿਹਾ ਹੋਵਾਂ, ਬਾਹਰ ਜਾ ਰਿਹਾ ਹੋਵਾਂ, ਪਰ ਜਦੋਂ ਤੱਕ ਵੈਲਿਊਜ ਕਦਰਾਂ ਕੀਮਤਾਂ, ਜਦੋਂ ਤੱਕ ਰਿਸਪੈਕਟ ਸਤਿਕਾਰ ਜਾਂ ਜਿਹੜਾ ਆਪਣਾ ਮਾਨਸਿਕ ਜਿਹੜੀ ਆਪਣੀ ਸਿਹਤ ਆ,
0: ਜੀ
2: ਮਨੋ ਜਿਹੜੀ ਸਥਿਤੀ ਆ,
0: ਜੀ
2: ਸੋਚ ਆ, ਉਹਦਾ ਦਾਇਰਾ ਉਹ ਪੋਜ਼ਿਟਿਵਿਟੀ ਨਾਲ ਭਰਪੂਰ ਨਹੀਂ ਹੁੰਦਾ, ਉਹ ਉਹਦਾ ਹੀ ਕੋਈ ਏਮ ਉਹਦਾ ਉਹਨੂੰ ਪ੍ਰਾਪਤ ਨਹੀਂ ਹੁੰਦਾ, ਤਾਂ ਫਿਰ ਉਹਦੀ ਇਹ ਤਾਂ ਉਦਾਂ ਦੀ ਪ੍ਰੋਗਰੈਸ ਆ, ਉਦਾਂ ਦੀ ਇੰਨੀ ਦੌੜ ਆ ਜਿਹਦਾ ਸਿੱਟਾ ਹੀ ਕੋਈ ਨੀ, ਜਿਹਦਾ ਗੋਲ ਕੋਈ ਨੀ ਹੈਗਾ,
0: ਜੀ
2: ਉਹਨੇ ਕੀ ਹਾਸਲ ਕਰਨਾ ਤੇ ਕਿੱਥੇ ਪਹੁੰਚਣਾ,
0: ਜੀ
2: ਇਹ ਡਿਫਾਈਨ ਜਦ ਤੱਕ ਨਹੀਂ ਕਰਦੇ ਆਪਾਂ ਕਿ ਅਸੀਂ ਚਾਹੁੰਦੇ ਕੀ ਆ,
0: ਜੀ
2: ਹੁਣ ਉਹ ਜਰੂਰੀ ਹੈ, ਉਹਦੇ ਬਾਅਦ ਦੇਖਣਾ ਜਰੂਰੀ ਹੈ,
0: ਜੀ
2: ਤਾਂ ਕੁੱਲ ਮਿਲਾ ਕੇ ਜੇ ਸਮ ਅਪ ਕਰਨਾ ਹੋਵੇ ਆਪਾਂ, ਦੇਖਣਾ ਇਹ ਪਊਗਾ ਕਿ ਜਿੰਨੀ ਮਰਜ਼ੀ ਆਪਾਂ ਤਰੱਕੀ ਕਰ ਲਈਏ,
0: ਜੀ
2: ਜੇ ਉਸ ਤਰੱਕੀ ਨੂੰ ਕਰਨ ਵਾਲਾ ਬੰਦਾ ਅਸਲ ਚ ਬੰਦਾ ਹੀ ਨਹੀਂ ਬਣਿਆ,
0: ਜੀ
2: ਉਹਦੇ ਵਿੱਚ ਉਹ ਦੂਜਿਆਂ ਲਈ ਜਿਹੜੀਆਂ ਭਾਵਨਾਵਾਂ ਹੀ ਨਹੀਂ ਹੈਗੀਆਂ ਕਿ ਉਹ ਬੰਦਾ ਉਹਨਾਂ ਨੂੰ ਦੂਜਿਆਂ ਨੂੰ ਵੀ ਆਪਣੇ ਕਹਿ ਲੋ ਵੀ ਹਮ ਵਤਨ ਜਾਂ ਜਿਹੜਾ ਉਹ ਸਮਝੇ,
0: ਜੀ
2: ਉਹਨਾਂ ਦੇ ਦੁੱਖ ਦਰਦ ਨੂੰ ਜਿਹੜਾ ਮਹਿਸੂਸ ਨਾ ਕਰੇ, ਤਾਂ ਫਿਰ ਉਹ ਵੀ ਕਾਹਦਾ ਉਹ ਤਰੱਕੀ ਵਾਲਾ ਬੰਦਾ ਹੋਇਆ,
0: ਜੀ
2: ਉਹ ਤਾਂ ਇੱਕ ਜਿਵੇਂ ਤੁਸੀਂ ਸ਼ੁਰੂ ਚ ਵੀ ਗੱਲ ਕਰ ਰਹੇ ਸੀ ਕਿ ਰੋਬੋਟ ਹੀ ਹੋ ਗਿਆ, ਉਹਨੇ ਮਸ਼ੀਨ ਹੋ ਗਈ, ਪੈਸੇ ਕਮਾਉਣ ਦੀ ਮਸ਼ੀਨ ਹੋ ਗਈ ਆ, ਪਰ ਮਨੁੱਖਤਾ ਮਾਨਵਤਾ ਉਹ ਮਾਈਨਸ ਹੋ ਗਈ, ਇਹੋ ਜਿਹੀ ਤਰੱਕੀ ਜਿਹੜੀ ਆ ਉਹ ਕਿਸੇ ਕੰਮ ਦੀ ਨੀ,
0: ਬਿਲਕੁਲ,
2: ਤੋ ਜਿਹੜੀ ਆ ਸਰਬੱਤ ਦੇ ਭਲੇ ਵਾਲੀ ਜਿਹੜੀ ਭਾਵਨਾ ਹੈ ਤੇ ਭਾਈਚਾਰਕ ਜਿਹੜੀ ਸਾਂਝ ਆ ਇਹਦਾ ਹੋਣਾ ਜਰੂਰੀ ਹੈ,
0: ਜਰੂਰੀ ਹੈ,
2: ਮੈਨੂੰ ਲੱਗਦਾ ਇਸ ਨੋਟ ਤੇ ਆਪਾਂ
0: ਜੀ ਜਿਵੇਂ ਓਜਲਾ ਸਾਹਿਬ ਨੇ ਨਾ ਇੱਕ ਲਾਈਨਾਂ ਭੇਜੀਆਂ ਸੀ ਦੇ ਨੇ, ਕਹਿੰਦੇ ਕਿ ਜੇ ਰੱਬ ਬੰਦੇ ਨੂੰ ਛੱਡ ਕੇ 83,99,999 ਜੂਨਾਂ ਬਣਾ ਲੈਂਦਾ ਨਾ ਤਾਂ ਚੰਗਾ ਰਹਿੰਦਾ,
2: ਜੀ
0: ਇਸ ਕੱਲੀ ਜੂਨ ਨੇ ਕਹਿੰਦੇ ਸਾਰੀਆਂ ਜੂਨਾਂ ਨੂੰ ਸਤਾਇਆ ਹੋਇਆ ਹੈ ਜੀ,
2: ਉਹ ਉਹ ਕੁਦਰਤ ਜਿਹੜੀ ਹੈ ਨਾ ਉਹ ਉਹ ਪੱਕੀ ਗੱਲ ਆ, ਹੁਣ ਉਹਨੇ ਬੰਦੇ ਨੂੰ ਇਹ ਪਾਵਰ ਜੀ ਦੇ ਦਿੱਤੀ, ਕੋਈ ਪਤਾ ਨੀ ਹੁੰਦਾ ਕੁਦਰਤ ਕਿਹੜੇ ਕਿਹੜੇ ਜੀਵ ਜੰਤੂ ਤੇ ਮਿਹਰਬਾਨ ਹੋ ਜੇ, ਉਹਨੂੰ ਅਕਲ ਦੇ ਦੇਣੇ ਤੇ ਇਧਰੋਂ ਚੱਕ ਕਹਿਣਾ ਉਧਰ ਪਾ ਦੋ ਮਾੜਾ ਜਿਹਾ ਚਾਬੀ ਉਹ ਭਰਨੀ ਹੈ, ਕਹਿੰਦਾ ਲਓ ਜੀ ਹੁਣ ਬਾਂਦਰੋ ਤੁਹਾਡੇ ਹੱਥ ਚ ਆ ਗਿਆ ਕੰਮ, ਕਹਿ ਤੁਸੀਂ ਕਰੋ ਰਾਜ ਭਾਗ, ਤੇ ਬੰਦੇ ਨੂੰ ਬਾਂਦਰ ਦੇ ਬਾਂਦਰ ਨੂੰ ਬੰਦਾ ਬਣਾ ਦੇਵੇ, ਉਹਦੇ ਹੱਥ ਸਾਰਾ ਕੁਛ ਹੈ, ਤੋ ਇਹ ਵਾਕਈ ਸਹੀ ਗੱਲ ਹੈ ਜੀ, ਮਨੁੱਖਾਂ ਨੇ ਜ਼ਿਆਦਾ ਜਿਹੜਾ ਘਾਣ ਕੀਤਾ ਜਿਹੜਾ ਪ੍ਰਕਿਰਤੀ ਦਾ ਕੁਦਰਤ ਦਾ,
0: ਜੀ
2: ਬਿਲਕੁਲ ਸਹਿਮਤੀ ਹੈ ਜੀ,
0: ਬਿਲਕੁਲ
2: ਜੀ, ਪਰ
0: ਆਪਣੇ ਨਾਲ ਲਾਈਨ ਦੇ ਉੱਤੇ ਰਜਿੰਦਰ ਜੀਰਾ ਜੀ ਵੀ ਜੁੜ ਰਹੇ ਨੇ ਜੀ, ਆਪਣੇ ਸ਼ਮੀ ਜੀ ਫਿਰ ਆਗਿਆ ਲੈਂਦਾ ਮੈਂ ਤੁਹਾਡੇ ਤੋਂ, ਔਜਲਾ ਸਾਹਿਬ ਜੁੜੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ,
3: ਸਤਿ ਸ੍ਰੀ ਅਕਾਲ ਜੀ ਦੋਹਾਂ ਵੀਰਾਂ ਨੂੰ, ਸਕਾਰ ਸਰੋਤਿਆਂ ਲਈ
0: ਸਤਿ ਸ੍ਰੀ ਅਕਾਲ ਜੀ, ਜੀ ਆਨੋ ਜੀ ਔਜਲਾ ਸਾਹਿਬ
2: ਜੀ, ਸਤਿ ਸ੍ਰੀ ਅਕਾਲ ਜੀ,
3: ਜਿਹੜੀ ਤੁਸੀਂ ਪਹਿਲਾਂ ਮੁਕੱਦਰ ਵੀਰ ਗੱਲ ਕਰੀ ਸੀ, ਸੋਰੀ ਭਾਰਜਵੀਰ ਗੱਲ ਕਰੀ ਸੀ, ਮੁਕੱਦਰ
0: ਜੀ
3: ਮਤਲਬ ਜੀਦਾ ਜੀ ਦਾ ਕਹਾਣਾ ਕਹਿੰਦਾ ਸ਼ਨੀਵਾਰ ਸਮਝ ਗਿਆ,
0: ਬਿਲਕੁਲ
3: ਮੁਕੱਦਰ ਸ਼ਨੀਵਾਰ ਦਾ ਐਤਵਾਰ ਨੀ ਸਮਝਦਾ, ਉਹ ਮੈਨੂੰ ਲੱਗਦਾ ਸ਼ਮੀ ਵੀਰ ਜੀ ਦੀ ਫੋਟੋ ਦੇਖ ਕੇ ਝੂਮਣ ਲੱਗ ਜਾਂਦਾ, ਜਿਵੇਂ ਸਵੇਰ ਦਾ ਸੱਪ ਲੱਗ ਜਾਂਦਾ, ਉਹਦਾ ਕਸੂਰ ਨੀ,
2: ਮੁਹੱਬਤ ਜ਼ਿੰਦਾਬਾਦ ਜੀ, ਕਿਆ ਬਾਤ ਆ,
3: ਤੇ ਉਹ ਨਾ ਤੁਸੀਂ ਜਿਹੜੀ ਗੱਲ ਕਰਦੇ ਸੀ ਕਿ ਵਿਸ਼ਵਾਸ ਟੁੱਟ ਰਹੇ ਨੇ, ਸਮਝੌਤੇ ਟੁੱਟ ਰਹੇ ਨੇ
0: ਜੀ,
3: ਅਸਲ ਚ ਵਿਸ਼ਵਾਸ ਹੈ ਜਿਹੜਾ ਜੋ ਸਾਡੇ ਸਿਰ ਤੇ ਬੈਠਾ ਨਾ, ਵੱਡੇ ਨੇ ਜੋ, ਜੇ ਉਹ ਕਾਇਮ ਕਰਨਗੇ ਤਾਂ ਹੀ ਥੱਲੇ ਤੱਕ ਅਸਰ ਹੋਊ, ਤਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਹ ਡਿਲੀਵਰ ਹੋਊਗਾ ਜੀ,
0: ਬਿਲਕੁਲ ਹੈ,
3: ਸੋ ਜਦ ਵੱਡੇ ਹੀ ਵਿਸ਼ਵਾਸ, ਜਿਵੇਂ ਹੁਣ ਅਮੈਰੀਕਾ ਦੇਖੋ ਕੀ ਕਰ ਰਿਹਾ ਨਾ
0: ਜੀ,
3: ਜਾਂ ਤਾਂ ਆਪਣੇ ਪਿੰਡਾਂ ਚ ਲੈ ਲਓ, ਅੱਗੇ ਇੱਕ ਬੰਦਾ ਹੁੰਦਾ ਸੀ ਉਹ ਇਹੋ ਜਿਹੇ ਫੈਸਲੇ ਕਰ ਦਿੰਦਾ ਸੀ ਕਿ ਸਾਰੇ ਲੋਕ ਉਹਦਾ ਮੰਨਦੇ ਸੀ, ਅਗਲੇ ਕਹਿੰਦੇ ਵੀ ਨਹੀਂ ਉਹੋ ਜਿਹੇ ਬਣੀਏ, ਜੇ ਹੁਣ ਜਿਹੜਾ ਪਿੰਡ ਦਾ ਸਰਪੰਚ ਇਹ ਗਾਹ ਪਾਊਗਾ
0: ਜੀ,
3: ਤੇ ਫਿਰ ਸਾਰੇ ਪਿੰਡ ਨੇ ਥੱਲੇ ਗਾਹ ਹੀ ਪਾਉਣਾ, ਫਿਰ ਉੱਪਰ ਜਾ ਕੇ ਹੋਰ ਗਾਹ ਪਾਊ, ਆਹੀ ਸਿਸਟਮ, ਇਸੇ ਨੇ ਸਾਡਾ ਸਿਸਟਮ ਕੰਮ ਖਰਾਬ ਕਰਿਆ ਸਾਰਾ,
0: ਬਿਲਕੁਲ,
3: ਅੱਗੇ ਘੱਟੋ ਘੱਟ ਲੋਕਾਂ ਚ ਵਿਸ਼ਵਾਸ ਸੀ, ਐ ਮੁੰਡਾ ਵੀ ਨੀ ਸੀ ਦੇਖਦੇ, ਕੁੜੀ ਨੀ ਦੇਖਦੇ, ਆਪਣੇ ਜਿਹੜੇ ਨਾਈ ਭਾਈਚਾਰੇ ਚ ਹੁੰਦੇ ਉਹੀ ਰੁਪਈਆ ਦੇ ਆਏ ਹੁੰਦੇ ਸੀਗੇ, ਰਾਜਾ ਕਹਿੰਦੇ ਸੀ ਉਹਨਾਂ ਨੂੰ,
0: ਬਿਲਕੁਲ
3: ਕਿਸੇ ਪਿੰਡ ਚ ਗਿਆ, ਉਸ ਪਿੰਡ ਦੀ ਕੁੜੀ, ਆਪਦੇ ਪਿੰਡ ਦੀ ਕੋਈ ਕੁੜੀ ਉਸ ਪਿੰਡ ਚ ਹੁੰਦੀ ਸੀ, ਦੋ ਚਾਰ ਨਾਲੇ ਉਹਨਾਂ ਦੇ ਘਰੇ ਗੇੜਾ ਕੱਢਣੇ, ਉਹ ਇੱਥੇ ਪਛਾਣ ਲੈਂਦੇ ਵੀ ਕਿਹੋ ਜਿਹਾ ਘਰਾਂ ਨੇ,
0: ਬਿਲਕੁਲ
3: ਤੋ
0: ਜੀ,
3: ਵਿਸ਼ਵਾਸ ਵੀ ਜੇ ਟੁੱਟੇ ਨੇ ਤਾਂ ਫਿਰ ਥੱਲੇ ਤੱਕ ਗਏ ਨੇ ਤੇ ਉਹ ਜੀ ਹੁਣ ਦੁਨੀਆ ਹੋ ਗਈ।
0: ਹੋ ਗਈ ਹੈ ਜੀ, ਬਿਲਕੁਲ ਹੈ
3: ਹੁਣ
0: ਜੀ
3: ਤਾਂ ਬੰਦਾ ਤੁਸੀਂ ਦੇਖ ਲਓ, ਵਿਸ਼ਵਾਸ ਆਪਦੇ ਆਪ ਤੇ ਨਹੀਂ ਰਿਹਾ ਲੋਕਾਂ ਨੂੰ,
0: ਜੀ
3: ਜਾਂ ਕਿਸੇ ਨੂੰ ਪੈਸੇ ਧਾਰੇ ਦੇਖ ਲਓ ਫਿਰ ਵਿਸ਼ਵਾਸ ਪਤਾ ਲੱਗ ਜੂ, ਸਾਰ ਕੁਝ ਜਾਂਦਾ ਹੈ।
0: ਬਿਲਕੁਲ ਹੈ ਜੀ,
3: ਸੋ ਤਰੱਕੀ
2: ਬਿਲਕੁਲ ਜੀ, ਇਹ ਤੇ
3: ਰਾਜਨ ਜੀ,
2: ਪੱਕੀ ਗੱਲ ਹੈ।
3: ਰਾਜ ਹਾਂਜੀ ਰਾਜਨ ਜੀ ਜੋ ਗੱਲ ਕਰਕੇ ਗਏ, ਤਰੱਕੀ ਇਹੀ ਹੈ ਜੀ ਅਸਲ ਦੇ ਵਿੱਚ, ਜੋ ਉਹਨਾਂ ਨੇ
0: ਬਿਲਕੁਲ
3: ਗੱਲ
0: ਜੀ,
3: ਕਰੀ ਬਹੁਤ ਸੋਹਣੇ ਇਹਨਾਂ ਨੇ ਪ੍ਰਚਾਰ
0: ਢੰਗ ਦੇ
3: ਦਿੱਤੇ।
0: ਨਾਲ ਕੀਤੇ ਜੀ,
3: ਹਾਂ ਨਹੀਂ ਤਾਂ ਰਤਨ ਟਾਟਾ ਜੀ ਨੇ ਇੱਕ ਬਹੁਤ ਵਧੀਆ ਗੱਲ ਕਹੀ, ਉਹਨਾਂ ਨੇ ਜਦੋਂ ਉਹਨਾਂ ਦੀ ਡੈਥ ਹੋਈ ਨਾ, ਉਹਨਾਂ ਦੇ ਕਈ ਕੋਟ ਆਏ,
0: ਜੀ
3: ਕਿਉਂਕਿ ਉਹ ਵੀ ਆਪਦੀ ਇੱਕ ਵਧੀਆ ਜ਼ਿੰਦਗੀ ਹੰਢਾ ਕੇ ਗਏ, ਜ਼ਰੂਰੀ ਨਹੀਂ ਕਿ ਪੈਸਾ ਹੀ ਸਾਰਾ ਕੁਛ ਹੁੰਦਾ।
0: ਜੀ
3: ਉਹ ਕਹਿੰਦੇ ਵੀ ਜੇ 10,000 ਦਾ ਪਰਸ ਲੈਣਾ ਦੇ ਵਿੱਚ ਰੁਪਈਆ ਨਹੀਂ ਰੱਖਣਾ ਨਾ,
0: ਜੀ
3: ਉਹਦੇ ਨਾਲੋਂ ਬੈਟਰ ਹੈ ਕਿ ਪਰਸ 500 ਦਾ ਲਓ ਤੇ 95 100 ਉਹਦੇ ਵਿੱਚ ਰੱਖੋ।
0: ਵਿੱਚ ਰੱਖੋ ਜੀ, ਬਿਲਕੁਲ ਹੈ, ਵਿੱਚ ਸਾਡੇ
3: ਸਹੀ
0: ਪਰਸ
3: ਹੈ
0: ਦੇ ਵੀ ਤੇ ਸ਼ਖਸੀਅਤ ਦੇ ਵਿੱਚ ਗੁਣ ਜ਼ਿਆਦਾ ਹੋਣੇ
3: ਤੇ
0: ਚਾਹੀਦੇ।
3: ਹਾਲਾਤ
0: ਬਿਲਕੁਲ
3: ਸਾਡੇ ਇਹ ਨੇ ਕਿ ਅਸੀਂ ਪਰਸ 10,000 ਰੱਖਿਆ, ਸਾਡੀਆਂ ਰੂਹਾਂ 10,000 ਵਾਲੀਆਂ ਤੇ ਅੰਦਰ ਕੁਛ ਨਹੀਂ ਹੈ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ
3: ਸੋ ਅਸੀਂ ਉਹ ਵੈਸੇ ਹੀ ਉਹ ਤਰੱਕੀ ਦੇ ਦਿਖਾਵੇ ਚ ਫਿਰੀ ਜਾਂਦੇ ਹਾਂ,
0: ਜੀ।
3: ਚਿੱਟੇ ਚਾਦਰੇ ਜ਼ਮੀਨਾਂ ਗਹਿਣੇ ਪੁੱਤ ਸਰਦਾਰਾਂ ਦੇ, ਅਸੀਂ ਉਹ ਹਾਂ ਜੀ,
0: ਇੱਕ
3: ਇਹ
0: ਨਾ ਮੈਂ
3: ਤਰੱਕੀ ਹੈ
0: ਦਿਨੇ
3: ਸਾਡੀ।
0: ਕਹਾਣੀ ਪੜ੍ਹਦਾ ਸੀ, ਛੋਟੀ ਜਿਹੀ ਸੰਖੇਪ ਸੀਗੀ, ਤੇ ਉਹ ਨਾ ਕਾਂ ਤੇ ਕਬੂਤਰ, ਤੇ ਕਿਸਾਨ ਨੇ ਨਾ ਕਬੂਤਰ ਪਾਲਿਆ ਹੁੰਦਾ, ਤੇ ਕਾਂ ਕਹਿੰਦਾ ਉਹ ਬੈਠ ਕੇ ਦਰਖਤ ਦੇ ਉੱਤੇ ਨਾ ਰੋਜ਼ ਹੀ ਕਾਂ ਕਾਂ ਕਰਦਾ ਰਹਿੰਦਾ ਹੈ, ਤੇ ਉਹ ਕਬੂਤਰ ਨੂੰ ਦਾਣਾ ਪਾਣੀ ਵੀ ਪਾਉਂਦਾ, ਸਾਰਾ ਕੁਝ ਉਹਦੀ ਦੇਖ ਰੇਖ ਵੀ ਕਰਦਾ, ਤੇ ਕਾਂ ਦੇ ਮਨ ਚ ਇਹ ਗੱਲ ਆ ਜਾਂਦੀ ਹੈ ਕਿ ਯਾਰ ਕਬੂਤਰ ਮੇਰੇ ਨਾਲ ਉਹ ਚੰਗਾ ਹੈ ਜਾਂ ਕਿੱਦਾਂ ਹੈ, ਮਤਲਬ ਕਿ ਇਹਦੀ ਇੰਨੀ ਕਾਹਤੋਂ ਕਾਹਤੋਂ ਕਰ ਆਓ ਭਗਤ ਕਾਹਤੋਂ ਕਰਦਾ ਹੈ, ਤੇ ਉਹ ਕੀ
2: ਜੀ
0: ਕਹਿੰਦਾ ਉਹਦੇ ਮਨ ਦੇ ਵਿੱਚ ਵਿਚਾਰ ਇਹ ਪੈ ਜਾਂਦਾ ਕਿ ਯਾਰ ਮੈਂ ਕਾਲਾ ਹਨਾ, ਮੇਰੇ ਕਾਲੇ ਕਾਲੇ ਖਾਂਭਣੇ, ਤੇ ਜਾਂ ਤਾਂ ਮੈਨੂੰ ਰੰਗ ਬਦਲਣਾ ਪੈਣਾ ਜਾਂ ਕੁਝ ਕਰਨਾ ਪੈਂਦਾ, ਉਹ ਦੋ ਚੁੱਤੀ ਚ ਪੈ ਜਾਂਦਾ ਜੀ, ਤੇ ਉਹ ਆਪਣੀ ਹੋਂਦ ਹੀ ਖਤਮ ਕਰ ਲੈਂਦਾ ਜੀ।
3: ਬਿਲਕੁਲ, ਹੁਣ ਤੁਸੀਂ ਕਿਸੇ ਨੂੰ ਬਾਹਰਲੇ ਬੰਦੇ ਨੂੰ ਪੰਜਾਬ ਲੈ ਜਾਓ
0: ਜੀ,
3: ਤੇ ਉਹ ਕਦ ਕਹੂਗਾ ਕਿ ਅਸੀਂ ਗਰੀਬ ਆ, ਉਹ ਕਹੂਗਾ ਤੂੰ ਕਾਹਨੂੰ ਛੱਡ ਕੇ ਆਇਆ ਸੀ ਯਾਰ ਇੱਥੋਂ,
0: ਬਿਲਕੁਲ ਹੈ ਜੀ,
3: ਮੈਂ ਇੱਥੋਂ ਗੋਰੇ ਨੂੰ ਫੜ ਕੇ ਲੈ ਜਾਵਾਂ ਤੇ ਉਹ ਮੈਨੂੰ ਜ਼ਰੂਰ ਵੀ ਤੂੰ ਕਾਹਦੇ
0: ਉਹ
3: ਵਾਸਤੇ
0: ਆਪਾਂ ਨੂੰ
3: ਬਾਰ
0: ਕਹਿੰਦਾ
3: ਕੰਮ
0: ਕਮਲੇ ਆ,
3: ਕਰਦਾ
0: ਉਹ ਤਾਂ ਕਹਿਣਗੇ ਕਮਲੇ ਆ।
3: ਯਾ ਏਡੇ ਏਡੇ ਮਹਿਲ ਗੱਡੀਆਂ ਖੜੀਆਂ ਨੇ, ਹੈਂ
0: ਜੀ
3: ਐਨਕਾਂ ਲਾ ਕੇ ਲੋਕ ਫਿਰਦੇ ਨੇ, ਕੰਮ ਕੋਈ ਕਰਦਾ ਨਹੀਂ,
0: ਜੀ
3: ਪਿੰਡ ਜਿਹੜੇ ਮਰਜ਼ੀ ਲੈ ਜਾਓ ਵੜਦਿਆਂ ਨੂੰ ਤਾਂਸ਼ ਕੁੱਟਦੇ ਮਿਲਦੇ ਨੇ,
0: ਬਿਲਕੁਲ ਹੈ,
3: ਪਰ ਸਾਡੀ ਇੰਡੀਵਿਜੁਅਲ ਹਾਲਾਤ ਕੀ ਨੇ, ਸਾਡੇ ਸਿਰ ਕਰਜ਼ਾ ਕੀ ਹੈ, ਪਰ ਪਰਸਨ ਤੇ ਕਿੰਨਾ ਭਾਰ ਆ ਉਹ ਤਾਂ ਨਹੀਂ ਸਾਨੂੰ ਦੇਖ
0: ਉਹ
3: ਰਹੇ,
0: ਨਹੀਂ
3: ਸਾਡੀ
0: ਦੇਖਦਾ
3: ਹਾਲਤ
0: ਜੀ,
3: ਤੇ ਹਾਲਤ ਕੀ ਹੈ, ਇਨਸਾਫ਼ ਸਾਨੂੰ ਨਹੀਂ ਮਿਲ ਰਿਹਾ
0: ਜੀ,
3: ਹਾਂਜੀ ਇਸ ਕਰਕੇ ਇਹ ਤਰੱਕੀ ਨਹੀਂ ਨਾ ਹੈਗੀ, ਜੇ ਆਪਾਂ ਉਹਨੂੰ ਦੇਖੀਏ ਵੀ ਉਹ ਤਰੱਕੀ ਆ, ਉਹ ਤਰੱਕੀ ਨਹੀਂ ਹੈ,
0: ਬਿਲਕੁਲ ਹੈ ਜੀ,
3: ਤਰੱਕੀ ਜਿਵੇਂ ਉਹਨਾਂ ਨੇ ਕਿਹਾ ਭਾਈ ਇਹੋ ਜਿਹੀ ਤਰੱਕੀ ਕਮਾਓ ਕਿ ਤੁਹਾਨੂੰ ਪਤਾ ਲੱਗੇ ਹਰ ਸ਼ਖਸੀਅਤ। ਠੀਕ ਹੈ ਜੀ, ਧੰਨਵਾਦ ਜੀ,
0: ਥੈਂਕ ਯੂ ਜੀ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਲੱਗਦਾ ਕੋਈ ਗੋਰਾਕਾਰ ਆ ਗਿਆ ਜਲਦੀ ਜਲਦੀ। ਤੇ ਜੀਰਾ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ, ਜੇ ਤੇਰੋ ਕੋਈ ਪ੍ਰੋਬਲਮ ਹੋਈ ਤਾਂ ਦੱਸ ਦਿਓ, ਫਿਰ ਮੈਂ ਦੂਸਰੀ ਲਾਈਨ ਤੇ ਲੈ ਲਾਂਗਾ ਜੀ। ਹਾਂਜੀ
3: ਸ਼ਮੀ ਜੀ,
0: ਹਾਂਜੀ ਨਾਲ
2: ਜੀ, ਸਤਿ ਸ੍ਰੀ ਅਕਾਲ,
3: ਸਤਿ ਸ੍ਰੀ ਅਕਾਲ ਭਾਰਤ ਜੀ, ਸ਼ਮੀ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ, ਜੀਰਾ ਸਾਹਿਬ ਜੀ ਅਨੂ ਜੀ ਸਵਾਗਤ ਹੈ ਜੀ,
2: ਸਤਿ ਸ੍ਰੀ ਅਕਾਲ ਜੀ।
3: ਸ਼ਮੀ ਜੀ ਨੇ ਨਿਚੋੜ ਜਿਹੜਾ ਕੱਢ, ਜਿਹੜਾ ਨਿਚੋੜ ਕੱਢ ਦਿੱਤਾ ਨਾ,
0: ਹਾਂਜੀ
3: ਇਹਦੇ ਉੱਪਰ ਕੁਛ ਵੀ ਨੀ ਹੋ ਸਕਦਾ,
0: ਕੁਛ ਵੀ
3: ਮੈਂ ਤਾਂ ਇਹ ਗੱਲ ਤੁਹਾਨੂੰ ਇੱਕ ਹੈ,
0: ਬਿਲਕੁਲ ਹੈ ਜੀ,
3: ਜਿਹੜੀਆਂ ਨੇ ਗੱਲਾਂ ਕਹਿ ਦਿੱਤੀਆਂ ਨਾ
0: ਜੀ,
3: ਵੀ ਤਰੱਕੀ ਹੁਣ ਦੇਖੋ ਆਪਣਾ ਤਰੱਕੀ ਤਾਂ ਸਾਡੇ ਪ੍ਰਧਾਨ ਮੰਤਰੀ ਨੇ ਬਾਹਰ ਵੀ ਉੱਥੇ ਜਾ ਕੇ ਕਿਹਾ ਵੀ ਸਾਡੇ ਇੰਡੀਆ ਨੇ ਆਹ ਕੁਛ ਬਣਾਇਆ, ਆਹ ਕੁਛ ਕੀਤਾ, ਤਰੱਕੀ ਕੀਤੀ, ਅਸੀਂ ਇੰਨੇ ਕੁਛ ਹਾਲ ਆ
0: ਜੀ।
3: ਆਸਟ੍ਰੇਲੀਆ ਵਾਲਿਆਂ ਕੋਲ ਜਵਾਬ ਦਿੱਤੇ, ਪਤਾ ਨਹੀਂ ਆਸਟ੍ਰੇਲੀਆ ਸੀ ਸ਼ਾਇਦ ਨਿਊਜ਼ੀਲੈਂਡ ਸੀ, ਉਹ ਕਹਿੰਦੇ ਵੀ ਤੁਸੀਂ ਵਾਪਸ ਜਾਓ, ਫਿਰ ਇੱਥੇ ਕੀ ਕਰਨਾ ਆ,
0: ਬਿਲਕੁਲ ਹੈ ਜੀ,
3: ਉਹਨਾਂ ਨੇ ਅੱਗੋ ਇਹ ਗੱਲ ਕਹੀ ਸੀ।
0: ਜੀ
3: ਬੰਦਾ ਤਾਂ ਜਦੋਂ ਆਪਣੀ ਉਮਰ ਸੰਭਾਲ ਲੈਂਦਾ ਵਾ
0: ਜੀ,
3: ਤੇ ਜਿੰਨਾ ਚੱਕਰ ਫੱਟੇ ਤੇ ਨੀ ਪੈਂਦਾ, ਸਾਰੀ ਉਮਰ ਪੈਸਾ ਪੈਸਾ ਪੈਸਾ ਹੀ ਕਮਾਉਂਦਾ ਰਹਿੰਦਾ ਵਾ, ਬਿਮਾਰੀਆਂ ਭਾਵੇਂ ਜਿੰਨੀਆਂ ਮਰਜ਼ੀ ਆਈ ਜਾਣ,
0: ਜੀ
3: ਜਿਵੇਂ ਸ਼ਮੀ ਜੀ ਨੇ ਕਿਹਾ ਕੀ ਕਰਨਾ ਇੰਨੇ ਬੜੇ ਦਾ,
0: ਜੀ
3: ਜੇ ਤੁਹਾਨੂੰ ਬਿਮਾਰੀਆਂ ਨੀ ਘੇਰਿਆ, ਤੰਦਰੁਸਤੀ ਵਧੀਆ ਚਾਹੀਦੀ ਹੈ,
0: ਬਿਲਕੁਲ
3: ਸਰੀਰ ਵਧੀਆ ਹੋਣਾ ਚਾਹੀਦਾ, ਪੋਜ਼ਿਟਿਵ ਰਹੋ ਆਪਦੇ ਆਪ ਚ, ਸਾਰੀ ਉਮਰ ਪੈਸਾ ਕਮਾ ਕੇ ਲੈਣਾ ਵੀ ਕੀ ਆ, ਸਮਝੋ ਬਾਹਰ ਹੀ ਲੋਕਾਂ ਦੀ ਸੋਚ ਕੀ ਹੈ ਜੀ, ਮੈਂ ਤਾਂ ਇਹ ਸੋਚੂਗਾ,
0: ਬਿਲਕੁਲ ਹੈ ਜੀ,
3: 5 ਸਾਲ ਹੋ ਗਏ
2: ਜੀ
3: ਕੰਮ ਛੱਡੇ,
2: ਬਿਲਕੁਲ
0: ਜੀ
3: ਭਾਜੀ 5 ਸਾਲ ਹੋ ਗਏ ਆ ਕੰਮ ਛੱਡੇ ਨੂੰ,
0: ਜੀ
3: 5 ਸਾਲ
0: ਜੀ,
3: ਬਿਲਕੁਲ ਕੋਈ ਕੰਮ ਨੀ ਕਰੀਦਾ, ਬੱਚੇ ਸੰਭਾਲੀ ਦੇ ਆ,
0: ਵਾਹ ਜੀ ਕਿਆ
3: ਬਾਤ, ਇਹ ਵਨ ਕੋਈ ਟੈਨਸ਼ਨ ਨੀ ਜੀ,
0: ਜੀ
3: ਕੀ ਕਰਨਾ ਕੀ ਆ, ਬੱਚੇ ਕਮਾਉਣ ਦੇ ਮਾੜਾ ਮੋਟਾ ਜਿੰਨਾ ਲੋੜ ਹੈਗੀ ਆ
0: ਜੀ,
3: ਰੋਟੀ ਪਾਣੀ ਦੀ ਖਾਣ ਜੋਗਾ,
0: ਬਿਲਕੁਲ ਹੈ ਜੀ,
3: ਦੇਖੀ ਜਾਓ ਸਾਰੀ ਉਮਰ ਪੈਸੇ ਵਾਲੀ, ਤਰੱਕੀ ਕਰੀ ਜਾਓ,
0: ਜੀ
3: ਛੱਡ ਜਾਓ ਬਾਅਦ ਲਈ, ਜਦੋਂ ਬਾਹਰ ਹੋ ਗਏ ਸਾਡੇ ਤੋਂ ਬਾਅਦ ਵਾਲੇ ਬਾਅਦ ਹੋ
0: ਜੀ, ਨਹੀਂ ਬਹੁਤ ਘੱਟ ਸੋਚ ਵਾਲੇ ਨੇ, ਜਿੱਦਾਂ ਜੀਰਾ ਸਾਹਿਬ ਤੁਸੀਂ ਗੱਲ ਕੀਤੀ ਹੈ ਨਾ ਕਿ ਨਹੀਂ ਤਾਂ ਸਾਰੀ ਉਮਰ ਹੀ ਲੱਗੇ ਰਹਿੰਦੇ, ਹੁਣ ਇੱਥੇ ਦੇਖੋ ਕਈ ਲੋਕ ਹੈਗੇ ਆ ਰਿਟਾਇਰਮੈਂਟ ਲੈ ਕੇ ਤਾਂ ਉਹ ਆਪਣੀ ਰਿਟਾਇਰਮੈਂਟ ਨੂੰ ਵੀ ਇੰਜੋਏ ਕਰਦੇ ਆ, ਪਰ ਕੁਝ ਲੋਕ ਇੱਦਾਂ ਦੇ ਵੀ ਆ ਰਿਟਾਇਰਮੈਂਟ ਦੇ ਵਿੱਚ ਵੀ ਕਿਤੇ ਚਲੋ ਕਿਤੇ ਕਿਤੇ ਹੋਇਆ ਜੋਬ ਕਰ ਲੈਂਦੇ ਆ, ਕਿਤੇ ਨਹੀਂ ਹੋਇਆ ਨਾ ਸਹੀ। ਨਹੀਂ ਤਾਂ ਕੁਝ ਲੋਕਾਂ ਦਾ ਮਾਨਸਿਕ ਲੈਵਲ ਇਸ ਤਰ੍ਹਾਂ ਦਾ ਕਿ ਰਿਟਾਇਰਮੈਂਟ ਵੀ ਲੈ ਲਈ ਪਰ ਉਹ ਫਿਰ ਜੋਬਾਂ ਹੀ ਕਰੀ ਜਾਂਦੇ ਆ ਜੀ, ਫਿਰ ਰਹਿੰਦੀ ਦੁਨੀਆ ਤੱਕ ਮਤਲਬ ਕਿ ਖਤਮ ਨਹੀਂ ਹੁੰਦੀ ਜਿੰਨਾ।
3: ਭਾਜੀ ਕਾਹਦੀ ਰਿਟਾਇਰਮੈਂਟ ਲੈ ਲਈ, ਮੇਰੇ ਤਾਂ ਖੁਦ ਆਪਣੇ ਆਪ ਦੇ ਸੱਜਣ ਹੈਗੇ ਆ
0: ਜੀ,
3: ਰਿਟਾਇਰਮੈਂਟ ਹੋ ਗਏ ਵੀ ਕਿਆ ਮਤਲਬ, ਜਿੱਦਣ ਕੋਈ ਮਹਿਕਮੇ ਵਾਲਾ ਮਿਲ ਗਿਆ ਹਾਂ ਬਈ ਪੈਨਸ਼ਨ ਕਿੰਨਾ ਡੀਏ ਆਉਣਾ ਵਾ ਕਿੰਨਾ ਲੱਗਣਾ ਵਾ, ਮੈਂ ਸੈਂਟਰ ਨੂੰ ਕਿੰਨਾ ਦੇਤਾ
0: ਜੀ,
3: ਕੰਮ ਹੀ ਨਹੀਂ ਹੈਗਾ ਦੱਸੋਗੀ।
0: ਬਿਲਕੁਲ ਹੈ ਜੀ,
3: 36-40 ਸਾਲ ਨੌਕਰੀ ਕੀਤੀ ਹੁੰਦੀ ਹੈ, ਭੁਗਤਾ ਵੀ ਨਹੀਂ ਜਾਂਦੀ
0: ਜੀ। ਬਿਲਕੁਲ ਹੈ ਜੀ,
3: ਮੇਰੇ ਆਪਦੇ ਖੁਦ ਯਾਰ ਦੋਸਤ ਆ
0: ਜੀ,
3: ਮੈਨੂੰ ਕਹਿ ਦਿੰਦੇ ਆ ਲੈ ਸਰਕਾਰ ਪੈਨਸ਼ਨ ਦਿੰਦੀ ਆ 45,000 ਦਿੰਦੀ ਆ, 50,000 ਦਿੰਦੀ ਆ, ਭਾਵੇਂ 5,000 ਘੱਟ ਵੀ ਘੱਟ ਵੀ ਲਵੇ ਤਾਂ ਵੀ ਕਹਿੰਦਾ ਕੋਈ ਚੱਕਰ ਨੀ ਹੈਗਾ। ਸਵੇਰੇ ਉੱਠੀ ਦਾ ਸਰਾਣੇ ਥੱਲੇ 1,000 ਦਾ 1,200 ਦਾ ਨੋਟ ਪਿਆ ਹੁੰਦਾ, ਕਹਿੰਦਾ ਚੱਕ ਲਈਦਾ ਕਹਿੰਦਾ।
0: ਬਿਲਕੁਲ ਹੈ ਜੀ,
3: ਤੇ ਮੈਂ ਕਿਹਾ ਜਿੱਦਣ ਕੋਈ ਬਾਜ਼ਾਰ ਚ ਮਿਲ ਜਾਂਦਾ ਖੜਾ ਉਦੋਂ ਫਿਰ ਇਹੀ ਗੱਲ ਤੁਰ ਪੈਂਦੀ। ਮੈਂ ਕਿਹਾ
0: ਜੀ
3: ਇਹ ਵੀ ਗੱਲ ਨਾ ਲੈਣਾ।
0: ਬਿਲਕੁਲ ਹੈ ਜੀ,
3: ਇਹ ਜਿਹੜੀ ਪੈਸੇ ਦੀ ਵਾਸਨਾ ਨਾ, ਵਾਸਨਾ
0: ਜੀ
3: ਹਵਸ, ਇਹ ਜਾਂਦੀ ਨੀ ਸਾਰੀ ਉਮਰ ਹੀ, ਬੰਦਾ ਮੈਂ ਐਂਡ ਤੱਕ ਪਹੁੰਚਦਾ ਪਹੁੰਚ
0: ਜੀ,
3: ਪੈਸਾ ਹੀ ਪੈਸਾ ਕਰੀ ਜਾਂਦਾ, ਤਰੱਕੀ ਜਿੰਨੀ ਮਰਜ਼ੀ ਕਰ ਲਓ ਜੀ
0: ਜੀ,
3: ਸਕੂਨ ਕੋਈ ਨੀ ਲੱਭਦਾ ਪਿਆ ਜੀ,
0: ਨਹੀਂ ਲੱਭਦਾ ਪਿਆ, ਸਕੂਨ ਖਤਮ ਹੈ ਜੀ। ਬਿਲਕੁਲ, ਥੈਂਕ ਯੂ ਜੀ ਜੀਰਾ ਸਾਹਿਬ, ਗੱਲ ਸਮਾਪਤ ਕਰ ਗਏ ਜੀ ਜਾਂਦੇ ਜਾਂਦੇ। ਤੇ ਛੰਮੀ ਜੀ ਦੋ ਬੋਲ ਜਾਂਦੇ ਜਾਂਦੇ ਜੀ, ਦੋਸਤ ਵੀ ਬਹੁਤ ਸਾਰੇ ਸੁਨੇਹੇ ਉਹਨਾਂ ਦੇ ਵੀ ਆ ਰਹੇ ਨੇ, ਪਿਆਰ ਮੁਹੱਬਤ ਭੇਜ ਰਹੇ ਨੇ, ਐਪਰੀਸ਼ੀਏਟ ਕਰ ਰਹੇ ਨੇ ਜੀ, ਕੀ ਕਹਿਣਾ ਚਾਹੋਗੇ ਆਖਰ ਚ?
2: ਬਿਲਕੁਲ ਜੀ, ਬਿਲਕੁਲ ਭਰ ਸਾਹਿਬ, ਹਾਸਲ ਉਹੀ ਹੈ ਆਪਣਾ ਅਖੀਰ ਦੇ ਵਿੱਚ ਆਪਾਂ ਫਿਰ ਜਿਹੜੀ ਸਮਾਪਤ ਕਰਦੇ ਆ
0: ਜੀ,
2: ਕਿ ਇੱਕ ਆਪਣੇ ਆਪ ਦੀ ਜਿਹੜੀ ਬੰਦਾ ਨੂੰ ਆਪਣਾ ਧਿਆਨ ਰੱਖੋ ਭਾਈ, ਆਪਣੀ ਸਿਹਤ ਜਿਹੜੀ ਜ਼ਰੂਰੀ ਹੈ, ਬਾਕੀ ਦੇ ਕੰਮ ਬਾਅਦ ਚ, ਪਹਿਲਾਂ ਸਿਹਤ ਜ਼ਰੂਰੀ ਹੈ, ਤੇ ਬਾਕੀ ਸਿਹਤ ਕੱਲੀ ਸਰੀਰਕ ਸਿਹਤ ਹੈ, ਮਾਨਸਿਕ ਸਿਹਤ ਹੈ
0: ਜੀ,
2: ਤੇ ਨਾਲ ਦੀ ਨਾਲ ਫਿਰ ਬਾਕੀ ਜਿਹੜਾ ਸੋਚ ਚੰਗੀ ਹੋਵੇ
0: ਜੀ,
2: ਵਧੀਆ ਉੱਚੀ ਸੁੱਚੀ ਸੋਚ ਹੋਵੇ, ਤੇ ਬਸ ਉਹ ਫਿਰ ਕੀ ਚਾਹੀਦਾ
0: ਜੀ,
2: ਫਿਰ ਤੇ ਤਰੱਕੀ ਦੀ ਰਾਹ ਆਪਣੇ ਆਪ ਹੀ ਜਿਹੜੀ ਹੈ ਉਹ ਸਾਡੇ ਸਾਹਮਣੇ ਆਉਂਦੀ ਹੈ। ਤੋ ਬਹੁਤ ਸ਼ੁਕਰੀਆ ਸਾਂਝ ਪਾਉਣ ਲਈ ਤੇ ਸਮਾਂ ਦੇਣ ਦੇ ਲਈ ਭਾਈ ਸਾਹਿਬ,
0: ਥੈਂਕ ਯੂ ਤੁਹਾਡਾ ਵੀ ਜੀ, ਤੁਸੀਂ ਜੁੜੇ,
2: ਜਿੰਦਾਬਾਦ
0: ਤੇ ਮੁਹੱਬਤ, ਜਿੰਦਾਬਾਦ
2: ਜੀ ਤੇ ਜਿੰਦੀ ਜਿੰਦਾਬਾਦ
0: ਤੇ ਸਾਮਰਾਜਵਾਦ
2: ਜਿੰਦਾਬਾਦ
0: ਮੁਰਦਾਬਾਦ
2: ਮੁਰਦਾਬਾਦ
0: ਜੀ, ਥੈਂਕ ਯੂ ਜੀ, ਥੈਂਕ ਯੂ। ਲੋ ਦੋਸਤੋ, ਇਸ ਤਰ੍ਹਾਂ ਜੀ ਸਾਡੇ ਨਾਲ ਸਾਡੇ ਸਹਿਯੋਗੀ, ਸ਼ੁਕਰੀਆ ਜੀ ਸ਼ਮੀ ਜੀ, ਤੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ, ਤੇ ਗੱਲਾਂ ਬਾਤਾਂ ਕਰਕੇ ਗਏ ਨੇ। ਅੱਜ ਦਾ ਵਿਸ਼ਾ ਸੀਗਾ ਤਰੱਕੀ, ਕੀ ਤਰੱਕੀ ਜਿਹੜੀ ਹੈ ਤੇ ਤਰੱਕੀ ਕੀ ਹੈ ਤੇ ਕੀ ਪੈਸਾ ਹੀ ਜਿਹੜੀ ਹੈ ਪ੍ਰੋਗਰੈਸ ਹੈ, ਤੇ ਉਹ ਚੀਜ਼ਾਂ ਦੇ ਉੱਤੇ ਗੱਲਬਾਤ ਹੋਈ ਹੈ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 ਉਨੀਵਾ ਸਟੂਡੀਓ ਦਾ ਨੰਬਰ ਹੈ, ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ, ਤੁਸੀਂ ਵੀ ਆਪਣਾ ਐਕਸਪੀਰੀਅੰਸ ਦੱਸ ਸਕਦੇ ਹੋ, ਤੇ ਆਲੇ ਦੁਆਲੇ ਦੇ ਵਿੱਚ ਝਾਤ ਜੋ ਮਾਰਦੇ ਹੋ ਸਾਨੂੰ ਕੀ ਜਿਹੜਾ ਨਜ਼ਰ ਆਉਂਦਾ। ਤੇ ਲਓ ਦੋਸਤੋ, ਫਿਰ ਅੱਗੇ ਚੱਲਦੇ ਆਪਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ, ਤੇ ਉਸ ਤੋਂ ਬਾਅਦ ਸਮਾਂ ਜੇ ਇਜਾਜ਼ਤ ਦੇਵੇਗਾ ਤਾਂ ਇੱਕ ਕਹਾਣੀ ਵੀ, ਵੈਸੇ ਮੈਂ ਕੱਢ ਕੇ ਰੱਖੀ ਸੀ ਯਾਰ, ਕਿਸਮਤ ਚੁਗਤਾਈ ਹੁਣਾਂ ਦੀ ਕਲਮ ਦੇ ਵਿੱਚ ਉਹ ਕਹਾਣੀ ਹੈ, ਪਰ ਅੱਗੇ ਜਾ ਕੇ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਜੇ ਸਮਾਂ ਇਜਾਜ਼ਤ ਦੇਵੇਗਾ। ਤੇ ਸਭ ਤੋਂ ਪਹਿਲਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਜ਼ਰੂਰ ਝਾਤ ਮਾਰਦੇ ਹਾਂ, ਤੇ ਬਹੁਤ ਸਾਰੇ ਦੋਸਤ ਸੱਜਣ ਜੁੜੇ ਹੋਏ ਨੇ, ਗੁਰੀਮਾਨ ਜੀ, ਹਰਜਿੰਦਰ ਕੁਮਾਰ ਜੀਰਾ ਜੀ, ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ, ਆਪਣੇ ਮੁਕੱਦਰ ਬਾਈ ਜੀ, ਤੇ ਨਾਲ ਦੀ ਨਾਲ ਮਾਲ ਭੈਣ ਜੀ, ਆਪਣੇ ਨਾਲ ਇਸੇ ਤਰ੍ਹਾਂ ਹੀ ਆਪਣੇ ਰਾਜਨ ਸੈਣੀ ਜੀ, ਤੇ ਸ਼ੈਲੀ ਬਾਈ ਜੀ, ਇਕਬਾਲ ਮਾਂਗੜ ਜੀ, ਤੇ ਸੁਰਜੀਤ ਭਾਰਤ ਜੀ, ਸੁਰਜੀਤ ਭਾਰਤ ਸਾਡੇ ਮਦਰ ਨੇ ਜੀ, ਆਪਣੇ ਬਾਈ ਜੀ ਨੇ ਇੱਕ ਨੇ ਲਿਖਿਆ ਸੀਗਾ ਸੁਰਜੀਤ, ਉਹ ਸ਼ਾਇਦ ਮੇਲ ਸਮਝੀ ਜਾਂਦੇ ਆ ਜੀ ਸ਼ਾਇਦ, ਤੇ ਆਪਣੇ ਉਹ ਸਾਡੇ ਮਦਰ ਨੇ ਜੀ। ਤੇ ਸ਼ੈਲੀ ਬਾਈ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ, ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਜੁੜੇ ਹੋਏ, ਔਜਲਾ ਸਾਹਿਬ, ਇਸੇ ਤਰ੍ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਬਹੁਤ ਸਾਰੇ ਸੁਨੇਹੇ ਨੇ, ਤੇ ਉਹ ਲਿਖਦੇ ਨੇ ਕਿ ਸ਼ੈਲੀ ਵੀਰ ਜੀ, ਵਕੀਲਾਂ ਨੇ ਹੜਤਾਲ ਇਸ ਦੇ ਲਈ ਕੀਤੀ ਹੈ ਕਿਉਂਕਿ ਸਰਕਾਰ ਆਪਣੇ ਪੱਧਰ ਦੇ ਉੱਤੇ ਦੋਸ਼ੀ ਨੂੰ ਜਿਹੜਾ ਹੈ ਸਰਕਾਰੀ ਖਰਚ ਦੇ ਉੱਤੇ ਆਪਣੇ ਵੱਲੋਂ ਵਕੀਲ ਕਰਕੇ ਦੇਵੇਗੀ, ਤੇ 5-7 ਵਕੀਲ ਭਰਤੀ ਕਰ ਰਹੀ ਹੈ ਥੋੜੇ ਬਹੁਤੇ ਪੈਸਿਆਂ ਦੇ ਵਿੱਚ ਜੀ, ਤੇ ਵਕੀਲ ਸੋਚਦੇ ਅਸੀਂ ਅਦਾਲਤ ਦੇ ਵਿੱਚ ਕੀ ਕਰਨਾ ਹੈ, ਫਿਰ ਇਸੇ ਤਰ੍ਹਾਂ ਹੀ ਆਪੇ ਹੀ ਫੜਨਗੇ, ਆਪੇ ਹੀ ਛਡਾਉਣਗੇ ਜੀ, ਤੇ ਉਹ ਮਸਲਾ ਚੱਲ ਰਿਹਾ। ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ ਨੇ ਲਿਖਿਆ ਕਿ ਸੋਚਾਂ ਦੇ ਘੇਰੇ ਦੇ ਘੇਰੇ ਹੀ ਤਰੱਕੀ ਕਰਵਾਉਂਦੇ ਆ, ਤੇ ਘੇਰੇ ਹੀ ਘੇਰ ਘੇਰ ਕੇ ਕਹਿੰਦੇ ਰੱਖਦੇ ਨੇ। ਇਸੇ ਤਰ੍ਹਾਂ ਕਹਿੰਦੇ ਜੇ ਵਕੀਲ ਕੋਲ ਜਾਓਗੇ ਤਾਂ ਹੀ ਤਕਸੀਮ ਹੋਵੇਗੀ, ਜੇ ਵਕੀਲ ਨੂੰ ਪੈਸੇ ਦੇਣੇ ਹੀ ਨਹੀਂ ਤਾਂ ਤਕਸੀਮ ਕਿੱਥੋਂ ਹੋ ਜਾਊ ਜੀ, ਕਹਿੰਦੇ ਜੀ। ਹਾਂ ਇਸੇ ਤਰ੍ਹਾਂ ਆਪਣੇ ਜਲੂਰ ਸਿੰਘ ਬਾਈ ਜੀ ਜੁੜੇ ਆ, ਸਤਿ ਸ੍ਰੀ ਅਕਾਲ ਜਨਾਬ ਜੀ ਕਹਿੰਦੇ ਆ। ਹਰਜੀਤ ਸਰਾਂ ਸਾਹਿਬ ਜੁੜੇ ਹੋਏ ਨੇ, ਕਹਿੰਦੇ ਮੇਰੇ ਵੀਡੀਓ ਮੇਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਸ਼ਾਇਦ ਲਿਖਣਾ ਸੀ। ਤੇ ਜਲੂਰ ਸਿੰਘ ਜੀ ਕਹਿੰਦੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸਾਡੇ ਮਾਲਵੇ ਵਾਲਿਆਂ ਵੱਲੋਂ ਸਤਿ ਸ੍ਰੀ ਅਕਾਲ ਹੈ ਜੀ, ਤੇ ਸੱਜ ਦੇ ਸਲਾਮ ਤੇ ਰਾਮ ਰਾਮ ਭਾਈ ਜਾਣ ਕਹਿੰਦੇ ਜੀ। ਮਾਝਾ ਮਾਲਵਾ ਦੁਆਬਾ, ਮਾਝਾ ਮਾਲਵਾ ਦੁਆਬਾ ਇੱਕੋ ਹੀ ਹੈ ਜੀ, ਕੋਈ ਆਪਣੇ ਦੇ ਵਿੱਚ ਵਖਰੇਵਾਂ ਨਹੀਂ ਹੈ, ਬਾਕੀ ਕੁਝ ਲੋਕ ਸੋਚ ਲੈਂਦੇ ਇਹਨਾਂ ਚੀਜ਼ਾਂ ਨੂੰ। ਔਜਲਾ ਸਾਹਿਬ ਕਹਿੰਦੇ ਵਕੀਲ ਕੋਲ ਜਾ ਕੇ ਤਕਸੀਮ, ਉਹਦੇ ਕੋਲ ਜਾ ਕੇ ਤਾਂ ਤਰਮੀਮ ਹੋਊਗੀ ਕਹਿੰਦੇ ਜੀ, ਤਕਸੀਮ ਨਹੀਂ ਹੋਊਗੀ। ਸੁਰਿੰਦਰ ਕੌਰ ਮਾਲ ਜੀ ਲਿਖਦੇ ਆ ਕਮਾਲ ਹੀ ਹੋ ਰਹੀ ਹੈ ਜੀ ਕਹਿੰਦੇ। ਤੇ ਜੀਰਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਤੇ ਇਸੇ ਤਰ੍ਹਾਂ ਦੋਸਤੋ ਲੋ ਫਿਰ ਅੱਗੇ ਵੱਧਦੇ ਹਾਂ, ਬਹੁਤ ਸਾਰੇ ਸੁਨੇਹੇ ਨੇ, ਆਖਰ ਦੇ ਵਿੱਚ ਵੀ ਝਾਤ ਮਾਰਨ ਦੀ ਕੋਸ਼ਿਸ਼ ਰਹੇਗੀ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕੋਈ ਖ਼ਬਰਾਂ ਦੇ ਉੱਤੇ ਵਿਚਾਰ ਵਟਾਂਦਰਾ ਕਰਨਾ ਚਾਹੋਗੇ ਤਾਂ ਉਹਦੇ ਉੱਤੇ ਵੀ ਸਵਾਗਤ ਰਹੇਗਾ। ਪਹਿਲਾਂ ਆਪਾਂ ਖ਼ਬਰਾਂ ਦੀ ਜਿਹੜੀ ਹੈ ਸਾਂਝ ਪਾ ਲਈਏ ਤੇ ਅੱਜ ਦੀਆਂ ਜੋ ਖ਼ਬਰਾਂ ਕੀ ਕਹਿੰਦੀਆਂ ਨੇ। ਅੱਜ 16 ਜੁਲਾਈ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ, ਜਿਸਦੇ ਵਿੱਚ ਬਾਤ ਪਾਉਂਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ। ਵੱਜੀ ਹੈ ਜੀ ਘੰਟੀ ਖਤਰੇ ਦੀ, ਕਾਹਦੀ ਵੱਜੀ ਹੈ? ਬਿਜਲੀ ਮਹਿਕਮੇ ਦੀ ਵੱਜੀ ਹੈ ਅਸਲ ਦੇ ਵਿੱਚ ਘੰਟੀ ਜੀ, ਤੇ ਇੰਜੀਨੀਅਰ ਜਿਹੜੇ ਨੇ ਉਹਨਾਂ ਨੇ ਸੁਚੇਤ ਕੀਤਾ ਇਹਨਾਂ ਚੀਜ਼ਾਂ ਦੇ ਉੱਤੋਂ। ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਤੀ ਗੁੱਲ ਵੀ ਹੋ ਸਕਦੀ ਹੈ। ਸੁਖਬੀਰ ਬਾਦਲ ਤੇ ਸਿੱਟ ਦੇ ਜਿਹੜੇ ਨੇ ਵਿਚਕਾਰ ਜਿਹੜੀ ਵਾਰਤਾਲਾਪ ਹੋਏਗੀ ਸੋਮਵਾਰ ਨੂੰ, ਤੇ ਅੱਜ ਜਿਹੜੇ ਉਹਨਾਂ ਨੂੰ ਸਮਨ ਕੀਤੇ ਗਏ ਆ, ਜੇ ਉਹ ਕਹਿੰਦੇ ਪੇਸ਼ ਨਹੀਂ ਹੋਣਗੇ ਸਿੱਟ ਦੇ ਅੱਗੇ ਤਾਂ ਫਿਰ ਜਿਹੜੀ ਆ ਉਹ ਆਪਣੀ ਕਾਰਵਾਈ ਕਰਨਗੇ। ਪਰ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਬਿਆਨ ਆ ਗਿਆ, ਉਹਨੂੰ ਅੱਗੇ ਜਾ ਕੇ ਆਪਾਂ ਖੰਗੋਲਦੇ ਹਾਂ। ਇਸੇ ਤਰ੍ਹਾਂ ਜਿਹੜਾ ਆਪਣਾ ਰਸ਼ੀਦ ਇੰਜੀਨੀਅਰ ਨੂੰ, ਇੰਜੀਨੀਅਰ ਰਸ਼ੀਦ ਨੂੰ ਜਿਹੜੀ ਹੈ ਪੈਰੋਲ ਮਿਲੀ ਹੈ, ਜੇਲ੍ਹ ਦੇ ਅੰਦਰ ਬੰਦ ਨੇ ਉਹ ਵੀ, ਤੇ ਮੌਨਸੂਨ ਸੈਸ਼ਨ ਜਿਹੜਾ ਕੇਂਦਰ ਦਾ ਸ਼ੁਰੂ ਹੋ ਰਿਹਾ ਉਹਦੇ ਵਿੱਚ ਜਿਹੜਾ ਉਹ ਆਪਣੀ ਸ਼ਮੂਲੀਅਤ ਕਰਨਗੇ ਪੁਲਿਸ ਦੇ ਨਾਲ ਜਿਹੜਾ। ਤੇ ਇਸੇ ਤਰ੍ਹਾਂ ਹੁਣ ਸਵਾਲ ਇਹ ਵੀ ਪੈਦਾ ਹੋ ਜਾਂਦਾ ਕਿ ਮਿਲੂਗੀ ਅੰਮ੍ਰਿਤਪਾਲ ਹੁਣਾਂ ਨੂੰ ਵੀ ਪੈਰੋਲ, ਕਿਉਂਕਿ ਸੰਸਦ ਦਾ ਆਪਣਾ ਮੌਨਸੂਨ ਸੈਸ਼ਨ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਸ਼ੁਰੂ ਹੋਣਾ ਹੈ ਤੇ ਉਹ ਬਾਰ ਬਾਰ ਸਮੇਂ ਸਮੇਂ ਦੇ ਉੱਤੇ ਪੈਰੋਲ ਮੰਗਦੇ ਵੀ ਹੈ ਤੇ ਨਾਲ ਕੇਂਦਰ ਦੇ ਵਿੱਚ ਵੀ ਮੌਨਸੂਨ ਸੈਸ਼ਨ ਜਿਹੜਾ ਸ਼ੁਰੂ ਹੋਣਾ ਹੈ ਪਰ ਉਹਨਾਂ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ। ਹੋ ਸਕਦਾ ਕਿ ਇਹ ਵੀ ਮੁੱਦੇ ਜਿਹੜੇ ਅੱਗੇ ਜਾ ਕੇ ਗਰਮਾਉਣਗੇ। US ਦੇ ਜਿਹੜਾ ਸਮਝੌਤਿਆਂ ਦੀ ਗੱਲ ਹੋਈ ਹੈ ਉਹਦੇ ਵਿੱਚ ਈਰਾਨ ਨੇ ਜਿਹੜਾ ਕੋਰੀ ਨਾ ਕਰ ਦਿੱਤੀ ਹੈ, ਕਹਿੰਦੇ ਕੋਈ ਸਮਝੌਤਾ ਨਹੀਂ, ਤੁਹਾਡੀ ਕਹਿਣੀ ਤੇ ਕਰਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਕਹਿੰਦੇ ਤੁਸੀਂ ਕੁਝ ਹੋ ਤੇ ਕਰਦੇ ਕੁਝ ਹੋ, ਤੇ ਜੋ ਟੈਰਿਫ ਵਗੈਰਾ ਹੋਰ ਸਾਰਾ ਸਿਲਸਿਲਾ ਉਹਦੇ ਵਿੱਚ ਕਾਬੂ ਪਾਉਣ ਦੇ ਉੱਤੇ ਲੱਗੇ ਹੋਏ ਆ। ਤੇ ਲੋ ਫਿਰ ਗੱਲ ਸ਼ੁਰੂ ਕਰਦੇ ਹਾਂ ਫੀਫਾ ਵਰਲਡ ਕੱਪ ਤੋਂ। ਅਰਜਨਟਾਈਨਾ ਨੇ ਇੰਗਲੈਂਡ ਨੂੰ 2-1 ਦੇ ਨਾਲ ਹਰਾ ਕੇ ਫਾਈਨਲ ਦੇ ਵਿੱਚ ਪ੍ਰਵੇਸ਼ ਕਰ ਲਿਆ ਕੱਲ ਰਾਤੀ, ਤੇ ਹੁਣ ਸਪੇਨ ਬਨਾਮ ਅਰਜਨਟਾਈਨਾ ਫਾਈਨਲ ਮੈਚ ਖੇਡਿਆ ਜਾਵੇਗਾ ਐਤਵਾਰ ਨੂੰ, ਤੇ ਇਸੇ ਦੇ ਨਾਲ ਹੀ ਜਿਹੜਾ ਤੀਸਰੇ ਨੰਬਰ ਦੇ ਉੱਤੇ ਟੀਮ ਨੂੰ ਜਿਹੜਾ ਨਿਰਧਾਰਿਤ ਕਰਨਾ ਹੈ ਉਹਦੇ ਵਿੱਚ ਫਰਾਂਸ ਬਨਾਮ ਜਿਹੜਾ ਇੰਗਲੈਂਡ ਦਾ ਮੈਚ ਹੋਣਾ ਹੈ ਉਹਦੇ ਵਿੱਚੋਂ ਦੇਖਾਂਗੇ ਹੁਣ ਤੀਜੇ ਨੰਬਰ ਦੀ ਟੀਮ ਜਿਹੜੀ ਕਿਹੜੀ ਰਹਿੰਦੀ ਹੈ। ਬਿਜਲੀ ਬੋਰਡ ਦੀ ਗੱਲ ਕਰੀਏ ਤੇ ਬਿਜਲੀ ਬੋਰਡ ਨੇ ਖਤਰੇ ਦੀ ਘੰਟੀ ਵਜਾ ਦਿੱਤੀ ਹੈ, ਪਰ ਮਹਿੰਦਰ ਮਾਸਟਰ ਵਾਲਾ ਆਪਣੀ ਫੋਕੀ ਟੋਰ ਦੇ ਵਿੱਚ ਕਹਿੰਦੇ ਬਿਜ਼ੀ ਹੈ। ਜਦੋਂ ਆਪਣੇ ਹੀ ਇੰਜੀਨੀਅਰ ਖਤਰੇ ਦੀ ਘੰਟੀ ਵਜਾ ਦੇਣ ਤਾਂ ਸਮਝ ਲਓ ਕਿ ਸਰਕਾਰ ਦੇ ਦਾਅਵੇ ਨਹੀਂ, ਸਿਸਟਮ ਫੇਲ ਹੋ ਰਿਹਾ। ਬਿਜਲੀ ਨਿਗਮ ਦੇ ਇੰਜੀਨੀਅਰਾਂ ਦੀ ਜਿਹੜੀ ਹੈ ਐਸੋਸੀਏਸ਼ਨ PSEBEA ਨੇ ਜਿਹੜਾ CMD ਨੂੰ ਇੱਕ ਪੱਤਰ ਲਿਖਿਆ ਤੇ ਸਾਫ਼ ਕਰ ਦਿੱਤਾ, ਸਾਫ਼ ਕਿਹਾ ਕਿ ਸਟਾਫ ਦੀ ਭਾਰੀ ਕਮੀ, ਜ਼ਰੂਰੀ ਸਮੱਗਰੀ ਦੀ ਘਾਟ, ਫੇਲ SBS ਬਿਲਿੰਗ ਸਿਸਟਮ, IT ਅਤੇ ERP ਦੀਆਂ ਖਾਮੀਆਂ, 1912 ਕਾਲ ਸੈਂਟਰ ਦੇ ਵਿੱਚ ਸਟਾਫ਼ ਦੀ ਕਮੀ, ਲੰਬਤ ਤਰੱਕੀਆਂ ਤੇ ਵੱਧਦੇ ਕੰਮ ਦੇ ਬੋਝ ਦੇ ਕਾਰਨ ਪੰਜਾਬ ਦੀ ਬਿਜਲੀ ਪ੍ਰਣਾਲੀ ਗੰਭੀਰ ਦਬਾਅ ਦੇ ਹੇਠ ਹੈ, ਜਿਸਦੇ ਨਾਲ ਸਿਸਟਮ ਕਦੇ ਵੀ ਜਿਹੜਾ ਡਗਮਗਾ ਸਕਦਾ ਹੈ। ਇਹ ਜਿਹੜਾ ਵਿਰੋਧੀ ਧਿਰ ਨਹੀਂ ਕਹਿ ਰਹੀ ਹੈ, ਸਗੋਂ ਬਿਜਲੀ ਵਿਭਾਗ ਦੇ ਆਪਣੇ ਇੰਜੀਨੀਅਰ ਸਰਕਾਰ ਨੂੰ ਲਿਖਤੀ ਚੇਤਾਵਨੀ ਦੇ ਰਹੇ ਨੇ। ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ ਕਿ ਜਦੋਂ ਆਪਣੇ ਹੀ ਮਾਹਰ ਕਹਿ ਰਹੇ ਹੋਣ ਤਾਂ ਬਿਜਲੀ ਪ੍ਰਣਾਲੀ ਖਤਰੇ ਦੇ ਵਿੱਚ ਹੈ ਤਾਂ ਸਰਕਾਰ ਸੁਧਾਰ ਕਰਨ ਦੀ ਬਜਾਏ ਚੁੱਪ ਕਿਉਂ ਹੈ? ਕਿ ਕਿਸੇ ਵੱਡੇ ਸੰਕਟ ਤੋਂ ਬਾਅਦ ਹੀ ਨੀਂਦ ਖੁੱਲੇਗੀ? ਪੰਜਾਬ ਨੂੰ ਪ੍ਰਚਾਰ ਨਹੀਂ, ਮਜ਼ਬੂਤ ਬਿਜਲੀ ਪ੍ਰਣਾਲੀ ਚਾਹੀਦੀ ਹੈ। ਜੇਕਰ ਪੰਜਾਬ ਇੱਕਦਮ ਹਨੇਰੇ ਦੇ ਵਿੱਚ ਚਲਿਆ ਗਿਆ ਤਾਂ ਇਸਦਾ ਜ਼ਿੰਮੇਵਾਰ ਫਿਰ ਕੌਣ ਹੋਵੇਗਾ? ਇਹ ਸਵਾਲ ਜਿਹੜੇ ਨੇ ਉਹਨਾਂ ਨੇ ਖੜੇ ਕੀਤੇ ਹੈ। ਦੂਸਰੇ ਪਾਸੇ ਅਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਮਾਰ ਸੱਟਿਆ ਸਾਬਕਾ ਸਰਪੰਚ। ਜਗਰਾਉਂ ਨੇੜਲੇ ਪਿੰਡ ਦੀ ਖ਼ਬਰ ਹੈ ਪੱਬੀਆਂ ਦੀ। ਪੱਬੀਆਂ ਦੇ ਸਾਬਕਾ ਸਰਪੰਚ ਤੇ ਕਿਸਾਨ ਆਗੂ ਜਗਦੀਸ਼ ਸਿੰਘ 80 ਸਾਲਾਂ ਨੂੰ ਬੀਤੀ ਦੇਰ ਰਾਤ ਅਵਾਰਾ ਕੁੱਤਿਆਂ ਵੱਲੋਂ ਬੇਰਹਿਮੀ ਦੇ ਨਾਲ ਨੋਚ ਨੋਚ ਕੇ ਮਾਰ ਦਿੱਤਾ ਤੇ ਜਾਨ ਦੇ ਬੇਹੱਦ ਦੁਖਦਾਈ ਸਮਾਚਾਰ ਪ੍ਰਾਪਤ ਹੋਏ ਨੇ। ਇਸ ਖੌਫਨਾਕ ਘਟਨਾ ਦੇ ਕਾਰਨ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲੀ। ਜਾਣਕਾਰੀ ਦੇ ਮੁਤਾਬਕ ਬਜ਼ੁਰਗ ਜਿਹੜੇ ਨੇ ਕਿਸਾਨ ਆਗੂ ਜਗਦੀਸ਼ ਸਿੰਘ ਰੋਜ਼ਾਨਾ ਦੀ ਤਰ੍ਹਾਂ ਹੀ ਆਪਣੇ ਖੇਤ ਦੇ ਵਿਚ ਬਣੀ ਮੋਟਰ ਦੇ ਉੱਤੇ ਸੁੱਤੇ ਹੋਏ ਸਨ। ਦੇਰ ਰਾਤ ਅਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਉਨ੍ਹਾਂ ਦੇ ਉੱਤੇ ਅਚਾਨਕ ਹਮਲਾ ਕੀਤਾ। ਇਸ ਦਰਦਨਾਕ ਘਟਨਾ ਦਾ ਪਿੰਡ ਵਾਸੀਆਂ ਨੂੰ ਅੱਜ ਸਵੇਰੇ ਉਸ ਸਮੇਂ ਪਤਾ ਲੱਗਿਆ ਜਦੋਂ ਉਹ ਖੇਤਾਂ ਵੱਲ ਨੂੰ ਗਏ। ਕੁੱਤਿਆਂ ਨੇ ਸਾਬਕਾ ਸਰਪੰਚ ਤੇ ਇੰਨਾ ਵਹਿਸ਼ੀਆਨਾ ਹਮਲਾ ਕੀਤਾ ਹੈ ਕਿ ਉਨ੍ਹਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਤੇ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਪਿੰਡ ਦੇ ਲੋਕਾਂ ਨੇ ਵਾਸੀਆਂ ਦੇ ਰੋਂਗਟੇ ਵੀ ਖੜੇ ਹੋਏ। ਮ੍ਰਿਤਕ ਦੀਆਂ ਦੋਵੇਂ ਲੱਤਾਂ ਦਾ ਮਾਸ ਬੁਰੀ ਤਰ੍ਹਾਂ ਨੋਚਿਆ ਹੋਇਆ ਸੀ ਤੇ ਇੱਕ ਬਾਂਹ ਵੀ ਜਿਹੜੀ ਸਰੀਰ ਦੇ ਨਾਲੋਂ ਗਾਇਬ ਹੋਈ ਪਈ ਸੀ। ਇਸੇ ਤਰ੍ਹਾਂ ਬਹਿਬਲ ਕਲਾ ਕਾਂਡ, ਕੋਟਕਪੂਰਾ ਗੋਲੀ ਕਾਂਡ, SIT ਦੇ ਵੱਲੋਂ ਸੁਖਬੀਰ ਸਿੰਘ ਬਾਦਲ ਤਲਬ ਕੀਤੇ ਅਤੇ ਸੋਮਵਾਰ ਨੂੰ ਪੇਸ਼ ਹੋਣ ਦੇ ਹੁਕਮ ਦੇ ਦਿੱਤੇ ਹੈ। ਸਾਲ 2015 ਦੇ ਬਹਿਬਲ ਕਲਾ ਅਤੇ ਕੋਟਕਪੂਰਾ ਬੇਅਦਬੀ ਮਾਮਲਿਆਂ ਦੇ ਨਾਲ ਸੰਬੰਧਿਤ ਗੋਲੀ ਕਾਂਡਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਸਿੱਟ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਨ੍ਹਾਂ ਨੂੰ ਤਲਬ ਕੀਤਾ ਹੈ। ਜਾਂਚ ਅਧਿਕਾਰੀਆਂ ਨੇ ਅਕਾਲੀ ਦਲ ਦੇ ਪ੍ਰਧਾਨ ਆਗਾਮੀ ਸੋਮਵਾਰ ਨੂੰ ਪੁੱਛਗਿੱਛ ਦੇ ਲਈ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਨੇ। ਪੁਲਿਸ ਦੀ ਇਸ ਕਾਰਵਾਈ ਦੇ ਨਾਲ ਸੂਬੇ ਦੀ ਸਿਆਸਤ ਦੇ ਵਿਚ ਇਕ ਵਾਰ ਫਿਰ ਗਰਮਾਟ ਫੈਲੀ ਹੈ ਪਰ ਕੁਝ ਹੋਣਾ ਨਜ਼ਰ ਨਹੀਂ ਆਉਂਦਾ। ਵਿਜੇ ਸ਼ਾਂਪਲਾ ਹੁਣਾਂ ਦੇ ਬਿਆਨ ਤੋਂ ਬਾਅਦ ਲਿਆ ਗਿਆ ਫੈਸਲਾ ਦੱਸਿਆ ਜਾ ਰਿਹਾ। ਮਿਲੀ ਜਾਣਕਾਰੀ ਅਨੁਸਾਰ ਜਾਂਚ ਦੇ ਵਿਚ ਇਹ ਵੀ ਨਵਾਂ ਮੋੜ ਭਾਜਪਾ ਆਗੂ ਵਿਜੇ ਸਾਂਪਲਾ ਦੇ ਵੱਲੋਂ SIT ਸਿੱਟ ਦੇ ਸਾਹਮਣੇ ਦਰਜ ਕਰਵਾਏ ਗਏ ਬਿਆਨ ਤੋਂ ਬਾਅਦ ਲਿਆ ਗਿਆ ਦੱਸਿਆ ਜਾ ਰਿਹਾ ਆਇਆ ਹੈ। ਇਸੇ ਸਾਂਪਲਾ ਨੇ ਜਾਂਚ ਟੀਮ ਦੇ ਕੋਲ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਹੈ ਕਿ ਉਨ੍ਹਾਂ ਨੇ ਬੇਅਦਬੀ ਦੀਆਂ ਘਟਨਾਵਾਂ ਦੇ ਸੰਬੰਧ ਦੇ ਵਿਚ ਸੁਖਬੀਰ ਸਿੰਘ ਬਾਦਲ ਦੇ ਨਾਲ ਪੰਜਾਬ ਦੇ ਰਾਜਪਾਲ ਨੂੰ ਸੌਂਪੇ ਗਏ ਮੰਗ ਪੱਤਰ ਦੇ ਉੱਤੇ ਜਿਹੜਾ ਦਸਤਖਤ ਕੀਤੇ ਸਨ। ਸਾਂਪਲਾ ਦੇ ਇਸ ਖੁਲਾਸੇ ਤੋਂ ਬਾਅਦ SIT ਨੇ ਉਸ ਮੰਗ ਪੱਤਰ ਦੇ ਨਾਲ ਜੁੜੇ ਹਾਲਾਤਾਂ ਅਤੇ ਤੱਥਾਂ ਨੂੰ ਸਪਸ਼ਟ ਕਰਨ ਦੇ ਲਈ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਦੁਬਾਰਾ ਸੱਦਣ ਦਾ ਫੈਸਲਾ ਲਿਆ। ਪਿਛਲੇ ਹਫ਼ਤੇ ਹੋਈ ਪੁੱਛਗਿੱਛ ਤੋਂ ਬਾਅਦ ਵਿਜੇ ਸਾਂਪਲਾ ਨੇ ਮੀਡੀਆ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਪੁਲਿਸ ਨੂੰ ਮੈਮੋਰੰਡਮ ਦੀ ਅਸਲ ਕਾਪੀ ਦਿਖਾਉਣ ਲਈ ਕਿਹਾ ਹੈ ਤਾਂ ਜੋ ਉਹ ਆਪਣੇ ਦਸਤਖਤਾਂ ਦੀ ਜਿਹੜੀ ਪੁਸ਼ਟੀ ਜਾਂ ਇਨਕਾਰ ਕਰ ਸਕਣ। ਅਕਤੂਬਰ 2015 ਦੇ ਘਟਨਾਕ੍ਰਮ ਦੀ ਕੜੀ ਜੋੜ ਰਹੀ ਹੈ ਸਿੱਟ ਜਾਂਚ ਇਹਦੇ ਵਿਚ ਤੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ SIT ਅਕਤੂਬਰ 2015 ਦੇ ਵਿਚ ਪ੍ਰਦਰਸ਼ਨਕਾਰੀਆਂ ਤੇ ਹੋਈ ਪੁਲਿਸ ਕਾਰਵਾਈ ਤੋਂ ਠੀਕ ਪਹਿਲਾਂ ਦੇ ਘਟਨਾਕ੍ਰਮ ਦੀ ਬਾਰੀਕੀ ਦੇ ਨਾਲ ਜਿਹੜੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸਾਬਕਾ ਵਿਧਾਇਕ ਜਿਹੜੇ ਨੇ ਮਨਤਾਰ ਸਿੰਘ ਬਰਾੜ ਹੁਣਾਂ ਨੇ ਜਿਹੜਾ SIT ਨੂੰ ਦੱਸਿਆ ਸੀ ਕਿ ਪ੍ਰਦਰਸ਼ਨਕਾਰੀਆਂ ਦੇ ਖਿਲਾਫ਼ ਕਾਰਵਾਈ ਜਿਹੜੀ ਹੈ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਤਤਕਾਲੀ ਮੁੱਖ ਮੰਤਰੀ, ਗ੍ਰਹਿ ਮੰਤਰੀ ਤੇ DGP ਨਾਲ ਗੱਲਬਾਤ ਹੋਈ ਸੀ। ਇਸ ਜਾਂਚ ਦੇ ਵਿਚ ਜਿਹੜਾ ਇਕ ਹੋਰ ਅਹਿਮ ਜਿਹੜੀ ਕੜੀ ਤੇ ਉਸੇ ਵੇਲੇ ਜੁੜੀ ਹੈ ਜਦੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ OSD ਨੇ SIT ਦੇ ਕੋਲ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੇ ਹੁਕਮ ਰਾਤ ਦੇ ਸਮੇਂ ਹੀ ਦਿੱਤੇ ਗਏ ਸਨ। ਜਾਂਚਕਰਤਾਵਾਂ ਦੇ ਲਈ ਇਹ ਵੇਰਵਾ ਬੇਹੱਦ ਅਹਿਮ ਮੰਨਿਆ ਜਾ ਰਿਹਾ ਕਿਉਂਕਿ ਇਸ ਦੇ ਨਾਲ ਹੀ ਇਹ ਪਤਾ ਲਗਾਉਣ ਦੇ ਵਿਚ ਮਦਦ ਮਿਲੇਗੀ ਕਿ ਅਸਲ ਦੇ ਵਿਚ ਤਾਕਤ ਦੀ ਵਰਤੋਂ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ ਸੀ ਤੇ ਇਹ ਫੈਸਲਾ ਕਦੋਂ ਲਿਆ ਗਿਆ ਸੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਿਆਨ ਸਾਹਮਣੇ ਆਇਆ ਕਿ ਜਿਸ ਦੇ ਵਿਚ ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਬੇਅਦਬੀ ਦੇ ਮਾਮਲਿਆਂ ਦੇ ਉੱਤੇ ਸਿਆਸਤ ਕੀਤੀ ਜਾ ਰਹੀ ਹੈ ਤੇ ਹੁਣ ਚੋਣਾਂ ਨੇੜੇ ਆਉਂਦਿਆਂ ਹੀ ਦੇਖ ਕੇ ਸਰਕਾਰ ਨੇ ਫਿਰ ਡਰਾਮਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ 4 ਮਹੀਨੇ ਰਹਿ ਗਏ ਨੇ ਤੇ ਅਸਲੀ ਦੋਸ਼ੀਆਂ ਨੂੰ ਅਸੀਂ ਹੀ ਫੜਾਂਗੇ ਤੇ ਅੰਦਰ ਕਰਾਂਗੇ। ਮੈਂ ਪਹਿਲਾਂ ਹੀ ਹਰ ਜਾਂਚ ਦੇ ਵਿਚ ਸ਼ਾਮਲ ਹੋਇਆ ਤੇ ਹੁਣ ਵੀ ਜਿੱਥੇ ਬੁਲਾਇਆ ਜਾਵੇਗਾ ਉੱਥੇ ਮੈਂ ਜਾਵਾਂਗਾ। ਦੂਸਰੇ ਪਾਸੇ ਪੰਜਾਬ ਕਾਂਗਰਸ ਦਾ ਜਿਹੜਾ ਵਿਵਾਦ ਹੈ, ਪੰਜਾਬ ਕਾਂਗਰਸ ਦੇ ਵਿਚ ਵੱਧ ਰਹੀ ਗੁੱਟਬਾਜ਼ੀ ਵਿਚਾਲੇ ਰਾਹੁਲ ਗਾਂਧੀ ਨੇ ਚੰਨੀ ਧੜੇ ਦੀ ਬੈਠਕ ਤੋਂ ਦੂਰੀ ਬਣਾ ਲਈ ਹੈ। ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਹਟਾਉਣ ਦੇ ਪੱਖ ਦੇ ਵਿਚ ਨਹੀਂ ਹੈ ਹਾਈਕਮਾਂਡ। ਪੰਜਾਬ ਕਾਂਗਰਸ ਦੇ ਵਿਚ ਵੱਧ ਰਹੀ ਗੁੱਟਬਾਜ਼ੀ ਦੇ ਦਰਮਿਆਨ ਕਾਂਗਰਸ ਆਗੂ ਤੇ ਲੋਕ ਸਭਾ ਦੇ ਵਿਚ ਵਿਰੋਧੀ ਧਿਰ ਦੇ ਨੇਤਾ LOP ਜਿਹੜੇ ਨੇ ਤੇ ਰਾਹੁਲ ਗਾਂਧੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਤੋਂ ਸੰਕੋਚ ਕਰ ਰਹੇ ਨੇ। ਚੰਨੀ ਦੇ ਵੱਲੋਂ ਮੁਲਾਕਾਤ ਲਈ ਮੰਗੇ ਗਏ ਸਮੇਂ ਨੂੰ ਅਜੇ ਤੱਕ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਤੇ ਇਹ ਘਟਨਾਕ੍ਰਮ ਉਸ ਵੇਲੇ ਸਾਹਮਣੇ ਆਇਆ। ਵੈਸੇ ਉਹ ਦਿੱਲੀ ਪਹੁੰਚੇ ਹੋਏ ਨੇ। ਚੰਨੀ ਅਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਵੀਰਵਾਰ ਦੁਪਹਿਰ ਨੂੰ ਦਿੱਲੀ ਵਿਚ ਜਿਹੜਾ AICC ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਦੇ ਨਾਲ ਇੱਕ ਅਹਿਮ ਬੈਠਕ ਵੀ ਕੀਤੀ ਹੈ। ਇਹ ਬੈਠਕ ਪੰਜਾਬ ਇਕਾਈ ਦੇ ਵਿਚ ਚੱਲ ਰਹੀ ਖਾਨਾ ਜੰਗੀ ਨੂੰ ਸੁਲਝਾਉਣ ਦੇ ਲਈ ਪਾਰਟੀ ਲੀਡਰਸ਼ਿਪ ਦੇ ਵੱਲੋਂ ਕੀਤੀ ਜਾਣ ਵਾਲੀ ਅਗਲੇ ਦੌਰ ਦੀ ਚਰਚਾ ਤੋਂ ਪਹਿਲਾਂ ਹੋਈ ਹੈ। ਲਗਾਤਾਰ ਚੱਲ ਰਹੀ ਬਗਾਵਤ ਦੇ ਬਾਵਜੂਦ ਕਾਂਗਰਸ ਹਾਈਕਮਾਂਡ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲਣ ਦੇ ਪੱਖ ਦੇ ਵਿਚ ਨੇ। ਪੱਖ ਦੇ ਵਿਚ ਨਹੀਂ ਨੇ ਤੇ ਜਿਸ ਤੋਂ ਇਹ ਸੰਕੇਤ ਮਿਲਦਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌਜੂਦਾ ਲੀਡਰਸ਼ਿਪ ਹੀ ਕੰਮ ਜਿਹੜਾ ਜਾਰੀ ਰੱਖੇਗੀ। ਬਾਅਦ ਦੇ ਵਿਚ ਦਿਨ ਵੇਲੇ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਦੀ ਪ੍ਰਧਾਨਗੀ ਹੇਠ ਪਾਰਟੀ ਹੈੱਡਕੁਆਟਰ ਇੰਦਰਾ ਭਵਨ ਵਿਖੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਇਕ ਬੈਠਕ ਹੋਈ ਹੈ। ਇਸ ਬੈਠਕ ਦੇ ਵਿਚ ਚੰਨੀ ਰੰਧਾਵਾ, ਰਾਣਾ ਗੁਰਜੀਤ ਸਿੰਘ ਤੇ ਪ੍ਰਗਟ ਸਿੰਘ ਸਮੇਤ ਹੋਰ ਆਗੂ ਸ਼ਾਮਲ ਹੋਏ ਨੇ। ਚੰਨੀ ਨੇ ਵੇਣੁਗੋਪਾਲ ਨੂੰ ਜਿਹੜਾ ਕਿਹਾ ਕਿ ਵੜਿੰਗ ਪਾਰਟੀ ਨੂੰ ਇਕਜੁੱਟ ਰੱਖਣ ਦੇ ਵਿਚ ਅਸਫਲ ਰਹੇ ਨੇ ਤੇ ਚੇਤਾਵਨੀ ਦਿੱਤੀ ਹੈ ਕਿ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਨੂੰ ਜਿਹੜਾ ਸੂਬਾ ਇਕਾਈ ਦੇ ਪ੍ਰਧਾਨ ਦੇ ਵਜੋਂ ਬਰਕਰਾਰ ਰੱਖਣ ਦੇ ਨਾਲ ਸਥਿਤੀ ਹੋਰ ਵੀ ਵਿਗੜ ਸਕਦੀ ਹੈ ਤੇ ਵਿਗੜੀ ਹੈ। ਤੇ ਹਾਲਾਂਕਿ ਜਿਹੜਾ ਸੂਬਾ ਲੀਡਰਸ਼ਿਪ ਦੇ ਵਿਚ ਕੋਈ ਬਦਲਾਅ ਨਹੀਂ ਹੋਵੇਗਾ ਤੇ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ, ਜਦਕਿ ਚੰਨੀ ਧੜੇ ਦੀ ਵੇਣੁਗੋਪਾਲ ਦੇ ਨਾਲ ਚਰਚਾ ਜਾਰੀ ਹੈ। ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮਲਿਕ ਅਰਜੁਨ ਜਿਹੜੇ ਖੜਗੇ ਹੋਣਾ ਨੇ ਅਤੇ ਪੰਜਾਬ ਦੇ AICC ਇੰਚਾਰਜ ਭੁਪੇਸ਼ ਬਘੇਲ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਦਬਾਅ ਦੇ ਹੇਠ ਸੂਬਾ ਪ੍ਰਧਾਨ ਨੂੰ ਬਦਲਣ ਦੇ ਨਾਲ ਗਲਤ ਸਿਆਸੀ ਸੰਦੇਸ਼ ਜਿਹੜਾ ਜਾਵੇਗਾ। ਇੰਜੀਨੀਅਰ ਰਜੀਤ ਰਸ਼ੀਦ ਜਿਹੜੇ ਨੇ ਪੈਰੋਲ ਦੇ ਉੱਤੇ ਆਏ ਨੇ। ਜੇਲ੍ਹ ਦੇ ਵਿਚ ਨਜ਼ਰਬੰਦ ਇੰਜੀਨੀਅਰ ਰਸ਼ੀਦ ਨੂੰ ਸੰਸਦ ਦੇ ਮੌਨਸੂਨ ਸੈਸ਼ਨ ਦੇ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਮਿਲ ਗਈ ਹੈ। ਦਿੱਲੀ ਦੀ ਇਕ ਅਦਾਲਤ ਨੇ ਜੇਲ੍ਹ ਦੇ ਵਿਚ ਨਜ਼ਰਬੰਦ ਲੋਕ ਸਭਾ ਮੈਂਬਰ ਇੰਜੀਨੀਅਰ ਰਸ਼ੀਦ ਨੂੰ ਪੁਲਿਸ ਹਿਰਾਸਤ ਦੇ ਵਿਚ ਸੰਸਦ ਦੇ ਪੂਰੇ ਮੌਨਸੂਨ ਇਜਲਾਸ ਦੇ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ। NIA ਦੇ ਜਿਹੜੇ ਵਿਸ਼ੇਸ਼ ਜੱਜ ਪ੍ਰਸ਼ਾਂਤ ਸ਼ਰਮਾ ਨੇ ਰਸ਼ੀਦ ਦੇ ਵੱਲੋਂ ਦਾਇਰ ਉਸ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਇਹ ਫੈਸਲਾ ਸੁਣਾਇਆ, ਜਿਸ ਦੇ ਵਿਚ ਉਨ੍ਹਾਂ ਨੇ 20 ਜੁਲਾਈ ਤੋਂ 13 ਅਗਸਤ ਤੱਕ ਚੱਲਣ ਵਾਲੇ ਸੰਸਦ ਦੇ ਆਗਾਮੀ ਸੈਸ਼ਨ ਦੇ ਵਿਚ ਹਿੱਸਾ ਲੈਣ ਦੇ ਲਈ ਹਿਰਾਸਤੀ ਪੈਰੋਲ ਦੀ ਮੰਗ ਕੀਤੀ ਸੀ। ਅਦਾਲਤ ਨੇ ਇਸ ਮੰਗ ਨੂੰ ਪ੍ਰਵਾਨ ਕਰ ਲਿਆ ਤੇ ਹਿਰਾਸਤੀ ਪੈਰੋਲ ਦਾ ਮਤਲਬ ਇਹ ਹੈ ਕਿ ਕੈਦੀ ਨੂੰ ਹਥਿਆਰਬੰਦ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਦੇ ਹੇਠ ਉਸਦੇ ਜਿਹੜੇ ਨੇ ਨਿਰਧਾਰਿਤ ਸਥਾਨ ਦੇ ਉੱਤੇ ਲਿਜਾਇਆ ਜਾਵੇਗਾ ਤੇ ਅਦਾਲਤ ਨੇ ਇਸ ਮਾਮਲੇ ਦੀ ਸਾਰੀ ਸੁਣਵਾਈ ਬੰਦ ਕਮਰੇ ਦੇ ਵਿਚ ਕੀਤੀ ਹੈ। ਇੰਜੀਨੀਅਰ ਰਸ਼ੀਦ ਨੂੰ ਜੰਮੂ ਕਸ਼ਮੀਰ ਦੇ ਵਿਚ ਵੱਖਵਾਦੀਆਂ ਤੇ ਅੱਤਵਾਦੀ ਸਮੂਹਾਂ ਨੂੰ ਫੰਡ ਮੁਹੱਈਆ ਕਰਵਾਉਣ ਦੇ ਕਥਿਤ ਦੋਸ਼ਾਂ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਸਾਲ 2017 ਦੇ ਇਸ ਟੈਰਰ ਫੰਡਿੰਗ ਮਾਮਲੇ ਦੇ ਵਿਚ ਕੌਮੀ ਜਾਂਚ ਏਜੰਸੀ NIA ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਉਹ ਸਾਲ 2019 ਤੋਂ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿਚ ਬੰਦ ਨੇ। ਅਕਤੂਬਰ 2019 ਦੇ ਵਿਚ ਦਾਇਰ ਕੀਤੀ ਗਈ ਚਾਰਜਸ਼ੀਟ ਦੇ ਵਿਚ ਨਾਮਜ਼ਦ ਹੋਣ ਤੋਂ ਬਾਅਦ ਇਕ ਵਿਸ਼ੇਸ਼ NIA ਅਦਾਲਤ ਨੇ ਮਾਰਚ 2022 ਦੇ ਵਿਚ ਰਸ਼ੀਦ ਅਤੇ ਹੋਰਾਂ ਖਿਲਾਫ਼ ਕਈ ਗੰਭੀਰ ਧਾਰਾਵਾਂ ਦੇ ਤਹਿਤ ਦੋਸ਼ ਤੈਅ ਕੀਤਾ ਸਨ। ਇਨ੍ਹਾਂ ਵਿਚ ਭਾਰਤੀ ਦੰਡਾਵਲੀ ਦੀ ਧਾਰਾ 120B, ਅਪਰਾਧਿਕ ਸਾਜਿਸ਼, ਧਾਰਾ 121 ਸਰਕਾਰ ਵਿਰੁੱਧ ਜੰਗ ਛੇੜਨਾ ਅਤੇ ਧਾਰਾ 124A ਦੇਸ਼ ਧਰੋਹ ਸ਼ਾਮਲ ਨੇ। ਇਸ ਤੋਂ ਇਲਾਵਾ ਉਨ੍ਹਾਂ ਨੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਭਾਵ UAPA ਦੇ ਤਹਿਤ ਵੀ ਅੱਤਵਾਦੀ ਕਾਰਵਾਈਆਂ ਤੇ ਅੱਤਵਾਦ ਨੂੰ ਫੰਡ ਦੇਣ ਦੇ ਨਾਲ ਸੰਬੰਧਿਤ ਅਪਰਾਧਾਂ ਦੇ ਦੋਸ਼ ਵੀ ਲਗਾਏ ਗਏ ਨੇ ਪਰ ਪੈਰੋਲ ਦਿੱਤੀ ਗਈ ਹੈ ਮੌਨਸੂਨ ਸੈਸ਼ਨ ਦੇ ਲਈ। ਤੇ ਮਸਲਾ ਇੱਥੇ ਹੁਣ ਉੱਠੇਗਾ ਕਿ ਭਾਈ ਅੰਮ੍ਰਿਤਪਾਲ ਹੋਣਾ ਨੂੰ ਕਿਉਂ ਨਹੀਂ ਜਿਹੜੀ ਪੈਰੋਲ ਮਿਲ ਰਹੀ ਹੈ। CBSE ਥਰਡ ਲੈਂਗੁਏਜ ਪਾਲਿਸੀ ਜਿਹੜੀ ਹੈ ਉਹਦੇ ਬਾਰੇ ਕੋਰਟ ਦੇ ਕੁਝ ਜਿਹੜੇ ਨੇ ਸੁਪਰੀਮ ਕੋਰਟ ਨੇ ਕੁਝ ਫੈਸਲੇ ਸੁਣਾਏ ਨੇ ਉਹਨਾਂ ਦਾ ਬਾਤ ਪਾਉਂਦੇ ਆ। 9ਵੀਂ ਜਮਾਤ ਤੋਂ ਨਵੀਂ ਭਾਸ਼ਾ ਸ਼ੁਰੂ ਨਾ ਕਰੋ, ਬੱਚਿਆਂ ਤੇ ਪੜ੍ਹਾਈ ਦਾ ਬੋਝ ਅਤੇ ਮਾਨਸਿਕ ਤਣਾਅ ਵਧੇਗਾ। ਸੁਪਰੀਮ ਕੋਰਟ ਨੇ 9ਵੀਂ ਜਮਾਤ ਤੋਂ 3ਜੀ ਭਾਸ਼ਾ ਲਾਗੂ ਕਰਨ ਦੀ ਨੀਤੀ ਦੇ ਉੱਤੇ ਸੁਪਰੀਮ ਕੋਰਟ ਨੇ ਜਿਹੜੀ ਚਿੰਤਾ ਜਤਾਈ ਹੈ। ਸੁਪਰੀਮ ਕੋਰਟ ਨੇ ਵੀਰਵਾਰ ਨੂੰ SBSE ਦੇ ਪਾਠਕ੍ਰਮ ਸਿਲੇਬਸ ਦੇ ਤਹਿਤ 9ਵੀਂ ਜਮਾਤ ਤੋਂ 3ਜੀ ਭਾਸ਼ਾ ਸ਼ੁਰੂ ਕਰਨ ਦੀ ਯੋਜਨਾ ਦੇ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਅਦਾਲਤ ਨੇ ਕਿਹਾ ਕਿ ਇਸ ਦੇ ਨਾਲ ਜਿਹੜਾ ਵਿਦਿਆਰਥੀਆਂ ਦਾ ਮਾਨਸਿਕ ਤਣਾਅ ਜਿਹੜਾ ਵਧੇਗਾ ਤੇ ਜਸਟਿਸ BB ਨਗਾਰਾਥਨਾ ਅਤੇ ਜਸਟਿਸ ਆਰ ਮਹਾਦੇਵਨ ਦੀ ਬੈਂਚ ਨੇ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਜੇਕਰ ਕੋਈ ਨਵੀਂ ਭਾਸ਼ਾ ਸਿਖਾਉਣੀ ਹੈ ਤਾਂ ਉਸ ਨੂੰ 5ਵੀਂ ਜਾਂ 6ਵੀਂ ਜਮਾਤ ਤੋਂ ਸ਼ੁਰੂ ਕੀਤਾ ਜਾਵੇ, ਨਾ ਕਿ 9ਵੀਂ ਤੋਂ। ਬੱਚੇ ਇਸ ਨੂੰ ਜਿਹੜਾ ਆਸਾਨੀ ਦੇ ਨਾਲ ਸਿੱਖ ਸਕਣ। ਸੁਣਵਾਈ ਦੇ ਦੌਰਾਨ ਜਸਟਿਸ ਜਿਹੜੇ ਨਾਗਰਥਨਾ ਉਹਨਾਂ ਨੇ ਕੇਂਦਰ ਦੇ ਵਕੀਲ ਨੂੰ ਕਿਹਾ ਕਿ ਕਿਰਪਾ ਕਰਕੇ 9ਵੀਂ ਜਮਾਤ ਤੋਂ 3ਜੀ ਭਾਸ਼ਾ ਲਾਗੂ ਨਾ ਕਰੋ ਤੇ 8ਵੀਂ ਜਮਾਤ ਤੋਂ ਹੀ ਬੱਚਿਆਂ ਤੇ ਪੜ੍ਹਾਈ ਦਾ ਬਹੁਤ ਜਿਹੜਾ ਦਬਾਅ ਹੁੰਦਾ ਹੈ, ਤੁਸੀਂ ਅਦਾਲਤ ਦੀ ਇਸ ਭਾਵਨਾ ਤੋਂ ਸਰਕਾਰ ਨੂੰ ਜਿਹੜਾ ਜਾਣੂ ਕਰਵਾਵੋ। ਸੁਪਰੀਮ ਕੋਰਟ ਨੇ ਇਹ ਵੀ ਟਿੱਪਣੀ ਤਾਮਿਲਨਾਡੂ ਸਰਕਾਰ ਦੀ ਉਸ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਕੀਤੀ ਹੈ ਜੋ ਮਦਰਾਸ ਹਾਈ ਕੋਰਟ ਦੇ ਉਸ ਫੈਸਲੇ ਦੇ ਖਿਲਾਫ਼ ਪਾਈ ਗਈ ਸੀ ਜਿਸ ਦੇ ਵਿਚ ਸੂਬੇ ਦੇ ਹਰ ਜ਼ਿਲ੍ਹੇ ਦੇ ਵਿਚ ਜਵਾਹਰ ਨਵੋਦਿਆ ਵਿਦਿਆਲਿਆ JNV ਖੋਲ੍ਹਣ ਦੇ ਨਿਰਦੇਸ਼ ਦਿੱਤੇ ਗਏ ਸਨ। ਤਾਮਿਲਨਾਡੂ ਸਰਕਾਰ ਇਨ੍ਹਾਂ ਸਕੂਲਾਂ ਦੇ ਵਿਚ ਲਾਗੂ 3 ਭਾਸ਼ਾ ਨੀਤੀ ਦਾ ਜਿਹੜਾ ਲਗਾਤਾਰ ਵਿਰੋਧ ਕਰ ਰਹੀ ਹੈ। ਜਦੋਂ ਸੂਬਾ ਸਰਕਾਰ ਦੇ ਵਕੀਲ ਨੇ ਕਿਹਾ ਕਿ 3ਜੀ ਭਾਸ਼ਾ 9ਵੀਂ ਜਮਾਤ ਤੋਂ ਲਾਜ਼ਮੀ ਹੋ ਜਾਂਦੀ ਹੈ ਤਾਂ ਜਸਟਿਸ ਨੇ ਜਿਹੜਾ ਆਪਣੀ ਸਕੂਲੀ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਬਹੁਤ ਗਲਤ ਹੈ। 9ਵੀਂ ਜਮਾਤ ਦੇ ਵਿੱਚ ਬਹੁਤ ਤਣਾਅ ਹੁੰਦਾ ਹੈ। ਸਾਡੇ ਸਮੇਂ ਦੇ ਵਿੱਚ ਮਿਡਲ ਸਕੂਲ 6ਵੀਂ ਜਮਾਤ ਤੋਂ ਹੀ ਤੀਜੀ ਭਾਸ਼ਾ ਸਿਖਾਈ ਜਾਂਦੀ ਸੀ, ਜੋ ਕਿ ਬਹੁਤ ਬਿਹਤਰ ਤਰੀਕਾ ਹੈ। ਤੀਜੀ ਭਾਸ਼ਾ ਦਾ ਮਤਲਬ ਸਿਰਫ ਹਿੰਦੀ ਨਹੀਂ ਹੈ। ਅਦਾਲਤ ਨੇ ਜਿਹੜਾ ਸਪਸ਼ਟ ਕੀਤਾ ਹੈ ਕਿ ਤਿੰਨ ਭਾਸ਼ਾ ਨੀਤੀ ਦਾ ਮਤਲਬ ਇਹ ਨਹੀਂ ਕਿ ਹਿੰਦੀ ਨੂੰ ਜ਼ਬਰਦਸਤੀ ਲਾਗੂ ਕੀਤਾ ਜਾ ਰਿਹਾ ਹੈ। ਜਸਟਿਸ ਨਗਰਥਨਾ ਹੁਣਾਂ ਨੇ ਕਿਹਾ ਕਿ ਇਸ ਨੀਤੀ ਦੇ ਵਿੱਚ ਸੂਬੇ ਦੀ ਮੁੱਖ ਭਾਸ਼ਾ ਅੰਗਰੇਜ਼ੀ ਅਤੇ ਕੋਈ ਵੀ ਤੀਜੀ ਭਾਸ਼ਾ ਪੜ੍ਹਾਈ ਜਾਣੀ ਹੁੰਦੀ ਹੈ। ਇਸ ਦੇ ਵਿੱਚ ਸਿਰਫ ਹਿੰਦੀ ਦਾ ਜ਼ਿਕਰ ਨਹੀਂ ਹੈ। ਜੇਕਰ ਇਹ ਭਾਸ਼ਾ ਸੰਸਕ੍ਰਿਤ ਹੋਵੇ ਤਾਂ ਕੀ ਸਮੱਸਿਆ ਹੈ? ਅਦਾਲਤ ਨੇ ਤਾਮਿਲਨਾਡੂ ਸਰਕਾਰ ਨੂੰ ਇਹ ਵੀ ਸਲਾਹ ਜਿਹੜੀ ਦਿੱਤੀ ਹੈ ਕਿ ਸਿਰਫ ਇਸ ਦੇ ਲਈ ਕੇਂਦਰ ਦੀਆਂ ਜਿਹੜੀਆਂ ਯੋਜਨਾਵਾਂ ਨੇ ਉਹਨੂੰ ਰੱਦ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਨੇ। ਮਾਮਲੇ ਦੀ ਅਗਲੀ ਸੁਣਵਾਈ 11 ਅਗਸਤ ਨੂੰ ਹੁਣ ਹੋਵੇਗੀ। ਸੁਪਰੀਮ ਕੋਰਟ ਦਾ ਅਗਲਾ ਫੈਸਲਾ ਆਇਆ, ਵੱਡਾ ਫੈਸਲਾ। ਬਜ਼ੁਰਗ ਅਤੇ ਗੰਭੀਰ ਬਿਮਾਰ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਲਈ ਨੀਤੀ ਬਣਾਉਣ ਦੇ ਨਿਰਦੇਸ਼ ਦੇ ਦਿੱਤੇ ਨੇ ਸਭ ਸੂਬਿਆਂ ਨੂੰ। ਹੋ ਸਕਦਾ ਹੈ ਭਾਈ ਸਿੱਖਾਂ ਦੇ ਜਿਹੜੇ ਨੇ ਮਸਲੇ ਇਹਦੇ ਵਿੱਚ ਉਲਝੇ ਹੋਏ ਨੇ, ਸ਼ਾਇਦ ਉਹ ਵੀ ਹੱਲ ਹੋ ਸਕਣ। ਚੰਗਾ ਕਦਮ ਹੈ ਜੇ ਇਹੋ ਚੀਜ਼ਾਂ ਹੋ ਰਹੀਆਂ ਨੇ ਤਾਂ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ 3 ਮਹੀਨਿਆਂ ਦੇ ਅੰਦਰ ਅੰਦਰ ਅਜਿਹੇ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਲਈ ਨੀਤੀ ਤਿਆਰ ਕਰਨ ਜੋ ਉੱਨਤ ਉਮਰ ਦੇ ਹਨ ਜਾਂ ਗੰਭੀਰ ਰੂਪ ਦੇ ਨਾਲ ਬਿਮਾਰ ਨੇ। ਜਸਟਿਸ ਵਿਕਰਮਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਕਿਹਾ ਕਿ ਨੀਤੀ ਦੇ ਵਿੱਚ ਰਿਹਾਈ ਦੇ ਵਿਚਾਰ ਦੇ ਲਈ ਯੋਗਤਾ ਦੇ ਮਾਪਦੰਡ ਅਤੇ ਜਿਹੜਾ ਪ੍ਰਕਿਰਿਆਮਤਮਕ ਢਾਂਚੇ ਨੂੰ ਸਪਸ਼ਟ ਤੌਰ ਦੇ ਉੱਤੇ ਪ੍ਰਭਾਸ਼ਿਤ ਜਿਹੜਾ ਕੀਤਾ ਜਾਣਾ ਚਾਹੀਦਾ ਹੈ ਤੇ ਖਾਸ ਤੌਰ ਦੇ ਉੱਤੇ ਇਸ ਦੇ ਵਿੱਚ ਗੰਭੀਰ ਬਿਮਾਰੀ ਦੀ ਜਿਹੜੀ ਹੈ ਇੱਕ ਸਪਸ਼ਟ ਅਤੇ ਇੱਕ ਸਾਰ ਪਰਿਭਾਸ਼ਾ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਬੈਂਚ ਨੇ ਜਿਹੜਾ ਇਹ ਵੀ ਫੈਸਲਾ ਨੈਸ਼ਨਲ ਲੀਗਲ ਸਰਵਿਸਿਜ ਅਥਾਰਟੀ ਜਿਹੜੀ ਹੈ ਵੱਲੋਂ ਦਾਇਰ ਕੀਤੀ ਗਈ ਇੱਕ ਪਟੀਸ਼ਨ ਦੇ ਉੱਤੇ ਸੁਣਾਇਆ, ਜਿਸ ਦੇ ਵਿੱਚ ਉਹਨਾਂ ਕੈਦੀਆਂ ਨੂੰ ਜ਼ਮਾਨਤ ਦੇ ਉੱਤੇ ਰਿਹਾਅ ਕਰਨ ਦੀ ਮੰਗ ਕੀਤੀ ਗਈ ਸੀ ਜੋ ਗੰਭੀਰ ਰੂਪ ਦੇ ਵਿੱਚ ਬਿਮਾਰ ਨੇ ਜਾਂ 70 ਸਾਲ ਤੋਂ ਵੱਧ ਉਮਰ ਦੇ ਨੇ। ਜਸਟਿਸ ਮਹਿਤਾ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸਾਰੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਇਸ ਫੈਸਲੇ ਦੀ ਮਿਤੀ ਤੋਂ 3 ਮਹੀਨਿਆਂ ਦੇ ਅੰਦਰ ਅੰਦਰ ਅਜਿਹੇ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਲਈ ਇੱਕ ਵਿਆਪਕ ਨੀਤੀ ਤਿਆਰ ਕਰਨਗੇ ਤੇ ਸੂਚਿਤ ਕਰਨਗੇ ਜੋ ਉੱਨਤ ਉਮਰ ਦੇ ਹਨ ਤੇ ਨਾ ਅਤੇ ਜਾਂ ਗੰਭੀਰ ਰੂਪ ਦੇ ਨਾਲ ਬਿਮਾਰ ਨੇ। ਇਹ ਦੋ ਜਿਹੜੀ ਕੰਡੀਸ਼ਨਾਂ ਨੇ। ਬੈਂਚ ਨੇ ਕਿਹਾ ਕਿ ਨੀਤੀ ਨੂੰ ਸੰਬੰਧਤ ਰਾਜ ਕਾਨੂੰਨੀ ਸੇਵਾਵਾਂ ਅਥਾਰਟੀਆਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਤਿਆਰ ਕੀਤਾ ਜਾਣਾ ਚਾਹੀਦਾ ਤਾਂ ਜੋ ਸੰਸਥਾਗਤ ਤਾਲਮੇਲ ਅਤੇ ਯੋਗ ਕੈਦੀਆਂ ਦੀ ਪ੍ਰਭਾਵਸ਼ਾਲੀ ਪਛਾਣ ਨੂੰ ਯਕੀਨੀ ਬਣਾਇਆ ਜਾ ਸਕੇ। ਇਸਨੇ ਜਿਹੜਾ ਕਿਹਾ ਕਿ ਨੀਤੀ ਦੇ ਵਿੱਚ ਸਮੇਂ ਸੀਮਤ ਪਾਰਦਰਸ਼ੀ ਅਤੇ ਪਹੁੰਚਯੋਗ ਪ੍ਰਕਿਰਿਆ ਨਿਰਧਾਰਿਤ ਕੀਤੀ ਜਾਣੀ ਚਾਹੀਦੀ ਹੈ ਜਿਹਦੇ ਵਿੱਚ ਸਮੇਂ ਤੋਂ ਪਹਿਲਾਂ ਜਾਂ ਹਮਦਰਦੀ ਦੇ ਨਾਲ ਰਿਹਾਈ ਦਾ ਮੰਗ ਕਰਨ ਵਾਲੀਆਂ ਅਰਜ਼ੀਆਂ ਨੂੰ ਜਮ੍ਹਾਂ ਕਰਨ, ਜਾਂਚ ਕਰਨ ਤੇ ਨਿਪਟਾਉਣ ਦੀ ਵਿਵਸਥਾ ਹੋਵੇ। ਬੈਂਚ ਨੇ ਕੇਂਦਰ ਨੂੰ ਕਿਹਾ ਕਿ ਉਹ ਅਦਾਲਤ ਦੇ ਨਿਰਦੇਸ਼ਾਂ ਦੀ ਪ੍ਰਭਾਵਸ਼ਾਲੀ ਪਾਲਣਾ ਦੀ ਸਹੂਲਤ ਦੇ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲੋੜੀਂਦੀ ਤਕਨੀਕੀ ਸਹਾਇਤਾ, ਡਿਜੀਟਲ ਬੁਨਿਆਦੀ ਢਾਂਚਾ ਤੇ ਸਮਰਥਾ ਨਿਰਮਾਣ ਸਹਾਇਤਾ ਪ੍ਰਦਾਨ ਕਰੇ। ਸੁਪਰੀਮ ਕੋਰਟ ਨੇ ਕੇਂਦਰ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 6 ਮਹੀਨਿਆਂ ਦੇ ਅੰਦਰ ਅੰਦਰ ਪਾਲਣਾ ਦੀ ਸਥਿਤੀ ਨੂੰ ਦਰਸਾਉਂਦੇ ਹੋਏ ਪਾਲਣਾ ਹਲਫਨਾਮੇ ਦਾਇਰ ਕਰਨ ਦਾ ਨਿਰਦੇਸ਼ ਦੇ ਦਿੱਤਾ ਤੇ ਵਿਸਤ੍ਰਿਤ ਫੈਸਲੇ ਦੀ ਉਡੀਕ ਹੈਗੀ ਹੈ। ਪਿਛਲੇ ਸਾਲ ਮਈ ਦੇ ਵਿੱਚ ਸੁਪਰੀਮ ਕੋਰਟ ਨੇ ਜਿਹੜਾ ਸੀ NALSA ਦੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਨ ਦੇ ਲਈ ਸਹਿਮਤ ਹੋ ਗਈ ਸੀ ਤੇ ਕੇਂਦਰ ਤੇ ਹੋਰਾਂ ਤੋਂ ਜਵਾਬ ਮੰਗੇ ਸਨ। ਪਟੀਸ਼ਨ ਦੇ ਵਿੱਚ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਗਈ ਸੀ ਕਿ ਉਹ 70 ਸਾਲ ਤੋਂ ਵੱਧ ਉਮਰ ਦੇ ਕੈਦੀਆਂ ਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਕੈਦੀਆਂ ਦੀ ਰਿਹਾਈ ਦੀ ਜਿਹੜੀ ਸਹੂਲਤ ਦੇ ਲਈ ਨਿਰਦੇਸ਼ ਜਿਹੜਾ ਜਾਰੀ ਕਰੇ। ਇਸ ਦੇ ਵਿੱਚ ਕਿਹਾ ਗਿਆ ਕਿ ਗੰਭੀਰ ਰੂਪ ਦੇ ਨਾਲ ਬਿਮਾਰ ਕੈਦੀਆਂ ਤੇ ਉੱਨਤ ਉਮਰ ਦੇ ਲੋਕਾਂ ਨੂੰ ਵਿਸ਼ੇਸ਼ ਦੇਖਭਾਲ ਅਤੇ ਵਿਅਕਤੀਗਤ ਧਿਆਨ ਦੀ ਜ਼ਰੂਰਤ ਹੁੰਦੀ ਹੈ ਤੇ ਜੇਲ੍ਹਾਂ ਦੇ ਵਿੱਚ ਭੀੜ ਨੂੰ ਦੇਖਦੇ ਹੋਏ ਜੇਲ੍ਹ ਅਧਿਕਾਰੀਆਂ ਦੇ ਲਈ ਇਹ ਪ੍ਰਦਾਨ ਕਰਨਾ ਸੰਭਵ ਨਹੀਂ ਹੋ ਸਕਦਾ। NALSA ਨੇ ਜਿਹੜਾ ਕਿਹਾ ਸੀ 31 ਦਸੰਬਰ 2022 ਤੱਕ ਭਾਰਤ ਦੀ ਜੇਲ੍ਹ ਦੇ ਵਿੱਚ ਰਹਿਣ ਦੀ ਦਰ ਜਿਹੜੀ ਹੈ 131% ਸੀ, ਜਿਸ ਨੇ ਬੁਨਿਆਦੀ ਢਾਂਚੇ ਦੇ ਉੱਤੇ ਗੰਭੀਰ ਦਬਾਅ ਪਾਇਆ ਤੇ ਜੇਲ੍ਹਾਂ ਦੇ ਅੰਦਰ ਡਾਕਟਰੀ ਦੇਖਭਾਲ ਅਤੇ ਸਨਮਾਨਜਨਕ ਜਿਹੜਾ ਜੀਵਨ ਸਥਿਤੀ ਦੀ ਗੁਣਵੱਤਾ ਨੂੰ ਪ੍ਰਭਾਵਿਤ ਜਿਹੜਾ ਕੀਤਾ ਹੈ। ਅਗਲੀ ਖਬਰ ਵੱਲ ਵਧੀਏ ਤਾਂ ਸੋਨਮ ਵਾਂਗਚੂਕ ਦੀ ਸਿਹਤ ਨਾਜ਼ੁਕ ਹੋ ਗਈ ਹੈ। ਡਾਕਟਰਾਂ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਅੰਗਾਂ ਦੇ ਖਰਾਬ ਹੋਣ ਦੀ। ਸਮਾਜਿਕ ਕਾਰਕੁਨ ਸੋਨਮ ਵਾਂਗਜੋਕ ਦੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਵੀਰਵਾਰ ਨੂੰ ਅੱਜ 19ਵੇਂ ਦਿਨ ਦੇ ਵਿੱਚ ਪ੍ਰਵੇਸ਼ ਕਰ ਗਈ ਹੈ। ਇਸ ਦੇ ਦੌਰਾਨ ਉਨ੍ਹਾਂ ਦਾ ਵਜ਼ਨ 9 ਕਿਲੋ ਤੋਂ ਵੱਧ ਘਟ ਗਿਆ ਤੇ ਡਾਕਟਰਾਂ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਲੰਬੇ ਸਮੇਂ ਦੇ ਵਰਤ ਕਾਰਨ ਉਨ੍ਹਾਂ ਦੀ ਜਿਹੜੀ ਹੈ ਸਿਹਤ ਬਹੁਤ ਨਾਜ਼ੁਕ ਪੜਾਅ ਦੇ ਉੱਤੇ ਪਹੁੰਚ ਚੁੱਕੀ ਹੈ ਤੇ ਹੁਣ ਇਸ ਦਾ ਅਸਰ ਉਨ੍ਹਾਂ ਦੇ ਸਰੀਰਕ ਅੰਗਾਂ ਦੇ ਉੱਤੇ ਪੈਣਾ ਸ਼ੁਰੂ ਹੋ ਸਕਦਾ ਹੈ। ਤੇ ਬੁੱਧਵਾਰ ਰਾਤ ਨੂੰ ਜਾਰੀ ਕੀਤੇ ਇੱਕ ਵੀਡੀਓ ਸੰਦੇਸ਼ ਦੇ ਵਿੱਚ ਵਾਂਗਚੂਕ ਨੇ ਸਿਆਸੀ ਆਗੂਆਂ ਤੇ ਸਮਰਥਕਾਂ ਦੀਆਂ ਅਪੀਲਾਂ ਦੇ ਬਾਵਜੂਦ ਭੁੱਖ ਹੜਤਾਲ ਖਤਮ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਦੇ ਵਿੱਚ ਆਮ ਆਦਮੀ ਪਾਰਟੀ ਵੀ ਮੁਲਾਕਾਤ ਕਰਕੇ ਆਈ ਹੈ, ਹੋਰ ਸਾਰੇ ਲੀਡਰ ਜਿਹੜੇ ਨੇ ਸਿਆਸੀ ਲੀਡਰ ਨੇ ਉਹ ਵੀ ਮੁਲਾਕਾਤਾਂ ਕਰਕੇ ਆਏ ਹੈ। ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਝਾਤ ਮਾਰੀਏ ਤੇ ਕੈਨੇਡਾ ਦੇ ਵਿੱਚ ਇਲਾਜ ਕਰਵਾ ਕੇ ਬਿਨਾਂ ਬਿੱਲ ਦਿੱਤੇ ਮੁਲਕ ਛੱਡ ਰਹੇ ਸੈਲਾਨੀ ਜਿਹੜੇ ਨੇ, ਮੈਨੀਟੋਬਾ ਸਰਕਾਰ ਦੀ ਸਿਹਤ ਪ੍ਰਣਾਲੀ ਦੇ ਉੱਤੇ ਸੰਕਟ ਪੈ ਗਿਆ। ਲਾਜ਼ਮੀ ਬੀਮਾ ਤੇ ਅਗਾਊਂ ਭੁਗਤਾਨ ਦੀ ਮੰਗ ਜਿਹੜੀ ਕੀਤੀ ਜਾ ਰਹੀ ਹੈ। ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਵਿੱਚ ਸਿਹਤ ਸਹੂਲਤਾਂ ਦੀ ਵਰਤੋਂ ਕਰਕੇ ਬਿਨਾਂ ਬਿੱਲ ਭੁਗਤਾਨ ਕੀਤੇ ਵਾਪਸ ਪਰਤਣ ਵਾਲੇ ਵਿਦੇਸ਼ੀ ਸੈਲਾਨੀਆਂ ਅਤੇ ਕੱਚੇ ਵਸਨੀਕਾਂ ਦੇ ਕਾਰਨ ਸਥਾਨਕ ਟੈਕਸਦਾਤਾਵਾਂ ਸਿਰ ਕਰੋੜਾਂ ਡਾਲਰਾਂ ਦਾ ਵਿੱਤੀ ਬੋਝ ਪੈ ਰਿਹਾ। ਇੱਕ ਤਾਜ਼ਾ ਖੋਜ ਰਿਪੋਰਟ ਦੇ ਮੁਤਾਬਕ ਪਿਛਲੇ 5 ਸਾਲਾਂ ਦੇ ਦੌਰਾਨ ਵਿਦੇਸ਼ੀ ਸੈਲਾਨੀਆਂ ਨੇ ਮੈਨੀਟੋਬਾ ਦੇ ਹਸਪਤਾਲਾਂ ਦਾ ਲਗਭਗ 4 ਕਰੋੜ ਡਾਲਰ 39.62 ਮਿਲੀਅਨ ਕੈਨੇਡੀਅਨ ਡਾਲਰ ਦਾ ਬਿੱਲ ਨਹੀਂ ਚੁਕਾਇਆ, ਜਿਸ ਦਾ ਸਿੱਧਾ ਅਸਰ ਸੂਬੇ ਦੇ ਟੈਕਸ ਦਾਤਾਵਾਂ ਦੇ ਉੱਤੇ ਪੈ ਰਿਹਾ। ਸਮਾਜਿਕ ਆਰਥਿਕ ਮੁੱਦਿਆਂ ਦੇ ਉੱਤੇ ਕੰਮ ਕਰਨ ਵਾਲੀ ਸੰਸਥਾ ਹੈ ਸੈਕਿੰਡ ਸਟਰੀਟ ਡਾਟ ਓ ਆਰ ਜੀ ਵੱਲੋਂ ਜਾਰੀ ਕੀਤੇ ਅੰਕੜਿਆਂ ਦੇ ਅਨੁਸਾਰ ਸਾਲ 2020 ਤੇ 21 ਤੋਂ ਲੈ ਕੇ 2024-25 ਦੇ ਦਰਮਿਆਨ ਵੱਡੀ ਗਿਣਤੀ ਦੇ ਵਿੱਚ ਅਜਿਹੇ ਗੈਰ ਕੈਨੇਡੀਅਨ ਨਾਗਰਿਕ ਮੈਨੀਟੋਬਾ ਆਏ ਜਿਨ੍ਹਾਂ ਨੇ ਇੱਥੇ ਇਲਾਜ ਕਰਵਾਇਆ ਪਰ ਬਿੱਲਾਂ ਦਾ ਭੁਗਤਾਨ ਕੀਤੇ ਬਿਨਾਂ ਹੀ ਆਪਣੇ ਮੁਲਕਾਂ ਨੂੰ ਵਾਪਸ ਚਲੇ ਗਏ ਨੇ। ਸਰਕਾਰੀ ਅੰਕੜਿਆਂ ਦੇ ਅਨੁਸਾਰ ਗੈਰ ਅਦਾਇਗੀ ਵਾਲੇ ਹਸਪਤਾਲੀ ਬਿੱਲਾਂ ਦਾ ਬੋਝ ਸਾਲ ਦਰ ਸਾਲ ਉਤਾਰ ਚੜਾਅ ਦੇ ਬਾਵਜੂਦ ਚਿੰਤਾਜਨਕ ਜਿਹੜਾ ਪੱਧਰ ਦੇ ਉੱਤੇ ਬਣਿਆ ਹੋਇਆ। ਵਿੱਤੀ ਵਰ੍ਹਾ 2020 ਤੇ 21 ਦੇ ਦੌਰਾਨ ਇਹ ਰਕਮ 3.8 ਮਿਲੀਅਨ ਡਾਲਰ ਸੀ, ਜੋ 2021 ਤੇ 22 ਦੇ ਵਿੱਚ ਵੱਧ ਕੇ 8.2 ਮਿਲੀਅਨ ਡਾਲਰ ਤੋਂ ਡਾਲਰ ਹੋ ਗਈ। ਇਸ ਤੋਂ ਬਾਅਦ 2022-23 ਦੇ ਵਿੱਚ ਇਹ ਘੱਟ ਕੇ 4.5 ਮਿਲੀਅਨ ਡਾਲਰ ਰਹਿ ਗਈ, ਪਰ 2023 ਤੇ 24 ਦੇ ਵਿੱਚ ਇਸ ਦੇ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ। ਬਕਾਇਆ ਰਕਮ 18.7 ਮਿਲੀਅਨ ਡਾਲਰ ਤੱਕ ਪਹੁੰਚ ਗਈ। ਹਾਲਾਂਕਿ 2024-25 ਦੇ ਵਿੱਚ ਇਹ ਜਿਹੜਾ ਮੁੜ ਘੱਟ ਕੇ 4.5 ਮਿਲੀਅਨ ਡਾਲਰ ਰਹਿ ਗਈ ਤੇ ਪਰ ਮਾਹਰਾਂ ਦਾ ਮੰਨਣਾ ਹੈ ਕਿ ਹਰ ਸਾਲ ਆਉਣ ਵਾਲੇ ਅਜਿਹੇ ਵੱਡੇ ਉਤਾਰ ਚੜਾਅ ਦੇ ਸਿਹਤ ਪ੍ਰਣਾਲੀ ਦੀ ਵਿੱਤੀ ਸਥਿਰਤਾ ਦੇ ਲਈ ਗੰਭੀਰ ਚੁਣੌਤੀ ਬਣੇ ਹੋਏ ਨੇ। ਸੰਸਥਾ ਦੇ ਪ੍ਰਧਾਨ ਕੋਲਿਨ ਕ੍ਰੇਗ ਨੇ ਜਿਹੜਾ ਕਿਹਾ ਕਿ ਗੈਰ ਅਦਾਇਗੀ ਵਾਲੇ ਹਸਪਤਾਲੀ ਬਿੱਲਾਂ ਦਾ ਸਿੱਧਾ ਅਸਰ ਮੈਨੀਟੋਬਾ ਦੀਆਂ ਸਿਹਤ ਸੇਵਾਵਾਂ ਤੇ ਸਥਾਨਕ ਟੈਕਸਦਾਤਾਵਾਂ ਦੇ ਉੱਤੇ ਪੈ ਰਿਹਾ ਤੇ ਉਨ੍ਹਾਂ ਕਿਹਾ ਕਿ ਇੱਕ ਪਾਸੇ ਸੂਬੇ ਦੇ ਪੱਕੇ ਵਸਨੀਕ ਹਸਪਤਾਲਾਂ ਦੇ ਵਿੱਚ ਇਲਾਜ ਤੇ ਸਰਜਰੀ ਦੇ ਲਈ ਲੰਬੀਆਂ ਉਡੀਕਾਂ ਸੂਚੀਆਂ ਦਾ ਸਾਹਮਣਾ ਕਰ ਰਹੇ ਨੇ, ਜਦੋਂ ਕਿ ਦੂਜੇ ਪਾਸੇ ਕਰੋੜਾਂ ਡਾਲਰ ਦੀ ਬਕਾਇਆ ਰਕਮ ਸਿਹਤ ਪ੍ਰਣਾਲੀ ਦੇ ਉੱਤੇ ਵਾਧੂ ਵਿੱਤੀ ਬੋਝ ਬਣ ਰਿਹਾ। ਉਨ੍ਹਾਂ ਦੇ ਅਨੁਸਾਰ ਇਹ ਜਿਹੜਾ ਕਰੀਬ 4 ਕਰੋੜ ਡਾਲਰ ਦੀ ਰਕਮ ਵਸੂਲ ਹੋ ਜਾਂਦੀ ਤਾਂ ਸੂਬੇ ਦੇ ਲਗਭਗ 3,400 ਮਰੀਜ਼ਾਂ ਦੇ ਹਿੱਪ ਰਿਪਲੇਸਮੈਂਟ ਵਰਗੇ ਜ਼ਰੂਰੀ ਆਪਰੇਸ਼ਨ ਜਿਹੜੇ ਸਮੇਂ ਸਿਰ ਕਰਵਾਏ ਜਾ ਸਕਦੇ ਸਨ। ਸਿਹਤ ਅਤੇ ਵਿੱਤੀ ਖੇਤਰ ਦੇ ਮਾਹਰਾਂ ਦਾ ਮੰਨਣਾ ਹੈ ਕਿ ਵਿਦੇਸ਼ੀ ਸੈਲਾਨੀਆਂ ਦੇ ਵੱਲੋਂ ਨਾ ਚੁਕਾਏ ਜਾ ਰਹੇ ਹਸਪਤਾਲ ਬਿੱਲਾਂ ਦੀ ਸਮੱਸਿਆ ਦੇ ਨਾਲ ਨਜਿੱਠਣ ਦੇ ਲਈ ਸਰਕਾਰ ਨੂੰ ਤੁਰੰਤ ਸਖ਼ਤ ਅਤੇ ਪ੍ਰਭਾਵਸ਼ਾਲੀ ਨੀਤੀਆਂ ਲਾਗੂ ਕਰਨੀਆਂ ਚਾਹੀਦੀਆਂ ਨੇ। ਮਾਹਰਾਂ ਨੇ ਸੁਝਾਅ ਇਹ ਵੀ ਦਿੱਤਾ ਕਿ ਯੂਰਪੀ ਦੇਸ਼ਾਂ ਦੀ ਤਰ੍ਹਾਂ ਕੈਨੇਡਾ ਆਉਣ ਵਾਲੇ ਹਰ ਵਿਦੇਸ਼ੀ ਸੈਲਾਨੀ ਲਈ ਐਂਟਰੀ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਟਰੈਵਲ ਹੈਲਥ ਇੰਸ਼ੋਰੈਂਸ ਲਾਜ਼ਮੀ ਕੀਤਾ ਜਾਵੇ। ਇਸ ਦੇ ਨਾਲ ਹੀ ਜਾਨ ਬਚਾਉਣ ਵਾਲੀਆਂ ਐਮਰਜੈਂਸੀ ਸਥਿਤੀਆਂ ਤੋਂ ਇਲਾਵਾ ਹੋਰ ਸਾਰੇ ਮਾਮਲਿਆਂ ਦੇ ਵਿੱਚ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਹੀ ਹਸਪਤਾਲੀ ਫੀਸ ਅਗਾਊਂ ਵਸੂਲ ਕਰਨ ਦੀ ਵਿਵਸਥਾ ਜਿਹੜੀ ਕੀਤੀ ਜਾਵੇ। ਮਾਰਾ ਨੇ ਇਹ ਵੀ ਸਿਫਾਰਿਸ਼ ਕੀਤੀ ਹੈ ਕਿ ਜੋ ਗੈਰ ਕੈਨੇਡੀਅਨ ਨਾਗਰਿਕ ਹਸਪਤਾਲਾਂ ਦੇ ਬਿੱਲ ਅਦਾ ਕੀਤੇ ਬਿਨਾਂ ਦੇਸ਼ ਛੱਡ ਜਾਂਦੇ ਨੇ ਉਨ੍ਹਾਂ ਦੇ ਕੈਨੇਡਾ ਦੇ ਵਿੱਚ ਮੁੜ ਦਾਖਲੇ ਦੇ ਉੱਤੇ ਫੈਡਰਲ ਸਰਕਾਰ ਵੱਲੋਂ ਪਾਬੰਦੀ ਲਗਾਈ ਜਾਵੇ ਤੇ ਉਨ੍ਹਾਂ ਕਹਿਣਾ ਹੈ ਕਿ ਕੈਨੇਡਾ ਦੀ ਸਿਹਤ ਪ੍ਰਣਾਲੀ ਪਹਿਲਾਂ ਹੀ ਬਜਟ ਦੀ ਘਾਟ ਅਤੇ ਸਿਹਤ ਕਰਮਚਾਰੀਆਂ ਦੀ ਕਮੀ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਤੇ ਅਜਿਹੇ ਹਾਲਾਤਾਂ ਦੇ ਵਿੱਚ ਅਦਾਇਗੀ ਤੋਂ ਬਿਨਾਂ

ਕਾਰਵਾਈ ਕਰਦੇ ਹੋਏ ਬਹਿਰੀਨ, ਜਾਰਡਨ ਤੇ ਕੁਵੈਤ ਦੇ ਉੱਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਨੇ। ਇਰਾਨੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਤਾਜ਼ਾ ਹਮਲਿਆਂ ਦੇ ਵਿਚ 35 ਤੋਂ ਵੱਧ ਲੋਕ ਮਾਰੇ ਗਏ ਤੇ 300 ਤੋਂ ਵੱਧ ਜ਼ਖਮੀ ਹੋਏ। ਹਮਲਿਆਂ ਦਾ ਇਹ ਜਿਹੜਾ ਦੌਰ ਹੁਣ ਇਰਾਨ ਦੀ ਰਾਜਧਾਨੀ ਤਹਿਰਾਨ ਦੇ ਆਲੇ ਦੁਆਲੇ ਦੇ ਖੇਤਰਾਂ ਤੱਕ ਜਿਹੜਾ ਪਹੁੰਚ ਗਿਆ, ਜੋ ਕਿ ਇਸ ਲੜਾਈ ਦੇ ਵਿਚ ਇਕ ਵੱਡਾ ਮੋੜ ਹੈ। ਅਮਰੀਕਾ ਨੇ ਸੈਮਨਾਨ ਸੂਬੇ ਦੇ ਵਿਚ ਵੀ ਹਮਲੇ ਕੀਤੇ ਹੈ, ਜੋ ਇਰਾਨ ਦੇ ਬਲੈਸਟਿਕ ਮਿਜ਼ਾਈਲ ਪ੍ਰੋਗਰਾਮ ਦਾ ਮੁੱਖ ਕੇਂਦਰ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਸਿਸਤਾਨ ਅਤੇ ਬਲੋਚਿਸਤਾਨ ਸੂਬੇ ਦੇ ਵਿਚ ਇਕ ਫੌਜੀ ਬੈਰਕ ਦੇ ਉੱਤੇ ਹੋਏ ਅਮਰੀਕੀ ਹਮਲੇ ਦੇ ਵਿਚ ਵੀ ਕਈ ਸੈਨਿਕਾਂ ਦੀ ਮੌਤ ਹੋਈ ਹੈ। ਇਸ ਤਣਾਅ ਦੇ ਕੇਂਦਰ ਦੇ ਵਿਚ ਹੌਰਮੁਜ਼ ਦੀ ਜਲਮਾਰਗ ਜਿਹੜੀ ਹੈ, ਜਿਸ ਨੂੰ ਇਰਾਨ ਨੇ ਬੰਦ ਕਰ ਦਿੱਤਾ ਹੈ, ਇਸ ਕਾਰਨ ਵਿਸ਼ਵ ਪੱਧਰ ਦੇ ਉੱਤੇ ਤੇਲ ਦੀਆਂ ਕੀਮਤਾਂ ਦੇ ਵਿਚ ਭਾਰੀ ਉਛਾਲ ਵੀ ਆ ਰਿਹਾ। ਅਮਰੀਕਾ ਇਸ ਜਲਮਾਰਗ ਨੂੰ ਖੋਲਣ ਦੇ ਲਈ ਲਗਾਤਾਰ ਯਤਨਸ਼ੀਲ ਹੈ ਤੇ ਇਸੇ ਮੰਤਵ ਦੇ ਲਈ ਨਵੀਂ ਜਲ ਸੈਨਾ ਨਾਕਾਬੰਦੀ ਲਾਗੂ ਕੀਤੀ ਗਈ ਹੈ। ਅਮਰੀਕੀ ਫੌਜ ਨੇ ਖਾਰਗ ਟਾਪੂ ਦੇ ਵੱਲ ਜਾ ਰਹੇ ਬੇਲਮਾ ਨਾਮ ਦੇ ਇਕ ਤੇਲ ਟੈਂਕਰ ਨੂੰ ਚੇਤਾਵਨੀ ਦਿੱਤੇ ਜਾਣ ਦੇ ਉੱਤੇ ਬਾਵਜੂਦ ਨਾ ਰੁਕਣ ਦੇ ਉੱਤੇ ਮਿਜ਼ਾਈਲ ਦੇ ਨਾਲ ਨਿਸ਼ਾਨਾ ਬਣਾ ਕੇ ਅਪਾਹਜ ਕਰ ਦਿੱਤਾ ਹੈ ਤੇ ਟਰੰਪ ਨੇ ਕਿਹਾ ਕਿ ਅਮਰੀਕੀ ਜਾਂ ਅਮਰੀਕਾ ਸਥਿਤੀ ਨੂੰ ਸੁਲਝਾਉਣ ਦੇ ਲਈ ਤਿਆਰ ਹੈ। ਪਰ ਇਰਾਨੀ ਸੰਸਦ ਸਪੀਕਰ ਮੁਹੰਮਦ ਬੇਗਰ ਗਾਲੀਬਾਫ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਅੰਤਰਿਮ ਸਮਝੌਤੇ ਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਇਰਾਨ ਇਕ ਪੂਰਨ ਫੌਜੀ ਟਕਰਾਅ ਦੇ ਲਈ ਤਿਆਰ ਖੜਾ ਹੈ। ਗੱਲਬਾਤ ਦਾ ਦੌਰ ਖਤਮ ਹੋਇਆ ਤੇ ਅਮਰੀਕਾ ਨਾਲ ਸਮਝੌਤੇ ਤੋਂ ਇਰਾਨ ਦੀ ਕੋਰੀ ਨਾ ਕਰ ਦਿੱਤੀ ਗਈ। ਅਮਰੀਕਾ ਇਰਾਨ ਵੱਲੋਂ ਇਕ ਦੂਜੇ ਦੇ ਫੌਜੀ ਟਿਕਾਣਿਆਂ ਦੇ ਉੱਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਤੇ ਇਸੇ ਦੌਰਾਨ ਹੀ ਇਰਾਨ ਨੇ ਅਮਰੀਕਾ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਜਾਂ ਸਮਝੌਤੇ ਦੀ ਪੇਸ਼ਕਸ਼ ਨੂੰ ਕੋਰੀ ਨਾ ਕਰ ਦਿੱਤੀ ਹੈ। ਇਰਾਨੀ ਲੀਡਰਸ਼ਿਪ ਨੇ ਐਲਾਨ ਕੀਤਾ ਕਿ ਮੌਜੂਦਾ ਸਮੇਂ ਰਾਸ਼ਟਰੀ ਸੁਰੱਖਿਆ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਪਹਿਲ ਹੈ। ਅਮਰੀਕੀ ਪ੍ਰਸ਼ਾਸਨ ਵੱਲੋਂ ਇਰਾਨ ਦੇ ਉੱਤੇ ਲਗਾਈ ਗਈ ਸਖ਼ਤ ਸਮੁੰਦਰੀ ਨਾਕਾਬੰਦੀ ਅਤੇ ਫੌਜੀ ਕਮਾਂਡਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਦਾਅਵਿਆਂ ਤੋਂ ਬਾਅਦ ਇਰਾਨ ਨੇ ਵੀ ਸਖ਼ਤ ਰੁੱਖ ਜਿਹੜਾ ਤਿਆਰ ਕਰ ਲਿਆ। ਇਰਾਨ ਦਾ ਕਹਿਣਾ ਹੈ ਕਿ ਜਦੋਂ ਤੱਕ ਅਮਰੀਕਾ ਆਪਣੇ ਹਮਲਾਵਰ ਰੁੱਖ ਅਤੇ ਆਰਥਿਕ ਪਾਬੰਦੀਆਂ ਖਤਮ ਨਹੀਂ ਕਰਦਾ, ਉਦੋਂ ਤੱਕ ਦੋਵਾਂ ਦੇਸ਼ਾਂ ਦੇ ਵਿਚਾਲੇ ਕੋਈ ਗੱਲਬਾਤ ਨਹੀਂ ਹੋ ਸਕਦੀ। ਇਰਾਨ ਦੇ ਅਧਿਕਾਰੀਆਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਅਮਰੀਕੀ ਦਬਾਅ ਅੱਗੇ ਨਹੀਂ ਝੁਕਣਗੇ। ਉਨ੍ਹਾਂ ਨੇ ਦੇਸ਼ ਦੀ ਫੌਜੀ ਸਮਰੱਥਾ, ਏਅਰ ਡਿਫੈਂਸ ਸਿਸਟਮ ਤੇ ਮਿਜ਼ਾਈਲ ਪ੍ਰੋਗਰਾਮ ਨੂੰ ਹੋਰ ਵੀ ਮਜ਼ਬੂਤ ਕਰਨ ਦੇ ਉੱਤੇ ਜ਼ੋਰ ਦਿੱਤਾ ਹੈ ਤਾਂ ਜੋ ਕਿਸੇ ਵੀ ਸੰਭਾਵੀ ਬਾਹਰੀ ਹਮਲੇ ਦਾ ਮੂੰਹ ਤੋੜ ਕੇ ਜਵਾਬ ਦਿੱਤਾ ਜਾ ਸਕੇ। ਇਰਾਨ ਦਾ ਇਹ ਵੀ ਬਿਆਨ ਅਜਿਹੇ ਸਮੇਂ ਦੇ ਵਿਚ ਆਇਆ ਜਦੋਂ ਪਾਕਿਸਤਾਨ ਵਰਗੇ ਦੇਸ਼ ਦੋਵਾਂ ਧਿਰਾਂ ਵਿਚਾਲੇ ਸ਼ਾਂਤੀ ਦੇ ਲਈ ਵਿਚੋਲਗੀ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਇਰਾਨ ਦੇ ਇਸ ਐਲਾਨ ਦੇ ਨਾਲ ਮਿਡਲ ਈਸਟ ਦੇ ਵਿਚ ਜੰਗ ਦਾ ਖਤਰਾ ਹੋਰ ਵੀ ਜ਼ਿਆਦਾ ਵੱਧ ਗਿਆ ਹੈ। ਯੂਕੇ ਦੇ ਵਿਚ ਜਾਤੀਵਾਦ, ਨਸਲਵਾਦ ਭਾਰੂ ਹੋ ਰਿਹਾ। ਨੋਵਾਕ ਇਕ ਰਿਪੋਰਟ ਹੈ, ਨੋਵਾਕ ਦੇ ਕਾਤਲ ਦਾ ਪਹਿਲਾ ਰਿਕਾਰਡ ਹੋਇਆ ਇਕਬਾਲੀਆ ਬਿਆਨ ਸਾਹਮਣੇ ਆ ਗਿਆ। ਹੈਨਰੀ ਨੋਵਾਕ ਦੇ ਜਿਹੜੇ ਹੈਨਰੀ ਨੋਵਾਕ ਦੇ ਪਿਛਲੇ ਦਿਨਾਂ ਦੇ ਵਿਚ ਕਤਲ ਹੋਇਆ ਸੀ, ਕਿਰਪਾਨ ਦਾ ਰੋਲਾ ਰੱਪਾ ਪਿਆ ਤੇ ਉਸ ਤੋਂ ਬਾਅਦ ਕੱਲ 23-24 ਸਾਲ ਦੀ ਇਕ ਕੁੜੀ ਦਾ ਜਿਹੜਾ ਕਤਲ ਹੋਇਆ, ਉਹ ਜਿਹੜਾ ਇਹ ਸਾਰਾ ਕੁਝ ਵੱਧ ਰਿਹਾ ਹੈ ਜੀ, ਨਸਲਵਾਦ। ਹੈਨਰੀ ਨੋਵਾਕ ਦੇ ਕਤਲ ਤੋਂ ਸਿਰਫ 36 ਘੰਟਿਆਂ ਦੇ ਅੰਦਰ ਵਿਕਰਮ ਦਿਗਵਾ ਪੁਲਿਸ ਵੈਨ ਦੇ ਪਿਛਲੇ ਹਿੱਸੇ ਦੇ ਵਿਚ ਆਪਣੇ ਭਰਾ ਗੁਰਪ੍ਰੀਤ ਦਿਗਵਾ ਦੇ ਕੋਲ ਇਹ ਮੰਨਦੇ ਹੋਏ ਰਿਕਾਰਡ ਹੋਏ ਨੇ ਕਿ ਉਸਨੇ ਨੌਜਵਾਨ ਉੱਤੇ ਕਈ ਵਾਰ ਕੀਤੇ ਸਨ। ਦੋਵੇਂ ਜਿਹੜੇ ਭਰਾ ਨੇ ਪੰਜਾਬੀ ਦੇ ਵਿਚ ਗੱਲ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ 5 ਦਸੰਬਰ 2025 ਨੂੰ ਪੁਲਿਸ ਸਟੇਸ਼ਨ ਤੋਂ ਅਦਾਲਤ ਦੇ ਵੱਲ ਹਿਰਾਸਤ ਵਧਾਉਣ ਦੀ ਸੁਣਵਾਈ ਦੇ ਲਈ ਲੈ ਕੇ ਜਾ ਰਹੀ ਸੀ। ਦਿਗਵਾ ਨੇ ਇਸ ਤੋਂ ਪਹਿਲਾਂ ਆਪਣੇ ਪਰਿਵਾਰ ਅਤੇ ਪੁਲਿਸ ਦੇ ਨਾਲ ਸਾਊਥ ਹੈਪਟਨ ਦੇ ਵਿਚ ਕਤਲ ਵਾਲੀ ਥਾਂ ਦੇ ਉੱਤੇ ਝੂਠ ਬੋਲਿਆ ਸੀ। ਉਹ ਇਹ ਦਾਅਵਾ ਕਰਦਾ ਰਿਹਾ ਕਿ ਉਸਨੇ ਨਸਲੀ ਹਮਲਾ ਹੋਇਆ ਸੀਗਾ ਉਹਦੇ ਉੱਤੇ ਨਸਲੀ ਹਮਲਾ ਹੋਇਆ ਸੀ ਤੇ ਉਸਨੇ ਸਿਰਫ ਸਵੈ ਰੱਖਿਆ ਦੇ ਵਿਚ ਹਥਿਆਰ ਨੂੰ ਧੱਕਾ ਦਿੱਤਾ ਤੇ ਮੁੱਕੇ ਮਾਰੇ ਸਨ। ਤੇ ਹੁਣ BBC ਦੇ ਵੱਲੋਂ ਪ੍ਰਾਪਤ ਕੀਤੀ ਗਈ ਦੋਵੇਂ ਭਰਾਵਾਂ ਦੀ ਗੱਲਬਾਤ ਦੀ ਜਿਹੜੀ ਹੈ ਟਰਾਂਸਕ੍ਰਿਪਟ ਹੈ, ਜਿਹੜੀ ਹੈ ਦਿਗਵਾ ਦੇ ਇਕਬਾਲੀਆ ਬਿਆਨ ਦੇ ਵੇਰਵੇ ਸਾਹਮਣੇ ਲਿਆਉਂਦੀ ਹੈ ਤੇ ਦਿਖਾਉਂਦੀ ਹੈ ਕਿ ਚਾਰਾਂ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਉਨ੍ਹਾਂ ਨੇ ਰੱਬ ਅੱਗੇ ਅਰਦਾਸ ਕੀਤੀ ਕਿ ਉਹ ਉਨ੍ਹਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬਚਾਏ। ਇਹ ਪ੍ਰਤੀਲਿਪੀ ਜਿਹੜੀ ਯਾਨੀ ਕਿ ਟਰਾਂਸਕ੍ਰਿਪਟ ਜਿਹੜੀ ਹੈ ਦੋਵੇਂ ਭਰਾਵਾਂ ਦੀ ਗੱਲਬਾਤ ਦਾ ਪੰਜਾਬੀ ਤੋਂ ਅੰਗਰੇਜ਼ੀ ਦੇ ਵਿਚ ਕੀਤਾ ਗਿਆ ਅਨੁਵਾਦ ਹੈ ਤੇ ਦਿਗਵਾ ਦੇ ਕਤਲ ਦੇ ਮੁਕੱਦਮੇ ਦੇ ਦੌਰਾਨ ਇਸਦਾ ਜਿਹੜਾ ਹਵਾਲਾ ਦਿੱਤਾ ਗਿਆ ਸੀ। ਇਸ ਰਿਪੋਰਟ ਦੇ ਵਿਚ ਸ਼ਾਮਲ ਕੀਤੇ ਗਏ ਅੰਸ਼ ਉਸ ਦਸਤਾਵੇਜ਼ ਦੇ ਵਿਚੋਂ ਲਏ ਗਏ ਨੇ ਜਿਸ ਦੇ ਵਿਚ BBC ਨੇ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਜਿਹੜੀ ਹੈ CPS ਤੋਂ ਮੰਗ ਕੀਤੀ ਸੀ। ਜਦੋਂ ਗੁਰਪ੍ਰੀਤ ਦਿਗਵਾ ਨੇ ਆਪਣੇ ਭਰਾ ਵਿਕਰਮ ਦਿਗਵਾ ਨੂੰ ਪੁੱਛਿਆ ਕਿ ਕਹਿੰਦਾ ਕਿ ਤੂੰ ਕੀ ਕੀਤਾ, ਉਹ ਕਹਿੰਦਾ ਕਿ ਤੂੰ ਸੱਚਮੁੱਚ ਕੁਝ ਕੀਤਾ ਵੀ ਸੀ, ਤਾਂ ਪ੍ਰਤੀਲਿਪੀ ਜਿਹੜੀ ਸਕ੍ਰਿਪਟ ਹੈ ਰਿਕਾਰਡਡ ਉਹਦੇ ਮੁਤਾਬਕ ਉਸਨੇ ਆਪਣੇ ਮੋਢੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇੱਕ ਇੱਥੇ ਚਿਹਰੇ ਵੱਲ ਅਤੇ ਇੱਕ ਛਾਤੀ ਵਿੱਚ,

0: 27 ਸਾਲ ਗੁਰਪ੍ਰੀਤ ਦਿਗਵਾ ਨੇ ਉਸ ਨੂੰ ਕਿਹਾ ਤੇ ਤੈਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਕਹਿੰਦਾ। 23 ਸਾਲਾਂ ਵਿਕਰਮ ਦਿਗਵਾ ਨੇ ਜਵਾਬ ਦਿੱਤਾ ਕਿ ਇਹ ਉਸ ਦੀ ਹੀ ਗਲਤੀ ਸੀ। ਵੱਖ ਵੱਖ ਮੌਕਿਆਂ ਦੇ ਉੱਤੇ ਗੁਰਪ੍ਰੀਤ ਦਿਗਵਾ ਨੇ ਆਪਣੇ ਭਰਾ ਨੂੰ ਕਿਹਾ ਕਿ ਉਸ ਨੂੰ ਹੈਨਰੀ ਨੋਵਾਕ ਨੂੰ ਸਿਰਫ਼ ਧੱਕਾ ਦੇਣਾ ਚਾਹੀਦਾ ਸੀ ਜਾਂ ਉਸ ਨੂੰ ਮਾਰਨਾ ਜਾਂ ਕੁੱਟਣਾ ਚਾਹੀਦਾ ਸੀ। ਉਸ ਨੇ ਪੁੱਛਿਆ ਕਿ ਤੂੰ ਕਿਰਪਾਨ ਕਿਉਂ ਵਰਤੀ? ਦਿਗਵਾ ਨੇ ਜਵਾਬ ਦਿੱਤਾ, ਮੈਂ ਮੂਰਖ ਹਾਂ। ਕਤਲ ਦੇ ਵਿੱਚ ਵਰਤੇ ਗਏ 8 ਇੰਚ 21 ਸੈਂਟੀਮੀਟਰ ਦੇ ਜੜੇ ਜਾਣੀ ਕਿ ਹਥਿਆਰ ਨੂੰ ਕਿਰਪਾਨ ਕਹਿਣ ਤੇ ਕਈ ਸਿੱਖਾਂ ਦੇ ਵੱਲੋਂ ਇਤਰਾਜ਼ ਵੀ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਕਿਰਪਾਨ ਇੱਕ ਛੋਟੀ ਵੱਖਰੀ ਅਤੇ ਬਨਾਵਟ ਵਾਲੀ ਧਾਰਮਿਕ ਰਸਮੀ ਤਲਵਾਰ ਹੁੰਦੀ ਹੈ ਜਿਸ ਨੂੰ ਸਿੱਖ ਆਪਣੇ ਧਰਮ ਦੇ ਪ੍ਰਤੀਕ ਦੇ ਵਜੋਂ ਧਾਰਨ ਕਰਦੇ ਨੇ। ਇਹ ਇਨਸਾਫ਼ ਦੀ ਰੱਖਿਆ ਕਰਨ ਅਤੇ ਹੋਰਨਾਂ ਦੀ ਸੁਰੱਖਿਆ ਕਰਨ ਦੇ ਫਰਜ਼ ਦਾ ਪ੍ਰਤੀਕ ਹੈ। ਭਾਵੇਂ ਸਿੱਖ ਰਹਿਤ ਮਰਿਆਦਾ ਦੇ ਉੱਤੇ ਅਮਲ ਕਰਨ ਵਾਲੇ ਸਿੱਖਾਂ ਨੂੰ ਧਾਰਮਿਕ ਕਾਰਨਾਂ ਦੇ ਕਰਕੇ ਕਿਰਪਾਨ ਧਾਰਨ ਕਰਨ ਦੀ ਕਾਨੂੰਨੀ ਇਜਾਜ਼ਤ ਹੈ, ਪਰ ਹਿੰਸਾ ਦੇ ਵਿੱਚ ਵਰਤੀ ਗਈ ਕਿਸੇ ਵੀ ਧਾਰ ਵਾਲੀ ਵਸਤੂ ਨੂੰ ਹਮਲਾਵਰ ਹਥਿਆਰ ਮੰਨਿਆ ਜਾਂਦਾ ਹੈ। ਦਿਗਵਾ ਨੇ ਆਪਣੀ ਗਰਦਨ ਦੇ ਕੋਲ ਇੱਕ ਛੋਟੀ ਕਿਰਪਾਨ ਪਾਈ ਹੋਈ ਸੀ, ਪਰ ਹੈਨਰੀ ਨੋਵਾਕ ਉੱਤੇ ਵਾਰ ਕਰਨ ਵਾਲੀ ਜਿਹੜੀ ਉਸਨੇ ਦੂਜਾ ਕਾਫੀ ਵੱਡਾ ਖੰਜਰ ਵਰਤਿਆ। ਉਹ ਇਸ ਨੂੰ ਆਪਣੇ ਕੱਪੜਿਆਂ ਦੇ ਉੱਤੋਂ ਜਿਹੜਾ ਗਾਤਰੇ ਦੇ ਨਾਲ ਲੱਗੀ ਮਿਆਨ ਦੇ ਵਿੱਚ ਰੱਖਦਾ ਸੀ, ਜੋ ਨਿਹੰਗ ਯੋਧਾ ਪਰੰਪਰਾ ਦੇ ਨਾਲ ਜੁੜੇ ਰਿਵਾਜ ਦੇ ਅਨੁਸਾਰ ਸੀ ਜਿਹਦੇ ਨਾਲ ਉਹ ਸੰਬੰਧਿਤ ਹੈ। ਸਿੱਖ ਆਗੂਆਂ ਨੇ ਦਿਗਵਾ ਦੀਆਂ ਜਿਹੜੀਆਂ ਕਾਰਵਾਈਆਂ ਨੂੰ ਸਖ਼ਤ ਨਿੰਦਾ ਕੀਤੀ ਹੈ ਉਹਦੀਆਂ ਤੇ ਕਿਹਾ ਹੈ ਕਿ ਕਤਲ ਦੇ ਵਿੱਚ ਵਰਤੇ ਗਏ ਹਥਿਆਰ ਦੇ ਬਾਰੇ ਉਸਦੀ ਗਲਤ ਪੇਸ਼ਕਾਰੀ ਕਾਰਨ ਸਿੱਖ ਭਾਈਚਾਰੇ ਦੇ ਵਿਰੁੱਧ ਪ੍ਰਤੀਕਿਰਿਆ ਜਿਹੜੀ ਵਧੀ ਹੈ। ਦੂਸਰੇ ਪਾਸੇ ਯੁਕਰੇਨ ਦੇ ਵਿੱਚ ਵੀ ਉਲਟ ਫੇਰ ਹੋ ਗਿਆ। ਯੁਕਰੇਨ ਦੇ ਵਿੱਚ ਵੱਡਾ ਸਰਕਾਰੀ ਫੇਰਬਦਲ ਹੋਇਆ। ਸਿਰਹੀ ਕੋਰਤ ਸਕੀ ਨੂੰ ਜਿਹੜਾ ਨਵੇਂ ਪ੍ਰਧਾਨ ਮੰਤਰੀ ਵਜੋਂ ਪ੍ਰਵਾਨਗੀ ਮਿਲ ਗਈ ਹੈ। ਯੁਕਰੇਨ ਦੀ ਸੰਸਦ ਨੇ ਵੀਰਵਾਰ ਨੂੰ ਸਰਕਾਰੀ ਊਰਜਾ ਕੰਪਨੀ ਨਫਟੋਗਾਜ ਦੇ ਮੁਖੀ ਸਿਰਹੀ ਕ੍ਰੇਤ ਸਕੀ ਨੂੰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਪ੍ਰਵਾਨਗੀ ਦਿੱਤੀ ਹੈ। ਇਹ ਫੈਸਲਾ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਦੁਆਰਾ ਸ਼ੁਰੂ ਕੀਤੇ ਗਏ ਇੱਕ ਵੱਡੇ ਸਰਕਾਰੀ ਫੇਰਬਦਲ ਦੇ ਹਿੱਸੇ ਦੇ ਵਜੋਂ ਲਿਆ ਗਿਆ। ਜ਼ੇਲੈਂਸਕੀ ਨੇ ਕ੍ਰੇਤ ਸਕੀ ਨੂੰ ਜਿਹੜਾ ਨਾਮਜ਼ਦ ਕਰਦਿਆਂ ਊਰਜਾ ਖੇਤਰ ਦੇ ਵਿੱਚ ਉਨ੍ਹਾਂ ਦੇ ਰਿਕਾਰਡ ਕੰਮ ਦਾ ਜ਼ਿਕਰ ਕੀਤਾ ਤੇ ਦਲੀਲ ਦਿੱਤੀ ਹੈ ਕਿ ਉਹ ਜਿਹੜੇ ਨੇ ਯੁਕਰੇਨ ਨੂੰ ਯੁੱਧ ਦੇ ਦੌਰਾਨ ਇੱਕ ਹੋਰ ਸਰਦੀਆਂ ਦੇ ਲਈ ਤਿਆਰ ਕਰਨ ਦੇ ਵਿੱਚ ਸਭ ਤੋਂ ਵਧੀਆ ਵਿਅਕਤੀ ਨੇ ਤੇ ਉਨ੍ਹਾਂ ਦੇ ਹੱਕ ਦੇ ਵਿੱਚ 299 ਵੋਟਾਂ ਪਈਆਂ ਨੇ। ਇਹ ਨਿਯੁਕਤੀ ਉਦੋਂ ਹੋਈ ਹੈ ਜਦੋਂ ਸੈਂਕੜੇ ਪ੍ਰਦਰਸ਼ਨਕਾਰੀ ਸੰਸਦ ਦੇ ਬਾਹਰ ਇਕੱਠੇ ਹੋਏ ਤਾਂ ਜੋ ਜ਼ੇਲੈਂਸਕੀ ਦੇ ਦੁਆਰਾ ਰੱਖਿਆ ਮੰਤਰੀ ਮਖਾਈਲੋ ਫੈਡਰੋਵ ਨੂੰ ਜਿਹੜਾ ਅਹੁਦੇ ਤੋਂ ਬਰਖਾਸਤ ਕਰਨ ਦਾ ਵਿਰੋਧ ਕੀਤਾ ਜਾ ਸਕੇ ਤੇ ਫੈਡਰੋਵ ਨੂੰ ਸਿਰਫ 6 ਮਹੀਨੇ ਦੇ ਕਾਰਜਕਾਲ ਦੇ ਬਾਅਦ ਹਟਾਇਆ ਗਿਆ ਸੀ ਤੇ ਆਲੋਚਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਕਦਮ ਯੁੱਧ ਦੇ ਦੌਰਾਨ ਫੌਜੀ ਸੁਧਾਰਾਂ ਨੂੰ ਜਿਹੜਾ ਵਿਗਾੜ ਸਕਦਾ ਹੈ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਦੋਸਤੋ, ਹਟੀ ਹੈ ਵੀਜ਼ਾ ਪਾਬੰਦੀ। ਅਮਰੀਕਾ ਅਦਾਲਤ ਨੇ ਟਰੰਪ ਦਾ ਫੈਸਲਾ ਜਿਹੜਾ ਪਲਟ ਦਿੱਤਾ ਹੈ। ਟਰੰਪ ਸਰਕਾਰ ਨੂੰ ਝਟਕਾ ਲੱਗਿਆ। ਅਮਰੀਕਾ ਦੀ ਇੱਕ ਫੈਡਰਲ ਅਦਾਲਤ ਨੇ ਟਰੰਪ ਪ੍ਰਸ਼ਾਸਨ ਦੀ ਉਸ ਇਮੀਗ੍ਰੇਸ਼ਨ ਨੀਤੀ ਦੇ ਲਾਗੂ ਹੋਣ ਦੇ ਉੱਤੇ ਰੋਕ ਲਾਤੀ ਹੈ ਜਿਸ ਦੇ ਤਹਿਤ ਗਲਤ ਜਾਣਕਾਰੀ ਤੇ ਆਨਲਾਈਨ ਨਫ਼ਰਤ ਭਰੇ ਭਾਸ਼ਣਾਂ ਦੇ ਉੱਤੇ ਕੰਮ ਕਰਨ ਵਾਲੇ ਵਿਦੇਸ਼ੀ ਖੋਜੀਆਂ ਅਤੇ ਪੇਸ਼ੇਵਾਰਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਸੀ ਜਾਂ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਸੀ। ਚੀਫ਼ US ਡਿਸਟ੍ਰਿਕਟ ਜੱਜ ਜੇਮਸ ਬੋਸਬਰਗ ਨੇ ਜਿਹੜਾ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਨੀਤੀ ਸੰਭਵ ਤੌਰ ਦੇ ਉੱਤੇ ਅਮਰੀਕੀ ਸੰਵਿਧਾਨ ਦੀ ਪਹਿਲੀ ਸੋਧ ਦੇ ਤਹਿਤ ਪ੍ਰਾਪਤ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ। ਸਟੇਟ ਡਿਪਾਰਟਮੈਂਟ ਨੇ 2025 ਦੇ ਵਿੱਚ ਇੱਕ ਨੀਤੀ ਦਾ ਐਲਾਨ ਕੀਤਾ ਸੀ ਜਿਸ ਦੇ ਵਿੱਚ ਉਨ੍ਹਾਂ ਨੇ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਨ੍ਹਾਂ ਦੇ ਉੱਤੇ ਅਮਰੀਕੀਆਂ ਦੀ ਆਵਾਜ਼ ਨੂੰ ਦਬਾਉਣ ਜਾਂ ਸੈਂਸਰ ਕਰਨ ਦਾ ਦੋਸ਼ ਸੀ। ਹਾਲਾਂਕਿ ਕੋਲੀਸ਼ਨ ਫਾਰ ਇੰਡੀਪੈਂਡੈਂਟ ਟੈਕਨੋਲੋਜੀ ਰਿਸਰਚ ਦੁਆਰਾ ਦਾਇਰ ਮੁਕੱਦਮੇ ਦੇ ਵਿੱਚ ਦਲੀਲ ਦਿੱਤੀ ਗਈ ਕਿ ਇਸ ਨੀਤੀ ਦੀ ਵਰਤੋਂ ਤੱਥਾਂ ਦੀ ਜਾਂਚ, ਕੰਟੈਂਟ ਮੋਡਰੇਸ਼ਨ ਅਤੇ ਆਨਲਾਈਨ ਸੁਰੱਖਿਆ ਦੇ ਉੱਤੇ ਕੰਮ ਕਰਨ ਵਾਲੇ ਖੋਜੀਆਂ ਦੇ ਵਿਰੁੱਧ ਇੱਕ ਵਿਆਪਕ ਮੁਹਿੰਮ ਵਜੋਂ ਕੀਤੀ ਜਾ ਰਹੀ ਸੀ। ਅਦਾਲਤ ਦੇ ਇਸ ਫੈਸਲੇ ਦਾ ਅਸਰ ਉਨ੍ਹਾਂ ਲੋਕਾਂ ਦੇ ਉੱਤੇ ਪੈ ਸਕਦਾ ਹੈ ਜੋ ਅਮਰੀਕਾ ਸਥਿਤ ਜਿਹੜਾ ਸੰਸਥਾਵਾਂ ਦੇ ਨਾਲ ਜੁੜੇ ਹੋਏ ਨੇ। ਇਸ ਦੇ ਵਿੱਚ ਸੈਂਟਰ ਫਾਰ ਕਾਊਂਟਰਿੰਗ ਡਿਜੀਟਲ ਹੇਟ CCDH ਦੇ ਬ੍ਰਿਟਿਸ਼ CEO ਇਮਰਾਨ ਅਹਿਮਦ ਅਤੇ ਗਲੋਬਲ ਡਿਸ ਇਨਫਰਮੇਸ਼ਨ ਇੰਡੈਕਸ ਦੀ ਸਹਿ ਸੰਸਥਾਪਕ ਕਲੇਅਰ ਮੈਲਫੋਰਡ ਸ਼ਾਮਲ ਨੇ ਜਿਨ੍ਹਾਂ ਦੇ ਉੱਤੇ ਪਿਛਲੇ ਸਾਲ ਦਸੰਬਰ ਦੇ ਵਿੱਚ ਵੀਜ਼ਾ ਪਾਬੰਦੀਆਂ ਲਗਾਈਆਂ ਗਈਆਂ ਸਨ। ਜੱਜ ਬੋਸਬਰਗ ਨੇ ਸਹਿਮਤੀ ਜਤਾਈ ਕਿ ਇਹ ਨੀਤੀ ਗੈਰ ਨਾਗਰਿਕਾਂ ਨੂੰ ਸਿਰਫ ਉਨ੍ਹਾਂ ਦੇ ਖੋਜ ਕਾਰਜਾਂ ਦੇ ਕਾਰਨ ਖਤਰੇ ਦੇ ਵਿਚ ਪਾਉਂਦੀ ਹੈ ਤੇ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕੰਟੈਂਟ ਮੋਡਰੇਸ਼ਨ ਦਾ ਸਮਰਥਨ ਕਰਨ ਵਾਲੀ ਖੋਜ ਅਤੇ ਵਕਾਲਤ ਨੂੰ ਵੀਜ਼ਾ ਰੱਦ ਕਰਨ ਜਾਂ ਦੇਸ਼ ਨਿਕਾਲੇ ਦੇ ਆਧਾਰ ਦੇ ਵਜੋਂ ਵਰਤ ਰਿਹਾ ਸੀ ਜੋ ਕਿ ਗੈਰ ਸੰਵਿਧਾਨਕ ਹੈ। ਕੋਲੀਸ਼ਨ ਦੀ ਨੁਮਾਇੰਦਗੀ ਕਰਨ ਵਾਲੀ ਵਕੀਲ ਕੈਰੀ ਡੀ ਸੇਲ ਨੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਨੀਤੀ ਖੋਜੀਆਂ ਨੂੰ ਉਸ ਕੰਮ ਦੇ ਲਈ ਸਜ਼ਾ ਦਿੰਦੀ ਹੈ ਜਿਸਦੀ ਜਨਤਾ ਨੂੰ ਸਖ਼ਤ ਲੋੜ ਹੈ ਤੇ ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਅਦਾਲਤ ਨੇ ਇਸ ਨੀਤੀ ਦੇ ਨਾਲ ਹੋਣ ਵਾਲੇ ਗੰਭੀਰ ਸੰਵਿਧਾਨਕ ਨੁਕਸਾਨ ਨੂੰ ਪਛਾਣਿਆ ਤੇ ਕੇਸ ਚੱਲਣ ਤੱਕ ਇਸ ਦੇ ਉੱਤੇ ਰੋਕ ਲਗਾ ਦਿੱਤੀ ਹੈ। ਆਖਰੀ ਖ਼ਬਰ ਦੋਸਤੋ ਫਰਾਂਸ ਦੀ ਹੈ। ਫਰਾਂਸ ਦੇ ਵਿਚ ਇਤਿਹਾਸਕ ਫੈਸਲਾ ਲਿਆ ਗਿਆ ਲਾਇਲਾਜ ਰੋਗੀਆਂ ਦੇ ਲਈ ਜਿਹੜਾ ਜਿਨ੍ਹਾਂ ਦਾ ਇਲਾਜ ਨਹੀਂ ਹੋ ਸਕਦਾ ਕੁਝ ਬਿਮਾਰੀਆਂ ਦਾ ਉਹ ਆਪਣੀ ਇੱਛਾ ਦੇ ਮੌਤ ਦੇ ਮੁਤਾਬਕ ਜਿਹੜਾ ਜੇ ਚਾਹੁੰਦੇ ਨੇ ਤੇ ਉਹਦੇ ਲਈ ਇੱਕ ਬਿੱਲ ਜਿਹੜਾ ਇੱਛਾ ਮੌਤ ਬਿੱਲ ਨੂੰ ਸੰਸਦ ਦੇ ਵੱਲੋਂ ਅੰਤਮ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਸਿਰਫ ਪਹਿਲਾ ਅਧਿਕਾਰ ਸੀਗਾ ਆਪਣਾ ਵੈਸੇ ਤਾਂ ਸਵਿਟਜ਼ਰਲੈਂਡ ਦੇ ਵਿੱਚ ਹੈ ਕਿ ਜਿਹੜਾ ਆਪਣੀ ਮੌਤ ਕਾਰਨ ਦੱਸਣੇ ਪੈਂਦੇ ਹੈ ਤੇ ਉੱਥੇ ਮੌਤ ਜਿਹੜੀ ਹੈ ਦਿੱਤੀ ਜਾਂਦੀ ਹੈ। ਕੱਲਾ ਤਾਂ ਕੱਲਾ ਸਵਿਟਜ਼ਰਲੈਂਡ ਤੋਂ ਅਧਿਕਾਰ ਸੀ ਪਹਿਲਾਂ, ਪਰ ਹੁਣ ਹੋਰ ਵੀ ਮੁਲਕ ਇਹਨਾਂ ਚੀਜ਼ਾਂ ਨੂੰ ਅਪਣਾਉਣ ਲੱਗੇ ਹੈ। ਫਰਾਂਸ ਦੀ ਨੈਸ਼ਨਲ ਅਸੈਂਬਲੀ ਨੇ ਲੰਬੇ ਸਮੇਂ ਤੋਂ ਚੱਲ ਰਹੀ ਬਹਿਸ ਤੋਂ ਬਾਅਦ ਲਾਇਲਾਜ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਡਾਕਟਰੀ ਸਹਾਇਤਾ ਦੇ ਨਾਲ ਜੀਵਨ ਖਤਮ ਕਰਨ ਦੀ ਆਗਿਆ ਦੇਣ ਵਾਲੇ ਅਸਿਸਟੈਂਟ ਡਾਇੰਗ ਬਿੱਲ ਨੂੰ ਅੰਤਮ ਮਨਜ਼ੂਰੀ ਦੇ ਦਿੱਤੀ ਹੈ। ਸੰਸਦ ਦੇ ਹੇਠਲੇ ਸਦਨ ਨੇ ਬਿੱਲ ਦੇ ਪੱਖ ਦੇ ਵਿਚ 291 ਤੇ ਵਿਰੋਧ ਦੇ ਵਿਚ 241 ਵੋਟਾਂ ਦੇ ਨਾਲ ਇਸ ਨੂੰ ਪਾਸ ਕਰ ਦਿੱਤਾ। ਇਹ ਕਾਨੂੰਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਅਤੇ ਉਹਦੇ ਦੁਆਰਾ 3 ਸਾਲ ਪਹਿਲਾਂ ਐਲਾਨੇ ਸੁਧਾਰਾਂ ਦਾ ਮਹੱਤਵਪੂਰਨ ਹਿੱਸਾ ਨੇ। ਨੈਸ਼ਨਲ ਅਸੈਂਬਲੀ ਇਸ ਬਿੱਲ ਦਾ ਪਹਿਲਾਂ ਵੀ 3 ਵਾਰ ਸਮਰਥਨ ਕਰ ਚੁੱਕੀ ਸੀ, ਜਿਸ ਤੋਂ ਬਾਅਦ ਹੁਣ ਸੰਸਦੀ ਪ੍ਰਕਿਰਿਆ ਪੂਰੀ ਹੋ ਗਈ ਹੈ ਤੇ ਕਈ ਦੇਸ਼ਾਂ ਅਤੇ ਅਮਰੀਕਾ ਦੇ ਕੁਝ ਰਾਜਾਂ ਦੇ ਵਿਚ ਵੱਖ ਵੱਖ ਕਾਨੂੰਨੀ ਵਿਵਸਥਾਵਾਂ ਅਧੀਨ ਇੱਛਾ ਮੌਤ ਜਾਂ ਡਾਕਟਰੀ ਸਹਾਇਤਾ ਦੇ ਨਾਲ ਆਤਮ ਹੱਤਿਆ ਦੀ ਆਗਿਆ ਦਿੱਤੀ ਜਾਂਦੀ ਹੈ। ਫਰਾਂਸ ਦੇ ਵਿਚ ਤੇਜ਼ੀ ਦੇ ਨਾਲ ਵੱਧ ਰਹੀ ਬਜ਼ੁਰਗ ਆਬਾਦੀ ਅਤੇ ਲੰਬੇ ਸਮੇਂ ਤੋਂ ਬਿਮਾਰੀਆਂ ਦੇ ਨਾਲ ਜੂਝ ਰਹੇ ਮਰੀਜ਼ਾਂ ਦੀ ਜਿਹੜੀ ਗਿਣਤੀ ਕਾਰਨ ਜੀਵਨ ਦੇ ਆਖਰੀ ਪੜਾਅ ਦੀ ਦੇਖਭਾਲ ਦੇ ਉੱਤੇ ਬਹਿਸ ਲਗਾਤਾਰ ਤੇਜ਼ੀ ਫੜ ਰਹੀ ਹੈ ਤੇ ਮੌਜੂਦਾ ਕਾਨੂੰਨ ਡਾਕਟਰਾਂ ਨੂੰ ਗੰਭੀਰ ਰੂਪ ਦੇ ਨਾਲ ਬਿਮਾਰ ਮਰੀਜ਼ਾਂ ਨੂੰ ਮੌਤ ਤੋਂ ਪਹਿਲਾਂ ਬੇਹੋਸ਼ੀ ਦੀ ਸਥਿਤੀ ਦੇ ਵਿਚ ਰੱਖਣ ਦੀ ਆਗਿਆ ਦਿੰਦਾ ਹੈ, ਪਰ ਹੁਣ ਤੱਕ ਇੱਛਾ ਮੌਤ ਜਾਂ ਅਸਿਸਟੈਂਟ ਸੁਸਾਇਟੀ ਦੀ ਜਿਹੜੀ ਸੀ ਆਗਿਆ ਨਹੀਂ ਸੀ ਤੇ ਉਹ ਹੁਣ ਸ਼ਾਇਦ ਮਿਲ ਸਕਦੀ ਹੈ। ਦੋਸਤੋ ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਬਟ ਸਟੂਡੀਓ ਦਾ ਨੰਬਰ ਹੈ ਤੇ ਜਿਸ ਦੇ ਵਿਚ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਆਪਾਂ ਬਾਤ ਪਾਈ ਹੈ ਤੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਕੁਝ ਪਲ ਅਜੇ ਆਪਣੇ ਕੋਲ ਬਚੇ ਨੇ ਤੇ ਇਸ ਦੇ ਨਾਲ ਹੀ ਕਹਾਣੀ ਦਾ ਮੈਂ ਜ਼ਿਕਰ ਕੀਤਾ ਸੀ, ਕਹਾਣੀ ਸੁਣਾ ਦੇ ਕੇ ਰਹਿਣ ਦੀ ਹੈ, ਬਾਕੀ ਤੁਹਾਡੀ ਮਰਜ਼ੀ ਹੈ ਜੀ। ਜੇ ਦੋਸਤ ਸੁਣਨਾ ਚਾਹੁੰਦੇ ਆ ਤਾਂ ਹਾਂ ਪੱਖੀ ਹੁੰਗਾਰਾ ਭਰ ਦਿਓ ਤੇ ਨਹੀਂ ਤਾਂ ਫਿਰ ਨਾ ਤਾਂ ਆਪਣੇ ਵੱਲੋਂ ਹੈਗੀ ਆ ਜੀ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ ਨੇ, ਸਿਕੰਦਰ ਸਿੰਘ ਔਜਲਾ ਜੀ ਨੇ, ਸੁਰਿੰਦਰ ਕੌਰ ਮਾਲ ਜੀ ਤੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ, ਧੰਨਵਾਦ ਹੈ। ਤੇ ਜਗਦੇਵ ਸੰਧੂ ਬਾਈ ਜੀ ਦਾ ਬਹੁਤ ਬਹੁਤ ਸ਼ੁਕਰੀਆ ਹੈ। ਤੇ ਦੋਸਤੋ ਗੱਲਬਾਤ ਫਿਰ ਆਪਾਂ ਚਲਾਉਂਦੇ ਹਾਂ ਅੱਗੇ ਤੇ ਕੁਝ ਤੁਹਾਡੇ ਸੁਨੇਹੇ ਨੇ ਉਹਨਾਂ ਨੂੰ ਲੈ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ ਜੇ ਸਮਾਂ ਇਜਾਜ਼ਤ ਦੇਵੇਗਾ। ਜਦ ਤੁਸੀਂ ਹਾਂ ਪੱਕੀ ਹੁੰਗਾਰਾ ਭਰੋਗੇ ਤੇ ਫਿਰ ਤੁਹਾਨੂੰ ਇੱਕ ਕਹਾਣੀ ਸੁਣਾਉਂਦੇ ਹਾਂ, ਬੜੀ ਦਿਲਚਸਪ ਕਹਾਣੀ ਹੈ ਯਾਰ। ਇਸਮਤ ਚੁਗਤਾਈ ਉਹਨਾਂ ਦੀ ਕਲਮ ਦੇ ਵਿੱਚ ਉਹ ਕਹਾਣੀ ਹੈ ਤੇ ਮੈਂ ਕੋਸ਼ਿਸ਼ ਕਰਦਾ ਤੇ ਸਭ ਤੋਂ ਪਹਿਲਾਂ ਤੁਹਾਡੇ ਸੁਨੇਹਿਆਂ ਵੱਲ ਨੂੰ ਜ਼ਰੂਰ ਧਿਆਨ ਮਾਰ ਲਿਆ ਜਾਵੇ ਤੇ ਫਿਰ ਅੱਗੇ ਵੱਧਦੇ ਹਾਂ। ਮੁਕੱਦਰ ਬਾਈ ਜੀ ਕਹਿੰਦੇ ਔਜਲਾ ਬਾਈ ਜੀ ਤੁਹਾਨੂੰ ਵੇਖ ਕੇ ਅਸੀਂ ਸ਼ੰਮੀ ਬਾਈ ਵਰਗੇ ਪਿਆਰੇ ਸੱਜਣਾਂ ਨੂੰ ਵੇਖ ਕੇ ਸਾਨੂੰ ਤਾਂ ਕਹਿੰਦੇ ਮੁਹੱਬਤ ਹੀ ਯਾਦ ਰਹਿੰਦੀ ਹੈ, ਵਾਰ ਨਹੀਂ ਯਾਦ ਰਹਿੰਦਾ ਜੀ ਤੇ ਯਾਰਾਂ ਬੇਲੀਆਂ ਦਾ ਬਿਨਾਂ ਨਹੀਂ ਸਰ ਸਕਦਾ, ਵੀਰਵਾਰ ਦਿਨ ਨਾ ਪਰਹੇਜ਼ ਕਰਦਾ ਜੀ ਕਹਿੰਦੇ। ਤੇ ਇਸੇ ਤਰ੍ਹਾਂ ਪਹਿਲਾਂ ਸੁਰਿੰਦਰ ਕੌਰ ਮਾਲ ਜੀ ਜੁੜ ਰਹੇ ਨੇ ਜੀ, ਉਹਨਾਂ ਦੀ ਗੱਲਬਾਤ ਸੁਣਦੇ ਆਪਾਂ ਤੇ ਅੱਗੇ ਗੱਲਬਾਤ ਵਧਾਉਂਦੇ ਹਾਂ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ ਆਨੂੰ ਜੀ।
1: ਨਹੀਂ ਤਾਂ ਮੁੜ ਮੁੜ ਇਧਰ ਦੇਖਣਾ ਪੈਂਦਾ ਸਾਹਮਣੇ ਦੇਖਦੇ ਆ,
2: ਬਿਲਕੁਲ
1: ਤੋਹੇ ਤੇ ਬੈਠੇ ਤਾਂ ਆਰਾਮ ਦੇ ਨਾਲ ਦੇਖਦੇ ਆ।
2: ਅੰਕਲ ਜੀ ਠੀਕ ਨੇ?
1: ਹਾਂਜੀ ਹਾਂਜੀ ਬਹੁਤ ਵਧੀਆ, ਸਾਰੇ ਬਹੁਤ ਵਧੀਆ ਚੱਲ ਰਿਹਾ ਸੀ ਪ੍ਰੋਗਰਾਮ। ਸਾਰਿਆਂ ਦੇ ਸਾਰਿਆਂ ਦੀ ਸਾਂਝ ਬਹੁਤ ਵਧੀਆ ਸੀ ਆ ਜਿਹੜੀ ਮੌਤ ਵਾਲੀ ਅਖੀਰਲੀ ਗੱਲ ਕੀਤੀ ਆ ਤੁਸੀਂ ਇਹ ਵੈਸੇ ਚੰਗੀ ਗੱਲ ਆ ਓਦਾਂ ਮੈਂ ਤੁਹਾਨੂੰ ਮੈਂ ਦੱਸਦੀ ਆ ਮੈਂ ਜਾਣੀ ਕਿ ਕਈ ਸਾਲਾਂ ਦਾ ਹੀ ਆਪਣੇ ਬੱਚਿਆਂ ਨੂੰ ਦੋਨੋਂ ਕਹਿੰਦੀ ਹੁੰਦੀ ਆ ਕਿਹਾ ਦੱਸਿਆ ਬਾਈ ਚਾਂਸ ਸਮਝੋ ਮੇਰੀ ਹਾਲਤ ਖਰਾਬ ਜੇ ਹੁੰਦੀ ਆ ਕਈ ਵਾਰ ਓਦਾਂ ਹੀ ਉਹ 6-6 ਮਹੀਨੇ ਬੰਦਾ ਬੈਡ ਤੇ ਹੀ ਲੱਗਾ ਰਹਿੰਦਾ ਔਰ ਓਹਨੂੰ ਕੋਈ ਸੁਰਤ ਨੀ ਹੁੰਦੀ ਕੋਈ ਕੌਨਸ਼ੀਅਸ ਨੀ ਹੁੰਦਾ ਕੁਛ ਹੁੰਦਾ ਨੀ ਪਤਾ ਨੀ ਬਸ ਘਰ ਦੇ ਵੀ ਮਜਬੂਰੀ ਚ ਦੇਖਣ ਜਾਂਦੇ ਕਰਦੇ ਮੈਂ ਕਿਹਾ ਭੀ ਜੇ ਮੈਨੂੰ ਇੰਨੀ ਜਿਆਦਾ ਤਕਲੀਫ ਹੋਈ ਤੁਸੀਂ ਦੇਖਦੇ ਆ ਭੀ ਡਾਕਟਰ ਕਹਿ ਰਹੇ ਆ ਭੀ ਡਾਕਟਰਾਂ ਵੱਲੋਂ ਜਵਾਬ ਆ ਭੀ ਇਹ ਬੇਹੋਸ਼ ਹੈਗੀ ਏ ਸੁਰਤ ਵਿਚ ਨੀ ਹੈਗੀ ਕੋਮਾ ਚ ਆ ਜਾਂ ਕਿਤੇ ਵੀ ਮੈਂ ਕਿਹਾ ਤੁਹਾਨੂੰ ਉਹ ਇਜਾਜ਼ਤ ਦੇਣੀ ਪਊਗੀ ਤੁਸੀਂ ਕਹਿ ਦਿਓ ਭੀ ਹਾਂਜੀ ਬਸ ਠੀਕ ਆ ਨਾ ਇੰਨੀ ਸੋਹਣੀ ਇੰਨੀ ਵਧੀਆ ਜਿੰਦਗੀ ਭੁਪਿੰਦਰ ਜੀ ਜੀ ਲਈ ਆ ਮੌਜਾਂ ਕਰਦੇ ਆ ਐਸ਼ ਕਰਦੇ ਆ ਘੁੰਮਦੇ ਫਿਰਦੇ ਸਾਰੇ ਪੈਸਾ ਕਮਾਇਆ ਹੁਣ ਬੈਠੇ ਖਾ ਰਹੇ ਆ ਹੈ
0: ਬਿਲਕੁਲ ਤੁਸੀਂ ਦਰੁਸਤ ਕਹਿ ਰਹੇ ਹੋ ਚਲੋ ਮੇਰਾ ਤਾਂ ਨਿੱਜੀ ਤਜਰਬਾ ਹੈ ਕਿਉਂਕਿ ਹੋਸਪਿਟਲ ਦੇ ਡਿਪਾਰਟਮੈਂਟ ਦੇ ਵਿੱਚ ਕਈ ਵਾਰੀ ਡਿਊਟੀ ਲੱਗ ਜਾਂਦੀ ਹੈ ਉੱਥੇ ਸਮਰ ਦੇ ਵਿੱਚ ਜਦੋਂ ਅਸੀਂ ਸਕੂਲ ਵੱਲੋਂ ਫ੍ਰੀ ਹੋ ਜਾਈਦਾ ਤਾਂ ਉਹਦੇ ਵਿੱਚ ਫਿਰ ਦੇਖਣ ਨੂੰ ਮਿਲਦਾ ਜਿਹੜੇ ਓਲਡ ਹੋਸਟ ਨੇ ਜਾਂ ਓਲਡ ਹਾਊਸ ਨੇ ਮਤਲਬ ਕਿ ਬਜ਼ੁਰਗਾਂ ਦੇ ਜਿਹੜੇ ਮਤਲਬ ਕਿ ਤੁਰ ਫਿਰ ਵੀ ਨਹੀਂ ਸਕਦੇ ਚਲੋ ਉਹਨਾਂ ਨੂੰ ਏਦਾਂ ਦਾ ਖਾਣਾ ਕਈ ਵਾਰੀ ਤਾਂ ਸਾਨੂੰ ਬਣਾ ਕੇ ਵੀ ਜਿਹੜਾ ਦੇਈਦਾ ਨਾ ਜੀ ਕਈ ਵਾਰੀ ਇੰਨੀ ਕੁ ਮਤਲਬ ਕਿ ਪਰੇਸ਼ਾਨੀ ਆਪਣੇ ਆਪ ਦੇ ਵਿੱਚ ਮਹਿਸੂਸ ਕਰੀਦੀ ਹੈ ਕਈ ਵਾਰੀ ਤਾਂ ਮੈਂ ਵੀ ਆਪਣੇ ਮੂੰਹੋਂ ਵੀ ਕਹਿ ਚੁੱਕਿਆ ਇਹ ਚੀਜ਼ ਕਿ ਮੈਨੂੰ ਇਸ ਸਥਿਤੀ ਤੱਕ ਨਾ ਪਹੁੰਚਾਵੇ ਰੱਬ ਜਾਂ ਕੁਦਰਤ ਤੇ ਉਹ ਤੋਂ ਪਹਿਲਾਂ ਹੀ ਕੁਝ ਨਾ ਕੁਝ ਭਾਣਾ ਵਾਪਰ ਜਾਵੇ ਕਿਉਂਕਿ ਦੇਖੋ ਉਹਨਾਂ ਦੇ ਜਿਹੜੇ ਖਾਣੇ ਨੇ ਨਾ ਕਿਉਂਕਿ ਜਿਹੜਾ ਆਪਣਾ ਗਲਾ ਵੀ ਨਹੀਂ ਕੰਮ ਕਰਦਾ ਉਹਨਾਂ ਸਮਿਆਂ ਦੇ ਵਿੱਚ ਨਿਗਲ ਨਹੀਂ ਸਕਦੇ ਉਹਨਾਂ ਨੂੰ ਫਿਰ ਉਹ ਸੌਸ ਬਣਾ ਕੇ ਦੇਣੇ ਪੈਂਦੇ ਆ ਪੇਸਟ ਬਣਾ ਕੇ ਦੇਣੀ ਪੈਂਦੀ ਆ ਕਈਆਂ ਦੇ ਲਈ ਵੱਖਰਾ ਖਾਣਾ ਕੱਢਣਾ ਪੈਂਦਾ ਸਾਰਾ ਕੁਝ ਕਰਨਾ ਪੈਂਦਾ ਜੀ ਤੇ ਉਹ ਉੱਠਣਾ ਬਹਿਣਾ ਉਹਨਾਂ ਦਾ ਦੇਖ ਰੇਖ ਫਿਰ ਪਰਿਵਾਰ ਵੀ ਜਿਹੜਾ ਆ ਉਹ ਹਫ਼ਤੇ ਦੇ ਹਫ਼ਤੇ ਉਹਨਾਂ ਨੂੰ ਦੇਖਣ ਆਉਂਦਾ ਹੈ ਉਹ ਵੀ ਫਿਰ ਪਰੇਸ਼ਾਨ ਹੁੰਦੇ ਆ ਤੇ ਚਲੋ ਜਿਹੜਾ ਬੰਦਾ ਭੁਗਤ ਰਿਹਾ ਉਹ ਤਾਂ ਹੈ ਹੀ ਪਰੇਸ਼ਾਨ ਹੈ
1: ਨਹੀਂ ਕਈ ਵਾਰ ਭੁਪਿੰਦਰ ਜੀ ਇੰਨੀ ਕੁ ਹਾਲਤ ਖਰਾਬ ਹੁੰਦੀ ਆ ਉਸ ਪੇਸ਼ੈਂਟ ਨੂੰ ਪਤਾ ਹੀ ਨੀ ਮੈਂ ਹੈਗਾ ਆ
0: ਬਿਲਕੁਲ
1: ਬਿਲਕੁਲ ਕਈ 6-6 ਮਹੀਨੇ ਕੋਮਾ ਚ ਹੁੰਦੇ ਮੈਨੂੰ ਜਾ ਰਿਹਾ ਮੇਰੇ ਮਦਰ ਇਨ ਲਾ ਦੀ ਜਦੋਂ ਡੈਥ ਹੋਈ ਆ ਨਾ ਉਹਨਾਂ ਦੀ ਬ੍ਰੇਨ ਹੈਮਰੇਜ ਨਾਲ ਹੋਈ ਸੀ ਡੈਥ ਤੇ ਉੱਥੇ ਇੱਕ ਹੋਰ ਪੇਸ਼ੈਂਟ ਸੀ ਉਹ 3 ਮਹੀਨੇ ਹੋ ਗਏ ਇਸ ਲੇਡੀ ਨੂੰ ਤੇ ਉਹਨੂੰ ਕੋਈ ਪਤਾ ਨੀ ਉਹ ਕੋਮਾ ਵਿੱਚ ਆ ਤੇ ਉਹਦੇ ਪਰ ਘਰ ਦੇ ਇਜਾਜ਼ਤ ਨੀ ਦੇ ਰਹੇ ਤਾਂ ਕਰਕੇ ਉਹ ਹੋਸਪਿਟਲ ਵਿੱਚ ਇਸ ਤਰੀਕੇ ਨਾਲ ਤਾਂ ਅਗਲਾ 6 ਮਹੀਨੇ ਹੋਰ ਸਾਲ ਰਹੋ ਪਰ ਮੁਸ਼ਕਿਲ ਵਾਲੀ ਗੱਲ ਹੈ ਮੇਰੇ ਖਿਆਲ ਜੇ ਇੰਨੀ ਹਾਲਤ ਖਰਾਬ ਆ ਉਹਨੂੰ ਕੁਛ ਪਤਾ ਹੀ ਨੀ ਹੈ ਤੇ ਕੌਣ ਮੈਨੂੰ ਮਿਲਣ ਆਇਆ ਕੌਣ ਨਹੀਂ ਆਇਆ ਉਹਨੂੰ ਕੁਛ ਨੀ ਪਤਾ ਪੇ ਉਹ ਆਪਣੇ ਆਪ ਨਾ ਅੱਖਾਂ ਖੋਲਦੇ ਨਾ ਵਾਸਤੇ ਮੇਰੇ ਖਿਆਲ ਤਾਂ ਫਿਰ ਉਹ ਡੈਥ ਚਾਹੀਦੀ ਆ
0: ਬਿਲਕੁਲ ਆ ਜੀ ਪਹਿਲਾਂ ਇਹ ਵੈਸੇ ਵੀ ਸੀਗਾ ਕੱਲਾ ਸਵਿਟਜ਼ਰਲੈਂਡ ਦੇ ਵਿੱਚ ਚਲੋ ਉੱਥੇ ਤਾਂ ਮੂੰਹ ਮੰਗੀ ਵੀ ਮੌਤ ਦੇ ਦਿੱਤੀ ਜਾਂਦੀ ਸੀ ਪੈਸੇ ਜਿਹੜੇ ਪੈਸੇ ਵਾਲੇ ਲੋਕ ਜਿਹੜੇ ਨੇ ਜੋ ਆਪਣੀ ਜ਼ਿੰਦਗੀ ਖਤਮ ਕਰਨਾ ਚਾਹੁੰਦੇ ਆ ਪਰ ਉਹਨਾਂ ਦੇ ਵਿੱਚ ਵੀ ਕਾਫੀ ਕੰਡੀਸ਼ਨਾਂ ਸੀ ਪੇਪਰ ਵਰਕ ਬਹੁਤ ਕਰਨਾ ਪੈਂਦਾ ਸੀ ਅੱਜ ਵੀ ਕਰਨਾ ਪੈਂਦਾ ਤੇ ਉਹ ਸਹੂਲਤ ਸਿਰਫ ਤੇ ਸਿਰਫ ਪਹਿਲਾਂ ਆਪਣੇ ਸਵਿਟਜ਼ਰਲੈਂਡ ਕੋਲ ਸੀਗੀ ਤੇ ਹੁਣ ਹੌਲੀ ਹੌਲੀ ਇਹ ਮੁਲਕ ਜਿਹੜਾ ਵਿਚਾਰਨ ਲੱਗੇ ਨੇ ਜੀ ਹੋਰ ਵੀ ਤੇ ਹਾਂਜੀ ਇਹ ਚੰਗੀਆਂ ਚੀਜ਼ਾਂ ਨੇ ਚਲੋ ਜੇ ਸੰਭਵ ਹੋ ਸਕਦਾ ਤਾਂ ਜ਼ਰੂਰ ਕਰਨਾ ਚਾਹੀਦਾ
1: ਹਾਂਜੀ ਜਿੱਦਾਂ ਮੇਰੇ ਖਿਆਲ ਕਹਿ ਦਿੰਦੇ ਜੀ ਬਸ ਇਹ ਦੂਜੇ 72 ਆਵਰਸ ਦੇ ਵਿੱਚ ਵਿੱਚ ਇਹਦੀ ਡੈਥ ਹੋ ਜਾਣੀ ਆ ਤੁਸੀਂ ਮੰਗਾ ਲਓ ਹਨਾ ਉਹ ਤਾਂ ਜਿਹਨੂੰ ਵੀ ਮਿਲਣਾ ਚਾਹੁੰਦੇ ਉਹ ਮੇਰੇ ਖਿਆਲ ਡੈਥ ਤਾਂ ਉਸ ਵੇਲੇ ਹੋਈ ਹੋਈ ਹੁੰਦੀ ਉਹ ਸਿਰਫ ਉਹ ਆਰਟੀਫਿਸ਼ਲ ਜਿਹਾ ਸਾਹ ਜਿਹਾ ਦਿੰਦੇ ਰਹਿੰਦੇ ਆ ਮੈਂ ਤਾਂ ਇਹੀ ਸੋਚਦੀ ਹਨਾ ਉਹ ਇਸ ਕਰਕੇ ਆਪੇ ਉਹਨਾਂ ਨੂੰ ਲੱਗੂਗਾ ਸਾਰੇ ਆ ਜਾਓਗੇ ਉਹਨਾਂ ਦੇ ਸਾਹਮਣੇ ਉਹਨੇ ਕੀ ਕਰਨਾ ਹੁੰਦਾ ਅੱਧੇ ਅੱਧੇ ਘੰਟੇ ਬਾਅਦ ਏਦਾਂ ਦਵਾਈ ਦਿੰਦੇ ਕਰਦੇ ਆ ਤਾਂ ਫਿਰ ਮਤਲਬ ਕਿ ਉਹ ਹੌਲੀ ਹੌਲੀ ਉਹਦੀ ਡੈਥ ਕਰਦੇ ਆ ਮੈਨੂੰ ਤਾਂ ਏਦਾਂ ਲੱਗਦਾ ਫਿਰ ਡੈਥ ਤਾਂ ਹੋਈ ਹੋਈ ਹੁੰਦੀ ਆ ਬਸ ਸਿਰਫ ਉਹ ਜਾਂ ਪੈਸੇ ਬਣਾਉਣ ਦੀ ਗੱਲ ਕਰਦੇ ਜਾਂ ਉਹਨੇ 2 ਦਿਨ ਰੱਖਣਾ ਹੁੰਦਾ ਪ੍ਰੋਸੀਜਰ ਹੀ ਉਹਨਾਂ ਦਾ ਏਦਾਂ ਦਾ ਹੁੰਦਾ ਤੇ ਤਾਂ ਬਸ ਫਿਰ ਉਹ ਤੋਂ ਬਾਅਦ ਉਸ ਦਾ ਸਾਰੇ ਇਕੱਠੇ ਹੋ ਜਾਂਦੇ ਆ ਉਹ ਉਸ ਵੇਲੇ ਉਹਨਾਂ ਨੂੰ ਪੁੱਛਦੇ ਪਿਆ ਆਪਾਂ ਕਰ ਦਈਏ ਸਟਾਰਟ ਜਦੋਂ ਘਰ ਦੇ ਬੰਦਾ ਵੱਡਾ ਬੰਦਾ ਜੋ ਕੋਈ ਵੀ ਨਾ ਜਿਹੜਾ ਬੰਦਾ ਕਹਿ ਦਿੰਦਾ ਮੁੰਡਾ ਜਾਂ ਕਿੱਦਾਂ ਵੀ ਕੋਈ ਕੁੜੀ ਜਿਹਦੇ ਵੀ ਹੈਗੇ ਉਸ ਵੇਲੇ ਸ਼ੁਰੂ ਕਰ ਦਿੰਦੇ ਤਾਂ ਤੁਹਾਡੇ ਸਾਹਮਣੇ 1 ਘੰਟੇ ਦੇ ਵਿੱਚ ਕਹਾਣੀ ਖਤਮ ਹੋ ਜਾਂਦੀ
0: ਕਿਉਂਕਿ ਭੈਣ ਇੱਥੇ ਇਹਨਾਂ ਯੂਰਪੀ ਮੁਲਕਾਂ ਚ ਹੋਰ ਥੋੜਾ ਜਿਹਾ ਕਾਨੂੰਨ ਸਖ਼ਤ ਨੇ ਕਿਉਂਕਿ ਅਮਰੀਕਾ ਕੈਨੇਡਾ ਦੇ ਵਿੱਚ ਨਾ ਜੀ ਉਹ ਆਪਣਾ ਡਾਕਟਰੀ ਜਿਹੜਾ ਇਲਾਜ ਹੈ ਉਹ ਥੋੜਾ ਜਿਹਾ ਵੱਖਰੇ ਤੌਰ ਦਾ ਇੰਸ਼ੋਰੈਂਸ ਤੁਹਾਨੂੰ ਆਪ ਲੈਣਾ ਪੈਂਦਾ ਸਾਰਾ ਕੁਝ ਇੱਥੇ ਗੌਰਮੈਂਟ ਦੇ ਅੰਡਰ ਹੈ ਸਾਰਾ ਕੁਝ ਤੇ ਉਹ ਫਿਰ ਜਿੱਦਾਂ ਸੂ ਵਗੈਰਾ ਬਹੁਤ ਜਲਦੀ ਕਰ ਦਿੰਦੇ ਨੇ ਨਾ ਅਮਰੀਕਾ ਕੈਨੇਡਾ ਦੇ ਵਿੱਚ ਫਿਰ ਉਹ ਡਾਕਟਰ ਜਿਹੜੇ ਨੇ ਜਾਂ ਨਰਸਾਂ ਨੇ ਉਹ ਵਿਚਾਰ ਕੇ ਹੀ ਚੱਲਦੀਆਂ ਨੇ ਇਹਨਾਂ ਚੀਜ਼ਾਂ ਤੋਂ ਸਾਰਾ ਕੁਝ ਹਾਂਜੀ
1: ਪਰ ਉਹ ਘਰਦਿਆਂ ਨੂੰ ਪੁੱਛਦੇ ਹੁੰਦੇ ਜਦੋਂ ਬਹੁਤ ਖਰਾਬ ਹਾਲਤ ਹੁੰਦੀ ਆ, ਉਹ ਦੱਸਦੇ ਆ ਭੇ ਇਹਦੀ ਹਾਲਤ ਏਦਾਂ ਆ, ਭਿੰਨ ਬਚਣਾ ਨੀ ਹੈਗਾ, ਕਹਾਣੀ ਖਤਮ ਹੀ ਆ ਹਨਾ। ਕਈ ਫਿਰ ਵੀ ਇਹ ਸੋਚਦੇ ਪਏ ਕੀ ਪਤਾ ਠੀਕ।
0: ਮੇਰਾ ਕਜ਼ਨ ਸੀਗਾ 35-36 ਸਾਲਾਂ ਦਾ, ਜਦੋਂ ਕੈਨੇਡਾ ਦੇ ਵਿਚ ਬ੍ਰੇਨ ਟਿਊਮਰ ਓਹਨੂੰ ਹੋਇਆ, ਮਹੀਨੇ ਦੇ ਵਿਚ ਹੀ ਸਿਰਫ 2-3 ਦਿਨਾਂ ਚ ਹੀ ਪਤਾ ਲੱਗਿਆ, ਓਪਰੇਟ ਵੀ ਹੋ ਗਿਆ, ਕੀਮੋਥਰਾਪੀ ਦਾ ਹੈਲਮਟ ਵੀ ਤਿਆਰ ਹੋ ਗਿਆ, ਸਾਰੀਆਂ ਚੀਜ਼ਾਂ ਹੋ ਗਈਆਂ। ਉਹ ਦੁਬਾਰਾ ਉਹਨੂੰ ਅਟੈਕ ਆਇਆ ਜਾਂ ਉਹਦੀ ਬਲੱਡ ਸ਼ੂਗਰ ਜਿਹੜੀ ਸੀ ਬਹੁਤ ਹਾਈ ਹੋ ਗਈ ਸੀ, ਤੇ ਚੱਕਰ ਖਾ ਕੇ ਡਿੱਗ ਪਿਆ। ਉਹਨੂੰ ਵਾਪਸ ਜਿਹੜਾ ਲੈ ਗਏ ਹੋਸਪਿਟਲ, ਤੇ ਉਹ ਫਿਰ ਹਫ਼ਤਾ ਉੱਥੇ ਰਿਹਾ ਤੇ ਉਹ ਕੋਮੇ ਦੇ ਵਿੱਚ ਚਲੇ ਗਿਆ। ਤੇ ਉਸ ਤੋਂ ਬਾਅਦ ਉਹ ਮਤਲਬ ਕਿ ਮਹੀਨੇ ਦੇ ਵਿੱਚ ਹੀ ਪੂਰਾ ਸਰੀਰ ਉਹਦਾ ਪਾਣੀ ਹੋ ਗਿਆ, ਤੇ ਡਾਕਟਰ ਕਹਿੰਦੇ ਬਸ ਤੁਹਾਨੂੰ ਏਦਾਂ ਪਿਆ ਹੀ ਵਧੀਆ ਲੱਗਦਾ, ਚੰਗਾ ਲੱਗਦਾ, ਸਰੀਰ ਫੁੱਲਣ ਲੱਗ ਗਿਆ, ਹੋਰ ਸਾਰੀਆਂ ਚੀਜ਼ਾਂ। ਕਹਿੰਦੇ ਅੰਦਰੋਂ ਇਹਦੇ ਔਰਗਨ ਸਾਰੇ ਹੀ ਫੇਲ ਹੋ ਚੁੱਕੇ ਆ ਜੀ। ਤੇ ਉਹ ਫਿਰ ਉਹਨਾਂ ਨੇ ਬਕਾਇਦਾ ਪਰਮਿਸ਼ਨ ਮੰਗੀ। ਛੋਟਾ ਜਿਹੜਾ ਕਜ਼ਨ ਸੀਗਾ ਉਹ ਕੰਮ ਦੇ ਉੱਤੇ ਸੀਗਾ, ਉਹ ਘਬਰਾਇਆ, ਉਹਦਾ ਵੀ ਐਕਸੀਡੈਂਟ ਹੋਇਆ, ਸਾਰੀਆਂ ਚੀਜ਼ਾਂ। ਉਹ ਕਹਿੰਦਾ ਨਹੀਂ ਇਹ ਕਰਨਾ ਹੀ ਨਹੀਂ ਕੰਮ ਜੀ। ਉਹ ਕਹਿੰਦੇ ਨਹੀਂ, ਫਿਰ ਇਹ ਬਹੁਤ ਤਕਲੀਫ ਦੇ ਵਿੱਚ ਹੈ, ਤੁਹਾਨੂੰ ਨਹੀਂ ਦੇਖਦਾ ਪਰ ਸਾਨੂੰ ਜ਼ਰੂਰ ਦੇਖਦਾ ਹੈ ਜੀ।
1: ਅੱਛਾ
0: ਜੀ,
1: ਨਹੀਂ ਫਿਰ ਉਹਨਾਂ ਫਿਰ ਡਾਕਟਰ ਨੂੰ ਤਾਂ ਸਾਰਾ ਪਤਾ ਹੀ ਹੁੰਦਾ ਘਰ ਦੇ। ਕਈ ਵਾਰ ਇਸੇ ਹੀ ਆਸ ਨਾਲ ਸੋਚਦੇ ਆ ਵੀ ਆਪਣੇ ਹੱਥੀ ਅਸੀਂ ਕਿੱਦਾਂ ਇਹ ਕੰਮ ਕਰਨ ਲਈ ਕਹਿ ਦਈਏ, ਤੇ ਹੋ ਸਕਦਾ ਇਹ ਠੀਕ ਹੋ ਜਾਵੇ ਜਾਂ ਕਿੱਦਾਂ ਹੋ ਜਾਵੇ ਹਨਾ।
0: ਬਿਲਕੁਲ
1: ਤਾਂ, ਪਰ ਕਈ ਵਾਰ ਕਈ ਕਈ ਸਾਲੇ ਨਿਕਲ ਜਾਂਦੇ। ਇੱਕ ਮੇਰੀ ਫਰੈਂਡ ਹੀ ਏਦਾਂ ਨਿਊਯਾਰਕ ਸੀ, ਟੀਚਰ ਫਰੈਂਡ ਸੀ, ਉਹਦੇ ਹਸਬੈਂਡ ਦੇ ਹੋ ਗਿਆ, ਉਹਨੇ ਮਤਲਬ ਕਿਹਾ ਵੀ ਇਹ ਬਚ ਨੀ ਸਕਦਾ। ਉਹਨਾਂ 8-10 ਸਾਲ ਉਹਦਾ ਸੱਚੀ ਕੱਟ ਲਿਆ, ਉਹਨੇ ਸਾਈਨ ਨੀ ਕੀਤੀ, ਉਹ ਕਹਿੰਦੀ ਮੈਂ ਨੀ ਕਰਨੇ ਸਾਈਨ, ਕਹਿੰਦੀ ਵੀ ਹੋ ਸਕਦਾ ਇਹ ਠੀਕ ਹੋ ਜਾਵੇ। ਉਹ ਠੀਕ ਤਾਂ ਨੀ ਹੋਇਆ, ਪਰ ਮਤਲਬ ਉਹ ਜਿੰਦਾ ਸੀ, ਉਹ ਮਤਲਬ 10 ਸਾਲ ਜੀਆ। ਤੇ ਫਿਰ ਉਹਦੇ ਮੁੰਡਾ ਉਹ ਦੂਜੀ ਆਪ ਮੇਰੀ ਫਰੈਂਡ, ਉਹ ਜਿੱਥੇ ਜਾਂਦੇ ਸੀ ਨਾਲ ਦੇਖੋ ਰੈਸਟੋਰੈਂਟ ਵੀ ਜਾਣਾ, ਉਹਨੇ ਵੀਲ ਚੇਅਰ ਤੇ ਉਹਨੂੰ ਲੈ ਕੇ ਜਾਣਾ, ਕਰਦੇ ਰਹੇ, ਪਰ 10 ਸਾਲ ਜਿੰਦਾ ਵੀ ਰਿਹਾ।
0: ਪਿੱਛੇ ਜੇ 2-3 ਦਿਨ ਹੋਏ ਨੇ, ਇੱਕ ਔਰਤ ਸੀਗੀ ਜਿਹੜੀ ਛੋਟੇ ਹੁੰਦੇ ਤੋਂ ਉਹ ਕਾਫੀ ਤਕਲੀਫ ਦੇ ਵਿੱਚ ਜਾਂ ਇੱਕ ਮੈਟਲ ਮਸ਼ੀਨ ਦੇ ਵਿੱਚ ਹੀ ਰਹੀ ਹੈ, ਆਪਣੀ ਲੋਹੇ ਦੇ ਫੇਫੜਿਆਂ ਦੇ ਵਿੱਚ ਰਹਿ ਕੇ ਉਹਨੇ ਆਪਣੀ ਕਹਿ ਲਓ ਕਿ ਉਹ ਮਸ਼ੀਨ ਦੇ ਵਿੱਚ ਹੀ ਸੀਗੀ ਜੀ, ਫੇਫੜੇ ਕੰਮ ਨਹੀਂ ਕਰਦੇ ਸੀ। 73 ਸਾਲ ਦੀ ਜ਼ਿੰਦਗੀ ਦੀ ਜੰਗ ਲੜ ਕੇ ਗਈ ਆ ਜੀ, ਉਹਦੇ ਵਿੱਚ ਹੀ ਪਈ ਰਹੀ ਸੀ ਸਾਰੀ ਉਮਰ ਤਕਰੀਬਨ।
1: ਦੱਸੋ ਫਿਰ ਉਹ ਕੋਈ ਲਾਈਫ ਤਾਂ ਹੈ ਪਰ ਬਾਕੀ ਇਹ ਫਿਰ ਬੱਚਿਆਂ ਤੇ ਡਿਪੈਂਡ ਕਰਦਾ ਉਹ ਕੀ ਚਾਹੁੰਦੇ। ਬਸ ਮੈਂ ਆਪਣਾ ਦੱਸਦੀ, ਮੈਂ ਆਪਣੇ ਬੇਟੀ ਨੂੰ ਕਿਹਾ, ਮੈਂ ਕਿਹਾ ਜੇ ਮੈਨੂੰ ਇੰਨੀ ਤਕਲੀਫ ਹੋਵੇ, ਏਦਾਂ ਬੁਰੀ ਹਾਲਤ ਹੋਵੇ, ਮੈਂ ਬਹੁਤ ਵਧੀਆ ਜ਼ਿੰਦਗੀ ਜੀ ਲਈ ਹੈ, ਸਭ ਕੁਛ ਦੇਖ ਲਿਆ, ਸੁੱਖ ਦੁੱਖ ਹਰ ਚੀਜ਼, ਕਿਸ ਚੀਜ਼ ਦੀ ਕਮੀ ਨਹੀਂ ਰਹੀ, ਸਭ ਕੁਛ ਦੇਖਿਆ ਹਨਾ। ਤੇ ਫਿਰ ਮੈਨੂੰ ਤੜਫਾਇਓ ਨਾ, ਤਾਂ ਮਤਲਬ
0: ਗੱਲ ਉਹੀ ਆ ਜਾਂਦੀ ਹੈ ਨਾ, ਤਰੱਕੀ ਜਾਂ ਸੰਤੁਸ਼ਟੀ ਦੀ ਗੱਲ ਆ ਜਾਂਦੀ ਹੈ ਨਾ, ਆਪਣੇ ਆਪ ਦੇ ਵਿੱਚ ਸੰਤੁਸ਼ਟ। ਬਿਲਕੁਲ
1: ਹਾਂਜੀ, ਸਾਰਾ ਕੁਛ ਤਾਂ ਮਿਲਿਆ ਆ, ਉਹ ਤੁਸੀਂ ਦੇਖੋ ਸਾਰੇ ਮੌਜਾਂ ਚ, ਹੋਰ ਕੀ ਚਾਹੀਦਾ। ਇਹ ਤੋਂ ਬਾਅਦ ਹੁਣ ਤਾਂ ਸ਼ੁਕਰਾਨਾ ਆ ਬੈਠੇ ਬੈਠੇ,
0: ਤੁਹਾਡਾ ਆਸ਼ੀਰਵਾਦ ਚਾਹੀਦਾ ਹੋਰ ਲੰਮਾ। ਹਾਂਜੀ,
1: ਉਦਾਂ ਤਾਂ ਸਿਹਤ ਠੀਕ ਆ ਭੁਪਿੰਦਰ ਜੀ, ਭੱਜੇ ਫਿਰਦੇ ਆ ਸਾਰੇ ਦਿਹਾੜੀ, ਕੰਮ ਕਰਦੇ ਆ, ਏਦਾਂ ਨੀ ਹੈ, ਵਾਕਿੰਗ ਕਰਦੀ ਆ, ਸਰੀਰ ਨੂੰ ਕਰਦੀ ਆ, ਸਾਰੀ ਦਿਹਾੜੀ ਕਰੀਦਾ, ਸਿਹਤ ਸੋਹਣੀ। ਹਾਂਜੀ ਹਾਂਜੀ, ਸੋਚੀ ਦਾ ਤਾਂ ਇਹੀ ਆ ਭੀ ਮਤਲਬ ਏਦਾਂ ਬੈਡ ਤੇ ਨਾ ਲੱਗੇ, ਪਰ ਮੇਰੇ ਖਿਆਲ ਹਰੇਕ ਬੰਦਾ ਇਹ ਚਾਹਦਾ, ਮੌਤ ਤੋਂ ਸਿਰਫ ਹਰੇਕ ਬੰਦੇ ਨੂੰ ਇਹੀ ਡਰ ਹੁੰਦਾ ਵੀ ਮੈਂ ਮੰਜੇ ਤੇ ਨਾ ਲੱਗਾ, ਏਦਾਂ ਦੀ ਖਰਾਬੀ ਨਾ ਹੋਵੇ। ਮੈਂ ਕਹਿੰਦੀ ਝਟਪਟ ਹੋਵੇ, 2 ਮਿੰਟਾਂ ਵਿੱਚ ਮੌਤ, ਤਾਂ ਬੜੀ ਵਧੀਆ ਗੱਲ ਆ, ਬਹੁਤ ਸੋਹਣੀ ਆ, ਨਾ ਨਾ ਘਰ ਦੇ ਔਖੇ, ਨਾ ਜਿਹੜਾ ਹੈਗਾ ਆ ਉਹ ਔਖਾ ਹੋਊਗਾ ਹਨਾ।
0: ਬਿਲਕੁਲ,
1: ਤਾਂ ਚਲੋ ਹੋਰ ਜੇ ਕਿਸੇ ਨੇ ਆਉਣਾ ਤਾਂ
0: ਥੈਂਕ ਯੂ ਭੈਣ ਜੀ, ਥੈਂਕ ਯੂ, ਸ਼ੁਕਰੀਆ ਵਿਚਾਰਾ,
1: ਓਕੇ ਸਤਿ ਸ਼੍ਰੀ
0: ਅਕਾਲ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਲੋ ਦੋਸਤੋ, ਇਸ ਸਾਂਝੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜੇ ਸਾਂ US ਤੋਂ ਜੀ, ਤੇ ਸਪੋਰਟ ਵੀ ਕਰਦੇ ਆ। ਤੇ ਲੋ ਜਾਂਦੇ ਜਾਂਦੇ ਦੋਸਤੋ ਕਹਾਣੀ ਦੀ ਸਾਂਝ ਪਾਉਂਦੇ ਆ ਅੱਜ ਫਿਰ ਤੁਹਾਡੇ ਨਾਲ। ਬੜੇ ਦਿਨਾਂ ਤੋਂ ਮਨ ਚ ਸੀਗਾ ਕੋਈ ਨਾ ਕੋਈ ਕਹਾਣੀ ਸੁਣਾਈਏ, ਤੇ ਲੋ ਫਿਰ ਜਾਂਦੇ ਜਾਂਦੇ ਤੁਹਾਡੇ ਨਾਲ ਕਹਾਣੀ ਦੀ ਸਾਂਝ ਪਾਉਂਦੇ ਆ। ਕਹਾਣੀ ਇਹ ਕੀ ਕਹਿੰਦੀ ਹੈ ਉਹਦੇ ਵੱਲ ਨੂੰ ਚੱਲਦੇ ਆ, ਪੜ੍ਹੀ ਮੈਂ ਵੀ ਨਹੀਂ, ਤੁਹਾਡੇ ਨਾਲ ਹੀ ਪੜਾਂਗਾ। ਕਹਾਣੀ ਹੈ ਦੋਸਤੋ ਯਾਰ, ਇਸਮਤ ਚੁਗਤਾਈ ਹੁਣਾਂ ਦੀ ਕਲਮ ਦੇ ਵਿੱਚ ਇਹ ਲਿਖੀ ਗਈ ਹੈ, ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਜਿਹੜਾ ਕੀਤਾ ਆਪਣੇ ਹੈਗਾ ਆ ਮਹਿੰਦਰ ਬੇਦੀ ਜੈਤੋ ਤੋਂ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੂ ਦਾ ਮੰਚ ਜੀ, ਤੇ ਕਹਾਣੀ ਦੀ ਸਾਂਝ ਪਾਉਂਦੇ ਹਾਂ। ਕੀ ਕਹਿੰਦੀ ਹੈ ਤੇ ਕੀ ਕਹਿਣਾ ਚਾਹੁੰਦੀ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜੀ।

0: ਜਦੋਂ ਅਕਬਰ ਨੇ ਫਰੀਦਾ ਨੂੰ ਰਿਆਜ਼ ਦੇ ਨਾਲ ਮਿਲਵਾਇਆ ਸੀ ਨਾ, ਤਾਂ ਉਹਨਾਂ ਦੀ ਨਵੀਂ ਨਵੀਂ ਸ਼ਾਦੀ ਹੋਈ ਸੀ, ਵਿਆਹ ਹੋਇਆ ਸੀ। ਰਿਆਜ਼ ਭੋਲੀ ਭਾਲੀ ਸੂਰਤ ਵਾਲਾ ਚੁੱਪੂ ਜਿਹਾ ਮੁੰਡਾ ਸੀ, ਤਾਂ ਅਸੀਂ ਦੋਵੇਂ ਇੱਕੋ ਗਲੀ ਦੇ ਵਿੱਚ ਗੋਲੀਆਂ ਤੇ ਕਬੱਡੀ ਖੇਡਦੇ ਵੱਡੇ ਹੋਏ ਸਾਂ। ਸਬੱਬ ਦੇ ਨਾਲ ਕਾਲਜ ਦੇ ਵਿੱਚ ਵੀ ਸਾਥ ਨਹੀਂ ਸੀ ਛੁੱਟਿਆ। ਫਿਰ ਇਹ ਵੀ ਬੰਬਈ ਆ ਗਿਆ ਤੇ ਕਿੰਨਾ ਅਜੀਬ ਇਤਫਾਕ ਹੈ। ਅਕਬਰ ਨੇ ਕਿਹਾ ਸੀ, ਬਸ ਜ਼ਰਾ ਬੋਰਿੰਗ ਜਿਹਾ ਬੰਦਾ ਏ, ਤੇ ਇਹ ਵਾਕ ਵੀ ਜ਼ਿਆਦਾ ਨਹੀਂ ਸੀ ਜੋੜ ਦਿੱਤਾ ਸੀ। ਸ਼ੁਰੂ ਸ਼ੁਰੂ ਦੇ ਵਿੱਚ ਤਿੰਨੇ ਲਗਭਗ ਇਕੱਠੇ ਹੀ ਨਜ਼ਰ ਆਉਂਦੇ ਸਨ। ਸਿਨੇਮੇ ਦੀਆਂ ਤਿੰਨ ਟਿਕਟਾਂ ਖਰੀਦੀਆਂ ਜਾਂਦੀਆਂ ਹਰ ਵਾਰ, ਹੋਟਲ ਦੇ ਵਿੱਚ ਤਿੰਨ ਸੀਟਾਂ ਰਿਜ਼ਰਵ ਕਰਵਾਈਆਂ ਜਾਂਦੀਆਂ, ਰਿਆਜ਼ ਦਾ ਨਾਲ ਹੋਣਾ ਵੀ ਜ਼ਰੂਰੀ ਸਮਝਿਆ ਜਾਂਦਾ ਸੀ। ਫਿਰ ਜਿਵੇਂ ਜਿਵੇਂ ਵਿਆਹ ਪੁਰਾਣੀ, ਸ਼ਾਦੀ ਪੁਰਾਣੀ ਹੁੰਦੀ ਗਈ ਤੇ ਅਕਬਰ ਦੇ ਰੁਝੇਵੇਂ ਵੱਧਦੇ ਗਏ, ਫਰੀਦਾ ਤੇ ਰਿਆਜ਼ ਦਾ ਸਾਥ ਵੱਧਦਾ ਗਿਆ, ਅਕਬਰ ਤਾਂ ਨਵੇਂ ਦੋਸਤਾਂ ਤੇ ਨਵੇਂ ਰੁਝੇਵਿਆਂ ਦੇ ਕਾਰਨ ਦੇਰ ਦੇ ਨਾਲ ਆਉਂਦੇ, ਰਿਆਜ਼ ਸਿੱਧਾ ਦਫ਼ਤਰੋਂ ਘਰ ਆ ਜਾਂਦਾ, ਚਾਹ ਪੀ ਕੇ ਅਖ਼ਬਾਰ ਜਾਂ ਕੋਈ ਮੈਗਜ਼ੀਨ ਦੇਖਦਾ, ਕਦੀ ਦੋਵੇਂ ਕੈਰਮ ਜਾਂ ਤਾਸ਼ ਖੇਡਣ ਲੱਗ ਪੈਂਦੇ। ਕਦੀ ਕਿਸੇ ਸਹੇਲੀ ਨੂੰ ਮਿਲਣ ਜਾਣਾ ਹੁੰਦਾ ਤਾਂ ਅਕਬਰ ਨੇ ਦੇਰ ਦੇ ਨਾਲ ਆਉਣਾ ਹੁੰਦਾ ਸੀ ਤੇ ਉਹ ਰਿਆਜ਼ ਨੂੰ ਨਾਲ ਲੈ ਜਾਂਦੀ। ਅਕਬਰ ਤਾਂ ਕਦੀ ਕਦੀ ਔਰਤਾਂ ਦੀਆਂ ਬੇਅਰਥ ਗੱਲਾਂ ਤੋਂ ਉਕਤਾ ਕੇ ਜਿਹੜਾ ਸੀਗਾ ਟਲ ਵੀ ਆਉਂਦੇ, ਤੇ ਤੂੰ ਰਿਆਜ਼ ਦੇ ਨਾਲ ਵਾਪਸ ਆ ਜਾਵੀਂ, ਤੇ ਉਹ ਰਿਆਜ਼ ਦੇ ਨਾਲ ਵਾਪਸ ਵੀ ਆ ਜਾਂਦੀ। ਵਿਆਹ ਜਿਹੜਾ ਸੀਗਾ ਸ਼ਾਦੀ ਪੁਰਾਣੀ ਹੁੰਦੀ ਗਈ। ਹੌਲੀ ਹੌਲੀ ਸਮਾਂ ਬੀਤਦਾ ਗਿਆ, ਪਰ ਰਿਆਜ਼ ਦਾ ਜਿਹੜਾ ਸੀ ਮਹੱਤਵ ਦਿਨੋ ਦਿਨ ਵੱਧਦਾ ਗਿਆ। ਫਰੀਦਾ ਨੇ ਜਾਣੇ ਅਣਜਾਣੇ ਦੇ ਵਿੱਚ ਹੀ ਪਤੀ ਵਾਲੇ ਸਾਰੇ ਉੱਪਰਲੇ ਕੰਮ ਰਿਆਜ਼ ਤੋਂ ਲੈਣੇ ਸ਼ੁਰੂ ਕਰ ਦਿੱਤੇ ਸਨ। ਨੌਕਰਾਂ ਦੀ ਮੁਰੰਮਤ, ਰਾਸ਼ਨ ਕਾਰਡ ਬਣਵਾਉਣਾ, ਸ਼ਾਪਿੰਗ ਦੇ ਲਈ ਨਾਲ ਨਾਲ ਧੱਕੇ ਖਾਣੇ, ਛੋਟੇ ਛੋਟੇ ਖੱਤ ਲਿਖਣਾ, ਬੈਂਕ ਦੇ ਵਿੱਚ ਰੁਪਏ ਜਮ੍ਹਾਂ ਕਰਵਾਉਣਾ, ਕਢਵਾ ਲਿਆਉਣੇ ਤੇ ਹੋਰ ਨਿੱਕੇ ਮੋਟੇ ਕੰਮ ਕਰਨੇ। ਇੱਥੋਂ ਤੱਕ ਕਿ ਜਦੋਂ ਫਰੀਦਾ ਦਾ ਮਿਸ ਕੈਰਿਜ ਹੋਇਆ ਨਾ, ਤਾਂ ਖੁਸ਼ਕਿਸਮਤੀ ਦੇ ਨਾਲ ਰਿਆਜ਼ ਦਫ਼ਤਰ ਦੇ ਵਿੱਚ ਮਿਲ ਗਿਆ। ਉਹਨੇ ਆ ਕੇ ਹਸਪਤਾਲ ਪਹੁੰਚਾਇਆ। ਉਸ ਦਿਨ ਅਕਬਰ ਦੇ ਕਿਸੇ ਅਫਸਰ ਦੀ ਵਿਦਾਇਗੀ ਪਾਰਟੀ ਹੋ ਰਹੀ ਸੀ। ਜਦੋਂ ਉੱਥੋਂ ਰਾਤ ਦੇ 2 ਵਜੇ ਘਰ ਪਹੁੰਚੇ ਤਾਂ ਬੇਗਮ ਦੀ ਬਦਹਾਲੀ ਦਾ ਪਤਾ ਲੱਗਿਆ, ਪਰ ਸਵੇਰ ਦੀ ਉਡੀਕ ਕਰਨੀ ਪਈ ਸੀ। ਅਫਸਰ ਨੂੰ ਸਟੇਸ਼ਨ ਤੋਂ ਵਿਦਾ ਕਰਕੇ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਰਿਆਜ਼ ਦੀ ਉਜੜੀ ਸੂਰਤ ਦੇਖ ਕੇ ਉਹਨਾਂ ਦਾ ਰੰਗ ਵੀ ਉੱਡ ਗਿਆ। ਉਹ ਸਾਰੀ ਰਾਤ ਬੈਂਚ ਦੇ ਉੱਤੇ ਬੈਠਾ ਉਂਘਦਾ ਰਿਹਾ ਸੀ। ਅਕਬਰ ਨੇ ਉਸਨੂੰ ਜ਼ਬਰਦਸਤੀ ਆਰਾਮ ਕਰਨ ਦੇ ਲਈ ਭੇਜ ਦਿੱਤਾ ਵੀ ਜਾ ਤੂੰ ਆਰਾਮ ਕਰ ਲੈ। ਉਹਨਾਂ ਨੂੰ ਰੋਜ਼ ਹਸਪਤਾਲ ਜਾਣ ਦੀ ਵਿਹਲ ਨਹੀਂ ਸੀ। ਇਸ ਦੇ ਲਈ ਉਹ ਰਿਆਜ਼ ਨੂੰ ਫੋਨ ਕਰਕੇ ਦਵਾਈਆਂ ਵਗੈਰਾ ਖਰੀਦ ਕੇ ਦੇ ਆਉਣਾ ਆਉਣ ਦੀ ਜਿਹੜੀ ਹਦਾਇਤ ਕਰ ਦਿੰਦੇ ਸਨ। ਹਸੀਨ ਇਤਫਾਕ ਹੁੰਦਾ ਹੈ, ਹਸੀਨ ਇਤਫਾਕ ਕਹੋ ਜਾਂ ਫਿਰ ਕਿਸਮਤ ਕਦੋ ਕਹਿ ਦਿਓ। ਜਦੋਂ ਉਹ ਠੀਕ ਹੋਈ ਤੇ ਉਸਨੂੰ ਹਸਪਤਾਲੋਂ ਘਰ ਲੈ ਆਉਣ ਦੇ ਲਈ ਮੋਟਰ ਲੈ ਕੇ, ਜ਼ਿਆਦਾਤਰ ਆਪਣੇ ਪਾਕਿਸਤਾਨ ਜਾਂ ਹੋਰ ਉਰਦੂ ਦੇ ਵਿੱਚ ਕਾਰ ਨੂੰ ਵੀ ਮੋਟਰ ਕਹਿੰਦੇ ਆ, ਮੋਟਰ ਲੈ ਕੇ ਪਹੁੰਚੇ ਤਾਂ ਪਤਾ ਲੱਗਿਆ ਕਿ ਉਹ ਸਵੇਰੇ ਹੀ ਰਿਆਜ਼ ਦੇ ਨਾਲ ਘਰ ਜਾ ਚੁੱਕੀ ਹੈ। ਰਿਆਜ਼ ਨੇ ਦਫ਼ਤਰੋਂ ਛੁੱਟੀ ਲੈ ਲਈ। ਸ਼ਾਮੀ ਜਦੋਂ ਅਕਬਰ ਦਫ਼ਤਰੋਂ ਘਰ ਆਏ ਤਾਂ ਰਿਆਜ਼ ਘਰ ਸੰਭਾਲੀ ਬੈਠਾ ਸੀ। ਫਿਰ ਦਿਨ ਲੰਘਦੇ ਗਏ। ਅਕਬਰ ਦੀ ਬੇਧਿਆਨੀ ਤੇ ਲਾਪਰਵਾਹੀ ਕਰਕੇ ਕੁਝ ਹੋਰ ਜ਼ਿੰਮੇਵਾਰੀਆਂ ਵੀ ਰਿਆਜ਼ ਦੇ ਮੋਢੇ ਦੇ ਉੱਤੇ ਅੱਡ ਗਈਆਂ। ਉਹ ਅਜੇ ਤੱਕ ਛੜਾ ਜਿਉਂ ਸੀ, ਵਿਆਹ ਨਹੀਂ ਸੀ। ਇੱਕ ਦੋ ਜਾਣਿਆਂ ਨੇ ਰਿਸ਼ਤੇ ਦੀ ਗੱਲ ਤੋਰੀ ਵੀ, ਪਰ ਉਹ ਟਾਲਾ ਵੱਟਦਾ ਗਿਆ ਬਈ ਆਪਾਂ ਨੂੰ ਇਹਨਾਂ ਘਰ ਗ੍ਰਹਿਸਤੀ ਦੇ ਚੱਕਰਾਂ ਤੋਂ ਡਰ ਲੱਗਦਾ ਕਹਿੰਦਾ, ਤੇ ਗੱਲ ਆਈ ਗਈ ਹੋ ਜਾਂਦੀ। ਅਕਬਰ ਤਾਂ ਹਮੇਸ਼ਾ ਉਸਨੂੰ ਇਹੀ ਨਸੀਹਤ ਕਰਦਾ ਹੈ ਕਿ ਮੀਆਂ ਇਸ ਚੱਕਰ ਦੇ ਵਿੱਚ ਨਾ ਫਸੀ, ਕਿਸੇ ਕੰਮ ਦਾ ਨਹੀਂ ਰਹਿਣਾ ਤੈ, ਆਪਣੀ ਜਿਹੜੀ ਗੱਤ ਹੈ ਨਾ ਉਹ ਤੂੰ ਵੇਖ ਹੀ ਰਿਹਾ, ਦੇਖ ਹੀ ਰਿਹਾ ਕੀ ਮੇਰੇ ਨਾਲ ਬਣੀ ਹੋਈ ਹੈ। ਵਿਆਹ ਝੰਝਟ ਹੀ ਹੈ, ਨਿਰਾ ਝੰਝਟ। ਫਿਰ ਬਾਲ ਬੱਚੇ ਹੋਏ। ਅਕਬਰ ਤਾਂ ਬੱਚਿਆਂ ਦੀ ਚੀਆਂ ਪੀਆਂ ਤੋਂ ਘਬਰਾ ਕੇ ਕਲੱਬ ਦੇ ਵਿੱਚ ਚਲਿਆ ਜਾਂਦਾ ਜਾਂ ਕਿਸੇ ਯਾਰ ਦੋਸਤ ਦੇ ਨਾਲ ਪੀਣ ਪਿਆਉਣ ਦਾ ਜਿਹੜਾ ਪ੍ਰੋਗਰਾਮ ਬਣਾ ਕੇ ਬੈਠਾ ਰਹਿੰਦਾ। ਰਿਆਜ਼ ਦਫ਼ਤਰੋਂ ਸਿੱਧਾ ਉਹਨਾਂ ਦੇ ਘਰ ਚਲਿਆ ਜਾਂਦਾ। ਬੱਚਿਆਂ ਨਾਲ ਖੇਡਦਾ, ਰੋਂਦੇ ਨਿਆਣੇ ਨੂੰ ਸ਼ਹਿਦ ਚਟਾਉਂਦਾ, ਗ੍ਰਾਈਪ ਵਾਟਰ ਦੇ ਦਿੰਦਾ ਤੇ ਫਰੀਦਾ ਨੂੰ ਅਜਿਹੇ ਪੁੱਠੇ ਸਿੱਧੇ ਕੰਮ ਲੈਣ ਦੇ ਵਿੱਚ ਬੜਾ ਮਜ਼ਾ ਆਉਂਦਾ ਸੀ। ਉਹ ਬੜੇ ਬੇਤੁੱਕੇ ਢੰਗ ਦੇ ਨਾਲ ਬੱਚਿਆਂ ਦੇ ਨੈਪਕਿਨ ਬਦਲਦਾ ਜਾਂ ਨਹਾਉਣ ਵੇਲੇ ਪਾਣੀ ਪਾਉਂਦਾ ਤਾਂ ਉਹ ਹੱਸ ਹੱਸ ਕੇ ਲੋਟ ਪੁੱਟ ਹੋ ਜਾਂਦੀ। ਪਹਿਲਾਂ ਉਸਨੂੰ ਬੜੀ ਘਬਰਾਹਟ ਹੁੰਦੀ ਸੀ ਤੇ ਉਹ ਸਿਰ ਤੋਂ ਪੈਰਾਂ ਤੀਕ ਆਪ ਵੀ ਭਿੱਜ ਜਾਂਦਾ ਸੀ, ਪਰ ਫਰੀਦਾ ਮਨਾ ਕਰਦੀ ਤਾਂ ਕਹਿੰਦਾ, ਉਹ ਕੋਈ ਗੱਲ ਨਹੀਂ, ਕੁਝ ਨਹੀਂ ਹੋਇਆ, ਵੈਸੇ ਚੰਗਾ ਏ, ਤੂੰ ਇਹ ਕੰਮ ਸਿੱਖ ਲੈ ਨਾ ਤਾਂ ਤੇਰੀ ਬੀਵੀ ਜਿਹੜੀ ਹੈ ਘਰ ਵਾਲੀ ਆਊਗੀ ਉਹਨੂੰ ਮੌਜਾਂ ਹੋ ਜਾਣਗੀਆਂ, ਕਹਿੰਦੀ। ਫਰੀਦਾ ਹੱਸਣ ਲੱਗਦੀ ਹੈ ਤੇ ਰਿਆਜ਼ ਵੀ ਹੱਸ ਪੈਂਦਾ ਹੈ। ਕਦੀ ਕੋਈ ਬੱਚਾ ਬਿਨਾਂ ਕਾਰਨ ਹੀ ਰੋਣ ਲੱਗਦਾ, ਫਰੀਦਾ ਕਿਸੇ ਹੋਰ ਕੰਮ ਦੇ ਵਿੱਚ ਰੁੱਝੀ ਹੁੰਦੀ ਤਾਂ ਰਿਆਜ਼ ਨੂੰ ਡਾਂਟ ਜਿਹੜੀ ਦਿੰਦੀ, ਓਏ ਓਏ ਹੋਏ ਕਹਿ ਬੇਹੂਦੇ ਮਰਦੋ ਜੀ, ਬੱਚਾ ਰੋ ਰਿਹਾ ਹੈ, ਜ਼ਰਾ ਵਰਾ ਵੀ ਲਓ, ਤੂੰ ਲਾਉਣਾ ਇਹਨੂੰ, ਉਦਾਂ ਹੀ ਕੋਲ ਖੜੇ ਹੋ। ਉੱਲੂ ਦੀ ਔਲਾਦ ਚੁੱਪ ਹੀ ਨਹੀਂ ਕਰਦਾ ਪਿਆ ਤੇ ਟੁੱਟੇ ਹੱਥਾਂ ਦੇ ਨਾਲ ਚੁੱਕਿਆ ਨਹੀਂ ਜਾਂਦਾ ਤੇਰੇ ਕੋਲੋਂ, ਅੱਗੇ ਉਹ ਜਵਾਬ ਦਿੰਦੀ ਹੈ। ਤੇ ਉਹ ਬੱਚੇ ਨੂੰ ਚੁੱਕ ਕੇ ਉਸਨੂੰ ਵਰਾਉਣ ਖਾਤਰ ਜਿਹੜਾ ਬਾਂਦਰਾਂ ਵਾਂਗਰ ਅਜੀਬ ਅਜੀਬ ਹਰਕਤਾਂ ਕਰਨ ਲੱਗ ਪੈਂਦਾ ਹੈ। ਬੱਚਾ ਵਿਰਤਾ ਜਾਂਦਾ ਹੈ। ਜਿਵੇਂ ਜਿਵੇਂ ਬੱਚੇ ਵੱਡੇ ਹੋਏ, ਰਿਆਜ਼ ਦੀਆਂ ਜ਼ਿੰਮੇਵਾਰੀਆਂ ਵੀ ਵੱਧ ਗਈਆਂ। ਉਹਨਾਂ ਨੂੰ ਕਿਸ ਸਕੂਲ ਦੇ ਵਿੱਚ ਦਾਖਲ ਕਰਵਾਉਣਾ ਹੈ, ਓਵਨ ਰਿਆਜ਼ ਦੇ ਕਿਸ ਦੋਸਤ ਦੇ ਰਾਹੀਂ ਸਸਤਾ ਮਿਲ ਸਕਦਾ ਹੈ, ਖੰਡ ਬਲੈਕ ਦੇ ਵਿੱਚ ਲਿਆਉਣੀ ਪੈਂਦੀ ਹੈ, ਤਾਂ ਫਰੀਦਾ ਤੇ ਫਰੀਦਾ ਦੀਆਂ ਸਾਰੀਆਂ ਸਹੇਲੀਆਂ ਲਈ ਰਿਆਜ਼ ਹੀ ਪ੍ਰਬੰਧ ਕਰੇ। ਖੁਦ ਅਕਬਰ ਇਹਨਾਂ ਕੰਮਾਂ ਤੋਂ ਜੀ ਚੁਰਾਉਂਦੇ ਸਨ। ਕੋਈ ਕਦੀ ਅਜਿਹੀ ਫਿਲਮ ਲੱਗਦੀ ਜਿਹਦੇ ਵਿੱਚ ਅਕਬਰ ਦੀ ਦਿਲਚਸਪੀ ਨਾ ਹੁੰਦੀ ਤਾਂ ਉਹ ਖੁਦ ਕਹਿ ਦਿੰਦੇ, ਤੁਸੀਂ ਰਿਆਜ਼ ਦੇ ਨਾਲ ਜਾ ਕੇ ਦੇਖ ਆਇਓ, ਮੈਨੂੰ ਅਜਿਹੀਆਂ ਫਿਲਮਾਂ ਚੰਗੀਆਂ ਨਹੀਂ ਲੱਗਦੀਆਂ, ਆਪਣੀ ਘਰ ਵਾਲੀ ਨੂੰ ਕਹਿੰਦਾ। ਅਕਬਰ ਦੀ ਵਧੇਰੇ ਦਿਲਚਸਪੀ ਪੀਣ ਪਿਆਉਣ ਵੱਲ ਹੁੰਦੀ ਜਾ ਰਹੀ ਸੀ। ਸਪਸ਼ਟ ਹੈ ਕਿ ਇਸ ਹਾਲ ਦੇ ਵਿੱਚ ਰਿਆਜ਼ ਰਾਤ ਦਾ ਖਾਣਾ ਵੀ ਇੱਥੇ ਹੀ ਖਾਣ ਲੱਗ ਪਿਆ। ਫਰੀਦਾ ਉਸਦੇ ਨਾਲ ਬੱਚਿਆਂ ਨੂੰ ਸੈਰ ਕਰਵਾਉਣ ਲੈ ਜਾਂਦੀ, ਸਰਕਲ ਦਿਖਾ ਲਿਆਉਂਦੀ, ਸ਼ਾਮੀ ਦੋਵੇਂ ਰਲ ਕੇ ਬੱਚਿਆਂ ਦੇ ਨਾਲ ਖੇਡਦੇ, ਫਿਰ ਪਿਆਰ ਪੁਚਕਾਰ ਕੇ ਕੱਪੜੇ ਬਦਲਦੇ ਤੇ ਸਵਾ ਦਿੰਦੇ ਉਹਨਾਂ ਨੂੰ। ਅਕਬਰ ਨੂੰ ਇਹਨਾਂ ਏਜੰਟਾਂ ਦੇ ਲਈ ਬਿਲਕੁਲ ਵਿਹਲ ਨਹੀਂ ਸੀ। ਬੱਚੇ ਵੀ ਪਿਓ ਦੇ ਨਾਲ ਨਹੀਂ ਸਨ ਖੁੱਲ ਸਕੇ, ਰਿਆਜ਼ ਦੇ ਮੋਢੇ ਦੇ ਉੱਤੇ ਚੜ ਕੇ ਅੰਕਲ ਅੰਕਲ ਕਰਦੇ ਰਹਿੰਦੇ, ਖਰਚਿਆਂ ਦੇ ਲਈ ਪੈਸੇ ਮੰਗਦੇ, ਨਵੀਆਂ ਨਵੀਆਂ ਫਰਮਾਇਸ਼ਾਂ ਕਰਦੇ। ਅਕਬਰ ਤਾਂ ਫਰੀਦਾ ਨੂੰ ਬਸ ਘਰ ਦਾ ਖਰਚਾ ਦੇ ਦਿੰਦੇ ਸਨ, ਉਹਨਾਂ ਨੂੰ ਤੋਹਫੇ ਦੇਣ ਦੀ ਲੋੜ ਵੀ ਕੀ ਸੀ। ਇਹ ਬੱਚੇ ਵੀ ਤਾੜ ਗਏ ਸਨ। ਹਨੇਰੀ ਆਵੇ ਮੀਂਹ ਆਵੇ, ਰਿਆਜ਼ ਦੇ ਆਉਣ ਦੇ ਵਿੱਚ ਨਾਗਾ ਨਹੀਂ ਸੀ ਪੈਂਦਾ ਹੁੰਦਾ। ਜੇ ਕਿਸੇ ਦਿਨ ਕਿਸੇ ਕਾਰਨ ਕਰਕੇ ਉਹ ਨਾ ਆਉਂਦਾ ਤਾਂ ਸਾਰਾ ਘਰ ਪਰੇਸ਼ਾਨ ਹੋ ਜਾਂਦਾ ਸੀ। ਫਰੀਦਾ ਡੋਰ ਪੌਰ ਜਿਹੀ ਹੋਈ ਫਿਰਦੀ ਸੀ ਤੇ ਸਾਰੇ ਪ੍ਰੋਗਰਾਮ ਉਲਟੇ ਪੁਲਟੇ ਹੋ ਜਾਂਦੇ। ਖੁਦਾ ਜਾਣੇ ਰਿਆਜ਼ ਨੂੰ ਕੀ ਹੋ ਗਿਆ, ਕਿਤੇ ਬਿਮਾਰ ਤਾਂ ਨਹੀਂ ਹੋ ਗਿਆ, ਕੋਈ ਐਕਸੀਡੈਂਟ ਤਾਂ ਨਹੀਂ ਹੋ ਗਿਆ, ਸੋਚਦੀ ਰਹਿੰਦੀ। ਕਦੀ ਨੌਕਰ ਨੂੰ ਉਸਦੇ ਵੱਲ ਦੌੜਾਉਂਦੀ, ਕਦੀ ਗੁਆਂਢੀਆਂ ਦੇ ਘਰੋਂ ਫੋਨ ਕਰਦੀ ਜੇ ਬਦਕਿਸਮਤੀ ਦੇ ਨਾਲ ਰਿਆਜ਼ ਕਿਸੇ ਦੋਸਤ ਦੇ ਨਾਲ ਸਿਨੇਮਾ ਦੇਖਣ ਚਲਿਆ ਗਿਆ ਹੁੰਦਾ ਤਾਂ ਦੂਜੇ ਦਿਨ ਉਸਦੀ ਸ਼ਾਮਤ ਆ ਜਾਂਦੀ। ਫਿਲਮ ਦੀਆਂ ਟਿਕਟਾਂ ਮੰਗਵਾਈਆਂ ਸਨ। ਕਿੱਥੇ ਮਰ ਗਿਆ ਸੈ ਤੈਂ ਦਲੀਲ ਆਦਮੀ, ਮੈਨੂੰ ਫੋਨ ਹੀ ਕਰ ਦਿੰਦਾ ਦਿੱਤਾ ਹੁੰਦਾ ਤਾਂ ਮੈਂ ਇੰਨੇ ਪਰੇਸ਼ਾਨ ਤਾਂ ਨਾ ਹੁੰਦੀ। ਅੱਗੇ ਉਹ ਕਹਿੰਦਾ ਕਿ ਫਿਲਮ ਦੀਆਂ ਟਿਕਟਾਂ ਮੰਗਵਾਈਆਂ ਸੀ, ਬੜੀ ਮੁਸ਼ਕਲ ਦੇ ਨਾਲ ਵਾਪਸ ਹੋਈਆਂ ਨੇ, ਜੇ ਨਾ ਹੁੰਦੀਆਂ ਨਾ ਤਾਂ ਤੈਨੂੰ ਪੈਸੇ ਭਰਨੇ ਪੈਣੇ ਸੀ। ਬੱਚੇ ਵੀ ਪਿੱਛੇ ਪੈ ਜਾਂਦੇ, ਅਸੀਂ ਤੁਹਾਡੇ ਨਾਲ ਨਹੀਂ ਬੋਲਣਾ ਜੀ, ਤੁਸੀਂ ਕੱਲ ਆਏ ਕਿਉਂ ਨਹੀਂ ਹੈ, ਜੁਰਮਾਨਾ ਵਸੂਲ ਕਰਕੇ ਸੁਲਾਹ ਹੁੰਦੀ ਤੇ ਉਹ ਪੂਰੀ ਪਾਬੰਦੀ ਦੇ ਨਾਲ ਫਿਰ ਆਉਣ ਲੱਗ ਪੈਂਦਾ ਸੀ। ਜੇ ਕਦੀ ਰਿਆਜ਼ ਦੀ ਤਬੀਅਤ ਖਰਾਬ ਹੋ ਜਾਂਦੀ ਤਾਂ ਫਰੀਦਾ ਬੱਚਿਆਂ ਨੂੰ ਨਾਲ ਲੈ ਕੇ ਉਸਦੇ ਘਰ ਦੇ ਉੱਤੇ ਧਾਵਾ ਬੋਲ ਦਿੰਦੀ, ਉਸਦੀ ਸੇਵਾ ਘੱਟ ਆਪਣੀ ਜ਼ਿਆਦਾ ਕਰਵਾਉਂਦੀ। ਇਹਨਾਂ ਝਗੜਿਆਂ ਤੋਂ ਜਾਨ ਬਚਾਉਣ ਖਾਤਰ ਰਿਆਜ਼ ਬਿਮਾਰ ਹੁੰਦਿਆਂ ਹੀ ਜਿਹੜਾ ਸੀ ਉਹਨਾਂ ਦੇ ਘਰ ਆਉਣ ਲੇਟਦਾ ਸੀ, ਚਾਹੇ ਬਿਮਾਰ ਹੁੰਦਾ ਸੀ। ਤੇ ਫਿਰ ਇੰਜ ਹੋਣ ਲੱਗ ਪਿਆ ਕਿ ਜੇ ਕਿਸੇ ਦਿਨ ਅਕਬਰ ਗਲਤੀ ਦੇ ਨਾਲ ਛੇਤੀ ਘਰ ਆ ਜਾਂਦੇ ਤਾਂ ਬੀਵੀ ਬੱਚੇ ਸਾਰੇ ਹੀ ਘਬਰਾ ਜਾਂਦੇ ਕਿ ਇਹਨਾਂ ਦੇ ਉੱਤੇ ਕਿਹੜੀ ਮੁਸੀਬਤ ਆਣ ਪਈ ਹੈ, ਵੀ ਇੰਨੀ ਛੇਤੀ ਘਰ ਆਉਣਾ ਪੈ ਗਿਆ ਇਹਨੂੰ। ਫਰੀਦਾ ਤੇ ਰਿਆਜ਼ ਦਾ ਪ੍ਰੋਗਰਾਮ ਉਲਟ ਪੁਲਟ ਹੋ ਜਾਂਦਾ। ਸਿਨੇਮੇ ਦੇ ਦੋ ਟਿਕਟ ਮੰਗਵਾਏ ਹੁੰਦੇ, ਤੀਜਾ ਕਿਸੇ ਹੋਰ ਨੰਬਰ ਦਾ ਮਿਲਦਾ ਤੇ ਯਕੀਨਨ ਰਿਆਜ਼ ਨੂੰ ਅਲੱਗ ਬੈਠਣਾ ਪੈਂਦਾ। ਮਾਰੇ ਸ਼ਰਮਿੰਦਗੀ ਦੇ ਮਜ਼ਾ ਕਿਰਕਰਾ ਹੁੰਦਾ, ਸੋ ਵੱਖਰਾ ਕਿ ਰੋਜ਼ ਤਾਂ ਜਿੱਥੇ ਚਾਹੇ ਉਸਨੂੰ ਘਸੀਟ ਕੇ ਲੈ ਜਾਂਦੀ ਹੈ। ਇੱਕ ਦਿਨ ਪਤੀ ਆ ਟਪਕੇ ਤਾਂ ਉਸ ਗਰੀਬ ਨੂੰ ਦੁੱਧ ਦੇ ਵਿੱਚੋਂ ਮੱਖੀ ਵਾਂਗ ਕੱਢ ਕੇ ਪਰਾਂ ਸੁੱਟ ਦਿੱਤਾ ਗਿਆ। ਖਾਣੇ ਦੀ ਮੇਜ਼ ਦੇ ਉੱਤੇ ਵੀ ਸਭ ਗੜਬੜ ਹੋ ਜਾਂਦਾ। ਅਕਸਰ ਅਕਬਰ ਦੇ ਲਈ ਮੇਜ਼ ਦੇ ਉੱਤੇ ਪਲਟੇ ਅਕਬਰ ਲਈ ਮੇਜ਼ ਦੇ ਉੱਤੇ ਪਲੇਟ ਲਾਈ ਹੀ ਨਹੀਂ ਸੀ ਹੁੰਦੀ, ਬਾਕੀਆਂ ਲਈ ਹੁੰਦੀ ਪਰ ਅਕਬਰ ਦੇ ਲਈ ਨਹੀਂ ਹੁੰਦੀ ਸੀ, ਆਪਣੇ ਹਸਬੈਂਡ ਦੇ ਲਈ ਨਹੀਂ ਲਾਉਂਦੀ ਸੀ। ਰਾਤੀ 2:30 ਵਜੇ ਜਾ ਕੇ ਕਿਤੇ ਆਉਂਦੇ ਤੇ ਆਪਣੇ ਕਮਰੇ ਦੇ ਵਿੱਚ ਹੀ ਖਾਣੇ ਵਾਲੀ ਟਰੇ ਮੰਗਵਾ ਲੈਂਦੇ। ਜਿਸ ਦਿਨ ਉਹ ਜਲਦੀ ਆ ਜਾਂਦੇ ਇੰਜ ਲੱਗਦਾ ਕੋਈ ਮਹਿਮਾਨ ਬੇਮੌਕੇ ਆ ਵੜਿਆ। ਜਲਦੀ ਜਲਦੀ ਉਹਨਾਂ ਦੇ ਲਈ ਜਗ੍ਹਾ ਬਣਾਈ ਜਾਂਦੀ। ਰਿਆਜ਼ ਜਿਹੜਾ ਆਮ ਕਰਕੇ ਫਰੀਦਾ ਦੇ ਨੇੜੇ ਹੀ ਬੈਠਦਾ ਹੁੰਦਾ ਸੀ ਤਾਂ ਕਿ ਬੱਚਿਆਂ ਨੂੰ ਖਾਣਾ ਦੇਣ ਦੇ ਵਿੱਚ ਉਸਦੀ ਮਦਦ ਕੀਤੀ ਜਾ ਸਕੇ। ਆਖਰੀ ਕੁਰਸੀ ਦੇ ਉੱਤੇ ਦੂਰ ਜਾ ਬੈਠਦਾ ਹੈ। ਬੱਚੇ ਹੈਰਾਨੀ ਦੇ ਨਾਲ ਉਸ ਤਬਦੀਲੀ ਨੂੰ ਵੇਖਦੇ ਨੇ, ਮਹਿਸੂਸ ਕਰਦੇ ਹੈ, ਕਿਉਂਕਿ ਬੱਚਿਆਂ ਦੇ ਵਿੱਚ ਵੀ ਪੈ ਜਾਂਦਾ ਕਿ ਸਾਡਾ ਪਿਓ ਇਹ ਹੈ ਕਿ ਉਹ ਦੂਸਰਾ ਅਕਬਰ ਹੈ। ਫਰੀਦਾ ਨੂੰ ਬੜੀ ਪਰੇਸ਼ਾਨੀ ਹੁੰਦੀ ਕਿ ਅਕਬਰ ਬਿਲਕੁਲ ਓਪਰਿਆਂ ਵਾਂਗ ਖਾਂਦੇ ਰਹਿੰਦੇ ਸਨ ਤੇ ਫਰੀਦਾ ਨੂੰ ਇਕੱਲਿਆਂ ਹੀ ਬੱਚਿਆਂ ਨੂੰ ਸੰਭਾਲਣਾ ਪੈਂਦਾ ਸੀ ਤੇ ਜੇ ਅਕਬਰ ਕੁਝ ਮਦਦ ਕਰਨ ਦੀ ਕੋਸ਼ਿਸ਼ ਕਰਦੇ ਤਾਂ ਹੋਰ ਗੜਬੜ ਹੋ ਜਾਂਦੀ। ਓਹੋ, ਇੰਨੇ ਚਾਵਲ ਇਸਦੀ ਪਲੇਟ ਦੇ ਵਿੱਚ ਪਾ ਦਿੱਤੇ, ਮਾਰੋਂਗੇ ਕਮਬਖਤ ਨੂੰ, ਉਂਝ ਇਹਨੂੰ ਖੰਘ ਲੱਗੀ ਹੋਈ ਹੈ, ਨਾ ਦਹੀਂ ਨਾ ਦਿਓ ਇਹਨੂੰ। ਓਹੋ, ਇਹ ਚਟਨੀ ਤਾਂ ਬੱਚਿਆਂ ਦੇ ਲਈ ਸੀ, ਤੁਸੀਂ ਖਤਮ ਕਰ ਦਿੱਤੀ ਹੈ, ਤੇ ਅਕਬਰ ਦੋਸ਼ੀ ਬਣਿਆ ਬੈਠਾ ਰਹਿ ਜਾਂਦਾ ਸੀ। ਰਿਆਜ਼ ਬੈਠੇ ਬੈਠੇ ਖੁਦ ਠੁੱਸ ਰਹੇ ਹੋ, ਇਹਨਾਂ ਨਹੀਂ ਹੁੰਦਾ ਵੀ ਬੱਚਿਆਂ ਨੂੰ ਵੀ ਖਵਾ ਦਿਓ, ਮੇਰੇ ਦੋ ਹੱਥ ਨੇ ਕੀ ਕਰਾਂ ਮੈਂ, ਚਾਰ ਤਾਂ ਨਹੀਂ ਛੇ ਤਾਂ ਨਹੀਂ। ਉਹ ਘੁਰਕਦੀ ਤੇ ਬਿੰਦ ਦੇ ਵਿੱਚ ਹੀ ਰਿਆਜ਼ ਸਾਰੀ ਮੇਜ਼ ਦਾ ਚਾਰਜ ਸੰਭਾਲ ਲੈਂਦਾ ਸੀ। ਬੜੇ ਹਿਸਾਬ ਕਿਤਾਬ ਦੇ ਨਾਲ ਉਹ ਖਾਣਾ ਵਰਤਾਉਂਦਾ ਹਰ ਕਿਸੇ ਨੂੰ, ਤੇ ਕਿਸ ਨੂੰ ਕਿਹੜੀ ਬੋਟੀ ਪਸੰਦ ਹੈ, ਅੱਜ ਕਿਸ ਦੀ ਗੁਰਦੇ ਦੀ ਵਾਰੀ ਹੈ ਤੇ ਕਿਸ ਦੀ ਕਲੇਜੀ ਦੀ, ਕਿਸ ਦੀ ਹੱਡੀ ਦੀ ਵਾਰੀ ਹੈ, ਰਾਇਤਾ ਕਿਸ ਨੂੰ ਮਿਲੇਗਾ, ਕਿਸ ਨੂੰ ਸੂਪ, ਤੇ ਨਾਲੇ ਕਿਸ ਨੂੰ ਧਮਕਾਉਣਾ ਹੈ ਤੇ ਕਿਸ ਨੂੰ ਪੁਚਕਾਰਨਾ ਹੈ, ਕਿਸ ਨੂੰ ਜ਼ਰਾ ਵੀ ਘੂਰਿਆ ਗਿਆ ਤਾਂ ਸਾਰੀ ਮੇਜ਼ ਉਲਟ ਦਏਗਾ, ਕਿਹੜਾ ਘੂਰੇ ਬਿਨਾਂ ਭੁੱਖਾ ਰੋਂਦਾ ਰਹਿ ਜਾਏਗਾ। ਨਾਲੇ ਉਹ ਚੁਟਕਲੇ ਤੇ ਹਾਸਾ ਮਜ਼ਾਕ, ਰੋਟੀ ਦੀ ਕਹਾਣੀ, ਬੋਟੀ ਦਾ ਕਿੱਸਾ, ਮਿਰਚਾਂ ਦੇ ਚਟਪਟੇ ਚੁਟਕਲੇ ਅਕਬਰ ਕਦ ਜਾਣਦੇ ਸਨ। ਰਿਆਜ਼ ਸੁਣਾਉਂਦਾ, ਉਹ ਤਾਂ ਰਿਆਜ਼ ਨੂੰ ਹੀ ਆਉਂਦੇ ਸਨ ਨਾ, ਉਹ ਉਹਨਾਂ ਦਾ ਨਿੱਜੀ ਚੋਹਲ ਮਜ਼ਾਕ ਜਿਹੜਾ ਬਾਹਰ ਵਾਲੇ ਨਹੀਂ ਸਮਝ ਸਕਦੇ ਸਨ ਤੇ ਅਕਬਰ ਬਾਹਰ ਵਾਲੇ ਹੀ ਸਨ। ਲੂੰਬੜੀ ਦੀ ਦਾਵਤ ਦੇ ਵਿੱਚ ਸ਼ਾਰਖ ਵਾਂਗ ਚੁੱਪ ਗੜੁੱਪ ਤੇ ਉਕਤਾਏ ਹੋਏ ਖਾਣਾ ਜ਼ਹਿਰ ਮਾਰ ਕਰਦੇ ਰਹਿੰਦੇ ਸੀ। ਅਕਬਰ ਦਿੱਲੀ ਨਹੀਂ ਸੀ ਜਾ ਸਕਦੇ, ਛੁੱਟੀਆਂ ਤਾਂ ਸਨ ਪਰ ਉਹਨੀਂ ਦਿਨੀ ਕ੍ਰਿਕਟ ਮੈਚ ਸ਼ੁਰੂ ਹੋ ਰਹੇ ਸੀ ਤੇ ਉਹ ਮੈਚਾਂ ਦੇ ਦੀਵਾਨੇ। ਕਦੀ ਰਿਆਜ਼ ਵੀ ਇਹਨਾਂ ਮੈਚਾਂ ਦਾ ਦੀਵਾਨਾ ਹੁੰਦਾ ਸੀ, ਪਰ ਕਿਉਂਕਿ ਫਰੀਦਾ ਨੂੰ ਉਹਨਾਂ ਦੇ ਉੱਤੇ ਖਿੱਜ ਚੜ੍ਹਦੀ ਸੀ ਸੋ ਉਸਨੇ ਕਹਿ ਕੇ ਦਿਲਚਸਪੀ ਮੁਕਾ ਦਿੱਤੀ। ਮੈਚ ਆਉਂਦਾ ਤਾਂ ਉਸਨੂੰ ਇੰਜ ਮਹਿਸੂਸ ਹੁੰਦਾ ਕਿ ਉਸਦੀ ਜਾਨ ਉੱਪਰ ਸੌਂਕਣ ਆਣ ਬੈਠੀ ਹੈ। ਇਸਦੇ ਲਈ ਉਸਨੇ ਅਜੀਬ ਅਜੀਬ ਚਾਲਾਂ ਚੱਲ ਕੇ ਰਿਆਜ਼ ਦੀ ਇਹ ਮੈਚ ਵੇਖਣ ਦੀ ਆਦਤ ਛੁਡਵਾ ਦਿੱਤੀ, ਪਰ ਆਪਣੇ ਜਿਹੜਾ ਹਸਬੈਂਡ ਹੈ ਉਹਦਾ ਖਾਮਦ ਹੈ ਉਹਦੀ ਨਹੀਂ ਛੁਡਾ ਸਕੀ। ਉਹ ਉਹਨੀ ਦਿਨੀ ਪਿਕਨਿਕ ਦੇ ਪ੍ਰੋਗਰਾਮ ਬਣਾ ਲੈਂਦੀ, ਸਿਨੇਮੇ ਦੇ ਟਿਕਟ ਮੰਗਵਾ ਲੈਂਦੀ, ਹਰ ਵੇਲੇ ਮੈਚ ਦੀਆਂ ਬੁਰਾਈਆਂ ਕਰਦੀ ਰਹਿੰਦੀ, ਡੈਂਟਿਸਟ ਤੋਂ ਸਮਾਂ ਲੈ ਲੈਂਦੀ। ਬਗੈਰ ਰੜਕਿਆਂ ਰਿਆਜ਼ ਦੀ ਦਿਲਚਸਪੀ ਖਤਮ ਹੋ ਗਈ। ਹਾਂ, ਤੈਰਾਕੀ ਦਾ ਸ਼ੌਂਕ ਕਾਇਮ ਰਿਹਾ ਉਹਦਾ। ਹਾਲਾਂਕਿ ਫਰੀਦਾ ਨੂੰ ਪਾਣੀ ਤੋਂ ਡਰ ਲੱਗਦਾ ਸੀ ਪਰ ਉਹ ਬੱਚਿਆਂ ਦੇ ਨਾਲ ਜਾਂਦੀ। ਰਿਆਜ਼ ਬੱਚਿਆਂ ਨੂੰ ਤੈਰਨਾ ਸਿਖਾਉਂਦਾ ਤੇ ਉਹ ਕਿਨਾਰੇ ਦੇ ਉੱਤੇ ਬੈਠੀ ਸਵੈਟਰ ਬੁਣਦੀ ਰਹਿੰਦੀ। ਸ਼ੁਰੂ ਦੇ ਵਿੱਚ ਉਸਨੇ ਅਕਬਰ ਦੇ ਲਈ ਸਵੈਟਰ ਬੁਣੇ, ਪਰ ਉਹਨਾਂ ਨੇ ਉਹ ਸਵੈਟਰ ਖਾਸ ਤੌਰ ਦੇ ਉੱਤੇ ਆਪਣੇ ਉਹਨਾਂ ਦੋਸਤਾਂ ਨੂੰ ਦੇ ਦਿੱਤੇ ਜਿਹੜੇ ਫਰੀਦਾ ਨੂੰ ਜ਼ਹਿਰ ਲੱਗਦੇ ਸਨ, ਤੇ ਰਿਆਜ਼ ਨੇ 20-20 ਸਾਲ ਪੁਰਾਣੀਆਂ ਚੀਜ਼ਾਂ ਵੀ ਸੰਭਾਲ ਕੇ ਰੱਖੀਆਂ ਹੋਈਆਂ ਸੀ। ਹਰ ਸਾਲ ਉਹ ਇੱਕ ਨਵੇਂ ਸਵੈਟਰ ਦੇ ਨਾਲ ਪੁਰਾਣੇ ਸਵੈਟਰ ਦੀ ਮੁਰੰਮਤ ਵੀ ਕਰ ਦਿੰਦੀ। ਇਸ ਦੇ ਬਾਵਜੂਦ ਵੀ ਅਕਬਰ ਤੇ ਫਰੀਦਾ ਮੀਆਂ ਬੀਬੀ ਸਨ, ਉਹਨਾਂ ਦੇ ਬੱਚੇ ਹੋਏ ਸਨ, ਉਹ ਇੱਕੋ ਘਰ ਦੇ ਵਿੱਚ ਇੱਕੋ ਕਮਰੇ ਦੇ ਵਿੱਚ ਰਹਿੰਦੇ, ਉਹਨਾਂ ਦੇ ਪਲੰਘ ਵਿਚਕਾਰ ਸਿਰਫ 2.5 ਫੁੱਟ ਦਾ ਫਾਸਲਾ ਸੀ। ਸਪਸ਼ਟ ਹੈ ਕਿ ਬੱਚਿਆਂ ਨੂੰ ਲੈ ਕੇ ਫਰੀਦਾ ਦੇ ਇਕੱਲੇ ਦਿੱਲੀ ਜਾਣ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ, ਤੇ ਮਜਬੂਰਨ ਰਿਆਜ਼ ਦਾ ਟਿਕਟ ਵੀ ਖਰੀਦਿਆ ਗਿਆ। ਫਰੀਦਾ ਆਪਣੇ ਭਰਾ ਦੇ ਘਰ ਠਹਿਰੀ, ਭਰਾ ਤੇ ਭਰਾ ਦੇ ਭਾਬੀ ਮੇਰਠ ਕਿਸੇ ਦੋਸਤ ਦੀ ਸ਼ਾਦੀ ਦੇ ਵਿੱਚ ਗਏ ਹੋਏ ਸਨ ਤੇ ਘਰੇ ਆਪਣੇ ਦੋਵਾਂ ਬੱਚਿਆਂ ਨੂੰ ਛੱਡ ਗਏ ਤੇ ਦਿੱਲੀ ਦੇ ਵਿੱਚ ਖੂਬ ਮਜ਼ੇ ਕੀਤੇ, ਖੂਬ ਸੈਰਾਂ ਕੀਤੀਆਂ। ਪਿਛਲੀ ਵਾਰੀ ਅਕਬਰ ਦੇ ਨਾਲ ਆਈ ਸੀ ਉਹ ਤੇ ਉਹਨਾਂ ਨੂੰ ਬਾਹਰ ਜਾਣ ਤੋਂ ਬੜੀ ਘਬਰਾਹਟ ਆਉਂਦੀ ਸੀ। ਹੋਟਲ ਦੇ ਵਿੱਚ ਠਹਿਰੇ ਸਨ। ਸ਼ਾਮ ਹੁੰਦਿਆਂ ਹੀ ਲੋਕ ਸ਼ੁਗਲ ਦੇ ਲਈ ਆਣ ਜੁੜਦੇ। ਬੜੀ ਚਹਿਲ ਪਹਿਲ ਰਹਿੰਦੀ ਸੀ ਪਰ ਬੱਚੇ ਨਾਲ ਨਹੀਂ ਸਨ। ਉਹਨਾਂ ਨੂੰ ਰਿਆਜ਼ ਦੇ ਕੋਲ ਛੱਡ ਗਈ ਸੀ ਨਾ, ਬਿਲਕੁਲ ਨਵੇਂ ਹਨੀਮੂਨ ਵਰਗਾ ਮਜ਼ਾ ਆ ਗਿਆ ਸੀ। ਪਰ ਕਦੀ ਕਦੀ ਬੱਚਿਆਂ ਦੀ ਯਾਦ ਆ ਕੇ ਮਜ਼ਾ ਕਿਰਕਰਾ ਕਰ ਦਿੰਦੀ ਸੀ। ਪਰ ਇਸ ਵਾਰੀ ਬੱਚੇ ਨਾਲ ਸਨ। ਅਕਬਰ ਦੀ ਗੈਰ ਹਾਜ਼ਰੀ ਉਸਨੇ ਵਾਰੀ ਵਾਰੀ ਮਹਿਸੂਸ ਕੀਤੀ ਪਰ ਹੁਣ ਤਾਂ ਕੁਝ ਜਿਹੜੀ ਸੀ ਆਦਤ ਜਿਹੀ ਪੈ ਗਈ ਸੀ ਨਾ ਉਸ ਤੋਂ ਬਗੈਰ। ਰਿਆਜ਼ ਨੇ ਖੂਬ ਸੈਰ ਕਰਵਾਈ, ਤਸਵੀਰਾਂ ਖਿੱਚੀਆਂ ਫਰੀਦਾ ਦੀਆਂ, ਖਿੜ ਖਿੜ ਹੱਸਦੇ ਹੋਏ ਬੱਚਿਆਂ ਦੀਆਂ। ਕਦੀ ਫਰੀਦਾ ਕਹਿੰਦੀ, ਰਿਆਜ਼ ਤੂੰ ਵੀ ਆ ਜਾਣਾ, ਕਿਸੇ ਨੂੰ ਕਹਿ ਬਟਨ ਦਬਾ ਦੇ। ਤੇ ਰਿਆਜ਼ ਵੀ ਫਰੀਦਾ ਦੇ ਨੇੜੇ ਆਣ ਖੜਾ ਹੁੰਦਾ ਤੇ ਆਸੇ ਪਾਸੇ ਬੱਚੇ ਖੜੇ ਹੁੰਦੇ। ਭਰਾ ਦੇ ਬੱਚੇ ਮਨੂ ਤੇ ਸ਼ਹੀਨਾ ਜਿਹੜੇ ਪਹਿਲੀ ਵਾਰੀ ਫਰੀਦਾ ਦੇ ਬੱਚਿਆਂ ਨੂੰ ਮਿਲੇ ਸੀ, ਰਿਆਜ਼ ਨੂੰ ਅੰਕਲ ਕਹਿੰਦੇ ਸਨ ਤੇ ਬੜੇ ਘੋਲ ਮਿਲ ਗਏ ਸੀ। ਪਰ ਇੱਕ ਦਿਨ ਸ਼ਹੀਨਾ ਨੇ ਬੜੀ ਹੈਰਾਨੀ ਦੇ ਨਾਲ ਪੁੱਛਿਆ, ਤੁਸੀਂ ਆਪਣੇ ਡੈਡੀ ਨੂੰ ਅੰਕਲ ਕਿਉਂ ਕਹਿੰਦੇ ਹੋ?
1: ਕਿਸ ਨੂੰ?
0: ਅੰਕਲ ਰਿਆਜ਼ ਨੂੰ। ਸਿੱਲੀ, ਅੰਕਲ ਰਿਆਜ਼ ਸਾਡੇ ਅੰਕਲ ਨੇ।
1: ਅੱਛਾ,
0: ਇਹ ਤੁਹਾਡੇ ਡੈਡੀ ਨੇ? ਸ਼ਹੀਨਾ ਨੇ ਭੋਲੇਪਨ ਦੇ ਨਾਲ ਪੁੱਛਿਆ ਤੇ ਬੱਚਿਆਂ ਨੇ ਉਸਦਾ ਬੜਾ ਹੀ ਮਜ਼ਾਕ ਉਡਾਇਆ। ਅੰਕਲ ਇਹ ਤੁਹਾਨੂੰ ਸਾਡੇ ਡੈਡੀ ਸਮਝਦੀ ਹੈ? ਉੱਲੂ ਕਿਤੋਂ ਦੀ? ਰਿਆਜ਼ ਕੱਚਾ ਜਿਹਾ ਹੋ ਕੇ ਕੱਚਾ ਜਿਹਾ ਹਾਸਾ ਹੱਸਿਆ। ਫਰੀਦਾ ਦਾ ਵੀ ਹਾਸਾ ਨਿਕਲ ਗਿਆ। ਤਾਂ ਕਿ ਤੂੰ ਮੇਰੀ ਬੇਟੀ ਨਹੀਂ, ਰਿਆਜ਼ ਨੇ ਕਿਹਾ। ਪਰ ਬੱਚੀ ਦੀ ਸਮਝ ਦੇ ਵਿੱਚ ਨਹੀਂ ਸੀ ਆ ਰਿਹਾ ਕਿ ਆਪਣੀ ਗੱਲ ਕਿੰਜ ਸਮਝਾਵੇ। ਜਾ ਭਗਣੇ ਤੋਂ, ਭਗਣੇ ਤੂੰ ਮੇਰੀ ਬੇਟੀ ਨਹੀਂ ਹੈ। ਕਹਿੰਦੀ ਕਿ ਜਾ ਭੰਗਣੇ, ਤੂੰ ਮੇਰੀ ਬੇਟੀ ਨਹੀਂ, ਹੁਣ ਮੰਗੀ ਫਿਰ ਚਾਕਲੇਟ ਮੇਰੇ ਕੋਲ। ਉਹ ਕਹਿੰਦੀ ਹੈ ਕਿ ਬੇਟੀ ਤਾਂ ਹਾਂ ਤੁਹਾਡੀ। ਬੱਚੀ ਉਸਦੇ ਗਲ ਦੇ ਨਾਲ ਜਿਹੜੀ ਆ ਝੂਟ ਗਈ ਸੀ, ਜਾਣੀ ਕਿ ਚਿੰਬੜ ਗਈ। ਫਰੀਦਾ ਦੀ ਸਹੇਲੀ ਨੇ ਖਾਣੇ ਦਾ ਸੱਦਾ ਦੇ ਦਿੱਤਾ ਤੇ ਬੱਚਿਆਂ ਦਾ ਕੀ ਕੀਤਾ ਜਾਏ ਉਹ ਪੁੱਛਦੀ ਹੈ। ਕੱਲ ਅਲਮ ਸਲਮ ਖਾਨ ਦੇ ਨਾਲ ਗਲਾ ਦਰਦ ਹੋ ਰਿਹਾ, ਜਾਣੀ ਕਿ ਬਾਹਰ ਜੋ ਕੁਝ ਖਾਧਾ ਅਲਮ ਸਲਮ ਖਾ ਲਿਆ। ਤੂੰ ਚਲੀ ਜਾ ਵੀ ਮੈਂ ਜਿਹੜਾ ਕਹਿੰਦਾ ਕਿ ਬੱਚਿਆਂ ਨੂੰ ਸੰਭਾਲ ਲਵਾਂਗਾ। ਰਿਆਜ਼ ਨੇ ਚਿੰਤਾ ਹੀ ਮੁਕਾ ਦਿੱਤੀ। ਫਰੀਦਾ ਖੁਸ਼ ਖੁਸ਼ ਤਿਆਰ ਹੋਈ ਪਰ ਜਾਣ ਤੋਂ ਪਹਿਲਾਂ ਉਸਨੂੰ ਗਰਾਰੇ ਕਰਨ ਦੇ ਲਈ ਗਰਮ ਪਾਣੀ ਦੇ ਗਈ, ਪੈਨਸਲੀਨ ਦੀਆਂ ਗੋਲੀਆਂ ਚੂਸਣ ਦੀ ਹਦਾਇਤ ਕੀਤੀ, ਬੱਚਿਆਂ ਬਾਰੇ ਕੁਝ ਹਦਾਇਤਾਂ ਦਿੱਤੀਆਂ ਤੇ ਬਣ ਠਾਣ ਕੇ ਚਲੀ ਗਈ। ਉਫ, ਇਹ ਪੀਲੀਏ ਮਾਰੀ ਸਾੜੀ ਦੇਖ ਦੇਖ ਕੇ ਬੜੀ ਖਿੱਚ ਚੜ੍ਹਦੀ ਹੈ, ਖੁਦ ਦੀ ਸਹੁੰ ਏ, ਕਿਸੇ ਦਿਨ ਇਸ ਨੂੰ ਭੱਠੀ ਦੇ ਵਿੱਚ ਪਾ ਦਿਆਂਗਾ, ਪਲੰਘ ਦੇ ਉੱਤੇ ਪਏ। ਰਿਆਜ਼ ਨੇ ਕਿਹਾ, ਓਹੋ ਤੁਸੀਂ ਕੌਣ ਹੁੰਦੇ ਹੋ ਜੀ? ਉਸਨੇ ਟਾਲਣਾ ਚਾਹਿਆ ਪਰ ਆਦਮ ਕੱਦ ਸ਼ੀਸ਼ੇ ਦੇ ਵਿੱਚ ਦੇਖਿਆ ਤਾਂ ਇੰਜ ਲੱਗਿਆ ਰਿਆਜ਼ ਠੀਕ ਹੀ ਕਹਿੰਦਾ ਹੈ ਤੇ ਸਾੜੀ ਬਦਲ ਲਈ। ਪਾਰਟੀ ਸ਼ਾਨਦਾਰ ਸੀ। ਸਾਰਿਆਂ ਨੇ ਉਸਦੇ ਪਤੀ ਦੇ ਬਾਰੇ ਪੁੱਛਿਆ ਕਿ ਉਹ ਨਹੀਂ ਆਇਆ। ਇਹ ਦੱਸਦਿਆਂ ਹੋਇਆ ਉਸਨੂੰ ਆਪਣੀ ਹੱਦ ਤੱਕ ਅਜਿਹੀ ਮਹਿਸੂਸ ਹੋਈ ਕਿ ਉਹ ਮੈਚ ਕਰਕੇ ਨਹੀਂ ਆਏ। ਕਿਸੇ ਨੂੰ ਕੁਝ ਦੱਸਿਆ, ਕਿਸੇ ਨੂੰ ਕੁਝ ਗੱਲ ਟਾਲਮਟੋਲ ਕਰ ਦਿੱਤੀ। ਬੱਚਿਆਂ ਨੂੰ ਰਿਆਜ਼ ਦੇ ਕੋਲ ਛੱਡ ਆਈ ਆ, ਪਰੇਸ਼ਾਨ ਕਰਦੇ ਹੋਣਗੇ। ਸਹੇਲੀ ਨੇ ਰੁਕਣ ਦੇ ਲਈ ਜ਼ੋਰ ਦਿੱਤਾ ਤਾਂ ਫਰੀਦਾ ਨੇ ਕਿਹਾ, ਬਈ ਬੜੀ ਖੂਬ ਹੋ, ਮੀਆਂ ਤੋਂ ਬੱਚੇ ਪਲਵਾ ਦੀ ਹੋ, ਕਹਿੰਦੀ ਹੈ ਕਿ ਤੂੰ ਇੱਥੇ ਆ ਗਈ ਆ ਤੇ ਮੀਆਂ ਤੇਰਾ ਬੱਚੇ ਸੰਭਾਲ ਰਿਹਾ, ਮੀਆਂ ਤੋਂ ਬੱਚੇ ਪਲਵਾਉਂਦੀ ਹੋ? ਸਹੇਲੀ ਦੇ ਮੀਆਂ ਨੇ ਸ਼ਿਕਾਇਤ ਰੂਪੀ ਮਜ਼ਾਕ ਕਰ ਦਿੱਤਾ, ਪਰ ਮੇਰੇ ਮੀਆਂ ਤਾਂ ਬੰਬਈ ਦੇ ਵਿੱਚ ਨੇ, ਤੁਸੀਂ ਤਾਂ ਕਹਿ ਰਹੇ ਸੀ ਕਿ ਬੱਚੇ ਰਿਆਜ਼ ਦੇ ਕੋਲ ਛੱਡ ਆਏ ਹੋ। ਓਏ ਓਏ ਬਈ ਡਾਰਲਿੰਗ, ਹਾਊ ਸਿਲੀ, ਫਿਦੀ ਦੇ ਹਸਬੈਂਡ ਦਾ ਜਿਹੜਾ ਨਾਂ ਤਾਂ ਅਕਬਰ ਹੈ। ਸਹੇਲੀ ਨੇ ਗੱਲ ਸੁਝਾ ਦਿੱਤੀ, ਵੀ ਭਾਈ ਉਹਦਾ ਹਸਬੈਂਡ ਨਹੀਂ ਹੈ, ਰਿਆਜ਼ ਹੈ, ਉਹਦਾ ਦੋਸਤ ਹੈ, ਅਕਬਰ ਉਹਦਾ ਹਸਬੈਂਡ ਹੈ। ਉਹ ਤੇ ਰਿਆਜ਼ ਫਿਰ ਅਕਬਰ ਦੇ ਬਚਪਨ ਦੇ ਦੋਸਤ ਨੇ, ਬਲਕਿ ਭਰਾ ਹੀ ਸਮਝ ਲਓ, ਬਲਕਿ ਅਕਬਰ ਹੀ ਸਮਝ ਲਓ। ਤਾਂ ਕਿ ਹਰਜੈ, ਇੱਕ ਜ਼ੋਰਦਾਰ ਠਹਾਕਾ ਗੂੰਜਿਆ। ਫਰੀਦਾ ਨੂੰ ਅਚੀਵੀ ਜਿਹੀ ਮਹਿਸੂਸ ਹੋਈ ਤੇ ਕਿੰਨੇ ਚੀਪ ਨੇ ਇਹ ਲੋਕ, ਕਹਿੰਦੀ ਹੈ ਇਹਨਾਂ ਦੀ ਸੋਚ ਉਹ ਲਾਣਤ ਹੈ, ਇਹਨਾਂ ਨੂੰ ਕੌਣ ਸਮਝਾਵੇ। ਕਈ ਵਾਰੀ ਲੋਕਾਂ ਨੇ ਗਲਤੀ ਦੇ ਨਾਲ ਰਿਆਜ਼ ਨੂੰ ਉਸਦਾ ਪਤੀ ਸਮਝ ਲਿਆ ਸੀ, ਉਸਨੂੰ ਬੁਰਾ ਨਹੀਂ ਸੀ ਲੱਗਿਆ। ਹਾਂ, ਉਹ ਲੋਕ ਮੂਰਖ ਜ਼ਰੂਰ ਲੱਗੇ ਸਨ ਕਿ ਹੁੰਦਾ ਏ ਅਜਿਹੀਆਂ ਗੱਲਾਂ ਦੇ ਨਾਲ, ਕੀ ਵਿਗੜਦਾ ਹੈ। ਪਰ ਗੱਲ ਜ਼ਿਆਦਾ ਸੁਲਝਦੀ ਮਹਿਸੂਸ ਨਾ ਹੋਈ ਤਾਂ ਸਹੇਲੀ ਨੇ ਕਿਹਾ, ਰਿਆਜ਼ ਦੀ ਸ਼ਾਦੀ ਜ਼ੀਨਤ ਦੇ ਨਾਲ ਕਿਉਂ ਨਹੀਂ ਕਰਵਾ ਦਿੰਦੀ? ਬਈ ਕਿੰਨੀ ਵਾਰੀ ਕਹਿ ਚੁੱਕੀ ਆ, ਕੰਬਖਤ ਨੂੰ ਸੁਣਦਾ ਹੀ ਨਹੀਂ ਹੈ, ਮਜ਼ਾਕ ਦੇ ਵਿੱਚ ਟਾਲ ਜਾਂਦਾ ਹੈ। ਤੂੰ ਜ਼ੋਰ ਪਾ ਕੇ ਕਹੇਗੀ ਤਾਂ ਉਹ ਜ਼ਰੂਰ ਮੰਨ ਜਾਏਗਾ। ਤਾਂ ਤੇਰਾ ਮਤਲਬ ਹੈ ਮੈਂ ਉਸਨੂੰ ਕਿਹਾ ਨਹੀਂ ਹੈ? ਫਰੀਦਾ ਹਿਰਖ ਗਈ। ਨਹੀਂ, ਜ਼ਰਾ ਜ਼ੋਰ ਦੇ ਕੇ ਕਿਹਾ ਨਾ। ਕਹਿ ਨਾ ਉਹਨੂੰ, ਮੈਂ ਕਿੰਝ ਜ਼ੋਰ ਦੇ ਕੇ ਕਹਾਂ? ਕੋਈ ਬੱਚਾ ਹੈ ਕਿ ਢਾ ਕੇ ਦਵਾਈ ਉਹਨੂੰ ਪਿਲਾ ਦਿਆਂ? ਉਹ ਹੋਰ ਹਿਰਖ ਗਈ। ਓਹੋ, ਇਸਦਾ ਹਿਰਖਣ ਵਾਲੀ ਕਿਹੜੀ ਗੱਲ ਹੈ ਇਹਦੇ ਵਿੱਚ? ਮੈਂ ਕਿਉਂ ਹਿਰਖਣ ਲੱਗੀ ਆ? ਫਰੀਦਾ ਨੇ ਲਾਲ ਪੀਲੀ ਹੁੰਦਿਆਂ ਕਹਿ ਦਿੱਤਾ, ਚੱਲ ਛੱਡ ਪਰਾਂ ਹੁਣ। ਸਹੇਲੀ ਆਪਣੀ ਜਾਨ ਛੁਡਾ ਕੇ ਨੱਸ ਪਈ। ਫਰੀਦਾ ਛਿੱਦੀ ਜਿਹੀ ਹੋ ਗਈ ਤੇ ਲੋਕ ਸਮਝਦੇ ਨੇ ਕਿ ਰਿਆਜ਼ ਦੀ ਸ਼ਾਦੀ ਨਹੀਂ ਹੋਣ ਦਿੰਦੀ। ਉਸਨੂੰ ਰਿਆਜ਼ ਦੇ ਉੱਤੇ ਗੁੱਸਾ ਆਉਣ ਲੱਗ ਪਿਆ। ਉਸਨੇ ਕਿੰਨੀ ਵਾਰੀ ਕਿਹਾ ਕਿ ਕੰਬਖਤ ਸ਼ਾਦੀ ਕਿਉਂ ਨਹੀਂ ਕਰਵਾਉਂਦਾ, ਹਮੇਸ਼ਾ ਟਾਲ ਦਿੰਦਾ ਹੈ। ਚੱਲ ਛੱਡ, ਦਫ਼ਾ ਕਰ ਪਰਾਂ ਉਹਨੂੰ, ਕੀ ਮੂਰਖਾਂ ਵਾਲੀਆਂ ਗੱਲਾਂ ਕਰਦੀ ਪਈ ਹੈ। ਬਈ ਮੈਂ ਝੰਜਟ ਦੇ ਵਿੱਚ ਨਹੀਂ ਪੈਣਾ ਚਾਹੁੰਦਾ। ਤੇ ਉਹ ਬੱਚਿਆਂ ਦੇ ਨਾਲ ਰਲ ਕੇ ਹੋਰ ਉਦਮ ਮਚਾਉਣ ਲੱਗ ਪੈਂਦਾ। ਕਦੀ ਝਿੜਕ ਝਿੜਕ ਕੇ ਉਹਨਾਂ ਨੂੰ ਹੋਮਵਰਕ ਕਰਵਾਉਣ ਲੱਗ ਪੈਂਦਾ, ਉਹਨਾਂ ਦੀਆਂ ਰਿਪੋਰਟਾਂ ਦੇ ਉੱਤੇ ਗੌਰ ਕਰਨਾ, ਉਹਨਾਂ ਦੇ ਟੀਚਰਾਂ ਨੂੰ ਮਿਲਣਾ। ਇਹ ਵਿਚਾਰੇ ਅਕਬਰ ਦੇ ਵੱਸ ਦਾ ਰੋਗ ਨਹੀਂ ਸੀ। ਉਹ ਤਾਂ ਬਿਨਾਂ ਦੇਖੇ ਦਸਤਖਤ ਕਰ ਦਿੰਦੇ ਸਨ ਤੇ ਕਹਿੰਦੇ ਸਨ, ਰਿਆਜ਼ ਜ਼ਰਾ ਤੂੰ ਹੀ ਗੌਰ ਕਰ ਲਵੀ, ਆਪਣੇ ਵੱਸ ਤੋਂ ਤਾਂ ਬਾਹਰ ਦੀਆਂ ਗੱਲਾਂ ਨੇ। ਇੱਕ ਦਿਨ ਰਿਆਜ਼ ਬੜੇ ਗੁੱਸੇ ਦੇ ਵਿੱਚ ਬਾਹਰੋਂ ਆਇਆ ਸੀ ਤੇ ਫਰੀਦਾ ਨੂੰ ਡਾਂਟਣ ਲੱਗ ਪਿਆ ਸੀ। ਕੁਝ ਹੋਸ਼ ਵੀ ਏ ਸ਼ਾਹਬਾਜ਼ ਸਾਹਿਬਜ਼ਾਦੀ ਦੇ, ਹੁਣੇ ਤੋਂ ਖੰਭ ਨਿਕਲਣ ਲੱਗ ਪਏ ਨੇ। ਪਤਾ ਨਹੀਂ ਕਿਹੜੇ ਮੁੰਡਿਆਂ ਦੇ ਨਾਲ ਤੁਰੀ ਫਿਰਦੇ ਸੀ, ਖੁਦਾ ਦਿਸੋਂ ਮੇਰਾ ਪਾਰਾ ਚੜ੍ਹ ਚੱਲਿਆ ਸੀ। ਮੇਰੇ ਤਾਂ ਅੱਖ ਹੀ ਨਹੀਂ ਲੱਗਦੀ, ਫਰੀਦਾ ਨੇ ਰੁਹਾਸੀ ਹੋ ਕੇ ਜਿਹੜਾ ਕਿਹਾ ਸੀ। ਅੱਖ ਨਹੀਂ ਲੱਗਦੀ ਤਾਂ ਘੜ ਦੇ ਚੁੜੈਲ ਨੂੰ ਫਿਰ, ਨਹੀਂ ਤਾਂ ਮੈਂ ਘੜ ਦੇਣਾ ਏ। ਕੁੱਟਣ ਮਾਰਨ ਦੇ ਨਾਲ ਕੀ ਹੋਏਗਾ? ਫਿਰ ਦੋਵੇਂ ਜਣੇ ਬੱਚਿਆਂ ਦੀ ਸਾਈਕੋਲੋਜੀ ਦੇ ਬਾਰੇ ਸੋਚ ਕੇ ਪਰੇਸ਼ਾਨ ਹੁੰਦੇ ਰਹੇ। ਦੋਵਾਂ ਦੇ ਵਿੱਚੋਂ ਕਿਸੇ ਨੂੰ ਵੀ ਖਿਆਲ ਨਹੀਂ ਸੀ ਆਇਆ ਕਿ ਇਸ ਮਾਮਲੇ ਦੇ ਵਿੱਚ ਅਕਬਰ ਦੀ ਰਾਏ ਵੀ ਲੈਣੀ ਚਾਹੀਦੀ ਹੈ। ਕੀ ਫਾਇਦਾ ਸੀ, ਵਾਧੂ ਪਰੇਸ਼ਾਨ ਹੋ ਜਾਵੇਗਾ। ਉਹਨਾਂ ਦੀ ਸ਼ਰਾਬ ਪੀਣ ਦੀ ਆਦਤ ਇੰਨੀ ਵੱਧ ਗਈ ਸੀ ਕਿ ਜ਼ਰਾ ਜਿੰਨੀ ਗੱਲ ਉੱਤੇ ਪਰੇਸ਼ਾਨ ਹੋ ਜਾਂਦੇ ਸਨ ਤੇ ਫਿਰ ਸਭ ਦੀ ਜ਼ਿੰਦਗੀ ਹਰਾਮ ਹੋਣ ਲੱਗਦੀ ਸੀ। ਦਿੱਲੀ ਦੀ ਸੈਰ ਹੋ ਚੁੱਕੀ ਸੀ, ਬੱਚਿਆਂ ਦੀਆਂ ਛੁੱਟੀਆਂ ਵੀ ਖਤਮ ਹੋ ਰਹੀਆਂ ਨੇ ਤੇ ਫਰੀਦਾ ਨੂੰ ਭਰਾ ਭਰਜਾਈ ਦੀ ਉਡੀਕ ਸੀ ਕਿ ਆ ਜਾਣ ਤਾਂ ਉਹਨਾਂ ਨੂੰ ਮਿਲ ਕੇ ਚੱਲੀਏ। ਅਕਬਰ ਨਹੀਂ ਆਏ? ਉਹਨਾਂ ਆਉਂਦਿਆਂ ਹੀ ਹੈਰਾਨੀ ਦੇ ਨਾਲ ਪੁੱਛਿਆ। ਨਹੀਂ, ਕੋਈ ਕੰਮ ਸੀ ਉਹਨਾਂ ਨੂੰ, ਫਰੀਦ ਸੁੱਤੇ ਸੁਭਾਅ ਬੋਲ ਗਈ। ਤੇ ਆ ਬਾਹਰ ਕਮਰੇ ਦੇ ਵਿੱਚ ਕੌਣ ਰਿਹਾ ਫਿਰ? ਰਿਆਜ਼ ਹੈ, ਫਰੀਦਾ ਨੇ ਲਾਪਰਵਾਹੀ ਦੇ ਨਾਲ ਕਹਿ ਦਿੱਤਾ। ਪਰ ਉਸਨੂੰ ਡਰ ਲੱਗਣ ਲੱਗ ਪਿਆ। ਰਿਆਜ਼, ਜਾਣੀ ਉਹ ਤੇਰੇ ਨਾਲ ਇੱਥੇ ਵੀ ਆਇਆ? ਹਾਂ। ਪਰ ਫਰੀਦਾ ਉਹਨਾਂ ਦੇ ਪੁੱਛਣ ਢੰਗ ਕਰਕੇ ਸਹਿਮ ਜੀ ਗਈ। ਮੈਂ ਇਹਨਾਂ ਹਰਕਤਾਂ ਨੂੰ ਕਤਈ ਬਰਦਾਸ਼ਤ ਨਹੀਂ ਕਰ ਸਕਦਾ, ਉਹ ਭੜਕੇ। ਉਹ ਹੋ ਬਈ, ਜਾਣ ਵੀ ਦਿਓ ਹੁਣ, ਛੱਡੋ, ਭਾਬੀ ਨੇ ਸਮਝਾਇਆ, ਬਾਹਰ ਆਵਾਜ਼ ਆਏਗੀ। ਐਵੇਂ ਆਵਾਜ਼ ਆਏਗੀ ਤਾਂ ਜਾਣ ਦੇ, ਮੈਂ ਕਿਸੇ ਹਲਾਲ ਜ਼ਿਆਦੇ ਤੋਂ ਡਰਦਾ ਵਾਂ? ਸ਼ਰਮ ਨਹੀਂ ਆਉਂਦੀ? ਹੁਣ ਤਾਂ ਧੀ ਜਵਾਨ ਹੋ ਗਈ ਹੈ, ਤੇਰੇ ਇਹ ਗੁਣ ਵੇਖ ਕੇ ਉਹ ਕੀ ਸਿੱਖੇਗੀ? ਤੂੰ ਅਕਬਰ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਰਹੀ ਹੈ, ਪਰ ਮੈਨੂੰ ਉੱਲੂ ਨਹੀਂ ਬਣਾ ਸਕਦੀ ਤੂੰ। ਸਾਰੀ ਦੁਨੀਆ ਤੇਰੇ ਜੰਮਣ ਦੇ ਉੱਤੇ ਥੁੱਕ ਰਹੀ ਹੈ। ਮੇਰੇ ਜੰਮਣ ਤੇ ਥੁੱਕ ਰਹੀ ਹੈ? ਫਰੀਦਾ ਨੇ ਸੋਚਿਆ। ਕਿਉਂ? ਅਕਬਰ ਵਰਗਾ ਬੇਸ਼ਰਮ ਬੰਦਾ ਮੈਂ ਅੱਜ ਤਾਈ ਨਹੀਂ ਵੇਖਿਆ। ਕਿ ਉਸਨੂੰ ਕੁਝ ਦਿਖਾਈ ਨਹੀਂ ਦਿੰਦਾ? ਕੀ ਨਹੀਂ ਦਿਖਾਈ ਦਿੰਦਾ? ਫਰੀਦਾ ਫੇਰ ਸੋਚਦੀ ਹੈ। ਪਰ ਤੇਰੀ ਇਹ ਹਿੰਮਤ ਕੀ? ਤੂੰ ਮੇਰੇ ਘਰ ਦੇ ਵਿੱਚ ਗੰਦ ਪਾਉਣ ਡਈ ਹੈ। ਗੰਦ? ਕਿਹੜਾ ਗੰਦ? ਇਹ ਸੋਚਦੇ ਫਰੀਦਾ ਦਾ ਮੂੰਹ ਲਾਲ ਹੋ ਗਿਆ। ਆਪਣੇ ਯਾਰ ਨੂੰ ਨਾਲ ਲਈ ਫਿਰਦੀ ਹੈ? ਭਾਬੀ ਨੇ ਬੜਾ ਹੀ ਰੋਕਿਆ, ਪਰ ਉਹ ਕਹਿ ਹੀ ਗਏ। ਯਾਰ? ਫਰੀਦਾ ਦਾ ਦਿਲ ਕੀਤਾ ਕਿ ਉੱਚੀ ਉੱਚੀ ਠਹਾਕੇ ਲਾਵੇ। ਰਿਆਜ਼ ਉਸਦਾ ਯਾਰ ਹੈ, ਪਰ ਠਹਾਕਾ ਉਸਦੇ ਗਲੇ ਦੇ ਵਿੱਚ ਹੀ ਕਿਤੇ ਅਟਕ ਕੇ ਰਹਿ ਗਿਆ। ਵੀਹ ਵਰੇ ਪਲਾਂ ਛਿਨਾਂ ਦੇ ਵਿੱਚ ਅੱਖਾਂ ਸਾਹਮਣੇ ਉਹ ਲੰਘ ਗਏ। ਯਾਰ? ਦੁਨੀਆ ਦੀਆਂ ਨਜ਼ਰਾਂ ਦੇ ਵਿੱਚ ਰਿਆਜ਼ ਉਸਦਾ ਯਾਰ ਨਹੀਂ ਸੀ ਤਾਂ ਕੌਣ ਸੀ? ਤੇ ਉਹ ਚੁੱਪ ਚਾਪ ਉੱਠ ਕੇ ਸਮਾਨ ਬੰਨਣ ਲੱਗ ਪੈਂਦੀ ਹੈ। ਜੀ ਦੋਸਤੋ, ਇਹ ਸੀ ਜੀ ਕਹਾਣੀ ਯਾਰ, ਇਸਮਤ ਚੁਗਤਾਈ ਜੀ ਦੀ ਕਲਮ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਮਹਿੰਦਰ ਬੇਦੀ ਜੈਤੋ ਤੋਂ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੂ ਦਾ ਮੰਚ। ਇਹ ਦੋਸਤੋ ਜਿਹੜਾ ਸਮਾਜ ਹੈ ਆਲੇ ਦੁਆਲੇ ਦਾ ਨਾ ਉਹ ਬਹੁਤ ਕਹਿ ਸਕਦੇ ਹਾਂ ਕਿ ਚਾਹੇ ਰਿਸ਼ਤੇ ਪਵਿੱਤਰ ਨੇ ਆਪਸ ਦੇ ਵਿੱਚ ਕੁਝ ਐਸੀਆਂ ਗੱਲਾਂ ਬਾਤਾਂ ਨਹੀਂ ਹੁੰਦੀਆਂ ਪਰ ਰਾਹ ਜਾਂਦੇ ਭੈਣ ਭਰਾ ਨੂੰ ਵੀ ਮਤਲਬ ਕਿ ਰਿਸ਼ਤੇ ਦੇ ਵਿੱਚ ਹੋਰਾਂ ਰਿਸ਼ਤਿਆਂ ਦੇ ਵਿੱਚ ਬਦਲ ਦਿੱਤਾ ਜਾਂਦਾ ਇਹ ਸਾਡਾ ਆਲੇ ਦੁਆਲੇ ਦਾ ਚਾਹੇ ਰਿਸ਼ਤੇਦਾਰੀਆਂ ਨੇ ਚਾਹੇ ਸਮਾਜ ਹੈ ਇਹ ਸਾਰਾ ਸਿਲਸਿਲਾ ਹੈ ਇਹ ਕੁਝ ਚੱਲਦਾ ਹੈ ਤੇ ਜਿਹੜਾ ਫਰਜ਼ ਹਸਬੈਂਡ ਨੂੰ ਨਿਭਾਉਣਾ ਚਾਹੀਦਾ ਹੈ ਉਸਦਾ ਮਿੱਤਰ ਜਿਹੜਾ ਨਿਭਾ ਰਿਹਾ ਉਹ ਆਪਣੀਆਂ ਜ਼ਿੰਮੇਵਾਰੀਆਂ ਸਮਝਦਾ ਹੋਇਆ ਪਰ ਉਹ ਰਿਲੇਸ਼ਨਸ਼ਿਪ ਉਸ ਤਰ੍ਹਾਂ ਦੀ ਨਹੀਂ ਉਹਨਾਂ ਦੇ ਵਿੱਚ ਜੋ ਲੋਕ ਸਮਝਦੇ ਨੇ ਇਹ ਸੀ ਜੀ ਗੱਲਬਾਤ ਯਾਰ ਇਸਮਤ ਚੁਗਤਾਈ ਜੀ ਦੀ ਕਲਮ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਲ ਦੁਆਬਾ ਰੇੜਕਾ ਮੰਚ ਉਮੀਦ ਕਰਦੇ ਹਾਂ ਚੰਗੀ ਲੱਗੀ ਹੋਵੇਗੀ ਕਹਾਣੀ ਤੇ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝੀ ਕਰਦੇ ਉਸਨੂੰ ਅਲੱਗ ਤੋਂ ਵੀ ਕਰਕੇ ਪਾ ਦਿੱਤਾ ਜਾਵੇਗਾ ਤੇ ਲੋ ਫਿਰ ਦੋਸਤੋ ਜਾਂਦੇ ਜਾਂਦੇ ਝਾਤ ਤੁਹਾਡੇ ਸੁਨੇਹਾ ਵੱਲ ਮਾਰ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ ਸਮਾਂ ਪਹਿਲਾਂ ਹੀ ਜ਼ਿਆਦਾ ਹੋ ਗਿਆ ਤਕਰੀਬਨ ਅੱਜ ਜ਼ਿਆਦਾ ਹੀ ਸਮਾਂ ਲਾ ਦਿੱਤਾ ਹੈ ਤਕਰੀਬਨ 30 ਮਿੰਟ ਉੱਪਰ ਲਾ ਦਿੱਤੇ ਅੱਜ ਜੀ ਤੇ ਜਾਂਦੇ ਜਾਂਦੇ ਕੁਰੀ ਜੀ ਦੇ ਕੁਝ ਸੁਨੇਹੇ ਨੇ ਜਲੂਰ ਸਿੰਘ ਬਾਈ ਜੀ ਕਹਿੰਦੇ ਕਹਾਣੀ ਆਉਣ ਦਿਓ ਜੀ ਤੇ ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਸੋਚ ਭੈਣ ਜੀ ਵਾਹਿਗੁਰੂ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਆ ਥੈਂਕ ਯੂ ਜੀ ਸੋ ਮਚ ਸਿਕੰਦਰ ਔਜਲਾ ਵੀਰ ਜੀ ਐਪਰੀਸ਼ੀਏਟਿੰਗ ਦੇ ਲਈ ਜੀ ਕਹਿੰਦੇ ਤੇ ਇਸੇ ਤਰ੍ਹਾਂ ਹੀ ਬੜੀ ਦੇਰ ਬਾਅਦ ਸੁਣਿਆ ਗਰਾਈ ਵਾਟਰ ਕਹਿੰਦੇ ਸੀ ਤੇ ਔਜਲਾ ਸਾਹਿਬ ਮੁਕੱਦਰ ਜੀ ਕਹਿੰਦੇ ਆ ਸੁਰਿੰਦਰ ਕੌਰ ਜੀ ਬਹੁਤ ਵਧੀਆ ਜੀ ਤੇ ਮੁਕੱਦਰ ਜੀ ਧੰਨਵਾਦ ਜੀ ਤੁਹਾਡਾ ਕਹਿੰਦੇ ਆ ਸੁਰਿੰਦਰ ਕੌਰ ਮਾਲ ਜੀ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਵਧੀਆ ਲੱਗੀ ਕਹਾਣੀ ਤੇ ਔਜਲਾ ਸਾਹਿਬ ਕਹਿੰਦੇ ਦਾਤੀ ਦੇ ਦੰਦੇ ਇੱਕ ਪਾਸੇ ਤੇ ਦੁਨੀਆਂ ਦੇ ਦੰਦੇ ਦੋਵਾਂ ਪਾਸਿਆਂ ਦੇ ਉੱਤੇ ਬਿਲਕੁਲ ਆ ਜੀ ਬਿਲਕੁਲ ਦਰੁਸਤ ਹੈ ਔਜਲਾ ਸਾਹਿਬ ਫਰਮਾਇਆ ਜੀ ਇਹ ਹਾਲਾਤ ਨੇ ਤੇ ਜਲੂਰ ਸਿੰਘ ਬਾਈ ਜੀ ਕਹਿੰਦੇ ਆ ਕੁਝ ਤਾਂ ਨਾਂ ਦੇਣਾ ਹੀ ਸੀ ਰਿਸ਼ਤੇ ਨੂੰ ਜੀ ਇਸੇ ਤਰ੍ਹਾਂ ਦੀ ਦੋਸਤੋ ਉਹ ਵਾਰਤਾਲਾਪ ਜਿਹੜੀ ਆ ਰਹੀ ਹੈ ਮੇਰੇ ਸਾਹਮਣੇ ਨਾ ਉਹ ਕਾਬਲੀ ਪਲਾਓ ਘੁੰਮ ਰਹੇ ਸੀ ਉਹਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਦਿਖਾਈਆਂ ਗਈਆਂ ਨੇ ਬੜਾ ਵਧੀਆ ਤੇ ਬੜਾ ਕੰਸੈਪਟ ਜਿਹੜਾ ਉਹਦੇ ਵਿੱਚ ਦਿਖਾਇਆ ਗਿਆ ਬਹੁਤ ਮਨ ਨੂੰ ਛੂਹਣ ਵਾਲਾ ਹੈ ਸੋਚਣ ਸਮਝਣ ਤੇ ਆਲਾ ਦੁਆਲਾ ਕੀ ਕਵੇਗਾ ਮਤਲਬ ਕਿ ਉਹਨਾਂ ਤੋਂ ਉੱਪਰ ਸੀ ਚੀਜ਼ਾਂ ਨੂੰ ਸੋਚਣ ਦੀ ਗੱਲ ਹੈ ਜਾਤ ਪਾਤ ਹੋਰ ਸਾਰੀਆਂ ਚੀਜ਼ਾਂ ਰਿਸ਼ਤੇ ਨਾਤੇ ਅਸਲੀ ਮੁਹੱਬਤ ਕੀ ਹੁੰਦੀ ਹੈ ਉਹਦੇ ਬਾਰੇ ਉਹ ਗੱਲ ਕਰਦਾ ਹੈ ਜਿਵੇਂ ਕਿ ਇਹ ਕਹਾਣੀ ਗੱਲ ਕਰਦੀ ਹੈ ਠੀਕ ਕਹਿ ਰਹੇ ਹੋ ਵੀਰ ਜੀ ਕਹਿੰਦੇ ਆਪਣੇ ਸੁਰਿੰਦਰ ਕੌਰ ਮਾਲ ਜੀ ਤੇ ਲਓ ਦੋਸਤੋ ਫਿਰ ਇੱਥੇ ਹੀ ਲੈਣੇ ਆ ਗਿਆ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ ਭੁਪਿੰਦਰ ਭਾਰਾ ਚਲੋ ਇੱਥੇ ਪਿਆਰ ਭਾਈ ਤੇ ਨੇਗੀ ਸਤਿ ਸ਼੍ਰੀ ਅਕਾਲ ਹੈ ਪ੍ਰੋਗਰਾਮ ਚੰਗਾ ਲੱਗਿਆ ਹੋਵੇ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਆ ਕਰੋ ਇਹੀ ਜੀ ਤੁਹਾਡੇ ਲਈ ਇੱਕ ਸੁਨੇਹਾ ਹੈ ਜੀ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਤੇ ਫਿਰ ਤੋਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਸ਼ੁਕਰੀਆ ਬਾਈ ਜੀ ਜਲੂਰ ਸਿੰਘ ਜੀ ਤੇ ਜਿਹੜੇ ਨਵੇਂ ਦੋਸਤ ਵੀ ਜੁੜੇ ਆ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਗੁਰੀਮਾਨ ਬਾਈ ਜੀ ਹੋਰ ਸਾਰੇ ਦੋਸਤਾਂ ਦੇ ਸੁਨੇਹੇ ਨਹੀਂ ਪੜ ਸਕਿਆ ਜੀ ਮਾਫ਼ੀ ਚਾਹਾਂਗਾ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਜੇ ਕਿਸੇ ਦੋਸਤ ਦਾ ਸੁਨੇਹਾ ਨਹੀਂ ਪੜਿਆ ਗਿਆ ਤਾਂ ਮਾਫ਼ੀ ਤੇ ਕੱਲ ਨੂੰ ਫਿਰ ਮਿਲਦੇ ਹਾਂ ਸ਼ੰਮੀ ਬਾਈ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ ਕਹਿੰਦੇ ਕਾਹਦੀ ਤਰੱਕੀ ਹੈ ਜਿਹਦਾ ਫੋਕਸ ਸਾਰੇ ਪਾਸੇ ਨਹੀਂ ਹੈ ਗੁਰੀਮਾਨ ਜੀ ਲਿਖਦੇ ਇਹ ਗੱਲਬਾਤ ਤੇ ਇਸੇ ਤਰ੍ਹਾਂ ਠੰਡੇ ਮਤੇ ਦੇ ਲੋਕ ਸੀ ਜ਼ੁਬਾਨਾਂ ਦੇ ਮੁੱਲ ਸੀ ਆਪਸੀ ਪਿਆਰ ਸੀ ਹੁਣ ਕੁਝ ਵੀ ਨਹੀਂ ਰਿਹਾ ਬਸ ਕੁਝ ਕੁ ਜਾਣੇ ਹੀ ਕਹਿੰਦੇ ਰਹਿ ਗਏ ਆ ਜੀ ਤੇ ਲੋ ਦੋਸਤੋ ਇਸੇ ਦੇ ਨਾਲ ਫਿਰ ਮੈਨੂੰ ਦਿਓ ਆ ਗਿਆ ਤੁਹਾਡੇ ਸੁਨੇਹੇ ਅਜੇ ਵੀ ਆ ਰਹੇ ਨੇ ਜੀ ਆਪਣੇ ਔਜਲਾ ਸਾਹਿਬ ਕਹਿੰਦੇ ਜਲੋਰ ਸਿੰਘ ਹੈ ਬਾਈ ਜੀ ਦਾ ਨਾਂ ਜੀ ਜਲੂਰ ਸਿੰਘ ਆ ਜੀ ਹਾਂਜੀ ਆਪਣੇ ਲੱਲੇ ਨੂੰ ਕਨੋੜਾ ਪਾ ਦਿੱਤਾ ਉਹਨਾਂ ਨੇ ਹੁਣ ਪੰਜਾਬੀ ਦੇ ਵਿੱਚ ਤੇ ਮਾਫ਼ੀ ਚਾਹਾਂਗਾ ਜੇ ਮੈਂ ਗਲਤ ਵੀ ਅਨਾਊਂਸ ਕੀਤਾ ਜੀ ਘੁੱਗੀ ਨੂੰ ਗੁੱਗੀ ਕਹੋ ਜੀ ਕਹਿੰਦੇ ਜੀ ਲਓ ਜੀ ਹਾਂਜੀ ਇੰਗਲਿਸ਼ ਦੇ ਵਿੱਚ ਫਿਰ ਹੋ ਜਾਂਦਾ ਜੀ ਉਹਦੇ ਵਿੱਚ ਚੰਗਾ ਕੀਤਾ ਤੁਸੀਂ ਪੰਜਾਬੀ 'ਚ ਲਿਖ ਦਿੱਤਾ ਜਲੌਰ ਸਿੰਘ ਬਾਈ ਜੀ ਨੇ ਜੀ ਤੇ ਮੈਂ ਜਲੂਰ ਸਿੰਘ ਕਹਿ ਦਿੱਤਾ ਅੰਗਰੇਜ਼ੀ ਦੇ ਵਿੱਚ ਜਲੌਰ ਸਿੰਘ ਬਣ ਜਾਂਦਾ ਤੇ ਲਓ ਦੋਸਤੋ ਕਨੌੜੇ ਹੋੜੇ ਦਾ ਫਰਕ ਪੈ ਜਾਂਦਾ ਅੰਗਰੇਜ਼ੀ ਪੰਜਾਬੀ ਦੇ ਵਿੱਚ ਤੇ ਲਓ ਫਿਰ ਇੱਥੇ ਲੈਣੇ ਆ ਗਿਆ ਵੱਧ ਘੱਟ ਮਾਫ਼ੀ ਤੇ ਉਮੀਦ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਤੁਸੀਂ ਨਾਲ ਜੁੜੇ ਰਹੋਗੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ ਜੀ ਤੇ ਫਿਰ ਮਿਲਦੇ ਹਾਂ ਆਪਾਂ ਕੱਲ ਨੂੰ ਫਿਰ ਨਵੇਂ ਸਮੇਂ ਦੇ ਵਿੱਚ
2: ਹਰ ਇੱਕ ਬੰਦਾ ਆਪਣੀ ਜ਼ਿੰਦਗੀ ਵਿੱਚ ਸਫਲ ਹੋਣ ਲਈ ਦਿਨ ਰਾਤ ਅਣਥੱਕ ਮਿਹਨਤ ਕਰਦਾ ਹੈ ਕੋਈ ਦੇਸ਼ ਵਿੱਚ ਕਰਦਾ ਹੈ ਤੇ ਕੋਈ ਵਿਚਾਰਾ ਆਪਣਾ ਘਰ ਬਾਰ ਬੀਵੀ ਬੱਚੇ ਮਾਂ ਬਾਪ ਭੈਣ ਭਾਈਆਂ ਨੂੰ ਛੱਡ ਕੇ ਦੂਰ ਪ੍ਰਦੇਸ਼ਾਂ ਵਿੱਚ ਕਮਾਈਆਂ ਕਰਦਾ ਹੈ ਬਈ ਸਿਆਣੇ ਕਹਿੰਦੇ ਨੇ ਕਿ ਇਮਾਨਦਾਰੀ ਤੇ ਵਫਾਦਾਰੀ ਨਾਲ ਕੀਤੀਆਂ ਮਿਹਨਤਾਂ ਨੂੰ ਮੌਲਾ ਇੱਕ ਦਿਨ ਜ਼ਰੂਰ ਭਾਗ ਲਾਉਂਦਾ ਹੈ। ਉਹ ਦੱਸੀ ਵੀ ਮਾਲਵੇ ਦਾ ਜੱਟਾ ਮਾਲਕ ਦੀਆਂ ਬਖਸ਼ੀਆਂ ਹੋਈਆਂ ਰਹਿਮਤਾਂ ਉੱਤੇ ਸ਼ਰੀਕਾਂ ਦੇ ਗਿਲੇ ਸ਼ਿਕਵੇ ਕੈਸੇ ਕਰਕੇ ਹੁੰਦੇ ਨੇ।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਇਸ ਦੇ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਭਾਰਤੀ ਪਰੰਪਰਾ ਦੇ ਅਨੁਸਾਰ ਦੇਸੀ ਮਹੀਨਾ ਜਿਹੜਾ ਏ ਪੋਹ ਸ਼ੁਰੂ ਹੋ ਚੁੱਕਾ ਏ। ਪੋਹ ਦਾ ਮਹੀਨਾ ਪੰਜਾਬੀ ਸਭਿਆਚਾਰ ਦੇ ਵਿਚ, ਸਿੱਖ ਇਤਿਹਾਸ ਦੇ ਵਿਚ ਇਕ ਖਾਸ ਮਹੱਤਤਾ ਰੱਖਦਾ ਏ। ਇਸ ਮਹੀਨੇ ਦੇ ਵਿਚ ਸਿੱਖ ਧਰਮ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਸੀ, ਜਿਸ ਦੇ ਵਿਚੋਂ ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ 4 ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਇਸ ਲਈ ਇਸ ਸੈਗਮੈਂਟ ਦੇ ਵਿਚ, ਇਸ ਕਵੀ ਦਰਬਾਰ ਦੇ ਵਿਚ ਅਸੀਂ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ, ਜਾਂ ਕਹਿ ਲਈਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਮਾਤਾ ਗੁਜਰੀ ਜੀ ਨੂੰ ਯਾਦ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੇ ਹਾਂ। ਇਸ ਦੇ ਨਾਲ ਦੀ ਨਾਲ ਅੱਜ ਦੇ ਸਮੇਂ ਦੇ ਵਿਚ ਜੋ ਦਿੱਲੀ ਦੇ ਵਿਚ ਕਿਸਾਨ ਸੰਘਰਸ਼ ਚੱਲ ਰਿਹਾ, ਉਸ ਸੰਘਰਸ਼ ਨੂੰ ਵੀ ਯਾਦ ਰੱਖਦੇ ਹੋਏ ਮਤਲਬ ਜਿਹੜਾ ਆ ਇਹ ਕਵੀ ਦਰਬਾਰ ਸਮਰਪਿਤ ਕਰ ਰਹੇ ਹਾਂ। ਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਕਿਉਂਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿਹੜੇ ਇਸ ਵੇਲੇ ਕਿਸਾਨ ਪੋਹ ਦੀਆਂ ਰਾਤਾਂ ਦੇ ਵਿਚ ਜਿਹੜਾ ਕੇਂਦਰ ਦੀ ਸਰਕਾਰ ਦੇ ਖਿਲਾਫ਼, ਮੋਦੀ ਦੀ ਸਰਕਾਰ ਦੇ ਖਿਲਾਫ਼, ਭਾਜਪਾ ਦੀ ਸਰਕਾਰ ਦੇ ਖਿਲਾਫ਼ ਆਪਣੇ ਹੱਕਾਂ ਲਈ ਲੜ ਰਹੇ ਨੇ, ਅਸੀਂ ਉਨ੍ਹਾਂ ਸੂਰਮਿਆਂ ਨੂੰ ਵੀ ਯਾਦ ਕਰਦੇ ਹੋਏ ਅੱਜ ਦਾ ਕਵੀ ਦਰਬਾਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਜਲੰਧਰ ਵਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਤੇ ਇਸ ਰਚਨਾ ਦੇ ਵਿਚ ਮਨਜੀਤ ਕੌਰ ਜਲੰਧਰੀ ਜਿਹੜੀ ਆ ਉਹ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋਏਗੀ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਆਪ ਜੀ ਨੂੰ। ਜੀ ਆਇਆਂ
2: ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ, ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ। ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ। ਤੁਰ ਪਏ ਕਚਹਿਰੀ ਨੂੰ, ਤੁਰ ਪਏ ਕਚਹਿਰੀ ਨੂੰ, ਮਨ ਵਿਚ ਖੌਫ ਜਰਾ ਨਾ ਆਇਆ। ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੇ ਮਹਿਲਾਂ ਅੰਦਰ ਓਏ ਪਹਿਲਾਂ ਪੈਰ ਸੂਬਿਆ ਰੱਖਿਆ, ਅਸੀਂ ਅਣਖਾਂ ਵਾਲੇ ਆ ਤੈਨੂੰ ਗਰਜ ਗਰਜ ਕੇ ਦੱਸਿਆ। ਹਿੱਕ ਤਾਣ ਕੇ ਲੰਘੇ ਆ, ਹਿੱਕ ਤਾਣ ਕੇ ਲੰਘੇ ਆ, ਪਰ ਅਸੀਂ ਸੀਸ ਨਾ ਜਰਾ ਝੁਕਾਇਆ। ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਵਿੱਚ ਭਰੀ ਕਚਹਿਰੀ ਦੇ, ਵਿੱਚ ਭਰੀ ਕਚਹਿਰੀ ਦੇ ਲਾਲ ਜੈਕਾਰੇ ਲਾ ਕੇ ਬੋਲੇ, ਜੈਕਾਰੇ ਸੁਣ ਸੁਣ ਕੇ ਸੂਬਾ ਪਾਣੀ ਵਾਂਗੂ ਡੋਲੇ। ਹੋ ਉਲਟੀ ਖੇਡ ਗਈ, ਹੋ ਉਲਟੀ ਖੇਡ ਗਈ, ਸੂਬਾ ਡਰਿਆ ਤੇ ਘਬਰਾਇਆ। ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਨਹੀਂ ਡਰਦੇ ਤੇਰੇ ਤੋਂ, ਨਹੀਂ ਡਰਦੇ ਤੇਰੇ ਤੋਂ, ਸੂਬਿਆ ਤੂੰ ਸਾਡੇ ਕੀ ਮੋਹਰੇ। ਖੜੇ ਕਰਕੇ ਨੀਆਂ ਚ ਵੈਰੀਆ ਚਿਣਦੇ ਇੱਟਾਂ ਰੋੜੇ। ਜੱਗ ਚੁੱਕ ਚੁੱਕ ਆਖੂਗਾ, ਜੱਗ ਚੁੱਕ ਚੁੱਕ ਆਖੂਗਾ, ਜੋਧਿਆਂ ਕੌਤਕ ਕੀ ਰਚਾਇਆ। ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਸ ਕੌਮ ਦੀ ਖਾਤਰ ਓਏ, ਇਸ ਕੌਮ ਦੀ ਖਾਤਰ ਓਏ, ਅਸੀਂ ਤਾਂ ਦੇ ਜਾਣੀ ਕੁਰਬਾਨੀ। ਦੁਨੀਆਂ ਤੇ ਕਾਇਮ ਰਹੂ ਸਾਡੀ ਸਿੱਖੀ ਦੀ ਨਿਸ਼ਾਨੀ। ਦਿੱਲੀ ਵਿਚ ਸੀਸ ਦਿੱਤਾ, ਦਿੱਲੀ ਵਿਚ ਸੀਸ ਦਿੱਤਾ, ਜਰਾ ਸਾਡਾ ਦਾਦਾ ਨਾ ਘਬਰਾਇਆ। ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੀ ਵਿੱਚ ਕਚਹਿਰੀ ਦੇ, ਤੇਰੀ ਵਿੱਚ ਕਚਹਿਰੀ ਦੇ, ਅਸੀਂ ਤਾਂ ਮੌਤ ਵਿਆਹਣ ਆਏ। ਤੂੰ ਛੇਤੀ ਕਰ ਸੂਬੇ, ਐਵੇਂ ਦੇਰ ਇੰਨੀ ਕਿਉਂ ਲਾਏ। ਦਾਦੇ ਕੋਲ ਜਾਣਾ ਆ, दादे कोल जाना या साडी दादी ने समझाया गोविंद दे लाला ने सूबा जंग दे बिना हराया। इन्हां निक्कियां जिंदां च दादी ने किन्नी भरी दलेरी गल सुन के लाला दी सूबा बह गया ढाके ढेरी। इस रहिंदी दुनिया ते साका जाना नहीं भुलाया गोविंद दे लाला ने सूबा जंग दे बिना हराया। गोविंद दे लाला ने सूबा जंग दे बिना हराया। बहुत बहुत धन्यवाद जी।
1: मनजीत कौर जलंधरी जी तो बाद हुण मैं सदा देण जा रहा साडी काम महफल दे विच पहली वारी हाजिर हो रहे ने अमरीका वसदे ने साडे शायर गुरमोहन सिंह जी जिहड़े के हरियाणा दे जिला कैथल नाल संबंध रखदे ने पर ओ अज कल अमरीका दे रीनो नवाडा दे विच रह रहे ने ते ओ किसानी संघर्ष नाल अपनी कविता लैके हाजिर होणगे ते इस लई मैं गुरमोहन सिंह जी नूं दुआबा रेडियो दे मंच ते जी आया कहिंदा हां। गुरमोहन सिंह जी तुहाडा स्वागत है।
3: मेरी कविता जी किसानां दा संघर्ष। हाकमां दा खून चिट्टा जहरी हो गया मोदी जो किसानां दा जवैरी हो गया दुष्यंत नूं किसानां नाल प्यार हो गया वोटां लैके लगदा फरार हो गया हरियाणा तां पंजाबियां दे नाल हो गया खट्टण साडे वास्ते चंडाल हो गया चुण के किसानां नूं है जेल कल्लिया ਉਹ ਛੜਿਆ ਨੇ ਆ ਕੇ ਸਾਡਾ ਦੇਸ਼ ਮੱਲਿਆ ਕਿਸਾਨਾਂ ਲਈ ਤਾਂ ਨੀਲਾ ਪੀਲਾ ਲਾਲ ਹੋ ਗਿਆ ਅੰਬਾਨੀ ਤੇ ਅਡਾਨੀ ਦਾ ਦਲਾਲ ਹੋ ਗਿਆ ਨਾਈ ਕੋਲ ਲੱਗਦਾ ਨਾ ਗਿਆ ਚਿਰਦਾ ਉਹ ਮੁੱਲਾਂ ਵਾਂਗ ਦਾੜੀ ਨੂੰ ਵਧਾਈ ਫਿਰਦਾ ਝੂਠੇ ਲਾਰੇ ਲਾ ਕੇ ਸਾਥੋਂ ਵੋਟ ਲੈ ਗਿਆ ਵੱਡਿਆਂ ਘਰਾਣਿਆਂ ਅੱਗੇ ਲੰਮਾ ਪੈ ਗਿਆ ਇਹ ਕਿਸਾਨਾਂ ਲਈ ਮੁੱਖ ਚੋਂ ਵਿਸ ਘੋਲਦਾ ਅੰਬਾਨੀ ਤੇ ਅਡਾਨੀਆਂ ਦੀ ਬੋਲੀ ਬੋਲਦਾ ਪੀਐਮਏ ਦੇ ਨਾਲ ਦਾ ਕਿਸੇ ਨਾ ਵੇਖਿਆ ਭਾਰਤ ਜੋ ਮਹਾਨ ਸਾਡਾ ਦੇਸ਼ ਵੇਚਿਆ ਬਿਰਥਾ ਨਾ ਜਾਣਾ ਸਾਡਾ ਖੂਨ ਡੁੱਲਿਆ ਉਹ ਚਾਹ ਵਾਲਾ ਆਪਣੀ ਔਕਾਤ ਭੁੱਲਿਆ ਅਜੇ ਵੀ ਜੇ ਮੌਕਾ ਤੁਸਾਂ ਨਾ ਸੰਭਾਲਿਆ ਮੋਦੀ ਸਾਡੀ ਪੱਗ ਨੂੰ ਹੈ ਹੱਥ ਪਾ ਲਿਆ ਕੌਡੀ ਵੀ ਅਸਾਂ ਦਾ ਤੁਸਾਂ ਪਾਇਆ ਮੁੱਲ ਨਾ ਕੀਤਾ ਜੋ ਜ਼ੁਲਮ ਸਾਨੂੰ ਨਹੀਂ ਜੇ ਭੁੱਲਣਾ ਉਹ ਸੱਪਾਂ ਦੀ ਜੋ ਖੁੱਡ ਵਿਚ ਹੱਥ ਪਾ ਲਿਆ ਟਿੱਡੀ ਨੇ ਪਹਾੜ ਨਾਲ ਮੱਥਾ ਲਾ ਲਿਆ ਕਿਸਾਨ ਕੋਈ ਮਰੇ ਤਾਂ ਸ਼ਹੀਦ ਕਹਿੰਦੇ ਨੇ ਉਹ ਮੋਦੀ ਤੇਰੇ ਸੜਕਾਂ ਤੇ ਵੈਣ ਪੈਂਦੇ ਨੇ ਮੋਦੀ ਨੋਹਾਂ ਤੱਕ ਗਿਆ ਹੰਕਾਰਿਆ ਹਾਕਮਾਂ ਨੇ ਸਾਡੀ ਅਣਖ ਨੂੰ ਵੰਗਾਰਿਆ ਉਹ ਸਾਡੀ ਮਰਜ਼ੀ ਦਾ ਸਾਡਾ ਮੁੱਲ ਲੱਗੂਗਾ ਮੋਦੀ ਜੋ ਕਿਸਾਨਾਂ ਅੱਗੇ ਲੱਗ ਭੱਜੂਗਾ ਉਹ ਕਾਲਾ ਜੋ ਕਾਨੂੰਨ ਸਾਨੂੰ ਵਕਤ ਪਾਊਗਾ ਆਉਣ ਵਾਲੀ ਪੀੜ੍ਹੀ ਸਾਡੀ ਫਾਹੇ ਲਾਊਗਾ ਬਰਖਲਾਫ਼ ਬੋਲੇ ਤਾਂ ਇਹ ਚੱਡੇ ਪਾੜ ਦੇ ਦਫ਼ਾ ਕੋਈ ਲਾ ਕੇ ਸਾਨੂੰ ਜੇਲੀ ਤਾੜ ਦੇ ਪੈੜੀਆਂ ਚ ਵੱਟਾਂ ਤੇ ਨਾ ਬੰਨੇ ਰਹਿਣਗੇ ਮਾਪਿਆਂ ਨੂੰ ਬੱਚੇ ਵੀ ਗਦਾਰ ਕਹਿਣਗੇ ਵੇਖ ਲਓ ਕਿਸਾਨ ਸੜਕਾਂ ਤੇ ਕੂਕਦਾ ਉਹ ਮੋਦੀ ਤੇਰੇ ਜਿਉਂਦਿਆਂ ਦੇ ਬੁੱਤ ਫੂਕਦਾ ਠੰਡਾ ਪਾਣੀ ਮਾਰਿਆ ਬਛਾੜਾਂ ਸੁੱਟੀਆਂ ਉਹ ਦਿੱਲੀ ਜਾਂਦੇ ਹਾਈਵੇ ਤੇ ਖੱਡਾਂ ਪੁੱਟੀਆਂ ਕਾਲੇ ਜੋ ਕਾਨੂੰਨ ਤੇਰੇ ਭੰਗ ਕਰਾਂਗੇ ਦਿੱਲੀ ਦੀਆਂ ਨਾਸਾਂ ਅਸੀਂ ਬੰਦ ਕਰਾਂਗੇ ਊਠ ਹੁਣ ਪਹਾੜੀਆਂ ਦੇ ਥੱਲੇ ਆਊਗਾ ਊਠ ਦੇ ਚੜੇ ਨੂੰ ਕੁੱਤਾ ਵੱਢ ਖਾਊਗਾ ਕਾਲੇ ਜੋ ਕਾਨੂੰਨ ਹਟਾਉਣੇ ਪੈਣਗੇ ਉਹ ਛਿੱਤਰਾਂ ਦੇ ਨਾਲ ਗੰਢੇ ਖਾਣੇ ਪੈਣਗੇ ਦਿਸਣਾ ਨਾ ਕਿਤੇ ਵੀ ਅਰੁਣ ਜੇਟਲੀ ਚਾਹ ਵਾਲੀ ਚੰਗੀ ਤਰ੍ਹਾਂ ਮਾਂਜ ਕੇਟਲੀ ਤੇਰੇ ਪਿੱਛੋਂ ਸਾਡੇ ਇੱਥੇ ਦਿਨ ਆਉਣਗੇ ਮੋਦੀ ਹੋਣੀ ਤੱਤੀ ਚਾਹ ਦੇ ਹੋਕੇ ਲਾਉਣਗੇ ਕਰਦੇ ਜਬਰ ਨਾਲੇ ਬਦ ਫੈਲੀਆਂ ਵੋਟਾਂ ਵਾਲੇ ਨੋਟਾਂ ਦੀਆਂ ਲੈਣ ਥੈਲੀਆਂ ਸੜਕਾਂ ਤੇ ਲੋਕ ਤੁਸਾਂ ਦੇ ਸਤਾਏ ਨੇ ਆਰਡੀਨੈਂਸ ਕਿਹਨੂੰ ਪੁੱਛ ਕੇ ਬਣਾਏ ਨੇ ਗੁੰਡੇ ਦੇ ਨਿੱਤ ਨਵੇਂ ਚੰਨ ਚਾੜਦੇ ਦਿਨ ਦੀਵੀਂ ਟਰੱਕ ਚਾੜ ਬੰਦੇ ਮਾਰਦੇ ਉਹ ਕਿਸਾਨ ਤੇਰਾ ਚੜਿਆ ਹੰਕਾਰ ਤੋੜੂਗਾ ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ। ਧੰਨਵਾਦ ਜੀ।
1: ਗੁਰਮੋਹਨ ਸਿੰਘ ਅਮਰੀਕਾ ਵਾਲੇ ਸੱਜਣਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਗਰਾਵਾ ਤੋਂ ਸਾਡੀ ਸ਼ਾਇਰਾ ਬਬਲੀ ਸੋਹਤਾ ਨੂੰ। ਉਹ ਵੀ ਕਿਸਾਨੀ ਘੋੜ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਰਵਿੰਦਰੀ ਹੂੰ ਸਰ ਦੀ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੱਕ ਵਾਰ ਫਿਰ ਮੈਨੂੰ ਆਪਣੇ ਰੇਡੀਓ ਦੁਆਬੇ ਵਿੱਚ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਜੋ ਅੱਜ ਦਿੱਲੀ ਦੇ ਵਿੱਚ ਹਾਲਾਤ ਨੇ ਸਿਆਸੀ ਕਾਨੂੰਨਾਂ ਦੇ ਕਾਰਨ ਉਹਨਾਂ ਨੂੰ ਸਮਰਪਿਤ ਹੈ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਪਲ ਪਲ ਮਰਦੇ ਹਰ ਇਨਸਾਨ, ਪਲ ਪਲ ਮਰਦੇ ਹਰ ਇਨਸਾਨ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ। ਜਦ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਮਾਂ ਵਰਗੀ ਜ਼ਮੀਨ ਤੇ ਬੋਲੀ ਲਾਉਣ ਲਈ ਪਰਦੇਸੀ ਲੁਟੇਰਾ ਗਿਆ ਆ, ਪਰਦੇਸੀ ਲੁਟੇਰਾ ਗਿਆ ਆ, ਅਣਖ ਜਾਗ ਪਈ ਪੁੱਤਰ ਜ਼ਮੀਨਦਾਰਾਂ ਦੀ, ਅਣਖ ਜਾਗ ਪਈ ਹੁਣ ਪੁੱਤਰ ਜ਼ਮੀਨਦਾਰਾਂ ਦੀ। ਐ ਦਿੱਲੀ ਵਿੱਚ ਲਿਆ ਡੇਰਾ ਲਾ, ਜਾਂ ਦਿੱਲੀ ਵਿੱਚ ਡੇਰਾ ਲਿਆ ਲਾ, ਸੋਨੀ ਦੀ ਚਿੜੀਆਂ ਦੇਸ਼ ਸਾਡਾ, ਸੋਨੀ ਦੀ ਚਿੜੀਆਂ ਦੇਸ਼ ਸਾਡਾ, ਮਿੱਟੀ ਵਿੱਚ ਮਿਲਾਉਣ ਦੇਣਾ ਨੇ, ਸੌਂ ਲਈ ਹੈ ਖਾ, ਸੌਂ ਲਈ ਹੈ ਖਾ। ਐ ਦੇਖ ਦਿੱਲੀ, ਜਾਤ ਪਾਤ ਵੱਡੇ ਛੋਟੇ ਪੁੱਤ ਕੀ ਧੀਆਂ, ਤੇਰੇ ਵਿਹੜੇ ਵਿੱਚ ਗਏ ਖੜੇ ਆ, ਤੂੰ ਕੀ ਸਾਨੂੰ ਰੋਲੇਂਗੀ, ਅਸੀਂ ਤੈਨੂੰ ਕਰ ਦੇਵਾਂਗੇ ਤਬਾਹ, ਹੱਕ ਜੇ ਸਾਡੇ ਨਹੀਂ ਖੋਣ ਦੇਣੇ। ਐ ਸਿਆਸੀ ਸਰਕਾਰੇ, ਭਾਵੇਂ ਲੱਖ ਕਾਨੂੰਨ, ਭਾਵੇਂ ਲੱਖ ਮੁਸੀਬਤਾਂ ਪਾ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਭਾਵੇਂ ਆਂਧੀ ਆਵੇ ਤੂਫਾਨ, ਆਖੇ ਬਬਲੀ ਸਹੌਤਾ ਸਾਡੀ ਵੀ ਕਲਮ ਰੁਕਣੀ ਨਹੀਂ, ਸਿਰ ਚੜ ਕੇ ਲਾਰੇ ਲਾਵਾਂਗੇ, ਸਿਰ ਚੜ ਕੇ ਲਾਰੇ ਲਾਵਾਂਗੇ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ। ਧੰਨਵਾਦ।
1: ਬਬਲੀ ਸਹੌਤਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਵੱਡੇ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦਿੰਦਾ। ਉਹ ਆਉਣ ਤੇ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ। ਇਸ ਵਾਰ ਰਾਮ ਪ੍ਰਕਾਸ਼ ਟੋਨੀ ਜੀ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਕਵਿਤਾ ਲੈ ਕੇ ਆ ਰਹੇ ਨੇ, ਉਸ ਕਵਿਤਾ ਦਾ ਮੁਖੜਾ ਹੈ ਲੈ ਕੇ ਆਉਣਾ ਰਾਜ ਗਰੀਬਾਂ ਦਾ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
5: ਸਤਿਕਾਰਯੋਗ ਸਾਥੀਓ, ਮੇਰੀ ਕਵਿਤਾ ਹੈ ਜੀ ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਸਾਥੀ ਹੱਥ ਬੰਡਾਲਾ, ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਚੱਲਣ ਨੀ ਹੁਣ ਦੇਣਾ, ਚੱਲਣ ਨੀ ਹੁਣ ਦੇਣਾ ਇੱਥੇ ਜ਼ੋਰ ਨਸੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਮਿਲੜਿਆ ਨਾ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਬਿਲੜਿਆ ਨਾ ਕਦੇ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਹੁਣ ਕਤਲ ਹੋਣ ਨੀ ਦੇਣਾ, ਹੁਣ ਕਤਲ ਹੋਣ ਨੀ ਦੇਣਾ ਆਪਣੀਆਂ ਜੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਰਜਵਾੜੇ ਤੇ ਘੋਗੜ ਬਿੱਲੇ ਇਥੋਂ ਦੂਰ ਪਜਾਉਣੇ ਨੇ, ਮਰਦ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਕਦੇ ਤੋਲ ਨਾਪਣਾ ਪੂਰਾ, ਕਦੇ ਤੋਲ ਨਾਪਣਾ ਪੂਰਾ ਹੋਣਾ ਇੱਥੇ ਜਰੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਤੇ ਹਦੀਬਾਂ ਦਾ। ਮਿਉਤਬੰਦੀ ਕਰਕੇ ਰੰਭਦੇ ਹੁਣ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਮਿਉਤਬੰਦੀ ਕਰਕੇ ਹੁਣ ਰੰਭਦੇ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਰਿਹਾ ਸਮਾਨਾ ਹੁਣ, ਰਿਹਾ ਸਮਾਨਾ ਹੁਣ ਜਰਬਾਂ ਤੱਕ ਸੀਮਾ ਤੇ ਤਰਕੀਬਾਂ ਦਾ। ਸਾਥੀ ਹੱਥ ਬਣਾਲਾ ਮਜ਼ਦੂਰਾਂ ਕਿਸਾਨਾਂ ਅਤੇ ਹਦੀਬਾਂ ਦਾ। ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਹੁਣ ਆ ਕੇ ਕਰਨਾ ਪੂਰਾ ਏ। ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਆ ਕੇ ਹੁਣ ਕਰਨਾ ਪੂਰਾ ਏ। ਚੱਕ ਲਾ ਡੰਡਾ ਪਾਲਾ ਝੰਡਾ, ਚੱਕ ਲਾ ਡੰਡਾ ਪਾਲਾ ਝੰਡਾ, ਛੱਡ ਦੇ ਨੁਕਸਾ ਤਬੀਬਾਂ ਦਾ। ਸਾਥੀ ਹੱਥ ਬਣਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਵਿਕ ਹੈ ਦੇਖੀ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਮਿਕ ਹੈ ਦੇਖੀ। ਕੀ ਕਰਨਾ ਉਹ ਲੀਡਰ, ਕੀ ਕਰਨਾ ਉਹ ਲੀਡਰ ਦੇਵੇ ਜੋ ਸਾਥ ਰਕੀਬਾਂ ਦਾ। ਸਾਥੀ ਹੱਥ ਬੰਡਾਰਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਟੋਨੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਕਹਿਣੇ ਨੇ। ਟੋਨੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਇਹ ਕਹਿਣੇ ਨੇ। ਦੁਸਾਂਝ ਖਾਤਰ ਲੋਕਾਂ ਦੀ, ਦੁਸਾਂਝ ਖਾਤਰ ਲੋਕਾਂ ਦੀ ਲੈ ਝੂਟਾ ਸਲੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਹਦੀਬਾਂ ਦਾ। ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਧੰਨਵਾਦ ਜੀ।
1: ਸਰੋਤਿਓ, ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬੱਸ ਦੇ ਸਾਡੀ ਸ਼ਾਇਰਾ ਕਮਲਾ ਸ਼ਰਮਾ ਨੂੰ। ਕਮਲਾ ਸ਼ਰਮਾ ਜੀ ਇਸ ਵਾਰ ਆਪਣੇ ਇੱਕ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਲਿਖੀ ਹੋਈ ਹੈ ਭਾਈ ਮਨਿੰਦਰ ਸਿੰਘ ਜੀ ਦੀ। ਕਮਲਾ ਸ਼ਰਮਾ ਜੀ, ਭਾਈ ਮਨਿੰਦਰ ਸਿੰਘ ਦੀ ਰਚਨਾ ਜਿਹੜੀ ਆ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਮੁਤਾਬਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
6: ਮੇਰੀ ਅੱਜ ਦੀ ਰਚਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ, ਜਿਹੜੀ ਕਿ ਭਾਈ ਮਨਿੰਦਰ ਸਿੰਘ ਜੀ ਦੀ ਬਾਣੀ ਚੋਂ ਹੈ, ਜਿਸ ਵਿੱਚ ਜਾਣ ਸਮੇਂ ਉਹ ਦਾਦੀ ਨੂੰ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਦੀ ਉਡੀਕ ਨਾ ਕਰਨਾ, ਉਨ੍ਹਾਂ ਨੇ ਹੁਣ ਵਾਪਸ ਨਹੀਂ ਆਉਣਾ।

0: ਧੰਨਵਾਦ ਜੀ।
1: ਕਮਲਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹਨਾਂ ਦਾ ਅਨੁਮਾਨ ਹੈ ਕੱਚੀ ਗੜੀ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਏ। ਕੱਚੀ ਗੜੀ ਲੈ ਕੇ ਹਾਜ਼ਰ ਹੋ ਰਹੇ ਨੇ ਸੇਵਾ ਸਿੰਘ ਨੂਰਪੁਰੀ ਜੀ।
2: ਦੁਆਬਾ ਰੇਡੀਓ ਦੇ ਸਾਰੇ ਪਿਆਰੇ ਸਰੋਤਿਓ ਤੇ ਆਏ ਹੋ ਕਵੀ ਜਨੋ, ਮੈਂ ਆਪਣੀ ਕਵਿਤਾ ਕੱਚੀ ਗੜੀ ਲੈ ਕੇ ਹਾਜ਼ਰ ਹਾਂ ਜੀ। ਕਵਿਤਾ ਅਰਜ ਹੈ ਜੀ, ਛੱਡ ਕੇ ਆਨੰਦਪੁਰੀ ਤੁਰੇ ਸੀ ਪੈ ਜਦੋਂ ਅਣਗਾਹੇ ਰਾਹ, ਪਰ ਬਾਰ ਵਿਛੋੜੇ ਪਾਏ ਸੀ ਸਰਸੇ ਸਿਰ ਪਈ ਸਵਾਹ, ਛੋਟੇ ਲਾਲ ਤੇ ਮਾਤਾ ਗੁਜਰੀ ਗੰਗੂ ਮਰਿੰਡੇ ਪਹੁੰਚੇ ਜਾ, ਦਸ਼ਮੇਸ਼ ਪਿਤਾ ਸੰਗ ਵੱਡੜੇ ਚਮਕੌਰ ਗੜੀ ਸੰਗ ਵਾਹ, ਪਿੱਛਾ ਕਰਦੀ ਮੁਗਲ ਫੌਜ ਪਹਾੜੀ ਰਾਜੇ ਕਰ ਬਾਹੋ ਦਾ, ਵਸਾ ਕਾਤੀ ਹੋਏ ਇਕੱਠੇ ਸਭ ਝੂਠੀਆਂ ਕਸਮਾਂ ਖਾ, ਦੀਨ ਗਵਾਇਆ ਜ਼ਾਲਮਾਂ ਇਤਿਹਾਸ ਵੀ ਅੱਜ ਗਵਾ, ਤਰਤਾਲੀ ਜਣੇ ਸਣੇ ਗੁਰੂ ਦੇ ਲੈ 10 ਲੱਖ ਨੇ ਘੇਰੇ ਪਾ, ਕੱਚੀ ਗੜੀ ਸੀ ਬਣੀ ਕਿਲਾ ਗੁਰੂ ਬੈਠੇ ਮੱਲ ਕਮਾਨ, ਬਣ ਦਿੱਤੇ ਸਿੰਘ ਸੂਰਮੇ ਫਿਰ ਜਥੇ ਨੇ ਤੋੜੇ ਗਮਾਨ, ਗੁਰਾਂ ਛੱਡੇ ਤੀਰ ਅਣਾਲੇ ਹੋਏ ਜਰਨੈਲ ਲਹੂ ਲੁਹਾਨ, ਤੋਰਿਆ ਜੀਤ ਜਿਹਾਰ ਨੂੰ ਦਿੱਤਾ ਥਾਪੜਾ ਤੇ ਫਰਮਾਨ, 35 ਸਿੰਘ ਸਣੇ ਸਾਹਿਬਜ਼ਾਦੇ ਜਦੋਂ ਗਏ ਸ਼ਹੀਦੀਆਂ ਪਾ, ਗੁਰਮਤਾ ਪਕਾ ਕੇ ਸਿੰਘਾਂ ਨੇ ਗੁਰਾਂ ਦਿੱਤਾ ਹੁਕਮ ਸੁਣਾ, ਤੁਸੀਂ ਚਾਲੇ ਪਾ ਲਓ ਰਾਤ ਨੂੰ ਦਿਓ ਸਾਡਾ ਫਿਕਰ ਮਕਾ, ਪੰਥ ਦੀ ਰਹੇਗੀ ਚੜ੍ਹਦੀ ਕਲਾ ਜੇਕਰ ਗੁਰੂ ਲਈਏ ਬਚਾ, ਗੜੀਓਂ ਬਾਹਰ ਹੋ ਅੱਧੀ ਰਾਤ, ਗੜੀਓਂ ਬਾਹਰ ਹੋ ਅੱਧੀ ਰਾਤ ਗੁਰਾਂ ਕਿਹਾ ਤਾਲੀ ਮਾਰ, ਉਹ ਜਾਂਦਾ ਈ ਸ਼ੇਰ ਗਿੱਦੜੋ ਦੇਖੋ ਨੀਲੇ ਦਾ ਸਵਾਰ, ਜੇ ਰੋਕ ਸਕਦੇ ਤਾਂ ਰੋਕ ਲਓ ਜਾ ਰਿਹਾ ਉਹ ਸ਼ਾਹ ਸਵਾਰ, ਭਾਜੜ ਪਈ ਵਿਚ ਦੁਸ਼ਮਣਾਂ ਉਹਨਾਂ ਆਪਣੇ ਹੀ ਦਿੱਤੇ ਮਾਰ, ਹੱਥ ਮਲਦੇ ਵੈਰੀ ਰਹਿ ਗਏ ਜੋ ਗਿੱਦੜ ਭਪਕੀ ਮਾਰਦਾ, ਵਜ਼ੀਰਾ ਨੱਕ ਡਵੋ ਕੇ ਮਰਦਾ ਝੂਠੇ ਬਹਾਨੇ ਲਾ ਕੇ ਸਾਰਦਾ, ਔਰੰਗਜ਼ੇਬ ਗਿਆ ਠਠੰਬਰ ਖਾਲੀ ਹੱਥ ਨਾਲ ਸਾਰਦਾ, ਸਰਹੰਦ ਦਾ ਸੂਬਾ ਡਰਿਆ ਮੁਗਲ ਉਤੋਂ ਝਾੜਾ ਮਾਰਦਾ, ਉਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰ ਦਾ ਸ਼ੁਕਰਾਨਾ ਸੱਥਰ ਨੂੰ ਨਾ ਆਖਣ ਮਾੜੇ, ਨਾ ਡਰੋਂ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ, ਉਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰੇ ਦਾ ਸ਼ੁਕਰਾਨਾ ਸੱਥਰੂ ਨਾ ਆਖਣ ਮਾੜੇ, ਨਾ ਡਰੂੰ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ। ਥੈਂਕ ਯੂ, ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਰਹਿੰਦੇ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬਹੁਤ ਉੱਚ ਅਹੁਦੇ ਦੇ ਉੱਤੇ ਕੰਮ ਕਰਦੇ ਸਨ, ਅੱਜ ਕੱਲ ਉਹ ਸੇਵਾ ਮੁਕਤ ਨੇ ਤੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਕਾਮ ਮਹਿਫਲ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਦੀਵਾਰ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਇਕ ਦੀਵਾਰ ਉਸਾਰੀ ਜਾਂਦੀ ਏ ਘਰ ਵਿਚ ਪਰਦਾ ਕਰਨ ਲਈ, ਜੋ ਢਹਿ ਵੀ ਜਾਂਦੀ ਹੈ ਤੇ ਮੁੜ ਉਸਾਰੀ ਵੀ ਜਾਂਦੀ ਏ। ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਜੋ ਉਸਰ ਤਾਂ ਜਾਂਦੀ ਏ ਪਰ ਉਸ ਨੂੰ ਢਾ ਦੇਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਵੀ ਹੋ ਜਾਂਦਾ ਏ। ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਜੋ ਕਾਇਮ ਰਹੇਗੀ ਰਹਿੰਦੀ ਦੁਨੀਆਂ ਤੱਕ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੀ ਰਹੇਗੀ, ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। इस जज्बे नूं बरकरार रखण लई अपने मना नूं बदलन दी कोशिश जरूर करोगे। इस जज्बे नूं बरकरार रखण दे लई अपने मना नूं बदलन दी कोशिश जरूर करोगे। कहन नूं दीवार दीवार हुंदी है, पर दीवार दीवार विच भी अंतर हुंदा है। वाहिगुरु जी का खालसा, वाहिगुरु जी की फतेह।
1: डॉक्टर इंद्रपाल कौर जी तों बाद हुण मैं सदा देण जा रहा हां मोगा जिले दे शायर हरप्रीत पतो जी नूं। हरप्रीत पतो जी अपनी इस वार कविता जिहड़ी लै के आ रहे ने उसका अनुमान है गोविंद दे लाल, यानी कि साडे 10वें पातशाह श्री गुरु गोविंद सिंह जी दे लालां बारे कविता है उन्हां दी। हरप्रीत पतो जी तुहाडा निघा स्वागत है।
4: हांजी मैं हाजरा जी हरप्रीत पतो, मेरे बहुत ही सत्कारयोग हरबंसीओ जी ते दुआबा रेडियो कवि दरबार दे साहितकार वीर ते स्रोते वीरां नूं मेरी प्यार भरी सति श्री अकाल। मैं एक कविता लैके हाजरा जी गोविंद दे लाल। तैनू आया ना ख्याल खड़े नीहां विच लाल, तैनू आया ना ख्याल खड़े नीहां विच लाल, ओने छड दे जकारे सिर केस कियां सजाइयां बड़े लगदे प्यारे, सिर केस कियां सजाइयां बड़े लगदे प्यारे। चाहे उमर सी छोटी उन्हां बाबे अखवाया, जेड़ा सोचिया नहीं सी ओह करके बखाया, माता गुजरी दे पोते गोबिंद दे दलारे, सिर केस कियां सजाइयां बड़े लगदे प्यारे, खड़े नीहां विच लाल ओने छड दे जकारे, सिर केस कियां सजाइयां बड़े लगदे प्यारे। भुल बैठी नी तू नीहे उते उसरी भी कंधे, सारे मिस्त्री ते कामे जिने लगे होर बंदे, सारे तक के हैरान नाले कर दे इशारे, सिर केस कियां सजाइयां बड़े लगदे प्यारे, खड़े नीहां विच लाल ओने छड दे जकारे, सिर केस कियां सजाइयां बड़े लगदे प्यारे। काजी फतवा सुना के सी जलादा नूं बुलाया, दिते लाल च बथेरे जुत्ती नाल ठकराया, लाल चढ़दी कला च दुखी होए दुखियारे, सिर केस कियां सजाइयां बड़े लगदे प्यारे, खड़े नीहां विच लाल ओने छड दे जकारे, सिर केस कियां सजाइयां बड़े लगदे प्यारे। रोया अंबर सी अज पौंदी धरती सी बैण, डिगे अरशां चो पंछी भिजे कूंजां दे सी नैण, हर प्रीत पतो वेखिया सी साका हर कोई भुब्बां मारे, सिर केस कियां सजाइयां बड़े लगदे प्यारे, खड़े नीहां विच लाल ओने छड दे जकारे, सिर केस कियां सजाइयां बड़े लगदे प्यारे, सिर केस कियां सजाइयां बड़े लगदे प्यारे। धन्नवाद जी मैं हरप्रीत पतो।
1: हरप्रीत पतो जी तों बाद हुण मैं सदा देण जा रहा हरदीप कौर जसवाल जी नूं। हरदीप कौर जसवाल जी जिहड़ी रचना लैके हाजिर हो रहे ने ओह सरहंद दे शहीदां नूं समर्पित है, शहीदी दिहाड़े दे उत्ते। हरदीप कौर जसवाल जी तुहाडा निघा स्वागत है।
5: प्यार भरी सारे श्रोतियां नूं सति श्री अकाल। मैं एक कविता बोल रही हूं शहीदी दिहाड़े ते। जे चलियो सरहंद नूं मेरे प्यारियो, जे चलियो सरहंद नूं

ਸੁਖ ਸਹਿ ਲਿਓ ਸਿਦਕ ਨਾ ਹਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ ਮੈਂ ਚਾਰੇ ਪੁੱਤ ਕਿਉਂ ਵਾਰੇ ਜਗ ਵਿਚਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਚਾਰੇ ਪੁੱਤ ਕਿਉਂ ਵਾਰੇ ਜਗ

0: ਕੇਰਾ ਤੇ ਗੁਜ਼ਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੀਪ ਕੌਰ ਜੈਸਵਾਲ ਜੀ ਤੋਂ ਬਾਅਦ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਪਰਦੇਸੀ ਵੀਰਾਂ ਦੇ ਨਾਲ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਉਨ੍ਹਾਂ ਦੀ ਇਸ ਕਵਿਤਾ ਨੂੰ ਜਿਹੜਾ ਆ ਪਸੰਦ ਕਰੋਗੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਇੱਕ ਬਹੁਤ ਹੀ ਖੂਬਸੂਰਤ ਰਚਨਾ ਜਿਸ ਦਾ ਨਾਮ ਹੈ ਪਰਦੇਸੀ ਵੀਰਾਂ ਦੇ ਨਾਮ ਪੇਸ਼ ਕਰਾਂਗਾ। ਉਮੀਦ ਹੈ ਆਪ ਇਸ ਰਚਨਾ ਨੂੰ ਭਰਪੂਰ ਹੁੰਗਾਰਾ ਦਿਓਗੇ। ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ, ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ ਇਹ ਲੋਕ ਮੈਨੂੰ ਕਿੰਜ ਪਹਿਚਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਹੁੰਦਾ ਸੀ ਜਦੋਂ ਨਗਰੀ ਦੇ ਵਿੱਚ, ਹੁੰਦਾ ਸੀ ਜਦੋਂ ਨਗਰੀ ਦੇ ਵਿੱਚ ਬੈਠ ਜਾਂਦਾ ਸਾਂ ਪਲ ਦੋ ਪਲ, ਬੁੱਢੀ ਮਾਂ ਦੀ ਗੋਦ ਵਿਚਾਲੇ ਜਾਂ ਫਿਰ ਯਾਰਾਂ ਦੀਆਂ ਮਸਤਾਨਗੀਆਂ ਵਿੱਚ ਹਰ ਰੋਜ਼ ਖੁਸ਼ੀ ਨੂੰ ਤੱਕਦਾ ਸਾਂ। ਯਾਦ ਨੇ ਬੁੱਢੇ ਘਰਾਂ ਦੇ ਉਜਾਲੇ, ਯਾਦ ਨੇ ਬੁੱਢੇ ਘਰਾਂ ਦੇ ਉਜਾਲੇ ਜਿੱਥੇ ਕਦੇ ਮੈਂ ਛਾਵਾਂ ਨੂੰ ਧੁੱਪਾਂ ਦੀ ਗੱਲ ਸੁਣਾਉਂਦਾ ਸਾਂ। ਜਿਉਂਕਰ ਇੰਜ ਮੈਂ ਕਰਦਾ ਸਾਂ ਤਾਂ ਮੇਰੇ ਮਨ ਵਿੱਚ ਬੈਠੇ ਗੁੰਝਲ ਵਲ ਕੁਝ ਹੌਲੇ ਸਨ ਪੈ ਜਾਂਦੇ। ਇੰਜ ਮੈਂ ਮਾਂ ਦੀ ਛਾਂ ਦਾ ਭਾਅ ਘਰ ਘਰ ਜਾ ਸੁਣਾਉਂਦਾ ਸਾਂ। ਪਰ ਜਦੋਂ ਦਾ ਵਿਦੇਸ਼ ਵਿੱਚ ਆਇਆ ਹੁਣ ਭੁੱਲ ਚੁੱਕਾ ਹਾਂ ਛਾਵਾਂ ਦੀ ਗੱਲ। ਹੁਣ ਤੇ ਯਾਦ ਨੇ ਸ਼ਿਲਪ ਜਗੀਰਾਂ ਜਾਂ ਫਿਰ ਪੌਂਡਾਂ ਦੀਆਂ ਤਸਵੀਰਾਂ। ਅੱਜ ਕੂਹਾਂ ਤੱਕ ਉਜੜੇ ਵਿਸ਼ਾਲ ਉਜਾੜ ਨੇ, ਅੱਜ ਕੂਹਾਂ ਤੱਕ ਵਿਛੇ ਹੋਏ ਉਜਾੜ ਨੇ ਤੇ ਮੈਨੂੰ ਉਜਾੜਾਂ ਚੋਂ ਵਿਚਰਦਿਆਂ ਮੁਦਤਾਂ ਹੀ ਨੇ ਹੋ ਗਈਆਂ। ਸੋਚਦਾ ਹਾਂ ਜੇ ਘਰ ਆਪਣਿਆਂ ਤਾਂ ਬੁੱਲੀ ਵਿਛੀਆਂ ਖਮੋਸ਼ੀਆਂ ਤੱਕ ਮੇਰੇ ਆਪਣੇ ਕਿੰਜ ਮੈਨੂੰ ਮਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਯਾਦ ਹੈ ਜਦੋਂ ਬਾਪ ਮੇਰੇ ਨੇ, ਯਾਦ ਹੈ ਜਦੋਂ ਬਾਪ ਮੇਰੇ ਨੇ ਬਾਹਾਂ ਵਿੱਚ ਕੁੱਟ ਮੇਰੀ ਛਾਤੀ ਨੂੰ ਸਿਰ ਤੇ ਪਿਆ ਭਾਰ ਸੁਣਾਇਆ। ਤਦ ਜ਼ਿੰਦਗੀ ਦਾ ਵਸੀਲਾ ਪਾਵਣ ਲਈ ਮੈਂ ਨਾ ਚਾਹੁੰਦੇ ਵੀ ਪਰਦੇਸ ਨੂੰ ਪਾਇਆ। ਹੁਣ ਚਲਾ ਗਿਆ ਜੇ ਵਤਨਾਂ ਨੂੰ ਬੈਠ ਜਾਵਾਂਗਾ ਕਬਰਾਂ ਵੱਲੇ, ਹੁਣ ਚਲਾ ਗਿਆ ਜੇ ਵਤਨਾਂ ਨੂੰ ਤਾਂ ਬੈਠ ਜਾਵਾਂਗਾ ਕਬਰਾਂ ਵੱਲੇ। ਮੋਈ ਹੋਈ ਮਾਂ ਦੀ ਰਾਖ ਨੂੰ ਵੇਖ ਦਰਦਾਂ ਦੇ ਅਥਰੂ ਪੀਵਾਂਗਾ। ਕਿਵੇਂ ਬਿਮਾਰ ਬਾਪੂ ਦੇ ਸਿਰਹਾਣੇ ਬੈਠਾ ਅੱਲੇ ਜ਼ਖਮਾਂ ਨੂੰ ਸੀਵਾਂਗਾ। ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ, ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ। ਵਤਨੀ ਪਰਛਾਵੇਂ ਟਲ ਚੁੱਕੇ ਨੇ, ਉਸ ਗਿਰਾਂ ਨੂੰ ਕਿੰਜ ਜਾਵਾਂ ਜਿਸ ਗਿਰਾਂ ਚ ਵਸਦੇ ਹੋਏ ਲੋਕ ਮੇਰੇ ਮੋਢੇ ਨਾਲ ਲਿਪਟ ਕੇ ਕਰਦੇ ਦਰਦ ਬਿਆਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਸੋ ਦੋਸਤੋ ਧੰਨਵਾਦ।
1: ਗੁਰਪ੍ਰੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਵਸੀ ਸਾਡੀ ਸ਼ਾਇਰਾ ਡਾਕਟਰ ਦੇਵਿੰਦਰ ਕੌਰ ਜੀ ਨੂੰ। ਦੇਵਿੰਦਰ ਕੌਰ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਵੱਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਿੱਡਾ ਮਹੱਤਵ ਏ, ਕਿਵੇਂ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲਓ ਜੀ ਹੁਣ ਹਾਜ਼ਰ ਹੋ ਰਹੇ ਨੇ ਡਾਕਟਰ ਦਵਿੰਦਰ ਕੌਰ ਪਟਿਆਲਾ ਤੋਂ। ਜੀ ਜੀ ਆਇਆਂ ਨੂੰ ਜੀ ਦਵਿੰਦਰ ਕੌਰ ਜੀ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਡਾਕਟਰ ਦਵਿੰਦਰ ਕੌਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰ ਗੁਜ਼ਾਰ ਹਾਂ ਦੁਆਬਾ ਰੇਡੀਓ ਦੀ, ਹਰਬੰਸ ਸਿੰਘ ਹਿਊ ਭਾਜੀ ਦੀ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਮੈਂ ਜੋ ਅੱਜ ਕਵਿਤਾ ਪੇਸ਼ ਕਰ ਰਹੀ ਹਾਂ ਉਹ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਸਰਬ ਲੋਕਾਈ ਦਾ ਹਿਰਦਾ ਠੰਭਰਿਆ। ਜ਼ਾਲਿਮਾਂ ਨੇ ਐਸਾ ਕੁਫਰ ਤੋਲਿਆ, ਗੜੀ ਚਮਕੌਰ ਦੀ ਤੇ ਜਾ ਹੱਲਾ ਬੋਲਿਆ। 40 ਸਿੰਘ ਮੁਗਲਾਂ ਦੀ ਫੌਜ ਭਾਰੀ, ਸੋਚਾਂ ਵਿੱਚ ਸੀ ਸਿੰਘਾਂ ਦੀ ਫੌਜ ਸਾਰੀ। ਦਸਮ ਪਿਤਾ ਨੇ ਫਿਰ ਕੌਤਕ ਰਚਾਇਆ, ਚਿੜੀਆਂ ਨਾਲ ਜਿਉਂ ਬਾਜ ਲੜਾਇਆ। ਇੱਕ ਇੱਕ ਕਰਕੇ ਸਿੰਘ ਸੀ ਜਦ ਆਉਂਦੇ, ਜੈਕਾਰਾ ਲਾ ਅਸਮਾਨ ਉਹ ਗੁੰਜਾਉਂਦੇ। ਵਾਂਗ ਬਾਜਾਂ ਪੈਂਦੇ ਸੀ ਮੁਗਲਾਂ ਨੂੰ, ਮਾਰ ਕਈਆਂ ਨੂੰ ਫਿਰ ਸ਼ਹੀਦੀ ਉਹ ਪਾਉਂਦੇ। ਚੰਨ ਜਿਹਾ ਮੁਖੜਾ ਫਿਰ ਘੋੜੇ ਤੇ ਚੜਿਆ, ਦਸਮ ਪਿਤਾ ਨੂੰ ਅਜੀਤ ਸਿੰਘ ਜਾ ਮਿਲਿਆ। ਕਿਹਾ, ਪਿਤਾ ਜੀ ਹੁਣ ਕਰੋ ਨਾ ਦੇਰੀ, ਸਿੰਘਾਂ ਨੂੰ ਹੁਣ ਲੋੜ ਹੈ ਮੇਰੀ। ਲੈ ਆ ਗਿਆ ਪਿਤਾ ਤੋਂ ਉਹ ਤਣ ਗਿਆ, ਸੋਹਣਾ ਮੁਖੜਾ ਜੰਗੇ ਮੈਦਾਨ ਚ ਵੜ ਗਿਆ। ਤਲਵਾਰ ਘੁਮਾਉਂਦਾ ਟੁੱਟ ਪਿਆ ਮੁਗਲਾਂ ਤੇ, ਮਾਰ ਮਾਰ ਉਸਨੇ ਫੌਜਾਂ ਦੇ ਢੇਰ ਲਾ ਤੇ। ਕੌਤਕ ਦਿਖਾ ਉਹ ਮੈਦਾਨੇ ਜੰਗ ਵਿਚ, ਰੰਗ ਗਿਆ ਫਿਰ ਸ਼ਹੀਦੀ ਰੰਗ ਵਿਚ। ਵੀਰ ਜੁਝਾਰ ਨੇ ਵੀ ਹਿੱਕ ਤਾਣ ਲਈ, ਕਿਹਾ, ਪਿਤਾ ਜੀ ਹੁਣ ਵਾਰੀ ਮੇਰੀ ਆ ਗਈ। ਮੇਰੇ ਵੀਰੇ ਕੋਲ ਜਾਣ ਦਿਓ ਮੈਨੂੰ ਵੀ, ਮੌਤ ਲਾੜੀ ਨੂੰ ਵਿਆਉਣ ਦਿਓ ਮੈਨੂੰ ਵੀ। ਲੈ ਆ ਗਿਆ ਫਿਰ ਘੋੜਾ ਉਸ ਦੱਬਿਆ, ਵੀਰ ਜੁਝਾਰ ਫਿਰ ਕਦੇ ਵੀ ਨਾ ਪਰਤਿਆ। ਮਾਤਾ ਦੇ ਦਿਲ ਨੇ ਸੀ ਹੌਕਾ ਭਰਿਆ, ਪਿਤਾ ਨੂੰ ਉਸਨੇ ਸਵਾਲ ਜਾ ਕਰਿਆ। ਕਿੱਥੇ ਨੇ ਮੇਰੇ ਦੋਵੇਂ ਲਾਲ ਪਿਆਰੇ, ਕਿੱਥੇ ਗਏ ਮੇਰੀ ਅੱਖੀਆਂ ਦੇ ਤਾਰੇ। ਸੁਣ ਕੇ ਮਾਤਾ ਦੀ ਇਹ ਦੁਹਾਈ ਸ਼ਹੀਦੀ ਦੀ ਗਾਥਾ ਫਿਰ ਪਿਤਾ ਨੇ ਸੁਣਾਈ। ਕੁਰਲਾਂਦੀ ਹੋਈ ਮਾਤਾ ਬੇਹਾਲ ਹੋ ਗਈ, ਚਮਕੌਰ ਦੀ ਧਰਤੀ ਵੀ ਜਿਵੇਂ ਰੋ ਪਈ। ਦਸਮ ਪਿਤਾ ਕਿਹਾ, ਮਾਂ ਤੂੰ ਸਰਬ ਖਾਲਸੇ ਦੀ। ਡੋਲ ਗਈ ਕਿਉਂ ਦੋ ਲਾਲਾਂ ਦੇ ਲਈ, ਚਾਰੇ ਪਾਸੇ ਇਹ ਲਾਲ ਨੇ ਤੇਰੇ। ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ, ਪੁੱਤਾਂ ਨੂੰ ਨਾ ਮਿਲਿਆ।
4: ਇੱਕ ਵਾਰੀ ਪੁੱਤਾਂ ਨੂੰ ਕਲੇਜੇ ਨਾਲ ਲਾ ਲੈ, ਮਾਸੂਮਾਂ ਦਾ ਮੋਹ ਇੱਕ ਵਾਰੀ ਤਾਂ ਪੁਗਾ ਲੈ। ਕਿਹਾ ਦਸ਼ਮੇਸ਼ ਪਿਤਾ, ਸਿੰਘ ਜਾਨਾਂ ਵਾਰ ਗਏ, ਇਹ ਸਾਰੇ ਮੇਰੇ ਪੁੱਤ ਅੱਜ ਖਾਲਸੇ ਨੂੰ ਤਾਰ ਗਏ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾਲਵਾਂ। ਅਜੀਤ ਤੇ ਜੁਝਾਰ ਦਾ ਮੋਹ ਨਾ ਛੱਡਿਆ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪਿਤਾ ਵਾਲਾ ਦਿਲ ਕਰੜਾ ਉਹਨਾਂ ਕਰ ਲਿਆ। ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਦਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ। ਕਿਰਨਜੀਤ ਕੌਰ ਜੀ ਇਸ ਵਾਰ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਉਸ ਕਵਿਤਾ ਦਾ ਸਿਰਲੇਖ ਹੈ ਫੌਜ ਕਿਸਾਨਾਂ ਦੀ। ਕਿਰਨਜੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਨਸਾਨ ਦੇ ਮੁੱਲ ਦਾ। ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ ਅਸੀਂ ਕਿਰਤੀ ਬਾਬਾ, ਸਾਡੀ ਵੈਰੀ ਬਣੀ ਸਰਕਾਰ ਅਸੀਂ ਕਿਰਤੀ ਗੁਰੂ ਨਾਨਕ। ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ। ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ। ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ। ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ। ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ। ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹਿ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
1: ਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਿਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਾਇਰ ਜਗਦੀਪ ਹੀਰ ਜੀ ਨੂੰ। ਜਗਦੀਪ ਹੀਰ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਉਹਨਾਂ ਦੀ ਇੱਕ ਗਜ਼ਲ ਹੈ। ਜਗਦੀਪ ਹੀਰ ਜੀ ਸਾਡੀ ਕਾਮੇ ਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸੱਦਾ ਕਬੂਲ ਕਰਕੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਦੀਪ ਹੀਰ ਜੀ ਤੁਹਾਡਾ ਨਿੱਘਾ ਸਵਾਗਤ ਹੈ।
6: ਦੁਆਬਾ ਰੇਡੀਓ ਤੇ ਪੇਸ਼ਕਾਰ ਹਰਵੰਸ਼ਿਓ ਸਾਹਿਬ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਹਫ਼ਤਾਵਾਰੀ ਕਾ ਮਹਿਫਿਲ ਚ ਮੈਨੂੰ ਬੁਲਾ ਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਜਗਦੀਪ ਸਿੰਘ ਹੀਰ ਪਿੰਡ ਮਜਾਰਾ ਨੌਵਾਦ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਪ ਜੀ ਦੇ ਸਨਮੁਖ ਪੰਜਵੀਂ ਵਾਰ ਇਸ ਪ੍ਰੋਗਰਾਮ ਚ ਹੋਇਆ ਹਾਂ ਜੀ। ਮੈਂ ਇੱਕ ਰਚਨਾ ਲਿਖੀ ਸੀ ਜੋ ਆਪ ਜੀ ਦੇ ਸਨਮੁਖ ਹੈ। ਅਰਜ਼ ਹੈ ਕਿ ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਵਿਸਾਰਿਆ ਲੋਕਾਂ ਕੁਰਾਨ ਤੇਰੇ ਸ਼ਹਿਰ ਦਾ। ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਕਿਵੇਂ ਭੁੱਲਾ ਉਹ ਅਹਿਸਾਨ ਤੇਰੇ ਸ਼ਹਿਰ ਦਾ। ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਹਰ ਗਲੀ ਮੁਹੱਲਾ ਵੀਰਾਨ ਤੇਰੇ ਸ਼ਹਿਰ ਦਾ। ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਮੈਥੋਂ ਹੋਵੇ ਨਾ ਹਾਲ ਬਿਆਨ ਤੇਰੇ ਸ਼ਹਿਰ ਦਾ। ਸਾਕ ਗਵਾਏ ਗਵਾਇਆ ਸਿਰਨਾਵਾਂ ਆਪਣਾ, ਸਾਕ ਗਵਾਏ ਗਵਾਇਆ ਸਿਰਨਾਵਾਂ ਆਪਣਾ, ਹਾਂ ਮੁਸਾਫਿਰ ਮੈਂ ਪਰੇਸ਼ਾਨ ਤੇਰੇ ਸ਼ਹਿਰ ਦਾ। ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ। ਧੰਨਵਾਦ ਪੇਸ਼ਕਾਰ ਹਰਵੰਸ਼ਿਓ ਸਾਹਿਬ ਜੀ ਦਾ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਜੀ, ਬਹੁਤ ਬਹੁਤ ਧੰਨਵਾਦ ਜੀ।
1: ਹੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇਸ ਵਾਰ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੇ ਇਸ ਵੇਲੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ। ਨਵਗੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੀ ਹਫ਼ਤਾਵਾਰੀ ਕਾਮੇ ਫਲ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
7: ਸਤਿ ਸ਼੍ਰੀ ਅਕਾਲ ਦੋਸਤੋ, ਪੇਸ਼ ਨੇ ਕੁਛ ਸਤਰਾਂ ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੇ। ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਕਦੇ ਸਾਨੂੰ ਕਹੇ ਵੱਖਵਾਦੀ ਦਿੱਲੀ ਏ। ਮਾਰ ਇਤਿਹਾਸ ਵੱਲ ਝਾਤੀ ਦਿੱਲੀ ਏ, ਕਿੰਨੀ ਵਾਰੀ ਡਾਹੀ ਅਸੀਂ ਛਾਤੀ ਦਿੱਲੀ ਏ। ਜਿਹੜੇ ਪਾਲਦੀ ਤੂੰ ਵਹਿਮ, ਅਸੀਂ ਕੱਢੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਹੱਥ ਸਾਡੇ ਕੱਸੀਆਂ ਪੰਜਾਲੀਆਂ ਤੇ ਰਹਿਣ ਦੇ, ਹੜਾ ਸਾਨੂੰ ਸੱਥਾਂ ਵਿੱਚ ਮਿਲ ਜੁਲ ਬਹਿਣ ਦੇ। ਕਾਹਨੂੰ ਸਾਡੀ ਅਣਖੂ ਨੂੰ ਫਿਰੇ ਤੂੰ ਵੰਗਾਰ ਦੀ, ਸਮਝ ਨਾ ਆਉਂਦੀ ਤੈਨੂੰ ਗੱਲ ਸਾਡੇ ਪਿਆਰ ਦੀ। ਅਜੇ ਸਬਰ ਦੇ ਵਿੱਚ ਅਸੀਂ ਬੱਝੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਕਾਬਲ ਕੰਧਾਰ ਤੱਕ ਮੱਲਾਂ ਅਸੀਂ ਮਾਰੀਆਂ, ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ। ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ, ਸਿਰੋਂ ਟੱਪ ਜੇ ਪਾਣੀ ਫਿਰ ਖੰਡੇ ਖੜਕਾਉਂਦੇ ਹਾਂ। ਹੁਣ ਜਿੱਤ ਲਈ ਜਕਾਰੇ ਅਸੀਂ ਛੱਡੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ ਨੀ ਤੇਰੀ ਹਿੱਕ ਤੇ। ਸ਼ੁਕਰੀਆ ਦੋਸਤੋ।
1: ਨਵਗੀਤ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਪਟਿਆਲਾ ਬੱਸ ਦੇ ਸਾਡੇ ਗੀਤਕਾਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿਚ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਸ ਨੂੰ ਬੰਗਾਰ ਪਾਉਂਦਾ ਹੋਇਆ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
8: ਦੋਸਤੋ, ਅੱਜ ਦੇ ਕਵੀ ਦਰਬਾਰ ਇੱਕ ਗੀਤ ਦਿੱਲੀ ਦੀ ਸਰਕਾਰ ਨੂੰ ਵੰਗਾਰ, ਜੋ ਹਰ ਰੋਜ਼ ਸਾਡੇ ਹੱਕਾਂ ਦੀ ਰਾਖੀ ਲੜ ਰਹੇ ਕਿਸਾਨਾਂ ਨੂੰ ਅੜੀਆਂ ਕਰ ਰਹੀ ਹੈ, ਝੂਠ ਦਾ ਤਾਣਾ ਬੋਲ ਕੇ ਟਾਈਮ ਟਪਾ ਰਹੀ ਹੈ, ਵੰਗਾਰ ਦੇ ਰੂਪ ਕਹਿਣਾ ਚਾਹੁੰਦਾ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਪੜਾਣਾ ਨਹੀਂ। ਫਿਰ ਕਹਿ ਰਿਹਾ ਜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਜਾਣਾ ਨਹੀਂ। ਅਗਲਾ ਬੰਦੇ ਦੀ, ਦਿੱਲੀ ਬਾਰਡਰਾਂ ਤੇ ਪੰਜਾਬੀ ਬੈਠੇ, ਨਾਲ ਬੈਠੇ ਸਾਰਾ ਹਰਿਆਣਾ ਓਏ, ਝੂਠ ਬੋਲ ਕੇ ਤੇਰੇ ਵਜ਼ੀਰਾਂ ਉਲਝਾਇਆ ਸਾਰਾ ਤਾਣਾ ਓਏ, ਕਾਲੇ ਕਾਨੂੰਨ ਵਾਪਸ ਲੈ ਲੈ ਮੰਨ ਕੇ ਰੱਬ ਦਾ ਭਾਣਾ ਓਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਓਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਓਏ। ਅਗਲੀਆਂ ਲਾਈਨਾਂ ਨੇ ਜੀ, ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ, ਫੇਰ ਪੈਣਾ ਪਛਤਾਣਾ ਓਏ, ਕਿ ਉਹੀ ਲੋਕ ਨੇ ਦੇਸ਼ ਤੇਰੇ ਦੇ ਜਿਨ੍ਹਾਂ ਹੈ ਅੰਨ ਉਗਾਣਾ ਓਏ, ਸਾਡੇ ਗੱਭਰੂ ਪੁੱਤ ਤੇ ਬੇਬੇ ਬਾਪੂ ਦਿੱਲੀ ਬੈਠੇ ਸਾਰਾ ਹੀ ਲਾਣਾ ਓਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇਥੋਂ ਭੱਜਿਆ ਨੀ ਜਾਣਾ ਓਏ। ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ

0: ਆਖਰੀਆਂ ਲਾਈਨਾਂ ਨੇ ਜੀ। ਮੰਦੇ ਕੰਮੀ ਮੰਦਾ ਹੁੰਦਾ, ਦੀਪ ਬੁਰੀ ਹੁੰਦੀ ਹਮੇਸ਼ਾ ਬਰਾਈ ਹੋਏ। ਮੰਦੇ ਕੰਮੀ ਮੰਦਾ ਹੁੰਦਾ, ਦੀਪ ਬੁਰੀ ਹੁੰਦੀ ਸਦਾ ਬਰਾਈ ਹੋਏ। ਤੈਨੂੰ ਤਾਂ ਮੋਦੀਆ ਸਰਾਪ ਹੀ ਖਾਜੂ, ਜਿਹੜੀ ਛੱਡੀ ਤੂੰ ਸਾਡੀ ਤਾਈ ਹੋਏ। ਹਾਲੇ ਵੀ ਤੂੰ ਨੀਵਾਂ ਹੋ ਕੇ ਮਨ ਦਾ ਰੱਬ ਦਾ ਪਾਣਾ ਹੋਏ। ਹਾਲੇ ਵੀ ਮੋਦੀਆ ਨੀਵਾਂ ਹੋ ਜਾ, ਮਨ ਲੈ ਰੱਬ ਦਾ ਪਾਣਾ ਹੋਏ। ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇੱਥੋਂ ਭੱਜਿਆ ਨੀ ਜਾਣਾ ਹੋਏ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਹੋਏ। ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇੱਥੋਂ ਭੱਜਿਆ ਨੀ ਜਾਣਾ ਹੋਏ। ਹੁਣ ਮੋਦੀਆ ਦੱਸ ਕਿੱਥੋਂ ਜਾਏਗਾ, ਇੱਥੋਂ ਭੱਜਿਆ ਨਹੀਂ ਜਾਣਾ। ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਔਰ ਸਾਡੇ ਮਿਹਰਬਾਨ ਹਰਬੰਸ ਸਿੰਘ ਜੀ ਦਾ, ਜਿਹੜੇ ਅਕਸਰ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੰਦੇ ਨੇ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ, ਬਹੁਤ ਬਹੁਤ ਮਿਹਰਬਾਨ। ਥੈਂਕ ਯੂ ਵੈਰੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮੇ ਫਿਲ ਦੇ ਇਸ ਸੈਗਮੈਂਟ ਦੇ ਵਿਚ ਆਖਰ ਦੇ ਵਿਚ ਜੋ ਸ਼ਾਇਰਾ ਹਾਜ਼ਰ ਹੋ ਰਹੀ ਏ, ਉਹ ਸਾਡੇ ਕਾਮੇ ਫਿਲ ਦੇ ਵਿਚ ਪਹਿਲੀ ਵਾਰੀ ਆਏ ਨੇ, ਪਰ ਉਹਨਾਂ ਦੀ ਰਚਨਾ ਸੁਣ ਕੇ ਤੁਸੀਂ ਉਹਨਾਂ ਨੂੰ ਬਾਰ ਬਾਰ ਸੁਣਨ ਲਈ ਤਾਕੀਦ ਕਰੋਗੇ, ਤੇ ਅਸੀਂ ਵੀ ਉਹਨਾਂ ਨੂੰ ਬਾਰ ਬਾਰ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈਂਦੇ ਰਹਾਂਗੇ। ਤੇ ਇਹ ਸਾਡੀ ਜੋ ਸ਼ਾਇਰਾ ਹੈ, ਇਹ ਹੈ ਨਿੰਮੀ ਮਸ਼ਿਸ਼ਕੀ, ਜਿਨ੍ਹਾਂ ਦਾ ਸਬੰਧ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਖਾਨਪੁਰ ਦੇ ਨਾਲ ਏ, ਜਿਨ੍ਹਾਂ ਨੂੰ ਹਰਿਆਣਾ ਦੀ ਪੰਜਾਬੀ ਸਾਹਿਤ ਅਕਾਡਮੀ ਨੇ ਵੀ ਸਨਮਾਨ ਕੀਤਾ ਏ, ਮੇਘਾਲਿਆ ਦੇ ਰਾਜਪਾਲ ਨੇ ਵੀ ਸਨਮਾਨ ਕੀਤਾ ਏ, ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਸਨਮਾਨ ਦਿੱਤਾ ਏ, ਤੇ ਉਹ ਪੰਜਾਬੀ ਹਿੰਦੀ ਦੇ ਵਿਚ ਜਿਹੜੀਆਂ ਉਨ੍ਹਾਂ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਨੇ, ਤੇ ਹਿੰਦੀ ਦੇ ਵਿਚ ਵੀ ਉਨ੍ਹਾਂ ਦੇ ਕਈ ਕਾਵਿ ਸੰਗ੍ਰਹਿ ਜਿਹੜੇ ਸਾਂਝੇ ਰੂਪ ਵਿਚ ਛਪ ਚੁੱਕੇ ਨੇ। ਤੇ ਅੱਜ ਦੀ ਕਾਮੇ ਫਲ ਦੇ ਵਿਚ ਉਨ੍ਹਾਂ ਨੂੰ ਦੁਆਬਾ ਰੇਡੀ ਦੇ ਮੰਚ ਤੇ ਉਤੋਂ ਨਿੱਘਾ ਸਵਾਗਤ ਕਿਹਾ ਜਾਂਦਾ ਹੈ। ਨਿੰਮੀ ਵਿਸ਼ੇਸ਼ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਚੰਨ ਦੀ ਸੈਰ ਚੱਲ ਅੜਿਆ, ਹੱਥ ਫੜਿਆ ਤੁਰ ਚੱਲੀਏ ਚੰਨ ਦੀ ਸੈਰ ਨੂੰ।

चल अड़िया हाथ फड़िया पां तुर चलिए चंदी सैर नू। चल अड़िया।

ਮੰਮੀ ਮਿਸ਼ੇਸ਼ ਜੀ ਦੀ ਰਚਨਾ ਚੰਨ ਦੀ ਸੈਰ ਦੇ ਨਾਲ ਹੀ ਅਸੀਂ ਇਸ ਕਾਮੇ ਫਲ ਦਾ ਇੱਥੇ ਹੀ ਸਮਾਪਤੀ ਕਰਦੇ ਹਾਂ ਤੇ ਅਗਲੀ ਕਾਮੇ ਫਲ ਤੱਕ ਹਰਵੰਸ ਸਿੰਘ ਨੂੰ ਦਿਓ ਆਗਿਆ। ਹਰਵੰਸ ਸਿੰਘ ਵੱਲੋਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਸ਼ਾਇਰਾਂ ਨੂੰ ਆਰਾਮ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਆਮੀਨ ਪਿਆਰੇ ਦੋਸਤੋ।

0: ಪಾಪ ರೇಡಿಯೋ.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਤੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਖੋ ਪਰੋਖੇ ਕਰ ਦਿੰਦੇ ਹਾਂ, ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚੱਲ ਸਰ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ, ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ। ਤੇ
2: ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੇ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਉਹਦੇ 'ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ 'ਚ ਘਟਿਆ ਨਹੀਂ। ਮੈਂ
1: जी
2: ਕਹਿੰਦਾ ਕਿ ਪੰਜਾਬੀ ਭਾਸ਼ਾ 'ਚ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇੱਥੇ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਇੱਕ
1: ਹਾਂਜੀ ਹਾਂਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕਿ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ, ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ BA ਕਰਦੇ ਹੋ, ਉਸ ਤੋਂ ਬਾਅਦ ਚਾਹੇ MED ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BED ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ 'ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਔਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ, 12ਵੀਂ ਜਮਾਤ ਕਰਕੇ, ATET ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ 'ਚ ਕੋਈ ਕੰਮ ਕਰਨਾ ਜ਼ਿੰਦਗੀ 'ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ 'ਚੋਂ ਟ੍ਰਾਂਸਲੇਟ ਕੀਤਾ ਸਾਹਿਤ ਪੰਜਾਬੀ 'ਚ ਬੜਾ ਅਵੇਲੇਬਲ ਹੈ,
1: ਜੀ ਜੀ ਜੀ,
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ 'ਚ।
1: ਜੀ ਜੀ,
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਹੈ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਤੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ, ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਦੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ। ਤੇ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ, ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ? जी
2: जी सब तो पहली गल तो ना तुहाडी जिहड़ी हैगी है दिलचस्पी है,
1: जी
2: दूसरी
1: जी
2: चीज मतलब के तुहाडा लगन की कहना है, ते तीसरी चीज है मेहनत। ये हमेशा जिंदगी च तुसी कोई काम करदे हो, आपां तुसी अध्यापक हो, अध्यापक दे नाल नाल तुहाडी दिलचस्पी है, तुसी रेडियो वास्ते टॉक्स करदे हो, समाज नूं इन्नी वड्डी सेध दिंदे होंगे,
1: जी
2: क्योंकि तुसी तुहाडा घर देखो, तुहाडा जिहड़ा हैगा ओह अध्यापन नाल दी सेवा नाल चल रिहा हैगा।
1: जी जी
2: पर
1: जी
2: यह
1: जी
2: तुहाडी निजी दिलचस्पी है कि मैं भी यह निजी तौर पर मैं ता ही अखबारों वास्ते लिखना है
1: जी जी
2: कि जो बंदा संसार से आया, जे उन्हों परमात्मा ने कोई बुद्धि बख्शी है तो उन्होंने जरूर लोगों नाल शेयर करनी चाहिए है, चाहे किसी रूप च भाषण के रूप च बोल के जिस तरह भी मर्जी तुसी कर सकते हो।
1: बिल्कुल बिल्कुल जी
2: ते अगे जाके एक जिहड़ा है गुर तुसी दी गल कीती, अपना
1: जी
2: मैं एक इहदे विच एक होर विशा रह गया सी
1: जी
2: कि साडे पंजाबी जिहड़ी भाषा है इहदे नाल साडे धर्म नाल दे, जे
1: जी
2: तुसी
1: जी जी जी
2: अच्छी
1: जी
2: पंजाबी पढ़ी हो तां तुसी श्री गुरु ग्रंथ साहिब दे जिहड़ा हैगे आ बहुत अच्छे पाठी बन सकते हो, बहुत अच्छे कीर्तनीय बन सकते हो,
1: जी
2: बहुत
1: जी जी
2: अच्छे
1: जी
2: इन्हां दे प्रचारक बन सकते हो। इस फील्ड दे विच भी एक बहुत समाज नाल जुड़िया किता ते एक सुकून वाला जिहड़ा हैगा ओह उस पासे, नाले धर्म नाले तुहाडा सत्कार है, नाले तुहानूं इस फील्ड विच अगे वधण दे जिहड़े बड़े मौके ने, बड़ा तुसी सेध दे सकदे हो एक समाज सेवा दे रूप दे विच। इसे
1: बिल्कुल
2: तरह
1: बिल्कुल
2: आपां रिवार दी कुछ गल कीती सी, सिंगिंग है देखो,
1: जी जी
2: गायकी
1: जी
2: है,
1: जी
2: गजल
1: बिल्कुल
2: गायकी है, ये बड़ियां चीजां ने जिहड़ियां राही तुसी, क्योंकि देखो बॉलीवुड दे विच है साडा संगीत बज रिहा है, ते
1: बिल्कुल
2: हुण
1: बिल्कुल
2: असीं कई चलो नौजवानां नूं हुंदा है कि सिर्फ असीं मार धाड़ वाले गीत गा के अगे जा सकदे हां, साडे सामने
1: जी
2: है गुरदास मान कदों दे खड़े ने, सतिंदर सरताज आए ने,
1: जी जी जी
2: ये
1: जी
2: भी
1: जी
2: एक जिहड़ा बहुत वड्डा प्रोफेशन है, वड्डी इंडस्ट्री है। अगली एक गल सी फिल्मां बारे कि
1: जी
2: पंजाबी दे विच फिल्मां बन रहियां, उत्थे भी ये समस्या आई, शुरुआत हुई जदों सिनेमे दी, बहुत लोकां ने आलोचना की, पर
1: जी
2: हुण अज हर कोई सिर उच्चा करके कहना कि पंजाबी च अच्छियां फिल्मां भी बन रहियां ने परिवारक। चलो
1: बिल्कुल
2: पंजाबी दे विच है हजे जिहड़े साडे दर्शक ने ओह गंभीर फिल्मां नहीं बर्दाश्त करदे,
1: जी
2: ते
1: जी
2: पर
1: जी जी
2: हल्का फुल्का एंटरटेनमेंट, थोड़ी मोटी सेध, ओह फिल्मां एक बहुत वड्डा कारोबार है फिल्मां दा।
1: बिल्कुल
2: ओहदे च शुरुआत इस तरह ही हुई सी कि बॉम्बे बैठे बंदे पंजाबी फिल्मां लिखदे सी, हिंदी भाषा च ही लिख देंदे सी,
1: जी जी
2: पंजाबी दे विच तर्जमा करके जिहे जी फिल्म बनी चल जांदी सी। पर हुण पंजाब दे विचों बहुत सारे नवें नौजवान मुंडे स्क्रिप्ट राइटर ने, फिल्म स्टोरी राइटर ने,
1: जी
2: ओह
1: जी
2: अगे आए ने, ते पंजाबी फिल्मां जिन्हां लोकां नूं कल्चर दी सूझ सी, पाली भुपिंदर वर्गे नाटककार, ओह बंदे भी फिल्म मेकिंग दे विच आ गए। फिल्म
1: बिल्कुल
2: मेकिंग बहुत अच्छा एक रुजगार है, उत्थे भी सिर्फ बच्चे नूं प्रेजेंटेशन है जिहड़ी अपनी करनी चाहीदी है, ते
1: जी जी जी
2: फिल्मां दे विच भी पंजाबी भाषा नूं लैके बहुत रुजगार दे जिहड़े साधन ने, पंजाबी फिल्मां दा दायरा वध रिहा है, दिनों दिन घट नहीं रिहा, ते जिस तों
1: जी
2: असीं
1: जी
2: अंदाजा ला सकदे हां कि पंजाबी जिहड़ी भाषा है ओह बहुत वध रही है, क्योंकि पंजाबी फिल्मां दा जिहड़ा ज्यादा बिजनेस है ओह विदेश चों आउंदा हैगा, ते
1: जी जी
2: उत्थों उस दे सिर ते पंजाबी फिल्मां बहुत ज्यादा इंडस्ट्री है जिहड़ी ग्रो कर रही है।
1: जी जी
2: अगे
1: जी
2: तुसीं गल कीती सी कि इस फील्ड च जाया किवें जा सकदा,
1: बिल्कुल
2: पहली चीज यही है कि आपां जे तुहानूं दिलचस्पी है, कॉन्फिडेंस पैदा करो अपने च भी मैं ये काम कर सकदा हैगा,
1: जी
2: मैं
1: जी जी जी
2: पंजाबी दे
1: जी
2: विच। हुण बहुत सारे साडे जिहड़े मुंडे कुड़ियां बाह पैंदा उहनां नूं असीं स्कूल पढ़दे समय प्रेरित कर दिंदे हां कि तुसीं जे जाणा है, ओह अपनी घरेलू हालत भी ठीक नहीं, उहनूं कहिंदे हां कि कंप्यूटर दा नाल क्लासां सिख ला स्कूल दे विच,
1: जी
2: कुछ बच्चे आउंदे आ कंप्यूटर ते अपना एक्टिविटी करदे ने, ते अजिहे बच्चे पंजाबी टाइप भी सिखण लग जांदे ने नालों नाल, ओह
1: जी जी
2: टाइप च महारत कर ली, फिर डिजाइन च महारत करनी शुरू कर ली, तां ओह नालों नाल ये सिलसिला चलता जांदा, ये दिलचस्पी दी गल है, बाकी मेहनत है। मैं
1: जी
2: पहला
1: जी
2: भी कहा चाहे किसी किस्म की तुसी पढ़ाई करो, हुण देखो पंजाब दे विच इक टाइम आया सी कि इंजीनियरिंग कॉलेज ते बिजनेस नाल रिलेटेड इन्ने कोर्सेज शुरू हो गए सी, थां
1: बिल्कुल
2: थां कॉलेज खुल गए, पर
1: बिल्कुल
2: अज ओह प्राइवेट एजुकेशन नूं बहुत वड्डा, क्योंकि क्वालिटी नहीं आ रही सीगी, मैं इहदी
1: जी जी
2: कोई
1: जी जी
2: शक
1: जी
2: नहीं, साडी जिहड़ी है इधर बीएड कॉलेज भी आए उत्थे भी क्वालिटी खत्म हो गई सी, क्योंकि जिहड़ियां
1: जी
2: नॉन अटेंडिंग दा जिहड़ा ट्रेंड चलिया सी फीस वध करो, निजी एजुकेशन दा सब तों वड्डा लॉस देश भर च ही होया,
1: जी जी जी जी जी
2: उन्हां
1: जी
2: उत्थे ये इस तरह की जिहड़ी एक समस्या आई, ते इंजीनियर वेले हो गए क्योंकि क्वालिटी नहीं आ रही, जी जी
1: जी जी
2: इंजीनियरिंग कर
1: जी
2: रहे हैं, जी जी बिजनेस दी डिग्रियां कर रहा सीगा, ते मुंडे कुड़ियां 10-10 हज़ार रुपए लगे हुए सी, पर इस टाइम दे विच दोबारे फिर ग्रेजुएशन करन दा जिहड़ा हैगा सिंपल जिहड़ी आपां जिहनूं बीए कहने आ ओह करन दा रुझान आ गया, ओह लोकां
1: जी
2: बच्चियां नूं पता लग गया कि इंजीनियरिंग करके एक मैं इंजीनियर बन सकदा, ग्रेजुएशन करके मैं बहुत सारे फील्ड जा सकदा, ते सरकारी रुजगार प्राइवेट रुजगार बड़े मिले ने, ਤੇ ਪਰ ਜਦੋਂ ਤੁਸੀਂ ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ
1: ਜੀ ਜੀ
2: ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ
1: ਜੀ
2: ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਪਣਕੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ
1: ਜੀ
2: ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ
1: ਜੀ ਜੀ
2: ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ।
1: ਜੀ
2: ਤਾਂ
1: ਜੀ
2: ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ, ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ।
1: ਜੀ
2: ਤਾਂ
1: ਜੀ
2: ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ। ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ, ਉਸ
1: ਜੀ
2: ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ
1: ਜੀ
2: ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ
1: ਜੀ
2: ਹੋਰ
1: ਜੀ
2: ਰੂਪ
1: ਜੀ
2: 'ਚ। ਤਾਂ
1: ਬਿਲਕੁਲ
2: ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ ਅੱਜ
1: ਜੀ
2: ਤੱਕ
1: ਜੀ
2: ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ, ਮੈਂ ਆਪਣੇ ਬੱਚਿਆਂ ਨੂੰ ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ।
1: ਜੀ
2: ਤੇ ਇਸ
1: ਜੀ ਜੀ
2: ਕਰਕੇ ਮੈਂ ਕਹਿੰਦਾ ਕਿ ਮਿਹਨਤ ਪੰਜਾਬੀ ਨੂੰ ਐਨ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੂ, ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ
1: ਜੀ
2: ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ
1: ਜੀ ਜੀ
2: ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ,
1: ਜੀ
2: ਇੱਕ
1: ਜੀ
2: ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚੋਂ 10 ਤੇ ਜਾਂਦਾ, 12 ਤੇ ਉਹ ਵੀਹ ਵੀਹ ਹਜ਼ਾਰ ਵੀ ਲੈ ਕੇ ਇੱਥੇ ਪਹੁੰਚ ਜਾਂਦਾ ਹੈਗਾ। ਇਸੇ
1: ਜੀ
2: ਕਿਸਮ
1: ਜੀ
2: ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ,
1: ਜੀ ਜੀ
2: ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ ਮੇਰੀ ਧਾਰਨਾ ਉਲਟ ਹੈ
1: ਜੀ
2: ਕਿ
1: ਜੀ
2: ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ
1: ਜੀ
2: ਕਿਸ
1: ਜੀ
2: ਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵਧ ਰਹੇ ਹਾਂ।
1: ਜੀ ਜੀ ਚਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ ਚ ਸਾਂਝੀ ਕਰ ਸਕਦੇ ਆ।
2: ਦੇਖੋ ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ।
1: ਜੀ ਜੀ
2: ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ ਸ੍ਰੀ ਰਾਮਨਾਥ ਰਾਮਨ ਜੀ, ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ।
1: ਜੀ ਜੀ
2: ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਉਹਦੇ ਵਜੋਂ ਮੈਂ ਚੱਲਦਾ ਰਿਹਾ।
1: ਜੀ
2: ਤੇ
1: ਜੀ
2: ਫਿਰ
1: ਜੀ
2: ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ
1: ਜੀ
2: ਸਾਡੇ ਮਾਣਯੋਗ ਡਾਕਟਰ ਬਰਜਿੰਦਰ ਸਿੰਘ ਅੰਦਰ ਦੇ ਐਡੀਟਰ ਨੇ,
1: ਜੀ
2: ਉਹਨਾਂ
1: ਜੀ
2: ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
1: ਜੀ ਜੀ
2: ਇਹ
1: ਜੀ
2: ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਆ ਉਹਨਾਂ ਦੀ ਪ੍ਰੇਰਣਾ ਨਾਲ।
1: ਜੀ ਜੀ
2: ਤਾਂ ਮੈਂ
1: ਜੀ
2: ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਜੇ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
1: ਜੀ ਜੀ ਜੀ
2: ਪਹਿਲੇ ਸਾਲ ਮੈਂ ਕੀਤਾ, ਮੈਂ ਬਾਹਰੋਂ ਰਿਕਾਰਡ ਨੂੰ ਕੀ ਰੂਪ ਦਿੱਤਾ ਅਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ,
1: ਜੀ
2: ਔਰ
1: ਜੀ
2: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ
1: ਜੀ
2: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ,
1: ਜੀ
2: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
1: ਜੀ ਜੀ
2: ਇੰਡੋ
1: ਜੀ ਜੀ
2: ਪਾਕ ਪੰਜਾਬ ਖੇਡਾਂ ਹੋਈਆਂ ਸੀ,
1: ਜੀ
2: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ
1: ਜੀ
2: ਇੱਕ
1: ਜੀ
2: ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ।
1: ਜੀ ਜੀ ਜੀ
2: ਤਾਂ
1: ਜੀ
2: ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ।
1: ਜੀ
2: ਤਾਂ
1: ਜੀ ਜੀ
2: ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ
1: ਜੀ
2: ਆਹ
1: ਜੀ
2: ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਹੈ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ।
1: ਜੀ ਜੀ ਜੀ
2: ਤੇ
1: ਜੀ
2: ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ।
1: ਜੀ ਜੀ
2: ਇਹਦੇ
1: ਜੀ
2: ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ।
1: ਜੀ
2: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ।
1: ਜੀ
2: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ।
1: ਜੀ
2: ਪੰਜਾਬੀ
1: ਜੀ
2: ਫਿਲਮਾਂ
1: ਜੀ
2: ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ ਜੀ
2: ਤਾਂ
1: ਜੀ
2: ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
1: ਜੀ
2: ਕਿ
1: ਜੀ ਜੀ
2: ਅਸੀਂ ਮੈਂ ਮੇਰਾ ਬੇਟਾ ਜਿਹੜਾ ਮੈਂ ਉਹਦਾ

0: Kitchen Cabinets, LDD, Custom Kitchen Work, Custom Kitchen Cabinets, Entertainment Units, Fire Placement, Vanities and Bars. We do whole renovation. Contact us on office.bestwood@gmail.com or call Big Parage 604-377-1092, British Columbia. Bestwood Kitchen Cabinets, LDD.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Grady Way, Suite 436, Renton, Washington, 98057, WashingtonFreightService.com.
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378-3555-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਦੋਸਤੋ। ਇਸ ਹਫ਼ਤੇ ਦੀ ਸ਼ੁਰੂਆਤ ਤੁਹਾਡੇ ਨਾਲ ਕਰਦੇ ਹਾਂ। ਸੋਮਵਾਰ ਦਾ ਦਿਹਾੜਾ ਅਤੇ 10 ਅਗਸਤ ਦਾ ਦਿਨ ਹੈ, ਜਿਸ ਦੇ ਵਿੱਚ ਗੱਲਾਂ ਬਾਤਾਂ ਵੀ ਕਰਾਂਗੇ ਖੁੱਲ੍ਹੀਆਂ, ਅਤੇ ਨਾਲ ਨਾਲ ਕੁਝ ਮੁੱਦੇ ਨੇ ਪੰਜਾਬ ਦੇ, ਕੁਝ ਅਮੈਰੀਕਾ ਦੇ, ਅਤੇ ਇਸੇ ਤਰ੍ਹਾਂ ਦੁਨੀਆਦਾਰੀ ਦੀ ਵੀ ਗੱਲ ਸੁਣਾਵਾਂਗੇ। ਅਤੇ ਸਮਾਂ ਮਿਲਿਆ ਅਤੇ ਅੱਜ ਤੁਹਾਨੂੰ ਇੱਕ ਕਹਾਣੀ ਖੂਬਸੂਰਤ ਜ਼ਰੂਰ ਸੁਣਾਉਣ ਦੀ ਕੋਸ਼ਿਸ਼ ਰਹੇਗੀ ਨਾਲ ਨਾਲ। ਅਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਾਂਗੇ, ਫਿਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਅਤੇ ਸਭ ਤੋਂ ਪਹਿਲਾਂ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਥੱਲੇ ਯੂਟਿਊਬ ਦੇ ਉੱਤੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ, ਅਤੇ ਨਾਲ ਵਟਸਐਪ ਉੱਤੇ ਵੀ ਜਿਹੜਾ ਮੈਸੇਜ ਸਾਨੂੰ ਭੇਜ ਸਕਦੇ ਹੋ, +358-44-976-19 ਵਟ ਸਟੂਡੀਓ ਦਾ ਨੰਬਰ ਹੈ, ਜਿਸ ਦੇ ਵਿੱਚ ਤੁਸੀਂ ਕਾਲ ਕਰਕੇ ਵੀ ਆਪਣੇ ਵਿਚਾਰ, ਆਪਣੇ ਅੰਦਾਜ਼ ਅਤੇ ਤੁਸੀਂ ਸਾਂਝ ਜਿਹੜੀ ਹੈ ਪਾ ਸਕਦੇ ਹੋ ਵਿਚਾਰਾਂ ਦੀ, ਜਜ਼ਬਾਤਾਂ ਦੀ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, +358-44-976-19 ਵਟ ਸਟੂਡੀਓ ਦਾ ਨੰਬਰ ਹੈ। ਕੁਝ ਸਮਾਂ ਗੱਲਾਂ ਬਾਤਾਂ ਜਿਹੜੀਆਂ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਅਤੇ ਉਸ ਤੋਂ ਬਾਅਦ 15-20 ਮਿੰਟ ਬਾਅਦ ਤੁਹਾਡੀਆਂ ਲਈ ਜਿਹੜੀਆਂ ਲਾਈਨਾਂ ਖੋਲ੍ਹ ਦਿੱਤੀਆਂ ਜਾਂਦੀਆਂ ਨੇ, ਜਿਸਦੇ ਵਿੱਚ ਆਪਣਾ ਵਿਚਾਰ ਵਟਾਂਦਰਾ ਤੁਸੀਂ ਕਰ ਸਕਦੇ ਹੋ। ਅਤੇ ਸਭ ਤੋਂ ਪਹਿਲਾਂ ਸਮਾਂ ਅਤੇ ਸਥਿਤੀ ਘੜੀਆਂ ਦੇ ਉੱਤੇ, ਇਸ ਵਕਤ ਸ਼ਾਮ ਦੇ 9:42 ਦਾ ਭਾਰਤ ਦੇ ਵਿੱਚ ਸਮਾਂ ਹੈ, ਅਤੇ 7:12 ਫਿਨਲੈਂਡ ਦੇ ਹੋ ਗਏ ਨੇ ਸ਼ਾਮ ਦੇ। ਅਤੇ ਮੀਂਹ ਕਣੀ ਬਾਹਰ ਪੈ ਰਿਹਾ ਹੈ ਨਾਲ ਨਜ਼ਾਰੇ ਨਾਲ, ਮੌਸਮ ਬੜਾ ਸੁਹਾਵਣਾ, ਵਿੱਚੇ ਹੀ ਗਰਮੀ, ਵਿੱਚੇ ਹੀ ਸਰਦੀ ਅਤੇ ਵਿੱਚੇ ਮੀਂਹ, ਸਾਰਾ ਕੁਝ ਚੱਲੀ ਜਾਂਦਾ ਹੈ। ਪਤਝੜ ਦਾ ਮੌਸਮ ਸੁਹਾਵਣਾ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੌਲੀ ਹੌਲੀ, ਅਤੇ ਹਰੇ ਹਰੇ ਘਾਹ ਉੱਤੇ ਸੱਪ ਫੂਕਾ ਮਾਰ ਰਿਹਾ ਹੈ। ਅਤੇ ਦੋਸਤੋ, ਇਸੇ ਤਰ੍ਹਾਂ ਨਾਲ ਦੀ ਨਾਲ ਤੁਹਾਡੇ ਸੁਨੇ ਹੀ ਆ ਰਹੇ ਨੇ ਆਪਣੇ ਰੋਕਿੰਗ ਵਰਲਡ ਬਾਈ ਜੀ, ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਮਾਲ ਸੁਰਿੰਦਰ ਜੀ ਯੂਐਸ ਤੋਂ ਸਤਿ ਸ਼੍ਰੀ ਅਕਾਲ, ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਅਤੇ ਲਓ ਫਿਰ ਗੱਲਬਾਤ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ, ਅੱਜ ਦਾ ਵਿਚਾਰ ਕੀ ਕਹਿੰਦਾ ਹੈ, ਕਹਿੰਦੇ ਨੇ ਕਿ ਧਾਰਮਿਕ ਕੱਟੜਤਾ ਅਤੇ ਅੰਧ ਵਿਸ਼ਵਾਸ, ਅਫਵਾਹਾਂ ਅਤੇ ਲਾਈ ਲਗਤਾ, ਜਾਣੀ ਲਾਈ ਲੱਗ ਸਮਾਜ ਦੀ ਤਰੱਕੀ ਦੇ ਵਿੱਚ ਰੁਕਾਵਟਾਂ ਨੇ, ਜਿਨ੍ਹਾਂ ਦਾ ਹੱਲ ਸਿਰਫ ਵਿਗਿਆਨਕ ਸੋਚ ਅਪਣਾਉਣ ਦੇ ਉੱਤੇ, ਜਿਹੜਾ ਅਗਾਂਹ ਵਧੂ ਸਾਹਿਤ ਪੜ੍ਹਨ ਦੇ ਨਾਲ ਹੀ ਹੋ ਸਕਦਾ ਅੰਤ, ਨਹੀਂ ਤਾਂ ਫਿਰ ਉੱਥੇ ਦੇ ਉੱਥੇ ਹੀ ਖੜ੍ਹੇ ਰਹਿਣਗੇ। ਅਤੇ ਨਾਲ ਹੋਰ ਵੀ ਜਿਹੜੇ ਨੇ ਲੋਕ ਆਲੇ ਦੁਆਲਾ ਢਾਂਚਾ ਜਿਹੜਾ ਘੇਰਾ ਹੈ ਉਹਨੂੰ ਵੀ ਨਾਲ ਲੈ ਡੁੱਬਣਗੇ। ਅੱਜ ਦੇ ਦਿਹਾੜੇ ਦੇ ਉੱਤੇ 8 ਮਹੀਨੇ ਅਗਸਤ ਦੇ ਵਿੱਚ 10 ਤਰੀਕ ਨੂੰ 1894 ਨੂੰ ਪ੍ਰਸਿੱਧ ਕਿੱਸਾਕਾਰ ਬਾਬੂ ਰਜ਼ਬ ਅਲੀ ਸਾਹਿਬ ਦਾ ਜਨਮ ਦਿਹਾੜਾ ਉਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬੜੇ ਹੀ ਖੂਬਸੂਰਤ ਉਹਨਾਂ ਦੇ ਬੋਲ, ਕਿਹਾ ਵਿਰਸੇ ਵਿਰਾਸਤ ਦੇ ਉੱਤੇ ਉਹਨਾਂ ਦੇ ਜਿਹੜਾ ਕੰਮ ਹੈ ਜੀ, ਉਹਨੂੰ ਭੁੱਲਿਆ ਨਹੀਂ ਜਾ ਸਕਦਾ। 1929 ਦੇ ਵਿੱਚ ਸ਼ਹੀਦ ਭਗਤ ਸਿੰਘ ਅਤੇ ਸਾਥੀ ਫਿਰੋਜ਼ਪੁਰ ਤੂੜੀ ਵਾਲੇ ਬਾਜ਼ਾਰ ਦੇ ਵਿੱਚ ਗੁਪਤ ਟਿਕਾਣਾ ਬਣਾ ਕੇ ਸਰਗਰਮੀਆਂ ਕਰਨ ਲੱਗ ਪਏ ਸੀ 1929 ਦੇ ਵਿੱਚ। ਅਤੇ 1938 ਦੇ ਵਿੱਚ ਬੱਬਰ ਕਰਤਾਰ ਸਿੰਘ ਕੀਰਤੀ ਨੂੰ ਬੰਬੇਲੀ ਸਾਕੇ ਦੇ ਗਦਾਰ ਅਨੂਪ ਸਿੰਘ ਨੂੰ ਕਤਲ ਕਰਨ ਦੇ ਦੋਸ਼ ਦੇ ਵਿੱਚ ਫਾਂਸੀ ਹੋ ਗਈ ਸੀ। ਅਤੇ 1938 ਦੇ ਵਿੱਚ ਬੱਬਰ ਗੁਰਦਿੱਤ ਸਿੰਘ ਦਲੇਰ ਮੰਡਾਲੀ ਨੂੰ ਵੀ ਜਲੰਧਰ ਦੇ ਵਿੱਚ ਫਾਂਸੀ ਹੋਈ। ਅੱਜ ਗੱਲ ਕਰਦੇ ਹਾਂ ਸ਼ੁਰੂਆਤ ਵੀਟੋ ਪਾਵਰ ਦੀ। ਵੀਟੋ ਪਾਵਰ ਅਸਲ 'ਚ ਹੈ ਕੀ ਹੈ? ਵੀਟੋ ਸ਼ਬਦ ਦਾ ਅਸਲ ਦੇ ਵਿੱਚ ਅਰਥ ਹੈ ਮੈਂ ਮਨਾਹੀ ਕਰਦਾ। ਜ਼ਿਆਦਾਤਰ ਅਮੈਰੀਕਾ ਜਿਹੜਾ ਵੀਟੋ ਕਰਦਾ ਆਉਂਦਾ ਹੈ। ਅਤੇ ਵੀਟੋ ਸ਼ਕਤੀ ਦੀ ਵਰਤੋਂ ਯੂਨੈਸਕੋ ਜਾਣੀ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰਾਂ ਦੇ ਦੁਆਰਾ ਕੀਤੀ ਜਾਂਦੀ ਹੈ। ਅਤੇ ਵੀਟੋ ਪਾਵਰ ਦੀ ਮਦਦ ਦੇ ਨਾਲ ਯੂਨੈਸਕੋ ਜਾਣੀ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸਾਥੀ ਜਿਹੜੇ ਨੇ ਮੈਂਬਰ ਕਿਸੇ ਵੀ ਪ੍ਰਸਤਾਵ ਨੂੰ ਅਸਵੀਕਾਰ ਜਿਹੜਾ ਹੈ ਜਾਂ ਪਾਸ ਕਰ ਸਕਦੇ ਨੇ। ਵੀਟੋ ਪਾਵਰ ਨੂੰ ਜਿਹੜਾ ਨੈਗੇਟਿਵ ਜਾਣੀ ਕਿ ਨਕਾਰਾਤਮਕਤਾ ਵੋਟ ਵੀ ਜਿਹੜਾ ਕਿਹਾ ਜਾਂਦਾ ਹੈ। ਇਹ ਸ਼ਕਤੀ ਜਿਹੜੀ ਸੀ ਯੂਨੈਸਕੋ ਦੇ ਸਿਰਫ 5 ਮੈਂਬਰਾਂ ਕੋਲ ਹੀ ਹੈ। ਉਹ 5 ਮੈਂਬਰ ਜਿਹੜੇ ਨੇ ਸਥਾਈ ਮੈਂਬਰ ਨੇ ਇਹਦੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ, ਜੋ ਕਿ ਇਸ ਪ੍ਰਕਾਰ ਨੇ ਜਿਹੜੇ ਹੈਗੇ ਨੇ ਉਹਦੇ ਵਿੱਚ ਮੈਂਬਰ ਜਿਹਨਾਂ ਦੇ ਹੈ ਸੰਯੁਕਤ ਰਾਜ, ਰੂਸ, ਫਰਾਂਸ, ਚੀਨ ਅਤੇ ਯੂਨਾਈਟਿਡ ਕਿੰਗਡਮ। ਇਹ ਸਾਰੇ ਮੈਂਬਰਾਂ ਨੂੰ P5 ਦੇ ਵਜੋਂ ਵੀ ਜਾਣਿਆ ਜਾਂਦਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ 15 ਮੈਂਬਰ ਨੇ ਅਤੇ ਭਾਰਤ ਅਤੇ ਜਪਾਨ 27 ਮੈਂਬਰ ਬਣਨ ਦੇ ਉੱਪਰ ਜਿਹੜਾ ਉਪਰਾਲੇ ਕਰ ਰਹੇ ਹੈ। ਯੂਨੈਸਕੋ ਦੇ ਵਿੱਚ ਕੁਝ ਗੈਰ ਮੈਂਬਰ ਵੀ ਜਿਹੜੇ ਸ਼ਾਮਲ ਨੇ, ਪਰ ਉਹ ਸਾਰੇ ਹੀ ਮੈਂਬਰ ਇਸ ਦੇ ਸਥਾਈ ਮੈਂਬਰ ਨਹੀਂ ਨੇ। ਇਹ ਸਾਰੇ ਮੈਂਬਰ ਸਿਰਫ 2 ਸਾਲਾਂ ਦੇ ਲਈ ਚੁਣੇ ਜਾਂਦੇ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰਾਂ ਨੇ ਹੁਣ ਤੱਕ 1946 ਤੋਂ 2022 ਤੱਕ ਲਗਭਗ 291 ਵਾਰ ਵਰਤੋਂ ਕੀਤੀ ਹੈ ਇਸ ਦੀ, ਵੀਟੋ ਦੀ, ਅਤੇ ਜ਼ਿਆਦਾਤਰ ਵੀਟੋ ਸ਼ਕਤੀ ਦੀ ਵਰਤੋਂ ਕੀਤੀ ਜਾ ਗਈ ਹੈ। ਕਿਸੇ ਦੇਸ਼ ਨੇ ਕਿੰਨੀ ਵਾਰ ਵੀਟੋ ਪਾਵਰ ਦੀ ਵਰਤੋਂ ਕੀਤੀ ਹੈ ਉਹਦੇ ਵਿੱਚ ਰੂਸ ਹੁਣ ਤੱਕ ਜਿਹੜਾ ਹੈ ਲਗਭਗ 141 ਵਾਰ ਵੀਟੋ ਪਾਵਰ ਕਰ ਚੁੱਕਿਆ ਹੈ, ਇਸਤੇਮਾਲ ਨੂੰ ਵੀਟੋ ਪਾਵਰ ਦਾ ਇਸਤੇਮਾਲ ਕਰ ਚੁੱਕਿਆ ਹੈ। ਅਤੇ 2011 ਤੋਂ ਬਾਅਦ ਦੇ ਕੁਝ ਸਾਲਾਂ ਦੇ ਵਿੱਚ ਰੂਸ ਨੇ ਲਗਭਗ 19 ਵਾਰ ਵੀਟੋ ਸ਼ਕਤੀ ਦੀ ਵਰਤੋਂ ਕੀਤੀ ਹੈ, ਜਿਸ ਦੇ ਵਿੱਚ ਰੂਸ ਨੇ ਇਸ ਸ਼ਕਤੀ ਦੀ ਵਰਤੋਂ 14 ਵਾਰ ਸੀਰੀਆ ਦੇ ਖਿਲਾਫ ਕੀਤੀ ਅਤੇ ਬਾਕੀ ਦੇ ਸਮੇਂ ਦੇ ਵਿੱਚ ਰੂਸ ਨੇ ਇਸ ਸ਼ਕਤੀ ਦੀ ਵਰਤੋਂ ਜਾਂ ਤਾਂ ਯੂਕਰੇਨ ਦੇ ਖਿਲਾਫ ਕੀਤੀ ਹੈ ਜਾਂ ਫਿਰ 20ਵੀਂ ਵਰ੍ਹੇਗੰਢ ਦੇ ਉੱਤੇ ਕੀਤੀ ਹੈ। ਸੇਰੇਬ੍ਰੇਨਿਕਾ ਵਿੱਚ ਕਤਲੇਆਮ ਅਤੇ ਇੱਕ ਵਾਰ ਜਰਮਨ ਦੇ ਵਿਰੁੱਧ ਅਤੇ ਇੱਕ ਵਾਰ ਫਿਰ ਵੈਨਜੁਏਲਾ ਦੇ ਵਿਰੁੱਧ ਦੇ ਵਿੱਚ ਰੂਸ ਨੇ ਵੀਟੋ ਸ਼ਕਤੀ ਦੀ ਵਰਤੋਂ ਕੀਤੀ ਹੈ। ਰੂਸ ਨੇ ਭਾਰਤ ਦੇ ਹੱਕ ਦੇ ਵਿੱਚ ਵੀਟੋ ਦੀ ਜਿਹੜੀ ਹੈ ਵਰਤੋਂ ਕੀਤੀ। ਅਤੇ ਦੂਸਰੇ ਨੰਬਰ ਦੇ ਉੱਤੇ ਹੁੰਦਾ ਅਮੈਰੀਕਾ। ਅਮੈਰੀਕਾ ਹੁਣ ਤੱਕ ਜਿਹੜਾ ਹੈ ਲਗਭਗ 83 ਵਾਰ ਵੀਟੋ ਪਾਵਰ ਦੀ ਜਿਹੜਾ ਵਰਤੋਂ ਕਰ ਚੁੱਕਿਆ, ਇਸਤੇਮਾਲ ਕਰ ਚੁੱਕਿਆ। ਅਮੈਰੀਕਾ ਨੇ ਆਪਣੀ ਪਹਿਲੀ ਵੀਟੋ ਸ਼ਕਤੀ ਦੀ ਵਰਤੋਂ 17 ਮਾਰਚ 1970 ਨੂੰ ਕੀਤੀ। 1970 ਤੋਂ US ਨੇ ਕਦੇ ਵੀ UNSC ਦੇ ਜਿਹੜਾ ਜਾਣੀ ਕਿ ਸੰਯੁਕਤ ਰਾਸ਼ਟਰ ਪਰਿਸ਼ਦ ਜਿਹੜਾ ਸਥਾਈ ਮੈਂਬਰ ਦੇ ਵਜੋਂ ਵੀਟੋ ਸ਼ਕਤੀ ਦੀ ਵਰਤੋਂ ਨਹੀਂ ਕੀਤੀ। 2011 ਤੋਂ ਬਾਅਦ ਅਮੈਰੀਕਾ ਨੇ ਅੱਜ ਤੱਕ ਸਿਰਫ 3 ਵਾਰ ਵੀਟੋ ਸ਼ਕਤੀ ਦੀ ਵਰਤੋਂ ਕੀਤੀ ਹੈ ਅਤੇ ਉਸਨੇ ਉਹਨਾਂ 3 ਵੀਟੋ ਦੀ ਵਰਤੋਂ ਇਜ਼ਰਾਈਲ ਜਾਂ ਫਲਸਤੀਨ ਦੇ ਮੁੱਦਿਆਂ ਦੇ ਉੱਤੇ ਕੀਤੀ ਹੈ। ਯੂਨਾਈਟਿਡ ਕਿੰਗਡਮ ਜਿਹੜਾ ਤੀਸਰੇ ਨੰਬਰ 'ਤੇ ਹੈ, ਜਿਸ ਦੇ ਵਿੱਚ ਅੱਜ ਤੱਕ ਕਿੰਗਡਮ ਦੇ ਦੁਆਰਾ ਵੀਟੋ ਪਾਵਰ ਦੀ ਵਰਤੋਂ ਸਿਰਫ 30 ਵਾਰ ਕੀਤੀ ਗਈ। ਯੂਨਾਈਟਿਡ ਕਿੰਗਡਮ ਨੇ ਪਹਿਲੀ ਵਾਰ 30 ਅਕਤੂਬਰ 1956 ਨੂੰ ਵੀਟੋ ਪਾਵਰ ਦੀ ਵਰਤੋਂ ਕੀਤੀ ਅਤੇ ਯੂਨਾਈਟਿਡ ਕਿੰਗਡਮ ਨੇ ਸੁਏਜ਼ ਸੰਕਟ ਜਿਹੜਾ ਸੀ, ਸੁਏਜ਼ ਨਹਿਰ ਜਿਹੜੀ ਹੈ, ਉਹਦੇ ਦੌਰਾਨ ਆਪਣੀ ਪਹਿਲੀ ਵੀਟੋ ਸ਼ਕਤੀ ਦੀ ਵਰਤੋਂ ਕੀਤੀ। ਚੌਥੇ ਨੰਬਰ ਦੇ ਉੱਤੇ ਦਾ ਫਰਾਂਸ। ਹੁਣ ਤੱਕ ਦੀ ਜਿਹੜਾ ਚੀਨ ਨੇ ਫਰਾਂਸ ਨੇ ਦੁਆਰਾ 18 ਵਾਰ ਵੀਟੋ ਪਾਵਰ ਦੀ ਵਰਤੋਂ ਕੀਤੀ ਹੈ। ਪਹਿਲੀ ਵੀਟੋ ਸ਼ਕਤੀ 26 ਜੂਨ 1946 ਨੂੰ ਹੋਈ ਸੀ, ਜਦੋਂ ਸਪੈਨਿਸ਼ ਸਵਾਲ ਦੇ ਸੰਬੰਧ ਦੇ ਵਿੱਚ ਵਰਤੀ ਗਈ ਸੀ। ਚੀਨ 5ਵੇਂ ਨੰਬਰ ਦੇ ਉੱਤੇ ਹੈ ਜਿਹਨੇ ਵੀਟੋ ਪਾਵਰ ਦੀ ਵਰਤੋਂ ਸਿਰਫ 16 ਵਾਰ ਕੀਤੀ ਹੈ। ਅਤੇ ਚੀਨ ਨੇ 14 ਦਸੰਬਰ 1955 ਨੂੰ ਆਪਣੀ ਪਹਿਲੀ ਵੀਟੋ ਸ਼ਕਤੀ ਦੀ ਵਰਤੋਂ ਕੀਤੀ। ਚੀਨ ਨੇ ਆਪਣੀ ਪਹਿਲੀ ਵੀਟੋ ਸ਼ਕਤੀ ਦੀ ਵਰਤੋਂ ਚੀਨ ਦੇ ਗਣਰਾਜ ਦੇ ਦੌਰਾਨ ਕੀਤੀ ਸੀ। ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਜਿਹੜੀ ਹੈ, ਇਸ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਡਰ ਦਾ ਮਾਹੌਲ ਹੈ ਕਿਤੇ ਤੀਜਾ ਵਿਸ਼ਵ ਯੁੱਧ ਨਾ ਛੱਡ ਜਾਵੇ। ਪਰ ਇਹ ਜੰਗ ਕਦੋਂ ਖਤਮ ਹੋਵੇਗੀ ਇਹ ਕੋਈ ਹਲੇ ਜਾਣਦਾ ਨਹੀਂ ਹੈ। ਇਸ ਦੇ ਕਾਰਨ ਹੀ 25 ਫਰਵਰੀ 2022 ਨੂੰ ਰੂਸ ਜਿਹੜਾ ਹੈ UNSC ਨੇ ਆਪਣੇ ਪ੍ਰਸਤਾਵ ਦਾ ਵਿੱਚ ਕਿਹਾ ਸੀ ਕਿ ਯੂਕਰੇਨ 'ਤੇ ਆਪਣੀ ਤਾਕਤ ਦਾ ਜਿਹੜਾ ਪ੍ਰਦਰਸ਼ਨ ਬੰਦ ਕਰੋ, ਪਰ ਇਸ ਦੇ ਖਿਲਾਫ ਰੂਸ ਨੇ ਵੀਟੋ ਪਾਵਰ ਦਾ ਇਸਤੇਮਾਲ ਜਿਹੜਾ ਕੀਤਾ। ਇਹ ਦੋਸਤੋ ਵੀਟੋ ਪਾਵਰ ਦੀ ਜਿਹੜੀ ਸ਼ਕਤੀ, ਅਤੇ ਅੱਗੇ ਗੱਲਾਂ ਬਾਤਾਂ ਕਰਦੇ ਹਾਂ ਅੱਜ ਦੀਆਂ ਦੇਸ਼ ਦੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਦੁਨੀਆਦਾਰੀ ਦੇ ਹਾਲਾਤ ਕੀ ਨੇ ਉਹਨਾਂ ਦੀ ਗੱਲ ਕਰਦੇ ਹਾਂ, ਅਤੇ 15 ਕੁ ਮਿੰਟ ਤੱਕ 20 ਮਿੰਟ ਤੱਕ ਤੁਹਾਡੇ ਲਈ ਲਾਈਨਾਂ ਖੋਲ੍ਹ ਦਿੱਤੀਆਂ ਜਾਣਗੀਆਂ, ਜਿਸ ਦੇ ਵਿੱਚ ਤੁਸੀਂ ਵੀ ਜਿਹੜਾ ਆਪਣਾ ਇਜ਼ਹਾਰ ਕਰ ਸਕਦੇ ਹੋ ਗੱਲਾਂ ਬਾਤਾਂ ਦਾ। ਅਤੇ ਜੋ ਗੱਲਾਂ ਬਾਤਾਂ ਹੋ ਰਹੀਆਂ ਨੇ ਅੱਜ ਦੇ ਦਿਨਾਂ ਦੇ ਵਿੱਚ, ਜਿਵੇਂ ਕਿ ਹਵਾਰਾ ਨੂੰ ਪਿਛਲੇ ਹਫ਼ਤੇ ਤੋਂ ਹੀ ਜਿਹੜਾ ਕਾਫ਼ੀ ਵਿਸ਼ਾ ਜਿਹੜਾ ਗੰਭੀਰ ਵੀ ਹੈ ਅਤੇ ਵਿਸ਼ਾ ਚਰਚਾ ਦਾ ਵਿਸ਼ਾ ਜਿਹੜਾ ਉਹ ਬਣ ਗਿਆ, ਕਾਫ਼ੀ ਚਰਚਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੋਈ ਹੈ। ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਹਵਾਰਾ ਨੂੰ ਪੈਰੋਲ ਮਿਲੂਗੀ ਕਿ ਨਹੀਂ ਮਿਲੂਗੀ, ਕਿਉਂਕਿ ਅੱਜ ਆਖਰੀ ਮੀਟਿੰਗ ਸੀ, ਪਰ ਪਤਾ ਨਹੀਂ ਉਹ ਕਿਹਦੇ ਨਾਲ ਹੋਈ ਹੈ ਕਿ ਨਹੀਂ ਹੋਈ ਹੈ, ਕਿਹੜੀਆਂ ਸ਼ਰਤਾਂ ਲੱਗੀਆਂ ਨੇ ਉਹਦੇ ਬਾਰੇ ਵੀ ਗੱਲ ਕਰਾਂਗੇ। ਅਤੇ ਦੂਸਰਾ ਬਹਿਬਲ ਗੋਲੀ ਕਾਂਡ, ਜਿਹੜਾ ਜਿਹੜੀ ਰਿਪੋਰਟ ਹੈ ਉਹ ਲਿਫਾਫੇ ਦੇ ਵਿੱਚ ਬੰਦ ਕਰਕੇ ਦੇ ਦਿੱਤੀ ਗਈ ਹੈ, ਅਤੇ ਟਰੰਪ ਦੀਆਂ ਮੁਸ਼ਕਲਾਂ ਜਿਹੜੀਆਂ ਵੱਧਦੀਆਂ ਨਜ਼ਰ ਆ ਰਹੀਆਂ ਨੇ, ਕਿਉਂਕਿ ਮਿਡ ਜਿਹੜੀਆਂ ਚੋਣਾਂ ਆ ਚੁੱਕੀਆਂ ਨੇ ਸਿਰ ਦੇ ਉੱਤੇ, ਅਤੇ ਨਾ ਤਾਂ ਉੱਧਰੋਂ ਜਿਹੜਾ ਇਜ਼ਰਾਈਲ ਹੈ ਉਹ ਬਾਂਹ ਫੜਾਉਂਦਾ ਹੈ, ਅਤੇ ਨਾ ਹੀ ਇਰਾਨ। ਦੇਖਦੇ ਹੁਣ ਕਿਸ ਭਾਅ ਬੀਤਦੀ ਹੈ। ਜੋ ਡੈਟੇ ਆਏ ਨੇ ਅਮੈਰੀਕਨ ਚੋਣਾਂ ਦੇ ਦੌਰਾਨ, ਡੈਮੋਕ੍ਰੈਟਿਕ ਜਿਹੜੇ ਨੇ ਉਹਨਾਂ ਦਾ ਜਿਹੜਾ ਹੱਥ ਭਾਰਾ ਲੱਗਦਾ ਹੈ। ਦੇਖਦੇ ਹਾਂ, ਕਿਤੇ ਨਾ ਕਿਤੇ ਟਰੰਪ ਨੂੰ ਝਟਕਾ ਵੀ ਲੱਗ ਜਾ ਸਕਦਾ ਇਹਨਾਂ ਚੋਣਾਂ ਦੇ ਵਿੱਚ। ਦੂਸਰੇ ਪਾਸੇ, ਕਿ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦਾ ਰਾਹ ਖੁੱਲ੍ਹੇਗਾ ਕਿ ਨਹੀਂ? ਪੰਜਾਬ ਦੇ ਵਿੱਚ ਸਿੱਖਾਂ ਦੇ ਇਨਸਾਫ ਦੇ ਲਈ ਚੱਲ ਰਹੇ ਕੌਮੀ ਮੋਰਚੇ ਦੀ ਗਵਰਨਰ ਦੇ ਨਾਲ ਮੀਟਿੰਗ ਤੋਂ ਬਾਅਦ ਤਸਵੀਰ ਜਿਹੜੀ ਕਿੰਨੀ ਕੁ ਸਾਫ਼ ਹੋਈ ਸੀ, ਪਰ ਫਿਰ ਵੀ ਜਿਹੜੀ ਹੈ ਦੁਬਾਰਾ ਧੁੰਦਲੀ ਨਜ਼ਰ ਆ ਰਹੀ ਹੈ। ਦੂਜੇ ਪਾਸੇ, ਪੰਜਾਬ ਵਿਧਾਨ ਸਭਾ ਦੇ ਆਖਰੀ ਦਿਨ ਇੱਕੋ ਦਿਨ ਦੇ ਵਿੱਚ 9 ਬਿੱਲ ਪਾਸ ਕਰਤੇ, ਇਹ ਵੀ 75 ਸਾਲ 'ਚ ਪਹਿਲੀ ਵਾਰੀ ਹੋਇਆ। ਕਿ ਇਹ ਤੇਜ਼ੀ ਵਿਕਾਸ ਦੀ ਨਿਸ਼ਾਨੀ ਹੈਗੀ ਹੈ ਜਾਂ ਬਰਬਾਦੀ ਦੀ, ਜਾਂ ਲੋਕਤੰਤਰ ਦੇ ਵਿੱਚ ਬਹਿਸ ਦੇ ਲਈ ਸਮਾਂ ਘੱਟ ਹੈ, ਗੱਲਬਾਤ ਨਹੀਂ ਕਰਨੀ ਚਾਹੁੰਦੇ? ਪ੍ਰਾਈਵੇਟ ਸਕੂਲਾਂ ਦੀ ਫੀਸ 'ਤੇ ਨਕੇਲ ਤਾਂ ਕੱਸੀ ਹੈ, ਪਰ ਕਿੰਨੇ ਕੁ ਲੋਕ ਸੁਖੀ ਨੇ ਆਉਣ ਵਾਲਾ ਸਮਾਂ ਦੱਸੇਗਾ। ਰੁੱਖਾਂ ਦੀ ਕਟਾਈ ਦੇ ਉੱਤੇ ਨਵੇਂ ਨਿਯਮ ਬਣੇ ਨੇ, ਆਊਟਸੋਰਸ ਮੁਲਾਜ਼ਮਾਂ ਦੇ ਲਈ ਨਵਾਂ ਕਾਨੂੰਨ ਬਣਾਤਾ, ਉਦਯੋਗਿਕ ਖੇਤਰਾਂ ਦੇ ਨਵੇਂ ਸਰਵਿਸ ਚਾਰਜ ਲਾਤੇ। ਇਹ ਬਦਲਾਅ ਆਮ ਪੰਜਾਬੀ ਦੀ ਜ਼ਿੰਦਗੀ ਨੂੰ ਕਿੰਨਾ ਕੁ ਪ੍ਰਭਾਵਿਤ ਕਰਨਗੇ, ਇਹਦੇ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਦੂਸਰੇ ਪਾਸੇ, ਦੇਸ਼ ਤੋਂ ਲੈ ਕੇ ਦੁਨੀਆ ਤੱਕ ਦਾ ਜੋ ਹਾਲ ਹੈ, ਸਵਾਲ ਉਹ ਵੀ ਬਹੁਤ ਵੱਡੇ ਨੇ। ਇਰਾਨ ਅਤੇ ਅਮਰੀਕਾ ਵਿਚਕਾਰ ਹੌਰਮੁਜ਼ ਦਾ ਤਣਾਅ ਬਣਿਆ ਹੋਇਆ, ਗਾਜ਼ਾ ਅਤੇ ਇਜ਼ਰਾਈਲ ਦਾ ਸੰਕਟ ਬਣਿਆ ਹੋਇਆ, ਟਰੰਪ ਦੀਆਂ ਮਿਡ ਟਰਮ ਚੋਣਾਂ ਦੀ ਚੁਣੌਤੀ ਜਿਹੜੀ ਹੈ ਉਹ ਸਿਰ ਦੇ ਉੱਤੇ ਮੰਡਰਾ ਰਹੀ ਹੈ। ਅਮਰੀਕਾ ਦੇ ਵਿੱਚ ਭਾਰਤੀ ਵਿਦਿਆਰਥੀ ਦੇ ਨਾਲ ਜੁੜਿਆ ਕਤਲ ਮਾਮਲਾ, ਉਹ ਗ੍ਰਿਫਤਾਰ ਹੋਇਆ ਜਰਮਨੀ ਦੇ ਵਿੱਚ, ਅਤੇ ਕੋਸੋਵੋ ਦੀ ਸੰਸਦ ਦੇ ਵਿੱਚ ਆਂਡਿਆਂ ਦੀ ਜਿਹੜੀ ਬਰਸਾਤ ਹੋਈ ਹੈ, ਜਿੱਥੇ ਕੋਸੋਵੋ ਦੇ ਵਿੱਚ ਇਹਨੂੰ ਵੀ ਆਜ਼ਾਦ ਕਰਵਾਉਣ ਦੇ ਲਈ ਅਮਰੀਕਾ ਨੇ ਆਪਣਾ ਉੱਥੇ ਵੱਡਾ ਯੋਗਦਾਨ ਪਾਇਆ, ਬੋਸਨੀਆ ਅਲਬਾਨੀਆ ਦੇ ਨਾਲ ਮੱਥਾ ਲਾ ਕੇ, ਅਤੇ ਕੋਸੋਵੋ ਛੋਟਾ ਜਿਹਾ ਮੁਲਕ ਮਤਲਬ ਕਿ ਉਹਨੂੰ ਅੱਡ ਕਰਵਾਇਆ, ਅਤੇ ਉੱਥੇ ਕੈਂਪ ਲਾ ਕੇ ਬੈਠੇ ਨੇ, ਅਤੇ ਉੱਥੇ ਅੱਜ ਸੰਸਦ ਦੇ ਵਿੱਚ ਜੜ ਗਿਆ ਆਂਡਿਆਂ ਦੀ ਬਰਸਾਤ ਹੋਈ ਹੈ। ਦੂਸਰੇ ਪਾਸੇ, ਕਰਾਚੀ ਦੇ ਵਿੱਚ ਲਗਭਗ ਮਿਟ ਚੁੱਕੀ ਹੈ ਯਹੂਦੀਆਂ ਦੀ ਵਿਰਾਸਤ, ਅਤੇ ਕੀ ਦੁਨੀਆ ਸੱਚਮੁੱਚ ਬਦਲ ਰਹੀ ਹੈ, ਜਾਂ ਅਸੀਂ ਸਿਰਫ ਇਤਿਹਾਸ ਨੂੰ ਦੁਹਰਾਉਂਦੇ ਹਾਂ, ਜਾਂ ਦੇਖ ਰਹੇ ਹਾਂ ਕਿ ਕੁਝ ਬਦਲ ਰਿਹਾ ਸੱਚੀ ਹੀ? ਸਵਾਲ ਬਹੁਤ ਨੇ, ਜਵਾਬ ਤੁਹਾਡੇ ਜਿਹੜੇ ਨੇ ਉਹਨਾਂ ਦੀ ਉਡੀਕ ਰਹੇਗੀ। ਅਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਮਾਨਸਾ ਜੇਲ੍ਹ ਤੋਂ। ਮਾਨਸਾ ਜੇਲ੍ਹ ਦੇ ਹਾਲਾਤ ਕੀ ਨੇ? ਅਤੇ ਮਾਨਸਾ ਜੇਲ੍ਹ ਜਿਹੜੀ ਹੈ ਭਰੋ ਦਾ ਅੱਜ ਜਿਹੜਾ ਸੀ ਸੰਘਰਸ਼ ਚੱਲਿਆ, ਜੇਲ੍ਹ ਭਰੋ ਅੰਦੋਲਨ ਨੂੰ ਲੈ ਕੇ ਜਥੇਬੰਦਕ ਆਗੂਆਂ ਅਤੇ ਪੁਲਿਸ ਦਰਮਿਆਨ ਜਿਹੜੀ ਹੈ ਧੱਕਾ ਮੁੱਕੀ ਹੋਈ ਹੈ। ਦੇਸ਼ ਭਰ ਦੀਆਂ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਦੀ ਸਰਕਾਰ ਦੇ ਖਿਲਾਫ਼ ਅੱਜ ਇੱਥੇ ਜੇਲ੍ਹ ਭਰੋ ਅੰਦੋਲਨ ਦੇ ਦੌਰਾਨ ਕਿਸਾਨਾਂ ਮਜ਼ਦੂਰਾਂ ਨੇ ਰੈਲੀ ਕੀਤੀ, ਅਤੇ ਮਾਨਸਾ ਸ਼ਹਿਰ ਦੇ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਕਚਹਿਰੀਆਂ ਦੇ ਵਿੱਚ ਪੁਲਿਸ ਦੀਆਂ ਰੋਕਾਂ ਤੋੜ ਕੇ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਪੁੱਜ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੇ ਦੌਰਾਨ ਕਿਸਾਨਾਂ ਅਤੇ ਪੁਲਿਸ ਵਿਚਕਾਰ ਹੋਈ ਧੱਕਾ ਮੁੱਕੀ ਹੀ ਜਿਹੜੀ ਸੀ, ਮਾਹੌਲ ਤਣਾਅਪੂਰਨ ਹੋ ਗਿਆ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਧਰਨੇ ਦੇ ਵਿੱਚ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ। ਇਸ ਤੋਂ ਪਹਿਲਾਂ ਇੱਥੇ ਮਾਲ ਗੋਦਾਮ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਅੱਜ ਮੋਦੀ ਸਰਕਾਰ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰ ਰਹੀ ਹੈ। ਕਾਰਪੋਰੇਟ ਘਰਾਣਿਆਂ ਨੂੰ ਨਵੇਂ ਰੂਪ ਦੇ ਵਿੱਚ ਦੇਸ਼ ਦੇ ਸਰੋਤਾਂ ਦੀ ਲੁੱਟ ਕਰਨ ਦੀ ਖੁੱਲ੍ਹ ਦੇ ਰਹੀ ਨੇ। ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਖੇਤੀ ਦੇ ਵਿੱਚੋਂ ਬਾਹਰ ਕੱਢ ਦੇਵੇਗਾ ਤੇ ਉਹਨਾਂ ਕਿਹਾ ਕਿ ਇਸ ਨਾਲ ਇਕੱਲਾ ਕਿਸਾਨ ਹੀ ਆਰਥਿਕ ਤੌਰ ਦੇ ਉੱਤੇ ਪ੍ਰਭਾਵਿਤ ਨਹੀਂ ਹੋਏਗਾ, ਸਗੋਂ ਇਸ ਦੇ ਨਾਲ ਜੁੜੇ ਸਾਰੇ ਵਰਗਾਂ ਨੂੰ ਇਸ ਦੀ ਮਾਰ ਜਿਹੜੀ ਝੱਲਣੀ ਪਏਗੀ। ਉਹਨਾਂ ਕਿਹਾ ਕਿ ਇਸ ਸਮਝੌਤੇ ਦੇ ਮਗਰੋਂ ਕਾਰਨ ਖੇਤੀ, ਡੇਅਰੀ ਫਾਰਮਿੰਗ ਅਤੇ ਪੋਲਟਰੀ ਫਾਰਮਿੰਗ ਤਬਾਹ ਹੋ ਜਾਣਗੇ। ਉਹਨਾਂ ਮੰਗ ਕੀਤੀ ਹੈ ਕਿ ਸਮਝੌਤਾ ਤੁਰੰਤ ਰੱਦ ਕੀਤਾ ਜਾਵੇ ਤੇ ਉਹਨਾਂ ਇਹ ਵੀ ਕਿਹਾ ਕਿ ਮਜ਼ਦੂਰ ਵਿਰੋਧੀ ਕਾਨੂੰਨ ਵਾਪਸ ਲਏ ਜਾਣ ਤੇ ਕੱਚੇ ਕਾਮਿਆਂ ਦੇ ਲਈ ਸਥਾਈ ਰੋਜ਼ਗਾਰ ਦਾ ਪ੍ਰਬੰਧ, ਦਿਨ ਬ ਦਿਨ ਵੱਧ ਰਹੀ ਬੇਲਗਾਮ ਮਹਿੰਗਾਈ ਤੇ ਤੁਰੰਤ ਰੋਕ ਲਗਾਈ ਜਾਵੇ ਤੇ ਦੇਸ਼ ਦੇ ਲੋਕਤੰਤਰ ਤੇ ਸੰਵਿਧਾਨਕ ਹੱਕਾਂ ਦੇ ਉੱਤੇ ਹੋ ਰਹੇ ਹਮਲਿਆਂ ਨੂੰ ਬੰਦ ਕੀਤਾ ਜਾਵੇ। ਪਿਛਲੇ ਸਮਿਆਂ ਦੇ ਵਿੱਚ ਕਮਲ ਕੌਰ ਦਾ ਜਿਹੜਾ ਮਰਡਰ ਹੋਇਆ ਸੀਗਾ, ਕਤਲ ਹੋ ਗਿਆ ਸੀ, ਉਹਦੇ ਵਿੱਚ ਨਵੀਂ ਅਪਡੇਟ ਅੱਜ ਆਈ ਹੈ। ਅਦਾਲਤ ਨੇ ਅੰਮ੍ਰਿਤਪਾਲ ਮਹਿਰੋ ਤੇ ਰਣਜੀਤ ਸਿੰਘ ਦੇ ਖਿਲਾਫ ਦੋਸ਼ ਤੈਅ ਕਰ ਦਿੱਤੇ ਨੇ। ਬਠਿੰਡਾ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਜਿਹੜੀ ਹੈ ਇਨਫਲੂਐਂਸਰ ਜਿਹੜੀ ਸੀ ਕੰਚਨ ਕੁਮਾਰ, ਉਹਦੇ ਕਤਲ ਦੇ ਸੰਬੰਧ ਦੇ ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋ ਅਤੇ ਰਣਜੀਤ ਸਿੰਘ ਦੇ ਖਿਲਾਫ ਦੋਸ਼ ਤੈਅ ਕਰ ਦਿੱਤੇ ਨੇ ਤੇ ਇਸ ਮਾਮਲੇ ਦੀ ਅਗਲੀ ਸੁਣਵਾਈ 22 ਸਤੰਬਰ ਨੂੰ ਤੈਅ ਕੀਤੀ ਹੈ। ਇਸ ਤੋਂ ਪਹਿਲਾਂ ਸਹਿ ਮੁਲਜ਼ਮ ਜਸਪ੍ਰੀਤ ਸਿੰਘ ਅਤੇ ਨਿਮਰਤ ਜੀਤ ਸਿੰਘ ਦੇ ਵਿਰੁੱਧ ਦੋਸ਼ ਤੈਅ ਜਿਹੜੇ ਕੀਤੇ ਜਾ ਚੁੱਕੇ ਨੇ ਪਹਿਲਾਂ ਹੀ। ਬਿੱਲ ਤੇ ਬਿੱਲ ਪੇਸ਼ ਹੋਏ ਨੇ ਅੱਜ ਤੇ ਜਿਵੇਂ ਸੀਪ ਲੱਗਦੀ ਹੁੰਦੀ ਹੈ। ਵਿਧਾਨ ਸਭਾ ਦੀ ਗੱਲ ਕਰਦੇ ਹਾਂ, ਪੰਜਾਬ ਵਿਧਾਨ ਸਭਾ ਮੌਨਸੂਨ ਸੈਸ਼ਨ ਦੇ ਆਖਰੀ ਦਿਨ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਸਿੱਖਿਆ, ਬੁਨਿਆਦੀ ਢਾਂਚਾ, ਕਰ ਤੇ ਰੋਜ਼ਗਾਰ ਦੇ ਸਣੇ 9 ਅਹਿਮ ਬਿੱਲ ਜਿਹੜੇ ਪਾਸ ਕਰ ਦਿੱਤੇ। ਵਿਸਤਾਰ ਦੇ ਨਾਲ ਦੋਸਤੋ ਖਬਰ ਹੈ, ਹੁਣ ਬਿਜਲੀ ਦੇ ਬਿੱਲਾਂ ਦੇ ਵਿੱਚ ਵੀ ਵਿੱਚ ਹੀ ਆਵੇਗਾ ਮੇਨਟੈਨਸ ਜਿਹੜਾ ਖਰਚਾ ਤੇ ਉਦਯੋਗਾਂ ਦੀ ਬਿਹਤਰੀ ਦੇ ਲਈ ਅਹਿਮ ਜਿਹੜਾ ਬਿੱਲ ਪਾਸ ਕੀਤਾ। ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਆਖਰੀ ਦਿਨ ਦੀ ਕਾਰਵਾਈ ਦੇ ਦੌਰਾਨ ਸਦਨ ਦੇ ਅੰਦਰ ਤੇ ਬਾਹਰ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ। ਵਿਰੋਧੀ ਧਿਰ ਕਾਂਗਰਸ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਦੇ ਹੇਠ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕਰਦਿਆਂ ਇੱਕੋ ਦਿਨ ਦੇ ਵਿੱਚ 8 ਬਿੱਲ ਪੇਸ਼ ਕਰਨ, 22 ਸੂਬਿਆਂ ਦੇ ਉਮੀਦਵਾਰਾਂ ਨੌਕਰੀਆਂ ਦੇਣ, OPS ਵਰਗੇ ਵਾਅਦੇ ਪੂਰੇ ਨਾ ਕਰਨ ਤੇ ਸਰਕਾਰ ਨੂੰ ਘੇਰਿਆ। ਇਸ ਦੇ ਜਵਾਬ ਦੇ ਵਿੱਚ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਸਪਸ਼ਟ ਕੀਤਾ ਕਿ ਮਲਟੀਪਰਪਜ਼ ਹੈਲਥ ਵਰਕਰਾਂ ਦੀ ਭਰਤੀ 237 ਦੇ ਵਿੱਚੋਂ ਸਿਰਫ 13 ਉਮੀਦਵਾਰ ਹੀ ਹਰਿਆਣੇ ਦੇ ਨੇ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ 51.30 ਲੱਖ ਪਰਿਵਾਰ ਜਿਹੜੇ ਨੇ ਰਜਿਸਟਰਡ ਹੋ ਚੁੱਕੇ ਨੇ ਤੇ 1,09.35 ਕਰੋੜ ਦੇ ਜਿਹੜਾ ਇਲਾਜ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਸਦਨ ਦੇ ਵਿੱਚ ਪੰਜਾਬ ਗੈਰ ਸਹਾਇਤਾ ਪ੍ਰਾਪਤ ਵਿਦਿਅਕ ਅਦਾਰਿਆਂ ਦੀ ਫੀਸ ਦਾ ਰੈਗੂਲੇਸ਼ਨ ਸੋਧ ਬਿੱਲ 226 ਸਰਬਸੰਮਤੀ ਦੇ ਨਾਲ ਜਿਹੜਾ ਪਾਸ, ਕਾਨੂੰਨ ਦੇ ਲਾਗੂ ਹੋਣ ਦੇ ਨਾਲ ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ਜਿਹੜੀ ਹੈ ਉਹਦੇ ਉੱਤੇ ਪੂਰੀ ਤਰ੍ਹਾਂ ਕਹਿੰਦੇ ਨਕੇਲ ਕੱਸੀ ਜਾਏਗੀ। ਨਿਯਮਾਂ ਦੀ ਉਲੰਘਣਾ ਦੇ ਕਰਨ ਵਾਲੇ ਸਕੂਲਾਂ ਦੇ ਵਿਰੁੱਧ ਜਿਹੜਾ ਸਖ਼ਤ ਕਾਰਵਾਈ ਤੇ ਭਾਰੀ ਜੁਰਮਾਨੇ ਦੀ ਵਿਵਸਥਾ ਜਿਹੜੀ ਕੀਤੀ ਹੈ। ਇਸ ਬਿੱਲ ਦੇ ਨਾਲ ਕੋਈ ਵੀ ਪ੍ਰਾਈਵੇਟ ਸਕੂਲ ਸਾਲਾਨਾ 5% ਤੋਂ ਵੱਧ ਫੀਸ ਨਹੀਂ ਵਧਾ ਸਕੇਗਾ। 5% ਤੋਂ ਵੱਧ ਵਾਧੇ ਦੇ ਲਈ ਜ਼ਿਲ੍ਹਾ ਰੈਗੂਲੇਟਰੀ ਬਾਡੀ ਤੋਂ 180 ਦਿਨ ਪਹਿਲਾਂ ਪ੍ਰਵਾਨਗੀ ਲੈਣੀ ਪਏਗੀ। ਫੀਸ ਵਧਾਉਣ ਦੀ ਮੰਗ ਕਰਨ ਵਾਲੇ ਸਕੂਲਾਂ ਦੇ ਵਿੱਤੀ ਰਿਕਾਰਡ ਦਾ ਫੋਰੈਂਸਿਕ ਆਡਿਟ ਜਿਹੜਾ ਕਰਵਾਇਆ ਜਾਏਗਾ ਤਾਂ ਜੋ ਵਪਾਰਕ ਨਫ਼ੇਖੋਰੀ ਦਾ ਪਤਾ ਲਗਾਇਆ ਜਾ ਸਕੇ, ਜਿਨ੍ਹਾਂ ਸਕੂਲਾਂ ਨੇ ਪਿਛਲੇ 36 ਮਹੀਨਿਆਂ 3 ਸਾਲਾਂ ਦੇ ਵਿੱਚ ਕੁੱਲ ਮਿਲਾ ਕੇ 15% ਤੋਂ ਵੱਧ ਫੀਸ ਵਧਾਈ ਹੈ, ਉਹਨਾਂ ਨੂੰ ਵਾਧੂ ਵਸੂਲੀ ਗਈ ਰਕਮ 90 ਦਿਨਾਂ ਦੇ ਅੰਦਰ ਅੰਦਰ ਕਹਿੰਦੇ ਮਾਪਿਆਂ ਨੂੰ ਵਾਪਸ ਕਰਨੀ ਪਏਗੀ। ਸਕੂਲ ਮਾਪਿਆਂ ਨੂੰ ਕਿਸੇ ਖਾਸ ਦੁਕਾਨਦਾਰ ਜਾਂ ਵੈਂਡਰ ਤੋਂ ਕਿਤਾਬਾਂ ਅਤੇ ਵਰਦੀਆਂ ਖਰੀਦਣ ਦੇ ਲਈ ਮਜਬੂਰ ਨਹੀਂ ਕਰ ਸਕਣਗੇ, ਸਗੋਂ ਘੱਟੋ ਘੱਟ 3 ਪਬਲਿਸ਼ਰਾਂ ਜਾਂ ਵੈਂਡਰਾਂ ਦੀ ਸੂਚੀ ਜਾਰੀ ਕਰਨੀ ਲਾਜ਼ਮੀ ਹੋਏਗੀ। ਟਿਊਸ਼ਨ ਫੀਸ ਤੋਂ ਇਲਾਵਾ ਐਨੂਅਲ ਚਾਰਜ, ਸਮਾਰਟ ਕਲਾਸ, ਐਕਟੀਵਿਟੀ ਲੈਬ ਅਤੇ ਲਾਇਬ੍ਰੇਰੀ ਵਰਗੇ ਸਾਰੇ ਖਰਚੇ ਫੀਸ ਦੇ ਘੇਰੇ ਦੇ ਵਿੱਚ ਲਿਆਂਦੇ ਗਏ ਨੇ। ਨਿਯਮ ਤੋੜਨ ਦੇ ਉੱਤੇ ਭਾਰੀ ਜੁਰਮਾਨੇ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਨੂੰ 5 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਤੇ ਫੀਸ ਵਾਪਸ ਨਾ ਕਰਨ ਦੀ ਸੂਰਤ ਦੇ ਵਿੱਚ 10,000 ਰੁਪਏ ਪ੍ਰਤੀ ਦਿਨ ਦੇ ਹਿਸਾਬ ਦੇ ਨਾਲ ਵਾਧੂ ਜੁਰਮਾਨਾ ਲਗਾਇਆ ਜਾਵੇਗਾ ਤੇ ਲਗਾਤਾਰ ਉਲੰਘਣਾ ਕਰਨ ਦੇ ਉੱਤੇ ਸਕੂਲ ਦੀ ਮਾਨਤਾ ਵੀ ਕਹਿੰਦੇ ਰੱਦ ਕੀਤੀ ਜਾ ਸਕਦੀ ਹੈ। ਪੰਜਾਬ ਵਿਧਾਨ ਸਭਾ 'ਚ ਜੰਗਲਾਤ ਮੰਤਰੀ ਪੰਜਾਬ ਰੁੱਖ ਸੁਰੱਖਿਆ ਬਿੱਲ 226 ਪਾਸ ਕੀਤਾ ਗਿਆ। ਪੰਜਾਬ ਵਿਧਾਨ ਸਭਾ 'ਚ ਜੰਗਲਾਤ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਪੰਜਾਬ ਰੁੱਖ ਸੁਰੱਖਿਆ ਬਿੱਲ 226 ਪੇਸ਼ ਕੀਤਾ, ਜਿਸ ਨੂੰ ਕਿ ਪਾਸ ਕਰ ਦਿੱਤਾ ਗਿਆ। ਪੰਜਾਬ ਦੇ ਵਿੱਚ ਘਟਦੀ ਹਰਿਆਵਲ ਨੂੰ ਬਚਾਉਣ, ਪ੍ਰਦਰਸ਼ਨ ਤੇ ਠੱਲ ਪਾਉਣ ਤੇ ਵਾਤਾਵਰਨ ਸੰਤੁਲਨ ਬਣਾਏ ਰੱਖਣ ਦੇ ਲਈ ਬਿੱਲ ਲਿਆਂਦਾ ਗਿਆ। ਭਾਈ ਜਿੰਨੇ ਪੁਰਾਣੇ ਦਰਖਤ ਆ ਨਾ ਹਾਈਵੇ ਬਣਾਉਣ ਦੇ ਲਈ ਜਾਂ ਰੋਡ ਖੁੱਲ੍ਹੇ ਕਰਨ ਦੇ ਲਈ ਜੋ ਤੁਸੀਂ ਪੁੱਟਦੇ ਹੋ, ਚਲੋ ਲੋਕ ਤਾਂ ਘੱਟ ਹੀ ਉਜਾੜਾ ਕਰਦੇ ਆ ਪਰ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਵੱਡਾ ਉਜਾੜਾ ਹੁੰਦਾ ਹੈ। ਜਾਂ ਤਾਂ ਉਹਨਾਂ ਦਾ ਪ੍ਰਬੰਧ ਕਰਨਾ ਚਾਹੀਦਾ ਕਿ ਉਹਨਾਂ ਨੂੰ ਪਹਿਲਾਂ, ਅੱਜ ਕੱਲ੍ਹ ਤਾਂ ਮਸ਼ੀਨਾਂ ਵੀ ਆ ਗਈਆਂ, ਸਾਰਾ ਕੁਝ ਆ ਗਿਆ, ਉਹਨਾਂ ਨੂੰ ਪੁੱਟ ਕੇ ਉਹਨਾਂ ਨੂੰ ਮੂਵ ਕੀਤਾ ਜਾ ਸਕਦਾ, ਜਾਂ ਉਹ ਗੱਬੇ ਛੱਡ ਦਿੱਤਾ ਜਾ ਸਕਦਾ ਉਹਨਾਂ ਰਾਸਤਾ, ਅਤੇ ਆਲੇ ਦੁਆਲੇ ਜਿਹੜੀ ਜਗ੍ਹਾ ਸੜਕ ਬਣਾਈ ਜਾ ਸਕਦੀ ਹੈ। ਇਸ ਨਵੇਂ ਕਾਨੂੰਨ ਦੇ ਲਾਗੂ ਹੋਣ ਦੇ ਨਾਲ ਸੂਬੇ ਦੇ ਸ਼ਹਿਰੀ ਖੇਤਰਾਂ ਦੇ ਵਿੱਚ ਬਿਨਾਂ ਸਰਕਾਰੀ ਮਨਜ਼ੂਰੀ ਤੋਂ ਰੁੱਖ ਕੱਟਣ 'ਤੇ ਮੁਕੰਮਲ ਪਾਬੰਦੀ ਹੋਏਗੀ। ਰੁੱਖ ਕੱਟਣ ਬਦਲੇ ਨਵੇਂ ਪੌਦੇ ਲਗਾਉਣੇ ਪੈਣਗੇ। ਜੇ ਕੋਈ ਵਿਅਕਤੀ ਜਾਂ ਏਜੰਸੀ ਮਨਜ਼ੂਰੀ ਲੈ ਕੇ ਇੱਕ ਰੁੱਖ ਕੱਟਦੀ ਹੈ ਤਾਂ ਉਸਨੂੰ ਉਸਦੀ ਥਾਂ ਦੇ ਉੱਤੇ 10 ਨਵੇਂ ਰੁੱਖ ਜਿਹੜੇ ਨੇ, ਦਰਖਤ ਲਾਉਣੇ ਪੌਦੇ ਜਿਹੜੇ ਨੇ, ਪਾਲਣੇ ਪੈਣਗੇ। 100 ਸਾਲ ਤੋਂ ਪੁਰਾਣੇ ਜਾਂ ਧਾਰਮਿਕ ਇਤਿਹਾਸਕ ਮਹੱਤਤਾ ਵਾਲੇ ਰੁੱਖਾਂ ਨੂੰ ਕੱਟਣ ਦੀ ਇਜਾਜ਼ਤ ਸਿਰਫ ਅਤਿ ਜ਼ਰੂਰੀ ਵਿਕਾਸ ਜਿਹੜਾ ਕਾਰਜਾਂ ਦੇ ਲਈ ਮਿਲੇਗੀ, ਅਤੇ ਅਜਿਹਾ ਇੱਕ ਰੁੱਖ ਕੱਟਣ ਦੇ ਉੱਤੇ 25 ਨਵੇਂ ਰੁੱਖ ਲਗਾਉਣੇ ਲਾਜ਼ਮੀ ਹੋਣਗੇ। ਰੁੱਖਾਂ ਉੱਤੇ ਲਾਈਟਾਂ ਲਗਾਉਣ, ਸੀਮੈਂਟ ਦੇ ਨਾਲ ਜੜ੍ਹਾਂ ਢੱਕਣ, ਫਲੈਕਸ ਬੋਰਡ ਟੰਗਣ, ਕਿੱਲ ਗੱਡ ਕੇ ਸੁਕਾਉਣ ਵਾਲਿਆਂ ਖਿਲਾਫ਼ ਵੀ ਕਾਨੂੰਨੀ ਕਾਰਵਾਈ ਹੋਵੇਗੀ। ਇਸ ਬਿੱਲ ਦੇ ਅਨੁਸਾਰ ਆਮ ਅਰਜ਼ੀ ਦੇ ਉੱਤੇ ਟ੍ਰੀ ਪ੍ਰੋਟੈਕਸ਼ਨ ਅਫਸਰ ਦੇ ਵੱਲੋਂ 30 ਦਿਨਾਂ ਦੇ ਅੰਦਰ ਅੰਦਰ ਖਤਰਨਾਕ ਸੁੱਕੇ ਰੁੱਖਾਂ ਦੇ ਬਾਰੇ 7 ਦਿਨਾਂ ਦੇ ਅੰਦਰ ਫੈਸਲਾ ਲਿਆ ਜਾਏਗਾ। ਨਿਯਮ ਤੋੜਨ ਦੇ ਉੱਤੇ ਭਾਰੀ ਜੁਰਮਾਨਾ ਕੀਤਾ ਜਾਏਗਾ, ਅਤੇ ਪਹਿਲੀ ਵਾਰ ਉਲੰਘਣਾ ਕਰਨ ਦੇ ਉੱਤੇ 10,000 ਰੁਪਏ, ਦੂਜੀ ਵਾਰ 35,000, ਅਤੇ ਲਗਾਤਾਰ ਉਲੰਘਣਾ 'ਤੇ 50,000 ਰੁਪਏ ਪ੍ਰਤੀ ਰੁੱਖ ਤੱਕ ਜੁਰਮਾਨਾ ਲਗਾਇਆ ਜਾ ਸਕਦਾ, ਅਤੇ ਬਿਨਾਂ ਮਨਜ਼ੂਰੀ ਰੁੱਖ ਕੱਟਣ 'ਤੇ 10,000 ਪ੍ਰਤੀ ਰੁਪਏ ਜਿਹੜਾ 10,000 ਪ੍ਰਤੀ ਰੁੱਖ ਜੁਰਮਾਨਾ ਅਤੇ ਵਾਤਾਵਰਨ ਮੁਆਵਜ਼ਾ ਵਸੂਲਿਆ ਜਾਏਗਾ, ਅਤੇ ਰੁੱਖ ਨੂੰ ਨੁਕਸਾਨ ਪਹੁੰਚਾਉਣ ਦੇ ਉੱਤੇ 2,000 ਰੁਪਏ ਪ੍ਰਤੀ ਰੁੱਖ ਜੁਰਮਾਨਾ ਲੱਗੇਗਾ। ਪੰਜਾਬ ਪੰਚਾਇਤੀ ਰਾਜ ਐਕਟ ਜਿਹੜਾ 1994 ਹੈ, ਉਹਦੇ ਵਿੱਚ ਸੋਧ ਸੰਬੰਧੀ ਬਿੱਲ ਪਾਸ ਕੀਤਾ। ਪੰਜਾਬ ਵਿਧਾਨ ਸਭਾ 'ਚ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਵੱਲੋਂ ਪੇਸ਼ ਪੰਜਾਬ ਪੰਚਾਇਤ ਰਾਜ ਐਕਟ 1994 'ਚ ਸੋਧ ਸੰਬੰਧੀ ਬਿੱਲ ਪਾਸ ਕੀਤਾ ਗਿਆ, ਅਤੇ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ, ਪ੍ਰਗਟ ਸਿੰਘ ਉਹਨਾਂ ਨੇ ਇਸ ਬਿੱਲ ਦੇ ਉੱਤੇ ਬਹਿਸ ਮੌਕੇ ਖਦਸ਼ੇ ਜਿਹੜੇ ਜ਼ਾਹਰ ਕੀਤੇ ਨੇ। ਪੰਚਾਇਤੀ ਰਾਜ ਐਕਟ ਦੇ ਵਿੱਚ ਸੋਧ ਪੰਚਾਇਤੀ ਸਕੱਤਰ ਅਤੇ ਗ੍ਰਾਮ ਸੇਵਕ ਦੇ ਅਹੁਦੇ ਮਿਲਾ ਕੇ ਬਣਾਇਆ ਨਵਾਂ ਕਾਡਰ ਹੈ। ਪੰਜਾਬ ਵਿਧਾਨ ਸਭਾ 'ਚ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਪੰਚਾਇਤ ਰਾਜ ਐਕਟ 1994 'ਚ ਸੋਧ ਸੰਬੰਧੀ ਬਿੱਲ ਪੇਸ਼ ਕੀਤਾ, ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ 22 ਜਨਵਰੀ 2026 ਨੂੰ ਨੋਟੀਫਿਕੇਸ਼ਨ ਕਰਕੇ ਪੰਚਾਇਤ ਸਕੱਤਰ ਅਤੇ ਗ੍ਰਾਮ ਸੇਵਕ ਦੇ ਪੁਰਾਣੇ ਜਿਹੜੇ ਕਾਡਰਾਂ ਨੂੰ ਆਪਸ ਦੇ ਵਿੱਚ ਮਿਲਾ ਕੇ ਪੰਚਾਇਤ ਡਿਵੈਲਪਮੈਂਟ ਸਕੱਤਰ ਦਾ ਇੱਕ ਨਵਾਂ ਸਾਂਝਾ ਕਾਡਰ ਜਿਹੜਾ ਬਣਾਇਆ। ਪਰ ਪੁਰਾਣੇ ਕਾਨੂੰਨ ਦੇ ਮੁਤਾਬਕ ਪੰਜਾਬ ਪੰਚਾਇਤੀ ਰਾਜ ਐਕਟ 1994 ਦੀਆਂ ਵੱਖ ਵੱਖ ਧਾਰਾਵਾਂ ਦੇ ਵਿੱਚ ਅਜੇ ਵੀ ਪੁਰਾਣੇ ਨਾਂ ਹੀ ਦਰਜ ਸਨ, ਜਿਸ ਦੇ ਕਾਰਨ ਕਾਨੂੰਨੀ ਨਾਮਕਰਨ ਦੇ ਵਿੱਚ ਵਿਰੋਧਾਭਾਸ ਜਿਹੜਾ ਪੈਦਾ ਹੋ ਗਿਆ ਸੀ।

ਦਾ ਕਿ ਕੇਂਦਰੀ ਸਕੀਮਾਂ ਤਹਿਤ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਇਸ ਬਿੱਲ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਕੇਂਦਰੀ ਸਕੀਮਾਂ ਦੇ ਮੁਲਾਜ਼ਮਾਂ ਨੂੰ ਸ਼ਾਮਲ ਕੀਤੇ ਜਾਣ ਨਾਲ ਸੂਬੇ ਉੱਤੇ ਜ਼ਿਆਦਾ ਵਿੱਤੀ ਬੋਝ ਪਏਗਾ। ਹੁਣ ਮਗਨਰੇਗਾ ਯਾਨੀ ਕਿ ਮਨਰੇਗਾ ਸਮੇਤ ਹੋਰ ਕੇਂਦਰੀ ਸਕੀਮਾਂ ਦੇ ਤਹਿਤ ਕੰਮ ਕਰਦੇ ਮੁਲਾਜ਼ਮਾਂ ਨੂੰ ਹੁਣ ਠੇਕਾ ਪ੍ਰਣਾਲੀ ਦੇ ਵਿੱਚ ਪੰਜਾਬ ਸਰਕਾਰ ਨਹੀਂ ਲਿਆਵੇਗੀ। ਕਾਂਗਰਸੀ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਉਠਾਏ ਸਵਾਲ ਦੇ ਜਵਾਬ ਦੇ ਵਿੱਚ ਚੀਮਾ ਨੇ ਸਪਸ਼ਟੀਕਰਨ ਸਦਨ ਦੇ ਵਿੱਚ ਦਿੱਤਾ ਹੈ। ਵਿੱਤ ਮੰਤਰੀ ਯਾਨੀ ਕਿ ਇਹਦੇ ਵਿੱਚ ਸਿੱਧੇ ਹੀ ਉਹ ਮਤਲਬ ਕਿ ਜਿਹੜੇ ਠੇਕੇ 'ਤੇ ਲੈ ਜਾਂਦੇ ਵਿੱਚ ਵਿਚੋਲਾ ਪਾਇਆ ਜਾਂਦਾ ਉਹ ਨਹੀਂ, ਹੁਣ ਸਿੱਧੇ ਹੀ ਮਤਲਬ ਕਿ ਸਰਕਾਰ ਹੀ ਕਰ ਲਿਆ ਕਰੇਗੀ ਉਹਨਾਂ ਨੂੰ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਗੁੱਡਸ ਐਂਡ ਸਰਵਿਸਿਜ਼ ਟੈਕਸ ਸੋਧ ਜਿਹੜਾ 226 ਪਾਸ ਕੀਤਾ। ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਗੁੱਡਸ ਐਂਡ ਸਰਵਿਸਿਜ਼ ਟੈਕਸ ਸੋਧ 226 ਪਾਸ ਹੋਇਆ ਅਤੇ ਸਦਨ 'ਚ ਵਿਰੋਧੀ ਧਿਰ ਵੱਲੋਂ ਨਾਅਰੇਬਾਜ਼ੀ ਹੋ ਗਈ। ਇਸ ਦੇ ਨਾਲ ਹੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਸਦਨ ਦੇ ਵਿੱਚ ਪੰਜਾਬ ਆਊਟਸੋਰਸ ਮੁਲਾਜ਼ਮ ਠੇਕਾ ਆਧਾਰਿਤ ਨਿਯੁਕਤੀ ਬਿੱਲ 226 ਪੇਸ਼ ਕੀਤਾ। ਇਸ ਦਾ ਮੁੱਖ ਮਕਸਦ ਸਰਕਾਰੀ ਵਿਭਾਗਾਂ ਅਤੇ ਇਸ ਦੀਆਂ ਸੰਸਥਾਵਾਂ ਦੇ ਵਿੱਚ ਆਊਟਸੋਰਸਿੰਗ ਏਜੰਸੀਆਂ ਠੇਕੇਦਾਰਾਂ ਰਾਹੀਂ ਕੰਮ ਕਰਦੇ ਯੋਗ ਕੱਚੇ ਮੁਲਾਜ਼ਮਾਂ ਨੂੰ ਸਿੱਧੇ ਸਰਕਾਰੀ ਠੇਕੇ ਉੱਤੇ ਲਿਆਉਣਾ ਹੈ। ਇਸ ਦੇ ਨਾਲ ਆਊਟਸੋਰਸ ਮੁਲਾਜ਼ਮਾਂ ਅਤੇ ਸਰਕਾਰ ਵਿਚਕਾਰ ਠੇਕੇਦਾਰਾਂ ਜਾਂ ਆਊਟਸੋਰਸਿੰਗ ਏਜੰਸੀਆਂ ਦਾ ਕਮਿਸ਼ਨ ਅਤੇ ਵਿਚੋਲਗਿਰੀ ਜਿਹੜੀ ਹੈ ਖਤਮ ਕਰਕੇ ਸਿੱਧਾ ਸਰਕਾਰੀ ਸਮਝੌਤਾ ਕੀਤਾ ਜਾਵੇਗਾ। ਇਸ ਦੇ ਨਾਲ ਲਗਭਗ 26,000 ਤੋਂ 28,000 ਮੁਲਾਜ਼ਮਾਂ ਨੂੰ ਲਾਭ ਮਿਲੇਗਾ। ਕਹਿੰਦੇ ਇਸ ਬਿੱਲ ਦੇ ਨਾਲ ਆਮ ਸ਼੍ਰੇਣੀ ਜਿਹੜੀ ਹੈ ਗਰੁੱਪ ਸੀ ਅਤੇ ਗਰੁੱਪ ਡੀ ਜਿਨ੍ਹਾਂ ਆਊਟਸੋਰਸ ਮੁਲਾਜ਼ਮਾਂ ਨੇ ਘੱਟੋ ਘੱਟ 5 ਸਾਲ ਦੀ ਨਿਰੰਤਰ ਸੇਵਾ ਪੂਰੀ ਕੀਤੀ ਹੈ ਉਹ ਸਿੱਧੇ ਠੇਕੇ ਦੇ ਉੱਤੇ ਆਉਣ ਦੇ ਲਈ ਯੋਗ ਹੋਣਗੇ। ਇਸੇ ਤਰ੍ਹਾਂ ਖਤਰਨਾਕ ਸ਼੍ਰੇਣੀ ਜਿਨ੍ਹਾਂ ਮੁਲਾਜ਼ਮਾਂ ਦੀ ਡਿਊਟੀ ਜੋਖਮ ਭਰੀ ਹੈ ਉਹਨਾਂ ਦੇ ਲਈ ਸੇਵਾ ਦਾ ਸਮਾਂ 3 ਸਾਲ ਰੱਖਿਆ ਗਿਆ। ਇਸ ਸ਼੍ਰੇਣੀ ਦੇ ਵਿੱਚ ਬਿਜਲੀ ਵਿਭਾਗ ਦੇ ਹਾਈ ਵੋਲਟੇਜ 'ਤੇ ਕੰਮ ਕਰਨ ਵਾਲੇ ਸ਼ਿਕਾਇਤ ਅਮਲੇ, ਸੀਵਰਮੈਨ, ਸਫਾਈ ਸੇਵਕ, ਸਫਾਈ ਕਰਮਚਾਰੀ, ਫਾਇਰਮੈਨ, ਫਾਇਰ ਡਰਾਈਵਰ ਅਤੇ ਫਾਇਰ ਸਟੇਸ਼ਨ ਦਾ ਅਮਲਾ ਸ਼ਾਮਲ ਹੈ। ਨਿਰੰਤਰ ਸੇਵਾ ਦੀਆਂ ਸ਼ਰਤਾਂ ਤਹਿਤ ਹਰ ਸਾਲ ਘੱਟੋ ਘੱਟ 240 ਦਿਨਾਂ ਦੀ ਹਾਜ਼ਰੀ ਅਤੇ ਰੋਜ਼ਾਨਾ ਘੱਟੋ ਘੱਟ 7 ਘੰਟੇ ਡਿਊਟੀ ਹੋਣੀ ਜ਼ਰੂਰੀ ਹੈ। ਏਜੰਸੀ ਬਦਲਣ ਦੇ ਨਾਲ ਸੇਵਾ ਦੇ ਵਿੱਚ ਰੁਕਾਵਟ ਨਹੀਂ ਮੰਨੀ ਜਾਵੇਗੀ ਅਤੇ ਪ੍ਰਸ਼ਾਸਕੀ ਕਾਰਨਾਂ ਜਾਣੀ ਕਿ ਜਾਂ ਕੁਦਰਤੀ ਆਫ਼ਤ ਮਹਾਂਮਾਰੀ ਦੇ ਕਾਰਨ ਆਏ ਪਾੜੇ ਨੂੰ ਸੇਵਾ ਦੇ ਵਿੱਚ ਰੁਕਾਵਟ ਨਹੀਂ ਗਿਣਿਆ ਜਾਵੇਗਾ। ਠੇਕੇ 'ਤੇ ਆਉਣ ਤੋਂ ਬਾਅਦ ਮਿਲਣ ਵਾਲੀ ਤਨਖਾਹ ਪਹਿਲਾਂ ਮਿਲਦੀ ਨੈੱਟ ਇਨ ਹੈੱਡ ਤੋਂ ਘੱਟ ਨਹੀਂ ਹੋਵੇਗੀ ਅਤੇ ਕੋਡ ਆਨ ਵੇਜ਼ਿਸ 219 ਦੇ ਘੱਟੋ ਘੱਟ ਤਨਖਾਹ ਨਿਯਮਾਂ ਦੇ ਅਨੁਸਾਰ ਹੋਵੇਗੀ। ਠੇਕੇ 'ਤੇ ਆਉਣ ਤੋਂ ਬਾਅਦ ਮੁਲਾਜ਼ਮਾਂ ਦੇ ਲਈ ਬਾਇਓਮੈਟ੍ਰਿਕ ਹਾਜ਼ਰੀ ਲਗਾਉਣਾ ਲਾਜ਼ਮੀ ਹੋਵੇਗਾ। ਬਿੱਲ ਅਨੁਸਾਰ ਠੇਕਾ ਸਾਲ ਦਰ ਸਾਲ ਦੇ ਆਧਾਰ ਦੇ ਉੱਤੇ ਵਧਾਇਆ ਜਾਵੇਗਾ ਜੋ 58 ਸਾਲ ਦੀ ਉਮਰ ਤੱਕ ਚੱਲੇਗਾ। ਜਿਨ੍ਹਾਂ ਮੁਲਾਜ਼ਮਾਂ ਨੇ ਪੱਕੇ ਹੋਣ ਜਾਂ ਹੋਰ ਮੰਗਾਂ ਲਈ ਅਦਾਲਤਾਂ 'ਚ ਕੇਸ ਕੀਤੇ ਹੋਏ ਨੇ ਉਹਨਾਂ ਨੂੰ ਠੇਕੇ ਉੱਤੇ ਆਉਣ ਦੇ ਲਈ 30 ਦਿਨਾਂ ਦੇ ਅੰਦਰ ਕੇਸ ਵਾਪਸ ਲੈਣ ਦਾ ਹਲਫਨਾਮਾ ਦੇਣਾ ਪਵੇਗਾ ਅਤੇ ਪੁਰਾਣਾ ਕਾਨੂੰਨ ਰੱਦ ਇਸ ਬਿੱਲ ਦੇ ਲਾਗੂ ਹੋਣ ਦੇ ਨਾਲ ਪੰਜਾਬ ਹੈੱਡਹੋਕ ਜਿਹੜਾ ਕੰਟਰੈਕਚੁਅਲ ਡੇਲੀ ਵੇਜ ਟੈਂਪਰੇਰੀ ਵਰਕ ਚਾਰਟਰਡ ਐਂਡ ਆਊਟਸੋਰਸਡ ਇੰਪਲੋਇਜ਼ ਵੈਲਫੇਅਰ ਐਕਟ 216 ਨੂੰ ਰੱਦ ਕਰ ਦਿੱਤਾ ਗਿਆ। ਪੰਜਾਬ ਵਿਧਾਨ ਸਭਾ 'ਚ ਉਚੇਰੀ ਜਿਹੜੀ ਸਿੱਖਿਆ ਨਾਲ ਜੁੜੇ 3 ਅਹਿਮ ਬਿੱਲ ਪਾਸ ਕੀਤੇ ਹੈ। ਪੰਜਾਬ ਵਿਧਾਨ ਸਭਾ 'ਚ ਉਚੇਰੀ ਸਿੱਖਿਆ ਮੰਤਰੀ ਜਿਹੜੇ ਨੇ ਹਰਜੋਤ ਸਿੰਘ ਬੈਂਸ ਵੱਲੋਂ ਪੇਸ਼ ਕੀਤੇ 3 ਬਿੱਲ ਜਿਨ੍ਹਾਂ 'ਚ ਕਲਾਊਡ ਯੂਨੀਵਰਸਿਟੀ ਹੁਸ਼ਿਆਰਪੁਰ ਬਿੱਲ 226, MS ਡਿਜੀਟਲ ਯੂਨੀਵਰਸਿਟੀ ਪਟਿਆਲਾ ਬਿੱਲ 226, ਫਿਜ਼ਿਕਸ ਵਾਲਾ ਡਿਜੀਟਲ ਯੂਨੀਵਰਸਿਟੀ ਪਟਿਆਲਾ ਬਿੱਲ 226 ਸ਼ਾਮਲ ਹੈ। ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤੇ ਗਏ। ਇਸ ਮੌਕੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ, ਅਵਤਾਰ ਸਿੰਘ ਜੂਨੀਅਰ ਅਤੇ ਕੁਲਦੀਪ ਸਿੰਘ ਢਿੱਲੋਂ ਨੇ ਬਹਿਸ ਦੇ ਵਿੱਚ ਹਿੱਸਾ ਲਿਆ, ਜਦਕਿ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਇਸ ਮੌਕੇ ਵਿਰੋਧ ਜਿਤਾਇਆ। ਹੁਣ ਬਿਜਲੀ ਦੇ ਬਿੱਲਾਂ ਦੇ ਵਿੱਚ ਹੀ ਕਹਿੰਦੇ ਕਿ ਆਵੇਗਾ ਜਿਹੜਾ ਮੇਨਟੈਨਸ ਖਰਚਾ ਅਤੇ ਉਦਯੋਗਾਂ ਦੀ ਬਿਹਤਰੀ ਦੇ ਲਈ ਅਹਿਮ ਬਿੱਲ ਪਾਸ ਕੀਤਾ ਗਿਆ। ਇਹਦੇ ਵਿੱਚ ਉਦਯੋਗ ਮੰਤਰੀ ਅਮਨ ਅਰੋੜਾ ਵੱਲੋਂ ਸੂਬੇ ਦੇ ਉਦਯੋਗਿਕ ਖੇਤਰਾਂ ਦੇ ਵਿੱਚ ਸਾਂਝੀਆਂ ਸਹੂਲਤਾਂ ਜਿਵੇਂ ਕਿ ਸੜਕਾਂ, ਸਟਰੀਟ ਲਾਈਟਾਂ, ਸਫਾਈ ਅਤੇ ਡਰੇਨਜ਼ ਸਿਸਟਮ ਦੀ ਸਾਂਭ ਸੰਭਾਲ ਨੂੰ ਬਿਹਤਰ ਬਣਾਉਣ ਦੇ ਲਈ ਪੇਸ਼ ਦੀ ਪੰਜਾਬ ਕਾਮਨ ਇਨਫਰਾਸਟਰਕਚਰ ਰੈਗੂਲੇਸ਼ਨ ਐਂਡ ਮੇਨਟੈਨਸ ਅਮੈਂਡਮੈਂਟ ਬਿੱਲ 226 ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ। ਇਸ ਬਿੱਲ ਦਾ ਮਕਸਦ ਉਦਯੋਗਿਕ ਪਾਰਕਾਂ ਅਤੇ ਫੈਕਟਰੀਆਂ ਖੇਤਰਾਂ ਦੇ ਸੁਚਾਰੂ ਪ੍ਰਬੰਧਨ ਦੇ ਲਈ ਫੰਡਾਂ ਦੀ ਉਗਰਾਹੀ ਨੂੰ ਆਸਾਨ ਬਣਾਉਣਾ ਹੈ। ਇਸ ਬਿੱਲ ਦੇ ਅਨੁਸਾਰ ਉਦਯੋਗਿਕ ਖੇਤਰਾਂ ਦੀ ਸਾਂਭ ਸੰਭਾਲ ਦੇ ਲਈ ਲਗਾਏ ਜਾਣ ਵਾਲੇ ਸਰਵਿਸ ਚਾਰਜ ਹੁਣ ਫੈਕਟਰੀ ਦੇ ਮਹੀਨਾਵਾਰ ਬਿਜਲੀ ਬਿੱਲਾਂ ਦੇ ਵਿੱਚ ਸ਼ਾਮਲ ਕਰਕੇ ਪਾਵਰਕੌਮ ਵੱਲੋਂ ਵਸੂਲੇ ਜਾਣਗੇ। ਇਕੱਠੇ ਕੀਤੇ ਗਏ ਇਹਨਾਂ ਚਾਰਜਾਂ ਦੇ ਵਿੱਚੋਂ 90% ਫੰਡ ਜਿਹੜਾ ਸੰਬੰਧਿਤ ਖੇਤਰ ਦੀ ਕਮੇਟੀ ਦੇ ਮੇਨਟੈਨਸ
ਫੰਡ ਦੇ ਵਿੱਚ ਜਾਣਗੇ ਤੇ ਬਾਕੀ 10% ਫੰਡ ਵਿਕਾਸ

0: ਅਥਾਰਟੀਆਂ ਨੂੰ ਦਿੱਤੇ ਜਾਣਗੇ। ਨਗਰ ਨਿਗਮ ਜਾਂ ਕੌਂਸਲ ਖੇਤਰਾਂ ਦੇ ਵਿੱਚ ਸਰਵਿਸ ਚਾਰਜ ਉਦਯੋਗਿਕ ਯੂਨਿਟਾਂ ਦੇ ਜਿਹੜੇ ਨੇ ਪ੍ਰੋਪਰਟੀ ਟੈਕਸ ਦੀ ਥਾਂ ਦੇ ਉੱਤੇ ਹੀ ਗਿਣੇ ਜਾਣਗੇ। ਇਸ ਤੋਂ ਇਲਾਵਾ ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਡਿਸਟ੍ਰਿਕਟ ਜਿਹੜਾ ਹੈ ਮਾਨੀਟਰਿੰਗ ਅਥਾਰਟੀ ਬਣਾਇਆ ਗਿਆ ਅਤੇ ਜੋ ਉਦਯੋਗਪਤੀਆਂ ਦੀਆਂ ਜਿਹੜੀਆਂ ਨੇ ਸਮੱਸਿਆਵਾਂ ਅਤੇ ਵਿਵਾਦਾਂ ਦਾ ਨਿਪਟਾਰਾ ਕਰੇਗੀ ਅਤੇ ਸਾਰੇ ਉਦਯੋਗਿਕ ਖੇਤਰਾਂ ਦੇ ਲਈ ਸੋਲਿਡ ਵੇਸਟ ਮੈਨੇਜਮੈਂਟ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਨਿਯਮਾਂ ਦੀ ਜਿਹੜੀ ਹੈ ਪਾਲਣਾ ਕਰਨ ਦੇ ਲਈ ਲਾਜ਼ਮੀ ਹੋਵੇਗਾ। ਆਖਰੀ ਬਿੱਲ ਦੇ ਵੱਲ ਨੂੰ ਵੱਧਦੇ ਹਾਂ ਜਿਸ ਦੇ ਵਿੱਚ ਵਿਧਾਨ ਸਭਾ 'ਚ ਮਨਪ੍ਰੀਤ ਆਲੀ ਹੁਣਾਂ ਨੇ ਡਿਲੀਮੀਟੇਸ਼ਨ ਜਿਹੜਾ ਬਿੱਲ ਹੈ ਉਹਦਾ ਮੁੱਦਾ ਚੁੱਕ ਲਿਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਪ੍ਰੀਤ ਸਿੰਘ ਆਲੀ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਰਾਜ ਸਭਾ ਦੇ ਮੈਂਬਰਾਂ ਦੀ ਗਿਣਤੀ ਦਾ ਮੁੱਦਾ ਚੁੱਕਦਿਆਂ ਮੰਗ ਕੀਤੀ ਹੈ ਹਾਊਸ ਇੱਕ ਮਤਾ ਪਾਸ ਕਰੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਹਰ ਸੂਬੇ ਤੋਂ ਰਾਜ ਸਭਾ ਮੈਂਬਰਾਂ ਦੀ ਗਿਣਤੀ ਬਰਾਬਰ ਕੀਤੀ ਜਾਵੇ। ਭਾਵੇਂ ਸੂਬਾ ਛੋਟਾ ਹੋਵੇ ਜਾਂ ਵੱਡਾ ਹੋਵੇ, ਆਲੀ ਨੇ ਕਿਹਾ ਕਿ ਲੋਕ ਸਭਾ ਦੇ ਵਿੱਚ ਲਿਆਂਦੇ ਜਾ ਰਹੇ ਡੀਲਿਮੀਟੇਸ਼ਨ ਬਿੱਲ ਦੇ ਤਹਿਤ ਸੰਵਿਧਾਨ ਦੀ ਧਾਰਾ 131 ਦੇ ਵਿੱਚ ਸੋਧ ਕੀਤੀ ਜਾ ਰਹੀ ਹੈ ਜਿਸ ਦੇ ਅਨੁਸਾਰ ਲੋਕ ਸਭਾ ਦੀਆਂ 50% ਸੀਟਾਂ ਵੱਧ ਰਹੀਆਂ ਨੇ। ਇਸ ਸੋਧ ਹਿਸਾਬ ਦੇ ਨਾਲ ਪੰਜਾਬ ਦੀਆਂ ਲੋਕ ਸਭਾ ਸੀਟਾਂ 13 ਤੋਂ ਵੱਧ ਕੇ 20 ਅਤੇ ਵਿਧਾਨ ਸਭਾ ਦੀਆਂ ਸੀਟਾਂ 117 ਵੱਧ ਕੇ 175 ਹੋ ਸਕਦੀਆਂ ਨੇ। ਇਸੇ ਤਰ੍ਹਾਂ ਯੂਪੀ ਵਰਗੇ ਸੂਬੇ ਦੀਆਂ 80 ਸੀਟਾਂ ਵੱਧ ਕੇ 100 ਤੱਕ ਜਿਹੜੀਆਂ ਪਹੁੰਚ ਸਕਦੀਆਂ ਅਤੇ ਇਹ ਸਾਰੀਆਂ ਸੀਟਾਂ ਆਬਾਦੀ ਦੇ ਆਧਾਰ ਦੇ ਉੱਤੇ ਵਧਾਈਆਂ ਜਾ ਰਹੀਆਂ ਨੇ। ਰਾਜ ਸਭਾ ਜਿਸ ਨੂੰ ਕੌਂਸਲ ਆਫ ਸਟੇਟਸ ਅਤੇ ਪਾਰਲੀਮੈਂਟ ਦਾ ਅਪਰ ਹਾਊਸ ਵੀ ਕਿਹਾ ਜਾਂਦਾ ਹੈ, ਉਹਨਾਂ ਕਿਹਾ ਕਿ ਰਾਜ ਸਭਾ ਦੀਆਂ ਪੰਜਾਬ ਦੇ ਵਿੱਚ ਸਿਰਫ 7 ਸੀਟਾਂ ਨੇ ਜਦਕਿ ਯੂਪੀ ਵਰਗੇ ਸੂਬੇ ਦੀਆਂ 31 ਸੀਟਾਂ ਨੇ। ਇਆਲੀ ਨੇ ਅਮਰੀਕਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਉੱਥੇ ਕੈਲੀਫੋਰਨੀਆ ਵਰਗੇ ਵੱਡੇ ਸੂਬੇ ਦੀ ਆਬਾਦੀ 3,90,00,000 ਹੈ ਪਰ ਫਿਰ ਵੀ ਹਰ ਸੂਬੇ ਦੇ ਸੈਨੇਟ ਬਰਾਬਰ ਹੀ ਨੇ। ਇਸੇ ਤਰ੍ਹਾਂ ਭਾਰਤ ਦੇ ਵਿੱਚ ਵੀ ਰਾਜ ਸਭਾ ਦੇ ਵਿੱਚ ਹਰ ਸੂਬੇ ਦੀ ਬਰਾਬਰੀ ਪ੍ਰਤੀਨਿਧਤਾ ਹੋਣੀ ਚਾਹੀਦੀ ਹੈ ਅਤੇ ਮਨਪ੍ਰੀਤ ਆਲੀ ਨੇ ਕਿਹਾ ਅਕਾਲੀ ਦਲ ਨੇ ਕਿ ਹਮੇਸ਼ਾ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਕੀਤੀ ਹੈਗੀ ਹੈ। ਜੇਕਰ ਰਾਜ ਸਭਾ ਦੇ ਵਿੱਚ ਸਾਡੀ ਪ੍ਰਤੀਨਿਧਤਾ ਬਰਾਬਰ ਹੋਵੇਗੀ ਤਾਂ ਹੀ ਅਸੀਂ ਸੂਬੇ ਦੇ ਮੁੱਦੇ ਸਹੀ ਢੰਗ ਦੇ ਨਾਲ ਉਠਾ ਸਕਾਂਗੇ ਅਤੇ ਉਹਨਾਂ ਦਾ ਹੱਲ ਕਰਵਾ ਸਕਾਂਗੇ। ਇਸੇ ਤਰ੍ਹਾਂ ਦੋਸਤੋ ਆਊਟਸੋਰਸ ਮੁਲਾਜ਼ਮਾਂ ਦੇ ਲਈ ਪੰਜਾਬ ਆਊਟਸੋਰਸ ਮੁਲਾਜ਼ਮ ਬਿੱਲ ਵੀ ਪਾਸ ਕੀਤਾ ਸਦਨ ਦੇ ਵਿੱਚ। ਅਤੇ ਗੱਲ ਕਰਦੇ ਹੁਣ ਬਹਿਬਲ ਕਲਾਂ ਗੋਲੀ ਕਾਂਡ ਦੀ, ਜਿਸ ਦੇ ਵਿੱਚ ਪੰਜਾਬ ਪੁਲਿਸ ਨੇ ਬੰਦ ਲਿਫਾਫੇ ਦੇ ਵਿੱਚ ਸੌਂਪੀ ਹੈ ਸਟੇਟਸ ਰਿਪੋਰਟ। ਪੰਜਾਬ ਪੁਲਿਸ ਨੇ ਪਬਲਿਕ ਪ੍ਰੋਸੀਕਿਊਟਰ ਰਾਹੀਂ ਚੰਡੀਗੜ੍ਹ ਕੋਰਟ ਦੇ ਵਿੱਚ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਜਿਹੜਾ ਉਹਦੇ ਮਾਮਲੇ ਦੇ ਵਿੱਚ ਬਕਾਇਆ ਜਾਂਚ ਦੇ ਬਾਰੇ ਬੰਦ ਲਿਫਾਫੇ ਦੇ ਵਿੱਚ ਸਟੇਟਸ ਰਿਪੋਰਟ ਦਾਖਲ ਕਰਤੀ ਹੈ। ਕੋਟਕਪੂਰਾ ਵਿਖੇ ਗੋਲੀਬਾਰੀ ਅਤੇ ਜਾਇਦਾਦ ਦੇ ਨੁਕਸਾਨ ਦੇ ਨਾਲ ਸੰਬੰਧਿਤ ਬੇਅਦਬੀ ਦੇ ਮਾਮਲਿਆਂ ਦੇ ਉੱਤੇ ਮੁਕੱਦਮੇ ਅਪ੍ਰੈਲ 2026 ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਦੇ ਤਹਿਤ ਸੈਸ਼ਨ ਕੋਰਟ ਚੰਡੀਗੜ੍ਹ ਦੇ ਵਿੱਚ ਤਬਦੀਲ ਕਰ ਦਿੱਤੇ ਗਏ ਸਨ। ਬੇਅਦਬੀ ਦੇ ਮਾਮਲਿਆਂ ਦੀ ਪਿਛਲੀ ਸੁਣਵਾਈ 18 ਜੁਲਾਈ ਨੂੰ ਹੋਈ ਸੀ ਅਤੇ ਜਿਸ ਦੇ ਵਿੱਚ ਅਦਾਲਤ ਨੇ ਸਰਕਾਰੀ ਵਕੀਲ ਨੂੰ ਅਗਲੀ ਤਾਰੀਖ ਦੇ ਉੱਤੇ ਬਕਾਇਆ ਜਾਂਚ ਬਾਰੇ ਸਟੇਟਸ ਰਿਪੋਰਟ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਸਨ। ਹੁਕਮਾਂ ਦੀ ਪਾਲਣਾ ਕਰਦਿਆਂ ਸਰਕਾਰੀ ਵਕੀਲ ਨੇ 1 ਅਗਸਤ 2026 ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਵਿੱਚ ਬਕਾਇਆ ਜਾਂਚ ਦੇ ਬਾਰੇ ਸਟੇਟਸ ਰਿਪੋਰਟ ਜਿਹੜੀ ਹੈ ਦਾਖਲ ਕੀਤੀ ਹੈ। ਅਦਾਲਤ ਨੇ ਕਿਹਾ ਕਿ ਸਟੇਟਸ ਰਿਪੋਰਟਾਂ ਵਾਲੇ ਬੰਦ ਲਿਫਾਫੇ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੇ ਗਏ ਨੇ। ਅਦਾਲਤ ਦੇ ਵਿੱਚ ਮੌਜੂਦ ਸੂਬੇ ਦੇ ਵਧੀਕ ਲੋਕ ਪ੍ਰੋਸੀਕਿਊਟਰ ਨੇ ਬੇਨਤੀ ਕੀਤੀ ਕਿ ਹਾਲਾਤ ਅਤੇ ਕੇਸ ਦੇ ਹਾਲਾਤ ਨੂੰ ਦੇਖਦਿਆਂ ਹੋਇਆਂ ਰਿਪੋਰਟਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਉਹਨਾਂ ਨੂੰ ਬੰਦ ਲਿਫਾਫੇ ਦੇ ਵਿੱਚ ਹੀ ਰੱਖਿਆ ਜਾਵੇ। ਅਦਾਲਤ ਨੇ ਕਿਹਾ ਕਿ ਰਿਪੋਰਟ ਨੂੰ ਖੋਲ੍ਹ ਕੇ ਦੇਖ ਲਿਆ ਗਿਆ ਹੈ ਅਤੇ ਇਹਨਾਂ ਨੂੰ ਬੰਦ ਲਿਫਾਫੇ ਦੇ ਵਿੱਚ ਸੁਰੱਖਿਅਤ ਹਿਰਾਸਤ ਦੇ ਵਿੱਚ ਰੱਖਿਆ ਜਾਵੇਗਾ। ਦੂਸਰੇ ਪਾਸੇ ਲੀਕਰ ਪੋਲਸੀ ਕੇਸ ਜਿਹੜਾ ਆਪਣੇ ਦਿੱਲੀ ਵਾਲਿਆਂ ਦਾ ਕੇਜਰੀਵਾਲ ਸਮਣਾ ਦੀ ਪਾਲਣਾ ਨਾ ਕਰਨ ਦੇ ਮਾਮਲੇ 'ਚ ਕੇਜਰੀਵਾਲ ਨੂੰ ਹਾਈ ਕੋਰਟ ਵੱਲੋਂ ਜਵਾਬ ਦੇ ਲਈ 4 ਹਫ਼ਤੇ ਜਿਹੜੇ ਮਿੱਥ ਕੇ ਟਾਈਮ ਦੇ ਦਿੱਤਾ ਗਿਆ। ਦਿੱਲੀ ਹਾਈ ਕੋਰਟ ਨੇ ਸੋਮਵਾਰ ਅੱਜ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਨੀਤੀ ਕੇਸ ਦੇ ਸੰਬੰਧ 'ਚ ਸਮਨ ਜਾਰੀ ਕੀਤੇ ਜਾਣ ਦੇ ਬਾਵਜੂਦ ਏਜੰਸੀ ਅੱਗੇ ਪੇਸ਼ ਨਾ ਹੋਣ ਦੇ 2 ਮਾਮਲਿਆਂ ਦੇ ਵਿੱਚ ਉਹਨਾਂ ਨੂੰ ਬਰੀ ਕੀਤੇ ਜਾਣ ਨੂੰ ਚੁਣੌਤੀ ਦੇਣ ਵਾਲੀਆਂ ਈਡੀ ਦੀਆਂ ਅਰਜ਼ੀਆਂ ਦੇ ਉੱਤੇ ਜਵਾਬ ਦੇਣ ਦੇ ਲਈ 4 ਹਫ਼ਤੇ ਦਿੱਤੇ ਨੇ। ਕੇਜਰੀਵਾਲ ਨੇ ਦੇ ਜਿਹੜਾ ਵਕੀਲ ਜਸਟਿਸ ਮਨੋਜ ਜੈਨ ਦੇ ਸਾਹਮਣੇ ਪੇਸ਼ ਹੋਏ ਅਤੇ ਦੱਸਿਆ ਕਿ ਉਹਨਾਂ ਨੇ ਆਪ ਆਗੂ ਵੱਲੋਂ ਕੇਸ ਦੇ ਵਿੱਚ ਵਕਾਲਤਨਾਮਾ ਦਾਇਰ ਕਰ ਦਿੱਤਾ ਹੈ। ਵਕਾਲਤਨਾਮਾ ਉਹ ਦਸਤਾਵੇਜ਼ ਹੁੰਦਾ ਹੈ ਜੋ ਕਿਸੇ ਵਕੀਲ ਨੂੰ ਆਪਣੇ ਮੁਵੱਕਲ ਦੇ ਵੱਲੋਂ ਅਤੇ ਉਸਦੀ ਤਰਫੋਂ ਕਾਰਵਾਈ ਕਰਨ ਦਾ ਅਧਿਕਾਰ ਦਿੰਦਾ ਹੈ। ਕੇਜਰੀਵਾਲ ਦੇ ਵਕੀਲ ਨੇ ਜਿਹੜਾ ਪੇਸ਼ ਹੋ ਕੇ ਕਿਹਾ ਕਿ ਅਸੀਂ ਅੱਜ ਵਕਾਲਤਨਾਮਾ ਦਾਇਰ ਕਰ ਦਿੱਤਾ ਹੈ ਅਤੇ ਅਸੀਂ ਇੱਕ ਵਿਸਤ੍ਰਿਤ ਜਵਾਬ ਦਾਇਰ ਕਰਾਂਗੇ, ਇੱਥੇ ਇੱਕ ਬਰੀ ਕਰਨ ਦਾ ਜਿਹੜਾ ਹੁਕਮ ਹੈ। ਇਹ ਸੰਕੇਤ ਦਿੰਦੇ ਹੋਏ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੀਆਂ ਪਟੀਸ਼ਨਾਂ 'ਚੋਂ ਕਿ ਬਰੀ ਕੀਤੇ ਜਾਣ ਸੰਬੰਧੀ ਟ੍ਰਾਇਲ ਕੋਰਟ ਦੇ 22 ਜਨਵਰੀ ਦੇ ਫੈਸਲੇ ਨੂੰ ਚੁਣੌਤੀ ਦਿੰਦੀਆਂ ਨੇ, ਉਹਨੂੰ ਅਗਲੀ ਸੁਣਵਾਈ ਦੇ ਲਈ ਸਤੰਬਰ ਦੇ ਵਿੱਚ ਸੂਚੀਬੰਦ ਕੀਤਾ ਜਾਵੇਗਾ। ਜਸਟਿਸ ਜੈਨ ਨੇ ਕਿਹਾ ਕਿ 4 ਹਫ਼ਤਿਆਂ ਦੇ ਵਿੱਚ ਜਵਾਬ ਦਾਇਰ ਕੀਤਾ ਜਾਵੇ। ਬੈਂਚ ਨੇ ਇਹ ਵੀ ਕਿਹਾ ਕਿ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੇ ਵਿੱਚ ਕੇਜਰੀਵਾਲ ਨੂੰ ਜ਼ਮਾਨਤ ਦੇਣ ਵਾਲੇ ਟ੍ਰਾਇਲ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਈਡੀ ਦੀ 224 ਦੀ ਪਟੀਸ਼ਨ ਨੂੰ ਵੀ ਸਤੰਬਰ ਦੇ ਵਿੱਚ ਸੂਚੀਬੰਧ ਕੀਤੇ ਜਾਣ ਦੀ ਸੰਭਾਵਨਾ ਹੈ। ਈਡੀ ਵੱਲੋਂ ਪੇਸ਼ ਹੋਏ ਵਧੀਕ ਸੋਲਿਸਟਰ ਜਨਰਲ ਐਸ ਵੀ ਰਾਜੂ ਨੇ ਕਿਹਾ ਕਿ ਕੇਸ ਨੂੰ ਲੰਮੀ ਮਿਆਦ ਲਈ ਮੁਲਤਵੀ ਕੀਤਾ ਜਾਣਾ ਚਾਹੀਦਾ ਕਿਉਂਕਿ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਦਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ। 12 ਜੁਲਾਈ 2024 ਨੂੰ ਸਿਖਰਲੀ ਅਦਾਲਤ ਨੇ ਮਨੀ ਲਾਂਡਰਿੰਗ ਕੇਸ ਦੇ ਵਿੱਚ ਮਨੀ ਲਾਂਡਰਿੰਗ ਰੋਕਥਾਮ ਐਕਟ PMLA ਦੇ ਤਹਿਤ ਗ੍ਰਿਫਤਾਰੀ ਦੀ ਲੋੜ ਅਤੇ ਜ਼ਰੂਰਤ ਦੇ ਪਹਿਲੂ ਦੇ ਉੱਤੇ 3 ਸਵਾਲਾਂ ਨੂੰ ਵੱਡੇ ਬੈਂਚ ਦੇ ਕੋਲ ਭੇਜਦੇ ਹੋਏ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ ਅਤੇ 20 ਜੂਨ 2024 ਨੂੰ ਕੇਜਰੀਵਾਲ ਨੂੰ ਇੱਕ ਟ੍ਰਾਇਲ ਕੋਰਟ ਵੱਲੋਂ 1,00,000 ਰੁਪਏ ਦੇ ਨਿੱਜੀ ਮੁਸਲਿਕਿਆਂ ਉੱਤੇ ਜ਼ਮਾਨਤ ਦੇ ਦਿੱਤੀ ਗਈ ਸੀ, ਜਿਸ ਨੂੰ ਬਾਅਦ ਦੇ ਵਿੱਚ ਹਾਈ ਕੋਰਟ ਨੇ ਈਡੀ ਦੀ ਪਟੀਸ਼ਨ ਦੇ ਉੱਤੇ ਸਟੇਅ ਕਰ ਦਿੱਤਾ ਸੀ। ਸਮਨ ਦੇ ਮਾਮਲਿਆਂ ਦੇ ਵਿੱਚ ਏਜੰਸੀ ਨੇ ਟ੍ਰਾਇਲ ਕੋਰਟ ਦੇ ਵਿੱਚ ਆਪਣੀ ਸ਼ਿਕਾਇਤ ਦੇ ਵਿੱਚ ਦੋਸ਼ ਲਾਇਆ ਕਿ ਸਾਬਕਾ ਮੁੱਖ ਮੰਤਰੀ ਨੇ ਸਮਨਾਂ ਦਾ ਜਵਾਬ ਨਾ ਦੇ ਕੇ ਤੇ ਜਾਂਚ ਦੇ ਵਿੱਚ ਸ਼ਾਮਲ ਨਾ ਹੋ ਕੇ ਜਾਣਬੁੱਝ ਕੇ ਉਹਨਾਂ ਦੀ ਪਾਲਣਾ ਕਰਨ ਤੋਂ ਅਣਗਹਿਲੀ ਕੀਤੀ ਹੈ। ਇਸ ਨੇ ਇਹ ਵੀ ਜਿਹੜਾ ਦੋਸ਼ ਲਾਇਆ ਕਿ ਕੇਜਰੀਵਾਲ ਨੇ ਫਜ਼ੂਲ ਇਤਰਾਜ਼ ਉਠਾਏ ਅਤੇ ਜਾਣਬੁੱਝ ਕੇ ਜਾਂਚ ਦੇ ਵਿੱਚ ਸ਼ਾਮਲ ਨਾ ਹੋਣ ਦੇ ਆਧਾਰ ਦੇ ਉੱਤੇ ਤਿਆਰ ਕੀਤੇ ਹੈ। ਆਪਣੇ ਫੈਸਲੇ ਦੇ ਵਿੱਚ ਟ੍ਰਾਇਲ ਕੋਰਟ ਨੇ ਕਿਹਾ ਕਿ ਈਡੀ ਦੇ ਵਿੱਚ ਸਾਬਤ ਕਰਨ ਦੇ ਵਿੱਚ ਸਫਲ ਰਹੀ ਹੈ ਅਤੇ ਕੇਜਰੀਵਾਲ ਨੇ ਉਹਨਾਂ ਨੂੰ ਜਾਰੀ ਕੀਤੇ ਗਏ ਸਮਨਾਂ ਦੀ ਜਾਣਬੁੱਝ ਕੇ ਉਲੰਘਣਾ ਕੀਤੀ ਹੈ। ਟ੍ਰਾਇਲ ਕੋਰਟ ਨੇ ਕਿਹਾ ਕਿ ਨਾ ਤਾਂ ਈਡੀ ਵੱਲੋਂ ਈਮੇਲਾਂ ਰਾਹੀਂ ਸਮਨਾਂ ਦੀ ਸੇਵਾ ਨੂੰ ਸਾਬਤ ਕੀਤਾ ਗਿਆ ਅਤੇ ਨਾ ਹੀ ਮਨੀ ਲਾਂਡਰਿੰਗ ਰੋਕਥਾਮ ਐਕਟ PMLA ਦੀ ਧਾਰਾ 52 ਦੇ ਤਹਿਤ ਈਮੇਲ ਰਾਹੀਂ ਕਿਸੇ ਵੀ ਵਿਅਕਤੀ ਨੂੰ ਸਮਨ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਕਾਨੂੰਨ ਦੇ ਅਨੁਸਾਰ ਹੋਣਾ ਸਾਬਤ ਕੀਤਾ ਗਿਆ। ਕੇਜਰੀਵਾਲ ਇਸ ਸਮੇਂ ਮਨੀ ਲਾਂਡਰਿੰਗ ਕੇਸ ਦੇ ਵਿੱਚ ਅੰਤਰਿਮ ਜ਼ਮਾਨਤ ਦੇ ਉੱਤੇ ਹੈ ਅਤੇ ਜਿਸ ਦੇ ਵਿੱਚ ਸੁਪਰੀਮ ਕੋਰਟ ਨੇ PMLA ਦੇ ਤਹਿਤ ਗ੍ਰਿਫਤਾਰੀ ਦੀ ਲੋੜ ਅਤੇ ਜ਼ਰੂਰਤ ਦੇ ਪਹਿਲੂ ਦੇ ਉੱਤੇ ਸਵਾਲਾਂ ਨੂੰ ਡੂੰਘਾਈ ਦੇ ਨਾਲ ਵਿਚਾਰ ਕਰਨ ਦੇ ਲਈ ਵੱਡੇ ਬੈਂਚ ਦੇ ਕੋਲ ਭੇਜਿਆ ਹੈ। 27 ਫਰਵਰੀ ਨੂੰ ਟ੍ਰਾਇਲ ਕੋਰਟ ਨੇ ਸ਼ਰਾਬ ਨੀਤੀ ਕੇਸ ਦੇ ਵਿੱਚ ਕੇਜਰੀਵਾਲ, ਸਿਸੋਦੀਆ ਅਤੇ 21 ਹੋਰਾਂ ਨੂੰ ਇਹ ਕਹਿੰਦਿਆਂ ਹੋਇਆਂ ਬਰੀ ਕਰ ਦਿੱਤਾ ਕਿ CBI ਦਾ ਕੇਸ ਪੂਰੀ ਤਰ੍ਹਾਂ ਨਿਆਇਕ ਜਾਂਚ ਦਾ ਸਾਹਮਣਾ ਕਰਨ ਦੇ ਵਿੱਚ ਅਸਮਰੱਥ ਸੀ ਅਤੇ ਆਪਣੀ ਸਮੁੱਚਤਾ ਦੇ ਵਿੱਚ ਬੇਭਰੋਸਗੀ ਹੋ ਗਿਆ ਸੀ ਅਤੇ ਡਿਸਚਾਰਜ ਦੇ ਖਿਲਾਫ਼ CBI ਦੀ ਅਰਜ਼ੀ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ। ਦੂਸਰੇ ਪਾਸੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਦਿਆਰਥੀ ਰੋਸ ਪ੍ਰਦਰਸ਼ਨ ਮਾਮਲੇ ਦੇ ਜਵਾਬ ਦੇਣ ਦੇ ਲਈ ਤਿਆਰ ਨੇ ਅਤੇ ਵਿਰੋਧੀ ਧਿਰ ਸ਼ਾਂਤੀਪੂਰਵਕ ਸੁਣੇ, ਰਿਜੀਜੂ ਨੇ ਇਹ ਬਿਆਨ ਦਿੱਤਾ ਹੈ। ਵਿਰੋਧੀ ਧਿਰ ਨੇ ਰਾਮ ਮੰਦਰ ਚੜਾਵੇ ਦੀ ਕਥਿਤ ਚੋਰੀ ਦੇ ਉੱਤੇ ਵੀ ਬਹਿਸ ਦੀ ਮੰਗ ਕੀਤੀ ਹੈ। ਨੀਟ ਪੇਪਰ ਲੀਕ ਹੋਣ ਦੇ ਮਾਮਲੇ ਦੇ ਵਿੱਚ ਮੁੱਦੇ ਉੱਤੇ ਪ੍ਰਦਰਸ਼ਨ ਦੇ ਦੌਰਾਨ ਵਿਦਿਆਰਥੀਆਂ ਅਤੇ ਪੁਲਿਸ ਲਾਠੀਚਾਰਜ ਨੂੰ ਲੈ ਕੇ ਵਿਰੋਧੀ ਧਿਰ ਦੇ ਲੰਮੇ ਵਿਰੋਧ ਅਤੇ ਜਵਾਬਦੇਹੀ ਦੀ ਮੰਗ ਤੋਂ ਬਾਅਦ ਕੇਂਦਰ ਸਰਕਾਰ ਨੇ ਸੋਮਵਾਰ ਅੱਜ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲੋਕ ਸਭਾ ਦੇ ਵਿੱਚ ਇਸ ਮੁੱਦੇ ਉੱਤੇ ਜਵਾਬ ਦੇਣਗੇ, ਬਸ਼ਰਤੇ ਵਿਰੋਧੀ ਧਿਰ ਸ਼ਾਂਤੀ ਅਤੇ ਮਰਿਆਦਾ ਬਣਾਈ ਰੱਖੇ ਅਤੇ ਉਹਨਾਂ ਦਾ ਜਵਾਬ ਜਿਹੜਾ ਸੁਣੇ। ਦੂਸਰੇ ਪਾਸੇ ਜੀਓ ਪੋਲੀਟੀਕਲ ਦੀ ਗੱਲ ਕਰਦੇ ਹਾਂ, ਹੋਰਮੁਜ਼ ਜਲਮਾਰਗ ਅਤੇ ਹੋਰ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਵਧਾਂਗੇ, ਪਰ ਉਸ ਤੋਂ ਪਹਿਲਾਂ ਜਿਹੜਾ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਜੁੜਦੇ ਹਾਂ ਅਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਹਨਾਂ ਦੇ ਨਾਲ ਕਰਦੇ ਹਾਂ ਅਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਐਡਵੋਕੇਟ ਰਾਜਨ ਸੈਣੀ ਸਾਹਿਬ ਜੀਆਂ ਨੂੰ ਜੀ, ਸੈਣੀ ਸਾਹਿਬ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ ਸੈਣੀ ਸਾਹਿਬ, ਕੀ ਹਾਲ ਚਾਲ ਨੇ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਭਾਰਤ ਸਾਹਿਬ, ਇੰਨਾ ਤਾਂ ਵਿਸਤ੍ਰਿਤ ਦੇ ਵਿੱਚ ਤਾਂ ਉੱਥੇ ਜਿਹੜਾ ਹੈਗਾ ਆ ਆਪੋਜੀਸ਼ਨ ਵਾਲਿਆਂ ਨੂੰ ਬਿੱਲ ਨਹੀਂ ਸੁਣਨ ਨੂੰ ਮਿਲੇ ਜਿੰਨਾ ਤੁਸੀਂ ਸੁਣਾਤੇ ਆ ਜੀ।
0: ਮੈਂ ਕਿਹਾ ਚਲੋ
1: ਮਾਈ ਗੋਡ, 9 ਦੇ 9 ਬਿੱਲ ਜਿਹੜੇ ਹੈਗੇ ਆ ਤੁਸੀਂ ਪੜ੍ਹ ਦਿੱਤੇ ਆ, ਅਦਰਵਾਈਜ਼ ਦੇ ਲੋਕਾਂ ਨੂੰ ਪਤਾ ਹੀ ਹੈ ਨਹੀਂ ਸੀ ਵੀ ਕਿਹੜੇ 9 ਬਿੱਲ ਹੈਗੇ ਜੀ।
0: ਬਿਲਕੁਲ ਹੈ ਜੀ, ਉਹ ਤਾਂ ਸੈਣੀ ਸਾਹਿਬ ਆਪਣੇ ਸੰਤਵਾਂ ਸਾਹਿਬ ਕਹਿੰਦੇ ਆ ਭਾਈ ਜਿਹੜੇ ਪੜ੍ਹਦੇ ਹੁਣ 2 ਘੰਟੇ 'ਚ ਪੜ੍ਹਦੇ। ਮੈਂ ਤਾਂ ਸੋਚਦਾ ਸੀ ਕਿ ਇੱਦਾਂ ਕਹਿੰਦੇ ਓਪੋਜੀਸ਼ਨ ਨੇ ਸਵਾਲ ਹੀ ਨਹੀਂ ਚੱਕਿਆ, ਚੱਕ ਦਿੰਦੇ ਭਾਈ ਇੱਦਾਂ ਕਰੋ, ਬਾਕੀ ਰਹਿਣ ਦਿਓ, MLA ਵੀ ਰਹਿਣ ਦਿਓ, ਮੁੱਖ ਮੰਤਰੀ ਸਾਹਿਬ ਬੈਠੇ ਨੇ ਸਾਹਮਣੇ, ਇਹਨਾਂ ਨੂੰ ਕੋਈ ਸਾਨੂੰ 2 ਘੰਟੇ ਤੁਸੀਂ 2 ਘੰਟੇ ਲਾਓ ਤੇ ਸਮਝਾਓ ਭਾਈ ਬਿੱਲ ਕੀ ਨੇ 9
1: ਕਿੱਥੇ ਜੀ। ਆਪ ਵਾਲੇ ਤਾਂ ਜਿਹੜੇ ਹੈਗੇ ਆ ਸਾਬਤ ਹੋ ਗਏ ਆ ਵੀ ਉਹਨਾਂ ਨੇ ਬਾਂਹ ਖੜੀ ਕਰਨੀ ਹੁੰਦੀ, ਉਹਨਾਂ ਨੂੰ ਤਾਂ ਆਪ ਨਾਂ ਵੀ ਨਹੀਂ ਪਤਾ ਹੋਣੇ ਕਿਹੜੇ ਬਿੱਲ ਹੈਗੇ ਆ ਜੀ।
0: ਜੀ
1: ਐਕਚੁਲੀ ਸਰ ਇੱਕ ਇੱਕ ਬਿੱਲ ਤਵੱਜੋ ਮੰਗਦਾ ਸੀ।
0: ਬਿਲਕੁਲ
1: ਤੁਸੀਂ ਦੇਖੋ ਨਾ ਵੀ ਹਰ ਇੱਕ ਮੰਤਰੀ ਨੇ ਫਟਾਫਟ ਲਿਆ ਕੇ ਆਪਣਾ ਇੱਕ ਬਿੱਲ ਆਖਰੀ ਦਿਨ ਫਸਾ ਤਾ ਵੀ ਹਾਂ ਜੀ 15 ਮਿੰਟ ਵੀ ਨਹੀਂ ਮਿਲਣੇ ਸੀ ਇੱਕ ਬਿੱਲ ਨੂੰ ਬਹਿਸ ਵਾਸਤੇ ਜੀ।
0: ਖਹਿਰਾ ਸਾਹਿਬ ਨੇ ਕੱਲ ਵੀਡੀਓ ਪਾਈ ਸੀ ਆਪਣੀ, ਲਾਈਵ ਹੋਏ ਸੀ ਤਾਂ ਉਹ ਕਹਿੰਦੇ 6 ਬਿੱਲ ਲਿਆ ਰਹੇ ਨੇ, ਤਾਂ 3 ਦਾ ਅਜੇ ਵੀ ਨਹੀਂ ਪਤਾ ਸੀਗਾ। 3 ਬਿੱਲ ਸਵੇਰੇ ਲਏ ਨੇ ਜੀ, ਵਿੱਚ 9 ਕਰ ਦਿੱਤੇ ਨੇ,
1: ਹਾਂ
0: ਤੇ ਦੂਸਰਾ ਦੇਖ ਲਓ ਸੰਧਵਾਂ ਸਾਹਿਬ ਕਹਿੰਦੇ ਨੇ ਅੱਜ ਆਖਰੀ ਦਿਨ ਦੇ ਉੱਤੇ ਭਈ ਜੇ ਤੁਸੀਂ ਇਹ ਗੱਲ ਕਹਿਣੀ ਆ ਭਾਈ ਪਹਿਲੇ ਦਿਨ ਜਿੱਦਣ ਸੰਸਦ ਸ਼ੁਰੂ ਹੋਈ ਹੈ, ਵਿਧਾਨ ਸਭਾ ਸ਼ੁਰੂ ਹੋਈ ਹੈ, ਉਦਣ ਹੀ ਕਹੋ ਭਈ ਜਿਹੜੇ ਤੁਸੀਂ ਬਿੱਲ ਲਿਆਉਣੇ ਆ ਸ਼ਰਧਾਂਦੀਆਂ ਸ਼ਰਧਾਂਜਲੀਆਂ ਤੋਂ ਬਾਅਦ 'ਚ ਹੀ ਕਹਿ ਦਿੰਦੇ ਭਈ ਭਾਈ ਉਹ ਸਾਰੇ ਤੁਸੀਂ ਦੇ ਦਿਓ ਤਾਂ ਕਿ ਉਹ ਚੰਗੀ ਤਰ੍ਹਾਂ ਪੜ੍ਹ ਲਏ ਜਾਣ। ਇੰਨੀ ਕੁ ਤਾਂ ਤੋਏ ਤੋਏ ਹੋ ਹੀ ਗਈ ਸੀ ਅਕਾਲ ਤਖ਼ਤ ਸਾਹਿਬ ਤੋਂ, ਜਥੇਦਾਰ ਹੋਣਾ ਜਦੋਂ ਪੁੱਛਿਆ ਸੀ ਉਹ ਮੁੱਦਾ ਚਲੋ ਸੰਸਦ ਦੇ ਵਿਧਾਨ ਸਭਾ ਦੇ ਵਿੱਚ ਵੀ ਚੱਲਿਆ, ਪਰ ਫਿਰ ਵੀ ਨਹੀਂ ਜੀ ਸ਼ਰਮ ਹੈ ਕੋਈ
1: ਨਾ ਜੀ ਨਾ ਨਾ ਇਹਨਾਂ ਨੇ ਮਤਲਬ ਜਿਹੜਾ ਹੈਗਾ ਨਾ ਲੋਕਤੰਤਰ ਦੀਆਂ ਨਵੀਆਂ ਹੀ ਐਗਜ਼ਾਮਪਲ ਜਿਹੜੀਆਂ ਸੈੱਟ ਕਰ ਦਿੱਤੀਆਂ
0: ਜੀ,
1: ਜਿੰਨਾ ਨਿਘਾਰ ਇਸ ਵਿਧਾਨ ਸਭਾ ਦੇ ਵਿੱਚ ਜਿਹੜਾ ਹੈਗਾ ਆ ਵੀ ਇਸ ਚੀਜ਼ ਦੇ ਡੈਕੋਰਮ ਨੂੰ ਆਇਆ ਨਾ ਜੀ ਓਨਾ ਕਦੀ ਵੀ ਨਹੀਂ ਸੀ।
0: ਜੀ
1: ਸਰ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਹੁੰਦਾ ਸੀਗਾ ਤੇ ਲੋਕੀ ਵਾਲੇ ਮੁੱਦੇ ਜਿਹੜੇ ਆ ਉਹ ਉਠਾਏ ਜਾਂਦੇ ਸੀਗੇ ਜੀ।
0: ਜੀ
1: ਹੁਣ ਤਾਂ ਇਹ ਹੈਗਾ ਆ ਕਿ ਜਿਹੜਾ ਉਹ ਚਾਹੁੰਦੇ ਹੈਗੇ ਜਿਹੜਾ ਉਹਨਾਂ ਨੂੰ ਡੈਮੇਜ ਨਹੀਂ ਕਰਦਾ ਉਹ ਮੁੱਦਾ ਤੁਸੀਂ ਉਠਾ ਲਓ ਤੇ ਕੋਈ ਗੱਲ ਨਹੀਂ।
0: ਜੀ
1: ਤੁਸੀਂ ਦੇਖੋ ਨਾ ਪਹਿਲਾਂ ਤਾਂ ਮੈਂ ਜਿਹੜਾ ਬਿੱਲਾਂ ਦੇ ਉੱਤੇ ਪਹਿਲਾਂ ਝਾਤੀ ਮਾਰ ਲਾਂ ਫੇਰ ਅਗਲੀ ਗੱਲ ਤੇ ਆਉਣਾ। ਬਿੱਲਾਂ ਦੇ ਵਿੱਚ ਸਰ ਸਭ ਤੋਂ ਜ਼ਰੂਰੀ ਸੀਗਾ ਜਿਹੜਾ ਤੁਸੀਂ ਦੇਖੋ ਉਹ ਕਿੰਨੀ ਤਵੱਜੋ ਮੰਗਦਾ ਸੀਗਾ ਕਿ ਇਲੈਕਟ੍ਰਿਸਿਟੀ ਦੇ ਵਿੱਚ ਜਿਹੜੇ ਆ ਮੇਨਟੇਨੈਂਸ ਚਾਰਜਸ ਵੀ ਨਾਲ ਲੱਗ ਕੇ ਆਇਆ ਕਰਨਗੇ।
0: ਬਿਲਕੁਲ ਹੈ ਜੀ,
1: ਉਧਰੋਂ ਤੁਹਾਡਾ ਜਿਹੜਾ ਹੈਗਾ ਆ 90% ਲੋਕੀ ਕਹਿੰਦੇ 0 ਬਿੱਲ ਦਿੰਦੇ ਆ
0: ਜੀ,
1: ਮੀਟਿੰਗ ਦੇਰ ਬਾਈ ਕਿ ਉਹਨਾਂ ਨੂੰ ਜਾਂ ਤਾਂ ਮੇਨਟੇਨੈਂਸ ਚਾਰਜਸ ਆਉਣਗੇ ਜਾਂ ਨਹੀਂ ਆਉਣਗੇ। ਇਹ ਸਵਾਲ ਤਾਂ ਇਹ ਸੀ ਨਾ ਜੀ
0: ਜੀ
1: ਕਿ ਜਾਂ ਉਹ ਲੋਕ ਜਿਹੜੇ ਬਿੱਲ ਪੇ ਕਰਦੇ ਹੈਗੇ ਆ ਆਪਣੀ ਉਹਨਾਂ ਦੀ ਕੰਜ਼ਮਪਸ਼ਨ ਵੱਧ ਜਾਂਦੀ ਹੈਗੀ ਮਿਡਲ ਕਲਾਸ
0: ਉਹਨਾਂ ਤੇ ਹੋਰ ਬੋਝ ਪੈ ਗਿਆ,
1: ਉਹਨਾਂ ਤੇ ਹੋਰ ਬੋਝ ਪੈ ਗਿਆ ਉਹਨਾਂ ਨੂੰ ਨਾਲ ਮੇਨਟੇਨੈਂਸ ਚਾਰਜਸ। ਉਹ ਜਿਹੜੇ 0 ਬਿੱਲ ਦਿੰਦੇ ਹੈਗੇ ਕੀ ਉਹਨਾਂ ਦੀ ਮੇਨਟੇਨੈਂਸ ਨਹੀਂ ਹੁੰਦੀ ਉਹਨਾਂ ਦੀਆਂ ਲਾਈਨਾਂ ਜਿਹੜੀਆਂ ਵੱਖਰੀਆਂ ਪਈਆਂ ਹੀ ਆ ਕੋਈ।
0: ਬਿਲਕੁਲ ਹੈ ਜੀ
1: ਹਾਂਜੀ, ਸੋ ਇਸ ਕਰਕੇ ਦੂਜਿਆਂ ਦਾ ਬੋਝ ਵੀ ਜਿਹੜਾ ਹੈਗਾ ਜਿਹੜਾ ਇੱਥੇ ਬੋਝ ਚੱਕ ਲੈਂਦਾ ਉਹਦੇ ਤੇ ਸਾਰਾ ਬੋਝ ਪਾਈ ਜਾਂਦੇ ਹੈਗੇ ਆ ਤੇ ਜਿਹਨੂੰ ਤੁਸੀਂ ਜਿਹੜਾ ਹੈਗਾ ਫੈਸਿਲੀਟੇਟ ਕਰਨਾ ਵੋਟ ਬੈਂਕ ਨਾਲ ਉਹਨੂੰ ਤੁਸੀਂ ਜਿਹੜਾ ਹੈਗਾ ਯਾ ਰਾਤਾਂ ਦਿੰਦੇ ਹੈਗੇ ਆ ਜਾਂ ਤਾਂ ਤੁਸੀਂ ਬਿਜਲੀ ਬਿੱਲ ਲੈਂਦੇ ਹੋਵੋ ਤੇ ਤਾਂ ਜਿਹੜਾ ਹੈਗਾ ਆ ਤੁਹਾਡਾ ਮੇਨਟੇਨੈਂਸ ਚਾਰਜਸ ਜਿਹੜੇ ਆ ਉਹ ਵੀ ਡਿਵਾਈਡ ਹੋ ਕੇ ਆ ਜਾਣਗੇ ਜਿੱਦਾਂ ਤਾਂ ਮਰਜ਼ੀ ਆ ਜੀ। ਉਹਦਾ ਕੀ ਕ੍ਰਾਈਟੇਰੀਆ ਹੋਊਗਾ ਕਿੰਨੀ ਮੇਨਟੇਨੈਂਸ ਹੋਈ ਆ ਤੁਸੀਂ ਉਹ ਮਤਲਬ ਤੁਸੀਂ ਵੈਸੇ ਹੀ ਲੈ ਲਓਗੇ ਵੀ ਜਿਹੜਾ ਆ ਕਿੱਦਾਂ ਲੈਣੇ ਹੈਗੇ ਆ ਮਤਲਬ ਕੋਈ ਕਿੰਨੀ ਮੇਨਟੇਨੈਂਸ ਇੱਕ ਲਾਈਨ ਤੇ ਹੋਈ ਆ ਕਿ ਇੱਕ ਲਾਈਨ ਦੇ ਉੱਤੇ ਮੇਨਟੇਨੈਂਸ ਦੀ ਡਿਮਾਂਡ ਹੋਈ ਨਹੀਂ ਕਦੀ ਉਹਨੂੰ ਵੀ
0: ਦੇਖੋ
1: ਮਤਲਬ
0: ਸੈਣੀ ਸਾਹਿਬ ਆਪਾਂ ਫਰਾਈਡੇ ਖਬਰ ਕੀਤੀ ਸੀ ਗਊਸ਼ਾਲਾਵਾਂ ਨੂੰ ਜਿਹੜਾ ਫ੍ਰੀ ਕਰ ਦਿੱਤਾ ਸਾਰਾ ਕੁਝ ਉੱਥੇ ਨਹੀਂ ਮੈਂਟੇਨਸ ਹੈ, ਉੱਥੇ ਤਾਰਾਂ ਨਹੀਂ ਪੈਂਦੀਆਂ ਜਾਂ ਉਹ ਵਾਈਫਾਈ ਤੇ ਚੱਲਦੀ ਹੈ ਬਿਜਲੀ ਸਾਰੀ
1: ਉਹ ਬਿਜਲੀ ਅਸੀਂ ਬਿਜਲੀ ਦਾ ਅੱਛਾ ਦੂਜੀ ਗੱਲ ਬਿਜਲੀ ਦੇ ਨਾਲ ਕੌਸੈਸ ਦਾ ਕੀ ਲੈਣਾ ਦੇਣਾ ਬਿਜਲੀ ਦਾ ਗਾਂ ਨਾਲ ਕੀ ਸੰਬੰਧ ਹੈਗਾ ਵੀ ਗਾਂ ਜਿਹੜੀ ਹੈਗੀ ਆ ਬਿਜਲੀ ਬਣਾਉਂਦੀ ਆ ਤੇ ਜਿਹੜਾ ਗਾਂ ਦਾ ਹੈ ਵੀ ਉਹਦੇ ਗਾਂ ਦੇ ਚਾਰੇ ਦਾ ਜਿਹੜਾ ਸੈਸ ਦੇਣਾ ਤੁਸੀਂ
0: ਜੀ
1: ਪਤਾ ਨਹੀਂ ਸਾਨੂੰ ਕੋਈ ਰੈਸ਼ਨਲਾਈਜੇਸ਼ਨ ਆਫ ਦਾ ਟੈਕਸਿਸ ਹੈ ਹੀ ਨਹੀਂਗਾ ਜੀ
0: ਜੀ
1: ਅਸੀਂ ਸਿਰਫ ਜਿਹੜਾ ਹੈਗਾ ਆ ਸਾਡੇ ਇੱਥੇ ਕਹਿੰਦੇ ਜੀ ਵੀ ਇਨਕਮ ਟੈਕਸ 7% ਦਿੰਦੇ ਆ ਜਾਂ 10% ਦਿੰਦੇ ਹੈਗੇ ਆ ਜੀ ਉਹ ਇਨਕਮ ਤੁਹਾਡੇ ਇਨਡਾਇਰੈਕਟ ਟੈਕਸ ਹੀ ਇੱਦਾਂ ਦੇ ਹੈਗੇ ਆ ਕਿ ਤੁਸੀਂ ਜਿਹੜਾ ਆ ਬੰਦੇ ਨੂੰ ਉਦਾਂ ਹੀ ਨਿਚੋੜ ਲੈਂਦੇ ਆ ਕੋਈ ਵੀ ਹੋਵੇ।
0: ਬਿਲਕੁਲ ਹੈ
1: ਜੀ, ਇੱਕ ਰੁਪਏ ਦੀ ਆਈਟਮ ਤੋਂ ਲੈ ਕੇ ਜਿਹੜਾ ਹੈਗਾ ਆ ਟੈਕਸ ਸ਼ੁਰੂ ਹੋ ਜਾਂਦਾ ਮਾਚਿਸ ਦੀ ਡੱਬੀ ਤੋਂ ਲੈ ਕੇ ਜੀ ਹਰ ਇੱਕ ਚੀਜ਼ ਦੇ ਉੱਤੇ ਟੈਕਸ ਆ ਜੀ ਤੁਹਾਡੇ। ਔਰ ਫਿਰ ਤੁਸੀਂ ਜਿਹੜਾ ਆ ਵੀ ਆ ਜਿੰਨੇ ਬੇਲਰ ਕਵਰ ਕਰ ਰਹੇ ਹੋ ਉੱਤੇ ਟੈਕਸ ਹੈ ਜੀ ਜਿੱਦਾਂ ਤੁਸੀਂ ਜਿਹੜਾ ਹੈਗਾ ਜੇ ਕਿਸੇ ਬੰਦੇ ਨੂੰ ਟ੍ਰੈਫਿਕ ਦਾ ਜਿਹੜਾ ਇਹ ਫਾਈਨ ਪੈ ਗਿਆ ਉੱਤੇ ਟੈਕਸ
0: ਜੀ
1: ਉਹ ਸਾਰੇ ਜਿਹੜੇ ਹੈਗੇ ਦਾ ਇਹ ਆ ਵੀ ਇਸ ਬਿੱਲ ਦੇ ਵਿੱਚ ਜਿਹੜਾ ਤੁਸੀਂ ਮੇਨਟੇਨੈਂਸ ਦਾ ਜਿਹੜਾ ਲਿਆਂਦਾ ਹੈਗਾ ਇਲੈਕਟ੍ਰਿਸਿਟੀ ਦੇ ਉੱਤੇ ਉਹਦਾ ਜਿਹੜਾ ਆ ਉੱਤੇ ਤਾਂ ਤਵੱਜੋ ਮੰਗਦਾ ਹੀ ਸੀ ਨਾ ਉੱਤੇ ਤਾਂ ਬਹਿਸ ਹੋਣੀ ਚਾਹੀਦੀ ਸੀ ਸਕੇਲ ਦੇ ਵਿੱਚ ਵੀ ਕਿੱਦਾਂ ਤੁਸੀਂ ਕਿੱਦਾਂ ਅਸੈਸ ਕਰੋਗੇ ਹੈ ਜੀ ਉਹ ਤੁਸੀਂ ਉਹਦਾ ਧੱਕਾ ਹੀ ਹੈਗਾ ਨਾ ਜੀ ਉਹਦਾ ਨਾਲ ਤਾਂ ਮਤਲਬ ਦੇਖੋ ਬਿੱਲ ਤਾਂ ਤੁਸੀਂ ਜਿਹੜਾ ਆ ਕਿ ਤੁਹਾਡੀ ਕੰਜ਼ਮਪਸ਼ਨ ਜਿੰਨੀ ਹੈਗੀ ਆ ਉਹਦੇ ਹਿਸਾਬ ਨਾਲ ਆ ਗਿਆ ਨਹੀਂ ਆਇਆ ਉਹਨਾਂ ਨੇ ਵੱਧ ਘੱਟ ਦੇ ਤਾਂ ਤੁਸੀਂ ਜਾ ਕੇ ਆਰਗੂ ਕਰ ਸਕਦੇ ਹੋ
0: ਜੀ
1: ਮੇਨਟੇਨੈਂਸ ਦਾ ਤੁਸੀਂ ਕੀ ਆਰਗੂ ਕਰੋਗੇ ਜੀ।
0: ਬਿਲਕੁਲ ਹੈ ਜੀ,
1: ਉਹ ਜਿੰਨੀ ਮਰਜ਼ੀ ਮੇਨਟੇਨੈਂਸ ਦੇ ਜਿਹੜੇ ਪਾ ਦੇਣ ਬਿੱਲ ਤੁਹਾਨੂੰ ਤੁਸੀਂ ਹਾਂਜੀ ਜੀ ਆ
0: ਅਗਲੇ ਕਹਿਣਗੇ ਵੀ ਅਸੀਂ ਤਾਰਾਂ ਨਵੀਆਂ ਪਾ ਰਹੇ ਹਾਂ ਜੀ ਭਾਈ ਉਹ ਫਿਰ ਜਿੰਨਾ ਮਰਜ਼ੀ ਵਧਾ ਲੈਣਗੇ ਅਗਲੇ
1: ਬਸ ਉਹ ਕਰ ਇਹ ਹੀ ਹੋਣਾ ਜੀ ਉਹ ਕਰਜ਼ੇ ਜਿਹੜੇ ਹੈਗੇ ਆ ਤੇ ਤੈਰ ਲੈ ਕੇ ਜਿਹੜੇ ਆ ਤੇ ਲੋਕਾਂ ਕੋਲੋਂ ਹੁਣ ਵਸੂਲਣੇ ਇਸ ਤਰੀਕੇ ਨਾਲ ਜੀ।
0: ਬਿਲਕੁਲ ਹੈ ਜੀ,
1: ਸੋ ਇਹਨਾਂ ਬਿੱਲਾਂ ਦਾ ਜਿਹੜਾ ਹੈਗਾ ਇਹ ਤੇ ਸੰਜੀਦਗੀ ਨਾਲ ਬਹਿਸ ਹੋਣੀ ਚਾਹੀਦੀ ਸੀ, ਬਕਾਇਦਾ ਤੌਰ ਤੇ ਇਹਦੇ ਪ੍ਰੋਜ਼ ਐਂਡ ਕੌਨਸ ਦੇਖਣੇ ਚਾਹੀਦੇ ਸੀ। ਹੁਣ ਆਪੋਜੀਸ਼ਨ ਵੀ ਸਰ ਇੰਨੀ ਇੱਕੋ ਇੱਕ ਨਹੀਂ ਕਰ ਸਕਦੀ ਇਸ ਚੀਜ਼ ਨੂੰ,
0: ਜੀ ਮੈਂ
1: ਕਿੱਥੇ
0: ਤਾਂ
1: ਤੱਕ ਜਿਹੜਾ
0: ਸਹੀ
1: ਹੈਗਾ
0: ਦਬਾ
1: ਆ
0: ਜੇ
1: ਉਹ।
0: ਸੋਚਦਾ ਸੀਗਾ, ਜਿਸ ਹਿਸਾਬ ਦੇ ਨਾਲ ਚਲੋ ਵਿਧਾਨ ਸਭਾ ਪੰਜਾਬ ਦੀ ਚੱਲੀ ਹੈ, ਮੌਨਸੂਨ ਸੈਸ਼ਨ ਚੱਲਿਆ, ਚਲੋ ਮੈਨੂੰ ਲੱਗਦਾ ਕਿ ਇਹ ਤਾਂ ਕੋਈ ਡੈਮੋਕ੍ਰੇਸੀ ਨਾ ਨਾ ਹੋਈ ਜੋ, ਪਤਾ ਨਹੀਂ ਮੈਨੂੰ ਲੱਗਦਾ ਕਿ ਇਹਦੇ ਉੱਤੇ ਵੀ ਕੋਈ ਨਾ ਕੋਈ ਬਿੱਲ ਲਿਆਉਣਾ ਚਾਹੀਦਾ ਇਹਨਾਂ ਨੂੰ, ਜਾਂ ਓਪੋਜੀਸ਼ਨ ਵਾਲਿਆਂ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ। ਭਾਈ ਜਿੱਤੇ ਤਾਂ ਚਾਹੇ ਤੁਸੀਂ 92 ਹੋ 94 ਹੋ, ਤੁਸੀਂ ਵੱਧ ਬਹੁਮਤ ਹੈ, ਪਰ ਅਸੀਂ ਵੀ ਤਾਂ 50 ਬੈਠੇ ਹਾਂ ਨਾਲ ਜਾਂ 40 ਬੈਠੇ ਹਾਂ, ਵੀ ਉਸ ਹਿਸਾਬ ਦੇ ਨਾਲ ਕਾਹਤੋਂ ਟਾਈਮ ਜੇ ਟੌਕ ਚੱਲਣੀ ਹੈ। ਇੱਕ ਜਿਹੜਾ ਹੋ ਗਿਆ ਮਤਲਬ ਕਿ ਭਾਈ ਆਹ ਦੋ ਪਾਰਟੀਆਂ ਨੇ, ਇੱਕ ਓਪੋਜੀਸ਼ਨ ਹੈ ਇੱਕ ਹਕੂਮਤ ਕਰ ਰਹੀ ਹੈ ਜੀ, ਅਤੇ ਇਹਦੇ ਵਿੱਚ ਇਹ ਕਾਹਤੋਂ ਮਤਲਬ ਕਿ ਲਾਗੂ ਕੀਤਾ ਹੋਇਆ ਵੀ ਤੁਹਾਨੂੰ 1.5-1.5 ਮਿੰਟ ਮਿਲਣਾ, ਬਾਕੀ ਉਹ ਚਾਹੇ 20-20 ਮਿੰਟ ਬੋਲੀ ਜਾਣ, ਜੋ ਮਰਜ਼ੀ ਆਪਣਾ ਕਹੀ ਜਾਣ, ਉਹ ਆਪਣੇ ਆਪ ਨੂੰ ਸਾਬਤ ਕਰੀ ਜਾਣ। ਅਤੇ ਜਦੋਂ ਡਾਟੇ ਦੀ ਗੱਲ ਹੁੰਦੀ ਹੈ, ਜਦੋਂ ਓਪੋਜੀਸ਼ਨ ਉੱਠ ਕੇ ਸਵਾਲ ਕਰਦੀ ਹੈ ਉਹਨਾਂ ਚੀਜ਼ਾਂ ਦੇ ਬਾਰੇ, ਤਾਂ ਉਦੋਂ 1.5 ਮਿੰਟ, ਹਾਂਜੀ ਹਾਂਜੀ ਤੁਹਾਡਾ ਸਮਾਂ ਪੂਰਾ ਹੋ ਗਿਆ ਜੀ, ਬਹਿ ਜਾਓ ਬਹਿ ਜਾਓ ਬਹਿ ਜਾਓ, ਆ ਗਈ ਤੁਹਾਡੀ ਗੱਲ ਜੀ। ਅਤੇ ਇਹ ਸੈਣੀ ਸਾਹਿਬ ਇੱਦਾਂ ਹੋ ਨਹੀਂ ਸਕਦਾ, ਕਾਨੂੰਨ ਦੇ ਵਿੱਚ ਜਾਂ ਬਿੱਲ ਇੱਦਾਂ ਦਾ ਕੋਈ ਲਿਆਇਆ ਨਹੀਂ ਜਾ ਸਕਦਾ ਕਿ ਖੁੱਲ੍ਹੀ ਡਿਬੇਟ ਹੋਵੇ ਉਸ ਸਮੇਂ ਦੇ ਵਿੱਚ ਜਦ ਸਰਕਾਰਾਂ ਬਣ ਗਈਆਂ, ਸਾਰਾ ਕੁਝ ਹੋ ਗਿਆ, ਫਿਰ ਉਹ ਸਮੇਂ ਦੀ ਪਾਬੰਦੀ ਕਿਉਂ ਜੀ? ਜਦ ਤੁਸੀਂ 10 ਦਿਨ ਸੈਸ਼ਨ ਰੱਖਿਆ ਹੋਇਆ ਤੇ ਖੁੱਲੀ ਬਹਿਸ ਹੋਵੇ ਜਦੋਂ ਬਹਿਸ ਹੋਣੀ ਹੈ ਜੀ।
1: ਸਰ ਇਸ ਤਰੀਕੇ ਨਾਲ ਹੋਣਾ ਚਾਹੀਦਾ ਹੈਗਾ ਆ ਕਿ 1/3 ਟਾਈਮ ਜਿਹੜਾ ਹੈਗਾ ਆ ਉਹ ਸੱਤਾ ਪਾਰਟੀ ਨੂੰ ਦੇਣਾ ਚਾਹੀਦਾ, 2/3 ਜਿਹੜਾ ਆ ਉਹ ਆਪੋਜੀਸ਼ਨ ਨੂੰ ਦੇਣਾ ਚਾਹੀਦਾ,
0: ਬਿਲਕੁਲ ਹੈ ਜੀ,
1: ਕਿਉਂਕਿ ਉਹਦੇ ਵਿੱਚ ਵੱਖਰੀਆਂ ਵੱਖਰੀਆਂ ਪਾਰਟੀਆਂ ਹੁੰਦੀਆਂ, ਉਹਨਾਂ ਵਿੱਚ ਇਸ ਰੇਸ਼ੋ ਦੇ ਵਿੱਚ ਜਿਹੜਾ ਹੈਗਾ ਆ ਡਿਵਾਈਡ ਕਰਨ
0: ਜੀ,
1: ਹਾਂਜੀ, ਕਿ ਉਹਨਾਂ ਨੂੰ ਸਮਾਂ ਜਿਹੜਾ ਆ ਉਹ ਕਿੱਦਾਂ ਕਿੱਦਾਂ ਦੇਣਾ ਚਾਹੀਦਾ। ਸਗੋਂ ਆਪੋਜੀਸ਼ਨ ਨੇ ਤਾਂ ਜਿਹੜਾ ਆ ਉਸ ਚੀਜ਼ ਦੇ ਉੱਤੇ ਵੀ, ਕਿਉਂਕਿ ਸੱਤਾਧਾਰੀਆਂ ਨੇ ਤਾਂ ਇੱਕੋ ਹੀ ਗੱਲ ਕਹਿਣੀ ਹੁੰਦੀ ਸਾਰਿਆਂ ਨੇ,
0: ਜੀ
1: ਆਪੋਜੀਸ਼ਨ ਨੇ ਵੱਖਰੇ ਵੱਖਰੀ ਜਿਹੜੀ ਹੈਗੀ ਆ, ਜੇ ਦਲ
0: ਦਲੀਲ
1: ਵੱਖਰੇ
0: ਦੇਣੀ
1: ਵੱਖਰੇ
0: ਹੁੰਦੀ,
1: ਹੈਗੇ ਆ, ਤੇ ਉਹਨਾਂ ਨੇ
0: ਬਿਲਕੁਲ
1: ਆਪਣਾ ਆਪਣਾ ਜਿਹੜਾ ਹੈਗਾ ਆ ਗੱਲ ਕਰਨੀ ਹੁੰਦੀ ਹੈ ਜੀ,
0: ਜੀ
1: ਸੋ ਇਸ ਕਰਕੇ ਜਿਹੜਾ ਆ ਇਹ ਹੋਣਾ ਚਾਹੀਦਾ ਹੈਗਾ ਆ। ਪਰ ਗੱਲ ਏਦਾਂ ਆ ਕਿ ਜਦੋਂ ਜਿਹੜਾ ਸੱਤਾ ਪਕਸ਼ ਆ ਉਹ ਕਦੀ ਵੀ ਏਦਾਂ ਦੀ ਚੀਜ਼ ਚਾਹੁੰਦਾ ਹੀ ਨਹੀਂ ਹੁੰਦਾ ਕਿ ਜਿਹੜੀ ਉਹਨੂੰ ਡੈਮੇਜ ਕਰਦੀ ਹੋਵੇ,
0: ਜੀ
1: ਨਾਲੇ 92 ਸੀਟਾਂ ਦੇ ਕੇ ਜਿਹੜੀਆਂ ਹੈਗੀਆਂ, 92 ਦੀਆਂ ਅਗਲਿਆਂ ਨੇ 95 ਵੀ ਕਰ ਲਈਆਂ, 94 ਕਰ ਲਈਆਂ,
0: ਬਿਲਕੁਲ ਹੈ,
1: ਉਹ ਤੇ ਉਹ ਡੈਮੇਜਿੰਗ ਹੁੰਦੀ ਹੈ। ਏਡੀ ਵੱਡਾ ਜਿਹੜਾ ਮੈਂਡੇਟ ਆ ਇਹ ਵੀ ਇਹ ਮਾੜਾ ਜੀ,
0: ਬਿਲਕੁਲ
1: ਇਹ ਤਾਂ ਸਬਕ ਆ ਗਿਆ ਜੀ।
0: ਜੀ
1: ਆਪੋਜੀਸ਼ਨ ਹੋਣੀ ਸਟਰੋਂਗ ਆਪੋਜੀਸ਼ਨ ਹੋਣੀ ਬਹੁਤ ਜ਼ਰੂਰੀ ਹੈ
0: ਜ਼ਰੂਰੀ ਹੈ,
1: ਲੋਕਤੰਤਰ ਦੇ ਵਿੱਚ, ਨਹੀਂ ਤਾਂ ਜਿਹੜਾ ਆ ਹਾਲਾਤ ਮਾੜੇ ਹੀ ਹੁੰਦੇ ਜੀ।
0: ਉਹ ਤਾਂ ਡਿਕਟੇਟਰਸ਼ਿਪ ਹੀ ਹੋ ਗਈ ਇੱਕ ਤਰ੍ਹਾਂ ਦੀ, ਕਾਹਦੀ ਡੈਮੋਕ੍ਰੇਸੀ ਆ ਉਹ ਤਾਂ ਫਿਰ, ਬਿਲਕੁਲ ਹੈ ਜੀ,
1: ਨਹੀਂ ਜੀ ਨਹੀਂ ਨਹੀਂ
0: ਜੀ
1: ਡੈਮੋਕ੍ਰੇਸੀ ਹੈ, ਮੌਕਰੀ ਇਨ ਦਾ ਨੇਮ ਆਫ ਡੈਮੋਕ੍ਰੇਸੀ ਹੈ ਜੀ,
0: ਬਿਲਕੁਲ ਹੈ ਜੀ, ਜੀ
1: ਮਜ਼ਾਕ ਆ ਇਹ ਕੋਈ ਡੈਮੋਕ੍ਰੇਸੀ ਨਹੀਂ ਹੈ ਜੀ।
0: ਨਹੀਂ ਗੀ ਜੀ
1: ਹੁਣ ਹੁਣ
0: ਹਾਂਜੀ
1: ਦੇਖੋ ਇੱਕ ਬਿੱਲ ਇਹਨਾਂ ਨੇ ਪਾਸ ਕੀਤਾ ਜੀ ਵੀ ਉਹ ਸਕੂਲਾਂ ਦੀਆਂ ਬੱਚਿਆਂ ਦੀਆਂ ਫੀਸਾਂ ਦਾ ਜੀ,
0: ਬਿਲਕੁਲ
1: ਉਹ ਭਾਰੀ ਸਾਹਿਬ 3 ਸਾਲ ਤੋਂ ਮਤਲਬ ਜਿਹੜਾ ਹੈਗਾ ਆ ਭਾਈ ਬਾਅਦ ਅਸੈਸ ਹੋਣਾ ਹੈ ਜੀ,
0: ਜੀ
1: ਜੇ ਇਹ ਪਿਛਲੇ 3 ਸਾਲ ਦਾ ਇਹਨਾਂ ਨੇ ਰੈਟ੍ਰੋਸਪੈਕਟਿਵਲੀ ਕਰ ਲਿਆ, ਠੀਕ ਹੈ ਜੀ, ਉਹ ਚੈਲੰਜ ਹੋ ਜਾਣਾ ਜੀ, ਉਹ ਚੈਲੰਜ ਹੋ ਜਾਣਾ ਕਿ ਤੁਸੀਂ ਜਿਹੜਾ ਪਿਛਲਾ ਆ ਉਹਦੇ ਬਾਰੇ ਨਹੀਂ ਗੱਲ ਕਰ ਸਕਦੇ, ਅੱਜ ਦੀ ਡੇਟ ਤੋਂ ਜਿਹੜਾ ਹੈਗਾ ਆ ਤੁਸੀਂ ਇਹ ਕਰ ਸਕਦੇ ਆ ਕਿ 5% ਇਨਕਰੀਜ਼ ਜਿਹੜੀ ਹੈਗੀ ਆ ਜਿੱਦਾਂ ਮਰਜ਼ੀ,
0: ਉਹ ਸੇਮ ਹੀ ਹੋ
1: ਉਹ
0: ਗਿਆ
1: ਜਾ ਕੇ
0: ਜਿੱਦਾਂ
1: ਅੱਗੇ ਫਾ
0: ਬੇਦਬੀ ਬਿੱਲ ਵੀ ਲਿਆਂਦਾ ਸੀਗਾ ਵੀ ਉਹ ਜੋ ਹੁਣ ਤੋਂ ਘਟਨਾਵਾਂ ਸ਼ੁਰੂ ਹੋਣਗੀਆਂ ਉਹਦੇ ਉੱਤੇ ਬਣੇਗਾ, ਉਹੀ ਚੀਜ਼ ਉਹ ਤੇ ਹੈ
1: ਸਰ। ਹੁਣ ਰੈਟ੍ਰੋਸਪੈਕਟਿਵਲੀ ਲਾਗੂ ਹੁੰਦਾ ਹੀ ਨਹੀਂ ਹੁੰਦਾ ਕੋਈ ਵੀ ਕਾਨੂੰਨ ਜਿਹੜਾ ਹੁੰਦਾ ਆ, ਇਹਨਾਂ ਨੇ ਰੈਟ੍ਰੋਸਪੈਕਟਿਵਲੀ ਕੀਤਾ ਜੀ, ਜਿਹੜੇ ਇਹ ਸੰਜੀਦਾ ਬੰਦੇ ਹੈਗੇ ਆ ਨਾ ਜੀ ਉਹ ਤਾਂ ਇਹ ਸੋਚਦੇ ਆ ਕਿ ਸ਼ਾਇਦ ਇਹਨਾਂ ਦਾ ਦੋਨੇ ਪਾਸੇ ਇਹਨਾਂ ਨੇ ਰੱਖਣ ਦਾ ਯਤਨ ਕੀਤਾ ਵੀ ਉਧਰੋਂ ਪੇਰੈਂਟਸ ਨੂੰ ਰੱਖ ਲਿਆ, ਹਾਂਜੀ ਵੀ ਅਸੀਂ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਸੋਚਦੇ ਹੈਗੇ ਆ, ਅਸੀਂ ਤੁਹਾਡੀਆਂ ਫਿਰ ਬੱਚਿਆਂ ਦੀਆਂ ਫੀਸਾਂ ਬਾਰੇ ਸੋਚਿਆ ਹੈ ਜੀ, ਉਹਨਾਂ ਨੂੰ ਇੱਕ ਜਿਹੜਾ ਆ ਉਹਨਾਂ ਨੂੰ ਇੱਕ ਇੱਕ ਲੂਪ ਹੋਲ ਦੇ ਦਿੱਤਾ, ਸਕੂਲ ਐਡਮਿਨਿਸਟ੍ਰੇਸ਼ਨ ਨੂੰ ਇੱਕ ਲੂਪ ਹੋਲ ਦੇ ਦਿੱਤਾ ਵੀ ਤੁਸੀਂ ਜਾਓ ਹਾਈ ਕੋਰਟ ਚ ਚੈਲੰਜ ਕਰੋ ਇਹ ਆਪਣੇ ਆਪ ਇਹ ਸਟੇ ਲੱਗ ਜਾਣਾ
0: ਜੀ,
1: ਹਾਂਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਉਹ ਕਿਉਂ ਮਤਲਬ ਰੈਟਰੋ ਰਿਸਪੈਕਟਿਵਲੀ ਕਾਹਦੇ ਵਾਸਤੇ ਤੁਸੀਂ ਕਰਨਾ ਹੈਗਾ ਜੀ, ਤੁਸੀਂ ਉਹਨੂੰ ਜਿਹੜਾ ਆ ਵੀ ਠੀਕ ਆ ਜੀ ਅੱਗੇ ਤੋਂ ਜਿਹੜਾ ਆ ਤੁਸੀਂ ਨਾ ਕਰਿਓ ਜੀ, ਉਹ ਤੁਸੀਂ ਤਾਂ ਕਹਿੰਦੇ ਰਿਕਵਰੀਆਂ ਕਰਾਂਗੇ ਜੀ, ਰਿਕਵਰੀ ਕਿੱਦਾਂ ਕਰੋਗੇ ਜੀ, ਤੁਸੀਂ ਕਿੱਦਾਂ ਅਸੈਸ ਕਰੋਗੇ ਜੀ, ਗੱਲ ਤਾਂ ਇਹ ਹੈ ਨਾ ਵੀ 5% ਤੋਂ ਇਨਕਰੀਜ਼ ਜ਼ਿਆਦਾ ਨਹੀਂ ਕਰ ਸਕਦਾ ਹੈਗਾ, ਫਿਰ 5% ਤੁਸੀਂ ਪਿਛਲਾ ਡਾਟਾ ਕੱਢੋਗੇ ਵੀ ਉਦੋਂ ਕੀ ਸੀਗੀ ਤੇ ਉਦੋਂ 5% ਇਹਨਾਂ ਨੇ ਕੀਤੀ ਕਿ ਨਹੀਂ ਕੀਤੀ ਜੀ,
0: ਜੀ ਨਾਲੇ ਸੈਣੀ ਸਾਹਿਬ ਇੱਕ ਗੱਲ
1: ਸਾਨੂੰ ਤਾਂ ਸਮਝ
0: ਨਹੀਂ
1: ਨਹੀਂ ਆਉਂਦੀ
0: ਆਉਂਦੀ
1: ਇਹਨਾਂ ਦਾ
0: ਬਹੁਤ ਸਾਰੇ,
1: ਮੈਥਮੈਟਿਕਸ
0: ਸੈਣੀ ਸਾਹਿਬ ਇੱਕ ਬਹੁਤ ਸਾਰੇ ਮੁਲਕਾਂ ਚ ਸਾਡੇ ਮੁਲਕ ਦੀ ਗੱਲ ਕਰ ਲਈਏ ਤਾਂ ਇਹਦੇ ਵਿੱਚ ਜਿੱਥੇ ਮਰਜ਼ੀ ਫਿਨਲੈਂਡ ਦੇ ਵਿੱਚ ਚਲ ਜਾਓ, ਮਤਲਬ ਕਿ ਸੇਮ ਹੀ ਸਿਲੇਬਸ ਤੁਹਾਨੂੰ ਮਿਲੇਗਾ, ਸੇਮ ਸਕੂਲਾਂ ਦੇ ਵਿੱਚ ਸੇਮ ਹੀ ਐਜੂਕੇਸ਼ਨ ਆ, ਇਹ ਸਾਡੇ ਪਤਾ ਨਹੀਂ ਕਦੋਂ CBSE ਪੰਜਾਬ ਬੋਰਡ ਜੇ ਬੋਰਡ ਜੋ ਬੋਰਡ ਉਹ ਕਿਤੇ ਨਾ ਕਿਤੇ ਉਹਦਾ ਸ਼ੋਸ਼ਣ ਹੀ ਹੋ ਰਿਹਾ ਉਸ ਚੀਜ਼ ਦੇ ਵਿੱਚ ਜੀ, ਕਿਉਂ ਨਹੀਂ ਤੁਸੀਂ ਇੱਕ ਨੀਤੀ ਜਿਹੜੀ ਹੈ ਐਜੂਕੇਸ਼ਨ ਜਿਹੜੀ ਹੈ ਪੋਲਸੀ ਬਣਾਉਂਦੇ ਵੀ ਇਸ ਪੂਰੇ ਮੁਲਕ ਦੇ ਵਿੱਚ ਇੱਕੋ ਹੀ ਐਜੂਕੇਸ਼ਨ ਜਿਹੜੀ ਹੈ ਉਹ ਲਾਜ਼ਮੀ ਹੋਵੇਗੀ ਜੀ, ਇੱਕੋ ਹੀ ਜਿਹੜਾ ਉਹ ਸਾਰਾ ਕੁਝ ਬਣੇਗਾ।
1: ਬਿਲਕੁਲ ਜੀ, ਪਤਾ ਨਹੀਂ ਕਿਉਂ ਹੈ ਸਰ, ਜਿਹੜਾ ਨਾ ਡੀਸੈਂਟਰਲਾਈਜੇਸ਼ਨ ਆਫ ਪਾਵਰ ਜਦੋਂ ਕਰਦੇ ਹੈਗੇ ਆ, ਤੇ ਹਾਂਜੀ ਕਮਾਂਡ ਸਾਰੀ ਸਾਡੇ ਹੱਥ 'ਚ ਰਵੇ, ਸਿੱਖਿਆ
0: ਜੀ
1: ਨੀਤੀ ਸਾਡੇ ਹੱਥ 'ਚ ਰਵੇ, ਉਹ
0: ਜੀ
1: ਸਾਰਾ ਕੁਛ ਜਿਹੜਾ ਆ। ਬਾਕੀ ਜਿਹੜਾ ਪੰਜਾਬ ਵਾਲਿਆਂ ਦਾ ਤਾਂ ਕੰਮ ਹੀ ਇਹ ਹੈਗਾ ਜੀ, ਸਿੱਖਿਆ ਨੀਤੀ ਦਾ ਸਾਰਿਆਂ ਨਾਲੋਂ ਜ਼ਿਆਦਾ ਵਿਰੋਧ ਵੀ ਇਹਨਾਂ ਨੇ ਕੀਤਾ ਸੀ, ਤੇ ਲਾਗੂ ਵੀ ਸਭ ਤੋਂ ਪਹਿਲਾਂ ਇਹਨਾਂ ਨੇ ਕੀਤਾ।
0: ਬਿਲਕੁਲ
1: ਮਨਰੇਗਾ ਵਾਸਤੇ ਸਪੈਸ਼ਲ ਸੈਸ਼ਨ ਸੱਦਿਆ ਜੀ, ਤੇ
0: ਜੀ
1: ਇੱਦਾਂ ਕਰਕੇ ਮਤੇ ਪਾ ਤੇ ਉਹਦੇ ਵਾਸਤੇ ਜੀ, ਵੀ ਹਾਂਜੀ ਵਿਧਾਨ ਸਭਾ ਦਾ ਮਤਾ ਕਿ ਅਸੀਂ ਇਹਨੂੰ ਕੰਡੈਮ ਕਰਦੇ ਹਾਂ, ਤੇ
0: ਜੀ
1: ਜਿਹੜੀ ਉਹਨਾਂ ਨੇ ਦੂਜੀ ਜੀ ਰਾਮ ਜੀ ਵਾਲੀ ਹੈਗੀ ਸੀ ਲਾਗੂ ਕੀਤੀ, ਉਹਨੂੰ ਲਾਗੂ ਕਰਨ ਦੇ ਵਿੱਚ ਜਿਹੜਾ ਹੈਗਾ ਆ ਸਭ ਤੋਂ ਪਹਿਲਾਂ ਮੋਹਰੀ ਪੰਜਾਬ ਜੀ। ਇਹ ਸਾਨੂੰ ਨਹੀਂ ਸਮਝ ਆਈ ਇਸ ਚੀਜ਼ ਦੀ
0: ਜੀ
1: ਜੀ, ਲੋਕਾਂ ਨੂੰ ਦੱਸਦੇ ਹੈਗੇ ਆ ਵੀ ਹਾਂ ਜੀ ਅਸੀਂ ਤੁਹਾਡੇ ਪੱਖ ਦੇ ਹੈਗੇ ਆ, ਤੇ ਮੁੜ ਕੇ ਕਰਦੇ ਉਹ ਕੁਛ ਹੀ ਆ ਜੋ ਸੈਂਟਰ ਨੇ ਕਿਹਾ ਫੋਲੋ, ਉਹਨੂੰ ਹੀ
0: ਬਿਲਕੁਲ
1: ਕਰਦੇ ਹੈਗੇ ਜੀ।
0: ਜੀ
1: ਤੇ ਫਿਰ ਇਹ ਵਿਧਾਨ ਸਭਾ ਦਾ ਜਿਹੜਾ ਹੈਗਾ ਆ ਸੈਸ਼ਨ, ਸਪੈਸ਼ਲ ਸੈਸ਼ਨ ਸੱਦ ਕੇ ਤੇ ਉਹ ਡਰਾਮੇ ਕਰਨੇ, ਉਹਦਾ ਖਰਚਾ ਪਾਉਣਾ ਜੀ ਲੋਕਾਂ ਨੂੰ, ਟੈਕਸ ਪੇਅਰ ਨੂੰ,
0: ਜੀ
1: ਉਹਦਾ ਫਾਇਦਾ ਕੀ ਹੈ ਜੀ?
0: ਕੁਛ ਵੀ ਨਹੀਂ ਹੈ। ਹਾਂ
1: ਹੁਣ
0: ਚੀਜ਼ਾਂ
1: ਕਹਿੰਦੇ ਸੀ
0: ਕਰਨੀਆਂ
1: ਵਿਧਾਨ
0: ਤੁਸੀਂ ਘਰ
1: ਸਭਾ ਦਾ
0: ਬੈਠ ਕੇ ਵੀ
1: ਸੈਸ਼ਨ,
0: ਤਾਂ ਕਰ ਹੀ ਸਕਦੇ ਹੋ। ਬਿਲਕੁਲ
1: ਕਾਂਗਰਸ ਮੰਗ ਕਰਦੀ ਸੀ ਸੈਸ਼ਨ ਲੰਬਾ ਹੋਣਾ ਚਾਹੀਦਾ ਹੈਗਾ ਆ ਜੀ, ਸੈਸ਼ਨ ਲੰਬਾ ਕਰਕੇ ਕਰਨਾ ਕੀ ਆ ਜੀ? ਉੱਥੇ ਨਾਰੇ ਹੀ ਲਾਉਣੇ ਤੁਸੀਂ, ਜਿਹੜੇ ਪੰਜ
0: ਬਿਲਕੁਲ
1: ਛੇ ਦਿਨ ਤਾਂ ਤੁਸੀਂ ਬਾਈਕਾਟ
0: ਜੀ
1: ਬਾਈਕਾਟ ਕਰਕੇ ਆ ਜਾਂਦੇ ਰਹੇ ਹੈਗੇ ਆ, ਜਿਹੜੇ 4 ਦਿਨ ਹੋਰ ਵੀ ਹੁੰਦੇ ਤੇ ਬਾਈਕਾਟ ਹੀ ਕਰਨਾ ਪੈਣਾ ਸੀ ਉੱਥੇ,
0: ਜੀ
1: ਨਾ ਉਹਨਾਂ ਨੇ
0: ਬਿਲਕੁਲ
1: ਤੁਹਾਨੂੰ ਮੌਕਾ ਦੇਣਾ ਸੀ ਬੋਲਣ ਦਾ ਜੀ।
0: ਬਿਲਕੁਲ ਹੈ ਜੀ।
1: ਤੋ ਇਸ ਕਰਕੇ ਜਿਹੜਾ ਹੈਗਾ ਆ ਐਨੀਵੇ, ਇੱਥੇ ਜਿਹੜਾ ਹੈਗਾ ਵਿਧਾਨ ਸਭਾ ਦੀ ਕੋਈ ਵੀ ਕਾਰਵਾਈ ਜਿਹੜੀ ਆ ਉਹਦੇ ਵਿੱਚ ਕੁਛ ਕਿਤੇ ਵੀ ਐਪਰੀਸ਼ੀਏਟ ਨਹੀਂ ਕੀਤਾ ਜਾ ਸਕਦਾ ਜੀ,
0: ਨਾਲੇ
1: ਹਾਂ
0: ਸਾਈਂ ਸਾਹਿਬ
1: ਚਲੋ
0: ਪਹਿਲਾਂ
1: ਵਧੀਆ
0: ਜਦੋਂ
1: ਕੀਤਾ ਜੀ।
0: ਵਿਧਾਨ ਸਭਾ ਜਾਂ ਰਾਜ ਸਭਾ ਚੱਲਦੀਆਂ ਸੀਗੀਆਂ ਨਾ, ਤਾਂ ਲੋਕ ਜਾਂ ਮੇਰੇ ਵਰਗੇ ਵੀ ਕਈ ਵਾਰੀ ਦੇਖ ਲੈਂਦੇ ਹੁੰਦੇ ਸੀ ਭਈ ਯਾਰ ਕੀ ਚੱਲਦਾ ਪਿਆ, ਚੰਗੀ ਬੈਠ ਜਾਂਦੇ ਹੁੰਦੇ ਸੀ ਲੋਕ ਨਾ, ਜਿੱਦਾਂ ਮੈਚ ਦੇਖਦੇ ਹੁੰਦੇ ਸੀ, ਸੁਣਦੇ ਹੁੰਦੇ ਸੀ। ਹੁਣ ਤਾਂ ਦਿਲ ਹੀ ਨਹੀਂ ਕਰਦਾ ਭਈ, ਜਦੋਂ ਕਿਸੇ ਦੀ ਫੋਟੋ ਸਾਹਮਣੇ ਆਉਂਦੀ ਹੈ ਦਿਲ ਕਰਦਾ ਬੰਦ ਕਰਦੀ ਹੈ, ਪਤਾ ਨਹੀਂ ਕੀ ਬੋਲੀ ਜਾਂਦੇ ਹੈ ਨਾ।
1: ਬਾਰੇ ਸਾਹਿਬ ਤੁਸੀਂ ਇੱਕ ਬਿੱਲ ਦੇ ਪੜ੍ਹਿਆ ਹੈਗਾ ਕਿ ਇਹਨਾਂ ਨੇ ਕੰਟਰੈਕਚੁਅਲ, ਜਿਹੜਾ ਕੰਟਰੈਕਟ
0: ਕੰਟਰੈਕਟ
1: ਦੇ
0: ਦੇ
1: ਉੱਤੇ
0: ਉੱਤੇ
1: ਇਹ
0: ਹਾਂਜੀ
1: ਕਾਮੇ
0: ਬਿਲਕੁਲ
1: ਰੱਖਣੇ ਆ,
0: ਵਿੱਚੋਂ ਵਿਚੋਲੇ ਕੱਢਦੇ
1: ਉਹ
0: ਨੇ ਕਿਸੇ ਦੇ,
1: ਮਤਲਬ ਸਰਕਾਰਾਂ ਵਿਚੋਲਾ ਕੱਢ ਦਿੱਤਾ ਜੀ,
0: ਜੀ
1: ਠੀਕ ਹੈ ਜੀ। ਇਹ ਕੰਟਰੈਕਟ ਜਿਹੜਾ ਹੈਗਾ ਆ ਵੀ ਜਿਹੜੇ ਬੰਦਿਆਂ ਨੇ 5 ਸਾਲ ਕੰਮ ਕੀਤਾ ਆ ਉਹ ਸਿੱਧਾ ਸਰਕਾਰ ਨਾਲ ਕੰਟਰੈਕਟ ਕਰ ਲੈਣਗੇ,
0: ਜੀ
1: ਠੀਕ ਹੈ ਜੀ। ਉਹ 58 ਸਾਲ ਤੱਕ ਜਿਹੜਾ ਹੈਗਾ ਆ ਵੀ ਉਹ ਜੋਬ ਕਰ ਸਕਦੇ ਆ ਜੀ,
0: ਬਿਲਕੁਲ
1: ਮੀਨਿੰਗ ਦੇਅਰ ਬਾਈ ਕਿ ਅੱਗੇ ਤਾਂ ਜਿਹੜਾ ਹੈਗਾ ਆ ਕੋਈ ਪੱਕੇ ਹੋਣ ਦੀ ਮੰਗ ਕਰਦੇ ਸੀ,
0: ਜੀ
1: ਹੁਣ ਵਾਂਸ ਏ ਕੱਚਾ ਆਲਵੇਜ਼ ਕੱਚਾ
0: ਕੱਚਾ
1: ਹੈ ਜੀ, ਯਾਨੀ ਕਿ 58 ਸਾਲ ਤੱਕ ਉਹ ਕੱਚਾ ਕੱਚੇ ਦਾ ਕੱਚਾ ਹੀ ਚੱਲ ਗਿਆ ਜੀ,
0: ਬਿਲਕੁਲ ਹੈ ਜੀ, ਪੱਕੂਗਾ ਹੀ ਨਹੀਂ ਕਦੇ ਜੀ।
1: ਹਾਂਜੀ ਨਾਲ ਨਾਲ ਇਹ ਹੈਗਾ ਆ ਕਿ ਅੱਛਾ ਵੀ ਨਾਲ ਇਹ ਹੈਗਾ ਆ ਕਿ ਤੁਸੀਂ ਜਿਹੜਾ ਆ ਐਫੀਡੈਵਿਟ ਦਿਓਗੇ ਵੀ ਜਿਹੜੇ ਤੁਸੀਂ ਪੱਕੇ ਹੋਣ ਵਾਸਤੇ ਕੇਸ ਲਾਏ ਆ ਉਹ ਵਾਪਸ ਲੈ ਲਓਗੇ
0: ਵਾਪਸ ਕਰੋ ਭਾਈ, ਫਿਰ ਤੁਹਾਨੂੰ ਲਵਾਂਗੇ ਬਿਲਕੁਲ।
1: ਹਾਂਜੀ ਤੇ ਤੁਸੀਂ ਚਲੋ ਠੀਕ ਹੈ, ਉਹ ਇੱਕ ਸੇਫ ਗਾਰਡ ਕਰਤਾ ਜੀ ਵੀ ਇੱਕ ਵਾਰੀ ਜਦੋਂ ਤੁਸੀਂ ਤੁਹਾਨੂੰ ਨੌਕਰੀ ਤੋਂ ਲਾਇਆ ਜਾਂਦਾ ਹੈਗਾ ਦੂਜੀ ਥਾਂ ਤੇ, ਜਿਹੜਾ ਹੈਗਾ ਤੁਸੀਂ ਰੱਖਿਆ ਜਾਂਦੇ ਕਿਸੇ ਹੋਰ ਡਿਪਾਰਟਮੈਂਟ ਜਾਂ ਇੱਦਾਂ ਕਰਕੇ
0: ਜੀ,
1: ਜੋ ਸੈਲਰੀ ਤੁਸੀਂ ਲੈ ਰਹੇ ਹੈਗੇ ਉਹ ਤੋਂ ਘੱਟ ਦੇ ਉੱਤੇ ਨਹੀਂ ਲੱਗੇਗੇ ਤੁਸੀਂ,
0: ਜੀ
1: ਉਹਦੀ ਸੈਲਰੀ ਤੁਹਾਡੀ ਫਿਕਸ ਹੋਊਗੀ ਜੀ,
0: ਬਿਲਕੁਲ ਹੈ ਜੀ,
1: ਮੰਨ ਲੈਂਦੇ ਤੁਹਾਡੀ ਗੱਲ ਇਸ ਚੀਜ਼ ਦੇ ਨਾਲ, ਇਹ
0: ਜੀ
1: ਤਾਂ ਬੇਸਿਕ ਗੱਲ ਹੈਗੀ ਆ ਜੀ। ਪਰ ਸਵਾਲ ਇਹ ਹੈਗਾ ਕਿ ਜਿਹੜਾ ਅੱਗੇ ਨਾ ਸਰ ਸੁਪਰੀਮ ਕੋਰਟ ਨੇ ਇੱਕ ਵਾਰੀ ਗਾਈਡਲਾਈਨ ਦਿੱਤੀਆਂ ਸੀਗੀਆਂ ਵੀ ਸਰਕਾਰ ਨੂੰ
0: ਜੀ
1: ਵੀ ਜਿੱਥੇ ਵਰਕ ਹੈਗਾ ਆ ਪਰਮਾਨੈਂਟ ਨੇਚਰ ਦਾ
0: ਜੀ,
1: ਹੈ ਜੀ, ਉੱਥੇ ਜਿਹੜਾ ਆ ਵੀ ਤੁਸੀਂ ਬੰਦਿਆਂ ਨੂੰ ਰੈਗੂਲਰ ਕਰੋ,
0: ਜੀ
1: ਜੇ ਤੁਸੀਂ 3 ਮਹੀਨਿਆਂ ਦੇ ਵਿੱਚ ਉਹਦੀ ਕੋਈ ਬ੍ਰੇਕ ਨਹੀਂ ਹੋਈ ਤੇ ਕੀ ਕਰਦੇ ਸੀ ਇਹ 99 ਦਿਨ ਦੀ ਹਾਜ਼ਰੀ ਲਾ ਕੇ 1 ਦਿਨ ਅਗਲੇ ਦੀ ਬ੍ਰੇਕ ਦੇ ਕੇ ਤੇ ਫੇਰ ਮੁੜ ਕੇ ਜਿਹੜਾ ਇਸੇ ਕਰਕੇ ਕਰ ਲੈਂਦੇ ਸੀ,
0: ਜੀ
1: ਉਹ ਕਹਿੰਦੇ ਸੀ ਵੀ ਜਿੱਥੇ ਵਰਕ ਪਰਮਾਨੈਂਟ ਨੇਚਰ ਦਾ ਤੁਸੀਂ ਕਿਉਂ ਨਹੀਂ ਬੰਦਾ ਪੱਕਾ ਹੀ ਰੱਖਦੇ ਬਈ,
0: ਜੀ
1: ਜਿੱਥੇ ਟੈਂਪਰੇਰੀ ਨੇਚਰ ਦਾ ਵਰਕ ਹੈਗਾ ਆ ਉੱਥੇ ਤੁਹਾਨੂੰ ਮਤਲਬ ਕੋਈ ਕਾਨੂੰਨ ਮਜਬੂਰ ਨਹੀਂ ਕਰਦਾ, ਤੁਸੀਂ ਬੰਦਾ ਹਾਇਰ ਕਰ ਲਓ
0: ਜੀ,
1: ਠੀਕ ਹੈ ਜੀ, ਜਿੰਨਾ ਚਿਰ ਤੁਹਾਡਾ ਸੀਜ਼ਨਲ ਕੰਮ ਆ ਕੋਈ ਜਾਂ ਇੱਦਾਂ ਕਰਕੇ ਉਹ ਤੁਸੀਂ ਹਾਇਰ ਕਰ ਲਓ ਤੇ ਉਹ ਤੁਸੀਂ ਜਿੱਦਾਂ ਬਾਕੀ ਆ, ਪਰ
0: ਬਿਲਕੁਲ
1: ਜਿੱਥੇ ਤੁਹਾਡਾ ਵਰਕ ਹੀ ਪਰਮਾਨੈਂਟ ਨੇਚਰ ਦਾ ਆ ਕੋਈ ਮੇਨਟੀਨੈਂਸ ਦਾ ਆ ਕੋਈ
0: ਜੀ
1: ਹੋਰ ਚੀਜ਼ ਹੈਗੀ ਆ ਉੱਥੇ ਬੰਦੇ ਜਿਹੜੇ ਹੈਗੇ ਜਦੋਂ ਰੱਖਣੇ ਪੱਕੇ ਰੱਖੋ ਜੀ,
0: ਪੱਕੇ ਰੱਖੋ, ਬਿਲਕੁਲ
1: ਹਾਂਜੀ, ਇਹ ਕੱਚੇ ਪੱਕੇ ਵਾਲਾ ਸਵਾਲ ਹੀ ਨਾ ਪੈਦਾ ਹੋਵੇ ਜੀ।
0: ਬਿਲਕੁਲ
1: ਪਰ ਹੁਣ ਦੇਖੋ ਇਹਨਾਂ ਨੇ ਕਿੱਦਾਂ ਵੀ ਇਹ ਇਨਡਾਇਰੈਕਟਲੀ ਜਿਹੜਾ ਆ ਧਰਨੇ ਜਿਹੜੇ ਲੱਗਦੇ ਆ ਨਾ ਜੀ ਵਾਰ ਵਾਰ,
0: ਜੀ
1: ਉਹਨਾਂ ਨੂੰ ਰਿਮੂਵ ਕਰਨ ਵਾਸਤੇ ਇਹ ਤਰੀਕਾ ਵਧੀਆ ਹੈਗਾ ਆ ਵੀ ਇਸ ਬਿੱਲ ਰਾਹੀਂ ਜਿਹੜਾ ਆ ਵੀ ਜਿਹਨੇ ਸਰਕਾਰ ਨਾਲ ਸਿੱਧਾ ਕੰਟਰੈਕਟ ਕਰਨਾ ਆ ਉਹ ਆ ਜਾਵੇ
0: ਜੀ,
1: ਹੈ ਜੀ, ਤੇ ਬਾਅਦ ਵਿੱਚ ਕਿੰਨੀ ਡੈਮੇਜਿੰਗ ਗੱਲ ਕੀਤੀ ਹੈਗੀ ਆ ਉੱਥੇ, ਕਿਤੇ ਬੰਦੇ ਨੂੰ ਰੈਗੂਲਰ ਕਰਨ ਦੀ ਗਰੰਟੀ ਨਹੀਂ ਦਿੱਤੀ ਹੈਗੀ, ਰੈਦਰ ਕਿ ਉਹ 58 ਸਾਲ ਤੱਕ 58 ਸਾਲ ਤੱਕ ਨੌਕਰੀ ਕਰ ਸਕਦਾ, ਹੈ
0: ਬਿਲਕੁਲ
1: ਜੀ, ਹਾਂ ਜੀ, ਕਿਤੇ ਨਾਲ ਜਦੋਂ ਐਫੀਡੈਵਿਟ ਉਹਦਾ ਵਾਪਸ ਲੈਣਾ ਆ ਉਹਦੇ ਕੋਲੋਂ ਵੀ ਹਾਂ ਜੀ ਉਹ ਕਦੀ ਵੀ ਕੋਈ ਮੰਗ ਨਹੀਂ ਕਰੂਗਾ ਇਸ ਚੀਜ਼ ਦੀ ਰੈਗੂਲਰ ਕਰਨ ਦੀ,
0: ਜੀ
1: ਤੇ ਫਿਰ ਜਿਹੜਾ ਆ
0: ਨਹੀਂ ਉਹ ਸੈਣੀ ਸਾਹਿਬ
1: ਉਹ
0: ਟੇਢੇ
1: ਹੀ
0: ਢੰਗ
1: ਗੱਲ
0: ਦੇ
1: ਹੈ ਨਾ
0: ਨਾਲ ਫਿਰ
1: ਕਿ
0: ਉਹਦੇ ਵਿੱਚ ਪ੍ਰਾਈਵੇਟੇਸ਼ਨ ਦਾ ਵੀ ਤਾਂ ਮੁੱਦਾ ਆ ਜਾਂਦਾ ਨਾ ਕਿ ਜਿਹੜੇ ਉਹਨਾਂ ਨੂੰ ਭੱਤੇ ਦੇਣੇ ਪੈਣੇ ਆ ਜਾਂ ਉਹਨਾਂ ਨੂੰ ਜਿਹੜੇ ਰਿਟਾਇਰਮੈਂਟ ਦੇ ਉੱਤੇ ਦੇਣੇ ਪੈਣੇ ਉਹ ਫਿਰ ਬਚਾਉਣਗੇ ਇਹ ਚੀਜ਼, ਮਤਲਬ ਕਿ ਕੱਚਾ ਬੰਦਾ
1: ਬਿਲਕੁਲ
0: ਉਹਦਾ
1: ਜੀ
0: ਜੀ
1: ਭਾਰੇ ਸਾਹਿਬ ਦੇਖੋ, ਪੈਨਸ਼ਨ ਪਾਲਿਸੀ ਤਾਂ ਪਹਿਲਾਂ ਹੀ ਜਿਹੜੀ ਹੈਗੀ ਖਤਮ ਕਰ
0: ਖਤਮ
1: ਦਿੱਤੀ ਹੈਗੀ
0: ਕਰਤੀ।
1: ਜੀ।
0: ਬਿਲਕੁਲ
1: ਹਾਂਜੀ, ਮਤਲਬ ਇਹ ਹੈਗਾ ਕਿ ਪ੍ਰਾਈਵੇਟ ਜੌਬ ਤੇ ਸਰਕਾਰੀ ਜੌਬ 'ਚ ਕੋਈ ਫਰਕ ਹੀ ਨਹੀਂ ਰਹਿ ਜਾਏਗਾ।
0: ਜੀ ਬਿਲਕੁਲ ਹੈ ਜੀ
1: ਹਾਂਜੀ, ਜਿੱਦਾਂ ਪ੍ਰਾਈਵੇਟ ਇੰਪਲਾਇਰ ਜਿਹੜਾ ਹੈਗਾ ਆ ਵੀ ਉਹ ਕਰਦਾ ਹੈਗਾ ਆ, ਜਿੰਨਾ ਕੁ ਇੰਟਰਸਟ ਉਹ ਵਾਚ ਕਰਦਾ ਓਨਾ ਹੀ
0: ਜੀ
1: ਕਿ ਸਰਕਾਰ ਵਾਚ ਕਰੇਗੀ ਕੀ।
0: ਜੀ
1: ਸੋ ਇਹ ਤਾਂ ਬਹੁਤ ਡੈਮੇਜਿੰਗ ਸੀਗੇ ਇਹਨਾਂ ਸਾਰਿਆਂ ਬਿੱਲਾਂ ਦੇ ਉੱਤੇ, ਬਹੁਤ ਸੰਜੀਦਾ ਕਿ ਇੱਕ ਇੱਕ ਬਿੱਲ ਦੇ ਉੱਤੇ ਦੋ ਦੋ ਤਿੰਨ ਤਿੰਨ ਦਿਨ ਬਹਿਸ ਹੋਣੀ ਚਾਹੀਦੀ ਸੀ
0: ਸਮਾਂ
1: ਜੀ,
0: ਕੇ ਸੈਣੀ
1: ਇਹ
0: ਸਾਹਿਬ
1: ਨੌ ਵੇਲੇ।
0: ਲਿਆਉਣਾ ਤਾਂ ਇਹ ਚਾਹੀਦਾ ਸੀਗਾ ਕਿ ਜਿਹੜਾ ਜਿੱਦਾਂ ਸਰਕਾਰੀ ਜੌਬਾਂ ਹੈਗੀਆਂ ਨੇ ਉਹਨੂੰ ਬੈਲੈਂਸ ਕਰਨ ਦੇ ਲਈ ਕਿ ਜਿੰਨੇ ਭੱਤੇ ਮਿਲਦੇ ਆ ਜਾਂ ਰਿਟਾਇਰਮੈਂਟ ਮਿਲਦੀ ਹੈ ਤਾਂ ਉਦਾਂ ਹੀ ਜਿਹੜਾ ਬਕਾਇਦਾ ਪੇਪਰ ਵਰਕ ਦੇ ਵਿੱਚ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਹੈਗੀਆਂ ਚਾਹੇ ਜੌਬ ਦਿੰਦੇ ਵੀ ਤੁਸੀਂ ਇਹਨਾਂ ਨੂੰ ਜੌਬਾਂ ਦਿਓ ਤੇ ਇਹ ਚੀਜ਼ ਬਿੱਲ ਤਾਂ ਇਹ ਲਿਆਉਣਾ ਚਾਹੀਦਾ ਸੀਗਾ ਵੀ ਇਹਨਾਂ ਨੂੰ ਰਿਟਾਇਰਮੈਂਟ ਜਾਂ ਉਹ ਸਾਰਾ ਨਾਲ ਇਨਕਮ ਟੈਕਸ ਵਗੈਰਾ ਸਾਰਾ ਉਹ ਪੇ ਰੋਲ ਜਿਹੜਾ ਹੈਗਾ ਮਹੀਨੇ ਦਾ ਮਹੀਨੇ ਉਹਦੇ ਵਿੱਚੋਂ ਮਤਲਬ ਕਿ ਗੌਰਮੈਂਟ ਨੂੰ ਵੀ ਕੁਝ ਜਿਹੜਾ ਆਪਣਾ ਇਨਕਮ ਟੈਕਸ ਵਗੈਰਾ ਜਾਂ ਜੋ ਵੀ ਹੈ ਉਹਦੇ ਵਿੱਚੋਂ ਸੈਲਰੀ ਦੇ ਵਿੱਚੋਂ ਕਟਾਉਣਗੇ ਤਾਂ ਉਹਨਾਂ ਨੂੰ ਮਤਲਬ ਕਿ ਹੋਰ ਵੀ ਸਹੂਲਤਾਂ ਦਿੱਤੀਆਂ ਜਾਣਗੀਆਂ। ਪਰ ਇਹਨਾਂ ਨੇ ਤਾਂ ਉਹ ਕੰਮ ਹੀ ਉਲਟਾ ਕਰ ਦਿੱਤਾ ਸਮਾਂ ਕਿ ਉਹਨੂੰ ਬੈਲੈਂਸ ਤਾਂ ਕੀ ਕਰਨਾ ਸੀ, ਅਨਬੈਲੈਂਸ ਹੀ ਕਰਕੇ ਰੱਖਦਾ ਆਪਣੇ ਮਤਲਬ ਕਿ ਪੱਲਿਓਂ ਵੀ ਸਾਰਾ ਕੁਝ ਝਾੜ ਦਿੱਤਾ ਵੀ ਅਸੀਂ ਵੀ ਨਹੀਂ ਦੇਣਾ ਭਾਈ, ਤੁਸੀਂ ਤਾਂ ਦਿੰਦੇ ਹੀ ਨਹੀਂ ਗੇ, ਅਸੀਂ ਕਾਹਤੋਂ ਦਈਏ ਸਰਕਾਰਾਂ।
1: ਪਰ ਇਹ ਸਾਹਿਬ ਸਾਡੇ ਮੁਲਕ ਦੇ ਵਿੱਚ ਨਾ ਟੈਕਸ ਪੇਅਰ ਦੀ ਇੱਕ ਚੀਜ਼ ਪ੍ਰੋਬਲਮ ਰਹੀ ਹੈਗੀ ਆ ਜੋ ਉਹਨਾਂ ਨੂੰ
0: ਜੀ
1: ਫੀਲ ਹੁੰਦਾ ਰਿਹਾ। ਅਸੀਂ ਵੱਡੇ ਟੈਕਸ ਪੇਅਰ ਦੀ ਗੱਲ ਕਰਦਾ, ਤੁਸੀਂ ਯਾਦ ਕਰੋ ਇੱਕ ਵਾਰੀ ਨਾ ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦੇ ਵਿੱਚ ਕਿਤੇ ਮਿਊਂਸਪਲ ਕਮੇਟੀ ਨੇ ਉਹਨੂੰ ਕੋਈ ਹਰਾਸ ਕੀਤਾ ਸੀ ਤੇ ਉਹ ਕਹਿੰਦਾ ਸੀ 2 ਕਰੋੜ ਰੁਪਈਆ ਟੈਕਸ ਦਿੱਤਾ
0: ਜੀ
1: ਹੈ ਜੀ, ਤੇ ਉਹਦੇ ਬਾਵਜੂਦ ਜਿਹੜਾ ਹੈਗਾ ਆ ਵੀ ਇਸ ਤਰੀਕੇ ਨਾਲ ਡੀਲ ਕਰ ਰਹੇ ਹੈਗੇ ਆ ਜੀ।
0: ਜੀ
1: ਤੇ ਉਹ ਇਸ ਕਰਕੇ ਵੀ ਜਿਹੜੇ ਟੈਕਸ ਪੇਅਰ ਦੀ ਇਹ ਜਿਹੜੀ ਆ ਰਹੀ ਆ ਕੰਪਲੇਂਟ
0: ਜੀ
1: ਕਿ ਉਹਨਾਂ ਨੂੰ ਟੈਕਸ ਪੇ ਕਰਨ ਦਾ ਕਿਤੇ ਵੀ ਇਨਸੈਂਟਿਵ ਨਹੀਂ ਦਿੱਤਾ ਜਾਂਦਾ
0: ਬਿਲਕੁਲ ਹੈ ਜੀ,
1: ਵੀ
0: ਬੈਨੀਫਿਟ
1: ਉਹਨਾਂ
0: ਨਹੀਂ।
1: ਨੂੰ ਕਿਸੇ ਨਾ ਕਿਸੇ ਹਾਂ ਕੋਈ ਬੈਨੀਫਿਟ ਦਿੱਤਾ ਜਾਵੇ ਵੀ ਹਾਂ ਜੀ, ਜਾਂ ਕਿਤੇ ਮੈਂ ਤਾਂ ਇੱਥੇ ਤੱਕ ਕਹਿੰਦਾ ਸੀ ਵੀ ਜਿੱਦਾਂ ਜਿਹੜਾ ਆ ਮੇਰੀ ਆਪਣਾ ਸੁਝਾਅ ਹੈਗਾ ਸੀ ਜੀ, ਮੈਂ
0: ਜੀ
1: ਅੱਗੇ ਵੀ ਇੱਕ ਵਾਰੀ ਇੱਕ ਗੱਲ ਕਹੀ ਸੀ ਵੀ ਜਿੱਥੇ ਫਾਈਨੈਂਸ਼ੀਅਲ ਫਰੋਡਸ ਜਿਹੜੇ ਹੈਗੇ ਆ ਉਹਦੀਆਂ ਕੰਪਲੇਂਟਾਂ ਦਰਜ ਹੁੰਦੀਆਂ
0: ਜੀ
1: ਦਾ ਪਰਸਨ ਹੂ ਪੇਜ਼ ਦਾ ਟੈਕਸ
0: ਜੀ
1: ਹੈ ਜੀ ਐਟ ਹਾਇਰ ਰੇਟ, ਵੀ ਜਿੱਦਾਂ ਆ ਵੀ ਉਹ ਕਰੋੜਾਂ ਦੇ ਵਿੱਚ ਟੈਕਸ ਪੇ ਕਰਦੇ ਹੈਗੇ ਆ,
0: ਜੀ
1: ਉਹਨੂੰ ਜਿਹੜਾ ਹੈਗਾ ਬੇਲ ਮੈਟਰ ਦੇ ਵਿੱਚ ਜਿਹੜਾ ਆ ਥੋੜੀ ਬਹੁਤੀ ਛੋਟ ਹੋਣੀ ਚਾਹੀਦੀ
0: ਬਿਲਕੁਲ ਹੈ
1: ਹੈਗੀ ਆ ਵੀ ਉਹਨੂੰ ਹੈ ਜੀ ਉਹ
0: ਮੋਟੀਵੇਸ਼ਨ ਲੋਕ ਤਾਂ ਹੀ ਹੋਣਗੇ ਨਾ ਉਹਨਾਂ ਨੂੰ ਕਿਤੇ
1: ਫਾਈਨੈਂਸ
0: ਦੇਣ ਦੇ
1: ਹਾਂ
0: ਮੌਕਾ ਜੀ।
1: ਫਾਈਨੈਂਸ ਨਾਲ ਰਿਲੇਟਡ ਜਿਹੜੇ ਹੈਗੇ ਆ ਆਫੈਂਸਿਸ ਆ
0: ਜੀ
1: ਉਹਦੇ ਵਿੱਚ ਜਿਹੜਾ ਆ ਥੋੜੀ ਛੋਟ ਮਿਲਣੀ ਚਾਹੀਦੀ ਵੀ ਉਹ ਅੰਦਰ ਨਹੀਂ ਜਾਊਗਾ, ਬਾਹਰੋਂ ਬਾਹਰ ਜਮਾਨਤ ਹੋ ਜਾਏਗੀ ਹੈ
0: ਬਿਲਕੁਲ ਹੈ
1: ਜੀ,
0: ਜੀ
1: ਕੋਈ ਇਦਾਂ ਦਾ ਤਾਂ ਕਿ ਕੁਛ ਤਾਂ ਇਹੋ ਜਿਹਾ ਕਰੋ ਨਾ ਜਿਹਦੇ ਨਾਲ ਅਗਲਾ ਬੰਦੇ ਦਾ ਟੈਕਸ ਉਹਨੂੰ ਇਨਕਰੇਜਮੈਂਟ ਮਿਲੇ ਤੇ ਤਾਂ ਉਹ ਟੈਕਸ ਵੱਧ ਦੇਗਾ ਤੇ
0: ਨਾਲੇ
1: ਮੈਂ ਵੱਧ ਟੈਕਸ ਦਊਂਗਾ ਤੇ ਮੈਨੂੰ ਉਹ ਤੋਂ
0: ਜੀ
1: ਵੱਧ ਫੈਸਿਲਿਟੀਜ਼ ਮਿਲਣਗੀਆਂ ਜੀ।
0: ਨਾਲੇ ਸੈਣੀ ਸਾਹਿਬ ਕਰਪਸ਼ਨ ਤਾਂ ਪਹਿਲਾਂ ਹੀ ਬਥੇਰੀ ਆ ਮੁਲਕ, ਉਹਨੂੰ ਤਾਂ ਸਮੇਂ ਘਟਾਉਣਾ ਹੈ, ਹੋਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਤੇ ਘਟਾਉਣਾ ਜੀ
1: ਨਹੀਂ ਸਰ ਸਾਨੂੰ ਤਾਂ ਸਮਝ ਨਹੀਂ ਆਈ ਹੈਗੀ ਜੀ
0: ਜੀ
1: ਇੱਦਾਂ ਦੇ ਲੋਕ ਜਿਹੜੇ ਹੈਗੇ ਆ ਵੀ ਰਾਜਨੀਤੀ ਚ ਆਏ ਆ ਜਿਹੜੇ,
0: ਜੀ
1: ਉਹਨਾਂ ਨੂੰ ਹੈ ਹੀ ਨਹੀਂ ਕਿ ਅਸੀਂ ਜਿਹੜਾ ਕੰਮ ਕਰ ਰਹੇ ਹੈਗੇ ਆ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਕਰਦੀ ਹੈਗੀ ਇੰਨਾ
0: ਜੀ
1: ਹੁੰਦੀ ਆ, ਤੇ ਉਹਨੂੰ ਕੁਛ ਨਾ
0: ਬਿਲਕੁਲ
1: ਕੁਛ ਤਾਂ ਸੋਚਣਾ ਚਾਹੀਦਾ ਨਾ ਜੀ ਇਸ ਚੀਜ਼ ਦੇ ਉੱਤੇ
0: ਜੀ। ਤੇ ਸੈਣੀ ਸਾਹਿਬ
1: ਬਾਕੀ।
0: ਕਾਫੀ ਮੁਲਕ ਦੇ ਵਿੱਚ ਜਾਂ ਸੂਬਿਆਂ ਦੇ ਵਿੱਚ ਵੀ ਰੌਲਾ ਹੈ, ਮਨਪ੍ਰੀਤ ਤਿਆਲੀ ਉਹਨਾਂ ਨੇ ਵੀ ਇਹ ਮੁੱਦਾ ਚੱਕਿਆ ਕਿ ਡੀਲਿਮਿਟੇਸ਼ਨ ਜਿਹੜਾ ਬਿੱਲ ਲਿਆਉਣ ਦੀ ਤਿਆਰੀ ਹੈ, 50% ਔਰਤਾਂ ਦੀਆਂ ਸੀਟਾਂ ਜਾਂ ਵਧਾਉਣ ਦੀ ਤਿਆਰੀ ਹੈ ਉਹਦੇ ਉੱਤੇ ਕਾਫੀ ਰੌਲਾ, ਤੁਸੀਂ ਕੀ ਸੋਚਦੇ ਉਹਦੇ ਉੱਤੇ ਕਿ ਕਿੱਦਾਂ ਹੋਣਾ ਚਾਹੀਦਾ ਜੀ?
1: ਪਰ ਇਹ ਸਭ ਗੱਲ ਏਦਾਂ ਹੈਗੀ ਆ, ਗੱਲ ਕਿੱਥੇ ਕੀਤੀ ਜਾਂਦੀ ਹੈ ਉਹਦੀ ਵੈਲਿਊ ਹੁੰਦੀ ਹੈ ਸਰ,
0: ਜੀ
1: ਠੀਕ ਹੈ ਜੀ। ਹੁਣ ਵਿਧਾਨ ਸਭਾ ਦੇ ਵਿੱਚ ਜਿਹੜੀ ਹੈਗੀ ਇਸ ਗੱਲ ਦਾ ਜਿਹੜਾ ਹੈਗਾ ਆ ਉਹ ਨਾ ਤਾਂ ਕੋਈ ਪ੍ਰੋਬਲਮ ਤਾਂ ਉੱਥੇ ਦੱਸੀ ਜਾਵੇ ਜਿੱਥੇ ਕੋਈ ਐਡਰੈਸ ਕਰਨ ਵਾਲਾ ਹੋਵੇ,
0: ਜਿੱਥੇ ਮੁੱਦਾ ਚੁੱਕਿਆ ਜਾ ਰਿਹਾ
1: ਜਿੱਥੇ ਮੁੱਦਾ ਚੁੱਕਣਾ ਕਿੱਥੇ ਆ ਤੇ ਚੁੱਕਦੇ ਕਿੱਥੇ ਹੈਗੇ ਉਹ ਲੱਗਦਾ ਕੋਈ ਮਤਲਬ ਹੀ ਨਹੀਂ ਹੈਗਾ। ਮੈਂ ਤਾਂ ਕਹਿੰਦਾ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਇਹ ਵੀ ਜਿਹੜਾ ਹੈਗਾ ਆ ਵੀ ਇਰਾਨ ਦੇ ਉੱਤੇ ਅਮੈਰੀਕਾ ਦਾ ਅਟੈਕ ਹੋਇਆ ਆ ਭਾਵੇਂ ਉਹ ਵੀ ਗੱਲ ਕਰ ਹੀ
0: ਬਿਲਕੁਲ
1: ਲੈਂਦੇ ਆ
0: ਜੀ,
1: ਚ ਹਾਂਜੀ
0: ਜਾਂ ਤਾਂ ਇਹਦੇ
1: ਕੀ
0: ਉੱਤੇ
1: ਮਤਲਬ
0: ਆਪਣਾ
1: ਇਹਨਾਂ
0: ਮੁੱਦਾ
1: ਗੱਲਾਂ ਦਾ
0: ਪਾਸ ਕਰਦੇ ਜਾਂ
1: ਉਹ
0: ਕੁਝ
1: ਤਾਂ
0: ਕਰਦੇ ਉਹ ਭੇਜਦੇ ਸਾਰੇ
1: ਉਹ ਸਾਰ ਗੱਲ ਇਹ ਤਾਂ ਹੈਗੀ, ਉਹ ਤਾਂ ਉੱਥੇ ਜਿਹੜੇ ਹੈਗੇ ਆ ਪੋਲੀਟੀਕਲ ਪਾਰਟੀਆਂ ਦਾ ਆਪਣਾ ਆਪਣਾ ਸਟੈਂਡ ਹੈਗਾ ਆ ਕਿ ਉਹਨਾਂ ਨੇ ਉੱਥੇ ਜਿਹੜਾ ਇਹ ਆ ਉਹ ਸ਼ੋਅ ਹੋਣਾ ਆ ਉੱਥੇ ਆਪਣੇ ਪਾਰਲੀਮੈਂਟ 'ਚ।
0: ਜੀ
1: ਇੱਥੇ ਵਿਧਾਨ ਸਭਾ ਦੇ ਵਿੱਚ ਕੀ ਹੈਗਾ, ਵਿਧਾਨ ਸਭਾ 'ਚ ਤਾਂ ਤੁਸੀਂ ਵਿਧਾਨ ਸਭਾ ਦੇ ਵਿੱਚ ਜਿਹੜੀ ਵਰਕਿੰਗ ਚੱਲ ਰਹੀ ਉਹ, ਇਹ ਤਾਂ ਤੁਹਾਡੇ ਪਾਰਟੀਆਂ ਦੇ ਏਜੰਡੇ ਆ ਬਾਹਰਲੇ,
0: ਨਾਲੇ
1: ਉਹ
0: ਤਾਂ
1: ਤੁਸੀਂ ਤੈਅ ਕਰੋ ਜਿੱਦਾਂ
0: ਇੱਕ
1: ਮਰਜ਼ੀ ਹੈ ਜਾ ਕੇ ਉੱਪਰ
0: ਨਾਲੇ ਦੇ ਵਿੱਚ,
1: ਪਾਰਲੀਮੈਂਟ ਦੇ ਅੱਗੇ ਪ੍ਰਦਰਸ਼ਨ ਕਰੋ।
0: ਨਾਲੇ ਦੇ ਵਿੱਚ ਸੈਣੀ ਸਾਹਿਬ ਜਿਹੜੀ ਲੋਕਲ ਪੋਲੀਟਿਕਸ ਆ ਨਾ, ਉਹ ਵੀ ਕਿਤੇ ਨਾ ਕਿਤੇ ਨਜ਼ਰ ਆਉਂਦੀਆਂ ਨਾ, ਕਿ ਜਿੱਦਾਂ ਅਕਾਲੀ ਦਲ ਨੇ ਮਤਲਬ ਕਿ ਸਮਰਥਨ ਕੀਤਾ ਇਸ ਚੀਜ਼ ਦਾ, ਤੇ ਉਸ ਤੋਂ ਬਾਅਦ ਏਆਲੀ ਸਾਹਿਬ ਇਸ ਚੀਜ਼ ਦਾ ਵਿਰੋਧ ਕਰਨ ਲੱਗ ਗਏ ਨੇ।
1: ਉਹ ਤੇ ਉਹੀ ਆ ਨਾ ਸਰ,
0: ਜੀ
1: ਲੋਕਾਂ ਨੂੰ ਮੂਰਖ ਬਣਾਉਣ ਦੀਆਂ ਗੱਲਾਂ ਹੈਗੀਆਂ ਸਰ। ਉੱਥੇ
0: ਜੀ
1: ਵਿਧਾਨ ਸਭਾ ਦੇ ਨਾਲ ਇਹਦਾ ਕੀ ਤਲਕ ਵਾਸਤਾ ਆ ਜੀ?
0: ਜੀ
1: ਉਹ ਤਾਂ ਇਹੀ ਆ ਨਾ ਕਿ ਮੈਥ ਦੇ ਪੇਪਰ ਦੇ ਵਿੱਚ ਤੁਸੀਂ ਹਿਸਟਰੀ ਦੀ ਗੱਲ ਲਿਖ ਕੇ ਆ ਜਾਓ,
0: ਜੀ
1: ਉਹਦੇ ਕੀ ਮਤਲਬ ਹੈਗਾ, ਤੁਸੀਂ ਜਿੰਨਾ ਮਰਜ਼ੀ ਇੰਟੈਲੀਜੈਂਟ ਹੋ ਹਿਸਟਰੀ ਦੇ ਵਿੱਚ,
0: ਬਿਲਕੁਲ ਹੈ ਜੀ
1: ਸਵਾਲ ਤਾਂ ਇਹ ਹੈਗਾ ਆ ਕਿ ਉਹ ਚੀਜ਼ ਡਿਸਕਸ ਹੋਣੀ ਹੈਗੀ ਆ ਪਾਰਲੀਮੈਂਟ 'ਚ।
0: ਜੀ
1: ਜੇ ਪਾਰਲੀਮੈਂਟ 'ਚ ਡਿਸਕਸ ਹੋਣੀ ਆ ਜਿਹੜੀ ਤੁਸੀਂ ਗੱਲ ਕਰਦੇ ਹੈਗੇ ਆ, ਨੋ ਡਾਊਟ ਵੀ ਉਸ ਗੱਲ ਦੀ ਕੀਮਤ ਆ,
0: ਜੀ
1: ਪਰ ਉਹ ਤਾਂ ਇੱਕ ਪਾਰਟੀਆਂ ਦੀ ਆਪਣੀ ਆਪਣੀ ਸੋਚ ਆ
0: ਸੋਚ
1: ਜੀ,
0: ਹੈ ਜੀ,
1: ਆਪਣਾ ਆਪਣਾ ਸਟੈਂਡ ਹੈਗਾ ਆ।
0: ਜੀ
1: ਜੇ ਤੁਹਾਨੂੰ ਲੱਗਦਾ ਹੈ ਵੀ ਹਾਂ ਜੀ ਏਦਾਂ ਕਰਕੇ ਉੱਥੇ ਏਦਾਂ ਹੋਣਾ ਚਾਹੀਦਾ, ਏਦਾਂ ਹੋਣਾ ਚਾਹੀਦਾ ਹੈਗਾ ਆ,
0: ਜੀ
1: ਤੁਸੀਂ ਜਾਓ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰੋ, ਜਾ
0: ਧੰਨਾ
1: ਕੇ ਵੀ
0: ਲਾ
1: ਭਾਈ ਏਦਾਂ
0: ਬਿਲਕੁਲ।
1: ਕਰਕੇ ਆ ਸਾਡੀ
0: ਨਾਲੇ
1: ਤੇ
0: ਤੁਹਾਡੇ,
1: ਸਾਡੀ ਸਟੇਟ ਨਾਲ ਧੱਕਾ ਹੋ ਰਿਹਾ,
0: ਨਾਲੇ ਐਮਪੀ ਨੂੰ ਆਵਾਜ਼
1: ਛੋਟੀਆਂ
0: ਚੱਕਣੀ
1: ਸਟੇਟਾਂ ਵੀ
0: ਚਾਹੀਦੀ ਆ,
1: ਏਦਾਂ ਕਰੋ।
0: ਐਮਪੀ ਆਪਣੇ ਇਹਨਾਂ ਦੇ ਬੈਠੇ ਨੇ ਜੀ ਡਿਬਰੂਗੜ੍ਹ, ਉਹਨਾਂ ਨੂੰ ਚਿੱਠੀ ਲਿਖ ਦੇਣੀ ਚਾਹੀਦੀ ਆ, ਉਹਨਾਂ ਦਾ ਤਾਂ ਹੱਕ ਚਲੋ ਬਣਦਾ ਵੀ ਹੈ, ਪਰ ਉਹ ਆਵਾਜ਼ ਅੰਦਰ ਚੁੱਕ,
1: ਹਾਂ
0: ਉੱਤੋਂ
1: ਜੀ
0: ਬੜੀ ਲੈਟਰ
1: ਬਿਲਕੁਲ,
0: ਵੀ ਭੇਜਦੇ ਕੋਈ।
1: ਗੱਲ ਤਾਂ ਇਹੀ ਆ ਨਾ ਜੀ ਕਿ ਪਾਰਟੀਆਂ ਜੋ ਜਿਹੜਾ ਹੈਗਾ ਜਿਹੜੀ ਚੀਜ਼ ਵਿਧਾਨ ਉੱਥੇ ਪਾਰਲੀਮੈਂਟ ਚ ਰੱਖਣ ਵਾਲੀ ਉੱਥੇ ਰੱਖਣ, ਜਿਹੜੀ ਵਿਧਾਨ
0: ਜੀ
1: ਸਭਾ ਚ ਰੱਖਣ ਵਾਲੀ ਉੱਥੇ ਰੱਖਣ
0: ਇੱਥੇ
1: ਜੀ।
0: ਰੱਖਣ ਜੀ, ਬਿਲਕੁਲ ਹੈ ਜੀ।
1: ਹਾਂ ਜੀ, ਇਸ ਕਰਕੇ ਭਾਵਾਂ ਮੈਂ ਗੱਲ ਕੀਤੀ ਹੈਗੀ ਆ, ਉਹ
0: ਜੀ
1: ਡੀਲਿਮਿਟੇਸ਼ਨ ਦੇ ਵਿੱਚ ਕੀ ਆ, ਕਹਿੰਦੇ ਜੀ 20 ਸੀਟਾਂ ਹੋਣੀਆਂ ਪੰਜਾਬ ਦੀਆਂ,
0: ਜੀ
1: ਤੇ ਰਾਜ ਸਭਾ ਦੀਆਂ ਸੀਟਾਂ ਵੀ ਉਹਦੇ ਅਕੋਰਡਿੰਗਲੀ ਕਿੱਦਾਂ ਹੋਣਗੀਆਂ ਜੀ ਸੈਟਲ, ਉਹਦੀ ਗੱਲ ਹੈਗੀ ਆ ਜੀ।
0: ਜੀ
1: ਵੀ ਉਹ ਕਹਿੰਦੇ ਵੀ ਵੱਡੇ ਸੂਬੇ ਜਿੱਦਾਂ ਹੈਗੇ ਆ ਉਹਨਾਂ ਦੀਆਂ ਸੀਟਾਂ ਵੱਧ ਜਾਂਦੀਆਂ, ਛੋਟੇ ਸੂਬਿਆਂ ਦੀਆਂ ਘੱਟ ਜਾਂਦੀਆਂ ਆ,
0: ਜੀ
1: ਸੀਟਾਂ ਬਰਾਬਰ ਹੋਣੀਆਂ ਚਾਹੀਦੀਆਂ।
0: ਪਾਪੂਲੇਸ਼ਨ ਦੇ
1: ਦੇਖੋ
0: ਆਧਾਰ
1: ਜੀ,
0: ਤੇ,
1: ਜੇ ਤੁਸੀਂ ਇਹ ਗੱਲ
0: ਜੀ
1: ਕਹਿੰਦੇ ਹੈਗੇ ਆ, ਇਹਦੇ ਵਾਸਤੇ ਤਾਂ ਤੁਹਾਡੇ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਹੋਣੀ ਚਾਹੀਦੀ ਹੈਗੀ ਆ।
0: ਜੀ
1: ਇਟ ਇਜ਼ ਬੈਟਰ ਕਿ ਤੁਹਾਡੀ ਪਾਰਟੀ ਜਿਹੜੀ ਹੈਗੀ ਇਦਾਂ ਦਾ ਮੈਂਡੇਟ ਲੈ ਕੇ ਆਵੇ
0: ਜੀ,
1: ਜਿਹੜੀ ਕਿ ਉਹ ਕਪੈਸਿਟੀ ਦੇ ਵਿੱਚ ਹੋਵੇ ਕਿ ਸੰਵਿਧਾਨ ਨੂੰ ਬਦਲ ਸਕਦੀ ਹੋਵੇ ਤੇ ਤੁਸੀਂ ਬਦਲ ਲਓ,
0: ਜੀ
1: ਅਦਰਵਾਈਜ਼ ਜਿਹੜੀ ਹੈਗੀ ਤੁਸੀਂ ਡਿਮਾਂਡ ਰੱਖਣੀ ਹੈ ਤੇ ਪਾਰਲੀਮੈਂਟ ਦੇ ਕੋਲ ਜਾ ਕੇ ਰੱਖ ਦਿਓ, ਭਾਈ ਆ ਸਾਡਾ ਇਤਰਾਜ਼ ਹੈਗਾ ਇਹ ਨੋਟ ਕਰ ਲਓ ਜੀ।
0: ਜੀ ਬਿਲਕੁਲ ਹੈ ਜੀ,
1: ਤੇ ਬਾਕੀ ਵਿਧਾਨ ਸਭਾ ਦੇ ਨਾਲ ਤੇ ਉਹਦਾ ਕੰਸਰਨ ਕੋਈ ਨਹੀਂ।
0: ਕੋਈ ਨਹੀਂ ਜੀ, ਕੋਈ ਨਹੀਂ, ਬਿਲ ਐਮਪੀਆਂ ਦੇ ਅੰਦਰ ਹੈਗਾ ਜੀ ਉਹ ਸਾਰਾ ਮਸਲਾ ਜੇ ਹੈਗਾ ਤਾਂ ਬਿਲਕੁਲ ਹੈ ਜੀ, ਤੇ ਐਮਐਲਏ ਤਾਂ ਉੱਥੇ ਖੜਦੇ ਵੀ ਨਹੀਂਗੇ ਜੀ।
1: ਇਹਨਾਂ ਦਾ ਐਮਪੀ ਉੱਥੇ ਬੈਠਾ, ਚਲੋ ਠੀਕ ਗੱਲ ਹੈਗੀ ਆ,
0: ਜੀ
1: ਬਾਕੀ ਪਾਰਟੀਆਂ ਆਮ ਆਦਮੀ ਪਾਰਟੀ ਦੇ ਕੋਲ ਐਮਪੀ ਹੈ ਨਹੀਂ ਗੇ,
0: ਐਮਪੀ ਹੈਗੇ
1: ਉਹਨਾਂ ਦਾ
0: ਤਿੰਨ
1: ਸਟੈਂਡ
0: ਹੈਗੇ
1: ਆਪਣਾ
0: ਉਹਨਾਂ ਦੇ,
1: ਜੋ ਹੋਊਗਾ ਉਹ
0: ਜੀ
1: ਉੱਥੇ ਦੱਸ ਦੇਣਗੇ ਵੀ ਸਾਡਾ ਆਹ ਸਟੈਂਡ ਹੈਗਾ ਜੀ।
0: ਬਿਲਕੁਲ ਹੈ ਜੀ, ਜੀ
1: ਹਾਂਜੀ।
0: ਤੇ ਸੈਣੀ ਸਾਹਿਬ ਬਹਿਬਲ ਕਲਾਂ ਗੋਲੀਕਾਂਡ ਦਾ ਮਾਮਲਾ ਫਿਰ ਉੱਠਿਆ, ਪੰਜਾਬ ਪੁਲਿਸ ਨੇ ਬੰਦ ਲਿਫਾਫੇ ਦੇ ਵਿੱਚ ਸਟੇਟਸ ਰਿਪੋਰਟ ਜਿਹੜੀ ਸੌਂਪ ਦਿੱਤੀ ਹੈ ਤੇ ਕਹਿੰਦੇ ਕਸਟਡੀ ਦੇ ਵਿੱਚ ਸਾਰਾ ਕੁਝ ਉਹ ਰਹੇਗਾ, ਤੇ ਕੀ ਹਾਲਾਤ ਬਣਦੇ ਨਜ਼ਰ ਆਉਂਦੇ ਆ ਜੀ?
1: ਪਰ ਸਾਹਿਬ ਮੇਰੀ ਤਾਂ ਸਮਝ ਤੋਂ ਬਾਹਰ ਦੀਆਂ ਗੱਲਾਂ ਹੈਗੀਆਂ ਜੀ, ਪਹਿਲਾਂ ਕੇਸ ਚੰਡੀਗੜ੍ਹ ਟ੍ਰਾਂਸਫਰ ਹੋਏ ਜੀ,
0: ਜੀ
1: ਵੀ ਤੁਹਾਡੀ ਅਜੇ ਤੱਕ ਇਨਵੈਸਟੀਗੇਸ਼ਨ ਹੀ ਨਹੀਂ ਕੰਪਲੀਟ
0: ਖਤਮ ਹੋਈ
1: ਹੁੰਦੀ,
0: ਜੀ
1: ਪਤਾ ਨਹੀਂ ਕਿੱਡੀ ਕੁ ਇਨਵੈਸਟੀਗੇਸ਼ਨ ਹੈਗੀ ਸੀ ਜੀ,
0: ਜੀ
1: ਉਹ ਇੰਨੇ ਸਾਲਾਂ ਬਾਅਦ ਜਿਹੜਾ ਹੈਗਾ ਆ ਤੁਸੀਂ ਉਹ ਅਜੇ ਜਾਂਚ ਦੀ ਰਿਪੋਰਟ ਜਿਹੜੀ ਆ ਵੀ ਅੱਗੇ ਫਰਦਰ ਕੀ ਤੁਸੀਂ ਜਿਹੜਾ ਕੀਤਾ ਉਹਦੇ ਵਿੱਚ ਕੀ ਹੁੰਦਾ ਸਰ, ਸਟੇਟਸ ਰਿਪੋਰਟ ਕੀ ਹੁੰਦੀ ਹੈ ਜੀ, ਵੀ ਸਾਡਾ ਫਲਾਨਾ ਫਲਾਨਾ ਅਫਸਰ ਉੱਥੇ ਗਿਆ, ਉਹਨੇ ਜਾ ਕੇ ਇੱਥੋਂ ਮਈਅਰਮੈਂਟ ਕੀਤੀ ਜੀ, ਇੱਥੇ ਜਿਹੜਾ ਹੈਗਾ ਆ ਉੱਥੋਂ ਪੁਲਿਸ ਜਿੱਥੇ ਖੜੀ ਸੀ ਉੱਥੋਂ ਜਿਹੜਾ ਆ ਬੰਦੇ ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਦਾ ਡਿਸਟੈਂਸ ਇੰਨਾ ਸੀ, ਏਦਾਂ ਕਰਕੇ ਤੇ ਇਹਨਾਂ ਨੇ ਰਿਪੋਰਟ ਬਣਾਈ ਹੁੰਦੀ ਹੈ ਜੀ,
0: ਜੀ
1: ਜਿਹੜੀ ਗੋਲੀ ਅਲੈਜ ਕਰਦੇ ਹੈਗੇ ਆ ਉਹ ਕਹਿੰਦੇ ਹੈਗੇ ਆ ਕੰਪਲੇਨੈਂਟ ਇਹ ਦੱਸ ਰਹੇ ਆ ਜੀ, ਜਾਂ ਮੈਡੀਕਲ ਇਹ ਦੱਸ ਰਿਹਾ ਆ ਵੀ ਗੋਲੀ ਇੰਨੀ ਰੇਂਜ ਤੋਂ ਚੱਲੀ ਜੀ, ਜਦ ਕਿ ਪੁਲਿਸ ਦਾ ਤੇ ਉਹਨਾਂ ਦਾ ਡਿਸਟੈਂਸ ਇੰਨਾ ਹੈਗਾ ਸੀ ਜੀ, ਉਹ ਸਾਰਾ ਕੁਛ ਜਿਹੜਾ ਆ ਜਾਂ ਅਕਿਊਜ ਜਿਹੜਾ ਹੈਗਾ ਆ ਵੀ ਉਹਦਾ ਵੈਪਨ ਜਿਹੜਾ ਯੂਜ਼ ਹੋਇਆ ਆ ਉਹਦੇ ਨਾਲ ਗੋਲੀ ਮੇਲ ਖਾਂਦੀ ਆ ਜੀ, ਇਸ ਕਰਕੇ ਅਸੀਂ ਇਹ ਅਕਿਊਜ ਰੱਖੇ ਆ ਜੀ।
0: ਜੀ
1: ਏਦਾਂ ਹੀ ਆ ਨਾ ਕਿ ਹਾਂ ਜੀ ਬਿਲਕੁਲ ਵੀ ਆ ਜਿਹੜਾ ਵੈਪਨ ਚੋਂ ਗੋਲੀ ਚੱਲੀ ਹੈਗੀ ਆ ਉਸ ਵੈਪਨ ਦਾ ਜਿਹੜਾ ਹੈਗਾ ਫਲਾਣੇ ਬੰਦੇ ਨੂੰ ਜਿਹੜਾ ਆ ਫਲਾਣਾ ਬੋਲ ਜਾਵੇ ਆ ਉਹਨੂੰ ਇਸ਼ੂ ਹੋਇਆ ਸੀਗਾ ਜੀ।
0: ਜੀ ਬਿਲਕੁਲ ਹੈ ਜੀ,
1: ਹਾਂ ਜੀ ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਹੈਗੀਆਂ ਇਹ ਇਹ ਕੰਮ ਤਾਂ ਦੱਸ ਦਿਨ ਦਾ ਵੀ ਹੈ ਨੀਗਾ ਜੀ ਇਨਵੈਸਟੀਗੇਸ਼ਨ ਦਾ,
0: ਜੀ ਜਿਹਨੂੰ
1: ਇਹਨੂੰ 10 ਸਾਲ ਹੋ ਗਏ ਆ
0: ਬਿਲਕੁਲ,
1: ਹਾਂ ਜੀ
0: ਹਲੇ
1: ਪਤਾ ਨਹੀਂ
0: ਦੇਖੋ
1: ਕਿਹੜੀ ਹੈਗੀ ਹੈ
0: ਉਹਦੇ
1: ਜੀ,
0: ਵਿੱਚ
1: ਸਟੇਟਸ
0: ਕਿੰਨੇ
1: ਰਿਪੋਰਟ ਦੇਖ
0: ਗਵਾਹ,
1: ਕੇ।
0: ਸੈਣੀ ਸਾਹਿਬ ਬਹੁਤ ਸਾਰੇ ਗਵਾਹ ਨੇ, ਹੋਰ ਸਾਰੀਆਂ ਚੀਜ਼ਾਂ, ਮਤਲਬ ਕਿ ਇੱਕ ਲੋਕਾਂ ਦੇ ਵਿੱਚ ਇਹ ਪੇਸ਼ ਕੀਤਾ ਜਾ ਰਿਹਾ ਕਿ ਲਓ ਭਾਈ ਹੁਣ ਅਕਾਲੀ ਦਲ ਵਾਲੇ ਤਾਂ ਗਏ ਅੰਦਰ ਹੀ ਜਾਣਗੇ ਜਾਂ ਉਹ ਚੀਜ਼ਾਂ ਇੱਕ ਤਰ੍ਹਾਂ ਦੀ ਉਹ ਸਾਰਾ ਕੁਝ ਤਿਆਰ ਵੀ ਕੀਤਾ ਜਾ ਰਿਹਾ, ਪਰ ਅਸਲ ਦੇ ਵਿੱਚ ਤਾਂ ਉਹਨੂੰ ਮਨ ਲੱਗਦਾ 10 ਸਾਲ ਹੋਰ ਲੱਗਣਗੇ ਇਸ ਕੇਸ ਨੂੰ ਹਲੇ ਤਾਂ।
1: ਭਾਰੀ ਸਾਹਿਬ ਅਜੇ ਤਾਂ ਜਿਹੜਾ ਹੈਗਾ ਨਾ, ਤੁਸੀਂ ਦੇਖੋ ਉਹ ਡਰੱਗ ਵਾਲੇ ਕੇਸ ਹਾਈ ਕੋਰਟ 'ਚ ਚਲ ਗਏ ਨਾ, ਉਹਦੇ ਵਿੱਚ ਜਿਹੜਾ ਆ ਕਹਿੰਦੇ ਜੀ ਸੀਲਬੰਦ ਲਿਫਾਫੇ ਦੇ ਵਿੱਚ
0: ਜੀ
1: ਰਿਪੋਰਟ ਦੇ ਦਿੱਤੀ ਆ।
0: ਹਾਂਜੀ
1: ਉਹ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਆ ਰਾਜਜੀਤ ਹੁੰਦਲ ਦਾ ਵੀ ਨਾਂ ਆਇਆ ਜਾਂ ਬਾਕੀਆਂ ਦਾ ਆਇਆ,
0: ਜੀ
1: ਉਹ ਕਈ ਸਾਲ ਜਿਹੜੀ ਹੈਗੀ ਆ ਜੀ ਸੀਲਬੰਦ ਲਿਫਾਫੇ 'ਚ ਹੀ ਪਈ ਆ, ਨਾ ਕਿਸੇ ਨੇ ਖੋਲ ਕੇ ਦੇਖੀ ਤੇ ਨਾ ਕਿਸੇ ਨੇ। ਉਹਦੇ ਵਾਸਤੇ ਬਾਅਦ ਦੇ ਵਿੱਚ ਦੁਬਾਰਾ ਐਪਲੀਕੇਸ਼ਨਾਂ ਦੇ ਦੂ ਕੇ ਤੇ ਉਹਨੂੰ ਖੁਲਾਇਆ ਤੇ ਪਤਾ ਲੱਗਾ ਵੀ ਇਹ ਤਾਂ ਨੈਕਸਸ ਆ ਇੱਕ।
0: ਜੀ
1: ਇਸੇ ਤਰ੍ਹਾਂ ਇਹ ਰਿਪੋਰਟ ਆ, ਸਟੇਟਸ ਰਿਪੋਰਟ ਹੈਗੀ ਆ ਜੀ।
0: ਜੀ
1: ਸਟੇਟਸ ਰਿਪੋਰਟ ਸੀਲਬੰਦ ਲਿਫਾਫੇ ਦੇ ਵਿੱਚ ਦੇਣ ਦਾ ਕੀ ਮਤਲਬ ਜੀ?
0: ਜੀ
1: ਗੱਲ ਤਾਂ ਇਹ ਹੈਗੀ ਆ ਕਿ ਉਸ ਅਗਲਿਆਂ ਨੇ ਹਾਈ ਕੋਰਟ ਨੇ ਖੋਲ ਲਓ ਜਾਂ ਕੋਰਟ ਨੇ ਖੋਲ ਲਓ ਗਈ ਹੈਗੀ ਡਿਸਟ੍ਰਿਕਟ ਕੋਰਟ, ਉਹ
0: ਬਿਲਕੁਲ
1: ਉਹਨੂੰ ਖੋਲ ਕੇ ਤੇ
0: ਦੇਖ
1: ਸਰ
0: ਲਿਆ ਉਹਨਾਂ ਨੇ, ਖੋਲ ਕੇ
1: ਅਲਟੀਮੇਟਲੀ ਤਾਂ
0: ਦੇਖ ਲਿਆ ਜੀ।
1: ਜਿਹੜੀ ਰਿਪੋਰਟ ਆ ਉਹ ਆਖਰ ਤਾਂ ਜਿਹੜਾ ਆ, ਦੋ ਹੀ ਚੀਜ਼ਾਂ ਹੋ ਸਕਦੀਆਂ ਨਾ
0: ਜੀ
1: ਵੀ, ਜਾਂ ਤਾਂ ਇੱਕ ਪ੍ਰੂਫ ਹੋਊਗਾ ਜਿਹੜੇ ਮੌਜੂਦਾ ਅਕਿਊਜ਼ਡ ਹੈਗੇ ਆ
0: ਜੀ,
1: ਹੈਂਜੀ, ਤੇ ਜੇ ਉਹ ਜੇ ਉਹਨਾਂ ਦੇ ਮੁਤਲਕ ਹੈਗੀ ਜਾਂ ਕੋਈ ਐਵੀਡੈਂਸ ਹੋਊਗਾ ਉਹਨਾਂ ਦੇ ਖਿਲਾਫ,
0: ਜੀ
1: ਹੈਂਜੀ, ਤੇ ਜਾਂ ਕੋਈ ਅਕਿਊਜ਼ਡ ਨਵੇਂ ਅਕਿਊਜ਼ਡ ਦਾ ਨਾਂ ਹੋਊਗਾ ਜੀ,
0: ਜੀ
1: ਤੁਸੀਂ ਇਸੇ ਕਰਕੇ ਤੁਸੀਂ ਉਹਦਾ ਸਟੇਟਸ ਰਿਪੋਰਟ ਦਿੱਤੀ ਵੀ ਉਹਨੂੰ ਸੀਲਬੰਦ ਲਿਫਾਫੇ 'ਚ ਵੀ ਜਿਹਦੇ ਨਾਲ ਸੈਂਸੇਸ਼ਨ ਜਿਹੜੀ ਆ ਉਹ ਕ੍ਰੀਏਟ ਹੋਵੇ
0: ਜੀ
1: ਰੂਟੀਨ, ਉਹ ਕਿਹੜਾ ਓਦਾਂ ਹੀ ਰਹਿ ਜਾਣੀ ਹੈਗੀ ਜੀ, ਜੇ
0: ਜੀ
1: ਉੱਤੇ ਕਾਰਵਾਈ ਕਰਨੀ ਆ ਉਹਨੂੰ ਖੋਲਣਾ ਪਊਗਾ,
0: ਖੋਲਣਾ
1: ਓਪਨ
0: ਪੈਣਾ,
1: ਕਰਨਾ
0: ਪੜ੍ਹਨਾ
1: ਪਊਗਾ,
0: ਪੜ੍ਹਨਾ, ਜਾਂਚ
1: ਉਹਨੂੰ
0: ਕਰਨੀ
1: ਪੈਣੀ
0: ਪੈਣੀ
1: ਉਹਨੂੰ ਪਬਲਿਕ ਸਾਰਾ ਉਹਨੂੰ ਪਬਲਿਕ ਕਰਨਾ ਪੈਣਾ,
0: ਬਿਲਕੁਲ ਹੈ ਜੀ,
1: ਜਿਹਦੇ ਵੀ ਖਿਲਾਫ ਹੋਈ ਆ ਉਹਨੂੰ ਡਿਫੈਂਸ ਦਾ ਮੌਕਾ ਨਹੀਂ ਦੇਣਾ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਜੀ ਕੇਸ ਤਾਂ ਪਹਿਲਾਂ ਹੀ ਚੰਡੀਗੜ੍ਹ ਟ੍ਰਾਂਸਫਰ ਹੋਏ ਹੈਗੇ ਆ,
0: ਜੀ
1: ਬਾਕੀ ਇਹਨਾਂ ਦੀਆਂ ਫਾਰਮੈਲਿਟੀਆਂ ਹੀ ਆ, ਇੱਕ ਖਬਰ ਜ਼ਰੂਰ ਬਣ ਗਈ ਜੀ ਵੀ
0: ਬਣ
1: ਹਾਂ ਜੀ
0: ਜਾਂਦੀ
1: ਉੱਥੇ ਚੰਡੀਗੜ੍ਹ, ਹਾਂਜੀ
0: ਬਿਲਕੁਲ
1: ਬਸ ਆਹ ਖਬਰ ਬਣੀ ਹੈ ਜੀ, ਹੋਰ ਤਾਂ ਕੁਛ ਨਹੀਂ ਹੈ ਜੀ।
0: ਜੀ
1: ਅੱਗੇ ਕੇਸ ਜਿੱਦਾਂ ਜਿਸ ਸਪੀਡ 'ਚ ਚੱਲੇ ਉਸੇ ਸਪੀਡ 'ਚ ਕੇਸ ਚੱਲੇ ਰਹਿਣੇ ਜੀ।
0: ਚੱਲੇ ਰਹਿਣੇ ਜੀ, ਬਿਲਕੁਲ। ਤੇ ਸੈਣੀ ਸਾਹਿਬ ਆਪਣੇ
1: ਹਾਂਜੀ ਸਰ,
0: ਪਿਛਲੇ ਦਿਨਾਂ 'ਚ ਆਪਾਂ ਗੱਲ ਕੀਤੀ ਸੀ ਜਗਤਾਰ ਸਿੰਘ ਆਵਾਰਾ ਉਹਨਾਂ ਦੇ ਬਾਰੇ, ਅੱਜ ਲਾਸਟ ਮੀਟਿੰਗ ਸੀਗੀ, ਪਤਾ ਨਹੀਂ ਕਿ ਗੌਰਮੈਂਟ ਦੇ ਨਾਲ ਹੋਈ ਹੈ ਕਿ ਨਹੀਂ ਹੋਈ ਹੈ, ਕਿਹਦੇ ਨਾਲ ਹੋਈ ਹੈ ਮੀਟਿੰਗ, ਪਰ ਅਸਲ ਦੇ ਵਿੱਚ ਕ੍ਰੈਡਿਟ ਲੈਣ ਦੇ ਵਿੱਚ ਮਾਨ ਸਾਹਿਬ ਪਿੱਛੇ ਨਹੀਂ ਹਟਦੇ, ਚਿੱਠੀ ਜ਼ਰੂਰ ਲਿਖ ਦਿੱਤੀ ਹੈ ਜਿਸ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੱਕ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ, ਅਤੇ 75 ਸਾਲ ਦੇ ਵਿੱਚ ਕਹਿੰਦੇ ਪਹਿਲੀ ਵਾਰ ਇਹ ਵੀ ਕੰਮ ਉਹ ਕੀਤਾ ਜੀ ਕਿਸੇ ਹੱਕ ਦੇ ਵਿੱਚ ਚਿੱਠੀ ਲਿਖੀ ਹੈ, ਪਰ ਜੋ ਚੀਜ਼ਾਂ ਇਹਨਾਂ ਦੇ ਮਤਲਬ ਕਿ ਅੰਡਰ ਹੈਗੀਆਂ ਨੇ ਜਿਨ੍ਹਾਂ ਨੂੰ ਪਰਮਿਸ਼ਨ ਦੇ ਸਕਦੇ ਆ, ਉਹਨਾਂ ਨੂੰ ਕਿਉਂ ਨਹੀਂ ਦਿੰਦੇ ਜੀ ਇਹ ਪਰਮਿਸ਼ਨ?
1: ਸਰ 6 ਮਹੀਨੇ ਪਹਿਲਾਂ ਇਹਨਾਂ ਨੇ ਸੁਪਰੀਮ ਕੋਰਟ 'ਚ ਐਫੀਡੈਵਿਟ ਦਿੱਤਾ ਸੀ
0: ਜੀ
1: 43 ਪੇਜਾਂ ਦਾ
0: ਜੀ,
1: ਕਿ ਭਾਈ ਜਗਤਾਰ ਸਿੰਘ ਹਵਾਰਾ ਇੱਕ ਮੁੱਖ ਮੰਤਰੀ ਦੇ ਕਤਲ ਦੇ ਵਿੱਚ ਇਨਵੋਲਵ ਹੈਗਾ ਆ ਜੀ,
0: ਜੀ
1: ਪੰਜਾਬ ਦੇ ਵਿੱਚ ਜਾਂ ਜਾਇਆ ਨੂੰ ਮਤਲਬ ਜੇ ਫ੍ਰੀ ਕੀਤਾ ਜਾਂਦਾ ਹੈਗਾ ਆ ਜਾਂ ਪੈਰੋਲ ਦਿੱਤੀ ਜਾਂਦੀ ਆ
0: ਜੀ,
1: ਤੇ ਪੰਜਾਬ 'ਚ ਰੱਖਿਆ ਜਾਂਦਾ ਆ ਤੇ ਇੱਥੇ ਹਾਲਾਤ ਖਰਾਬ ਹੋਣ ਦਾ ਖਤਰਾ ਹੋਇਆ ਜੀ,
0: ਬਿਲਕੁਲ ਹੈ ਜੀ।
1: ਇਹ 6 ਮਹੀਨੇ ਬਾਅਦ ਜਿਹੜਾ ਹਿਰਦੇ ਪਰਿਵਰਤਨ ਜਿਹੜਾ ਆ ਇਸ ਕਰਕੇ ਆ ਜੀ ਕਿ ਇਹਨਾਂ ਮੋਰਚੇ ਵਾਲਿਆਂ ਨੇ ਇਹ ਗੱਲ ਕਹੀ ਸੀ ਕਿ ਅਸੀਂ 15 ਅਗਸਤ ਨੂੰ ਮੁੱਖ ਮੰਤਰੀ ਨੇ ਜਿੱਥੇ ਝੰਡਾ ਲਹਿਰਾਉਣਾ ਆ ਫਿਰੋਜ਼ਪੁਰ ਦੇ ਵਿੱਚ ਅਸੀਂ ਵਿਰੋਧ ਕਰਾਂਗੇ,
0: ਘੇਰਾਂਗੇ ਜੀ, ਬਿਲਕੁਲ।
1: ਹਾਂ ਉਹਦੇ ਕਰਕੇ ਉਹਦੇ ਕਰਕੇ ਜਿਹੜੀ ਆ ਤੇ ਉਧਰੋਂ ਉਹ ਜਿਹੜਾ ਮੋਰਚਾ ਸੀਗਾ ਉਹ ਗਵਰਨਰ ਸਾਹਿਬ ਨੂੰ ਮਿਲਿਆ ਸੀ ਤੇ ਗਵਰਨਰ ਸਾਹਿਬ ਨੇ ਗੌਰ ਨਾਲ ਗੱਲ ਸੁਣੀ,
0: ਨਾਲੇ ਉਹਨਾਂ
1: ਪਹਿਲਾਂ ਤਾਂ
0: ਥਾਪੀ ਵੀ ਮਾਰ ਦੀ ਨਾ,
1: ਡੀਜੀਪੀ
0: ਪਿੱਠ ਤੇ ਥਾਪੀ ਵੀ ਦਿੱਤੀ ਹਨਾ ਜੀ,
1: ਪਹਿਲਾਂ ਡੀਜੀਪੀ ਨੇ ਮਤਲਬ ਜਿਹੜੀ ਗੱਲ ਸੁਣੀ ਚੰਡੀਗੜ੍ਹ ਵਾਲੇ ਨੇ, ਉਹਨੇ ਸਾਰੀ ਜਦੋਂ ਗੱਲ ਸੁਣ ਕੇ ਫਿਰ ਉਹਨੇ ਕਿਹਾ ਵੀ ਮੁੱਦਾ ਤਾਂ ਤੁਹਾਡਾ ਜਾਇਜ਼ ਆ, ਪਹਿਲਾਂ ਕਿਸੇ ਨੇ ਸੁਣਿਆ ਹੀ ਨੀ ਜੀ, ਫਿਰ ਉਹਨਾਂ ਨੇ ਕਿਹਾ ਮੈਂ ਛੇਤੀ ਮੀਟਿੰਗ ਕਰਾਉਣੀ, ਫਿਰ ਗਵਰਨਰ ਸਾਹਿਬ ਨਾਲ ਮੀਟਿੰਗ ਕੀਤੀ, ਗਵਰਨਰ ਸਾਹਿਬ ਨਾਲ ਮੀਟਿੰਗ ਕਰਕੇ ਤੇ ਉਹਦੇ ਬਾਅਦ ਜਿਹੜਾ ਆ ਉਹ ਗਵਰਨਰ ਸਾਹਿਬ ਨੇ ਉਹਨਾਂ ਨੂੰ ਇੰਸ਼ੋਰੈਂਸ ਦਿੱਤੀ ਕਿ ਮੈਂ ਮੁੱਖ ਮੰਤਰੀ ਨਾਲ ਗੱਲ ਕਰੂੰਗਾ,
0: ਜੀ
1: ਇਨ ਦਾ ਮੀਨ ਟਾਈਮ ਉਹਨਾਂ ਨੇ ਆਪਣਾ ਜਿਹੜਾ ਹੈਗੇ ਆਕਾ ਉਹਨਾਂ ਨੂੰ ਵੀ ਪੁੱਛ ਲਿਆ ਹੋਊਗਾ ਜੇ ਜਿੱਦਾਂ ਮਰਜ਼ੀ ਆ ਜੀ।
0: ਜੀ ਪਰ ਇਹਨਾਂ
1: ਤੋਂ
0: ਨੇ ਆਪਣੀ
1: ਪਰ
0: ਚਾਲ
1: ਇਹਦੇ
0: ਪਹਿਲਾਂ
1: ਵਿੱਚ
0: ਚੱਲਤੀ ਜੀ
1: ਸਰ ਅੱਜ ਦੇ ਇਹਨਾਂ ਦੇ ਲੈਟਰ ਦੇ ਨਾਲ ਜਿਹੜਾ ਹੈਗਾ ਆ ਉਹ ਹੋ ਸਕਦਾ ਗਵਰਨਰ ਸਾਹਿਬ ਦੇ ਕਹਿਣ ਦੇ ਉੱਤੇ ਜੋ ਜਿਹੜੇ ਸੰਜੀਦਾ ਪੱਤਰਕਾਰ ਆ ਉਹ ਇਹੀ ਕਹਿ ਰਹੇ ਆ ਜੀ
0: ਜੀ
1: ਵੀ ਗਵਰਨਰ ਸਾਹਿਬ ਨੇ ਮੁੱਖ ਮੰਤਰੀ ਨੂੰ ਕਿਹਾ ਵੀ ਇੱਦਾਂ ਦਾ ਇੱਕ ਲੈਟਰ ਲਿਖ ਦਿਓ ਤਾਂ ਕਿ ਜਿਹੜਾ ਆ ਰਸਤਾ ਬਣ ਸਕੇ ਜੀ।
0: ਜੀ
1: ਸਰ ਜਿੱਥੇ ਤੱਕ ਇਹਨਾਂ ਇਸ਼ੂਜ਼ ਦੇ ਉੱਤੇ ਆ ਨਾ ਜੀ, ਇੱਕ ਗੱਲ ਤਾਂ ਜਿਹੜੀ ਆ ਪੱਥਰ ਤੇ ਲਕੀਰ ਆ ਕਿ ਮਾਨ ਸਾਹਿਬ ਜਿਹੜੇ ਹੈਗੇ ਆ ਸ਼ਾਹ ਤੋਂ ਬਾਹਰ ਨੀ ਤੇ ਸ਼ਾਹ ਹੁਣੀ ਮਾਨ ਸਾਹਿਬ ਤੋਂ ਬਾਹਰ ਨੀ,
0: ਬਾਹਰ ਨਹੀਂ ਗਏ ਜੀ, ਬਿਲਕੁਲ ਹੈ ਜੀ।
1: ਹਾਂਜੀ ਤੁਸੀਂ ਦੇਖੋ ਨਾ ਜਦੋਂ ਅੰਮ੍ਰਿਤਪਾਲ ਦੇ ਬਾਰੇ ਜਿਹੜਾ ਹੈਗਾ ਆ ਸਾਰਾ ਕੁਛ ਚੱਲ ਰਿਹਾ ਸੀਗਾ
0: ਜੀ,
1: ਤੇ ਉਹ ਕਿੱਦਾਂ ਜਿਹੜਾ ਹੈਗਾ ਆ ਉਹ ਸਾਰਾ ਵੀ ਜਦੋਂ ਹੋਇਆ ਸਰੈਂਡਰ ਵੀ ਹੋਇਆ,
0: ਖੁੱਲੀ
1: ਕਿੱਦਾਂ
0: ਛੁੱਟੀ ਸੀ
1: ਚੱਕਣਾ,
0: ਬਿਲਕੁਲ।
1: ਕਿੱਦਾਂ ਡਿਬਰੂਗੜ੍ਹ ਕਿੱਦਾਂ ਪਚੋਲਿਆ ਜਾਂ ਜਿੱਦਾਂ ਮਰਜ਼ੀ, ਉਹ
0: ਜੀ
1: ਸਾਰਾ ਜਿਹੜਾ ਆ ਉਹ ਪੱਟ ਕਥਾ ਪਹਿਲਾਂ ਹੀ ਲਿਖ ਹੋਈ ਸੀ ਜੀ।
0: ਜੀ
1: ਪੰਜਾਬ ਆਪਣੇ ਲੈਵਲ ਤੇ ਥੋੜਾ ਭੇਜ ਦਊਗਾ ਕਿਸੇ ਮੁਲਜ਼ਮ ਨੂੰ ਜਿਹੜਾ ਡਿਬਰੂਗੜ੍ਹ ਜੀ, ਉਹ
0: ਬਿਲਕੁਲ
1: ਪਹਿਲਾਂ ਹੀ ਸੈਂਟਰ ਨੂੰ ਕੰਫੀਡੈਂਸ ਚ ਲਿਆ ਆਇਆ ਸੀਗਾ। ਸੈਂਟਰ ਨੇ ਤਾਂ ਜਿਹੜਾ ਹੈਗਾ ਆ ਉਹ ਇਹ ਸਾਰੀਆਂ ਫੈਸਿਲਿਟੀ ਆ ਫੈਸਿਲਿਟੀ ਜਿਹੜੀਆਂ ਭੇਜੀਆਂ ਜੀ,
0: ਜੀ
1: ਤੇ ਠੀਕ ਹੈ ਜੀ ਬੰਦਾ ਉੱਥੇ ਪਹੁੰਚਾ ਦਿਓ।
0: ਬਿਲਕੁਲ ਹੈ ਜੀ।
1: ਤੋ ਇਸ ਕਰਕੇ ਜਿਹੜਾ ਆ ਇਹਨਾਂ ਗੱਲਾਂ ਦਾ ਜਿਹੜਾ ਆ ਕੋਈ ਹੈ ਨਹੀਂ, ਕਿਉਂਕਿ ਅਜੇ ਵੀ ਜਿਹੜਾ ਆ ਸ਼ੰਕ, ਬਾਕੀ ਬਹੁਤ ਬੰਦੇ ਕਹਿੰਦੇ ਹੈਗੇ ਆ ਵੀ ਹਾਂ ਜੀ ਪੈਰੋਲ ਮਿਲ ਜੂਗੀ, ਪਰ ਇਹਦਾ
0: ਜੀ
1: ਪੈਰੋਲ ਦਾ ਜਿਹੜਾ ਆ ਕਿ ਇਹਦੇ ਵਿੱਚ ਧਿਰਾਂ ਜਿਹੜੀਆਂ ਚਾਰ ਬਣਦੀਆਂ ਜੀ।
0: ਜੀ
1: ਇੱਕ ਧਿਰ ਨੇ ਲੈਟਰ ਲਿਖ ਦਿੱਤਾ, ਸੈਂਟਰ ਗਵਰਨਮੈਂਟ ਵੀ ਪਾਰਟੀ ਬਣਦੀ ਹੈਗੀ ਆ, ਜੇਲ ਐਡਮਿਨਿਸਟ੍ਰੇਸ਼ਨ ਵੀ ਪਾਰਟ ਹੈਗਾ ਆ ਜੀ, ਜਿੱਥੇ
0: ਜੀ
1: ਉਹਨੇ ਆ ਕੇ ਰਹਿਣਾ ਚਾਹੁੰਦਾ ਹੈਗਾ ਜੀ, ਉਹ ਡਿਸਟ੍ਰਿਕਟ ਦੀ ਐਡਮਿਨਿਸਟ੍ਰੇਸ਼ਨ ਉਹ ਵੀ ਪਾਰਟੀ ਬਣਦੀ ਆ ਜੀ,
0: ਜੀ
1: ਸਾਰੇ ਪਾਸਿਓਂ ਜਿਹੜੇ ਹੁੰਦਾ ਆ, ਤੇ ਫਿਰ ਵੀ ਤਾਂ ਵੀ ਸਿਕਿਉਰਿਟੀ ਕੰਸਰਨ ਵਾਸਤੇ ਦੇਖਿਆ ਜਾਊਗਾ ਜੀ।
0: ਪਰ ਉਹ ਕਹਿੰਦੇ ਆ
1: ਹੁਣ
0: ਸਾਰੇ ਸਾਹਿਬ
1: ਉੱਡਦੀ
0: ਕਿ
1: ਗੱਲ,
0: ਉਹਨਾਂ ਦੇ
1: ਹਾਂਜੀ ਫਿਰ
0: ਮਦਰ ਨੂੰ,
1: ਦਿੱਲੀ ਕਹਿੰਦੇ ਸੱਦ ਲੈਣਾ।
0: ਹਾਂਜੀ ਉਹ ਕਹਿੰਦੇ ਦਿੱਲੀ ਬੁਲਾ ਲਓ ਭਈ, ਇਹਨਾਂ ਨੂੰ ਉੱਥੇ ਹਸਪੀਟਲ ਨਾਲੇ ਟ੍ਰੀਟਮੈਂਟ ਹੋ ਜਾਊ, ਨਾਲੇ ਇਹਨਾਂ ਨੂੰ ਉੱਥੇ ਕਸਟਡੀ ਦੇ ਵਿੱਚ ਜ਼ਰੂਰ ਉਹਨਾਂ ਕੁ ਸਮਾਂ ਜਿਹੜਾ ਗੁਜ਼ਾਰਨ ਦੀ ਜਾਂ ਉੱਥੋਂ ਲੈ ਆਇਆ ਕਰਨਗੇ, ਮਤਲਬ ਕਿ ਉਹਨਾਂ ਨੂੰ ਮਿਲਾ ਦਿਆ ਕਰਨਗੇ, ਇਦਾਂ ਦੀ ਗੱਲ ਕਹਿ ਰਹੇ ਨੇ।
1: ਭਾਰੇ ਸਾਹਿਬ ਕਹਿਣ ਦਾ ਮਤਲਬ ਤਾਂ ਇਹ ਆ
0: ਜੀ
1: ਕਿ ਕਿਸੇ ਬੰਦੇ ਦਾ ਕੋਈ ਜਿਹੜਾ ਲੀਗਲ ਰਾਈਟ ਨਹੀਂ,
0: ਜੀ
1: ਸਾਰਾ ਕੁਛ ਪਹਿਲਾਂ ਹੀ ਡਿਜ਼ਾਈਨ ਕੀਤਾ
0: ਡਿਜ਼ਾਈਨ
1: ਹੋਇਆ
0: ਹੈ
1: ਆ ਜੀ
0: ਬਿਲਕੁਲ
1: ਸਰਕਾਰਾਂ ਨੇ,
0: ਜੀ
1: ਵੀ ਕਿੱਥੇ ਅਗਲੇ ਬੰਦੇ ਨੂੰ ਰੱਖਣਾ, ਕਿੱਥੇ ਤੱਕ ਕਰਨਾ, ਕਿੰਨਾ ਕਿੰਨਾ ਕੁ ਦੇਣੀ
0: ਖੁੱਲ
1: ਹੈਗੀ
0: ਦੇਣੀ ਹੈ
1: ਨੌਬਤ,
0: ਜੀ ਬਿਲਕੁਲ
1: ਵੀ ਕਿੱਥੇ ਤੱਕ ਖੁੱਲ ਦੇਣੀ ਹੈਗੀ ਆ ਜੀ,
0: ਜੀ
1: ਉਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਪ੍ਰੀ ਡਿਸਾਈਡ ਹੈਗੀਆਂ, ਡਿਸਾਈਡਡ ਹੈਗੀਆਂ,
0: ਜੀ
1: ਤੇ ਉਹ ਜਿੱਦਾਂ ਆਪਣੇ ਆਪ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਆ ਉਹ ਕਲੀਅਰ ਹੋ ਜਾਊਗਾ ਜੀ, ਵੀ ਜੇ ਇਹਨਾਂ ਦੀ ਦੇਣ ਦੀ ਨੀਅਤ ਹੈਗੀ ਆ ਜਾਂ ਹੈ ਨਹੀਂ ਜੀ,
0: ਜੀ ਬਿਲਕੁਲ ਹੈ ਜੀ। ਜੀ
1: ਕਿਉਂਕਿ ਜੇਲ ਅਥਾਰਟੀਜ਼ ਨੇ ਵੀ ਪਹਿਲਾਂ ਜਦੋਂ 6 ਮਹੀਨੇ ਪਹਿਲਾਂ ਆ ਉਹਨਾਂ ਨੇ ਵੀ ਅਪੋਜ਼ ਕੀਤਾ ਆ, ਸਾਰਿਆਂ ਨੇ ਅਪੋਜ਼ ਕੀਤਾ, ਅੱਜ ਹਿਰਦੇ ਪਰਿਵਰਤਨ ਹੋ ਗਿਆ ਜੀ,
0: ਹੋ ਗਿਆ ਸੀ
1: ਉਦੋਂ ਵੀ ਮਾਤਾ ਹੀ ਬਿਮਾਰ ਸੀ ਜੀ ਉਸੇ
0: ਜੀ
1: ਗਰਾਊਂਡ ਦੇ ਉੱਤੇ ਹੀ।
0: ਬਿਲਕੁਲ ਹੈ ਜੀ ਜੀ।
1: ਹਾਂਜੀ ਇੱਕ ਚੀਜ਼ ਜਿਹੜਾ ਆ ਲੈਟਰ ਲਿਖਿਆ ਆ ਜੀ, ਇਹ ਲੈਟਰ ਲਿਖਣ ਦਾ ਇੱਕ ਕਾਰਨ ਹੋਰ ਵੀ ਦੱਸਦੇ ਆ ਜੀ,
0: ਜੀ
1: ਕਹਿੰਦੇ ਜੀ ਵੀ ਲੈਟਰ ਪੇ ਮਾਨ ਸਾਹਿਬ ਨੇ ਵੀ ਦੇਖਿਆ ਭਾਈ ਜਥੇਦਾਰ ਸਾਹਿਬ ਜਿਹੜੇ ਆ ਉਹ ਇਹਨਾਂ ਤੋਂ ਕੰਡੈਮ ਬਹੁਤ ਕਰ ਰਹੇ ਆ ਜੀ,
0: ਜੀ
1: ਤੇ ਹਵਾਰਾ ਹੁਣਾਂ ਨੂੰ ਜੇ ਕਿਤੇ ਪੰਜਾਬ ਦੇ ਵਿੱਚ ਜਿਹੜਾ ਆਉਣ ਦਾ ਮੌਕਾ ਮਿਲ ਜਾਂਦਾ ਹੈਗਾ ਆ ਤੇ ਉਹ ਆ ਕੇ ਬਾਹਰ ਆ ਕੇ ਕੀ ਸਟੈਂਡ ਲੈਂਦੇ ਹੈਗੇ, ਕਿਉਂਕਿ ਜਦੋਂ ਸਰਬੱਤ ਖਾਲਸਾ ਹੋਇਆ ਸੀ ਤੇ ਉਹਨਾਂ ਨੇ ਮਤਵਾਜੀ ਜਥੇਦਾਰ ਇਹਨਾਂ ਨੂੰ
0: ਥਾਪਿਆ
1: ਆਇਆ
0: ਸੀ,
1: ਸੀ
0: ਸ਼ਰੀਕ ਖੜਾ ਕਰਨਾ ਚਾਹੁੰਦੇ
1: ਹਾਂਜੀ
0: ਆ
1: ਉਹ
0: ਜੀ।
1: ਬਾਹਰ, ਹਾਂਜੀ ਉਹ ਬਾਹਰ ਆ ਜਾਂਦੇ ਹੈਗੇ ਆ ਤੇ 10 ਦਿਨਾਂ ਦੇ ਵਿੱਚ ਕੀ ਉਹ ਜਥੇਦਾਰੀ ਤੇ ਆਪਣਾ ਦਾਵਾ ਠੋਕਦੇ ਹੈਗੇ, ਭਾਈ ਮੈਨੂੰ ਜਿਹੜਾ ਭਰਾਵਾਂ ਭਰਾਵਾਂ ਨੂੰ ਲੜਾਉਣਾ ਜੀ, ਗੱਲ ਮੁੱਕੀ ਬੇੜਾ ਪਾਰ, ਸਿਆਸਤ
0: ਜੀ
1: ਦਾ ਸੂਖ
0: ਬਿਲਕੁਲ
1: ਲਿਆ,
0: ਬਿਲਕੁਲ
1: ਜਿੱਥੇ ਮੌਕਾ ਮਿਲੂਗਾ ਜਰੂਰ ਕਰਨਗੇ ਜੀ ਇਹੋ ਜੀ ਗੱਲ।
0: ਕਰਨਗੇ ਜੀ। ਨਾਲੇ ਦੇਖੋ ਜੇ ਉਹਨਾਂ ਨੂੰ
1: ਹਾਂਜੀ
0: ਮੰਨਦੇ ਨਹੀਂ ਆਪਣੇ ਗੜਗਾਜੇ ਸਾਹਿਬ ਨੂੰ, ਜਥੇਦਾਰ ਨਹੀਂ ਮੰਨਦੇ, ਤਾਂ ਉੱਥੇ ਫਿਰ ਮਤਲਬ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ਕਾ ਤੋਂ ਇਹ ਜਾਂ ਤਾਂ ਉਦੋਂ ਥਾਪੀ ਮਾਰਦੇ ਫਿਰ।
1: ਪਤਾ ਨਹੀਂ ਸੀ ਵੀ ਇੱਦਾਂ ਹੋ ਜਾਣੀ ਆ
0: ਜੀ
1: ਜਿੱਦਾਂ ਉਹਨਾਂ ਨੇ ਕਰ ਦਿੱਤੀ,
0: ਜੀ
1: ਇਹ ਤਾਂ
0: ਬਿਲਕੁਲ
1: ਗਏ ਸੀ ਵੀ ਜਿੱਦਾਂ ਵਿਧਾਨ ਸਭਾ ਚ ਰੌਲਾ ਰੋਲਾ ਪਾ ਕੇ ਆ ਜਾਂਦੇ ਉੱਥੇ ਤਾਨੇ ਵੇਲੇ ਮਾਰ ਮੂਰ ਕੇ ਆ ਜਾਂਗੇ ਜੀ, ਬਸ ਠੀਕ ਠਾਕ
0: ਜੀ
1: ਹੈ, ਇਹਨਾਂ ਨੂੰ ਪੁੱਛੋ ਤੇ ਇਹਨਾਂ ਨੂੰ ਪੁੱਛੋ,
0: ਬਿਲਕੁਲ
1: ਲਾਲੇ ਨੂੰ ਕਹੋ ਤੇ ਟਿਮਕੜੇ ਨੂੰ ਕਹੋ।
0: ਜੀ। ਤੇ ਸੈਣੀ ਸਾਹਿਬ ਦਿੱਲੀ ਵਾਲੇ ਲਾਲਾ ਜੀ, ਮਤਲਬ ਕਿ 4 ਹਫ਼ਤਿਆਂ ਦਾ ਟਾਈਮ ਮਿਲਿਆ ਜੀ ਉਹਨਾਂ ਨੂੰ, ਕੇਜਰੀਵਾਲ ਸਾਹਿਬ ਕਹਿੰਦੇ ਆ ਕਿ ਹਾਈ ਕੋਰਟ ਵੱਲੋਂ ਜਿਹੜਾ ਜਵਾਬ ਦੇ ਲਈ 4 ਹਫ਼ਤੇ ਦਿੱਤੇ ਇਹਨਾਂ ਨੂੰ, ਸਮਾਂ ਤਾਂ ਸਮਣਾ ਦੀ ਪਾਲਣਾ ਨਹੀਂ ਕਰ ਰਹੇ ਜੀ, ਕੀ ਕਾਰਨ ਨੇ?
1: ਉਹ ਪਰ ਸਾਹਿਬ ਪਹਿਲਾਂ ਵੀ ਇੱਦਾਂ ਹੀ ਕੀਤੀ ਸੀ, ਸਾਹਮਣ ਪਹਿਲਾਂ ਵੀ ਨਹੀਂ ਸੀ ਲਏ। ਕੇਜਰੀਵਾਲ ਸਰ ਬਹੁਤ ਦਿਮਾਗੀ ਬੰਦਾ ਆ ਜੀ,
0: ਜੀ
1: ਤੁਸੀਂ ਦੇਖੋ ਸਾਰਾ ਕੁਛ ਉਹਨੂੰ ਪਤਾ ਸੀਗਾ ਵੀ ਹਾਂ ਜੀ ਮੀਡੀਆ 'ਚ ਖਬਰਾਂ ਆ ਰਹੀਆਂ ਸੀ ਜਾਂ ਇੱਦਾਂ ਕਰਕੇ ਵੀ ਤੁਹਾਨੂੰ ਸਾਹਮਣ ਜਾਰੀ ਹੋ ਗਿਆ ਜੀ, ਆਹ ਹੋ ਗਿਆ ਆਹ ਹੋ ਗਿਆ,
0: ਜੀ
1: ਆਪ ਸਾਹਮਣ ਤਮੀਲ ਨਹੀਂ ਕੀਤੇ, ਹੁਣ ਕਿਹਨੂੰ ਨਹੀਂ ਸੀ ਪਤਾ, ਤੇ ਹੁਣ ਡਿਫੈਂਸ ਇਹ ਦੇ ਆਇਆ ਹੈਗਾ ਇਹ ਵੀ ਮੇਰੇ ਤਾਂ ਸਾਹਮਣ ਗਈ ਤਮੀਲ ਹੀ ਨਹੀਂ ਹੋਏ,
0: ਜੀ
1: ਹਾਂਜੀ ਨਾ ਮੇਰੇ ਈਮੇਲ ਤੇ ਆਈ ਜੀ ਨਾ ਮੇਰਾ ਇੱਦਾਂ ਕਰਕੇ, ਤੇ ਮੈਨੂੰ ਤਾਂ ਕੇਸ ਦੀ ਇਹਨਾਂ ਜਾਣਕਾਰੀ ਦਿੱਤੀ ਨੀ ਜੀ,
0: ਜੀ
1: ਸੋ ਇਸ ਕਰਕੇ ਡਿਫੈਂਸ ਏਦਾਂ ਦੇ ਲੈਂਦੇ ਹੈਗੇ ਆ। ਹੁਣ ਕ੍ਰਿਮੀਨਲ ਕੇਸ ਦਾ ਸਾਰੇ ਇੱਕ ਅਸੂਲ ਹੈਗਾ ਕਿ ਇਨ ਪਰਸਨ ਬੰਦੇ ਨੂੰ ਪੇਸ਼ ਹੋਣਾ ਪੈਂਦਾ,
0: ਜੀ
1: ਇਹਨਾਂ ਨੇ ਵਕਾਲਤਨਾਮਾ ਵੇਚਤਾ ਵਕੀਲ ਨੂੰ,
0: ਜੀ
1: ਵਕਾਲਤਨਾਮੇ ਦੇ ਉੱਤੇ ਤਾਂ ਸਿਵਲ ਕੇਸਾਂ ਦੇ ਵਿੱਚ ਪੇਸ਼ ਹੋਇਆ ਜਾਂਦਾ ਹੈਗਾ, ਕ੍ਰਿਮੀਨਲ ਕੇਸ 'ਚ ਬੰਦੇ ਦੀ ਹਾਜ਼ਰੀ ਲੱਗਦੀ ਹੈ ਜੀ।
0: ਅੱਛਾ ਜੀ, ਕੀ
1: ਹੁਣ ਉਹ
0: ਬਾਤ ਹੈ।
1: ਹਾਂਜੀ ਉਹ ਉਸ ਕਰਕੇ ਜਿਹੜਾ ਹੈਗਾ ਆ ਵੀ ਇਹਨਾਂ ਨੇ ਜਾਣ ਬੁੱਝ ਕੇ ਜਿਹੜਾ ਆ ਵੀ ਮੇਰੇ ਵੱਲੋਂ ਮੇਰਾ ਵਕੀਲ ਪੇਸ਼ ਹੋ ਜਾਊਗਾ, ਜੇ
0: ਹਾਂਜੀ
1: ਵਕੀਲ ਨੇ ਪੇਸ਼ ਹੋਣਾ ਹੈਗਾ ਤੇ ਪਹਿਲੀ ਵਾਰੀ ਦੇ ਵਿੱਚ ਜਿਹੜਾ ਆ ਉਹ ਬੰਦੇ ਨੂੰ ਪੇਸ਼ ਹੋ ਕੇ ਜਮਾਨਤ ਲੈਣੀ ਪੈਂਦੀ ਸਾਰਾ ਕੁਛ, ਫਿਰ ਬਾਅਦ ਦੇ ਵਿੱਚ ਵਕੀਲ ਜਿਹੜਾ ਆ ਉਹ ਐਗਜ਼ੰਪਸ਼ਨ ਵਾਸਤੇ ਐਪਲੀਕੇਸ਼ਨ ਦਿੰਦਾ ਆ,
0: ਜੀ
1: ਦੇ ਦੇਅਰ ਇਜ਼ ਨੋ ਐਨੀ ਡਾਇਟ ਕਿ ਹਾਂ ਜੀ ਜਿਹੜੇ ਸਿਵਲ ਕੇਸ ਹੁੰਦੇ ਆ ਉੱਥੇ ਜਿਹੜਾ ਹੈਗਾ ਆ ਬੰਦਾ ਆਵੇ ਨਾ ਆਵੇ ਸਾਨੂੰ ਨਹੀਂ ਲੋੜ ਹੁੰਦੀ, ਉੱਥੇ ਵਕੀਲ ਦੀ ਹਾਜ਼ਰੀ ਲੱਗਦੀ ਆ। ਜਿਹੜੇ
0: ਜੀ
1: ਕ੍ਰਿਮੀਨਲ ਕੇਸ ਹੁੰਦੇ ਆ ਉੱਥੇ ਵਕੀਲ ਆਵੇ ਨਾ ਆਵੇ ਬੰਦੇ ਦੀ ਹਾਜ਼ਰੀ ਲੱਗਣੀ ਹੁੰਦੀ ਆ
0: ਪਰ
1: ਜੀ।
0: ਸੈਣੀ ਸਾਹਿਬ ਇਹਨਾਂ ਦੇ ਕਿਹੜਾ ਬਹੁਤ ਵੱਡਾ ਭਾਰ ਪਿਆ ਹੋਇਆ, ਵਿਹਲੇ ਤਾਂ ਹੈ ਜੀ
1: ਲੋ ਤੁਹਾਨੂੰ ਪਤਾ ਹੈਗਾ ਆ, ਏਦਾਂ
0: ਜੀ।
1: ਨਾ ਕਹੋ ਵਿਹਲੇ ਹੈਗੇ ਆ ਜੀ,
0: ਨਹੀਂ ਪੰਜਾਬ ਦੀ
1: ਕਿੰਨਾ
0: ਵੱਡੀ
1: ਬੋਝ
0: ਜ਼ਿੰਮੇਵਾਰੀ
1: ਆ
0: ਆ
1: ਉਹਨਾਂ
0: ਵੈਸੇ
1: ਦੇ
0: ਤਾਂ
1: ਦਿਮਾਗ
0: ਸਿਰ
1: ਤੇ।
0: ਤੇ ਜੀ
1: ਸਾਰਾ 2.5-3 ਲੱਖ ਕਰੋੜ ਰੁਪਈਆ ਜਿਹੜਾ ਹੈਗਾ ਆ ਉਹਨੂੰ ਹਜਮ ਕਰਨਾ ਹੈ
0: ਜੀ
1: ਜੀ, ਉਹ ਮਤਲਬ ਜਿਹੜਾ ਕਿੱਥੇ ਐਡਜਸਟ ਕਰਨਾ, ਕਿੱਥੇ ਰਾਜਨੀਤੀ ਚਲਾਣੀ ਆ। ਹੋਰ ਕਰਜ਼ਾ ਪੰਜਾਬ ਨੇ ਥੋੜਾ ਲੈ ਕੇ ਖਾ ਲਿਆ,
0: ਜੀ
1: ਕਰਜ਼ਾ ਡੀਡਰਾਂ ਦੇ ਢਿੱਡਾਂ 'ਚ ਜਾਂਦਾ ਹੈ ਜੀ।
0: ਜਾਂਦਾ ਹੈ ਜੀ, ਬਿਲਕੁਲ ਹੈ ਜੀ। ਜੀ
1: ਜੀ ਜੀ ਸਰ
0: ਜੀ ਸੈਣੀ ਸਾਹਿਬ,
1: ਠੀਕ ਠੀਕ ਹੈ ਭਾਰੇ ਸਾਹਿਬ, ਹੋ
0: ਥੈਂਕ ਯੂ
1: ਗਏ
0: ਜੀ,
1: ਜੀ।
0: ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ
1: ਥੈਂਕ ਯੂ
0: ਜੁੜਨ
1: ਜੀ,
0: ਲਈ,
1: ਸਮਾਂ
0: ਥੈਂਕ
1: ਦੇਣ
0: ਯੂ,
1: ਲਈ,
0: ਸਤਿ ਸ਼੍ਰੀ
1: ਧੰਨਵਾਦ
0: ਅਕਾਲ,
1: ਜੀ,
0: ਸਤਿ ਸ਼੍ਰੀ
1: ਗ੍ਰੇਟਫੁਲ
0: ਅਕਾਲ,
1: ਸਰ, ਸ਼ੁਕਰੀਆ ਸਰ, ਠੀਕ ਹਾਲ,
0: ਸ਼ੁਕਰੀਆ ਜੀ। ਜੀ ਦੋਸਤੋ, ਇਹ ਸਨ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ। ਆਪਣੇ ਬਹਾਦਰ ਸਿੰਘ ਬਾਈ ਜੀ ਵੀ, ਉਹਨਾਂ ਦੇ ਵੀ ਮੈਸੇਜ ਵਟਸਐਪ ਦੇ ਉੱਤੇ ਆਏ, ਕੋਈ ਵੀਡੀਓ ਭੇਜੀ ਹੈ, ਮੈਂ ਮਾਫੀ ਚਾਹੁੰਦਾ, ਦੇਖ ਨਹੀਂ ਪਾਵਾਂਗਾ। ਕਹਿੰਦੇ ਗੱਲ ਭਾਵੇਂ ਪਾਰਲੀਮੈਂਟ 'ਚ ਰੱਖੋ ਅਤੇ ਚਾਹੇ ਰਾਜ ਸਭਾ ਦੇ ਵਿੱਚ ਬੈਠੇ, ਤਾਂ ਕਹਿੰਦੇ ਦੋਵੇਂ ਪਾਸੇ ਉਹ ਹੀ ਨੇ। ਮਾਫੀ ਚਾਹੁੰਦਾ, ਮੈਂ ਇੱਦਾਂ ਦੀ ਸ਼ਬਦਾਵਲੀ ਔਨ ਏਅਰ ਨਹੀਂ ਬੋਲ ਸਕਦਾ ਜੀ। ਅਤੇ ਲਓ ਦੋਸਤੋ, ਲਾਈਨਾਂ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਅਤੇ ਗੱਲਾਂ ਬਾਤਾਂ ਆਪਾਂ ਹੋਰ ਅੱਗੇ ਨੂੰ ਵਧਾਉਂਦੇ ਹਾਂ, ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਨਾਲ ਦੀ ਨਾਲ ਤੁਹਾਡੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਆਪਣੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਹੈ, ਬਿਲਕੁਲ ਸੈਣੀ ਸਾਹਿਬ, ਮਾਨ ਸਰਕਾਰ ਬੋਲਿੰਗ ਅਤੇ ਬੈਟਿੰਗ ਆਪ ਹੀ ਕਹਿੰਦੇ ਕਰਨਾ ਚਾਹੁੰਦੇ ਹੈ ਸਕੂਲ ਫੀਸਾਂ ਦੇ ਮਾਮਲੇ ਦੇ ਵਿੱਚ ਜੀ, ਬਿਲਕੁਲ ਹੈ ਜੀ। ਅਤੇ ਲਓ ਦੋਸਤੋ, ਬਾਤ ਪਾਉਂਦੇ ਹਾਂ ਆਪਾਂ ਜੀਓ ਪੋਲੀਟੀਕਲ ਟੈਨਸ਼ਨ ਦੀ। ਹੌਰਮੁਜ਼ ਜਲ ਮਾਰਗ ਸਮਝੌਤਾ ਵਾਰਤਾ ਨੂੰ ਜਿਹੜਾ ਝਟਕਾ ਲੱਗ ਰਿਹਾ ਹੈ, ਅਮਰੀਕਾ ਨੇ ਵਤੀਰਾ ਨਾ ਸੁਧਾਰਿਆ ਤਾਂ ਕਹਿੰਦੇ ਜਲ ਮਾਰਗ ਨਹੀਂ ਖੁੱਲ੍ਹੇਗਾ, ਇਰਾਨ ਨੇ ਸਿੱਧਾ ਕਹਿ ਦਿੱਤਾ ਹੈ। ਇਰਾਨ ਦੀ ਸਿਖਰਲੀ ਕੌਮੀ ਸੁਰੱਖਿਆ ਕੌਂਸਲ ਨੇ ਕਿਹਾ ਹੈ ਕਿ ਹੌਰਮੁਜ਼ ਜਲ ਮਾਰਗ ਉਦੋਂ ਤੱਕ ਨਹੀਂ ਖੁੱਲ੍ਹੇਗਾ ਜਦੋਂ ਤੱਕ ਅਮਰੀਕਾ ਆਪਣਾ ਵਤੀਰਾ ਠੀਕ ਨਹੀਂ ਕਰ ਲੈਂਦਾ। ਇਸ ਬਿਆਨ ਨੇ ਜਲ ਮਾਰਗ ਦੇ ਪ੍ਰਬੰਧਨ ਦੇ ਲਈ ਸਮਝੌਤੇ ਦੀ ਵਾਰਤਾ ਨੂੰ ਝਟਕਾ ਦਿੱਤਾ ਹੈ। ਇਰਾਨ ਦੇ ਸਰਕਾਰੀ ਪ੍ਰਸਾਰਕ ਨੇ ਕੌਂਸਲ ਦੇ ਸਕੱਤਰ ਮੁਹੰਮਦ ਬਾਗੇਰ ਜ਼ੋਲ ਗਾਦਰ, ਜੋ ਕਿ ਰੈਵੋਲੂਸ਼ਨਰੀ ਗਾਰਡ ਦੇ ਕਮਾਂਡਰ ਵੀ ਨੇ, ਦੇ ਹਵਾਲੇ ਦੇ ਨਾਲ ਦੱਸਿਆ ਕਿ ਅਮਰੀਕਾ ਨੂੰ ਇਰਾਨ ਨੂੰ ਕਦੇ ਵੀ ਧਮਕੀ ਨਹੀਂ ਦੇਣੀ ਚਾਹੀਦੀ ਅਤੇ ਇਰਾਨ ਅਤੇ ਇਸਦੇ ਖੇਤਰ ਦੇ ਵਿੱਚ ਉਸਦੇ ਹਥਿਆਰਬੰਦ ਦੇ ਸਹਿਯੋਗੀਆਂ ਦੇ ਨਾਲ ਜੰਗ ਪੱਕੇ ਤੌਰ ਦੇ ਉੱਤੇ ਖਤਮ ਕਰਨੀ ਚਾਹੀਦੀ ਹੈ। ਅਮਰੀਕਾ ਨੂੰ ਇਰਾਨੀ ਬੰਦਰਗਾਹ ਦੀ ਜਲ ਸੈਨਾ ਦੀ ਘੇਰਾਬੰਦੀ ਹਟਾਉਣੀ ਚਾਹੀਦੀ ਹੈ ਅਤੇ ਆਪਣੀ ਫੌਜ ਇਸ ਖੇਤਰ ਤੋਂ ਵਾਪਸ ਲੈਣੀ ਚਾਹੀਦੀ ਹੈ। ਜੰਗ ਦੇ ਕਾਰਨ ਹੋਏ ਨੁਕਸਾਨ ਦੇ ਲਈ ਇਰਾਨ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ, ਪਾਬੰਦੀਆਂ ਹਟਾਉਣੀਆਂ ਚਾਹੀਦੀਆਂ ਨੇ, ਫਰੀਜ਼ ਕੀਤੀਆਂ ਸੰਪੱਤੀਆਂ ਬਿਨਾਂ ਸ਼ਰਤ ਛੱਡਣੀਆਂ ਚਾਹੀਦੀਆਂ ਨੇ। ਅਮਰੀਕਾ ਨੇ ਇਸ ਸੰਬੰਧੀ ਤੁਰੰਤ ਕੋਈ ਟਿੱਪਣੀ ਅਜੇ ਨਹੀਂ ਕੀਤੀ ਹੈ। ਇਸੇ ਦੌਰਾਨ ਇਰਾਨ ਨੇ ਕਿਹਾ ਕਿ ਉਹ ਜਲ ਮਾਰਗ ਜਿਹੜਾ ਉਹਦੇ ਪ੍ਰਬੰਧਾਂ ਦੇ ਲਈ ਓਮਾਨ ਦੇ ਨਾਲ ਵੱਖਰਾ ਸਮਝੌਤਾ ਕਰਨ ਦੇ ਨੇੜੇ ਹੈ। ਦੂਜੇ ਪਾਸੇ ਸੰਯੁਕਤ ਅਰਬ ਅਮਰਾਤ ਦੇ ਅਧਿਕਾਰੀਆਂ ਨੇ ਕਿਹਾ ਕਿ ਇਰਾਨ ਨੇ ਆਬੂ ਧਾਬੀ ਦੀ ਮਲਕੀਅਤ ਵਾਲੀ ਤੇਲ ਅਤੇ ਗੈਸ ਕੰਪਨੀ ਦੇ ਮਾਲ ਵਾਹਕ ਜਹਾਜ਼ ਦੇ ਉੱਤੇ ਮਿਜ਼ਾਈਲ ਦਾਗੀ ਹੈ ਅਤੇ ਹਮਲੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਰਾਨ ਦੇ ਸਰਕਾਰੀ ਪ੍ਰਸਾਰਕ ਪ੍ਰੈਸ ਟੀਵੀ ਨੇ ਅੱਜ ਦਾਅਵਾ ਕੀਤਾ ਕਿ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਮੁਲਕ ਦੇ ਸਿਖਰਲੇ ਆਗੂ ਮੁਜਤਬਾ ਖਮਨਈ ਦੇ ਨਾਲ ਮੁਲਾਕਾਤ ਕਰਕੇ ਦੇਸ਼ ਦੇ ਫੌਜੀ ਅਤੇ ਆਰਥਿਕ ਮਾਮਲਿਆਂ ਦੇ ਬਾਰੇ ਚਰਚਾ ਕੀਤੀ ਹੈ। ਇਹ ਦਾਅਵਾ ਇਜ਼ਰਾਈਲੀ ਮੀਡੀਆ ਦੀ ਜਿਹੜੀ ਆ ਉਸ ਰਿਪੋਰਟ ਦੇ ਮਗਰੋਂ ਕੀਤਾ ਗਿਆ, ਜਿਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਖਮਨਈ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ। ਪ੍ਰੈਸ ਟੀਵੀ ਦੇ ਅਨੁਸਾਰ ਗੱਲਬਾਤ ਦੇ ਦੌਰਾਨ ਲੋਕਾਂ ਦੀਆਂ ਰੋਜ਼ਾਨਾ ਦੀਆਂ ਲੋੜਾਂ, ਇਰਾਨ ਦੇ ਖਿਲਾਫ ਅਮਰੀਕੀ ਇਜ਼ਰਾਈਲੀ ਜੰਗ ਦੇ ਹਾਲਾਤ ਅਤੇ ਭਵਿੱਖ ਦੀਆਂ ਸੰਭਾਵਨਾਵਾਂ, ਫੌਜੀ ਪ੍ਰਗਤੀ ਅਤੇ ਸਰੋਤਾਂ ਨੂੰ ਸੁਰੱਖਿਅਤ ਕਰਨ ਦੇ ਉੱਤੇ ਰੀਅਲ ਵਿਦੇਸ਼ੀ ਮੁਦਰਾ ਅਤੇ ਊਰਜਾ ਖਰਚਿਆਂ ਦੇ ਪ੍ਰਬੰਧਨ ਦੇ ਉੱਤੇ ਢੰਗ ਦੇ ਨਾਲ ਨਾਲ ਵਿਦੇਸ਼ੀ ਭਾਈਵਾਲਾਂ ਦੇ ਨਾਲ ਆਰਥਿਕ ਸ਼ਮੂਲੀਅਤ ਦੇ ਬਾਰੇ ਚਰਚਾ ਕੀਤੀ ਗਈ ਹੈ। ਦੋਵਾਂ ਨੇਤਾਵਾਂ ਵਿਚਕਾਰ ਇਸ ਗੱਲਬਾਤ ਨੂੰ ਮਜ਼ਬੂਤ, ਜਿਹੜਾ ਮੁਜਤਬਾ ਖਮਨਈ ਦੇ ਨਾਲ ਸੰਬੰਧਿਤ ਫਾਰਸੀ ਐਕਸ ਅਕਾਊਂਟ ਦੇ ਰਾਹੀਂ ਵੀ ਸਾਂਝਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ। ਦੂਸਰੇ ਪਾਸੇ ਮਿਡਲ ਈਸਟ ਕ੍ਰਾਈਸਿਸ, ਜਦੋਂ ਤੱਕ ਪ੍ਰਧਾਨ ਮੰਤਰੀ ਹਾਂ ਕਹਿੰਦਾ ਆਪਣਾ ਨੇਤਨਯਾਹੂ ਬੈਜਾਮਿਨ ਕਿ ਫਲਸਤੀਨੀ ਮੁਲਕ ਨਹੀਂ ਬਣੇਗਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਜਾਮਿਨ ਨੇਤਨਯਾਹੂ ਨੇ ਐਲਾਨ ਕਰ ਦਿੱਤਾ ਕਿ ਇਜ਼ਰਾਈਲ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ 15 ਨੂੰ ਕਾਤੀ ਗਾਜ਼ਾ ਸ਼ਾਂਤੀ ਯੋਜਨਾ ਜਿਹੜੀ ਆ ਰੱਦ ਕਰਦੀ ਹੈ, ਜਦੋਂ ਤੱਕ ਹਮਾਸ ਦਾ ਅਸਲ ਦੇ ਵਿੱਚ ਨਿਸ਼ਤਰੀਕਰਨ ਨਹੀਂ ਹੋ ਜਾਂਦਾ ਉਦੋਂ ਤੱਕ ਉਸ ਖੇਤਰ ਤੋਂ ਆਪਣੀਆਂ ਫੌਜਾਂ ਵਾਪਸ ਨਹੀਂ ਸੱਦੀਆਂ ਜਾਣਗੀਆਂ। ਇਜ਼ਰਾਈਲੀ ਮੀਡੀਆ ਅਨੁਸਾਰ ਨੇਤਨਯਾਹੂ ਨੇ ਜੁਲਾਈ ਦੇ ਅਖੀਰ ਦੇ ਵਿੱਚ ਹਮਾਸ ਦੇ ਵੱਲੋਂ ਮਨਜ਼ੂਰੀ ਕੀਤੀ ਗਈ ਤਜਵੀਜ਼ ਦਾ ਜਿਹੜਾ ਹਵਾਲਾ ਦਿੰਦਿਆਂ ਕਿਹਾ ਕਿ ਇਜ਼ਰਾਈਲ 15 ਨੂੰ ਕਾਤੀ ਦਸਤਾਵੇਜ਼ ਨੂੰ ਰੱਦ ਕਰਦਾ ਹੈ, ਅਤੇ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਇਸ ਮੁੱਦੇ ਦੇ ਉੱਤੇ ਵਾਸ਼ਿੰਗਟਨ ਦੇ ਨਾਲ ਗੱਲਬਾਤ ਜਾਰੀ ਰੱਖ ਰਿਹਾ ਹੈ। ਦੋਵਾਂ ਦੇ ਵਿੱਚ ਹੁਣ ਟਰੰਪ ਫਸ ਗਿਆ ਹੈ, ਹਾਰ ਜਾਣਗੇ ਟਰੰਪ, ਬਹੁਤ ਵੱਡਾ ਸਵਾਲ ਖੜ੍ਹਾ ਹੋ ਰਿਹਾ। ਚੋਣਾਂ ਦੇ ਵਿੱਚ ਜਿੱਤ ਦੀ ਸਿਰਫ 35% ਸੰਭਾਵਨਾ ਦੱਸੀ ਜਾ ਰਹੀ ਹੈ। ਡੈਮੋਕਰੇਟਸ ਦੀ ਜਿਹੜੀ ਵਧੇਗੀ ਤਾਕਤ, ਇਹ ਜਿਹੜੇ ਨੇ ਦਾਅਵੇ ਕੀਤੇ ਜਾ ਰਹੇ ਹੈ ਮਿਡ ਟਰਮ ਚੋਣਾਂ ਦੇ ਦੌਰਾਨ। ਸਿਰਦਰਦੀ ਟਰੰਪ ਦੀ ਵੱਧ ਚੁੱਕੀ ਹੈ। ਅਮਰੀਕਾ ਦੇ ਵਿੱਚ ਮਿਡ ਟਰਮ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਨੇ। ਰਿਪਬਲਿਕਨ ਅਤੇ ਡੈਮੋਕਰੇਟਿਕ ਪਾਰਟੀਆਂ ਦੇ ਲਗਭਗ 80% ਉਮੀਦਵਾਰ ਤੈਅ ਹੋ ਚੁੱਕੇ ਨੇ ਕਿ ਅਕਤੂਬਰ ਦੇ ਅੰਤ ਤੋਂ ਸ਼ੁਰੂਆਤੀ ਵੋਟਿੰਗ ਸ਼ੁਰੂ ਹੋ ਜਾਵੇਗੀ। ਇਹ ਚੋਣਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ 4 ਸਾਲਾਂ ਦੇ ਕਾਰਜਕਾਲ ਦੇ ਠੀਕ ਵਿਚਕਾਰ ਹੋਣ ਵਾਲੀ ਵੱਡੀ ਪ੍ਰੀਖਿਆ ਮੰਨੀਆਂ ਜਾ ਰਹੀਆਂ ਨੇ। ਰਿਪਬਲਿਕਨ ਪਾਰਟੀ ਦੀ ਹਾਰ ਦੀ 65% ਸੰਭਾਵਨਾ ਜਤਾਈ ਜਾ ਰਹੀ ਹੈ, ਜਿਹਦੇ ਨਾਲ ਸੰਸਦ ਕਾਂਗਰਸ ਦੇ ਵਿੱਚ ਜਿਹੜੀ ਹੈ ਟਰੰਪ ਦੀ ਸਿਆਸੀ ਤਾਕਤ ਘੱਟ ਸਕਦੀ ਹੈ। ਇੱਕ ਸਰਵੇ ਦੇ ਅਨੁਸਾਰ 54% ਵੋਟਰਾਂ ਦੇ ਲਈ ਅਰਥ ਵਿਵਸਥਾ ਅਤੇ ਮਹਿੰਗਾਈ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ। ਅਮਰੀਕਾ ਦੇ 69% ਲੋਕਾਂ ਨੇ ਮੌਜੂਦਾ ਆਰਥਿਕ ਹਾਲਾਤਾਂ ਨੂੰ ਖਰਾਬ ਦੱਸਿਆ ਹੈ, ਅਤੇ ਟਰੰਪ ਦੀ ਆਰਥਿਕਤਾ ਸੰਭਾਲਣ ਦੀ ਮਨਜ਼ੂਰੀ ਦਰ ਡਿੱਗ ਕੇ ਸਿਰਫ 32% ਰਹਿ ਗਈ ਹੈ। ਇਸ ਤੋਂ ਇਲਾਵਾ ਈਰਾਨ ਜੰਗ ਜਿਹੜੀ ਹੈ ਹੁਣ ਸਿਰਫ ਵਿਦੇਸ਼ ਨੀਤੀ ਤੱਕ ਸੀਮਤ ਨਹੀਂ ਰਹੀ, ਸਗੋਂ ਇਸਦਾ ਜਿਹੜਾ ਸਿੱਧਾ ਅਸਰ ਅਮਰੀਕੀ ਪਰਿਵਾਰਾਂ ਦੀ ਜੇਬ ਦੇ ਉੱਤੇ ਵੀ ਪੈਣ ਲੱਗ ਪੈ ਰਿਹਾ ਹੈ। ਜੰਗ ਲੰਬੀ ਖਿੱਚਣ ਦੇ ਨਾਲ ਗੈਸ, ਟਰਾਂਸਪੋਰਟੇਸ਼ਨ ਅਤੇ ਰੋਜ਼ ਦੀ ਜਿਹੜੀ ਹੈ ਵਰਤੋਂ ਵਾਲੀਆਂ ਚੀਜ਼ਾਂ ਲਗਾਤਾਰ ਮਹਿੰਗੀਆਂ ਹੋ ਰਹੀਆਂ ਨੇ। 20% ਵੋਟਰਾਂ ਦੇ ਲਈ ਇਹ ਚੋਣਾਂ ਦੇ ਵਿੱਚ ਸਭ ਤੋਂ ਵੱਡਾ ਫੈਸਲਾਕੁੰਨ ਮੁੱਦਾ ਹੋਵੇਗਾ। ਇਮੀਗ੍ਰੇਸ਼ਨ ਦਾ ਮੁੱਦਾ, ਜੋ 2024 ਦੇ ਵਿੱਚ ਟਰੰਪ ਦੀ ਤਾਕਤ ਸੀਗੀ, ਹੁਣ ਉਹਨਾਂ ਦੇ ਖਿਲਾਫ਼ ਜਾਂਦਾ ਜਿਹੜਾ ਉਹਨਾਂ ਦੇ ਖਿਲਾਫ਼ ਜਾਂਦਾ ਦਿਸ ਰਿਹਾ। ਹਾਲੀਆ ਸਰਵੇ ਦੇ ਵਿੱਚ 61% ਲੋਕਾਂ ਨੇ ਟਰੰਪ ਦੀਆਂ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਦਾ ਵਿਰੋਧ ਕੀਤਾ ਹੈ। ਰਿਪਬਲਿਕਨ ਵੋਟਰਾਂ ਦੇ ਵਿੱਚ ਵੀ ਇਸ ਨੀਤੀ ਦੇ ਲਈ ਸਮਰਥਨ 9% ਘੱਟ ਕੇ 80% ਜਿਹੜਾ ਰਹਿ ਗਿਆ। ਜੇਕਰ ਡੈਮੋਕਰੇਟਸ ਸੰਸਦ ਦੇ ਦੋਵਾਂ ਸਦਨਾਂ ਦੇ ਵਿੱਚ ਬਹੁਮਤ ਹਾਸਲ ਕਰ ਲੈਂਦੇ ਨੇ ਤਾਂ ਟਰੰਪ ਦੇ ਖਿਲਾਫ਼ ਮਹਾਂਦੋਸ਼ ਲਿਆਉਣ ਦੀ ਸੰਭਾਵਨਾ ਵੱਧ ਜਾਵੇਗੀ। ਇਸ ਤੋਂ ਇਲਾਵਾ ਸੰਸਦ ਕਾਨੂੰਨ ਬਣਾ ਕੇ ਟਰੰਪ ਦੇ ਟੈਰਿਫ, ਵੀਜ਼ਾ ਨੀਤੀਆਂ ਅਤੇ ਈਰਾਨ ਜੰਗ ਦੇ ਲਈ ਫੰਡਿੰਗ ਦੇ ਉੱਤੇ ਰੋਕ ਲਗਾ ਸਕਦੀ ਹੈ। 2024 ਦੇ ਵਿੱਚ 6 ਭਾਰਤੀ ਅਮਰੀਕੀ ਸੰਸਦ ਦੇ ਵਿੱਚ ਪਹੁੰਚੇ ਸਨ। ਇਸ ਵਾਰ ਜਿਹੜਾ ਅਮੀਬੇਰਾ, ਰਾਜਾ ਕ੍ਰਿਸ਼ਨਾ ਮੂਰਤੀ, ਰੋ ਖੰਨਾ, ਸੁਹਾਸ ਸੁਬਰਾਮਨੀਅਮ, ਪਰਮੀਲਾ ਜੈਪਾਲ ਅਤੇ ਥਾਣੇਦਾਰ ਚੋਣ ਮੈਦਾਨ ਦੇ ਵਿੱਚ ਨੇ। ਇਸ ਤੋਂ ਇਲਾਵਾ 100 ਤੋਂ ਵੱਧ ਭਾਰਤੀ ਮੂਲ ਦੇ ਨੇਤਾ ਵੱਖ-ਵੱਖ ਅਹੁਦਿਆਂ ਦੇ ਲਈ ਚੋਣ ਲੜ ਰਹੇ ਨੇ। ਅੰਕੜਿਆਂ ਦੇ ਅਨੁਸਾਰ 66% ਭਾਰਤੀ ਅਮਰੀਕੀ ਡੈਮੋਕਰੇਟਿਕ ਪਾਰਟੀ ਦੇ ਸਮਰਥਕ ਨੇ, ਜਦਕਿ 31% ਟਰੰਪ ਦੇ ਪੱਖ ਦੇ ਵਿੱਚ ਨੇ। ਇਹਨਾਂ ਚੋਣਾਂ ਦੇ ਵਿੱਚ ਨੌਕਰੀ ਅਤੇ ਇਮੀਗ੍ਰੇਸ਼ਨ ਦੇ ਮੁੱਦੇ ਭਾਰਤੀ ਭਾਈਚਾਰੇ ਦੇ ਲਈ ਸਭ ਤੋਂ ਅਹਿਮ ਜਿਹੜੇ ਰਹਿਣਗੇ। ਦੇਖਦਿਆਂ ਵੀ ਕਿਸ ਭਾਵ ਵਿਕਦੀ ਹੈ ਫਿਰ। ਹੁਣ ਅਮਰੀਕਾ ਦੇ ਵਿੱਚ ਪ੍ਰੇਮਿਕਾ ਦਾ ਕਤਲ ਕਰਕੇ ਭਾਰਤ ਭੱਜ ਰਹੇ ਭਾਰਤੀ ਵਿਦਿਆਰਥੀ ਨੂੰ ਜਰਮਨ 'ਚੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ। ਅਮਰੀਕਾ ਦੇ ਐਰੀਜ਼ੋਨਾ ਟਕਸਨ ਦੇ ਵਿੱਚ ਆਪਣੀ ਅਮਰੀਕੀ ਪ੍ਰੇਮਿਕਾ ਦਾ ਬੇਰਹਿਮੀ ਦੇ ਨਾਲ ਕਤਲ ਕਰਨ ਤੋਂ ਬਾਅਦ ਭਾਰਤ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ 20 ਸਾਲਾਂ ਭਾਰਤੀ ਵਿਦਿਆਰਥੀ ਵਰੁਣ ਬੈਚੀਗਾਰੀ ਨੂੰ ਜਰਮਨੀ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਯੂਨੀਵਰਸਿਟੀ ਆਫ ਐਰੀਜ਼ੋਨਾ ਦੇ ਵਿੱਚ ਬਿਜ਼ਨਸ ਐਨਾਲਿਟਿਕਸ ਦੇ ਜਿਹੜੇ ਵਿਦਿਆਰਥੀ ਰਹੇ ਵਰੁਣ ਦੇ ਉੱਤੇ ਦੋਸ਼ ਹੈ ਕਿ ਉਸਨੇ 6 ਅਗਸਤ ਨੂੰ ਆਪਣੀ 19 ਸਾਲਾਂ ਪ੍ਰੇਮਿਕਾ ਜੁਲੀਸਾ ਰੂਬੀ ਸਾਲਾਜ਼ਾਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਘਟਨਾ ਤੋਂ ਬਾਅਦ ਉਹ ਭਾਰਤ ਜਾਣ ਦੇ ਲਈ ਜਰਮਨੀ ਦੀ ਫਲਾਈਟ ਦੇ ਵਿੱਚ ਸਵਾਰ ਹੋ ਗਿਆ, ਪਰ ਜਰਮਨੀ ਪਹੁੰਚਦੇ ਹੀ ਪੁਲਿਸ ਨੇ ਉਸ ਨੂੰ ਦਬੋਚ ਲਿਆ। ਟਕਸਨ ਪੁਲਿਸ ਵਿਭਾਗ TPD ਅਨੁਸਾਰ ਕਤਲ ਕਰਨ ਤੋਂ ਬਾਅਦ ਵਰੁਣ ਨੇ ਜੁਲੀਸਾ ਦਾ ਜਿਹੜਾ ਮੋਬਾਈਲ ਫੋਨ ਅਤੇ ਕ੍ਰੈਡਿਟ ਕਾਰਡ ਚੋਰੀ ਕਰ ਲਏ ਅਤੇ ਵਾਰਦਾਤ ਨੂੰ ਜਿਹੜਾ ਛੁਪਾਉਣ ਦੇ ਲਈ ਉਹ ਖੁਦ ਜੁਲੀਸਾ ਬਣ ਕੇ ਉਸਦੀ ਮਾਂ ਨੂੰ ਮੈਸੇਜ ਜਿਹੜਾ ਭੇਜਦਾ ਰਿਹਾ। ਮੈਸੇਜਾਂ ਦੀ ਜਿਹੜੀ ਭਾਸ਼ਾ ਦੇ ਉੱਤੇ ਸ਼ੱਕ ਹੋਣ ਦੇ ਉੱਤੇ ਪਰਿਵਾਰ ਨੇ ਪੁਲਿਸ ਨੂੰ ਜਾਂਚ ਦੇ ਲਈ ਭੇਜਿਆ। ਜਦੋਂ ਟਕਸਨ ਫਾਇਰ ਡਿਪਾਰਟਮੈਂਟ ਦੀ ਟੀਮ ਜਿਹੜੀ ਹੈ ਅਪਾਰਟਮੈਂਟ ਦੇ ਵਿੱਚ ਪਹੁੰਚਦੀ ਹੈ ਤਾਂ ਜੁਲੀਸਾ ਦੀ ਲਾਸ਼ ਧੋਣ ਤੱਕ ਜਿਹੜਾ ਕੰਬਲ ਦੇ ਨਾਲ ਢੱਕੀ ਹੋਈ ਸੀ ਅਤੇ ਉਸਦੀ ਜਿਹੜੀ ਧੋਣ ਦੇ ਉੱਤੇ ਗਲਾ ਘੁੱਟਣ ਦੇ ਨਿਸ਼ਾਨ ਸਨ। ਮਾਮਲੇ ਦਾ ਪਤਾ ਲੱਗਦਿਆਂ ਹੀ ਟਕਸਨ ਪੁਲਿਸ ਨੇ ਅਦਾਲਤ ਤੋਂ ਉਸ ਦੇ ਖਿਲਾਫ ਜਿਹੜਾ ਫਸਟ ਡਿਗਰੀ ਮਰਡਰ ਅਤੇ ਅਗਵਾ ਦਾ ਜਿਹੜਾ ਗ੍ਰਿਫਤਾਰੀ ਵਾਰੰਟ ਹਾਸਲ ਕੀਤਾ। ਇਸ ਤੋਂ ਬਾਅਦ ਟਕਸਨ ਪੁਲਿਸ FBI ਅਤੇ ਬਰਲਨ ਸਥਿਤ ਜਿਹੜਾ ਲੀਗਲ ਅਟੈਚੀ ਦਫ਼ਤਰ ਨੇ ਆਪਸੀ ਤਾਲਮੇਲ ਕਰਨ ਕਾਰਨ ਨਾਲ ਕਾਰਵਾਈ ਜਿਹੜੀ ਕਰਦਿਆਂ ਵਰੁਣ ਨੂੰ ਜਰਮਨੀ ਦੇ ਹਵਾਈ ਅੱਡੇ ਦੇ ਉੱਤੇ ਦਬੋਚ ਲਿਆ ਅਤੇ ਹਿਰਾਸਤ 'ਚ ਲਿਆ, ਜਿਸਦੇ ਨਾਲ ਉਸਦਾ ਜਿਹੜਾ ਅੱਗੇ ਭਾਰਤ ਜਾਣ ਦਾ ਪਲਾਨ ਜਿਹੜਾ ਸੀ ਅਸਫਲ ਹੋ ਗਿਆ ਅਤੇ ਹੁਣ ਕੇਸ ਚੱਲੇਗਾ ਅਤੇ ਦੇਖਦੇ ਹਾਂ ਅੱਗੇ ਕੀ ਕੁਝ ਵਾਪਰਦਾ ਹੈ। ਦੂਸਰੇ ਪਾਸੇ ਆਂਡੇ ਚੱਲੇ ਨੇ ਕੋਸੋਵੋ ਦੀ ਸੰਸਦ ਦੇ ਵਿੱਚ, ਹੰਗਾਮਾ ਹੋਇਆ ਅਤੇ ਕਾਰਜਕਾਰੀ PM ਦੇ ਵਿਰੋਧੀ ਧਿਰ ਦੀ ਮਹਿਲਾ ਸੰਸਦ ਨੇ ਆਂਡੇ ਸੁੱਟੇ ਹੈ, ਟੈਲੀਕਾਸਟ ਰੋਕ ਲਿਆ ਗਿਆ। ਕੋਸੋਵੋ ਦੀ ਸੰਸਦ ਦੇ ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋਇਆ ਜਦੋਂ ਵਿਰੋਧੀ ਧਿਰ ਦੀ ਇੱਕ ਮਹਿਲਾ ਸਾਂਸਦ ਨੇ ਦੇਸ਼ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਉੱਤੇ ਆਂਡੇ ਸੁੱਟ ਦਿੱਤੇ। ਇਸ ਘਟਨਾ ਤੋਂ ਬਾਅਦ

ਕੁਰਤੀ ਦੀ ਪਾਰਟੀ ਵੇਤੇ ਵੇਡੋਸਜੇ 7 ਜੂਨ ਦੀਆਂ ਆਮ ਚੋਣਾਂ ਤੋਂ ਬਾਅਦ ਸਰਕਾਰ ਬਣਾਉਣ ਦੇ ਲਈ ਵਿਰੋਧੀ ਧਿਰ ਦੇ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੁਰਤੀ ਦੀ ਪਾਰਟੀ 120 ਦੇ ਵਿੱਚੋਂ 53 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣੀ ਹੈ, ਪਰ ਬਹੁਮਤ ਨਾ ਹੋਣ ਦੇ ਕਾਰਨ ਸਰਕਾਰ ਬਣਾਉਣ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਨੇ। ਸਾਂਸਦਾਂ ਦੀ ਇੱਕ ਜਿਹੜੀ ਇਹ ਬੈਠਕ ਸਪੀਕਰ ਦੀ ਚੋਣ ਦੇ ਲਈ ਬੁਲਾਈ ਗਈ ਸੀ, ਪਰ ਕੁਰਤੀ ਨੇ ਨਵੇਂ ਰਾਸ਼ਟਰਪਤੀ ਦੀ ਚੋਣ ਦੇ ਉੱਤੇ ਸਹਿਮਤੀ ਬਣਾਉਣ ਦੇ ਲਈ ਹੋਰ ਸਮਾਂ ਮੰਗ ਲਿਆ, ਜਿਸ ਦੇ ਕਾਰਨ ਵਿਰੋਧੀ ਧਿਰ ਭੜਕ ਗਈ। ਇਸ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਕੁਰਤੀ ਨੇ ਸ਼ਾਂਤ ਰਹਿ ਕੇ ਜਵਾਬ ਦਿੱਤਾ ਕਿ ਜੇਕਰ ਉਨ੍ਹਾਂ ਦੇ ਉੱਤੇ ਆਂਡੇ ਸੁੱਟਿਆ ਜਾਣਾ ਰਾਜਨੀਤਿਕ ਗੱਲਬਾਤ ਨੂੰ ਜਿਉਂਦਾ ਰੱਖਣ ਦੀ ਕੀਮਤ ਹੈ ਤਾਂ ਉਹ ਇਹ ਕੀਮਤ ਚੁਕਾਉਣ ਦੇ ਲਈ ਕਹਿੰਦਾ ਤਿਆਰ ਹੈ। ਛੋਟਾ ਜਿਹਾ ਮੁਲਕ ਹੈ ਕੋਸੋਵੋ ਯੂਰਪ ਦਾ, ਅਤੇ ਅਲਬਾਨੀਆ, ਆਪਣਾ ਹੋ ਗਿਆ ਅਲਬਾਨੀਆ ਦੇ ਨਾਲ ਪੈ ਜਾਂਦਾ, ਉਹਦੇ ਵਿੱਚੋਂ ਕੱਢਿਆ ਜੀ ਇਹ ਮੁਲਕ ਛੋਟਾ ਜਿਹਾ, ਅਮਰੀਕਾ ਬੈਠਾ ਉੱਥੇ ਆ ਕੇ। ਪਾਕਿਸਤਾਨ ਦੇ ਵਿੱਚ ਅਲੋਪ ਹੋਈ ਯਹੂਦੀਆਂ ਦੀ ਪਛਾਣ ਹੈ। ਪਾਕਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਕਰਾਚੀ ਅੱਜ ਭਾਵੇਂ ਆਪਣੀ ਪਛਾਣ ਇੱਕ ਇਸਲਾਮਿਕ ਸ਼ਹਿਰ ਦੇ ਵਜੋਂ ਰੱਖਦਾ ਹੈ, ਪਰ ਇੱਕ ਸਦੀ ਪਹਿਲਾਂ ਇੱਥੋਂ ਦੇ ਸੱਭਿਆਚਾਰ ਦੇ ਵਿੱਚ ਯਹੂਦੀ ਭਾਈਚਾਰੇ ਦੀ ਅਹਿਮ ਭੂਮਿਕਾ ਹੁੰਦੀ ਸੀ। ਕਰਾਚੀ ਕਦੇ ਬੇਨੇ ਇਜ਼ਰਾਈਲ ਯਹੂਦੀਆਂ ਦਾ ਘਰ ਹੁੰਦਾ ਸੀ, ਜੋ ਮੂਲ ਰੂਪ ਦੇ ਵਿੱਚ ਭਾਰਤ ਦੇ ਪੱਛਮੀ ਹਿੱਸੇ ਤੋਂ ਵਪਾਰਕ ਮੌਕਿਆਂ ਦੀ ਭਾਲ ਦੇ ਵਿੱਚ ਇੱਥੇ ਆ ਕੇ ਵਸੇ ਸਨ। ਕਰਾਚੀ ਦੇ ਵਿੱਚ ਯਹੂਦੀ ਜੀਵਨ ਦਾ ਧੁਰਾ ਮੈਗਨ ਸ਼ਾਲੋਮ ਸਿਨਾਗੋਗ ਯਹੂਦੀ ਇਬਾਦਤ ਗਾਹ ਜਿਹੜੀ ਹੈ ਉਹ ਸੀ, ਜਿਸ ਦੀ ਸਥਾਪਨਾ 1893 ਦੇ ਵਿੱਚ ਸੁਲੇਮਾਨ ਡੇਵਿਡ ਉਮਰ ਦੇਕਰ ਨੇ ਕੀਤੀ ਸੀ। ਇਹ ਸਿਰਫ ਇੱਕ ਧਾਰਮਿਕ ਸਥਾਨ ਹੀ ਨਹੀਂ ਸੀ, ਸਗੋਂ ਇਹ ਇੱਕ ਸਕੂਲ, ਮੀਟਿੰਗ ਹਾਲ ਅਤੇ ਸਮਾਜਿਕ ਕੇਂਦਰ ਦੇ ਵਜੋਂ ਕੰਮ ਕਰਦਾ ਸੀ। 19ਵੀਂ ਸਦੀ ਦੇ ਅਖੀਰ ਦੇ ਵਿੱਚ ਇੱਥੇ ਯਹੂਦੀਆਂ ਦੀ ਗਿਣਤੀ ਲਗਭਗ 2500 ਦੇ ਕਰੀਬ ਦੱਸੀ ਜਾਂਦੀ ਹੈ। ਯਹੂਦੀ ਭਾਈਚਾਰਾ ਕਰਾਚੀ ਦੇ ਪ੍ਰਸ਼ਾਸਨ ਅਤੇ ਵਿਕਾਸ ਦੇ ਵਿੱਚ ਬਹੁਤ ਜ਼ਿਆਦਾ ਰਚਿਆ ਮਿਚਿਆ ਹੋਇਆ ਸੀ। ਅਬਰਾਹਮ ਰੁਬੇਨ ਵਰਗੇ ਯਹੂਦੀ ਆਗੂ ਕਰਾਚੀ ਮਿਊਂਸੀਪਲ ਕਾਰਪੋਰੇਸ਼ਨ ਦੇ ਮੈਂਬਰ ਰਹੇ ਸਨ। ਇੰਨਾ ਹੀ ਨਹੀਂ, ਕਰਾਚੀ ਦੀਆਂ ਕਈ ਇਤਿਹਾਸਕ ਇਮਾਰਤਾਂ ਜਿਵੇਂ ਕਿ ਫਲੈਗ ਸਟਾਫ ਹਾਊਸ ਜੋ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਨਾਹ ਦੇ ਨਾਲ ਸੰਬੰਧਿਤ ਹੈ, ਉਹਦਾ ਡਿਜ਼ਾਈਨ ਪ੍ਰਸਿੱਧ ਯਹੂਦੀ ਆਰਕੀਟੈਕਟ ਮੋਸੈਸ ਸੋਮਕੇ ਨੇ ਜਿਹੜਾ ਤਿਆਰ ਕੀਤਾ ਸੀ। ਭਾਰਤ ਪਾਕਿਸਤਾਨ ਦੀ ਵੰਡ 1947 ਵੇਲੇ ਯਹੂਦੀਆਂ ਨੂੰ ਕੋਈ ਖਾਸ ਮੁਸ਼ਕਲ ਪੇਸ਼ ਨਹੀਂ ਸੀ ਆਈ, ਪਰ 1948 ਦੇ ਵਿੱਚ ਇਜ਼ਰਾਈਲ ਦੇ ਗਠਨ ਨੇ ਸਥਿਤੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ। ਅਰਬ ਇਜ਼ਰਾਈਲ ਸੰਘਰਸ਼ ਕਾਰਨ ਪਾਕਿਸਤਾਨ ਦੇ ਵਿੱਚ ਯਹੂਦੀਆਂ ਵਿਰੁੱਧ ਪ੍ਰਦਰਸ਼ਨ ਹੋਣ ਲੱਗ ਪਏ ਅਤੇ ਮੈਗਨ ਸ਼ਾਲੋਮ ਸਿਨਾਗੋਂਗ ਦੇ ਉੱਤੇ ਵੀ ਹਮਲਾ ਹੋਇਆ। ਇਸ ਤੋਂ ਬਾਅਦ ਯਹੂਦੀ ਭਾਈਚਾਰੇ ਨੇ ਆਪਣੀ ਸੁਰੱਖਿਆ ਨੂੰ ਦੇਖਦੇ ਹੋਏ ਦੇਸ਼ ਛੱਡਣਾ ਸ਼ੁਰੂ ਕਰਤਾ। ਪਾਕਿਸਤਾਨ ਵੱਲੋਂ ਇਜ਼ਰਾਈਲ ਨੂੰ ਮਾਨਤਾ ਨਾ ਦਿੱਤੇ ਜਾਣ ਦੇ ਕਾਰਨ ਯਹੂਦੀ ਪਰਿਵਾਰਾਂ ਦੇ ਲਈ ਇਜ਼ਰਾਈਲ ਜਾਣਾ ਸੌਖਾ ਨਹੀਂ ਸੀਗਾ। ਕਈ ਪਰਿਵਾਰ ਜਿਹੜੇ ਭਾਰਤ, ਬ੍ਰਿਟੇਨ ਜਾਂ ਕੈਨੇਡਾ ਜਾਣ ਦਾ ਬਹਾਨਾ ਬਣਾ ਕੇ ਮੁੰਬਈ ਜਿਹੜਾ ਤਹਿਰਾਨ ਇਰਾਨ ਦੇ ਰਾਹੀਂ ਗੁਪਤ ਤਰੀਕੇ ਦੇ ਨਾਲ ਇਜ਼ਰਾਈਲ ਪਹੁੰਚੇ, ਅਤੇ ਅੱਜ ਕਰਾਚੀ ਦੇ ਵਿੱਚੋਂ ਇਹ ਭਾਈਚਾਰਾ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ। ਅਤੇ ਉਹ ਇਤਿਹਾਸਕ ਸਿਨਾਗੋਂਗ ਦੀ ਜਿਹੜੀ ਇਮਾਰਤ ਹੈ ਉਹ ਵੀ ਜਿਹੜੀ ਢਹਿ ਗਈ। ਅੱਜ ਦੇ ਪਾਕਿਸਤਾਨ ਸ਼ਾਇਦ ਹੀ ਇਸ ਗੱਲ ਤੋਂ ਜਾਣੂ ਹੋਣਗੇ ਕਿ ਪਾਕਿਸਤਾਨੀ ਕਿ ਯਹੂਦੀ ਕਦੇ ਉਹਨਾਂ ਦੇ ਦੇਸ਼ ਦਾ ਅਹਿਮ ਹਿੱਸਾ ਜਿਹੜਾ ਹੁੰਦੇ ਸਨ। ਇਸੇ ਤਰ੍ਹਾਂ ਇੰਡੀਆ ਦੇ ਵਿੱਚ ਵੀ ਨੇ ਜੀ, ਬਹੁਤ ਆਪਣੇ ਨੌਰਥ ਵਿੱਚ ਹੈਗੇ ਆ, ਆਖਰੀ ਜਿਹੜੇ ਪਿੰਡ ਹੈਗੇ ਆ ਆਪਣੇ ਹਿਮਾਚਲਾਂ ਦੇ, ਉਹਨਾਂ ਦੇ ਵਿੱਚ ਰਹਿੰਦੇ ਆ। ਇੱਥੋਂ ਜਰਮਨ ਅਜੇ ਵੀ ਜਾਂਦੇ ਆ ਉੱਥੇ, ਅਤੇ ਬਕਾਇਦਾ ਉੱਥੋਂ ਪ੍ਰੈਗਨੈਂਟ ਹੋ ਕੇ ਆਉਂਦੇ ਆ ਜੀ, ਅਤੇ ਕਿਉਂਕਿ ਉਹ ਕਹਿੰਦੇ ਸਾਨੂੰ ਪਿਓਰ ਬਲੱਡ ਚਾਹੀਦਾ ਯਹੂਦੀਆਂ ਦਾ, ਉੱਥੇ ਪਹਿਲਾਂ ਦੇ ਵੱਸਦੇ ਆ ਉਹ ਲੋਕ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਅਤੇ ਅੱਗੇ ਜਾ ਕੇ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ ਹੁਣ। ਅਤੇ ਧਾਰਮਿਕ ਸਥਾਨਾਂ ਦੇ ਦਾਨ ਦਾ ਹਿਸਾਬ ਕਿਤਾਬ ਕੌਣ ਰੱਖਦਾ ਹੈ, ਇਸ ਤਰ੍ਹਾਂ ਦੀ ਇੱਕ ਰਿਪੋਰਟ ਹੈ। ਚਲੋ ਇਹਨੂੰ ਕਿਸੇ ਹੋਰ ਦਿਨ ਆਪਾਂ ਜ਼ਰੂਰ ਸਾਂਝਾ ਕਰਾਂਗੇ। ਇਮਰਾਨ ਕੁਰੈਸ਼ੀ ਉਹਨਾਂ ਦੀ ਰਿਪੋਰਟ ਲੱਗੀ ਹੈ, ਅਤੇ ਚਲੋ ਅੱਜ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਜੇ ਸਮਾਂ ਇਜਾਜ਼ਤ ਦੇਵੇਗਾ ਤਾਂ। ਅਤੇ ਤੁਹਾਡੇ ਸੁਨੇਹੇ ਵੀ ਆ ਰਹੇ ਨੇ ਜੀ, ਉਹਨਾਂ ਦਾ ਵੀ ਨਾਲ ਨਾਲ ਸਵਾਗਤ ਕਰ ਲੈਂਦੇ ਹਾਂ। ਅਤੇ ਸਟੂਡੀਓ ਦਾ ਨੰਬਰ +358 44 976 19 ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ ਜੀ। ਗੁਰੀਮਾਨ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਭ ਨੂੰ, ਸਿਕੰਦਰ ਔਜਲਾ ਜੀ ਨੂੰ

0: ਰਾਜੇ ਸੈਣੀ ਜੀ ਨੂੰ, ਸਤਨਾਮ ਸਿੰਘ ਜਾਣੀਆਂਚਾਲ ਜੀ ਨੂੰ, ਮੁਕੱਦਰ ਸਿੰਘ ਜੀ ਨੂੰ, ਅਤੇ ਮੁਕੱਦਰ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਇਸੇ ਤਰ੍ਹਾਂ ਆਪਣੇ ਨਾਲ ਜਗਵੰਤ ਖੇੜਾ ਜੀ ਜੁੜੇ ਆ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜਗਵੰਤ ਜੀ, ਕੀ ਹਾਲ ਚਾਲ ਨੇ ਜਨਾਬ?
1: ਭਾਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਹਦੀ ਸਰਕਾਰ ਲੈ ਕੇ ਆ ਰਹੇ ਹੋ ਅਮਰੀਕਾ ਦੇ ਵਿੱਚ?
1: ਜਿਹੜੀ ਵੀ ਆ ਜਾਏ ਜੀ, ਸਾਰੇ ਨੇਤਾ ਇੱਕੋ ਜਿਹੇ ਹੁੰਦੇ ਆ।
0: ਵੈਸੇ ਜਗਵੰਤ ਜੀ ਕੀ ਕਹਿੰਦੇ ਨੇ ਲੋਕ ਇਸ ਵਾਰ? ਮਿਡ ਟਰਮ ਚੋਣਾਂ ਆ ਗਈਆਂ, ਤਿਆਰੀ ਸ਼ੁਰੂ ਆ, ਕਿਤੇ ਨਾ ਕਿਤੇ ਟਰੰਪ ਦੀ ਮੁਸ਼ਕਲਾਂ ਲੱਗਦੀਆਂ ਨੇ?
1: ਭਾਜੀ ਅਜੇ ਕਿੱਥੇ, ਮੇਰੇ ਖਿਆਲ ਦੇ ਤਾਂ ਅਜੇ 2 ਸਾਲ ਤੋਂ ਵੀ ਉੱਪਰ ਦਾ
0: ਨਾ
1: ਟਾਈਮ
0: ਨਾ ਨਾ ਜੀ, ਆਹ 2 ਮਹੀਨਾ ਰਹਿ ਗਿਆ, 2 ਮਹੀਨਾ ਅਕਤੂਬਰ 'ਚ ਸ਼ੁਰੂ ਹੋ ਜਾਣਾ ਕੰਮ।
1: ਹੈਂ
0: ਮਿਡ ਟਰਮ ਆਉਣੀਆਂ ਨੇ ਜੀ, ਮਿਡ ਟਰਮ ਹੋ ਗਈ ਆਪਣੀ ਟਰੰਪ
1: ਪਤਾ
0: ਦੀ,
1: ਨਹੀਂ।
0: ਦੱਸੋ।
1: ਅੱਛਾ ਪਤਾ ਨਹੀਂ, ਮੈਨੂੰ ਨਹੀਂ ਪਤਾ ਇਹਦੇ ਬਾਰੇ ਜੀ।
0: ਅੱਛਾ ਜੀ, ਕਿਆ ਬਾਤ ਹੈ ਜੀ
1: ਮੈਂ ਖਬਰਾਂ ਦੇਖਦਾ ਨਹੀਂ ਰਾਜਨੀਤੀ ਦੀਆਂ ਜੀ।
0: ਜੀ, ਵੈਸੇ ਆਮ ਜਨਤਾ ਦੇ ਵਿੱਚ ਕੀ ਵਾਰਤਾਲਾਪ ਚੱਲਦੀ ਹੈ ਟਰੰਪ ਦੇ ਬਾਰੇ ਜੀ?
1: ਭਾਜੀ ਜਦ ਖਬਰਾਂ ਨਹੀਂ ਦੇਖਣੀਆਂ ਤਾਂ ਆਮ ਲੋਕ ਵੀ ਤਾਂ ਖਬਰਾਂ ਤੇ ਗੱਲਾਂ ਕਰਦੇ ਆ
0: ਨਹੀਂ, ਲੋਕ ਕਹਿੰਦੇ ਨੀ ਮਹਿੰਗਾਈ ਇੰਨੀ ਹੋ ਗਈ, ਮੁਲਕ ਦਾ ਸੱਤਿਆਨਾਸ਼ ਕਰ ਦਿੱਤਾ, ਹਰ ਮੁਲਕ ਦੇ ਉੱਤੇ ਕਬਜ਼ਾ ਕਰਨ ਨੂੰ ਫਿਰਦਾ।
1: ਭਾਜੀ ਸਾਰੇ ਖਰੀਦੀ ਜਾਂਦੇ ਆ, ਬਸ ਕਹਿੰਦਾ ਕੋਈ ਨੀ ਆ ਕਿ ਇਹ ਹੋ ਗਿਆ, ਸਾਡੀ ਮਹਿੰਗਾਈ ਹੋ ਗਈ।
0: ਅੱਛਾ ਜੀ, ਜੀ
1: ਹਾਂ ਕਹਿੰਦੇ ਉਹ ਹੈ ਨਾ ਜੀ,
0: ਦਾਲ
1: ਘਰ ਦੀ
0: ਬਰਾਬਰ,
1: ਮੁਰਗੀ ਸਮਝਣ ਦਾਲ ਬਰਾਬਰ।
0: ਆਹੋ ਜੇ ਇਹਨਾਂ ਨੂੰ ਤੇਲ ਮੁੱਲ ਲੈਣਾ ਪਵੇ ਫਿਰ ਪਤਾ ਲੱਗੇ ਨਾ ਕਿਸ ਭਾਵੇ ਮਿਲਦਾ
1: ਆਹੋ ਆਹੋ ਭਾਜੀ
0: ਜੀ।
1: ਕਹਿੰਦੇ ਘਰ ਦੀ ਮੁਰਗੀ ਸਮਝਣ ਦਾਲ ਬਰਾਬਰ,
0: ਜੀ
1: ਸਭ ਦੀ ਫਿਰ ਵੀ ਕਰੇ ਸੰਭਾਲ ਬਰਾਬਰ,
0: ਜੀ
1: ਦੁੱਖ ਸੁੱਖ ਉਬੜ ਖਾਬੜ ਵਿੱਚ
0: ਜੀ,
1: ਖੜੀ ਰਹੇ ਹਮੇਸ਼ਾ ਨਾਲ ਬਰਾਬਰ,
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ,
1: ਜ਼ਿੰਦਗੀ ਦੇ ਮਿੱਠੇ ਸੰਗੀਤ ਲਈ
0: ਜੀ
1: ਲਾਉਂਦੀ ਇਹ ਸੁਰਤਾਲ ਬਰਾਬਰ,
0: ਵਾਹ ਜੀ ਵਾਹ,
1: ਹਰ ਰਿਸ਼ਤੇ ਵਿੱਚ ਫਿੱਟ ਹੋ ਕੇ ਉਹ,
0: ਜੀ
1: ਹਰ ਰਿਸ਼ਤੇ ਵਿੱਚ ਫਿੱਟ ਹੋ ਕੇ ਉਹ ਕਰਦੀ ਰਹੀ ਸਦਾ ਕਮਾਲ ਬਰਾਬਰ,
0: ਕਿਆ ਬਾਤ ਹੈ ਜੀ,
1: ਨਾ ਥਿੜਕੇ ਨਾ ਝਿੜਕੇ ਹੱਕ ਲੈਂਦੀ ਭਿੜਕੇ,
0: ਕਿਆ ਬਾਤ ਹੈ, ਵਾਹ ਜੀ ਵਾਹ
1: ਨਾ ਥਿੜਕੇ ਨਾ ਝਿੜਕੇ ਹੱਕ ਲੈਂਦੀ ਭਿੜਕੇ,
0: ਜੀ,
1: ਨਿਪਟਾਉਂਦੀ ਮੁਸੀਬਤਾਂ ਦੇ ਜਾਲ ਜੰਜਾਲ ਬਰਾਬਰ,
0: ਕਿਆ ਬਾਤ ਹੈ, ਕਿਆ ਬਾਤ ਹੈ ਜੀ,
1: ਕਿੱਦਾਂ ਕਿੱਥੇ ਕਿਉਂ ਕਦੇ ਵਾਪਰਿਆ,
0: ਜੀ
1: ਕਿੱਦਾਂ ਕਿੱਥੇ ਕਿਉਂ ਕਦੋਂ ਵਾਪਰਿਆ, ਕਰਦੀ ਤਗੜੀ ਹੋ ਸਵਾਲ ਬਰਾਬਰ।
0: ਵਾਹ ਵਾਹ, ਕਿਆ ਬਾਤ ਹੈ,
1: ਕਹਿੰਦੇ ਮੌਤ ਨਾਲ ਵੀ ਲੈ ਕੇ ਆਡਾ,
0: ਜੀ
1: ਮੌਤ ਨਾਲ ਵੀ ਲੈ ਕੇ ਆਡਾ, ਰੱਖਿਆ ਕਰਦੀ ਬਣ ਢਾਲ ਬਰਾਬਰ,
0: ਵਾਹ,
1: ਕਹਿੰਦਾ ਨਾ ਸੜਦੀ ਨਾ ਕੱਚੀ ਰਹਿੰਦੀ,
0: ਜੀ
1: ਨਾ ਸੜਦੀ ਨਾ ਕੱਚੀ ਰਹਿੰਦੀ,
0: ਜੀ
1: ਰਿੱਝਦੀ ਹਰ ਵਾਰ ਦਾਲ ਬਰਾਬਰ,
0: ਬਰਾਬਰ, ਕਿਆ ਬਾਤ ਹੈ,
1: ਧੰਨਵਾਦ ਜੀ। ਕਹਿੰਦਾ ਉਡੀਕੇ ਜਦ ਉਹ ਧੀਆਂ ਪੁੱਤਾਂ ਨੂੰ,
0: ਜੀ
1: ਉਡੀਕੇ ਜਦ ਉਹ ਧੀਆਂ ਪੁੱਤਾਂ ਨੂੰ, ਇੱਕ
0: ਜੀ
1: ਪਲ ਲੰਘਦਾ ਸਾਲ ਬਰਾਬਰ,
0: ਸਾਲ ਬਰਾਬਰ, ਕਿਆ ਬਾਤ ਹੈ ਜੀ,
1: ਕਿਹੜਾ ਘਰ ਉਹਦਾ ਅਸਲੀ ਘਰ,
0: ਜੀ
1: ਕਿਹਦਾ ਘਰ ਉਹਦਾ ਅਸਲੀ ਘਰ, ਕਹਿੰਦਾ ਉੱਠਦੇ ਰਹੇ ਵਿਵਾਦ ਬਵਾਦ ਬਰਾਬਰ,
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ,
1: ਆਪਣਾ ਬੇਸ਼ੱਕ ਰੱਖ ਲਵੇ ਜਾਂ ਨਾ,
0: ਜੀ
1: ਆਪਣਾ ਬੇਸ਼ੱਕ ਰੱਖ ਹੋਵੇ ਜਾਂ ਨਾ, ਪਰ ਸਭ ਦੇ ਰੱਖੇ ਸਵਾਲ ਬਰਾਬਰ,
0: ਕਿਆ ਬਾਤ ਹੈ, ਕਿਆ ਬਾਤ ਹੈ,
1: ਪਰ ਸਭ ਦੇ ਰੱਖੇ ਸਭ ਦਾ ਰੱਖੇ ਖਿਆਲ
0: ਖਿਆਲ
1: ਬਰਾਬਰ,
0: ਬਰਾਬਰ,
1: ਬਿਨ ਮਤਲਬ ਹੀ ਗੱਲ ਗੱਲ ਤੇ,
0: ਜੀ
1: ਅਸੀਂ ਬਿਨ ਮਤਲਬ ਹੀ ਗੱਲ ਗੱਲ ਤੇ ਕੱਢਦੇ ਮਾਂ ਭੈਣ ਦੀ ਗਾਲ ਬਰਾਬਰ,
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ,
1: ਜੀ ਕਹਿੰਦੇ ਗਰਾਫ ਨਾ ਹੇਠਾਂ ਵੱਲ ਨੂੰ ਜਾਵੇ,
0: ਜੀ
1: ਗਰਾਫ ਨਾ ਹੇਠਾਂ ਵੱਲ
0: ਵੱਲ
1: ਨੂੰ
0: ਨੂੰ
1: ਜਾਵੇ,
0: ਜਾਵੇ,
1: ਚਾਹੁੰਦੀਏ ਰਹੇ ਉਛਾਲ ਬਰਾਬਰ,
0: ਵਾਹ ਵਾਹ, ਕਿਆ ਬਾਤ ਹੈ ਜੀ,
1: ਸਾਨੂੰ ਟੀਸੀ ਤੇ ਪਹੁੰਚਾ ਕੇ ਵੀ,
0: ਜੀ
1: ਸਾਨੂੰ ਟੀਸੀ ਤੇ ਪਹੁੰਚਾ ਕੇ ਵੀ ਹੁੰਦੀ ਰਹੇ ਹਾਲੋ ਬਿਹਾਲ
0: ਹਾਲ
1: ਬਰਾਬਰ,
0: ਬਰਾਬਰ, ਕਿਆ ਬਾਤ ਹੈ ਜੀ,
1: ਕੱਲ ਦੀ ਹੈ ਚੁਸਤ ਫੁਰਤੀਲੀ,
0: ਜੀ
1: ਅੱਜ ਕੱਲ ਦੀ ਹੈ ਚੁਸਤ ਫੁਰਤੀਲੀ, ਸਮੇਂ ਦੀ ਸਮਝੇ ਚਾਲ ਬਰਾਬਰ।
0: ਚਾਲ ਬਰਾਬਰ, ਕਿਆ ਬਾਤ ਹੈ
1: ਜੀ ਕਹਿੰਦੇ ਕਰਨ ਦੀ ਪਰਜੋਰ ਹੈ ਮੰਗ,
0: ਜੀ।
1: ਕਰਨ ਹੋਣ ਦੀ ਪਰਜੋਰ ਹੈ ਮੰਗ, ਅਜੇ ਨਹੀਂ ਹੈ ਫਿਲਹਾਲ ਬਰਾਬਰ। ਅਰੇਜਿਕ
0: ਵਾਹ, ਕਿਆ ਬਾਤ ਹੈ।
1: ਜੀ ਭਾਜੀ ਧੰਨਵਾਦ। ਅਰੇਜਿਕ ਤੇ ਸੰਸਕਾਰਾਂ ਨੂੰ ਦਾ ਸਭ ਨੂੰ,
0: ਜੀ
1: ਅਰੇਜਿਕ ਤੇ ਸੰਸਕਾਰਾਂ ਦਾ ਸਭ ਨੂੰ ਦਿੰਦੀ ਭਰ ਕੇ ਥਾਲ ਬਰਾਬਰ। ਭਾਜੀ
0: ਵਾਹ ਜੀ, ਵਾਹ ਜੀ ਵਾਹ
1: ਲਾਸਟ ਹੈ ਜੀ, ਹਰ ਮਾਮਲੇ ਦੀ ਤਹਿ ਵਿੱਚ ਜਾ ਕੇ,
0: ਜੀ।
1: ਹਰ ਮਾਮਲੇ ਦੀ ਤਹਿ ਵਿੱਚ ਜਾ ਕੇ ਕਰਦੀ ਜਗਵੰਤ ਪੜਤਾਲ ਬਰਾਬਰ, ਪਰ
0: ਪੜਤਾਲ ਬਰਾਬਰ, ਕਿਆ ਬਾਤ ਹੈ, ਕਿਆ ਬਾਤ ਹੈ,
1: ਘਰ ਦੀ ਮੁਰਗੀ ਦਾਲ ਬਰਾਬਰ, ਫਿਰ ਵੀ ਕਰੇ ਸੰਭਾਲ ਬਰਾਬਰ,
0: ਵਾਹ।
1: ਫਿਰ ਵੀ ਕਰੇ ਸੰਭਾਲ ਬਰਾਬਰ, ਫਿਰ ਵੀ ਕਰੇ ਸੰਭਾਲ ਬਰਾਬਰ। ਜੀ
0: ਗੁਰੀ
1: ਭਾਜੀ
0: ਮਾਨ ਜੀ ਨੇ ਇੱਕ ਲਾਈਨ ਜੋੜ ਦਿੱਤੀ ਨਾਲ, ਕਹਿੰਦੇ ਘਰੇ ਦਾਲ ਬਣੀ ਹੈ ਸੁੱਖ ਨਾਲ, ਉਸਦੇ ਵਿੱਚ ਪਿਆਜ ਨਮਕ ਬਰਾਬਰ ਜੀ
1: ਵਾਹ
0: ਜੀ ਜੀ ਖੇੜਾ ਸਾਹਿਬ, ਕਿਆ ਬਾਤ ਹੈ ਜੀ,
1: ਤੁਹਾਡੇ ਤੁਹਾਡੇ ਪੱਕੇ ਦੀਵਾਨੇ ਆ ਉਹ ਭਾਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ। ਆ ਦੇਖ ਲਓ, ਔਜਲਾ ਸਾਹਿਬ
1: ਜੀ
0: ਲਿਖਦੇ ਆ, ਖਹਿਰਾ ਸਾਹਿਬ ਖੇੜਾ ਜੀ ਕਹਿੰਦੇ ਪੱਕੇ ਆਏ ਹੋਏ ਨੇ ਭਾਰਤ ਵੀਰ, ਤਾਂ ਰਾਜਨੀਤੀ ਵੱਲ ਧਿਆਨ
1: ਭਾਜੀ
0: ਨਹੀਂ ਕਰਦੇ ਜੀ ਜੀ ਜੀ
1: ਦੇਖੋ, ਅਗਰ ਕੋਈ ਚੀਜ਼ ਤੁਹਾਡੇ ਖਿਆਲ ਕਰਨ ਦੇ ਨਾਲ ਬਦਲਦੀ
0: ਬਦਲਦੀ ਹੈ
1: ਹੈ ਨਾ, ਫਿਰ ਤਾਂ ਤੁਸੀਂ ਰੱਖੋ ਤੇ
0: ਜੀ।
1: ਤੁਸੀਂ ਐਵੇਂ ਆਪਣੀ ਸ਼ੂਗਰ ਵਧਾਈ ਜਾਓ ਤੇ
0: ਹਾਂ, ਉਹ
1: 100 ਤੋਂ
0: ਤਾਂ ਹੈ,
1: 150
0: ਬਿਲਕੁਲ ਹੈ,
1: ਪਾਰ ਕਰੇ ਜਾਓ, ਹੈ ਨਾ, ਕੋਈ
0: ਬਿਲਕੁਲ ਹੈ,
1: ਫਾਇਦਾ ਹੈ ਜੀ?
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਹਾਂ ਹਾਂ
0: ਦਰੁਸਤ ਫਰਮਾਇਆ
1: ਬਈ ਜੀ ਬਿਲ ਭਾਜੀ, ਕੋਈ ਵੀ ਬਣ ਜਾਏ
0: ਜੀ।
1: ਹੈ ਨਾ, ਤੇ ਮਤਲਬ ਉਹੀ ਹੈ ਕਿ ਜਿਹੜੀ ਕੁਰਸੀ ਹੈ ਬਸ ਉਹ ਆਪਣੇ ਬੰਦੇ ਚੁਣਦੀ ਹੈ ਜੀ।
0: ਚੁਣਦੀ ਹੈ ਜੀ,
1: ਬਿਲਕੁਲ ਜੀ, ਧੰਨਵਾਦ
0: ਬਿਲਕੁਲ ਹੈ।
1: ਭਾਜੀ,
0: ਥੈਂਕ
1: ਸਤਿ
0: ਯੂ,
1: ਸ੍ਰੀ ਅਕਾਲ,
0: ਬਹੁਤ ਬਹੁਤ ਸ਼ੁਕਰੀਆ ਜਗਵੰਤ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ, ਸੋਹਣੀ
1: ਧੰਨਵਾਦ,
0: ਰਚਨਾ
1: ਸਤਿ
0: ਦੀ,
1: ਸ੍ਰੀ ਅਕਾਲ ਜੀ।
0: ਸ਼ੁਕਰੀਆ ਜੀ। ਜੀ ਦੋਸਤੋ, ਇਹ ਸਨ ਜਗਵੰਤ ਜੀ, ਜੁੜੇ ਸਨ ਅਮਰੀਕਾ ਤੋਂ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਤੇ ਆਪਾਂ ਗੱਲਬਾਤ ਕਰਦੇ ਹਾਂ ਕਹਾਣੀ ਦੀ। ਤੇ ਦੋਸਤੋ, ਕਹਾਣੀ ਸੁਣਾਉਂਦੇ ਸਮੇਂ ਮੈਂ ਕਾਲ ਨਹੀਂ ਲੈ ਪਾਵਾਂਗਾ, ਤੇ ਉਸ ਤੋਂ ਬਾਅਦ ਜ਼ਰੂਰ ਗੱਲਬਾਤ ਕਰਦੇ ਹਾਂ। ਕਹਾਣੀ ਹੈ, ਆ ਜਾਂਦੀ ਹੈ ਪੈੜ, ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਦੀ ਕਲਮ ਦੇ ਵਿੱਚੋਂ ਇੱਕ ਕਹਾਣੀ ਹੈ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਤੇ ਦੁਆਬਾ ਰੇਡੀਓ ਦਮਾ 'ਚ, ਦੇਖਦੇ ਹਾਂ ਇਹ ਕਹਾਣੀ ਕੀ ਕਹਿਣਾ ਚਾਹੁੰਦੀ ਹੈ ਤੇ ਸਾਨੂੰ ਕਿੱਥੇ ਲਿਜਾਣਾ ਚਾਹੁੰਦੀ ਹੈ। ਆ ਜਾਂਦੀ ਹੈ ਪੈੜ ਕਹਾਣੀ। ਜੈਲਾ ਸਾਰਾ ਦਿਨ ਤੁਰਿਆ ਰਹਿੰਦਾ, ਪਤਾ ਨਹੀਂ ਕਿਹੜੇ ਵੇਲੇ ਖਾਂਦਾ ਤੇ ਕਿਹੜੇ ਵੇਲੇ ਪੀਂਦਾ, ਕੁਝ ਖਾਂਦਾ ਪੀਂਦਾ ਵੀ ਹੈ ਜਾਂ ਨਹੀਂ। ਬਹੁਤੇ ਲੋਕ ਤਾਂ ਉਸਨੂੰ ਦੇਖ ਕੇ ਹੀ ਰਾਹ ਬਦਲ ਕੇ ਲੰਘ ਜਾਂਦੇ ਤੇ ਉਸ ਦੀਆਂ ਗੱਲਾਂ ਦੀ ਕਿਸੇ ਨੂੰ ਸਮਝ ਨਹੀਂ ਸੀ ਲੱਗਦੀ ਹੁੰਦੀ। ਉਹ ਆਪਣੇ ਕੋਲ ਇੱਕ ਝੋਲਾ ਰੱਖਦਾ, ਪਤਾ ਨਹੀਂ ਕਿੰਨੇ ਕੁ ਪੁਰਾਣੇ ਅਖਬਾਰ ਸਾਂਭ ਕੇ ਰੱਖੇ ਹੁੰਦੇ ਉਹਨੇ। ਜੇ ਕੋਈ ਉਸਨੂੰ ਬੁਲਾ ਲੈਂਦਾ ਤੋ ਆਪਣੇ ਝੋਲੇ ਦੇ ਵਿੱਚੋਂ ਅਖਬਾਰ ਕੱਢਦਾ, ਉਸ ਉੱਤੇ ਪਹਿਲੀਆਂ ਦੋ ਉਂਗਲਾਂ ਰੱਖਦਾ ਤੇ ਫਿਰ ਇੱਕ ਉਂਗਲੀ ਨੂੰ ਚੁੱਕਦਾ ਤੇ ਦੂਜੀ ਨੂੰ ਰੱਖਦਾ, ਦੂਜੀ ਨੂੰ ਚੁੱਕਦਾ, ਪਹਿਲੀ ਨੂੰ ਰੱਖਦਾ, ਜਿਵੇਂ ਤੁਰਨ ਵੇਲੇ ਕਦਮ ਪੁੱਟੀ ਦੇ ਨੇ, ਉਸੇ ਤਰ੍ਹਾਂ ਵਾਰ ਵਾਰ ਇਹੀ ਬੋਲਦਾ, ਆ ਜਾਂਦੀ ਹੈ ਪੈੜ, ਆ ਜਾਂਦੀ ਹੈ ਪੈੜ। ਫਿਰ ਇੱਕ ਥਾਂ ਦੇ ਉੱਤੇ ਰੁਕ ਜਾਂਦਾ, ਅੱਗੇ ਕੁਝ ਵੀ ਨਾ ਬੋਲਦਾ, ਬਸ ਦੂਜੇ ਵਿਅਕਤੀ ਦੇ ਮੂੰਹ ਵੱਲ ਜਿਹੜਾ ਦੇਖਦਾ ਰਹਿੰਦਾ। ਗੱਲ ਦੀ ਕਿਸੇ ਨੂੰ ਸਮਝ ਨਾ ਲੱਗਦੀ ਵੀ ਇਹ ਕਹਿਣਾ ਕੀ ਚਾਹੁੰਦਾ ਹੈ, ਤਾਂ ਉਸਦਾ ਜੀ ਕਾਹਲਾ ਪੈਂਦਾ ਤੇ ਉਹ ਇੱਕ ਹੱਥ ਦੇ ਨਾਲ ਝੋਲਾ ਸੰਭਾਲਦਾ ਤੇ ਦੂਜੇ ਨਾਲ ਆਪਣੇ ਵਾਲਾਂ ਦਾ ਰੁੱਗ ਜਿਹੜਾ ਭਰ ਲੈਂਦਾ ਤੇ ਬੁੜ ਬੁੜ ਕਰਦਾ ਹੋਇਆ ਅੱਗੇ ਨੂੰ ਲੰਘ ਜਾਂਦਾ। ਕਈ ਲੋਕ ਆਖਦੇ ਕਿ ਬਹੁਤੀ ਪੜ੍ਹਾਈ ਨੇ ਦਿਮਾਗ ਖਰਾਬ ਕਰਤਾ, ਕੋਈ ਆਖਦਾ ਨੌਕਰੀ ਨਹੀਂ ਮਿਲੀ ਪਾਗਲ ਹੋ ਗਿਆ, ਇਹੋ ਹੀ ਕੋਈ ਸਿਆਣਾ ਬਜ਼ੁਰਗ ਦੱਸਦਾ ਨੌਕਰੀ ਤਾਂ ਮਿਲ ਗਈ ਸੀ ਛੱਡ ਕੇ ਆ ਗਿਆ, ਇਹ ਤਾਂ ਭਾਈ ਬਹੁਤ ਲੈਕ ਮੁੰਡਾ ਸੀ, ਪਤਾ ਨਹੀਂ ਕਿਹਦੀ ਬੁਰੀ ਨਜ਼ਰ ਲੱਗ ਗਈ ਇਹਨੂੰ, ਸਾਰੇ ਟੱਬਰ ਦੇ ਵਿੱਚੋਂ ਇਹੀ ਤਾਂ ਬਚਿਆ ਵਿਚਾਰਾ, ਠੋਕਰਾਂ ਖਾਂਦਾ ਫਿਰਦਾ ਹੈ ਮਾੜੇ ਕਰਮਾਂ ਵਾਲਾ। ਜੈਲੇ ਦੇ ਪਰਿਵਾਰ ਦੇ ਵਿੱਚ ਕੋਈ ਨਹੀਂ ਸੀ, ਉਹ ਇਕੱਲਾ ਹੀ ਇੱਕ ਬੈਠਕ ਦੇ ਵਿੱਚ ਰਹਿੰਦਾ। ਕੋਈ ਆਂਢੀ ਗੁਆਂਢੀ ਵੇਲੇ ਕੁਵੇਲੇ ਚਾਹ ਰੋਟੀ ਦੇ ਜਾਂਦਾ ਸੀ ਉਹਨੂੰ, ਅਤੇ ਆਮ ਕਰਕੇ ਗੁਰੂ ਘਰ ਦੇ ਵਿੱਚ ਵਾਲੇ ਭਾਈ ਜੀ ਉਸਨੂੰ ਰੋਟੀ ਪਾਣੀ ਛਕਾ ਦਿੰਦੇ। ਚਾਚੇ ਤਾਏ ਦੇ ਪਰਿਵਾਰ ਹੈ ਸਨ, ਉਹ ਨੇੜੇ ਨਹੀਂ ਸਨ ਲਾਉਂਦੇ ਉਹਨੂੰ। ਪਿਓ ਨਿੱਕੇ ਹੁੰਦੇ ਦਾ ਹੀ ਮੁੱਕ ਗਿਆ, ਇੱਕ ਛੋਟਾ ਭਰਾ ਸੀ ਅੰਤਾਂ ਦਾ ਸਾਊ ਅਤੇ ਪਿਆਰਾ, ਕਾਲਜ ਪੜ੍ਹਦਾ ਸੀ। ਅੱਤਵਾਦ ਦੇ ਕਾਲੇ ਦੌਰ ਦੇ ਵਿੱਚ ਇੱਕ ਦਿਨ ਘਰੋਂ ਕਾਲਜ ਗਿਆ, ਮੁੜ ਘਰੇ ਨੇ ਪਰਤਿਆ। ਉਸਦੇ ਗਮ ਦੇ ਵਿੱਚ ਮਾਂ ਨੇ ਅਜਿਹਾ ਮੰਜਾ ਫੜਿਆ, ਮਰ ਕੇ ਹੀ ਮੰਜਾ ਛੁੱਟਿਆ। ਜੈਲਾ ਉਦੋਂ ਆਪ ਪੜ੍ਹਦਾ ਸੀ, ਭਰਾ ਨੂੰ ਲੱਭਣ ਦੇ ਲਈ ਉਸਨੇ ਦਿਨ ਰਾਤ ਇੱਕ ਕਰ ਛੱਡਿਆ, ਦਰ ਦਰ ਦੀਆਂ ਠੋਕਰਾਂ ਖਾਧੀਆਂ। ਉਹ ਕਦੇ ਕਿਸੇ ਅਫਸਰ ਨੂੰ ਮਿਲਦਾ, ਕਦੇ ਕਿਸੇ ਨੂੰ। ਇੱਕ ਦਿਨ ਸੁੰਨ ਮਸੁੰਨ ਹੋ ਕੇ ਘਰ ਨੂੰ ਮੁੜਾਇਆ, ਨਾ ਮੁੜ ਕੇ ਕਦੇ ਭਰਾ ਨੂੰ ਲੱਭਣ ਗਿਆ ਅਤੇ ਨਾ ਹੀ ਕਦੇ ਬਹੁਤਾ ਬੋਲਿਆ। ਹਾਲਤ ਕਮਲਿਆਂ ਵਰਗੀ ਹੋ ਗਈ। ਨਾਨਕੇ ਆਪਣੇ ਕੋਲ ਲੈ ਗਏ ਸਨ ਅਤੇ ਕਈ ਸਾਲ ਉੱਥੇ ਰਿਹਾ। ਜਦੋਂ ਨਾਨਾ ਨਾਨੀ ਮੁੱਕ ਗਏ ਤਾਂ ਪਰਿਵਾਰ ਨੇ ਮੁਸੀਬਤ ਸਮਝਦਿਆਂ ਹੋਇਆਂ ਉਹਨੂੰ ਜਿਹੜਾ ਸੀ ਕੱਢ ਤਾ, ਇਸਦੇ ਲਈ ਪਿੰਡ ਛੱਡ ਗਏ। ਜਦੋਂ ਪਿੰਡ ਆਇਆ ਤਾਂ ਪਛਾਣਿਆ ਨਹੀਂ ਸੀ ਜਾਂਦਾ ਹੁੰਦਾ, ਸਿਰ 'ਤੇ ਦਾੜੀ ਦੇ ਵਾਲ ਅੱਧੇ ਤੋਂ ਵੱਧ ਚਿੱਟੇ ਹੋ ਗਏ। ਹੁਣ ਵੀ ਸ਼ਹਿਰ ਦੇ ਵੱਲ ਜਾਂਦਾ, ਜਾਂਦੇ ਰਾਹ ਦੇ ਉੱਤੇ ਕਿੰਨੀਆਂ ਕਿੰਨੀਆਂ ਦੇਰ ਬੈਠਾ, ਸੁੰਨੀਆਂ ਜਿਹੀਆਂ ਅੱਖਾਂ ਦੇ ਨਾਲ ਤੱਕਦਾ ਰਹਿੰਦਾ। ਫਿਰ ਜੀ ਕਾਲਾ ਪੈਂਦਾ, ਉੱਠ ਕੇ ਮੜੀਆਂ ਦੇ ਵੱਲ ਨੂੰ ਤੁਰ ਪੈਂਦਾ। ਆਖਦਾ ਸੀ, ਮਾਂ ਉੱਧਰ ਜਾਂਦੀ ਹੈ, ਜੇ ਨਾ ਜਾਵਾਂ ਤਾਂ। ਛੋਟੇ ਬੱਚੇ ਉਸਦੇ ਕੋਲੋਂ ਡਰਦੇ ਸੀ, ਕਦੇ ਕੋਈ ਬੱਚਾ ਉਸਨੂੰ ਛੇੜ ਕੇ ਭੱਜਣ ਦੀ ਕੋਸ਼ਿਸ਼ ਕਰਦਾ ਤੇ ਉਹ ਉਸਦੀ ਬਾਂਹ ਫੜ ਲੈਂਦਾ ਤੇ ਉਸਨੂੰ ਕੋਈ ਮੈਲਾ ਜਿਹਾ ਅਖਬਾਰ ਫੜਾ ਦਿੰਦਾ, ਜਾਂ ਫਿਰ ਕੋਈ ਫਟੀ ਮੈਲੀ ਕਿਤਾਬ ਖੋਲ੍ਹ ਕੇ ਦੇ ਦਿੰਦਾ ਤੇ ਫੜਨ ਦੇ ਲਈ ਆਖਦਾ, ਭੇ ਫੜ। ਜਿੰਨਾ ਚਿਰ ਬੱਚਾ ਉਸਦੇ ਕਹੇ ਦੇ ਉੱਤੇ ਇੱਕ ਅੱਧਾ ਪੰਨਾ ਪੜ੍ਹ ਕੇ ਨਾ ਸੁਣਾਉਂਦਾ ਨਾ, ਉਨਾ ਚਿਰ ਉਹ ਬੱਚੇ ਦੀ ਬਾਂਹ ਨਾ ਛੱਡਦਾ। ਬੱਚੇ ਉਹਦੀ ਇਸ ਸਜ਼ਾ ਤੋਂ ਡਰਦੇ ਹੋਏ ਉਸਨੂੰ ਤੰਗ ਪਰੇਸ਼ਾਨ ਨਹੀਂ ਸਨ ਕਰਦੇ ਕਿ ਕਿਤੇ ਫੜਿਆ ਗਿਆ ਤਾਂ ਕਿਤਾਬ ਪੜ੍ਹਨੀ ਪੈ ਜੂ। ਕਈ ਲੋਕਾਂ ਨੇ ਦੇਖਿਆ ਸੀ, ਉਹ ਇੱਕ ਤਸਵੀਰ ਨੂੰ ਦੋਵਾਂ ਹੱਥਾਂ ਦੇ ਵਿੱਚ ਫੜ ਕੇ ਕਿੰਨੀ ਕਿੰਨੀ ਦੇਰ ਵੇਖਦਾ ਹੀ ਰਹਿੰਦਾ। ਉਹ ਤਸਵੀਰ ਹੈ ਕਿਸਦੀ ਸੀ ਇਹ ਕਿਸੇ ਨੂੰ ਨਹੀਂ ਸੀ ਪਤਾ। ਜਦੋਂ ਕੋਈ ਨੇੜੇ ਜਾਂਦਾ ਉਸਨੂੰ ਝੱਟ ਲੁਕੋ ਲੈਂਦਾ ਸੀ। ਆਮ ਕਰਕੇ ਬੋਰਡ ਹੇਠਾਂ ਬੈਠੇ ਬਜ਼ੁਰਗ ਉਸਨੂੰ ਆਪਣੇ ਕੋਲ ਬੁਲਾ ਲੈਂਦੇ ਸੀ। ਕਈ ਉਸਦਾ ਮਖੌਲ ਲਡਾਉਂਦੇ ਤੇ ਕਈ ਹਮਦਰਦੀ ਦਿਖਾਉਂਦੇ ਜਿਤਾਉਂਦੇ। ਉਸਨੂੰ ਇੱਕੋ ਧੁਨ ਸੀ ਅਖਬਾਰ ਇਕੱਠੇ ਕਰਨ ਦੀ, ਭਾਵੇਂ ਕੂੜੇ ਦੇ ਵਿੱਚ ਡਿੱਗਿਆ ਮਿਲ ਜਾਵੇ ਤੇ ਉਹ ਚੁੱਕ ਲੈਂਦਾ, ਉਸਨੂੰ ਅੱਖਾਂ ਦੇ ਨੇੜੇ ਕਰਕੇ ਦੇਖਦਾ, ਕਦੇ ਉੱਥੇ ਹੀ ਸੁੱਟ ਦਿੰਦਾ, ਕਦੇ ਝੋਲੇ ਦੇ ਵਿੱਚ ਪਾ ਲੈਂਦਾ। ਇੱਕ ਦਿਨ ਬੋਰਡ ਹੇਠ ਬੈਠੇ ਪਿਆ ਇੱਕ ਦਿਨ ਬੋਰਡ ਦੇ ਹੇਠਾਂ ਬੈਠੇ ਪਿਆਰਾ ਸਿਉਂ ਪੰਚ ਨੇ ਬੜੇ ਪਿਆਰ ਦੇ ਨਾਲ ਆਪਣੇ ਕੋਲ ਬਿਠਾ ਕੇ ਕਿਹਾ ਉਹਨੂੰ, ਜੈਲਿਆ ਤੂੰ ਇੱਕੋ ਗੱਲ ਆਖਦਾ ਰਹਿੰਦਾ ਹੈ, ਆ ਜਾਂਦੀ ਹੈ ਪੈੜ, ਆ ਜਾਂਦੀ ਹੈ ਪੈੜ, ਅਗਾਂਹ ਵੀ ਕੁਝ ਦੱਸਿਆ ਕਰ, ਕਿੱਥੇ ਜਾਂਦੀ ਹੈ, ਆ ਕੇ ਦੱਸਦਾ। ਕਹਿੰਦਾ ਮੈਂ ਆ ਕੇ ਦੱਸਦਾ। ਕਹਿ ਉਹ ਕਾਲੇ ਕਦਮੀ ਸਿਰ ਖੁਰਕਦਾ ਹੋਇਆ ਆਪਣੇ ਘਰ ਵੱਲ ਨੂੰ ਚਲਿਆ ਗਿਆ। ਉਹ ਰਹਿਣ ਦੇ ਜੈਲਿਆ, ਫਿਰ ਕਦੇ ਦੱਸਦੇ ਹੀ ਰਹਿਣ ਦੇ, ਹੁਣ ਸਾਡੀ ਟਰਾਲੀ ਆਉਣ ਵਾਲੀ ਹੈ, ਅਸੀਂ ਧਰਨੇ ਨੂੰ ਜਾਣਾ। ਪਿਆਰਾ ਸਿਉਂ ਨੇ ਬਥੇਰੀਆਂ ਆਵਾਜ਼ਾਂ ਮਾਰੀਆਂ ਪਰ ਉਹਨੇ ਇੱਕ ਨਾ ਸੁਣੀ ਉਹਦੀ। ਉਸਦੀ ਬੈਠਕ ਦੇ ਵਿੱਚ ਕੁਝ ਕੁ ਪੁਰਾਣੀਆਂ ਕਿਤਾਬਾਂ ਅਤੇ ਅਖਬਾਰਾਂ ਤੋਂ ਬਿਨਾਂ ਕੋਈ ਬਹੁਤਾ ਸਮਾਨ ਨਹੀਂ ਸੀ। ਉਹਨੇ ਥੋੜ੍ਹੇ ਕੁ ਅਖਬਾਰ ਝੋਲੇ ਦੇ ਵਿੱਚ ਪਾਏ ਅਤੇ ਕਾਲੇ ਕਦਮੀ ਬੋਰਡ ਹੇਠਾਂ ਬੈਠੇ ਬਜ਼ੁਰਗਾਂ ਦੇ ਕੋਲ ਆ ਬੈਠਿਆ। ਉਧਰੋਂ ਸਕੂਲ ਨੂੰ ਛੁੱਟੀ ਹੋ ਚੁੱਕੀ ਸੀ, ਮਾਸਟਰ ਜੀ ਵੀ ਬਜ਼ੁਰਗਾਂ ਦੇ ਕੋਲ ਆ ਕੇ ਬੈਠ ਗਏ। ਉਹਨਾਂ ਦਾ ਪਿੰਡ ਦੂਰ ਹੋਣ ਦੇ ਕਰਕੇ ਉਹ ਆਪਣੇ ਪਿੰਡ ਹਫ਼ਤੇ ਬਾਅਦ ਹੀ ਜਾਂਦੇ ਸਨ। ਲਓ ਬਈ ਆਪਣਾ ਜੈਲਾ ਅੱਜ ਦੱਸੂ, ਪੈੜਾਂ ਕਿੱਧਰ ਨੂੰ ਜਾਂਦੀਆਂ ਨੇ, ਆਖ ਕੇ ਵੱਡੇ ਲਾਣੇ ਦਾ ਘੁੱਕਰਾ ਉੱਚੀ ਦੇਣੇ ਹੱਸ ਪਿਆ। ਉਸਦੇ ਨਾਲ ਤਿੰਨ ਜਿਹੜੇ ਚਾਰ ਜਣੇ ਹੋਰ ਵੀ ਹੱਸ ਪਏ। ਜੈਲੇ ਨੇ ਇੱਕ ਇੱਕ ਕਰਕੇ ਅਖਬਾਰ ਕੱਢਣੇ ਸ਼ੁਰੂ ਕੀਤੇ। ਅਖਬਾਰ ਦੇ ਉੱਤੇ ਦੋ ਉਂਗਲੀਆਂ ਰੱਖਦਾ ਤੇ ਆਖਦਾ, ਆ ਜਾਂਦੀ ਹੈ ਪੈੜ, ਆ ਜਾਂਦੀ ਹੈ ਪੈੜ। ਇੱਕ ਤੋਂ ਬਾਅਦ ਦੂਜਾ, ਫਿਰ ਤੀਜਾ, ਚੌਥਾ, ਇਸੇ ਤਰ੍ਹਾਂ ਅਖਬਾਰ ਕੱਢਦਾ, ਉਂਗਲਾਂ ਰੱਖ ਕੇ ਆ ਜਾਂਦੀ ਹੈ ਪੈੜ ਆਖਦਿਆਂ ਉਂਗਲਾਂ ਨੂੰ ਅੱਗੇ ਅੱਗੇ ਤੋਰਦਾ ਤੇ ਕਿਸੇ ਇੱਕ ਥਾਂ ਦੇ ਉੱਤੇ ਰੁਕ ਜਾਂਦਾ। ਉਹ ਬੱਸ ਕਰ ਪਤੰਦਰਾ, ਸਾਡਾ ਵੀ ਦਿਮਾਗ ਖਰਾਬ ਕਰੇਗਾ ਤੂੰ, ਕੁੱਕਰੇ ਨੇ ਆਖਿਆ। ਪਰ ਮਾਸਟਰ ਜੀ ਗੰਭੀਰ ਸਨ। ਉਹਨਾਂ ਨੇ ਜੈਲੇ ਨੂੰ ਆਖਿਆ, ਹਾਂ ਹਾਂ ਜਰਨੈਲ ਸਿੰਘ, ਅੱਗੇ ਦੱਸੋ, ਮਤਲਬ ਕਿ ਕਿੱਧਰ ਨੂੰ ਜਾਂਦੀ ਹੈ ਪੈੜ। ਮਾਸਟਰ ਜੀ ਤੁਸੀਂ ਵੀ ਕਿਹਦੇ ਨਾਲ ਮੱਥਾ ਮਾਰਨ ਲੱਗ ਗਏ ਹੋ? ਕੁੱਕਰੇ ਨੇ ਫੇਰ ਕਹਿ ਦਿੱਤਾ। ਜੈਲੇ ਨੇ ਉਦਾਸ ਜਿਹੀਆਂ ਅੱਖਾਂ ਦੇ ਨਾਲ ਉਸਦੇ ਵੱਲ ਦੇਖਿਆ ਤੇ ਅਖਬਾਰਾਂ ਨੂੰ ਇਕੱਠੇ ਕਰਕੇ ਝੋਲੇ ਦੇ ਵਿੱਚ ਪਾਉਣ ਲੱਗ ਪਿਆ। ਨਹੀਂ ਨਹੀਂ ਜਰਨੈਲ, ਉਹ ਨਹੀਂ ਜਰਨੈਲ ਸਿਆਂ, ਤੂੰ ਦੱਸ, ਅਸੀਂ ਸਮਝ ਰਹੇ ਹਾਂ ਤੇਰੀ ਗੱਲ। ਮਾਸਟਰ ਜੀ ਨੇ ਉਸਦੇ ਮੋਢੇ ਉੱਤੇ ਹੱਥ ਰੱਖਦਿਆਂ ਆਖਿਆ। ਉਹਨਾਂ ਨੂੰ ਸੀਗਾ ਕਿ ਸ਼ਾਇਦ ਦੱਸ ਹੀ ਦੇਵੇ। ਜੈਲਾ ਮਾਸਟਰ ਜੀ ਦੇ ਮੂੰਹ ਦੇ ਵੱਲ ਤੱਕਣ ਲੱਗ ਪਿਆ ਤੇ ਉਹਨਾਂ ਹਾਂ ਦੇ ਵਿੱਚ ਸਿਰ ਹਿਲਾਇਆ ਤੇ ਆਖਿਆ, ਸੱਚੀ ਸਮਝ ਰਹੇ ਹਾਂ? ਸੱਚੀ ਸਮਝ ਰਹੇ ਹੋ ਤੁਸੀਂ? ਜੈਲਾ ਕਹਿੰਦਾ ਹੈ ਮਾਸਟਰ ਨੂੰ, ਉਹ ਤੂੰ ਅੱਗੇ ਤਾਂ ਦੱਸ, ਮੈਂ ਦੇਖਦਾ। ਮਾਸਟਰ ਜੀ ਨੂੰ ਯਕੀਨ ਸੀ ਕਿ ਉਸਦੀਆਂ ਗੱਲਾਂ ਬੇਮਾਨੀਆਂ ਨਹੀਂ ਨੇ। ਉਹ ਫਿਰ ਝੋਲੇ ਦੇ ਵਿੱਚੋਂ ਅਖਬਾਰ ਕੱਢਣ ਲੱਗ ਪਿਆ। ਉਸਦੀਆਂ ਅੱਖਾਂ ਦੇ ਵਿੱਚ ਥੋੜ੍ਹੀ ਚਮਕ ਜਿਹੀ ਆ ਗਈ ਸੀ, ਵੀ ਕੋਈ ਤਾਂ ਹੈ ਮੇਰੀ ਗੱਲ ਸੁਣਨ ਵਾਲਾ। ਉਸਨੇ ਫਿਰ ਅਖਬਾਰ ਦੇ ਇੱਕ ਥਾਂ ਉਂਗਲ ਰੱਖੀ ਤੇ ਫਿਰ ਸ਼ੁਰੂ ਹੋ ਗਿਆ, ਆ ਜਾਂਦੀ ਹੈ ਪੈੜ, ਆ ਜਾਂਦੀ ਹੈ ਪੈੜ। ਉਸਨੇ ਇਸੇ ਤਰ੍ਹਾਂ ਕਈ ਅਖਬਾਰਾਂ ਫਿਰ ਕੱਢੀਆਂ, ਬਸ ਉਹੀ ਗੱਲ ਦੁਹਰਾਉਂਦਾ ਰਿਹਾ। ਕਈਆਂ ਨੇ ਉੱਥੋਂ ਚੁੱਪ ਚਾਪ ਖਿਸਕਣਾ ਚਾਹਿਆ, ਪਰ ਮਾਸਟਰ ਜੀ ਨੇ ਉਹਨਾਂ ਨੂੰ ਥੋੜ੍ਹੀ ਦੇਰ ਰੁਕਣ ਦੇ ਲੈ ਗਿਆ, ਭਈ ਰੁਕੋ, ਲੱਗਦਾ ਮਾਸਟਰ ਵੀ ਕਮਲਾ ਹੋ ਗਿਆ ਅੱਜ, ਕੁੱਕਰਾ ਬੁੜਬੜਾਇਆ। ਮਾਸਟਰ ਜੀ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ, ਚੁੱਪ ਕਰੋ। ਜੈਲੇ ਨੇ ਝੋਲੇ ਦੇ ਵਿੱਚੋਂ ਇੱਕ ਕੱਪੜੇ ਦੀ ਪੋਟਲੀ ਕੱਢੀ, ਉਸਨੂੰ ਖੋਲਣ ਲੱਗ ਪਿਆ। ਕੱਪੜੇ ਤੇ ਕਾਗਜ਼ਾਂ ਦੇ ਵਿੱਚ ਲਪੇਟੀ ਇੱਕ ਫੋਟੋ ਕੱਢ ਕੇ ਛਾਤੀ ਦੇ ਨਾਲ ਲਾ ਲਈ। ਮਾਸਟਰ ਜੀ ਨੇ ਫੋਟੋ ਉਹਦੇ ਤੋਂ ਫੜੀ, ਪਿਆਰਾ ਸਿੰਘ ਨੂੰ ਪੁੱਛਿਆ, ਇਹ ਫੋਟੋ ਕਿਸ ਦੀ ਹੈ ਜੀ? ਲਾਲੀ ਹੈ, ਇਹ ਤਾਂ ਜੈਲੇ ਦਾ ਛੋਟਾ ਭਾਈ, ਬਹੁਤ ਸਿਆਣਾ ਤੇ ਸਾਊ ਮੁੰਡਾ ਸੀ, ਪੜ੍ਹਨ ਨੂੰ ਵੀ ਬਹੁਤ ਹੁਸ਼ਿਆਰ। ਸਕੂਲ ਦੇ ਮਾਸਟਰ ਆਖਦੇ ਹੁੰਦੇ ਸਨ, ਇਹ ਮੁੰਡਾ ਪਿੰਡ ਦਾ ਨਾਂ ਰੋਸ਼ਨ ਕਰੂ, ਪਰ ਰੱਬ ਨੂੰ ਮਨਜ਼ੂਰ ਨਹੀਂ ਸੀ। ਪਿਆਰਾ ਸਿੰਘ ਨੇ ਵੱਡਾ ਸਾਰਾ ਹੌਕਾ ਭਰਿਆ। ਜੈਲੇ ਨੇ ਫੋਟੋ ਫੜੀ, ਖੱਬੇ ਹੱਥ ਦੀ ਹਥੇਲੀ ਤੇ ਰੱਖ ਕੇ ਕੁੜਤੇ ਦੇ ਨਾਲ ਸਾਫ਼ ਕੀਤੀ ਤੇ ਇੱਕ ਬਹੁਤ ਹੀ ਪੁਰਾਣਾ ਅਖਬਾਰ ਕੱਢਿਆ। ਲਾਲੀ ਦੀ ਫੋਟੋ ਅਖਬਾਰ ਤੇ ਰੱਖ ਕੇ ਧੀਮੀ ਜਿਹੀ ਆਵਾਜ਼ ਦੇ ਵਿੱਚ ਬੋਲਿਆ, ਆ ਜਾਂਦੀ ਹੈ ਪੈੜ, ਆ ਜਾਂਦੀ ਹੈ ਪੈੜ। ਇੱਕ ਥਾਂ ਜਾ ਕੇ ਰੁਕ ਗਿਆ। ਜਿੱਥੇ ਜੈਲੇ ਦਾ ਹੱਥ ਰੁਕਿਆ, ਮਾਸਟਰ ਜੀ ਨੇ ਅਖਬਾਰ ਧਿਆਨ ਦੇ ਨਾਲ ਦੇਖਿਆ, ਉੱਥੇ ਉਸ ਪੁਲਿਸ ਅਫਸਰ ਦੀ ਫੋਟੋ ਸੀ ਜਿਸ ਤੇ ਇਲਜ਼ਾਮ ਆਉਂਦਾ ਰਿਹਾ ਕਿ ਉਸਨੇ ਆਪਣੇ ਮੋਢਿਆਂ ਦੇ ਉੱਤੇ ਸਟਾਰ ਵਧਾਉਣ ਦੇ ਲਈ ਨਾ ਬੇਦੋਸ਼ੇ ਨੌਜਵਾਨ ਚੁੱਕ ਚੁੱਕ ਕੇ ਮੁਕਾਬਲਾ ਦਿਖਾ ਕੇ ਮਾਰ ਸੁੱਟੇ ਸਨ। ਇਸ ਤੋਂ ਬਾਅਦ ਮਾਸਟਰ ਜੀ ਸਾਰੇ ਹੀ ਅਖਬਾਰ ਧਿਆਨ ਦੇ ਨਾਲ ਦੇਖਣ ਲੱਗ ਪਏ। ਜੈਲੇ ਨੇ ਬੋਲਣਾ ਬੰਦ ਕਰਤਾ, ਉਂਗਲੀ ਰੱਖ ਕੇ ਮਾਸਟਰ ਜੀ ਦੇ ਮੂੰਹ ਦੇ ਵੱਲ ਗੌਹ ਦੇ ਨਾਲ ਤੱਕਦਾ। ਮਾਸਟਰ ਜੀ ਨੇ ਦੇਖਿਆ, ਜੈਲੇ ਨੇ ਇੱਕ ਅਖਬਾਰ ਦੇ ਉੱਤੇ ਉਂਗਲੀ ਰੱਖੀ ਜਿੱਥੇ ਦੋ ਨੌਜਵਾਨਾਂ ਦੀ ਫੋਟੋ ਸੀ ਜਿਹੜੇ ਵੱਧ ਨਸ਼ਾ ਖਾਣ ਦੇ ਨਾਲ ਮਰ ਚੁੱਕੇ ਸਨ। ਜੈਲੇ ਦੀ ਉਂਗਲ ਉੱਥੇ ਜਾ ਕੇ ਰੁਕੀ ਜਿੱਥੇ ਉਸ ਰਾਂਝਸੀ ਨੇਤਾ ਦੀ ਫੋਟੋ ਸੀ ਜਿਸਦਾ ਨਸ਼ੇ ਵੇਚਣ ਵਾਲੀਆਂ ਦੀ ਪਿੱਠ ਦੇ ਉੱਤੇ ਹੱਥ ਦੱਸਿਆ ਜਾਂਦਾ ਰਿਹਾ। ਇੱਕ ਹੋਰ ਅਖਬਾਰ ਦੇ ਉੱਤੇ ਫਸਲ ਨੂੰ ਲੱਗੀ ਬਿਮਾਰੀ ਤੇ ਨਕਲੀ ਦਵਾਈਆਂ ਦੇਣ ਵਾਲੀ ਖਬਰ ਦੇ ਉੱਤੇ ਕਿਸਾਨ ਦੀ ਖੁਦਕੁਸ਼ੀ ਸੀ। ਸਾਰੇ ਅਖਬਾਰਾਂ ਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦੀ ਖਬਰ ਸੀ ਜੋ ਗੰਦਲੇ ਸਰਕਾਰੀ ਸਿਸਟਮ ਦੀ ਤਸਵੀਰ ਪੇਸ਼ ਕਰਦੀ ਸੀ। ਕਿਤੇ ਬੱਚੀਆਂ ਨਾਲ ਹੁੰਦੇ ਜਬਰ ਦੀਆਂ ਖਬਰਾਂ, ਇਨਸਾਫ਼ ਦੇ ਲਈ ਠੋਕਰਾਂ ਖਾਂਦੇ ਮਾਪਿਆਂ ਦੀਆਂ ਤਸਵੀਰਾਂ, ਕੋਰੋਨਾ ਸਮੇਂ ਘਰਾਂ ਨੂੰ ਤੁਰੇ ਜਾਂਦੇ ਮਜ਼ਦੂਰਾਂ ਦੇ ਲਹੂ ਲੁਹਾਨ ਹੋਏ ਪੈਰ, ਕਿਤੇ ਰਾਹ ਦੇ ਵਿੱਚ ਹੀ ਦਮ ਤੋੜ ਚੁੱਕੇ ਮਜ਼ਦੂਰ, ਹਰ ਉਹ ਤਸਵੀਰ ਜਿਸ ਨੂੰ ਦੇਖ ਕੇ ਲੂਹ ਕੰਢੇ ਖੜ੍ਹੇ ਹੋ ਜਾਂਦੇ ਨੇ। ਮਾਸਟਰ ਜੀ ਜੈਲੇ ਦੇ ਮੂੰਹ ਦੇ ਵੱਲ ਦੇਖ ਰਹੇ ਸਨ ਕਿ ਉਹ ਕਿਸ ਤਰ੍ਹਾਂ ਦੁਨੀਆਂ ਭਰ ਦੇ ਦਰਦ ਆਪਣੇ ਨਾਲ ਚੁੱਕੀ ਫਿਰਦਾ ਸੀ। ਅਖੀਰ ਤੇ ਜੈਲੇ ਨੇ ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ ਤੇ ਉਸ ਦੇ ਵਿੱਚ ਜਾਨ ਗਵਾ ਚੁੱਕੇ ਕਿਸਾਨਾਂ ਦੀਆਂ ਤਸਵੀਰਾਂ ਦਿਖਾਈਆਂ। ਉਸ ਦੇ ਲਈ ਦੋਸ਼ੀ ਸਰਕਾਰੀ ਨੇਤਾਵਾਂ ਦੀਆਂ ਤਸਵੀਰਾਂ, ਉਜੜੇ ਖੇਤਾਂ ਦੀਆਂ ਤਸਵੀਰਾਂ, ਇੱਕ ਵੱਡੇ ਸਾਰੇ ਕਾਗਜ਼ ਦੇ ਉੱਤੇ ਨਿੱਕੇ ਨਿੱਕੇ ਖੇਤ ਬਣਾ ਉਹਨਾਂ ਵੱਲ ਜਾਂਦੀਆਂ ਪੈੜਾਂ, ਇੱਕ ਕਾਗਜ਼ ਉੱਤੇ ਰੰਗਦਾਰ ਪੈਨਸਲਾਂ ਦੇ ਨਾਲ ਬਣਾਏ ਖੇਤ, ਖੇਤ ਦੇ ਚਾਰੇ ਪਾਸੇ ਕੀਤੀ ਵਾੜ ਅਤੇ ਵਾੜ ਦੇ ਵਿੱਚੋਂ ਨਿਕਲਦੇ ਰਾਕਸ਼ਾਂ ਵਰਗੇ ਵੱਡੇ ਵੱਡੇ ਦੰਦਾਂ ਵਾਲੇ ਮੂੰਹ ਤੋਂ ਮੂੰਹ ਜੋ ਖੇਤ ਨੂੰ ਖਾਂਦੇ ਪ੍ਰਤੀਤ ਹੋ ਰਹੇ ਨੇ। ਇੱਕ ਪਾਸੇ ਕਿਸਾਨ ਤੇ ਮਜ਼ਦੂਰ ਜੋ ਫਸਲ ਨੂੰ ਬਚਾਉਣ ਦੇ ਲਈ ਉਸ ਖਤਰਨਾਕ ਵਾੜ ਨੂੰ ਪੁੱਟ ਰਹੇ ਸਨ। ਮਾਸਟਰ ਜੀ ਵੀ ਅੱਜ ਤੱਕ ਜੈਲੇ ਨੂੰ ਸ਼ੁਦਾਈ ਹੀ ਸਮਝਦੇ ਰਹੇ, ਜਿਵੇਂ ਬੱਚਿਆਂ ਨੇ ਤੇ ਪਿੰਡ ਵਾਲਿਆਂ ਨੇ ਦੱਸਿਆ ਸੀ, ਉਸੇ ਨੂੰ ਹੀ ਸੱਚ ਸਮਝਦੇ ਰਹੇ ਸਨ। ਪਰ ਅੱਜ ਜਿਹੜੇ ਜਰਨੈਲ ਸਿੰਘ ਨੂੰ ਉਹ ਦੇਖ ਰਹੇ ਸਨ, ਉਹ ਉਹਨਾਂ ਨੂੰ ਸਮਝ ਤੋਂ ਪਰੇ ਦੀ ਸਿਆਣਪ ਵਾਲਾ ਮਹਿਸੂਸ ਹੋਇਆ। ਉਹ ਛੱਡੋ ਮਾਸਟਰ ਜੀ, ਇਸ ਨੂੰ ਸੋਝੀ ਨਹੀਂ ਵਿਚਾਰੇ ਨੂੰ, ਐਵੇਂ ਕੂੜਾ ਕਬਾੜਾ ਇਕੱਠਾ ਕਰੀ ਫਿਰਦਾ ਹੈ। ਖੜੇ ਲੋਕਾਂ ਦੇ ਵਿੱਚ ਉਹ ਕਿਸ ਨੇ ਆਖਿਆ? ਕਿਸੇ ਨੇ ਆਖ ਦਿੱਤਾ, ਕੌਣ ਕਹਿੰਦਾ ਇਹਨੂੰ ਸੋਝੀ ਨਹੀਂ ਹੋਏ, ਇਹ ਬਹੁਤ ਸੂਝਵਾਨ ਹੈ, ਸਾਡੀ ਸਮਝ ਬਹੁਤ ਛੋਟੀ ਜਾਪਦੀ ਹੈ ਇਹਦੇ ਮੂਹਰੇ। ਕਿਸੇ ਨੇ ਕਦੇ ਇਸਦੀ ਗੱਲ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਕਹਿਣਾ ਕੀ ਚਾਹੁੰਦਾ ਹੈ। ਮਾਸਟਰ ਵੀ ਹਿੱਲ ਗਿਆ ਲੱਗਦਾ ਹੈ ਸਾਨੂੰ ਤਾਂ। ਘੁੱਕਰੇ ਨੇ ਨਾਲ ਖੜੇ ਮੁੰਡੇ ਦੇ ਕੂਣੀ ਮਾਰ ਕੇ ਆਖਿਆ, ਸਾਡਾ ਇਹੀ ਦੁਖਾਂਤ ਹੈ ਭਾਈ, ਅਸੀਂ ਕਿਸੇ ਵੀ ਗੱਲ ਨੂੰ ਬਿਨਾਂ ਸਮਝੇ ਹੀ ਠਾਹ ਠਾਹ ਆਪਣੇ ਵਿਚਾਰ ਦਾਗਣੇ ਸ਼ੁਰੂ ਕਰ ਦਿੰਦੇ ਹਾਂ। ਮਾਸਟਰ ਜੀ ਰੋਸ ਜਿਹੇ ਦੇ ਨਾਲ ਬੋਲੇ ਸੀ। ਮਾਸਟਰ ਜੀ ਨੇ ਉੱਥੇ ਇਕੱਠੇ ਹੋਏ ਸਾਰੇ ਲੋਕਾਂ ਨੂੰ ਕੱਲੀ ਕੱਲੀ ਗੱਲ ਸਮਝਾਈ ਤੇ ਸਾਰੇ ਜਣੇ ਚੁੱਪ ਹੋ ਗਏ। ਜੈਲੇ ਨੂੰ ਮਖੌਲ ਕਰਨ ਵਾਲਿਆਂ ਦੀਆਂ ਧੌਣਾਂ ਝੁਕੀਆਂ ਹੋਈਆਂ ਨੇ ਤੇ ਮਾਸਟਰ ਜੀ ਨੇ ਜੈਲੇ ਦਾ ਸਮਾਨ ਇਕੱਠਾ ਕਰਵਾਇਆ, ਉਸਦੇ ਮੋਢੇ ਉੱਤੇ ਬਾਂਹ ਵਲਾਈ ਤੇ ਉਸਨੂੰ ਨਾਲ ਲੈ ਤੁਰੇ। ਉੱਥੇ ਖੜੇ ਲੋਕ ਉਹਨਾਂ ਨੂੰ ਜਾਂਦਿਆਂ ਨੂੰ ਵੇਖ ਰਹੇ ਨੇ ਤੇ ਉਹਨਾਂ ਨੂੰ ਮਾਸਟਰ ਜੀ ਤੇ ਜੈਲੇ ਵਿਚਕਾਰ ਕੋਈ ਵੀ ਫਰਕ ਜਿਹੜਾ ਸੀ ਨਹੀਂ ਜਾਪਦਾ ਸੀ, ਫਰਕ ਨਹੀਂ ਜਾਪਦਾ ਸੀ ਜੀ। ਦੋਸਤੋ, ਇਹ ਸੀ ਜੀ ਕਹਾਣੀ ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਦੀ ਕਲਮ ਦੇ ਵਿੱਚੋਂ ਹਾਲਾਤਾਂ ਨੂੰ ਪੇਸ਼ ਕਰਦੀ ਹੋਈ ਆ ਜਾਂਦੀ ਹੈ ਪੈੜ। ਹਰ ਪਾਸੇ ਦੀ ਕਹਾਣੀ, ਸਾਡੇ ਮੁਲਕ ਦੇ ਸਾਡੇ ਸੂਬਿਆਂ ਦੇ ਹਾਲਾਤਾਂ ਦੀ ਕਹਾਣੀ, ਜਿੱਥੇ ਹਰ ਰੋਜ਼ ਕੁਝ ਨਾ ਕੁਝ ਵਾਪਰਦਾ ਹੈ ਉਹਦੇ ਉੱਤੇ ਮਿੱਟੀ ਪਾ ਦਿੱਤੀ ਜਾਂਦੀ ਹੈ, ਉਹਨੂੰ ਦਬਾ ਦਿੱਤਾ ਜਾਂਦਾ ਹੈ, ਉਹਨੂੰ ਭ੍ਰਿਸ਼ਟਾਚਾਰੀ ਦੇ ਵਿੱਚ ਖਿੱਚ ਲਿਆ ਜਾਂਦਾ ਹੈ। ਬਹੁਤ ਸਾਰੇ ਰਾਜ ਖੋਲਦੀ ਹੈ ਕਹਾਣੀ ਹੈ, ਆ ਜਾਂਦੀ ਹੈ ਪੈੜ। ਧੰਨਵਾਦ ਸਾਹਿਬ ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਜੀ ਦੀ ਕਲਮ ਦੇ ਵਿੱਚੋਂ। ਮੈਂ ਤੁਹਾਡਾ ਦੋਸਤ ਭੁਪਿੰਦਰ ਪਰਜ ਅਤੇ ਦੁਆਬਾ ਰੇੜੂ ਦਾ ਮੰਚ ਜੀ। ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ। ਆਪਣੇ ਕੋਲ 10 ਮਿੰਟ ਦਾ ਸਮਾਂ ਅਜੇ ਬਾਕੀ ਹੈ ਅਤੇ ਉਸ ਤੋਂ ਬਾਅਦ ਆਪਾਂ ਸਮਾਪਤੀ ਕਰਦੇ ਹਾਂ। ਤਦ ਤੱਕ ਮੈਂ ਤੁਹਾਡੇ ਜਿਹੜਾ ਗੱਲਾਂ ਬਾਤਾਂ ਕਰਦਾ ਤੁਹਾਡੇ ਨਾਲ, ਤੁਹਾਡੇ ਸੁਨੇਹਿਆਂ ਨੂੰ ਜੋੜਦਾ ਹੈ। ਜੇ ਕਾਲ ਕਰਨੀ ਚਾਹੁੰਦਾ ਤਾਂ ਨਿੱਘਾ ਸਵਾਗਤ ਹੈ, ਕੁਝ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਸਵਾਗਤ ਹੈ, ਇਸ ਕਹਾਣੀ ਦੇ ਬਾਰੇ ਕੁਝ ਰੋਸ਼ਨੀ ਪਾਉਣੀ ਚਾਹੁੰਦੇ ਹੋ ਤਾਂ ਸਵਾਗਤ ਹੈ ਜੀ। ਰੋਕਿੰਗ ਵਰਲਡ ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਮਾਲ ਸੁਰਿੰਦਰ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ ਜੀ। ਜਿਆਨੂ ਜੀ ਸਤਿ ਸ਼੍ਰੀ ਅਕਾਲ ਸਭ ਨੂੰ। ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 4 ਜੀ ਅਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਮੁਕੱਦਰ ਬਾਈ ਜੀ ਸਤਿ ਸ਼੍ਰੀ ਅਕਾਲ ਪਿਆਰਿਓ ਕਹਿੰਦੇ ਆ ਅਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਾਡੇ ਮਦਰ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ ਅਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਜਿਆਨੂ ਜੀ ਲਿਖਦੇ ਆ ਅਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ ਨੇ ਅਤੇ ਸੁਣ ਰਹੇ ਹਾਂ ਅਤੇ ਗੁਲਾਬ ਦੇ ਫੁੱਲ ਭੇਜਿਆ। ਇਸੇ ਤਰ੍ਹਾਂ ਹੀ ਜਾਣੀਆਂ ਚਾਲ ਸਾਹਿਬ ਕਹਿੰਦੇ ਨੇ ਬਿਲਕੁਲ ਸੈਣੀ ਸਾਹਿਬ ਮਾਨ ਸਰਕਾਰ ਬੋਲਿੰਗ ਅਤੇ ਬੈਟਿੰਗ ਕਹਿੰਦੇ ਆਪ ਹੀ ਕਰਨਾ ਚਾਹੁੰਦੇ ਆ ਸਕੂਲ ਫੀਸਾਂ ਦੇ ਮਾਮਲੇ ਦੇ ਵਿੱਚ। ਰਾਜਨ ਸੈਣੀ ਸਾਹਿਬ ਕਹਿੰਦੇ ਆ ਜੀ ਜਾਣੀਆਂ ਚਾਲ ਸੀ ਚਾਲ ਜੀ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਅਤੇ ਐਪਰੀਸ਼ੀਏਟ ਕਰਦੇ ਆ। ਅਤੇ ਇਸੇ ਤਰ੍ਹਾਂ ਹੀ ਆਪਣੇ ਔਜਲਾ ਸਾਹਿਬ ਨੇ ਲਿਖਿਆ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ US ਤੋਂ ਅਤੇ ਨਾਲ ਦੀ ਨਾਲ ਆਪਣੇ ਗੁਰੀਮਾਨ ਬਾਈ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਸਾਰੇ ਦੋਸਤਾਂ ਨੂੰ ਅਤੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਸਿਕੰਦਰ ਸਿੰਘ ਔਜਲਾ ਬਾਈ ਜੀ, ਰਾਜਨ ਸੈਣੀ ਜੀ, ਸਤਨਾਮ ਸਿੰਘ ਜਾਣੀਆਂਚਾਲ ਜੀ, ਮੁਕੱਦਰ ਜੀ, ਦਵਿੰਦਰ ਭੁਪਿੰਦਰ ਭਾਰਜ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਆਪਣੇ ਜਗਵੰਤ ਜੀ ਲਿਖਦੇ ਨੇ ਅਪਰਾਧ ਕਿਸੇ ਨੂੰ ਪਚ ਨਹੀਂ ਸਕਦਾ, ਕਰਕੇ ਜਗਵੰਤ ਕੋਈ ਬਚ ਨਹੀਂ ਸਕਦਾ ਜਗਵੰਤ ਖੇੜਾ। ਕਹਿੰਦੇ ਨੇ ਗੁਰੀਮਾਨ ਜੀ ਮੈਨੂੰ ਲੱਗਾ ਭਾਰਤ ਅਤੇ ਪੰਜਾਬ ਦੇ ਸਦਨ ਦਾ ਮਾੜਾ ਹਾਲ ਹੈ, ਇਹ ਤਾਂ ਕਹਿੰਦੇ ਬਾਹਰ ਦੇ ਸਦਨ ਦਾ ਵੀ ਕਹਿੰਦੇ ਹਾਲ ਮਾੜਾ ਹੀ ਹੈ ਜੀ। ਹਾਂਜੀ, ਇੱਥੇ ਹੈਗਾ ਯੂਰਪ ਦਾ ਛੋਟਾ ਜਿਹਾ ਮੁਲਕ ਹੈ ਜੀ ਕੋਸੋਵੋ, ਆ 2010 ਦੇ ਵਿੱਚ ਹੀ ਬਣਿਆ ਸੀਗਾ ਅਤੇ ਅਮਰੀਕਾ ਨੇ ਉੱਥੇ ਮੋਰਚਾ ਲਾਇਆ ਹੋਇਆ, ਕੈਂਪ ਲਾਇਆ ਹੋਇਆ ਬਕਾਇਦਾ, ਉਹਨਾਂ ਨੇ ਕੋਸੋਵੋ ਨੂੰ ਅਲੱਗ ਕਰਾਇਆ ਸੀ ਅਲਬਾਨੀਆ ਬੋਸਨੀਆ ਦੇ ਵਿੱਚੋਂ, ਅਸਲ 'ਚ ਕਰਾਇਆ ਸੀ, ਅਤੇ ਕਾਫੀ ਉਹ ਲੜਦੇ ਝਗੜਦੇ ਰਹੇ ਆ ਜੀ। ਮਿਕਸ ਜੀ ਉੱਥੇ ਹੈਗੇ ਆ ਮੁਸਲਿਮ ਅਤੇ ਕ੍ਰਿਸਚਨ ਦੋਵੇਂ ਹੀ ਮਾਈਂਡਡ ਹੈਗੇ ਆ। ਅਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਗੁਰੀਮਾਨ ਜੀ ਕਹਿੰਦੇ ਭਾਰਤ ਵੀਰ ਜੀ ਆ ਜਾਓ ਪ੍ਰਸ਼ਾਦਾ ਛਕੋ ਜੀ। ਹਾਂਜੀ, ਬਸ ਪ੍ਰੋਗਰਾਮ ਖਤਮ ਕਰਕੇ ਪ੍ਰਸ਼ਾਦਾ ਹੀ ਛਕਣਾ ਜੀ। ਸ਼ੁਕਰੀਆ ਬਾਈ ਜੀ, ਕਹਾਣੀ ਜ਼ਰੂਰ ਕਹਿੰਦੇ ਸੁਣਾਓ ਜੀ, ਉਡੀਕ ਰਹੇਗੀ। ਅਤੇ ਹੁਣ ਮੈਂ ਤੁਹਾਡੀ ਉਡੀਕ ਕਰਦਾ ਦੋਸਤੋ ਸਾਰਿਆਂ ਦੀ, ਜੇ ਗੱਲਬਾਤ ਕਰਨੀ ਚਾਹੁੰਦੇ ਹੋ ਕੋਈ 5-7 ਮਿੰਟ ਆਪਾਂ ਗੱਲਬਾਤ ਕਰ ਸਕਦੇ ਹਾਂ। ਅਤੇ ਗੁਰੀਮਾਨ ਜੀ ਕਹਿੰਦੇ ਪ੍ਰਧਾਨ ਜੀ ਰੌਣਕ ਹੀ ਨੇ ਜੀ ਕਹਿੰਦੇ, ਅਤੇ ਖੇੜਾ ਸਾਹਿਬ ਪੱਕੇ ਆਏ ਹੋਏ ਨੇ ਭਾਰਤ ਵੀਰ। ਗੁਰੂ ਜੀ ਕਹਿੰਦੇ ਆ ਘਰੇ ਦਾਲ ਬੜੀਆਂ ਸੁੱਖ ਦੇ ਨਾਲ ਉਸਦੇ ਵਿੱਚ ਪਿਆ, ਅੱਜ ਨਮਕ ਬਰਾਬਰ ਹੈ, ਆਪਾਂ ਭੜਥਾ ਬਣਾਇਆ ਸੀ ਅੱਜ ਅਤੇ ਬੈਂਗਣਾ ਦਾ, ਬੜੇ ਦਿਨਾਂ ਬਾਅਦ ਮੈਂ ਕਿਹਾ ਚਲੋ ਮਨ ਕਰਦਾ ਅੱਜ ਭੜਥਾ ਖਾਂਦੇ ਹਾਂ ਜੀ। ਅਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਆਇਆ ਜੀ ਆਪਾਂ ਨੂੰ, ਇੱਕ ਮਿੰਟ ਜੀ। ਹਾਂਜੀ, ਅਗਲਾ ਸੁਨੇਹਾ ਲਿਖਦੇ ਨੇ ਗੁਰੀਮਾਨ ਜੀ, ਕਹਿੰਦੇ ਗੱਲ ਸਿਆਣੀ ਕੀਤੀ, ਧਿਰ ਕੋਈ ਵੀ ਬਣੇ ਜੇ, ਆਮ ਮਨੁੱਖ ਨੂੰ ਇਹਨਾਂ ਦਾ ਸੁੱਖ ਕੋਈ ਨਹੀਂ ਹੈ। ਅਤੇ ਮਾਂ ਆਪਣੇ ਜੱਸੀ ਬਾਈ ਜੀ ਜੁੜੇ ਹੋਏ ਆ, ਮਨਦੀਪ ਜੱਸੀ ਜੀ, ਉਹ ਲਿਖਦੇ ਆ ਕੁਰਸੀ ਉਹੀ ਉਹ ਨਾਮ ਬਦਲੇ ਜਾਂ ਪੱਗਾਂ ਦੇ ਰੰਗ ਬਦਲੇ ਬਦਲਦੇ ਵਿੱਚ ਪੰਜਾਬ ਦੇ ਵੋਟਾਂ ਮਗਰੋਂ ਹੋਰ ਫਰਕ ਕੋਈ ਖਾਸ ਨਹੀਂ ਹੁੰਦਾ। ਪੂਰੇਵਾਲ ਸਾਹਿਬ ਫਰਾਂਸ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ। ਮਨਦੀਪ ਜੱਸੀ ਬਾਈ ਜੀ ਗੁਰੀਮਾਨ ਜੀ ਐਪਰੀਸ਼ੀਏਟ ਕਰਦੇ ਆ, ਅਤੇ ਇੱਦਾਂ ਹੀ ਬਹੁਤ ਹੋਰ ਵੀ ਸੁਨੇਹੇ ਪੜ੍ਹਦੇ ਹਾਂ। ਉਸ ਤੋਂ ਪਹਿਲਾਂ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ US ਤੋਂ, ਅਤੇ ਸਪੋਰਟ ਵੀ ਕਰਦੇ ਆ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ ਗਿਆਨੋ ਜੀ।
2: ਸਤਿ ਸ਼੍ਰੀ ਅਕਾਲ ਭਾਜੀ ਜੀ, ਸੁੱਤੇ ਨੇ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ, ਕਿਵੇਂ ਲੰਘ ਰਿਹਾ ਮੰਡੇ ਜੀ?
2: ਮੁੰਡੇ ਲੰਘ ਰਿਹਾ, ਸੰਡੇ ਦਾ ਪੇ ਕਰ ਰਹੇ ਹਾਂ ਮੁੰਡੇ ਨੂੰ
0: ਜੀ। ਅੱਛਾ ਜੀ, ਕੀ ਬਾਤ ਹੈ ਜੀ ਜੀ,
2: ਸੰਡੇ ਫੰਡੇ ਮੰਡੇ ਪੇ,
0: ਬਿਲਕੁਲ ਹੈ ਜੀ, ਮੰਡੇ ਦੌੜ ਲੱਗ ਜਾਂਦੀ
2: ਹੈ। ਦੇਖੋ ਜੀ, ਮੇਡੇ ਜਿਹੜੀ ਚੋਣ ਹੁੰਦੀ ਹੈ ਉਹ ਇੱਥੇ ਜਿਹੜੇ ਕਾਂਗਰਸਮੈਨ ਹੁੰਦੇ ਆ ਉਹਨਾਂ ਦੀ 6 ਸਾਲ ਦੀ ਟਰਮ ਹੁੰਦੀ ਹੈ।
0: ਹਾਂਜੀ,
2: ਸੋ ਉਹਨਾਂ ਦੇ ਵਿੱਚੋਂ ਜਿਨ੍ਹਾਂ ਦੇ 6 ਸਾਲ ਪੂਰੇ ਹੋ ਜਾਂਦੇ ਨੇ ਫਿਰ ਉੱਥੇ ਚੋਣ ਹੁੰਦੀ ਹੈ,
0: ਚੋਣ ਹੋ ਜਾਂਦੀ ਹੈ,
2: ਸੈਨੇਟਰ ਇੱਥੇ 4 ਸਾਲ ਲਈ ਚੁਣੇ ਜਾਂਦੇ ਹੁੰਦੇ।
0: ਬਿਲਕੁਲ ਹੈ ਜੀ,
2: ਇਹ ਜਿਹੜੀ ਮੱਧ ਵਰਗੀ ਚੋਣ ਹੈ ਇਹ ਬਹੁਤ ਮਹੱਤਵਪੂਰਨ ਹੁੰਦੀ ਹੈ, ਇਹ ਸਰਕਾਰ ਦੇ 2 ਸਾਲ ਦੇ ਕੀਤੇ ਹੋਏ ਕੰਮਾਂ ਨੂੰ ਇਹ ਤਰਜੀਹ ਦਿੰਦੀ ਹੈ ਇਹਦੇ ਵਿੱਚ।
0: ਬਿਲਕੁਲ ਹੈ, ਅੱਗੇ ਫਿਰ
2: ਜਿਹਨਾਂ ਨੇ ਵਧੀਆ ਕੰਮ
0: ਕਿ ਇਹਨੂੰ
2: ਕਰੇ ਹੋਣ,
0: ਚਲਾਉਣਾ, ਇਹਨੂੰ ਰੱਖਣਾ ਕਿ ਇਹਨੂੰ
2: ਬਦਲਣਾ ਹਾਂ
0: ਜੀ।
2: ਤੇ ਜਿਹੜੇ ਹੁਣ ਇਦੂ ਬਾਅਦ ਜੇ ਤਾਂ ਬਹੁਮਤ ਚ ਰਹਿ ਗਏ ਫਿਰ ਤਾਂ ਬਿੱਲ ਪਾਸ ਹੋ ਜਾਣਗੇ,
0: ਨਹੀਂ
2: ਫਿਰ ਉੱਥੇ ਹੀ ਰੱਖ ਜਾਣਗੇ।
0: ਬਿਲਕੁਲ ਹੈ ਜੀ,
2: ਇਸ ਕਰਕੇ ਟਰਮ ਨੋ ਹੁੰਦੀ ਤਾਂ ਹੀ ਨਵੰਬਰ ਚ ਹੋਣੀ ਹੈ।
0: ਵੈਸੇ ਦੇਖੋ ਜੋ ਅੱਜ ਰਿਪੋਰਟ ਆਈ ਹੈ ਟਰੰਪ ਦੇ ਬਾਰੇ ਜਾਂ ਚੋਣਾਂ ਦੇ ਬਾਰੇ, ਉਹਦੇ ਵਿੱਚ ਸਿਰਫ 35% ਲੋਕ ਇਹਦੇ ਨਾਲ ਨੇ, ਜੋ ਹਾਲਾਤ ਨੇ
2: ਬਿਲਕੁਲ ਸਤਾਏ ਤਾਂ ਸਾਰੇ ਪਾਸੇ ਹੀ ਪਏ ਨੇ ਜੀ
0: ਜੀ।
2: ਸੋ ਬਾਕੀ ਲੱਗ ਜੂ ਜੀ ਪਤਾ ਵਾ, ਇਹ ਵੀ ਇੰਡੀਆ ਵਾਂਗੂ ਨਾ ਉਹ ਹੱਦਬੰਦੀ ਬਹੁਤ ਕਸੂਤੇ ਤਰੀਕੇ ਨਾਲ ਕਰਦਾ ਕਈ ਸਟੇਟਾਂ ਜਿੱਥੇ ਮਤਲਬ ਰਿਪਬਲਿਕਨ
0: ਹਾਂਜੀ
2: ਯਤਨ ਦੇ ਘਾਟਾ ਸਾਰ ਨੇ, ਉਹ ਇਸ ਤਰੀਕੇ ਨਾਲ ਬਣਾ ਰਿਹਾ ਉਹਨਾਂ ਦੀ ਹੱਦਬੰਦੀ ਵੀ
0: ਜੀ,
2: ਕਿਤੋਂ ਵੋਟਾਂ ਵਧਾ ਘਟਾ ਕੇ ਵੀ ਉੱਥੋਂ ਕੱਢੀਆਂ ਜਾਣ ਸੀਟਾਂ ਸਾਡੀਆਂ,
0: ਮਤਲਬ ਕਿ ਉਹਨਾਂ ਦੀ ਖੁਦ ਮੁਖਤਿਆਰੀ ਨੂੰ ਮੁਕਾਉਣਾ ਚਾਹੁੰਦਾ ਹੈ ਵੀ ਜੀ।
2: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
0: ਜੀ,
2: ਉਹ ਜਿਵੇਂ ਇੰਡੀਆ ਨੇ ਵੀ ਤਾਂ ਉੱਕਣੇ ਕਰਨ ਲੱਗੇ ਹੋਏ ਨੇ ਜਿਹੜੀ ਹੁਣ
0: ਬਿਲਕੁਲ
2: ਸੀਟਾਂ ਵਧਾਉਣੀਆਂ ਨੇ ਨਾ ਇਹਨਾਂ ਨੇ, ਇਹ ਸੀਟਾਂ ਵਧਣ ਦੇ ਵਿੱਚ ਭਾਰਤ ਵੀਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਆ ਜਿਹੜੇ ਸਾਊਥ ਵਾਲੇ ਕਦੇ ਇਹਨਾਂ ਨੂੰ ਹਮਾਇਤ ਲੈਣੀ ਪੈਂਦੀ ਹੈ ਬੀਜੇਪੀ ਨੂੰ, ਕਦੇ ਨੌਰਥ ਈਸਟ ਵਾਲਿਆਂ ਕੰਨੀ ਝਾਕਣਾ ਪੈਂਦਾ। ਇਹਨਾਂ ਨੇ ਜਿੱਤਣ ਜੋਗੀਆਂ ਸੀਟਾਂ ਰਾਜਸਥਾਨ, ਮੱਧ ਪ੍ਰਦੇਸ਼, ਉੜੀਸਾ, ਬਿਹਾਰ, ਯੂਪੀ ਤੇ ਉੱਤਰਾਖੰਡ,
0: ਬਿਲਕੁਲ
2: ਇਹ ਜੋ ਗੜ ਜਾ ਕਰਨੀ
0: ਬਿਲਕੁਲ ਹੈ ਜੀ,
2: ਇਹਨਾਂ ਨੂੰ ਦੂਜਿਆਂ ਦੀ ਲੋੜ ਹੀ ਨੀ ਪਿਆ ਕਰਨੀ। ਇਹ ਅਸਲ ਚ ਮੁੱਦਾ ਤਾਂ ਇਸੇ ਗੱਲ ਦਾ
0: ਜੀ,
2: ਇਹਨਾਂ ਨੇ ਉਧਰ ਨੂੰ ਦੇਖਣਾ ਹੀ ਨੀ,
0: ਨਾਲੇ ਉਦਾਂ ਵੀ ਅਸਲ ਖਜ਼ਾਨਾ ਵੀ ਤਾਂ ਉਧਰ ਹੀ ਪਿਆ ਨਾ, ਜਿਹੜਾ ਜਿੰਨੀ ਵੀ ਮਾਈਨਿੰਗ ਵਗੈਰਾ ਹੋਰ ਸਾਰਾ ਏਰੀਆ ਉਹ ਇਦਾਂ ਦਾ ਹੈ।
2: ਚਲੋ ਮਾਈਨਿੰਗ ਤਾਂ ਫਿਰ ਜਦੋਂ ਰਾਜੇ ਆਪਦਾ ਫਿਰ ਤਾਂ ਜਿਹੜਾ ਕੋਈ ਮਰਜ਼ੀ ਕਰ,
0: ਜੋ ਮਰਜ਼ੀ ਕਰੀ,
2: ਗੱਲ ਤਾਂ ਮੈਂ ਤੁਹਾਨੂੰ ਉਸ ਤੱਕ ਪਹੁੰਚਣ ਵਾਲਾ ਜਿਹੜਾ ਵਿਧੀ ਵਿਧਾਨ ਬਣਾ ਰਹੇ ਨੇ ਇਹ ਉਕਣ ਬਣਾ ਰਹੇ ਨੇ,
0: ਕੈਪਚਰ ਕਰ ਰਹੇ ਨੇ
2: ਵੀ ਮੁੜ ਕੇ ਸਾਨੂੰ ਝਾਕਣੇ ਨਾ ਪਵੇ ਇਧਰ ਨੂੰ
0: ਜੀ ਜੀ, ਕਿਸੇ ਦੇ ਨਾਲ ਅਲਾਇੰਸ ਕਰਨ ਦੀ ਜ਼ਰੂਰਤ ਨਹੀਂ ਹੈ। ਬਿਲਕੁਲ
2: ਤੇ ਨਾ ਪਵੇ, ਪੌੜੀਆਂ ਦੀ ਲੋੜ ਹੀ ਨਾ ਪਵੇ।
0: ਜੀ ਬਿਲਕੁਲ ਹੈ ਜੀ
2: ਇਹ ਬਹੁਤ ਹੁਣ ਤੁਸੀਂ ਦੇਖੋ ਵੀ ਜਿਹੜਾ ਇੱਕ ਵਾਰੀ ਕੋਈ MP ਜਾਂ ਰਾਜ ਸਭਾ ਮੈਂਬਰ ਬਣ ਜਾਂਦਾ, ਉਹ ਦੇਸ਼ ਤਾਂ ਪਹਿਲਾਂ ਹੀ ਭੁੱਖਾ ਮਰਦਾ, ਤਨਖਾਹਾਂ ਤਾਂ ਉੱਥੇ ਕਿੰਨਾ ਖਰਚਾ ਅੱਗੇ ਹੋ ਰਿਹਾ, ਤੁਸੀਂ ਇੰਨੇ ਹੋਰ ਮੈਂਬਰ ਵਧਾ ਕੇ ਕਰਨਾ ਕੀ, ਉਹਦੇ ਨਾਲ ਕੀ ਹੋਈ,
0: ਬਿਲਕੁਲ
2: ਹੁਣ ਕੀ ਨਹੀਂ ਹੋ ਰਿਹਾ।
0: ਬਿਲਕੁਲ ਹੈ ਜੀ,
2: ਤੁਸੀਂ ਹੁਣ ਦੇਖੋ ਵੀ ਹੁਣ ਕੀ ਨਹੀਂ ਹੋ ਰਿਹਾ, ਫਿਰ ਵਧਾ ਕੇ ਕੀ ਹੋ ਜਾਊਗਾ,
0: ਕੀ ਹੋ ਜਾਊਗਾ
2: ਕਾਹਦੇ ਵਾਸਤੇ ਵਧਾਉਣੇ ਨੇ, ਵੀ ਸਵਾਲ ਤਾਂ ਇਹ ਹੈ ਪਹਿਲਾਂ ਵੀ ਵਧਾਉਣੇ ਕਾਹਦੇ ਵਾਸਤੇ।
0: ਜੀ ਬਿਲਕੁਲ ਹੈ ਜੀ। ਆਹੋ ਉਹੀ ਜਿਹੜਾ 50% ਤੁਸੀਂ ਆਪਣਾ ਚਾਹੇ 40% ਦੇ ਦਿਓ, 50 ਨਹੀਂ ਦੇਣਾ ਔਰਤਾਂ ਨੂੰ ਉੱਥੇ, ਆਪਣੀ ਬਹੁਮਤ ਮਰਦਾਂ ਨੂੰ ਘਟਾ ਦਿਓ
2: ਔਰਤਾਂ
0: ਕੋਈ
2: ਨੂੰ, ਔਰਤਾਂ ਨੂੰ ਜੇ ਤੁਸੀਂ ਦੇਣੀ ਚਾਹੁੰਦੇ ਹੋ ਤੁਸੀਂ ਆਪ
0: ਪਹਿਲ
2: ਪਿੱਛੇ ਹਟ ਜਾਓ, ਉੱਥੇ
0: ਆਪਣੇ
2: ਸਿੱਟਾ ਔਰਤਾਂ ਨੂੰ
0: ਪਿੱਛੋਂ,
2: ਵੱਧ ਦੇ ਦਿਓ।
0: ਬਿਲਕੁਲ ਹੈ ਜੀ, ਉਹ ਤਾਂ ਪਾਰਟੀ ਦੇ ਉੱਤੇ ਹੀ ਨਿਰਭਰ ਆ ਆਪਣਾ, ਉਹਨਾਂ ਦਾ ਜੋ ਵੀ ਕਹਿ ਲਓ ਕਿ ਪਾਲਿਸੀ ਹੈਗੀ ਉਹਦੇ, ਉਹਨੂੰ ਚੇਂਜ ਕਰ ਸਕਦੇ ਆ।
2: ਉਹ ਨਹੀਂ ਨਾ ਕਰਨੀ ਹੈ ਫਿਰ
0: ਜੀ
2: ਇਹ, ਫਿਰ ਗੱਲ ਹੋਆ ਵੀ ਹੁਣ ਤਾਂ ਆਪਦੀ ਜਗ੍ਹਾ ਤੇ ਮੁੰਡਾ ਲੜ ਪੈਂਦਾ, ਫਿਰ ਸਾਹਮਣੇ ਕਹਿੰਦੇ ਮੁੰਡੇ ਲਈ ਇੱਕ ਸੀਟ ਹੋਰ ਨਿਕਲ ਆਊਗੀ।
0: ਬਿਲਕੁਲ ਹੈ ਜੀ,
2: ਹਰ ਚੀਜ਼ ਬੰਦਾ ਆਪਦੇ ਲਈ ਸੋਚਦਾ ਹੈ। ਤੁਸੀਂ
0: ਜੀ
2: ਦੇਖੋ ਆ 545 ਮੈਂਬਰ ਨੇ, ਹੁਣ 800 ਕਰਕੇ ਲੈਣਾ ਕੀ ਹੈ, ਕੀ ਹੋ
0: ਬਿਲਕੁਲ,
2: ਜੂ ਉਹਦੇ ਨਾਲ, ਕੀ ਸੁਧਾਰ ਹੋ ਜੂਗਾ, ਕੋਈ
0: ਫਿਰ ਕਹਿਣਾ ਸੰਸਦ ਵੀ
2: ਲੜੀ
0: ਥੋੜੀ
2: ਤਾਂ ਆ
0: ਵੱਡੀ
2: ਜਾਂਦੀ
0: ਕਰਨੀ
2: ਨੇ,
0: ਪੈਣੀ ਹੁਣ।
2: ਨਹੀਂ ਆ ਲੜੀ ਤਾਂ ਇੱਥੇ ਤਾਂ ਮਸਲਾ ਲੋਟ ਨਹੀਂ ਆਉਂਦਾ ਜੀ।
0: ਜੀ
2: ਕਿਹੜਾ ਕਿਹੜਾ ਮੁੱਦਾ, ਕਿਹੜਾ ਸੈਸ਼ਨ ਹੈ ਜਿਹੜਾ ਮਤਲਬ ਰੌਲੇ ਤੋਂ ਬਿਨਾਂ, ਚਾਹੇ ਉਹ ਕਿਸੇ ਸਟੇਟ
0: ਨਾ
2: ਦਾ
0: ਨਾ
2: ਹੈ ਚਾਹੇ ਕਿਸੇ ਦਾ, ਚੜ੍ਹਿਆ ਕਿਤੇ
0: ਦੇਖੋ
2: ਕੋਈ
0: ਆਪਣੇ ਮੁਲਕਾਂ 'ਚ ਔਜਲਾ ਸਾਹਿਬ ਜਿੱਦਾਂ ਮਰਜ਼ੀ ਹੈ, ਕਿੰਨੀ ਵਧੀਆ ਡਿਬੇਟ ਹੁੰਦੀ ਹੈ ਨਾ, ਚਰਚਾ ਹੁੰਦੀ ਹੈ, ਜਵਾਬਦੇਹੀ ਹੁੰਦੀ ਹੈ। ਇਹ ਨਹੀਂ ਵੀ ਤੁਸੀਂ ਹਾਰੇ ਹੋਏ ਹੋ, ਤੁਸੀਂ ਜਿੱਤੇ ਹੋ, 5 ਸਾਲ ਉੱਥੇ ਵੀ ਉਹਨਾਂ ਨੂੰ ਦਿਖਾਈ ਜਾਂਦੇ ਵੀ ਤੁਸੀਂ ਘੱਟ ਹੋ ਬਾਈ, ਤੁਸੀਂ ਹਾਰੇ ਹੋਏ ਹੋ, ਹੈ ਨਾ, ਉੱਥੇ ਵੀ ਉਹੀ
2: ਨਹੀਂ
0: ਚੀਜ਼ਾਂ
2: ਆ
0: ਕਰੀ
2: ਤੁਸੀਂ,
0: ਜਾਂਦੇ, ਯਾਰ ਹਾਰ ਗਏ ਜਿੱਤ ਗਏ ਉਹ ਤਾਂ ਫੈਸਲਾ ਹੋ ਗਿਆ, ਉਹ ਮੁੱਦਿਆਂ ਦੇ ਉੱਤੇ ਗੱਲ ਕਰੋ ਜਿਹੜੀ ਕਰਨ ਵਾਲੀ।
2: ਨਹੀਂ ਜਿਹੜਾ ਕੁਛ ਅੰਦਰ ਹੁੰਦਾ ਜੀ ਉਹੀ ਬਾਹਰ ਹੁੰਦਾ,
0: ਬਾਹਰ
2: ਜਿਹੜਾ
0: ਹੁੰਦਾ
2: ਬਾਹਰ
0: ਹੈ
2: ਹੁੰਦਾ ਉਹੀ ਅੰਦਰ ਹੁੰਦਾ।
0: ਜੀ ਬਿਲਕੁਲ ਹੈ ਜੀ,
2: ਚੁਣ ਕੇ ਤਾਂ ਇਸ ਕਰਕੇ ਭੇਜੇ ਸੀਗੇ ਵੀ ਭਾਈ ਕੁਛ ਬਣਾ ਕੇ ਕੋਈ ਦੇਸ਼ ਨੂੰ ਸਿੱਧੇ ਲੀਹੇ ਪਾਉਣ ਦੀ, ਉਧਰ ਨੂੰ ਕਵਾਇਤ ਹੋਊ,
0: ਜੀ
2: ਕਰ ਰਹੇ ਆਪਦੇ ਰਾਹ ਪੱਧਰਾ ਰਹੇ ਨੇ ਅੰਦਰ ਵੀ,
0: ਪੱਧਰਾ ਰਹੇ ਨੇ
2: ਤੇ ਉਹ
0: ਬਿਲਕੁਲ।
2: ਕਹਿੰਦੇ ਹੁੰਦੇ ਆ ਵੀ ਉੱਚੀ ਉੱਚੀ ਕੌਣ ਬੋਲਦਾ ਹੁੰਦਾ, ਉੱਚੀ ਉਹੀ ਬੋਲਦਾ ਹੁੰਦਾ ਆਪਦੇ ਝੂਠ ਨੂੰ
0: ਜੀ
2: ਛੁਪਾਉਣ ਲਈ। ਤੇ ਪੰਜਾਬ ਦੇ ਤਾਂ ਹਾਲਾਤ ਇਹ ਨੇ ਵੀ ਵਿਰੋਧੀ ਵੀ ਆਪ ਹੀ ਨੇ ਇਹ, ਤੇ ਸੱਤਾਧਾਰੀ ਵੀ ਆਪ ਹੀ ਨੇ, ਕਦੇ ਅੱਜ ਤੱਕ
0: ਬਿਲਕੁਲ
2: ਸੱਤਾਧਾਰੀ ਪਾਰਟੀ ਕਦੇ ਸਪੀਕਰ ਦੇ ਉਹ ਕੈਬਨ 'ਚ ਜਾਂਦੀ ਦੇਖੀ ਹੈ,
0: ਨਾ ਜੀ ਨਾ ਜੀ,
2: ਇਹ ਹਰੇਕ ਵਾਰੀ ਜਾਂਦੇ ਨੇ ਜੀ।
0: ਜਾਂਦੇ ਨੇ ਜੀ।
2: ਇਹ ਪੋਲੀਟੀਕਲ ਤਾਂ ਇਹੀ ਹੈ ਜੀ, ਇਹਨਾਂ ਦਾ ਤਾਂ ਆਪਦਾ ਹੀ ਆ ਭਵਿੱਖ,
0: ਜੀ
2: ਸਾਰਾ ਕੁਛ ਆਪਦੇ ਨੇ ਪੱਧਰਾ ਕਰਨ ਲੱਗੇ ਨੇ, ਚਾਹੇ ਜਿਹਨੇ ਕਰਨਾ, ਜਿਹੜੇ ਸਟੇਟਾਂ 'ਚ ਡਿਕਟੇਟਰਸ਼ਿਪ ਆ ਇੱਕ ਆ, ਉਹ ਵੀ ਬਹੁਤ ਕੁਛ ਕਰੀ ਜਾਂਦਾ ਹੈ,
0: ਜੀ
2: ਜਿੱਥੇ 800-800 ਮੈਂਬਰ ਨੇ, ਹੁਣ ਉੱਥੇ ਕੀ ਕਰ ਲੈਣਗੇ, ਉਹਨਾਂ ਦਾ ਕੁਛ ਹੋ ਵੀ ਨਹੀਂ ਰਿਹਾ ਜੀ।
0: ਬਿਲਕੁਲ ਹੈ ਜੀ, ਨਾਲੇ ਹੁਣ ਤਾਂ ਉਧਰ ਦੇ ਪਾਸੇ ਜ਼ਿਆਦਾਤਰ ਟੱਕਰ ਦੇਣ ਵਾਲਾ ਕੋਈ ਰਿਹਾ ਬਣੇ ਇਹਨਾਂ ਨੂੰ, ਸਾਰਾ ਕੁਝ ਤਾਂ ਕੈਪਚਰ ਕਰ ਹੀ ਚੁੱਕੇ ਨੇ।
2: ਬਿਲਕੁਲ
0: ਕਿੰਨੀਆਂ ਜਿਹੜੀਆਂ ਛੋਟੀਆਂ ਮਹਾਰਾਸ਼ਟਰ 'ਚ ਸੀਗੇ ਆਪਣੇ,
2: ਸਭ ਖਤਮ ਕਰਦੀਆਂ, ਕੁੰਜੇ ਲਾਤੀਆਂ ਸਭ,
0: ਉਹ ਸਾਰੇ ਕਰ ਦਿੱਤੇ ਜੀ। ਬਿਲਕੁਲ ਹੈ ਜੀ, ਖੜਨ ਹੀ ਕੋਈ ਛੱਡਿਆ ਹੀ ਨਹੀਂ ਉਹਨਾਂ ਨੇ। ਉਧਰ
2: ਉਹੀ
0: ਮਾਇਆਵਤੀ ਸੀਗੀ
2: ਦੇਖੋ
0: ਉਹ ਵੀ
2: ਫਿਰ
0: ਚੱਕਤੀ
2: ਆ
0: ਹੈ,
2: ਜਿਹੜੀਆਂ ਸੀਟਾਂ ਵਧਾਉਣ ਦੀ ਕਵਾਇਦ ਇਹ ਹੈ ਕਿ ਉਹ ਯੂਪੀ ਇਹਨਾਂ ਨੇ ਪੂਰੀ ਕੈਪਚਰ ਕੀਤੀ
0: ਕੈਪਚਰ
2: ਵੀ ਹੈ
0: ਕੀਤੀ ਹੋਈ
2: ਯੂਪੀ, ਹੁਣ ਜਿਹੜਾ ਹੁਣ ਯੂਪੀ ਜਿੱਦਾਂ ਉਹਦੀ ਸਰਕਾਰ ਬਣ ਜਾਂਦੀ ਹੈ ਤੇ ਫਿਰ ਮੁੜ ਕੇ ਇਹਨੂੰ
0: ਬਿਲਕੁਲ
2: ਜੋ ਬਿਹਾਰ ਬੰਗਾਲ 'ਚ
0: ਬਿਲਕੁਲ ਹੈ ਜੀ,
2: ਆਪਦਾ ਉਹ ਇਹਨਾਂ ਨੇ ਵਰਤ ਕੇ ਦੇਖ ਲਿਆ ਵੀ ਐਂ ਤਾਂ ਸਾਡੇ ਲੂਟ ਨਹੀਂ ਹੋਣਾ, ਕੰਮ ਇਹਨੂੰ ਐਂ ਲੂਟ ਕਰੋ।
0: ਜੀ
2: ਬਾਕੀ ਕਹਾਣੀ ਬਹੁਤ ਵਧੀਆ ਸੀ, ਦੇਖੋ ਉਹਦੇ ਤਰਾਸਦੀ ਹੈ ਜੀ, ਉਹਦੇ ਵਿੱਚ ਉਹਨੇ ਸਾਰਾ ਕੁਛ, ਗਲਤ ਹੈ ਕਿ ਮੈਂ
0: ਜੀ
2: ਲਿਖਿਆ ਵੀ ਇਹ ਵੀ ਭਾਈ ਗਲਤ ਸਮਝਣ ਦੀ ਹੈ, ਜਿਹਨੇ ਸਮਝ ਲਿਆ ਉਹ
0: ਸਮਝਣ ਦੀ
2: ਤਰਾਸਦੀ ਹੈ
0: ਬਿਲਕੁਲ
2: ਹੈ ਜੀ, ਤੇ ਜਿਹਨਾਂ ਦਾ ਹੁਣ ਸਾਡੇ ਪੰਜਾਬ 'ਚ ਸਰਕਾਰ 'ਚ ਲੋਟ ਆ, ਉਹ ਕਹਿੰਦੇ ਹੋਣਗੇ ਵੀ ਇਹਦੇ ਵਰਗੀ ਸਰਕਾਰ ਹੈ ਕੋਈ ਨਹੀਂ, ਤੇ ਜਿਹਨਾਂ
0: ਕੋਈ
2: ਦੇ
0: ਨਹੀਂ
2: ਡਾਂਗਾ
0: ਹੈ
2: ਪੈਂਦੀਆਂ ਤੇ ਉਹਨਾਂ ਨੂੰ ਪੁੱਛ ਕੇ ਦੇਖੋ ਕਿਵੇਂ ਹੈ
0: ਜੀ।
2: ਮਤਲਬ ਅੱਗੇ ਵੀ ਤੁਹਾਨੂੰ ਕਿਹਾ ਸੀ ਵੀ ਅਨਪੜ੍ਹ ਜਨਤਾ ਬੀਬੀਆਂ ਹਜ਼ਾਰ
0: ਜੀ
2: ਤੇ ਨੱਚੀ ਜਾਂਦੀਆਂ ਤੇ ਪੜ੍ਹੇ ਲਿਖੇ ਡਾਂਗਾ ਖਾਈ ਜਾਂਦੇ ਨੇ,
0: ਡਾਂਗਾ ਖਾਈ ਜਾਂਦੇ ਜੀ। ਬਿਲਕੁਲ ਹੈ ਜੀ,
2: ਆਹ ਤਰਾਸਦੀ ਹੈ ਸਾਡੇ ਦੇਸ਼ ਦੀ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਪੜ੍ਹੇ ਲਿਖੇ ਸੜਕਾਂ ਤੇ ਬੈਠੇ ਤੇ ਅਨਪੜ੍ਹ ਹਜ਼ਾਰ ਤੇ ਨੱਚੀ ਜਾਂਦੇ ਨੇ।
0: ਜੀ ਬਿਲਕੁਲ ਹੈ ਜੀ,
2: ਠੀਕ ਹੈ ਭਾਜੀ ਜੀ,
0: ਥੈਂਕ
2: ਵਧੀਆ
0: ਯੂ,
2: ਸੀ ਸਾਰਾ,
0: ਥੈਂਕ ਯੂ ਔਜਲਾ ਸਾਹਿਬ,
2: ਸੁਣ ਰਹੇ
0: ਬਹੁਤ
2: ਹਾਂ
0: ਬਹੁਤ
2: ਜੀ,
0: ਸ਼ੁਕਰੀਆ, ਥੈਂਕ ਯੂ
2: ਓਕੇ,
0: ਸਤਿ
2: ਥੈਂਕ
0: ਸ਼੍ਰੀ
2: ਯੂ,
0: ਅਕਾਲ ਜੀ। ਦੋਸਤੋ ਇਹ ਸਨ ਜੀ ਸਿਕੰਦਰ ਸਿੰਘ ਔਜਲਾ ਸਾਹਿਬ, ਅਗਲੀ ਲਾਈਨ ਤੇ ਮੱਖਣ ਪੁਰੇਵਾਲ ਸਾਹਿਬ ਫਰਾਂਸ ਤੋਂ ਬੜੇ ਦਿਨਾਂ ਬਾਅਦ ਜੁੜੇ ਆ। ਸਤਿ ਸ਼੍ਰੀ ਅਕਾਲ ਮੱਖਣ ਜੀ, ਸਵਾਗਤ ਹੈ ਜੀ।
3: ਹਾਂਜੀ ਭਿੰਦਰ ਜੀ, ਸਤਿ ਸ਼੍ਰੀ ਅਕਾਲ ਜੀ,
0: ਕੀ ਹਾਲ ਚਾਲ ਹੈ ਜਨਾਬ, ਫਰਾਂਸ ਦੀਆਂ ਅੱਗਾਂ ਉੱਗਾਂ ਬੁਝੀਆਂ ਕਿ ਨਹੀਂ?
3: ਆਨੇ ਹੁਣ ਥੋੜੀ ਜਿਹੀ ਗਰਮੀ ਘਟੀ ਆ, ਤੇ ਪਹਿਲਾਂ ਗਰਮੀ
0: ਮੀਂਹ
3: ਬਹੁਤ
0: ਸ਼ੁਰੂ
3: ਪੈਂਦੀ
0: ਹੋਇਆ
3: ਸੀ।
0: ਜੀ ਹਾਂਜੀ,
3: ਹਾਂ ਐਸੀ ਗਰਮੀ ਹੈ ਨਾ, ਤੋੜਤਾ ਰਿਕਾਰਡ, ਕਹਿੰਦੇ ਪਰੀ
0: ਜੀ,
3: ਬਹੁਤ ਕਈ ਸਾਲਾਂ ਬਾਅਦ ਗਰਮੀ ਨਹੀਂ ਕਹਿੰਦੇ ਪਈ ਆ, ਕਹਿੰਦੇ ਦੱਸਦੇ ਆ।
0: ਹਾਂਜੀ ਬਿਲਕੁਲ ਹੈ ਜੀ,
3: ਹਾਂ ਤੇ ਚਲੋ ਆਪਾਂ ਫਿਰ ਮਾੜੀ ਆ, ਫਿਰ ਅਕਾਲੀਆਂ ਦੀ ਗੱਲ ਕਰ ਲੈਂਦੇ ਆ।
0: ਕਰ ਲਓ ਕਰ ਲਓ, ਕੋਈ ਨਹੀਂ ਕਰੋ ਜੀ।
3: ਅਕਾਲੀ ਜਿੱਦਾਂ ਲਾ ਰਹੇ ਆ ਜ਼ੋਰ ਆ, ਚਲੋ ਉਹ ਜਿੱਦਾਂ ਸਾਡੇ ਛੋਟਾ, ਚਲੋ ਤਾਂ ਉੱਥੇ ਚਲੋ ਉਹ ਤਾਂ ਆਪਣਾ ਕੰਮ ਕਰ ਰਿਹਾ ਇੱਦਾਂ ਦਾ ਹੀ ਆ, ਟਰੈਕਟਰਾਂ ਦਾ ਏਜੰਸੀ ਦਾ,
0: ਜੀ
3: ਤੇ ਚਲੋ ਉਹਨੂੰ ਆਪਣੀ ਗੱਲਾਂ ਇੱਥੇ ਬੈਠੇ ਖਿਆਲ ਦੱਸਦੇ ਰਹਿੰਦੇ ਆ। ਉਹ ਕਹਿੰਦਾ ਇਹ ਗੱਲਾਂ ਇੱਥੇ ਹੈ ਨਹੀਂ ਗੀਆਂ,
0: ਜੀ
3: ਵੀ ਮੇਰੇ ਕੋਲ ਜਿੱਦਾਂ ਵੀ ਹੁਣ ਟਰੈਕਟਰਾਂ ਦੀ ਨਵੇਂ ਸ਼ਹਿਰ ਏਜੰਸੀ ਆ ਉਹਦੀ ਜਿੱਦਾਂ, ਹੈ ਨਾ,
0: ਹਾਂਜੀ
3: ਤੇ ਉਹਦੇ ਬੰਦੇ ਫਿਰ ਆਉਂਦੇ ਜਾਂਦੇ ਰਹਿੰਦੇ ਆ,
0: ਜੀ
3: ਤੇ ਕੰਮ ਕਰ ਵਾਲੇ ਬੰਦੇ ਵੀ
0: ਹਾਂ ਪਿੰਡਾਂ
3: ਕਰੀਬਨ
0: ਦੇ ਉਹ
3: ਨਵਾਂ ਸ਼ਹਿਰ
0: ਬਿਲਕੁਲ ਜੀ।
3: ਹਾਂਜੀ ਨਵਾਂ ਸ਼ਹਿਰ ਸਾਰਾ ਜ਼ਿਲ੍ਹਾ ਇੱਧਰ ਆ, ਮੇਰੇ ਕੋਲ ਬਾਹਰ ਦੇ ਬੰਦੇ ਆਉਂਦੇ ਜਿੱਦਾਂ ਲੁਧਿਆਣੇ ਬੰਦੇ ਵੀ ਆਉਂਦੇ ਹੀ ਆ,
0: ਹਾਂਜੀ ਹਾਂਜੀ ਹਾਂਜੀ
3: ਤਾਂ ਫਿਰ ਉਹ ਇੱਦਾਂ ਬੰਦਾ ਰੋਜ਼ ਆਉਂਦੇ ਜਾਂਦੇ ਬੰਦੇ ਗੱਲਾਂ ਬਾਤਾਂ, ਫਿਰ ਉਹ ਗਾਂਹ ਗਾਂਹ ਫਿਰ ਗੱਲਾਂ ਬਾਤਾਂ ਵੀ ਇੱਦਾਂ ਦੀਆਂ, ਫਿਰ ਰਾਜਨੀਤੀ ਵਾਲੀ ਵੀ ਹੁੰਦੀਆਂ ਰਹਿੰਦੀਆਂ
0: ਜੀ।
3: ਤੇ ਜਾਣੀ ਕਿ ਉਹ ਅਕਾਲੀਆਂ ਨੂੰ ਇੰਨਾ ਨਹੀਂ ਉਹ ਇਸ ਵੇਲੇ ਉਹ ਅਕਾਲੀ ਲਾ ਰਹੇ ਆ ਜ਼ੋਰ, ਇਹਨੂੰ ਅਕਾਲੀਆਂ ਨੂੰ ਇੰਨਾ ਪਸੰਦ ਨਹੀਂ ਕਰ ਰਹੇ ਇਹ ਬੰਦੇ।
0: ਜੀ।
3: ਹਾਂ ਜੀ ਇਹ ਹੁਣ ਬਹੁਤ ਇਹਨਾਂ ਨੂੰ ਜਿੱਦਾਂ ਪਤਾ ਨਹੀਂ ਲੱਗੇ ਤਾਂ ਹੈਗੇ ਇੱਧਰ, ਹੁਣ ਕਨੇਡਾ ਵਿੱਚ ਹੀ ਬੰਦੇ ਹੁਣ 10-12 ਭੇਜੇ ਹੋ ਗਏ ਮਹੀਨਾ ਕੁ, ਉੱਥੇ ਵੀ ਲੱਗੇ ਹੋ ਮੀਟਿੰਗਾਂ ਕਰਨ, ਪਤਾ
0: ਹਾਂ
3: ਲੱਗੀ
0: ਜੀ
3: ਜਾਂਦਾ
0: ਬਿਲਕੁਲ
3: ਕਾਹਦੀ ਗਾ,
0: ਜੀ
3: ਇੱਧਰ ਹੋਰ ਵੀ ਕੰਟਰੀਆਂ 'ਚ ਵੀ ਗਏ ਹੋ ਬੰਦੇ ਇਹਨਾਂ ਦੇ,
0: ਜੀ ਜ਼ੋਰ ਤਾਂ ਲਾ ਰਹੇ
3: ਤੇ
0: ਨੇ
3: ਜਾਣੀ ਮੈਂ ਕਿਹਾ ਜੀ ਪੂਰਾ ਜੋ ਲਾਇਆ ਤੇ ਉੱਧਰੋਂ ਮੋਦੀ ਦੀ ਸਰਕਾਰ ਵੀ ਉਹ ਉੱਧਰ ਵੀ ਉਹ ਵੀ ਆਪਣੇ ਆਪਣੇ ਬੰਦੇ ਛੱਡਿਓ ਵਾ ਨਹੀਂ।
0: ਹਾਂ ਬਿਲਕੁਲ ਹੈ ਜੀ।
3: ਹਾਂ ਉਹ ਸਾਡੇ ਛੋਟਾ ਕਹਿੰਦਾ ਵੀ ਇਹਨਾਂ ਦੇ, ਉਹ ਕਹਿੰਦਾ ਪਿੱਛੋਂ ਸੁਨੇਹੇ ਆ ਜਾਂਦੇ ਫਿਰ ਮੀਟਿੰਗਾਂ ਕਰਾਉਣੀਆਂ ਪੈਣੀਆਂ ਇਹਨਾਂ ਦੀਆਂ।
0: ਜੀ
3: ਉਹ ਕਹਿੰਦਾ ਜੇ ਨਾ ਮੈਂ ਉਹ ਪਾਰਟੀ ਨਾਲ ਨਹੀਂ ਸਾਡਾ ਛੋਟਾ ਜੁੜਿਆ, ਉਹ ਕਹਿੰਦਾ ਜੇ ਮੈਂ ਜੁੜ ਗਿਆ ਤਾਂ ਕਹਿੰਦਾ ਮੇਰਾ ਕਾਰੋਬਾਰ ਕਈ ਕੰਮ ਖਰਾਬ ਹੋ ਜਾਣੇ ਵੀਰੇ ਕਹਿੰਦਾ।
0: ਹਾਂ ਬਿਲਕੁਲ ਹੈ ਜੀ ਬਿਲਕੁਲ ਹੈ ਜੀ, ਬਹੁਤ ਕੁਝ
3: ਹਾਂ
0: ਸੋਚਣਾ
3: ਉਹ ਨਹੀਂ
0: ਪੈਂਦਾ।
3: ਤਾਂ ਹਾਂ ਉੱਦਾਂ ਕਹਿੰਦਾ ਫਿਰ ਇਹਨਾਂ ਦੀ ਕਈ ਵਾਰ ਸੁਨੇਹੇ ਪਿੱਛੋਂ ਮੋਦੀ ਦੇ, ਕਹਿੰਦਾ ਫਿਰ ਆ ਜਾਂਦੇ ਮੀਟਿੰਗ ਮੂਟਿੰਗਾਂ, ਕਹਿੰਦਾ ਕਰਾਉਣੀਆਂ ਫਿਰ ਕਰਾ ਦਿੰਦੀਆਂ, ਕਰਾਉਣੀਆਂ ਪੈਂਦੀਆਂ ਕਹਿੰਦਾ।
0: ਜੀ।
3: ਵੀ ਜਾਣੀ ਕਿ ਕਹਿੰਦਾ ਵੀ ਅਕਾਲੀਆਂ ਦਾ ਵੀ ਬਹੁਤ ਔਖਾ ਆ ਵੀ ਚਾਣ ਸਿੰਘ ਸੀ ਕਹਿੰਦੇ।
0: ਜੀ ਵੈਸੇ ਨਵੇਂ ਸ਼ਹਿਰ ਦੇ ਵਿੱਚ ਵੀ ਜਾਂ ਆਪਣੇ ਰੋਪੜ ਏਰੀਆ 'ਚ ਵੀ ਗੱਲ ਕਰ ਲਈਏ ਤਾਂ ਉੱਥੇ ਕਾਫੀ ਰੌਲਾ ਰੱਪਾ ਮਾਈਨਿੰਗ ਦਾ, ਉਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ, ਮਤਲਬ ਕਿ ਕਿਹਦੇ ਬਾਰੇ ਲੋਕ ਸੋਚਦੇ ਆ ਉੱਥੇ ਹੱਲੇ ਵੀ
3: ਜਿੱਦਾਂ
0: ਕਾਂਗਰਸ
3: ਮਤਲਬ
0: ਦਾ ਜੋ
3: ਜਿੱਦਾਂ ਥੋੜਾ ਜਿਹਾ ਹੁਣ ਬੰਦੇ ਬਾਂਡੇ ਹੋਏ ਹੋ ਆ, ਹੁਣ ਥੋੜਾ ਬਹੁਤ ਜਿੱਦਾਂ ਆਪਾਂ ਕਹਿ ਨਹੀਂ ਸਕਦੇ ਵੀ, ਆਪਾਂ ਕਹਿ
0: ਜੀ
3: ਦਈਏ ਹੁਣ ਭਗਵੰਤ ਮਾਨ ਵੀ ਨਾਲ ਜੁੜੇ ਹੋ ਆ,
0: ਜੀ
3: ਆਪਾਂ ਸੋਚ ਲਈਏ ਇੱਧਰ ਵੀ ਚਲੋ ਕਾਂਗਰਸੀਆਂ ਵੀ ਆ,
0: ਕਾਂਗਰਸ ਦੇ
3: ਬਸ
0: ਨਾਲ
3: ਬੰਦੇ ਬਾਂਡੇ ਜਿਹੇ ਹੋਏ ਹੋ ਆ।
0: ਜੀ
3: ਹਾਂਜੀ ਹਾਂ
0: ਬਿਲਕੁਲ।
3: ਯਾਨੀ ਕਿ ਅਕਾਲੀਆਂ ਦੇ ਚਾਂਸ ਮੈਂ ਉਹ ਕਹਿੰਦਾ ਬਹੁਤ ਘੱਟ ਹੀ ਆ, ਜਿੱਦਾਂ ਉਦੋਂ ਐਵੇਂ ਉੱਪਰ ਉੱਪਰ ਕਹਿੰਦੇ ਹੁਣ ਗਾਹਾਂ ਗਾਹਾਂ ਜਿੱਦਾਂ ਜਿਹੜੇ ਨੌਜਵਾਨ ਵੀ ਆ, ਕੁਝ
0: ਜੀ
3: ਕਾਰੋਬਾਰ ਵੀ ਆ, ਜਿੱਦਾਂ ਕੁਝ ਇਹਨਾਂ ਦੀਆਂ ਗੱਲਾਂ ਪਿੱਛੇ ਗਈ, ਜਿਹੜੇ ਗਲਤੀਆਂ ਵੀ ਕੀਤੀਆਂ ਵੀ ਹੈਗੀਆਂ ਨਾ,
0: ਜੀ
3: ਉਹ ਬਹੁਤ ਬੰਦੇ ਇਸ ਵੇਲੇ ਉਹ ਚੀਜ਼ਾਂ ਉਹ ਨਾਲ ਸੋਚ ਕੇ ਚੱਲਦੇ ਆ।
0: ਜੀ ਬਿਲਕੁਲ ਹੈ ਜੀ। ਜੀ
3: ਤੇ ਸੌਖਾ ਨਹੀਂ ਨਾ ਇਹਨਾਂ ਨੂੰ, ਜਿਹੜੀਆਂ ਪਿਛਲੀਆਂ ਗਲਤੀ ਕੀਤੀਆਂ ਉਹ ਭੁਗਤਣੀਆਂ ਪੈਣੀਆਂ ਇਹਨਾਂ ਨੂੰ।
0: ਜੀ ਸਭ ਨੂੰ ਹੀ ਮੁਸ਼ਕਲਾਂ ਆਉਣੀਆਂ ਇਹਨਾਂ ਨੂੰ ਜੋ ਵੀ ਹੈ, ਜਿੰਨੀਆਂ
3: ਹਾਂ
0: ਮਰਜ਼ੀ ਪਾਰਟੀਆਂ ਨੇ। ਬਿਲਕੁਲ ਹੈ ਜੀ।
3: ਹਾਂਜੀ ਹਾਂਜੀ ਇਹਦਾ ਚਲੋ ਆਪਾਂ ਇੱਥੇ ਚਲੋ ਅਸੀਂ ਤਾਂ ਇੱਥੇ ਬੈਠੇ, ਚਲੋ ਅਸੀਂ ਤਾਂ ਆਪਣਾ ਮਨ ਮੋਟੀ ਇੱਥੇ ਬੀੜੀ ਬੁੜੀ ਦੇਖ ਕੇ ਗੱਲ
0: ਜੀ
3: ਕਰ ਲਈ ਦੀ ਆ।
0: ਬਿਲਕੁਲ ਹੈ ਜੀ।
3: ਮੈਂ ਤਾਂ ਤੁਹਾਨੂੰ ਉੱਥੇ ਛੋਟਾ ਛੋਟਾ ਦੱਸਦਾ ਕਿ ਨਾ
0: ਨਹੀਂ ਨਹੀਂ
3: ਇੱਥੇ
0: ਹਾਂ
3: ਜਿਹੜੀ
0: ਬਿਲਕੁਲ
3: ਗੱਲਾਂ ਬਾਤਾਂ ਹੈ
0: ਗਰਾਊਂਡ ਤੇ ਕੀ ਚੱਲਦਾ।
3: ਹਾਂ
0: ਬਿਲਕੁਲ ਹੈ ਜੀ।
3: ਉੱਥੇ ਕੀ ਚੱਲਦਾ ਤੇ ਕੁਰੇ ਬੰਦੇ ਕੀ ਕਰ ਰਹੇ ਆ ਤੇ ਕੀ
0: ਜੀ
3: ਪੈਸੇ ਨਾਲ ਵੀ ਕੀ ਕੰਮ ਹੋ ਰਹੇ ਕਰ ਰਹੇ ਆ ਕਹਿੰਦੇ,
0: ਜੀ ਜੀ ਜੀ ਬਿਲਕੁਲ ਹੈ ਜੀ।
3: ਤੇ ਇੱਦਾਂ ਕਰਕੇ ਆ
0: ਜੀ।
3: ਚਲੋ ਬਾਕੀ ਹੁਣ ਆਪਾਂ ਜਿੱਥੇ ਹੈਗੇ ਲੱਗੇ ਜ਼ੋਰ ਲਾਉਣ ਲੱਗੇ ਵਾ।
0: ਹਾਂ ਬਿਲਕੁਲ ਹੈ ਜੀ, ਦੇਖਦੇ ਹਾਂ
3: ਮੈਂ ਤਾਂ
0: ਕਿਹੋ ਜਿਹੀ
3: ਥੋੜ੍ਹਾ
0: ਖਿਚੜੀ
3: ਅਕਾਲੀਆਂ ਦਾ
0: ਪੱਖ।
3: ਪੱਖਾ
0: ਜੀ
3: ਹਾਂਜੀ ਨਹੀਂ ਮੈਂ ਤਾਂ ਦੱਸਿਆ ਵੀ ਅਕਾਲੀਆਂ ਦਾ ਇੰਨਾ ਚੁੱਕ ਨਾ, ਉਹ
0: ਜੀ
3: ਬਹੁਤ ਘੱਟ ਚਾਣਸ ਆ ਇਹਨਾਂ ਦੇ।
0: ਬਿਲਕੁਲ ਬਿਲਕੁਲ ਹੈ ਜੀ। ਜੀ
3: ਹਾਂ ਠੀਕ ਹੈ ਜੀ,
0: ਥੈਂਕ ਯੂ ਭਾਈ ਜੀ, ਬਹੁਤ ਬਹੁਤ ਸ਼ੁਕਰੀਆ ਪੁਰੇਵਾਲ ਸਾਹਿਬ, ਥੈਂਕ ਯੂ,
3: ਓਕੇ
0: ਸਤਿ
3: ਜੀ।
0: ਸ਼੍ਰੀ ਅਕਾਲ ਜੀ। ਦੋਸਤੋ ਇਸ ਸਾਂਝੀ ਮੱਖਣ ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਸੀ ਤੇ ਗੱਲਬਾਤ ਕਰਕੇ ਗਏ, ਤੇ ਲੋ ਦੋਸਤੋ ਫਿਰ ਆਪਾਂ ਇੱਥੇ ਹੀ ਅੱਗੇ ਵੱਲ ਨੂੰ ਵੱਧਦੇ ਹਾਂ, ਇੱਕ ਦੋ ਸੁਨੇਹੇ ਰਹਿ ਗਏ ਜਿਹੜੇ ਉਹਨਾਂ ਦੀ ਸਾਂਝ ਪਾ ਲਈਏ, ਤੇ ਜੇ ਕਾਲ ਆ ਗਈ ਤਾਂ ਠੀਕ ਹੈ, ਨਹੀਂ ਤਾਂ ਫਿਰ ਮੈਂ ਅੱਗੇ ਲਵਾਂਗਾ। ਪੁਰੇਵਾਲ ਸਾਹਿਬ ਕਹਿੰਦੇ ਨੇ ਫਰਾਂਸ ਤੋਂ ਸਤਿ ਸ਼੍ਰੀ ਅਕਾਲ ਜੀ, ਤੇ ਗੁਰੀਮਾਨ ਸਾਹਿਬ ਕਹਿੰਦੇ ਨੇ ਮਨਦੀਪ ਜੱਸੀ ਬਾਈ ਜੀ ਸਤਿ ਸ਼੍ਰੀ ਅਕਾਲ, ਤੇ ਸਿੰਘ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ, ਤੇ ਗੁਰੀਵੀਰ ਜੀ ਉਹ ਮਨਦੀਪ ਜੱਸੀ ਜੀ ਕਹਿੰਦੇ ਸਤਿ ਸ਼੍ਰੀ ਅਕਾਲ। ਔਜਲਾ ਸਾਹਿਬ ਕਹਿੰਦੇ ਐ ਤਰਾਸ ਦੀ ਜੋ ਕੋਈ ਕੋਈ ਹੀ ਕਹਿੰਦੇ ਸਮਝ ਸਕਦਾ ਹੈ ਜੋ ਕਹਾਣੀ ਦਾ ਜ਼ਿਕਰ ਹੋਇਆ ਉਹਦੇ ਵਿੱਚੋਂ, ਤੇ ਐਪਰੀਸ਼ੀਏਟ ਕਰਦੇ ਨੇ, ਸ਼ੁਕਰੀਆ ਔਜਲਾ ਸਾਹਿਬ। ਤੇ ਗੁਰੀ ਜੀ ਕਹਿੰਦੇ ਆ ਕਿ ਬਹੁਤ ਸੋਹਣੀ ਕਹਾਣੀ ਲਿਖੀ ਹੈ ਜੀ, ਤੇ ਤੁਸੀਂ ਸੁਣਾਈ ਬਹੁਤ ਵਧੀਆ ਹੈ ਜੀ, ਸ਼ੁਕਰੀਆ ਬਾਈ ਜੀ, ਧੰਨਵਾਦ ਹੌਸਲਾ ਅਫਜ਼ਾਈ ਦੇ ਲਈ ਜੀ। ਤੇ ਅੱਜ ਕਹਿੰਦੇ ਅੱਜ ਦੇ ਯੁੱਗ ਦੀ ਦਾਸਤਾਨ ਹੀ ਬਿਆਨ ਕਰ ਦਿੱਤੀ ਹੈ ਜੀ, ਗੁਰੀਮਾਨ ਸਾਹਿਬ ਕਹਿੰਦੇ। ਲਓ ਦੋਸਤੋ ਫਿਰ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੁੰਦੀ ਹੈ, ਮੰਗਲਵਾਰ ਦਾ ਦਿਹਾੜਾ ਹੈ, ਤੇ ਕੁਝ ਨਾ ਕੁਝ ਕੋਸ਼ਿਸ਼ ਕਰਾਂਗੇ ਨਵਾਂ ਉਲੀਕਣ ਦੀ, ਗੱਲਬਾਤ ਕਰਨ ਦੀ। ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਜਿਲੋਂ ਪਿਆਰ ਭਾਈ ਨਿੱਗੀ ਸਤਿ ਸ਼੍ਰੀ ਅਕਾਲ ਹੈ, ਕਿਸੇ ਦਾ ਨਾਮ ਰਹਿ ਗਿਆ ਹੋਵੇ ਲੈਣਾ ਮਾਫ਼ੀ ਚਾਹਾਂਗਾ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਤੇ ਮਾਨ ਸਿੰਘ ਸੈਣੀ ਸਾਹਿਬ ਦਾ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਦੋਸਤੋ। ਅਤੇ ਯੂਟਿਊਬ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਕੋਈ ਪੈਸਾ ਧੇਲਾ ਨਹੀਂ ਲੱਗਦਾ, ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਆ ਜਾਂਦਾ ਉਹਦੇ ਉੱਤੇ, ਅਤੇ ਉਹਦੇ ਉੱਤੇ ਤੁਸੀਂ ਜਿਹੜਾ ਨਾਲ ਦੀ ਨਾਲ ਪ੍ਰੋਗਰਾਮ ਦੇ ਨਾਲ ਜੁੜ ਜਾਂਦੇ ਹੋ, ਕਿਤੇ ਬਿਜ਼ੀ ਵੀ ਹੋਵੋ ਜਾਂ, ਅਤੇ ਉਹ ਤੁਹਾਨੂੰ ਯਾਦ ਦਵਾ ਦਿੰਦਾ ਕਿ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ। ਅਤੇ ਨਾਲ ਹੀ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ, ਪਿਆਰ ਭਰੀ ਤਨੇਗੀ ਸਤਿ ਸ਼੍ਰੀ ਅਕਾਲ। ਅਤੇ ਛੱਲਾ ਕੀ ਕਹਿੰਦਾ ਹੈ ਸ਼ੌਕਤ ਅਲੀ ਸਾਹਿਬ ਦਾ, ਉਹਨੂੰ ਸੁਣਦੇ ਹਾਂ ਆਖਰ ਦੇ ਵਿੱਚ। ਐਪ ਵਾਲੇ ਦੋਸਤ ਅਤੇ ਵੈਬਸਾਈਟ ਵਾਲੇ ਜਿਹੜੇ ਨੇ ਉਹ ਇਸ ਗੀਤ ਨੂੰ ਸੁਣ ਸਕਦੇ ਆ, ਯੂਟਿਊਬ ਫੇਸਬੁੱਕ ਦੇ ਉੱਤੇ ਗੀਤ ਨਹੀਂ ਚੱਲੇਗਾ ਦੋਸਤੋ, ਮਾਫ਼ੀ ਚਾਹਾਂਗਾ। ਸਤਿ ਸ਼੍ਰੀ ਅਕਾਲ ਇਸ ਦੇ ਨਾਲ ਹੀ ਹੈ ਜੀ।

0: ਐਡਵਾਈਜ਼ਰ ਹੈ ਤੇ ਮੇਰਾ ਬੇਟਾ ਜਿਹੜਾ ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ ਮੁੱਖ ਸੰਪਾਦਕ ਹੈ,
1: ਜੀ
0: ਤਾਂ
1: ਜੀ
0: ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
1: ਜੀ
0: ਪਰ
1: ਜੀ
0: ਹਾਰਡ ਕਾਪੀ ਸਾਲ ਚ ਤਿੰਨ ਸਕਦੇ।
1: ਕਿਆ
0: ਪਿੱਛੇ
1: ਬਤਾਈਏ
0: ਜੇ ਮੈਂ
1: ਬਾਈ
0: ਇੱਕ
1: ਜੀ
0: ਸਿੱਖਿਆ ਵਿਭਾਗ ਚ ਪੰਜਾਬ ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ,
1: ਜੀ
0: ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ,
1: ਜੀ
0: ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ,
1: ਜੀ
0: ਉਹ
1: ਜੀ ਜੀ
0: ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ,
1: ਜੀ
0: ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ।
1: ਜੀ
0: ਇਸੇ
1: ਜੀ
0: ਕਿਸਮ
1: ਜੀ
0: ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ
1: ਜੀ
0: ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ, ਤਾਂ
1: ਜੀ ਜੀ
0: ਅਸੀਂ ਉਹ
1: ਜੀ
0: ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ, ਤੇ
1: ਜੀ ਜੀ
0: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ
1: ਜੀ
0: ਮੈਂ
1: ਜੀ
0: ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
1: ਜੀ
0: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ
0: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
1: ਜੀ ਜੀ ਜੀ
0: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: ਜੀ
0: ਪਿਛਲੇ
1: ਜੀ
0: ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ
1: ਜੀ
0: +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
1: ਜੀ ਜੀ
0: ਇਸੇ ਤਰ੍ਹਾਂ
1: ਜੀ
0: ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ
1: ਜੀ
0: ਉਹਦੇ ਮੈਂ 150 ਸ਼ੋਅ ਕਰ ਚੁੱਕੇ ਹਾਂ, ਤਾਂ ਮੈਂ 2-3 ਜਿਹੜੇ ਨਾਟਕ ਹੈ, 4 ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ।
1: ਜੀ ਜੀ ਜੀ
0: ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਤੇ, ਤਾਂ
1: ਜੀ
0: ਉਹ
1: ਜੀ ਜੀ
0: ਬੱਚਿਆਂ ਨੂੰ ਦੇਖੋ ਇੱਕ ਪੰਜਾਬੀ ਭਾਸ਼ਾ ਇੱਕ ਪੰਜਾਬੀ ਨਾਟਕ ਦੇ ਸਿਰ 'ਤੇ ਰੁਜ਼ਗਾਰ ਵੀ ਮਿਲਿਆ, ਤੇ
1: ਬਿਲਕੁਲ
0: ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ, ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਤਾ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਏ, ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਪਹਿਲਾਂ ਤਾਂ ਮੈਂ ਆਪਣਾ ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ, ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ ਫਿਰ 3 ਮੈਂਬਰ ਹੋ ਗਏ, ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦੇ ਰੁਜ਼ਗਾਰ ਉਹਦੀ ਲਿਫਟ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ, ਤੇ ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨਹੀਂ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ 'ਚ ਮੈਂ ਵਿਸ਼ਿਆਂ 'ਤੇ ਜਿਹੜਾ ਲਿਖਦਾ ਗਾ, ਇਹ ਨਹੀਂ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ, ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ
1: ਜੀ ਜੀ
0: ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲੇ ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ 'ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ, ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ +2 ਪਾਸ ਸੀ, ਉਹ ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ, ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ 'ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ ਹਰ ਥਾਂ, ਦੁਆਰ ਖੁੱਲ੍ਹੇ ਨੇ, ਬਸ ਇੱਕ ਇਹ ਹੈ ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ 'ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ, ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ 'ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ 'ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ,
1: ਬਿਲਕੁਲ।
0: ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਅਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਅਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਅਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਅਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਵੇਗਾ, ਅਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ, ਜਾਂ ਸਾਡੀ ਵੈਬਸਾਈਟ ਦੇ ਉੱਤੇ ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਅਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 1 ਨਵੰਬਰ 2020 ਦਿਨ ਐਤਵਾਰ ਤੇ ਸ਼ਾਮ ਦੇ 5 ਵਜਦੇ ਹਨ ਤੇ ਅੱਜ ਅਸੀਂ ਆਪਣਾ 28ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਤੁਸੀਂ ਸਾਰੇ ਜਾਣਦੇ ਹੋ ਵੀ 1 ਨਵੰਬਰ ਜਿਹੜਾ ਆ ਇਸ ਦਿਨ ਪੰਜਾਬੀ ਸੂਬਾ ਬਣਾਇਆ ਗਿਆ ਸੀ। ਇਸ ਦੇ ਨਾਲ ਦੀ ਨਾਲ 1 ਨਵੰਬਰ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਜਿਹੜਾ ਆ ਮੇਲਾ ਕਰਵਾਇਆ ਜਾਂਦਾ ਹੈ ਤੇ ਇਸ ਇਤਿਹਾਸਿਕ ਦਿਨ ਦੇ ਉੱਤੇ ਅੱਜ ਅਸੀਂ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਚੰਗਾ ਜੀਵਨ ਦੇਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰਦਿਆਂ ਜਿਹੜਾ ਆ ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਾਂਗੇ। ਇਸ ਕਵੀ ਦਰਬਾਰ ਦੇ ਆਗਾਜ਼ ਲਈ ਮੈਂ ਜਰਮਨ ਵਸਦੇ ਸਾਡੇ ਸ਼ਾਇਰ ਤੇ ਗਾਇਕ ਦੋਸਤ ਜੋਗਿੰਦਰ ਪਰਮਲ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਜੋਗਿੰਦਰ ਪਰਮਲ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਜੋਗਿੰਦਰਪਾਲ ਮਾਲਜੀ ਤੋਂ ਬਾਅਦ ਹੁਣ ਮੈਂ ਨਵਾਂ ਸ਼ਹਿਰ ਤੋਂ ਰਜਨੀ ਸ਼ਰਮਾ ਜੀ ਨੂੰ ਸੱਦਾ ਦਿੰਦਾ, ਉਹ ਆਉਣ ਅਤੇ ਆਪਣੇ ਸ਼ਬਦਾਂ ਦੀ ਸਾਂਝ ਸਰੋਤਿਆਂ ਦੇ ਨਾਲ ਪਾਉਣ। ਰਜੀ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
1: ਹਾਂਜੀ, ਦੁਆਬਾ ਰੇਡੀਓ ਕੇ ਸ਼੍ਰੋਤਾਓਂ ਕੋ ਮੇਰੀ ਤਰਫ ਸੇ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਆਜ ਏਕ ਬਾਰ ਫਿਰ ਆਪਕੇ ਸਾਹਮਣੇ ਮੈਂ ਆਪਣੀ ਗਜ਼ਲ ਲੈ ਕਰ ਆਈ ਹੂੰ, ਸਮਾਤ ਕੀਜੀਏਗਾ। ਇਸਕਾ ਮਤਲਬ ਹੈ, ਮਤ ਇਤਨੀ ਤੂੰ ਲਾਚਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਭੀ ਹੱਕਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਭੀ ਹੱਕਦਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਯਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਯਾਰੀ ਰੱਖ। ਅਗਲਾ ਸ਼ੇਰ ਹੈ ਜੀ, ਖਾਲੀ ਨਾ ਹੋ ਜੇਬੇ ਤੇਰੀ, ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਸ਼ੇਰ ਹੈ ਜੀ, ਸੀਰਤ ਕੋ ਕਬ ਦੇਖੇ ਕੋਈ, ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਅਗਲਾ ਸ਼ੇਰ ਹੈ ਜੀ, ਦਿੱਲੀ ਕੀ ਦਰਬਾਰੀ ਛੋੜੋ, ਦਿੱਲੀ ਕੀ ਦਰਬਾਰੀ ਛੋੜੋ, ਗਾਉਂ ਕੀ ਨੰਬਰਦਾਰੀ ਰੱਖ। ਦਿੱਲੀ ਕੀ ਦਰਬਾਰੀ ਛੋੜੋ, ਗਾਉਂ ਕੀ ਨੰਬਰਦਾਰੀ ਰੱਖ। ਲੈ ਬੈਠੇਗਾ ਸਾਦਾ ਪਨੀਏ, ਲੈ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਲੈ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਦਿਲ ਸ਼ਾਇਰ ਸਾ, ਦਿਲ ਸ਼ਾਇਰ ਸਾ ਰਖਤਾ ਤੋ, ਦਿਲ ਸ਼ਾਇਰ ਸਾ ਰਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਦਿਲ ਸ਼ਾਇਰ ਸਾ ਰਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਸੁਰਖੀ ਮੇ ਗਰ ਰਹਿਣਾ ਹੈ ਤੋ, ਸੁਰਖੀ ਮੇ ਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਸੁਰਖੀ ਮੇ ਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਨੇਕੀ ਕਰਕੇ ਦਾਮਨ ਭਰਲੇ, ਨੇਕੀ ਕਰਕੇ ਦਾਮਨ ਭਰਲੇ, ਜਾਣੇ ਕੀ ਬਸ ਤਿਆਰੀ ਰੱਖ, ਜਾਣੇ ਕੀ ਬਸ ਤਿਆਰੀ ਰੱਖ। ਸ਼ੁਕਰੀਆ, ਆਦਾਬ।
0: ਪਿਆਰੇ ਸਰੋਤਿਓ, ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਸਥਾਨ ਹੈ ਜਿੱਥੇ ਸਤਲੁਜ ਤੇ ਬਿਆਸ ਦਰਿਆ ਜਿਹੜੇ ਆ ਉਹ ਇਕੱਠੇ

0: ਦੇ ਉਹਨਾਂ ਦਾ ਸੰਗਮ ਹੁੰਦਾ ਹੈ। ਉਸ ਥਾਂ ਦਾ ਨਾਂ ਹੈ ਹਰੀ ਕੇ ਪੱਤਣ। ਹਰੀ ਕੇ ਪੱਤਣ ਤੋਂ ਜਦੋਂ ਅਸੀਂ ਮੋਗਾ ਵੱਲ ਨੂੰ ਮਖੂ ਰੋਡ ਤੇ ਜਾਂਦੇ ਹਾਂ ਤਾਂ ਮਖੂ ਲੰਘ ਕੇ ਅੱਗੇ ਪਿੰਡ ਆਉਂਦਾ ਹੈ ਪੀਰ ਮੁਹੰਮਦ। ਪੀਰ ਮੁਹੰਮਦ ਦੇ ਵਿੱਚ ਵੱਸਦਾ ਹੈ ਸਾਡਾ ਸ਼ਾਇਰ ਵੀਰ ਸਿੰਘ ਬੀਰਾ। ਵੀਰ ਸਿੰਘ ਬੀਰਾ ਜੀ ਸਾਡੀ ਕਾਮਿਆਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਕਾਮਿਆਫਲ ਦੇ ਵਿੱਚ ਨਿੱਘਾ ਸਵਾਗਤ ਹੈ। ਵੀਰ ਸਿੰਘ ਵੀਰਾ ਜੀ, ਜੀ ਆਇਆਂ ਨੂੰ,
1: ਸਾਰਿਆਂ ਨੂੰ ਹੱਥ ਜੋੜ ਕੇ ਵੀਰ ਸਿੰਘ ਵੀਰਾ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਜਿਹੜੀ ਮੈਂ ਕਵਿਤਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ, ਉਸ ਕਵਿਤਾ ਦਾ ਸਿਰਲੇਖ ਹੈ ਫੁਲਕਾਰੀ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਕੜਾ ਤੇ ਨਾ ਹੀ ਛੂਣੀ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਕੜਾ ਤੇ ਨਾ ਹੀ ਛੂਣੀ। ਤੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿੱਸੇ ਲਵੇਰੀ, ਹੋਏ ਪੈਕਿੰਗ ਦੁੱਧ ਤੇ ਪਾਣੀ। ਧੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿੱਸੇ ਲਵੇਰੀ, ਹੋਏ ਪੈਕਿੰਗ ਦੁੱਧ ਤੇ ਪਾਣੀ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਖੰਭ ਲਾ ਕਿਤੇ ਉੱਡੀ ਲਿਆਕਤ, ਮਾਡਰਨ ਹੋਇਆ ਜ਼ਮਾਨਾ। ਪੀਰ ਮੁਹੰਮਦ ਵਾਲਿਆ ਵੀਰੇ, ਅੱਜ ਹਰ ਕੋਈ ਲੱਗੇ ਬਗਾਨਾ। ਅੱਜ ਹਰ ਕੋਈ ਲੱਗੇ ਬਗਾਨਾ, ਅੱਜ ਹਰ ਕੋਈ ਲੱਗੇ ਬਗਾਨਾ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਕਵਿਤਾ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਜ਼ਰੂਰ ਦੱਸਣਾ ਜੀ।
0: ਵੀਰ ਸਿੰਘ ਵੀਰਾ ਜੀ ਤੋਂ ਬਾਅਦ ਹੁਣ ਅਸੀਂ ਪਟਿਆਲਾ ਤੋਂ ਸੱਦਾ ਦੇਣ ਜਾ ਰਹੇ ਹਾਂ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਵੀ ਸਾਡੀ ਕਾਮਿਆਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਜਿਹੜਾ ਹੈ ਬਹੁਤ ਵਧੀਆ ਜਿਹੜੀਆਂ ਗੱਲਾਂ ਕਰਕੇ ਜਾਣਗੇ ਤੇ ਕਹਿ ਲਈਏ ਕਿ ਉਹ ਆਪਣੀ ਗੱਲਬਾਤ ਜਿਹੜੀ ਆ ਆਪਣੀ ਕਵਿਤਾ ਰਾਹੀਂ ਕਹਿਣਗੇ। ਕਿਰਨ ਸਿੰਗਲਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲਾ ਤੋਂ। ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਲੋਕ ਗੀਤ ਬੋਲ ਰਹੀ ਹਾਂ, ਸੋ ਸੁਣਨਾ ਜੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਮੈਂ ਤੇਰੇ ਪੈਰ ਵਾਂਕੀਏ ਨਾਰੇ ਨੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਵਾਂਕੀਏ ਨਾਰੇ ਨੀ। ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਪਤਲੀਏ ਨਾਰੇ ਨੀ। ਪਾਬੋ ਕੱਢੂ ਮੇਰਾ ਕਾਂਡੜਾ ਸ਼ੀ ਪਾਇਆ ਵੇ, ਵੀਰ ਸਹੂ ਮੇਰੀ ਪੀੜ ਜਾਂਦੇ ਰਾਈਆ ਵੇ। ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਪਾਣੀ ਦੀ ਕੁੱਟ ਪਿਲਾ ਪਤਲੀਏ ਨਾਰੇ ਨੀ। ਆਪਣਾ ਖਿੱਚਿਆ ਨਾ ਦਿਮਾਸ਼ੀ ਪਾਇਆ ਵੇ, ਲੱਜ ਪਈ ਖਿੱਚ ਪੀਵੇ ਜਾਂਦੇ ਅਰਾਈਆ ਵੇ। ਚਰਖੇ ਉੱਤੇ ਬੈਠੜੀ ਸੁਣ ਸੱਸੜੀਏ, ਸਿਰ ਤੋਂ ਕੜਾ ਲੋਹਾ ਨਿਪੋਲੀਏ ਸੱਸੜੀਏ। ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ। आई सानू शर्म भोलिए नूहेनी, पतला जिहा इक गबरू सुन ससड़िए, बैठा झगड़ा पानी भोलिए ससड़िए, किहो जिहा ओदा रंग सी सुन नूहेनी, किहो जिहे ओदे नैन भोलिए नूहेनी, देवर जैसा रंग सी सुन ससड़िए, नंदी जैसे नैन भोलिए ससड़िए, मेरा लगदा पुतले सुन नूहेनी, मेरा लगदा पुतले सुन नूहेनी, तेरा लगदा कंत भोलिए नू अड़िए, आले दुद दा छन्ना भोलिए नूहेनी, रुसिया कंत मनानी भोलिए नू अड़िए, आले दुद दा छन्ना तोशी पाया वे, कुटवाटी पी नंदी दे पाया वे, कुटा वाटी पी नंदी दे पाया वे, दुद दा छन्ना ना पीवा मुटियारे नी, कोई वाली गल सुनानी भोलिए नारेनी, दुद दा छन्ना ना पीवा मुटियारे नी, कोई वाली गल सुनानी भोलिए नारेनी, निक्की हुंदी नू छड गयो शिपाया वे, निक्की हुंदी नू छड गयो शिपाया वे, हुण मैं होई मुटियार नंद दे पाया वे, हुण मैं होई मुटियार नंदी दे पाया वे। धन्नवाद जी।
0: काम महफिल दी अगली शायरा है अमनदीप कौर जलंधरी। अमनदीप कौर जलंधरी जी साडी काम महफिल दे विच तकरीबन आउंदे रहिंदे ने, अक्सर आउंदे रहिंदे ने, ते इस दे नाल दी नाल ਉਹ ਜਿੱਥੇ ਆਪਣੀਆਂ ਕਵਿਤਾਵਾਂ ਲਿਖਦੇ ਨੇ ਵੱਖ ਵੱਖ ਸਮੇਂ 'ਤੇ, ਉਹ ਅਖਬਾਰਾਂ ਦੇ ਵਿੱਚ ਲੇਖ ਵੀ ਲਿਖਦੇ ਰਹਿੰਦੇ ਨੇ, ਅਤੇ ਉਹਨਾਂ ਦੀ ਇੱਕ ਲਿਖੀ ਹੋਈ ਕਹਾਣੀ ਦੇ ਉੱਤੇ ਜਿਹੜੀ ਆ ਉਹ ਸ਼ਾਰਟ ਫਿਲਮ ਵੀ ਬਣੀ ਹੈ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
3: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਬੰਸ ਸਰ ਜੀ, ਆਪ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਸੱਦਰਾਂ ਦਾ ਮਹਿਲ। ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ, ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ, ਕਿਤੇ ਮੁੱਲ ਕੌਡੀ ਨਹੀਂ ਕਿਤੇ ਕੋਈ ਨੂਰ ਨੀ ਮਾਏ, ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਜ਼ਖਮ ਆਪਣਿਆਂ ਦੇ ਨੇ ਤੋੜਿਆ ਗਰੂਰ ਨੀ ਮਾਏ। ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਨਾਲ ਦੁੱਖਾਂ ਦੇ ਹੁਣ ਹੋਇਆ ਬੇਨੂਰ ਨੀ ਮਾਏ। ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਕੌੜੇ ਬੋਲ ਦਿਲ ਵਿੱਚ ਬਣ ਜਾਂਦੇ ਨਸੂਰ ਨੀ ਮਾਏ। ਸਾਂਝੀ ਨਾ ਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਸਾਂਝੀ ਨਾ ਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਕੋਈ ਸੱਚ ਜਾਣੇ ਨਾ ਜਾਣੇ ਦੇਖਦਾ ਹਜ਼ੂਰ ਨੀ ਮਾਏ। ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਨਕਾਬ ਉਤਾਰੂ ਉਹਦਾ ਜੋ ਕੋਈ ਮਗਨੋਰ ਨੀ ਮਾਏ। ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ।
0: ਤੇ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪ੍ਰਸਿੱਧ ਸ਼ਾਇਰਾ, ਕਹਾਣੀਕਾਰਾ ਤੇ ਬਹੁਤ ਹੀ ਵਧੀਆ ਇਨਸਾਨ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਸਾਡੀਆਂ ਕਾਮ ਮਹਿਫਲਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਨੇ। ਇਸ ਵਾਰ ਫਿਰ ਉਹ ਆਪਣੇ ਮਨ ਪਸੰਦੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
4: ਮੈਂ ਮਨਮੋਹਨ ਕੌਰ, ਪਟਿਆਲਾ ਪੰਚਕੂਲਾ ਤੋਂ, ਦੀਵਾਲੀ ਦੇ ਸੰਬੰਧਤ ਇੱਕ ਨਜ਼ਮ ਲੈ ਕੇ ਆਈ ਹਾਂ। ਪੇਸ਼ ਹੈ ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾਸੀ। ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਨਵੀਂ ਐਨਕ ਦੇ ਕੇ ਤਦ ਉਸਦੀ ਨੈਣਾਂ ਦੀ ਜੋਤ ਵਧਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾਸੀ। ਝੋਂਪੜੀ ਦੀ ਛਿੱਦੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਝੋਂਪੜੀ ਦੀ ਛਿੱਦੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸੰਜਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸਜਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾਸੀ। ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧਵਾ ਦੇ ਸੋ, ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧਵਾ ਦੇ ਸੋ, ਮਾਂ ਵਾਂਗ ਆਪਣੇ ਸੀਨੇ ਲਾ ਕੇ ਮੱਥੇ ਤੇ ਹੋਠ ਚਵਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾਸੀ, ਵਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾਸੀ, ਵਤ ਉਸਦੀ ਦੀਵਾਲੀ ਖਰੀ ਹੋ ਜਾਸੀ।
0: ਹੋਰ ਤੋਂ ਬਾਅਦ ਪਿਆਰੇ ਸਰੋਤਿਓ, ਮੈਂ ਤੁਹਾਡੇ ਸਨਮੁੱਖ ਇੱਕ ਨਵਾਂ ਸ਼ਾਇਰ ਜਿਹੜਾ ਕਿ ਬੰਗਾਲ ਸ਼ਹਿਰ ਦੇ ਵਿੱਚ ਵਸਾ ਹੈ ਤੇ ਉਸਦਾ ਨਾਂ ਹੈ ਗੋਰਾ ਬੰਗਾ। ਆਸ ਕਰਦਾ ਕਿ ਗੋਰਾ ਬੰਗਾ ਦੇ ਜਿਹੜੇ ਆ ਮਨੋਭਾਵ ਸੁਣ ਕੇ ਤੁਸੀਂ ਜਿਹੜਾ ਆ ਉਸ ਨੂੰ ਸ਼ਾਬਾਸ਼ ਦਿਓਗੇ ਤੇ ਅਗਾਹ ਵਧਣ ਲਈ ਹੌਸਲਾ ਦਿਓਗੇ। ਗੋਰਾ ਬੰਗਾ ਜੀ, ਤੁਹਾਡਾ ਦੁਆਬਾ ਰੇਡੀਓ ਤੇ ਨਿੱਘਾ ਸਵਾਗਤ ਹੈ।
5: ਕਿ ਮੈਂ ਤੇ ਮੇਰੇ ਖਿਆਲ ਜ਼ਿਆਦਾ ਇਕੱਠੇ ਰਹਿੰਦੇ ਹਾਂ, ਪਤਾ ਨਹੀਂ ਜੀ ਲੋਕ ਸਾਨੂੰ ਕੀ ਕਹਿੰਦੇ ਆ। ਕਮਰੇ 'ਚ ਮੇਰੇ ਥੋੜ੍ਹੀਆਂ ਕਿਤਾਬਾਂ ਨੇ, ਬਹੁਤੀ ਜਗ੍ਹਾ ਘੇਰੀ ਰੰਗਲੇ ਖੁਆਬਾਂ ਨੇ, ਬੋਲੀਆਂ ਅਤੇ ਭੰਗੜੇ ਪਾਉਣ ਰਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਰੌਸ਼ਨੀ ਖਿਆਲਾਂ ਵਿੱਚ ਆਣ ਘੁੱਲ ਜਾਏ, ਬਣ ਕੇ ਸਿਆਹੀ ਸੋਚਾਂ ਉੱਤੇ ਡੁੱਲ ਜਾਏ, ਖੁਸ਼ੀਆਂ ਛੱਤਣ ਜੀ ਮਹੱਲ ਵੱਖਰਾ, ਪੌੜੀਆਂ ਬਣਨ ਮੇਰੀਆਂ ਇਹ ਸਥਰਾਂ, ਇਹਨਾਂ ਵਿੱਚ ਭੇਦ ਨਹੀਂ ਕੋਈ ਲੈ ਕੇ ਜਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ। ਅਤੇ ਗੂੜੇ ਗੂੜੇ ਰੰਗਾਂ ਨਾਲ ਪਿਆਰ ਹੋ ਗਿਆ, ਹੁਣ ਤਾਂ ਸ਼ਾਇਰ ਇਹਨਾਂ ਵਿੱਚ ਖੋ ਗਿਆ, ਰੀਝ ਵੀ ਸਜਾਈ ਆਪੇ ਰੰਗ ਹੋ ਗਿਆ, ਮੇਰਾ ਕੜਾ ਉਹਦੀ ਵੰਗ ਨਾਲ ਮੰਗ ਹੋ ਗਿਆ, ਆਖਦੇ ਖਿਆਲ ਇਹੋ ਪ੍ਰਭਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ।
0: ਗੋਰਾ ਬੰਗਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਪਹਿਲਾਂ ਵੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਹਾਜ਼ਰੀ ਲਾ ਚੁੱਕੇ ਨੇ, ਅੱਜ ਫਿਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਉਹਨਾਂ ਦਾ ਕਾ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਹਰਦੀਪ ਕੌਰ ਜੀ, ਜੀ ਆਇਆਂ ਨੂੰ,
6: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਗਜ਼ਲ। ਕੁੱਤੇ ਪੌਂਕਣ, ਉੱਲੂ ਬੋਲਣ, ਗਿਰਜਾਂ ਲਾਏ ਡੇਰੇ ਨੇ, ਕਾਵਾਂ ਰੋਲੀ ਚਾਰ ਛਪੇਰੇ, ਪਾਗ ਅਵੱਲੇ ਮੇਰੇ ਨੇ। ਇੰਦਰ ਅੱਜ ਬਰਸਾਤਾਂ ਕਰਦੇ, ਪੌਣਾ ਦੀ ਰਫਤਾਰ ਬੜੀ, ਫਿਰ ਵੀ ਪਾਂਬੜ ਮਚਦੇ ਲੋਕੋ, ਮੇਰੇ ਚਾਰ ਛਪੇਰੇ ਨੇ। ਚੰਨ ਲਕੋਇਆ ਕਾਲੇ ਬੱਦਲ, ਕੁੱਪ ਹਨੇਰਾ ਛਾਇਆ ਹੈ, ਘਰ ਦਾ ਰਸਤਾ ਪਟਕੇ ਸੱਜਣ, ਲੋਕੀ ਕਹਿਣ ਸਵੇਰੇ ਨੇ। ਨਿੱਤ ਸਵੇਰੇ ਮੱਥਾ ਰਗੜਾ, ਮੰਜ਼ਲ ਤੀਕਰ ਜਾਣ ਲਈ, ਬੈਠੀ ਹਾਂ ਕਰ ਬਾਹਰ ਲੁਟਾਈ, ਬਾਬੇ ਚਾਰ ਛਪੇਰੇ ਨੇ। ਚਾਲਾਂ ਉਸਦੀਆਂ ਸਮਝ ਗਈ, ਗੱਪ ਸੁਣਾਉਂਦੇ ਵੱਡੇ ਉਹ, ਜੁਮਲੇ ਬਾਜ ਸਿਰੇ ਦਾ ਜਾਪੇ, ਉਹਦੇ ਰੰਗ ਬਥੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ, ਵੱਡੇ ਤੇਰੇ ਜੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ, ਵੱਡੇ ਤੇਰੇ ਜੇਰੇ ਨੇ। ਧੰਨਵਾਦ।
0: ਸਰੋਤਿਓ, ਆਓ ਮੈਂ ਤੁਹਾਨੂੰ ਇੰਗਲੈਂਡ ਦੇ ਸ਼ਹਿਰ ਲਿਸਟਰ ਲੈ ਚੱਲਾਂ, ਤੇ ਲਿਸਟਰ ਦੇ ਵਿੱਚ ਸਾਡੀ ਕਵਿਤਰੀ ਰਹਿ ਰਹੀ ਹੈ ਜਸਵੰਤ ਕੌਰ ਬੈਂਸ, ਜਿਹੜੇ ਆਪ ਖੁਦ ਵੀ ਰੇਡੀਓ ਹੋਸਟ ਨੇ, ਤੇ ਇਸ ਦੇ ਨਾਲ ਦੀ ਨਾਲ ਉਹ ਕਵਿਤਾਵਾਂ ਜਿਹੜੀਆਂ ਸਾਡੇ ਸਰੋਤਿਆਂ ਲਈ ਸਾਡੀ ਸਿਫਾਰਿਸ਼ ਦੇ ਉੱਤੇ ਸੁਣਾਉਂਦੇ ਰਹਿੰਦੇ ਨੇ, ਉਹ ਇੱਕ ਇਸ ਵਾਰ ਜਿਹੜੀ ਆ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਜਸਵੰਤ ਕੌਰ ਬੈਂਸ ਜੀ, ਤੁਹਾਡਾ ਨਿੱਘਾ ਸਵਾਗਤ ਹੈ।
7: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਇੱਕ ਗੀਤ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਮੇਰਾ ਲਿਖਿਆ ਹੋਇਆ ਗੀਤ ਹੈ ਮਾਏ ਨੀ ਮੈਂ ਗੀਤ ਲਿਖਿਆ।

0: ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪ੍ਰਭ ਜੋਤ ਪ੍ਰਭ ਜੀ, ਜਿਹੜੇ ਪਹਿਲਾਂ ਵੀ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਵਾਰ ਫੇਰੀ ਮਾਰ ਚੁੱਕੇ ਨੇ, ਤੇ ਇਸ ਵਾਰ ਦੀ ਫੇਰੀ ਦੌਰਾਨ ਉਹ ਆਪਣੀ ਜਿਹੜੀ ਆ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ. ਮਾਂ ਮਾਂ ਕਹਿੰਦੇ ਦੁਨੀਆਂ ਦਾ ਸਭ ਤੋਂ ਪਿਆਰਾ ਜਿਹੜਾ ਨਾਂ ਹੈ, ਤੇ ਇਸ ਸੰਸਾਰ ਦੀ ਸਾਰੀ ਸਿਰਜਣਾ ਅਸਲ ਵਿੱਚ ਮਾਂ ਰਾਹੀਂ ਹੀ ਹੁੰਦੀ ਹੈ. ਤੇ ਪ੍ਰਭ ਜੋਤ ਪ੍ਰਭ ਜੀ ਮਾਂ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ.
1: ਸਤਿ ਸ੍ਰੀ ਅਕਾਲ, ਮੈਂ ਪ੍ਰਭਜੋਤ ਪ੍ਰਭ ਹਾਜ਼ਰ ਆਪਣੀ ਇੱਕ ਰਚਨਾ ਲੈ ਕੇ ਜਿਸ ਦਾ ਨਾਮ ਹੈ ਮਾਂ. ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ. ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ. ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ. ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ. ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ. ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ. ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ. ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ. ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ. ਤੂੰ ਕੁਦਰਤ ਵਿੱਚ ਸਮਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ. ਤੂੰ ਕੁਦਰਤ ਵਿੱਚ ਸਮਾਈ ਏ. ਤੂੰ ਧਰਤੀ ਏ, ਤੂੰ ਅੰਬਰ ਏ. ਤੂੰ ਧਰਤੀ ਏ, ਤੂੰ ਅੰਬਰ ਏ. ਸਾਰੀ ਮਮਤਾ ਤੇਰੇ ਅੰਦਰ ਏ. ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ. ਤੇਰੀ ਬੁੱਕਲ ਨਿਗੜੀ ਲੱਗਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ. ਸਾਰੀ ਦੁਨੀਆ ਇਸ ਚੋਂ ਲੱਭਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ. ਸਾਰੀ ਦੁਨੀਆ ਇਸ ਚੋਂ ਲੱਭਦੀ ਏ. ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ. ਤੂੰ ਛਾਏ ਗਰਮ ਹਵਾਵਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ. ਤੂੰ ਛਾਏ ਗਰਮ ਹਵਾਵਾਂ ਵਿੱਚ. ਤੂੰ ਮੇਰੇ ਲਈ ਇੱਕ ਮੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ. ਐ ਮਾਂ ਤੂੰ ਵਾਂਗ ਸਮੁੰਦਰ ਏ. ਐ ਮਾਂ ਤੂੰ ਵਾਂਗ ਸਮੁੰਦਰ ਏ. ਧੰਨਵਾਦ ਜੀ.
0: ਪ੍ਰਭ ਜੋਤ ਪ੍ਰਭ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਤੋਂ ਗੁਰਲੀਨ ਕੌਰ ਨੂੰ ਸੱਦਾ ਦੇਣ ਜਾ ਰਿਹਾ. ਉਹ ਆਣ ਤੇ ਆਪਣੀ ਜਿਹੜੀ ਆ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ. ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ.
2: ਦੁਆਬਾ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ. ਮੈਂ ਤੁਹਾਡੀ ਆਪਣੀ ਗੁਰਲੀਨ ਕੌਰ ਉਸ ਹੜਤਾਲ ਬਾਰੇ ਦੱਸਣ ਜਾ ਰਹੀ ਹਾਂ ਜੋ ਕਦੇ ਕਿਸੇ ਨੇ ਸ਼ਾਇਦ ਹੀ ਸੋਚੀ ਹੋਵੇ. ਜ਼ਰਾ ਧਿਆਨ ਖਿੱਚ ਕੇ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ. ਪਤਾ ਕਰਨ ਤੇ ਪਤਾ ਲੱਗਾ ਹੈ ਕਿ ਪੂਰੇ ਇੱਕ ਹਫ਼ਤੇ ਦੀ ਹੜਤਾਲ ਕੀਤੀ ਏ. ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣਾ ਦੁੱਧ ਥਣਾਂ 'ਚ ਹੀ ਰੋਕ ਲਿਆ ਏ. ਉਹਨਾਂ ਨੂੰ ਨਹੀਂ ਪਸੰਦ ਪੈਰਾਂ ਵਿੱਚ ਬੇੜੀਆਂ ਕੱਸ ਕੱਸ ਕੇ ਮਸ਼ੀਨਾਂ ਰਾਹੀਂ ਕੱਢਣਾ. ਬੰਦੇ ਨੂੰ ਬੰਦਾ ਬਣ ਕੇ ਚੋਣ ਲਈ ਕਿਹਾ ਗਿਆ ਏ. ਜਿਹੜਾ ਇਸ ਤਰ੍ਹਾਂ ਕਰ ਰਿਹਾ ਏ, ਸਿਰਫ ਉਸ ਕੋਲ ਹੀ ਦੁੱਧ, ਮੱਖਣ, ਪਨੀਰ ਆਦਿ ਮਹਿੰਗੇ ਭਾਅ ਵਿਕ ਰਿਹਾ ਏ. ਬਾਕੀ ਸਾਰੇ ਹੱਥ ਮਲਦੇ ਨਜ਼ਰ ਆ ਰਹੇ ਨੇ, ਮਿੰਨਤਾਂ ਕਰ ਰਹੇ ਹਨ, ਪਰ ਗਾਵਾਂ ਅਤੇ ਮੱਝਾਂ ਨੇ ਸਾਫ਼ ਇਨਕਾਰ ਕੀਤਾ ਏ. ਉਹਨਾਂ ਦੀਆਂ ਮੰਗਾਂ ਆਪਣੇ ਪਰਿਵਾਰ ਨਾਲ ਰਹਿਣਾ, ਆਪਣੇ ਬੱਚਿਆਂ ਨੂੰ ਦੁੱਧ ਚੰਗਾਉਣਾ, ਜਦੋਂ ਦੁੱਧ ਬੰਦ ਹੋ ਜਾਏ ਲਵਾਰਿਸਾਂ ਵਾਂਗ ਨਾ ਛੱਡਣ ਦੀ ਮੰਗ ਉਹ ਅਜੇ ਵੀ ਕਰ ਰਹੇ ਨੇ. ਇਹ ਕਦੋਂ ਬੰਦ ਹੋਵੇਗੀ ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੈ. ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ.
0: ਕਵਿਤਾ ਲਿਖਣਾ ਪਿਆਰੇ ਸਰੋਤਿਓ ਕੋਈ ਸੌਖਾ ਕੰਮ ਨਹੀਂ, ਤੇ ਕਵਿਤਾ ਨੂੰ ਲਿਖ ਕੇ ਫਿਰ ਸਰੋਤਿਆਂ ਦੇ ਵਿੱਚ ਸੰਚਾਰਨਾ, ਸਰੋਤਿਆਂ ਦੇ ਵਿੱਚ ਲੈ ਕੇ ਜਾਣਾ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਧੱਸ ਜਾਣਾ, ਯਾਨੀ ਕਿ ਉਹਨਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ ਜਿਹੜਾ ਆ ਉਹ ਬਿਰਲਾ ਬਿਰਲਾ ਸ਼ਾਇਰ ਜਿਹੜਾ ਕਰ ਸਕਦਾ ਏ, ਤੇ ਸਾਡੀ ਸ਼ਾਇਰਾ ਜਿਹੜੀ ਹੁਣ ਸਾਡੀ ਕਾਮ ਮਹਿਫਲ ਦੇ ਵਿੱਚ ਆ ਰਹੀ ਹੈ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੀ ਰਹਿੰਦੀ ਹੈ, ਮੇਰੀ ਮੁਰਾਦੇ ਲਖਵਿੰਦਰ ਕੌਰ ਲੱਕੀ ਜੀ ਤੋਂ, ਤੇ ਜਿਹਨਾਂ ਨੂੰ ਵਧੀਆ ਕਵਿਤਾ ਲਿਖਣ ਦਾ ਵੀ ਸ਼ੌਕ ਏ ਤੇ ਆਪਣੀ ਕਵਿਤਾ ਨੂੰ ਸਰੋਤਿਆਂ ਤੱਕ ਲਿਜਾਣ ਦਾ ਜਿਹੜਾ ਗੁਰ ਵੀ ਆਉਂਦਾ ਏ। ਲਖਵਿੰਦਰ ਕੌਰ ਲੱਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਗਜ਼ਲ ਹਾਜ਼ਰ ਹੈ ਜੀ।

0: शुक्रिया जी।
1: हफ्ता भरी का महफल दे विच हुण मैं थोड़ी जान पछाण पंजाबी दे नवें उभर दे शायर तलविंदर शेरगिल जी नाल करवाउण जा रहे हां। तलविंदर शेरगिल जी जिला शहीद भगत सिंह नगर दी तहसील बंगा दे नेड़े वसदे पिंड गुणा चौर तो हन। बहुत वधिया शायर ने। इहदे नाल दी नाल उहनां दे इक लिखे हुए गीत पंजाब सिआं नूं साडे गायक कृष्ण ही उहने गाया है, जिहड़ा इस वेले पंजाबी दे स्रोतियां दी बड़ी पसंद बनिया होया है। ते इहो जिहे वधिया रचनावां दे रचनहारे तलविंदर शेरगिल नूं असीं दुआबा रेडियो दे मंचे निगाह जी आया कहिंदे हां।
2: ਹਿਫਾਜ਼ਤ ਆਪਣੇ ਸਾਹਾਂ ਦੀ ਇਦਾਂ ਕਰ ਰਹੇ ਹਾਂ, ਹਿਫਾਜ਼ਤ ਆਪਣੇ ਸਾਹਾਂ ਦੀ ਇਦਾਂ ਕਰ ਰਹੇ ਹਾਂ। ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ, ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ। ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ, ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ। ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ, ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ। ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ, ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ। ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ, ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ। ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ, ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ। ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ, ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ। ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ, ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ। ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ, ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ।
1: ਇਸ ਵਿੱਚ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੈਰੀ ਰੰਧਾਵਾ ਜੀ। ਹੈਰੀ ਰੰਧਾਵਾ ਜੀ ਭਾਵੇਂ ਆਪਣੇ ਕਿੱਤੇ ਵਜੋਂ ਸਾਇੰਸ ਦੇ ਅਧਿਆਪਕ ਨੇ, ਪਰ ਉਹਨਾਂ ਦਾ ਸ਼ੌਕ ਜਿਹੜਾ ਆ ਉਹ ਸਾਹਿਤ ਨਾਲ ਬਹੁਤ ਅਵੱਲਾ ਹੈ। ਉਹਨਾਂ ਨੂੰ ਚੰਗਾ ਸਾਹਿਤ ਪੜ੍ਹਨਾ ਅਤੇ ਚੰਗਾ ਸਾਹਿਤ ਰਚਨਾ ਅਤੇ ਗੀਤ ਸੰਗੀਤ ਦਾ ਬਹੁਤ ਸ਼ੌਕ ਹੈ। ਇਸ ਵਾਰ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਜਗਜੀਤ ਸਿੰਘ ਜੀ ਦੀ ਗਾਈ ਹੋਈ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਹੈਰੀ ਰੰਧਾਵਾ ਜੀ ਤੁਹਾਡਾ ਸਵਾਗਤ ਹੈ।
3: ਹੈਰੀ ਰੰਧਾਵਾ ਵੱਲੋਂ ਪੇਸ਼ੀ ਖਿਦਮਤ ਹੈ ਸ਼ਾਇਰ ਜਗਦੀਪ ਹਸਰਤ ਜੀ ਦੀ ਇੱਕ ਬਹੁਤ ਪਿਆਰੀ ਗਜ਼ਲ।

तक है राज बनया रह गया, जो किसे दी गल नहीं सी सहारदा।

0: ਦਇਆ। ਸ਼ੁਕਰੀਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਰਮਜੀਤ ਕੌਰ ਜੀ। ਪਰਮਜੀਤ ਕੌਰ ਜੀ ਨੇ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਰਹਿੰਦੇ ਸ਼ਾਇਰ ਰਵਿੰਦਰ ਬਲੱਗਣ ਜੀ ਦੀ ਗਜ਼ਲ ਗਾਈ ਏ। ਅਸੀਂ ਪਰਮਜੀਤ ਕੌਰ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਪਸੰਦ ਕਰਨਗੇ। ਪਰਮਜੀਤ ਕੌਰ ਜੀ, ਤੁਹਾਡਾ ਸਵਾਗਤ ਹੈ।

ਮਹਿਫਿਲ ਦੀ ਅਖੀਰ ਦੇ ਉੱਤੇ ਸਾਡੀ ਮੰਗ ਦੇ ਉੱਤੇ ਹਾਜ਼ਰ ਹੋ ਰਿਹਾ ਹੈ ਹਰਪ੍ਰੀਤ ਸਫਰੀ, ਜਿਹੜਾ ਕਿ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦਾ ਪੋਤਰਾ ਹੈ। ਆਪਣੇ ਮਾਤਾ ਪਿਤਾ ਦੇ ਨਾਲ ਹੁਸ਼ਿਆਰਪੁਰ ਵਿਖੇ ਰਹਿ ਰਿਹਾ ਹੈ। ਅਸੀਂ ਦੁਆ ਕਰਦੇ ਹਾਂ ਉਹ ਪੰਜਾਬ ਦੀ ਵਧੀਆ ਆਵਾਜ਼ ਬਣ ਕੇ ਆਵੇ, ਅਤੇ ਪਿਛਲੇ ਦਿਨਾਂ ਦੇ ਵਿੱਚ ਉਸ ਨੇ ਇੱਕ ਜਿਹੜਾ ਗਾਇਕੀ ਦਾ ਆਨਲਾਈਨ ਕੰਪੀਟੀਸ਼ਨ ਸੀ ਉਸ ਦੇ ਵਿੱਚ ਵੀ ਹਿੱਸਾ ਲਿਆ ਸੀ, ਅਤੇ ਉਸ ਨੇ ਕਾਫੀ ਬੁਲੰਦੀਆਂ ਛੂਹੀਆਂ ਸੀ, ਅਤੇ ਉਹ ਸਾਡੀ ਮੰਗ ਦੇ ਉੱਤੇ ਜਿਹੜਾ ਆ ਹਾਜ਼ਰ ਹੋ ਰਿਹਾ ਹੈ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।

ਹਰਪ੍ਰੀਤ ਸਫਰੀ ਦੀ ਇਸ ਪੇਸ਼ਕਾਰੀ ਦੇ ਨਾਲ ਹੀ ਸਾਡੀ ਅੱਜ ਦੀ ਕਾਮਯਾਬ ਇੱਥੇ ਸਮਾਪਤ ਹੁੰਦੀ ਹੈ ਅਤੇ ਹਰਵੰਸ ਸਿੰਘ ਨੂੰ ਦਿਓ ਹੁਣ ਆਗਿਆ ਅਤੇ ਹੁਣ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਅਲਵਿਦਾ ਪਿਆਰੇ ਦੋਸਤੋ।

0: ਪਾਪਾ ਰੇਡੀਓ
1: ਬਾਬਾ ਰੇਡੀਓ ਦੇ ਪਿਆਰੇ ਸਰੋਤੇ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 5 ਵਜਦੇ ਹਨ ਅਤੇ ਸਾਡਾ 33ਵਾਂ ਕਵੀ ਦਰਬਾਰ ਸ਼ੁਰੂ ਹੋ ਜਾ ਰਿਹਾ ਹੈ ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਕਵੀ ਦਰਬਾਰ ਸੁਣਨ ਦਾ ਸੱਦਾ ਦਿੰਦੇ ਹਾਂ ਅਤੇ ਨਾਲ ਦੀ ਨਾਲ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਅਸੀਂ ਪੰਜਾਬੀ ਦੇ ਨਵੇਂ ਉੱਭਰ ਰਹੇ ਕਵੀ ਪ੍ਰੀਤ ਲੱਦੜ ਜੀ ਨੂੰ ਸੱਦਾ ਦਿੰਦੇ ਹਾਂ। ਉਹ ਆਉਣ ਅਤੇ ਅੱਜ ਦੇ ਕਵੀ ਦਰਬਾਰ ਦਾ ਆਗਾਜ਼ ਕਰਨ। ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵੇਲੇ ਜੋ ਭਾਰਤ ਦੇ ਕਿਸਾਨਾਂ ਦਾ ਇੱਕ ਕੋਲ ਚੱਲ ਰਿਹਾ ਹੈ, ਜਿਨ੍ਹਾਂ ਨੇ ਇਸ ਵੇਲੇ ਦਿੱਲੀ ਘਿਰੀ ਹੋਈ ਹੈ, ਉਸ ਕਿਸਾਨੀ ਦੇ ਸੰਕਟ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਸ ਅੱਜ ਦੇ ਕਵੀ ਦਰਬਾਰ ਨੂੰ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨ ਕੋਲ ਨਾਲ ਸੰਬੰਧਿਤ ਕਵੀ ਦਰਬਾਰ ਹੋਵੇ ਅਤੇ ਇਸ ਕਵੀ ਦਰਬਾਰ ਦੇ ਆਗਾਜ਼ ਲਈ ਅਸੀਂ ਪ੍ਰੀਤ ਲੱਦੜ ਨੂੰ ਸੱਦਾ ਦੇ ਰਹੇ ਹਾਂ ਅਤੇ ਪ੍ਰੀਤ ਲੱਦੜ ਜੀ ਦੀ ਪਹਿਲੀ ਕਿਤਾਬ ਜਿਹੜੀ ਆ ਕਲਮਨਾਦ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਹੀ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪਈ ਹੈ। ਪ੍ਰੀਤ ਲੱਦੜੀ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਹੈ।
2: ਬਹੁਤ ਬਹੁਤ ਸ਼ੁਕਰੀਆ ਹਰਬੰਸ ਹਿਉਂ ਸਾਹਿਬ ਆਪ ਦਾ ਅਤੇ ਦੁਆਬਾ ਰੇਡੀਓ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਦੂਜੀ ਵਾਰ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜੀ। ਸੋ ਪਹਿਲੀ ਵਾਰ ਜਦੋਂ ਮੈਂ ਆਇਆ ਸੀ ਅਤੇ ਆਪ ਸਭ ਨੂੰ ਮੈਂ ਦੱਸਿਆ ਸੀ, ਹਰਬੰਸ ਹਿਉਂ ਸਾਹਿਬ ਨੇ ਵੀ ਦੱਸਿਆ ਸੀ ਕਿ ਮੇਰੀ ਪਹਿਲੀ ਜੋ ਪਲੇਠੀ ਕਿਤਾਬ ਹੈ ਇੱਕ ਕਾਵਿ ਸੰਗ੍ਰਹਿ ਹੈ ਅਤੇ ਉਸ ਟਾਈਮ ਉਹ ਛਪ ਰਹੀ ਸੀ। ਸੋ ਹੁਣ ਮੈਂ ਆਪ ਸਭ ਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਲੈ ਰਿਹਾ ਕਿ ਮੇਰੀ ਕਿਤਾਬ ਛਪ ਕੇ ਤਿਆਰ ਹੋ ਚੁੱਕੀ ਹੈ, ਜਿਹਦਾ ਨਾਮ ਹੈ ਜੀ ਕਲਮਨਾਦ। ਤੋਂ ਬੜਾ ਪਾਠਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ, ਜਿਹਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਜਿਵੇਂ ਕਿ ਹਿਉਂ ਸਾਹਿਬ ਨੇ ਦੱਸਿਆ ਕਿ ਅੱਜ ਦਾ ਕਵੀ ਦਰਬਾਰ ਸਮਰਪਿਤ ਹੈ ਸਾਡੇ ਕਿਸਾਨ ਸੰਘਰਸ਼ ਨੂੰ। ਲੱਖਾਂ ਕਿਸਾਨ ਦਿੱਲੀ ਜਾ ਕੇ ਅੰਦੋਲਨ ਕਰ ਰਹੇ ਨੇ, ਧਰਨਾ ਦੇ ਰਹੇ ਨੇ ਕਿ ਜੋ ਵੀ ਬਿੱਲ ਲਿਆਂਦੇ ਗਏ ਨੇ, ਖੇਤੀ ਆਰਡੀਨੈਂਸ ਬਿੱਲ ਜੋ ਲਿਆਂਦੇ ਗਏ ਨੇ ਉਹ ਗਲਤ ਨੇ। ਉਹਨਾਂ ਦੇ ਵਿੱਚ ਸ਼ਰੇਆਮ ਸਰਾਸਰ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਅਤੇ ਸਰਕਾਰ ਨੂੰ, ਕੇਂਦਰ ਨੂੰ ਉਹ ਵਾਪਸ ਲੈਣੇ ਚਾਹੀਦੇ ਨੇ ਜੋ ਕਿ ਬਿਲਕੁਲ ਜਾਇਜ਼ ਨੇ, ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ। ਨਿਰਸੰਦੇਹ ਜੋ ਸਰਕਾਰ ਹੈ ਇਹਨਾਂ ਬਿੱਲਾਂ ਰਾਹੀਂ ਧੱਕਾ ਕਰ ਰਹੀ ਹੈ। ਸੋ ਇਸੇ ਸੰਬੰਧ ਦੇ ਵਿੱਚ ਮੈਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ, ਜੋ ਮੇਰੀ ਕਿਤਾਬ ਆਈ ਹੈ ਜੀ ਕਲਮਨਾਦ, ਉਹਦੇ ਵਿੱਚੋਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ।

0: ਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ, ਟੁੱਟ ਜਾਣੇ ਜਦ ਖੰਭ ਤੂੰ ਫੜ ਫੜਾਵੇਂਗਾ। ਚੇਤੇ ਰੱਖਿਆ ਕਰ ਕੇ ਵਾਂਗ ਸਿਕੰਦਰ ਦੇ, ਚੇਤੇ ਰੱਖਿਆ ਕਰਕੇ ਵਾਂਗ ਸਿਕੰਦਰ ਦੇ, ਖਾਲੀ ਹੱਥ ਹੀ ਏਸ ਜਹਾਨੋਂ ਜਾਵੇਂਗਾ। ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਮਕਤੇ ਤੇ ਇੱਕ ਵਾਰ ਦੁਬਾਰਾ ਗੌਰ ਫਰਮਾਉਣਾ ਜੀ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈਂ ਕਿ ਆਪਣਾ ਘਰ ਬਚਾ ਲੇਂਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੁਰੀ ਬਜਾਵੇਂਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨਾ ਜੀ, ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ। ਸੋ ਬਹੁਤ ਬਹੁਤ ਸ਼ੁਕਰੀਆ, ਪਰਮਾਤਮਾ ਨੇ ਚਾਹਿਆ ਜਲਦੀ ਫੇਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫੇਰ ਤੋਂ ਹਰਬੰਸ ਸਿੰਘ ਸਾਹਿਬ ਦਾ ਅਤੇ ਦੁਆਬਾ ਰੇਡੀਓ ਦਾ, ਅਤੇ ਆਪ ਸਭ ਕਵੀ ਸਾਹਿਬਾਨਾਂ ਨੂੰ ਇੱਕ ਵਾਰ ਫੇਰ ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਬਹੁਤ ਬਹੁਤ ਸ਼ੁਕਰਾਨੇ ਜੀਓ।
1: ਲੱਦੜੀਏ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸਾਡੀ ਸ਼ਾਇਰਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਵੀ ਆਪਣੀ ਕਿਸਾਨ ਸੰਘਰਸ਼ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਮੈਂ ਦੁਆਬਾ ਰੇਡੀਓ ਦੀ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਸਾਡੇ ਕਿਸਾਨ ਭਰਾਵਾਂ ਵੱਲੋਂ ਆਪਣੇ ਹੱਕਾਂ ਲਈ ਕਰ ਰਹੇ ਸੰਘਰਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੈਂ ਆਪਣੀ ਰਚਨਾ ਰਾਹੀਂ ਆਪਣੇ ਮਾਲਕ ਅੱਗੇ ਅਰਜ਼ ਕਰਦੀ ਹਾਂ ਕਿ ਜਿਨ੍ਹਾਂ ਨੂੰ ਤੂੰ ਦੇਸ਼ ਦੀ ਡੋਰ ਸੰਭਾਲੀ ਹੈ, ਉਹਨਾਂ ਨੂੰ ਆਪਣੀ ਜਨਤਾ ਪ੍ਰਤੀ ਰਵੱਈਆ ਬਦਲਣ ਦੀ ਸੋਚ ਦੇਵੇ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਦ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਬੰਦੇ ਨੂੰ ਬੰਦਾ ਸਮਝਣ ਦੀ, ਬੰਦੇ ਨੂੰ ਬੰਦਾ ਸਮਝਣ ਦੀ ਸੋਚ ਵੀ ਦੇ ਦੇ ਮੇਰੇ ਮਾਲਕਾ। ਅੱਜ ਤੋਂ ਨੀ ਸਦੀਆਂ ਤੋਂ ਕਹਿੰਦੇ ਨੇ ਜਿਹਨੂੰ ਅੰਨਦਾਤਾ, ਉਹਨੂੰ ਉਹਦੀ ਉਹੀ ਜਗ੍ਹਾ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਦੇਰ ਹੈ ਪਰ ਅੰਧੇਰ ਨਹੀਂ, ਦੇਰ ਹੈ ਪਰ ਅੰਧੇਰ ਨਹੀਂ ਤੇਰੇ ਦਰ ਤੇ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਕਰਨ ਭਾਵੇਂ ਰਾਜਨੀਤੀ, ਇਹ ਤਾਂ ਕੰਮ ਉਹਨਾਂ ਦਾ, ਪਰ ਉਸ ਤੋਂ ਉੱਪਰ ਉੱਠ ਕੇ ਨੀਵਿਆਂ ਨੂੰ ਉੱਪਰ ਚੁੱਕਣਾ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਮੰਨਿਆ ਕਿ ਰਾਜਨੀਤੀ ਹੁੰਦੀ ਹੀ ਏਦਾਂ ਏ, ਪਰ ਇੱਕ ਦੂਜੀ ਪਾਰਟੀ ਤੇ ਦੋਸ਼ ਘੱਟ ਲਾਉਣੇ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਦੋਸ਼ਾਂ ਦੋਸ਼ਾਂ ਵਿੱਚ ਹੀ ਪਿਸਦੀ ਹੈ ਜਨਤਾ, ਗੜੇ ਮੁਰਦੇ ਉਖਾੜਨ ਤੋਂ ਬਚਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਮਹਿਲਾਂ ਵਿੱਚ ਰਹਿੰਦਿਆਂ ਨੂੰ ਝੁੱਗੀਆਂ 'ਚ ਰਹਿੰਦੇ ਲੋਕਾਂ ਵੱਲ ਇੱਕ ਨਜ਼ਰ ਤਾਂ ਮਰਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ ਜਿੱਤ ਹਮੇਸ਼ਾ ਹੀ ਸੱਚਾਈ ਦੀ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ ਜਿੱਤ ਹਮੇਸ਼ਾ ਹੀ ਸੱਚਾਈ ਦੀ। ਪੁਰਾਣਾ ਇਤਿਹਾਸ ਤੂੰ ਦੁਹਰਾ ਦੇ ਮੇਰੇ ਮਾਲਕਾ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਸ਼ੁਕਰੀਆ ਜੀ।
1: ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਹਰਪ੍ਰੀਤ ਪੱਤੋ ਜੀ ਨੂੰ ਸੱਦਾ ਦੇਣਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ।

0: ਅੰਸ਼ ਸੰਘਰਸ਼ ਨਾਲ ਸੰਬੰਧਿਤ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਹਰਪ੍ਰੀਤ ਪੱਤੋਂ ਜੀ, ਤੁਹਾਡਾ ਨਿੱਘਾ ਸਵਾਗਤ ਹੈ।
1: ਹਾਂਜੀ, ਮੈਂ ਹਾਜ਼ਰ ਹਾਂ ਜੀ, ਹਰਪ੍ਰੀਤ ਪੱਤੋਂ। ਮੇਰੇ ਬਹੁਤ ਹੀ ਸਤਿਕਾਰਯੋਗ ਹਰਵੰਸ ਸੀਓ ਜੀ ਅਤੇ ਦੁਆਬਾ ਰੇਡੀਓ ਦੇ ਹੋਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪ ਜੀ ਦੀ ਕਚਹਿਰੀ ਦੇ ਵਿੱਚ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਤਿੰਨ ਕਾਲੇ ਕਾਨੂੰਨ ਜੋ ਸਾਡੀ ਸਰਕਾਰ ਨੇ ਬਣਾਏ ਆ, ਉਹਨਾਂ ਬਾਰੇ ਮੈਂ ਰਚਨਾ ਲਿਖੀ ਆ, ਆਪ ਜੀ ਨੂੰ ਸੁਣਾ ਰਿਹਾ, ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਜੀ। ਬੈਠੇ ਆ ਕਿਸਾਨ ਵੀਰ ਹਿੰਮਤਾਂ ਨਹੀਂ ਹਾਰਦੇ, ਦਿੱਲੀ ਦਿਆਂ ਹਾਕਮਾਂ ਨੂੰ ਤਾਨੇ ਉਹ ਮਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਤੁਸੀਂ ਬੰਗਲਿਆਂ 'ਚ ਬੈਠ ਸਾਜਸਾਂ ਬਣਾਉਂਦੇ, ਨਿੱਤ ਅਸੀਂ ਖੇਤਾਂ ਵਿੱਚ ਰੁੱਝੇ ਰਹੀਏ ਨਾਲ ਕੰਮ ਕਾਰਦੇ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਵੋਟਾਂ ਲੈ ਕੇ ਸਾਥੋਂ ਕਾਹਤੋਂ ਸਾਨੂੰ ਰਹਿੰਦੇ ਚਾਰਦੇ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਸਾਨੂੰ ਨਹੀਂ ਮਨਜ਼ੂਰ ਉਹ ਵਾਪਸ ਹੋਣ ਸਰਕਾਰ ਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ, ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਮੰਡੀ ਕਰਨ ਭੰਗ ਪੈਲੀਆਂ ਦੇ ਹੱਕ ਖੋਹੇ, ਖੁੱਲ੍ਹੀ ਰੱਖ ਮੰਡੀ, ਖੁੱਲ੍ਹੀ ਮੰਡੀ ਰੱਖ, ਸਮਰਥਨ ਮੁੱਲ ਕਿਉਂ ਨਹੀਂ ਤਾਰਦੇ, ਅਜੇ ਵੀ ਵੇਲਾ ਅਸੀਂ ਸੁੱਤਿਆਂ ਨੂੰ ਜਗਾਉਣ ਆਏ, ਘਰ ਬਾਰ ਛੱਡ ਪਹੁੰਚੇ ਵਿੱਚ ਦਿੱਲੀ ਦਰਬਾਰ ਦੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
0: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਲੁਧਿਆਣਾ ਬਸਤੀ ਸਾਡੀ ਸ਼ਹਿਰਾਂ ਮਨਜੀਤ ਮਾਨ ਨੂੰ ਸੱਦਾ ਦਿਆਂਗਾ, ਉਹ ਆਉਣ ਅਤੇ ਆਪਣੇ ਮਨੋਭਾਵ ਜਿਹੜੇ ਆ ਕਿਸਾਨ ਲਹਿਰ ਨਾਲ ਸੰਬੰਧਿਤ ਕਵਿਤਾ ਰਾਹੀਂ ਸਾਂਝੇ ਕਰਨ। ਮਨਜੀਤ ਮਾਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਹਾਂਜੀ, ਬਹੁਤ ਬਹੁਤ ਧੰਨਵਾਦ ਹਰਵੰਸ ਸਹੀਓ ਜੀ ਦਾ। ਦੁਆਬਾ ਰੇਡੀਓ ਸੁਣਨੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧੀਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦੀ ਮੇਰੀ ਕਵਿਤਾ ਜਿਹੜੀ ਹੈ ਪੰਜਾਬੀਆਂ ਨੂੰ ਸਮਰਪਿਤ ਹੈ, ਪੰਜਾਬੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹੈ, ਪੰਜਾਬੀ ਵਿਦੇਸ਼ੀਆਂ ਨੂੰ ਸਮਰਪਿਤ ਹੈ ਜੋ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬ ਦੇ ਨਾਲ ਜੁੜੇ ਹੋਏ ਨੇ। ਸੋ ਪੇਸ਼ ਹੈ ਜੀ ਕਵਿਤਾ ਪੰਜਾਬੀ। ਇਹ ਪੰਜਾਬੀ ਸ਼ੇਰ ਨੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹਨਾਂ ਦੀ ਇੱਕੋ ਦਹਾੜ ਹੀ, ਇਹਨਾਂ ਦੀ ਇੱਕੋ ਦਹਾੜ ਹੀ ਭਾਜੜ ਪਾ ਦਿੰਦੀ ਹੈ ਹਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਮਰਨੋ ਮੂਲ ਨਾ ਡਰਦੇ ਨੇ, ਇਹ ਮਰਨੋ ਮੂਲ ਨਾ ਡਰਦੇ ਨੇ, ਰੱਖਦੇ ਸਿਰ ਹਥੇਲੀ 'ਤੇ ਧਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਾਧੂ ਕੁਝ ਵੀ ਲੈਂਦੇ ਨਹੀਂ, ਇਹ ਵਾਧੂ ਕੁਝ ਵੀ ਲੈਂਦੇ ਨਹੀਂ ਪਰ ਹੱਕ ਆਪਣਾ ਵੀ ਛੱਡਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਇਹ ਜੇਤੂ ਕੌਮ ਕਹਾਉਂਦੀ ਏ, ਇਹ ਜੇਤੂ ਕੌਮ ਕਹਾਉਂਦੀ ਹੈ ਨਾ ਵਾਪਸ ਆਉਂਦੇ ਹਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਜਾਣੇ ਜਾਂਦੇ ਦੁਨੀਆਂ ਵਿੱਚ, ਇਹ ਜਾਣੇ ਜਾਂਦੇ ਦੁਨੀਆਂ ਵਿੱਚ ਆਪਣੀ ਬਹਾਦਰੀ ਅਤੇ ਨੇਕੀ ਲਈ, ਇਹ ਜਿਉਂਦੇ ਮਰਦੇ ਟੌਰ ਨਾਲ, ਕਈ ਜਾਣੇ ਜਾਂਦੇ ਸ਼ੇਖੀ ਲਈ, ਕਈ ਜਾਣੇ ਜਾਂਦੇ ਸ਼ੇਖੀ ਲਈ, ਇਹ ਪੁਲਾਂ ਦੇ ਮੁਹਤਾਜ ਨਹੀਂ, ਇਹ ਪੁਲਾਂ ਦੇ ਮੁਹਤਾਜ ਨਹੀਂ, ਲੰਘ ਜਾਂਦੇ ਦਰਿਆਵਾਂ ਨੂੰ ਤਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵੱਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਵੱਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਮਾਂ ਬੋਲੀ ਨੂੰ ਸਾਂਭਦੇ ਜਿਮ ਸਿਰ ਤੇ ਰੱਖਦੇ ਤਾਜ ਨੂੰ ਇਹ ਮਾਂ ਬੋਲੀ ਨੂੰ ਸਾਂਭਦੇ ਜਿਮ ਸਿਰ ਤੇ ਰੱਖਦੇ ਤਾਜ ਨੂੰ ਇਹ ਪਿਆਰ ਮੁਹੱਬਤਾਂ ਰੱਖਦੇ ਨੇ ਇਹ ਪਿਆਰ ਮੁਹੱਬਤਾਂ ਰੱਖਦੇ ਨੇ ਵਿੱਚ ਗਾਗਰ ਦੇ ਸਾਗਰ ਭਰ ਕੇ ਵਿੱਚ ਗਾਗਰ ਦੇ ਸਾਗਰ ਭਰ ਕੇ ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ ਇਹ ਅਮਰ ਸ਼ਹੀਦੀ ਪਾ ਜਾਂਦੇ ਅਣਖ ਦੀ ਖਾਤਰ ਮਰ ਕੇ ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ ਬਹੁਤ ਬਹੁਤ ਧੰਨਵਾਦ ਜੀ
0: ਜਮਾਨ ਜੀ ਤੋਂ ਬਾਅਦ ਹੁਣ ਮੈਂ ਕਿਸਾਨ ਲਹਿਰ ਦੀ ਹਮਾਇਤ ਦੇ ਵਿੱਚ ਕਵਿਤਾ ਲਿਖਣ ਵਾਲੇ ਸ਼ਾਇਦ ਜੰਮੂ ਕਸ਼ਮੀਰ ਤੋਂ ਸੂਰਜ ਸਿੰਘ ਸੂਰਜ ਜੀ ਨੂੰ ਸੱਦਾ ਦਿੰਦਾ ਉਹ ਆਉਣ ਅਤੇ ਆਪਣੀ ਕਵਿਤਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸਾਂਝੀ ਕਰਨ। ਸੂਰਜ ਸਿੰਘ ਸੂਰਜ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
3: ਹਰਬੰਸ ਜੀ ਤੁਹਾਨੂੰ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਨੂੰ ਲੱਖ ਲੱਖ ਵਧਾਈਆਂ ਨੇ। ਤੁਸੀਂ ਸਮੇਂ ਦੀ ਰਫ਼ਤਾਰ ਦੇ ਨਾਲ ਹੀ ਅੱਗੇ ਵੱਧ ਰਹੇ ਹੋ ਅਤੇ ਇਸੇ ਤਰ੍ਹਾਂ ਵੱਧਦੇ ਜਾਓ, ਹੋਰ ਅਗੇਰੇ ਹੋਰ ਅਗੇਰੇ ਹੋਰ ਅਗੇਰੇ। ਅਤੇ ਮੈਂ ਦੇਸ਼ ਦੇ ਕਿਸਾਨ ਦੀ ਇਹ ਕਵਿਤਾ ਤੁਹਾਨੂੰ ਭੇਜ ਰਿਹਾ ਹਾਂ। ਉਲਟੀ ਕਿਸਨੇ ਰੀਤ ਹੈ ਬੰਦਿਆ ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ। ਉਲਟੀ ਕਿਸਨੇ ਰੀਤ ਹੈ ਬੰਦਿਆ ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ। ਰਾਤ ਦਿਨੇ ਹੈ ਜੂਝਦਾ ਰਹਿੰਦਾ ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ ਮਨ ਦੀ ਅੰਨ ਦੀ ਛੈ ਬਰਲਾਈ। ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ ਅੰਨ ਦੀ ਛੈ ਬਰਲਾਈ। ਪੱਖਦੀ ਦੁਪਹਿਰ ਜਾਂ ਠੰਡ ਦਾ ਮੌਸਮ ਹੋਵੇ ਕਾਲੀ ਬਦਲੀ ਛਾਈ, ਪੱਖਦੀ ਦੁਪਹਿਰ ਜਾਂ ਠੰਡ ਦਾ ਮੌਸਮ ਹੋਵੇ ਕਾਲੀ ਬਦਲੀ ਛਾਈ। ਖੂਨ ਪਸੀਨਾ ਡੋਲ ਕੇ ਆਪਣਾ ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ, ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ। ਦੁਨੀਆਂ ਲਈ ਅੰਦਾਤਾ ਬਣਿਆ ਘਰ ਦੀ ਖਬਰ ਨਾ ਲਾਈ ਕਾਈ, ਜੋ ਦੁਨੀਆਂ ਲਈ ਅੰਦਾਤਾ ਬਣਿਆ ਘਰ ਦੀ ਖਬਰ ਨਕਾਈ। ਝੂਠੇ ਵਾਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ, ਝੂਠੇ ਵਾਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ। ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ, ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ। ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ, ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ। ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਪੱਤ ਬਚਾਈ, ਤਰੀਆਂ ਤਰਾਈਆਂ ਨਹਿਰੇ ਚ ਰਹਿ ਜਾਂਦੀਆਂ ਯੋਜਨਾ ਸਭੇ ਬਣਾ ਕੇ ਸਰਕਾਰ ਦੀਆਂ, ਤਰੀਆਂ ਤਰਾਈਆਂ ਨਹਿ ਰਹਿ ਜਾਂਦੀਆਂ ਯੋਜਨਾ ਸਭੇ ਬਣਾ ਕੇ। ਅੰਤ ਨਿਰਾਸ਼ਾ ਪੱਲੇ ਪੈਂਦੀ ਮੰਡੀਆਂ ਦੇ ਵਿੱਚ ਜਾ ਕੇ, ਵਰਤਮਾਨ ਚ ਸਭ ਦਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ, ਵਰਤਮਾਨ ਚ ਸਭ ਕਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ। ਠੋਕਰਾਂ ਵਿੱਚ ਹੀ ਰਿਹਾ ਹੈ ਰੁਲਦਾ ਇਹ ਕਿਸਮਤ ਦਾ ਮਾਰਾ, ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ, ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ। ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗਜਿਆ, ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗਜਿਆ। ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾਂ, ਸੁਣਿਓ ਜ਼ਰਾ, ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾਂ ਆਪਣੇ ਪੈਰਾਂ 'ਤੇ ਖੜਾ ਹੈ ਹੋਣਾ, ਆਪੇ ਤੂੰ ਜਵਾਨਾਂ। ਕਦ ਬਦਲੂਗਾ ਕਿਸਨੇ ਬਦਲਣਾ, ਤੈਨੂੰ ਇਹ ਕਿਸਾਨਾਂ ਆਪਣੇ ਪੈਰਾਂ 'ਤੇ ਖੜਾ ਹੈ ਹੋਣਾ, ਆਪੇ ਤੂੰ ਜਵਾਨਾਂ। ਹੱਥ ਹੈ ਆਇਆ ਅੱਜ ਜੋ ਵੀਰਾ, ਸਮਾਂ ਨਾ ਐਵੇਂ ਗਵਾਈ। ਹੱਥ ਹੈ ਆਇਆ ਅੱਜ ਜੋ ਵੀਰਾ, ਸਮਾਂ ਨਾ ਐਵੇਂ ਗਵਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ, ਸੰਘਰਸ਼ ਅੱਗੇ ਵਧਾਈ। ਜ਼ੋਰ ਦਾ ਹੱਲਾ ਬੋਲ ਕੇ ਵੀਰਾ, ਸੰਘਰਸ਼ ਨੂੰ ਅੱਗੇ ਵਧਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਠੋਕਰਾਂ ਲਾਹੀ, ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ। ਰੱਬ ਵੀ ਤੇਰੇ ਨਾਲ ਹੈ ਸੂਰਜ, ਰੱਬ ਨੂੰ ਨਾ ਭੁਲਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ, ਰੱਬ ਵੀ ਤੇਰੇ ਨਾਲ ਹੈ ਸੂਰਜ, ਰੱਬ ਨੂੰ ਨਾ ਭੁਲਾਈ। ਰੱਬ ਵੀ ਤੇਰੇ ਨਾਲ ਹੈ ਵੀਰਾ, ਰੱਬ ਨੂੰ ਨਾ ਭੁਲਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ 'ਤੇ ਆਣ ਚਲਾਈ। ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਬਹੁਤ ਬਹੁਤ ਧੰਨਵਾਦ ਜੀ।
0: ਅਤੇ ਤੁਸੀਂ ਸਾਰੇ ਇਹ ਬਖੂਬੀ ਜਾਣਦੇ ਹੋ ਵੀ ਦਿੱਲੀ ਦੇ ਵਿੱਚ ਜੋ ਇਸ ਵੇਲੇ ਭਾਰਤ ਪੱਧਰ 'ਤੇ ਕਿਸਾਨਾਂ ਦਾ ਘੋਲ ਚੱਲ ਰਿਹਾ, ਇਸ ਘੋਲ ਦੇ ਵਿੱਚ ਜਿਹੜੀ ਬੜਤ ਆ ਜਾਂ ਕਹਿ ਲਈਏ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ ਉਹ ਪੰਜਾਬੀਆਂ ਦਾ, ਪੰਜਾਬੀਆਂ ਦੇ ਵਿੱਚ ਵੀ ਖਾਸ ਤੌਰ 'ਤੇ ਸਾਡੀਆਂ ਪੰਜਾਬੀਆਂ ਦੀਆਂ ਮਾਵਾਂ ਭੈਣਾਂ ਦਾ ਯੋਗਦਾਨ ਵੀ ਹੈਗਾ ਹੈ। ਅਤੇ ਇਸ ਜਿਹੜੀਆਂ ਔਰਤਾਂ ਦੇ ਯੋਗਦਾਨ ਸੰਬੰਧੀ ਜਿਹੜਾ ਕੰਗਣਾ ਰਣਦੌਤ ਨੇ ਜਿਹੜੀ ਇੱਕ ਟਵੀਟ ਕੀਤੀ ਹੈ, ਜਿਸ ਨੇ ਪੰਜਾਬੀ ਔਰਤਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਦੇ ਵਿਰੋਧ ਦੇ ਵਿੱਚ ਸਾਡੀ ਕਵਿਤਰੀ ਕਿਰਨਜੀਤ ਕੌਰ ਅਤੇ ਉਸਦੀ ਸਾਥਣ ਜਿਹੜੀ ਆ ਇੱਕ ਹਫ਼ਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨਜੀਤ ਕੌਰ ਅਤੇ ਸਾਥ,
4: ਬਹੁਤ ਹੀ ਸਤਿਕਾਰਯੋਗ ਹਰਬੰਸ ਜੀ ਅਤੇ ਮੇਰੇ ਸਾਹਿਤਕਾਰ ਸਾਥੀਓ, ਸਤਿ ਸ਼੍ਰੀ ਅਕਾਲ। ਮੈਂ ਕਿਰਨਜੀਤ ਕੌਰ ਹਾਜ਼ਰ ਹਾਂ ਲੈ ਕੇ ਆਪਣੀ ਕਵਿਤਾ ਕੰਗਣਾ, ਜਿਹੜੀ ਕਿ ਅੱਜ ਦੇ ਕਿਸਾਨੀ ਮਸਲਿਆਂ ਉੱਪਰ ਆਧਾਰਿਤ ਹੈ ਅਤੇ ਕੰਗਣਾ ਦੀ ਬਿਆਨਬਾਜ਼ੀ ਨੂੰ ਦਰਸਾਉਂਦੀ ਹੈ। ਸੁਣਿਓ ਜ਼ਰਾ ਧਿਆਨ ਦੇ ਨਾਲ। ਕੰਗਣਾ ਕੰਗਣਾ, ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ। ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ। ਬਾਤ ਸੁਣਾਵਾਂ ਮੈਂ ਤੈਨੂੰ, ਬਾਤ ਸੁਣਾਵਾਂ ਮੈਂ ਤੈਨੂੰ, ਬੁੱਝੀ ਤੂੰ ਆਪੇ। ਦੂਜੀ ਗੱਲ ਆਖਾਂ ਸ਼ਕਤੀਮਾਨ ਨੂੰ, ਨਿੱਕੇ ਨਿੱਕੇ ਬੱਚਿਆਂ ਦੇ ਭਗਵਾਨ ਨੂੰ। ਪੁੱਤਾ ਪੁੱਤਾ ਲੱਗਦਾ ਮੈਨੂੰ, ਤੂੰ ਵੀ ਜਾਲੀ ਦਾ ਜਾਲੀ ਰਹਿ ਗਿਆ। ਬੇਸਮਝੀ ਵਿੱਚ ਅੰਨਦਾ ਤੈਨੂੰ, ਤੂੰ ਕੁੱਤਾ ਕਹਿ ਗਿਆ। ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ, ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ। ਚੰਗਾ ਚੰਗਾ ਤੈਨੂੰ ਸਭ ਕਹਿੰਦੇ ਸੀ, ਹੁਣ ਦੱਸ ਕਿਉਂ ਤੂੰ ਛੋਤ ਲੁਹਾਲੀ। ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ। ਜਦ ਦਫ਼ਤਰ ਤੇਰਾ ਤੋੜਿਆ ਸੀ, ਜਦ ਦਫ਼ਤਰ ਤੇਰਾ ਤੋੜਿਆ ਸੀ, ਮਹਾਰਾਸ਼ਟਰ ਦੀ ਸਰਕਾਰ ਨੇ ਤੈਨੂੰ ਧੋਣੋਂ ਆਣ ਮਰੋੜਿਆ ਸੀ। ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਮਾੜੀ ਹੋਈ ਨਾਲ ਕੁੜੀ ਦੇ, ਹਰ ਕਿਸਾਨ ਤਾਂ ਕਹਿ ਗਿਆ ਸੀ। ਦੱਸਾਂ ਆਪਣੇ ਬਾਰੇ ਮੈਂ ਅਣਸ ਗੁਰੂ ਗੋਬਿੰਦ ਦੀ, ਦੱਸਾਂ ਆਪਣੇ ਬਾਰੇ ਮੈਂ ਅਣਸ ਗੁਰੂ ਗੋਬਿੰਦ ਦੀ, ਮੇਰੇ ਵੱਡਿਆਂ ਬਚਾਈ ਆਬਰੂ ਸੋਹਣੀ ਇਸ ਹਿੰਦ ਦੀ। ਮੈਂ ਪੰਜਾਬਣ ਪੰਜਾਬ ਦੀ ਹਾਂ ਯੁੱਧ ਵਿੱਚ ਲੜਦੀ, ਜਦੋਂ ਪਏ ਗਰੀਬੀ ਘਰ ਵਿੱਚ ਧੁੱਪਾਂ ਵਿੱਚ ਹਾਂ ਹਾੜੀ ਵੜਦੀ। ਕਰਜ਼ੇ ਦੇ ਮਾਰੇ ਪੁੱਤ ਮੇਰੇ, ਕਰਜ਼ੇ ਦੇ ਮਾਰੇ ਪੁੱਤ ਮੇਰੇ, ਨਿੱਤ ਖੁਦਕੁਸ਼ੀਆਂ ਕਰਦੇ। ਕੰਗਾਲ ਕੀਤਾ ਦੇਸ਼ ਨਿਤਾਵਾਂ, ਕੰਗਾਲ ਕੀਤਾ ਦੇਸ਼ ਨਿਤਾਵਾਂ, ਹਰਜਾਨਾ ਮੇਰੇ ਲਾਲ ਨੇ ਭਰਦੇ। ਮੈਂ ਆਪ ਭੁੱਖੀ ਪੈ ਜਾਵਾਂ, ਪਰ ਦਰ ਤੇ ਆਏ ਨੂੰ ਨਹੀਂ ਮੋੜਦੀ। ਇੱਜ਼ਤ ਅਣਖ ਹੈ ਮੇਰੀ ਦੌਲਤ, ਕੋਈ ਕੋਠੀ ਨਹੀਂ ਕਰੋੜ ਦੀ, ਕੋਈ ਕੋਠੀ ਨਹੀਂ ਕਰੋੜ ਦੀ। ਹੈਰਾਨ ਹੋਵਾਂ ਤੇਰੀ ਸੋਚ ਤੇ ਸੁਣ ਕੰਗਣਾ, ਹੈਰਾਨ ਹੋਵਾਂ ਤੇਰੀ ਸੋਚ ਤੇ ਸੱਚ ਹੋ ਗਿਆ, ਔਰਤ ਹੀ ਔਰਤ ਦੀ ਵੈਰੀ ਹੈ, ਔਰਤ ਹੀ ਔਰਤ ਦੀ ਵੈਰੀ ਹੈ, ਢਿੱਡ ਭਰਨ ਵਾਲੇ ਨੂੰ ਦੇਸ਼ ਧਰੋਈ, ਕਹਿ ਗਿਆ ਖੰਨਾ ਜ਼ਹਿਰੀ ਹੈ। ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ। ਕਿਰਨਜੀਤ ਅਸੀਂ ਨਹੀਂ ਮੰਨਣੀ ਹਾਕਮਾਂ, ਕਿਰਨਜੀਤ ਅਸੀਂ ਨਹੀਂ ਮੰਨਣੀ ਹਾਕਮਾਂ, ਭਾਵੇਂ ਬੰਬਾਂ ਨਾ ਉਡਵਾ ਦਿਓ, ਭਾਵੇਂ ਬੰਬਾਂ ਨਾ ਉਡਵਾ ਦਿਓ। ਰਚਨਾ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ।
0: ਰਣਜੀਤ ਕੌਰ ਹੁਣਾਂ ਦੀ ਇਹ ਪਿਆਰੀ ਕਵਿਤਾ ਤੋਂ ਬਾਅਦ ਹੁਣ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਹਾ ਦੇ ਪਿੰਡ ਬੋਦਲਾਂ ਤੋਂ ਗੁਰਪ੍ਰੀਤ ਸਫਰੀ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਉਹ ਵੀ ਆਪਣੀ ਰਚਨਾ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਲੈ ਕੇ ਆਉਣ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
5: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਆਬਾ ਰੇਡੀਓ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਸੋ ਬਹੁਤ ਬਹੁਤ ਧੰਨਵਾਦ ਸ਼੍ਰੀ ਹਰਬੰਸ ਸੀਓ ਜੀ ਦਾ, ਜੋ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਆ ਸਾਹਿਤਕਾਰਾਂ ਨੂੰ ਇੱਕ ਦੂਸਰੇ ਨਾਲ ਜੋੜਨ ਦਾ। ਇੱਕ ਛੋਟੀ ਜਿਹੀ ਕਵਿਤਾ ਕਿਸਾਨੀ ਨਾਲ ਰਿਲੇਟਡ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਖਬਰੇ ਕਿਸ ਦਿਸ਼ਾ ਤੁਰ ਗਏ ਸਨ ਕਾਫਲੇ। ਪੈਰ ਲਹੂ ਲੁਹਾਨ ਸਨ, ਹੌਂਸਲੇ ਕਿੰਨੇ ਸਨ ਬੁਲੰਦ, ਪੈਰ ਲਹੂ ਲੁਹਾਨ ਸਨ ਤੇ ਹੌਂਸਲੇ ਕਿੰਨੇ ਸਨ ਬੁਲੰਦ, ਕਦੇ ਇੱਕ ਪੈਰ ਨਹੀਂ ਰੁਕੇ ਜਿਹੜੇ, ਦਿੱਲੀ ਵੱਲ ਚਲੇ ਸਨ ਕਾਫਲੇ। ਅੱਜ ਵੀ ਪੈਰਾਂ ਦੀ ਛਾਪ, ਅੱਜ ਵੀ ਪੈਰਾਂ ਦੀ ਛਾਪ ਸੜਕ ਤੇ ਜਿਉਂ ਦੀ ਤਿਉਂ ਹੈ ਕਾਇਮ, ਅੱਜ ਵੀ ਪੈਰਾਂ ਦੀ ਛਾਪ ਸੜਕ ਤੇ ਜਿਉਂ ਦੀ ਤਿਉਂ ਹੈ ਕਾਇਮ। ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਉਹ ਰੱਬਾ, ਸੋ ਆਖਰੀ ਬੰਦ ਹੈ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਦਿਨ ਭਰ ਮੁਸ਼ਕਤ ਕਰਨ ਵਾਸਤੇ ਜੋ ਤੁਰੇ ਘਰਾਂ ਚੋਂ ਕਾਫਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ। ਸੋ ਦੋਸਤੋ ਧੰਨਵਾਦ।
0: ਸਫਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ ਨੂੰ। ਇੰਦਰਪਾਲ ਕੌਰ ਜੀ ਆਪਣੀ ਜਿਹੜੀ ਹੈ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
6: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਆਦਤ ਤੋਂ ਮਜਬੂਰ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਏ, ਕੋਈ ਦਰਦ ਵੰਡਾਈ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਮਿੱਠੀ ਬਾਣੀ ਬੋਲ ਬੋਲ ਠੰਡ ਸੀਨੇ ਨੂੰ ਪਾਉਂਦਾ ਏ, ਕੋਈ ਸੂਈ ਵਾਂਗੂ ਚੁੱਭਦਾ ਹੈ, ਕੋਈ ਸੂਈ ਵਾਂਗ ਸੀ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਹੱਸ ਕੇ ਆਪਣਾ ਹਿੱਸਾ ਵੀ ਦੂਜੇ ਦੇ ਨਾਂ ਕਰ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਡਿੱਗੇ ਹੋਏ ਨੂੰ ਉਠਾ ਕੇ ਵੀ ਕਦਮਾਂ 'ਤੇ ਖੜ੍ਹਾ ਕਰ ਜਾਂਦਾ ਏ। ਉਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਹੈ, ਕੋਈ ਦਰਦ ਵੰਡਾਈ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ।
0: ਹੁਣ ਮੈਂ ਸੱਦਾ ਦੇਣ ਜਾ ਰਿਹਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੋਰ ਦੇ ਪਿੰਡ ਰੱਤੇਵਾਲ ਦੇ ਮਾਸਟਰ ਮਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਵੀ ਕਿਸਾਨ ਕੋਲ ਦੀ ਹਮਾਇਤ ਦੇ ਵਿੱਚ ਆਪਣੀ ਜਿਹੜੀ ਆ ਹਮਾਇਤ ਲੈ ਕੇ ਕਵਿਤਾ ਰਾਹੀਂ ਹਾਜ਼ਰ ਹੋ ਰਹੇ ਨੇ। ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
7: ਕਿਸਾਨ ਦਾ ਪੁੱਤ, ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ, ਕਿਸਾਨੀ ਦੀ ਰਾਖੀ ਲਈ ਜਾਵਰ ਨਾਲ ਲੜਾਂਗਾ। ਖੇਤਾਂ ਵਿੱਚ ਵਸਦੀ ਰੂਹ ਮੇਰੇ ਬਾਪ ਦੀ, ਜਿਹੜੀ ਮੈਨੂੰ ਪਲ ਪਲ ਅੰਗ ਸੰਗ ਜਾਪਦੀ। ਅੱਜ ਭਾਵੇਂ ਬਾਪੂ ਅੱਖੀਆਂ ਤੋਂ ਦੂਰ ਹੈ, ਪਰ ਖੇਤਾਂ ਵਿੱਚ ਡੁੱਲੇ ਉਹਦੇ ਪਸੀਨੇ ਦਾ ਸਰੂਰ ਹੈ। ਖੇਤਾਂ ਦੇ ਬੰਨੇ ਬੰਨੇ ਗੇੜਾ ਜਦ ਮੈਂ ਲਾਉਂਦਾ, ਸੱਚੀ ਮੁੱਚੀ ਬਾਪੂ ਮੈਨੂੰ ਆ ਕੇ ਸਮਝਾਉਂਦਾ। ਕਹਿੰਦਾ, ਮੇਰੇ ਖੇਤਾਂ ਦਾ ਤੂੰ ਰੱਖਣਾ ਧਿਆਨ ਹੈ, ਇਹਨਾਂ ਨਾਲ ਹੀ ਪੁੱਤਰਾ ਤੇਰੀ ਜੱਗ ਵਿੱਚ ਸ਼ਾਨ ਹੈ। ਵੇਖੀ ਕਿਤੇ ਇਹਨਾਂ ਉੱਤੇ ਕਾਬਜ਼ ਨਾ ਕੋਈ ਹੋ ਜਾਵੇ, ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਖੋ ਜਾਵੇ। ਇਹਨਾਂ ਪਿੱਛੇ ਲੜਦਾ ਰਿਹਾ ਮੈਂ ਸ਼ਰੀਕਾਂ ਨਾਲ, ਕੋਰਟ ਅਤੇ ਕਚਹਿਰੀਆਂ 'ਚ ਪੈਂਦੀਆਂ ਤਰੀਕਾਂ ਨਾਲ। ਕਿਸਾਨ ਦੀ ਕਿਸਾਨੀ ਨਾਲ ਹੁੰਦੀ ਗੂੜੀ ਮੁਹੱਬਤ ਏ, ਇਹਨਾਂ ਵਿੱਚ ਹੀ ਰੱਬ ਤੇਰਾ ਲਿਖਿਆ ਮੁਕੱਦਰ ਏ। ਘਾਟੇ ਨਫ਼ੇ ਸਾਰੇ ਮੈਂ ਜਿੰਦ 'ਤੇ ਸੀ ਕੱਟਦਾ, ਫਿਰ ਵੀ ਨਾ ਪਾਸਾ ਕਦੀ ਇਹਨਾਂ ਵੱਲੋਂ ਵੱਟਦਾ। ਇਹੋ ਤੇਰੀ ਜਿੰਦ ਅਤੇ ਇਹੋ ਤੇਰੀ ਜਾਨ ਏ, ਇਹਨਾਂ ਵਿੱਚ ਹੀ ਵੱਸਦਾ ਤੇਰਾ ਭਗਵਾਨ ਏ। ਥੋੜ੍ਹੇ ਜਿਹੇ ਸ਼ਬਦਾਂ ਵਿੱਚ ਸ਼੍ਰੀ ਬਾਪੂ ਸਮਝਾ ਗਿਆ, ਖੇਤਾਂ ਦੇ ਦਰਦ ਦੀ ਕਹਾਣੀ ਸੁਣਾ ਗਿਆ। ਬਨਾਰਸੀ ਦਾਸ ਖੇਤਾਂ ਵਿੱਚ ਹੱਲ ਸੀ ਚਲਾਉਂਦਾ, ਬਾਪੂ ਨਾਲ ਸੱਚੀ ਮੁੱਚੀ ਹੱਥ ਸੀ ਵਟਾਉਂਦਾ। ਇਹੋ ਮੇਰੇ ਬਚਪਨ ਦੀ ਅਸਲੀ ਕਮਾਈ ਏ, ਨਾਲ ਨਾਲ ਇਸ ਦੇ ਮੈਂ ਕੀਤੀ ਵੀ ਪੜ੍ਹਾਈ ਏ। ਪੜ੍ਹ ਲਿਖ ਜਦ ਫਿਰ ਅਧਿਆਪਕ ਜਾ ਲੱਗੇ ਸੀ, ਖੇਤਾਂ ਵਿੱਚ ਕਦੀ ਕਦੀ ਫਿਰ ਵੀ ਹੱਕ ਲੈਂਦੇ ਢੱਗੇ ਸੀ। ਰੱਤੇਵਾਲ ਪਿੰਡ ਵਿੱਚ ਆਉਣ ਕੇ ਪੜ੍ਹਾਇਆ ਏ, ਛੁੱਟੀ ਵਾਲੇ ਦਿਨ ਖੂਬ ਹੱਲ ਵੀ ਚਲਾਇਆ ਏ। ਇਨ ਵਿਨ ਸਾਰੀ ਉਹ ਕਹਾਣੀ ਮੈਂ ਸੁਣਾਈ ਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ।
0: ਸਿਦਰ ਰੱਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਸ਼ਹਿਰ ਆ ਸੁਸ਼ਮਾ ਸੱਭਰਵਾਲ ਜੀ ਨੂੰ। ਸੁਸ਼ਮਾ ਸੱਭਰਵਾਲ ਜੀ ਸਾਡੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਕਿਸਾਨ ਸੰਘਰਸ਼ਾਂ ਨਾਲ ਜੋੜ ਕੇ ਆਪਣੀ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਆਏ ਨੇ ਆਪਣੀ ਕਵਿਤਾ ਰਾਹੀਂ। ਸੁਸ਼ਮਾ ਸੱਭਰਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
8: ਹਾਂਜੀ, ਮੈਂ ਹਰਬੰਸ ਸਿੰਘ ਜੀ ਦੁਆਬਾ ਰੇਡੀਓ ਸਟੇਸ਼ਨ ਦੀ ਜਿਹੜੇ ਚਲਾ ਰਹੇ ਹਾਂ, ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਅਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ। ਮੈਂ ਆਪਣੀ ਇੱਕ ਕਵਿਤਾ ਕਿਸਾਨਾਂ 'ਤੇ ਬਣਾਈ ਹੈ, ਲਿਖੀ ਹੈ। ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਲੋਕ ਕਿਸਾਨਾਂ ਦੇ ਨਾਲ ਹੈ, ਸਾਰਾ ਭਾਰਤ ਇੱਕ ਹੈ। ਇੱਥੋਂ ਤੱਕ ਕਿ ਪੜ੍ਹੇ ਲਿਖੇ ਬਾਹਰ ਦੇ ਲੋਕ ਵੀ ਕਿਸਾਨ ਪੱਕੀ ਹੁੰਗਾਰਾ ਭਰ ਰਹੇ ਹੈ। ਇਹ ਬਹੁਤ ਅੱਛੀ ਗੱਲ ਹੈ, ਚੰਗੀ ਗੱਲ ਹੈ ਅਤੇ ਕਿਸਾਨਾਂ ਦੇ ਲਈ ਸਰਕਾਰਾਂ ਨੂੰ ਝੁਕਣਾ ਚਾਹੀਦਾ। ਇਹਦੇ ਬਾਰੇ 'ਚ ਮੈਂ ਆਪਣਾ ਹਮਦਰਦੀ ਭਰਿਆ ਇੱਕ ਨਜ਼ਰਾਨਾ ਭੇਟ ਕਰਨੀ ਹੈ ਕਵਿਤਾ ਵਿੱਚ। ਜਾਗੋ ਕਿਸਾਨ ਜਾਗੋ, ਜਾਗੋ ਕਿਸਾਨ ਜਾਗੋ, ਹੁਣ ਜਾਗਣ ਦਾ ਵੇਲਾ ਆਇਆ, ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ, ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਹਾਕਮ ਹੁਣ ਤੱਕ ਇਹਨਾਂ ਦਾ ਬਣਦਾ ਹੱਕ ਦੇ ਦਿਓ, ਹਾਕਮੋ ਹੁਣ ਹੱਕ ਇਹਨਾਂ ਦਾ ਬਣਦਾ ਇਹਨਾਂ ਨੂੰ ਦੇ ਦਿਓ, ਭੁਲੇਖੇ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ, ਭੁਲੇਖੇ ਵਿੱਚ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਖੂਨ ਪਸੀਨਾ ਬਹਾ ਕੇ ਸੰਸਾਰ ਦਾ ਪੇਟ ਪਾਲਦਾ, ਖੂਨ ਪਸੀਨਾ ਬਹਾ ਕੇ ਜੱਗ ਦਾ ਪੇਟ ਪਾਲਦਾ। ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ, ਫਿਰ ਵੀ ਇਹ ਕਿਉਂ ਇਕੱਲਾ ਰੋ ਰੋ ਸਮਾਂ ਗੁਜ਼ਾਰਦਾ, ਆਪਣੀ ਮਿਹਨਤ ਦਾ ਫਲ ਇਹ ਕਿਉਂ ਨਹੀਂ ਹੰਢਾਵਦਾ, ਆਪਣੀ ਮਿਹਨਤ ਦਾ ਫਲ ਕਿਉਂ ਨਹੀਂ ਹੈ ਇਹ ਪਾਉਂਦਾ। ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਇਹ ਜੱਗ ਦਾ ਅੰਨਦਾਤਾ ਹੈ ਇਸਨੂੰ ਨਾ ਇਗਨੋਰ ਕਰੋ, ਇਹ ਜੱਗ ਦਾ ਅੰਨਦਾਤਾ ਹੈ ਇਸਨੂੰ ਨਾ ਇਗਨੋਰ ਕਰੋ। ਮੀਂਹ ਹਨੇਰੀ ਚੱਕੜ ਹਵਾਵਾਂ ਆਪਣੇ ਜਿਗਰੇ 'ਤੇ ਠਾਰਦਾ, ਮੀਂਹ ਹਨੇਰੀ ਚੱਕੜ ਹਵਾਵਾਂ ਆਪਣੇ ਜਿਗਰੇ 'ਤੇ ਠਾਰਦਾ, ਛੱਤ ਚੁੰਦੀ ਪੈਰ ਨੰਗੇ ਹਿਰਦੇ 'ਤੇ ਸਬਰ ਗੁਜ਼ਾਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਬਾਰਡਰ 'ਤੇ ਘੱਲਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਇਹ ਬਾਰਡਰ 'ਤੇ ਘੱਲਦਾ। ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ ਤਦ ਹੌਂਕੇ ਭਰਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ। ਸਿਆਸਤਦਾਨੋਂ ਕਦਰ ਕਰੋ, ਸਿਆਸਤਦਾਨੋਂ ਕਦਰ ਕਰੋ, ਕਿਸਾਨਾਂ ਦੇ ਮਸਲੇ ਹੱਲ ਕਰੋ, ਔਰਤਾਂ ਜਾਗ ਪਈਆਂ ਹਨ ਹੁਣ ਬੱਚਾ ਬੱਚਾ ਜਾਗ ਪਿਆ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਸਾਰਾ ਭਾਰਤ ਇੱਕ ਹੈ ਕਿਉਂ ਵੈਰ ਕਮਾਉਂਦੇ ਸਿਆਸਤਦਾਨੋਂ, ਕਿਉਂ ਵੈਰ ਕਮਾਉਂਦੇ ਹੋ ਸਿਆਸਤਦਾਨੋਂ, ਜਗ ਸਾਰਾ ਹੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ, ਜਗ ਸਾਰਾ ਵੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ। ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਹੱਕਾਂ ਇਹਨਾਂ ਦੀ ਝੋਲੀ ਭਰਨੇ ਪੈਣੇ, ਹੱਕ ਇਹਨਾਂ ਦੀ ਝੋਲੀ ਭਰਨੇ ਪੈਣੇ। ਜੈ ਜਵਾਨ ਜੈ ਕਿਸਾਨ।
0: ਸ਼ਬਰਵਾਲ ਜੀ ਤੋਂ ਬਾਅਦ ਹੁਣ ਮੈਂ ਫਿਰੋਜ਼ਪੁਰ ਵੱਸਦੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ ਸੱਦਾ ਦੇਣ ਜਾ ਰਿਹਾ। ਕਮਲਦਾਸ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਉਹਨਾਂ ਦੀ ਕਿਸਾਨ ਘੋਲਣਾ ਹਮੈਤ ਬਾੜੀ 'ਤੇ ਨਹੀਂ ਹੈ, ਪਰ ਫਿਰ ਵੀ ਅਸੀਂ ਉਹਨਾਂ ਦੀ ਰਚਨਾ ਜਿਹੜੀ ਆ ਇਸ ਕਵੀ ਦਰਬਾਰ ਦੇ ਵਿੱਚ ਲਾਉਣ ਦੀ ਗੁਸਤਾਖੀ ਕਰ ਰਹੇ ਹਾਂ। ਕਮਲ ਦਾਸ ਜੀ ਬਹੁਤ ਵਧੀਆ ਆਵਾਜ਼ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲ ਦਾਸ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।

तू ये जीवन भला है ये किस काम का। जिंदगी के लिए जैसे जल और पवन,

0: ਦਾਸ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਫਰੀਦਕੋਟ ਵਸਦੀ ਸਾਡੀ ਸ਼ਹਿਰ ਹੈ ਸੁਖਵਿੰਦਰ ਕੌਰ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਉਣ ਅਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਸੁਖਵਿੰਦਰ ਕੌਰ ਜੀ ਇਸ ਵਾਰ ਸਾਡੇ ਕਵੀ ਦਰਬਾਰ ਦੇ ਵਿੱਚ ਜਦੋਂ ਆ ਰਹੇ ਨੇ ਉਹ ਬਠਿੰਡਾ ਦੇ ਸ਼ਾਇਰ ਕੁਲਦੀਪ ਸਿੰਘ ਬੰਗੀ ਜੀ ਦੀ ਇਹ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਸੁਖਵਿੰਦਰ ਕੌਰ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਮੈਂ ਸੁਖਵਿੰਦਰ ਕੌਰ ਫਰੀਦਕੋਟ, ਆਪ ਜੀ ਦੀ ਨਜ਼ਰ। ਮਾਲਵੇ ਦੀ ਸ਼ਾਨ, ਬਠਿੰਡੇ ਜ਼ਿਲ੍ਹੇ ਦਾ ਮਾਣ। ਕੁਲਦੀਪ ਸਿੰਘ ਬੰਗੀ, ਜੋ ਪੇਸ਼ੇ ਵਜੋਂ ਇੱਕ ਅਧਿਆਪਕ ਨੇ, ਉਹਨਾਂ ਦੀ ਲਿਖੀ ਹੋਈ ਗਜ਼ਲ ਆਪ ਜੀ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ। ਇੱਕ ਵਾਰੀ ਜੇ ਝੂਠਾ ਹੀ ਤੂੰ ਦੇ ਜਾਂਦਾ ਤੇਰੇ ਵਾਸਿਕ ਦੇ ਇਦਾਂ ਪੀੜ ਜੁਦਾਈ ਦਾ ਫਿਰ ਹੁੰਦਾ ਨਾ ਐਹਸਾਸ ਕਦੇ।

ਏਦਾਂ ਪੀੜ ਜੁਦਾਈ ਦਾ ਫਿਰ ਹੁੰਦਾ ਨਾ ਇਹ ਸਾਸ ਕਦੇ।

ਬਣ ਦਾਸੀ ਹਮ ਸਾਇਆ ਮੇਰਾ, ਕਹਿੰਦਾ ਸੀ ਜੋ ਖਾਸ ਕਦੀ।

ਸਾਗਰ ਦੇ ਵਿੱਚ ਤਾਰੇ ਹਿਲਾਵਾਂ, ਚਾਹੇ ਡੁੱਬ ਕੇ ਗੰਗਾ ਦੀ ਜੋ ਮੇਰੇ

0: ਸਕਦੇ ਹੋ। ਥੈਂਕ ਯੂ।
1: ਸੁਖਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜੰਮੂ ਵਸਦੇ ਸਾਡੇ ਸ਼ਾਇਰ ਹਰਭਜਨ ਸਿੰਘ ਅਪਾਸ਼ਿਕ ਜੀ ਨੂੰ। ਹਰਭਜਨ ਸਿੰਘ ਅਪਾਸ਼ਿਕ ਜੀ ਸਾਡੀਆਂ ਕਾਮੇ ਪਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਇਸ ਵਿਸ਼ੇਸ਼ ਸੱਦੇ ਦੇ ਉੱਤੇ ਕਿਸਾਨੀ ਸੰਘਰਸ਼ ਨਾਲ ਜੁੜ ਕੇ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਹਰਭਜਨ ਸਿੰਘ ਅਪਾਸ਼ਿਕ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ।
2: ਸ਼ੁਕਰੀਆ ਯਾਦ ਸਾਹਿਬ, ਮੇਰੀ ਅੱਜ ਦੀ ਕਵਿਤਾ ਦੇਸ਼ ਦੇ ਕਿਸਾਨਾਂ ਨੂੰ ਸਮਰਪਿਤ ਹੈ। ਕਾਰ ਤੇ ਆਗ ਅੰਨਦਾਤਾ ਸੜਕਾਂ ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਕਾਰ ਤੇ ਆਗ ਅੰਨਦਾਤਾ ਸੜਕਾਂ ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਆ ਹੈ, ਮੁਣਕਾ ਬਹਾ ਕੇ ਮਿੱਟੀ 'ਚੋਂ ਸੋਨਾ ਉਗਾਇਆ ਹੈ। ਆਈ ਕ੍ਰਾਂਤੀ ਹਰਾ ਇਨਕਲਾਬ ਲਿਆਇਆ ਹੈ, ਪਰ ਦਿੱਤੇ ਅੰਨ ਭੰਡਾਰ ਆਤਮ ਨਿਰਭਰ ਬਣਾਇਆ ਹੈ। ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਅੱਜ ਅੰਨਦਾਤਾ ਲਾਚਾਰ ਹੋ ਗਿਆ ਹੈ, ਕਾਲੇ ਕਾਨੂੰਨਾਂ ਦਾ ਸ਼ਿਕਾਰ ਹੋ ਗਿਆ ਹੈ। ਨਿੰਦਨੀ ਨਿਰਦੇਈ ਸਰਕਾਰੀ ਵਿਵਹਾਰ ਹੋ ਗਿਆ ਹੈ। ਲਾਠੀਆਂ ਬੁਛਾਰਾਂ ਕੁੱਟਮਾਰ ਅਤਿਆਚਾਰ ਹੋ ਗਿਆ ਹੈ। ਪੂੰਜੀਆਂ ਪਤੀਆਂ ਲਈ ਡਾਢਾ ਪਿਆਰ ਹੋ ਗਿਆ ਹੈ। ਨਿਰਾ ਅਹੰਗ ਹੋਂਦ ਖਾਤਰ ਪੇਚਾ ਫਸਾਇਆ ਹੈ। ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਦੇਸ਼ ਦੇ ਕਿਸਾਨਾਂ ਨੂੰ ਇੱਧਰ ਉੱਧਰ ਨਾ ਭਟਕਾਵੋ, ਬਿਨਾਂ ਕਾਰਨ ਬੇਲੋੜੀ ਬੈਠਕਾਂ ਨਾ ਲਮਕਾਵੋ। ਦੇਸ਼ ਭਗਤਾਂ 'ਤੇ ਦੇਸ਼ ਧਰੋਹੀ ਲੇਬਲ ਨਾ ਲਾਵੋ, ਐਵੇਂ ਕਿਸਾਨ ਏਕਤਾ ਨਾ ਅਜ਼ਮਾਵੋ। ਕਿਸਾਨੀ ਕਰਦੇ ਕਿਸਾਨਾਂ ਦਾ ਨਾ ਧਿਆਨ ਵਟਾਵੋ, ਦੂਰ ਕਰੋ ਸਭ ਸੰਸੇ ਸ਼ੰਕਿਆਂ 'ਚੋਂ ਨਾ ਫਸਾਵੋ। ਦੇਸ਼ ਭਗਤਾਂ ਨੂੰ ਭੰਬਲ ਭੂਸਿਆਂ 'ਚੋਂ ਪਾਇਆ ਹੈ, ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ। ਯਤਨ ਹੋ ਰਿਹਾ ਹੈ ਕਿਸਾਨ ਏਕਤਾ ਤੋੜਨ ਦਾ, ਹੱਕ ਦੀ ਲੜਾਈ ਦਾ ਰੁੱਖ ਮੋੜਨ ਦਾ, ਸਮਾਜਿਕ ਵਿਰੋਧੀ ਤੱਤਾਂ ਨੂੰ ਸਫਾਂ 'ਚ ਜੋੜਨ ਦਾ, ਨਿਰੋਲ ਕਿਸਾਨ ਅੰਦੋਲਨ ਨੂੰ ਪ੍ਰਾਂਤਾਂ ਖਿੱਤਿਆਂ 'ਚ ਫੋੜਨ ਦਾ। ਸਿਆਣੇ ਕਿਸਾਨਾਂ ਨੇ ਸਤਰਕਤਾ ਸਾਵਧਾਨੀ ਨੂੰ ਅਪਣਾਇਆ ਹੈ, ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ।
1: ਰੇਡੀਓ ਦੇ ਪਿਆਰੇ ਸਰੋਤਿਓ, ਹਰਭਜਨ ਸਿੰਘ ਅਪਾਸ਼ਿਕ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਕਵੀ ਦਰਬਾਰ ਦੇ ਅੰਤ ਦੇ ਵਿੱਚ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗੀਤਕਾਰ ਸ਼ਾਇਰ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਪੰਜਾਬੀ ਦੇ ਬਹੁਤ ਵਧੀਆ ਗੀਤਕਾਰ ਨੇ, ਜਿਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਪੰਜਾਬੀ ਦੇ ਬਹੁਤ ਸਾਰੇ ਗਾਇਕਾਂ ਨੇ ਗਾਇਆ ਹੋਇਆ ਹੈ। ਉਹ ਆਪਣੀ ਜਿਹੜੀ ਆ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਰਚਨਾ ਲੈ ਕੇ ਅੱਜ ਦੇ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ। ਅਤੇ ਇਸ ਰਚਨਾ ਦੇ ਵਿੱਚ ਜਿੱਥੇ ਉਹ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਜਾ ਰਹੇ ਨੇ, ਉੱਥੇ ਦਿੱਲੀ ਦੀ ਜਿਹੜੀ ਮੋਦੀ ਦੀ ਹਕੂਮਤ ਹੈ, ਦਿੱਲੀ ਦੀ ਜਿਹੜੀ ਕੇਂਦਰੀ ਸਰਕਾਰ ਹੈ, ਉਸ ਨੂੰ ਜਿਹੜੀ ਹੈ ਚੇਤਾਵਨੀ ਵੀ ਦੇ ਰਹੇ ਨੇ ਕਿ ਉਹ ਕਿਸਾਨ ਘੋਲ ਦੇ ਜਿਹੜੇ ਨਾਲ ਕੋਈ ਵੀ ਦਗਾ ਨਾ ਕਮਾਉਣ ਅਤੇ ਕਿਸਾਨ ਘੋਲ ਨੂੰ ਜਿਹੜਾ ਆ ਉਸ ਦੀਆਂ ਮੰਗਾਂ ਨੂੰ ਮੰਨਣ। ਅਤੇ ਆਸ ਕਰਦੇ ਹਾਂ ਕਿ ਹਰਦੀਪ ਦੀਪ ਜੀ ਦੀ ਰਚਨਾ ਨੂੰ ਤੁਸੀਂ ਪਸੰਦ ਕਰੋਗੇ। ਤੇ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਤੁਹਾਡੇ ਸਨਮੁਖ ਪੇਸ਼ ਹੋ ਰਹੇ ਨੇ ਹਰਦੀਪ ਦੀਪ ਜੀ। ਹਰਦੀਪ ਦੀਪ ਜੀ, ਤੁਹਾਡਾ ਨਿੱਘਾ ਸਵਾਗਤ ਹੈ।
0: ਦੋਸਤੋ, ਅੱਜ ਦੇ ਕਵੀ ਦਰਬਾਰ 'ਚ ਦੁਆਬਾ ਰੇਡੀਓ 'ਤੇ ਕਿਸਾਨ ਵੀਰਾਂ ਦੀ ਹਮਦਰਦੀ ਲਈ ਔਰ ਦਿੱਲੀ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੀ ਹੋਈ ਰਚਨਾ ਪੇਸ਼ ਕਰ ਰਿਹਾ। ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਤਾਂ ਗੈਰਾਂ ਲਈ ਮਰਦੇ ਰਹੇ ਨੇ, ਤੂੰ ਵੇਖੀ ਆਪਣਿਆਂ ਲਈ ਵੀ ਹੱਸ ਕੇ ਮਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਵੇਖੀ ਆਪਣਿਆਂ ਲਈ ਹੱਸ ਹੱਸ ਕੇ ਮਰ ਜਾਣਗੇ। ਪੋਹ ਦੇ ਮਹੀਨੇ ਨਾਲ ਸਾਡੀ ਸਾਂਝ ਹੈ ਪੁਰਾਣੀ, ਨਾ ਸੋਚੀ ਕਿ ਠੰਡਾਂ ਵਿੱਚ ਇਹ ਠਰ ਜਾਣਗੇ, ਸਾਡੇ ਵੱਡੇ ਵਡੇਰੇ ਠੰਡੇ ਬੁਰਜ 'ਚ ਰਹੇ ਨੇ, ਇਹ ਤਾਂ ਪੋਹ 'ਚ ਅੱਤ ਦੀਆਂ ਠੰਡਾਂ ਨੂੰ ਵੀ ਆਪਣੇ ਵੱਲ ਕਰ ਜਾਣਗੇ। ਸਾਡੇ ਵੱਡੇ ਵਡੇਰੇ ਤਾਂ ਠੰਡੇ ਬੁਰਜ 'ਚ ਰਹੇ ਨੇ, ਇਹ ਪੋਹ ਦੀ ਅੱਤ ਦੀ ਠੰਡ ਨੂੰ ਆਪਣੇ ਵੱਲ ਕਰ ਜਾਣਗੇ। ਤੂੰ ਤਾਂ ਜ਼ੁਲਮ ਪਹਿਲਾਂ ਵੀ ਬਥੇਰੇ ਨੇ ਕੀਤੇ, ਦਿੱਲੀਏ ਤੂੰ ਤਾਂ ਜ਼ੁਲਮ ਸਾਡੇ 'ਤੇ ਪਹਿਲਾਂ ਹੀ ਬਥੇਰੇ ਨੇ ਕੀਤੇ, ਹਰ ਵਾਰ ਨਾ ਸੋਚੀ ਕਿ ਇਹ ਜਰ ਜਾਣਗੇ, ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਦਿੱਲੀਏ ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਹੁਣ ਵੀ ਵੇਖੀ ਮਿਸਾਲ ਪੈਦਾ ਕਰ ਜਾਣਗੇ। ਸਾਡੇ ਵੱਡੇ ਵਡੇਰੇ ਹੱਸ ਕੇ ਫਾਂਸੀਆਂ 'ਤੇ ਚੜ੍ਹੇ ਨੇ, ਇਹ ਵੀ ਲੋਕਾਂ ਲਈ ਸੂਲੀ ਚੜ੍ਹ ਜਾਣਗੇ। ਇਹਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹਨਾਂ ਕਿਸਾਨਾਂ ਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹ ਜ਼ੁਲਮਾਂ ਦੇ ਮੂਹਰੇ ਵੇਖੀ ਅੜ ਜਾਣਗੇ, ਇਹ ਦਿੱਲੀ ਜਾਂ ਮੇਲਾ ਵੇਖਣ ਨਹੀਂ ਆਏ, ਦਿੱਲੀਏ ਇਹ ਦਿੱਲੀ ਜਾਂ ਕੋਈ ਮੇਲਾ ਵੇਖਣ ਨਹੀਂ ਆਏ, ਨਾ ਸੋਚੀ ਕਿ ਖਾਲੀ ਮੁੜ ਘਰ ਜਾਣਗੇ, ਤੈਨੂੰ ਦਿੱਲੀਏ ਬਹੁਤ ਵਾਰੀ ਹੈ ਜਿੱਤਿਆ, ਇਸ ਵਾਰ ਵੀ ਤੈਨੂੰ ਇਹ ਘਰ ਸਰ ਜਾਣਗੇ, ਪੁੱਤ ਕਿਸਾਨਾਂ ਦੇ ਸਰਹੱਦਾਂ 'ਤੇ ਨੇ ਮਰਦੇ, ਵੇਖੀ ਦਿੱਲੀਏ ਤੈਨੂੰ ਵੀ ਕਲੰਕੀ ਕਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਇਹ ਡਰਦੇ ਨਹੀਂ, ਇਹ ਡਰਨਾ ਜਾਣਦੇ ਨਹੀਂ, ਇਹ ਹੱਸ ਹੱਸ ਕੇ ਮਰ ਜਾਣਗੇ, ਇਹ ਮਿੱਟੀ 'ਚ ਮਿੱਟੀ ਹੋਣਾ ਜਾਣਦੇ ਨੇ, ਨਾ ਸੋਚੀ ਕਿ ਠੰਡਾਂ 'ਚ ਠਰ ਜਾਣਗੇ। ਅਸੀਂ ਬੜੇ ਆਸਾਨ ਕੀਤੇ ਨੇ ਹੋਏ ਨੇ ਦਿੱਲੀਏ, ਦਿੱਲੀਏ ਅਸੀਂ ਤੇਰੇ 'ਤੇ ਬੜੇ ਆਸਾਨ ਕੀਤੇ ਹੋਏ ਨੇ, ਵੇਖੀ ਇੱਕ ਹੋਰ ਅਹਿਸਾਨ ਇਹ ਕਰ ਜਾਣਗੇ। ਜਬਰ ਦੀ ਮੰਡੀ 'ਤੇ ਨਹੀਂ ਕਿਸੇ ਦੀਪ ਰੱਖਣਾ, ਪਰ ਐਤਕੀ ਕਿਸਾਨ ਦੀਪ ਇਹ ਧਰ ਜਾਣਗੇ। ਨਾ ਸੋਚੀ ਦਿੱਲੀਏ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਗੈਰਾਂ ਲਈ ਮਰਦੇ ਆਏ ਨੇ, ਵੇਖੀ ਆਪਣੇ ਲਈ ਵੀ ਹੱਸ ਹੱਸ ਕੇ ਮਰ ਜਾਣਗੇ। ਨਾ ਸੋਚੀ ਕਮਲੀਏ ਕਿ ਪੰਜਾਬੀ ਡਰ ਜਾਣਗੇ। ਦੋਸਤੋ, ਸਾਰੀ ਆਡੀਅੰਸ ਦਾ ਔਰ ਦੁਆਬਾ ਰੇਡੀਓ ਦੇ ਮਿਹਰਬਾਨ ਸਾਡੇ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ।
1: ਹਰਦੀਪ ਦੀਪ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੋਣ ਜਾ ਰਿਹਾ ਹੈ। ਅਤੇ ਇਸ ਕਵੀ ਦਰਬਾਰ ਦੇ ਵਿੱਚ ਤੁਸੀਂ ਵੱਖ ਵੱਖ ਸ਼ਾਇਰ ਦੋਸਤਾਂ ਤੋਂ ਉਹਨਾਂ ਦੇ ਜਿਹੜੇ ਆ ਮਨੋਭਾਵ ਸੁਣੇ ਨੇ, ਉਹਨਾਂ ਦੀਆਂ ਕਵਿਤਾਵਾਂ ਸੁਣੀਆਂ ਨੇ, ਅਤੇ ਆਸ ਕਰਦੇ ਹਾਂ ਕਿ ਤੁਸੀਂ ਕਿਸਾਨ ਕੋਲ ਦੀ ਮਹੱਤਤਾ ਨੂੰ ਸਮਝਦੇ ਹੋਏ ਜਿਹੜਾ ਕਿਸਾਨ ਕੋਲ ਦੀ ਹਮਾਇਤ ਕਰੋਗੇ। ਅਤੇ ਇਹ ਇਕੱਲੀ ਜਿਹੜੀ ਆ ਕਿਸਾਨ ਕੋਲ ਦੀ ਹਮਾਇਤ ਨਹੀਂ, ਇਹ ਅਸਲ ਵਿੱਚ ਕਿਸਾਨ ਕੋਲ ਜਿਹੜਾ ਇਸ ਵੇਲੇ ਲੋਕ ਕੋਲ ਬਣ ਚੁੱਕਾ ਹੈ, ਅਤੇ ਉਸ ਦੀ ਹਮਾਇਤ ਹੈ। ਅਤੇ ਕਹਿ ਲਈਏ ਕਿ ਮਜ਼ਲੂਮਾਂ ਦੀ ਅਤੇ ਜਿਹੜੀ ਆ ਜ਼ਾਲਮਾਂ ਦੀ ਇਸ ਵੇਲੇ ਟੱਕਰ ਏ, ਇਸ ਟੱਕਰ ਦੇ ਵਿੱਚੋਂ ਜਿਹੜੇ ਆ ਮਜ਼ਲੂਮ ਜਿਹੜੇ ਆ ਉਹ ਜੇਤੂ ਹੋ ਕੇ ਨਿਕਲਣ। ਇਸੇ ਆਸ ਦੇ ਨਾਲ ਅਸੀਂ ਅੱਜ ਦਾ ਇਹ ਕਵੀ ਦਰਬਾਰ ਜਿਹੜਾ ਸਮਾਪਤ ਕਰਨ ਜਾ ਰਹੇ ਹਾਂ। ਆਦਾਬ, ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ಮಹಾಪವರ್ ರೇಡಿಯೋ. ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਅਸੀਂ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਲੈ ਕੇ ਹਾਜ਼ਰ ਹਾਂ. ਇਸ ਵਾਰ ਕੁਝ ਤਕਨੀਕੀ ਮਜਬੂਰੀਆਂ ਕਾਰਨ ਜਿਹੜਾ ਆ ਬਹੁਤ ਕਾਹਲੀ ਦੇ ਵਿੱਚ ਇਹ ਪ੍ਰੋਗਰਾਮ ਤਿਆਰ ਕਰ ਰਹੇ ਹਾਂ ਤੇ ਇਸ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਹੋਣਗੀਆਂ. ਇਹਨਾਂ ਖਾਮੀਆਂ ਨੂੰ ਸਾਰਿਆਂ ਨੇ ਨਜ਼ਰ ਅੰਦਾਜ਼ ਕਰਦੇ ਹੋਏ ਇਸ ਕਵੀ ਦਰਬਾਰ ਦਾ ਆਨੰਦ ਮਾਣਨ ਦੀ ਕੋਸ਼ਿਸ਼ ਕਰਨੀ ਤੇ ਸਭ ਤੋਂ ਪਹਿਲਾਂ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ ਸੱਦਾ ਦਿਆਂਗਾ. ਉਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਬਾਰੇ, ਛੋਟੇ ਸਾਹਿਬਜ਼ਾਦਿਆਂ ਬਾਰੇ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ. ਸਰਦੂਲ ਸਿੰਘ ਭੱਲਾ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ.
1: ਮੈਂ SS ਭੱਲਾ ਪਟਿਆਲਾ. ਅੱਜ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਮਾਤਾ ਗੁਜਰ ਜੀ ਸਮੇਤ ਕੈਦ ਕੀਤਾ ਗਿਆ ਸੀ. ਕਹਿਰਾਂ ਦੀ ਠੰਡ ਪੈ ਰਹੀ ਸੀ, ਪਰ ਉਹ ਬੱਚੇ ਮਾਤਾ ਭੁੱਖੇ ਭਾਣੇ ਬਿਨਾਂ ਕਿਸੇ ਕੱਪੜੇ ਦੀ ਓਟ ਉਸ ਠੰਡੇ ਬੁਰਜ ਦੇ ਵਿੱਚ ਬੈਠੇ ਪਏ ਸਨ, ਜਿਨ੍ਹਾਂ ਦੀ ਇੱਕ ਕਵਿਤਾ ਮੈਂ ਲਿਖੀ ਹੈ. ਉਹ ਕਿਰਪਾ ਕਰਕੇ ਸੁਣਨਾ, ਵੀ ਬੱਚੇ ਦਾਦੀ ਨੂੰ ਕੀ ਕਹਿੰਦੇ ਹਨ. ਇਹ ਕਵਿਤਾ ਮੇਰੀ ਪਾਸ਼ਾ ਭਾਗ ਨੇ ਅਵਲ ਕਵਿਤਾ ਕਰਕੇ ਸਨਮਾਨਿਤ ਕੀਤਾ ਸੀ. ਸਰਵਣ ਕਰੋ ਜੀ. ਸਾਬ ਜਾਦੇ ਅੱਖਣ ਦਾਦੀਏ ਨੀ, ਹੌਸਲਾ ਰੱਖ ਦੇ ਤਿਆਰ ਕਰਦੇ

ਕਿੰਨੇ ਚਿਰਾਂ ਤੋਂ ਮੋਤ ਪਈ ਰਾਹ ਦੇਖੇ, ਖਤਮ ਅੱਜ ਤਾਂ ਇਹਦਾ ਇੰਤਜ਼ਾਰ ਕਰਦੇ, ਪਾਲੇ ਜੱਫੀਆਂ ਰਜ ਰਜ ਦਾਦੀਏ ਨੀ, ਇਹ ਆਖਰੀ ਵਾਰ ਦਾ ਪਿਆਰ ਕਰਦੇ। ਠੰਡਾ ਬੁਰਜ। ਸੂਬਾ ਸਰਹੰਦ ਨੇ ਜਦੋਂ ਦਾਦੀਆਂ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਚ, ਸੂਬਾ ਸਰਹੰਦ ਨੇ

ਘਰ ਦੇ ਠੰਡੇ ਬੁਰਜ ਦਾਤੀ ਦੀ ਛਾਤੀ ਨਾਲ ਲੱਗ ਕੇ ਤਿੰਨੇ ਨਹੀਂ ਠਰਦੇ। ਤਾਕਤ ਨਹੀਂ ਜੋ ਝੁਕਾ ਸਕੇ ਗੋਬਿੰਦ ਦੇ ਬੱਟਿਆਂ ਬੱਚਿਆਂ ਨੂੰ ਕਿਸੇ ਵੀ ਗੁਰਜ ਵਿੱਚ। ਸੁਬਾ ਸਰਹੰਦ ਨੇ ਜਦੋਂ ਦਾਦੀ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਵਿੱਚ।

0: ਖਾਣਾ ਮਿੱਠਾ ਲੱਗੇ ਸਰਬੰਸ ਦੁਨੀਆ ਦਾ ਦੇਣਾ ਕੌਣ ਦੇਊ ਤੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦੂਲ ਸਿੰਘ ਭੱਲਾ, ਪਟਿਆਲਾ।
1: ਸਰਦੂਲ ਸਿੰਘ ਭੱਲਾ ਜੀ ਤੋਂ ਬਾਅਦ ਹੁਣ ਮੈਂ ਅਮਰੀਕਾ ਵਾਸਤੇ ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ ਨੂੰ ਸਦਾ ਦਿਆਂਗਾ। ਉਹ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਮੋਹਨ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ 'ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਮੇਰੀ ਕਵਿਤਾ ਜੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਜਾਂਦੀ ਵਾਰੀ ਮਾਂ ਦੇ ਹੱਥ ਚਰਣੀ ਲਾ ਕੇ, ਬੁੱਲਾਂ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਤੂੰ ਨੀ ਆਉਣਾ ਮੀਂਹ ਬਹੁਤਾ ਚਿਰ ਲਾ ਕੇ, ਉਹ ਜਾਓ ਮੇਰੇ ਬੱਚਿਓ ਮੈਂ ਮਗਰੇ ਆਵਾਂ, ਪੁੱਤਾਂ ਬਾਝੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ, ਮਾਂ ਪੁੱਤਰਾਂ ਦੀ ਸਾਂਝ ਜਿਉਂ ਚਾਨਣ ਪਰਛਾਵਾਂ, ਅੱਜ ਤੋੜ ਘਰਾਂ ਦੀਆਂ ਰੌਣਕਾਂ ਮੈਂ ਸਵਰਗ ਵਸਾਵਾਂ। ਕੁਝ ਗੱਲਾਂ ਕਰਦੇ ਨੇ ਬੱਚੇ। ਦਿਲ ਜਾਂਦੀ ਵਾਰ ਦਾ ਪਿਆਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਚੁੰਦਰੇ ਚੰਡਾਲ ਗੰਗੂ ਮਾਰ ਦਿੱਤਾ ਲੋੜਾ ਨੀ, ਹੁਣ ਖਾ ਕੇ ਹੋ ਗਿਆ ਗਦਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਉੱਥੇ ਹੀ ਮਲਾਪ ਹੋਣਾ ਵੱਡੇ ਵੀਰ ਜੀਤ ਦਾ, ਨਾਲੇ ਹੋਣਾ ਉਡੀਕਦਾ ਜੁਝਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ।

0: ਓਏ ਅੱਜ ਪੋਤੇ ਆਪਣੇ ਤੂੰ ਰੀਝਾਂ ਨਾ ਸ਼ਿੰਗਾਰ ਦੇ, ਅੱਜ ਪੋਤੇ ਆਪਣੇ ਤੂੰ ਰੀਝਾਂ ਨਾ ਸ਼ਿੰਗਾਰ ਦੇ। ਉਹ ਚਿਣ ਚਿਣ ਸੀਸ ਉੱਤੇ ਬੰਨ ਦਸਤਾਰ ਦੇ, ਕਲ ਜੇ ਨਲਾ ਲੈ ਜਾਂਦੀ ਵਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ। ਉਹ ਨੀਹਾਂ ਵਿੱਚ ਚਿਣ ਦੇਣਾ ਚੰਦਰੇ ਚੰਡਾਲਾਂ ਨੇ, ਨੀਹਾਂ ਵਿੱਚ ਚਿਣ ਦੇਣਾ ਚੰਦਰੇ ਚੰਡਾਲਾਂ ਨੇ। ਮੰਨਣੀ ਨਾਈਨ ਤੇਰੇ ਸ਼ੂਰਵੀਰ ਲਾਲਾਂ ਨੇ, ਉਡੀਕਦੀ ਹੈ ਖੂਨਣ ਦਵਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ। ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ, ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ। ਬੁਰੇ ਹੁੰਦੇ ਦੁੱਖ ਮਾਤਾ ਮਾਪਿਆਂ ਨੂੰ ਪੁੱਤਾਂ ਦੇ, ਸੁੱਖ ਮੰਗੇ ਸਾਰਾ ਸਨ ਸਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ।
1: ਗੁਰਮੋਹਨ ਸਿੰਘ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਿਊਜ਼ੀਲੈਂਡ ਦੇ ਵਿੱਚ ਵਸੀ ਸਾਡੀ ਸ਼ਾਇਰਾ ਨਰੇਸ਼ ਕੁਮਾਰੀ ਨੂੰ। ਨਰੇਸ਼ ਕੁਮਾਰੀ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੀ ਹੈ, ਉਹ ਕਵਿਤਾ ਹੈ ਪਰਿਵਾਰ ਵਿਛੋੜੇ ਨਾਲ ਸੰਬੰਧਿਤ, ਕਿਉਂਕਿ ਇਸੇ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਆਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨਦੀ ਪਾਰ ਕਰਦਿਆਂ ਹੋਇਆਂ ਜਦੋਂ ਉਹਨਾਂ ਦਾ ਪਰਿਵਾਰ ਦਾ ਵਿਛੋੜਾ ਪਿਆ, ਉਸ ਸਮੇਂ ਨੂੰ ਲੈ ਕੇ ਨਰੇਸ਼ ਕੁਮਾਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਨਰੇਸ਼ ਕੁਮਾਰੀ ਜੀ, ਦੁਆਬਾ ਰੇਡੀ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਸਤਨਾਮ ਸ਼੍ਰੀ ਵਾਹਿਗੁਰੂ। ਦਸਮ ਪਿਤਾ ਕਲਗੀਧਰ ਸਰਬੰਸ ਦਾਨੀ ਮਹਾਰਾਜ ਜੀ ਦੇ ਪਰਿਵਾਰ ਵਿਛੋੜੇ ਨੂੰ ਕਲਮ ਬੰਦ ਕਰਦਿਆਂ ਹੋਇਆਂ, ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਵਿਛੋੜੇ ਦਾ ਬਿਰਤਾਂਤ ਆਪਣੀ ਤੁੱਛ ਜਿਹੀ ਕਲਮ ਤੋਂ ਕਰਨ ਲੱਗੀ ਹਾਂ। ਸਮਾਤ ਫਰਮਾਇਓ। ਵਿਛੜਿਆ ਪਰਿਵਾਰ ਕਲਗੀਧਰ ਦਾ, ਵਿਛੜਿਆ ਪਰਿਵਾਰ ਕਲਗੀਧਰ ਦਾ, ਪੋਹ ਦੀ ਰਾਤ ਕਾਲੀ ਬੋਲੀ ਜਦ ਆਈ, ਝੱਖੜ ਝਾਂਗੀ ਤੂਫਾਨ ਸਨੇ ਸਰਸਾ ਹੜ੍ਹ ਨਾਲ ਉਫਨਾਈ, ਤਦ ਫਰੇਬੀ ਗੰਗੂ ਕਰ ਦਿੱਤੇ ਬਾਲਕ ਜਿਹੇ ਕਰੂੰਬਲਾਂ ਹਵਾਲੇ ਜ਼ਾਲਮਾਂ, ਕੰਧਾਂ ਕੂਕਣ ਕੋਠੇ ਕੂਕਣ ਕੂਕੇ ਪਈ ਲੁਕਾਈ, ਔਰਤਾਂ ਬੱਚਿਆਂ ਬੁੱਢਿਆਂ ਰਲ ਕੇ ਪਾਈ ਹਾਲ ਦੁਹਾਈ, ਕੰਨੀ ਪੈਂਦੇ ਵੈਣ ਸੀ ਸੁਣ ਕੇ ਮਾਤਾ ਗੁਜਰੀ ਮੂਰਛਾਈ, ਬੱਚਿਆਂ ਦੁੱਖ ਭਾਰਾ ਡਾਢਾ ਦਾਦੀ ਹੋਸ਼ ਨਾ ਆਈ, ਈਨ ਮਨਾਉਣ ਲਈ ਵਜ਼ੀਰ ਖਾਨ ਨੇ ਵਿਉਂ ਤਾਂ ਵੱਡੀ ਬਣਾਈ, ਲਾਲ ਸਨ ਉਹ ਗੋਬਿੰਦ ਦੇ ਅੱਗੇ ਜਿਨ੍ਹਾਂ ਦੇ ਇੱਕ ਵੀ ਕੰਮ ਨਾ ਆਈ। ਅੱਗੇ ਧਿਆਨ ਦਿਓ, 8-9 ਸਾਲ ਦੇ ਜ਼ੋਰਾਵਰ ਤੇ ਫਤਿਹ ਸਿੰਘ ਹਿੰਮਤ ਜਦ ਦਿਖਾਈ, ਦੇਖ ਜਨੂਨ ਕੌਮ ਲਈ ਫਿਰ ਮੁਗਲਾਂ ਦੀ ਜਾਨ ਤੇ ਬਣ ਆਈ, ਹੁਣ ਉਹ ਘੜੀ ਵੀ ਆ ਗਈ, ਉਹ ਘੜੀ ਵੀ ਆ ਗਈ ਜਦ ਹੁਕਮ ਦਿੱਤਾ ਜ਼ਾਲਮ ਕੰਧ ਕਢਾਉਣ ਦਾ, ਫੁੱਲ ਭਰਦੀਆਂ ਕਰੂੰਬਲਾਂ ਨੂੰ ਲੱਗਿਆ ਦੇਣ ਵਿੱਚ ਕੰਧਾਂ ਦੇ ਰਤਾ ਕੋ ਰਹਿਮ ਨਾ ਆਈ। ਕੰਧਾਂ ਕੂਕਣ ਕੋਠੇ ਕੂਕਣ ਕੂਕੇ ਕੁੱਲ ਲੁਕਾਈ। ਮੰਗੇ ਦੁਨੀਆ ਭੀਖ ਰਹਿਮ ਦੀ ਪਰ ਪਾਪੀ ਟੀਸ ਨਾ ਆਈ। ਅੱਗੇ ਦੇਖਿਓ, ਚਿਣ ਦਿੱਤਾ ਲਾਲਾਂ ਦੋਹਾਂ ਵਿੱਚ ਦੀਵਾਰਾਂ। ਚਿਣ ਦਿੱਤਾ ਲਾਲਾਂ ਦੋਹਾਂ ਵਿੱਚ ਦੀਵਾਰਾਂ। ਕਲਪ ਦੀ ਬਿਲਖ ਦੀ ਮਾਤਾ ਗੁਜਰੀ ਸਵਰਗ ਸਿਧਾਈ। ਜ਼ਰਾ ਕੁ ਸੋਚੋ, ਪੋਟੇ ਪੋਟੇ ਲਾਲਾਂ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ। ਜ਼ਰਾ ਕੁ ਸੋਚੋ, ਪੋਟੇ ਪੋਟੇ ਲਾਲਾਂ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ। ਸਾਹ ਬਿਨਾਂ ਫਿਰ ਤੜਫੇ ਕਿਵੇਂ ਹੋਣਗੇ। ਮੌਤ ਫਿਰ ਹੋਵੇਗੀ ਕਿਵੇਂ ਆਈ। ਫੇਰ ਉੱਠੀ ਨੇਕ ਰੂਹ ਟੋਡਰ ਮੱਲ ਦੀ ਸੁਣੋ ਕਹਾਣੀ। ਜ਼ਾਬਰਾਂ ਅੱਗੇ ਮਾਰ ਕੇ ਤਰਲੇ ਥਾਂ ਜੋ ਮੰਗੀ ਸੰਸਕਾਰ ਲਈ। ਸਾਰੀ ਪੂੰਜੀ ਵਿਛਾ ਦਿੱਤੀ ਥਾਂ ਉਸ ਲਈ। ਕਰ ਸੰਸਕਾਰ ਫਿਰ ਉੱਥੇ ਯਾਦਗਾਰ ਬਣਾਈ, ਉੱਥੇ ਯਾਦਗਾਰ ਬਣਾਈ। ਸਤਨਾਮ ਸ਼੍ਰੀ ਵਾਹਿਗੁਰੂ
1: ਜੀ ਦੇ ਪਿਆਰੇ ਸਰੋਤਿਓ, ਨਰੇਸ਼ ਕੁਮਾਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਦੇ ਸ਼ਾਇਰ ਹਰਪ੍ਰੀਤ ਪੱਤੋ ਜੀ ਨੂੰ। ਹਰਪ੍ਰੀਤ ਪੱਤੋ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਇਸ ਕਵਿਤਾ ਦੇ ਵਿੱਚ, ਉਹ ਜਿੱਥੇ ਸਾਡੇ ਸਿੱਖ ਇਤਿਹਾਸ ਨੂੰ, ਜਿਹੜਾ ਕਿ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਵਿਸ਼ੇਸ਼ ਅੰਗ ਹੈ, ਅਤੇ ਉਸ ਦਾ ਸੰਬੰਧ ਕਿਵੇਂ ਸਾਡੇ ਮੌਜੂਦਾ ਜਿਹੜਾ ਸੰਘਰਸ਼ਾਂ ਦੇ ਨਾਲ ਜੁੜਿਆ ਹੋਇਆ, ਇਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪੱਤੋ ਜੀ। ਹਰਪ੍ਰੀਤ ਪੱਤੋ ਜੀ, ਤੁਹਾਡਾ ਦੁਆਬਾ ਰੇਡੀਓ ਦੀ ਮੰਚ ਤੇ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਰਪ੍ਰੀਤ ਪੱਤੋ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਸਾਡਾ ਜਨਮ ਖੰਡੇ ਦੀ ਧਾਰ ਵਿੱਚੋਂ ਚੁੱਕ ਸੀਸ ਜੋ ਦਿੱਲੀਓਂ ਲਿਆਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਅਸੀਂ ਲਾ ਲਿਆ ਦਿੱਲੀ ਦੇ ਵਿੱਚ ਡੇਰਾ, ਆਏ ਹਾਕਮ ਤੋਂ ਹੱਕ ਮਣਵਾਉਣ ਮੀਆਂ। ਮਜ਼ਦੂਰ ਕਿਸਾਨ ਦੁਕਾਨਦਾਰ ਹੋਏ ਇਕੱਠੇ, ਆਏ ਦਿੱਲੀ ਨੂੰ ਅਸੀਂ ਵਿਆਹੁਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਨਹੀਂ ਆਉਣਾ ਵਿੱਚ ਤੇਰੇ ਫੋਕੇ, ਲਾਰਿਆਂ ਦੇ ਤਾਂ ਹੀ ਲੱਗੀਆਂ ਸ਼ਹਿਰ ਵਸਾਉਣ ਮੀਆਂ। ਹਰਪ੍ਰੀਤ ਪੱਤੋ, ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਹਰਪ੍ਰੀਤ ਪੱਤੋ, ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਪੰਜਾਬ ਦੇ ਇਲਾਕਾ ਮਾਝੇ ਦੇ ਜ਼ਿਲ੍ਹਾ ਤਰਨ ਤਾਰਨ ਤੋਂ ਸਾਡੇ ਸ਼ਾਇਰ ਬਲਵੀਰ ਲਹਿਰੀ ਜੀ ਨੂੰ ਸੱਦਾ ਦਿਆਂਗਾ। ਬਲਵੀਰ ਲਹਿਰੀ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਵੀ ਦਸਵੇਂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਰਚਨਾ ਹੈ। ਬਲਵੀਰ ਲਹਿਰੀ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ।
4: ਦੁਆਬਾ ਰੇਡੀਓ ਦੇ ਸਮੂਹ ਸਟਾਫ ਮੈਂਬਰਾਂ ਨੂੰ ਅਤੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ। ਇਸ ਹਫ਼ਤੇ ਵਿੱਚ ਸਾਡੇ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਜੀ ਦਾ ਸਾਰਾ ਪਰਿਵਾਰ ਹੀ ਖੇਰੂੰ ਖੇਰੂੰ ਹੋ ਗਿਆ ਸੀ। ਉਹਨਾਂ ਦੀ ਸ਼ਹਾਦਤ ਨੂੰ ਮੈਂ ਨਮਨ ਕਰਦਾ ਹੋਇਆ ਛੋਟੇ ਸਾਹਿਬਜ਼ਾਦਿਆਂ 'ਤੇ ਇੱਕ ਰਚਨਾ ਕਹਿ ਰਿਹਾ ਹਾਂ ਜੀ। ਜੇ ਕੋਈ ਗਲਤੀ ਹੋਵੇ ਤਾਂ ਦਾਸ ਨੂੰ ਮਾਫ਼ ਕਰ ਦੇਣਾ। ਸੁਣੋ ਜੀ ਕਵਿਤਾ। ਧੰਨ ਮਾਤਾ ਗੁਜਰੀ ਧੰਨ ਉਸਦੇ ਲਾਲ ਸੀ, ਧੰਨ ਮਾਤਾ ਗੁਜਰੀ ਧੰਨ ਉਸਦੇ ਲਾਲ ਸੀ, ਛੋਟੀ ਉਮਰੇ ਪੀ ਗਏ ਜਾਮ ਸ਼ਹਾਦਤ ਦਾ, ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ, ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ, ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ, ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ, ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਖੱਟੀ ਜਾਗੀ ਉੱਤੇ ਲਾਹਣਤ ਪਾਪੀ ਨੇ, ਖੱਟੀ ਜਾਗੀ ਉੱਤੇ ਲਾਹਣਤ ਪਾਪੀ ਨੇ, ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ, ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ। ਆਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ, ਆਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ, ਦਾਦੀ ਅਤੇ ਪੋਤੇ ਵਿੱਚ ਬੁਰਜ ਦੇ ਇਕੱਲੇ ਸੀ, ਰੱਬ ਜਾਣੇ ਦਾਦੀ ਅਤੇ ਪੋਤਿਆਂ ਨੇ ਕੀ ਦੁਖੜੇ ਸਰੀਰ ਉੱਤੇ ਝੱਲੇ ਸੀ, ਕੀ ਦੁਖੜੇ ਸਰੀਰ ਉੱਤੇ ਝੱਲੇ ਸੀ। ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ, ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ, ਧਰਮ 'ਚ ਰਹਿਣਾ ਸਦਾ ਪੱਕੇ ਬੱਚਿਓ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ। ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ, ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ, ਨਾ ਮੰਨੀ ਈਨ ਇਸਲਾਮ ਵਾਲੀ, ਅਤੇ ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ, ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ। ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ, ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ, ਲਹਿਰੀ ਅੱਤ ਜ਼ੁਲਮ ਦੀ ਹੋ ਗਈ, ਅਤੇ ਕਾਜੀ ਨੇ ਫਤਵਾ ਲਾਇਆ ਸੀ, ਕਾਜੀ ਨੇ ਫਤਵਾ ਲਾਇਆ ਸੀ। ਛੋਟੇ ਮਾਸੂਮ ਲਾਲਾਂ ਤਾਈਂ, ਛੋਟੇ ਮਾਸੂਮ ਲਾਲਾਂ ਤਾਈਂ ਗਿਆ ਨੀਹਾਂ ਵਿੱਚ ਚਿਣਵਾਇਆ ਸੀ, ਗਿਆ ਨੀਹਾਂ ਵਿੱਚ ਚਿਣਵਾਇਆ ਸੀ, ਧਰਮੀ ਯੋਧੇ ਜਾਨ ਵਾਰ ਗਏ, ਧਰਮੀ ਯੋਧੇ ਜਾਨ ਵਾਰ ਗਏ, ਪਰ ਧਰਮ ਨੂੰ ਦਾਗ ਨਾ ਲਾਇਆ ਸੀ, ਪਰ ਧਰਮ ਨੂੰ ਦਾਗ ਨਾ ਲਾਇਆ ਸੀ। ਸੁਣ ਕੇ ਲਾਲਾਂ ਦੀ ਖਬਰ ਸ਼ਹੀਦੀ ਵਾਲੀ, ਮਾਤਾ ਨੇ ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ, ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ। ਧੰਨਵਾਦ ਜੀ।
1: ਬਲਵੀ ਲਹਿਰੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਹਾਂ ਪਟਿਆਲਾ ਵਾਸੀ ਸਾਡੀ ਸ਼ਾਇਰ ਆਸ਼ਾ ਸ਼ਰਮਾ ਜੀ ਨੂੰ। ਆਸ਼ਾ ਸ਼ਰਮਾ ਜੀ ਵੀ ਇੱਕ ਧਾਰਮਿਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ਼ਾ ਸ਼ਰਮਾ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
5: ਰਿਟਾਇਰਡ ਬੈਂਕ ਮੈਨੇਜਰ ਇੱਕ ਕਵਿਤਾ ਗੁਰੂ ਨਾਨਕ ਦੇਵ ਜੀ ਦੇ 550 ਸਾਲ ਦਾ ਦਿਵਸ ਤੇ ਬੋਲਣਾ ਚਾਹੁੰਦੀ ਹਾਂ, ਜਿਸ ਦਾ ਨਾਮ ਹੈ ਹਾਂ ਲੋੜ ਹੈ ਅੱਜ। ਹਾਂ ਲੋੜ ਹੈ ਅੱਜ, ਹਾਂ ਲੋੜ ਹੈ ਅੱਜ ਇੱਕ ਐਸੇ ਗੁਰੂ ਦੀ ਜੋ ਸਮਾਜ ਨੂੰ ਬਦਲੇ, ਇਤਿਹਾਸ ਨੂੰ ਬਦਲੇ, ਜੋ ਜ਼ੁਲਮ ਨੂੰ ਰੋਕੇ, ਜੋ ਜ਼ਬਰ ਨੂੰ ਕੁਚਲੇ, ਜੋ ਧਰਮ ਨੂੰ ਸਮਝੇ, ਇਨਸਾਨੀ ਮਰਮ ਨੂੰ ਸਮਝੇ, ਜੋ ਗੱਦਾਰੀ ਦੀ ਮਰਜ਼ ਹੋਵੇ ਮੱਕਾਰੀ ਦਾ ਕਰਜ਼ ਹੋਵੇ, ਹਾਂ ਜੋ ਗੱਦਾਰੀ ਦੀ ਮਰਜ਼ ਹੋਵੇ ਮੱਕਾਰੀ ਦਾ ਕਰਜ਼ ਹੋਵੇ, ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ। ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ, ਇੱਕ ਐਸੇ ਪੈਗੰਬਰ ਦੀ ਆਸ ਹੈ ਅੱਜ, ਜੋ ਹਨੇਰੇ ਮੁਕਾਵੇ, ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾ ਭਰਮਾਂ ਚੋਂ ਕੱਢ ਲਿਆਵੇ, ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ, ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ, ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ, ਮਜ਼ਲੂਮਾਂ ਨੂੰ ਫੇਰ ਸੀਨੇ ਨਾਲ ਲਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ, ਰਿਸ਼ਤਿਆਂ ਦੇ ਰੀਠਿਆਂ ਨੂੰ ਮਿੱਠਾ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੇ ਮੁਰਸ਼ਦ ਦੀ, ਜੋ ਮਾਨਤਾ ਨੂੰ ਸਹੀ ਰਾਹ ਦਿਖਾਵੇ, ਪਖੰਡੀਆਂ ਨੂੰ ਬੇਨਕਾਬ ਕਰ ਜਾਵੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਕਰਮ ਦਾ ਮਹੱਤਵ ਦੇ ਜਾਵੇ, ਨਿਠੱਲਿਆਂ ਨੂੰ ਕੰਮ ਕਰਨਾ ਸਿਖਾਵੇ, ਕਿਰਤ ਕਰਨੀ ਵੰਡ ਛਕਣਾ ਨਾਮ ਜਪਣਾ ਸਾਰਥਿਕ ਕਰ ਜਾਵੇ। ਹਾਂ ਤਲਾਸ਼ ਹੈ ਜੀ ਇੱਕ ਐਸੀ ਸ਼ਕਤੀ ਦੀ, ਹਾਂ ਤਲਾਸ਼ ਹੈ ਜੀ ਇੱਕ ਐਸੀ ਸ਼ਕਤੀ ਦੀ ਜੋ ਨਿਓਟਿਆਂ ਦੀ ਓਠ ਹੋਵੇ ਨਿਮਾਣਿਆਂ ਦਾ ਮਾਨ ਹੋਵੇ, ਜੋ ਨਿਓਟਿਆਂ ਦੀ ਓਠ ਹੋਵੇ ਨਿਮਾਣਿਆਂ ਦਾ ਮਾਨ ਹੋਵੇ, ਨਿਆਸਰਿਆਂ ਦੀ ਆਸ ਹੋਵੇ ਭੁੱਲਿਆਂ ਦਾ ਵਿਸ਼ਵਾਸ ਹੋਵੇ, ਜੋ ਨਿਆਸਰਿਆਂ ਦੀ ਆਸ ਹੋਵੇ ਭੁੱਲਿਆਂ ਦਾ ਵਿਸ਼ਵਾਸ ਹੋਵੇ, ਦਰਦਮੰਦਾਂ ਦਾ ਦਰਦੀ ਹੋਵੇ ਤੂੰ ਜਿਸ ਤੋਂ ਖੁਦਗਰਜੀ ਹੋਵੇ, ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਹਾਂ ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ ਇਸ ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ ਸਤਿਯੁਗ ਵਾਪਿਸ ਲਿਆਵੇ। ਹਾਂ ਸਤਿਯੁਗ ਵਾਪਿਸ ਲਿਆਵੇ। ਸ਼ੁਕਰੀਆ।
1: ਰੇਡੀਓ ਦੇ ਪਿਆਰੇ ਸਰੋਤਿਓ, ਆਸ਼ਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚ ਵੱਸਦੇ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਅਤੇ ਜਿਹੜੀ ਉਹ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਇੱਕ ਇਤਿਹਾਸਿਕ ਘਟਨਾ ਜਿਹੜੀ ਕਿ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਏ ਅਤੇ ਨਾਲ ਦੀ ਨਾਲ ਕਹਿ ਲਈਏ ਸਿੱਖ ਇਤਿਹਾਸ ਨਾਲ ਸੰਬੰਧਿਤ ਏ ਅਤੇ ਜਿਸ ਸਮੇਂ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਜਿਹੜਾ ਆ ਉਹਨਾਂ ਨੇ ਕਲਮਬੰਦ ਕੀਤਾ ਏ। ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਨਿੱਘਾ ਸਵਾਗਤ ਹੈ।
6: ਦੁਆਬਾ ਰੇਡੀਓ ਦੇ ਪਿਆਰੇ ਸਰੋਤੋ ਅਤੇ ਕਵੀ ਜਨੋ, ਮੈਂ ਆਪਣੀ ਸੇਵਾ ਵਿੱਚ ਇੱਕ ਕਵਿਤਾ ਪਰਿਵਾਰ ਵਿਛੋੜਾ ਲੈ ਕੇ ਹਾਜ਼ਰ ਹਾਂ ਜੀ, ਸਿੱਖ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ। ਗੌਰ ਫਰਮਾਣਾ ਜੀ। ਰਾਤ ਪੋਹਦੀ ਸੀ ਹੱਡਾਂ ਨੂੰ ਠਾਰ ਦੀ, ਅਨੰਦਪੁਰੀ ਵਿਛੋੜਾ ਨਾ ਸਹਾਰ ਦੀ, ਦੁਸ਼ਮਣਾਂ ਨੇ ਸੀ ਘੇਰਾ ਪਾ ਲਿਆ, ਝੂਠੀਆਂ ਸਹੁੰਆਂ ਖਾਂ ਭਰਮਾ ਲਿਆ, ਬਚਿੱਤਰ ਸਿੰਘ ਹਾਥੀ ਨੂੰ ਝੰਬਦਾ, ਕਿਲ੍ਹਾ ਆਨੰਦਗੜ੍ਹ ਵੀ ਸੀ ਕੰਬਦਾ, ਗੁਰਾਂ ਹੁਕਮ ਖਾਲਸੇ ਤੋਂ ਸੀ ਲਿਆ, ਫਿਰ ਸਿਰ ਮੱਥੇ 'ਤੇ ਸੀ ਪਾ ਲਿਆ, ਉਹ ਚੰਦਰੀ ਕਾਲੀ ਬੋਲੀ ਰਾਤ ਸੀ, ਉੱਤੋਂ ਸ਼ਮਸ਼ਮ ਹੁੰਦੀ ਬਰਸਾਤ ਸੀ, ਆ ਕੇ ਆਨੰਦਪੁਰੀ ਨੂੰ ਅਲਵਿਦਾ, ਦੱਖਣ ਵੱਲ ਨੂੰ ਸਾਰੇ ਹੋ ਤੁਰੇ ਵਿਦਾ, ਮਾਤਾ ਗੁਜਰੀ ਦੇ ਸੰਗ ਪਰਿਵਾਰ ਸੀ, ਸਿੰਘ ਸੂਰੇ ਖੁਦ ਸੱਚੀ ਸਰਕਾਰ ਸੀ, ਪਹਾੜੀ ਰਾਜੇ ਮੁਗਲ ਕਸਮਾਂ ਭੁੱਲੇ, ਗੁਰੂ ਜੀ ਨੂੰ ਮਾਰ ਮਕਾਨ 'ਤੇ ਤੁੱਲੇ, ਮਗਰ ਫੌਜਾਂ ਨੇ ਭੀਰਾਂ ਕੱਤੀਆਂ, ਸਰਸੇ ਨਦੀ ਅੱਗੋਂ ਸ਼ਰਮਾ ਲੱਥੀਆਂ, ਜਿਉਂ ਨਾਲ ਦੁਸ਼ਮਣਾਂ ਰਲ ਗਿਆ, ਠਾਠਾਂ ਮਾਰ ਗੁਰਾਂ ਦੇ ਗਲ ਪਿਆ, ਉੱਚੀ ਥਾਂ ਦੇਖ ਕੇ ਡੇਰਾ ਲਾ ਲਿਆ, ਪਿਆਰੇ ਸਿੰਘਾਂ ਨੂੰ ਵੀ ਬਿਠਾ ਲਿਆ, ਸਾਰੀ ਰਾਤ ਗੁਜ਼ਾਰੀ ਦਰਿਆ ਕੰਢੇ, ਰਾਜ ਸਾਹਿਬ ਦੇ ਪ੍ਰਸ਼ਾਦ ਵੰਡੇ, ਦਿਨ ਚੜ੍ਹੇ ਮੁਗਲਾਂ ਹੱਲਾ ਬੋਲਿਆ, ਫਿਰ ਸਿੰਘਾਂ ਦਾ ਖੂਨ ਵੀ ਖੋਲਿਆ, ਇੰਝ ਗਹਿਗਾ 'ਚ ਜੰਗ ਛਿੜ ਪਈ, ਲੋਥਾਂ ਦੀ ਗਿਣਤੀ ਨਾ ਹੁੰਦੀ ਪਈ, ਸਰਸੇ 'ਚ ਸੰਗ ਸਾਰਾ ਠਿੱਲ ਪਿਆ, ਪਰਿਵਾਰ ਵਿਛੋੜੇ ਦਾ ਸੱਲ ਪਿਆ, ਜ਼ੋਰਾਵਰ ਫਤਿਹ ਸਿੰਘ ਬੱਖ ਹੋਏ, ਮਾਤਾ ਗੁਜਰੀ ਜੀ ਲੱਖ ਤੋਂ ਕੱਖ ਹੋਏ, ਅਜੀਤ ਜਿਆਰ ਤੇ ਜਸਮੇਸ਼ ਪਿਤਾ, ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ, ਇੰਝ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ, ਅਜੀਤ ਜਿਆਰ ਤੇ ਦਸ਼ਮੇਸ਼ ਪਿਤਾ, ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ, ਇੰਝ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ। ਥੈਂਕ ਯੂ ਜੀ, ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਤਹਿਸੀਲ ਰਾਏਕੋਟ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ। ਉਹ ਇਤਿਹਾਸਿਕ ਘਟਨਾ ਹਾ ਦਾ ਨਾਰਾ ਨਾਲ ਸੰਬੰਧਿਤ ਆਪਣੀ ਲਿਖੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵੀਰ ਕੌਰ ਸੀਵੀਆ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
7: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿੱਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ। ਝੂਠਾ ਫਤ

ਅਗਦੀ ਜ਼ਮੀਰ ਵਾਲਾ ਇਨਸਾਨ ਜੀ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਹੱਥ ਜੋੜ ਖੜਾ ਅਰਜ ਗੁਜਾਰਦਾ ਨੈਣੀ ਅੱਥਰ ਉੱਤੇ ਮਨੋ ਤਾਹਾਂ ਮਾਰਦਾ ਮਜ਼ਬੂਰ ਹੈ ਸਿਪਾਹੀ ਸਰਕਾਰ ਦਾ ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਸੁਬਾ ਸਰਹੰਦ ਦੇ ਅੱਗੇ ਖੜ ਗਿਆ ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ ਕਹਿੰਦਾ ਸ਼ਰ ਝੂਠਾ ਤੁਹਾਡਾ ਫੁਰਮਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਕਹਿੰਦਾ ਬੱਚਿਆਂ ਤੋਂ ਹੋਇਆ ਕੀ ਕਸੂਰ ਹੈ ਸਜ਼ਾ ਮੌਤ ਵਾਲੀ ਦਿੰਦੇ ਕਿਉਂ ਹਜ਼ੂਰ ਹੈ ਮੈਨੂੰ ਤੁਹਾਡੀ ਨੌਕਰੀ ਨਾ ਮਨਜ਼ੂਰ ਹੈ ਫਿੱਟ ਲਾਣ ਤਾਂ ਦਿਓਗਾ ਤੁਸਾਂ ਨੂੰ ਜਹਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ ਉਹਦੇ ਨਾਲ ਲੜੋ ਬਣ ਕੇ ਮਿਸ਼ਾਲ ਜੀ ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਕਹਿੰਦਾ ਤੁਹਾਡੀ ਨੌਕਰੀ ਨੂੰ ਮਾਰੀ ਲੱਤ ਹੈ ਮੇਰੇ ਵਿੱਚ ਇਸਲਾਮੀ

0: ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਿਲਕੁਲ ਸੀ ਵੀ ਆਈ ਜੀ ਤੋਂ ਬਾਅਦ ਹੁਣ ਮੈਂ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸੱਦਾ ਦੇਣ ਜਾ ਰਿਹਾ ਹਾਂ ਡਾਕਟਰ ਇੰਦਰਪਾਲ ਕੌਰ ਜੀ ਨੂੰ, ਜਿਹੜੇ ਕਿ ਆਪਣੀ ਕਵਿਤਾ ਕੋਸ਼ਿਸ਼ ਜ਼ਰੂਰੀ ਹੈ ਲੈ ਕੇ ਹਾਜ਼ਰ ਹੋ ਰਹੇ ਨੇ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸ਼੍ਰੀ ਹਰਬੰਸ ਹਿਉਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਚੈਨਲ 'ਤੇ ਆਪਣੀ ਕਵਿਤਾ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਮੇਰੀ ਕਵਿਤਾ ਹੈ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਪਰ ਜਿੰਨਾ ਹੋ ਸਕੇ ਇਸ ਤੋਂ ਬਚ ਕੇ ਜ਼ਿੰਦਗੀ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਪਰ ਕੁਛ ਪਾਉਣ ਲਈ ਕੁਛ ਖੋਣਾ, ਪਰ ਕੁਛ ਪਾਉਣ ਲਈ ਕੁਛ ਖੋਣਾ, ਸੰਘਰਸ਼ ਕਰਦੇ ਰਹਿਣਾ ਅਤੇ ਸਬਰ ਦਾ ਪੱਲਾ ਫੜਨ ਲਈ ਵੀ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ, ਪਰ ਸਮਝੌਤਿਆਂ ਦੀ ਜ਼ਿੰਦਗੀ ਜਿਉਣ ਲਈ ਰਿਸ਼ਤਿਆਂ ਸੰਗ ਤੁਰਨਾ ਅਤੇ ਆਪਸੀ ਸਮਝ ਦਾ ਹੋਣ ਲਈ ਵੀ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਮੈਂ ਇਹ ਵੀ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਮੈਂ ਇਹ ਵੀ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਸਮਝੌਤਾ ਕਰ ਜਾਓ, ਪਰ ਜ਼ਿੰਦਗੀ ਦੇ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ, ਕੋਸ਼ਿਸ਼ ਜ਼ਰੂਰੀ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਜੰਪਲ ਸ਼ਾਇਰਾ ਨਿਮੀ ਵਿਸ਼ਿਸ਼ਟ ਜੀ ਨੂੰ, ਜਿਹੜੇ ਕਿ ਪੰਜਾਬੀ ਹਿੰਦੀ ਦੇ ਵਿੱਚ ਬਹੁਤ ਵਧੀਆ ਰਚਨਾਵਾਂ ਲਿਖਦੇ ਨੇ ਅਤੇ ਨਾਲ ਦੀ ਨਾਲ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਵੀ ਛਪੀਆਂ ਹੋਈਆਂ ਨੇ ਅਤੇ ਸਾਡੀ ਕਾਮ ਮਹਿਫਲ ਦੇ ਵਿੱਚ ਉਹਨਾਂ ਨੇ ਆਉਣਾ ਸ਼ੁਰੂ ਕੀਤਾ ਹੈ ਅਤੇ ਦੁਆਬਾ ਰੇਡੀਓ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ। ਉਹਨਾਂ ਦਾ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਨਿਮੀ ਵਿਸ਼ੇਸ਼ ਜੀ, ਜੀ ਆਇਆਂ ਨੂੰ।
3: ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਸੁੰਨੀ ਦਿੱਲੀਏ ਖਿਸਿਆਣੀ ਬਿੱਲੀਏ, ਸੁੰਨੀ ਦਿੱਲੀਏ ਖਿਸਿਆਣੀ ਬਿੱਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਮੇਰੇ ਦੇਸ਼ ਦਾ ਆਪਣੇ ਦੇਸ਼ ਦਾ ਕਦੇ ਭਲਾ ਨਾ ਕੀਤਾ ਤੂੰ, ਦੋ ਚਾਰ ਮਦਾਰੀਆਂ ਦੇ ਲੱਗ ਪਿੱਛੇ ਦੇਸ਼ ਦੀ ਜਨਤਾ ਨੂੰ ਨਚਾਉਂਦੀ ਰਹੀ, ਇੱਕ ਦਿਨ ਆਪਣੇ ਹੀ ਜਾਲਾਂ 'ਚ ਫਸ ਕੇ ਬਰਬਾਦ ਆਪਾਂ ਕਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜਿੰਨੇ ਤਸੀਹੇ ਦੇ ਰਹੀ ਕਿਸਾਨ ਬਜ਼ੁਰਗਾਂ ਭੈਣਾਂ ਵੀਰਾਂ ਤੇ ਨਿੱਕੇ ਨਿੱਕੇ ਬੱਚਿਆਂ ਨੂੰ, ਜਿੰਨੇ ਤਸੀਹੇ ਦੇ ਰਹੀ ਕਿਸਾਨ ਬਜ਼ੁਰਗਾਂ ਭੈਣਾਂ ਵੀਰਾਂ ਤੇ ਨਿੱਕੇ ਨਿੱਕੇ ਬੱਚਿਆਂ ਨੂੰ, ਰੱਖੀ ਚੇਤੇ ਇਦੋਂ ਵੱਧ ਤਸੀਹੇ ਇੱਕ ਦਿਨ ਜਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਨਾ ਹੋਇਆ ਕੰਮ ਤੈਥੋਂ ਕਦੇ ਕੋਈ ਚੰਗਾ, ਚੰਗੇ ਦਿਨ ਆਉਣਗੇ ਚੰਗੇ ਦਿਨ ਆਉਣਗੇ ਪਰ ਨਾ ਆਏ, ਨਾ ਕੀਤੀਆਂ ਸੀ ਕਦੇ ਜਿਹੇ ਮਾੜੇ ਦਿਨਾਂ ਦੀਆਂ ਮੰਗਾਂ, ਜੇ ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਵਜਾਉਂਦੀ ਰਹੀ ਤਾਲੀਆਂ ਥਾਲ ਕਦੇ ਦੀਵੇ ਬਾਲਣ ਲਈ, ਉਹਨਾਂ 'ਚ ਭਰੋਸੇ ਦਾ ਤੇਲ ਭਰਦੀ ਰਹੀ। ਅੱਜ ਜਿਵੇਂ ਦੁਖੀ ਸੜਕਾਂ 'ਤੇ ਫਿਰੇ ਰੋਂਦਾ ਰੁਲਦਾ ਅੰਨਦਾਤਾ, ਰੱਖੀ ਚੇਤੇ ਉਵੇਂ ਹੀ ਇੱਕ ਦਿਨ ਖੂਨ ਦੇ ਹੰਝੂਆਂ ਦੀ ਨਦੀ ਵਿੱਚ ਤਰੇਂਗੀ ਤੂੰ। ਸੋਨੀ ਦਿੱਲੀਏ ਖਿਸਿਆਣੀ ਮਿਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜੈ ਜਵਾਨ ਜੈ ਕਿਸਾਨ।
1: ਸ਼ਹੀਦ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਗਰਲੇ ਢਾਹਾਂ ਤੋਂ ਮਹਿੰਦਰ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਸਾਡੀਆਂ ਕਾਮਿਆਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਮਹਿੰਦਰ ਮਾਨ ਜੀ ਇਸ ਵਾਰ ਆਪਣੀ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਦਿੱਲੀ ਦਾ ਜੋ ਇਸ ਵੇਲੇ ਕਿਸਾਨ ਸੰਘਰਸ਼ ਚੱਲ ਰਿਹਾ ਉਸ ਨਾਲ ਸੰਬੰਧਿਤ ਮਹਿੰਦਰ ਮਾਨ ਜੀ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ ਜੀ।
4: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਕਵਿਤਾ ਵਹਿਮ ਲੈ ਕੇ ਹਾਜ਼ਰ ਹੋਇਆ ਹਾਂ। ਕਵਿਤਾ ਪੇਸ਼ ਹੈ ਜੀ, ਦਿੱਲੀ ਦੇ ਹਾਕਮਾਂ ਇਹ ਵਹਿਮ ਹੈ ਤੈਨੂੰ ਕਿ ਅਸੀਂ ਤੇਰੇ ਕੋਲੋਂ ਕੁਝ ਮੰਗਣ ਲਈ ਦਿੱਲੀ ਦੇ ਸਿੰਘੂ ਕੁੰਡਲੀ ਅਤੇ ਟਿੱਕਰੀ ਬਾਰਡਰਾਂ 'ਤੇ ਬੱਚਿਆਂ ਔਰਤਾਂ ਅਤੇ ਬਜ਼ੁਰਗਾਂ ਨਾਲ ਕੜਾਕੇ ਦੀ ਠੰਡ ਵਿੱਚ ਲਾਈ ਬੈਠੇ ਹਾਂ ਧਰਨੇ। ਤੈਨੂੰ ਸ਼ਾਇਦ ਇਹ ਪਤਾ ਨਹੀਂ ਕਿ ਅਸੀਂ ਵੱਟ ਪਿੱਛੇ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਾਂ, ਕਿਉਂਕਿ ਸਾਨੂੰ ਆਪਣੇ ਖੇਤ ਆਪਣੀ ਮਾਂ ਤੋਂ ਵੀ ਵੱਧ ਹੁੰਦੇ ਨੇ ਪਿਆਰੇ। ਪਰ ਤੂੰ ਤਾਂ ਤਿੰਨ ਖੇਤੀ ਕਾਨੂੰਨ ਬਣਾ ਕੇ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਖੇਤਾਂ 'ਤੇ ਕਾਬਜ਼ ਹੋਣ ਲਈ ਰਾਹ ਦਿੱਤਾ ਹੈ ਖੋਲ, ਪਰ ਅਸੀਂ ਤੈਨੂੰ ਅਤੇ ਕਾਰਪੋਰੇਟ ਘਰਾਣਿਆਂ ਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਖੇਤਾਂ 'ਤੇ ਨਹੀਂ ਹੋਣ ਦੇਵਾਂਗੇ ਕਾਬਜ਼, ਚਾਹੇ ਸਾਨੂੰ ਆਪਣੇ ਖੇਤ ਬਚਾਉਣ ਲਈ ਆਪਣੀਆਂ ਜਾਨਾਂ ਹੀ ਕਿਉਂ ਨਾ ਵਾਰਨੀਆਂ ਪੈ ਜਾਣ।
1: ਧੰਨਵਾਦ। ਹੁਣ ਮੈਂ ਹਰਿਆਣਾ ਦੀ ਇਤਿਹਾਸਿਕ ਨਗਰੀ ਕੁਰਕਸ਼ੇਤਰ ਦੇ ਵਿੱਚ ਵਸਦੇ ਸਾਡੇ ਸ਼ਾਇਰ ਹਰਵਿੰਦਰ ਸਿੰਘ ਜੀ ਨੂੰ ਸੱਦਾ ਦੇਣ ਜਾ ਰਿਹਾ, ਜਿਹੜੇ ਕਿ ਟਰਾਂਸਪੋਰਟ ਦੇ ਮਹਿਕਮੇ ਦੇ ਵਿੱਚ ਖਲੀ ਜਾਂ ਟਰਾਂਸਪੋਰਟ ਖੇਤਰ ਦੇ ਵਿੱਚ ਕਾਰੋਬਾਰ ਕਰਦੇ ਨੇ, ਅਤੇ ਇਸ ਦੇ ਨਾਲ ਦੀ ਨਾਲ ਉਹਨਾਂ ਨੂੰ ਸਾਹਿਤ ਵਰਗੀ ਜਿਹੜੀ ਹੈ ਸੰਵੇਦਨਸ਼ੀਲ ਕਲਾ ਦੇ ਨਾਲ ਵੀ ਪਿਆਰ ਹੈ। ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਹਿੰਦੇ ਹਾਂ। ਹਰਵਿੰਦਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
5: ਸਾਰੇ ਸਰੋਤਿਆਂ ਨੂੰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਅਤੇ ਹਰਬੰਸ ਸੀਓ ਜੀ ਦਾ ਧੰਨਵਾਦ ਕਰਨਾ ਚਾਹੂੰਗਾ, ਜਿਨ੍ਹਾਂ ਨੇ ਇਸ ਮੰਚ 'ਤੇ ਮੈਨੂੰ ਬੁਲਾਇਆ ਅਤੇ ਆਪ ਜੀ ਦੇ ਸਨਮੁੱਖ ਹੋਣ ਦਾ ਮੌਕਾ ਬਖਸ਼ਿਆ। ਹੁਣ ਮੈਂ ਪੇਸ਼ ਕਰ ਰਿਹਾ ਹਾਂ ਆਪਣੀ ਇੱਕ ਰਚਨਾ। ਆਸ ਹੈ ਆਪ ਜੀ ਇਸ ਤੋਂ ਜ਼ਰੂਰ ਪਸੰਦ ਕਰੋਗੇ। ਪੇਸ਼ ਹੈ। ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਇਹ ਕੀ ਛਕਾਇਆ ਹੈ ਤੂੰ ਮੈਨੂੰ ਇਸ ਪਵਿੱਤਰ ਬਾਟੇ 'ਚੋਂ। ਇਹ ਦੋ ਕੁੱਟਾਂ ਛਕਦੇ ਹੀ ਤ੍ਰਿਪਤ ਹੋ ਗਈ ਜਨਮਾਂ ਜਨਮਾਂ ਦੀ ਪਿਆਸ, ਅਤੇ ਵਰਤ ਗਈ ਹੈ ਠੰਡ ਮੇਰੇ ਹਿਰਦੇ ਅੰਦਰ, ਜਿਵੇਂ ਸਦੀਆਂ ਤੋਂ ਸੜਦੇ ਮੱਚਦੇ ਸੂਰਜ 'ਤੇ ਕਿਸੇ ਨੇ ਪ੍ਰੇਮ ਦੀ ਵਰਖਾ ਕਰਕੇ ਉਸਨੂੰ ਠੰਡਾ ਠਾਰ ਕਰ ਦਿੱਤਾ ਹੋਵੇ। ਇੱਕ ਚੁੱਪ ਵਰਤ ਗਈ ਹੈ ਮੇਰੇ ਚਾਰੇ ਪਾਸੇ, ਜਿਵੇਂ ਕੋਈ ਸੁੰਨ ਸਮਾਧੀ ਵਿੱਚ ਹੋਵੇ, ਅਤੇ ਮਹਿਸੂਸ ਹੁੰਦੀ ਹੈ ਇੱਕ ਰੁਬਾਈ, ਜਿਵੇਂ ਕੋਈ ਅਨਹਦ ਨਾਦ। ਕੀ ਚਖਾਇਆ ਹੈ ਐਸਾ ਐ ਮੇਰੇ ਰਹਿਨੁਮਾ, ਕਿ ਮੈਂ ਹੋ ਗਿਆ ਹਾਂ ਆਜ਼ਾਦ ਹਰ ਬੰਧਨ ਤੋਂ, ਅਤੇ ਉੜਦਾ ਫਿਰਦਾ ਹਾਂ ਖੰਡਾਂ ਬ੍ਰਹਿਮੰਡਾਂ ਤੋਂ ਪਰੇ, ਜਿੱਥੇ ਆਨੰਦ ਹੀ ਆਨੰਦ ਹੈ। ਐ ਮੇਰੇ ਰਹਿਬਰ, ਜੋ ਦਾਤ ਬਖਸ਼ੀ ਹੈ ਮੈਨੂੰ ਇਸ ਜਗਤ ਜਲੰਦੇ ਨੂੰ ਵੀ, ਦੋ ਘੁੱਟਾਂ ਪਿਆ ਕੇ ਰੱਖ ਲੈ, ਮਨੁੱਖਤਾ ਨੂੰ ਲੋੜ ਹੈ ਅੱਜ ਇਸ ਅੰਮ੍ਰਿਤ ਦੀ।
1: ਹਰਵਿੰਦਰ ਜੀ ਦੀ ਪਿਆਰੀ ਰਚਨਾ ਤੋਂ ਬਾਅਦ ਹੁਣ ਮੈਂ ਅਮਰੀਕਾ ਵਾਸਤੇ ਸਾਡੇ ਸ਼ਾਇਰ ਜਗਵੰਤ ਖੇੜਾ ਜੀ ਨੂੰ ਸੱਦਾ ਦੇਣ ਜਾ ਰਿਹਾ। ਜਗਵੰਤ ਖੇੜਾ ਜੀ ਵੀ ਸਾਡੇ ਕਾਮਹਿਫਲ ਦੇ ਵਿੱਚ ਪਹਿਲੀ ਵਾਰੀ ਹੀ ਹਾਜ਼ਰ ਹੋ ਰਹੇ ਨੇ, ਇਸ ਲਈ ਉਹਨਾਂ ਦਾ ਵੀ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ। ਜਗਵੰਤ ਖੇੜਾ ਜੀ ਕਿਸਾਨੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਵੰਤ ਖੇੜਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
6: ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸਦਾ ਰੱਬ ਦੀ ਰਜਾ ਚ ਮਸਤ ਰਹਿੰਦੀ ਹੈ, ਹਮੇਸ਼ਾ ਕਰਦੀ ਖੇਤਾਂ ਵਿਚ ਗਸ਼ਤ ਰਹਿੰਦੀ ਹੈ। ਸਦਾ ਰੱਬ ਦੀ ਰਜਾ ਵਿਚ ਮਸਤ ਰਹਿੰਦੀ ਹੈ, ਕਰਦੀ ਹਮੇਸ਼ਾ ਖੇਤਾਂ ਵਿਚ ਗਸ਼ਤ ਰਹਿੰਦੀ ਹੈ। ਤਿੱਖੀ ਤੇਜ ਤਰਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾ ਭਾਰ ਹੈ ਜੱਟਾਂ ਦੀ ਜ਼ਿੰਦਗੀ। ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿਚ, ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿਚ, ਜਾਂ ਬਸ ਜਾਂਦੀ ਹੈ ਜਾ ਕੇ ਪ੍ਰਦੇਸਾਂ ਵਿਚ। ਵਕੀਲਾਂ ਲਈ ਰੁਜ਼ਗਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਮਾਰੂ ਨੀਤੀਆਂ ਦੀ ਸ਼ਿਕਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਅਧਿਕਾਰਾਂ ਲਈ ਬਖੂਬੀ ਅਹਿਸਾਸ ਹੈ। ਉਹਦੀ ਰੂਹ ਵਿਚ ਗੁਰਬਾਣੀ ਦਾ ਵਾਸ ਹੈ, ਅਧਿਕਾਰਾਂ ਲਈ ਬੇਖੂਬੀ ਅਹਿਸਾਸ ਹੈ। ਗਰੀਬੀ ਅਮੀਰੀ ਵਿਚਕਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ। ਲੜਨ ਮਰਨ ਲਈ ਤਿਆਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ। ਦੋਸਤੋ, ਮੇਰੀ ਅਗਰ ਜੇ ਕਵਿਤਾ ਆਪਕੋ ਪਸੰਦ ਆਈ ਹੋ ਤੋ ਮੇਰੇ ਯੂਟਿਊਬ ਚੈਨਲ ਖੇੜਾ ਪੰਜਾਬੀ ਕੋ ਲਾਈਕ ਕਰੇ, ਸ਼ੇਅਰ ਕਰੇ, ਸਬਸਕ੍ਰਾਈਬ ਕਰੇ। ਧੰਨਵਾਦ, ਸਤਿ ਸ੍ਰੀ ਅਕਾਲ।
1: ਖੇੜਾ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਹਾਂ ਰਾਜਪੁਰਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਸ਼ਰਨਜੀਤ ਕੌਰ ਪ੍ਰੀਤ ਜੀ, ਉਹ ਵੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸ਼ਰਨਜੀਤ ਕੌਰ ਜੀ ਪ੍ਰੀਤ ਜਿਹੜੇ ਨੇ ਉਹ ਅੱਗੇ ਵੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਆਏ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ। ਸ਼ਰਨਜੀਤ ਕੌਰ ਪ੍ਰੀਤ ਜੀ ਸਵਾਗਤ ਹੈ।
7: ਹਾਂਜੀ, ਦੁਆਬਾ ਰੇਡੀਓ ਦੇ ਸਾਰੇ ਮੈਂਬਰ ਸਹਿਬਾਨ ਨੂੰ ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਇਸ ਗਰੁੱਪ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ, ਜਿਨ੍ਹਾਂ ਨੇ ਸਾਨੂੰ ਨਾ ਚੀਜ਼ਾਂ ਨੂੰ ਮਾਣ ਬਖਸ਼ਿਆ। ਸਾਰੇ ਮੈਂਬਰ ਸਹਿਬਾਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਮੇਰੀ ਰਚਨਾ। ਅੱਗ ਦੀ ਮੰਡੀ ਜਦ ਮੈਂ ਆਈ, ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕੁਮਲਾਈ। ਕੋਈ ਅੰਬਰੋਂ ਟੁੱਟਿਆ ਤਾਰਾ ਏ, ਦਿਲ ਤੇ ਬੋਝ ਜੋ ਭਾਰਾ ਏ। ਹੰਝੂ ਖਾਰੇ ਅਕਬਰ ਸਾਵਣ, ਆਪਣੇ ਹੀ ਆਪਣਿਆਂ ਨੂੰ ਖਾਵਣ। ਬਦੋ ਬਦੀ ਲੁੱਟੀ ਜਾਵਣ, ਵਿੱਚ ਨੈਣਾਂ ਦੇ ਉਦਾਸੀ ਛਾਈ। ਵੇਖ ਕੇ ਮੇਰੀ ਰੂਹ ਕਮਲਾਈ, ਟੁੱਟੀ ਲਟੈਣ ਥੰਮ ਮੇਰੇ ਦੀ, ਟੁੱਟੀ ਲੁਟੈਣ ਥੰਮ ਮੇਰੇ ਦੀ, ਪਈ ਨਬੁੱਕਤ ਕੰਮ ਮੇਰੇ ਦੀ, ਬੇਕਦਰੀ ਹੋਈ ਚੰਮ ਮੇਰੇ ਦੀ। ਜਿੰਦ ਮੇਰੀ ਹੁਣ ਤਾਂ ਘਬਰਾਈ, ਵੇਖ ਕੇ ਮੇਰੀ ਰੂਹ ਕਮਲਾਈ। ਪ੍ਰੀਤ ਤੂੰ ਚੁੱਪ ਹੀ ਰਹਿਣਾ, ਹੁਣ ਪ੍ਰੀਤ ਤੂੰ ਚੁੱਪ ਹੀ ਰਹਿਣਾ, ਕਾਹਦਾ ਕਿਸੇ ਨੂੰ ਦੁੱਖੜਾ ਕਹਿਣਾ। ਰੋਗ ਹਿਜਰ ਦਾ ਸਹਿਣਾ ਪੈਣਾ, ਸੋਚ ਲੈ ਇਹ ਕੁਦਰਤ ਦੀ ਸਜਾਈ। ਵੇਖ ਕੇ ਮੇਰੀ ਰੋ ਕਮਲਾਈ। ਟੋਟੇ ਟੋਟੇ ਹੋ ਕੇ ਟੁੱਟੀ, ਟੋਟੇ ਟੋਟੇ ਹੋ ਕੇ ਟੁੱਟੀ, ਵਿੱਚ ਕੰਡਿਆਂ ਦੇ ਜਾ ਕੇ ਸੁੱਟੀ, ਹੁਣ ਤਾਂ ਸਾਹਾਂ ਦੀ ਡੋਰ ਵੀ ਟੁੱਟੀ। ਐਸੀ ਜ਼ਹਿਰ ਦੀ ਰੋਟੀ ਖਵਾਈ, ਵੇਖ ਕੇ ਮੇਰੀ ਰੋ ਕਮਲਾਈ। ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੋ ਕਮਲਾਈ। ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ।
1: ਦਰਬਾਰ ਦੇ ਅਖੀਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਮੋਹਾਲੀ ਦੇ ਵਿੱਚ ਵਸਦੀ ਸਾਡੀ ਹਿੰਦੀ ਸ਼ਾਇਰਾ ਨੇਹਾ ਸ਼ਰਮਾ ਜੀ ਨੂੰ। ਨੇਹਾ ਸ਼ਰਮਾ ਜੀ ਆਪਣੀ ਹਿੰਦੀ ਦੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਨੇਹਾ ਸ਼ਰਮਾ ਜੀ ਸਾਡੀ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਇਸ ਕਾਰਨ ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ। ਨੇਹਾ ਜੀ, ਆਸ ਕਰਦੇ ਹਾਂ ਤੁਸੀਂ ਹਰ ਵਾਰ ਜਿਹੜਾ ਆ ਸਾਡੇ ਕਵੀ ਦਰਬਾਰਾਂ ਦੇ ਵਿੱਚ ਹਾਜ਼ਰੀ ਭਰਦੇ ਰਹੋਗੇ, ਨਾਲ ਦੀ ਨਾਲ ਸਾਡੇ ਕਵੀ ਦਰਬਾਰਾਂ ਨੂੰ ਜਿਹੜਾ ਸੁਣਦੇ ਵੀ ਰਹੋਗੇ। ਨੇਹਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
8: ਨਮਸਕਾਰ, ਮੈਂ ਨੇਹਾ ਸ਼ਰਮਾ ਨੇ ਮੋਹਾਲੀ ਪੰਜਾਬ ਸੇ ਆਪਣੀ ਰਚਨਾ ਪ੍ਰਸਤੁਤ ਕਰ ਰਹੀ ਹੂੰ ਗੁਜ਼ਰਤੇ ਵਰਸ਼ ਕੇ ਸਾਥ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਖੁਸ਼ੀ ਭਰਾ ਹੋ ਹਰ ਲਮਹਾ ਜੋ ਅਬ ਜੀਵਨ ਮੇਂ ਮੇਰੇ ਆਤਾ। ਨਾ ਹੋ ਕੋਈ ਦੁੱਖ ਨਾ ਤਕਲੀਫ ਜੀਵਨ ਮੇਂ, ਹਰ ਇੱਕ ਕੋ ਸੁਖ ਭਰਾ ਵਕਤ ਹੀ ਹੈ ਭਾਤਾ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰ ਐ ਇਨਸਾਨ, ਜੋ ਕੀਏ ਹੈ ਕਰਮ ਤੂਨੇ ਪ੍ਰਾਇਸ਼ਚਿਤ ਉਨਕਾ ਕਰ ਐ ਇਨਸਾਨ। ਵੋ ਦਿਆਲੂ ਹੈ ਕਰੁਣਾ ਨਿਧਾਨ ਹੈ ਬਖਸ਼ਣ ਹਾਰਾ ਹੈ, ਵੋ ਦਿਆਲੂ ਹੈ ਕਰੁਣਾ ਨਿਧਾਨ ਬਖਸ਼ਣ ਹਾਰਾ ਹੈ, ਛੋੜ ਕਰ ਦੰਬ ਔਰ ਘਮੰਡ ਸ਼ਰਨਾਗਤ ਉਸਕਾ ਬਨ ਐ ਇਨਸਾਨ। ਕਰਕੇ ਪਾਪ ਤੂੰ ਐ ਮੂਰਖ, ਕਰਕੇ ਪਾਪ ਤੂੰ ਐ ਮੂਰਖ ਕਿਉਂ ਇਤਰਾਤਾ ਫਿਰਤਾ ਹੈ, ਕਰਕੇ ਪਾਪ ਤੂੰ ਐ ਮੂਰਖ ਕਿਉਂ ਇਤਰਾਤਾ ਫਿਰਤਾ ਹੈ, ਕਿਉਂ ਮਜ਼ਲੂਮ ਪਰ ਜ਼ੁਲਮ ਕਰ ਗਰਤ ਮੇਂ ਜਾ ਗਿਰਤਾ ਹੈ। ਸਮਝਤਾ ਹੈ ਖੁਦਾ ਖੁਦ ਕੋ ਬੇਜ਼ੁਬਾਂ ਕੋ ਸਤਾਤਾ ਹੈ, ਕਿਉਂ ਖੋਦਤਾ ਹੈ ਕਬਰ ਆਪਣੀ ਖੁਦ ਹੀ ਕਫਨ ਆਪਣਾ ਸਿਲਤਾ ਹੈ। ਗੁਜ਼ਰਤੇ ਵਰਸ਼ ਕੇ ਸਾਥ ਗੁਜ਼ਰਤਾ ਵਕਤ ਗੁਜ਼ਰ ਜਾਏ, ਗੁਜ਼ਰਤੇ ਵਰਸ਼ ਕੇ ਸਾਥ ਗੁਜ਼ਰਤਾ ਵਕਤ ਗੁਜ਼ਰ ਜਾਏ, ਗੁਜ਼ਰ ਗਿਆ ਜੋ ਵਕਤ ਨਾ ਫਿਰ ਵੋ ਲੌਟ ਕਰ ਆਏ। ਉਠਾ ਕਰ ਹੱਥ ਆਪਣੇ ਸਜਦੇ ਮੇਂ ਝੁਕਾ ਕਰ ਸਰ ਆਪਣਾ, ਉਠਾ ਕਰ ਹੱਥ ਆਪਣੇ ਸਜਦੇ ਮੇਂ ਝੁਕਾ ਕਰ ਸਰ ਆਪਣਾ, ਦੁਆ ਕਰੋ ਅਬ ਕੇ ਬਰਸ ਖੁਸ਼ੀਓਂ ਭਰਾ ਹਰ ਇੱਕ ਪਲ ਆਏ, ਦੁਆ ਕਰੋ ਅਬ ਕੇ ਬਰਸ ਖੁਸ਼ੀਓਂ ਭਰਾ ਹਰ ਇੱਕ ਪਲ ਆਏ। ਧੰਨਵਾਦ।
1: ਸ਼ਰਮਾ ਜੀ ਤੋਂ ਬਾਅਦ ਇੱਕ ਮੈਂ ਹੋਰ ਕੁਝ ਸਾਖੀ ਕਰਨ ਲੱਗਾ, ਇੱਕ ਸਾਡੇ ਸ਼ਾਇਰ ਨੇ ਫਿਰੋਜ਼ਪੁਰ ਤੋਂ ਕਮਲ ਦਾਸ ਜੀ, ਉਹ ਵੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲ ਦਾਸ ਫਿਰੋਜ਼ਪੁਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
9: ਜ਼ਿੰਦਗੀ ਇੱਕ ਹੈ ਗਾਤੂ ਗਾਨਾ, ਹੱਸਦੇ ਗਾਤੇ ਦਿਨ ਬਿਤਾਨਾ, ਹਾਂ ਜ਼ਿੰਦਗੀ

0: गाना, जिंदगी ये कहेगा तू गाना, हंसते गाते दिन बिताना।
1: ਦਾਸ ਜੀ ਦੀ ਇਸ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ। ਇਹ ਕਵੀ ਦਰਬਾਰ ਜਿਹੜਾ ਹੈ ਅਸੀਂ ਬਹੁਤ ਕਾਹਲੀ ਦੇ ਵਿੱਚ, ਬਹੁਤ ਘੱਟ ਸਮੇਂ ਦੇ ਵਿੱਚ ਅਤੇ ਬੜੀਆਂ ਤੰਗੀ ਦੇ ਨਾਲ ਤਾਂ ਤਿਆਰ ਕੀਤਾ ਹੈ, ਅਤੇ ਇਸ ਕਾਰਨ ਇਸ ਦੀਆਂ ਜਿੰਨੀਆਂ ਵੀ ਗਲਤੀਆਂ ਹੋਣ ਉਸ ਲਈ ਮੈਂ ਖੁਦ ਜ਼ਿੰਮੇਵਾਰ ਹਾਂ, ਅਤੇ ਇਸ ਲਈ ਮੈਂ ਆਸ ਕਰਦਾ ਹਾਂ ਵੀ ਸਾਰੀਆਂ ਕਮੀਆਂ ਪੇਸ਼ੀਆਂ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਫਿਰ ਵੀ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਬੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ।

0: ద్వాపర రేడియో.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਅਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਤੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ।
2: ਤੇ ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ, ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੇ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਵਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਹੈਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋਂ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ। ਮੈਂ
1: ਜੀ
2: ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇੱਥੇ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ।
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ
1: ਹਾਂਜੀ ਹਾਂਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ ਪਹਿਲਾਂ ਤਾਂ ਮੈਂ ਕਹਿਣਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ BA ਕਰਦੇ ਹੋ, ਉਸ ਤੋਂ ਬਾਅਦ ਚਾਹੇ MA ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BA ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ 'ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਔਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈੱਟ

0: ਸਾਹਿਤ ਆ, ਇੰਗਲਿਸ਼ ਚੋਂ ਟ੍ਰਾਂਸਲੇਟ ਕੀਤਾ ਸਾਹਿਤ ਪੰਜਾਬੀ 'ਚ ਬੜਾ ਅਵੇਲੇਬਲ ਹੈ,
1: ਜੀ ਜੀ ਜੀ
0: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ 'ਚ।
1: ਜੀ ਜੀ ਜੀ
0: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ, ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। ਟੀਵੀ ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ, ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ, ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ। ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਹੈ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਵਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਆ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਤੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ 'ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20,000 ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ। ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ, ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ। ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ, ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ। ਤੇ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ। ਮੈਂ ਕੁਛ ਟਾਈਮ, ਮੈਨੂੰ ਮੁੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਖਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਉਹ ਕੌਨਫੀਡੈਂਸ

0: ਗਾ, ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਅਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
1: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਹੀ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿਣਾ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ। ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ, ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ, ਭਾਸ਼ਣ ਦੇ ਰੂਪ ਚ ਬੋਲ ਕੇ, ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
0: ਬਿਲਕੁਲ ਬਿਲਕੁਲ।
1: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਗੁਰ ਤੁਸੀਂ ਦੀ ਗੱਲ ਕੀਤੀ, ਆਪਣਾ ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ ਤੇ ਹੁਣ ਅਸੀਂ ਕਈ, ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹੈ, ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ, ਪਰ ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੋ ਜਿਹੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ ਤੇ ਪੰਜਾਬੀ ਫਿਲਮਾਂ, ਜਿਨ੍ਹਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ 'ਚੋਂ ਆਉਂਦਾ ਹੈਗਾ, ਤੇ ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ। ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ।
0: ਬਿਲਕੁਲ,
1: ਪਹਿਲੀ ਚੀਜ਼ ਇਹੀ ਹੈ ਕਿ ਆਪਾਂ, ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ। ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋਂ ਨਾਲ, ਉਹ ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋਂ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੇ ਕੋਈ ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਏ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲੋਸ ਦੇਸ਼ ਭਰ ਚ ਇਹੀ ਹੋਇਆ।
0: ਜੀ ਜੀ ਜੀ
1: ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ। ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ ਸਿੰਪਲ, ਜਿਹੜੀ ਆਪਾਂ ਜਿਹਨੂੰ BA ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਾਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ TV ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਅਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ, ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ, ਉਹ ਕਾਲਜ 'ਚ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ, ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ। ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ, ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ, ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ, ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ ਉਹ 10 ਤੇ ਜਾਂਦਾ, 12 ਤੇ ਉਹ 20-20 ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ, ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ, ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
0: ਜੀ ਜੀ, ਚਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ, ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
1: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮ ਰਾਥ ਰਾਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ।
0: ਜੀ ਜੀ,
1: ਉਹ ਚੀਜ਼ ਨੇ ਮੈਨੂੰ ਬਹੁਤ ਇਹ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ ਜਿਹਨੂੰ ਕਹਿੰਦੇ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, ਪੀਟੀ ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ ਇੰਨੇ ਐਸਪੀਰੀਅੰਸ ਆ ਜਾਂਦਾ, ਉਸੇ ਨੂੰ ਮੈਂ ਖੁਆਰੀ ਰੂਪ ਦੇਣ ਲੱਗ ਗਿਆ ਰਚਨਾ ਦਾ ਰੂਪ ਕਲਮ ਨਾਲ। ਮੈਂ ਉਹ ਪੰਜਾਬੀ ਟ੍ਰਿਬਿਊਨ ਚ ਲਿਖਣਾ ਸ਼ੁਰੂ ਕੀਤਾ, ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ। ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ, ਤਾਂ ਅਜੀਤ ਸਾਡੇ ਮਾਨਯੋਗ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੇ ਐਡੀਟਰ ਨੇ, ਉਹਨਾਂ ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਹੀ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
0: ਜੀ ਜੀ,
1: ਇਹ ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ, ਤਾਂ ਮੈਂ ਉੱਥੋਂ ਕਬੱਡੀ ਦੇ ਵਿੱਚ ਗਿਆ। ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ। ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾ ਉਹਨਾਂ ਨੂੰ ਕੀਤਾ, ਔਰ ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ, ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ, ਇੰਡੋ ਪਾਕ ਪੰਜਾਬ ਖੇਡਾਂ ਹੋਈਆਂ ਸੀ, ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ ਇੱਕ ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ। ਤਾਂ ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ।
0: ਜੀ ਜੀ,
1: ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਣਾ ਹੈ। ਇਹਦੇ ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਤੋਂ ਬਾਅਦ ਦੂਸਰੀ ਪਾਰੀ, ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ, ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ। ਪੰਜਾਬੀ ਫਿਲਮਾਂ ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ ਚ ਵੀ ਮੈਨੂੰ ਮੌਕਾ ਮਿਲਿਆ। ਤਾਂ ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ ਕਿ ਅਸੀਂ, ਮੈਂ, ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ। ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ, ਪਰ ਹਾਰਡ ਕਾਪੀ ਸਾਲ ਚ 3 ਸਕਦੇ। ਪਿੱਛੇ ਜੇ ਮੈਂ ਇੱਕ ਸਿੱਖਿਆ ਵਿਭਾਗ ਚ ਪੰਜਾਬ ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ, ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ। ਉਹ ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ, ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਅੰਗਾਰਾ ਮਿਲ ਰਿਹਾ। ਇਸੇ ਕਿਸਮ ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ, ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ ਅਸੀਂ ਉਹ ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਹਾਂ। ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ। ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਜ਼ ਸਕੂਲ ਚ ਮੇਰਾ ਡੈਪੂਟੇਸ਼ਨ ਹੋਇਆ ਸੀ, ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ, ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ। ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ। ਇਸੇ ਤਰ੍ਹਾਂ ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ, ਉਹਦੇ ਮੈਂ 150 ਸ਼ੋਅ ਕਰ ਚੁੱਕੇ ਹਾਂ। ਤਾਂ ਮੈਂ 2-3 ਜਿਹੜੇ ਨਾਟਕ ਹੈ, 4 ਨਾਟਕ ਵੀ ਲਿਖੇ ਨੇ, ਜਿਹਦੇ ਚ ਅਸੀਂ 3 ਨਾਟਕ ਕਰ ਰਹੇ ਹਾਂ। ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ ਤੇ। ਤਾਂ ਉਹ ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ, ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ, ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
0: ਜੀ ਜੀ ਜੀ ਜੀ ਕਿਆ ਬਾਤ ਹੈ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਹੈ। ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਮੈਂ ਪਹਿਲਾਂ ਤਾਂ ਮੈਂ ਆਪਣਾ ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਅਤੇ ਮੇਰੀ ਮਿਸਿਜ, ਫਿਰ ਇਹ ਤਿੰਨ ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦੇ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆ, ਮੈਂ ਇਹ ਨੀ ਕਹੂੰਗਾ ਫੈਨ ਨੀ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ 'ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖ ਦਾਂਗਾ, ਇਹ ਨੀ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ 'ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਉਹ ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ 'ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ 'ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ 'ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ 'ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
0: ਜੀ ਜੀ ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਆ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ +1 ਔਰ +2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ +1 ਤੇ +2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡ੍ਰੌਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ।
1: ਹਾਂਜੀ,
2: ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10ਵੀਂ 12ਵੀਂ ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਹ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜ੍ਹਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ,
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੀ, ਇਹ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ, ਇੱਕ ITI ਦੇ ਵਿੱਚ ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ,
2: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ, ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਉਹ ਵੀ
1: ਕੋਰਸ
2: ਦੋ।
1: ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਦੇ ਹੀ ਕਰਨਾ ਪੈਂਦਾ ਹੈ?
2: ਨਹੀਂ ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ ਬਾਅਦ
1: ਹਾਂਜੀ,
2: JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ
2: ਨਹੀਂ ਇਲੈਕਟ੍ਰੀਸ਼ਨ ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, ਐਨਰਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
2: ਹਾਂਜੀ
1: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ ਹੈ?
2: ਨਹੀਂ, ਕੰਮ ਮਿਲ ਜਾਂਦਾ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ,
1: ਹਾਂਜੀ
2: ਬਹਿਰੀਨ ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ ਜੀ,
2: ਤਕਰੀਬਨ ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ
2: ਹਾਂਜੀ,
1: ਹੁੰਦੀ ਹੈ ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਆ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: ਅੱਛਾ
2: ਤਾਂ
1: ਜੀ
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰੇ ਜਾ ਸਕਦੇ ਆ, ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ, ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ ਜੀ
1: ਜਿਹੜਾ ਹੈਗਾ
2: ਸਰ। ਹਾਂਜੀ, ਮੈਂ
1: ਇੱਕ
2: ਸਰਕਾਰੀ
1: ਨੌਜਵਾਨ
2: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬਾਰੇ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ, ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੋਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ,
1: ਬਣ ਗਿਆ ਤਾਂ ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ। ਹਾਂਜੀ, ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
1: ਹਾਂਜੀ ਹਾਂਜੀ
2: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
1: ਅੱਛਾ ਜੀ
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕੋਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹੈ ਨਾ, ਤਾਂ
1: ਅੱਛਾ
2: ਉਹਦੇ
1: ਜੀ,
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ,
1: ਅੱਛਾ ਜੀ,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ,
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
2: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
2: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ,
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
2: ਜੀ
1: ਜੇ
2: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਿਸ ਨੇ, ਆਰਮੀ ਹੋ
1: ਹਾਂਜੀ
2: ਗਿਆ, ਇੰਡੀਅਨ ਨੇਵੀ ਹੋ ਗਿਆ, ਏਅਰ ਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਿਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ, ਪੋਸਟਾਂ ਨਿਕ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
2: ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ,
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ। ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA, MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ, ਇਹਦਾ
2: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੀ ਇੱਧਰ ਆਉਣ।
2: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ
1: ਹਾਂ
2: ਕਹੀਏ
1: ਜੀ
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂ ਜੀ,
2: ਰਸਤਾ ਵੀ ਘੱਟ ਹੈ ਤੇ
1: ਫਿਰ
2: ਉਹ
1: ਇੱਧਰ
2: ਵੀ
1: ਕੱਟ ਕਿਉਂ ਆਉਂਦੇ ਨੇ ਨੌਜਵਾਨ?
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI, ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: ਅੱਛਾ
2: ਅਸੀਂ
1: ਜੀ,
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ,
1: ਹਾਂ
2: ਤਾਂ
1: ਜੀ,
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ,
1: ਅੱਛਾ
2: ਤੇ
1: ਜੀ,
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ
1: ਹਾਂ
2: ਤੇ
1: ਜੀ,
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: ਅੱਛਾ ਜੀ,
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ
1: ਹਾਂ
2: ਹੈ,
1: ਜੀ, ਹਾਂ ਜੀ,
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ,
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: ਹਾਂ ਜੀ,
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਜ਼ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ
1: ਹਾਂ
2: ਅਸੀਂ
1: ਜੀ,
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ, ਵੱਡੀਆਂ ਕੰਪਨੀਆਜ਼ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ
1: ਹਾਂ
2: ਜਿੱਦਾਂ
1: ਜੀ,
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ
1: ਅੱਛਾ ਜੀ,
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਿਹਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ
1: ਹਾਂ
2: ਸਾਨੂੰ
1: ਜੀ,
2: ਉਹਦੇ ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ
2: ਤਾਂ
1: ਜੀ,
2: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਹਾਂ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ,
2: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
2: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
1: ਅੱਛਾ ਜੀ,
2: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ ਜੀ,
2: ਤੇ ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ
1: ਹਾਂ
2: ਕਿ
1: ਜੀ,
2: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਹੈ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ,
1: ਹਾਂ
2: ਠੀਕ
1: ਜੀ,
2: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਿਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ,
1: ਅੱਛਾ
2: ਬਟ
1: ਜੀ,
2: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: ਅੱਛਾ ਜੀ,
2: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
2: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
2: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
2: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
2: ਕਿ
1: ਜੀ,
2: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂ ਜੀ,
2: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ,
2: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ। ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
1: ਹਾਂਜੀ,
2: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ
2: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ
1: ਹਾਂਜੀ,
2: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ਼ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ਼ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ, ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ਼ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ ਹਾਂ।
0: ਬਹੁਤ ਅੱਛਾ ਲਵੀਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਐਟਵਿਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗਾ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪੱਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸ ਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ।

0: ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸ ਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ਤਾਨ ਦਾ ਘਰ ਹੁੰਦਾ, ਅਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤਾਂ ਸ਼ਤਾਨੀ ਅਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਹਨ, ਕਿਤਾਬਾਂ ਨਾਲ ਭਰੀਆਂ ਪਈਆਂ, ਅਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ, ਦੇਖਣਾ ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ, ਅਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
1: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਅਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
0: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਹੈ ਅਤੇ ਕੀ ਪੜ੍ਹਨਾ, ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਲਿਜਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਣ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀ ਐੱਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ ਐੱਮ ਏ ਕੀਤੀ।

0: और प्राइवेट कैंडिडेट, और तिना विच फर्स्ट डिवीजन मेरी आई। ये क्यों पॉसिबल होया, क्यों संभव होया? क्योंकि मैनू सेल्फ स्टडी दी आदत सी ते आदत है। अपने सिलेबस दीयां किताबां खरीद लैनियां ते बिना कॉलेज गए, बिना अध्यापक दे घर बैठे उन्हां नू पढ़दे रहना ते इम्तिहान दे देना। इस तरीके नाल सेल्फ स्टडी अजिहे बहुत सारे विद्यार्थियों लई लाहेवंद साबित हो सकती है जो किसी करके कॉलेजों में नहीं जा सकते, लेकिन इस तरह वो अपनी उचेरी विद्या नू हासिल करन दे अपना सुपना जिहड़ा वो पूरा कर सकते हैं।
1: बहुत अच्छा नवीर जी, लेकिन जिवें तुसीं कहा कि सेल्फ स्टडी नाल घर बैठे बिना अध्यापक दे ही पढ़ाई की जा सकती है, कि तुहानूं नहीं लगता कि आने वाले समय विच ये ऑनलाइन स्टडी स्कूल सिस्टम का बदल बन जाएगी? हो सकता है इस नाल भविष्य विच स्कूलों की लोड़ भी ना रहे।
0: बलराज जी, तुसीं बहुत वधिया प्रश्न पुछया है और मैं चाहुंदा सी कि यह प्रश्न अपनी चर्चा में जरूर आवे। इत्थे मैं पहला यह स्पष्ट कर दिया कि स्कूल हुंदा की है। स्कूल केवल प्रीख्या पास करने वाली थां नहीं है, विद्यार्थी वास्ते उसके सर्वपक्षी विकास की थां है। विद्यार्थी की ओवरऑल परसनैलिटी डिवेलपमेंट का मुढ़ स्कूल चो बजता है। स्कूल विच वख-वख रुचियां दे, वक् वक् पिछोकड़ दे, वक् वक् सुभावां दे विद्यार्थी आउंदे ने। वो इकट्ठे खेडदे ने, पढ़दे ने, बैठदे ने, घूमदे ने, रोटी खांदे ने ते अपनियां दोस्तियां पाउंदे ने। सवेर दी सभा विच खड़ा वखड़ा विद्यार्थी बिना किसे पढ़ाई दे ही नैतिक कदरां कीमतां दा पाठ सीख जांदा। स्कूल विच विचरदिआं वो मिल के काम करन दी आदत ग्रहण करदा। किसे होर दे विचार नूं सुनना ते अहमियत देना, ये वो स्कूल तो सीखता है। स्कूल तो वो अनुशासन सीखता है, दुनिया विच विचरना सीखता है ते भविख विच आउण वालियां चुनौतियां दा मुकाबला किवें करना है ये सीखता है। खेडदे होए वो आपसी सहयोग सीखता है। पहनी हुई इक्को जिही वर्दी तो वो बराबरता दा पाठ सीखता है ते ये सब वो घर बैठ के केवल किताबां पढ़ के नहीं सीख सकता। स्कूल उसनू पूर्ण इंसान बनाउंदा है। तुसीं देखो, स्कूल दियां बनियां दोस्तियां अखीरले साह तक निभदियां। स्कूल विच बच्चे दा केवल अकादमिक विकास ही नहीं हुंदा, बल्कि उस दे नाल नाल उस दा भावनात्मक विकास, सभ्याचारक विकास, नैतिक विकास, शरीरिक, मनोविज्ञानिक, समाजिक, आत्मिक ते मानसिक विकास भी हुंदा। बच्चे दे जीवन विच अध्यापक दा बहुत वड्डा रोल है ते जो उसनू स्कूल विच ही प्राप्त हुंदा। अध्यापक केवल उसनू किताबी ज्ञान ही नहीं देता, बल्कि उसनू जीवन जा सिखाता, उसके लिए प्रेरणा पुंज बनता है। बलराज जी, मैं तुहानू दसना चाहवांगा कि मैं भी अपने एक अध्यापक श्री राम गोपाल सागर, जो कि जलंधर के रहने वाले ने, उन्हां तो प्रेरित हो गई अध्यापन के इस किते नाल जुड़िया। सो मेरी बेनती है कि स्कूल नू तुसी केवल सिलेबस की पढ़ाई तक या क्लासां पास करन तक महदूद ना रखो। स्कूल दी धारणा इह सब तों किते वध विस्तृत अते व्यापक है। मेरी जिहड़ी उपर कही गल है, जो प्राइवेट स्कीम ऑफ स्टडी दी मैं गल कीती कि बच्चा अपने घर बैठ के बिना अध्यापक दे या बिना कॉलेज दे किताबां पढ़ के सैल्फ स्टडी नाल पढ़ सकदा है, वह उचेरी सिक्ख्या ते लागू हुंदी है। जदों तक बच्चा मच्योर हो चुका है, उस दे विच जिहड़ियां इह नैतिक कदरां कीमतां दे नाल नाल होर मनोविज्ञानिक विकास, कई तरह दीआं उहदे जिहड़े गुण ने, उह उभर के बन चुके ने, उह उहदे परसनैलिटी दा हिस्सा बन चुके ने। इह सैल्फ स्टडी दा काम स्कूली पढ़ाई दे दौरान उहदा बदल नहीं हो सकदा। हाँ, सैल्फ स्टडी अपने स्कूल एजुकेशन दा एक सहायक हो सकदा है, लेकिन उसका बदल कदे नहीं हो सकता। इस चीज़ नूं सानूं कदी अपने अखों परोखे नहीं करना चाहिए।
1: जी बिल्कुल वीर जी, जिवें तुसीं कहा कि स्कूल केवल किताबी पढ़ाई तक सीमित नहीं है, बल्कि इस तों किते वध के है, ते सैल्फ स्टडी पढ़ाई दा एक अंग ही है। एक आखरी गल होर, तुहानूं की लगदा है कि सैल्फ स्टडी विच मापिआं ते अध्यापक दा की रोल हो सकदा है, भाव कि इस आदत नूं डिवेलप करन लई इहनां दी की भूमिका हो सकदी है?
0: जी बलराज जी, अध्यापक और मापे ये साड़ी पढ़ाई का बहुत वड्डा अंग ने और इन्हां दी बहुत महत्वपूर्ण भूमिका है। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ +1 ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ ਅਤੇ ਪ੍ਰੀਤ ਇੰਦਰ ਕਈ ਦੱਸਦੇ ਹੈ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ MA ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸ ਕੇ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ ਹੋਰ ਬੜੇ ਸਾਰੇ ਹੋਣਗੇ ਪਰ ਉਹਨਾਂ ਨੇ ਕੋਈ ਕੋਚਿੰਗ ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ ਜਿਵੇਂ ਮੈਂ ਪਹਿਲਾਂ ਕਹਿ ਚੁੱਕਾਂ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
1: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
1: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।
2: ਓਕੇ, 1 2 3 ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ। ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
3: ਥੈਂਕ ਯੂ।
2: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ। ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
3: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
2: ਜੀ ਜੀ,
3: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ। ਜਦ ਤੱਕ ਤੁਸੀਂ ਪੇਰੈਂਟਸ ਹੋ, ਪੇਰੈਂਟਿੰਗ ਚੱਲਦੀ ਰਹਿੰਦੀ ਹੈ।
2: ਜੀ ਜੀ,
3: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ। ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
2: ਬਿਲਕੁਲ ਬਿਲਕੁਲ ਜੀ,
3: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
2: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ।
3: ਹਾਂਜੀ,
2: ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
3: ਹਾਂਜੀ,
2: ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
3: ਹਾਂਜੀ,
2: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
3: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
2: ਜੀ,
3: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ।
2: ਜੀ ਜੀ,
3: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
2: ਜੀ,
3: ਮੈਂ ਤੈਨੂੰ ਜੋ ਕਿਹਾ ਬਸ ਸਾਡੇ, ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ। ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ। ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ ਹੈ, ਕਿਉਂਕਿ ਮੈਂ ਕਿਹਾ।
2: ਜੀ ਜੀ ਜੀ ਬਿਲਕੁਲ ਬਿਲਕੁਲ,
3: ਇਹ ਆਪਣੇ ਆਮ ਚੱਲਦਾ,
2: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
3: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
2: ਬਿਲਕੁਲ।
3: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ? ਤੁਹਾਨੂੰ ਆਪੇ ਹੀ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
2: ਜੀ ਜੀ,
3: ਠੀਕ ਹੈ,
2: ਬਿਲਕੁਲ।
3: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ।
2: ਜੀ,
3: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ।
2: ਜੀ ਜੀ ਜੀ,
3: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
2: ਹੋ ਜਾਂਦਾ। ਜੀ ਜੀ ਜੀ,
3: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ।
2: ਜੀ ਜੀ, ਟੂ ਵੇ ਕਮਿਊਨੀਕੇਸ਼ਨ,
3: ਟੂ ਵੇ ਕਮਿਊਨੀਕੇਸ਼ਨ ਹੈ। ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ।
2: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
3: ਹੈ ਨਾ।
2: ਜੀ,
3: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
2: ਬਿਲਕੁਲ ਠੀਕ ਹੈ,
3: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ।
2: ਜੀ ਜੀ ਜੀ,
3: ਦੈਟ ਇਜ਼ ਅਥੋਰੀਟੇਟਿਵ। ਠੀਕ ਹੈ, ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
2: ਪਰਮਿਸਿਵ,
3: ਪਰਮਿਸਿਵ, ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
2: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
3: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ।
2: ਜੀ,
3: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ।
2: ਜੀ ਜੀ ਜੀ,
3: ਠੀਕ ਹੈ, ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ, ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ, ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ।
2: ਉਹਨੂੰ
3: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ।
2: ਜੀ ਜੀ ਜੀ ਜੀ ਜੀ, ਬਿਲਕੁਲ ਬਿਲਕੁਲ,
3: ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
2: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ।
3: ਹਾਂਜੀ, ਠੀਕ ਹੈ,
2: ਬਿਲਕੁਲ।
3: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ, ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
2: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
3: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ।
2: ਜੀ ਜੀ,
3: ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ।
2: ਜੀ ਜੀ ਜੀ, ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
3: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ, ਬੱਚੇ ਲਈ ਨਹੀਂ ਹੈ।
2: ਬਿਲਕੁਲ ਬਿਲਕੁਲ,
3: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ, ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ, ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
2: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
3: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
2: ਉਹ ਨਹੀਂ ਬਣਦਾ,
3: ਉਹ ਨਹੀਂ ਬਣਦਾ
2: ਉਹਨਾਂ, ਬਿਲਕੁਲ ਬਿਲਕੁਲ ਜੀ,
3: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
2: ਜੀ ਜੀ ਜੀ,
3: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
2: ਦੋਨਾਂ ਦੀ ਗੱਲ ਹੋ ਰਹੀ ਹੈ।
3: ਹਾਂਜੀ, ਹਾਂਜੀ, ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ, ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
2: ਜੀ ਜੀ,
3: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ। ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ।
2: ਜੀ ਜੀ,
3: ਮੇਰਾ ਪਰਸਨਲ ਵਿਊ ਹੈ ਕਿ ਇਹ ਜ਼ਿਆਦਾ ਅੱਛਾ ਹੈ।
2: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ।
3: ਬਿਲਕੁਲ,
2: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ, ਸਭ ਤੋਂ ਜਿਹੜੀ
3: ਪਾਪੂਲਰ ਆਮ ਲੋਕ ਕਰਦੇ ਆ?
2: ਜੀ ਜੀ ਜੀ,
3: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ,
2: ਜੀ ਜੀ,
3: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਚੋਂ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ। ਔਰ ਅੱਜ ਤੱਕ ਵੀ ਪਤਾ ਨਹੀਂ, ਸ਼ਾਇਦ ਇੰਡੀਆ ਦਾ ਇਹ ਰਿਹਾ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
2: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
3: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ।
2: ਜੀ ਜੀ ਜੀ,
3: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
2: ਪੀੜੀ ਦਰ ਪੀੜੀ ਚੱਲ ਰਿਹਾ,
3: ਪੀੜੀ ਦਰ ਪੀੜੀ ਚੱਲ ਰਿਹਾ।
2: ਜੀ ਜੀ,
3: ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ।
2: ਜੀ ਜੀ,
3: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ।
2: ਬਿਲਕੁਲ,
3: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
2: ਹੁਕਮ ਜਿਹੜਾ ਹੈ ਉਹ ਅਟਲ ਹੈ।
3: ਹਾਂ
2: ਬਿਲਕੁਲ ਬਿਲਕੁਲ ਜੀ। ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
3: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ।
2: ਜੀ ਜੀ ਬਿਲਕੁਲ,
3: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
2: ਇਹ ਸਹੀ ਨਹੀਂ ਹੋ ਰਿਹਾ।
3: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ।
2: ਬਿਲਕੁਲ ਬਿਲਕੁਲ ਬਿਲਕੁਲ,
3: ਠੀਕ ਹੈ। ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
2: ਬਿਲਕੁਲ
3: ਠੀਕ ਹੈ ਨਾ। ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ।
2: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
3: ਬਿਲਕੁਲ,
2: ਇਹ ਤਾਂ ਵਾਕਈ ਸਹੀ ਗੱਲ ਹੈ ਜੀ। ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
3: ਬਿਲਕੁਲ,
2: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
3: ਦੇਖੋ ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ ਦੋਨਾਂ ਦੀ ਗੱਲ ਕਰਾਂਗੇ
2: ਜੀ।
3: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
2: ਬਿਲਕੁਲ ਹੈ ਨਾ, ਬਿਲਕੁਲ ਹੈ ਜੀ।
3: ਦੇਖੋ ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
2: ਜੀ,
3: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
2: ਜੀ। ਜੀ ਬਿਲਕੁਲ,
3: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
2: ਬਿਲਕੁਲ ਠੀਕ ਹੈ,
3: ਹੈ ਨਾ,
2: ਬਿਲਕੁਲ
3: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ
2: ਜੀ। ਜੀ ਜੀ
3: ਇਹ ਠੀਕ ਨਹੀਂ ਹੈ,
2: ਬਿਲਕੁਲ
3: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ। ਠੀਕ ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
2: ਜੀ। ਜੀ
3: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ, ਔਰ ਬੀਟਿੰਗ ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ ਕੇ, ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਵੱਧ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
2: ਕੰਡੀਸ਼ਨਿੰਗ
3: ਹੋ ਗਈ। ਠੀਕ ਹੈ, ਔਰ ਦੂਸਰੀ ਗੱਲ ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ ਹੈ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
2: ਜੀ। ਜੀ ਜੀ,
3: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ, ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
2: ਬਿਲਕੁਲ ਬਿਲਕੁਲ ਬਿਲਕੁਲ, ਹਾਂ ਉਹਨਾਂ ਨੂੰ ਇਹ ਘਰ ਕਰ ਜਾਂਦੇ।
3: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
2: ਬਿਲਕੁਲ ਬਿਲਕੁਲ,
3: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ, ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ। ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ।
2: ਜੀ ਜੀ ਜੀ ਬਿਲਕੁਲ,
3: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
2: ਬਿਲਕੁਲ,
3: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
2: ਬੱਚੇ ਦਾ ਇਹ ਕੋਈ
3: ਬਹੁਤਾ ਬੱਚੇ ਦਾ ਕੋਈ ਕਸੂਰ ਨਹੀਂ ਹੈ।
2: ਬਿਲਕੁਲ,
3: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ।
2: ਜੀ ਜੀ ਜੀ ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
3: ਬਿਲਕੁਲ,
2: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
3: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
2: ਜੀ।
3: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
2: ਜੀ,
3: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
2: ਜੀ ਜੀ,
3: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
2: ਜੀ,
3: ਪਤਾ ਨਹੀਂ ਕੀ ਬਣ ਜਾਏ, ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ,
2: ਇਸ
3: ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
2: ਬਿਲਕੁਲ,
3: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
2: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
3: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
2: ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
3: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ,
2: ਕਿੱਥੇ ਸਟੈਂਡ ਕਰ ਰਿਹਾ ਹੈ,
3: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
2: ਬਿਲਕੁਲ ਬਿਲਕੁਲ,
3: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜ੍ਹੇਗਾ,
2: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
3: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
2: ਜੀ, ਬ੍ਰੇਨ ਵਾਸ਼ ਹੋ ਰਿਹਾ
3: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ। ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
2: ਬਿਲਕੁਲ
3: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
2: ਬਿਲਕੁਲ ਠੀਕ,
3: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
2: ਜੀ ਜੀ ਜੀ, ਬਿਲਕੁਲ ਠੀਕ ਹੈ।
3: ਜਦੋਂ ਬੱਚਾ ਸਾਡੇ ਨਾਲ ਗੱਲ ਕਰਦਾ ਹੈ
2: ਜੀ ਜੀ,
3: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ। ਸਾਡਾ ਸਿਸਟਮ ਇੱਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ, ਪੜ੍ਹਨੇ ਪੈਣੇ ਆ,
2: ਬਿਲਕੁਲ,
3: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ। ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਹੋਈ
2: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ, ਤਾਂ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ ਥੋਪਿਆ ਜਾਂਦਾ, ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹਨਾਂ ਦੇ ਬੱਚਾ ਬਣੇ ਉਹ,
3: ਬਿਲਕੁਲ
2: ਘੱਟੋ ਘੱਟ ਉਹ ਤਾਂ ਬਣੇ,
3: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
2: ਹਾਂਜੀ ਹਾਂਜੀ,
3: ਬੱਚੇ ਇੱਕ ਇੰਡੀਵਿਜੂਅਲ ਐਂਟਾਈਟੀ ਹੈ
2: ਜੀ ਜੀ,
3: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
2: ਬਿਲਕੁਲ,
3: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
2: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ। ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
3: ਹਾਂਜੀ, ਕੰਪੈਰੀਜ਼ਨ
2: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
3: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ,
3: ਠੀਕ ਹੈ। ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ, ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਜਾਂਦੀ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
2: ਬਿਲਕੁਲ ਬਿਲਕੁਲ,
3: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
2: ਬਿਲਕੁਲ,
3: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
2: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
3: ਹਾਂਜੀ,
2: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
3: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
2: ਬਿਲਕੁਲ ਬਿਲਕੁਲ ਜੀ,
3: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
2: ਜੀ ਜੀ ਬਿਲਕੁਲ,
3: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
2: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
3: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
2: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
3: ਬਿਲਕੁਲ ਹੋ ਰਿਹਾ,
2: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
3: ਬਹੁਤ ਫਰਕ ਹੈ। ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
2: ਉਹ ਇੱਕ ਇਹਦਾ ਵਾਧਾ ਹੈਗਾ,
3: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ 1 ਘੰਟਾ ਮੈਂ ਇੱਥੇ ਲਗਾ ਸਕਦੇ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ। ਬੱਚਾ ਜੋ ਦੇਖਦਾ ਉਹੀ ਕਰਦਾ।
2: ਹਾਂ ਬਿਲਕੁਲ ਬਿਲਕੁਲ।
3: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣ ਇਹ ਆਏ ਆ, ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
2: ਜੀ ਜੀ ਬਿਲਕੁਲ।
3: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਿਟੀ ਹੈ।
2: ਉਹ ਸਕਿਪਿੰਗ ਕਰੇਗਾ ਨਹੀਂ ਤੇ।
3: ਹਾਂ
2: ਉਹ ਕਹੇਗਾ ਛੱਡੋ ਪਰੇ।
3: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ।
2: ਹਾਂ ਜੀ ਹਾਂ ਬਿਲਕੁਲ।
3: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਣ ਤੇ ਛੁੱਟੀ ਲਈਦੀ ਹੈ।
2: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ। ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
3: ਹਾਂ ਜੀ।
2: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
3: ਬਿਲਕੁਲ।
2: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਅਤੇ ਆਪਾਂ ਬੱਚੇ ਨੂੰ ਟੀ ਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀ ਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
3: ਹਾਂ ਜੀ।
2: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ।
3: ਬਿਲਕੁਲ ਹੁੰਦਾ ਇਗਨੋਰ। ਬਿਲਕੁਲ।
2: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
3: ਇਹ ਬਹੁਤ ਗੰਭੀਰ ਗੱਲ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
2: ਜੀ ਜੀ ਬਿਲਕੁਲ ਬਿਲਕੁਲ।
3: ਠੀਕ ਹੈ,
2: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
3: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ।
2: ਬਿਲਕੁਲ, ਸਗੋਂ ਉਹਦੇ ਕੋਲ ਖੋਲਿਆ ਕੁਝ।
3: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ। ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ।
2: ਜੀ ਜੀ।
3: ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਆ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ।
2: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ।
3: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ।
2: ਬਿਲਕੁਲ।
3: ਦਿਸ ਇਜ਼ ਨਾਟ ਕੁਆਲਿਟੀ ਟਾਈਮ।
2: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ
3: ਹੈ। ਹਾਂਜੀ
2: ਬਿਲਕੁਲ ਬਿਲਕੁਲ ਜੀ।
3: ਠੀਕ ਹੈ, ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ।
2: ਬਿਲਕੁਲ ਬਿਲਕੁਲ।
3: ਪ੍ਰਾਇਰਿਟੀ ਸੈੱਟ ਕਰਨੀਆਂ ਪੈਣਗੀਆਂ,
2: ਉਹ ਤਾਂ ਜ਼ਰੂਰੀ ਹੈ ਜੀ।
3: ਹਾਂਜੀ।
2: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ।
3: ਹਾਂਜੀ।
2: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
3: ਸਭ ਤੋਂ ਪਹਿਲੀ ਸ਼ਰਤ ਹੈ।
2: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ ਚ ਪੈ ਗਿਆ ਜੀ ਬੱਚਾ, ਇਹ ਇਹ ਕਿਵੇਂ ਹੁੰਦਾ ਹੈ? ਬੈਡ ਕੰਪਨੀ ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
3: ਪਹਿਲੀ ਗੱਲ ਤਾਂ ਬੈਡ ਕੰਪਨੀ ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
2: ਜੀ ਜੀ ਜੀ ਠੀਕ ਹੈ।
3: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ।
2: ਜੀ ਜੀ ਬਿਲਕੁਲ।
3: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
2: ਜੀ ਜੀ
3: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ, ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
2: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
3: ਹਾਂਜੀ।
2: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ।
3: ਬਿਲਕੁਲ।
2: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ ਜ਼ਿੰਦਗੀ ਦੇ ਵਿੱਚ। ਦੁਖੀ ਜਿਹੜੇ ਆ, ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਹੈ ਬੱਚਾ ਛੋਟਾ ਹੈ?
3: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ ਹੈ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ ਹੈ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ ਹੈ।
2: ਬਿਲਕੁਲ ਬਿਲਕੁਲ ਬਿਲਕੁਲ,
3: ਇਹ ਸੱਚਾਈ ਹੈ।
2: ਹਾਂਜੀ,
3: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਹੈ ਥੋੜਾ ਜਿਹਾ,
2: ਬਿਲਕੁਲ
3: ਕਰਦਾ ਹੈ, ਕੁਛ ਮਹੀਨਿਆਂ ਦਾ ਬੱਚਾ ਵੀ। ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
2: ਉਹ ਸ਼ੁਰੂ ਹੋ ਚੁੱਕੀ।
3: ਸ਼ੁਰੂ ਹੋ ਚੁੱਕੀ,
2: ਜੀ ਜੀ ਬਿਲਕੁਲ।
3: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
2: ਜੀ ਜੀ,
3: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ।
2: ਬਿਲਕੁਲ ਬਿਲਕੁਲ,
3: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ,
2: ਜੀ ਜੀ,
3: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
2: ਜੀ ਜੀ ਜੀ ਬਿਲਕੁਲ,
3: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
2: ਬਿਲਕੁਲ ਬਿਲਕੁਲ ਬਿਲਕੁਲ,
3: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁੱਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
2: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
3: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੁਟੀਨ।
2: ਜੀ ਜੀ ਜੀ,
3: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
2: ਉੱਥੇ ਆਈ। ਬਿਲਕੁਲ, ਬੱਚਾ ਤੇ ਕੋਰੀ ਸਲੇਟ ਸੀ,
3: ਬੱਚਾ ਕੋਰੀ ਸਲੇਟ ਸੀ,
2: ਜੀ ਜੀ ਬਿਲਕੁਲ।
3: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
2: ਬਿਲਕੁਲ ਬਿਲਕੁਲ,
3: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
2: ਬਿਲਕੁਲ ਬਿਲਕੁਲ,
3: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
2: ਤਾਂ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ। ਅਤੇ ਦੋਸਤੋ, ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ, ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
3: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ, ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
2: ਜੀ ਜੀ ਜੀ ਜੀ ਜੀ,
3: ਬਹੁਤ ਜ਼ਰੂਰੀ ਹੈ। ਦੇਖੋ, ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
2: ਜੀ ਜੀ,
3: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
2: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
3: ਕਿਉਂਕਿ ਨਹੀਂ, ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
2: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
3: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
2: ਜੀ ਜੀ ਬਿਲਕੁਲ,
3: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ, ਕਮਿਊਨੀਕੇਸ਼ਨ ਗੈਪ ਹੈ,
2: ਜੀ ਜੀ ਜੀ,
3: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
2: ਬਿਲਕੁਲ,
3: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ,
2: ਜੀ ਜੀ ਜੀ,
3: ਠੀਕ ਹੈ। ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
2: ਆ ਕੇ ਕਿਸੇ ਹੋਰ ਦੇ ਘਰ ਆ ਗਿਆ ਪਤਾ ਨਹੀਂ,
3: ਹੈ ਨਾ, ਠੀਕ ਹੈ। ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ।
2: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
3: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
2: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਛ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
3: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, ਯੂਟਿਊਬ ਤੋਂ ਜੋ ਮਰਜ਼ੀ ਦੇਖੋ। ਹਾਂਜੀ,
2: ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ, ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
3: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
2: ਜੀ ਜੀ,
3: ਤੁਸੀਂ ਉਸ ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ, ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
2: ਸਾਰਾ ਕੁਛ ਹੋ ਗਿਆ ਜੀ।
3: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਕੁਛ ਅੱਛਾ ਸਿੱਖਣਾ।
2: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ, और जे ये सुधार हो सकता है अपनी इस गलबात तो बाद भी थोड़ा बहुत फर्क मोड़ा पवे किसी की जिंदगी आप समझते हैं कि बहुत कामयाब साडा अज का ये प्रोग्राम रहा है। तो अखीर में मैं धन्यवादी हाँ डॉक्टर भावना गुप्ता जी का टर्न अराउंड एजुकेशनल एंड कंसल्टेंसी सर्विसेज जलंधर दा कि उन्होंने अपने कीमती रुझेवे चो समा कढ़िया दोस्तों नाल सांझ पाई ते इतने बहुमुल्ले विचार सांझे कीते। बहुत बहुत शुक्रिया
3: धन्यवाद
2: डॉक्टर
3: जी
2: साहब।
3: तुहाडा सारिआं दा तुसीं बुलाया इत्थे और मैनूं इह कहिण दा मौका मिलिआ। इह विशा बहुत ही मेरे दिल दे नज़दीक है क्योंकि मैनूं इह लगदा है कि बच्चे जिहड़े हैगे आ उहनां नूं फुल्लां दी तरह रखणा चाहिदा है और हार्श नहीं होना चाहिदा। और मैं इह मैसेज वाकई देना चाहनी हाँ दिलों। तुसीं
2: जी जी
3: मैनूं इह
2: जी
3: मौका अज
2: बिल्कुल
3: दित्ता, एक प्लेटफॉर्म मिलिआ। तुहाडा सब दा बहुत बहुत धन्यवाद।
2: शुक्रिया दोस्तों, फिर मिलेंगे एक नवे सेशन दे विच।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6:30 ਵਜਦੇ ਹਨ ਤੇ ਸਾਡਾ ਪ੍ਰੋਗਰਾਮ ਗੌਂਦੀ ਸ਼ਾਮ ਸ਼ੁਰੂ ਹੋਣ ਜਾ ਰਿਹਾ ਹੈ। ਤੇ ਤੁਸੀਂ ਜਿਵੇਂ ਸਾਰੇ ਜਾਣਦੇ ਹੋ, ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰ ਦੋਸਤਾਂ ਨੂੰ, ਉਨ੍ਹਾਂ ਗੀਤਕਾਰਾਂ ਨੂੰ, ਉਨ੍ਹਾਂ ਗਾਇਕਾਂ ਨੂੰ ਪੇਸ਼ ਕਰਦੇ ਆ ਜਿਹੜੇ ਆਪਣੀਆਂ ਜਾਂ ਦੂਸਰੇ ਸ਼ਾਇਰ ਦੋਸਤਾਂ ਦੀਆਂ ਰਚਨਾਵਾਂ ਤਰੰਨਮ ਦੇ ਵਿਚ ਗਾ ਕੇ ਪੇਸ਼ ਕਰਦੇ ਨੇ। ਤੇ ਇਸ ਵਾਰ ਅਸੀਂ ਇਸ ਪ੍ਰੋਗਰਾਮ ਦੇ ਵਿਚ ਆਗਾਜ਼ ਕਰਨ ਲਈ ਸੱਦਾ ਦੇਣ ਜਾ ਰਹੇ ਆ ਲੁਧਿਆਣਾ ਜ਼ਿਲ੍ਹੇ ਦੇ ਵਿਚ ਪੰਜਾਬੀ ਦੀ ਬਹੁਤ ਹੀ ਪੁਰਾਣੀ ਜਿਹੜੀ ਸਹਿ ਸਭਾ ਏ, ਮੇਰੀ ਮੁਰਾਦ ਏ ਪੰਜਾਬੀ ਲਿਖਾਰੀ ਸਭਾ ਰਾਮਪੁਰ। ਰਾਮਪੁਰ ਦੇ ਅੱਜ ਕੱਲ ਜੋ ਪ੍ਰਧਾਨ ਹਨ ਜਸਵੀਰ ਝੱਜ ਜੀ, ਜਿਹੜੇ ਕਿ ਦੁਰਾਹਾ ਤੋਂ ਅਜੀਤ ਦੇ ਪੱਤਰਕਾਰ ਵੀ ਹਨ ਤੇ ਨਾਲ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਨੇ ਰਾਮਪੁਰ ਬੜੀ ਸਭਾ ਦੇ, ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੀ ਉਹ ਕਾਰਜਕਾਰਨੀ ਦੇ ਮੈਂਬਰ ਹਨ। ਜਸਵੀਰ ਝੱਜ ਜੀ, ਤੁਹਾਡਾ ਗੌਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਵੀਰ ਝਾਜੀ ਤੋਂ ਬਾਅਦ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਜਲੰਧਰ ਤੋਂ ਸ਼ਾਇਰਾ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਬਾਰੇ ਸਾਡੇ ਸਰੋਤੇ ਜਿਹੜੇ ਆ ਬਖੂਬੀ ਵਾਕਫ ਨੇ, ਕਿਉਂਕਿ ਅਮਨਦੀਪ ਕੌਰ ਜਲੰਧਰੀ ਜੀ ਸਦਾ ਹੀ ਸਾਡੇ ਕਵੀ ਦਰਬਾਰਾਂ ਦੇ ਵਿਚ ਸ਼ਾਮਲ ਹੁੰਦੇ ਰਹਿੰਦੇ ਨੇ ਤੇ ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋਏ ਨੇ। ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਉਹ ਆਪਣੀ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿਚ ਉਹ ਆਪਣੇ ਦਿਲ ਜਾਨੀ ਨੂੰ, ਆਪਣੇ ਮਹਿਬੂਬ ਨੂੰ, ਆਪਣੇ ਪਿਆਰੇ ਨੂੰ ਜਿਹੜਾ ਆ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਦੱਸ ਰਹੇ ਨੇ ਤੇ ਉਸ ਦੇ ਨਾਲ ਜਿਹੜਾ ਆ ਨਹੋਰਿਆਂ ਦੇ ਵਿਚ ਜਿਹੜਾ ਆ ਉਨ੍ਹਾਂ ਨੂੰ ਆਪਣੇ ਦਿਲ ਦੀਆਂ ਰਮਜਾਂ ਜਿਹੜੀਆਂ ਉਹ ਵੀ ਸਮਝਾ ਰਹੇ ਨੇ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂਗੀ

0: ਧੰਨਵਾਦ ਜੀ।
1: ਦੀਪ ਕੌਰ ਜਲੰਧਰੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗੁਆਂਢੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਜਿੱਥੇ ਬਹੁਤ ਵਧੀਆ ਗੀਤ ਲਿਖਦੇ ਨੇ, ਸ਼ਾਇਰੀ ਕਰਦੇ ਨੇ, ਉਥੇ ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ ਬਹੁਤ ਵਧੀਆ ਵਧੀਆ ਗੀਤ ਗਾਉਂਦੇ ਵੀ ਹਨ। ਇਹ ਸਾਰਾ ਕੁਝ ਜਿਹੜਾ ਉਨ੍ਹਾਂ ਨੂੰ ਜਿਵੇਂ ਸ਼ਾਇਰੀ ਕਰਨਾ, ਗੀਤ ਲਿਖਣਾ ਤੇ ਜਿਹੜਾ ਆ ਗਾਉਣਾ, ਇਹ ਉਨ੍ਹਾਂ ਨੂੰ ਵਿਰਾਸਤ ਦੇ ਵਿਚ ਆਪਣੇ ਪਿਤਾ ਜੀ ਤੋਂ ਮਿਲਿਆ ਏ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਉਹ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਦਿੱਲੀ ਦੇ ਵਿਚ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਉਸ ਧਰਨੇ ਦੇ ਹੱਕ ਦੇ ਵਿਚ ਕਿਸਾਨਾਂ ਦੇ ਹੌਸਲਿਆਂ ਨੂੰ ਬੁਲੰਦ ਰੱਖਣ ਲਈ ਉਹ ਆਪਣੀ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ ਕਹਿ ਰਹੇ ਨੇ ਕਿ ਕਿਸਾਨ ਜਿਹੜਾ ਆ ਇਹ ਕੋਲ ਜਿੱਤ ਕੇ ਮੁੜਨਗੇ, ਜਿੱਤ ਤੋਂ ਬਿਨਾ ਕਿਸਾਨ ਜਿਹੜਾ ਕਦੇ ਵੀ ਜਿਹੜਾ ਪਿਛਾਂ ਵਾਪਸ ਮੁੜ ਕੇ ਨਹੀਂ ਆਏਗਾ। ਨਿਰਮਲਾ ਗਰਗ ਜੀ, ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ, ਹੋਇਆ ਮਸਲਾ ਪਿਆ ਯਾਰ ਪਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕੁੱਤਿਆਂ ਦੇ ਵਾਂਗ ਨੀ ਤੂੰ ਮੂਹਰੇ ਹੋ ਕੇ ਨੱਸਣਾ, ਪਾ ਕੇ ਗਲ ਤੇਰੇ ਲਾਨਤਾਂ ਦੇ ਹਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ।

0: ਕਰੀ ਤੇਰੇ ਨਾਲ ਬੈਠੇ ਆ ਕਰਾਰ, ਦਿੱਲੀ ਏਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਏ ਆਰ ਪਾਰ, ਦਿੱਲੀ ਏਨੀ ਤੈਨੂੰ ਜਿੱਤ ਕੇ ਮੁੜਾਂਗੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਨਿਰਮਲ ਅੱਕ ਕੇ ਪੰਜਾਬੀ ਰੇ ਬੰਗਾਰ, ਦਿੱਲੀ ਏਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਏ ਆਰ ਪਾਰ, ਦਿੱਲੀ ਏਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏਨੀ ਤੈਨੂੰ ਜਿੱਤ ਕੇ ਮੁੜਾਂਗੇ। ਧੰਨਵਾਦ ਜੀ।
1: ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸ਼ਮਸ਼ੇਰ ਸਿੰਘ ਸੰਧੂ ਜੀ ਨੂੰ। ਸ਼ਮਸ਼ੇਰ ਸਿੰਘ ਸੰਧੂ ਜੀ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਸਭਿਆਚਾਰ ਦੇ ਵਿੱਚ, ਪੰਜਾਬੀ ਗੀਤ ਸੰਗੀਤ ਦੀ ਦੁਨੀਆਂ ਦੇ ਵਿੱਚ, ਪੰਜਾਬੀ ਪੱਤਰਕਾਰੀ ਦੀ ਦੁਨੀਆਂ ਦੇ ਵਿੱਚ ਇੱਕ ਚਮਕਦਾ ਹੋਇਆ ਸਿਤਾਰਾ ਹੈ। ਜਦੋਂ ਉਨ੍ਹਾਂ ਨੇ ਕਹਾਣੀਆਂ ਲਿਖੀਆਂ ਸਨ ਤਾਂ ਉਨ੍ਹਾਂ ਦੀ ਕਿਤਾਬ ਕੋਈ ਦਿਓ ਜਵਾਬ ਜਿਹੜੀ ਆ ਉਸ ਨੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਤਰਸੱਲੀ ਮਚਾਈ ਸੀ। ਜਦੋਂ ਉਨ੍ਹਾਂ ਨੇ ਪੱਤਰਕਾਰ ਵਜੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ ਕੇ ਜਿਹੜੇ ਆ ਪਾਠਕ ਅਸ਼ਚ ਕਰ ਉੱਠਦੇ ਸਨ। ਇਸ ਦੇ ਨਾਲ ਦੀ ਨਾਲ ਜਦੋਂ ਉਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਸਰਜੀਤ ਵਿੰਦਰਖੀਆ ਸਮੇਤ ਜਿਹੜੇ ਆ ਦਰਜਨੇ ਗਾਇਕਾਂ ਨੇ ਗਾਇਆ ਤਾਂ ਸ਼ਮਸ਼ੇਰ ਸੰਧੂ ਦਾ ਨਾਂ ਜਿਹੜਾ ਗੀਤਕਾਰਾਂ ਦੇ ਵਿੱਚ ਜਿਹੜਾ ਸਿਖਰ ਤੇ ਚਲਾ ਗਿਆ ਤੇ ਸਾਡੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਕਿਸਾਨ ਕੋਲ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਉਸ ਦੇ ਹੱਕ ਦੇ ਵਿੱਚ ਦਿੱਲੀ ਦੀ ਸਰਕਾਰ ਨੂੰ ਇੱਕ ਅਰਜ ਕਰ ਰਹੇ ਨੇ ਤੇ ਉਹ ਅਰਜ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਰਹੇ ਨੇ। ਲਓ ਸ਼ਮਸ਼ੇਰ ਸਿੰਘ ਸੰਧੂ ਜੀ ਤੋਂ ਸੁਣੋ ਉਨ੍ਹਾਂ ਦੀ ਰਚਨਾ। ਸ਼ਮਸ਼ੇਰ ਸਿੰਘ ਸੰਧੂ ਜੀ ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਗੋਲ ਮੋਲ ਤੂੰ ਛੱਡਦੇ ਵਾਅਦੇ, ਛੱਡਦੇ ਚੁਸਤ ਜੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਸੁਣ ਸਮੇਂ ਦੀਏ ਸਰਕਾਰੇ, ਸੁਣ ਦਿੱਲੀ ਦੀਏ ਸਰਕਾਰੇ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ

0: ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ। ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ। ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ। ਸੁਣ ਸਮੇਂ ਦੀ ਏ ਸਰਕਾਰੇ, ਮਨ ਜਾ ਮਨ ਜਾ ਮਨ ਜਾ ਮੰਗਾ ਸਮੇਂ ਦੀ ਏ ਸਰਕਾਰੇ। ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ। ਸਦਾ ਕਿਸੇ ਕੋਲ ਰਹੀ ਨਾ ਕੁਰਸੀ, ਸਦਾ ਨਾ ਤਖ਼ਤ ਤੇ ਬਹਿਣਾ। ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ। ਸਦਾ ਕਿਸੇ ਕੋਲ ਰਹੀ ਨਾ ਕੁਰਸੀ, ਸਦਾ ਨਾ ਤਖ਼ਤ ਤੇ ਬਹਿਣਾ। ਕਲਮ ਰੋਵੇ ਸ਼ਮਸ਼ੇਰ ਸੰਧੂ ਦੀ, ਹੱਥ ਬੰਨ ਅਰਜ਼ ਗੁਜ਼ਾਰੇ। ਮਨ ਜਾ ਸਮੇਂ ਦੀ ਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ। ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ। ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ। ਸੁਣ ਦਿੱਲੀ ਦੀ ਏ ਸਰਕਾਰੇ।
1: ਸਿੰਘ ਸੰਧੂ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗਾਇਕ ਸ਼ਾਇਰ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਕੁਲਵੰਤ ਸਿੰਘ ਸਹਿਦੋਕੀ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਆਪਣਾ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜੀ ਕਿ ਕੇਸਰੀ ਕਵਿਤ ਛੰਦ ਦੇ ਵਿਚ ਲਿਖੀ ਹੋਈ ਏ ਤੇ ਇਸ ਦੇ ਵਿਚ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਦੀ ਜਿਹੜੀ ਆ ਗੱਲ ਕੀਤੀ ਗਈ ਏ। ਕੁਲਵੰਤ ਸਿੰਘ ਸਹਿਦੋਕੀ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਹੈ ਜੀ ਕੇਸਰੀ ਕਵਿਤ ਛੰਦ। ਕੇਸਰੀ ਕਵਿਤ ਛੰਦ ਦੇ ਵਿਚ ਬੇਰੁਜ਼ਗਾਰੀ, ਅੱਜ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਰਹੀ, ਸਰਕਾਰਾਂ ਦੇ ਹੱਥ ਖੜੇ ਹੋਏ ਪਏ ਹਨ ਤੇ ਉਪਰੋਂ ਕਿਸਾਨੀ ਨੂੰ ਮਾਰ ਪੈ ਰਹੀ ਹੈ। ਸੋ ਪੇਸ਼ ਹੈ ਅੱਜ ਦੇ ਹਾਲਾਤ ਦੇ ਉੱਪਰ ਕੇਸਰੀ ਕਵਿਤ ਛੰਦ ਹੈ, ਇੰਜ ਬਿਆਨ ਕੀਤੀ ਜਾ ਰਹੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਨੌਕਰੀ ਨਾ ਮਿਲੇ ਕਿਤੇ, ਕਿਲੇ ਸ਼ਿਕਵੇ ਨੇ ਕਿਤੇ, ਚੜੇ ਹੋਏ ਚਿਲੇ ਕਿਤੇ ਤੀਰ ਤੇ ਕਮਾਨ ਜੀ। ਇੱਥੇ ਲੀਡਰਾਂ ਦੇ ਗੱਪ ਪੈਦਾ, ਉਹ ਇੱਥੇ ਲੀਡਰਾਂ ਦੇ ਗੱਪ ਪੈਂਦਾ, ਰੈਲੀਆਂ ਚ ਖੱਪ, ਜਾਣ ਹੱਦਾਂ ਬੰਨੇ ਟੱਪ, ਬੜੇ ਹੀ ਸ਼ੈਤਾਨ ਜੀ। ਲਾਰੇ ਨੌਕਰੀ ਦੇ ਲਾਣ, ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਹੋ ਲਾਰੇ ਨੌਕਰੀ ਦੇ ਲਾਣ, ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਸਾਡੀ ਕਿਸਮਤ ਖੋਟੀ, ਬਾਪੂ ਕੱਢ ਲਈ ਸੋਟੀ, ਜਿਉਂ ਦੱਬਾ ਮਾਰੇ ਝੋਟੀ, ਸੁੱਕੇ ਜਿੰਦ ਜਾਣ ਜੀ। ਬਸ ਇਹੋ ਗੰਮ ਕਰਾਂ, ਖੇਤਾਂ ਵਿੱਚ ਕੰਮ ਕਰਾਂ, ਪੜ੍ਹ ਲਿਖ ਧੁੱਪੇ ਮਰਾਂ, ਲਾ ਕੇ ਜ਼ੋਰ ਤਾਨ ਜੀ। ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ੍ਹ ਪ੍ਰਧਾਨ ਜੀ। ਹੋ ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ੍ਹ ਪ੍ਰਧਾਨ ਜੀ। ਬਾੜ ਖੇਤ ਨੂੰ ਹੀ ਖਾਵੇ, ਝੂਠੇ ਕਰੀ ਜਾਣ ਦਾਵੇ, ਸੈਦੋ ਚਿੰਤਾ ਖਾਈ ਜਾਵੇ, ਹੋ ਗਏ ਆ ਪਰੇਸ਼ਾਨ ਜੀ, ਹੋ ਗਏ ਆ ਪਰੇਸ਼ਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ, ਸਰਹੰਦ ਤੋਂ, ਰੀਨਾ ਸਿੰਘ ਜੀ। ਰੀਨਾ ਸਿੰਘ ਜੀ ਪੰਜਾਬੀ ਦੇ ਵਿਚ ਬਹੁਤ ਵਧੀਆ ਗਾਉਂਦੇ ਨੇ, ਉਹਨਾਂ ਦਾ ਖਾਸ ਤੌਰ ਤੇ ਜਿਹੜਾ ਗਾਉਣ ਦਾ ਹੈ ਉਹ ਮੁੱਖ ਰੂਪ ਦੇ ਵਿਚ ਲੋਕ ਗੀਤ ਹੀ ਗਾਉਂਦੇ ਹਨ ਤੇ ਇਸ ਵਾਰ ਵੀ ਉਹ ਸਾਡੇ ਪ੍ਰੋਗਰਾਮ ਦੇ ਵਿਚ ਇਕ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਗੀਤ ਹੈ ਕੁੰਡ ਵਿਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ, ਕੁੰਡ ਵਿਚ ਨਹੀਂ ਲੁਕਦੇ। ਤੇ ਰੀਨਾ ਸਿੰਘ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ।

0: ਜਸਵਿੰਦਰ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦਿਨ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗਰਦੀਵਾਲਾ ਦੇ ਵਿਚ ਵਸਦੇ ਸਾਡੇ ਬਹੁਤ ਹੀ ਪਿਆਰੇ ਸੂਫੀ ਗਾਇਕ ਰਿੰਕੂ ਸ਼ਾਹ ਦੀਵਾਨਾ ਤੋਂ। ਰਿੰਕੂ ਸ਼ਾਹ ਦੀਵਾਨਾ ਜੀ ਸਾਡੇ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਆਪਣਾ ਜੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਪੁੱਤਾਂ ਬਾਰੇ। ਪੁੱਤਾਂ ਦੀ ਕੀ ਮਹੱਤਤਾ ਏ, ਪੁੱਤ ਕੀ ਰੋਲ ਅਦਾ ਕਰ ਸਕਦੇ ਨੇ, ਪੁੱਤ ਕਿਉਂ ਸਮਾਜ ਦੇ ਵਿਚ ਜ਼ਰੂਰੀ ਨੇ, ਤੇ ਇਨ੍ਹਾਂ ਬਾਰੇ ਉਨ੍ਹਾਂ ਦਾ ਗੀਤ ਹੈ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ। ਆਇਆਂ ਨੂੰ ਆਓ ਤੇ ਸਟੇਜ ਤੇ ਆਪਣਾ ਗੀਤ ਲੈ ਕੇ ਹਾਜ਼ਰ ਹੋ। ਰਿੰਕੂ ਸ਼ਾਹ ਦੀਵਾਨਾ ਜੀ,
1: ਹੈਲੋ ਜੀ, ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਦਾ, ਜਿਨ੍ਹਾਂ ਦੇ ਪੰਜਾਬੀ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਇਸ ਨਿਮਾਣੇ ਕਲਾਕਾਰ ਨੂੰ। ਆਪ ਦੇ ਚਰਨਾਂ ਦੇ ਵਿਚ ਪਹਿਲਾਂ ਸੂਫੀ ਗੀਤ ਦੇ ਨਾਲ ਹਾਜ਼ਰੀ ਲਵਾਈ ਹੈ। ਇਕ ਗੀਤ ਪੰਜਾਬੀ ਸਭਿਆਚਾਰਕ ਗੀਤ ਜੋ ਕਿ ਪੁੱਤਾਂ ਬਾਰੇ ਹੈ, ਉਹ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਬਹੁਤ ਸਾਰਾ ਪਿਆਰ ਬਖਸ਼ੋਗੇ। ਔਰ ਇਕ ਹੋਰ ਮੇਰੇ ਦਿਲ ਦੇ ਵਿਚ ਬੜੀ ਵੱਡੀ ਗੱਲ ਹੈ ਕਿ ਵਾਹਿਗੁਰੂ ਅੱਲਾ ਤਾਲਾ ਮੇਰੇ ਜਿਹੜੇ ਪੰਜਾਬ ਦੇ ਕਿਸਾਨ ਨੇ, ਕਿਸਾਨ ਵੀਰ ਨੇ ਜੋ ਕਿ ਧਰਨੇ ਤੇ ਗਏ ਨੇ, ਜਿਹੜਾ ਕੇਸ ਹੈ ਉਹਨਾਂ ਦੇ ਹੱਕ ਵਿਚ ਅੱਲਾ ਤਾਲਾ ਵਾਹਿਗੁਰੂ ਕਰਨ ਤੇ ਸਭ ਦਾ ਭਲਾ ਕਰਨ, ਕਿਉਂਕਿ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਸਾਡੇ ਸਰੋਤੇ ਪੰਜਾਬੀ ਕਿਸਾਨ ਵੀਰ, ਉਹਨਾਂ ਦੀ ਮੈਂ ਦੁਆ ਖੈਰ ਮੰਗਦਾ ਹਾਂ। ਇਕ ਪੁੱਤਾਂ ਬਾਰੇ ਗੀਤ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਬਖਸ਼ੋਗੇ।

ਰਿੰਕੂ ਸ਼ਾਹ ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜੋਗਿੰਦਰਪਾਲ ਮੱਲ ਜੀ ਨੂੰ, ਜਿਹੜੇ ਕਿ ਜਰਮਨ ਦੇ ਵਿਖੇ ਰਹਿ ਰਹੇ ਨੇ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਗਾਉਂਦੀ ਸ਼ਾਮ ਦੇ ਵਿਚ ਉਹ ਆਪਣਾ ਜਿਹੜਾ ਗੀਤ ਲੈ ਕੇ ਆ ਰਹੇ ਨੇ। ਉਹ ਗੀਤ ਲਿਖਿਆ ਹੈ ਮਲੇਰਕੋਟਲਾ ਵਸਦੀ ਸਾਡੀ ਸ਼ਾਇਰਾ ਰਣਜੀਤ ਕੌਰ ਸਾਵੀ ਜੀ ਨੇ। ਰਣਜੀਤ ਕੌਰ ਸਾਵੀ ਜੀ ਜਿੱਥੇ ਗੀਤ ਲਿਖਦੇ ਨੇ, ਕਵਿਤਾਵਾਂ ਲਿਖਦੇ ਨੇ, ਗਜ਼ਲਾਂ ਲਿਖਦੇ ਨੇ, ਉਥੇ ਨਾਲ ਦੀ ਨਾਲ ਉਹ ਕਹਾਣੀਆਂ ਵੀ ਲਿਖਦੇ ਨੇ। ਉਨ੍ਹਾਂ ਦਾ ਲਿਖਿਆ ਹੋਇਆ ਇਕ ਕਹਾਣੀ ਸੰਗ੍ਰਹਿ ਪਾਕਿਸਤਾਨ ਦੇ ਵਿਚ ਵੀ ਛਪਿਆ ਹੋਇਆ ਏ। ਰਣਜੀਤ ਕੌਰ ਸਾਵੀ ਜੀ ਦਾ ਗੀਤ ਜੋਗਿੰਦਰਪਾਲ ਮੱਲ ਜੀ ਲੈ ਕੇ ਆ ਰਹੇ ਨੇ, ਤੇਰੀਆਂ ਤੂੰ ਹੀ ਜਾਣੇ। ਜੋਗਿੰਦਰਪਾਲ ਮੱਲ ਜੀ ਆਓ ਤੇ ਗੀਤ ਜਿਹੜਾ ਸਾਡੇ ਸਰੋਤਿਆਂ ਦੇ ਸਾਹਮਣੇ ਰੱਖੋ, ਤੁਹਾਡਾ ਸਵਾਗਤ ਹੈ।

ਗੀਤ ਕੌਰ ਸਾਬੀ ਜੀ ਦੇ ਇਸ ਗੀਤ ਤੋਂ ਬਾਅਦ ਇੱਕ ਗੀਤ ਅਸੀਂ ਜੋਗਿੰਦਰਪਾਲ ਮੱਲ ਜੀ ਤੋਂ ਹੋਰ ਸੁਣਨਾ ਚਾਹਾਂਗੇ, ਜਿਹੜਾ ਕਿ ਰਣਜੀਤ ਕੌਰ ਸਾਬੀ ਜੀ ਦਾ ਹੀ ਲਿਖਿਆ ਹੋਇਆ ਏ ਤੇ ਇਹ ਸਾਡੇ ਅੱਜ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦਾ ਆਖਰੀ ਗੀਤ ਹੋਏਗਾ। ਤੇ ਇਸ ਜਿਹੜਾ ਹੁਣ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ, ਇਹ ਹੈ ਮੇਲਾ ਚਾਰ ਦਿਨਾਂ ਦਾ, ਯਾਨੀ ਕਿ ਜਿੰਦਗਾਨੀ ਜਿਹੜੀ ਆ ਸਿਰਫ ਚਾਰ ਦਿਨਾਂ ਦਾ ਮੇਲਾ ਏ, ਇਸ ਤੋਂ ਬਾਅਦ ਇਹ ਜਿੰਦਗਾਨੀ ਨਹੀਂ ਰਹਿਣੀ। ਇਸ ਜਿੰਦਗਾਨੀ ਨੂੰ ਜਿਹੜਾ ਚਾਰ ਦਿਨਾਂ ਦਾ ਮੇਲਾ ਕਿਵੇਂ ਬਤੀਤ ਕਰਨਾ ਚਾਹੀਦਾ ਆ, ਇਸ ਗੱਲਾਂ ਨੂੰ ਲੈ ਕੇ ਜਿਹੜਾ ਆ ਰਣਜੀਤ ਕੌਰ ਸਾਬੀ ਜੀ ਨੇ ਲਿਖਿਆ ਏ ਤੇ ਆਵਾਜ਼ ਦਿੱਤੀ ਆ ਜੋਗਿੰਦਰਪਾਲ ਮੱਲ ਜੀ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਇਕ ਵਾਰ ਫੇਰ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ। ਗਾਉਂਦੀ ਸ਼ਾਮ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅਡੀਕ ਕਰ ਰਹੇ ਨੇ, ਆਓ ਤੇ ਉਨ੍ਹਾਂ ਦਾ ਜਿਹੜਾ ਆ ਮਨ ਪਰਚਾਵਾ ਕਰੋ। ਜੋਗਿੰਦਰਪਾਲ ਮੱਲ ਜੀ।

ਰੁੱਸਿਆ ਯਾਰ ਮਨਾ ਲੈ ਦੇ ਮੇਲਾ ਚਾਰ ਦਿਨਾਂ ਦਾ ਰੁੱਸਿਆ ਯਾਰ ਮਨਾ ਲੈ ਦੇ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ